0: ਤੁਸੀਂ ਹੁਣ ਜਿੱਦਾਂ ਦੇਖ ਲਓ ਆਪਣੀ ਲੋਕਲ ਇਹਨਾਂ ਨੇ ਸਪੀਡ ਰਿਡਿਊਸ ਕਰਤੀ 70 ਤੋਂ 60 ਹੋ ਗਈ ਆ। ਜਿੱਦਾਂ ਕਿ ਲੋਕੀ ਗਲਤ ਚਲਾਉਂਦੇ ਆ ਜਾਂ ਕੋਈ ਕਹਿੰਦਾ ਫੋਨ ਦੇਖਦੇ, ਉਹ ਕਾਰਨ ਨਹੀਂ ਹੈ, ਕਾਰਨ ਆ ਕਿ ਟ੍ਰੈਫਿਕ ਬਹੁਤ ਜ਼ਿਆਦਾ ਹੋ ਗਈ ਭਾਜੀ। ਸੋਲੂਸ਼ਨ ਨਹੀਂ ਹੈ ਕੈਮਰੇ ਲਗਾਉਣੇ ਜਾਂ ਸਪੀਡ ਰਿਡਿਊਸ ਕਰਨੀ, ਉਹਦੇ ਨਾਲ ਕੋਈ ਸੋਲੂਸ਼ਨ ਨਹੀਂ ਹੁੰਦਾ। ਤੇ ਜਿੱਦਾਂ ਹੁਣ ਲੈਫਟ ਮਾਰਨੀ ਆ, ਹੁਣ ਤੁਸੀਂ ਮਾਰਨਿੰਗ ਜਾਓ ਲੈਫਟ ਮਾਰਨ ਨੂੰ ਹੀ ਤਿੰਨ ਤਿੰਨ ਚਾਰ ਚਾਰ ਪੰਜ ਪੰਜ ਮਿੰਟ ਲੱਗ ਜਾਂਦੇ, ਟ੍ਰੈਫਿਕ ਹੀ ਬਹੁਤ ਜ਼ਿਆਦਾ ਹੋ ਗਈ ਹੈ ਭਾਜੀ। ਹਰੇਕ ਬੰਦਾ ਹੁਣ ਦੋ ਤਰ੍ਹਾਂ ਦੇ ਡਰਾਈਵਰ ਮੈਂ ਦੇਖਦਾ, ਜਾਂ ਤਾਂ 60 ਤੇ 50 ਤੇ ਚੱਲਿਆ ਬੰਦਾ, ਜਾਂ 60 ਵਾਲੀ ਤੇ 80-90 ਤੇ, ਬਹੁਤ ਤੇਜ਼ ਚੱਲਦੇ ਆ ਜਾਂ ਬਹੁਤ ਹੌਲੀ ਚੱਲਦੇ ਆ। ਜਾਣੀ ਕਿ ਰੂਲ ਵਾਲਾ ਤਾਂ ਕੰਮ ਖਤਮ ਹੀ ਹੋ ਗਿਆ। ਮੈਂ ਹੁਣੇ ਤੁਹਾਡਾ ਫੋਨ ਸੁਣਦੇ ਸੁਣਦੇ ਬੰਦੇ ਨੇ ਮੇਰੀ ਲੈਫਟ ਤੋਂ ਮੇਰੀ ਗੱਡੀ ਦੇ ਬਿਲਕੁਲ ਮੂਹਰੇ ਓਵਰਟੇਕ ਮਾਰ ਕੇ ਤੀਜੀ ਲੈਫਟ ਲੈਫਟ ਮਾਰ ਕੇ ਤਾਂ ਪਰਲੇ ਪਾਸੇ ਨੂੰ ਗਿਆ, ਪਿੱਛੇ ਤੇ ਨੀ ਕੱਢਦੀ ਗੱਡੀ, ਗੱਡੀ ਅੱਗੇ ਕਰਕੇ ਤਾਂ ਜਾਣੀ ਕਿ ਵੀ ਵੈਨ ਦੇਖ ਲੈਂਦੇ, ਵੈਨ ਆ ਨਾ ਕਿ, ਬਟ ਵੈਨ ਦੀ ਬ੍ਰੇਕ ਪਾਵਰ ਨੀ ਹੈ, ਇਹ ਨੀ ਸਮਝਦੇ ਲੋਕੀ। ਕਿੰਨਾ ਕੁ ਉਹਨੂੰ ਮੈਂ ਰੋਕ ਲਊਂਗਾ ਜੇ ਤੁਸੀਂ ਯਕਦਮ ਮੇਰੇ ਮੂਹਰੇ ਆਉਂਦੇ। ਸਾਰੇ ਹੀ ਭਾਜੀ ਹੁਣ ਆਲਮੋਸਟ ਪਤਾ ਨੀ ਸਟ੍ਰੈਸ ਆ ਕਿ ਟ੍ਰੈਫਿਕ ਜ਼ਿਆਦਾ ਆ, ਮਤਲਬ ਟ੍ਰੈਫਿਕ ਵੀ ਬਹੁਤ ਹੱਦ ਨਾਲੋਂ ਵੱਧ ਜ਼ਿਆਦਾ ਆ। ਇਸ ਕਰਕੇ ਆਪਾਂ ਤਾਂ ਫੇਰ ਵੀ ਰੂਲ ਫੋਲੋ ਹੀ ਕਰੀਦੇ ਆ ਤੇ ਕਰਦੇ ਰਹਿਣਾ ਆ, ਪਰ ਹਰੇਕ ਬੰਦੇ ਲਈ ਕਰਨਾ ਬਹੁਤ ਔਖਾ। ਹੁਣ ਜਿੱਦਾਂ ਹੁਣ ਮੇਰੀ ਬਾਲਸੀ ਆ, ਅਸੀਂ ਕੋਸ਼ਿਸ਼ ਕਰੀਦੀ ਆ ਕਿ ਕੰਮ ਤੇ ਉਹਨੂੰ 4-5 ਮਿੰਟ ਪਹਿਲਾਂ ਜਾਈਏ, ਬਟ ਕਦੀ ਲੇਟ ਹੋ ਜਾਂਦੇ ਨਾ। ਜੇ ਤੁਸੀਂ 9:01 ਤੇ 5 ਕਰੂੰਗੇ, ਸਾਡਾ ਅੱਧਾ ਘੰਟਾ ਕੱਟ ਹੋ ਜਾਣਾ। ਬਹੁਤ ਸਾਰਿਆਂ ਨਾਲ ਏਦਾਂ ਕੋਈ ਸੀਨ ਹੁੰਦਾ ਹੋਣਾ ਹੈ, ਤੇ ਇਸ ਕਰਕੇ ਟ੍ਰੈਫਿਕ ਬਹੁਤ ਜ਼ਿਆਦਾ ਆ ਭਾਜੀ। ਮੇਨ ਕਾਰਨ ਇਹ ਆ, ਫੋਨ ਤੇ ਵੀ ਹੈ, ਲੇਕਿਨ ਜਿੱਦਾਂ ਹੁਣ ਉਬਰ, ਜਿੱਦਾਂ ਡਰਾਈਵਰ ਲੈ ਲਓ, ਮੈਂ ਕਿਸੇ ਨੂੰ ਨਾਂ ਨੀ ਲੈਣਾ, ਰਾਈਡ ਆਈ, ਇੱਧਰ ਬੰਦਾ ਰਾਈਟ ਸਾਈਡ ਆ ਜਾਂ ਲੈਫਟ ਸਾਈਡ ਆ, ਜਾਣਾ ਰਾਈਟ ਆ, ਉਹਨੇ ਉਹ 2-3 ਰਾਈਟ ਫਟਾਫਟ ਮਾਰ ਕੇ ਐ ਘੁੰਮ ਕੇ ਜਾਊ, ਉਹ ਕਿੰਨਾ ਸੇਫ ਆ ਭਾਜੀ।
1: ਚਲੋ ਨਹੀਂ ਠੀਕ ਹੈ, ਥੈਂਕ ਯੂ। ਨਹੀਂ ਡਰਾਈਵਿੰਗ ਨਦੀਆਂ ਤੋਂ, ਚਲੋ ਆਪਾਂ ਕੰਟਰੀਜ਼ ਨੂੰ ਕੰਪੇਅਰ ਕਰ ਰਹੇ, ਮੈਨੂੰ ਪਤਾ ਡਰਾਈਵਿੰਗ ਦੇ ਇਸ਼ੂ ਬਹੁਤ ਨੇ, ਉਹ ਤਾਂ ਚਾਰੇ ਪਾਸੇ ਆ। 1706 ਹੈਲੋ,
0: ਸਸਕਾ ਭਾਜੀ,
1: ਸਸਕਾ ਕਿਵੇਂ?
0: ਵਧੀਆ ਜੀ, ਵਧੀਆ ਭਾਜੀ। ਮੈਨੂੰ ਮੈਂ ਟੌਪਿਕ ਮੈਂ ਵੀ ਪੂਰਾ ਸੁਣਿਆ ਨਹੀਂ ਆ ਚੰਗੀ ਤਰ੍ਹਾਂ ਕੀ ਚੱਲਦਾ, ਬਟ ਜਿੰਨਾ ਕਿ ਮੈਂ ਸੁਣਦਾ ਆਈ ਡੋਨੋ ਕੰਟਰੀਜ਼ ਦਾ ਕੰਪੇਅਰ ਹੋ ਰਿਹਾ।
1: ਮੈਂ ਬਸ ਗੱਲ ਕਰ ਰਹੀ ਸੀ ਕਿ ਜ਼ਿਆਦਾ ਟੈਲੈਂਟਡ ਡਰਾਈਵਰ ਇੱਥੇ ਨੇ ਜਾਂ ਜੋ ਇੰਡੀਆ 'ਚ ਚਲਾ ਲੈਂਦੇ ਆ ਉੱਥੇ ਨੇ?
0: ਇੰਡੀਆ 'ਚ ਭਾਜੀ 100%।
1: ਓਕੇ, ਕਿਉਂ?
0: ਇੱਥੇ ਜਿਹੜੇ ਆ, ਇੱਥੇ ਲਕੀਰ ਦੇ ਫਕੀਰ ਆ, ਇੱਥੇ ਤਾਂ ਕੋਈ ਵੀ ਜਿਹੜੇ ਆਪਾਂ ਜਿਹੜੇ ਸਾਈਕਲ ਵੀ ਨੀ ਚਲਾ ਸਕਦੇ ਸੀ, ਉਹ ਵੀ ਇੱਥੇ ਗੱਡੀਆਂ ਚਲਾਈ ਫਿਰਦੇ, ਐਸਾ ਡਿਫਰੈਂਟ ਸਟੋਰੀ ਆ ਨਾ। ਉੱਥੇ ਜਿਹੜਾ ਵਾ ਤੁਹਾਨੂੰ ਪ੍ਰੋਪਰ ਵਾਕਿਆ ਸਕਿੱਲ ਸੈੱਟ ਚਾਹੀਦਾ, ਤੇ ਜਿਹੜੇ ਮੈਨੂੰ, ਮੈਂ ਪਿੱਛੇ ਸੁਣ ਰਿਹਾ ਸੀ ਆ ਕਿ ਆਪਣਾ ਸਕਿੱਲ ਨਹੀਂ ਹੈਗਾ, ਮੈਂ 100% ਕਹੂੰਗਾ ਸਕਿੱਲ ਆ। ਜੇ ਐਮਰਜੈਂਸੀ ਰਿਸਪੋਂਸ ਯੂਨਿਟ ਜਿਹੜੇ ਹੈਗੇ ਆ ਜਾਂ ਆਪਣੀ ਕਹਿ ਲਓ ਐਂਬੂਲੈਂਸ ਹੀ ਆ, ਜੇ ਉਹਨੂੰ ਕੋਈ ਇੱਦਾਂ ਦਾ ਡਰਾਈਵਰ ਫੜਾ ਦਿਓ, ਰਾਈਟ, ਤੇ ਜਿਹੜੇ ਕੋਲ ਪਹੁੰਚਿਆ ਨਾ ਜਾਵੇ ਮੌਕੇ ਤੇ, ਬੰਦਾ ਉਦਾਂ ਹੀ ਪੂਰਾ ਹੋ ਜਾਵੇ, ਤੇ RCMP ਲਾ ਲਓ, OPP ਲਾ ਲਓ ਇਹਨਾਂ ਨੂੰ, ਜੇ ਕਿਤੇ ਨੂੰ ਕਿਸੇ ਨੂੰ ਚੇਸ ਕਰਨਾ, ਜੇ ਰੈਸ਼ ਡਰਾਈਵਿੰਗ ਨਾ ਕਰਨਗੇ ਜਾਂ ਕਿੱਦਾਂ, ਤੇ ਕਿੱਦਾਂ ਫੜਨਗੇ, ਰਾਈਟ? ਇੱਕ ਹੁੰਦੀ ਸਪੀਡਿੰਗ ਕਰਨੀ, ਅੰਨੇ ਵਾਓ, ਦੈਟਸ ਅ ਡਿਫਰੈਂਟ ਸਟੋਰੀ। ਇੱਕ ਹੁੰਦੀ ਪ੍ਰੋਪਰ ਬਚਾ ਕੇ ਵੀ, ਇੱਕ ਲੱਗਣੀ ਵੀ ਨਹੀਂ ਗੱਡੀ ਕਿਤੇ, ਰੈਸ਼ ਡਰਾਈਵਿੰਗ ਜਿਹੜੀ ਆ ਮੇਰੇ ਵਾਸਤੇ, ਮੈਨੂੰ ਲੱਗਦਾ 100% ਸਕਿੱਲ ਆ। ਹਾਂ, ਆਪਾਂ ਨੂੰ ਯੂਜ਼ ਐਵੇਂ ਨਹੀਂ ਕਿ ਨਜਾਇਜ਼ ਹੀ ਕਰੀ ਜਾਓ, ਰੇਸਾਂ ਲਾਉਣ ਨਹੀਂ, ਦੈਟਸ ਅ ਡਿਫਰੈਂਟ ਸਟੋਰੀ। ਬਟ ਵੈਨ ਇਟਸ ਰਿਕੁਆਇਰਡ, ਜਦੋਂ ਐਂਬੂਲੈਂਸ ਹੋ ਗਈ ਜਾਂ ਕੋਪ ਹੋ ਗਏ ਜਾਂ ਕਿਤੇ ਵੀ ਤੁਹਾਨੂੰ ਲੱਗਦਾ ਕਿ ਇੱਥੇ ਐਮਰਜੈਂਸੀ ਆ, ਭਜਾਉਣੀ ਪੈਣੀ, ਉੱਥੇ ਤੁਹਾਨੂੰ ਉਹ ਸਕਿੱਲ ਡਰਾਈਵਰ ਜਿਹੜਾ ਉਹੀ ਚਾਹੀਦਾ। ਇੱਥੋਂ ਦੇ ਜਿਹੜੇ ਆ ਭਾਜੀ, ਬਹੁਤ ਡਰਾਈਵਰ ਵਧੀਆ, ਆਪਾਂ ਲੋਕੀ ਕਹਿ ਦਿੰਦੇ ਆ ਕਿ ਆਪਾਂ ਟਿਕਟ ਨਹੀਂ ਆਈ ਸਾਡੀ, ਆਪਾਂ ਪ੍ਰੋਪਰ ਸਪੀਡ ਤੇ ਜਾਂਦੇ, ਤੇ ਵੀ ਆਰ ਗੁੱਡ ਡਰਾਈਵਰ, ਦੇ ਆਰ ਸੇਫ ਡਰਾਈਵਰਸ, ਯੈਸ ਫੋਰ ਸ਼ੋਰ। ਪਰ ਕਿਤੇ ਇਹੋ ਜਿਹੀ ਲੋੜ ਪੈ ਜਾਏ ਤੇ ਆਪਾਂ ਉਹਨਾਂ ਨੂੰ ਕਦੀ ਕਾਊਂਟ ਨਹੀਂ ਕਰ ਪਾਵਾਂਗੇ ਕਿ ਕਿਤੇ ਜਲਦੀ ਪਹੁੰਚਾ।
1: ਨਹੀਂ ਭਾਜੀ, ਹੁਣ ਇੱਕ ਬਾਈ ਜੀ ਨੇ ਵਧੀਆ ਪੁਆਇੰਟ ਰੇਜ਼ ਕੀਤਾ, ਉਹ ਕਹਿੰਦੇ ਨਵੀ, ਕਹਿੰਦੇ ਕਿ ਜਿਹੜੇ ਹੁਣ ਗੱਡੀਆਂ ਦੀ ਗੱਲ ਕਰ ਰਹੇ ਤਾਂ ਜਵਾਕਾਂ ਵਾਲੀ ਡਰਾਈਵਿੰਗ ਹੈ, ਕਹਿੰਦੇ ਹੁਣ ਅਸੀਂ ਜਾਂਦੇ ਰਹੇ ਆ ਵਿਨੀਪੈਗ ਨੂੰ ਟਰੱਕ ਲੈ ਕੇ, ਜਿੱਥੇ ਚੇਨਾ ਪਾ ਪਾ ਕੇ ਚੜ੍ਹਨਾ ਪੈਂਦਾ, ਕੋਈ ਵੀ ਉਸ ਤੋਂ ਸਕਿੱਲ ਜ਼ਿਆਦਾ ਕਿੱਥੇ ਹੈ?
0: 100% ਭਾਜੀ, ਮੈਂ ਵੀ ਅਲਬਰਟਾ ਤੋਂ ਆਇਆ, ਨੋ ਕਿੱਦਾਂ ਉੱਥੇ ਡਰਾਈਵਿੰਗ ਹੁੰਦੀ ਹੈ। ਮੈਂ ਆਪਣੀ, ਚਲੋ ਰਿਲੇਟਿਵਸ ਦੀ ਗੱਲ ਹੀ ਸਮਝ ਲਓ, ਮੈਂ ਸਿਸਟਰ ਦੀ ਗੱਲ ਹੀ ਕਰ ਲੈਣਾ। ਮੈਨੂੰ ਪਤਾ ਉਹਦੇ ਕੋਲ ਸਾਈਕਲ ਹੀ ਨਹੀਂ ਚੱਲਿਆ ਅੱਜ ਤੱਕ, ਇੱਥੇ ਗੱਡੀ ਚਲਾ ਰਹੀ ਹੈ, ਰਾਈਟ? ਮੈਂ ਉਹਨੂੰ ਕਹਾਂ ਬਹੁਤ ਹੀ ਡਰਾਈਵਰ ਹੈ, ਪਰ ਮੈਂ ਨਹੀਂ ਹੁੰਦਾ।
1: ਅੱਛਾ, ਤੁਹਾਡੀ ਸਿਸਟਰ ਤੋਂ ਸਾਈਕਲ ਨਹੀਂ ਚੱਲਿਆ ਬਟ ਇੱਥੇ ਗੱਡੀ ਚਲਾਈ ਫਿਰਦੀ ਹੈ,
0: ਰਾਈਟ? ਪਰ ਮੈਨੂੰ, ਪਰ ਮੈਂ ਅਜੇ ਵੀ, ਅੱਜ ਵੀ ਬਿਨਾਂ ਉਹਦੇ ਨਾਲ, ਤੇ ਮੈਨੂੰ ਨਹੀਂ ਯਕੀਨ ਹੁੰਦਾ ਕਿ ਮੈਂ ਆਪ ਹੀ ਗੱਡੀ ਚਲਾਉਂਦਾ। ਮੈਂ ਕਹਿੰਦੇ ਭਾਵੇਂ, ਚਲੋ ਉਹ ਕਹਿੰਦੀ ਮੇਰੀ ਟਿਕਟ ਆਈ, ਕਦੀ ਵੇਖ ਲਾ ਮੈਂ ਕਿਤੇ ਗੱਡੀ ਵੀ ਨਹੀਂ ਮਾਰੀ ਜਾਂ ਕਿੱਦਾਂ। ਮੈਂ ਠੀਕ ਹੈ, ਯੂ ਆਰ ਵੈਰੀ ਗੁੱਡ ਡਰਾਈਵਰ, ਬਟ ਅਗੇਨ
1: ਨਹੀਂ। ਤੁਸੀਂ ਫਿਰ ਚਲੋ ਆਪਣਾ ਆਨਸਰ ਦੇਤਾ ਵੀ, ਜਿਹੜਾ ਬੰਦਾ ਇੱਥੇ ਸਾਈਕਲ ਨਹੀਂ ਚਲਾ ਸਕਦਾ, ਇੱਥੇ ਗੱਡੀ ਚਲਾਈ ਫਿਰਦਾ। ਥੈਂਕ ਯੂ। ਤੁਸੀਂ ਇਹ ਦੱਸੋ ਮੈਨੂੰ, ਤੁਹਾਡੀ ਸਿਸਟਰ ਇੰਡੀਆ ਚਲਾ ਲਈ ਗੱਡੀ ਹੁਣ?
0: ਕਦੀ ਵੀ ਨੀ ਭਾਜੀ,
1: ਕਦੀ ਵੀ ਨੀ,
0: ਕਦੀ ਵੀ ਨੀ. ਹਜੇ ਵੀ ਉਹ ਆਪ ਕਹਿੰਦੇ ਨੀ, ਉਹ ਗੱਡੀ ਛੱਡੋ ਜਦੋਂ ਦੀ ਇੱਥੇ ਗੱਡੀ ਚਲਾ ਲਈ, ਉਹ ਜਿਹੜੀ ਐਕਟਿਵਾ ਵਗੈਰਾ ਚਲਾ ਲੈਂਦੇ ਉਹ ਵੀ ਨੀ ਚੱਲਦੀ ਹੁਣ ਤੇ.
1: ਓਕੇ ਥੈਂਕ ਯੂ. ਚਲੋ ਓਕੇ, ਵਿਲ ਬੀ ਰਾਈਟ ਬੈਕ. ਕਹਿੰਦੇ ਕਿ ਹਾਈ ਐਂਡ ਗੱਡੀਆਂ ਤੇ 150 ਤੇ ਛੱਡੀਆਂ, ਹੁਣ ਇਹ ਗਾਣਾ ਵੀ ਲਾ ਦੀ ਯਾਰ. ਜਿਹੜੇ ਸਾਡੇ ਗਾਣੇ ਦੇ ਸ਼ੌਕੀਨ ਇਹਨਾਂ ਨੇ ਕਿਹਾ ਨਵੀਂ ਯਾਰ, ਤੁਸੀਂ ਗੱਲਾਂ ਵੀ ਕਰੋ ਬਟ ਗਾਣੇ ਵੀ ਸਾਡੇ ਲਈ ਲਾਈ. ਚਲੋ ਇੱਕ ਨਾ ਤੁਹਾਨੂੰ ਮੈਂ ਜੀ ਟੀ ਏ ਕ੍ਰੈਡਿਟ ਦਾ ਨੰਬਰ ਦੇਵਾਂ, ਸਿਰ ਕਰਜ਼ਾ ਚੜ ਗਿਆ, ਜ਼ਿਆਦਾ ਟੈਨਸ਼ਨ ਨਹੀਂ ਲੈਣੀ. ਜੀ ਟੀ ਏ ਕ੍ਰੈਡਿਟ ਦੇ ਰੇਖਾ ਅਤੇ ਨਦੀਮ ਜੀ ਨੂੰ ਕਾਲ ਕਰੋ, ਪਿਛਲੇ 25 ਸਾਲਾਂ ਤੋਂ ਕਰਜ਼ਾ ਮਾਫ ਕਰਵਾ ਰਹੇ ਨੇ. ਨੰਬਰ ਹੈ ਜੀ ਟੀ ਏ ਕ੍ਰੈਡਿਟ ਦਾ 416-650-1100 ਦੇ ਉੱਤੇ ਕਾਲ ਕਰੋ ਅਤੇ ਤੁਹਾਡੇ ਲਈ ਜੀ ਟੀ ਏ ਕ੍ਰੈਡਿਟ ਹਾਜ਼ਰ ਨੇ. ਹੁਣ ਯਾਰ ਹੀਟ ਚਲਾਉਣੀ ਤਾਂ ਪੈਣੀ ਆ, ਜੇ ਹੀਟ ਦੇ ਲਈ ਤੁਹਾਨੂੰ ਹੁਣ ਫਰਨੈਸ ਨਵੀਂ ਲਗਵਾਉਣ ਵਾਲੀ ਹੈ. ਤੁਹਾਡੇ ਲੈਨਕਸ ਦੇ ਆਥੋਰਾਈਜ਼ ਡੀਲਰ ਦਾ ਮੈਂ ਨੰਬਰ ਦਿੰਦਾ. ਲੈਨਕਸ ਦੀਆਂ ਫਰਨਸਾਂ ਨੇ $350 ਤੋਂ ਲੈ ਕੇ $1800 ਤੱਕ ਦੇ ਰੀਬੇਟ ਮਿਲ ਰਹੇ ਆ. 60 ਮਹੀਨੇ ਕੋਈ ਇੰਟਰਸਟ ਨਹੀਂ, ਫਾਈਨੈਂਸਿੰਗ ਵੀ ਹੈ. ਏਅਰਪੋਰਟ ਵਿਲੀਅਮਸ 'ਤੇ ਲੋਕੇਟਡ ਨੇ. 416-419-2112 416-419-2112 'ਤੇ ਕਾਲ ਕਰੋ. 416-419-2112 ਗਲੋਬਲ ਕੰਫਰਟ ਏਅਰ.

0: ਪੈਰਾਡਾਈਸ ਡਿਵੈਲਪਮੈਂਟਸ ਵੱਲੋਂ ਆ, ਵੈਬਸਾਈਟ ਤੇ ਜਾਓ, ਵੈਬਸਾਈਟ ਤੇ ਜਾ ਕੇ ਤੁਸੀਂ ਰਜਿਸਟਰ ਕਰੋ, ਲਿਖ ਦਿਓ ਰੇਡੀ ਤੋਂ ਨੰਬਰ ਲਿਆ ਤੇ ਇਨਫੋਰਮੇਸ਼ਨ ਤੁਹਾਡੀ ਈਮੇਲ ਚ ਆ ਜਾਊਗੀ ਸਿੱਧੀ। GTA ਦੇ ਹੋਮ ਬਾਇਰਸ ਮਿਸ ਨਾ ਕਰ ਜਾਇਓ, ਪੈਰਾਡਾਈਸ ਡਿਵੈਲਪਮੈਂਟਸ ਸੈਲ ਕਰ ਰਹੇ ਨੇ ਟਾਊਨ ਹੋਮ ਅਤੇ ਡੀਟੈਚ ਘਰ ਮਿਲਟਨ, ਬ੍ਰੈਂਪਟਨ, ਸੀਟਨ ਅਤੇ ਵਿਟਬੀ ਦੇ ਵਿੱਚ। ਕੀਮਤ ਸਿਰਫ $6,29,990 ਤੋਂ ਤੇ ਨਾਲ $1,30,000 ਤੱਕ ਦੇ ਡਿਜ਼ਾਈਨਰ ਫਿਨਿਸ਼ਸ, HST ਰੀਬੇਟਸ ਅਤੇ ਬਹੁਤ ਵੱਡੀਆਂ ਸੇਵਿੰਗਸ ਦਾ ਫਾਇਦਾ ਲਓ। ਅੱਜ ਹੀ ਵਿਜ਼ਿਟ ਕਰੋ paradisedevelopments.com, paradisedevelopments.com. The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows. ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ, ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597.
1: ਮੈਂ ਬਲਜਿੰਦਰ ਸਿੰਘ ਨਹਿਲ, ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ, ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ। ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ, ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ, ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 ਐਂਡ 10।
2: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।
3: ਮੈਂ ਹਰਸਿਮਰਨ ਸਿੰਘ। ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ, ਆਉਣ ਵਾਲੀ 26 ਅਕਤੂਬਰ ਨੂੰ। ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
2: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ।

0: वाह यार क्या बात है. वन नो कॉल यार मैं 1323 सॉरी करती मैं तेनू एयर ते पा रहा सी ते मेरे तो बस गलती होगी ते गलती लिए माफ कर दियो भाई दोबार तो कर लो फोन 1323. हाँ जी मेरे सॉरी यार.
1: हाँ जी सत श्री अकाल भाजी.
0: ਤੁਸੀਂ ਵੀ ਕਹਿੰਦੇ ਹੋਗੇ ਕਾਹਦਾ ਬੰਦਾ ਨਵੀਂ ਯਾਰ ਕਾਲ ਹੀ ਕੱਟ ਗਿਆ.
1: ਹਾਂ ਜੀ ਸਤਿ ਸ਼੍ਰੀ ਅਕਾਲ ਭਾਜੀ ਹੋਰ ਕੀ ਹਾਲ ਹੈ.
0: ਵਧੀਆ ਮੇਰੇ ਵਧੀਆ. ਸੌਰੀ ਉਹਨਾਂ ਨਾਲ ਗਲਤੀ ਤੋਂ ਕੱਟ ਹੋ ਗਈ ਸੀ ਕਾਲ.
1: ਠੀਕ ਹੈ ਭਾਜੀ.
0: ਹਾਂ ਜੀ
1: ਭਾਜੀ ਸਭ ਤੋਂ ਸੌਖੀ ਡਰਾਈਵਰੀ ਕੈਨੇਡਾ ਚ ਆਈ ਇੱਥੇ.
0: ਸਭ ਤੋਂ ਸੌਖੀ ਇੱਥੇ ਆ.
1: ਹਾਂ ਜੀ ਹਾਂ ਜੀ.
0: ਅੱਛਾ ਸੋ ਕਿਉਂ ਤੁਸੀਂ ਕਹਿੰਦੇ ਹੋ ਇਹ ਚੀਜ਼?
1: ਤੇ ਇਦਾਂ ਨਾ ਦੇਖੋ ਤੁਸੀਂ ਇੱਥੇ ਕੁੜੀਆਂ ਹੀ ਟਰੱਕ ਚਲਾਈ ਜਾਂਦੀਆਂ ਜੀ ਖਿੱਚੀ ਵੇਚਦੀਆਂ ਟਰੱਕ. ਇੰਡੀਆ ਚ ਕੋਈ ਹੈ ਨੀ ਗੱਡੀਆਂ ਦੇਖ ਲਓ ਛੋਟੀਆਂ ਉਹ ਵੀ ਕੁੜੀਆਂ ਚਲਾਈ ਜਾਂਦੀਆਂ ਬੰਦੇ ਨਾਲ ਵਾਧਾ ਕੰਮ ਇੱਥੇ ਕੁੜੀਆਂ ਕਰਦੀਆਂ.
0: ਠੀਕ ਹੈ ਤੇ ਹੋਰ
1: ਤੇ ਇੰਡੀਆ ਚ ਭਾਜੀ ਔਖੀ ਹੈ ਡਰਾਈਵਰੀ.
0: ਨਹੀਂ ਹੋਰ ਕੁਛ ਬਸ ਕੁੜੀਆਂ ਕਰਕੇ ਹੋਰ ਕੀ ਆਰਗੂਮੈਂਟ ਹੈ ਤੁਹਾਡੀ?
1: ਹਾਂਜੀ
0: ਨਹੀਂ ਇਸ ਤੋਂ ਇਲਾਵਾ ਮੈਂ ਕਹਿੰਦਾ ਤੁਸੀਂ ਬਸ ਕਿਹਾ ਵੀ ਕੁੜੀਆਂ ਕਰਕੇ ਤੇ ਗੱਡੀਆਂ ਛੋਟੀਆਂ ਹੋਤੇ ਹੋਰ ਕੀ?
1: ਸੌਖੀ ਡਰਾਈਵਰੀ ਹੈ ਭਾਜੀ ਇੱਥੇ ਬਹੁਤ ਜ਼ਿਆਦਾ ਮੈਂ ਰੇਸ ਪਰ ਪੈਰ ਹੀ ਰੱਖਣਾ ਹੈ. ਬਾਕੀ ਰੂਲ ਵਧੀਆ ਇੱਥੇ ਦੇ ਕੋਈ ਟਾਫ ਨਹੀਂ ਹੈਗਾ ਜੀ ਕੰਮ ਹਾਈਵੇ ਬਣੇ ਹੋਏ ਹੈ.
0: ਪਰ ਜੇ ਕੁੜੀਆਂ ਚਲਾ ਰਹੀਆਂ ਫਿਰ ਕੁੜੀਆਂ ਤਾਂ ਯਾਰ ਦੁਨੀਆ ਭਰ ਦੇ ਵਿੱਚ ਬਹੁਤ ਸਾਰਾ ਕੁਝ ਕਰੀ ਜਾਂਦੀਆਂ ਨੇ ਫਿਰ ਕੀ ਹੋਈ
1: ਭਾਜੀ? ਇੰਡੀਆ ਚ ਚਲਾਣੀਆਂ ਇੰਡੀਆ ਚ ਟਰੱਕ ਚਲਾਣੀ ਕੁੜੀਆਂ ਲਈ ਬਹੁਤ ਔਖੀ ਹੈ ਪੱਟ ਪੱਟ ਕੇ ਗੇਅਰ ਲਾਣੀ ਪੈਂਦੇ.
0: ਕਿਉਂ ਨਹੀਂ ਲਾ ਸਕਦੀ ਕੁੜੀਆਂ ਗੇਅਰ? ਕੁੜੀਆਂ ਜਹਾਜ਼ ਚਲਾਈ ਫਿਰਦੀਆਂ.
1: ਨਹੀਂ ਨਹੀਂ ਨਹੀਂ ਕੁੜੀਆਂ ਲਈ ਬਹੁਤ ਔਖਾ ਹੈ ਇੱਥੇ ਤਾਂ ਕੁੜੀਆਂ ਦਾ ਬਰਾਬਰ ਹੈ ਕੁੜੀਆਂ ਤਾਂ ਗੱਡੀਆਂ ਖਿੱਚੀ ਫਿਰਦੀਆਂ ਟਰੱਕ ਚਲਾਈ ਜਾਂਦੀਆਂ.
0: ਨਹੀਂ ਫਿਰ ਕੀ ਹੋ ਗਿਆ ਕੁੜੀਆਂ ਤਾਂ ਦੁਨੀਆਂ ਤੇ ਉਹੀ ਤਾਂ ਮੈਂ ਗੱਲ ਕਰ ਰਿਹਾ ਕੁੜੀਆਂ ਜਦੋਂ ਜਹਾਜ਼ ਫਲਾਈ ਕਰੀ ਫਿਰਦੀਆਂ ਨੇ ਤੇ ਉਹਨਾਂ ਲਈ ਟਰੱਕ ਕੀ ਚੀਜ਼ ਹੈ?
1: ਚੱਲਦੇ ਭਾਜੀ ਟਰੱਕ ਨਹੀਂ ਚੱਲਦੇ ਇੱਥੇ ਕੁੜੀਆਂ ਤੇ ਕਿੱਥੇ ਚੱਲਦੀਆਂ ਉਹਨਾਂ ਨੂੰ ਲਗਾ ਦਿਓ ਬਹੁਤ ਔਖਾ ਹੈ.
0: ਨਹੀਂ ਇੱਥੇ ਬਹੁਤ ਸਾਰੀਆਂ ਕੁੜੀਆਂ ਚਲਾਈ ਫਿਰਦੀਆਂ ਟਰੱਕ.
1: ਹਾਂਜੀ ਹਾਂਜੀ ਮੈਂ ਉਹੀ ਦੱਸਦਾ ਵੀ ਇੱਥੇ ਸੌਖਾ ਹੈ ਤਾਂ ਹੀ ਚਲਾਉਂਦੀਆਂ ਨਾ.
0: ਉੱਥੇ ਵੀ ਬਥੇਰੀਆਂ ਚਲਾ ਲੈਣਗੇ ਐਡੀ ਕਿਹੜੀ ਗੱਲ ਹੈ?
1: ਨਹੀਂ ਨਹੀਂ ਭਾਜੀ ਇੱਥੇ ਉੱਥੇ ਤਾਂ ਗੱਡੀ ਨਹੀਂ ਚੱਲਦੀ ਕੁੜੀਆਂ ਕੋਲੋਂ.
0: ਲੈ ਇਹ ਗੱਲ ਤੁਸੀਂ ਗਲਤ ਕਹਿ ਰਹੇ ਹੋ ਉੱਥੇ ਕਿੰਨੀਆਂ ਕੁੜੀਆਂ ਗੱਡੀ ਚਲਾਈ ਫਿਰਦੀਆਂ ਯਾਰ?
1: ਤੁਮ ਰੋਟੀਆਂ ਵਾਤੀਆਂ ਛੋਟੀਆਂ ਗੱਡੀਆਂ ਚਲਾਉਂਦੀਆਂ ਭਾਜੀ ਬੜੇ ਟਰੱਕ ਇੱਥੇ ਚਲਾਉਂਦੀਆਂ.
0: ਚਲ ਤੁਹਾਡਾ ਕੁੜੀਆਂ ਨਾਲ ਪਤਾ ਨਹੀਂ ਕੋਈ ਤੁਹਾਡਾ ਵਿਆਹ ਵੂ ਹੋਇਆ ਹੋਇਆ?
1: ਨਹੀਂ ਅਜੇ ਵਿਆਹ ਨਹੀਂ ਹੋਇਆ ਮੇਰਾ.
0: ਕੀ ਉਮਰ ਹੈ ਤੁਹਾਡੀ?
1: ਮੇਰੀ ਅਜੇ 21 ਸਾਲ ਦੀ ਹੈ.
0: ਅੱਛਾ 21 ਸਾਲ ਤੁਸੀਂ ਯੰਗ ਹੋ ਯਾਰ ਤੁਹਾਨੂੰ ਨੌਲੇਜ ਤੁਹਾਨੂੰ ਫਿਰ ਹਜੇ ਉਹ ਐਕਸਪੀਰੀਅੰਸ ਨਹੀਂ ਹੋਇਆ ਤੁਹਾਨੂੰ. ਕਦੋਂ ਕਾਇਮ ਇੱਥੇ?
1: ਮੈਂ 20 ਦਾ ਆਇਆ
0: ਸੋ ਸਾਲ ਹੋਇਆ ਤੁਹਾਨੂੰ? ਸਾਲ ਹੋਇਆ
1: 20 ਦਾ ਆਇਆ ਜੀ.
0: ਅੱਛਾ 2020 ਦੇ?
1: ਹਾਂਜੀ ਹਾਂਜੀ.
0: ਨਹੀਂ ਤੁਸੀਂ 21 ਸਾਲ ਫਿਰ ਤੁਸੀਂ ਜਦੋਂ ਇੱਥੇ ਆਏ ਹੋ 15 ਸਾਲਾਂ ਦੇ ਸੀ?
1: ਹਾਂਜੀ ਹਾਂਜੀ 15 ਸਾਲ ਦਾ ਸੀ ਮੈਂ.
0: ਨਹੀਂ ਫਿਰ ਇੰਡੀਆ ਕਿੱਥੋਂ ਟਰੱਕ ਚਲਾ ਲਿਆ 14-15 ਸਾਲ ਦੀ ਉਮਰ 'ਚ?
1: ਮੈਂ ਉਹ ਹਾਂਜੀ
0: ਤੁਸੀਂ ਨਾਲੇ ਤਾਂ ਮੈਨੂੰ ਕਿਹਾ ਵੀ ਇੰਡੀਆ ਤੁਸੀਂ ਟਰੱਕ ਚਲਾਇਆ ਹੋਇਆ.
1: ਹਾਂਜੀ ਹਾਂਜੀ.
0: ਨਹੀਂ ਫਿਰ ਇੱਥੇ ਆ ਗਏ 15 ਸਾਲ ਦੀ ਉਮਰ 'ਚ ਉੱਥੇ ਕਿੱਥੋਂ ਟਰੱਕ ਚਲਾ ਲਿਆ 14-15 ਸਾਲਾਂ ਦੇ ਨੇ?
1: ਉੱਥੇ ਚਲਾ ਸਕਦੇ ਭਾਜੀ ਕੱਦ ਕਾਟ ਦੇ ਆਪਣਾ ਹੁਣ ਐਕਸਪੀਰੀਅੰਸ ਹੋਣਾ ਚਾਹੀਦਾ.
0: ਨਹੀਂ ਪਰ ਤੁਹਾਨੂੰ 12-13 ਸਾਲ ਦੇ ਮੁੰਡੇ ਨੂੰ ਕਿਹਨੇ ਟਰੱਕ ਫੜਾਤਾ ਉੱਥੇ?
1: ਨਾ ਟਰੱਕ ਆਪਣਾ ਘਰ ਦਾ ਸੀਗਾ ਜੀ.
0: ਅੱਛਾ ਘਰ ਦਾ ਸੀਗਾ ਟਰੱਕ ਚਲਾ.
1: ਹਾਂਜੀ
0: ਦੇਖੋ ਕੋਈ ਨਾ ਦੇਖਦੇ ਆ ਫਿਰ ਬਾਕੀ ਦੇ ਕੀ ਕਹਿੰਦੇ ਵੀਰੇ. ਧੰਨਵਾਦ ਤੁਹਾਡਾ.
1: ਹਾਂਜੀ ਹਾਂਜੀ ਉੱਥੇ ਨਾ ਸੌਖੀ ਹੈ ਭਾਜੀ ਤਾਂ ਹੀ ਤਾਂ ਕੁੜੀਆਂ ਖਿੱਚੀ ਵੇਚਦੀਆਂ ਟਰੱਕ.
0: ਚਲੋ ਮੈਂ ਸਮਝ ਗਿਆ ਤੁਹਾਡੀ ਗੱਲ ਦੇਖਦੇ ਆ ਬਾਕੀ ਸੱਜਣ ਕੀ ਕਹਿੰਦੇ ਆ ਠੀਕ ਹੈ? ਕੁੜੀਆਂ ਕੋਈ ਵੀ ਕਰ ਸਕਦਾ. ਆਈ ਡੋਂਟ ਨੋ ਮੈਂ ਇਹਨਾਂ ਦੀ ਆਰਗੂਮੈਂਟ ਨਾਲ ਸਹਿਮਤ ਨਹੀਂ ਹਾਂ ਬਾਕੀ ਦੇਖਦੇ ਆ. ਸੋ ਇੱਕ ਤੁਸੀਂ ਰਾਜਸਥਾਨੀ ਸਵੀਟਸ ਦਾ ਵੀ ਮੈਸੇਜ ਜ਼ਰੂਰ ਯਾਦ ਰੱਖੋ.

0: For locations in GTA. For more information, visit rajdhanisweets.ca.
1: ਬਿਲਕੁਲ ਅੰਡੇ ਐਚ ਕੇ ਮੂਵਰਸ ਨੰਬਰ 1 ਆਪਣੇ ਸ਼ਹਿਰ ਦੀ ਮੂਵਿੰਗ ਕੰਪਨੀ 30-35 ਸਾਲ ਦਾ ਐਕਸਪੀਰੀਅੰਸ ਹੈ ਰਿਲਾਇਬਲ ਨੇ ਪ੍ਰੋਫੈਸ਼ਨਲ ਨੇ ਸੇਫ ਬਹੁਤ ਨੇ ਮੂਵ ਹੋ ਰਹੇ ਹੋ ਐਚ ਕੇ ਮੂਵਰਸ 416-524-6704 ਨਿਊ ਹਾਈਟਸ ਕਿਚਨ ਦੇ ਜਸਪਾਲ ਭਾਜੀ ਜਸਪਾਲ ਰਾਏ ਭਾਜੀ ਤੋਂ ਤੁਸੀਂ ਕਿਚਨ ਤਿਆਰ ਕਰਾ ਲਈ ਨਾ ਤੁਹਾਡਾ ਹਰ ਇੱਕ ਮਹਿਮਾਨ ਜਿਹੜਾ ਘਰੇ ਆਊਗਾ ਪੁੱਛੇਗਾ ਜ਼ਰੂਰ ਕਿ ਯਾਰ ਕਿਚਨ ਕਿਹਨੇ ਤਿਆਰ ਕੀਤੀ ਹੈ ਕਿਚਨ ਕਿਹਨੇ ਤਿਆਰ ਕੀਤੀ ਆ ਸੋ ਜਸਪਾਲ ਰਾਏ ਭਾਜੀ ਬਹੁਤ ਸੋਹਣਾ ਕੰਮ ਕਰਦੇ ਆ ਨੰਬਰ ਹੈ ਇਹਨਾਂ ਦਾ 416-859-1920 416-859-1920
2: 4111
1: ਹੈਲੋ ਸਤਿ ਸ਼੍ਰੀ ਅਕਾਲ ਜੀ
2: ਮੈਂ
1: ਤੁਹਾਨੂੰ ਇੱਕ ਨੰਬਰ ਦਿੰਦਾ ਤੁਸੀਂ ਉਹਨਾਂ ਕੋਲੋਂ ਲਓ ਨੰਬਰ
2: ਹਾਂਜੀ
1: ਨੰਬਰ ਹੈ 647 921 2032 2032 2032 ਹਰਵੀਰ ਹੈ ਇਹ ਸਵੇਰੇ ਪ੍ਰੋਗਰਾਮ ਕਰਦਾ ਹਰਵੀਰ ਤੇ ਹਰਵੀਰ ਕੋਲ ਬਹੁਤ ਵਧੀਆ ਬੰਦੇ ਨੇ ਡੀਪ ਕਲੀਨਿੰਗ ਲਈ ਹਾਂਜੀ ਹਾਂਜੀ ਹਾਂਜੀ 2032 ਹਾਂਜੀ ਓਕੇ ਜੀ ਸ਼ੁਕਰੀਆ 6100 ਹੈਲੋ
3: ਸਤਿ
1: ਸ਼੍ਰੀ ਅਕਾਲ ਜੀ
3: ਹਾਂਜੀ ਵੀਰੇ ਆਪਣਾ ਕੈਨੇਡਾ ਚ ਵੀ ਵੀਰੇ ਡਰਾਈਵਰੀ ਔਖੀ ਆ
1: ਹਾਂ
3: ਦੂਜੀ ਗੱਲ ਉੱਥੇ ਸੇਫ ਨੀ ਹੈਗਾ ਹਨਾ ਇੱਥੇ ਤਾਂ ਵਾਸ਼ਰੂਮ ਨੇ ਪ੍ਰੋਪਰ ਬਣੇ ਹਨਾ ਤੇ ਓਦਾਂ ਵੀ ਸੇਫ ਆ ਕੁੜੀਆਂ ਹਨਾ ਤੇ ਬਾਕੀ ਉਹਦੇ ਪੈਸੇ ਜਿਵੇਂ ਕਹਿਣ ਵੀ ਬੰਦਾ ਕੰਮ ਕਰਨ ਸਪੈਸ਼ਲ ਹੁੰਦਾ ਜੀ ਕੰਮ ਕਰ ਲਈ ਆ ਇੰਡੀਆ ਮੈਨੂੰ ਲੱਗਦਾ ਨੀ ਆਪਣੀ ਕੁੜੀਆਂ ਕੋਈ ਟਰੱਕ ਚੜਾਉਂਦਾ ਹਨਾ
1: ਉਹੀ ਹੈ ਹੁਣ ਪਰ ਮੈਨੂੰ ਲੱਗਦਾ ਯਾਰ ਜੇ ਕੋਈ ਕੋਈ ਕੁੜੀ ਚਾਹੁੰਦੀ ਆ ਚਲਾ ਵੀ ਲਓਗੇ ਏਡੀ ਕਿਹੜੀ ਗੱਲ ਹੈ ਇੰਡੀਆ
3: ਚਲਾ ਲਊਗਾ ਏਡੀ ਚੱਕਰ ਉਹ ਚਲਾਉਂਦੀਆਂ ਜੀ ਉੱਥੇ ਨਾ ਚਲਾਉਂਦੀਆਂ ਨਹੀਂ ਪਰ ਉੱਥੇ ਹਾਂ ਸਰ ਜਾਂਦਾ ਉੱਥੇ ਤਾਂ ਨਹੀਂ ਚਲਾਉਂਦੀਆਂ ਸਰਦਾ
1: ਉੱਥੇ ਕੁੜੀਆਂ ਦੇਖੋ ਨਹੀਂ ਮੇਰਾ ਮੇਰਾ ਬਸ ਕਹਿਣਾ ਇਹ ਸੀ ਕਿ ਕੁੜੀਆਂ ਯਾਰ ਹਰੇਕ ਚੀਜ਼ ਕਰੀ ਫਿਰਦੀਆਂ ਅੱਜ ਕੱਲ੍ਹ ਕਿਹੜੀ ਚੀਜ਼ ਹੈ ਜਿਹੜੀ ਨਹੀਂ ਕਰਦੀਆਂ
3: ਚਲਾਉਂਦੀਆਂ ਚਲਾਉਂਦੀਆਂ ਉੱਥੇ ਓਪਰਚੁਨਿਟੀ ਮਿਲੇ ਸੀ ਉੱਥੇ ਉੱਥੇ ਛੱਡਦੇ ਨੀ ਨਾ ਲੋਕੀ ਉੱਥੇ ਮਾਹੌਲ ਹੀ ਹੋਰ ਹਿਸਾਬ ਦਾ ਜੀ
1: ਉੱਥੇ ਉੱਥੇ ਹੁਣ ਜੇ ਕੁੜੀ ਚਲਾਉਣ ਲੱਗੀ ਘਰਦਿਆਂ ਨੇ ਕਹਿਣਾ ਆਹ ਕੀ ਕਰੀ ਜਾਂਦੀ ਆ ਤੂੰ ਇੰਡੀਆ ਤੋਂ ਚਲੋ ਜੋ ਵੀ ਹੈ ਇੰਡੀਆ ਤੋਂ ਬੰਦਾ ਇੱਥੇ ਆਉਂਦਾ ਤੇ ਸਨੋ ਚ ਗੱਡੀ ਕਿਵੇਂ ਚਲਾਉਣੀ ਹੈ ਬੰਦੇ ਨੂੰ 2-4 ਸਾਲ ਲੱਗ ਜਾਂਦੇ ਆ
3: ਸਾਨੂੰ
1: ਪਤਾ ਯਾਰ ਵੀ
3: ਕਿੰਨਾ ਸਨੋ ਕੀ ਕੁਛ
1: ਹੁੰਦਾ ਬਹੁਤ ਸ਼ੁਕਰੀਆ ਸੋ ਸਮਾਂ ਮੇਰਾ ਥੋੜਾ ਘੱਟ ਹੈ ਤੇ ਦੁਆਬਾ ਟਰੈਵਲ ਇੰਡੀਆ ਜਾਣਾ ਤੁਸੀਂ ਨਵੰਬਰ ਦੇ ਤੁਸੀਂ ਦੂਜੇ ਵੀਕ ਜਾਓ ਅੰਮ੍ਰਿਤਸਰ ਟੋਰਾਂਟੋ ਟੂ ਅੰਮ੍ਰਿਤਸਰ ਨਵੰਬਰ ਦੇ ਦੂਜੇ ਵੀਕ ਇੱਕ ਸਟੋਪ ਹੈ ਦੋ ਟੈਚੀ ਨੇ ਤੇ $1295 ਦੀ ਫਲਾਈਟ ਹੈ ਦੁਆਬਾ ਟਰੈਵਲ 9057967800 ਦੁਆਬਾ ਟਰੈਵਲ 9057968700 ਫੈਸ਼ਨ IQ ਨੰਬਰ 1 ਨਾਮ ਹੈ ਕੱਪੜੇ ਲੈਣੇ ਹੈ ਲੇਡੀਜ਼ ਦੇ ਸੂਟ 1 ਕਿਲੋ ਦੂਜਾ ਅੱਧੀ ਪ੍ਰਾਈਸ 'ਚ ਸਾਡੇ ਵੀਰਾਂ ਲਈ ਕੋਟ ਪੈਂਟ ਜਾਂ ਕੁੜਤੇ ਪਜਾਮੇ 1 ਕਿਲੋ ਦੂਜਾ 25% ਆਫ ਫੈਸ਼ਨ IQ ਏਅਰਪੋਰਟ ਡੇਰੀ ਕੁਈਨ ਕੈਨੇਡੀ ਮਕਵੀਨ ਮੇਫੀਲਡ ਐਂਡ ਕਿਚਨਰ ਫੈਸ਼ਨ IQ 905-453-2225-0777 ਹੈਲੋ ਕਿੱਦਾਂ ਜੀ ਉਹੀ ਤਾਂ ਹੈ ਕੁੜੀਆਂ ਤਾਂ ਯਾਰ ਚੰਦ ਤੇ ਪਹੁੰਚ ਗਈਆਂ ਬੰਦੇ ਕਹਿੰਦੇ ਕਿ ਕੁੜੀਆਂ ਤੋਂ ਟਰੱਕ ਨੀ ਚਲਾ ਹੁੰਦੇ ਹੈ
4: ਉੱਥੇ ਬਾਈ ਜਿੱਦਾਂ ਬਾਈ ਨੇ ਕਿਹਾ ਉੱਥੇ ਲੋੜ ਹੀ ਨੀ ਕੁੜੀਆਂ ਨੂੰ ਚਲਾਉਣ ਦੀ ਵਰਕ ਕਲਚਰ ਹੋ ਰਿਹਾ ਉੱਥੇ ਤਾਂ ਕਰਕੇ ਨੀ, ਪਰ ਮੇਰੇ ਮੇਰੇ ਹਿਸਾਬ ਨਾਲ ਵੀਰੇ ਪਤਾ ਕੀ ਡਰਾਈਵਿੰਗ ਇੱਥੇ ਵੀ ਬੜੀ ਔਖੀ, ਜਿੱਦਾਂ ਹੁਣ ਵੀਰੇ ਕਹਿ ਰਹੇ ਕਮਰਸ਼ੀਅਲ ਜਿਹੜਾ ਜਿਹੜਾ ਕਰਦਾ ਨਾ ਬੰਦਾ ਉਹਨੂੰ ਪਤਾ ਹੈ, ਕਿਉਂਕਿ ਇੱਥੇ ਸੌਖੀ ਥੋੜੀ ਜਿਹੀ ਤਾਂ ਲੱਗਦੀ ਹੈ ਕਿ ਇੱਥੇ 100 ਵਿੱਚ ਮੰਨ ਲਓ 5 ਬੰਦੇ ਗਲਤੀ ਕਰਨਗੇ ਤੁਹਾਡੇ ਅੱਗੇ ਹਨਾ, ਤੇ ਉੱਥੇ 95 ਕਰਨਗੇ, ਕੋਈ 5 ਹੋਣਗੇ ਜਿਹੜੇ ਸਹੀ ਕਰਨਗੇ ਹਨਾ।
1: ਨਹੀਂ ਉਹ ਜਿਹੜੇ ਵੀਰ ਆਏ ਸੀ ਨਾ ਉਹ ਜੇ ਯੰਗ ਨੇ, ਜਦੋਂ ਥੋੜੀ ਜਿਹੀ ਹੋਜੂਗੀ ਏਜ ਫਿਰ ਕਹਿੰਦੇ ਹੁੰਦੇ ਕਿ ਕੁੜੀਆਂ ਦੇ ਲਈ ਤਰੀਫਾਂ ਹੀ ਨਿਕਲਣਗੀਆਂ ਛੋਟੇ, ਜਦੋਂ ਆਪਾਂ ਵੀ ਜਦੋਂ 20-21 ਦੇ ਸੀਗੇ ਆਪਾਂ ਨੂੰ ਵੀ ਸੀਗਾ ਉਹ ਕੁੜੀਆਂ ਨੇ ਆਹ ਕਰ ਸਕਦੀਆਂ ਅਸੀਂ ਵੀ ਕਰ ਸਕਦੇ ਹਾਂ। ਯਾ ਵੀਰ ਹੁਣੇ ਨਵੇਂ ਨਵੇਂ ਬਸ ਲੜੇ ਆ ਕਿਸੇ ਕੁੜੀ ਨਾਲ, ਫਿਰ ਤਾਂ ਬਾਈ ਕਿਉਂਕਿ ਬੰਦੇ ਨੀ ਕਰ ਸਕਦੇ ਬਸ ਕੁੜੀਆਂ ਹੀ ਕਰ ਸਕਦੀਆਂ। ਥੈਂਕ ਯੂ ਵੀਰੇ, ਓਕੇ ਸੋ ਬਹੁਤ ਸ਼ੁਕਰੀਆ ਤੁਹਾਡਾ। ਤੇ ਪੰਜਾਬੀ ਲਹਿਰਾ ਇੰਸਟਾਗ੍ਰਾਮ ਪੇਜ ਸਾਨੂੰ ਮੈਸੇਜ ਕਰੋ, ਫੋਲੋ ਕਰੋ, ਕੋਈ ਵੀ ਨੰਬਰ ਚਾਹੀਦੇ, ਕੋਈ ਵੀ ਜਾਣਕਾਰੀ ਚਾਹੀਦੀ ਹੈ, ਇੰਸਟਾਗ੍ਰਾਮ ਪੰਜਾਬੀ ਲਹਿਰਾ, ਇੰਸਟਾਗ੍ਰਾਮ ਪੰਜਾਬੀ ਲਹਿਰਾ PUNJABILARAN ਸਾਡਾ ਕੀ ਪੰਜਾਬੀ ਲਹਿਰਾ ਔਨ ਇੰਸਟਾਗ੍ਰਾਮ, ਠੀਕ ਹੈ।

0: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
1: GTA de home buyers miss na kar jayo. Paradise Developments sell kar rahe ne town home ate detached kar Milton, Brampton, Seaton ate Whitby de vich. Keemat sirf 6,29,990 dollar ton te naal 1,30,000 dollar tak de designer finishes. HST rebates ate bahut vadiyan savings da fayda lao. Aaj hi visit karo paradisedevelopments.com. paradisedevelopments.com. ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumea.io 289-982-9597 289-982-9597 ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲਿਓ ਇਹ ਮੌਕਾ ਨਾ ਗਵਾਓ ਬੈਲੀਮੋਰ ਹੋਮਸ ਵੱਲੋਂ ਡੇਰੀ ਲੇਨ ਟਾਊਨਸ ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨਟੇਰੀਓ ਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ ਹਾਈਵੇ 401, 407 ਅਤੇ 410 ਗੋ ਟ੍ਰਾਂਜ਼ਿਟ ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਕੁ ਮਿੰਟਾਂ ਦੀ ਦੂਰੀ ਤੇ ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ ਅੱਜ ਹੀ ਰਜਿਸਟਰ ਕਰੋ ballymorehomes.com ballymore.com ਅਗਰ ਤੁਸੀਂ ਘਰ ਦੇ ਮਾਲਕ ਹੋ ਤਾਂ ਧਿਆਨ ਨਾਲ ਸੁਣੋ ਜੇ ਤੁਹਾਡੀ ਪਲੰਬਿੰਗ ਨੂੰ ਕੋਈ ਹੱਥ ਲਾ ਰਿਹਾ ਚੈੱਕ ਕਰੋ ਲਾਇਸੈਂਸ ਨੇ ਇਨਸ਼ੋਰਡ ਨੇ WSIB ਕਵਰਡ ਨੇ ਪਲੰਬਿੰਗ ਕੋਈ ਮਜ਼ਾਕ ਨਹੀਂ ਇੱਕ ਰੋਂਗ ਫਿਟਿੰਗ ਇੱਕ ਲੂਸ ਲਾਈਨ ਤੇ ਮਿੰਟਾਂ ਵਿੱਚ ਫਲੱਡ ਵਾਟਰ ਡੈਮੇਜ ਮੋਲਡ ਵਰਗੀਆਂ ਚੀਜ਼ਾਂ ਹੋ ਸਕਦੀਆਂ ਨੇ ਜੈਸੀਜ਼ ਪਲੰਬਿੰਗ ਲਾਇਸੈਂਸਡ ਮਾਸਟਰ ਪਲੰਬਰਸ ਫੁੱਲੀ ਇਨਸ਼ੋਰਡ ਅਤੇ WSIB ਕਵਰਡ ਨੇ ਕੋਈ ਵੀ ਲੀਕਸ ਫੌਸਿਟਸ ਟੋਇਲਟਸ ਕੋਈ ਹੌਟ ਵਾਟਰ ਨਹੀਂ ਆ ਰਿਹਾ ਬਲੌਕਡ ਡਰੇਨਸ ਨੇ ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਫਾਸਟ ਕਲੀਨ ਓਨੈਸਟ ਅਤੇ ਪ੍ਰੋਫੈਸ਼ਨਲ ਸਰਵਿਸ ਜੈਸੀਜ਼ ਪਲੰਬਿੰਗ 647-969-1298 647-969-1298 Jesse's Plumbing
2: JS Home Improved ਵੱਲੋਂ ਇੱਕ ਵੈਰੀ ਗੁੱਡ ਨਿਊਜ਼ ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ ਫੁੱਲ ਗਰਾਜ ਡੋਰਸ $349.99 ਤੋਂ ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ JS Home Improvement ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ ਬੈਸਟ ਸਰਵਿਸ ਬੈਸਟ ਪ੍ਰਾਈਸ 905-789-0333 1098 ਪਿੰਟ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ 905-799-0333
3: ਸਤਿ ਸ਼੍ਰੀ ਅਕਾਲ ਜੀ ਖਬਰਾਂ ਦਾ ਤਾਜ਼ਾ ਤਰੀਨ ਬੁਲੇਟਿਨ ਪੰਜਾਬੀ ਲਹਿਰਾਂ ਪਿਛਲੇ ਦਿਨਾਂ ਦੌਰਾਨ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਹੋਈ ਤੋਂ ਬਾਅਦ ਬਣਾਈ ਗਈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਆਪਣੀ ਜਾਂਚ ਤੇਜ਼ ਕਰ ਦਿੱਤੀ ਹੈ ਤੇ ਲੰਘੇ ਕੱਲ 30 ਵਿਦਿਆਰਥੀਆਂ ਤੋਂ ਪੁੱਛਗਿੱਛ ਕੀਤੀ ਗਈ ਹੈ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਹੁਣ ਵਿਆਪਕ ਤੌਰ ਤੇ ਜਾਂਚ ਕੀਤੀ ਜਾ ਰਹੀ ਹੈ ਤੇ ਰੋਸ ਪ੍ਰਦਰਸ਼ਨ ਨਾਲ ਜੁੜੇ 30 ਤੋਂ ਵੱਧ ਵਿਦਿਆਰਥੀਆਂ ਤੋਂ ਪੁੱਛਗਿੱਛ ਕੀਤੀ ਗਈ ਪਰ ਉਹਨਾਂ ਕੋਲੋਂ ਕੋਈ ਵੀ ਠੋਸ ਜਾਂ

ਸੁਪਰੀਮ ਕੋਰਟ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਅਹੁਦੇ ਦੇ ਕੰਮਕਾਜ ਤੋਂ ਰੋਕਣ ਦੀ ਮੰਗ ਕਰਨ ਵਾਲੀ ਪਟੀਸ਼ਨ ਉੱਤੇ ਅਗਲੇ ਹਫ਼ਤੇ ਸੁਣਵਾਈ ਕਰਨ ਲਈ ਸਹਿਮਤ ਹੋ ਗਈ ਹੈ। ਮੁੱਖ ਜੱਜ ਜਸਟਿਸ ਸੂਰਿਆ ਕਾਂਤ ਦੀ ਅਗਵਾਈ ਵਾਲੇ ਬੈਂਚ ਨੇ ਇਸ ਸਬੰਧੀ ਪਟੀਸ਼ਨ ਨੂੰ ਜਲਦ ਸੂਚੀਬੱਧ ਕਰਨ ਦੀ ਬੇਨਤੀ ਤੋਂ ਬਾਅਦ ਇਹ ਫੈਸਲਾ ਲਿਆ ਹੈ। ਅਦਾਲਤ ਵਿੱਚ ਪੱਖ ਰੱਖਦਿਆਂ ਵਕੀਲ ਨੇ ਕਿਹਾ ਕਿ ਚੋਣ ਕਮਿਸ਼ਨ ਇੱਕ ਬਹੁ ਸੰਸਥੀ ਮੈਂਬਰ ਹੈ ਅਤੇ ਕਾਨੂੰਨੀ ਢਾਂਚੇ ਤਹਿਤ ਇਸ ਦੇ ਸਾਰੇ ਫੈਸਲੇ ਜਿੱਥੇ ਤੱਕ ਹੋ ਸਕੇ ਰਜ਼ਾਮੰਦੀ ਨਾਲ ਲਏ ਜਾਣੇ ਚਾਹੀਦੇ ਨੇ ਅਤੇ ਮਤਭੇਦ ਦੀ ਸਥਿਤੀ ਵਿੱਚ ਫੈਸਲਾ ਬਹੁਮਤ ਦੇ ਆਧਾਰ ਤੇ ਹੋਣਾ ਚਾਹੀਦਾ। ਸੁਪਰੀਮ ਕੋਰਟ ਦੇ ਬੈਂਚ ਨੂੰ ਦੱਸਿਆ ਗਿਆ ਕਿ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਯਾਨੀ ਕਿ SIR ਉੱਤੇ ਦੋ ਚੋਣ ਕਮਿਸ਼ਨਰਾਂ ਵੱਲੋਂ ਜਿਤਾਏ ਇਤਰਾਜ਼ਾਂ ਦੇ ਬਾਵਜੂਦ ਜੋ ਫੈਸਲੇ ਲਏ ਗਏ ਉਹ ਗੰਭੀਰ ਮਾਮਲਾ ਬਣਦੇ ਨੇ। ਇਸ ਪਟੀਸ਼ਨ ਵਿੱਚ ਦੱਸਿਆ ਗਿਆ ਕਿ 14 ਦੇ ਕਰੀਬ ਅਹਿਮ ਫੈਸਲੇ ਦੋ ਚੋਣ ਕਮਿਸ਼ਨਰਾਂ ਦੇ ਇਤਰਾਜ਼ਾਂ ਦੇ ਬਾਵਜੂਦ ਲਏ ਗਏ। ਇਸ ਦੇ ਆਧਾਰ ਉੱਤੇ ਪਟੀਸ਼ਨ ਵਿੱਚ ਗਿਆਨੇਸ਼ ਕੁਮਾਰ ਨੂੰ ਮੁੱਖ ਚੋਣ ਕਮਿਸ਼ਨਰ ਵਜੋਂ ਕੰਮ ਕਰਨ ਤੋਂ ਰੋਕਣ ਲਈ ਮਾਮਲੇ ਦੀ ਸੁਣਵਾਈ ਤੱਕ ਉਹਨਾਂ ਨੂੰ ਮੁਅੱਤਲ ਕਰਨ ਅਤੇ ਸੁਪਰੀਮ ਕੋਰਟ ਦੇ ਸੇਵਾ ਮੁਕਤ ਜੱਜ ਦੀ ਅਗਵਾਈ ਹੇਠ SIT ਬਣਾਉਣ ਦੀ ਮੰਗ ਕੀਤੀ ਗਈ। ਪਾਵਰਕੌਮ ਨੇ ਪੰਜਾਬ ਵਿੱਚ ਘਰੇਲੂ ਬਿਜਲੀ ਦੇ ਵੱਧ ਬਿੱਲ ਆਉਣ ਕਰਕੇ ਪਏ ਰੌਲੇ ਰੱਪੇ ਦੇ ਮੱਦੇਨਜ਼ਰ ਖਪਤਕਾਰਾਂ ਨੂੰ ਰਾਹਤ ਦਿੰਦਿਆਂ ਬਿਜਲੀ ਕਨੈਕਸ਼ਨ ਕੱਟਣ ਦੀ ਕਾਰਵਾਈ ਨੂੰ ਤੁਰੰਤ ਪ੍ਰਭਾਵ ਨਾਲ ਅਗਲੇ ਹੁਕਮਾਂ ਤੱਕ ਰੋਕ ਦਿੱਤਾ ਹੈ। ਜਾਣਕਾਰੀ ਮੁਤਾਬਕ ਪੰਜਾਬ ਅੰਦਰ ਕਰੀਬ 66,000 ਖਪਤਕਾਰਾਂ ਨੂੰ ਗਲਤ ਬਿੱਲ ਜਾਂ ਵੱਧ ਰਕਮ ਦੇ ਬਿੱਲ ਜਾਰੀ ਹੋ ਗਏ ਸਨ। ਮੀਟਰ ਰੀਡਰਾਂ ਦੀ ਹੜਤਾਲ ਕਾਰਨ ਤਕਨੀਕੀ ਸਿਸਟਮ ਵਿੱਚ ਤਬਦੀਲੀ ਮਗਰੋਂ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਐਵਰੇਜ ਦੇ ਆਧਾਰ ਉੱਤੇ ਬਿਜਲੀ ਦੇ ਬਿੱਲ ਭੇਜੇ ਗਏ ਸਨ ਜਿਸ ਕਾਰਨ ਕਾਫੀ ਰੌਲਾ ਪੈ ਗਿਆ ਸੀ। ਦਰਅਸਲ ਮੀਟਰ ਰੀਡਰਾਂ ਦੀ ਹੜਤਾਲ ਕਾਰਨ ਬਿਜਲੀ ਕਨੈਕਸ਼ਨਾਂ ਦੀ ਰੀਡਿੰਗ ਨਹੀਂ ਲਈ ਜਾ ਸਕੀ ਸੀ ਅਤੇ ਪਾਵਰਕੌਮ ਨੇ ਪੁਰਾਣੇ ਬਿਜਲੀ ਬਿੱਲਾਂ ਦੇ ਆਧਾਰ ਉੱਤੇ ਲੋਕਾਂ ਨੂੰ ਐਵਰੇਜ ਬਿੱਲ ਭੇਜ ਦਿੱਤੇ ਸਨ। ਵਧੇ ਬਿੱਲਾਂ ਕਾਰਨ ਲੋਕਾਂ ਵਿੱਚ ਕਾਫੀ ਰੋਸ ਪੈਦਾ ਹੋ ਗਿਆ ਸੀ ਅਤੇ ਲੋਕਾਂ ਨੇ ਹੁਕਮਰਾਨ ਧਿਰ ਦੇ ਆਗੂਆਂ ਕੋਲ ਵੀ ਪਹੁੰਚ ਕਰਨੀ ਸ਼ੁਰੂ ਕਰ ਦਿੱਤੀ ਸੀ। ਭਾਰਤ ਆਪਣੀਆਂ ਹਵਾਈ ਕੰਪਨੀਆਂ ਲਈ ਚੀਨ ਦੇ ਸ਼ਿਨਜਿਆਂਗ ਹਵਾਈ ਖੇਤਰ ਰਾਹੀਂ ਬਦਲਵੇਂ ਹਵਾਈ ਰੂਟ ਦੀ ਸਹੂਲਤ ਹਾਸਲ ਕਰਨ ਦੀ ਸੰਭਾਵਨਾ ਉੱਤੇ ਵਿਚਾਰ ਕਰ ਰਿਹਾ ਹੈ। ਇਸ ਕਦਮ ਨਾਲ ਯਾਨੀ ਕਿ ਚੀਨ ਰਾਹੀਂ ਜੇਕਰ ਹਵਾਈ ਖੇਤਰ ਮਿਲਦਾ ਹੈ ਤਾਂ ਇਸ ਨਾਲ ਯੂਰਪ ਅਤੇ ਕੈਨੇਡਾ ਸਮੇਤ ਉੱਤਰੀ ਅਮਰੀਕਾ ਵੱਲ ਜਾਣ ਵਾਲੀਆਂ ਉਡਾਣਾਂ ਦਾ ਸਫ਼ਰ ਕਾਫੀ ਛੋਟਾ ਹੋ ਸਕਦਾ ਹੈ। ਇਸ ਨਾਲ ਪਾਕਿਸਤਾਨ ਵੱਲੋਂ ਭਾਰਤੀ ਹਵਾਈ ਕੰਪਨੀਆਂ ਲਈ ਆਪਣਾ ਹਵਾਈ ਖੇਤਰ ਲਗਾਤਾਰ ਬੰਦ ਰੱਖਣ ਕਾਰਨ ਪੈਣ ਵਾਲਾ ਵਾਧੂ ਆਰਥਿਕ ਬੋਝ ਵੀ ਘੱਟ ਸਕਦਾ ਹੈ। ਸੂਤਰਾਂ ਮੁਤਾਬਕ ਬਦਲਵੇਂ ਹਵਾਈ ਰੂਟਾਂ ਦੀ ਵਰਤੋਂ ਦਾ ਮੁੱਦਾ ਭਾਰਤ ਅਤੇ ਚੀਨ ਦਰਮਿਆਨ ਵਿਆਪਕ ਪੱਧਰ ਤੇ ਚੱਲ ਰਹੀ ਗੱਲਬਾਤ ਦਾ ਹਿੱਸਾ ਰਿਹਾ ਹੈ। ਨਵੀਂ ਦਿੱਲੀ ਅੰਤਰਰਾਸ਼ਟਰੀ ਹਵਾਈ ਸੰਪਰਕ ਨੂੰ ਬਿਹਤਰ ਬਣਾਉਣ ਅਤੇ ਤੇਜ਼ੀ ਨਾਲ ਵੱਧ ਰਹੇ ਹਵਾਬਾਜ਼ੀ ਖੇਤਰ ਨੂੰ ਸਹਿਯੋਗ ਦੇਣ ਲਈ ਨਵੇਂ ਰਸਤੇ ਲੱਭ ਰਹੀ ਹੈ। ਹਾਲਾਂਕਿ ਇਸ ਤਰ੍ਹਾਂ ਦੀ ਕਿਸੇ ਵੀ ਵਿਵਸਥਾ ਲਈ ਚੀਨੀ ਅਧਿਕਾਰੀਆਂ ਦੀ ਮਨਜ਼ੂਰੀ ਲਾਜ਼ਮੀ ਹੋਵੇਗੀ ਕਿਉਂਕਿ ਸ਼ਿਨਜਿਆਂਗ ਦੇ ਹਵਾਈ ਖੇਤਰ ਦੇ ਕੁਝ ਹਿੱਸੇ ਹਾਲੇ ਵੀ ਫੌਜ ਦੇ ਕੰਟਰੋਲ ਹੇਠ ਨੇ। ਪਿਛਲੇ ਸਾਲ ਭਾਰਤ ਅਤੇ ਪਾਕਿਸਤਾਨ ਦਰਮਿਆਨ ਤਣਾਅ ਵਧਣ ਤੋਂ ਬਾਅਦ ਪਾਕਿਸਤਾਨ ਨੇ ਭਾਰਤੀ ਹਵਾਈ ਕੰਪਨੀਆਂ ਲਈ ਆਪਣਾ ਹਵਾਈ ਖੇਤਰ ਦੁਬਾਰਾ ਨਹੀਂ ਖੋਲ੍ਹਿਆ। ਇਸ ਕਾਰਨ ਭਾਰਤੀ ਹਵਾਈ ਕੰਪਨੀਆਂ ਖਾਸ ਕਰਕੇ ਏਅਰ ਇੰਡੀਆ ਸਭ ਤੋਂ ਵੱਧ ਪ੍ਰਭਾਵਿਤ ਹੋਈਆਂ ਨੇ। ਯੂਰਪ ਅਮਰੀਕਾ ਅਤੇ ਕੈਨੇਡਾ ਜਾਣ ਵਾਲੀਆਂ ਉਡਾਣਾਂ ਨੂੰ ਹੁਣ ਅਰਬ ਸਾਗਰ ਅਤੇ ਮੱਧ ਏਸ਼ੀਆ ਦੇ ਉੱਪਰੋਂ ਲੰਮੇ ਰੂਟ ਲੈਣੇ ਪੈ ਰਹੇ ਨੇ। ਇਸ ਕਾਰਨ ਜਹਾਜ਼ਾਂ ਵਿੱਚ ਵਧੇਰੇ ਤੇਲ ਖਰਚ ਹੁੰਦਾ ਹੈ, ਕੁੱਲ ਖਰਚਾ ਵੱਧਦਾ ਹੈ ਅਤੇ ਯਾਤਰਾ ਦਾ ਸਮਾਂ ਵੀ ਲੰਮਾ ਹੋ ਜਾਂਦਾ ਹੈ। ਹਵਾਬਾਜ਼ੀ ਖੇਤਰ ਦੇ ਅੰਦਾਜ਼ਿਆਂ ਮੁਤਾਬਕ ਇਸ ਵਾਧੂ ਸੰਚਾਲਨ ਬੋਝ ਕਾਰਨ ਹਰ ਸਾਲ ਸੈਂਕੜੇ ਮਿਲੀਅਨ ਡਾਲਰ ਦਾ ਵਾਧੂ ਖਰਚਾ ਪੈ ਰਿਹਾ ਹੈ। ਏਅਰ ਇੰਡੀਆ ਨੇ ਸਰਕਾਰ ਨੂੰ ਰਸਤਾ ਬਦਲਣ ਲਈ ਚੀਨ ਨਾਲ ਗੱਲਬਾਤ ਕਰਨ ਦੀ ਰਸਮੀ ਅਪੀਲ ਕੀਤੀ ਹੋਈ ਹੈ। ਏਅਰਲਾਈਨ ਚਾਹੁੰਦੀ ਹੈ ਕਿ ਸ਼ਿਨਜਿਆਂਗ ਦੇ ਉੱਪਰੋਂ ਲੰਘਣ ਵਾਲੇ ਹਵਾਈ ਰਸਤੇ ਦੀ ਵਰਤੋਂ ਲਈ ਚੀਨ ਕੋਲੋਂ ਮਨਜ਼ੂਰੀ ਲਈ ਜਾਵੇ। ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਦੀ ਜੁਆਇੰਟ ਸੈਕਰੇਟਰੀ ਯਾਨੀ ਕਿ ਸੰਯੁਕਤ ਸਕੱਤਰ ਰੂਪ ਕੌਰ ਸੰਧੂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਲਾਂਭੇ ਕਰ ਦਿੱਤਾ ਹੈ। ਇਹ ਕਾਰਵਾਈ ਰੂਪ ਕੌਰ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਮਰਜੀਤ ਸਿੰਘ ਚਾਵਲਾ ਨਾਲ ਜੁੜੇ ਮਾਮਲੇ ਵਰਗੇ ਕੁਝ ਹੋਰ

ਬਲਿਆਂ ਦਾ ਪਰਦਾਫਾਸ਼ ਕਰਨ ਦੇ ਕੀਤੇ ਦਾਅਵੇ ਤੋਂ ਬਾਅਦ ਅਮਲ ਵਿੱਚ ਲਿਆਂਦੀ ਗਈ ਹੈ। ਇਸ ਫੈਸਲੇ ਦਾ ਐਲਾਨ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਹਰਗੋਬਿੰਦ ਕੌਰ ਨੇ ਕੀਤਾ। ਉਹਨਾਂ ਦੱਸਿਆ ਕਿ ਰੂਪ ਕੌਰ ਨੂੰ ਵਾਰ ਵਾਰ ਅਨੁਸ਼ਾਸਨਹੀਣਤਾ ਅਤੇ ਗਲਤ ਆਚਰਣ ਦੇ ਦੋਸ਼ਾਂ ਤਹਿਤ ਪਾਰਟੀ ਵਿੱਚੋਂ ਬਾਹਰ ਕੀਤਾ ਗਿਆ। ਉਹਨਾਂ ਸਪਸ਼ਟ ਕੀਤਾ ਕਿ ਫੈਸਲਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨਾਲ ਬਾਕਾਇਦਾ ਚਰਚਾ ਕਰਨ ਤੋਂ ਬਾਅਦ ਲਿਆ ਗਿਆ। ਦਰਅਸਲ ਸੋਮਵਾਰ ਨੂੰ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਰੂਪ ਕੌਰ ਸੰਧੂ ਨੇ ਦਾਅਵਾ ਕੀਤਾ ਸੀ ਕਿ ਬਹਿਰੀਨ ਦੀ ਔਰਤ ਦੇ ਦੋਸ਼ ਸਾਹਮਣੇ ਆਉਣ ਤੋਂ ਬਾਅਦ ਕਈ ਹੋਰ ਔਰਤਾਂ ਨੇ ਵੀ ਉਹਨਾਂ ਨਾਲ ਸੰਪਰਕ ਕੀਤਾ ਅਤੇ ਆਪਣੇ ਨਾਲ ਹੋਈ ਹੱਡ ਬੀਤੀ ਅਤੇ ਮਾੜੇ ਤਜਰਬੇ ਸਾਂਝੇ ਕੀਤੇ ਨੇ। ਉਹਨਾਂ ਦਾਅਵਾ ਕੀਤਾ ਕਿ ਔਰਤਾਂ ਨੇ ਕਈ ਅਜਿਹੇ ਨਾਮਵਰ ਆਗੂਆਂ ਦੇ ਨਾਂ ਲਏ ਨੇ ਜਿਨ੍ਹਾਂ ਨੇ ਪੰਜਾਬ ਅਤੇ ਵਿਦੇਸ਼ ਵਿੱਚ ਧਾਰਮਿਕ ਅਤੇ ਸਿਆਸੀ ਹਲਕਿਆਂ ਵਿੱਚ ਆਪਣੀ ਚੰਗੀ ਪੈਠ ਬਣਾਈ ਹੋਈ ਹੈ। ਉਹਨਾਂ ਇਹ ਵੀ ਕਿਹਾ ਸੀ ਕਿ ਆਉਂਦੇ ਦਿਨਾਂ ਦੌਰਾਨ ਅਜਿਹੇ ਵਿਅਕਤੀਆਂ ਦੀ ਪਛਾਣ ਅਤੇ ਉਹਨਾਂ ਦੇ ਵਤੀਰਿਆਂ ਦਾ ਖੁਲਾਸਾ ਕਰਨਗੇ ਅਤੇ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਠੋਸ ਸਬੂਤ ਰੱਖ ਕੇ ਸਖ਼ਤ ਕਾਰਵਾਈ ਦੀ ਮੰਗ ਕਰਨਗੇ। ਪਰ ਇਸ ਤੋਂ ਪਹਿਲਾਂ ਹੀ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਬਾਹਰ ਕਰ ਦਿੱਤਾ ਗਿਆ, ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕਰ ਦਿੱਤਾ ਗਿਆ। ਕੇਂਦਰੀ ਜੇਲ੍ਹ ਪਟਿਆਲਾ ਵਿੱਚ ਬੰਦ ਫਾਂਸੀ ਦੀ ਸਜ਼ਾ ਯਾਫਤਾ ਭਾਈ ਬਲਵੰਤ ਸਿੰਘ ਰਾਜਵਾਣਾ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਟੇਕ ਸਿੰਘ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਮੁਲਾਕਾਤ ਕੀਤੀ ਹੈ ਅਤੇ ਰਾਜਵਾਣਾ ਦੀ ਸਿਹਤ ਅਤੇ ਹਾਲਾਤ ਬਾਰੇ ਜਾਣਕਾਰੀ ਹਾਸਲ ਕੀਤੀ ਹੈ। ਦਰਅਸਲ ਰਾਜਵਾਣਾ ਦੀਆਂ ਅੱਖਾਂ ਦੇ ਇਲਾਜ ਦੀ ਗੱਲ ਵੀ ਪਿਛਲੇ ਦਿਨਾਂ ਦੌਰਾਨ ਸਾਹਮਣੇ ਆਉਂਦੀ ਰਹੀ ਹੈ ਅਤੇ ਇਸ ਸੰਬੰਧੀ ਬਾਕਾਇਦਾ ਮੈਡੀਕਲ ਪ੍ਰਕਿਰਿਆ ਵੀ ਚੱਲ ਰਹੀ ਹੈ। ਮੁਲਾਕਾਤ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਜਥੇਦਾਰ ਗੜਗੱਜ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ 2019 ਵਿੱਚ ਭਾਈ ਰਾਜਵਾਣਾ ਸੰਬੰਧੀ ਕੀਤੇ ਆਪਣੇ ਐਲਾਨ ਨੂੰ ਹਾਲੇ ਤੱਕ ਲਾਗੂ ਨਹੀਂ ਕੀਤਾ ਗਿਆ ਅਤੇ 6 ਸਾਲ ਤੋਂ ਵੱਧ ਸਮਾਂ ਬੀਤਣ ਅਤੇ ਸੁਪਰੀਮ ਕੋਰਟ ਵਿੱਚ ਇਸ ਮਾਮਲੇ ਸੰਬੰਧੀ 41 ਤਰੀਕਾਂ ਪੈਣ ਦੇ ਬਾਵਜੂਦ ਕੋਈ ਵੀ ਅੰਤਿਮ ਫੈਸਲਾ ਨਾ ਲੈਣਾ ਇੱਕ ਗੰਭੀਰ ਮਾਮਲਾ ਹੈ ਅਤੇ ਇਸ ਸੰਬੰਧੀ ਤੁਰੰਤ ਨਿਰਣਾ ਲਿਆ ਜਾਣਾ ਚਾਹੀਦਾ। ਜਥੇਦਾਰ ਗੜਗੱਜ ਨੇ ਕਿਹਾ ਕਿ ਜੇਕਰ ਸਰਕਾਰ ਨੇ ਭਾਈ ਰਾਜਵਾਣਾ ਦੇ ਮਾਮਲੇ ਵਿੱਚ ਸਮੇਂ ਸਿਰ ਫੈਸਲਾ ਨਾ ਕੀਤਾ ਤਾਂ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਕਰਕੇ ਅਗਲੀ ਕਾਰਵਾਈ ਲਈ ਰਾਹ ਖੋਲਿਆ ਜਾਵੇਗਾ। 2 ਅਕਤੂਬਰ ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੇ ਜਾ ਰਹੇ ਮਾਰਚ ਬਾਰੇ ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਇਸ ਦਾ ਪੂਰਨ ਸਮਰਥਨ ਕੀਤਾ ਜਾਵੇਗਾ। ਪੰਜਾਬ ਦੇ ਮੌਸਮ ਸੰਬੰਧੀ ਤਾਜ਼ਾ ਜਾਣਕਾਰੀ ਇਹ ਹੈ ਕਿ ਪੰਜਾਬ ਵਿੱਚ ਐਤਵਾਰ ਅਤੇ ਸੋਮਵਾਰ ਨੂੰ ਕਈ ਥਾਵਾਂ ਉੱਤੇ ਕਿਣਮਿਣ ਹੋਈ ਸੀ ਅਤੇ ਦਿਨ ਦੇ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਆਖਿਰਕਾਰ ਲੋਕਾਂ ਨੂੰ ਤੇਜ਼ ਤਰਾਰ ਸਾਹ ਘੋਟੂ ਗਰਮੀ ਤੋਂ ਰਾਹਤ ਮਿਲੀ ਹੈ। ਹਾਲਾਂਕਿ ਮੌਸਮ ਵਿਭਾਗ ਦਾ ਹੁਣ ਇਹ ਕਹਿਣਾ ਹੈ ਕਿ ਆਉਂਦੇ ਦਿਨਾਂ ਦੌਰਾਨ ਮੌਸਮ ਪੱਧਰਾ ਹੀ ਰਹਿਣ ਦੀ ਸੰਭਾਵਨਾ ਹੈ ਅਤੇ ਆਉਂਦੇ ਦਿਨਾਂ ਦੌਰਾਨ ਤਾਪਮਾਨ ਵਿੱਚ ਪਰ ਫਿਰ ਥੋੜਾ ਜਿਹਾ ਵਾਧਾ ਹੋ ਸਕਦਾ ਹੈ ਪਰ ਪਹਿਲਾਂ ਵਾਲੀ ਗਰਮੀ ਵਰਗਾ ਆਲਮ ਹੁਣ ਨਹੀਂ ਬਣੇਗਾ। ਇਸ ਦਰਮਿਆਨ ਸਵੇਰ ਅਤੇ ਸ਼ਾਮ ਵੇਲੇ ਜ਼ਰੂਰ ਤਾਪਮਾਨ ਵਿੱਚ ਹੋਰ ਜ਼ਿਆਦਾ ਗਿਰਾਵਟ ਨਜ਼ਰ ਆਉਂਦੀ ਹੈ ਅਤੇ ਆਖਿਰਕਾਰ ਪੰਜਾਬ ਦੇ ਮੌਸਮ ਵਿੱਚ ਥੋੜ੍ਹੀ ਜਿਹੀ ਤਬਦੀਲੀ ਹੁਣ ਸਤੰਬਰ ਮਹੀਨੇ ਦੇ ਅਖੀਰ ਵਿੱਚ ਵੇਖੀ ਜਾਣ ਲੱਗੀ ਹੈ। ਖ਼ਬਰਾਂ ਦੇ ਬੁਲੇਟਿਨ ਵਿੱਚ ਹੁਣ ਅਸੀਂ ਕੁਝ ਹੋਰ ਤਾਜ਼ਾ ਤਰੀਨ ਅਤੇ ਅਹਿਮ ਖ਼ਬਰਾਂ ਸੰਖੇਪ ਤੌਰ ਤੇ ਵੀ ਤੁਹਾਨੂੰ ਸੁਣਾਉਂਦੇ ਹਾਂ। ਸੁਪਰੀਮ ਕੋਰਟ ਨੇ ਦੇਸ਼ ਵਿੱਚ ਮਹਿੰਗੀਆਂ ਦਵਾਈਆਂ ਵਿਕ ਰਹੇ ਹੋਣ ਉੱਪਰ ਨਾਰਾਜ਼ਗੀ ਪ੍ਰਗਟਾਈ ਹੈ ਅਤੇ ਇਹ ਕਿਹਾ ਕਿ ਹਸਪਤਾਲਾਂ ਵਿੱਚ 10 ਗੁਣਾ ਮਹਿੰਗੀ ਕੀਮਤ ਦੇ ਦਵਾਈਆਂ ਵੇਚਣਾ ਇੱਕ ਕਿਸਮ ਦਾ ਕਤਲੇਆਮ ਹੀ ਹੈ। ਜੀਵਨ ਰੱਖਿਅਕ ਦਵਾਈਆਂ ਯਾਨੀ ਕਿ ਲਾਈਫ ਸਪੋਰਟਿੰਗ ਮੈਡੀਸਿਨ ਤੇ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਇਹ ਸਖ਼ਤ ਟਿੱਪਣੀ ਕੀਤੀ ਹੈ ਅਤੇ ਪੁੱਛਿਆ ਕਿ ਕੌਣ ਇਹੋ ਜਿਹੀਆਂ ਦਵਾਈਆਂ ਦੀਆਂ ਕੀਮਤਾਂ ਤੈਅ ਕਰਦਾ ਹੈ। ਜੰਮੂ ਕਸ਼ਮੀਰ ਵਿੱਚ ਤਾਇਨਾਤ CISF ਕਾਂਸਟੇਬਲ ਨੇ ਆਪਸ ਵਿੱਚ ਤਕਰਾਰ ਤੋਂ ਬਾਅਦ ਆਪਣੇ ਸਾਥ
ਦੀਆਂ ਉੱਪਰ ਗੋਲੀਆਂ ਚਲਾ ਦਿੱਤੀਆਂ ਅਤੇ ਇਸ ਘਟਨਾਕ੍ਰਮ ਵਿੱਚ 4 ਲੋਕਾਂ ਦੀ ਮੌਤ ਹੋਈ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਪੰਜਾਬ ਦੇ ਜਲੰਧਰ ਦੇ ਪਿੰਡ ਪਰਾਗਪੁਰ ਵਿੱਚ ਭਾਜਪਾ ਦੀ ਮਹਾਰੈਲੀ ਨੂੰ ਸੰਬੋਧਨ ਕਰਨਗੇ ਅਤੇ ਭਾਜਪਾ ਨੇ ਇਸ ਰੈਲੀ ਵਿੱਚ ਕਰੀਬ 2 ਲੱਖ ਲੋਕਾਂ ਦੇ ਪਹੁੰਚਣ ਦਾ ਦਾਅਵਾ ਕੀਤਾ ਹੈ ਤੇ 2000 ਤੋਂ ਵੱਧ ਬੱਸਾਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਜਾਪਾਨ ਵਿਖੇ ਚੱਲ ਰਹੀਆਂ ਏਸ਼ੀਅਨ ਖੇਡਾਂ ਵਿੱਚ ਭਾਰਤੀ ਅਥਲੀਟਾਂ ਨੇ ਮੈਡਲ ਜਿੱਤਣ ਵਿੱਚ ਤੇਜ਼ੀ ਲਿਆਂਦੀ ਹੈ। ਧੀਆਂ ਨੇ ਖਾਸ ਤੌਰ ਤੇ ਯਾਨੀ ਕਿ ਲੜਕੀਆਂ ਨੇ ਕਾਫੀ ਪ੍ਰਾਪਤੀਆਂ ਪਿਛਲੇ 24 ਘੰਟਿਆਂ ਦੌਰਾਨ ਕੀਤੀਆਂ ਨੇ। ਭਾਰਤ ਦੀ ਰਿਲੇ ਟੀਮ ਨੇ ਸੋਨੇ ਦਾ ਮੈਡਲ ਜਿੱਤਿਆ ਹੈ ਅਤੇ ਨਿਸ਼ਾਨੇਬਾਜ਼ ਨੀਰੂ ਟਾਂਡਾ ਨੇ ਮਹਿਲਾ ਟ੍ਰੈਪ ਮੁਕਾਬਲੇ ਵਿੱਚ ਇਤਿਹਾਸਕ ਸੋਨੇ ਦਾ ਮੈਡਲ ਜਿੱਤ ਕੇ ਭਾਰਤ ਨੂੰ ਇਸ ਮੁਕਾਬਲੇ ਦਾ ਪਹਿਲਾ ਗੋਲਡ ਦਵਾਇਆ ਹੈ। ਕੁੱਲ ਮਿਲਾ ਕੇ ਏਸ਼ੀਅਨ ਖੇਡਾਂ ਵਿੱਚ ਭਾਰਤ 52 ਮੈਡਲ ਜਿੱਤ ਚੁੱਕਾ ਹੈ ਅਤੇ ਮੈਡਲ ਸੂਚੀ ਦੇ ਟੌਪ 10 ਯਾਨੀ ਕਿ ਸਿਖਰਲੇ 10 ਦੇਸ਼ਾਂ ਵਿੱਚ ਪਹੁੰਚ ਗਿਆ। ਕ੍ਰਿਕਟ ਦੀ ਜੇਕਰ ਤੁਹਾਨੂੰ ਗੱਲ ਦੱਸੀਏ ਤਾਂ ਵੈਸਟ ਇੰਡੀਜ਼ ਦੀ ਟੀਮ ਭਾਰਤ ਦੇ ਦੌਰੇ ਉੱਤੇ ਆਈ ਹੋਈ ਹੈ ਅਤੇ ਭਾਰਤ ਅਤੇ ਵੈਸਟ ਇੰਡੀਜ਼ ਦਰਮਿਆਨ 3 ਮੈਚਾਂ ਦੀ 1 ਰੋਜ਼ਾ ਲੜੀ ਚੱਲ ਰਹੀ ਹੈ ਅਤੇ ਦੂਜਾ ਵਨਡੇ ਮੈਚ ਅੱਜ ਗੁਹਾਟੀ ਵਿਖੇ ਖੇਡਿਆ ਜਾਵੇਗਾ। ਇਸ ਤੋਂ ਪਹਿਲਾਂ ਤਿਰੁਵਨੰਤਪੁਰਮ ਵਿਖੇ ਹੋਏ ਪਹਿਲੇ ਮੁਕਾਬਲੇ ਵਿੱਚ ਭਾਰਤ ਨੇ ਵੈਸਟ ਇੰਡੀਜ਼ ਨੂੰ ਵੱਡੇ ਫਰਕ ਨਾਲ ਹਰਾ ਕੇ ਇਸ ਲੜੀ ਵਿੱਚ 1-0 ਦੀ ਅਗੇਤ ਹਾਸਲ ਕਰ ਲਈ ਸੀ। ਪੰਜਾਬ ਪੁਲਿਸ ਦੇ ਬਰਖਾਸਤ AIG ਰਾਜਜੀਤ ਸਿੰਘ ਹੁੰਦਲ ਨੂੰ 5 ਦਿਨਾਂ ਦਾ ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਉਹਨਾਂ ਦੇ ਰਿਮਾਂਡ ਵਿੱਚ 3 ਅਕਤੂਬਰ ਤੱਕ ਦਾ ਵਾਧਾ ਹੋਰ ਕਰ ਦਿੱਤਾ ਗਿਆ। ਪੰਜਾਬ ਵਿੱਚ ਇੱਕ ਹੋਰ ਦੁਖਦਾਈ ਘਟਨਾ ਵਾਪਰੀ। ਲੰਘੇਗਾ ਲਹਿਰਾ ਗਾਗਾ ਵਿੱਚ ਇੱਕ ਤੇਜ਼ ਰਫ਼ਤਾਰ ਕਾਰ ਨੇ ਸੈਰ ਕਰ ਰਹੇ ਬੱਚਿਆਂ ਨੂੰ ਦਰੜ ਦਿੱਤਾ ਜਿਸ ਵਿੱਚ 11 ਸਾਲ ਦੇ ਬੱਚੇ ਦੀ ਜਾਨ ਗਈ ਤੇ ਇੱਕ ਵਾਰ ਫਿਰ ਸੜਕ ਸੁਰੱਖਿਆ ਦਾ ਮੁੱਦਾ ਅਤੇ ਬੱਚਿਆਂ ਦੀ ਸੁਰੱਖਿਆ ਸੁਰੱਖਿਆ ਵਿੱਚ ਆਈ ਹੈ। ਅਤੇ ਸਮਰਾਲਾ ਵਿਖੇ ਇੱਕ ਗੈਰ ਕਾਨੂੰਨੀ ਨਸ਼ਾ ਛੁਡਾਊ ਕੇਂਦਰ ਦਾ ਪਰਦਾਫਾਸ਼ ਹੋਇਆ ਜਿੱਥੋਂ 132 ਨੌਜਵਾਨ ਛੁਡਾਏ ਗਏ ਨੇ। ਇਹ ਸੀ ਅੱਜ ਦਾ ਤਾਜ਼ਾ ਤਰੀਨ ਖ਼ਬਰਾਂ ਦਾ ਬੁਲੇਟਿਨ। ਇਜਾਜ਼ਤ ਦਿਓ, ਸਤਿ ਸ੍ਰੀ ਅਕਾਲ, ਧੰਨਵਾਦ, ਥੈਂਕ ਯੂ ਸੋ ਮਚ।

0: ਮੈਂ ਬਲਜਿੰਦਰ ਸਿੰਘ ਨਹਿਲ ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ। ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ, ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 ਐਂਡ 10।
1: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।
2: ਮੈਂ ਹਰਸਿਮਰਨ ਸਿੰਘ। ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ ਆਉਣ ਵਾਲੀ 26 ਅਕਤੂਬਰ ਨੂੰ। ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
1: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ।
3: ਹੱਸਦੇ ਗਾਉਂਦੇ ਮੁਸਕਰਾਉਂਦੇ ਚਿਹਰਿਆਂ ਦੀ ਪਹਿਚਾਣ, ਰੇਡੀਓ ਉਡਾਨ। ਗੱਲਾਂ, ਗੀਤ ਤੇ ਕਿੱਸੇ, ਕਹਾਣੀਆਂ ਦੀ ਉਡਾਨ, ਰੇਡੀਓ ਉਡਾਨ। ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਜਾਣ, ਰੇਡੀਓ ਉਡਾਨ। ਆਜੋ ਰਲ ਮਿਲ ਮਹਿਫਲ ਲਾਈਏ, ਇੱਕ ਦੂਜੇ ਦਾ ਪੁੱਛੀਏ ਹਾਲ, ਰੇਡੀਓ ਉਡਾਨ ਪ੍ਰਭ ਸਭ ਦੇ ਨਾਲ। ਦਰਿਆਵਾਂ ਤੋਂ ਨਹਿਰਾਂ ਤੱਕ, ਦਰਿਆਵਾਂ ਤੋਂ ਨਹਿਰਾਂ ਤੱਕ, ਪਿੰਡ ਕਸਬੇ ਤੇ ਸ਼ਹਿਰਾਂ ਤੱਕ, ਦਿਨ ਦੀ ਪਹਿਲੀ ਕਿਰਨ ਤੋਂ ਲੈ ਕੇ ਸਾਰੇ ਅੱਠੇ ਪਹਿਰਾਂ ਤੱਕ, ਖੂਹ ਦੀ ਠੰਡੀ ਰਾਤ ਤੋਂ ਲੈ ਕੇ ਹਾੜ ਦੇ ਸਿਖਰ ਦੁਪਹਿਰਾਂ ਤੱਕ, ਖੂਹ ਦੇ ਠੰਡੇ ਸ਼ੀਤਲ ਜਲ ਤੋਂ ਸੱਤ ਸਾਗਰ ਦੀਆਂ ਲਹਿਰਾਂ ਤੱਕ, ਕਹਿੰਦੀ ਕੌਣ ਅਜੀਜ਼ ਹੈ ਤੇਰਾ, ਆਪਣਿਆਂ ਤੋਂ ਗਹਿਰਾਂ ਤੱਕ, ਪੁੱਛਦੀ ਸੀ ਉਹ ਮੇਰਾ ਰੁਤਬਾ, ਮੈਂ ਕਿਹਾ ਤੇਰੇ ਪੈਰਾਂ ਤੱਕ, ਮੈਂ ਕਿਹਾ ਤੇਰੇ ਪੈਰਾਂ ਤੱਕ।
4: ਤਾਜ਼ੀਆਂ ਸਬਜ਼ੀਆਂ, ਫਰੈਸ਼ ਫਲ ਫਰੂਟ, ਵਧੀਆ ਗਰੋਸਰੀ ਤੇ ਇੰਡੀਆ ਤੋਂ ਆਇਆ ਤੁਹਾਡਾ ਮਨਪਸੰਦ ਸਮਾਨ ਮਿਲੇਗਾ ਹੁਣ ਵਧੀਆ ਰੇਟਸ ਤੇ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਅਨਾਜ ਮਾਂ। ਰੋਜ਼ ਦੀ ਗਰੋਸਰੀ ਹੋਵੇ, ਚਾਵਲ, ਦਾਲਾਂ, ਆਟਾ, ਦੇਸੀ ਘਿਓ, ਮਸਾਲੇ, ਟੀ, ਸਨੈਕਸ ਜਾਂ ਫਿਰ ਇੰਡੀਅਨ ਕਿਚਨ ਦਾ ਕੋਈ ਵੀ ਜ਼ਰੂਰੀ ਸਮਾਨ, ਸਭ ਕੁਝ ਮਿਲੇਗਾ ਅੰਡਰ 1 ਰੂਫ। ਫਰੈਸ਼ਨੈਸ, ਵੈਰਾਇਟੀ, ਕੁਆਲਿਟੀ ਤੇ ਵਧੀਆ ਪ੍ਰਾਈਸਿਸ ਲਈ ਅੱਜ ਹੀ ਵਿਜ਼ਿਟ ਕਰੋ ਅਨਾਜ ਮਾਂ, ਏਅਰਪੋਰਟ ਰੋਡ ਐਂਡ ਮੇਫੀਲਡ ਰੋਡ ਦੇ ਕਾਰਨਰ ਤੇ, ਐਟ 6141 ਮੇਫੀਲਡ ਰੋਡ, ਯੂਨਿਟ 42, ਏ ਬ੍ਰੈਂਪਟਨ। ਕਾਲ 9059288557। ਅਨਾਜ ਮਾਰਟ।
5: ਆਟੋ ਅਤੇ ਹੋਮ ਇੰਸ਼ੋਰੈਂਸ ਦੇ ਵੱਡੇ ਖਰਚਿਆਂ ਤੋਂ ਹੋ ਪਰੇਸ਼ਾਨ? ਹੁਣ ਸਮਾਂ ਹੈ ਵੱਡੀ ਬਚਤ ਕਰਨ ਦਾ। ਡੈਨਫੋਰਡਸ ਦੀ ਆਲ ਸਟੇਟ ਏਜੰਸੀ ਨਾਲ ਸਿੱਧਾ ਸੰਪਰਕ ਕਰੋ। ਆਟੋ ਅਤੇ ਘਰ ਦੀ ਇੰਸ਼ੋਰੈਂਸ ਨੂੰ ਬੰਡਲ ਤੇ ਗਰੁੱਪ ਕਰਕੇ ਤੁਸੀਂ $2,000 ਤੋਂ ਵੱਧ ਦੀ ਬਚਤ ਕਰ ਸਕਦੇ ਹੋ। ਇਹਨਾਂ ਕੋਲ ਵਿਸ਼ੇਸ਼ ਬੰਡਲ ਡਿਸਕਾਊਂਟ ਅਤੇ ਗਰੁੱਪ ਡਿਸਕਾਊਂਟ ਉਪਲਬਧ ਹਨ, ਜਿਨ੍ਹਾਂ ਨਾਲ ਪਹਿਲਾਂ ਹੀ ਬਹੁਤ ਸਾਰੇ ਪਰਿਵਾਰਾਂ ਦੀ ਬਚਤ ਹੋ ਚੁੱਕੀ ਹੈ। ਅੱਜ ਹੀ ਕਾਲ ਕਰੋ 4164475581 ਜਾਂ 4376045093। All State Insurance, ਤੁਹਾਡੀ ਸੁਰੱਖਿਆ, ਤੁਹਾਡੀ ਬੱਚਤ।
6: ਬ੍ਰੈਂਪਟਨ ਵਾਲਿਓ, ਹੁਣ ਮਹਿੰਗੇ ਪਰਫਿਊਮਾਂ ਤੇ $400-500 ਲਾਉਣ ਦੀ ਬਿਲਕੁਲ ਲੋੜ ਨਹੀਂ। ਰਾਇਲ ਪਰਫਿਊਮਸ ਦੀ ਹੋ ਚੁੱਕੀ ਹੈ ਗ੍ਰੈਂਡ ਓਪਨਿੰਗ। ਸਵਿਟਜ਼ਰਲੈਂਡ ਤੋਂ ਇੰਪੋਰਟ ਕੀਤੇ ਆਇਲਸ ਨਾਲ ਤਿਆਰ ਡਿਓਰ ਤੇ ਸ਼ਨੈਲ ਵਰਗੀ ਸੇਮ ਫ੍ਰੈਗਰੈਂਸ, ਜੋ ਚੱਲੇ 8 ਘੰਟਿਆਂ ਤੋਂ ਵੀ ਵੱਧ। ਹਰ ਪਰਫਿਊਮ ਸਿਰਫ $50 ਵਿੱਚ, ਅਤੇ ਰੇਡੀਓ ਉਡਾਨ ਦੇ ਸਰੋਤਿਆਂ ਲਈ ਖਾਸ ਧਮਾਕਾ, Buy 2 get 1 free, ਯਾਨੀ $100 ਚ 3 ਪਰਫਿਊਮ ਤੇ ਨਾਲ ਇੱਕ ਤੋਹਫਾ ਰੇਡੀਓ ਉਡਾਨ ਪ੍ਰਭ ਸੰਧੂ ਦਾ ਰੈਫਰੈਂਸ ਦੇਣ ਤੇ। ਆਪਣੇ ਆਪ ਨੂੰ ਫੁੱਲਾਂ ਦੀ ਤਰ੍ਹਾਂ ਮਹਿਕਾਓ। ਅੱਜ ਹੀ ਆਓ ਯੂਨਿਟ 9-1 ਰੀਗਨ ਰੋਡ, ਬ੍ਰੈਂਪਟਨ, ਸਿੱਖ ਸੰਗਤ ਗੁਰੂ ਘਰ ਦੇ ਨੇੜੇ, ਜਾਂ ਆਰਡਰ ਕਰੋ www.royalperfumes.co ਤੇ। ਕਾਲ ਕਰੋ 4373150701।
7: ਸਰਦੀ ਚ ਹੀਟ ਨੀ ਚਲਦੀ ਤੇ ਗਰਮੀ ਚ ਏਸੀ।
8: ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ।
7: ਏਸੀ, ਫਰਨੇਸ, ਗੈਸ ਲਾਈਨ, ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ, ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ। ਕਾਲ 647-706-6642-647-706-6640।
9: ਔਰ ਨਾਲ ਦੀ ਨਾਲ ਤੁਹਾਨੂੰ ਇੱਕ ਨੰਬਰ ਦੇ ਦਈਏ, ਜੇ ਤੁਸੀਂ ਘਰ ਵਾਸਤੇ, ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਜਾਂ ਤੁਸੀਂ ਬੇਸਮੈਂਟ ਵਾਸਤੇ ਅਪਲਾਈਂਸਿਸ ਲੱਭ ਰਹੇ ਸੀ, ਰੈਫਰਿਜਰੇਟਰ, ਡਿਸ਼ ਵਾਸ਼ਰ, ਸਟੋਵ, ਟੀਵੀ, ਬਿਲਟ ਇਨ ਅਪਲਾਈਂਸਿਸ, ਤੁਸੀਂ ਡ੍ਰੀਮ ਹੋਮ ਅਪਲਾਈਂਸਿਸ ਨੂੰ ਯਾਦ ਰੱਖੋ, 905-805-3000। ਡ੍ਰੀਮ ਹੋਮ ਅਪਲਾਈਂਸਿਸ, 905-805-3000। ਵਿਜ਼ਿਟ ਡ੍ਰੀਮ ਹੋਮ ਅਪਲਾਈਂਸਿਸ ਫਾਰ ਦੀ ਬੈਸਟ ਪ੍ਰਾਈਸ, ਬੈਸਟ ਡੀਲ ਐਂਡ ਬੈਸਟ ਗਿਫਟਸ। 905-805-3000, 2915 ਅਰਜੈਂਟੀਆ ਰੋਡ, ਮਿਸੀਸਾਗਾ। ਡ੍ਰੀਮ ਹੋਮ।

ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਹੈ, ਸਤਿਗੁਰ ਹੋਏ ਦਿਆਲ ਕਬ ਹੂੰ ਝੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਇਹ ਖੂਬਸੂਰਤ ਸ਼ਾਮ ਦੇ ਵਿੱਚ ਖੂਬਸੂਰਤ ਸਰੋਤਿਆਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ ਰੇਡੀਓ ਉੜਾ ਲੈ ਕੇ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ ਔਰ ਮੇਰਾ ਸਾਥੀ ਨੇ ਹਮੇਸ਼ਾ ਦੀ ਤਰ੍ਹਾਂ ਆਰ ਜੇ ਗੈਵੀ ਉਰਫ ਗੁਮਨਾਮ। ਸੁਣਨ ਵਾਲੇ ਸਾਰੇ ਦੋਸਤਾਂ ਨੂੰ, ਮਿੱਤਰਾਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਸਾਡੇ ਬਜ਼ੁਰਗਾਂ, ਸ਼ਹਿਨਸ਼ਾਹਾਂ ਨੂੰ, ਫੁੱਲਾਂ ਵਰਗੇ ਚਿਹਰਿਆਂ, ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਅਦਾਬ, ਸਤਿ ਸ੍ਰੀ ਅਕਾਲ ਅਤੇ ਨਮਸ਼।

ਬਸੰਤ ਦੀ ਇੱਕ ਖੂਬਸੂਰਤ ਸ਼ਾਮ ਆ। ਹਵਾ 'ਚ ਇੱਕ ਵੱਖਰਾ ਹੀ ਸਰੋਂ ਦੇ ਫੁੱਲਾਂ ਦਾ ਚਾਰ ਚੁਫੇਰੇ ਮਹਿਕ ਖਿੜੀ ਹੋਈ ਆ। ਚਾਰੇ ਪਾਸੇ ਚਹਿਲ ਪਹਿਲ ਹੋਈ ਹੋਈ ਆ। ਦੂਰ ਕਿਤੇ ਕੁਝ ਕਵਿਤ 'ਤੇ ਮੇਲੇ ਦੇ ਲਾਊਡ ਸਪੀਕਰਾਂ ਦੀ ਆਵਾਜ਼ ਆ ਰਹੀ ਆ। ਸ਼ੋਰ ਗੁੱਲ ਕਲਾਕਾਰਾਂ ਦੇ ਗੀਤਾਂ ਦੀ ਆਵਾਜ਼ ਆ ਰਹੀ ਅਤੇ ਬਹੁਤ ਸਾਰਾ ਇਕੱਠ ਇੱਕ ਵੱਗ ਉਸ ਮੇਲੇ ਵੱਲ ਨੂੰ ਤੁਰਦਾ ਜਾ ਰਿਹਾ। ਸੋਹਣੀਆਂ ਪੱਗਾਂ ਵਾਲੇ ਨੌਜਵਾਨ ਤੁਰਲੇ ਵਾਲੇ ਬੰਨ ਕੇ ਪਰਨੇ ਸੋਹਣੇ ਕੁੜਤੇ ਚਾਦਰੇ ਲਾ ਕੇ ਮੇਲੇ ਵੱਲ ਤੁਰੇ ਜਾਂਦੇ। ਸੋਹਣੀਆਂ ਮਟਿਆਰਾਂ ਪਰਾਂਦੀਆਂ ਲਾ ਕੇ ਸੋਹਣੇ ਸੋਹਣੇ ਸੂਟ ਪਾ ਕੇ ਮੇਲੇ ਵੱਲ ਨੂੰ ਕੂਚ ਕਰ ਰਹੇ ਨੇ ਅਤੇ ਇਹ ਸਭ ਰੰਗਾਂ ਵਿੱਚੋਂ ਮੇਰੀ ਨਿਗਾਹ ਪੈਂਦੀ ਹੈ ਇੱਕ ਨਿੱਕੇ ਜਿਹੇ ਜਵਾਕ 'ਤੇ। ਸੋਹਣੀ ਤੁਰਲੇ ਵਾਲੀ ਪੱਗ ਲਾਈ ਹੋਈ ਕੇਸਰੀ ਰੰਗ ਦੀ, ਕੁੜਤਾ ਚਾਦਰਾ ਪਾਇਆ ਹੋਇਆ, ਚਿਹਰੇ 'ਤੇ ਲਾਲੀਆਂ, ਆਪਣੇ ਮਾਪਿਆਂ ਦੇ ਨਾਲ ਮੇਲੇ ਵੱਲ ਜਾ ਰਿਹਾ। ਥੋੜ੍ਹੀ ਦੂਰ ਭੱਜਦਾ, ਫਿਰ ਪਿੱਛੇ ਵੱਲ ਦੇਖ ਕੇ ਕਹਿੰਦਾ, ਬਾਪੂ ਆ ਜਾਓ, ਛੇਤੀ ਆ ਜਾਓ, ਮੇਲਾ ਖਤਮ ਹੋ ਜਾਣਾ, ਛੇਤੀ ਆ ਜਾਓ। ਉਹਦੇ ਗੂਲ ਮਟੋਲ ਚਿਹਰੇ 'ਤੇ ਸਾਫ ਮੇਲੇ 'ਤੇ ਜਾਣ ਦਾ ਉਤਸ਼ਾਹ ਛਾਲਾਂ ਮਾਰ ਰਿਹਾ ਅਤੇ ਜਿਉਂ ਜਿਉਂ ਮੇਲਾ ਕਰੀਬ ਆਉਂਦਾ ਜਾਂਦਾ, ਰਸਤੇ 'ਚ ਉਹਦੇ ਕੰਨੀ ਪੀਪਣੀਆਂ ਵਾਜਿਆਂ ਦੀ ਆਵਾਜ਼ ਪੈਂਦੀ। ਜਦੋਂ ਉਹ ਬੱਚਾ ਉਹ ਆਵਾਜ਼ ਸੁਣਦਾ ਤਾਂ ਉਹਦੇ ਪੈਰ ਨਾ ਕਿਤੇ ਆਪੇ ਜੰਮ ਜਾਂਦੇ। ਉਹ ਜਦੋਂ ਦੇਖਦਾ ਉਹਦੇ ਸਾਹਮਣੇ ਇੱਕ ਖਿਡੌਣਿਆਂ ਦੀ ਖੂਬਸੂਰਤ ਜਿਹੀ ਦੁਕਾਨ ਹੁੰਦੀ। ਪਤਾ ਨਹੀਂ ਉਹਦੇ ਮਨ 'ਚ ਕੀ ਆਉਂਦਾ ਜਾਂ ਅੰਦਰੋਂ ਉਹਦੇ ਆਪ ਹੀ ਇੱਕ ਆਵਾਜ਼ ਨਿਕਲਦੀ, ਬਾਪੂ ਮੈਂ ਵੀ ਇਹ ਖਿਡੌਣਾ ਲੈਣਾ, ਦੇ ਕਿੰਨੇ ਕਿੰਨੇ ਸੋਹਣੇ ਖਿਡੌਣੇ। ਅੱਗੋਂ ਬਾਪੂ ਕਿਸੇ ਮਜਬੂਰੀ ਦਾ ਜਾਂ ਆਪਣੀ ਤੰਗੀ ਦਾ ਮਾਰਿਆ ਹੋਇਆ ਉਹਨੂੰ ਕੁਝ ਨਹੀਂ ਬੋਲਦਾ, ਬਸ ਇੱਕ ਅੱਖਾਂ ਦੀ ਘੂਰੀ ਦੇ ਕੇ ਚੁੱਪ ਕਰਵਾ ਦਿੰਦਾ। ਤੇ ਬੱਚਾ ਆਖਿਰ ਬੱਚਾ ਹੀ ਹੈ, ਉਹ ਫਿਰ ਜ਼ਿੱਦ ਕਰਦਾ, ਬਾਪੂ ਲੈ ਦੇ ਨਾ ਖਿਡੌਣੇ, ਮੈਨੂੰ ਆ ਪੀਪਣੀ ਲੈ ਦੇ, ਮੈਨੂੰ ਆ ਵਾਜਾ ਲੈ ਦੇ। ਤੇ ਬਾਪੂ ਅੱਗੋਂ ਜਿਵੇਂ ਸਬਰ ਦਾ ਬੰਨ ਤੋੜਦਾ ਹੋਇਆ ਬੱਚੇ ਨੂੰ ਖਿੱਚ ਕੇ ਪੈਂਦਾ, ਆ ਕੀ ਕਰਨਾ ਤੂੰ, ਕੀ ਕਰੇਗਾ, ਸਾਰੀ ਦਿਹਾੜੀ ਚੈਂ ਚੈਂ ਲਾਈ ਰੱਖੇਗਾ, ਸਾਰੀ ਦਿਹਾੜੀ ਚੈਂ ਚੈਂ ਲਾਈ ਰੱਖੇਗਾ, ਰੌਲਾ ਪਾਈ ਜਾਏਗਾ, ਚੁੱਪ ਕਰਕੇ ਚੱਲ ਮੇਲੇ ਵੱਲ। ਅਤੇ ਬੱਚਾ ਜਿਵੇਂ ਆਪਣੇ ਸਾਰੇ ਜਜ਼ਬਾਤ ਉੱਥੇ ਹੀ ਦੱਬ ਕੇ ਚੁੱਪ ਚੁਪੀਤੇ ਤੁਰ ਪੈਂਦਾ ਅਤੇ ਆਪਣੇ ਮਨ ਨੂੰ ਸ਼ਾਇਦ ਇੱਕ ਉੜਦੀ ਤਿੱਤਲੀ ਨੂੰ ਫੜਦਾ ਫੜਦਾ ਫਿਰ ਆਪਣੀ ਮਸਤ ਮੌਲ ਚਾਲ ਤੁਰਦਾ ਹੋਇਆ ਮੇਲੇ ਵੱਲ ਨੂੰ ਵੱਧਦਾ ਅਤੇ ਅੱਗੇ ਜਾ ਕੇ ਨਾ ਇੱਕ ਖੂਬਸੂਰਤ ਵਪਾਰੀ ਜਿਹਦੇ ਸਾਈਕਲ 'ਤੇ ਸੋਹਣੇ ਸੋਹਣੇ ਗੁਬਾਰੇ ਟੰਗੇ ਹੁੰਦੇ। ਜਦੋਂ ਗੁਬਾਰਿਆਂ ਨੂੰ ਦੇਖਦਾ ਉਹਦਾ ਜੀ ਕਰਦਾ, ਮੈਂ ਸਾਰੇ ਗੁਬਾਰੇ ਲੈ ਲਵਾਂ, ਮੈਂ ਸਾਰੀ ਦੁਕਾਨ ਖਰੀਦ ਲਵਾਂ। ਅਤੇ ਇਸ ਵਾਰ ਉਹ ਆਪਣੇ ਬਾਪੂ ਨੂੰ ਨਹੀਂ ਆਪਣੀ ਮਾਂ ਨੂੰ ਕਹਿੰਦਾ, ਮਾਂ ਮੈਨੂੰ ਆ ਗੁਬਾਰਾ ਲੈ ਦੇ, ਮੈਨੂੰ ਆ ਗੁਬਾਰਾ ਲੈ ਦੇ, ਦੇ ਕਿੰਨੇ ਸੋਹਣੇ ਸੋਹਣੇ ਗੁਬਾਰੇ। ਅਤੇ ਮਾਂ ਤਾਂ ਫਿਰ ਅਕਸਰ ਮਮਤਾ ਦੀ ਮੂਰਤ ਹੁੰਦੀ ਹੈ, ਮਾਂ ਕਿੱਥੇ ਜਵਾਕਾਂ ਨੂੰ ਝਿੜਕ ਸਕਦੀ ਹੈ। ਮਾਂ ਉਹਨੂੰ ਲਾਰਾ ਜਿਹਾ ਲਾ ਕੇ, ਕੋਈ ਨਹੀਂ ਪੁੱਤ ਅੱਗੇ ਦੇਖੀ, ਹੋਰ ਸੋਹਣੇ ਸੋਹਣੇ ਗੁਬਾਰੇ ਹੋਣਗੇ, ਤੈਨੂੰ ਅੱਗਿਓਂ ਲੈ ਦੂੰ। ਬੱਚਾ ਸ਼ਾਇਦ ਉਹ ਲਾਰਾ ਜਾਣਦੇ ਹੋਏ ਜਾਂ ਸ਼ਾਇਦ ਉਹ ਸੱਚੀ ਉਹਨੂੰ ਸੱਚ ਮੰਨ ਕੇ ਫਿਰ ਤੁਰ ਪੈਂਦਾ। ਜਿਵੇਂ ਹੀ ਮੇਲੇ 'ਚ ਵੜਦੇ ਆ, ਜਲੇਬੀਆਂ ਮਠਿਆਈਆਂ ਦੀ ਖੁਸ਼ਬੂ ਨਾ ਉਹਨੂੰ ਮੋਹ ਲੈਂਦੀ ਅਤੇ ਸਾਹਮਣੇ ਨਾ ਹਲਵਾਈ ਤਾਜ਼ੀਆਂ ਤਾਜ਼ੀਆਂ ਮਿੱਠੀਆਂ ਮਿੱਠੀਆਂ ਜਲੇਬੀਆਂ ਕੱਢ ਰਿਹਾ ਹੁੰਦਾ। ਜਦੋਂ ਦੇਖਦਾ ਕਿ
ਜੇ ਮਠਿਆਈ ਮੈਂ ਖਾਵਾਂ ਕਿੰਨਾ ਮਜ਼ਾ ਆ ਜਾਵੇ। ਅਤੇ ਫਿਰ ਉਹ ਹਿੰਮਤ ਜੀ ਆਪਣੀ ਇਕੱਠੀ ਕਰਕੇ ਫਿਰ ਆਪਣੇ ਬਾਪੂ ਨੂੰ ਕਹਿੰਦਾ, ਬਾਪੂ ਮੈਨੂੰ ਨਾ ਭੁੱਖ ਲੱਗੀ ਆ, ਮੈਨੂੰ ਬਰਫੀ ਖਵਾ ਦੇ। ਬਾਪੂ ਇਸ ਵਾਰ ਉਹਨੂੰ ਕੁਛ ਨਹੀਂ ਕਹਿੰਦਾ। ਬਾਪੂ ਬਸ ਇੱਕ ਫਿਰ ਉਹੀ ਘੂਰੀ ਜੀ ਵੱਟ ਕੇ ਉਹਦੀ ਬਾਂਹ ਫੜ ਕੇ ਉਹਨੂੰ ਝੰਜੋੜਦਾ ਹੋਇਆ ਅੱਗੇ ਲੈ ਤੁਰਦਾ। ਅਤੇ ਇਸ ਸਭ ਦੇ ਵਿੱਚ ਕਿਤੇ ਨਾ ਕਿਤੇ ਉਹ ਬਾਪੂ ਤੋਂ ਬਾਂਹ ਛਡਾ ਕੇ ਨਾ ਇੱਕ ਝੂਲੇ ਵੱਲ ਨੂੰ ਤੁਰਨ ਲੱਗ ਜਾਂਦਾ। ਇੱਕ ਉੱਚਾ ਸਾਰਾ ਚੰਡੋਲ ਜਿਹਦੇ 'ਚ ਕਿੰਨੇ ਹੀ ਰੰਗ, ਉਹਨੂੰ ਆਪਣੇ ਰੰਗਾਂ ਵੱਲ ਇੰਨਾ ਖੋਭ ਲੈਂਦੇ ਆ ਕਿ ਉਹਦੇ ਮੂੰਹ 'ਚੋਂ ਜਦੋਂ ਆਵਾਜ਼ ਨਿਕਲਦੀ ਹੈ ਨਾ, ਬਾਪੂ ਮੈਨੂੰ ਝੂਲਾ ਤਾਂ ਲੈ ਦੇ, ਅਤੇ ਪਿੱਛੋਂ ਨਾ ਉਹਨੂੰ ਕੋਈ ਜਵਾਬ ਨਹੀਂ ਮਿਲਦਾ। ਉਹਨੂੰ ਉਹਦੀ ਕਹੀ ਹੋਈ ਗੱਲ ਦਾ ਜਵਾਬ ਜਦੋਂ ਨਹੀਂ ਨਾ ਮਿਲਦਾ, ਉਹ ਇੱਕ ਵਾਰ ਫਿਰ ਕਹਿੰਦਾ, ਬਾਪੂ ਮੈਨੂੰ ਇਹ ਝੂਲਾ ਤਾਂ ਲੈ ਦੇ। ਅਤੇ ਜਦੋਂ ਪਿੱਛੇ ਦੇਖਦਾ ਉਹਦੇ ਪੈਰਾਂ ਥੱਲੋਂ ਜ਼ਮੀਨ ਹਿੱਲ ਜਾਂਦੀ, ਉਹਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਜਾਂਦੀ, ਕਿਉਂਕਿ ਬੇਬੇ ਬਾਪੂ ਉੱਥੇ ਨਹੀਂ ਹੁੰਦੇ। ਬੇਬੇ ਬਾਪੂ ਉਹਦੇ ਮੂੰਹ ਚੋਂ ਅਪਣਵਾ ਹੀ ਨਿਕਲਦਾ, ਬਾਪੂ ਬੇਬੇ। ਸਾਰਾ ਮੇਲਾ ਉਹਨੂੰ ਇੱਦਾਂ ਲੱਗਦਾ ਜਿਵੇਂ ਉਹ ਕਿਸੇ ਰੇਗਿਸਤਾਨ ਦੇ ਵਿੱਚ ਇੱਕ ਪਿਆਸਾ ਪਾਣੀ ਲੱਭ ਰਿਹਾ ਹੋਵੇ, ਅਤੇ ਉਹਦੇ ਲਈ ਉਹ ਪਾਣੀ ਸੀ ਉਹਦੇ ਬੇਬੇ ਬਾਪੂ। ਉਹਨੂੰ ਸਾਰਾ ਭੀੜ, ਅਣਪਛਾਤੇ ਚਿਹਰੇ ਇੱਦਾਂ ਲੱਗ ਰਹੇ ਸੀ ਜਿਵੇਂ ਉਹਨੂੰ ਖਾ ਜਾਣਗੇ, ਉਹਨੂੰ ਆਪਦੇ ਵਿੱਚ ਝੰਜੋੜ ਲੈਣਗੇ। ਉਹਨੂੰ ਸਾਰੀ ਭੀੜ ਇੱਕ ਦਰਿਆ ਲੱਗ ਰਹੀ ਸੀ ਜਿਹਦੇ ਵਿੱਚ ਕਿਤੇ ਨਾ ਕਿਤੇ ਉਹਦੇ ਬੇਬੇ ਬਾਪੂ ਗਵਾਚ ਗਏ ਸੀ। ਉਹਦੇ ਲਈ ਉਹ ਸਾਰਾ ਮਲਾਲ, ਉਹਦੀ ਸੋਹਣੀ ਪੱਗ, ਉਹਦਾ ਕੁੜਤਾ, ਲੱਭਦੇ ਲੱਭਦੇ ਬੇਬੇ ਬਾਪੂ ਕਰਦੇ ਕਰਦੇ ਧੂੜ ਮਿੱਟੀ ਵਿੱਚ ਲਿਬੜ ਜਾਂਦਾ, ਤੇ ਰੋ ਰੋ ਕੇ ਉੱਚੀ ਉੱਚੀ ਆਵਾਜ਼ਾਂ ਮਾਰਦਾ, ਬਾਪੂ ਬੇਬੇ ਮੈਨੂੰ ਮੇਰੀ ਮਾਂ ਦੇ ਦਿਉ, ਮੈਂ ਕੋਈ ਚੀਜ਼ ਨਹੀਂ ਮੰਗਦਾ, ਮੈਨੂੰ ਮੇਰੀ ਬੇਬੇ ਦੇ ਦਿਉ, ਮੈਨੂੰ ਮੇਰਾ ਬਾਪੂ ਦੇ ਦਿਉ, ਮੇਰਾ ਬਾਪੂ ਦੇਖਿਆ। ਅਤੇ ਇਹਨੇ ਨੂੰ ਆ ਕੇ ਜਦੋਂ ਮੇਰੇ ਪੈਰਾਂ 'ਚ ਵੱਜਦਾ ਨਾ, ਰੋਂਦਾ ਹੋਇਆ ਚਿਹਰਾ ਦੇਖ ਕੇ ਕਿਤੇ ਨਾ ਕਿਤੇ ਮੇਰਾ ਦਿਲ ਕੰਬ ਜਾਂਦਾ। ਮੈਂ ਉਹਨੂੰ ਕੁੱਛੜ ਚੁੱਕਦਾ ਅਤੇ ਮੈਂ ਸੋਚਦਾ, ਬੱਚਾ ਆ ਕਿਉਂ ਨਾ ਇਹਨੂੰ ਥੋੜ੍ਹੀ ਦੇਰ ਵਰਾਇਆ ਜਾਵੇ। ਮੈਂ ਉਹਨੂੰ ਉਸੇ ਹਲਵਾਈ ਦੀ ਦੁਕਾਨ 'ਤੇ ਲੈ ਜਾਂਦਾ ਕਿ ਸ਼ਾਇਦ ਕਿਤੇ ਨਾ ਕਿਤੇ ਉਹ ਚੁੱਪ ਕਰ ਜਾਵੇ। ਮੈਂ ਉਹਨੂੰ ਕਹਿੰਦਾ, ਬੇਟੇ ਮੈਨੂੰ ਦੱਸ ਤੈਨੂੰ ਜਲੇਬੀ ਪਸੰਦ ਹੈ, ਮੈਂ ਤੈਨੂੰ ਜਲੇਬੀ ਖਵਾ ਦਿੰਦਾ, ਤੈਨੂੰ ਮਠਿਆਈ ਪਸੰਦ ਹੈ, ਮੈਂ ਤੈਨੂੰ ਮਠਿਆਈ ਖਵਾ ਦਿੰਦਾ। ਬਟ ਉਹ ਜਵਾਕ ਦੇ ਮੂੰਹੋਂ ਇੱਕੋ ਹੀ ਗੱਲ ਆਉਂਦੀ ਹੈ, ਮੈਨੂੰ ਮੇਰੀ ਮਾਂ ਦੇ ਦਿਉ, ਮੈਨੂੰ ਮੇਰਾ ਬਾਪੂ ਦੇ ਦਿਉ। ਫਿਰ ਮੈਂ ਉਹਨੂੰ ਚੱਕ ਕੇ ਫਿਰ ਉਹ ਖਿਡੌਣੇ ਵਾਲੇ ਕੋਲ ਜਾਂਦਾ ਕਿ ਬੇਟੇ ਤੈਨੂੰ ਕੋਈ ਖਿਡੌਣਾ ਚਾਹੀਦਾ, ਆਹਦੇ ਕਿੰਨੇ ਸੋਹਣੇ ਸੋਹਣੇ ਖਿਡੌਣੇ, ਤੈਨੂੰ ਜਿਹੜਾ ਚਾਹੀਦਾ ਮੈਂ ਲੈ ਦੂੰ। ਉਹ ਕਹਿੰਦਾ, ਨਹੀਂ ਮੈਨੂੰ ਮੇਰੇ ਬੇਬੇ ਬਾਪੂ ਚਾਹੀਦੇ। ਮੈਂ ਉਹਨੂੰ ਚੱਕ ਕੇ ਉਹ ਗੁਬਾਰਿਆਂ ਵਾਲੇ ਕੋਲ ਲੈ ਜਾਂਦਾ ਕਿ ਦੱਸ ਜੇ ਤੈਨੂੰ ਸਾਰੇ ਗੁਬਾਰੇ ਚਾਹੀਦੇ ਮੈਂ ਤੈਨੂੰ ਸਾਰੇ ਗੁਬਾਰੇ ਲੈ ਦੂੰ, ਕਿਹੜਾ ਰੰਗ ਚਾਹੀਦਾ ਮੈਨੂੰ ਦੱਸ ਤੇ ਸਹੀ। ਉਹ ਕਹਿੰਦਾ, ਨਹੀਂ। ਉਹਦੇ ਮੂੰਹ 'ਚੋਂ ਇੱਕੋ ਆਵਾਜ਼, ਮੇਰੇ ਬੇਬੇ ਬਾਪੂ, ਮੇਰੇ ਬੇਬੇ ਬਾਪੂ, ਮੇਰੇ ਬੇਬੇ।

0: ਸੋ ਇਸ ਕਹਾਣੀ ਤੋਂ ਆਪਾਂ ਨੂੰ ਇਹ ਸਿੱਖਣ ਨੂੰ ਮਿਲਦਾ ਹੈ ਕਿ ਖੁਸ਼ੀਆਂ ਚੀਜ਼ਾਂ 'ਚ ਨਹੀਂ, ਅਸਲ ਖੁਸ਼ੀਆਂ ਉਹਨਾਂ ਚੀਜ਼ਾਂ 'ਚ ਨਹੀਂ ਜਿਨ੍ਹਾਂ ਪਿੱਛੇ ਆਪਾਂ ਭੱਜੇ ਫਿਰਦੇ ਹਾਂ। ਅਸਲ ਖੁਸ਼ੀਆਂ ਉਹ ਪਰਿਵਾਰ, ਉਹ ਆਪਣੇ ਜਿਨ੍ਹਾਂ ਨਾਲ ਆਪਾਂ ਉਹ ਚੀਜ਼ਾਂ ਦਾ ਆਨੰਦ ਮਾਣਨਾ ਚਾਹੁੰਦੇ ਹਾਂ।
1: ਕਿਆ ਬਾਤ ਆ,
0: ਉਹ ਅਸਲ ਖੁਸ਼ੀ ਹੈ। ਕਿਉਂ ਨਾ ਆਪਾਂ ਉਹਨਾਂ ਚੀਜ਼ਾਂ ਪਿੱਛੇ ਭੱਜਦੇ ਹੋਏ ਕਿਤੇ ਨਾ ਕਿਤੇ ਗਵਾਚ ਰਹੇ ਹਾਂ।
1: ਉਹ ਜਿਹੜੇ ਬੱਚੇ ਦੀ ਗੱਲ ਗੁਮਨਾਮ ਕਰ ਗਿਆ ਨਾ, ਉਹ ਬੱਚਾ ਕਿਤੇ ਨਾ ਕਿਤੇ ਸਾਡੇ ਸਾਰਿਆਂ ਦੇ ਅੰਦਰ ਆ। ਔਰ ਉਹ ਬੱਚੇ ਨੂੰ ਆਖਿਰ ਦੇ ਵਿੱਚ ਉਹੀ ਪਛਤਾਵਾ ਹੋਣਾ ਜਿਹੜਾ ਉਸਨੂੰ ਬਚਪਨ 'ਚ ਹੋਇਆ, ਅਤੇ ਸਾਨੂੰ ਸਾਡੇ ਅੰਦਰਲੇ ਬੱਚੇ ਨੂੰ ਆਪਣੀ ਉਮਰ ਦੇ ਅਖੀਰਲੇ ਪੜਾਅ ਦੇ ਵਿੱਚ ਹੋਣਾ। ਅਸੀਂ ਵੀ ਕਈ ਵਾਰ ਦੁਨੀਆ ਦੀ ਭੱਜ ਦੌੜ ਦੇ ਵਿੱਚ, ਮੈਂ ਰਿਸ਼ਤਿਆਂ ਦੀ ਗੱਲ ਕਰਦਾ ਹੁੰਦਾ ਅਕਸਰ, ਅਤੇ ਜਦੋਂ ਦੁਨੀਆ ਦੀ ਭੱਜ ਦੌੜ ਦੇ ਵਿੱਚ ਸਾਰੇ ਖਿਡੌਣਿਆਂ ਤੋਂ ਸਾਡਾ ਮਨ ਭਰ ਗਿਆ ਨਾ, ਗੱਡੀਆਂ, ਘਰ, ਕਾਰਾਂ, ਕੋਠੀਆਂ, ਜ਼ਮੀਨਾਂ, ਜਾਇਦਾਦਾਂ, ਉਦੋਂ ਫਿਰ ਅਸੀਂ ਲੱਭਣਾ ਕਿ ਸਾਡੇ ਰਿਸ਼ਤੇ ਕਿੱਧਰ ਗਏ।
0: ਜੀ ਬਿਲਕੁਲ,
1: ਸਾਡਾ ਬਾਪੂ, ਸਾਡੀ ਬੇਬੇ, ਸਾਡਾ ਭਰਾ, ਸਾਡੀ ਭੈਣ, ਫਿਰ ਅਸੀਂ ਉਹਨਾਂ ਰਿਸ਼ਤਿਆਂ ਦੀ ਅਹਿਮੀਅਤ ਨੂੰ ਸਮਝ ਪਾਉਣਾ, ਪਰ ਉਦੋਂ ਤੱਕ ਬਹੁਤ ਲੇਟ ਹੋ ਜਾਣਾ,
0: ਬਹੁਤ ਦੇਰ ਹੋਈ।
1: ਸੋ ਮੈਂ ਖੁਦ ਗਮਨਾਮ ਦੀ ਕਹਾਣੀ ਸੁਣਨ ਲੱਗ ਗਿਆ ਸੀ, ਬਹੁਤ ਖੂਬਸੂਰਤ, ਬਹੁਤ ਉਮਦਾ। ਰਿਸ਼ਤਿਆਂ ਦੀ ਗੱਲ ਜਦੋਂ ਜਦੋਂ ਵੀ ਕਰੀਦੀ ਹੈ ਨਾ, ਉਦੋਂ ਆਪਣੇ ਆਪ ਨੂੰ ਬੜਾ ਛੋਟਾ ਮਹਿਸੂਸ ਕਰੀਦਾ, ਕਿਉਂਕਿ ਅਸੀਂ ਰਿਸ਼ਤਿਆਂ ਨੂੰ ਛੋਟਾ ਹੀ ਬਹੁਤ ਕਰਤਾ। ਸਾਨੂੰ ਅੱਜ ਕੱਲ੍ਹ ਦੀ ਚਮਕ ਦਮਕ ਵਾਲੀ ਜ਼ਿੰਦਗੀ ਨੇ ਨਾ ਸਾਨੂੰ ਸਿਆਣੇ ਹੀ ਇੰਨੇ ਕਰਤਾ, ਸਾਨੂੰ ਸਾਰੇ ਰਿਸ਼ਤੇ ਝੂਠੇ ਲੱਗਣ ਲੱਗ ਗਏ ਆ, ਸਾਨੂੰ ਸਾਰੇ ਰਿਸ਼ਤੇ ਹੀ ਮਤਲਬ ਹੀ ਲੱਗਦੇ ਆ, ਸਾਨੂੰ ਲੱਗਦਾ ਕਿ ਹਰ ਬੰਦਾ ਆਪਣਾ ਮਤਲਬ ਕੱਢ ਰਿਹਾ। ਪਰ ਅਸੀਂ ਕਦੀ ਬ੍ਰੇਕਾਂ ਮਾਰਦੇ ਹੀ ਨਹੀਂ, ਭੱਜੇ ਜਾਂਦੇ ਹਾਂ, ਅਸੀਂ ਰੁਕਦੇ ਖੁਦ ਨਹੀਂ, ਅਤੇ ਦੁਨੀਆ ਸਾਨੂੰ ਤੇਜ਼ ਲੱਗਦੀ ਆ। ਸੋ 905-673-3337 905-673-3337 'ਤੇ ਗੱਲਾਂ ਬਾਤਾਂ ਹੋ ਰਹੀਆਂ, 905-673-3337। ਜਿਹੜੇ ਰੇਡੀਓ ਪ੍ਰੋਗਰਾਮ ਉਡਾਨ ਦੇ ਨਾਲ AM 530 ਤੋਂ ਪ੍ਰਭ ਸੰਧੂ ਦੇ ਨਾਲ, ਔਰ ਇਸ ਕਹਾਣੀ ਨੂੰ ਤੁਹਾਡੇ ਤੱਕ ਲੈ ਕੇ ਆਏ ਸੀ ਵੀ RJ ਗੈਵੀ, ਗੁਮਨਾਮ। ਗੁਮਨਾਮ ਨਹੀਂ ਹੁਣ ਪਿੱਛਾ ਛੱਡਦਾ। ਸਟੂਡੀਓ ਦੀ ਘੜੀ ਦੇ ਮੁਤਾਬਕ 9:20 ਹੋ ਚੁੱਕੇ, ਤੁਹਾਡਾ ਸਾਡਾ ਸਾਥ ਹੁਣ ਤੋਂ ਲੈ ਕੇ 10 ਵਜੇ ਤੱਕ ਬਣਿਆ ਰਹਿਣਾ। ਸੰਧੂ ਸਾਹਿਬ ਸਾਡੇ ਨਾਲ ਜੁੜ ਚੁੱਕੇ ਨੇ ਨਵ ਏਅਰ ਕੰਫਰਟ ਤੋਂ। ਸੰਧੂ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਕੀ ਹਾਲ ਚਾਲ?
2: ਸਤਿ ਸ਼੍ਰੀ ਅਕਾਲ ਜੀ, ਮੈਂ ਪੂਰੀ ਕਹਾਣੀ ਸੁਣੀ ਹੈ। ਅਸਲ 'ਚ ਅਸੀਂ ਉਹ ਲੋਕ ਹਾਂ ਜਿਹੜੇ ਥੋੜ੍ਹਾ ਕੁ ਰੱਜੇ ਹੈ, ਅਸੀਂ ਉਹ ਲੋਕ ਹਾਂ ਜਿਹੜੇ ਬਚਪਨ 'ਚ ਆਮ ਪ੍ਰਬੰਧ ਲੋਕ ਹਾਂ। ਮੇਰਾ ਮਾਂ ਪਿਓ ਅਨਪੜ੍ਹ ਜੀ, ਅੱਜ ਰੱਬ ਦੀ ਕਿਰਪਾ ਨਾਲ ਅਸੀਂ ਬਹੁਤ ਕੁਛ ਕਰਦੇ ਹਾਂ, ਪਰ ਉਹ ਜ਼ਿੰਦਗੀ ਜੋ ਪੰਜਾਬ ਨੇ ਕਹੀ ਹੈ, ਅੱਜ ਵੀ ਨਹੀਂ ਯਾਦ ਆ ਕਿ ਕਦੇ ਸਾਨੂੰ ਖਿਡੌਣਾ ਮਿਲ ਜੇ, ਕਦੇ ਚਾਹ ਨਾ ਕੁਛ ਲੈ ਲਏ। ਬਾਕੀ ਉਹ ਜੋ ਗਮਨਾਮ ਨੇ ਕਿਹਾ, ਮੈਂ ਤਾਂ ਗਹਿਰੀ ਹੋ ਗਿਆ ਹੁਣ।
1: ਮੁੰਡਾ ਪਿੰਡ ਦਾ ਸੀ, ਸ਼ਹਿਰ ਜਾ ਕੇ ਸ਼ਹਿਰੀ ਹੋ ਗਿਆ, ਤੇ ਰੇਡੀਓ ਡਾਨ ਤੇ ਆ ਕੇ ਗੁਮਨਾਮ ਤੋਂ ਗੈਰੀ ਹੋ ਗਿਆ।
2: ਗੈਰੀ ਹੋ ਗਿਆ, ਕੀ ਕਰਿਓ, ਖਿਰੇ ਹਮੇਸ਼ਾ ਹੀ ਜੰਮਦੇ ਸੀ ਸ਼ਿਰਸ਼ਾ, ਮੇਰ ਘਰਾਂ ਚ ਕਦੇ ਨੀ ਉਹ ਜੰਮਦੇ ਸੀ ਸੰਘਰਸ਼। ਮੈਂ ਮੇਰਾ ਮਾਂ ਪੜ੍ਹਿਆ ਚੱਚਾ, ਮੇਰੇ ਮਾਂ ਪੜ੍ਹਿਆ ਨੀ, ਪਰ ਸੰਘਰਸ਼ ਕੀਤਾ ਥੋੜਾ, ਸਿਰਫ ਥੋੜੀ ਤੇ ਜ਼ਿੰਦਗੀ ਹੈ, ਸਿਰਫ ਸਬੂਤ ਤਾਂ ਜ਼ਿੰਦਗੀ ਨਹੀਂ ਹੈਗੀ। ਮੰਨ ਕੇ ਚੱਲੋ,
1: ਬਹੁਤ ਸ਼ੁਕਰੀਆ ਸਰ। ਸਾਹਿਬ ਥੈਂਕ ਯੂ ਸੋ ਮਚ। ਸੰਤ ਸਾਹਿਬ ਬਹੁਤ ਸਿਆਣੀਆਂ ਗੱਲਾਂ ਕਰਦੇ ਨੇ ਅਕਸਰ 6 ਵਜੇ ਤੋਂ ਬਾਅਦ। ਨਹੀਂ ਬਿਲਕੁਲ, ਸੰਤ ਸਾਹਿਬ ਆਲਵੇਜ਼ ਖੁਦ ਬੜੇ ਅਮੇਜ਼ਿੰਗ ਪਰਸਨ ਨੇ, ਔਰ ਬਹੁਤ ਨਾਪ ਧੋਪ ਕੇ ਬੋਲਦੇ ਨੇ, ਨਾਪ ਤੋਲ ਕੇ, ਮਾਫ਼ ਕਰਨਾ। 905-673-3337 905-673-3337 ਖੂਬਸੂਰਤ ਜਿਹਾ ਸੌਂਗ ਸੁਣ ਕੇ ਉਸ ਤੋਂ ਬਾਅਦ ਫਿਰ ਵਾਪਸ ਆਉਣੇ ਆ, ਖੂਬਸੂਰਤ ਜਿਹੀਆਂ ਗੱਲਾਂ। ਜੁੜਿਓ ਰੇਡੀਓ ਪ੍ਰੋਗਰਾਮ ਉਡਾਨ ਦੇ ਨਾਲ AM 530 ਤੋਂ ਪ੍ਰਭ ਸੰਤ ਦੇ ਨਾਲ।
3: ਜਿੱਥੋਂ ਜ਼ਿੰਦਗੀ ਜੀਣੀ ਸਿੱਖੀ ਉੱਥੋਂ ਕਦੇ ਨਹੀਂ ਭੱਜੀਦਾ, ਜੌਲ ਸਿਆਂ ਬਸ ਸਿੱਖਦਾ ਰਹੋਏ ਇਸ ਉਮਰੇ ਨਹੀਂ ਰੱਜੀਦਾ। ਅੱਜ ਵੀ ਕਾਲਜ ਅੱਗੋਂ ਲੰਘੀਏ ਆਪੇ ਸਿਰਜਿਆ ਝੁੱਕ ਜਾਂਦਾ, ਕਿੱਥੇ ਨਿਕਲੇ ਦਿਲ ਚੋਂ ਕਾਲਜ ਬੰਦਾ ਮੁੱਕਦਾ ਮੁੱਕ ਜਾਂਦਾ, ਬੰਦਾ ਮੁੱਕਦਾ ਮੁੱਕ।

0: ਰੋਜ਼ ਥੀਏਟਰ ਦੀ ਵੈਬਸਾਈਟ ਤੋਂ ਟਿਕਟ ਤੁਹਾਨੂੰ ਮਿਲ ਜਾਣੀਆਂ। ਬਹੁਤ ਹੀ ਜਾਣਕਾਰੀ ਲਈ ਤੁਸੀਂ ਰੇਡੀਓ ਉਡਾਨ ਇੰਸਟਾਗ੍ਰਾਮ 'ਤੇ ਡੀਐਮ ਕਰ ਸਕਦੇ ਹੋ ਮੈਨੂੰ, ਜਾਂ ਤੁਸੀਂ 437-800-0001 'ਤੇ ਗੱਲਬਾਤ ਕਰ ਸਕਦੇ ਹੋ। 437-870-0001 'ਤੇ
1: ਸਬਜ਼ੀਆਂ, ਫਰੈਸ਼ ਫਲ ਫਰੂਟ, ਵਧੀਆ ਗਰੋਸਰੀ ਤੇ ਇੰਡੀਆ ਤੋਂ ਆਇਆ ਤੁਹਾਡਾ ਮਨਪਸੰਦ ਸਮਾਨ ਮਿਲੇਗਾ ਹੁਣ ਵਧੀਆ ਰੇਟਸ ਤੇ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਅਨਾਜ ਮਾਰ। ਰੋਜ਼ ਦੀ ਗਰੋਸਰੀ ਹੋਵੇ, ਚਾਵਲ, ਦਾਲਾਂ, ਆਟਾ, ਦੇਸੀ ਘਿਓ, ਮਸਾਲੇ, ਟੀ, ਸਨੈਕਸ ਜਾਂ ਫਿਰ ਇੰਡੀਅਨ ਕਿਚਨ ਦਾ ਕੋਈ ਵੀ ਜ਼ਰੂਰੀ ਸਮਾਨ, ਸਭ ਕੁਝ ਮਿਲੇਗਾ ਅੰਡਰ ਵਨ ਰੂਫ। ਫਰੈਸ਼ਨੈਸ, ਵੈਰਾਇਟੀ, ਕੁਆਲਿਟੀ ਤੇ ਵਧੀਆ ਪ੍ਰਾਈਸ। ਵਿਜ਼ਿਟ ਕਰੋ ਅਨਾਜ ਮਾਰ, ਏਅਰਪੋਰਟ ਰੋਡ ਐਂਡ ਮੇਫੀਲਡ ਰੋਡ ਦੇ ਕਾਰਨਰ ਤੇ, ਐਟ 6141 ਮੇਫੀਲਡ ਰੋਡ, ਯੂਨਿਟ 42, ਏਬਰਾਮਟਨ। ਕਾਲ 905-928-8557। ਅਨਾਜ ਮਾਰ।
2: ਆਟੋ ਅਤੇ ਹੋਮ ਇੰਸ਼ੋਰੈਂਸ ਦੇ ਵੱਡੇ ਖਰਚਿਆਂ ਤੋਂ ਹੋ ਪਰੇਸ਼ਾਨ? ਹੁਣ ਸਮਾਂ ਹੈ ਵੱਡੀ ਬਚਤ ਕਰਨ ਦਾ। ਡੈਨਫੋਰਥ ਦੀ ਆਲ ਸਟੇਟ ਏਜੰਸੀ ਨਾਲ ਸਿੱਧਾ ਸੰਪਰਕ ਕਰੋ। ਆਟੋ ਅਤੇ ਘਰ ਦੀ ਇੰਸ਼ੋਰੈਂਸ ਨੂੰ ਬੰਡਲ ਤੇ ਗਰੁੱਪ ਕਰਕੇ ਤੁਸੀਂ $2,000 ਤੋਂ ਵੱਧ ਦੀ ਬਚਤ ਕਰ ਸਕਦੇ ਹੋ। ਇਹਨਾਂ ਕੋਲ ਵਿਸ਼ੇਸ਼ ਬੰਡਲ ਡਿਸਕਾਊਂਟ ਅਤੇ ਗਰੁੱਪ ਡਿਸਕਾਊਂਟ ਉਪਲਬਧ ਹਨ, ਜਿਨ੍ਹਾਂ ਨਾਲ ਪਹਿਲਾਂ ਹੀ ਬਹੁਤ ਸਾਰੇ ਪਰਿਵਾਰਾਂ ਦੀ ਬਚਤ ਹੋ ਚੁੱਕੀ ਹੈ। ਅੱਜ ਹੀ ਕਾਲ ਕਰੋ 416-447-5581 ਜਾਂ 437-604-5093। ਆਲ ਸਟੇਟ ਇੰਸ਼ੋਰੈਂਸ, ਤੁਹਾਡੀ ਸੁਰੱਖਿਆ, ਤੁਹਾਡੀ ਬਚਤ।
3: ਬ੍ਰੈਂਪਟਨ ਵਾਲਿਓ, ਹੁਣ ਮਹਿੰਗੇ ਪਰਫਿਊਮਾਂ ਤੇ $400-500 ਲਾਉਣ ਦੀ ਬਿਲਕੁਲ ਲੋੜ ਨਹੀਂ। ਰਾਇਲ ਪਰਫਿਊਮਸ ਦੀ ਹੋ ਚੁੱਕੀ ਹੈ ਗ੍ਰੈਂਡ ਓਪਨਿੰਗ। ਸਵਿਟਜ਼ਰਲੈਂਡ ਤੋਂ ਇੰਪੋਰਟ ਕੀਤੇ ਆਇਲਸ ਨਾਲ ਤਿਆਰ ਡਿਓਰ ਤੇ ਸ਼ਨੈਲ ਵਰਗੀ ਸੇਮ ਫ੍ਰੈਗਰੈਂਸ, ਜੋ ਚੱਲੇ 8 ਘੰਟਿਆਂ ਤੋਂ ਵੀ ਵੱਧ। ਹਰ ਪਰਫਿਊਮ ਸਿਰਫ $50 ਵਿੱਚ, ਅਤੇ ਰੇਡੀਓ ਉਡਾਨ ਦੇ ਸਰੋਤਿਆਂ ਲਈ ਖਾਸ ਧਮਾਕਾ, ਬਾਈ 2 ਗੈਟ 1 ਫ੍ਰੀ, ਯਾਨੀ $100 ਚ 3 ਪਰਫਿਊਮ ਤੇ ਨਾਲ ਇੱਕ ਤੋਹਫਾ ਰੇਡੀਓ ਉਡਾਨ ਪ੍ਰਭ ਸੰਧੂ ਦਾ ਰੈਫਰੈਂਸ ਦੇਣ ਤੇ। ਆਪਣੇ ਆਪ ਨੂੰ ਫੁੱਲਾਂ ਦੀ ਤਰ੍ਹਾਂ ਮਹਿਕਾਓ। ਅੱਜ ਹੀ ਆਓ ਯੂਨਿਟ 9-1 ਰੀਗਨ ਰੋਡ, ਬ੍ਰੈਂਪਟਨ, ਸਿੱਖ ਸੰਗਤ ਗੁਰੂ ਘਰ ਦੇ ਨੇੜੇ, ਜਾਂ ਆਰਡਰ ਕਰੋ www.royalperfumes.co ਤੇ।
0: ਜੀ ਸਰ, ਸਤਿ ਸ੍ਰੀ ਅਕਾਲ। 0418 ਤੁਸੀਂ ਆਨਰ ਹੋ ਜੀ, ਕੀ ਹਾਲ ਚਾਲ?
4: ਸਤਿ ਸ੍ਰੀ ਅਕਾਲ ਜੀ ਸੰਧੂ ਸਾਹਿਬ, ਹਾਲ ਬਹੁਤ ਵਧੀਆ
0: ਜੀ। ਸਰ ਕੀ ਹਾਲ ਚਾਲ?
4: ਬਸ ਬੇਨਤੀ ਕਰਨੀ ਹੈ ਇੱਕ
0: ਜੀ ਸਰ, ਹੁਕਮ।
4: ਤੁਸੀਂ ਰੇਡੀਓ ਚਲਾਉਂਦੇ ਹੋ, ਬਹੁਤ ਜ਼ਿੰਮੇਵਾਰ ਬੰਦੇ ਹੋ ਔਰ ਬਹੁਤ ਵਧੀਆ ਸਾਡਾ ਰੇਡੀਓ ਸੁਣਦੇ ਆ
0: ਜੀ ਸਰ।
4: ਤੁਸੀਂ ਪਲੀਜ਼ ਨਾ ਕਿਸੇ ਤੇ ਨਾ ਕਟਾਕਸ਼ ਨਾ ਕਰਿਆ ਕਰੋ, ਕਿਸੇ ਚੋਟ ਨਾ ਕਰਿਆ ਕਰੋ। ਆਹ 6 ਵਜੇ ਤੋਂ ਬਾਅਦ ਐਂ ਬੋਲਦਾ ਐ ਤਾਂ ਉਹ ਨਾ ਥੋੜਾ ਗੱਲ ਉੱਥੇ ਦੂਜੇ ਪਾਸੇ ਚਲ ਜਾਂਦੀ ਹੈ, ਪਹਿਲਾਂ ਸਿੱਟ ਕਰ ਦਿੰਦੇ ਆਪਾਂ ਤੇ ਫਿਰ
0: ਮੈਂ ਫਿਰ 6 ਵਜੇ ਤੋਂ ਬਾਅਦ ਸੱਚ ਹੀ ਕਿਹਾ ਜੀ।
4: ਤੁਹਾਡੀ
0: ਮਰਜ਼ੀ। ਥੈਂਕ ਯੂ ਸੋ ਮਚ। ਜੀ ਕੁਲਦੀਪ ਜੀ, ਸਤਿ ਸ੍ਰੀ ਅਕਾਲ। ਸਰਪੰਚ ਸਾਹਿਬ, ਕੀ ਹਾਲ ਚਾਲ? ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ
5: ਅਕਾਲ ਜੀ, ਮਹਿੰਗਾ ਸਿੰਘਾਂ ਨੇ ਬੋਲੇ ਹੁੰਦੇ ਜਿਵੇਂ ਆਪਾਂ ਕੱਲ ਛੱਲਾ ਜਾਂ ਦੂਜਾ ਪਰਸੋਂ ਚੌਕ ਕਰ ਰਹੇ ਸੀ ਨਾ
0: ਜੀ,
5: ਮਹਿੰਗਾ ਸਿੰਘਾਂ ਨੇ ਬੋਲੇ। ਮੈਂ ਵੀ ਸਿੰਘ ਦੱਸਣੇ ਚਾਹੀਦੇ ਸੰਗਤ ਨੂੰ, ਹੈਨਾ?
0: ਮੈਨੂੰ ਦੁਬਾਰਾ ਪਲੀਜ਼ ਰਿਪੀਟ ਕਰੋਗੇ?
5: ਲਹਿੰਗਾ ਸਿੰਘਾਂ ਨੇ ਬੋਲੇ ਹੁੰਦੇ ਕਿ ਲਹਿੰਗਾ ਸਿੰਘਾਂ ਨੇ ਬੋਲੇ
0: ਬੋਲੇ ਹਾਂਜੀ ਬੋਲੇ ਬੋਲੇ
5: ਬੋਲਣਾ ਬੋਲੀ ਜੀ ਨੂੰ ਕਹਿ ਲਈਏ ਟਿਕਟ
0: ਜੀ
5: ਵਾਂਢੇ ਜਾਣਾ ਸੀ ਰੂਪਗੁਰ ਘੁੰਡ ਕੱਢ ਗਈ, ਇਹਨਾਂ ਦੇ ਮੀਨਿੰਗ ਕਿਸੇ ਨੂੰ ਪਤਾ ਹੋਣਗੇ।
0: ਉਹ ਮੈਨੂੰ ਲੱਗਦਾ ਕਿ ਉਹਨਾਂ ਦੇ ਜਿਹੜੀ ਗਿਣਤੀ ਹੁੰਦੀ ਹੈ ਉਹਨਾਂ ਨੂੰ ਵੀ ਉਹਨਾਂ ਦੇ 1.25 ਲੱਖ
5: ਕਰੋੜ
0: ਉਹ ਚੀਜ਼ਾਂ ਤੇ ਗੱਲਬਾਤ ਨਹੀਂ ਪਤਾ ਹੋਣੀ ਕਿਸੇ ਨੂੰ। ਕੋਈ ਜਿਹੜਾ ਨਿੰਗਾ ਸਿੰਘਾਂ ਦੇ ਫੌਜਾਂ ਦੇ ਜਿਹੜਾ ਨਾਲ ਰਿਹਾ ਆ ਉਹਨਾਂ ਨੂੰ ਉਹਨਾਂ ਚੀਜ਼ਾਂ ਪਤਾ ਹੋਣਾ
5: ਨਹੀਂ। ਕਈ ਕੁਛ ਚੀਜ਼ਾਂ ਦੇ ਜਿਵੇਂ ਚਲੋ ਮੈਨੂੰ ਪਤਾ, ਜਿਵੇਂ ਕਈ ਚਲੋ ਮੈਂ ਵਿੱਚ ਹੋਰ ਸਿੰਘ ਵੀ ਆ ਜਾਂਦੇ ਪਤਾ ਲੱਗਦਾ ਜੀ ਸਰ।
0: ਹਾਂਜੀ ਬਿਲਕੁਲ ਬਿਲਕੁਲ ਬਿਲਕੁਲ ਕਰਦੇ ਕਿਸੇ ਨੂੰ ਬਿਲਕੁਲ। ਬਹੁਤ ਸ਼ੁਕਰੀਆ।
5: ਠੀਕ ਹੈ ਜੀ, ਠੀਕ ਹੈ,
0: ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ।
1: ਆਨ ਪ੍ਰਭਸੰਧੂ ਦੇ ਨਾਲ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ BDS ਪੇਂਟਿੰਗ, ਇੱਕ ਵਧੀਆ ਪੇਂਟਿੰਗ ਸਰਵਿਸ। BDS ਹੋਮ ਪੇਂਟਿੰਗ ਹਾਜ਼ਰ ਹੈ ਤੁਹਾਡੇ ਘਰ, ਬੇਸਮੈਂਟ ਤੇ ਕਮਰਸ਼ੀਅਲ ਯੂਨਿਟ ਨੂੰ ਨਵਾਂ ਬਣਾਉਣ ਲਈ, ਨਵੇਂ ਰੰਗਾਂ ਨਾਲ ਚਮਕਾਉਣ ਲਈ। ਪ੍ਰੋਫੈਸ਼ਨਲ ਪੇਂਟਿੰਗ ਸਰਵਿਸਿਜ਼, ਚਾਹੇ ਹੋਵੇ ਸਪਰੇ ਪੇਂਟਿੰਗ, ਕਿਚਨ ਕੈਬਨਿਟ ਰੀਫਿਨਿਸ਼ਿੰਗ, ਡਰਾਈਵਾਲ ਰਿਪੇਅਰ ਤੇ ਸਟੱਕੋ ਰਿਮੂਵਲ, ਡੈਕ ਤੇ ਫੈਂਸ ਪੇਂਟਿੰਗ, ਫਿਨਿਸ਼ਡ ਬੇਸਮੈਂਟ, ਹਾਰਡਵੁੱਡ ਤੇ ਲੈਮੀਨੇਟ ਫਲੋਰਿੰਗ। ਘਰ ਕਮਰਸ਼ੀਅਲ ਜਾਂ ਇੰਡਸਟਰੀਅਲ, ਹਰ ਕਿਸਮ ਦੀ ਪੇਂਟਿੰਗ ਵਿੱਚ ਮਾਹਿਰ। ਅੱਜ ਹੀ ਕਾਲ ਕਰੋ BDS ਪੇਂਟਿੰਗ ਦੇ ਜੁਗਰਾਜ ਸਿੰਘ ਹੋਣਾ ਨੂੰ 905-965-6311 905-965-6311।

905-673-3337 ਨਾਲ ਦੀ ਨਾਲ ਆਲ ਸਟੇਟ ਇੰਸ਼ੋਰੈਂਸ ਦਾ ਸੁਨੇਹਾ ਤੁਹਾਨੂੰ ਦਈਏ। ਜੇ ਤੁਸੀਂ ਘਰ ਦੀ ਅਤੇ ਆਟੋ ਇੰਸ਼ੋਰੈਂਸ ਦੀ ਇੰਸ਼ੋਰੈਂਸ ਦੇ ਵਿੱਚ ਜੇ ਤੁਹਾਡੀ ਰੀਨਿਊਅਲ ਵੱਧ ਕੇ ਆ ਗਈ ਆ, ਜੇ ਉਹਦੇ ਵਿੱਚ ਬੜੀ ਸਾਰੀ ਬੱਚਤ ਕਰਨਾ ਚਾਹੁੰਦੇ ਹੋ, ਥਾਊਜ਼ੰਡਸ ਆਫ ਡਾਲਰ ਸੇਵ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਆਲ ਸਟੇਟ ਇੰਸ਼ੋਰੈਂਸ ਨੂੰ ਡਾਇਰੈਕਟ ਕਾਲ ਲਾ ਲਿਓ 437-604-5093 ਡੈਨਫੋਰਥ ਏਜੰਸੀ 437-604-5093 437-604-5093 ਰਾਹੁਲ ਪ੍ਰਭਾਕਰ ਜੀ ਉਹਨਾਂ ਨਾਲ ਗੱਲਬਾਤ ਕਰ ਲਿਓ। ਥਾਊਜ਼ੰਡਸ ਆਫ ਡਾਲਰ ਤੁਹਾਡੇ ਬਚ ਜਾਣਗੇ। ਇਹਨਾਂ ਕੋਲ ਬੰਡਲ ਡਿਸਕਾਊਂਟ ਅਤੇ ਗਰੁੱਪ ਡਿਸਕਾਊਂਟ ਆਏ ਹੋਏ ਨੇ ਤੁਹਾਡੇ ਘਰ ਦੀ ਅਤੇ ਆਟੋ ਇੰਸ਼ੋਰੈਂਸ ਨੂੰ ਕੰਬਾਈਨ ਕਰਕੇ ਬਹੁਤ ਸਾਰੇ ਡਾਲਰ ਤੁਹਾਡੇ ਬਚਾ ਦੇਣਗੇ। 437-604-5093 ਰਾਹੁਲ।

0: ਸੋ ਬਿਲਕੁਲ ਜੀ 905-673-3337 ਗਵੀ ਸੂਰਜ ਪੂਰਾ ਦਿਨ ਗਰਮ ਰਹਿੰਦਾ
1: ਹਾਂਜੀ
0: ਸ਼ਾਮ ਨੂੰ ਕੀ ਹੋ ਜਾਂਦਾ ਉਹਨੂੰ
1: ਸ਼ਾਮ ਨੂੰ ਠੰਡਾ ਹੋ ਜਾਂਦਾ
0: ਸ਼ਾਮ ਹੋ ਜਾਂਦਾ
1: ਸ਼ਾਮ ਨੂੰ ਜੀ ਮੈਂ ਸਮਝਦਾ ਕਿ ਸ਼ਾਇਦ
0: ਕਈ ਬੰਦੇ ਗਰਮ ਹੋ ਜਾਂਦੇ ਸ਼ਾਮ ਨੂੰ ਜਿਵੇਂ ਬਾਈ ਜੀ ਕਹਿੰਦੇ ਸੀ ਕਹਿੰਦੇ ਕਟਾਕਸ਼ ਨਾ ਕਰ ਦੇਖੋ ਪੂਰਾ ਪੂਰਾ ਦਿਨ ਬੰਦਾ ਰਹਿੰਦਾ ਚੜ੍ਹਦੀ ਕਲਾ ਚ
1: ਚੜ੍ਹਦੀ ਕਲਾ
0: ਚੱਕਦੇ ਚੱਕਦੇ ਸ਼ਾਮ ਨੂੰ ਥੱਕ ਟੁੱਟ ਜਾਂਦਾ ਨਾ ਗੁੱਸਾ ਚੜ ਜਾਂਦਾ ਸ਼ਾਮ ਨੂੰ ਕਈ ਚੰਦ ਤੋਂ ਸੂਰਜ ਬਣ ਜਾਂਦੇ ਸ਼ਾਮ ਨੂੰ
1: ਇਹ ਅੱਡ ਅੱਡ ਪਰਸਨੈਲਿਟੀਆਂ ਨੇ
0: ਠੰਡੇ ਰਹਿਣਾ ਚਾਹੀਦਾ
1: ਠੰਡੇ ਰਹਿਣਾ ਇੰਜੋਏ ਕਰਨਾ
0: ਮੈਂ ਤਾਂ ਆਪ 6 ਵਜੇ ਤੋਂ ਬਾਅਦ ਸ਼ਾਂਤ ਹੋ ਜਾਂਦਾ
1: ਮੈਂ
0: ਪੂਰਾ ਦਿਨ ਮੈਂ ਲੜਦਾ ਰਹਿਣਾ ਲੋਕਾਂ ਨੂੰ ਸ਼ਾਮ ਨੂੰ ਏਦਾਂ ਹੀ ਸੀ ਨਾ
1: ਹਾਂਜੀ ਬਿਲਕੁਲ
0: ਸ਼ਾਮ ਨੂੰ ਠੰਡੇ ਹੋ ਜਾਈਦਾ
1: ਕਿਉਂਕਿ ਐਨਰਜੀ ਕਿਸੇ ਵੀ ਚੀਜ਼ ਦੀ ਆ ਹੁਣ ਅੱਗ ਵੀ ਦੇਖੋ ਹੌਲੀ ਹੌਲੀ ਹੌਲੀ ਹੌਲੀ ਠੰਡੀ ਹੋ ਜਾਂਦੀ ਬੁੱਝ ਜਾਂਦੀ
0: ਬਿਲਕੁਲ 905-673-3337 ਪਰ ਬੰਦੇ ਦੇ ਅੰਦਰ ਲਿਆ ਨਹੀਂ ਨਾ ਬੁੱਝਦੀ ਅੰਦਰ ਆਪਣੀ ਈਰਖਾ ਦੀ ਅੱਗ ਈਗੋ ਦੀ ਅੱਗ
1: ਲਾਲਚ ਦੀ ਅੱਗ
0: ਕਿਸੇ ਨੂੰ ਗਲਤ ਠਹਿਰਾਉਣਾ ਕਿਸੇ ਨੂੰ ਸਿਆਣਪ ਦੀ ਅੱਗ ਆਪਾਂ ਸਿਆਣੇ ਬਹੁਤ ਬਣਦੇ ਹਾਂ ਮੈਂ ਬੜੀਆਂ ਮਤਾਂ ਦਿੰਦਾ ਲੋਕਾਂ
1: ਨੂੰ ਬਿਲਕੁਲ ਜੀ ਬਿਲਕੁਲ
0: ਹੈਨਾ
1: ਸਿਆਣਾ ਡਿਪੈਂਡ ਕਰਦਾ ਕਈ ਲੋਕ ਸ਼ਾਇਦ ਆਪਣੇ ਐਕਸਪੀਰੀਅੰਸ ਦੇ ਹਿਸਾਬ ਨਾਲ ਸਿਆਣੇ ਬਣਦੇ ਆ ਕਿ ਜਿੰਨਾ ਉਹ ਨਹੀਂ ਚਾਹੁੰਦੇ ਕਿ ਜੋ ਗਲਤੀਆਂ ਉਹਨਾਂ ਨੇ ਕੀਤੀਆਂ ਕੋਈ ਹੋਰ ਕਰੇ ਬਟ ਕਈ ਕਹਿ ਦਈਏ ਕਿ ਬਸ ਉਹਨਾਂ ਨੂੰ ਸਿਆਣਪ ਦੇਣੀ ਹੁੰਦੀ ਹੈ
0: ਸੋ ਬਿਲਕੁਲ ਜੀ 905-673-3337 ਜੀ ਸਰ ਸਤਿ ਸ਼੍ਰੀ ਅਕਾਲ 9976 ਤੁਸੀਂ ਆਉਣੇ ਹੋ ਜੀ
2: ਸਰ ਇਹ 2 ਸੈਕਿੰਡ ਪ੍ਰਾਈਵੇਟ ਗੱਲ ਹੋ ਸਕਦੀ ਹੈ
0: ਜੀ ਬਿਲਕੁਲ ਜੀ ਬਿਲਕੁਲ ਸੋ 905-673-3337 ਸਾਡੇ ਨਾਲ ਇੱਕ ਸੈਕਿੰਡ ਸੋਰੀ ਆਈ ਥਿੰਕ ਮੈਂ ਆਫ ਦੇਅਰ ਗੱਲ ਕਰ ਲਾਂ ਉਦੋਂ ਤੱਕ ਸਾਡੇ ਨਾਲ ਰਸ਼ਮੀਤ ਜੀ ਜੁੜ ਚੁੱਕੇ ਨੇ ਅਕਾਲ ਮੋਰਗੇ ਦੇ ਪ੍ਰਿੰਸੀਪਲ ਬ੍ਰੋਕਰ ਨੇ ਸੋ ਮੋਰਗੇ ਦੇ ਬਾਬਤ ਕੋਈ ਵੀ ਸਵਾਲ ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ ਤੁਸੀਂ ਰਸ਼ਮੀਤ ਜੀ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਰਸ਼ਮੀਤ ਜੀ ਸਤਿ ਸ਼੍ਰੀ ਅਕਾਲ ਤੁਸੀਂ ਆਉਣੇ ਹੋ ਜੀ
3: ਬਹੁਤ ਬਹੁਤ ਧੰਨਵਾਦ ਪ੍ਰਭ ਜੀ ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੈਰੀ ਗੁੱਡ ਈਵਨਿੰਗ ਜੀ ਜਿੱਦਾਂ ਤੁਸੀਂ ਮੈਂਸ਼ਨ ਕੀਤਾ ਜੀ ਮੋਰਗੇਜ ਰਿਲੇਟਡ ਕੋਈ ਵੀ ਇਨਕੁਆਇਰੀ ਹੈਗੀ ਆਪਣੇ ਲਿਸਨਰ ਦੀ ਕਾਲ ਕਰ ਸਕਦੇ ਨੇ ਮੈਨੂੰ ਰਸ਼ਮੀਤ ਕੌਰ ਨੂੰ 6474-4499 ਗੂਗਲ ਕਰ ਸਕਦੇ ਨੇ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ ਗੱਲਬਾਤ ਕਰਾਂਗੇ ਜੀ ਡੈਟ ਕੰਸੋਲੀਡੇਸ਼ਨ ਬਾਰੇ ਡੈਟ ਮਤਲਬ ਸਾਡਾ ਕਰਜ਼ਾ ਉਹਨੂੰ ਕੰਸੋਲੀਡੇਟ ਕਰਨਾ ਇਕੱਠਾ ਕਰਨਾ ਕਰਜ਼ਾ ਕਿਸੇ ਵੀ ਤਰ੍ਹਾਂ ਦਾ ਹੋ ਸਕਦਾ ਕਿ ਅਸੀਂ ਕ੍ਰੈਡਿਟ ਕਾਰਡ ਤੋਂ ਪੈਸੇ ਚੁੱਕੇ ਹੋਏ ਨੇ ਕੋਈ ਹਾਈ ਰੇਟ ਆਫ ਇੰਟਰਸਟ ਤੇ ਲੋਨ ਲਿੱਤੇ ਹੋਏ ਨੇ ਕੋਈ ਲਾਈਨ ਆਫ ਕ੍ਰੈਡਿਟ ਹੈਗੀ ਹੈ ਪਰਸਨਲ ਹੋ ਗਈ ਬਿਜ਼ਨਸ ਦੀ ਹੋ ਗਈ ਟਰੱਕ ਲੋਨ ਹੋ ਗਿਆ ਕਾਰ ਲੋਨ ਹੋ ਗਿਆ ਸੋ ਪਾਪਕੀ ਕਿਸੇ ਵੀ ਤਰ੍ਹਾਂ ਦਾ ਕਰਜ਼ਾ ਹੈਗਾ ਅਨਸਿਕਿਓਰ ਡੈਟ ਹੈ ਅਨਸਿਕਿਓਰ ਮਤਲਬ ਸਿਕਿਉਰਿਟੀ ਨਹੀਂ ਹੈਗੀ ਵੀ ਘਰ ਦੇ ਅਗੇਂਸਟ ਨਹੀਂ ਹੈਗਾ ਸੋ ਅਸੀਂ ਕੀ ਕਰ ਸਕਦੇ ਹੈਗੇ ਹਾਂ ਕਿ ਸਾਰਾ ਕਰਜ਼ਾ ਇਕੱਠਾ ਕਰਕੇ ਘਰ ਦੇ ਅਗੇਂਸਟ ਪਾ ਸਕਦੇ ਹਾਂ ਜੇ ਸਾਡੇ ਕੋਲ ਘਰ ਹੈਗਾ ਘਰ ਵਿੱਚ ਇਕੁਇਟੀ ਹੈ ਉਹਦਾ ਫਾਇਦਾ ਕੀ ਹੈਗਾ ਕਿ ਸਾਰੇ ਜਿਹੜੇ ਸਾਡੇ ਕਾਰਡ ਨੇ ਲਾਈਨ ਆਫ ਕ੍ਰੈਡਿਟਸ ਨੇ ਉਹ ਖਾਲੀ ਹੋ ਜਾਣਗੀਆਂ ਜਦੋਂ ਖਾਲੀ ਹੋਣਗੀਆਂ ਉਹਦੇ ਨਾਲ ਸਾਡਾ ਕ੍ਰੈਡਿਟ ਇੰਪਰੂਵ ਹੋਏਗਾ ਨਾਲ ਦੇ ਨਾਲ ਜਦੋਂ ਅਸੀਂ ਘਰ ਦੇ ਅਗੇਂਸਟ ਪਾਉਂਦੇ ਹਾਂ ਸਾਰਾ ਕਰਜ਼ਾ ਤੇ ਉਹ ਮੋਰਗੇਜ ਦੇ ਰੇਟ ਤੇ ਮਿਲਦਾ ਸਾਨੂੰ ਜਦੋਂ ਕਿ ਕ੍ਰੈਡਿਟ ਕਾਰਡ ਸਾਡੇ 28-29-30% ਤੱਕ ਜਿਹੜਾ ਹੈਗਾ ਕਾਰਡ ਹੁੰਦੇ ਹੈਗੇ ਨੇ ਇਸ ਦੇ ਨਾਲ ਨਾਲ ਸੋ ਬੇਸਿਕਲੀ ਸਾਰਾ ਲੋਨ ਹਾਈ ਰੇਟ ਆਫ ਇੰਟਰਸਟ ਵਾਲਾ ਲੋਨ ਕੰਸੋਲੀਡੇਟ ਕਰਤਾ ਇਕੱਠਾ ਕਰਤਾ ਘੱਟ ਰੇਟ ਤੇ ਜਿਹਦੇ ਨਾਲ ਮੇਰੀ ਪੇਮੈਂਟ ਘੱਟ ਜਾਏਗੀ ਨਾਲੇ ਮੈਂ ਐਮੋਟਾਈਜ਼ਡ ਲੋਨ ਕਰਾਂਗੀ ਤੇ ਉਹਦੇ ਨਾਲ ਕੀ ਹੋਏਗਾ ਕਿ ਤੁਹਾਡਾ ਪ੍ਰਿੰਸੀਪਲ ਵੀ ਜਾਣਾ ਸ਼ੁਰੂ ਹੋਏਗਾ ਤੇ ਤੁਸੀਂ ਤੁਹਾਡਾ ਮੰਥਲੀ ਕੈਸ਼ ਫਲੋ ਜਿਹੜਾ ਹੈਗਾ ਉਹ ਵੱਧ ਜਾਏਗਾ ਹਮੇਸ਼ਾ ਐਮਫਸਾਈਜ਼ ਕਰਦੀ ਹੈ ਜੀ ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਉਹ ਵੱਖਰੀ ਹੁੰਦੀ ਹੈ ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਬਣ ਸਕਦੀਆਂ ਨੇ ਬਹੁਤ ਹੀ ਜਾਣਕਾਰੀ ਲਈ ਰਿਨਿਊਅਲਸ ਬਾਰੇ ਮੋਰਗੇਜ ਰਿਲੇਟਡ ਜਾਂ ਡੈਟ ਕੰਸੋਲੀਡੇਸ਼ਨ ਬਾਰੇ ਕਾਲ ਕਰ ਸਕਦੇ ਹੋ ਮੈਨੂੰ ਰਸ਼ਮੀਤ ਕੌਰ ਨੂੰ ਫਰੋਮ ਅਕਾਲ ਮੋਰਗੇਜਸ 6475394499 647-549-4499 ਧੰਨਵਾਦ
0: ਬਹੁਤ ਸ਼ੁਕਰੀਆ ਜੀ ਔਰ ਇੱਕ ਵਾਰ ਅਸੀਂ ਫੇਰ ਨੰਬਰ ਦੇ ਦਈਏ ਰਸ਼ਮੀਤ ਜੀ ਹੋਣਾ ਦਾ ਮੋਰਗੇ ਦੇ ਬਾਬਤ ਕੋਈ ਵੀ ਤੁਹਾਡਾ ਸਵਾਲ ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ ਤੁਸੀਂ 647-549-4499 'ਤੇ ਗੱਲਬਾਤ ਕਰ ਸਕਦੇ ਹੋ ਬਹੁਤ ਸ਼ੁਕਰੀਆ ਰਸ਼ਮੀਤ ਜੀ ਥੈਂਕ ਯੂ ਸੋ ਮੱਚ ਸੋ ਨਾਲ ਦੀ ਨਾਲ ਤੁਸੀਂ ਗੂਗਲ ਵੀ ਕਰ ਸਕਦੇ ਹੋ ਰਸ਼ਮੀਤ ਕੌਰ ਫਰੋਮ ਅਕਾਲ ਮੋਰਗੇਜ ਸੋ 905-673-3337 905-673-3337 ਗੈਵੀ
1: ਹਾਂਜੀ
0: ਕੁਛ ਸੁਣਾ ਦਿਓ
1: ਜ਼ਰੂਰ ਜੀ ਕੀ ਸੁਣਨਾ
0: ਕਿਉਂਕਿ ਮੈਂ ਚਾਹੁੰਦਾ ਕਿ ਮਾਹੌਲ ਥੋੜ੍ਹਾ ਜਿਹਾ ਉਸ ਤਰ੍ਹਾਂ ਦਾ ਕਰਦਾ ਜਿੱਦਾਂ ਦਾ ਤੁਸੀਂ ਖੂਬਸੂਰਤ ਜਿਹੀਆਂ ਗੱਲਾਂ ਬਾਤਾਂ ਕਰਕੇ ਰੋਜ਼ ਕਰ ਦਿੰਦੇ ਹੋ? ਮੈਂ ਕਹਿੰਦਾ ਕਿ ਜਿਵੇਂ ਕਿ ਜੱਗ ਮੇਰੇ ਲਈ ਓਪਰਾ ਤਾਂ ਹੋਇਆ, ਜੱਗ ਮੇਰੇ ਲਈ, ਅੱਛਾ ਮੈਂ ਕਿਹਾ ਤੁਹਾਨੂੰ ਸੁਣਾਉਣ ਮੈਂ ਲੱਗਿਆ,
1: ਨਹੀਂ ਇਹ ਵੀ ਵਧੀਆ ਗੱਲ,
0: ਸੋ ਮੈਂ ਸੋਚਿਆ ਕਿ ਤੁਹਾਨੂੰ ਸੋਚਣ ਦਾ ਸਮਾਂ ਮਿਲ ਜੇ।
1: ਬਿਲਕੁਲ।
0: ਅੱਛਾ ਬੰਦੇ ਸੋਚਦੇ ਬਹੁਤ ਆ ਆਪਣੇ ਆਪ ਹੀ, ਮੈਂ ਜਿਵੇਂ ਮੈਂ ਸੋਚ ਲਿਆ, ਮੈਂ ਤੇਰੇ ਪੱਖੋਂ ਸੋਚ ਲਿਆ, ਜਿਵੇਂ ਆਪਾਂ ਕਿਸੇ ਨੂੰ ਜੱਜ ਬਹੁਤ ਕਰਦੇ ਹਾਂ, ਇਹ ਆਪਣੀ ਆਦਤ ਬਣ ਗਈ ਹੈ ਨਾ।
1: ਦੇਖੋ ਕਈ ਵਾਰ ਇੱਦਾਂ ਹੁੰਦਾ ਕਿ ਕਈ ਗੱਲਾਂ ਆਪਾਂ ਆਪ ਹੀ ਸੋਚ ਲੈਂਦੇ, ਹੁੰਦੀਆਂ ਵੀ ਨਹੀਂ, ਆਪਾਂ ਰਿਐਲਿਟੀ ਤੋਂ ਵੀ ਦੂਰ ਹੋ ਜਾਂਦੇ।
0: ਹਾਂ, ਜਿਵੇਂ ਕਹਿੰਦੇ ਕਿ ਜੱਗ ਮੇਰੇ ਲਈ ਓਪਰਾ ਤਾਂ ਹੋਇਆ ਜਦੋਂ ਨਾ ਦੁਪਹਿਰਾ ਦਾ ਨਾ ਸ਼ਾਂ ਹੋਇਆ, ਗਮ ਜਿਸ ਦਾ ਵੀ ਹੋਵੇ ਉਹ ਆ ਕੇ ਰਵੇ, ਮੇਰਾ ਦਿਲ ਨਾ ਹੋਇਆ ਸਰਾਂ ਹੋਇਆ।
1: ਵਾਹ ਜੀ ਵਾਹ।
0: ਅੱਖ ਵਗੀ ਤੇ ਵੇਖ ਲਈ ਸੁੱਕ ਜਾਣਾ, ਤੇਰੇ ਦੁੱਖਾਂ ਦਾ ਭਾਵੇਂ ਚਨਾ ਹੋਇਆ।
1: ਚਨਾ।
0: ਸੋ 905-673-3337 ਮੈਨੂੰ ਪਤਾ ਕਿ ਕਈਆਂ ਦੇ ਉੱਪਰ ਦੀ ਲੰਘੀ ਹੋਣੀ ਹੈ। ਐਨੀਵੇ 905 ਪੰਜਾਬੀ ਜ਼ੁਬਾਨ ਦੇ ਕਈ ਐਸੇ ਅੱਖਰ ਆ ਉਰਦੂ ਜ਼ੁਬਾਨ ਦੇ ਮਿਕਸ ਆ, ਹੁਣ ਚਨਾ ਦਾ ਨਹੀਂ ਪਤਾ ਲੱਗਣਾ ਕਈਆਂ ਨੂੰ
1: ਹਨਾ।
0: ਸੋ ਸੋ ਐਨੀਵੇ ਆਪਾਂ ਸਮਝਾਵਾਂਗੇ ਕਿਸ ਦਿਨ ਜੀ। ਸਤਿ ਸ਼੍ਰੀ ਅਕਾਲ ਵੀਰੇ, 9976 ਤੁਸੀਂ ਆਉਣੇ ਰਹੋ।
2: ਵੜਨ ਤੋਂ ਪਹਿਲਾਂ ਹੀ ਬੰਦਾ ਗੇਟ ਤੇ ਉਹ ਪਕਾਨੇ ਵਾਲੇ ਖੜੇ ਹੁੰਦੇ ਆ ਸਾਈਕਲ ਤੇ, ਪੀਪਣੀ ਵਾਲੇ ਖੜੇ ਹੁੰਦੇ ਆ ਸਾਈਡਾਂ ਉੱਤੇ, ਹਜੇ ਬੰਦਾ ਵਿਆਹ ਚ ਵੀ ਨੀ ਵੜਿਆ ਹੁੰਦਾ, ਗੱਡੀ ਚੋਂ ਨਿਕਲ ਕੇ ਟਾਂਗਿਆਂ ਦੀ ਏਦਾਂ ਹੀ ਜਾਈਦਾ ਹੁੰਦਾ ਸੀ, ਨੇਂਬੀ ਟੂੰਬੀ ਜਰਾ ਸਾਰੇ ਜਣੇ ਉੱਥੇ ਉਤਰ ਕੇ ਪਹਿਲਾਂ ਹੀ ਦੇਖਣ ਲੱਗ ਪੈਣਾ ਕਿ ਅੱਜ ਜਾ ਕਿਹੜਾ ਗੁਬਾਰਾ ਲੈਣਾ ਵਾ, ਅੱਜ ਕਿਹੜੀ ਚੀਜ਼ ਲੈਣੀ ਆ। ਫਿਰ ਜਦ ਘੂਰ ਵੱਟਣੀ ਨਾ ਕਰਦੇ ਨੇ ਕਿ ਪਹਿਲਾਂ ਅੰਦਰ ਚੱਲ ਕੇ ਕੁਛ ਖਾ ਪੀ ਤਾਂ ਲਓ, ਸਮਾਨ ਬਾਅਦ ਚ ਲੈ ਲਈਓ। ਬਿਲਕੁਲ ਉਸ ਟਾਈਮ ਚ ਪਹੁੰਚ ਗਿਆ ਸੀਗਾ, ਆਪਣੇ ਆਪ ਨੂੰ ਉੱਥੇ ਖੜਾ ਦੇਖ ਰਿਹਾ ਸੀਗਾ।
1: ਜਦੋਂ ਇੱਦਾਂ ਦੇ ਪਿਆਰੇ ਪਿਆਰੇ ਸਰੋਤੇ ਹੋਣ ਨਾ ਪ੍ਰਭ ਜੀ, ਫਿਰ ਹੋਰ ਮਜ਼ਾ ਆਉਂਦਾ।
2: ਸਰ ਬਾਕੀ ਪ੍ਰੋਗਰਾਮ ਬਹੁਤ ਚੰਗਾ ਲੱਗ ਰਿਹਾ, ਫੁੱਲ ਐਨਰਜੈਟਿਕ, ਬਹੁਤ ਵਧੀਆ, ਚੰਗਾ, ਹਮੇਸ਼ਾ ਮੈਨੂੰ ਪਸੰਦ ਆ, ਬਹੁਤ ਜ਼ਿਆਦਾ ਪਸੰਦ ਆ। ਜਿਸ ਹਿਸਾਬ ਨਾਲ ਤੁਸੀਂ ਔਰਗਨਾਈਜ਼ ਕਰਦੇ ਆ, ਜਿਸ ਹਿਸਾਬ ਨਾਲ ਤੁਸੀਂ ਪ੍ਰੋਗਰਾਮ ਪ੍ਰੈਜ਼ੈਂਟ ਕਰਦੇ ਆ, ਮੋਹ ਹੀ ਲੈਂਦੇ ਆ ਇੱਕ ਹਿਸਾਬ ਨਾਲ ਬੰਦੇ ਨੂੰ ਪੂਰਾ।
0: ਬਹੁਤ ਸ਼ੁਕਰੀਆ ਵੀਰੇ, ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ, ਬਹੁਤ ਮੁਹੱਬਤ, ਬਹੁਤ ਪਿਆਰ। ਔਰ ਜਿਵੇਂ ਗੁਮਨਾਮ ਨੇ ਮਾਂ ਦੀ ਗੱਲ ਕੀਤੀ ਤੇ ਮੈਨੂੰ ਇਹ ਲੱਗਦਾ ਕਿ ਸੁੱਖ ਤੇ ਛਾਵਾਂ ਤੀਕਰੇ, ਸੁੱਖ ਤੇ ਛਾਵਾਂ ਤੀਕਰੇ ਤੇ ਸਕੀਆਂ ਮਾਵਾਂ ਤੀਕਰੇ, ਸੁੱਖ ਤੇ ਛਾਵਾਂ ਤੀਕਰੇ ਤੇ ਸਕੀਆਂ ਮਾਵਾਂ ਤੀਕਰੇ ਤੇ ਦੋਜਖ ਭੁਗਤੀ ਜਾਣਾ ਵਾ। ਦੋਜਖ ਹੁੰਦਾ ਨਰਕ,
1: ਨਰਕ ਭੁਗਤੀ ਜਾਣਾ, ਹਾਂਜੀ,
0: ਦੋਜਖ ਭੁਗਤੀ ਜਾਣਾ ਵਾ ਤੇ ਪਹੁੰਚ ਖੁਦਾਵਾਂ ਤੀਕਰੇ, ਜੱਗ ਦਾ ਕਿਉਂ ਅਹਿਸਾਨ ਲਵਾਂ ਤੇ ਕੰਮ ਤੇ ਕਾਵਾਂ ਤੀਕਰੇ।
1: ਵਾਹ ਜੀ ਵਾਹ।
0: ਜੱਗ ਦਾ ਕਿਉਂ ਅਹਿਸਾਨ ਲਵਾਂ ਕੰਮ ਤੇ ਕਾਵਾਂ ਤੀਕਰੇ, ਤੇ ਬੇਫਾਇਦਾ ਜੇ ਜੀਵਨ ਦਾ, ਬੇਫਾਇਦਾ ਜੇ ਜੀਵਨ ਦਾ ਤੇ ਸ਼ੋਰ ਬਲਾਵਾਂ ਤੀਕਰੇ।
1: ਵਾਹ।
0: ਤੇ ਦੱਸਾਂ ਜ਼ਿੰਦਗੀ ਕਿੰਨੀ ਏ, ਦੱਸਾਂ ਕਿ ਜ਼ਿੰਦਗੀ ਕਿੰਨੀ ਏ, ਸਿਰਫ ਦੁਆਵਾਂ ਤੀਕਰੇ।
1: ਵਾਹ।
0: ਸਿਰਫ ਦੁਆਵਾਂ ਤੀਕਰੇ।
1: ਸੋ ਇੱਕ ਆਪਣੀ ਕਹਾਣੀ ਨਾਲ ਰਿਲੇਟਡ ਹੀ ਮੈਂ ਵੀ ਕੁਝ ਸੁਣਾਉਣਾ ਚਾਹੁੰਦਾ। ਕੀ ਕਰਾਂਗੇ ਜਿੱਤ ਕੇ ਚਾਰ ਚੁਫੇਰੇ ਨੂੰ, ਲੱਗਦਾ ਮੈਂ ਭੁੱਲ ਜਾਣਾ ਮਾਂ ਦੇ ਚਿਹਰੇ ਨੂੰ, ਇੱਕ ਰਾਤ ਚ ਖਾ ਗਈ ਸਾਰਾ ਕੁਝ ਮੇਰਾ, ਕੀ ਕਰਾਂਗਾ ਫਿਰ ਮੈਂ ਸੁਰਖ ਸਵੇਰੇ ਨੂੰ, ਕਰਮਾਂ ਵਾਲੇ ਮਾਂ ਦੇ ਪੈਰਾਂ ਵਿੱਚ ਬਹਿੰਦੇ, ਕਰਮਾਂ ਮਾਰੇ ਤੁਰ ਪੈਂਦੇ ਨੇ ਡੇਰੇ ਨੂੰ, ਮਾਂ ਬਿਨ ਪੱਕਾ ਹੋ ਕੇ ਵੀ ਫਿੱਕਾ ਲੱਗਦਾ ਏ, ਉਹ ਚਮਕਾ ਦਿੰਦੀ ਹੈ ਕੱਚੇ ਵਿਹੜੇ ਨੂੰ, ਚਮਕਾ ਦਿੰਦੀ ਹੈ ਕੱਚੇ ਵਿਹੜੇ ਨੂੰ।
0: ਕੀ ਬਾਤ ਆ, ਕੀ ਬਾਤ ਆ ਗੁਣਾ। ਸੋ ਬਿਲਕੁਲ ਜੀ, 905-673-3337 ਤੇ ਗੱਲਾਂ ਬਾਤਾਂ ਹੋ ਰਹੀਆਂ, ਸੁਣੋ ਰੇਡੀਓ ਪ੍ਰੋਗਰਾਮ ਉਡਾਨ AM 530 ਤੋਂ ਪ੍ਰਭ ਸੰਤੂ ਦੇ ਨਾਲ।

0: ਬਿਲਕੁਲ ਜੀ, ਸਾਡੀ ਕਾਲ ਲੱਗ ਚੁੱਕੀ ਹੈ ਜੀ। ਗ੍ਰੈਂਡ ਹੋਮ ਫਰਨੀਚਰ ਤੇ ਸੁਖ ਬਾਈ ਜੀ ਸਾਡੇ ਨਾਲ ਜੁੜ ਚੁੱਕੇ ਨੇ। ਸੁਖ ਬਾਈ ਜੀ, ਸਤਿ ਸ੍ਰੀ ਅਕਾਲ ਜੀ ਨੂੰ।
1: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਬਾਜੀ। ਸੋ ਕਿਸੇ ਵੀ ਤਰ੍ਹਾਂ ਦੇ ਪਰਿਵਾਰ ਸਵੀਕਰਨ ਦੇ ਉੱਪਰ ਫਰਨੀਚਰ ਦੀ ਤੁਸੀਂ ਬਾਇੰਗ ਕਰਨੀ ਚਾਹੁੰਦੇ ਹੋ, ਆਪਣੇ ਮਾਸਟਰ ਬੈਡਰੂਮ ਦੇ ਲਈ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਪਾਵਰ ਰਿਕਲਾਈਨਰ ਲੈਣਾ ਚਾਹੁੰਦੇ ਹੋ ਜਾਂ ਟਰਕੀ ਸਟਾਈਲ ਦੇ ਸੋਫਾ ਸੈੱਟ ਲੈਣਾ ਚਾਹੁੰਦੇ ਹੋ ਤਾਂ ਜ਼ਰੂਰ ਇੱਕ ਚੱਕਰ ਲਾਓ 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਨੂੰ ਪਰਿਵਾਰ ਯਾਦ ਰੱਖਣਾ ਤੇ ਨਾਲ ਦੀ ਨਾਲ ਡੀਲ ਦੇ ਰਹੇ ਨੇ ਜਿਹਨਾਂ ਪਰਿਵਾਰਾਂ ਨੇ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ। ਜੀ ਹਾਂ, ਕਿੰਗ ਸਾਈਜ਼ ਦਾ ਬੈਡਰੂਮ ਸੈੱਟ, ਵਾਈਟ ਕਲਰ ਦਾ ਲੈਕਰ ਫਿਨਿਸ਼ ਦੇ ਵਿੱਚ, ਕਿੰਗ ਸਾਈਜ਼ ਦਾ ਬੈੱਡ, ਹੈੱਡਬੋਰਡ ਦੇ ਵਿੱਚ ਐਲਈਡੀ ਲਾਈਟਾਂ, ਹਾਈਡ੍ਰੋਲਿਕ ਸਟੋਰੇਜ ਦੇ ਨਾਲ, ਡ੍ਰੈਸਰ ਮਿਰਰ ਦੇ ਵਿੱਚ ਐਲਈਡੀ ਲਾਈਟ, ਨਾਈਟ ਸਟੈਂਡ ਦੇ ਉੱਪਰ ਵਾਇਰਲੈਸ ਚਾਰਜਰ। ਸੋ ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਬੈੱਡਰੂਮ ਸੈੱਟ, ਡ੍ਰੈਸਰ ਮਿਰਰ ਦੇ ਵਿੱਚ ਐਲਈਡੀ ਲਾਈਟ, ਨਾਈਟ ਸਟੈਂਡ ਦੇ ਉੱਪਰ ਵਾਇਰਲੈਸ ਚਾਰਜਰ, ਕੰਪਲੀਟ ਬੈੱਡਰੂਮ ਸੈੱਟ ਜਿਹਦੀ ਰੈਗੂਲਰ ਕੀਮਤ $3500 ਸੀ, ਪਰ ਜਿੰਨੇ ਪਰਿਵਾਰ ਸਾਡੇ ਕੋਲ ਸਪੀਕਰ ਦੇ ਉੱਪਰ ਪਹੁੰਚਣਗੇ, ਪੂਰਾ ਬੈੱਡਰੂਮ ਸੈੱਟ $1499 ਦਾ। ਜੀ ਹਾਂ, $1499 ਦੇ ਵਿੱਚ ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਪੂਰਾ ਬੈੱਡਰੂਮ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਜ਼ਰੂਰ ਇੱਕ ਚੱਕਰ ਲਾਓ 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਟੋਮਕਨ ਟੋਮਕਨ ਰੋਡ ਨੂੰ ਪਰਿਵਾਰ ਯਾਦ ਰੱਖਣਾ ਤੇ ਨਾਲ ਦੀ ਨਾਲ ਡੀਲ ਦੇ ਰਹੇ ਨੇ ਜਿਹਨਾਂ ਪਰਿਵਾਰਾਂ ਨੇ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਲੈਣਾ। ਜੀ ਹਾਂ, ਗੋਲਡਨ ਬੇਸ ਚਾਹੀਦਾ, ਸਿਲਵਰ ਬੇਸ ਚਾਹੀਦਾ, ਸੋ ਬੇਸ ਵੀ ਤੁਹਾਨੂੰ ਗੋਲਡਨ ਤੇ ਸਿਲਵਰ ਦੋਨੇ ਮਿਲਣਗੇ ਤੇ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ, ਵਾਈਟ ਕਲਰ ਦਾ ਟੋਪ, ਸੋ ਰੀਅਲ ਮਾਰਬਲ ਦਾ ਟੇਬਲ ਜਿਹਦੀ ਰੈਗੂਲਰ ਕੀਮਤ $1200 ਸੀ, ਸਪੈਸ਼ਲ ਸਵੀਕਰਨ ਲਈ $399 ਦਾ ਰੀਅਲ ਮਾਰਬਲ ਦਾ ਟੇਬਲ, ਡਿਜ਼ਾਈਨਰ ਬੇਸ ਦੇ ਨਾਲ $399 ਦਾ ਮਿਲੂਗਾ। ਤੇ ਹਰੇਕ ਪਰਚੇਜ਼ ਦੇ ਨਾਲ ਤੁਸੀਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਹੈ, ਪਰਚੇਜ਼ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਇੱਕ ਚੱਕਰ ਲਾਓ 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ ਭਾਜੀ।
0: ਕਿਆ ਬਾਤ ਜੀ, ਟੋਮਕਨ ਰੋਡ, ਟੋਮਕਨ ਰੋਡ, 6085 ਟੋਮਕਨ ਰੋਡ।

0: ਜੀ ਸਰ ਸਤਿ ਸ਼੍ਰੀ ਅਕਾਲ, ਤੁਸੀਂ ਆਉਣ ਰਹੇ ਜੀ ਕੁਲਵਿੰਦਰ ਜੀ?
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਸਰ ਜੀ,
1: ਕੀ ਹਾਲ ਨੇ ਜੀ?
0: ਚੜ੍ਹਦੀ ਕਲਾ ਵੀਰੇ, ਤੁਸੀਂ ਸੁਣਾਓ, ਠੀਕ ਹੋ?
1: ਸਟੋਰੀ ਮੈਂ ਸੁਣ ਰਿਹਾ ਸੀ, ਮੈਂ ਕਿਹਾ ਬਹੁਤ ਵਧੀਆ ਲੱਗੀ, ਸਿਫਤ ਕਰਦੀ ਹੈ ਨਾ,
0: ਬਹੁਤ ਸ਼ੁਕਰੀਆ ਵੀਰੇ, ਥੈਂਕ ਯੂ।
1: ਸ਼ਾਇਦ ਸਟੋਰੀ ਮਤਲਬ ਕਹਿ ਸਕਦੇ ਜੇ ਸਮਝ ਜਾਂ ਫੀਲ ਵੀ ਨਾ ਮਿਲਾ ਰਹੀ ਉਹੀ ਉਹ ਬੰਦਿਆਂ ਨੇ ਕੀਤੀ ਜਿਹਨਾਂ ਨੇ ਉਹ ਚੀਜ਼ ਦੇਖੀ ਹੈ, ਮੈਨੂੰ ਤਾਂ ਇਹ ਲੱਗਦਾ ਸ਼ਾਇਦ।
0: ਹਾਂ,
1: ਆਪਾਂ ਕਹਿੰਦੇ ਨੇ ਜੈਨ ਜੀ ਤਾਂ ਖਿਡਾਉਣਾ ਤੇ ਟੋਏ 'ਚ ਬਹੁਤ ਫਰਕ ਹੈ ਮੈਨੂੰ ਲੱਗਦਾ ਸ਼ਾਇਦ।
0: ਹਾਂ ਬਿਲਕੁਲ, ਖਿਡੌਣੇ ਬੜੀ ਮੁਸ਼ਕਿਲ ਨਾਲ ਮਿਲਦੇ ਸੀ, ਟੋਏ ਅੱਜ ਕੱਲ ਬਿਨਾਂ ਮੰਗਿਓ ਵੀ ਮਿਲ ਜਾਂਦੇ ਆ। ਕਿਉਂਕਿ ਗਰੋਸਰੀ ਕਰਨ ਜਾਈਏ ਟੋਏ ਉਦਾਂ ਹੀ ਸਿੱਟ ਲਈਦੇ, ਸਾਨੂੰ ਲਿਟ ਲਿਟ ਕੇ ਮਿਲਦੇ ਹੁੰਦੇ ਸੀਗੇ, ਕਈ ਵਾਰੀ ਤਾਂ ਇੱਕ ਖਿਡੌਣੇ ਪਿੱਛੇ ਛਿੱਤਰ ਵੀ ਖਾਧੇ ਕਈ ਵਾਰ।
2: ਬਿਲਕੁਲ,
0: ਉਹਨਾਂ ਦੀ ਵੈਲਿਊ ਵੀ ਹੁੰਦੀ ਸੀ ਤੇ ਮਾਂ ਪਿਓ ਨਾਲ ਸਾਂਝ ਵੀ ਬਣਦੀ ਸੀ। ਅਸੀਂ ਇੱਕ ਖਿਡੌਣਾ ਇੱਕ ਇੱਕ ਮਹੀਨਾ ਦੋ ਦੋ ਮਹੀਨੇ ਮਿੰਤਾਂ ਕੱਢਦੇ ਰਹਿਣਾ। ਵੈਸੇ ਤਾਂ ਉਦੋਂ ਸ਼ਹਿਰ ਹੀ ਕਿਤੇ ਛਮਾਹੀ 'ਤੇ ਜਾਂਦੇ ਹੁੰਦੇ ਸੀ ਅਤੇ ਉਮੀਦ ਹੁੰਦੀ ਸੀ ਕਿਤੇ ਹਾੜੀ ਸਾਉਣੀ ਜਾਵਾਂਗੇ ਨਾਲ ਮੇਲੇ 'ਤੇ ਅਤੇ ਇੱਕ ਖਿਡੌਣਾ ਮਿਲੂਗਾ, ਅਤੇ ਮਾਂ ਪਿਓ ਨਾਲ ਮੋਹ ਵੀ ਵੱਧਦਾ ਸੀ। ਅਤੇ ਹੁਣ ਨਿਆਣਿਆਂ ਦਾ ਮੋਹ ਵੀ ਉਨਾ ਕੀ ਹੈ ਨਾ ਜਿੰਨਾ ਖਿਡੌਣਿਆਂ, ਅਤੇ ਉਸ ਸਮੇਂ ਦਾ ਚਾਅ ਸੀ। ਅੱਜ ਜਿੰਨਾ ਕੁ ਟੋਏ ਦਾ ਅਤੇ ਬੱਚੇ ਦਾ ਚਾਅ ਰਹਿ ਗਿਆ, ਉਨਾ ਕੁ ਮਾਂ ਪਿਓ ਨਾਲ ਤਾਂ ਮੋਹ ਰਹਿ ਗਿਆ। ਉਹਨਾਂ ਨੂੰ ਪਤਾ ਹੁੰਦਾ ਅਗਲੇ ਦਿਨ ਫਿਰ ਜਾਣਾ, ਫਿਰ ਕੋਈ ਨਾ ਕੋਈ ਕਾਰਸ਼ਾਰ ਮਿਲ ਜਾਣੀ ਆ, ਤੇ ਬਸ ਉਹਨਾਂ ਚ ਰਿਹਾ। ਇਮੋਸ਼ਨ ਛੋਟੇ ਹੋ ਗਏ, ਭਾਵਨਾਵਾਂ ਛੋਟੀਆਂ ਹੋ ਗਈਆਂ।
1: 95 ਜੇ ਜਿੱਦਾਂ ਵਰਨਾ ਤਾਂ ਅਸੀਂ ਅਖੀਰਲਾ ਦੌਰ ਜੇ ਦੇਖਿਆ ਤਾਂ ਵੀ 6 ਮਹੀਨੇ ਬਾਅਦ ਸ਼ਹਿਰ ਜਾਣਾ ਜਾਂ
0: ਹਾਂ
1: ਘਰਦਿਆਂ ਨੇ ਕਣਕ ਝੋਨਾ ਲੈ ਕੇ ਨਾ ਖੇਤਾਂ ਜਦ ਕਰਨੀ।
0: ਸਭ ਤੋਂ ਖੂਬਸੂਰਤ ਦੌਰ ਸੀ ਉਹ ਜਿਹੜਾ ਤੁਸੀਂ ਵੇਖ ਆਏ ਹੋ ਨਾ, ਸਭ ਤੋਂ ਖੂਬਸੂਰਤ ਦੌਰ, ਉਹ ਦੁਬਾਰਾ ਨਹੀਂ ਆਉਣਾ।
1: ਬਿਲਕੁਲ ਜੀ, ਬਿਲਕੁਲ ਕਹਿ ਦਿੰਦੇ ਤਾਂ ਉਹ ਕੁਛ ਸ਼ਬਦ ਹੀ ਨਹੀਂ ਕਹਿ ਸਕਦੇ ਉਹ ਸਮੇਂ ਲਈ ਵੀ। ਹਾਂ
0: ਬਿਲਕੁਲ,
1: ਦੇਖੀ ਹੈ।
0: ਬਿਲਕੁਲ ਬਿਲਕੁਲ, ਬਹੁਤ ਸ਼ੁਕਰੀਆ ਵੀਰੇ, ਥੈਂਕ ਯੂ ਸੋ ਮਚ,
1: ਥੈਂਕ ਯੂ ਸੋ ਮਚ।
0: ਇਹ ਕਹਾਣੀ ਦਾ ਸਾਰਾ ਕ੍ਰੈਡਿਟ ਜਾਂਦਾ ਆਰਜੇ ਗੈਵੀ ਨੂੰ, ਗੁਮਨਾਮ ਹੋਣਾ ਨੂੰ।
2: ਬਹੁਤ ਬਹੁਤ ਸ਼ੁਕਰੀਆ,
0: ਬਹੁਤ ਸ਼ੁਕਰੀਆ ਵੀਰੇ, ਥੈਂਕ ਯੂ ਸੋ ਮਚ। ਸੋ 905-673-3337 ਨਾਲ ਦੀ ਨਾਲ ਤੁਹਾਨੂੰ ਰੋਇਲ ਪਰਫਿਊਮ ਦਾ ਸੁਨੇਹਾ ਦੇ ਦਈਏ, ਦੋ ਪਰਫਿਊਮਸ ਬਾਏ ਕਰਨ ਦੇ ਨਾਲ ਇੱਕ ਪਰਫਿਊਮ ਬਿਲਕੁਲ ਫਰੀ ਆ। ਅਤੇ ਜੇ ਤੁਸੀਂ ਰੇਡੀਓ

ਜਗਰਾਜ ਬਾਈ ਨੂੰ ਕਾਲ ਕਰ ਲਿਓ, ਫਲੋਰਿੰਗ ਦਾ ਕੰਮ ਕਰਾਉਣਾ, ਫਲੋਰ ਪਾਉਣਾ ਆ, ਤੁਸੀਂ ਬੇਸਮੈਂਟ ਫਿਨਿਸ਼ ਕਰਵਾਉਣੀ ਆ, ਪੇਂਟਿੰਗ ਦੀਆਂ ਸੇਵਾਵਾਂ ਲੈਣੀਆਂ ਆ, ਤਾਂ ਤੁਸੀਂ ਜਗਰਾਜ ਸਿੰਘ ਨੂੰ ਕਾਲ ਕਰ ਲਿਓ 905-965-6311 905-965-6311 ਜਗਰਾਜ ਸਿੰਘ।

0: ਅੱਛਾ, ਕਈਆਂ ਨੂੰ ਮੱਸਿਆ ਦੀ ਗੱਲ ਹੋ ਰਹੀ ਆ, ਮੱਸਿਆ ਬਾਰੇ ਵੀ ਬਹੁਤਿਆਂ ਨੂੰ ਨਹੀਂ ਪਤਾ ਹੋਣਾ। ਮੱਸਿਆ ਪੁੰਨਿਆ ਜਿਹੜੇ ਸਾਡੇ ਬਜ਼ੁਰਗ ਆ ਉਹਨਾਂ ਨੂੰ ਤਾਂ ਪਤਾ, ਪਰ ਜਿਹੜੇ ਆਈ ਥਿੰਕ ਈਵਨ ਕਿ 90s ਵਾਲੇ ਵੀ ਆ, ਬਹੁਤਿਆਂ ਨੂੰ ਨਹੀਂ ਪਤਾ ਹੋਣਾ ਮੱਸਿਆ ਪੁੰਨਿਆ ਦਾ।
1: ਮੈਨੂੰ ਆਪ ਨਹੀਂ ਪਤਾ ਇਹਨਾਂ ਦਾ, ਮੈਂ ਇਹ ਜ਼ਰੂਰ ਸੁਣਿਆ ਕਿ ਮੱਸਿਆ ਨਹਾਉਣ ਜਾਂਦੇ ਆ ਅਤੇ ਪੁੰਨਿਆ ਦਾ ਚੰਨ ਹੁੰਦਾ ਵਾ।
0: ਹਾਂਜੀ, ਸਤਿ ਸ਼੍ਰੀ ਅਕਾਲ ਜੀ, 2825 ਤੁਸੀਂ ਆਉਣੇ ਰਹੋ।
2: ਹਾਂਜੀ, ਸਤਿ ਸ਼੍ਰੀ ਅਕਾਲ ਪ੍ਰਭ ਸੰਧੂ, ਕਿੱਦਾਂ ਜੀ?
0: ਵਧੀਆ ਵੀਰੇ, ਚੜ੍ਹਦੀ ਕਲਾ ਆਲਗੜ੍ਹ, ਤੁਸੀਂ ਸੁਣਾਓ ਠੀਕ ਹੋ?
2: ਹਾਂਜੀ ਹਾਂਜੀ ਠੀਕ ਆ। ਮੈਂ ਕਿਹਾ ਗੈਵੀ ਦਾ ਅੱਜ ਮੈਂ ਹੋਰ ਆਪਣੇ ਇੱਕ ਐਕਸਪੀਰੀਅੰਸ ਦੇਖਿਆ,
0: ਨਵਾਂ ਰੰਗ ਵੇਖਿਆ ਨਾ ਗੈਵੀ ਤੁਸੀਂ ਅੱਜ?
2: ਨਵਾਂ ਰੰਗ ਦੇਖਿਆ ਤੇ ਪਲੱਸ ਮੈਂ ਨੋਟ ਇਹ ਵੀ ਕੀਤਾ ਵੀ ਜਲਦਾ ਸਟਰੋਂਗ ਹੈ ਇਹਦਾ ਮਤਲਬ, ਕਿੱਦਾਂ ਦੀ ਸਟੋਰੀ ਸੀਗੀ।
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਏਦਾਂ ਹੀ ਬਸ ਸਪੋਰਟ ਕਰਦੇ ਰਹੋ ਮੁੰਡੇ ਨੂੰ, ਫਿਰ ਮੁੰਡਾ ਨਵੀਆਂ ਨਵੀਆਂ ਸਟੋਰੀਆਂ ਲੈ ਕੇ ਆਇਆ ਕਰੂਗਾ ਤੁਹਾਡੇ ਵਾਸਤੇ।
2: ਬਿਲਕੁਲ, ਬਹੁਤ ਵਧੀਆ ਲੱਗਾ, ਥੈਂਕ ਯੂ,
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ।

0: ਸੋ ਬਿਲਕੁਲ ਤੁਹਾਨੂੰ ਮੈਸੇਜ ਦੇ ਕੇ ਬੰਨੀ ਜੌਲ ਅਤੇ ਗੁਰਸ਼ਬਦ ਆਪਣਾ ਅਸ਼ਕੇ ਟੂਰ ਲੈ ਕੇ 30 ਅਕਤੂਬਰ ਨੂੰ ਪਹੁੰਚ ਰਹੇ ਨੇ ਰੋਜ਼ ਥੀਏਟਰ ਬਰੈਂਪਟਨ ਡਾਊਨ ਟਾਊਨ ਦੇ ਵਿੱਚ, ਅਤੇ ਤੁਸੀਂ ਰੋਜ਼ ਥੀਏਟਰ ਦੀ ਵੈਬਸਾਈਟ ਤੋਂ ਜਾ ਕੇ ਟਿਕਟਸ ਬਾਏ ਕਰ ਸਕਦੇ ਹੋ, ਜਾਂ ਤੁਸੀਂ ਰੇਡੀਓ ਉਡਾਨ ਇੰਸਟਾਗ੍ਰਾਮ 'ਤੇ DM ਕਰ ਦਿਓ, ਤੁਹਾਡੀਆਂ ਫੀਸਾਂ ਫੂਸਾਂ ਮਾਫ਼ ਕਰਵਾ ਕੇ ਅਤੇ ਡਿਸਕਾਊਂਟਡ ਰੇਟਸ 'ਤੇ ਤੁਹਾਨੂੰ ਟਿਕਟਸ ਲੈ ਦਾਂਗੇ। ਸੋ 437-870-0001 'ਤੇ ਮੈਨੂੰ ਕਾਲ ਕਰ ਲਿਓ, 437-870-0001 'ਤੇ। ਜੀ ਸਰ, ਸਤਿ ਸ਼੍ਰੀ ਅਕਾਲ, ਤੁਸੀਂ ਆਨ ਏਅਰ ਹੋ। 4427
1: ਹਾਂਜੀ, ਸਤਿ ਸ਼੍ਰੀ ਅਕਾਲ ਜੀ ਦੋਵਾਂ ਭਰਾਵਾਂ ਨੂੰ।
0: ਸਤਿ ਸ਼੍ਰੀ ਅਕਾਲ ਸਰ।
1: ਆਪਣੇ ਬੱਚੇ ਸਾਡੇ ਅਸੀਂ ਤਾਂ ਬਹੁਤ ਵੱਡੇ ਹਾਂ, ਅਤੇ ਪਰ ਇਹਨੇ ਬੇਟੇ ਨੇ ਜਿਹੜੀ ਸਟੋਰੀ ਸੁਣਾਈ, ਸਟੋਰੀ ਤੇ ਬਹੁਤ ਵਧੀਆ ਸੀਗੀ, ਲਿਖੀ ਵੀ ਬਹੁਤ ਵਧੀਆ ਸੀ, ਤੇ ਇਹਨੇ ਸੁਣਾਈ, ਸੁਣਾਉਣ ਦਾ ਜੋ ਅੰਦਾਜ਼ ਸੀ ਇਹਦਾ, ਉਹਦੇ ਵਿੱਚ ਦਰਦ ਸੀ ਜਿਵੇਂ ਆਵਾਜ਼ ਦੇ ਵਿੱਚ, ਤੇ ਉਹ ਨਾ ਤੁਸੀਂ ਬਿਆਨ ਨਹੀਂ ਕਰ ਸਕਦਾ ਮੈਂ ਆਪਣੇ ਸ਼ਬਦਾਂ ਦੇ ਵਿੱਚ ਵੀ ਕੀ ਮੈਂ ਫੀਲ ਕਰ ਰਿਹਾ ਸੀ ਉਸ ਟਾਈਮ, ਤੇ ਬਿਲਕੁਲ ਇਹ ਕਈ ਵਾਰੀ ਯਾਦ ਆ ਜਾਂਦਾ ਵੀ ਜੋ ਛੋਟੇ ਬੱਚਿਆਂ ਦੇ ਜਿੱਦਾਂ ਮਾਂ ਜਾਂ ਪਿਓ ਚਲ ਜਾਂਦਾ ਜਾਂ ਦਾਦਾ ਚਲਾ ਜਾਂਦਾ, ਉਸ ਟਾਈਮ ਉਹ ਜਿਹੜਾ 3-4 ਸਾਲ 2 ਸਾਲ ਦਾ ਬੱਚਾ ਹੁੰਦਾ ਉਹਨੂੰ ਪਤਾ ਨੀ ਹੁੰਦਾ ਵੀ ਮੇਰਾ ਦਾਦਾ ਜਾਂ ਦਾਦੀ ਕਿੱਥੇ ਗਏ ਆ, ਜੋ ਉਸ ਬੱਚੇ ਦਾ ਹਾਲ ਹੁੰਦਾ ਉਹ ਉਹ ਬਿਲਕੁਲ ਬਿਆਨ ਸਹੀ ਸਹੀ ਉਹ ਗੱਲਾਂ ਮੈਨੂੰ ਨਾ ਯਾਦ ਆ ਗਈਆਂ।
0: ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ।
2: ਬਹੁਤ ਸ਼ੁਕਰੀਆ,
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-673-3037 ਜੀ ਸਰ, ਸਤਿ ਸ਼੍ਰੀ ਅਕਾਲ। 5482 ਤੁਸੀਂ ਆਉਣੇ ਰਹੋ ਜੀ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ।
3: ਮੈਂ ਨਾ ਤੁਹਾਡਾ ਪ੍ਰੋਗਰਾਮ ਰੋਜ਼ ਹੀ ਸੁਣਦੀ ਹਾਂ, ਤਕਰੀਬਨ ਬਹੁਤ ਸੋਹਣਾ ਹੁੰਦਾ
0: ਜੀ। ਥੈਂਕ ਯੂ ਜੀ।
3: ਮੇਰੀ ਅੱਜ ਕਹਾਣੀ ਸੁਣਾਈ, ਇਹ ਵੀ ਬਹੁਤ ਸੋਹਣੀ ਸੀ, ਤੇ ਬਦਲਾਅ ਬਹੁਤ ਆ ਗਿਆ ਜ਼ਮਾਨੇ 'ਚ, ਬੱਚਿਆਂ 'ਚ, ਖਿਡੌਣਿਆਂ 'ਚ, ਕੱਪੜਿਆਂ 'ਚ, ਜੁੱਤੀਆਂ ਲੀੜਿਆਂ 'ਚ ਗਿਆ ਹੁੰਦਾ ਸੀ ਭਾਈ, 6 ਮਹੀਨੇ ਆਉਣੀਆਂ ਫਸਲ ਉਦੋਂ ਮਿਲੂ ਸਭ ਕੁਛ,
0: ਜਦੋਂ ਤੁਸੀਂ ਆਪਣੇ ਬਚਪਨ ਚ ਚਲੇ ਜਾਂਦੇ ਹੋ ਤਾਂ ਫਿਰ ਤੁਹਾਨੂੰ ਸਾਰਾ ਕੁਛ ਆਪਣਾ ਯਾਦ

0: ਦਾ ਜਾਂਦਾ
1: ਬਿਲਕੁਲ
0: ਮਾਂ ਬਾਪ ਕਈ ਵਾਰੀ ਗੱਲ ਤਾਂ ਸਿਰਫ ਮੋਹ ਦੀ ਹੋਈ ਆ ਕਿ ਮੋਹ ਕਈ ਵਾਰ ਸਾਡਾ ਮਾਪਿਆਂ 'ਚ ਹੀ ਹੁੰਦਾ ਅਸੀਂ ਉਹ ਚੀਜ਼ਾਂ ਸਿਰਫ ਮਾਪਿਆਂ ਤੋਂ ਹੀ ਮੰਗਦੇ ਹਾਂ ਸਾਡਾ ਜਿਹੜਾ ਉਹ ਜਿਹੜਾ ਮੰਗਣ ਦਾ ਤਰੀਕਾ ਨਾ ਅਸੀਂ ਕਿਸੇ ਬਗਾਨੇ ਤੋਂ ਥੋੜ੍ਹੀ ਉਹ ਚੀਜ਼ ਮੰਗ ਸਕਦੇ ਹਾਂ ਚਾਹੇ ਸਾਨੂੰ ਦਿੰਦਾ ਵੀ ਹੋਵੇ ਪਰ ਜਿਹੜਾ ਸਕੂਨ ਸਾਡੇ ਮਾਂ ਬਾਪ ਦੇ ਹੱਥੋਂ ਸਾਨੂੰ ਚੀਜ਼ ਲੈ ਕੇ ਆਉਣਾ ਜਿਹੜਾ ਮੋਹ ਵਿਖਾਇਆ ਸਟੋਰੀ 'ਚ ਉਹ ਅੱਛਾ ਸਭ ਤੋਂ ਖੂਬਸੂਰਤ ਗੱਲ ਇਹ ਕਿ ਲਿਖੀ ਵੀ ਇਹ ਆਪ ਗੁਮਨਾਮ ਨਹੀਂ ਹੈ ਗੁਮਨਾਮ ਵਾਕਈ ਬਹੁਤ ਖੂਬਸੂਰਤ ਹੈ ਬਈ ਬਹੁਤ ਸ਼ੁਕਰੀਆ ਜੀ ਥੈਂਕ ਯੂ ਸੋ ਮਚ ਥੈਂਕ ਯੂ ਜੀ 905-673-33-37 ਜੁੜਿਓ ਰੇਡੀ ਪ੍ਰੋਗਰਾਮ ਉਡਾਨ ਦੇ ਨਾਲ AM 530 ਤੋਂ ਪ੍ਰਭ ਸੰਧੂ ਦੇ ਨਾਲ

0: ਤੁਹਾਨੂੰ ਇਹ ਕੁਛ ਕੁ ਆਵਾਜ਼ਾਂ ਸੁਣਾਈਆਂ ਸੀ। ਸੋ ਮਿੱਕੀ ਨਰੂਲਾ, ਮਾਫ਼ ਕਰਨਾ, ਮਿੱਕੀ ਨਰੂਲਾ, ਦਿਵਾਲੀ ਗਾਲਾ ਹੋ ਰਿਹਾ ਜੀ ਐਟ ਰੈੱਡ ਰੋਸ ਕਨਵੈਨਸ਼ਨ ਸੈਂਟਰ ਦੇ ਵਿੱਚ। ਦਿਵਾਲੀ ਗਾਲਾ ਬੜਾ ਖੂਬਸੂਰਤ ਮੇਲਾ ਹੋ ਰਿਹਾ, 1233 ਡੈਰੀ ਰੋਡ ਈਸਟ ਦੇ ਉੱਪਰ। ਅਤੇ ਤੁਸੀਂ 23 ਅਕਤੂਬਰ ਫਰਾਈਡੇ ਦੀ 5 ਵਜੇ ਸ਼ਾਮ ਨੂੰ ਪਹੁੰਚਣਾ ਆ, ਇੰਜੋਏ ਕਰਨਾ, ਡਿਲੀਸ਼ੀਅਸ ਫੂਡ ਹੋਣਾ, ਅਤੇ ਬਾਰ ਓਪਨ ਆ, ਰੈਫਲ ਡਰੋਜ਼ ਹੋਣੇ ਆ, ਬਹੁਤ ਸਾਰਾ ਮਿਊਜ਼ਿਕ ਹੋਣਾ, ਲਾਈਵ ਡੀਜ਼ੇ ਹੋਣਾ ਆ। ਸੋ ਉਸ ਦਿਵਾਲੀ ਦੀ ਸ਼ਾਮ ਨੂੰ ਤੁਸੀਂ ਇੰਜੋਏ ਕਰਨਾ ਤਾਂ ਤੁਸੀਂ ਨੀਲਮ ਸੇਠੀ ਹੋਣਾ ਨਾਲ ਕੰਟੈਕਟ ਕਰ ਸਕਦੇ ਹੋ। ਟਿਕਟ ਅਤੇ ਹੋਰ ਇਨਫੋਰਮੇਸ਼ਨ ਦੇ ਲਈ ਤੁਸੀਂ ਨੀਲਮ ਸੇਠੀ ਹੋਣਾ ਨਾਲ ਗੱਲਬਾਤ ਕਰ ਲਿਓ, 647-637-2339, 2339। ਨੀਲਮ ਸੇਠੀ ਜੀ। ਸੋ ਦਿਵਾਲੀ ਗਾਲਾ ਐਟ ਰੈੱਡ ਰੋਸ ਕਨਵੈਨਸ਼ਨ ਸੈਂਟਰ, ਡੇਰੀ ਰੋਡ ਈਸਟ ਦੇ ਉੱਪਰ। ਸੋ ਤੁਸੀਂ ਨੀਲਮ ਸੇਠੀ ਨਾਲ ਗੱਲਬਾਤ ਕਰ ਸਕਦੇ ਹੋ। ਸੋ ਬਹੁਤ ਹੀ ਜਾਣਕਾਰੀ ਲਈ ਤੁਸੀਂ ਮੈਨੂੰ ਵੀ ਕਾਲ ਕਰ ਸਕਦੇ ਹੋ 4378700001 'ਤੇ।
1: ਤੁਸੀਂ ਸੁਣ ਰਹੇ ਹੋ ਰੇਡੀਓ ਉਡਾਨ ਪ੍ਰਭ ਸੰਧੂ ਦੇ ਨਾਲ। ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ BDS ਪੇਂਟਿੰਗ, ਇੱਕ ਵਧੀਆ ਪੇਂਟਿੰਗ ਸਰਵਿਸ। BDS ਹੋਮ ਪੇਂਟਿੰਗ ਹਾਜ਼ਰ ਹੈ ਤੁਹਾਡੇ ਘਰ, ਬੇਸਮੈਂਟ ਤੇ ਕਮਰਸ਼ੀਅਲ ਯੂਨਿਟ ਨੂੰ ਨਵਾਂ ਬਣਾਉਣ ਲਈ, ਨਵੇਂ ਰੰਗਾਂ ਨਾਲ ਚਮਕਾਉਣ ਲਈ। ਪ੍ਰੋਫੈਸ਼ਨਲ ਪੇਂਟਿੰਗ ਸਰਵਿਸਿਜ਼, ਚਾਹੇ ਹੋਵੇ ਸਪਰੇ ਪੇਂਟਿੰਗ, ਕਿਚਨ ਕੈਬਿਨੇਟ ਰੀਫਿਨਿਸ਼ਿੰਗ, ਡਰਾਈਵਾਲ ਰਿਪੇਅਰ ਤੇ ਸਟੱਕੋ ਰਿਮੂਵਲ, ਡੈਕ ਤੇ ਫੈਂਸ ਪੇਂਟਿੰਗ, ਫਿਨਿਸ਼ਡ ਬੇਸਮੈਂਟ, ਹਾਰਡਵੁੱਡ ਤੇ ਲੈਮੀਨੇਟ ਫਲੋਰਿੰਗ। ਘਰ ਕਮਰਸ਼ੀਅਲ ਜਾਂ ਇੰਡਸਟਰੀਅਲ, ਹਰ ਕਿਸਮ ਦੀ ਪੇਂਟਿੰਗ ਵਿੱਚ ਮਾਹਿਰ। ਅੱਜ ਹੀ ਕਾਲ ਕਰੋ BDS ਪੇਂਟਿੰਗ ਦੇ ਜੁਗਰਾਜ ਸਿੰਘ ਹੋਣਾ ਨੂੰ 905-965-6311, 905-965-6311।

0: Josh Meatcon at 647-539-4499.
1: ਸਰਦੀ ਚ ਹੀਟ ਨੀ ਚਲਦੀ ਤੇ ਗਰਮੀ ਚ ਏਸੀ।
2: ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ।
1: ਏਸੀ, ਫਰਨੇਸ, ਗੈਸ ਲਾਈਨ, ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ, ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ। ਕਾਲ 647-706-6640
3: 647-706-6640। ਔਰ ਨਾਲ ਦੀ ਨਾਲ ਤੁਹਾਨੂੰ ਇੱਕ ਨੰਬਰ ਦੇ ਦਈਏ ਜੇ ਤੁਸੀਂ ਘਰ ਵਾਸਤੇ, ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਜਾਂ ਤੁਸੀਂ ਬੇਸਮੈਂਟ ਵਾਸਤੇ ਅਪਲਾਈਂਸਿਸ ਲੱਭ ਰਹੇ ਸੀ, ਰੈਫਰੀਜਰੇਟਰ, ਡਿਸ਼ਵਾਸ਼ਰਸ, ਸਟੋਵ, ਟੀਵੀ, ਬਿਲਟਨ ਅਪਲਾਈਂਸਿਸ, ਤੁਸੀਂ ਡ੍ਰੀਮ ਹੋਮ ਅਪਲਾਈਂਸਿਸ ਨੂੰ ਯਾਦ ਰੱਖੋ 905-805-3000। ਡ੍ਰੀਮ ਹੋਮ ਅਪਲਾਈਂਸਿਸ 905-805-3000। ਵਿਜ਼ਿਟ ਡ੍ਰੀਮ ਹੋਮ ਅਪਲਾਈਂਸਿਸ ਫਾਰ ਦੀ ਬੈਸਟ ਪ੍ਰਾਈਸ, ਬੈਸਟ ਡੀਲ ਐਂਡ ਬੈਸਟ ਗਿਫਟਸ। 905-805-3000, 2915 ਮਿਸੀਸਾਗਾ, ਡ੍ਰੀਮ ਹੋਮ ਅਪਲਾਈਂਸਿਸ।
4: ਮੈਂ ਬਲਜਿੰਦਰ ਸਿੰਘ ਨਹਿਲ, ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ, ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ। ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ, ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ, ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 ਐਂਡ 10।
5: ਆਥੋਰਾਈਜ਼ਡ ਐਂਡ ਪੇਡ ਬਾਈ ਦ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।
6: ਮੈਂ ਹਰਸਿਮਰਨ ਸਿੰਘ। ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ ਆਉਣ ਵਾਲੀ 26 ਅਕਤੂਬਰ ਨੂੰ। ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
5: Authorized and paid by the campaign office of Harsimran Singh.
7: Tundle tundle nain nakshe ode chete ne de paaki
3: sur. So ji ajj da program, kal nu milde ha ik naviyan gallan ਨਵੇਂ ਪ੍ਰੋਗਰਾਮ ਦੇ ਵਿੱਚ, ਨਵੇਂ ਦਿਨ ਦੇ ਵਿੱਚ। ਸੋ ਸਾਨੂੰ ਹੁਣ ਤੁਸੀਂ ਦਿਓ ਇਜਾਜ਼ਤ, ਭੁੱਲਿਓ ਨਾ ਮੁਸਕਰਾਉਣਾ, ਹਾਸੇ ਆਬਾਦ ਰੱਖਿਓ,
8: ਰੋਸ਼ਨ ਲੈ ਸਵੇਰਾ,
3: ਰੋਸ਼ਨ ਦਾ ਲੈ ਸਵੇਰਾ, ਫਿਰ ਮਿਲਾਂਗੇ, ਯਾਦ ਰੱਖਿਓ, ਖੁਸ਼ ਰਹੋ, ਆਬਾਦ ਰਹੋ, ਜ਼ਿੰਦਾਬਾਦ ਰਹੋ, ਅਤੇ ਸੁਣਦੇ ਰਹੋ ਰੇਡੀਓ ਉਡਾਨ, ਅਤੇ ਰੇਡੀਓ ਉਡਾਨ ਇੰਸਟਾਗ੍ਰਾਮ 'ਤੇ ਸਾਨੂੰ ਜ਼ਰੂਰ ਫੋਲੋ ਕਰੋ, ਉੱਥੇ ਬਹੁਤ ਸਾਰੀਆਂ ਖੂਬਸੂਰਤ ਵੀਡੀਓ ਤੁਹਾਡੇ ਵਾਸਤੇ ਪੋਸਟ ਕਰੀ ਦੀਆਂ, ਔਰ ਬੜੇ ਸਾਰੇ ਅਸੀਂ ਈਵੈਂਟ ਲੈ ਕੇ ਆ ਰਹੇ ਹਾਂ ਅਪਕਮਿੰਗ ਤੁਹਾਡੇ ਵਾਸਤੇ, ਉਹਦੀ ਇਨਫੋਰਮੇਸ਼ਨ ਵੀ ਤੁਹਾਨੂੰ ਰੇਡੀਓ ਉਡਾਨ ਇੰਸਟਾਗ੍ਰਾਮ 'ਤੇ ਮਿਲੂਗੀ, ਅਤੇ ਬਹੁਤ ਸਾਰੀਆਂ ਟਿਕਟਸ ਅਸੀਂ ਗਿਵ ਅਵੇ ਕਰਾਂਗੇ ਆਉਣ ਵਾਲੇ ਈਵੈਂਟਸ ਦੀਆਂ। ਸੋ ਸਾਨੂੰ ਰੇਡੀਓ ਉਡਾਨ ਇੰਸਟਾਗ੍ਰਾਮ 'ਤੇ ਜ਼ਰੂਰ ਤੁਸੀਂ ਉੱਥੇ

0: 1340.ca. The opinions expressed in the following program are those of the host and their guests and do not reflect the views and opinions of the management and staff of CHLO AM
1: 530.
2: So, Bilkul ji, so, ਬਹੁਤ ਖੂਬਸੂਰਤ ਰਿਹਾ ਅੱਜ ਦੀਆਂ ਗੱਲਾਂ ਬਾਤਾਂ ਦਾ ਸਿਲਸਿਲਾ ਸੋ 905-673-3337 ਇਸੇ ਨੰਬਰ 'ਤੇ ਕੱਲ੍ਹ ਨੂੰ ਗੱਲਾਂ ਬਾਤਾਂ ਹੋਣਗੀਆਂ।

ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ, ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ, ਬਾਲ ਪੁਨੇ ਦੇ ਚਾਵਾਂ ਵਰਗੀ ਤੇ ਸੱਜਣ ਦੀਆਂ ਖੁੱਲੀਆਂ ਬਾਹਾਂ ਵਰਗੀ, ਖੁੱਲੀਆਂ ਡੁੱਲੀਆਂ ਥਾਵਾਂ ਵਰਗੀ, ਮੇਰੇ ਪਿੰਡ ਨੂੰ ਜਾਂਦੇ ਰਾਹਾਂ ਵਰਗੀ। ਆਓ ਇਸ ਦੀ ਸ਼ਾਨ ਵਧਾਈਏ, ਇਹਦੇ ਸੋਹਲੇ ਰਲਵੇਂ ਲਗਾਈਏ, ਕਿਉਂਕਿ ਬੋਲੀ ਨਾ ਰਹੀ ਤਾਂ ਕਵਿਤਾਵਾਂ ਰੁਲ ਜਾਣੀਆਂ, ਮਾਵਾਂ ਦੀਆਂ ਲੋਰੀਆਂ ਦੁਆਵਾਂ ਰੁਲ ਜਾਣੀਆਂ। ਐਡੇ ਮਹਿੰਗੇ ਮੁੱਲ ਵਾਲੀ ਚੀਜ਼ ਨਾ ਗਵਾ ਦਿਓ, ਵੇਖਿਓ ਪੰਜਾਬੀ ਉਹ ਪੰਜਾਬੀ ਨਾ ਭੁਲਾ ਦਿਓ, ਵੇਖਿਓ ਪੰਜਾਬੀ ਉਹ ਪੰਜਾਬੀ ਨਾ ਭੁਲਾ ਦਿਓ।

ਵਿਸ਼ਵ ਪੰਜਾਬੀ ਸਭਾ ਦੇ ਚੇਅਰਮੈਨ ਡਾਕਟਰ ਦਲਬੀਰ ਕਥੂਰੀਆ ਜੀ ਦੁਆਰਾ ਮਾਂ ਬੋਲੀ ਪੰਜਾਬੀ ਪੰਜਾਬ ਅਤੇ ਪੰਜਾਬੀਅਤ ਨੂੰ ਸਮਰਪਿਤ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਜੁੜ ਚੁੱਕੇ ਸਾਰੇ ਹੀ ਦੋਸਤਾਂ ਮਿੱਤਰਾਂ ਭੈਣ ਭਰਾਵਾਂ ਬਜ਼ੁਰਗਾਂ ਤੇ ਰੱਬ ਵਰਗੀਆਂ ਮਾਵਾਂ ਨੂੰ

ਆਪਣੀ ਜਿੱਤ ਨੂੰ ਹਾਰ ਤੇ ਕਰਨਾ ਬਣਦਾ ਸੀ ਨਾ, ਆਪਣੀ ਜਿੱਤ ਨੂੰ ਹਾਰ ਤੇ ਕਰਨਾ ਬਣਦਾ ਸੀ ਨਾ, ਜ਼ਿੰਦਗੀ ਦੇ ਵਿੱਚ ਪਿਆਰ ਤੇ ਕਰਨਾ ਬਣਦਾ ਸੀ ਨਾ। ਪਤਾ ਲੱਗ ਗਿਆ ਮੇਰੇ ਵਸ ਦੀ ਗੱਲ ਨਹੀਂ, ਪਤਾ ਲੱਗ ਗਿਆ ਮੇਰੇ ਵਸ ਦੀ ਗੱਲ ਨਹੀਂ, ਇੱਕ ਵਾਰੀ ਵਪਾਰ ਤੇ ਕਰਨਾ ਬਣਦਾ ਸੀ ਨਾ। ਅੱਖਾਂ ਭਰ ਕੇ ਦੱਸੀ ਸੀ ਮਜਬੂਰੀ ਉਸਨੇ, ਅੱਖਾਂ ਭਰ ਕੇ ਦੱਸੀ ਸੀ ਮਜਬੂਰੀ ਉਸਨੇ, ਮੇਰਾ ਫਿਰ ਇਤਬਾਰ ਤੇ ਕਰਨਾ ਬਣਦਾ ਸੀ ਨਾ, ਮੇਰਾ ਫਿਰ ਇਤਬਾਰ ਤੇ ਕਰਨਾ ਬਣਦਾ ਸੀ ਨਾ।

0: ਦੋਸਤੋ ਸਤਿ ਸ੍ਰੀ ਅਕਾਲ। ਮੈਂ ਤੁਹਾਡਾ ਹੋਸਟ, ਤੁਹਾਡਾ ਦੋਸਤ, ਰੇਡੀਓ ਪ੍ਰੋਗਰਾਮ ਸਭ ਰੰਗ ਦਾ ਸੂਤਰਧਾਰ ਹਾਜ਼ਰ ਹੋ ਗਿਆ ਜੀ। ਰੇਡੀਓ ਪ੍ਰੋਗਰਾਮ ਸਭ ਰੰਗ ਨੂੰ ਲੈ ਕੇ, ਜਿਸ ਨੂੰ ਤੁਸੀਂ ਮੰਨਦੇ ਹੋ, ਜਿਸ ਨੂੰ ਤੁਸੀਂ ਸੁਣਦੇ ਹੋ, ਜਿਸ ਨਾਲ ਤੁਸੀਂ ਜੁੜਦੇ ਹੋ, ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਰਾਤ ਨੂੰ 10 ਵਜੇ ਤੋਂ ਲੈ ਕੇ 11 ਵਜੇ ਤੱਕ ਬਹੁਤ ਪਿਆਰ ਕਰਦੇ ਹੋ, ਬਹੁਤ ਮਾਣ ਦਿੰਦੇ ਹੋ, ਬਹੁਤ ਹੌਸਲਾ ਅਫਜ਼ਾਈ ਕਰਦੇ ਹੋ। 647-367-5353 ਸਾਡਾ ਸਟੂਡੀਓ ਦਾ ਉਹੀ ਇੱਕੋ ਪੱਕਾ ਨੰਬਰ ਹੈ, ਜੋ ਸਾਰੇ ਦੋਸਤਾਂ ਮਿੱਤਰਾਂ ਨੂੰ ਸ਼ਾਇਦ ਯਾਦ ਹੋ ਗਿਆ ਹੋਏਗਾ। ਜੇ ਨਹੀਂ ਯਾਦ ਹੋਇਆ ਹੋਏ ਤਾਂ ਦੁਬਾਰਾ ਫਿਰ ਮੈਂ ਰੋਜ਼ ਹੀ ਰਿਪੀਟ ਕਰ ਦਿੰਦਾ, 647-367-5353। ਰੇਡੀਓ ਪ੍ਰੋਗਰਾਮ ਸਭ ਰੰਗ, ਜਿਸ ਨੂੰ ਪੇਸ਼ ਕੀਤਾ ਜਾਂਦਾ ਹੈ ਵਿਸ਼ਵ ਪੰਜਾਬੀ ਸਭਾ ਦੇ ਦੁਆਰਾ। ਵਿਸ਼ਵ ਪੰਜਾਬੀ ਸਭਾ ਦੇ ਦੁਆਰਾ ਸਿਰਫ ਤੇ ਸਿਰਫ ਰੇਡੀਓ ਪ੍ਰੋਗਰਾਮ ਸਭ ਰੰਗ ਹੀ ਨਹੀਂ, ਹੋਰ ਵੀ ਬਹੁਤ ਸਾਰੇ ਪਲੇਟਫਾਰਮ ਨੇ ਜਿੱਥੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਹੋਕਾ ਅਸੀਂ ਦਿੰਦੇ ਰਹਿੰਦੇ ਹਾਂ। ਵਿਸ਼ਵ ਪੰਜਾਬੀ ਸਾਂਝ ਆਨਲਾਈਨ ਪੰਜਾਬੀ ਅਖਬਾਰ ਵੀ ਹੈ, ਉਸ ਨੂੰ ਤੁਸੀਂ ਪੜ੍ਹ ਸਕਦੇ ਹੋ ਰੋਜ਼ ਸ਼ਾਮ ਨੂੰ, ਕਿਉਂਕਿ ਇੰਡੀਆ ਦੇ ਵਿੱਚ ਜਦੋਂ ਸਵੇਰ ਹੁੰਦੀ ਹੈ ਤਾਂ ਉੱਥੋਂ ਪਬਲਿਸ਼ ਹੁੰਦਾ, ਔਰ ਸ਼ਾਮ ਨੂੰ ਇੱਥੇ ਤੁਸੀਂ ਵੀ ਪੜ੍ਹ ਸਕਦੇ ਹੋ। IPTV ਚੈਨਲ ਦੇ ਪੰਜਾਬੀ ਸੈਕਸ਼ਨ ਵਿੱਚ ਜਾਓ, ਉੱਥੇ ਪੰਜਾਬੀ ਸੈਕਸ਼ਨ ਵਿੱਚ ਜਾ ਕੇ VPS24.HD ਭਰੋਗੇ ਤਾਂ ਤੁਸੀਂ 24 ਘੰਟੇ 7 ਦਿਨ ਚੱਲਣ ਵਾਲੇ IPTV ਚੈਨਲ ਸਾਡੇ ਦੇ ਨਾਲ ਜੁੜ ਜਾਓਗੇ, ਜਿੱਥੇ ਤੁਸੀਂ ਦੇਖੋਗੇ ਪੰਜਾਬੀ ਦੀਆਂ ਬਹੁਤ ਹੀ ਅੱਛੀਆਂ ਅੱਛੀਆਂ ਕਲਾਸਿਕ ਫਿਲਮਾਂ, ਪੁਰਾਣੀਆਂ ਫਿਲਮਾਂ ਔਰ ਨਵੀਆਂ ਲੇਟੈਸਟ ਰਿਲੀਜ਼ ਹੋਈਆਂ ਫਿਲਮਾਂ, ਔਰ ਇਹਦੇ ਨਾਲ ਨਾਲ ਵਿਸ਼ਵ ਪੰਜਾਬੀ ਸਭਾ ਦੀਆਂ ਜਿਸ ਜਿਸ ਦੇਸ਼ ਦੇ ਵਿੱਚ ਜਿੱਥੇ ਜਿੱਥੇ ਵੀ ਇਕਾਈਆਂ ਨੇ, ਉੱਥੇ ਜੋ ਜੋ ਵੀ ਐਕਟੀਵਿਟੀਜ਼, ਜੋ ਜੋ ਗਤੀਵਿਧੀਆਂ ਹੁੰਦੀਆਂ ਰਹਿੰਦੀਆਂ ਨੇ, ਉਹਨਾਂ ਨੂੰ ਅਕਸਰ ਅਸੀਂ ਅਪਲੋਡ ਕਰਦੇ ਰਹਿੰਦੇ ਹਾਂ ਆਪਣੇ IPTV ਚੈਨਲ ਦੇ ਉੱਪਰ। ਸਾਡਾ ਇਸ ਵੇਲੇ ਦਾ ਰੇਡੀਓ ਪ੍ਰੋਗਰਾਮ ਵੀ, ਜੇ ਕੋਈ ਦੋਸਤ ਮਿੱਤਰ ਭੈਣ ਭਰਾ ਸਾਡੇ ਨਾਲ ਇਸ ਵੇਲੇ ਟਿਊਨਿੰਗ ਕਰਨ ਤੋਂ ਵਾਂਝਾ ਰਹਿ ਗਿਆ ਕਿਸੇ ਰੁਝੇਵੇਂ ਦੇ ਕਾਰਨ, ਤਾਂ ਅਗਲੇ ਦਿਨ ਸ਼ਾਮ ਨੂੰ 6:30-7 ਵਜੇ ਦੇ ਕਰੀਬ ਅਸੀਂ ਫਿਰ ਇਸ ਪ੍ਰੋਗਰਾਮ ਨੂੰ ਅਪਲੋਡ ਕਰਦੇ ਰਹਿੰਦੇ ਹਾਂ। ਬਾਕੀ ਸਾਡੇ ਇੱਥੇ ਬ੍ਰਹਮਟਨ ਦੇ ਵਿੱਚ ਸਾਡੇ ਵਿਸ਼ਵ ਪੰਜਾਬੀ ਸਭਾ ਦੀਆਂ ਗਤੀਵਿਧੀਆਂ ਦਾ ਇੱਕੋ ਇੱਕ ਕੇਂਦਰ ਵਿਸ਼ਵ ਪੰਜਾਬੀ ਭਵਨ, ਜਿੱਥੇ ਆਏ ਦਿਨ ਕੋਈ ਨਾ ਕੋਈ ਐਕਟੀਵਿਟੀ, ਕੋਈ ਨਾ ਕੋਈ ਗਤੀਵਿਧੀ ਪੰਜਾਬ, ਪੰਜਾਬੀ ਔਰ ਪੰਜਾਬੀਅਤ ਨਾਲ ਸੰਬੰਧਿਤ ਅਸੀਂ ਆਰਗੇਨਾਈਜ਼ ਕਰਦੇ ਰਹਿੰਦੇ ਹਾਂ, ਆਯੋਜਿਤ ਕਰਦੇ ਰਹਿੰਦੇ ਹਾਂ। ਦੋਸਤਾਂ ਮਿੱਤਰਾਂ ਨੂੰ ਸੱਦਾ ਵੀ ਅਸੀਂ ਦਿੰਦੇ ਰਹਿੰਦੇ ਹਾਂ, ਮੈਂ ਇੱਥੋਂ ਮੈਸੇਜ ਜਿਹੜਾ ਉਹ ਤੁਹਾਡੇ ਤੱਕ ਪਹੁੰਚਾਉਂਦਾ ਰਹਿੰਦਾ। ਸੋ ਉੱਥੇ ਕੋਈ ਟਿਕਟ ਨਹੀਂ ਹੈ, ਜਦੋਂ ਵੀ ਸਾਡਾ ਕੋਈ ਪ੍ਰੋਗਰਾਮ ਹੋਵੇ ਤੁਸੀਂ ਆ ਸਕਦੇ ਹੋ। ਜੀ ਆਇਆਂ ਨੂੰ, ਤੁਸੀਂ ਸਾਡੇ ਪ੍ਰਾਹੁਣੇ ਹੋਵੋਗੇ ਤੇ ਪ੍ਰਾਹੁਣਾਚਾਈ ਦੇ ਵਿੱਚ ਅਸੀਂ ਕਦੇ ਵੀ ਪਿੱਛੇ ਨਹੀਂ ਰਹਿੰਦੇ। ਸੋ ਹੁਣ ਵੀ 2-3-4 ਅਕਤੂਬਰ ਦਾ ਬਹੁਤ ਵਧੀਆ ਪ੍ਰੋਗਰਾਮ ਜਿਹੜਾ ਉਲੀਕਿਆ ਹੋਇਆ, ਕਾਫੀ ਦਿਨਾਂ ਤੋਂ ਮੈਂ ਤੁਹਾਡੇ ਨਾਲ ਉਸਦੀ ਜਿਹੜਾ ਸ਼ੇਅਰ ਵੀ ਕਰ ਰਿਹਾ ਸਾਰੀ ਜਾਣਕਾਰੀ, ਕਿ 2-3-4 ਅਕਤੂਬਰ ਨੂੰ ਵਿਸ਼ਵ ਪੰਜਾਬੀ ਕਾਨਫਰੰਸ ਜਿਹੜੀ ਵਿਸ਼ਵ ਪੰਜਾਬੀ ਸਭਾ ਦੁਆਰਾ ਕਰਵਾਈ ਜਾ ਰਹੀ ਹੈ, 7ਵੀਂ ਵਿਸ਼ਵ ਪੰਜਾਬੀ ਕਾਨਫਰੰਸ, ਉਸ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਹੀਆਂ ਨੇ। ਅੱਜ ਸਾਡੇ ਬਹੁਤ ਹੀ ਇੱਕ ਖਾਸ ਮਹਿਮਾਨ, ਪੰਜਾਬ ਤੋਂ ਖਾਸ ਤੌਰ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾਂ ਜੀ ਸਾਡੇ ਉੱਥੇ ਵਿਸ਼ਵ ਪੰਜਾਬੀ ਭਵਨ ਦੇ ਵਿੱਚ ਸਾਡੀ ਸੱਦੇ ਦੇ ਉੱਪਰ, ਕਥੂਰੀਆ ਸਾਹਿਬ ਦੇ ਸੱਦੇ ਦੇ ਉੱਪਰ ਉਹਨਾਂ ਨੇ ਸਾਨੂੰ ਉੱਥੇ ਦਰਸ਼ਨ ਦਿੱਤੇ, ਉਹਨਾਂ ਦਾ ਰੂਬਰੂ ਅਸੀਂ ਕੀਤਾ, ਦੋਸਤ ਮਿੱਤਰ ਭੈਣ ਭਰਾ, ਕਿਉਂਕਿ ਪ੍ਰੋਗਰਾਮ ਬਾਈ ਚਾਂਸ ਜਲਦੀ ਜਲਦੀ ਬਣਿਆ ਸੀ ਤੇ ਜਲਦੀ ਜਲਦੀ ਦੇ ਵਿੱਚ ਜਿੰਨੇ ਵੀ ਦੋਸਤ ਮਿੱਤਰ ਭੈਣ ਭਰਾਵਾਂ ਨੂੰ ਅਸੀਂ ਇਹ ਮੈਸੇਜ ਦੇ ਸਕਦੇ ਸੀ ਦਿੱਤਾ, ਤੇ ਸਾਰਿਆਂ ਨੇ ਹਾਜ਼ਰੀ ਭਰੀ ਤੇ ਬਹੁਤ ਵਧੀਆ ਪ੍ਰੋਗਰਾਮ ਉਹ ਘੱਟੋ ਘੱਟ 1.5-2 ਘੰਟੇ ਉੱਥੇ ਸ਼ਾਮ ਨੂੰ ਅਸੀਂ 2:30-3 ਵਜੇ ਤੋਂ ਲੈ ਕੇ ਤੇ 5:30-5 ਵਜੇ ਤੱਕ ਬਹੁਤ ਵਧੀਆ ਪ੍ਰੋਗਰਾਮ ਹੋਇਆ। ਬਹੁਤ ਅੱਛੀਆਂ ਗੱਲਾਂ ਬਾਤਾਂ ਉਹਨਾਂ ਨੇ ਕੀਤੀਆਂ ਔਰ ਸਾਡੇ ਨਾਲ ਪ੍ਰੋਮਿਸ ਵੀ ਕੀਤਾ ਕਿ 3 ਤਰੀਕ ਨੂੰ ਸੈਟਰਡੇ, 2-3-4 ਨੂੰ ਸਾਡੀ ਕਾਨਫਰੰਸ ਹੈ, 3 ਤਰੀਕ ਨੂੰ ਉਹਨਾਂ ਨੇ ਆਉਣ ਦਾ ਵਾਅਦਾ ਕੀਤਾ ਹੈ। ਤੇ ਬਹੁਤ ਅੱਛੇ ਉਹ ਸਪੀਕਰ ਵੀ ਨੇ, ਵਿਧਾਨ ਸਭਾ ਦੇ ਸਪੀਕਰ ਤੇ ਅੱਛੇ ਹੈ ਹੀ ਹੈ ਨੇ, ਅਦਰਵਾਈਜ਼ ਬਹੁਤ ਅੱਛੇ ਸਪੀਕਰ ਵੀ ਨੇ, ਬਹੁਤ ਵਧੀਆ ਬੋਲਦੇ ਨੇ, ਬਹੁਤ ਉਹਨਾਂ ਨੂੰ ਗਿਆਨ ਹੈ ਤੇ ਪੰਜਾਬ, ਪੰਜਾਬੀ ਔਰ ਪੰਜਾਬੀਅਤ ਦੇ ਸ਼ਦਾਈ ਨੇ, ਤੇ ਬਹੁਤ ਅੱਛੀਆਂ ਗੱਲਾਂ ਬਾਤਾਂ ਉਹਨਾਂ ਨੇ ਕੀਤੀਆਂ। ਸੋ 3 ਤਰੀਕ ਨੂੰ ਵੀ ਅਸੀਂ ਉਹਨਾਂ ਦੀ ਇੰਤਜ਼ਾਰ ਕਰਾਂਗੇ। ਤੇ ਮੈਂ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਵਿੱਚ ਸਾਡੇ ਡਾਕਟਰ ਦਲਬੀਰ ਸਿੰਘ ਕਥੂਰੀਆ ਜੀ ਵੱਲੋਂ ਤੇ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਉਹਨਾਂ ਦਾ ਬਹੁਤ ਬਹੁਤ ਅਸੀਂ ਧੰਨਵਾਦ ਵੀ ਕਰਦੇ ਹਾਂ ਕਿ ਉਹਨਾਂ ਨੇ ਆਪਣੇ ਰੁਝੇਵਿਆਂ ਭਰੇ ਸ਼ਡਿਊਲ ਦੇ ਵਿੱਚੋਂ ਟਾਈਮ ਕੱਢਿਆ ਤੇ ਸਾਡੇ ਵਿਸ਼ਵ ਪੰਜਾਬੀ ਭਵਨ ਦੇ ਵਿੱਚ ਆ ਕੇ ਸਾਨੂੰ ਬੈਸਟ ਵਿਸ਼ਿਜ਼ ਦਿੱਤੀਆਂ ਸਾਡੀ ਆਉਣ ਵਾਲੀ ਕਾਨਫਰੰਸ ਦੇ ਬਾਰੇ ਔਰ ਉੱਥੇ ਆਉਣ ਦਾ ਵੀ ਜਿਹੜਾ ਪ੍ਰੋਮਿਸ ਉਹਨਾਂ ਨੇ ਸਾਡੇ ਨਾਲ ਕੀਤਾ। ਸੋ ਦੋਸਤੋ ਅੱਜ ਹੋ ਗਈ ਜੀ 29 ਸਪਟੈਂਬਰ ਮੰਗਲਵਾਰ ਦਾ ਦਿਨ ਹੈ। 17 ਡਿਗਰੀ ਟੈਂਪਰੇਚਰ ਇਸ ਵੇਲੇ ਹੈ ਤੇ ਦਿਨ ਵੇਲੇ ਰਿਹਾ 22 ਡਿਗਰੀ ਟੈਂਪਰੇਚਰ। ਕੱਲ ਨੂੰ ਹੋ ਜਾਣੀ ਹੈ 30 ਸਪਟੈਂਬਰ ਬੁੱਧਵਾਰ ਦਾ ਦਿਨ ਹੋਏਗਾ ਤੇ 23 ਡਿਗਰੀ ਦੀ ਕੱਲ ਪ੍ਰੈਡਿਕਸ਼ਨ ਹੈ ਟੈਂਪਰੇਚਰ ਰਹਿਣ ਦੀ। 7:15 ਤੇ ਸੂਰਜ ਦੇਵਤਾ ਨੇ ਸਵੇਰੇ ਦਰਸ਼ਨ ਦੇਣੇ ਨੇ ਤੇ 7:01 ਤੇ ਉਹਨੇ ਆਪਣੇ ਘਰ ਵਾਪਸ ਚਲੇ ਜਾਣਾ। ਸੋ 647-367-5353 ਸਾਡੇ ਸਟੂਡੀਓ ਦਾ ਨੰਬਰ ਹੈ। ਤੁਸੀਂ ਕੋਈ ਗੱਲਬਾਤ ਕਰਨੀ ਹੋਵੇ, ਕੋਈ ਫੀਡਬੈਕ ਦੇਣੀ ਹੋਵੇ, ਕਿਤੇ ਤੁਸੀਂ ਇਸ ਵੇਲੇ ਹੋ, ਕਿਤੇ ਤੁਸੀਂ ਰੋਡ ਦੇ ਉੱਪਰ ਹੋ, ਡਰਾਈਵਿੰਗ ਕਰ ਰਹੇ ਹੋ, ਕੋਈ ਅੱਛਾ ਜਾਂ ਬੁਰਾ ਐਕਸਪੀਰੀਅੰਸ ਤੁਹਾਨੂੰ ਹੋਇਆ ਹੋਵੇ, ਕੋਈ ਵਧੀਆ ਅੱਛੀ ਖਬਰ ਤੁਸੀਂ ਸਾਡੇ ਨਾਲ ਸ਼ੇਅਰ ਕਰਨੀ ਚਾਹੁੰਦੇ ਹੋ, ਸਰੋਤਿਆਂ ਦੇ ਨਾਲ ਸ਼ੇਅਰ ਕਰਨੀ ਚਾਹੁੰਦੇ ਹੋ, ਕੋਈ ਕਿਤੇ ਟ੍ਰੈਫਿਕ ਦਾ ਕੋਈ ਬਲੋਕੇਜ ਹੈ, ਕੋਈ ਹੋਰ ਕੋਈ ਚੀਜ਼ ਤੁਹਾਡੇ ਧਿਆਨ ਵਿੱਚ ਆਈ ਹੈ, ਤੁਸੀਂ ਚਾਹੁੰਦੇ ਹੋ ਕਿ ਰੇਡੀਓ ਦੇ ਰਾਹੀਂ ਦੋਸਤਾਂ ਮਿੱਤਰਾਂ ਤੱਕ ਉਸ ਨੂੰ ਪਹੁੰਚਾਇਆ ਜਾਵੇ, ਤਾਂ ਜੀ ਆਇਆਂ ਨੂੰ 647-367-5353 ਸਾਡੇ ਸਟੂਡੀਓ ਦਾ ਨੰਬਰ ਹੈ। ਅੱਜ ਮੈਂ ਨਾ ਬਾਈ ਚਾਂਸ ਇੱਕ ਦੋਸਤ ਨੇ ਮੈਨੂੰ ਇੱਕ ਅਸਲੀ ਕਹਾਣੀ ਸੁਣਾਈ। ਅਦਰਵਾਈਜ਼ ਤੇ ਕਹਾਣੀਆਂ ਹੁੰਦੀਆਂ ਨਾ, ਉਹਨਾਂ ਦੇ ਵਿੱਚ ਕਲਪਨਾ ਬੜੀ ਸ਼ਾਮਿਲ ਹੁੰਦੀ ਹੈ। ਉਹਨੇ ਮੈਨੂੰ ਅਸਲੀ ਇੱਕ ਕਹਾਣੀ ਸੁਣਾਈ ਔਰ ਉਸਦਾ ਸੰਬੰਧ ਜਿਹੜਾ ਸਿੱਧੇ ਤੌਰ ਤੇ ਨਾ ਸਾਡੇ ਬਾਬੇ ਨਾਨਕ ਦਾ ਜਿਹੜਾ ਮਹਾਨ ਜਿਹੜਾ ਸੰਦੇਸ਼ ਸੀ ਨਾ ਕਿ ਕਿਰਤ ਕਰੋ, ਵੰਡ ਛਕੋ ਔਰ ਨਾਮ ਜਪੋ, ਇਹਦੇ ਨਾਲ ਇੰਨਾ ਵਧੀਆ ਜੁੜਿਆ ਉਸਨੇ, ਇੰਨਾ ਵਧੀਆ ਜੁੜਿਆ ਉਸ ਕਹਾਣੀ ਤੋਂ ਬਾਅਦ, ਤੇ ਮੇਰਾ ਦਿਲ ਕੀਤਾ ਉਹ ਕਹਾਣੀ ਨਾ ਤੁਹਾਡੇ ਨਾਲ ਜ਼ਰੂਰ ਸ਼ੇਅਰ ਕੀਤੀ ਜਾਵੇ। ਇੱਕ ਜਗ੍ਹਾ ਤੇ ਲਿਖਿਆ ਵੀ ਪੜਿਆ, ਉਹ ਕਹਿੰਦੇ ਕਿ ਤੁਸੀਂ ਯੂ ਕਮ ਵਿਦ ਨਥਿੰਗ। ਆਦਮੀ ਦਾ ਜਦੋਂ ਜਨਮ ਹੁੰਦਾ ਨਾ ਤਾਂ ਉਹਦੇ ਕੋਲ ਕੁਝ ਵੀ ਨਹੀਂ ਹੁੰਦਾ, ਲੇਕਿਨ ਸਾਰੀ ਉਮਰ ਉਹ ਚੀਜ਼ਾਂ ਨੂੰ ਇਕੱਠਿਆਂ ਕਰਦਿਆਂ ਕਰਦਿਆਂ ਕਰਦਿਆਂ ਹੀ ਬਿਤਾ ਦਿੰਦਾ ਹੈ, ਲੇਕਿਨ ਐਂਡ ਦੇ ਉੱਪਰ ਕਹਿੰਦੇ ਯੂ ਹੈਵ ਐਵਰੀਥਿੰਗ, ਤੁਹਾਡੇ ਕੋਲ ਸਭ ਕੁਝ ਹੁੰਦਾ ਪਰ ਤੁਹਾਡੇ ਨਾਲ ਕੁਝ ਵੀ ਨਹੀਂ ਜਾਂਦਾ। ਸੋ ਜਦੋਂ ਇਸ ਤਰ੍ਹਾਂ ਦੀਆਂ ਚੀਜ਼ਾਂ ਕਿਤੇ ਕਿਤੇ ਪੜ੍ਹਨ ਨੂੰ ਮਿਲਦੀਆਂ ਨਾ, ਤੇ ਮੈਨੂੰ ਉਹ ਕਹਾਣੀ ਤਾਂ ਹੀ ਤੁਹਾਡੇ ਨਾਲ ਸ਼ੇਅਰ ਕਰਨ ਦਾ ਅੱਜ ਮੇਰਾ ਮਨ ਕੀਤਾ। ਅਸਲੀ ਕਹਾਣੀ ਹੈ, ਰੀਅਲ ਸਟੋਰੀ ਉਸਨੇ ਮੈਨੂੰ ਸੁਣਾਈ। ਉਹ ਕਹਿੰਦਾ ਮਤਲਬ ਗੱਲ ਉਹਦੇ ਇੱਕ ਦੋਸਤ ਦੀ ਹੈ ਮੈਨੂੰ, ਲੇਕਿਨ ਸੁਣਾਈ ਮੇਰੇ ਦੋਸਤ ਨੇ। ਉਹ ਕਹਿੰਦਾ ਕਿ ਮੇਰੇ ਦੋਸਤ ਨੇ ਇੱਕ ਨਾ ਫਾਰਮ ਹਾਊਸ ਲਿਆ, ਇੰਗਲੈਂਡ ਦੇ ਵਿੱਚ ਦੀ ਗੱਲ ਸੁਣਾ ਰਿਹਾ ਸੀ। ਬਾਹਰ ਕਿਤੇ ਲੰਡਨ ਸ਼ਹਿਰ ਤੋਂ ਬਾਹਰ ਨਾ ਉਹਨੇ ਫਾਰਮ ਹਾਊਸ ਇੱਕ ਖਰੀਦਿਆ, ਜਿਹੜਾ ਫਾਰਮ ਹਾਊਸ ਪਹਿਲੇ ਗੋਰਿਆਂ ਦੇ ਕੋਲ ਸੀਗਾ, ਲੇਕਿਨ ਉਹ ਸਾਡਾ ਪੰਜਾਬੀ ਭਰਾ ਸੀ, ਉਸਨੇ ਉਹ ਫਾਰਮ ਹਾਊਸ ਖਰੀਦ ਲਿਆ। ਫਾਰਮ ਹਾਊਸ ਜਦੋਂ ਖਰੀਦ ਲਿਆ ਤਾਂ ਉੱਥੇ ਆਸ ਪਾਸ ਹੋਰ ਵੀ ਲੋਕਾਂ ਦੇ ਘਰ ਸਨ, ਲੇਕਿਨ ਗੋਰਿਆਂ ਦੇ ਘਰ ਉੱਥੇ ਜ਼ਿਆਦਾ ਸੀ। ਅਚਾਨਕ ਉਹ ਕਹਿੰਦਾ ਵੀ ਮੈਂ ਆਪਣੇ ਫਾਰਮ ਹਾਊਸ ਦੇ ਵਿੱਚ ਇੱਕ ਦਿਨ ਉੱਥੇ ਖੜਾ ਸੀ, ਜਿਹੜਾ ਫਾਰਮ ਹਾਊਸ ਮੈਂ ਖਰੀਦਿਆ ਸੀ, ਤਾਂ ਉੱਥੇ ਮੇਰੇ ਕੋਲ ਦੋ ਛੋਟੇ ਛੋਟੇ ਬੱਚੇ ਆਏ ਗੋਰਿਆਂ ਦੇ, ਜਿਹੜੇ ਇੱਕ 6 ਸਾਲ ਦਾ ਸੀ ਤੇ ਇੱਕ 8 ਸਾਲ ਦਾ ਸੀ। ਉਹਨਾਂ ਨੇ ਮੈਨੂੰ ਆ ਕੇ ਪੁੱਛਿਆ ਕਿ ਯੂ ਆਰ ਦਾ ਨਿਊ ਓਨਰ, ਵੀ ਤੁਸੀਂ ਇਸ ਫਾਰਮ ਹਾਊਸ ਦੇ ਨਵੇਂ ਮਾਲਕ ਹੋ? ਮੈਂ ਕਿਹਾ ਹਾਂਜੀ। ਉਹ ਕਹਿੰਦੇ ਅਸੀਂ ਨਾ ਤੁਹਾਡੇ ਨਾਲ ਇੱਕ ਗੱਲ ਕਰਨੀ ਹੈ ਛੋਟੀ ਜਿਹੀ। ਉਹ ਕਹਿੰਦਾ ਵੀ ਮੈਂ ਵੀ, ਚਲੋ ਮੈਨੂੰ ਮਜ਼ਾਕ ਹੀ ਸੁੱਝਿਆ ਵੀ ਛੋਟੇ ਛੋਟੇ ਬੱਚੇ ਹੈ ਇਹ, ਮੈਨੂੰ ਆ ਕੇ, ਮੈਂ ਐਡਾ ਸਿਆਣਾ ਤੇ ਮੇਰੇ ਨਾਲ ਛੋਟੇ ਛੋਟੇ ਬੱਚੇ ਆ ਕੇ ਕਹਿੰਦੇ ਵੀ ਇੱਕ ਤੁਹਾਡੇ ਨਾਲ ਗੱਲ ਕਰਨੀ ਹੈ, ਬੜੀ ਸੀਰੀਅਸ ਗੱਲ ਕਰਨੀ ਹੈ, ਮੀਟਿੰਗ ਕਰਨੀ ਹੈ। ਮਤਲਬ ਉਹਨਾਂ ਨੇ ਆਖਿਆ ਵੀ ਤੁਹਾਡੇ ਨਾਲ ਮੀਟਿੰਗ ਕਰਨੀ ਹੈ, ਕਿਉਂਕਿ ਗੋਰਿਆਂ ਦੇ ਬੱਚੇ ਸੀ। ਤੇ ਮੈਂ ਉਹਨਾਂ ਨੂੰ ਕਿਹਾ ਵੀ ਚਲੋ ਕੋਈ ਗੱਲ ਨਹੀਂ। ਕਹਿੰਦਾ ਮੈਂ ਉੱਥੋਂ ਹੀ 3 ਵੱਡੀਆਂ ਵੱਡੀਆਂ ਜਿਹੜੀਆਂ ਉਹ ਵੱਡੀਆਂ ਵੱਡੀਆਂ ਪੀਪੀਆਂ ਉੱਚੀਆਂ ਉੱਚੀਆਂ ਉੱਥੇ ਡਾਹ ਦਿੱਤੀਆਂ ਕੁਰਸੀਆਂ ਦੀਆਂ ਤਰ੍ਹਾਂ। ਮੈਂ ਕਿਹਾ ਵੀ ਆਓ ਭਾਈ ਬੱਚਿਓ, ਆਪਾਂ ਹਾਈ ਲੈਵਲ ਮੀਟਿੰਗ ਕਰਦੇ ਹਾਂ, ਜਦੋਂ ਤੁਸੀਂ ਸੀਰੀਅਸ ਜਿਹੜੀ ਮੇਰੇ ਨਾਲ ਮੀਟਿੰਗ ਕਰਨੀ ਹੈ ਤੇ ਆਪਾਂ ਇੱਥੇ ਬੈਠ ਕੇ ਗੱਲਬਾਤ ਕਰਦੇ ਹਾਂ। ਅਸੀਂ ਤਿੰਨੋਂ ਜਾਣੇ ਬੈਠ ਗਏ ਉਹਨਾਂ ਡਰਮੀਆਂ ਦੇ ਉੱਪਰ। ਉਹ ਮੈਨੂੰ ਕਹਿੰਦੇ ਵੀ ਤੁਸੀਂ ਨਾ ਨਵੇਂ ਓਨਰ ਹੋ ਇਸ ਫਾਰਮ ਹਾਊਸ ਦੇ, ਤੇ ਤੁਹਾਡੇ ਫਾਰਮ ਹਾਊਸ ਦੇ ਵਿੱਚ ਦੀ ਰਸਤਾ ਜਿਹੜਾ ਇੱਕ ਜਾਂਦਾ ਨਾ 500-600 ਮੀਟਰ ਦਾ, ਉਸ ਰਸਤੇ ਤੋਂ ਅਸੀਂ ਪਹਿਲੇ ਜਿਹੜਾ ਓਨਰ ਸੀ ਉਹਦੇ ਨਾਲ ਸਾਡੀ ਕਮਿਟਮੈਂਟ ਸੀ, ਉਹ ਸਾਨੂੰ ਉਸ ਰਸਤੇ ਤੋਂ ਜਾਣ ਦਿੰਦਾ ਸੀ, ਕਿਉਂਕਿ ਉਸ ਰਸਤੇ ਤੇ ਜਾ ਕੇ ਦੂਸਰੀ ਸਾਈਡ ਤੇ ਸਾਡੇ ਨਾ ਇੱਕ ਦੋਸਤ ਦਾ ਘਰ ਹੈ ਤੇ ਅਸੀਂ ਉਹਦੇ ਘਰ ਜਾਂਦੇ ਹੁੰਦੇ ਹਾਂ ਤੇ ਅਸੀਂ ਇਕੱਠੇ ਮਿਲ ਕੇ ਖੇਡਦੇ ਹੁੰਦੇ ਹਾਂ, ਤੇ ਤੁਸੀਂ ਸਾਨੂੰ ਅਲਾਓ ਕਰ ਦਿਓਗੇ? ਪਹਿਲੇ ਓਨਰ ਦੇ ਨਾਲ ਸਾਡੀ ਕਮਿਟਮੈਂਟ ਸੀ, ਉਹ ਤਾਂ ਸਾਨੂੰ ਅਲਾਓ ਕਰ ਦਿੰਦਾ ਸੀ। ਮੇਰੇ ਮਨ ਦੇ ਵਿੱਚ ਉਹ ਕਹਿੰਦਾ ਆਈ ਐ ਗੱਲ ਯਾਰ, ਇਹ ਤਾਂ ਸਾਡੇ ਪੰਜਾਬੀ ਭੈਣ ਭਰਾਵਾਂ ਵਾਸਤੇ ਕੋਈ ਗੱਲ ਤਾਂ ਪੁੱਛਣ ਵਾਲੀ ਹੁੰਦੀ ਨੀ, ਅਸੀਂ ਤਾਂ ਬਿਨਾਂ ਪੁੱਛੇ ਤੋਂ ਹੀ ਇੱਕ ਦੂਸਰੇ ਦੇ ਖੇਤ ਦੇ ਵਿੱਚ ਦੀ ਲੰਘ ਜਾਂਦੇ ਹਾਂ, ਇੱਕ ਦੂਸਰੇ ਦੇ ਘਰ ਕੋਠਿਆਂ ਕੰਧਾਂ ਟੱਪ ਕੇ ਕੋਈ ਚੀਜ਼ਾਂ ਖਾਣ ਪੀਣ ਵਾਲੀਆਂ ਚੁੱਕ ਲਿਆ, ਉਹਨੇ ਕੋਈ ਕਦੇ ਇਤਰਾਜ਼ ਨਹੀਂ ਕੀਤਾ ਕਿਸੇ ਨੇ। ਲੇਕਿਨ ਉਹਨਾਂ ਨੇ ਮੈਨੂੰ ਪੁੱਛਿਆ, ਮੈਂ ਉਹਨਾਂ ਨੂੰ ਮਜ਼ਾਕ ਮਜ਼ਾਕ ਦੇ ਵਿੱਚ ਕਿਹਾ ਵੀ ਜੇਕਰ ਮੈਂ ਤੁਹਾਨੂੰ ਇਹ ਅਲਾਓ ਨਾ ਕਰਾਂ ਤੇ ਫਿਰ ਤੁਸੀਂ ਕੀ ਕਰੋਗੇ। ਉਹ ਬੜੇ ਪਰੇਸ਼ਾਨ ਹੋ ਗਏ, ਚਿਹਰੇ ਦੇ ਉੱਪਰ ਉਹਨਾਂ ਦੀ ਬੜੀ ਘਬਰਾਹਟ ਹੋ ਗਈ ਵੀ ਇਹ ਤਾਂ ਸਾਨੂੰ ਅਲਾਓ ਨਹੀਂ ਕਰਦਾ, ਤੇ ਬੜੀ ਨਮੋਸ਼ੀ ਦੇ ਵਿੱਚ ਉਹ ਕਹਿਣ ਲੱਗੇ ਵੀ ਅਸੀਂ ਫਿਰ ਕੀ ਕਰਨਾ ਕੀ ਹੈ, ਸਾਡੀ ਮੰਮੀ ਸਾਨੂੰ ਅਲਾਓ ਨਹੀਂ ਕਰੂਗੀ, ਬਾਕੀ ਰਸਤਾ ਤਾਂ ਬੜੀ ਦੂਰ ਦੀ ਘੁੰਮ ਘੁਮਾ ਕੇ ਸਾਨੂੰ ਜਾਣਾ ਪੈਂਦਾ ਤੇ ਸਾਡੀ ਮਦਰ ਨੇ ਅਲਾਓ ਨਹੀਂ ਕਰਨਾ, ਤੇ ਅਸੀਂ ਕਦੇ ਕੋਈ ਦੂਸਰਾ ਹੋਰ ਕੋਈ ਪਲਾਨ ਸੋਚਿਆ ਹੀ ਨਹੀਂ ਵੀ ਜੇਕਰ ਤੂੰ ਨਹੀਂ ਅਲਾਓ ਕਰੇਗਾ। ਤੇ ਬੜੇ ਨਮੋਸ਼ ਜੇ ਹੋ ਕੇ ਨਾ ਉਹ ਕਹਿੰਦਾ ਵਾਪਸ ਜਾਣ ਲੱਗੇ। ਜਦੋਂ ਵਾਪਸ ਜਾਣ ਲੱਗੇ ਨਾ ਤਾਂ ਮੈਂ ਉਹਨਾਂ ਨੂੰ ਕਿਹਾ ਵੀ ਰੁਕ ਜਾਓ ਇੱਕ ਮਿੰਟ, ਬੈਠੋ ਤੁਸੀਂ ਮੇਰੀ ਗੱਲ ਸੁਣੋ। ਉਹ ਕਹਿੰਦਾ ਵੀ ਮੈਂ ਤੁਹਾਨੂੰ ਅਲਾਓ ਕਰ ਦੂੰਗਾ, ਲੇਕਿਨ ਨਾਲ ਮੈਂ ਤੁਹਾਨੂੰ ਕੁਝ ਹੋਰ ਵੀ ਕਨਸੈਸ਼ਨ ਦੇਣਾ ਚਾਹੁੰਦਾ। ਉਹ ਕਹਿੰਦੇ ਕੀ? ਉਹ ਕਹਿੰਦੇ ਵੀ ਤੁਸੀਂ, ਕਹਿੰਦਾ ਮੇਰੇ ਦੋਸਤ ਨੇ ਕਿਹਾ ਵੀ ਤੁਸੀਂ ਇਸ ਰਸਤੇ ਤੋਂ ਜਾਓ ਔਰ ਇਸ ਰਸਤੇ ਤੇ ਜਾਂਦੇ ਜਾਂਦੇ ਜਿਹੜੇ ਵੀ ਸਾਡੇ ਸੰਤਰੇ ਜਾਂ ਹੋਰ ਕੋਈ ਫਰ ਫਲੂਟ ਲੱਗਿਆ ਹੋਇਆ, ਨਿੰਬੂ ਵਗੈਰਾ ਲੱਗੇ ਹੋਏ ਨਾ, ਤੁਸੀਂ ਉੱਥੋਂ ਤੋੜ ਕੇ ਖਾ ਵੀ ਸਕਦੇ ਹੋ, ਜੇ ਤੁਸੀਂ ਚਾਹੋ ਤਾਂ ਉੱਥੋਂ ਤੋੜ ਕੇ ਆਪਣੇ ਘਰ ਵੀ ਲਿਜਾ ਸਕਦੇ ਹੋ, ਮੈਂ ਤੁਹਾਨੂੰ ਲੰਘਣ ਦੇ ਨਾਲ ਨਾਲ ਇਹ ਵੀ ਆਫਰ ਜਿਹੜੀ ਤੁਹਾਨੂੰ ਦੇਣਾ ਨਾਲ। ਉਹ ਬੜੇ ਹੈਰਾਨ ਬੜੇ ਪਰੇਸ਼ਾਨ, ਉਹ ਕਹਿੰਦੇ ਵੀ ਹੈ ਇਹ ਤੁਸੀਂ ਆਫਰ ਸਾਨੂੰ ਦੇ ਦਿੱਤੀ? ਕਹਿੰਦੇ ਵੀ ਹਾਂ, ਮੈਂ ਤੁਹਾਨੂੰ ਇਹ ਵੀ ਆਫਰ ਨਾਲ ਦੇਊਂਗਾ, ਤੁਸੀਂ ਜੇ ਇੱਥੋਂ ਦੀ ਜਾਣਾ ਨਾ ਇਸ ਰਸਤੇ ਨੂੰ ਯੂਜ਼ ਕਰਨਾ ਤੇ ਇਹ ਵੀ ਆਫਰ ਤੁਹਾਨੂੰ ਨਾਲ, ਤੁਸੀਂ ਆਪਣੇ ਫਲ ਫਰੂਟ ਖਾ ਸਕਦੇ ਹੋ, ਆਪਣੇ ਘਰ ਵੀ ਲਿਜਾ ਸਕਦੇ ਹੋ। ਉਹ ਮੇਰਾ ਥੈਂਕ ਯੂ ਕਰਕੇ ਨਾ ਤੇ ਵਾਪਸ ਚਲੇ ਗਏ ਆਪਣੇ ਘਰ। ਤੇ ਮੈਨੂੰ ਵੀ ਬੜੀ ਖੁਸ਼ੀ ਜੀ ਹੋਈ, ਸਕੂਨ ਜਿਹਾ ਮਿਲਿਆ, ਯਾਰ ਕਿੱਡੇ ਛੋਟੇ ਛੋਟੇ ਬੱਚੇ ਤੇ ਕੀ ਮੇਰੇ ਕੋਲੇ ਡਿਮਾਂਡ ਲੈ ਕੇ ਆਏ, ਜਿਨ੍ਹਾਂ ਡਿਮਾਂਡਸ ਨੂੰ ਅਸੀਂ ਪਿੰਡਾਂ ਦੇ ਵਿੱਚ ਕੋਈ ਡਿਮਾਂਡ ਸਮਝਦੇ ਨਹੀਂ, ਪੁੱਛਣ ਦਾ ਅਸੀਂ ਕਦੇ ਇਜਾਜ਼ਤ ਲੈਣ ਦੀ ਜ਼ਰੂਰਤ ਹੀ ਨਹੀਂ ਸਮਝੀ ਇੱਕ ਦੂਸਰੇ ਤੋਂ। ਕਹਿੰਦਾ ਅਜੇ 15-20 ਮਿੰਟ ਹੋਏ ਸੀ ਉਹਨਾਂ ਨੂੰ ਘਰ ਗਿਆ ਨੂੰ, ਤੇ ਉਹਨਾਂ ਦੀ ਮਾਂ ਨਾ ਨਾਲ ਉਹ ਦੋਨੋਂ ਬੱਚੇ ਤੇ ਨਾਲ ਉਹਨਾਂ ਦੀ ਮਾਂ ਵੀ ਤੁਰੀ ਆਵੇ, ਤੇ ਮੈਂ ਇਹ ਸੋਚਿਆ ਵੀ ਭਾਈ ਇਹ ਪੰਗਾ ਪੈ ਗਿਆ, ਉਹਦੀ ਮਾਂ ਨਾ ਸ਼ਾਇਦ ਕੋਈ ਨਾ ਕੋਈ ਉਲਾਮਾ ਦੇਣ ਵਾਸਤੇ ਤੁਰੀ ਆਉਂਦੀ ਹੈ। ਤੇ ਉਹ ਬੋਲੀ ਵੀ ਆ ਕੇ ਥੋੜਾ ਜਿਹਾ ਉਦਾਂ ਹੀ, ਕਹਿੰਦੀ ਤੁਸੀਂ ਸਾਰੇ ਬੱਚਿਆਂ ਨੂੰ ਇਹ ਆਫਰ ਕੀਤਾ ਵੀ ਇਹ ਰਸਤਾ ਵੀ ਯੂਜ਼ ਕਰ ਸਕਦੇ ਆ ਤੇ ਨਾਲ ਤੁਸੀਂ ਉੱਥੋਂ ਫਲ ਫਲੂਟ ਵੀ ਜਿਹੜਾ ਉੱਥੋਂ ਤੋੜ ਕੇ ਖਾ ਵੀ ਸਕਦੇ ਆ। ਮੈਂ ਕਿਹਾ ਵੀ ਹਾਂ, ਮੈਂ ਇਹਨਾਂ ਨੂੰ ਆਫਰ ਕੀਤੀ ਹੈ, ਮੈਂ ਤੁਹਾਨੂੰ ਵੀ ਆਫਰ ਕਰਦਾ, ਮੈਂ ਬੱਚਿਆਂ ਨੂੰ ਆਫਰ ਕੀਤੀ ਤੁਹਾਨੂੰ ਵੀ ਆਫਰ ਕਰਦਾ ਵੀ ਤੁਸੀਂ ਵੀ ਇਸ ਰਸਤੇ ਤੋਂ ਜਾ ਕੇ ਜੋ ਸਾਡਾ ਉੱਥੇ ਸੰਤਰੇ ਵਗੈਰਾ ਮੈਂਡਰੀਨਸ ਵਗੈਰਾ ਜਾਂ ਹੋਰ ਜੋ ਕੁਝ ਲੱਗਾ ਤੁਸੀਂ ਤੋੜ ਸਕਦੇ ਹੋ, ਆਪਣੇ ਘਰ ਵੀ ਲਿਜਾ ਸਕਦੇ ਹੋ। ਤੁਹਾਨੂੰ ਤਾਂ ਕੀ, ਮੈਂ ਆਪਣੇ ਆਸ ਪੜੋਸ ਦੇ ਜਿੰਨੇ ਵੀ ਘਰ ਹੈ ਉਹ ਮੇਰੇ ਹਮਸਾਏ ਨੇ, ਮੈਂ ਸਾਰਿਆਂ ਨੂੰ ਆਫਰ ਕਰਦਾ ਕਿ ਤੁਸੀਂ ਆਓ ਉੱਥੋਂ ਆ ਕੇ ਤੇ ਤੁਸੀਂ ਫਲ ਫਰੂਟ ਲਿਜਾ ਸਕਦੇ ਹੋ, ਖਾ ਵੀ ਸਕਦੇ ਹੋ। ਉਹ ਅੰਗਰੇਜ਼ ਜਿਹੜੀ ਸੀ ਨਾ ਉਹਨਾਂ ਦੀ ਮਦਰ, ਉਹ ਬੜੀ ਹੈਰਾਨ, ਉਹ ਕਹਿੰਦੇ ਵੀ ਇਹ ਕਿੱਦਾਂ ਹੋ ਸਕਦਾ ਹੈ, ਤੁਸੀਂ ਇੰਨੀ ਮਿਹਨਤ ਕਰਦੇ ਹੋ, ਇੰਨੇ ਐਫਰਟਸ ਕਰਦੇ ਹੋ ਉਸ ਫਲ ਫਰੂਟ ਨੂੰ ਉਗਾਉਣ ਵਾਸਤੇ, ਤੇ ਤੁਸੀਂ ਫ੍ਰੀ ਸਾਨੂੰ ਕਿਉਂ ਦੇ ਦਿਓਗੇ? ਕਹਿੰਦਾ ਮੈਂ ਉਹਨੂੰ ਇਹ ਕਿਹਾ ਕਿ ਸਾਡਾ ਨਾ ਇੱਕ ਬਾਬਾ ਨਾਨਕ ਹੋਇਆ, ਉਸ ਨੇ ਸਾਨੂੰ ਨਾ ਇੱਕ ਸਿੱਖਿਆ ਦਿੱਤੀ ਹੈ ਕਿ ਜੇ ਵੰਡ ਕੇ ਛਕੀਏ ਨਾ ਤੇ ਤੁਹਾਡੀ ਕਮਾਈ ਦੇ ਵਿੱਚ ਬਰਕਤ ਪੈਂਦੀ ਹੈ, ਤੁਹਾਡੀ ਕਮਾਈ ਦੇ ਵਿੱਚ ਵਾਧਾ ਹੁੰਦਾ। ਉਹ ਕਹਿੰਦੀ ਵੀ ਇਹ ਕਿੱਦਾਂ ਹੋ ਸਕਦਾ ਹੈ? ਉਹ ਕਹਿੰਦੀ ਵੀ ਮੰਨ ਲਓ ਹੁਣ ਇੱਕ ਬੋਰੀ ਪਈ ਹੈ ਉੱਥੇ, ਉਹਦੇ ਚ ਕੋਈ ਫਰੂਟ ਪਿਆ ਹੈ, ਮੈਂ ਉਹਦੇ ਵਿੱਚੋਂ 5-7 ਚੁੱਕ ਕੇ ਲੈ ਜਾਵਾਂ ਤੇ ਉਹ ਵਧੂਗਾ ਕਿਵੇਂ? ਕਹਿੰਦਾ ਮੈਂ ਉਹਨੂੰ ਇਹ ਕਿਹਾ ਵੀ ਇਹੀ ਤਾਂ ਸਾਨੂੰ ਅੱਜ ਤੱਕ ਪਤਾ ਨਹੀਂ ਲੱਗਿਆ ਬਾਬੇ ਨਾਨਕ ਦਾ ਜਿਹੜਾ ਸੰਦੇਸ਼ ਹੈ ਨਾ, ਲੇਕਿਨ ਸਾਡਾ ਪ੍ਰੈਕਟੀਕਲ ਜ਼ਿੰਦਗੀ ਦਾ ਇਹ ਹੈਗਾ ਕਿ ਅਸੀਂ ਜੇ ਵੰਡ ਕੇ ਛਕੀਏ ਨਾ ਤੇ ਸਾਡੀ ਕਮਾਈ ਦੇ ਵਿੱਚ ਹਮੇਸ਼ਾ ਬਰਕਤ ਹੀ ਪੈਂਦੀ ਹੈ। ਕਹਿੰਦਾ ਉਹ ਬੜੀ ਥੈਂਕਫੁੱਲ ਹੋਈ ਮੇਰੀ। ਉਹ ਕਹਿੰਦੀ ਮੈਨੂੰ ਲਿਖ ਕੇ ਦੇ ਦਿਓ, ਮੈਨੂੰ ਪਤਾ ਨਹੀਂ ਲੱਗਿਆ ਵੀ ਤੁਸੀਂ ਕੀ ਕਹਿ ਰਹੇ ਹੋ ਮੈਨੂੰ। ਕਹਿੰਦਾ ਮੈਂ ਉਹਨੂੰ ਕਾਗਜ਼ ਦੇ ਉੱਪਰ ਲਿਖਤਾ ਵੰਡ WANDY ਵੰਡ ਛਕੋ, ਲਿਖ ਕੇ ਦੇਤਾ ਵੀ ਇਹ ਸਾਡਾ ਬਾਬੇ ਨਾਨਕ ਦਾ ਜਿਹੜਾ ਨਾ ਸਿਧਾਂਤ ਹੈ। ਕਹਿੰਦੇ ਉਹ ਚਲੀ ਗਈ ਤੇ ਮੈਂ ਦੇਖਿਆ ਵੀ ਸ਼ਾਮ ਨੂੰ ਨਾ ਉਹ ਇੱਕ ਟੋਕਰਾ ਲੈ ਕੇ ਨਾ ਛੋਟਾ ਜਿਹਾ, ਉਹੀ ਲੇਡੀ ਤੇ ਨਾਲ ਬੱਚੇ, ਉਹਨਾਂ ਦੇ ਜੋ ਆਸ ਪਾਸ ਘਰ ਦੇ ਵਿੱਚ ਉਹਨਾਂ ਦੇ ਫਾਰਮ ਹਾਊਸ 'ਚ ਪੇਠੇ ਵਗੈਰਾ ਜਾਂ ਜਿਹੜੀਆਂ ਜਿਹੜੀਆਂ ਚੀਜ਼ਾਂ ਉਹ ਉਗਾਉਂਦੇ ਸੀ ਉਹ ਲੈ ਕੇ ਨਾ ਟੋਕਰਾ ਤੇ ਮੇਰੇ ਕੋਲ ਆਏ। ਉਹ ਕਹਿੰਦੇ ਵੀ ਤੁਸੀਂ ਜੇਕਰ ਸਾਨੂੰ ਵੰਡ ਛਕੋ ਦਾ ਸਿਧਾਂਤ ਦੱਸਿਆ ਨਾ ਤੇ ਅੱਜ ਤੋਂ ਅਸੀਂ ਵੀ ਤੁਹਾਡੇ ਨਾਲ ਵੰਡ ਕੇ ਛਕਿਆ ਕਰਾਂਗੇ ਜਿਹੜੀ ਵੀ ਚੀਜ਼ ਹੈਗੀ ਹੈ, ਵਾਧਾ ਹੁੰਦਾ ਉਸ ਚੀਜ਼ ਦੇ ਵਿੱਚ। ਤੇ ਕਹਿੰਦਾ ਵੀ ਮੈਂ ਸੈਟਰਡੇ ਸੰਡੇ ਉੱਥੇ ਜਾਂਦਾ ਹੁੰਦਾ ਸੀ ਫਾਰਮਸ ਹਾਊਸ ਦੇ ਉੱਤੇ, ਤੇ ਮੈਂ ਜਦੋਂ ਜਾਣਾ ਨਾ ਉੱਥੇ ਆਸ ਪਾਸ ਦੇ ਵਿੱਚ ਸਾਰੇ ਜਿੰਨੇ ਪੜੋਸੀ ਸੀ ਉੱਥੇ ਸਾਰਿਆਂ ਨੂੰ ਗੱਲ ਇਸ ਚੀਜ਼ ਦਾ ਪਤਾ ਲੱਗ ਗਈ ਕਿ ਇਹ ਜਿਹੜੀ ਫੈਮਿਲੀ ਆਈ ਹੈ ਇੱਕ ਪੰਜਾਬੀ ਫੈਮਿਲੀ, ਇਹ ਤਾਂ ਵੰਡ ਕੇ ਛਕਣ ਦੇ ਵਿੱਚ ਯਕੀਨ ਰੱਖਦੀ ਹੈ, ਤੇ ਉਹ ਸਾਰੇ ਇਸ ਦੇ ਵਿੱਚ ਇਨਵੋਲਵ ਹੋ ਗਏ। ਮੈਂ ਜਦੋਂ ਸੈਟਰਡੇ ਸੰਡੇ ਜਾਇਆ ਕਰਾਂ ਤਾਂ ਉੱਥੇ ਮੇਰੇ ਉਸ ਫਾਰਮ ਹਾਊਸ ਦੇ ਟੇਬਲ ਜਿਹੜਾ ਲੱਗਿਆ ਸੀ ਉਹ ਟੇਬਲ ਭਰਿਆ ਹੋਇਆ ਕਰੇ ਉਹਨਾਂ ਦੀਆਂ ਸਾਰੀਆਂ ਚੀਜ਼ਾਂ ਦੇ ਨਾਲ, ਤੇ ਮੇਰੇ ਤਾਂ ਉਹ ਦੋ ਦੋ ਚਾਰ ਚਾਰ ਸੰਤਰੇ ਜਾਂ ਕੋਈ ਚੀਜ਼ ਲੈ ਜਾ ਕਰਨ ਤੇ ਉਹ ਆਪਣੀਆਂ ਸਾਰੀਆਂ ਚੀਜ਼ਾਂ ਵੰਡ ਕੇ ਨਾ ਮੈਨੂੰ ਉੱਥੇ ਦੇ ਜਾ ਕਰਨ। ਸੋ ਮੈਨੂੰ ਇਸ ਚੀਜ਼ ਦਾ ਕਿੰਨਾ ਅਹਿਸਾਸ ਹੋਇਆ ਕਿ ਉਹ ਕਹਿੰਦੇ ਵੀ ਤੁਹਾਡੇ ਬਾਬੇ ਨਾਨਕ ਦਾ ਸਿਧਾਂਤ ਜਿਹੜਾ ਨਾ ਸਾਡੀ ਵੀ ਸਮਝ ਆ ਗਿਆ, ਸਾਡੇ ਤੇ ਵੀ ਕੰਮ ਕਰਨ ਲੱਗ ਪਿਆ। ਤੇ ਫਿਰ ਹੌਲੀ ਹੌਲੀ ਜਦੋਂ ਇਹ ਕੰਮ ਚੱਲਦਾ ਰਿਹਾ ਨਾ, ਸਾਲ ਦੋ ਸਾਲ ਕੰਮ ਚੱਲਦਾ ਰਿਹਾ, ਤੇ ਇੱਕ ਦਿਨ ਅਚਾਨਕ ਉਸ ਤੋਂ ਬਾਅਦ ਉਹ ਗੋਰੀ ਜਿਹੜੀ ਉਹ ਅੰਗਰੇਜ਼ ਮੇਰੇ ਕੋਲ ਆਈ ਨਾਲ ਹੋਰ ਦੋ ਆਪਣੇ ਫਰੈਂਡਸ ਨੂੰ ਲੈ ਕੇ, ਉਹ ਕਹਿੰਦੀ ਸਰਦਾਰ ਜੀ ਵਾਕਿਆ ਜਿਹੜੀ ਤੁਸੀਂ ਗੱਲ ਕੀਤੀ ਨਾ ਬਿਲਕੁਲ ਸਹੀ ਸੀ, ਸਾਡੇ ਵੀ ਜਿਹੜਾ ਪੇਠਾ ਅਸੀਂ ਜਿਹੜਾ ਪਿਛਲੇ ਸਾਲਾਂ ਦੇ ਵਿੱਚ ਉੱਥੇ ਘੱਟ ਹੁੰਦਾ ਹੁੰਦਾ ਸੀ ਨਾ, ਅਸੀਂ ਜਦੋਂ ਦਾ ਤੁਹਾਡੇ ਨਾਲ ਵੰਡ ਕੇ ਛਕਣ ਦਾ ਕਨਸੈਪਟ ਨੂੰ ਸਾਂਝਾ ਕੀਤਾ ਹੈ ਤੇ ਸਾਡੀ ਫਸਲ ਉਸ ਤੋਂ ਵੀ ਵਧੀਆ ਹੋਣ ਲੱਗ ਪਈ ਹੈ। ਸੋ ਕਿੱਡੀ ਖੂਬਸੂਰਤ ਗੱਲ ਹੈ, ਕਿੰਨਾ ਮੈਸੇਜ ਹੈ ਇਹਦੇ ਵਿੱਚ। ਬਾਬੇ ਨਾਨਕ ਦੇ ਇਸ ਸੰਦੇਸ਼ ਨੂੰ ਅਸੀਂ ਪੜ੍ਹਦੇ ਤਾਂ ਜ਼ਰੂਰ ਹਾਂ ਕਿ ਕਿਰਤ ਕਰੋ, ਵੰਡ ਛਕੋ ਤੇ ਨਾਮ ਜਪੋ, ਲੇਕਿਨ ਇਸ ਨੂੰ ਜੇਕਰ ਇੰਪਲੀਮੈਂਟ ਸਾਡੀ ਜ਼ਿੰਦਗੀ ਦੇ ਵਿੱਚ ਅਸੀਂ ਕਰੀਏ ਨਾ, ਤੇ ਮੇਰਾ ਖਿਆਲ ਹੈ ਕਦੇ ਵੀ ਇਹ ਘਾਟੇਬੰਦ ਸੌਦਾ ਨਹੀਂ ਹੈ। ਸੋ ਇਸੇ ਹੀ ਵਿਸ਼ੇ ਦੇ ਉੱਪਰ ਆਪਾਂ ਅੱਜ ਗੱਲਬਾਤ ਕਰਨੀ ਹੈ ਕਿ ਤੁਹਾਡੇ ਮੁਤਾਬਕ ਬਹੁਤ ਵਧੀਆ ਆਸਪੈਕਟ ਨਹੀਂ ਹੈਗਾ ਸਾਡੀ ਜ਼ਿੰਦਗੀ ਦੇ ਵਿੱਚ। ਕਮਾਈ ਕਰੋ, ਹੱਕ ਹਲਾਲ ਦੀ ਮਿਹਨਤ ਕਰੋ, ਜਿੰਨਾ ਤੁਹਾਡੀ ਜ਼ਰੂਰਤ ਹੈ ਜ਼ਰੂਰਤ ਦੇ ਮੁਤਾਬਕ ਆਪਣਾ ਵਰਤੋ, ਇਸਤੇਮਾਲ ਕਰੋ, ਜੋੜੀ ਜਾਓਗੇ ਜੋੜੀ ਜਾਓਗੇ। ਉਹ ਕਹਿੰਦੇ ਵੀ ਧਨ ਕਮਾਉਣਾ ਜਿਹੜਾ ਨਾ ਉਹ ਇੰਨਾ ਔਖਾ ਨਹੀਂ, ਲੇਕਿਨ ਧਨ ਨੂੰ ਜਿਹੜਾ ਖਰਚਣਾ ਨਾ ਉਹ ਇੱਕ ਆਰਟ ਹੈ, ਉਹ ਇੱਕ ਕਲਾ ਹੈ, ਉਹ ਹਰ ਇੱਕ ਕੋਲ ਨਹੀਂ ਹੁੰਦੀ। ਬਹੁਤ ਸਾਰੇ ਦੋਸਤ ਮਿੱਤਰ, ਬਹੁਤ ਸਾਰੇ ਲੋਕ ਅਸੀਂ ਇੰਨੇ ਦੇਖੇ ਹੈ ਕਿ ਉਹਨਾਂ ਕੋਲ ਇੰਨਾ ਧਨ ਦੌਲਤ ਹੁੰਦੀ ਹੈ ਲੇਕਿਨ ਉਹ ਖਰਚ ਨਹੀਂ ਕਰਦੇ, ਤੇ ਉਹ ਤਾਂ ਫਿਰ ਇੱਦਾਂ ਲੱਗਦਾ ਜਿਵੇਂ ਧਨ ਦੌਲਤ ਦੇ ਉੱਪਰ ਨਾ ਕੋਈ ਚੌਂਕੀਦਾਰ ਬੈਠਾ ਹੋਵੇ, ਉਹ ਚੌਂਕੀਦਾਰੀ ਕਰਦੇ ਰਹਿੰਦੇ ਸਾਰੀ ਉਮਰ ਆਪਣੀ ਧਨ ਦੌਲਤ ਦੀ, ਅੰਤ ਦੇ ਵਿੱਚ ਟਾਈਮ ਆ ਜਾਂਦਾ ਤੇ ਉਹ ਚਲੇ ਜਾਂਦੇ ਨੇ। ਲੇਕਿਨ ਜਿਹੜੇ ਦੋਸਤਾਂ ਮਿੱਤਰਾਂ ਨੂੰ ਆਪਣੀ ਕੀਤੀ ਹੋਈ ਕਮਾਈ ਦੇ ਵਿੱਚੋਂ ਜਿਹੜੀ ਬਚਤ ਹੁੰਦੀ ਹੈ, ਉਸ ਨੂੰ ਬਚਤ ਕਰਨ ਦੀ ਕਲਾ ਹੁੰਦੀ ਹੈ ਨਾ ਜਿਹਨਾਂ ਦੋਸਤਾਂ ਮਿੱਤਰਾਂ ਦੇ ਕੋਲ, ਉਹ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਵੀ ਪ੍ਰਾਪਤ ਕਰ ਲੈਂਦੇ ਨੇ, ਸਾਰੇ ਸੰਸਾਧਨ ਵੀ ਆਪਣੇ ਲਈ ਉਹ ਮੁਹੱਈਆ ਕਰਵਾ ਲੈਂਦੇ ਨੇ, ਤੇ ਕਿਸੇ ਕਿਸਮ ਦੀ ਕੋਈ ਟੈਨਸ਼ਨ ਕੋਈ ਪਰੇਸ਼ਾਨੀ ਵੀ ਜਿਹੜੀ ਉਹਨਾਂ ਨੂੰ ਨਹੀਂ ਝੇਲਣੀ ਪੈਂਦੀ। ਲੇਕਿਨ ਜੋੜ ਜੋੜ ਕੇ ਰੱਖਣ ਵਾਲਿਆਂ ਨੂੰ, ਬੈਂਕਾਂ ਦੇ ਢਿੱਡ ਭਰੀ ਜਾਣ ਵਾਲਿਆਂ ਨੂੰ ਟੈਨਸ਼ਨਾਂ ਪਰੇਸ਼ਾਨੀਆਂ ਇਹ ਜਿਹੜੀਆਂ ਨਾ ਹਮੇਸ਼ਾ ਘੇਰੀ ਰੱਖਦੀਆਂ। ਸਾਡੇ ਬੀਬੀ ਗੋਸਲ ਜੀ ਆਏ ਨੇ, ਇਹਨਾਂ ਦਾ ਵੀ ਜ਼ਿੰਦਗੀ ਦਾ ਬੜਾ ਲੰਬਾ ਤਜਰਬਾ ਹੈ ਤੇ ਸਾਡੇ ਨਾਲ ਸ਼ੇਅਰ ਕਰਨਗੇ। ਹਾਂਜੀ ਬੀਬੀ ਜੀ, ਸਤਿ ਸ਼੍ਰੀ ਅਕਾਲ।
1: ਹਾਂਜੀ ਸਤਿ ਸ਼੍ਰੀ ਅਕਾਲ ਡਾਕਟਰ ਜੀ, ਬਹੁਤ ਬਹੁਤ ਚੰਗਾ ਤੁਸੀਂ ਗੁਰੂ ਨਾਨਕ ਨਾਨਕੀ ਜੀ ਦਾ ਦੱਸਿਆ ਹੈਗਾ ਵੀ ਕਿੱਦਾਂ ਉਹ ਪੰਜਾਬੀ ਨੇ ਇੰਗਲੈਂਡ ਵਿੱਚ ਕੀਤਾ। ਸੋ ਇਹ ਤਾਂ ਬਹੁਤ ਬਹੁਤ ਚੰਗੀ ਗੱਲ, ਬੱਚਿਆਂ ਨੂੰ ਵੀ ਦੱਸ ਦਿੱਤਾ ਉਹਨਾਂ ਦੇ ਮਾਂ ਪੇ ਮਾਂ ਮੰਮੀ ਉਹਨਾਂ ਦੇ ਘਰ ਵਿੱਚ ਪਤਾ ਲੱਗ ਗਿਆ ਕਿ ਵੀ ਵੰਡ ਛਕਣਾ ਕਿੰਨਾ ਜ਼ਰੂਰੀ ਹੈ, ਕਿੰਨਾ ਸਾਨੂੰ ਇਹਦੇ ਵਿੱਚ ਪਰਮਾਤਮਾ ਬਰਕਤ ਪਾਉਂਦਾ, ਕਿੰਨੀ ਸਾਡੇ ਸਾਡੇ ਗੁਰੂ ਨੇ ਸਾਨੂੰ ਦੱਸਿਆ। ਉਹਦੇ ਵਿੱਚ ਦੇਖੋ ਕਿੰਨਾ ਉਹਨਾਂ ਨੇ ਕਿੰਨਾ ਸੋਹਣੀ ਤਰ੍ਹਾਂ ਉਹਨਾਂ ਨੂੰ ਦੱਸਿਆ ਚੰਗੀ ਤਰ੍ਹਾਂ, ਤੇ ਉਹਦੇ ਸਮਝ ਵੀ ਗਿਆ ਤਾਂ ਉਹਨਾਂ ਨੇ ਵੀ ਉਹੀ ਉਹੀ
0: ਸਾਡੇ
1: ਗੁਰਦੁਆਰੇ ਵਿੱਚ ਵੀ ਚਾਰ ਦਰਵਾਜ਼ੇ ਵੀ ਰੱਖੋ, ਜਿਹੜਾ ਮਰਜ਼ੀ ਆਵੇ ਲੰਗਰ ਛਕੇ, ਜੋ ਇੱਥੇ ਆਪਣੇ ਅੰਮ੍ਰਿਤਸਰ ਵਿੱਚ, ਇਸੇ ਲਈ ਤਾਂ ਉਹਨਾਂ ਨੇ ਚਾਰ ਦਰਵਾਜ਼ੇ ਰੱਖ ਕੇ ਜਿਹੜਾ ਮਰਜ਼ੀ ਆ ਕੇ ਜੋ ਮਰਜ਼ੀ ਆ ਕੇ ਮੱਥਾ ਟੇਕੇ ਲੰਗਰ ਛਕੇ। ਤੇ ਹੁਣ ਇੱਥੇ ਵੀ ਸਾਡੇ ਜਿੰਨੇ ਗੁਰਦੁਆਰੇ ਆ ਉਹਨਾਂ ਨੂੰ ਜੇ ਜੋ ਵੀ ਆਉਂਦਾ ਲੰਗਰ ਛਕ ਕੇ ਜਾਂਦੇ ਆ। ਇੱਕ ਸਾਡੇ ਗੁਰੂ ਦੇ ਜਿਹੜਾ ਉਹਨਾਂ ਨੇ ਸਭ ਕੁਝ ਸਾਨੂੰ ਦਿੱਤਾ, ਉਹਨਾਂ ਦੀ ਅਸੀਂ
0: ਸਮੱਸਿਆ ਸਾਡੀ ਇਹ ਹੈ ਜੀ ਕਿ ਅਸੀਂ ਸੁਣਦੇ ਹਾਂ ਸਭ ਕੁਝ, ਪੜ੍ਹਦੇ ਹਾਂ ਸਭ ਕੁਝ, ਲੇਕਿਨ ਅਮਲ ਨਹੀਂ ਕਰਦੇ ਉਸ ਤੇ,
1: ਅਮਲ ਨਹੀਂ ਅਮਲ ਬਾਜੋ ਕੋਈ ਗੱਲ ਨਹੀਂ ਬਣਦੀ।
0: ਲੇਕਿਨ ਗੁਰਬਾਣੀ ਦਾ ਪਹਿਲਾ ਜਿਹੜਾ ਅਸੂਲ ਹੀ ਹੈ ਕਿ ਉਸ ਨੂੰ ਸੁਣੋ ਤੇ ਆਪਣੇ ਦਿਮਾਗ ਦੇ ਵਿੱਚ ਬਿਠਾ ਕੇ ਉਸ ਤੇ ਅਮਲ ਕਰੋ ਤੇ ਫੇਰ ਹੀ ਮੇਰਾ ਖਿਆਲ ਹੈ ਉਸ ਦਾ ਅਸਰ ਜਿਹੜਾ ਹੋ ਸਕਦਾ ਹੈ। ਇਕੱਲੇ ਸੁਣਨ ਨਾਲ ਗੱਲ ਨਹੀਂ ਬਣਦੀ।
1: ਉਹ ਕਹਿੰਦੇ ਨਾ ਕੁਛ ਸੁਣੀਏ ਕੁਛ ਕਹੀਏ। ਮੈਂ ਸੱਚ ਤੁਹਾਨੂੰ ਦੱਸਣਾ ਸੀ ਇਸ ਤਰ੍ਹਾਂ ਜਿਹੜੇ ਮੁੰਡੇ ਨੇ ਨਾ ਫੰਡਰੇਜ਼ਿੰਗ ਦੇ ਲਈ, ਮੈਂ ਕਹਿੰਦਾ ਮੰਮੀ ਕਈ ਵਾਰ ਬੁੱਕ ਕੀਤਾ ਆ ਵੀ ਤੁਸੀਂ ਜਰੂਰ ਆਉਣਾ ਹੈਗਾ ਹੋਸਪਿਟਲ ਲਈ,
0: ਬਿਲਕੁਲ ਬਿਲਕੁਲ ਥੈਂਕ ਯੂ। ਸੋ ਦੋਸਤੋ 647-367-5353 ਸਾਡਾ ਨੰਬਰ ਹੈ। ਹਾਂਜੀ ਜਤਿੰਦਰ ਭੈਣ ਜੀ, ਸਤਿ ਸ੍ਰੀ ਅਕਾਲ ਜੀ।
2: ਹਾਂਜੀ ਬੇਟੇ
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ।
2: ਹਾਂਜੀ ਮੈਂ ਕਿਹਾ ਵੀ ਦਸਵੰਤ ਕੱਢਣਾ ਗੁਰੂ ਸਾਹਿਬ ਨੇ ਆਪਾਂ ਨੂੰ ਇਸੇ ਕਰਕੇ ਦੱਸਿਆ।
0: ਜੀ ਜੀ ਜੀ ਜੀ
2: ਡਾਲਰ ਵਿੱਚੋਂ ਜੇ ਆਪਾਂ 10 ਸੈਂਟ ਕੱਢਦੇ ਹਾਂ ਤਾਂ ਮਹਿਸੂਸ ਹੁੰਦੇ ਆ?
0: ਨਾ ਨਾ ਬਿਲਕੁਲ ਨੀ ਹੁੰਦੇ, ਬਿਲਕੁਲ ਹੀ ਨੀ ਹੁੰਦੇ।
2: ਦੇਖੋ ਜੀ ਆਪਾਂ ਇਸੇ ਤਰ੍ਹਾਂ ਦਸਵੰਧ ਕੱਢ ਕੱਢ ਕੇ ਕਿਸੇ ਬੱਚੇ ਨੂੰ ਪੜ੍ਹਾਈ ਕਰਾ ਦਈਏ, ਕਿਸੇ ਦਾ ਵਿਆਹ ਦਾ ਪ੍ਰੋਗਰਾਮ ਕਿਸੇ ਦਾ ਗਰੀਬ ਗੁਰਦੇ ਦਾ ਕਰਵਾ ਦਈਏ, ਸਕੂਲ ਦੀਆਂ ਵਰਦੀਆਂ ਜਾਂ ਭੁੱਖੇ ਨੂੰ ਰੋਟੀ ਖਵਾ ਦਈਏ, ਇਹ ਕਿੰਨਾ ਆਪਾਂ ਨੂੰ ਅਸੀਸ ਲੱਗਦੀ ਹੈ ਨਾ। ਵੇਖੋ ਗੁਣ ਵੀ ਵੰਡੋ, ਜਿਹੜੇ ਨਾ ਚਿਰਤ ਕਰੋ ਨਾਮ ਜਪੋ ਵੰਡ ਛਕੋ। ਨਾਮ ਜਪ ਕੇ ਵੰਡ ਛਕਣ ਦਾ ਮਤਲਬ ਇਹ ਵੀ ਨਾਲ ਹੈਗਾ ਵੀ ਤੁਸੀਂ ਗੁਰਬਾਣੀ ਪੜ੍ਹਦੇ ਹੋ ਨਾ ਤੇ ਕਿਸੇ ਨੂੰ ਨਾਲ ਤੁਸੀਂ ਉਹਨੂੰ ਨਾਲ ਦੂਜੇ ਨੂੰ ਵੀ ਲਾਓ, ਕਿੰਨਾ ਭਲਾ ਹੋ ਜਾਂਦਾ। ਗਲਤ ਕੰਮਾਂ ਤੋਂ ਹਟ ਜਾਂਦੇ ਆ,
0: ਬਿਲਕੁਲ
2: ਅੰਗ ਦਾਨ ਹੈ, ਖੂਨ ਦਾਨ ਹੈ ਨਾ।
0: ਜੀ ਜੀ ਜੀ
2: ਤੇ 20 ਰੁਪਏ ਗੁਰੂ ਨਾਨਕ ਦੇਵ ਜੀ ਦੇ ਜਿਹੜੇ ਸੱਚਾ ਸੌਦਾ ਕੀਤਾ, ਦੇਖੋ ਗੁਰੂ ਸਾਹਿਬਾਂ ਨੇ ਤੇ ਦੇਖੋ ਗੁਰਦੁਆਰੇ ਸਾਹਿਬਾਂ ਚ ਜਾਓ ਕਿਤੇ ਜਾਓ। ਮੈਂ ਕਹਿੰਦੀ ਰੇਹੜੀਆਂ ਭਰ ਭਰ ਕੇ ਰਾਤ ਨੂੰ ਲੰਗਰ ਦੇ ਵਿਚ ਜਾ ਰਹੀਆਂ, ਸਟੂਡੈਂਟ ਜਿਹੜੇ ਆਉਂਦੇ ਆ ਥੋੜਾ ਕਮਾਉਂਦੇ ਤਾਂ ਵੀ ਉਹ ਬਹੁਤ ਕੁਛ ਪੈਸੇ ਪਾਉਂਦੇ ਮੈਂ ਦੇਖਦੀ ਆ,
0: ਤੇ
2: ਲੰਗਰ ਉਹ ਲਿਆਉਂਦੇ ਆ ਨਾ ਤੇ ਬੜਾ ਮਨ ਖੁਸ਼ ਹੁੰਦਾ। ਤੇ ਦੇਖੋ ਉਹਨਾਂ ਨੂੰ ਕੋਈ ਇਸ ਚੀਜ਼ ਦਾ ਪਤਾ ਹੈ ਤਾਂ ਹੀ ਕਰ ਰਹੇ ਆ ਨਾ।
0: ਬਿਲਕੁਲ ਬਿਲਕੁਲ ਜੀ, ਬਿਲਕੁਲ ਬਿਲਕੁਲ।
2: ਹਾਂਜੀ ਇਸ ਕਰਕੇ ਗੁਰੂ ਸਾਹਿਬ ਨੇ ਆਪਾਂ ਨੂੰ ਬਹੁਤ ਵਧੀਆ ਤਰੀਕਾ ਦੱਸਿਆ ਗੋਰਿਆਂ ਨੂੰ ਜਾਂ ਕਿਸੇ ਨੂੰ, ਚਲੋ ਨਹੀਂ ਪਤਾ ਜਿਹਨਾਂ ਨੂੰ ਉਹਨਾਂ ਤੋਂ ਨਹੀਂ ਪਤਾ, ਜੇ ਸਾਨੂੰ ਪਤਾ ਹੈ ਨਾ ਫਿਰ ਤਾਂ ਆਪਾਂ ਨੂੰ ਕਰਨਾ ਚਾਹੀਦਾ ਨਾ। ਜੇ ਕਿਸੇ ਦੀ ਮਦਦ ਵੀ ਕਰਨੀ ਹੈ ਨਾ ਆਂਢ ਗੁਆਂਢ ਜਾਂ ਕਿਸੇ ਦੀ ਹੈਲਪ ਕਰਨੀ,
0: ਬਿਲਕੁਲ ਜੀ ਬਿਲਕੁਲ ਬਿਲਕੁਲ। ਜ਼ਰੂਰਤਮੰਦ ਦੀ ਕਿਸੇ ਵੀ ਤਰੀਕੇ ਦੇ ਨਾਲ ਤੁਸੀਂ ਹੈਲਪ ਕਰਦੇ ਹੋ ਨਾ ਤੇ ਉਹ ਸਮਝ ਲਓ ਤੁਹਾਡਾ ਦਾਨ ਹੈ ਹੀ ਹੈ ਜੀ।
2: ਹਾਂਜੀ ਜੇ ਕੋਈ ਦੁਖੀ ਖੜਾ ਹੈ ਨਾ ਤੇ ਆਪਾਂ ਉਹਦੇ ਦੁਖੀ ਦੀ ਹੈਲਪ ਕਰ ਦਿੰਦੇ ਆ ਤੇ ਉਹ ਵੀ ਬਹੁਤ ਵੱਡਾ ਦਾਨ, ਉਹ ਵੀ ਵੰਡ ਛਕਣਾ ਹੀ ਆ ਵੀ ਅਸੀਂ ਕਿਸੇ ਨੂੰ ਰਾਈਡ ਦੇ ਦਿੱਤੀ ਜਾਂ ਕੁਛ ਵੀ ਕਰਦੇ, ਇਹ ਵੀ ਆਪਾਂ ਸੁੱਖ ਵਿੱਚੋਂ ਉਹਨੂੰ ਵੰਡ ਕਰ ਰਹੇ ਹਾਂ ਆਪਾਂ।
0: ਜੀ ਜੀ ਜੀ ਜੀ ਜੀ ਚਲੋ ਥੈਂਕ ਯੂ, ਸ਼ੁਕਰੀਆ ਜੀ ਭੈਣ ਜੀ, ਬਹੁਤ ਬਹੁਤ ਮਿਹਰਬਾਨੀ। ਸੋ ਦੋਸਤੋ ਤੁਸੀਂ ਵੀ ਆਪਣੀ ਕੋਈ ਕਾਲ ਕਰ ਸਕਦੇ ਹੋ, 647-367-5353 ਸਾਡੇ ਸਟੂਡੀਓ ਦਾ ਨੰਬਰ ਹੈ। ਸਾਡੇ ਭੈਣ ਜੀ ਗੁਰਮੀਤ ਭੈਣ ਜੀ ਜੁੜੇ ਨੇ ਸਾਡੇ ਨਾਲ। ਸਤਿ ਸ੍ਰੀ ਅਕਾਲ ਜੀ।
3: ਕਿਸੇ ਨਾਲ ਹੱਸ ਕੇ ਬੋਲਣਾ ਵੀ ਵੱਡਾ ਦਸਾਂ ਹੈਗਾ,
0: ਬਿਲਕੁਲ।
3: ਕਿਸੇ ਦਾ ਦੁੱਖ ਸੁਣਨਾ, ਕਿਸੇ ਦੀ ਇੱਕ ਪਾਸੇ ਨੇ ਦੇਖੋ ਪਰਮਾਤਮਾ ਕਰਾਉਣ ਵਾਲਾ ਆਪਾਂ ਹੁੰਦੇ ਆ, ਪਰ ਕਿਸੇ ਦੀ ਗੱਲ ਸੁਣ ਲੈਣੀ,
0: ਜੀ ਜੀ ਜੀ ਜੀ ਜੀ ਜੀ,
3: ਸੁਣ ਕੇ ਤੇ ਆਪਣੇ ਕੋਲ ਰੱਖਣੀ,
0: ਜੀ ਬਿਲਕੁਲ ਸਹੀ ਗੱਲ ਹੈ, ਬਿਲਕੁਲ।
3: ਇਹ ਸਭ ਤੋਂ ਵੱਡਾ ਦਸਾਂਤ ਹੈ।
0: ਸ਼ੁਕਰੀਆ ਬਹੁਤ ਬਹੁਤ ਮਿਹਰਬਾਨੀ ਜੀ,
3: ਥੈਂਕ ਯੂ
0: ਥੈਂਕ ਯੂ। ਸੋ ਦੋਸਤੋ ਤੁਸੀਂ ਵੀ ਆਪਣੇ ਵਿਚਾਰ ਦੇ ਸਕਦੇ ਹੋ, ਇਹ ਕੋਈ ਐਸਾ ਥਾਟ ਨਹੀਂ ਹੈ ਕਿ ਜੋ ਕਿਸੇ ਦੀ ਸਮਝ ਦੇ ਵਿੱਚ ਨਾ ਪਵੇ। ਬੜੀ ਸਿੰਪਲ ਜੀ ਗੱਲ ਹੈ ਕਿ ਕਿਸੇ ਦੀਨ ਦੁਖੀ ਦੀ ਮਦਦ ਕਰੋ, ਕਿਸੇ ਜ਼ਰੂਰਤਮੰਦ ਦੀ ਹੈਲਪ ਕਰੋ, ਕਿਸੇ ਭੁੱਖੇ ਨੂੰ ਰੋਟੀ ਖਿਲਾ ਦਿਓ, ਕਿਸੇ ਬਿਮਾਰ ਨੂੰ ਦਵਾਈ ਦਿਲਾ ਦਿਓ ਤੁਸੀਂ। ਹਾਂ ਤੁਸੀਂ ਅਗਰ ਅਫੋਰਡ ਕਰਦੇ ਹੋ, ਤੁਹਾਡੇ ਕੋਲ ਹੈ, ਇਹ ਨਹੀਂ ਹੈ ਕਿ ਤੁਸੀਂ ਕਿਸੇ ਤੋਂ ਲੈ ਕੇ ਕਿਸੇ ਦੀ ਹੈਲਪ ਕਰੋ। ਦਸਵੰਧ ਕੱਢਣ ਦਾ ਮਤਲਬ ਹੈ ਕਿ ਆਪਣੀ ਹੱਕ ਹਲਾਲ ਦੀ ਕਮਾਈ ਦੇ ਵਿੱਚੋਂ ਤੁਸੀਂ ਆਪਣੇ ਖਰਚੇ, ਆਪਣੀ ਰੁਜ਼ਗਾਰ, ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਕਰਦੇ ਨਾਲ ਆਪਣੀ ਜਿਹੜੀ ਬਚਤ ਹੈ ਉਹਦੇ ਵਿੱਚੋਂ ਤੁਸੀਂ ਦਸਵੰਧ ਕੱਢ ਕੇ ਕਿਸੇ ਦੀਨ ਦੁਖੀ ਦੀ ਕਿਸੇ ਦੁਖਿਆਰੇ ਦੀ ਮਦਦ ਕਰਨਾ, ਇਹ ਜਿਹੜਾ ਨਾ ਵੰਡ ਛਕਣ ਦੇ ਕਨਸੈਪਟ ਦੇ ਵਿੱਚ ਇਹ ਵੀ ਆ ਜਾਂਦਾ ਹੈ। ਸੋ ਗੱਲਾਂ ਬਾਤਾਂ ਦਾ ਸਿਲਸਿਲਾ ਇਸੇ ਤਰ੍ਹਾਂ ਹੀ ਆਪਣਾ ਜਾਰੀ ਰੱਖਾਂਗੇ ਤੇ ਫਿਲਹਾਲ ਇੱਕ ਛੋਟਾ ਜਿਹਾ ਗੀਤ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਤੇ ਇਹ ਨਾ ਹੋਏ ਕਿ ਤੁਸੀਂ ਇਹ ਸਮਝੋ ਕਿ ਸਾਡੇ ਬੀਬੀ ਗੋਸਲ ਜੀ ਦੁਬਾਰਾ ਆ ਗਏ ਨੇ ਇਹਨਾਂ ਦੀ ਗੱਲ ਸੁਣਦੇ। ਹਾਂਜੀ ਬੀਬੀ ਜੀ ਜੀ ਜੀ ਆਉਣੇ ਰਹੋ ਤੁਸੀਂ।
1: ਹਾਂਜੀ ਸਤਿ ਸ੍ਰੀ ਅਕਾਲ ਡਾਕਟਰ ਜੀ, ਮੈਂ ਦੁਬਾਰਾ ਆ ਗਈ। ਪਤਾ ਕੀ ਹੈ, ਤੁਸੀਂ ਇੱਥੇ ਵਾਲੰਟਰੀ ਦੁਬਾਰਾ ਕਰ ਸਕਦੇ, ਇੱਥੇ ਤਾਂ ਉਸ ਜਗ੍ਹਾ ਜਾ ਕੇ ਮੈਂ ਕਰਦੀ ਰਹੀ ਹਾਂ। ਮੈਂ 5-6 ਸਾਲ ਕੀਤਾ, ਫਿਰ ਮੇਰੇ ਘਰ ਆਏ ਬਿਮਾਰ ਹੋ ਗਏ, ਮੈਂ ਤਾਂ ਕਰ ਨਹੀਂ ਸਕੀ, ਮੈਂ ਤਾਂ ਬਹੁਤ ਰੋਂਦੀ।
0: ਚਲੋ ਜਿੰਨਾ ਹੋ ਸਕਦਾ ਇਨਸਾਨ ਨੂੰ ਕਰਨਾ ਚਾਹੀਦਾ ਹੈ ਬਸ।
1: ਮੈਂ ਤਾਂ ਇਹ ਕਹਿੰਦੀ ਵੀ ਜੋ ਸਾਡੇ ਜਿੰਨਾ ਤੁਸੀਂ ਕਰ ਸਕਦੇ, ਜੇ ਪੈਸਾ ਤੁਸੀਂ ਲਵੇ ਜੇ ਗਰੀਬ ਨੂੰ ਦੇ ਦੋ, ਉਹ ਵੀ ਤੁਹਾਨੂੰ 10% ਦੇਊਗਾ।
0: ਬਿਲਕੁਲ
1: ਬਿਲਕੁਲ, ਉਹਦੇ ਵਿੱਚ ਵੀ ਤੁਹਾਡਾ ਫਾਇਦਾ ਹੁੰਦਾ ਨੀ, ਬਹੁਤ ਗੱਲਾਂ ਹੋ ਗਈਆਂ। ਮੈਂ ਤਾਂ ਕਹਿੰਦੀ ਬਲਾਂਟਰੀ ਵੀ ਕਰੋ, ਸਾਡੀ ਕੀਮਤ ਹੈਗੀ ਆ, ਤੇ ਜੇ ਕਿਸੇ ਦਾ ਕੋਈ ਮਾਲ ਦੀ ਖਬਰ ਹੋ ਗਿਆ ਉਹਦਾ ਬੜਾ ਮਨ ਖੁਸ਼ ਹੋ ਜਾਂਦਾ। ਟਾਈਮ ਕੱਢੋ ਇਹਨਾਂ ਗੱਲਾਂ ਲਈ।
0: ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ, ਥੈਂਕ ਯੂ, ਥੈਂਕ ਯੂ। ਸੋ 647-352-5553 ਸਾਡੇ ਸਟੂਡੀਓ ਦਾ ਨੰਬਰ ਹੈ ਤੇ ਲਓ ਇੱਕ ਸੁਣਦੇ ਆ ਪਿਆਰਾ ਜਿਹਾ ਗਾਣਾ ਤੇ ਉਸ ਤੋਂ ਬਾਅਦ ਗੱਲਬਾਤ ਨੂੰ ਆਪਾਂ ਅੱਗੇ ਕੰਟੀਨਿਊ ਕਰਾਂਗੇ।
4: ਪੰਜਾਬੀ

0: ਜੇ ਮੁੰਡਿਆ ਤੂੰ ਸਾਡੀ ਤੋਰ ਵੇ ਵੇਖਣੀ ਉੱਠ ਮਨ ਮੇਰਾ ਕਹਿਣਾ ਮੁੰਡਿਆ ਵੇ ਛੰਨਾ ਵੇਚ ਕੇ ਲਿਆ ਦੇ ਛੇੜੇ ਮੁੰਡਿਆ ਵੇ। ਇੱਕ ਮੈਂ ਨਾ ਲਾਈਨ ਬੜੀ ਖੂਬਸੂਰਤ ਜੀ ਪੜ੍ਹੀ, ਮੈਨੂੰ ਬੜੀ ਅੱਛੀ ਲੱਗੀ। ਲਾਈਨ ਛੋਟੀ ਜਿਹੀ ਹੈ ਲੇਕਿਨ ਉਹਦੇ ਮੀਨਿੰਗ ਜੇਕਰ ਤੁਸੀਂ ਢੂੰਡਣ ਦੀ ਕੋਸ਼ਿਸ਼ ਕਰੋਗੇ ਨਾ ਤਾਂ ਬੜੀ ਡੈਪਥ ਉਹਦੇ ਵਿੱਚ। ਉਹ ਕਹਿੰਦਾ ਢਲੇ ਦਿਨ ਤੋਂ ਜੇ ਘਰ ਦਾ ਇੱਕ ਵੀ ਜੀ ਘਰ ਨਹੀਂ ਨਾ ਮੁੜਦਾ, ਦਿਨ ਢਲ ਜਾਵੇ ਤੇ ਘਰ ਦਾ ਸਾਡਾ ਇੱਕ ਵੀ ਜੀ ਜੇ ਘਰੇ ਨਾ ਨਾ ਮੁੜਿਆ ਹੋਵੇ, ਤਾਂ ਕਹਿੰਦੇ ਜੀਆਂ ਦੇ ਨਾਲ ਨਾਲ ਸਾਰੀ ਰਾਤ ਘਰ ਵੀ ਜਾਗਦਾ ਰਹਿੰਦਾ ਹੈ। ਘਰ ਦੀ ਕੋਈ ਮੈਨੂੰ ਦੱਸ ਸਕਦਾ ਕਿ ਘਰ ਕਿਹਨੂੰ ਕਹਿੰਦੇ ਹੈ? ਜੇ ਆਪਾਂ ਘਰ ਦੀ ਪਰਿਭਾਸ਼ਾ ਕਰਨੀ ਹੋਵੇ ਤੇ ਘਰ ਕਿਹਨੂੰ ਕਿਹਾ ਜਾਂਦਾ ਹੈ? ਕੋਈ ਜ਼ਰੂਰ ਮੇਰੇ ਨਾਲ ਸ਼ੇਅਰ ਕਰਿਓ। 647-367-5353 ਉਹ ਕਹਿੰਦਾ ਦਿਨ ਢਲੇ ਤੋਂ ਜੇ ਘਰ ਦਾ ਇੱਕ ਵੀ ਮੈਂਬਰ ਘਰ ਨਾ ਨਾ ਮੁੜੇ ਤਾਂ ਘਰ ਦੇ ਸਾਰੇ ਜੀਆਂ ਦੇ ਨਾਲ ਨਾਲ ਘਰ ਵੀ ਸਾਰੀ ਰਾਤ ਜਾਗਦਾ ਹੈ। ਜਿਸ ਤਰ੍ਹਾਂ ਅਸੀਂ ਆਪਣੇ ਘਰ ਦੇ ਜੀ ਦੀ ਇੰਤਜ਼ਾਰ ਕਰਦੇ ਕਰਦੇ ਜਾਗਦੇ ਰਹਿੰਦੇ ਨਾ ਤੇ ਘਰ ਵੀ ਜਾਗਦਾ ਹੈ। ਘਰ ਕੋਈ ਇੱਟਾਂ ਵੱਟਿਆਂ ਦੀ ਬਣੀ ਇਮਾਰਤ ਨੂੰ ਨਹੀਂ ਕਹਿੰਦੇ। ਜ਼ਰੂਰ ਫੋਨ ਕਰੋ, ਘਰ ਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਕਿ ਘਰ ਕਿਹਨੂੰ ਕਿਹਾ ਜਾਂਦਾ? 647-367-5353 ਤੇ ਆਪਾਂ ਸਾਡੇ ਭੈਣ ਜੀ ਦਾ ਫੋਨ ਆ ਗਿਆ, ਇਹਨਾਂ ਦਾ ਤਜਰਬਾ ਬਹੁਤ ਅਥੈਂਟਿਕ ਹੁੰਦਾ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ।
1: ਹਾਂਜੀ ਵੀਰੇ
0: ਜੀ,
1: ਉਹੀ ਤੁਸੀਂ ਦੱਸਣ ਲੱਗੇ ਸੀ ਵੀ ਘਰ ਜਿਹੜਾ ਹੈ ਨਾ
0: ਜੀ,
1: ਉਹ ਇੱਟਾਂ ਰੋੜਿਆਂ ਦਾ ਨਹੀਂ ਹੁੰਦਾ। ਕੋਠੀਆਂ ਹੋਣ ਬੇਸ਼ੱਕ ਤੇ ਮਹਿਲ ਹੋਣ, ਬੰਗਲੇ ਹੋਣ, ਉਹ ਘਰ ਨਹੀਂ ਹੈ
0: ਜੀ।
1: ਤੇ ਜਿੱਥੇ ਤੁਹਾਡਾ ਪਿਆਰ ਤੇ ਇਤਫਾਕ ਹੈ ਨਾ ਪਰਿਵਾਰ ਦੇ ਵਿੱਚ,
0: ਜੀ ਜੀ ਜੀ,
1: ਉਹ ਘਰ ਹੈ। ਕਲਾ ਕਲੰਦਰ ਜਿਹੜਾ ਹੈ ਨਾ ਦੇਸ਼ ਹੈ, ਜਾਂ ਜਿੱਥੇ ਤੁਹਾਡਾ ਪਿਆਰ ਨੀ ਆਪਸ ਵਿੱਚ ਤੇ ਤੁਸੀਂ ਰਲ ਕੇ ਨਹੀਂ ਰਹਿੰਦੇ, ਤੇ ਉਹ ਪਰਿਵਾਰ ਉਹ ਘਰ ਨਹੀਂ ਗਿਣਿਆ ਜਾਂਦਾ। ਘਰ ਉਹ ਹੈ ਜਿੱਥੇ ਪਿਆਰ ਭਾਵੇਂ ਦੋਵੇਂ ਜੀ ਹੋ, ਭਾਵੇਂ ਤੁਹਾਡਾ ਸੰਯੁਕਤ ਪਰਿਵਾਰ ਹੈ, ਭਾਵੇਂ ਤੁਸੀਂ ਇਕੱਲੇ ਰਹਿੰਦੇ ਹੋ ਤੇ ਪਰਿਵਾਰ ਦੇ ਨਾਲ। ਮੈਂ ਕਹਿੰਦੀ ਛੋਟੀ ਜੀ ਜਿਹੜੀ ਸੋਹਣੀ ਜੀ ਜ਼ਿੰਦਗੀ ਹੈ ਨਾ, ਇਹ ਆਪਣੇ ਪਰਿਵਾਰ ਦੇ ਵਿੱਚ ਰਲ ਕੇ ਹੱਸਦੇ ਖੇਡਦੇ ਫੁਲਵਾੜੀ ਨੂੰ ਮਨਾ ਲਓ ਕਿ ਉਹ ਘਰ ਸਵਰਗ ਹੈ।
0: ਘਰ ਕਹਿੰਦੇ ਜੀ ਉਹ ਹੈ ਜਿੱਥੇ ਤੁਹਾਡੇ ਰਿਸ਼ਤੇ ਪਲਦੇ ਹੈ, ਤੁਹਾਡੇ ਘਰ ਦੇ ਵਿੱਚ ਤੁਹਾਡੇ ਪਿਆਰ ਮੁਹੱਬਤ ਭੈਣ ਭਾਈ ਮਾਂ ਪਿਓ ਆਪਸ ਦੇ ਵਿੱਚ ਇਤਫਾਕ ਨਾਲ ਇੱਕ ਦੂਸਰੇ ਦੀ ਗੱਲ ਨੂੰ ਮੰਨ ਕੇ, ਇੱਕ ਦੂਸਰੇ ਦਾ ਹੌਸਲਾ ਬਣ ਕੇ, ਇੱਕ ਦੂਸਰੇ ਦੀਆਂ ਬਾਹਾਂ ਬਣ ਕੇ ਜਿੱਥੇ ਰਹਿੰਦੇ ਆ ਨਾ, ਉਸ ਨੂੰ ਘਰ ਕਿਹਾ ਜਾਂਦਾ। ਤੁਸੀਂ ਹੁਣ ਦੇਖੋ ਆਪਾਂ ਕਿਤੇ ਚਲੇ ਜਾਈਏ, ਹਿੱਲ ਸਟੇਸ਼ਨ ਤੇ ਚਲੇ ਜਾਓ, ਘੁੰਮਣ ਫਿਰਨ ਚਲੇ ਜਾਓ, ਉੱਥੇ ਦੋ ਦਿਨ ਰਹੋ, ਚਾਰ ਦਿਨ ਰਹੋ, ਪੰਜ ਦਿਨ ਰਹੋ, ਅਸੀਂ ਆਮ ਤੌਰ ਤੇ ਕਹਿਣ ਲੱਗ ਪਏ ਨਾ ਯਾਰ ਮੈਨੂੰ ਹੋਮ ਸਿਕਨੈਸ ਹੋ ਗਈ, ਹੋਮ ਸਿਕਨੈਸ ਉੱਪਰ ਜਾ ਕੇ ਕਹਿੰਦੇ ਵੀ ਮੈਨੂੰ ਹੋਮ ਸਿਕਨੈਸ ਹੋ ਗਈ। ਹੋਮ ਸਿਕਨੈਸ ਇਹ ਹੀ ਹੈ ਕਿ ਮੈਨੂੰ ਘਰ ਦੀ ਯਾਦ ਜਿਹੜੀ ਨਾ ਉਹ ਸਤਾਉਂਦੀ।
1: ਲੋਨਲੀ ਰਹਿਣਾ, ਇਕੱਲੇ ਰਹਿਣਾ,
0: ਵੱਖਰੇ
1: ਸੋਹਣੇ ਨੇ ਵਧੀਆ, ਪਰ ਉਹ ਕਹਿੰਦੇ ਸਾਨੂੰ ਉਹ ਸੁੱਖ ਉਹਨਾਂ ਥਾਵਾਂ ਤੇ ਨੀ ਜਿਹੜਾ ਛੱਜੂ ਦੇ ਚੁਬਾਰੇ ਵਿੱਚ ਹੈ, ਜਿਹੜਾ ਆਪਾਂ ਨੂੰ ਆਪਣੀ ਚੌਪੜੀ ਵਿੱਚ ਹੈ।
0: ਜੀ ਜੀ ਜੀ, ਬਹੁਤ ਵਧੀਆ ਜੀ, ਬਹੁਤ ਵਧੀਆ, ਥੈਂਕ ਯੂ ਵੈਰੀ ਮੱਚ, ਥੈਂਕ ਯੂ, ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ। ਸੋ ਦੋਸਤੋ, 5 ਸਟਾਰ ਹੋਟਲ ਚ ਰਹਿ ਲਓ, 7 ਸਟਾਰ ਹੋਟਲ ਚ ਰਹਿ ਲਓ, ਇੱਕ ਦਿਨ ਤੁਹਾਨੂੰ ਆਨੰਦ ਆਊਗਾ, ਦੋ ਦਿਨ ਆਨੰਦ ਆਊਗਾ, ਲੇਕਿਨ ਤੀਸਰੇ ਦਿਨ ਨਾ ਤੁਹਾਡਾ ਮਨ ਉੱਥੋਂ ਉਚਾਟ ਹੋ ਜਾਊਗਾ। ਬੜੇ ਬੜੇ ਖੂਬਸੂਰਤ ਉੱਥੇ ਦ੍ਰਿਸ਼ ਹੋਣਗੇ, ਖੂਬਸੂਰਤ ਕਮਰਾ ਹੋਏਗਾ, ਬੜੇ ਬੜੇ ਡਿਲੀਸ਼ੀਅਸ ਤੁਹਾਨੂੰ ਭੋਜਨ ਵੀ ਉੱਥੇ ਮਿਲਣਗੇ, ਲੇਕਿਨ ਘਰ ਦੀ ਜਿਹੜੀ ਕੂੰਡੇ ਘੋਟਣੇ ਦੀ ਰਗੜੀ ਚਟਨੀ ਵੀ ਨਾ ਜਿਹੜੀ, ਉਹ ਤੁਹਾਨੂੰ ਯਾਦ ਆਉਣ ਲੱਗ ਪਊਗੀ ਉਸ 5 ਸਟਾਰ ਹੋਟਲ ਦੇ ਵਿੱਚ ਰਹਿ ਕੇ ਵੀ। ਕਿਉਂ? ਹੋਮ ਸਿਕਨੈਸ ਹੁੰਦੀ ਹੈ ਘਰ ਦੇ ਵਿੱਚ, ਜਿਹੜੀ ਤੁਹਾਨੂੰ ਇੱਕ ਸਮੈਲ, ਇੱਕ ਮਹਿਕ ਆਉਂਦੀ ਨਾ ਦੀਵਾਰਾਂ ਦੀ ਜਿਹੜੀ ਆਪਣੀ ਦੀ, ਉਹ ਜਿਹੜੀ ਉਹ 5 ਸਟਾਰ ਹੋਟਲ ਦੇ ਵਿੱਚ ਨਹੀਂ ਆਉਂਦੀ। ਸੁਨੀਲ ਜੀ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ
2: ਜੀ, ਸਤਿ ਸ਼੍ਰੀ ਅਕਾਲ, ਕਹਿੰਦੇ
0: ਬਹੁਤ ਬੜੀਆ ਜੀ, ਬਿਲਕੁਲ ਠੀਕ ਠਾਕ।
2: ਮੈਂ ਕਹਿ ਰਹਾ ਹੂੰ ਕਿ ਘਰ ਉਸੇ ਕਹਿਤੇ ਹੈ ਜਿਸਮੇ ਸਾਰੇ ਪਰਿਵਾਰ ਕੇ ਲੋਗੋਂ ਕੋ ਖੁਸ਼ੀ ਮਿਲੇ ਔਰ ਕਿਸੀ ਘਰ ਕੇ ਬੜੇ ਬਜ਼ੁਰਗ ਸੇ ਦੁਆਏ ਮਿਲੇ। ਅਗਰ ਉਸਮੇ ਦੁਆਏ ਸ਼ਾਮਿਲ ਨਹੀਂ ਹੈ ਤੋ ਲਾਨਤ ਹੈ ਉਸ ਘਰ ਕੇ ਉੱਪਰ, ਚਾਹੇ ਉਸਕੇ ਅੰਦਰ 25 ਕਰੋੜ ਡਾਲਰ ਕਾ ਕੋਈ ਚੀਜ਼ ਲਗੇ ਨਾ, ਮੇਰੇ ਨਜ਼ਦੀਕ 10 ਪੈਸੇ ਕਾ ਘਰ ਨਹੀਂ ਹੈ। ਅਗਰ ਕੋਈ वहाँ पे दुआ नहीं है, आशीर्वाद नहीं है। और अगर कोई नई आने वाली नू ये बोल रही है अरे मैं तो सबसे अच्छा बना ले सकती हूँ, ये उसकी गलत फहमी है। अपने हाथों में नेल पॉलिश भी करके निकालने के लिए नेल पॉलिश रिमूवर से थोड़ा टाइम लग जाता
0: जी, जी,
2: तो वैसी बात है, बुजुर्गों की दुआएं लेना, सास ससुरे की दुआएं लेंगे तो कामयाबी, नहीं तो कभी भी नहीं। तुमको आरजी कामयाबी मिलती, तुमको ऐसा लगता जैसा दूर से हर चमकने वाली चीज
0: तोड़ने होती, बिल्कुल बिल्कुल
2: बनाने होती, वैसी बात है ये। अगर पांडे समझे तो सब कुछ है, वरना समझते भाई पोता पोती को बहुत चाहते, अरे पोता पोती दादा नाना को बहुत चाहते, नहीं ऐसा ना हो मैं माँ हूँ मेरे को ना चाहे। मोहब्बत पैदाइशी होती, कुदरती होती, तुम थोड़ी लगा सकते हो।
0: बिल्कुल बिल्कुल सही बात कही आपने।
2: और अगर बाबा ये सोचे कि नहीं भाई दादा दादी नाना नानी से अलग होके हम कुछ कर लेंगे, तो उनसे बोलो फिर बेहतरीन नुस्खा ये है कि उनके अंदर जो रगों में खून दौड़ रहा है उनका वो भी वापस कर दो।
0: बिल्कुल बिल्कुल बिल्कुल सही बात,
2: वो भी मोड़ दो उसको वापस दे दो ना भाई, तुम अपने खून के हिसाब से लगा के देखो, ऐसा कभी भी नहीं होता।
0: जी जी,
2: बरसों से रीत रिवाज चली आई है, वो हमेशा रहेगी जब तक ये लोग दुआएं लेंगे सास ससुरे के कामयाब। नहीं तो पैसा रखते हुए भी सुकून नहीं, एक किस्म की बेचैनी, जैसा बोले घर काट के खाएगा, दीवार खारी, सोफा खड़ा, टीवी कतर में आ रहा, बेजार होके आदमी बाहर चले आता, क्यों जाता? सुकून नहीं होने की वजह।
0: जी जी जी जी,
2: सुकून चाहिए तो दुआएं लीजिए। दैट्स ऑल योर ऑनर।
0: शुक्रिया, मेहरबानी मेहरबानी, शुक्रिया। सत श्रीकाल जी, बीबी जी सत श्रीकाल।
1: हां जी सत श्रीकाल डॉक्टर जी, पता की आ जरा ना, असि छह भैन भरा सी, हूं तो एक एक का जी आ, किसी के दोहरे ने किसी को बताओ किसे किन्ना परिवार हो, ठीक आ परिवार जेड़ा के घर तुसी कल्ला जो तुसी अंदर कल्ले हो तो थानू घरों डर लगदा।
0: बिल्कुल,
1: जे थोड़ा कच्चा परिवार हो जां तुसी दो चार रहने आ, थानू खुशी मिलदी आ गलबात करके, जां कुछ कर किसी वेले गुस्से हो लो किसी वेले अपने घर बार घर बार ही बड़ा कम चलता, जो तुम दो जने बैठ के कद किसी दुख सुख कर लो, तो जो घर वा घर जिन्ने जी हो उन्नी रौनक होगी। जे तुम कहने घर पिछे रहने बेड़ा करे धन धन, घर बार ही नहीं कर घर कने
0: पर ए भी कहा जांदा है कि इन्हां दोनों का होना बहुत जरूरी है, ते ओ कहिंदे वी उजड़े घरां दे गालड़ पटवारी भी हुंदे, फिर घरां दे विच घर जिहड़े रिश्तेयां नातियां दे नाल है, घर भैण भरावां दे नाल है, घर तुहाडे बच्चियां दे नाल है, तुसीं जाओ शाम नूं तुहाडा घर आउण नूं दिल करे, तुहानूं लगे वी मैं जाऊंगा, छोटे छोटे बच्चे मेरी गोदी दे विच आउणगे, मेरे मां बाप मैनूं ब्लैसिंग्स देणगे, मेरी इंतजार करदे होणे, ओह घर हुंदा।
1: तरह
0: तरह के पदार्थ खा लो, बड़े खूबसूरत फनूस लगे होंगे, लेकिन जो तुहानू अपने घर दे कमरे दे विच आ के चाहे पखा भी ना चलदा होए, लाणा मंजा होवे उत्ते लेट के जो तुहाडे मन नूं सुकून पहुंचदा है ना, ओ करदा
1: जी। हां जी, रोटी अपनी बना के जो खाना
0: तुसी, बस बस बस बस, चलो शुक्रिया जी, शुक्रिया शुक्रिया शुक्रिया। हुसनैन जी मेरे नाल जुड़ गए ने जी, ते बड़ी खुशी है अज किते तुहाडा, मेरा ख्याल है न्योता नूता है सी किते जाके आयो तुसी।
3: जी जी, अपना बिशारत रिहान साहब जेड़े उन्होंने एक मुशायरा रखिया सी
0: जी,
3: ते उत्थे असी फिर गए सां, मुशायरा होया, कलाम होया, वापस।
0: क्या बात क्या बात, आ गए वापस, सारे वापस आ गए, महफिल खत्म हो गई।
3: जी जी,
0: चलो हुसनैन जी जांदे जांदे अज तुहाडे तों आपां ना एक तुहाडी शायरी दे नाल ना आपां प्रोग्राम दी समाप्ति करांगे, टाइम हुण 10 मिंट, मैं एक मैसेज दे लां अपने जेड़े स्पोंसर ने, ते खात्मा अज जेड़ा प्रोग्राम दी समाप्ति करांगे ओह तुहाडे कलाम दे नाल करांगे, तुसी हुण सिलेक्ट कर लो कि मन मर्जी तुहाडी है, ते तुसी अपनी मन मर्जी दे नाल जेड़ा भी चाहोगे ओह तुसी पेश कर सकदे हो। साडे जेड़े प्राउड स्पोंसर ने जी, उन्हें

ਗੁਰੂ ਸਾਹਿਬਾਨ ਦੀ ਕੋਈ ਫੋਟੋਗ੍ਰਾਫ ਤੁਹਾਨੂੰ ਚਾਹੀਦੀ ਹੋਏ, ਹਿੰਦੂ ਧਰਮ ਨਾਲ ਸੰਬੰਧਿਤ ਕਿਸੇ ਦੇਵੀ ਦੇਵਤੇ ਦੀ ਕੋਈ ਮੂਰਤੀ ਚਾਹੀਦੀ ਹੋਏ, ਕੋਈ ਪੂਜਾ ਸਮੱਗਰੀ ਚਾਹੀਦੀ ਹੋਏ, ਤੁਹਾਨੂੰ ਮਿਲ ਸਕਦੀ ਬ੍ਰਹਮਟਨ ਕੈਸ਼ ਐਂਡ ਕੈਰੀ ਤੋਂ। ਘਰ ਦੇ ਵਿੱਚ ਕੋਈ ਫੰਕਸ਼ਨ ਹੈ, ਪੰਜਾਬੀ ਥੀਮ ਡਿਵੈਲਪ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਪੰਜਾਬੀ ਸੱਭਿਆਚਾਰ ਦੇ ਨਾਲ ਰਿਲੇਟਡ ਕੋਈ ਵੀ ਚੀਜ਼, ਪੀੜੀਆਂ, ਪੱਖੀਆਂ, ਚਰਖੇ, ਕੜਾਹੀਆਂ, ਤੰਦੂਰ, ਢੋਲਕ, ਚਾਟੀਆਂ, ਮਧਾਣੀਆਂ, ਗਿੱਧੇ ਭੰਗੜੇ ਦੇ ਡਰੈਸ, ਗਿੱਧੇ ਭੰਗੜੇ ਦੇ ਮਾਡਲ, ਜਾਗੋ, ਮਹਿੰਦੀ ਦੇ ਜਿਹੜੇ ਪਲੇ ਕਾਰਡ ਜਿਹੜੇ ਬਣੇ ਹੋਏ ਨੇ, ਤੁਸੀਂ ਬ੍ਰਹਮਟਨ ਕੈਸ਼ ਐਂਡ ਕੈਰੀ ਤੇ ਲੈ ਸਕਦੇ ਹੋ। ਬਰਤਨ ਤੁਹਾਨੂੰ ਸਟੀਲ ਦੇ ਚਾਹੀਦੇ ਆ, ਬਰਤਨ ਤੁਹਾਨੂੰ ਮਿੱਟੀ ਦੇ ਚਾਹੀਦੇ ਆ, ਚੀਨੀ ਦੇ ਚਾਹੀਦੇ, ਬਰਾਸ ਦੇ ਚਾਹੀਦੇ ਆ। ਬ੍ਰਹਮਟਨ ਕੈਸ਼ ਐਂਡ ਕੈਰੀ ਤੇ ਆਓ, ਪੰਜਾਬੀਆਂ ਦੇ ਕੋਸਕੋ ਦੇ ਨਾਮ ਨਾਲ ਜਾਣਿਆ ਜਾਂਦਾ, 60,000 ਸਕੁਅਰ ਫੁੱਟ ਦੇ ਵਿੱਚ ਫੈਲਿਆ ਹੋਇਆ ਵਿਸ਼ਾਲ ਸਟੋਰ ਬ੍ਰਹਮਟਨ ਕੈਸ਼ ਐਂਡ ਕੈਰੀ। ਵਿਲੇਜ ਆਫ ਇੰਡੀਆ ਸ਼ੁੱਧ ਸ਼ਾਕਾਹਾਰੀ ਭੋਜਨ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ, ਤੁਸੀਂ ਇਹਨਾਂ ਦਾ ਸਟਰੀਟ ਫੂਡ ਇੰਜੋਏ ਕਰੋ, ਗੋਲ ਗੱਪੇ, ਟਿੱਕੀਆਂ, ਸਮੋਸੇ, ਭੱਲੇ, ਗਰਮਾ ਗਰਮ ਦੇਸੀ ਘਿਓ ਦੀਆਂ ਜਲੇਬੀਆਂ, ਨੂਡਲਸ, ਪੰਜਾਬੀ ਮਾਹੌਲ, ਪੰਜਾਬੀ ਖੁਸ਼ਬੂ, ਪੰਜਾਬੀ ਜ਼ਾਇਕੇ ਦਾ ਆਨੰਦ ਮਾਨਣਾ ਚਾਹੁੰਦੇ ਹੋ ਤੇ ਇਹਨਾਂ ਦਾ ਬੁਫੇ ਟਰਾਈ ਕਰੋ। 8-9 ਕਿਸਮ ਦੇ ਪਰੌਂਠੇ, ਛੋਲੇ ਭਟੂਰੇ, ਅੰਮ੍ਰਿਤਸਰੀ ਕੁਲਚੇ, ਹਰ ਤਰ੍ਹਾਂ ਦਾ ਪੰਜਾਬੀ ਫੂਡ ਤੁਹਾਨੂੰ ਇੱਥੋਂ ਅਵੇਲੇਬਲ ਹੋਵੇਗਾ। 114 ਕੈਨੇਡੀ ਰੋਡ, 905-450-3333, 6030 ਐਰਨ ਮਿਲ ਪਾਰਕਵੇ ਮਿਸੀਸਾਗਾ, ਫੋਨ ਨੰਬਰ 905-542-1333। ਟਿਫਨ ਸਰਵਿਸ ਵੀ ਤੁਹਾਨੂੰ ਅਵੇਲੇਬਲ ਹੈ, ਤੁਹਾਨੂੰ ਮਿਲ ਸਕਦੀ ਹੈ 7 ਦਿਨ ਲਈ, 6 ਦਿਨ ਲਈ, 5 ਦਿਨ ਲਈ। ਘਰ ਦੇ ਵਿੱਚ ਲਾਈਵ ਕੇਟਰਿੰਗ ਵੀ ਅਵੇਲੇਬਲ ਹੈ, ਤੁਸੀਂ ਕਰਵਾਉਣੀ ਚਾਹੋ ਤੇ 100-125 ਆਦਮੀਆਂ ਦੇ ਲਈ ਹਾਲ ਬੁੱਕ ਕਰਵਾਉਣਾ ਤਾਂ ਉਹ ਫੈਸਿਲਿਟੀ ਵੀ ਤੁਹਾਨੂੰ ਮਿਲ ਸਕਦੀ ਹੈ। ਲਾਈਟ, ਸਾਊਂਡ, ਡੀਜੇ ਵਗੈਰਾ ਦਾ ਪੂਰਾ ਇੰਤਜ਼ਾਮ ਹੈ ਤੇ 100-125 ਗੱਡੀਆਂ ਦੀ ਖੁੱਲੀ ਡੁੱਲੀ ਪਾਰਕਿੰਗ ਹੈ। ਕੋਈ ਗੈਸ ਸਟੇਸ਼ਨ ਲੱਭ ਰਹੇ ਹੋ, ਕੋਈ ਗਰੋਸਰੀ ਸਟੋਰ ਭਾਲ ਰਹੇ ਹੋ, ਕੋਈ ਪੀਜ਼ਾ ਸਟੋਰ ਚਾਹੀਦਾ ਹੈ, ਕੋਈ ਆਫਿਸ ਚਾਹੀਦਾ ਕਿਸੇ ਪਲਾਜ਼ਾ ਦੇ ਵਿੱਚ ਜਾਂ ਟਰੱਕ ਯਾਰਡ ਦੀ ਭਾਲ ਦੇ ਵਿੱਚ ਹੋ, ਤਾਂ ਰੀਮੈਕਸ ਗੋਲਡ ਦੇ ਨਾਲ ਕੰਮ ਕਰਦੇ ਰੀਅਲ ਅਸਟੇਟ ਦੇ ਵਿੱਚ ਬਹੁਤ ਲੰਬਾ ਤਜਰਬਾ ਰੱਖਣ ਵਾਲੇ ਇੰਦਰ ਅਰੋੜਾ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ। 416-525-7400-416-525-7400। ਬਿਊਟੀ ਦੀ ਦੁਨੀਆ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ ਅਮਾਇਰਾ ਅਕੈਡਮੀ ਹੇਅਰ ਐਂਡ ਅਸਥੈਟਿਕਸ। ਬੀਬੀਆਂ ਭੈਣਾਂ ਨੇ ਕੋਈ ਹੇਅਰਸ ਦਾ ਟ੍ਰੀਟਮੈਂਟ ਲੈਣਾ ਹੋਵੇ, ਕੋਈ ਬਿਊਟੀ ਦਾ ਟ੍ਰੀਟਮੈਂਟ ਲੈਣਾ ਹੋਵੇ, ਇਸ ਫੀਲਡ ਦੇ ਵਿੱਚ ਕੈਰੀਅਰ ਬਣਾਉਣ ਦੇ ਲਈ ਕੋਈ ਡਿਪਲੋਮਾ ਕਰਨਾ ਹੋਵੇ, ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਅਸਥੈਟਿਕ ਡਿਪਲੋਮਾ ਜਾਂ ਹੋਰ ਕੋਈ ਐਡਵਾਂਸ ਡਿਪਲੋਮਾ, ਤਾਂ ਤੁਸੀਂ ਫੋਨ ਕਰੋ 905-300-9810-905-399-6110। ਤੁਹਾਡੀ ਗੱਡੀ ਨੂੰ ਕੋਈ ਪ੍ਰੋਬਲਮ ਆ ਗਈ ਹੈ, ਕੋਈ ਸਮੱਸਿਆ ਆ ਗਈ ਹੈ, ਗੱਡੀ ਕਿਸੇ ਵੀ ਬ੍ਰਾਂਡ ਦੀ ਹੈ, ਕਿਸੇ ਵੀ ਕੰਪਨੀ ਦੀ ਹੈ, ਕਿਸੇ ਵੀ ਮਾਡਲ ਦੀ ਹੈ, ਫੋਨ ਕਰੋ ਅਬਾਸ ਜੀ ਨੂੰ 905-450-3300-905-450-3300। ਗੱਡੀ ਦੀ ਪ੍ਰੋਬਲਮ ਟਾਇਰਾਂ ਦੀ ਹੈ, ਕੋਈ ਕੋਈ ਮਕੈਨੀਕਲ ਇੰਜਨ ਦੀ ਪ੍ਰੋਬਲਮ ਹੈ, ਕੋਈ ਡੈਂਟਿੰਗ ਪੇਂਟਿੰਗ ਦੀ ਪ੍ਰੋਬਲਮ ਹੈ, ਨੈਸ਼ਨਲ ਆਟੋ ਸਰਵਿਸ ਨੂੰ ਯਾਦ ਰੱਖੋ, 99 ਕੈਨੇਡੀ ਰੋਡ ਸਾਊਥ, ਫੋਨ ਨੰਬਰ 905-450-3300-905-450-3300। ਸੋ ਸਾਡਾ ਨੰਬਰ ਹੈ 647-357-3657-5353-53। ਸਾਡਾ ਤੁਹਾਡਾ ਸਾਥ ਹੁੰਦਾ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ 10 ਵਜੇ ਤੋਂ ਲੈ ਕੇ 11 ਵਜੇ ਤੱਕ 5:30 AM ਦੀ ਫ੍ਰੀਕੁਐਂਸੀ ਦੇ ਉੱਪਰ। ਹੁਸਨੈਣ ਜੀ ਮੇਰੇ ਨਾਲ ਨੇ ਤੇ ਹੁਸਨੈਣ ਜੀ ਆਪਣਾ ਮਨਪਸੰਦ ਕਲਾਮ ਸੁਣਾ ਕੇ ਤੇ ਤੁਸੀਂ ਮੰਤਰ ਮੁਗਧ ਕਰ ਦਿਓ ਸਾਡੇ ਸਰੋਤਿਆਂ ਨੂੰ। ਉਸ ਤੋਂ ਬਾਅਦ ਆਪਾਂ ਫਿਰ ਪ੍ਰੋਗਰਾਮ ਦੀ ਕਰਾਂਗੇ ਸਮਾਪਤੀ।

0: ਪੱਗ ਨਾਲ ਸੁਲਤਾਨ ਵਟਾਵੇ ਨਾ, ਪੱਗ ਹੈ ਪਛਾਣ ਪੰਜਾਬੀਆਂ ਦੇ।
1: ਵਾਹ ਵਾਹ ਕੀ ਬਾਤ,
0: ਦਾਗ ਪੱਗ ਨੂੰ ਕਦੇ ਵੀ ਲਾਵੀਏ ਨਾ, ਕਦੇ ਆਪਣਾ ਵੇਖ ਕੇ ਕਦਮ ਚਾਹੀਏ, ਭਾਰ ਹਿੰਮਤੋਂ ਵੱਧ ਵਿਚਾਰੀਏ ਨਾ, ਦਗਾ ਦੇਵੇ ਜੇ ਕੋਈ ਹਸਨੈਨ ਅਕਬਰ, ਦੂਜੀ ਵਾਰ ਫਿਰ ਉਹਨੂੰ
1: ਵਾਹ ਜੀ ਵਾਹ ਵਾਹ।
0: ਕੋਲ ਆਏ ਦੇ ਕਰੇ ਨਾ

0: ਬਾ ਕਮਾਲ, ਸਾਡੇ ਭੈਣ ਜੀ ਗੁਰਮੀਤ ਭੈਣ ਜੀ ਜੁੜੇ ਨੇ ਤੁਹਾਡੀ, ਪੂਰੀ ਉਹਨਾਂ ਨੇ ਸ਼ਾਇਰੀ ਸੁਣੀ। ਹਾਂਜੀ ਭੈਣ ਜੀ,
1: ਹਾਂਜੀ ਹਾਂਜੀ ਪੂਰੇ ਸੁਣੇ ਮੈਂ। ਕਹਿੰਦੇ ਨੇ ਸਵਰਗ, ਕਹਿੰਦੇ ਜੋ ਮਾਂ ਬਾਪ ਦੀ ਸੇਵਾ ਕਰੇ ਜ਼ਿੰਦਗੀ ਸਵਰਗ ਬਣਾ ਦੇਵੇ ਉਹ ਪੁੱਤ ਹੁੰਦੇ ਨੇ।
0: ਜੀ ਜੀ ਜੀ।
1: ਜੋ ਸਵਰਗ ਨੂੰ ਘਰ ਲੈ ਕੇ ਆਵੇ ਉਹ ਧੀ ਹੁੰਦੀ ਆ।
0: ਜੀ ਜੀ।
1: ਜੋ ਘਰ ਨੂੰ ਹੀ ਸਵਰਗ ਬਣਾ ਦੇਵੇ ਉਹ ਨੂੰਹ ਹੁੰਦੀ ਆ।
0: ਵੈਰੀ ਗੁੱਡ, ਬਿਲਕੁਲ। ਘਰ ਜਿਹੜਾ ਨਾ ਉਹਦੇ ਨਾਲ ਨਾਤਿਆਂ ਦੇ ਨਾਲ ਹੀ ਘਰ ਬਣਦਾ।
1: ਕਹਿੰਦੇ ਸਵਰਗ
0: ਇੱਟਾਂ ਵੱਟਿਆਂ ਦੀ ਬਣੀ ਇਮਾਰਤ ਨੂੰ ਘਰ ਨਹੀਂ ਕਿਹਾ ਜਾਂਦਾ। ਘਰ ਹੁੰਦਾ ਹੈ ਜਿੱਥੇ ਪਿਆਰ ਮੁਹੱਬਤ ਰਿਸ਼ਤੇ ਨਾਤੇ ਆਪਣਾਪਨ ਖਲੂਸ ਸਕੂਨ ਜਿਹੜਾ ਨਾ ਇਨਸਾਨ ਨੂੰ ਮਿਲਦਾ ਹੋਵੇ। ਜਿੱਥੇ ਤੁਹਾਡੇ ਮਾਂ ਬਾਪ ਤੁਹਾਨੂੰ ਬਲੈਸਿੰਗ, ਤੁਹਾਨੂੰ ਇੱਛਾਵਾਂ, ਤੁਹਾਡੀਆਂ ਸ਼ੁਭ ਇੱਛਾਵਾਂ ਜਿਹੜੀਆਂ ਤੁਹਾਨੂੰ ਦਿੰਦੇ ਹੋਣ, ਜਦੋਂ ਤੁਹਾਨੂੰ ਘਰ ਤੋਂ ਬਾਹਰ ਜਾਓ ਤੇ ਤੁਹਾਡੇ ਲਈ ਦੁਆਵਾਂ ਕਰਨ, ਜਦੋਂ ਤੁਸੀਂ ਘਰ ਤੋਂ ਆਓ ਤੇ ਤੁਹਾਡਾ ਸਵਾਗਤ ਹੋਏ, ਤੁਹਾਡੇ ਬੱਚੇ ਤੁਹਾਡਾ ਸਵਾਗਤ ਕਰਨ, ਤੁਹਾਡੀ ਸਪਾਊਸ ਤੁਹਾਡੀ ਪਤਨੀ ਤੁਹਾਡਾ ਸਵਾਗਤ ਕਰੇ, ਔਰ ਤੁਹਾਨੂੰ ਸਾਰੇ ਦਿਨ ਦੀ ਜਿਹੜੀ ਥਕਾਵਟ ਹੁੰਦੀ ਹੈ ਨਾ ਘਰ ਆ ਕੇ ਆਰਾਮ ਨਾਲ ਉਤਰ ਜਾਂਦੀ, ਜਦੋਂ ਬੱਚੇ ਛੋਟੇ ਛੋਟੇ ਆ ਕੇ ਤੁਹਾਡੀ ਗੋਦੀ ਵਿੱਚ ਆਉਂਦੇ ਆ, ਤੁਹਾਡੀਆਂ ਲੱਤਾਂ ਨੂੰ ਚਿਪਕਦੇ ਆ, ਤੇ ਸਾਰੇ ਦਿਨ ਦੀ ਥਕਾਵਟ ਜਿਹੜੀ ਨਾ ਉਹ ਚੱਕਣਾ ਚੂਰ ਜਿਹੜੀ ਹੈ ਨਾ ਹੋ ਜਾਂਦੀ ਹੈ, ਉਸ ਨੂੰ ਘਰ ਕਹਿੰਦੇ ਆ। ਹੁਣ ਐਡੇ ਐਡੇ ਮਹਿਲ, ਐਡੇ ਐਡੇ ਘਰ ਜਿਹੜੇ ਆਪਾਂ ਬਣਾ ਕੇ ਬੈਠੇ ਆ, ਅੱਜ ਕੱਲ ਥੋੜਾ ਜਿਹਾ ਹੋਰ ਵੀ ਸਿਸਟਮ ਬਣ ਗਿਆ ਨਾ ਕਿ ਅੱਜ ਕੱਲ ਮੀਆਂ ਬੀਵੀ ਹੈ ਤੇ ਕੁੱਲ ਮਿਲਾ ਕੇ ਦੋ ਦੋ ਬੱਚੇ, ਇੱਕ ਬੇਟਾ ਇੱਕ ਬੇਟੀ। ਬੇਟੀ ਨੇ ਸ਼ਾਦੀ ਕਰਕੇ ਆਪਣੇ ਘਰ ਦੇ ਵਿੱਚ ਚਲੇ ਜਾਣਾ ਹੈ, ਤੇ ਬੇਟਾ ਜਿਹੜਾ ਉਹ ਆਪਣੇ ਆਪਣੇ ਕੰਮ ਕਾਰ ਦੇ ਸਿਲਸਿਲੇ ਦੇ ਵਿੱਚ ਚਲੇ ਜਾਣਾ, ਕਿਤੇ ਦੂਰ ਦਰੇਡੇ ਤੇ ਲੈ ਜਾਂਦੇ ਨੇ ਕੁੱਲ ਮਿਲਾ ਕੇ ਮਾਂ ਤੇ ਪਿਓ। ਅੱਜ ਕੱਲ ਸਾਡੇ ਪੰਜਾਬ ਦਾ ਬੜਾ ਵੱਡਾ ਇੱਕ ਸੰਤਾਪ ਹੈ, ਪੰਜਾਬ ਦਾ ਖਾਸ ਤੌਰ ਤੇ, ਤੁਹਾਡੇ ਸ਼ਾਇਦ ਪਾਕਿਸਤਾਨ ਦੇ ਵਿੱਚ ਮੈਨੂੰ ਇੰਨੀ ਜਾਣਕਾਰੀ ਨਹੀਂ, ਸਾਡੇ ਪੰਜਾਬ ਦਾ ਤਾਂ ਬੜਾ ਵੱਡਾ ਇਹ ਸੰਤਾਪ ਹੈ ਕਿ ਕੋਈ ਐਸਾ ਘਰ ਨਹੀਂ ਜਿੱਥੋਂ ਦਾ ਬੱਚਾ ਬਾਹਰ ਨਹੀਂ ਗਿਆ ਹੋਇਆ। ਜੇ ਮੰਨ ਲਓ ਇੱਕ ਮੁੰਡਾ ਇੱਕ ਕੁੜੀ ਹੈ, ਕੁੜੀ ਨੇ ਵਿਆਹ ਕੇ ਆਪਣੇ ਘਰ ਚਲੇ ਜਾਣਾ ਤੇ ਮੁੰਡੇ ਨੇ ਆਪਣੇ ਕੰਮ ਕਰ ਦੇ ਸਿਲਸਿਲੇ ਵਿੱਚ ਦੇਸ਼ਾਂ ਵਿਦੇਸ਼ਾਂ ਨੂੰ ਜਾਂ ਦੂਰ ਦਰੇਡੇ ਚਲੇ ਜਾਣ ਤੇ ਲੈ ਗਏ ਕੁੱਲ ਮਿਲਾ ਕੇ ਮਾਂ ਤੇ ਬਾਪ। ਕਈ ਵਾਰ ਅਸੀਂ ਇਹ ਵੀ ਸੋਚਦੇ ਹੁੰਦੇ ਹਾਂ ਕਿ ਯਾਰ ਜੇਕਰ ਮਾਂ ਬਾਪ ਜਦੋਂ ਬਿਰਧ ਹੋ ਗਏ, ਰਾਤ ਬਰਾਤ ਤੇ ਕਿਸੇ ਨੂੰ ਲੋੜ ਪੈ ਜੇ ਤੇ ਕਰਨਾ ਕੀ ਹੈ, ਉਸ ਤੋਂ ਬਾਅਦ ਕੀ ਪ੍ਰੋਬਲਮ, ਕੀ ਕਿਸੇ ਸੋਲਵ ਕਿੱਦਾਂ ਕਰਾਂਗੇ। ਸਾਡੇ ਕੇਵਲ ਚੌਹਾਨ ਜੀ, ਸਤਿ ਸ੍ਰੀ ਅਕਾਲ ਜੀ, 4257, ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ ਆਪਣੀ ਮਨਪਸੰਦ ਆ ਤੇ ਦੱਸ ਦਿਆ ਕਰੋ ਤੁਸੀਂ ਕੋਈ। ਨਹੀਂ ਸੁਣਾਈ ਦੇ ਪੁਰਾਣੇ ਪੁਰਾਣੇ, ਕਿਉਂਕਿ ਅਸੀਂ ਖੁਦ ਬੰਦੇ ਵੀ ਪੁਰਾਣੇ ਆ ਤੇ ਪੁਰਾਣਾ ਸਭਿਆਚਾਰ ਪੁਰਾਣੇ ਕਲਚਰ ਨੂੰ ਯਾਦ ਰੱਖਾਂਗੇ। ਚਲੋ ਸ਼ੁਕਰੀਆ ਜੀ, ਮਿਹਰਬਾਨੀ, ਜੁੜਦੇ ਰਹਿਣ ਤੋਂ ਸਾਡੇ ਨਾਲ। ਜਰੂਰ ਜਰੂਰ ਜਰੂਰ ਜਰੂਰ ਜਰੂਰ ਜੀ ਜਰੂਰ, ਥੈਂਕ ਯੂ ਥੈਂਕ ਯੂ ਥੈਂਕ ਯੂ। ਸੋ ਦੋਸਤੋ, ਸਾਡਾ ਸੱਦਾ ਫਿਰ ਤੁਹਾਨੂੰ ਦੁਬਾਰਾ ਜੀ, 2-3-4 ਅਕਤੂਬਰ ਨੂੰ ਕਾਨਫਰੰਸ ਜਿਹੜੀ ਹੋ ਰਹੀ ਹੈ ਵਿਸ਼ਵ ਪੰਜਾਬੀ ਕਾਨਫਰੰਸ ਤੇ, ਤੁਹਾਨੂੰ ਸਾਰਿਆਂ ਨੂੰ ਖੁੱਲਾ ਸੱਦਾ ਹੈ ਤੇ ਤੁਸੀਂ ਆਓ। ਸਾਹਿਤਕ ਔਰ ਸੱਭਿਆਚਾਰ ਦਾ ਇੱਕ ਉਤਸਵ ਜਿਹੜਾ ਨਾ ਹੋ ਰਿਹਾ, 2-3-4 ਅਕਤੂਬਰ ਨੂੰ ਅਸੀਂ ਤੁਹਾਡਾ ਉੱਥੇ ਇੰਤਜ਼ਾਰ ਕਰਾਂਗੇ। ਤੇ ਹੁਣ ਸਾਡੇ ਪ੍ਰੋਗਰਾਮ ਦੀ ਸੁਨੈਣ ਜੀ ਹੋ ਚੱਲੀ ਸਮਾਪਤੀ, ਤੇ ਦੋਸਤਾਂ ਮਿੱਤਰਾਂ ਤੋਂ ਅਸੀਂ ਲੈਨੇ ਅਲਵਿਦਾ। ਸੋ ਦੋਸਤੋ, ਖੁਸ਼ ਰਹੋ, ਆਬਾਦ ਰਹੋ ਤੇ ਜ਼ਿੰਦਾਬਾਦ।

0: 530 CHLO AM, serving Brampton, Mississauga, Toronto, the GTA, and the world at am530.ca.
1: ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 647-504-1557 ਪੰਜਾਬੀ ਲਹਿਰਾਂ ਜਾਂ ਚਲੋ AM530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040 416-477-2040

0: ਲਹਿਰਾਂ
1: ਪੰਜਾਬੀ ਲਹਿਰਾਂ
0: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ
1: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
0: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
1: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
0: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
1: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
0: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
1: ਪ੍ਰੋਗਰਾਮ ਪੰਜਾਬੀ ਲਹਿਰਾਂ
0: ਹਫ਼ਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: GTA de home buyers miss na kar jayo. Paradise Developments sell kar rahe ne town home ate detached kar Milton, Brampton, Seaton ate Whitby de vich. Keemat sirf 6,29,990 dollar ton te naal 1,30,000 dollar tak de designer finishes. HST rebates ate bahut vadiyan savings da fayda lao. Aaj hi visit karo paradisedevelopments.com paradisedevelopments.com ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597
4: ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com
3: ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲਿਓ ਇਹ ਮੌਕਾ ਨਾ ਗਵਾਓ ਬੈਲੀਮੋਰ ਹੋਮਸ ਵੱਲੋਂ ਡੇਰੀ ਲੇਨ ਟਾਊਨਸ ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨਟੇਰੀਓ ਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ ਹਾਈਵੇ 401 407 ਅਤੇ 410 ਗੋ ਟ੍ਰਾਂਜ਼ਿਟ ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਕੁ ਮਿੰਟਾਂ ਦੀ ਦੂਰੀ ਤੇ ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ ਅੱਜ ਹੀ ਰਜਿਸਟਰ ਕਰੋ ballymorehomes.com BALLYMORE homes.com

0: What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: GS Home Improved ਵੱਲੋਂ ਇੱਕ ਵੈਰੀ ਗੁੱਡ ਨਿਊਜ਼ ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ ਫੁੱਲ ਗਰਾਜ ਡੋਰਸ $349.99 ਤੋਂ ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ GS ਹੋਮ ਇੰਪਰੂਵਮੈਂਟ ਐਕਸਟਰਾ ਸਪੈਸ਼ਲ ਔਨ ਬਿਦੇ ਸਿਸਟਮ ਬੈਸਟ ਸਰਵਿਸ ਬੈਸਟ ਪ੍ਰਾਈਸ 9057890333 1098 ਪਿੰਟ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ 905-799-0333
4: ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ
5: ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਿਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਸਟਾਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8 905-204-1313 905-204-1313
4: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557
6: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ
7: SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000
4: SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 437-655-1984

ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕੁਰਾ। ਏਰਨ ਮਿਲਸ ਐਕੁਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, ਐਸਯੂਵੀ ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕੁਰਾ 9058285800 9058285800 ਤੇ ਕਾਲ।

0: multiple locations in GTA. For more information, visit rajdhanisweets.ca.
1: JS Home Improved ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ। ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ JS Home Improvement, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057

ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ, ਰਿਲਾਇਬਲ, ਅਫੋਰਡੇਬਲ ਅਤੇ ਓਨੈਸਟ ਸਰਵਿਸ, ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਂਦਾ ਰਿਪੇਅਰ ਦੇ ਲਈ, ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ 'ਤੇ ਵੀ ਕੰਮ ਕਰਦੇ ਆ, ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ, ਸੇਫਟੀ ਸਰਟੀਫਿਕੇਸ਼ਨ, ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ, ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ, ਸਟੀਲਸ ਐਂਡ ਮੈਲਨੀ, ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ, 905-799-1478-905-799-1478-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1
ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।

ਵਿਵਾ ਕਿਵੇਂ ਹੋ, ਕੀ ਹਾਲ ਚਾਲ ਨੇ? ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ। ਚਲੋ AM 530 ਤੋਂ ਲਾਈਵ ਕਰਦੇ ਹਾਂ ਗੱਲਾਂ ਬਾਤਾਂ, ਲਾਉਂਦੇ ਹਾਂ ਰੌਣਕਾਂ ਤੇ ਧੁੱਪ ਨਿਕਲੀ ਹੈ ਬੜੀ ਪਿਆਰੀ ਬੜੀ ਮਿੱਠੀ ਜੀ ਸ਼ਾਮ ਹੈ। ਤੇ ਦੇਖੋ ਸਹੀ ਯਾਰ ਪੱਤਿਆਂ ਦੇ ਰੰਗ ਕਿਵੇਂ ਬਦਲ ਰਹੇ ਹੈ। ਹੁਣ ਤਾਂ ਜਿੱਥੇ ਜ਼ਿਆਦਾ ਦਰਖਤ ਨੇ ਜ਼ਿਆਦਾ ਨੇਚਰ ਹੈ ਉਹ ਤਾਂ ਲੱਗਦਾ ਜਿਵੇਂ ਕਿਸੇ ਤੁਸੀਂ ਫਿਲਮ 'ਚ ਹੁੰਦੇ ਹੋ। ਸੋ ਤਾਂ ਹੀ ਤਾਂ ਹੁਣ ਮੈਂ ਨਾ ਅੱਜ ਡਰਾਈਵ ਕਰ ਰਿਹਾ ਸੀਗਾ, ਮੈਂ ਜਿਮ ਨੂੰ ਜਾ ਰਿਹਾ ਸੀ, ਮੈਂ ਯਾਰ ਦੇਖਿਆ ਬਹੁਤ ਇੱਕ ਨਾ ਕਪਲ ਸੀਗਾ ਤੇ ਉਹ ਆਮ ਹੀ ਕਿਸੇ ਸੜਕ ਤੇ ਨਾ, ਉੱਥੇ ਦਰਖਤ ਬੜੇ ਸੋਹਣੇ ਸੀਗੇ ਦੋ ਚਾਰ, ਉੱਥੇ ਖੜ ਕੇ ਮੁੰਡਾ ਕੁੜੀ ਦੀਆਂ ਫੋਟੋਆਂ ਖਿੱਚ ਰਿਹਾ ਤੇ ਕੁੜੀ ਮੁੰਡੇ ਦੀਆਂ ਖਿੱਚ ਰਹੀ ਹੈ। ਤੇ ਹਰੇਕ ਨੂੰ ਹੁੰਦਾ ਯਾਰ ਕਿ ਜਿੱਥੇ ਕੋਈ ਮਦਰ ਨੇਚਰ ਹੈ, ਜਿੱਥੇ ਵਧੀਆ ਟ੍ਰੀ ਨੇ ਸੀਨਰੀਜ਼ ਨੇ, ਫੋਟੋਆਂ ਖਿੱਚ ਲਈਏ। ਸੋ ਇਹ ਦੇਖੋ ਕੁਦਰਤ ਦੇ ਰੰਗ ਹੈ, ਕਦੇ ਗ੍ਰੀਨ ਹਰੇ ਵਾਈ ਤੁਹਾਨੂੰ ਦਿਸਦੀ ਹੈ ਚਾਰੇ ਪਾਸੇ, ਤੇ ਜਦੋਂ ਹੁਣ ਫਾਲ ਆਟਮ ਦਾ ਮੌਸਮ ਹੁੰਦਾ ਫਿਰ ਤੁਹਾਨੂੰ ਯਾਰ ਬਹੁਤ ਵੱਖਰੇ ਵੱਖਰੇ ਰੰਗ ਦੇਖਣ ਨੂੰ ਮਿਲਦੇ ਆ। ਸੋ ਇੰਜੋਏ ਕਰੋ, ਹੈਵ ਅ ਗੁੱਡ ਟਾਈਮ, ਐਂਡ ਦੇਖੋ ਨੇਚਰ ਨੂੰ ਇੰਜੋਏ ਕਰਨਾ ਬਹੁਤ ਜ਼ਰੂਰੀ ਆ। ਤੇ ਅਸੀਂ ਤੁਹਾਡੇ ਨਾਲ ਲਾਉਂਦੇ ਹਾਂ ਰੌਣਕ 3 ਘੰਟੇ, ਸਾਡੇ ਨਾਲ ਹੋ ਤੁਸੀਂ, ਅਸੀਂ ਤੁਹਾਡੇ ਨਾਲ ਹਾਂ, ਤੇ ਦਿਲ ਸਾਡੇ ਨਾਲ ਲਾ ਲਿਆ ਚੁੱਪ ਕਰਕੇ ਨੀ ਲੋਕਾਂ ਨੂੰ ਬੋਲਣ ਦੇ। ਇਹ ਗਾਣਾ ਵੀ ਲਾਵਾਂਗੇ ਕਿ ਦਿਲ ਜੀ ਦਾ ਸੀਗਾ ਨਾ, ਦਿਲ ਸਾਡੇ ਨਾਲ ਲਾ ਲੈ ਚੁੱਪ ਕਰਕੇ ਨੀ ਲੋਕਾਂ ਨੂੰ ਬੋਲਣ ਦੇ। ਸੋ ਆਈ ਥਿੰਕ ਦਿਲ ਦੀ ਸੁਣਾਉਂਦਾ ਸੀ। ਖੈਰ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ।

ਤੇ ਇਹ ਗਾਣਾ ਲਾਈਨ ਨੂੰ ਬਹੁਤ ਚਿਰ ਹੋ ਗਿਆ, ਕਿਆ ਮਿਊਜ਼ਿਕ ਹੈ ਯਾਰ। ਇਹ ਦੋ ਗੀਤ ਹੈ ਨਾ ਜਿਹੜੇ ਮਿੱਤਰਾਂ ਨੂੰ ਮਾਰ ਗਿਆ ਨੀ ਤੇਰਾ ਨਖਰਾ ਤੇ ਨੱਚੀ ਜੋ ਸਾਡੇ ਨਾਲ ਉਹਨੂੰ ਦਿਲ ਵੀ ਦਿਆਂਗੇ। ਇਹਨਾਂ ਦੋਨਾਂ ਗਾਣਿਆਂ ਦਾ ਯਾਰ ਇੰਨਾ ਖੂਬਸੂਰਤ ਮਿਊਜ਼ਿਕ ਹੈ, ਮੈਂ ਕਹਿੰਦਾ ਕਿ ਛੱਡ ਹੀ ਗੱਲਾਂ ਦਿਓ। ਸੋ ਸਟੂਡੀਓ ਦਾ ਆਪਣਾ ਨੰਬਰ ਤੁਹਾਨੂੰ ਯਾਦ ਹੈ, ਦੱਸਣ ਦੀ ਲੋੜ ਤਾਂ ਵੈਸੇ ਪੈਣੀ ਨਹੀਂ ਚਾਹੀਦੀ, ਬਟ ਫਿਰ ਵੀ ਯਾਰ ਰੋਜ਼ ਨਵੇਂ ਸੱਜਣ ਮਿੱਤਰ ਜੁੜਦੇ ਆ ਤਾਂ ਕਈ ਵਾਰ ਨੰਬਰ ਰਿਪੀਟ ਵਾਰ ਵਾਰ ਕਰ ਦੇਈਦਾ। ਮੈਨੂੰ ਕਈ ਕਾਲਾਂ ਆਉਂਦੀਆਂ, ਭਾਅ ਜੀ ਤੁਸੀਂ ਨੰਬਰ ਨਹੀਂ ਬੋਲਿਆ, ਸਾਡੇ ਯਾਦ ਨਹੀਂ, ਅਸੀਂ ਤੁਹਾਡਾ ਪ੍ਰੋਗਰਾਮ ਪਹਿਲੀ ਵਾਰ ਸੁਣਿਆ, ਦੂਜੀ ਵਾਰ ਸੁਣਿਆ। ਸੋ ਤਾਂ ਫਿਰ ਕਈ ਵਾਰ ਹੁਣ ਮੈਨੂੰ ਕਈ ਸੱਜਣ ਕਹਿੰਦੇ ਨਵੀਂ ਯਾਰ ਤੁਸੀਂ ਨੰਬਰ ਆਪਣਾ ਕਾਫੀ ਬੋਲ ਦਿੰਦੇ ਹੋ। ਮੈਂ ਕਿਹਾ ਯਾਰ ਨੰਬਰ ਤਾਂ ਹੀ ਬੋਲੀਦਾ, ਹਰ ਮਿੰਟ ਸਕਿੰਟ ਬਾਅਦ ਕੋਈ ਨਾ ਕੋਈ ਰੇਡੀਓ ਨਵਾਂ ਬੰਦਾ ਔਨ ਕਰਦਾ। ਸੋ ਉਹਨਾਂ ਲਈ ਹੈ ਵੀ ਜਿਹੜੇ ਨਵੇਂ ਨਵੇਂ ਜੁੜ ਰਹੇ ਆ ਉਹਨਾਂ ਨੂੰ ਕਿਤੇ ਕੋਈ ਇੰਜ ਨਾ ਲੱਗੇ ਕਿ ਬੰਦਾ ਕਾਲ ਕਰਨ ਨੂੰ ਕਹਿ ਰਿਹਾ ਆਪਣਾ ਨੰਬਰ ਬੋਲਦਾ ਤੱਕ ਨਹੀਂ। ਬਟ ਫਿਰ ਬਾਕੀ ਜਿਹੜੇ ਸਾਡੇ ਸੱਜਣ ਨੇ ਨਾ ਬੜੇ ਪਿਆਰ ਕਰਨ ਵਾਲੇ, ਕਈਆਂ ਨੂੰ ਆਪਣੇ ਸਾਡੇ ਨੰਬਰ ਯਾਦ ਨੇ ਹੋਰ ਕਿਸੇ ਦਾ ਯਾਦ ਹੀ ਨਹੀਂ। ਇੱਕ ਬਾਈ ਜੀ ਕਹਿੰਦੇ ਨਹੀਂ ਹੁੰਦੇ, ਕਹਿੰਦੇ ਨਵੀਂ ਯਾਰ ਘਰ ਵਾਲੀ ਦਾ ਨੰਬਰ ਚੇਤੇ ਨਹੀਂ ਪਰ ਥੋੜਾ ਚੇਤੇ ਆ। ਕਹਿੰਦੇ ਕਿਹੜਾ ਘਰ ਵਾਲੀ ਮਗਰ ਹੀ ਪੈ ਗਈ ਕਿ ਦੱਸ ਯਾਰ ਤੈਨੂੰ ਮੇਰਾ ਨੰਬਰ ਚੇਤੇ ਨਹੀਂ, ਨਵੀਂ ਦਾ ਨੰਬਰ ਯਾਦ ਹੈ। ਮੈਂ ਕਿਹਾ ਇਹ ਹੁੰਦਾ ਭਰਾਵਾਂ ਦਾ ਫਿਰ ਪਿਆਰ, ਤੁਸੀਂ ਬੜੇ ਯਾਰ ਚਾਵਾਂ ਖੁਸ਼ੀਆਂ ਨਾਲ ਸਾਨੂੰ ਕਾਲ ਕਰਦੇ ਹੋ ਤੇ ਅਸੀਂ ਵੀ ਬਹੁਤ ਐਕਸਾਈਟਮੈਂਟ ਦੇ ਨਾਲ ਤੁਹਾਡੀ ਕਾਲ ਪਿਕਅਪ ਕਰਦੇ ਹਾਂ। ਸੋ ਵੈਲਕਮ ਅਗੇਨ, ਐਂਡ ਨੰਬਰ ਹੈ ਆਪਣਾ 9056733337905673337 ਤੇ ਗੱਲਬਾਤ ਹੋਵੇਗੀ। ਦੱਸੋ ਫਿਰ ਕੀ ਸੁਣਨ ਦੇ ਮੂਡ ਚੋਂ, ਅੱਜ ਟੋਰਾਂਟੋ ਮੇਪਲ ਲੀਫਸ ਦਾ ਸੀਜ਼ਨ ਸ਼ੁਰੂ ਹੋ ਰਿਹਾ। ਸੋ ਇੱਕ ਵਾਰ ਫਿਰ ਤੋਂ NHL ਇਜ਼ ਬੈਕ, ਅੱਜ ਹਿਸਟੋਰਿਕ ਮੈਚਅਪ ਜਿਹੜਾ ਹੁੰਦਾ ਹੁੰਦਾ ਹਰ ਸਾਲ ਟੋਰਾਂਟੋ ਮੇਪਲ ਲੀਫਸ ਅਤੇ ਮੌਂਟਰੀਅਲ ਕੈਨੇਡੀਅਨਸ, ਤੇ ਅੱਜ ਟੋਰਾਂਟੋ ਅਤੇ ਮੌਂਟਰੀਅਲ ਦਾ ਪਹਿਲਾ ਮੈਚ ਹੈ ਤੇ ਦੇਖਦੇ ਹਾਂ ਫਿਰ ਕੀ ਬਣਦਾ। ਸਕੋਸ਼ਾ ਬੈਂਕ ਅਰੀਨਾ ਟੋਰਾਂਟੋ 'ਚ ਮੈਚ ਹੋਵੇਗਾ ਤੇ ਟੋਰਾਂਟੋ ਮੇਪਲ ਲੀਫਸ ਦੀ ਟੀਮ ਐਤ ਕੀ ਯਾਰ ਕਾਫੀ ਅੱਛੀ ਹੈ। ਭਾਵੇਂ ਲੀਫਸ ਹਰ ਸਾਲ ਬਹੁਤ ਚਿਰ ਹੋ ਗਿਆ ਆਪਾਂ ਨੂੰ ਡਿਸਅਪੋਇੰਟ ਕਰਦੇ ਆ ਰਹੇ ਆ, ਦੇਖਦੇ ਹਾਂ ਜੇ ਐਤਕੀ ਕੁਛ ਵੱਖਰਾ ਕਰ ਪਾਉਣਗੇ ਜਾਂ ਨਹੀਂ, ਟਾਈਮ ਵਿਲ ਟੈਲ। ਬਟ ਗੋ ਲੀਫਸ ਗੋ, ਚੱਕ ਦਿਓ ਮੁੰਡਿਓ ਫੱਟੇ। ਟੋਰਾਂਟੋ ਨੂੰ ਜਾ ਰਹੇ ਹੋ ਅੱਜ, ਟ੍ਰੈਫਿਕ ਥੋੜ੍ਹਾ ਜਿਹਾ ਵੱਧ ਨਜ਼ਰ ਆਵੇਗਾ ਤੇ ਬਲੂ ਜਰਸੀਜ਼ ਵੀ ਤੁਹਾਨੂੰ ਨਜ਼ਰ ਆਉਣਗੀਆਂ।

ਟਾਈਮ ਤੁਹਾਡੇ ਤੱਕ ਪਹੁੰਚਦਾ ਕੀਤਾ ਜਾ ਰਿਹਾ ਵੀ ਵਨ ਐਂਡ ਓਨਲੀ ਇੱਕ ਉਹ ਇੱਕ ਸਾਡੀ ਫੀਨਿਕਸ ਕਸਟਮ ਮਿਲਵਰਕ ਦੀ ਟੀਮ ਵੱਲੋਂ ਫੀਨਿਕਸ ਕਸਟਮ ਮਿਲਵਰਕ ਲੈ ਕੇ ਆਏ ਹਨ ਕਿਚਨ ਕੈਬਨਿਟਸ ਅਤੇ ਕਸਟਮ ਕਲੋਜ਼ਿਟਸ ਬਹੁਤ ਹੀ ਵਾਜਿਬ ਕੀਮਤ ਤੇ ਵਧੀਆ ਟੌਪ ਦੀ ਕਾਰੀਗਰੀ ਦੇ ਨਾਲ ਜੇ ਤੁਸੀਂ ਆਪਣੀ ਕਿਚਨ ਰੀਮੋਡਲ ਕਰਵਾਉਣੀ ਹੈ ਜਾਂ ਘਰ ਦੇ ਵਿੱਚ ਕਸਟਮ ਵਾਕ ਇਨ ਕਲੋਜ਼ਿਟਸ ਤਿਆਰ ਕਰਵਾਉਣੀਆਂ ਨੇ ਤਾਂ ਤੁਹਾਡੀ ਜਿਹੜੀ ਸਰਚ ਹੈ ਇੱਥੇ ਮੁੱਕਦੀ ਹੈ ਬਹੁਤ ਹੀ ਸੋਹਣਾ ਕੰਮ ਰੈਸਟੋਰੈਂਟਾਂ ਤੋਂ ਲੈ ਕੇ ਡੈਂਟਲ ਆਫਿਸਿਸ ਤੇ ਫਾਰਮੇਸੀਜ਼ ਤੱਕ ਇਹਨਾਂ ਨੇ ਕੰਮ ਕੀਤਾ ਹੋਇਆ ਸੋ ਕਮਰਸ਼ਲ ਮਿਲਵਰਕ ਵਿੱਚ ਵੀ ਇਹ ਬਹੁਤ ਐਕਸਪੀਰੀਅੰਸ ਨੇ ਸੋ ਜੇ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡਾ ਅਗਲਾ ਪ੍ਰੋਜੈਕਟ ਬਜਟ ਦੇ ਵਿੱਚ ਹੋਵੇ ਵਧੀਆ ਟੌਪ ਦਾ ਕੰਮ ਹੋਵੇ ਅੱਜ ਹੀ ਫੀਨਿਕਸ ਮਿਲਵਰਕ ਨੂੰ ਕਾਲ ਕਰੋ ਕਸਟਮ ਕਲੋਜ਼ ਤਾਂ ਯਾਰ ਤੁਸੀਂ ਆਪਣੀ ਵਾਈਫ ਨੂੰ ਤਿਆਰ ਕਰ ਦਿਓ ਨਾ ਤਾਂ ਅਗਲੀ ਬਸ ਤੁਹਾਡਾ ਸ਼ੁਕਰੀਆ ਅਦਾ ਕਰੀ ਜਾਊਗੀ ਸੋ ਜ਼ਰੂਰ ਕਿਸੇ ਨੇ ਵੀ ਕਸਟਮ ਕਰਨੀਆਂ ਨੇ ਕਿਚਨ ਤਿਆਰ ਜਾਂ ਕਸਟਮ ਕਲੋਜ਼ਿਟਸ ਤਾਂ ਫੋਨ ਨੰਬਰ ਇੱਕ ਵਾਰ ਫਿਰ 416-822-2239 416-822-2239 416-822-2239 416-822-2239 416-822-2239 ਘੁਮਾਓ ਫੋਨ ਕਰੋ ਇਹਨਾਂ ਨਾਲ ਗੱਲਬਾਤ ਤੇ ਤੁਹਾਡੀ ਸੇਵਾ ਦੇ ਵਿੱਚ

0: ਓਕੇ ਹੁਣ ਕਈ ਸੱਜਣ ਕਹਿਣਗੇ ਨਵੀਂ ਯਾਰ ਗਾਣਾ ਲਾ ਦਿਓ, ਐਵੇਂ ਤੁਸੀਂ ਟਿਊਨਾਂ ਬੰਦ ਕਰੀ ਜਾ ਰਹੇ ਹੋ। ਇਹ ਕਹਿੰਦੇ ਹੁੰਦੇ ਆ ਸਟ੍ਰੈਟਜੀ ਹੈ ਸਾਡੀ, ਠੀਕ ਹੈ। ਸੋ ਇੱਕ ਦੋ ਮੈਸੇਜ ਦੇ ਦਈਏ ਅਤੇ ਫਿਰ ਤੁਹਾਡੇ ਲਈ ਜ਼ਰੂਰ ਜ਼ਰੂਰ ਪੱਕਾ ਮੈਂ ਇਹੀ ਗਾਣਾ ਲਾਊਂਗਾ, ਟੈਨਸ਼ਨ ਨਾ ਲਓ। ਇੱਕ ਨਾ ਸੀਜ਼ਨ ਹੁਣ ਖਤਮ ਹੋ ਰਿਹਾ, ਵੈਦਰ ਚੇਂਜ ਹੋ ਰਿਹਾ, ਸੋ ਤੁਸੀਂ ਕੋਈ ਵੀ ਕੰਮ ਕਰਵਾਉਣਾ ਹੈਗਾ ਆਪਣਾ ਰੂਫਿੰਗ ਦਾ, ਨਵੀਂ ਰੂਫ ਹੈ, ਰੂਫ ਥੋੜ੍ਹੀ ਲੀਕ ਹੋ ਰਹੀ ਹੈ ਅਤੇ ਰੂਫ ਦੀ ਤੁਸੀਂ ਕੋਈ ਰਿਪੇਅਰ ਕਰਾਉਣੀ ਹੈ, ਹੁਣ ਕਰਾ ਲਓ, ਬਾਅਦ ਵਿੱਚ ਜਦੋਂ ਸਰਦੀਆਂ ਆ ਗਈਆਂ, ਸਨੋਅ ਪੈ ਗਈ, ਫਿਰ ਯਾਰ ਇਹ ਚੀਜ਼ਾਂ ਮੁਸ਼ਕਿਲ ਹੋ ਜਾਂਦੀਆਂ ਨੇ। ਸੋ ਫੋਨ ਨੰਬਰ ਤੁਹਾਨੂੰ ਦਿੰਦੇ ਹਾਂ ਪੈਸ਼ਨ ਰੂਫਿੰਗ ਦਾ, 647-919-9494, 647-919-9413, 647-919-9413, 647-919-9413, ਤੁਹਾਡੇ ਲਈ ਪੈਸ਼ਨ ਰੂਫਿੰਗ ਫੁੱਲੀ ਇੰਸ਼ੋਰਡ ਟੀਮ ਹਾਜ਼ਰ ਹੈ, ਨਾਲੇ ਤੁਹਾਨੂੰ ਵਾਰੰਟੀ ਵੀ ਦੇ ਰਹੇ ਨੇ। ਤੁਸੀਂ ਰਾਈਟਿੰਗ ਦੇ ਵਿੱਚ ਵਾਰੰਟੀ ਜਿੰਨੀ ਵੀ ਅਵੇਲੇਬਲ ਹੈ ਉਹ ਵੀ ਜ਼ਰੂਰ ਤੁਸੀਂ ਲੈ ਲੈਣੀ ਹੈ, ਅਤੇ ਤੁਹਾਡੇ ਲਈ ਫੀਨਿਕਸ ਫਿਰ ਆਪਣੇ ਸੋਰੀ ਪੈਸ਼ਨ ਰੂਫਿੰਗ ਦੇ ਗੁਰਲਾਲ ਭਾਅ ਜੀ ਨੇ, ਅਤੇ ਗੁਰਲਾਲ ਜੀ ਨੂੰ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਟਾਈਮ ਸਿਰ ਕਰ ਲਓ ਕਾਲ। ਬਹੁਤ ਚੰਗਾ, ਕਿਉਂਕਿ ਨਵੀਂ ਯਾਰ ਸਰਦੀਆਂ ਆ ਗਈਆਂ, ਛੱਤ ਲੀਕ ਹੋ ਰਹੀ ਹੈ, ਹੁਣ ਕੀ ਕਰੀਏ, ਤੁਹਾਨੂੰ ਤਾਂ ਪੰਗਾ ਬਹੁਤ ਪੈ ਗਿਆ, ਫਿਰ ਪੰਗਾ ਜਦੋਂ ਪੈਂਦਾ ਯਾਰ ਉਦੋਂ ਕਾਹਨੂੰ ਯਾਦ ਰੱਖਦੇ ਹੋ। ਮੈਂ ਹਮੇਸ਼ਾ ਤੁਹਾਨੂੰ ਕਹਿੰਦਾ ਹੁੰਦਾ ਕਿ ਪੰਗਾ ਪੈਣ ਤੋਂ ਪਹਿਲਾਂ ਤੁਸੀਂ ਜਿਹੜੇ ਵੀ ਕੰਮ ਨੇ ਉਹ ਕਰਾ ਲਿਆ ਕਰੋ। ਆਪਣੀ ਇੱਕ ਆਦਤ ਆ ਨਾ ਸਾਰਿਆਂ ਦੀ, ਆਪਣੀ ਕਮਿਊਨਿਟੀ ਦੀ ਖਾਸ ਤੌਰ 'ਤੇ, ਕਿ ਜਦੋਂ ਕੋਈ ਪ੍ਰੋਬਲਮ ਆਉਂਦੀ ਹੈ ਉਦੋਂ ਆਪਾਂ ਭੱਜੇ ਫਿਰਦੇ ਹਾਂ, ਬਟ ਪ੍ਰੋਬਲਮ ਆਉਣ ਤੋਂ ਪਹਿਲਾਂ ਆਪਾਂ ਐਕਸ਼ਨ ਨਹੀਂ ਲੈਂਦੇ। ਸੋ ਕਿ ਤੁਹਾਡੀਆਂ ਕਾਲਸ ਪਹਿਲਾਂ ਜੇ ਤੁਸੀਂ ਕਰ ਰਹੇ ਸੀ ਨਹੀਂ ਸੀ ਜੁੜ ਰਹੀਆਂ, ਹੁਣ ਜ਼ਰੂਰ ਤੁਹਾਡੀ ਕਾਲ ਸਾਡੇ ਤੱਕ ਆ ਸਕਦੀ ਹੈ। ਨੰਬਰ ਹੈ ਆਪਣਾ 9056733337-905-673-3337 ਨੰਬਰ ਹੈ ਆਪਣਾ 9056733337 ਤੇ ਗੱਲਬਾਤ ਤੁਹਾਡੀ ਅਤੇ ਸਾਡੀ ਹੋ ਸਕਦੀ ਹੈ। ਸੋ ਆ ਜਾਓ ਫਿਰ ਕਰੀਏ ਗੱਲਾਂ ਬਾਤਾਂ, ਅਤੇ ਸਾਰੇ ਸਾਡੇ ਸੱਜਣਾਂ ਦੇ ਮੈਸੇਜ ਵੀ ਤੁਹਾਡੇ ਤੱਕ ਪਹੁੰਚ ਰਹੇ ਨੇ, ਅਤੇ ਲਾਉਂਦੇ ਹਾਂ ਫਿਰ ਤੁਹਾਡੇ ਲਈ ਗੀਤ, ਮਿੱਤਰਾਂ ਨੂੰ ਮਾਰ ਗਿਆ ਨਹੀਂ ਤੇਰਾ ਨਖਰਾ, ਵਣ ਲਈ ਸਰਦੂਲ ਸਿਕੰਦਰ ਸਾਹਿਬ। ਸੋ ਪੇਸ਼ ਕਰਦੇ ਹਾਂ ਅਤੇ ਫਿਰ ਵਾਪਸ ਆ ਕੇ ਤੁਹਾਡੇ ਨਾਲ ਗੱਲਾਂ ਬਾਤਾਂ ਵੀ ਜ਼ਰੂਰ ਜ਼ਰੂਰ ਜ਼ਰੂਰ ਕਰਦੇ ਹਾਂ। ਕਾਲ ਲੈ ਲਈਏ 4022। ਹੈਲੋ,
1: ਹਾਂਜੀ ਸਰ ਜੀ, ਕੀ ਹਾਲ ਚਾਲ ਹੈ?
0: ਵਧੀਆ ਜੀ, ਕਿਵੇਂ ਹੋ ਜੀ?
1: ਬੰਦਾ
0: ਮਨੋਰੰਜਨ ਕਰਾਇਆ ਜਾਵੇ। ਸਾਡੀ ਇਹੀ ਟਰਾਈ ਰਹਿੰਦੀ ਹੈ ਕਿ ਬੰਦਾ ਨਾ ਜਦੋਂ ਕੰਮ ਤੋਂ ਬਾਅਦ ਜਾ ਰਿਹਾ ਕਰਨ ਨੂੰ ਘਰ ਨੂੰ, ਤੁਹਾਨੂੰ ਹੋਵੇ ਕਿ ਵਧੀਆ ਯਾਰ, ਮਨ ਜਿਹਾ ਰਿਲੈਕਸ ਹੋ ਗਿਆ ਸੁਣ ਕੇ।
1: ਕੋਈ
0: ਹੁਕਮ
1: ਨਹੀਂ ਹੁਕਮ ਸਰ ਤੁਹਾਡਾ, ਦੇਖੋ ਇਹੀ ਸਭ ਤੋਂ ਵਧੀਆ, ਤੁਸੀਂ ਕਾਲ ਹਮੇਸ਼ਾ ਮੈਂ ਜਦੋਂ ਵੀ ਕੀਤੀ ਹੈ ਫਸਟ ਟ੍ਰਾਈ ਚ ਹੀ ਮਿਲਦੀ ਹੈ
0: ਕਾਲ। ਚਲੋ ਵੈਰੀ ਗੁੱਡ,
1: ਇਸ ਤੋਂ ਵੱਡਾ ਕੰਪਲੀਮੈਂਟ ਮੈਨੂੰ ਕੀ ਮਿਲਦਾ?
0: ਨਹੀਂ, ਥੈਂਕ ਯੂ ਭਾਜੀ, ਬਹੁਤ ਪਿਆਰ, ਬਹੁਤ ਸਤਿਕਾਰ, ਥੈਂਕ ਯੂ ਸੋ ਮਚ ਫॉर योर ਕਾਲ, ਇੰਜੋਏ ਕਰੋ, ਡਰਾਈਵ ਸੇਫ, ਡਰਾਈਵ ਸਲੋ, ਡਰਾਈਵ ਕਰ ਰਹੇ ਹੋ ਕਾਲੀਆਂ ਨਹੀਂ ਕਰਨੀਆਂ, ਕਿਸੇ ਨੂੰ ਰੋਡ ਦੇ ਉੱਤੇ ਸੜਕ ਤੇ ਬੰਦੇ ਨੂੰ ਜਾਂਦੇ ਨੂੰ ਗਾਲਾਂ ਨਹੀਂ ਕੱਢਣੀਆਂ, ਆਰਾਮ ਨਾਲ ਆਪਣਾ ਜਾਓ ਜਿੱਥੇ ਜਾਣਾ, ਤੇ ਹੈਵ ਅ ਗੁੱਡ ਟਾਈਮ। ਪ੍ਰੋਗਰਾਮ ਹੈ ਪੰਜਾਬੀ

0: बीवा लहंगा मार गया, नखरा मार गया, कोका मार गया, क्या बात है। देखो यार किन्निया चीजा ने जिहड़ियां बंदे नूं पसंद आ जांदियां ने। देखो बंदा ना बंदे नूं तारीफ करनी आउंदी, इन्नी गल जरूर है। चलो कईआं नूं नहीं भी आउंदी होगी, बट जिहड़े वधिया बंदे ने उन्हें इक्को गाने च किन्नी चीजा की तारीफ कर गए। यार सुजोल साहब मित्रां नूं मार गया नी, तेरा लहंगा, तेरा नखरा, तेरा ठुमका, तेरा कोका, ਉਹ ਰਹਿ ਗਈ ਆ, ਤੇਰਾ ਹੱਸਣਾ ਹੱਸਣਾ ਕਹਿਤਾ ਸੀਗਾ ਤੇਰਾ। ਚਲੋ ਹੈਗੀਆਂ ਬਹੁਤ ਸਾਰੀਆਂ ਚੀਜ਼ਾਂ ਜੇ ਪਈਆਂ ਨੇ। 6684 ਹੈਲੋ।
1: ਹਾਂਜੀ ਸਤਿ ਸ਼੍ਰੀ ਅਕਾਲ ਭਾਈ, ਕਿੱਦਾਂ?
0: ਉਹ ਕਿੱਦਾਂ?
1: ਵਧੀਆ ਭਾਈ ਵਧੀਆ। ਮੈਂ ਭਾਈ ਕਦੋਂ ਦੀ ਕਾਲ ਲਾ ਰਿਹਾ, ਕਾਲ ਲੱਗਦੀ ਨਹੀਂ ਸੀਗੀ,
0: ਚੱਕੀ ਨਹੀਂ ਮੈਂ, ਜਦ ਮੈਂ ਜਾਣ ਕੇ ਨਹੀਂ ਚੱਕੀ ਤੁਹਾਡੀ ਕਾਲ।
1: ਅੱਛਾ
0: ਮੈਂ ਤੁਸੀਂ ਤੁਸੀਂ ਤੁਸੀਂ ਸਾਨੂੰ ਫੋਨ ਹੀ ਨਹੀਂ ਕਰਦੇ ਯਾਰ, ਮੈਂ ਕਿਉਂ ਚੱਕਾਂ?
1: ਸੀਰੀ
0: ਸਮਝ ਜਾਂਦੀ ਹੈ। ਮੈਂ ਕਹਿ ਰਿਹਾ ਵੀ ਹੇ ਸੀਰੀ ਕਾਲ ਸਨੀ, ਉਹਨੇ ਚੱਕ ਕੇ ਕਿਸੇ ਹਨੀ ਨੂੰ ਕਾਲ ਕਰਤੀ। ਦੱਸ ਹੁਣ ਮੈਂ ਯਾਰ ਤੁਸੀਂ ਉਹ ਮੈਂ ਹੁਣ ਗਲਤੀ ਤੋਂ ਨੀ ਕਿਸੇ ਹੋਰ ਨੂੰ ਫੋਨ ਕਰਤਾ ਹੁਣੇ ਮੇਰੇ ਫੋਨ ਤੇ
1: ਫੋਨ
0: ਬੰਦ ਸੀਗਾ। ਹੋਰ ਸੁਣਾ?
1: ਹੋਰ ਵਧੀਆ ਬਾਈ ਵਧੀਆ, ਤੁਸੀਂ ਦੱਸੋ ਕਿੱਦਾਂ ਬਾਈ? ਯਾਰ ਉਹ ਗਾਣਾ ਤਾਂ ਲਾ ਪਰ ਦੇਖ ਲੋ ਸੰਧੂ ਸਿਕੰਦਰ ਜੀ ਨੇ ਕਿੰਨੀਆਂ ਤਾਰੀਫਾਂ ਕੀਤੀਆਂ ਨਾ।
0: ਮੈਂ ਨਾ ਹੁਣੇ ਤੁਸੀਂ ਸੀਰੀ ਦੀ ਗੱਲ ਕੀਤੀ,
1: ਹਾਂਜੀ,
0: ਤੇ ਮੈਂ ਕਿਹਾ ਨਾ ਮੈਂ ਉਹਦਾ ਨਾਂ ਲਾ ਕੇ ਮੈਂ ਕਿਹਾ ਵੀ ਕਾਲ ਸਨੀ,
1: ਸਾਡੀ
0: ਸੀਰੀ ਵੀ ਕਹਿੰਦੀ ਆ ਵੱਡੇ ਬੰਦਿਆਂ ਨੂੰ ਫੋਨ ਲੱਗ ਰਿਹਾ, ਲਾ ਹੀ ਦਿੰਦੇ ਆ, ਹੈ
1: ਲਾ ਹੀ ਦਿੰਦੇ ਆ, ਅਸੀਂ ਵੀ ਵੱਡੇ ਬੰਦਿਆਂ ਨੂੰ ਕੀਤਾ, ਇੱਕ ਮਿੰਟ ਲਾ ਗਿਆ ਸੀਰੀ ਨੂੰ ਕਹੀਦਾ।
0: ਤੁਸੀਂ ਦੱਸੋ ਮੈਨੂੰ ਤੇਰਾ ਰੂਪ ਤਾਂ ਲਾਤਾ ਸੀ, ਹੋਰ ਕਿਹੜਾ ਲਾਉਣਾ ਗਾਣਾ?
1: ਭਾਈ ਆਪਣਾ ਇੱਕ ਤੇਰਾ ਰੂਪ ਜਿਹੜਾ ਤੁਸੀਂ ਕਹਿੰਦੇ ਲਾਤਾ ਸੀ ਕਿ ਭਾਈ ਮੈਂ ਸੰਦੂਰ ਸਿਕੰਦਰ ਜੀ ਨੇ ਇੰਨੀਆਂ ਤਾਰੀਫਾਂ ਕੀਤੀਆਂ, ਤਾਰੀਫਾਂ ਜੋਰਡਨ ਸੰਜੂ ਜੀ ਦਾ ਵੀ ਵਧੀਆ ਆ, ਸਾਨੂੰ ਪਤਾ ਹੀ।
0: ਤਾਰੀਫਾਂ ਲਾ ਦਿੰਦੇ, ਤਾਰੀਫਾਂ ਲਾ ਦਿੰਦੇ, ਠੀਕ ਹੈ, ਸ਼ੁਕਰੀਆ ਵੀਰੇ, ਬਹੁਤ ਧੰਨਵਾਦ ਤੁਹਾਡਾ। ਸੋ ਪ੍ਰੋਗਰਾਮ ਪੰਜਾਬੀ ਲਹਿਰਾ, ਨੰਬਰ ਹੈ ਆਪਣਾ 9056733337, 9056733337, 905-600-7373-33, ਆਪਣਾ ਫੋਨ ਨੰਬਰ ਹੈ 9056733337। ਇੰਡੀਅਨ ਫਰੂਟਲੈਂਡ, ਉਹ ਬੱਲੇ ਬੱਲੇ ਬੱਲੇ ਬੱਲੇ, ਇੰਡੀਅਨ ਫਰੂਟਲੈਂਡ ਦਾ ਮੈਸੇਜ ਤੁਹਾਨੂੰ ਦਿੰਦੇ ਹਾਂ ਯਾਰ, ਸੇਲ ਅੱਜ ਤੋਂ ਸ਼ੁਰੂ ਹੈ। ਪ੍ਰੋਗਰਾਮ ਪੰਜਾਬੀ ਲਹਿਰਾ ਚ ਬੜੇ ਮਾਣ ਨਾਲ ਅਸੀਂ ਹਮੇਸ਼ਾ ਯਾਰ ਤੁਹਾਨੂੰ ਰੋਜ਼ ਹੀ ਬਹੁਤ ਪਿਆਰ ਨਾਲ ਕਹਿੰਦੇ ਹਾਂ ਕਿ ਤੁਸੀਂ ਇੱਕ ਵਾਰ ਇੰਡੀਅਨ ਫਰੂਟਲੈਂਡ ਵਿਜ਼ਿਟ ਕਰ ਲਿਆ ਨਾ, ਤੁਸੀਂ ਖੁਦ ਆਪ ਕਹੋਗੇ ਨਵੀਂ ਯਾਰ ਬੱਲੇ ਯਾਰ ਕਿਆ ਕੁਆਲਿਟੀ ਹੈ ਇੰਡੀਅਨ ਫਰੂਟਲੈਂਡ ਦੀ, ਕਿੰਨੀਆਂ ਜ਼ਬਰਦਸਤ ਡੀਲਾਂ ਨੇ, ਤੇ ਤੰਦੂਰੀ ਗ੍ਰਿਲ ਸੈਰੇਮੋਨੀ ਇੰਡੀਅਨ ਕੁਜ਼ੀਨ ਦੇ ਖਾਣੇ ਦੀ ਤਾਂ ਰੀਸ ਹੀ ਨਹੀਂ। ਸੋ ਇੰਡੀਅਨ ਫਰੂਟਲੈਂਡ ਤੇ ਲੱਗ ਚੁੱਕੀ ਹੈ ਆਟਮ ਸੇਲ, ਆਸ਼ੀਰਵਾਦ ਆਟਾ 11.99 ਨੂੰ 20 pounds ਦਾ ਬੈਗ, ਐਂਡ 817-817 ਰਾਈਸ 10.99 ਨੂੰ 8.8 pounds, ਬਰਾਂਡ ਦਾ ਦੇਸੀ ਘਿਓ ਸਿਰਫ 23.99 ਨੂੰ 1.8 kg, ਇੰਡੀਅਨ ਡੈਲੀ ਬਾਈਟਸ ਸੋਨਾ ਮਸੂਰੀ ਰਾਈਸ 11.99 ਨੂੰ 20 pounds, ਬੰਸੀ ਦਾ ਸ਼ੱਕਰ 2 pounds 1.99 ਨੂੰ, ਤੇ ਡੀਲਾਂ ਹੀ ਡੀਲਾਂ ਨੇ ਇੰਡੀਅਨ ਫਰੂਟਲੈਂਡ ਤੇ। ਤੁਸੀਂ ਜਾਓਗੇ ਤਾਂ ਮਿਹਰਬਾਨ ਦਾ ਜੂਸ 2.99 ਨੂੰ 3 liters, ਇੰਡੀਅਨ ਡੈਲੀ ਬਾਈਟਸ ਦੀਆਂ ਕੁਕੀਜ਼ 4.99 ਨੂੰ 1 kg, ਲਕਸ਼ਮੀ ਦੇਸੀ ਬੇਸਨ 3.99 ਨੂੰ 4 pounds। ਲੋਕੇਸ਼ਨਸ ਤੁਹਾਨੂੰ ਦੱਸਦੇ ਆ। ਉਸ ਤੋਂ ਪਹਿਲਾਂ ਜੋ ਇਹਨਾਂ ਦਾ ਤੰਦੂਰੀ ਗ੍ਰਿਲ ਆ ਉੱਥੇ ਵੈਜ ਥਾਲੀ 499, ਵੈਜ ਨੂਡਲ 699, ਵੈਜ ਬਰਗਰ 399, ਵੈਜ ਬਿਰਿਆਨੀ 499, ਆਲੂ ਕੁਲਚਾ 499 ਐਂਡ ਮੈਨੀ ਮੋਰ ਡੀਲਸ। ਇੰਡੀਅਨ ਫਰੂਟਲੈਂਡ 1465 ਮੇਫੀਲਡ ਰੋਡ ਮੇਫੀਲਡ ਕ੍ਰੈਡਿਟ ਵਿਊ 9985 ਮਕਵੀਨ ਡਰਾਈਵ ਮਕਵੀਨ ਐਂਡ ਕੈਸਲਮੋਰ 15 ਫੈਂਡਰਵੇ ਬਵੇਡਨ ਚਿੰਕਿਊਜ਼ੀ 45 ਡਸਕ ਡਰਾਈਵ ਕੁਈਨ ਐਂਡ ਚਿੰਕਿਊਜ਼ੀ 25 ਸੈਂਡਲਵੁੱਡ ਪਾਰਕਵੇ ਸੈਂਡਲਵੁੱਡ ਹਰਨ ਟੇਰੀਓ 600 ਹੈਸਪਲ ਰੋਡ ਕੇਮਬ੍ਰਿਜ 33 ਫਾਰਲੀ ਡਰਾਈਵ ਗੁਆਲਫ ਦ ਵਨ ਐਂਡ ਓਨਲੀ ਇੰਡੀਅਨ ਫਰੂਟਲੈਂਡ ਦੀ ਲੱਗ ਚੁੱਕੀ ਹੈ 11 ਅਕਟੂਬਰ ਤੱਕ ਆਟਮ ਸੇਲ ਆਟਮ ਸੇਲ ਆਟਮ ਸੇਲ ਜੀ 2258 ਹੈਲੋ
2: ਹੈਲੋ ਨਵੀ ਸਤਿ ਸ੍ਰੀ ਅਕਾਲ
0: ਸਤਿ ਸ੍ਰੀ ਅਕਾਲ ਜੀ ਵਧੀਆ ਜੀ ਬੈਠਾ ਬੈਠਾ ਬੱਲੇ ਬੱਲੇ ਕਿਵੇਂ ਹੋ
2: ਮੈਂ ਤੇਰੀ ਆਂਟੀ ਬੋਲਦੀ ਹਾਂ ਕੱਲ ਮੇਰੀ ਡਾਟਰ ਦਾ ਬਰਥਡੇ ਸੀਗਾ
0: ਬੱਲੇ ਆਂਟੀ ਮੁਬਾਰਕਾਂ ਤੁਹਾਨੂੰ ਦੇਖੋ ਵਧੀਆ ਗੱਲ ਹੈ ਨਾਲੇ ਹਰ ਇੱਕ ਤਿਉਹਾਰ ਮਨਾਉਣਾ
2: ਚਾਹੀਦਾ
0: ਵਧੀਆ ਗੱਲ ਹੈ ਤੁਸੀਂ ਲੱਕੀ ਹੋ ਕਿ ਕੋਈ ਨਾ ਕੋਈ ਦਿਨ ਆਏ ਰਹਿੰਦਾ ਹੋਰ ਸੁਣਾ ਤੁਸੀਂ ਕਹੋ ਕਿ ਟਾਈਮ ਵਧੀਆ ਲੰਘਦਾ
2: ਜੀ ਲੱਗ ਜਾਂਦਾ
0: ਹਾਂ ਜੀ ਲੱਗ ਜਾਂਦਾ ਹੁਣ ਬਣੀ ਗੱਲ ਲੇਟ ਤੱਕ ਜਾਗਦੇ ਹੋ ਅੱਛਾ ਸੌਂਦੇ ਕਿਹੜੇ ਵੇਲੇ ਹੋ ਫਿਰ ਤੁਸੀਂ
2: ਸੌਂਦੇ ਵਿੱਚ ਦੀ ਸੌ ਜਾਈਦਾ ਵਿੱਚ ਦੀ ਜਾਗ ਪਈਦਾ
0: ਆਈ ਕਿਉਂ ਹੁੰਦਾ ਤੁਹਾਡੇ ਨਾਲ ਤੈਨੂੰ ਪਤਾ ਹੁਣ ਬਜ਼ੁਰਗ ਹੋ ਗਏ ਫਿਰ ਚਲੋ ਕੋਈ ਨਾ ਹੋਰ ਵੀ ਲਾ ਦੇਗੇ ਕੋਈ ਗੱਲ ਨੀ ਵੈਸੇ ਤੁਹਾਡੀ ਗੱਲ ਠੀਕ ਹੈ ਕੋਈ ਨਾ ਥੈਂਕ ਯੂ ਆਂਟੀ ਬਹੁਤ ਸ਼ੁਕਰੀਆ ਤੁਹਾਡਾ ਸੋ ਲੈ ਕੇ ਚੱਲਦੇ ਹਾਂ ਤੁਹਾਨੂੰ ਆਲ ਦੈਟ ਸੋਲੂਸ਼ਨ ਦੇ ਦਫ਼ਤਰ ਸਾਡੇ ਨਾਲ ਜੁੜ ਚੁੱਕੇ ਨੇ ਸਦੀਕ ਸਾਹਿਬ ਤੇ ਸਿਰ ਕਰਜ਼ਾ ਚੜ ਗਿਆ ਜ਼ਿਆਦਾ ਟੈਨਸ਼ਨ ਨਹੀਂ ਲੈਣੀ ਯਾਦ ਰੱਖੋ ਮਿਸਟਰ ਸਦੀਕ ਸਦੀਕ ਜੀ ਵੈਲਕਮ
3: ਥੈਂਕ ਯੂ ਨਵੀ ਜੀ ਬਿਲਕੁਲ ਅਗਰ ਕਿਸੇ ਨੂੰ ਵੀ ਕਰਜ਼ਿਆਂ ਦਾ ਕੋਈ ਇਸ਼ੂ ਹੈਗਾ ਚਾਹੇ ਉਹ ਪਰਸਨਲ ਕਰਜ਼ੇ ਹੈਗੇ ਨੇ ਜਾਂ ਬਿਜ਼ਨਸ ਦੇ ਕਰਜ਼ੇ ਹੈਗੇ ਨੇ ਪਰੇਸ਼ਾਨ ਹੋਣ ਦੀ ਬਿਲਕੁਲ ਜ਼ਰੂਰਤ ਨਹੀਂ ਹੈਗੀ ਕਈ ਆਪਸ਼ਨਸ ਅਵੇਲੇਬਲ ਹੈਗੇ ਨੇ ਤੁਹਾਡੇ ਵਾਸਤੇ ਕਾਲ ਕਰ ਸਕਦੇ ਹੋ ਸਾਨੂੰ 416-6171-0577 ਤੇ ਕਾਲ ਕਰਕੇ ਚਾਹੇ ਫੋਨ ਤੇ ਇਨਫੋਰਮੇਸ਼ਨ ਲੈ ਲਓ ਜਾਂ ਮੇਰੀ ਕਿਸੇ ਵੀ ਲੋਕੇਸ਼ਨ ਤੇ ਆ ਕੇ ਮੈਨੂੰ ਮਿਲ ਸਕਦੇ ਹੋ ਸਲਾਹ ਮਸ਼ਵਰੇ ਦੀ ਕੋਈ ਫੀਸ ਨਹੀਂ ਹੈਗੀ ਮੇਰਾ ਮੈਸੇਜ ਸਪੈਸ਼ਲੀ ਉਹਨਾਂ ਲੋਕਾਂ ਵਾਸਤੇ ਹੈਗਾ ਜੋ ਮਿਨੀਮਮ ਪੇਮੈਂਟਾਂ ਕਰ ਰਹੇ ਨੇ ਜਾਂ ਇੱਕ ਕ੍ਰੈਡਿਟ ਕਾਰਡ ਦਾ ਬਿੱਲ ਦੂਸਰੇ ਕ੍ਰੈਡਿਟ ਕਾਰਡ ਤੋਂ ਪੇ ਕਰ ਰਹੇ ਨੇ ਜਾਂ ਕੁਲੈਕਸ਼ਨ ਦੀਆਂ ਕਾਲਾਂ ਆ ਰਹੀਆਂ ਨੇ ਇਸ ਚੀਜ਼ ਨੂੰ ਇਗਨੋਰ ਨਾ ਕਰੋ ਆਪਣਾ ਪੈਸਾ ਇੰਟਰਸਟ ਜ਼ਾਇਆ ਨਾ ਕਰੋ ਆਪਣੇ ਆਪ ਨੂੰ ਡੀਪ ਡੈਡੀ ਨਾ ਲੈ ਕੇ ਜਾਓ ਕਈ ਆਪਸ਼ਨ ਅਵੇਲੇਬਲ ਹੈਗੇ ਨੇ ਤੁਹਾਡੇ ਐਸੈਟ ਚਾਹੇ ਘਰ ਨੇ ਗੱਡੀਆਂ ਨੇ RSP RESP ਬਿਜ਼ਨਸਿਸ ਉਹ ਚੀਜ਼ ਅਗਰ ਕੋਲ ਰੱਖਣਾ ਚਾਹੁੰਦੇ ਹੋ ਤੇ ਬਿਲਕੁਲ ਐਜ਼ ਇਟ ਇਜ਼ ਤੁਹਾਡੇ ਕੋਲ ਰਹਿਣਗੀਆਂ ਉਹਨਾਂ ਦੇ ਕੋਈ ਫਰਕ ਨਹੀਂ ਪਏਗਾ ਔਰ ਬੜੀ ਆਸਾਨੀ ਨਾਲ ਤੁਸੀਂ ਡੈਟ ਫਰੀ ਹੋ ਸਕਦੇ ਹੋ ਇਸ ਵਾਸਤੇ ਚਾਹੇ ਕਰਜ਼ਾ ਤੁਹਾਡਾ ਕ੍ਰੈਡਿਟ ਕਾਰਡ ਤੇ ਹੈਗਾ ਲਾਈਨ ਆਫ ਕ੍ਰੈਡਿਟ ਨੇ ਪਰਸਨਲ ਲੋਨਸ ਨੇ ਪੇਡੇ ਲੋਨਸ ਨੇ ਜਾਂ ਫਿਰ ਇਨਕਮ ਟੈਕਸ ਦਾ ਮਾਮਲਾ ਹੈ CRA ਦੇ ਨਾਲ ਪਰਸਨਲ ਜਾਂ ਬਿਜ਼ਨਸ ਦਾ GST ਆਊਟਸਟੈਂਡਿੰਗ ਹੈ ਪੇਰੋਲ ਆਊਟਸਟੈਂਡਿੰਗ ਹੈ ਪੇ ਸਬਸਿਡੀ ਆਊਟਸਟੈਂਡਿੰਗ ਹੈ ਸੀਬਾ ਲੋਨ ਹੈਸਕੇਪ ਲੋਨ ਲਿੱਤੇ ਸੀ ਪੇ ਨਹੀਂ ਕਰ ਸਕੇ ਵਾਪਸ ਜਾਂ ਕੋਈ ਕਾਰ ਟਰੱਕ ਜਾਂ ਟਰੇਲ ਫਾਈਨਾਂਸ ਕੀਤੇ ਸੀ ਪੇਮੈਂਟਾਂ ਨਹੀਂ ਕਰ ਸਕੇ ਜਾਂ ਪੇਮੈਂਟ ਨਹੀਂ ਕਰ ਸਕਦੇ ਵਾਪਸ ਕਰਨਾ ਚਾਹੁੰਦੇ ਹੋ ਜਾਂ ਕੋਈ ਪ੍ਰੀ ਕੰਸਟਰਕਸ਼ਨ ਕੰਡੋ ਜਾਂ ਕੋਈ ਘਰ ਬੁੱਕ ਕੀਤੇ ਸੀ ਔਰ ਕਲੋਜ਼ ਨਹੀਂ ਕਰ ਸਕੇ ਬਿਲਡਰ ਤੁਹਾਡੇ ਪਿੱਛੇ ਆ ਰਿਹਾ ਹੈਗਾ ਤੇ ਇਹ ਸਾਰੇ ਕਰਜ਼ੇ ਤੁਹਾਡੇ ਸੈਟਲ ਹੋ ਸਕਦੇ ਨੇ ਇਸ ਵਾਸਤੇ ਕਈ ਆਪਸ਼ਨ ਅਵੇਲੇਬਲ ਹੈਗੇ ਨੇ ਮੇਰੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਜਿਤਨਾ ਮੈਕਸੀਮਮ ਰਿਲੀਫ ਮਿਲ ਸਕਦਾ ਉਹ ਦਿਲਾਈਏ ਔਰ ਬਾਕੀ ਛੋਟੇ ਛੋਟੇ ਕਿਸਮ ਵਿੱਚ ਜੋ ਤੁਸੀਂ ਈਜ਼ਲੀ ਅਫੋਰਡ ਕਰ ਸਕੋ ਉਹ ਪੇ ਕਰੋ ਔਰ ਇੱਕ ਚੀਜ਼ ਦੀ ਮੈਂ ਗਰੰਟੀ ਕਰਦਾ ਕਿ ਇੱਕ ਤੇ ਮੇਰੇ ਆਫਿਸ ਚੋਂ ਤੁਹਾਨੂੰ ਆਨੈਸਟ ਐਡਵਾਈਸ ਮਿਲੇਗੀ ਅਗਰ ਤੁਹਾਨੂੰ ਜ਼ਰੂਰਤ ਹੋਈ ਰਿਲੀਫ ਲੈਣ ਦੀ ਦੱਸਾਂਗਾ ਰਿਲੀਫ ਲਓ ਅਦਰਵਾਈਜ਼ ਕੋਈ ਹੋਰ ਆਪਸ਼ਨ ਦੇਵਾਂਗਾ ਦੂਸਰਾ ਅਗਰ ਤੁਹਾਡਾ ਕੇਸ ਮੈਂ ਰਿਵਿਊ ਕਰਨ ਤੋਂ ਬਾਅਦ ਲਵਾਂਗਾ ਤੇ ਇਸ ਚੀਜ਼ ਦੀ ਮੈਂ ਗਰੰਟੀ ਕਰਦਾ ਕਿ ਮੇਰੇ ਆਫਿਸ ਚੋਂ ਤੁਹਾਨੂੰ ਕਦੇ ਵੀ ਕਿਸੇ ਕਿਸਮ ਦਾ ਕੋਈ ਸਰਪ੍ਰਾਈਜ਼ ਨਹੀਂ ਮਿਲੇਗਾ, ਜੋ ਵਾਅਦਾ ਕਰਾਂਗਾ ਪਹਿਲੀ ਮੀਟਿੰਗ ਚ ਉਸਦੇ ਮੁਤਾਬਿਕ ਤੁਹਾਡਾ ਕੇਸ ਅਪਰੂਵ ਹੋਏਗਾ। ਜਿਸ ਤਰ੍ਹਾਂ ਮੈਂ ਦੱਸਿਆ, ਅਗਰ ਤੁਹਾਡਾ ਕ੍ਰੈਡਿਟ ਖਰਾਬ ਹੁੰਦਾ ਇਸ ਵਿੱਚ ਜਾਂ ਆਲਰੇਡੀ ਖਰਾਬ ਹੋ ਚੁੱਕਿਆ, ਤੇ ਅਸੀਂ ਆਪਣੇ ਕਲਾਇੰਟ ਨੂੰ ਐਨਰੋਲ ਕਰਦੇ ਹੈਗੇ ਆ ਕ੍ਰੈਡਿਟ ਰੀਬਿਲਡ ਪ੍ਰੋਗਰਾਮ ਵਿੱਚ, ਔਰ ਤੁਹਾਡਾ ਕ੍ਰੈਡਿਟ ਵੀ ਬਹੁਤ ਜਲਦ ਰੀਬਿਲਡ ਹੋ ਸਕਦਾ, ਤੁਹਾਨੂੰ 6-7 ਸਾਲ ਵਾਸਤੇ ਵੇਟ ਨਹੀਂ ਕਰਨਾ ਪਏਗਾ। ਅਗਰ ਕੋਈ ਸਿਚੁਏਸ਼ਨ ਫੇਸ ਕਰੋ ਇਸ ਤਰ੍ਹਾਂ ਦੀ, ਤੇ ਕਾਲ ਕਰ ਸਕਦੇ ਹੋ 416-677-0577 ਜਾਂ ਟੋਲ ਫ੍ਰੀ ਨੰਬਰ ਹੈਗਾ 1-855-671-0577 ਤੇ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਹੋ। ਲੋਕੇਸ਼ਨ ਤੇ ਵਿਜਿਟ ਕਰਨਾ ਚਾਹੋ ਤੇ ਸਕਾਬਰੋ ਦੇ ਵਿੱਚ ਹੈ ਮਾਰਕਮੈਂਟ ਐਲਜਬੇਰ ਦੇ ਕੋਲ, ਤਬੂ ਦੇ ਵਿੱਚ ਸਾਡਾ ਹੈੱਡ ਆਫਿਸ ਹੈਗਾ ਕਿਪਲਿੰਗ ਰੈਕਸਡੇਲ ਦੇ ਕੋਲ, ਬ੍ਰੈਂਪਟਨ ਵਿੱਚ ਹੈ ਬ੍ਰੈਂਪਲੀ ਬੁਵੇਟ ਦੇ ਕੋਲ, ਤਬੂ ਵੀ ਸਾਡਾ ਹੈੱਡ ਆਫਿਸ ਹੈਗਾ, ਵਾਕ ਇਨ ਵੀ ਕਰ ਸਕਦੇ ਹੋ ਜਾਂ ਅਪਾਇੰਟਮੈਂਟ ਵੀ ਬੁੱਕ ਕਰ ਸਕਦੇ ਹੋ। ਨੰਬਰ 416-671-0577 ਤੇ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਹੋ।
0: ਕਿਆ ਬਾਤ ਹੈ, ਨੰਬਰ ਇੱਕ ਹੀ ਕਿਹਾ 416-671-0577 ਮਿਸਟਰ ਸਦੀਕ ਸਦੀਕੀ, ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ, ਥੈਂਕ ਯੂ। ਸੋ ਪ੍ਰੋਗਰਾਮ ਪੰਜਾਬੀ ਰੋਕੇ, ਇੱਕ ਮੈਨੂੰ ਹੁਣੇ ਹੁਣੇ ਮਿਸਟਰ ਸਿੰਘ ਪੀਜ਼ੇ ਦੀ ਟੀਮ ਨੇ ਡੀਲ ਭੇਜੀ ਹੈ ਤੇ 2 ਮੀਡੀਅਮ ਪੀਜ਼ੇ 6 ਟੋਪਿੰਗ, ਯਾਨੀ ਕਿ 2 ਮੀਡੀਅਮ ਪੀਜ਼ੇ 3-3 ਟੋਪਿੰਗ ਤੇ 2 ਡਿਪ ਸਿਰਫ $24.99। ਨੌਰਥ ਪਾਰਕ ਤੇ ਟੋਰਬਰਮ ਵਾਲੀ ਲੋਕੇਸ਼ਨ ਤੇ ਇਹ ਡੀਲ ਹੈ। ਮਿਸਟਰ ਸਿੰਘ ਪੀਜ਼ਾ 100% ਪਿਓਰ ਵੈਜ, 905-500-4000, 905-500-4000 ਤੇ ਬਾਕੀ ਜਿੰਨੀਆਂ ਵੀ ਲੋਕੇਸ਼ਨਸ ਨੇ ਉੱਥੇ ਇੱਕ ਹੋਰ ਡੀਲ ਵੀ ਲੱਗੀ ਹੈ, 2 ਲਾਰਜ ਪੀਜ਼ੇ, 4-4 ਟੋਪਿੰਗ, 4 ਫ੍ਰੀ ਡਿਪ, 2 ਲੀਟਰ ਕੋਕ ਦੀ ਬੋਤਲ ਫ੍ਰੀ, $40 'ਚ ਸਾਰਾ ਸਮਾਨ ਮਿਲ ਰਿਹਾ। ਮਿਸਟਰ ਸਿੰਘ ਪੀਜ਼ਾ, ਨੌਰਥ ਪਾਰਕ ਟੋਰਬਰਮ, ਮਿਕਲੋਗਲਿਨ ਕੁਈਨ, ਮੇਫੀਲਡ ਵੈਨਕਰਕ, ਮੇਫੀਲਡ ਗੋਰਵੇ, ਡਿਕਸੀ ਓਰੈਂਡਾ, ਰੂਥ ਕੈਨੇਡੀ, ਕੈਸਲਮੋਰ ਮਿਕਵੀਨ, ਫਾਈਨੈਂਸ਼ੀਅਲ, ਮਿਸਾਗਾ, ਬੋਲਟਨ, ਹੈਮਿਲਟਨ, ਮਿਸਾਗਾ, ਗੁਲਫ, ਟੋਰਾਂਟੋ, ਕਿਚਨਰ, ਇਟੋਬਿਕੋ, ਲੰਡਨ, ਰੈਕਸਡੇਲ, ਵੁੱਡਸਟਾਕ, ਹਰ ਇੱਕ ਸ਼ਹਿਰ 'ਚ ਨੇ। ਨੰਬਰ ਹੈ 905-500-4000, 905-500-4000। ਮਿਸਟਰ ਸਿੰਘ ਪੀਜ਼ਾ, 905-500-4000

0: मैं यार मैं प्रोग्राम दे शुरुआत तरीफा दी नहीं सी गल आपां कर रहे ਵੀ ਬੰਦੇ ਨੂੰ ਆਉਂਦੀ ਤਰੀਫਾਂ ਕਰਨੀਆਂ ਜਦੋਂ ਜੋਰਡਨ ਨੇ ਕਹਿ ਹੀ ਦਿੱਤਾ ਕਿ ਤੇਰੀਆਂ ਤਰੀਫਾਂ ਵੀ ਤਾਂ ਕੰਮ ਗੋਰੀ ਹੈ ਤਾਂ ਇਸ ਤੋਂ ਵੱਡੀ ਮਿਸਾਲ ਕੀ ਉਸ ਸਦੀ ਵੀ ਬੰਦੇ ਤਰੀਫਾਂ ਬਹੁਤ ਕਰਦੇ ਆ ਓਕੇ ਅਸੀਂ ਵੀ ਇੱਕ ਤਰੀਫ ਕਰਨੀ ਹੈ ਅਸੀਂ ਤਰੀਫ ਕਰਦੇ ਹਾਂ ਹਰਮਨ ਬੱਤਾਂ ਹੋਰਾਂ ਦੀ ਜੇ ਤੁਸੀਂ ਮੋਰਗੇਜ ਕਰਾਉਣੀ ਹੈ ਜੇ ਤੁਸੀਂ ਫਾਈਨੈਂਸਿੰਗ ਕਰਾਉਣੀ ਹੈ ਤੁਸੀਂ ਵਾਕਈ ਚਾਹੁੰਦੇ ਹੋ ਕਿ ਯਾਰ ਨਵੀਂ ਕੋਈ ਨੰਬਰ ਦਿਓ ਪਲੀਜ਼ ਸਾਨੂੰ ਕੋਈ ਸਟ੍ਰੈਸ ਨਾ ਹੋਵੇ ਸਾਡਾ ਕੰਮ ਨਾ ਲੇਟ ਹੋਵੇ ਟਾਈਮ ਸਿਰ ਹਰ ਇੱਕ ਚੀਜ਼ ਕਰ ਦੇਣ ਉਹਦੇ ਲਈ ਹਰਮਨ ਨੂੰ ਕਾਲ ਕਰਨਾ ਪੈਣਾ ਇਹਨਾਂ ਤੋਂ ਵਧੀਆ ਕਿਸੇ ਨੇ ਕੰਮ ਨਹੀਂ ਕਰਨਾ ਵੈਰੀ ਪ੍ਰੋਫੈਸ਼ਨਲ ਟੀਮ ਕਿਸੇ ਨੇ ਵੀ ਮੋਰਗੇਜ ਕਰਾਉਣੀ ਹੈ ਤਾਂ ਟੀਮ ਹਰਮਨ ਬੱਤਾ 6476859000 ਮੈਂ ਖੁਦ ਹਰਮਨ ਨੇ ਯੂਜ਼ ਕੀਤਾ ਦੇਅਰ ਟੀਮ ਇਜ਼ ਅਮੇਜ਼ਿੰਗ ਸੋ ਹਰਮਨ ਕਿਵੇਂ ਹੋ
1: ਥੈਂਕ ਯੂ ਨਵੀ ਗੁੱਡ ਈਵਨਿੰਗ ਐਵਰੀਵਨ ਬਿਲਕੁਲ ਨਵੀ ਸਾਡਾ ਗੋਲ ਹੀ ਇਹੀ ਹੁੰਦਾ ਕਿ ਕਲਾਇੰਟ ਨੂੰ ਵਧੀਆ ਐਕਸਪੀਰੀਅੰਸ ਮਿਲੇ ਜਦੋਂ ਸਾਡੇ ਕੋਲ ਮੋਰਗੇਜ ਕਰਾਉਂਦੇ ਨੇ ਅੱਜ ਇੱਕ ਕਲਾਇੰਟ ਦਾ ਫੋਨ ਆਇਆ ਆਪਣੇ ਲਿਸਨਰ ਸੀ ਮੇਰੀ 55 ਜਾਂ 56 ਟੂ ਬੀ ਪ੍ਰੀਸਾਈਜ਼ 56 ਮਿੰਟਸ ਉਹਨਾਂ ਦੇ ਨਾਲ ਕਾਲ ਤੇ ਗੱਲ ਚੱਲੀ ਐਂਡ ਮੈਂ ਥਰਡ ਮੋਰਗੇਜ ਬ੍ਰੋਕਰ ਸੀਗਾ ਜਿਨ੍ਹਾਂ ਨੇ ਉਹਨਾਂ ਨਾਲ ਗੱਲ ਕੀਤੀ ਐਂਡ ਉਹ ਇਹ ਕਹਿ ਰਹੇ ਸੀ ਕਹਿੰਦੇ ਕਿ ਜਿੰਨੀ ਕੁ ਕਲੈਰਿਟੀ ਸਾਨੂੰ ਅੱਜ ਮਿਲੀ ਆ ਕਿ ਅਸੀਂ ਕਿੰਨੇ ਲਈ ਅਪਰੂਵ ਹੋ ਰਹੇ ਹਾਂ ਕਿੰਨੀ ਸਾਡੀ ਮੰਥਲੀ ਇੰਸਟਾਲਮੈਂਟ ਬਣਨੀ ਆ ਕਿੰਨੇ ਕੁ ਤੱਕ ਸਾਨੂੰ ਘਰ ਦੇਖਣਾ ਚਾਹੀਦਾ ਤੇ ਕੀ ਸਾਡੀ ਡਾਊਨ ਪੇਮੈਂਟ ਪਲੱਸ ਕਲੋਜ਼ਿੰਗ ਕਾਸਟ ਹੋਊਗੀ ਉਹ ਕਹਿੰਦੇ ਓਨੀ ਕਲੈਰਿਟੀ ਨਹੀਂ ਮਿਲੀ ਮੈਂ ਕਿਹਾ ਜੀ ਚਲੋ ਛੱਡੋ ਆਪਾਂ ਪਾਸ ਦੀ ਗੱਲ ਨੀ ਕਰਨੀ ਹੋਰ ਕੁਐਸਚਨ ਦੱਸੋ ਸੋ ਇੰਨੀ ਕੁ ਜ਼ਿਆਦਾ ਡਿਟੇਲ ਚ ਗੱਲ ਹੋਈ ਸਾਡੀ 56 ਮਿੰਟ ਦੀ ਕਾਲ ਚੱਲੀ ਆ ਸਾਡੀ ਤੇ ਐਟ ਦ ਐਂਡ ਆਫ ਦਾ ਕਾਲ ਉਹਨਾਂ ਦੇ ਸਾਰੇ ਕੁਐਸਚਨ ਆਨਸਰ ਸੀਗੇ
0: ਹਰਮਨ ਹੁਣ ਮੈਂ ਹੀ ਲਾਈਵ ਐਗਜ਼ਾਮਪਲ ਆਇਆ ਮੈਂ ਚਲੋ ਬੜੇ ਮੋੜਗੀ ਏਜੰਟਸ ਨਾਲ ਡੀਲ ਕੀਤਾ ਸਾਰਿਆਂ ਨੂੰ ਮੈਂ ਸਾਫ਼ ਦੱਸਦਾ ਮੈਂ ਹਰਮਨ ਤੋਂ ਫਾਈਲ ਕਰਵਾਈ ਤੇ ਯਾਰ ਸਾਨੂੰ ਪਤਾ ਹੀ ਨਹੀਂ ਲੱਗਿਆ ਕਦੋਂ ਅਪਰੂਵਲ ਹੋ ਗਈ ਹਰ ਇੱਕ ਚੀਜ਼ ਬੜੇ ਡਿਟੇਲ ਨਾਲ ਅਪਡੇਟਸ ਮਿਲਦੇ ਰਹੇ ਸੋ ਇਹੀ ਤਾਂ ਗੱਲਾਂ ਹੁੰਦੀਆਂ ਜੀ ਹਰਮਨ
1: ਬਿਲਕੁਲ ਤੇ ਨਵੀ ਐਟ ਦ ਐਂਡ ਆਫ ਦਾ ਕਾਲ ਕਲਾਇੰਟ ਫੁੱਲੀ ਸੈਟੀਸਫਾਈਡ ਸੀਗਾ ਐਂਡ ਉਹਨਾਂ ਨੂੰ ਇੱਕ ਕਲੈਰਿਟੀ ਹੋਣੀ ਬਹੁਤ ਜ਼ਰੂਰੀ ਹੁੰਦੀ ਹੈ ਸਪੈਸ਼ਲੀ ਜਿਹੜੇ ਫਸਟ ਟਾਈਮ ਹੋਮ ਬਾਇਰਸ ਨੇ ਉਹਨਾਂ ਲਈ ਹਰੇਕ ਸਟੈਪ ਨਵਾਂ ਹੁੰਦਾ ਅਪਰੇਜ਼ਲ ਦਾ ਨਹੀਂ ਪਤਾ ਹੁੰਦਾ ਕਿ ਅਪਰੇਜ਼ਲ ਕੀ ਚੀਜ਼ ਹੈ ਕਿਉਂ ਬੈਂਕ ਕਰਦੀ ਆ ਕਲੋਜ਼ਿੰਗ ਕਾਸਟ ਦੇ ਵਿੱਚ ਕੀ ਕੀ ਇਨਕਲੂਡ ਹੁੰਦਾ ਕੀ ਕੀ ਐਕਸਪੈਕਟ ਕਰਨਾ ਇੰਸਪੈਕਸ਼ਨ ਕੰਡੀਸ਼ਨ ਆਫ ਫਾਈਨੈਂਸਿੰਗ ਕੀ ਹੁੰਦੀ ਹੈ ਉਹਨਾਂ ਨੂੰ ਬੜਾ ਹੀ ਚੰਗੀ ਤਰ੍ਹਾਂ ਐਕਸਪਲੇਨ ਕੀਤਾ ਇਸ ਤੋਂ ਇਲਾਵਾ ਕਾਫੀ ਸਾਨੂੰ ਕਾਲਸ ਆ ਰਹੀਆਂ ਨੇ ਜਿੱਥੇ ਜਿਹੜਾ ਕਲਾਇੰਟਸ ਨੇ ਕੌਂਡੋ ਬੁੱਕ ਕੀਤੇ ਹੋਏ ਨੇ ਜਾਂ ਪ੍ਰੀ ਕੰਸਟਰਕਸ਼ਨ ਕੋਈ ਹੋਰ ਸੈਮੀ ਡੀਟੈਚਡ ਜਾਂ ਡੀਟੈਚਡ 2 ਸਾਲ 2.5 ਸਾਲ ਪਹਿਲਾਂ ਬੁੱਕ ਕੀਤੇ ਹੋਏ ਨੇ ਉਹਨਾਂ ਨੂੰ ਅਪਰੇਜ਼ਲ ਦਾ ਇਸ਼ੂ ਆ ਰਿਹਾ ਸਾਡੀ ਟੀਮ ਨਾਲ ਇੱਕ ਵਾਰ ਜ਼ਰੂਰ ਗੱਲ ਕਰੋ ਅਸੀਂ ਅਪਰੇਜ਼ਲ ਟੀਮ ਦੇ ਨਾਲ ਕੰਮ ਕਰਕੇ ਵਧੀਆ ਕੰਪੈਰੇਬਲਸ ਲੱਭ ਕੇ ਤੁਹਾਡੀ ਅਪਰੇਜ਼ਲ ਵੈਲਿਊ ਵੀ ਵਧੀਆ ਲੈ ਕੇ ਆਉਂਦੇ ਹਾਂ ਪਲੱਸ ਟਰਾਈ ਕਰਦੇ ਹਾਂ ਕਿ ਜੇ ਅਪਰੇਜ਼ਲ ਵੇਵ ਹੀ ਹੋ ਜਾਵੇ ਸੋ ਰੀਸੈਂਟਲੀ ਨਵੀਂ ਇੱਕ ਕੌਂਡੋ ਕੁਇਕਲੀ ਦੱਸਦੇ ਹਾਂ ਕੌਂਡੋ ਦੀ ਕਲਾਇੰਟ ਫਸਟ ਟਾਈਮ ਹੋਮ ਬਾਇਰ ਸੀ ਕੌਂਡੋ ਦੀ ਕਲੋਜ਼ਿੰਗ ਆ ਰਹੀ ਸੀ ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ 20% ਡਾਊਨ ਹੀ ਨਾ ਕਰੋ ਜਦੋਂ ਤੁਸੀਂ ਲੈਸ ਦੈਨ 20% ਡਾਊਨ ਕਰਦੇ ਹੋ ਤੁਹਾਡੇ ਅਪਰੇਜ਼ਲ ਹੋਣ ਦੇ ਚਾਂਸਿਸ ਬਹੁਤ ਘੱਟ ਜਾਂਦੇ ਨੇ ਸੋ ਉਹਨਾਂ ਦੀ ਕੌਂਡੋ ਤੇ ਅਪਰੇਜ਼ਲ ਹੀ ਨਹੀਂ ਹੋਈ ਤਾਂ ਸਿੱਧੀ ਉਹਨਾਂ ਦੀ ਫਾਈਲ ਅਪਰੂਵ ਹੋਊਗੀ ਕੋਈ ਉਹਨਾਂ ਨੂੰ ਡਾਊਨ 15% ਡਾਊਨ ਤੇ ਹੋਗੀ ਉਹਨਾਂ ਦੀ ਜੇ ਉਹ 20% ਡਾਊਨ ਨਾਲ ਅਪਲਾਈ ਕਰਦੇ ਤਾਂ ਘੱਟੋ ਘੱਟ ਨਹੀਂ 30-35% ਡਾਊਨ ਕਰਨੀ ਪੈਣੀ ਸੀ ਐਂਡ ਕਿਤੇ ਨਾ ਕਿਤੇ ਫਿਰ ਕਲਾਇੰਟ ਕਲੋਜ਼ਿੰਗ ਕਰਾ ਹੀ ਨਹੀਂ ਪਾਉਂਦੇ ਸੋ ਜੇ ਤੁਸੀਂ ਇੱਦਾਂ ਦੇ ਇਸ਼ੂ ਤੋਂ ਲੰਘ ਰਹੇ ਹੋ ਸਾਡੀ ਟੀਮ ਨੂੰ ਜ਼ਰੂਰ ਕਾਲ ਕਰੋ ਅਸੀਂ ਤੁਹਾਨੂੰ ਰਾਈਟ ਅਵੇ ਦੱਸ ਦਾਂਗੇ ਕਿ ਕੀ ਹੋ ਸਕਦਾ ਸੋਲਿਊਸ਼ਨ ਤੁਹਾਡੀ ਪ੍ਰੋਪਰਟੀ ਦਾ ਟੀਮ ਹਰਮਨ ਬੱਤਾ 6476859000

0: ਤੇ ਤੁਸੀਂ ਫਰੈਸ਼ ਮੂਲੀ, ਸਾਗ, ਕੱਦੂ, ਟਮਾਟਰ, ਖੀਰੇ ਲਓ, ਜੋ ਕਿ ਇਹ ਡੇਲੀ ਫਰੈਸ਼ ਪਿਕ ਕਰਦੇ ਆ। ਤੇ ਹੁਣ ਕਰੇਲੇ ਭਿੰਡੀਆਂ ਲਈ ਕੁਝ ਕੀ ਵੀਕ ਬਾਕੀ ਨੇ। ਸੋ ਗਿੱਲ ਫਾਰਮ, ਡਿਕਸੀ ਐਂਡ ਕਿੰਗ, ਫਰੈਸ਼ ਦੇਸੀ ਆਂਡੇ, ਫਰੈਸ਼ ਦੁੱਧ, ਫਰੈਸ਼ ਸ਼ਹਿਦ, 14085 ਡਿਕਸੀ ਰੋਡ, ਡਿਕਸੀ ਐਂਡ ਕਿੰਗ, 14085 ਡਿਕਸੀ ਰੋਡ, ਸਵੇਰੇ 10 ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਤੁਹਾਡੇ ਲਈ ਗਿੱਲ ਫਾਰਮ ਓਪਨ ਹੈ। ਤੇ ਗੱਡੀਆਂ ਦੀ ਜਾਂ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਹੈ ਉਹਦੇ ਲਈ ਰਾਜਵੰਤ ਕੌਰ, ਰਾਜਵੰਤ ਤਕਰੀਬਨ 30-35 ਕੰਪਨੀਜ਼ ਤੋਂ ਐਸਟੀਮੇਟ ਲੈ ਕੇ ਤੇ ਫਿਰ ਜਾ ਕੇ ਤੁਹਾਨੂੰ ਕੋਟ ਲੈ ਕੇ ਦਿੰਦੇ ਆ ਤੇ ਤੁਹਾਨੂੰ 30-35% ਤੱਕ ਦਾ ਡਿਸਕਾਊਂਟ ਲੈ ਕੇ ਦਿੰਦੇ ਆ ਰਾਜਵੰਤ। ਰਾਜਵੰਤ ਦਾ ਵੀ ਨੰਬਰ ਨੋਟ ਕਰ ਲਓ, 647-674-4735। ਰਾਜਵੰਤ ਕੌਰ, 647-674-4735, ਰਾਜਵੰਤ, ਰਾਜਵੰਤ ਕੌਰ। ਸੋ ਬਾਕੀ ਕਾਲਸ ਲੈਣੇ ਆ, ਜਸਟ ਤੁਹਾਡੇ ਲਈ ਗੀਤ ਵੀ ਲਾਉਂਦੇ ਆ। ਉਸ ਤੋਂ ਪਹਿਲਾਂ ਬੜੀ ਜ਼ਰੂਰੀ ਇੱਕ ਫਾਈਨੈਂਸ਼ੀਅਲ ਗੱਲਬਾਤ ਆਪਾਂ ਕਰਦੇ ਹਾਂ ਸੌਰਭ ਰਤਨ ਜੀ ਦੇ ਨਾਲ। ਹਮੇਸ਼ਾ ਮੈਂ ਸਭ ਨੂੰ ਕਹਿੰਦਾ ਹੁੰਦਾ, ਤੁਸੀਂ ਹਜੇ ਇਨਵੈਸਟਿੰਗ ਸ਼ੁਰੂ ਨਹੀਂ ਕੀਤੀ, ਤੁਹਾਡੀ ਲਾਈਫ ਦਾ ਸਭ ਤੋਂ ਵੱਡਾ ਮਿਸਟੇਕ ਹੈ। ਤੁਹਾਡੇ ਪੈਸੇ ਉਹੀ ਪਏ ਹੈ ਚੈਕਿੰਗਸ ਦੇ ਵਿੱਚ, ਤੁਸੀਂ ਐਵਰੀ ਡੇ ਮਨੀ ਲੂਜ਼ ਕਰ ਰਹੇ ਹੋ ਬਿਕਾਜ਼ ਤੁਸੀਂ ਇਨਵੈਸਟ ਨਹੀਂ ਕਰ ਰਹੇ। ਬਹੁਤ ਸਾਰੇ ਗਵਰਨਮੈਂਟ ਪ੍ਰੋਗਰਾਮਸ ਨੇ, ਟੈਕਸ ਫਰੀ ਸੇਵਿੰਗ ਅਕਾਊਂਟ ਖੋਲੋ, RSP ਚ ਕੰਟਰੀਬਿਊਸ਼ਨ ਕਰਨੀਆਂ ਸ਼ੁਰੂ ਕਰੋ, ਤੁਸੀਂ ਘਰ ਲੈਣਾ FHSA ਖੋਲੋ, ਬੱਚਿਆਂ ਲਈ ਤੁਸੀਂ ਜ਼ਰੂਰ RESP ਖੋਲੋ, ਬਹੁਤ ਸਾਰੀਆਂ ਚੀਜ਼ਾਂ ਨੇ, ਬਟ ਉਹਦੇ ਲਈ ਪ੍ਰੋਪਰ ਐਡਵਾਈਸ ਸੌਰਭ ਰਤਨ ਜੀ ਦਿੰਦੇ ਹੁੰਦੇ ਆ। ਨੰਬਰ ਹੈ 416-833-8833। ਸੋ ਸੌਰਭ ਜੀ, ਵੈਲਕਮ ਸਰ, ਕੀ ਹਾਲ ਹੈ?
1: ਥੈਂਕ ਯੂ ਨਵੀ, ਗੁੱਡ ਈਵਨਿੰਗ ਟੂ ਯੂ ਐਂਡ ਆਲ ਦ ਲਿਸਨਰਸ। ਬਹੁਤ ਵਧੀਆ, ਤੁਸੀਂ ਸੁਣਾਓ?
0: ਬਹੁਤ ਵਧੀਆ ਸਰ, ਬਹੁਤ ਵਧੀਆ। ਤੇ ਅੱਜ ਫਿਰ ਕੀ ਜਾਣਕਾਰੀ ਆਪਾਂ ਦੇ ਰਹੇ
1: ਹਾਂ? ਨਵੀ, ਅੱਜ ਮੈਂ ਪਹਿਲਾਂ ਬੜੀ ਸਿੰਪਲ ਜੀ ਗੱਲ ਕਹਿਣੀ ਚਾਹਾਂਗਾ। ਸਵੇਰ ਦੇ ਪ੍ਰੋਗਰਾਮ ਦੇ ਬਾਅਦ ਮੈਨੂੰ ਇੱਕ ਕਾਲ ਆਈ ਆਪਣੇ ਲਿਸਨਰ, ਬੜੇ ਅੱਛੇ ਬਹੁਤ ਪੁਰਾਣੇ ਲਿਸਨਰ ਨੇ, ਤੇ ਮੈਂ ਥੋੜਾ ਜਿਹਾ ਹੈਰਾਨ ਸੀਗਾ ਕਿਉਂਕਿ ਉਹਨਾਂ ਦਾ ਕੁਐਸਚਨ ਡਾਇਰੈਕਟ ਸੀ, ਲੇਕਿਨ ਆਈ ਟੁੱਕ ਟਾਈਮ ਟੂ ਆਨਸਰ। ਉਹਨਾਂ ਦਾ ਕੁਐਸਚਨ ਮੋਟੇ ਤੌਰ ਤੇ ਇਹ ਸੀਗਾ ਕਿ ਸੌਰਭ, ਇਫ ਵੀ ਗਿਵ ਯੂ ਦਾ ਮਨੀ, ਵੁੱਡ ਯੂ ਰਨ ਅਵੇ ਵਿਦ ਆਰ ਮਨੀ? ਤੇ ਸੈਕੰਡਲੀ, ਇਫ ਯੂ ਆਰ ਸਿਟਿੰਗ ਇਨ ਅ ਬੈਂਕ, ਵਾਈ ਸ਼ੁਡ ਵੀ ਟਰਸਟ ਐਨੀ ਇੰਡੀਵਿਜੁਅਲ ਹੂ ਇਜ਼ ਨਾਨ ਬੈਂਕਰ? ਤੇ ਫਿਰ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਤੁਸੀਂ ਕਿਸੇ ਸੌਰਭ ਰਤਨ ਨੂੰ ਜਾਂ ਕਿਸੇ ਪੰਕਜ ਨੂੰ ਜਾਂ ਕਿਸੇ ਸਨੀ ਨੂੰ ਕਿਸੇ ਨੂੰ ਪੈਸੇ ਨਹੀਂ ਦੇਣੇ ਹੁੰਦੇ। ਵੀ ਆਲ ਆਰ ਰੈਗੂਲੇਟਡ ਫਾਈਨੈਂਸ਼ੀਅਲ ਪ੍ਰੋਫੈਸ਼ਨਲ, ਡਿਪੈਂਡਿੰਗ ਅਪੋਨ ਸਾਡੇ ਕੀ ਕ੍ਰੈਡੈਂਸ਼ੀਅਲ ਨੇ, ਭਾਵ ਕਿ ਤੁਸੀਂ ਇੱਕ ਐਕੁਇਟੀ ਬ੍ਰੋਕਰ ਹੋ, ਤੁਸੀਂ ਇੱਕ ਇੰਸ਼ੋਰੈਂਸ ਐਡਵਾਈਜ਼ਰ ਹੋ, ਮਿਊਚੁਅਲ ਫੰਡ ਐਡਵਾਈਜ਼ਰ ਹੋ, ਜਾਂ ਆਈਰੋਕ ਦੇ ਪਲੇਟਫਾਰਮ ਦੇ ਉੱਪਰ ਕੰਮ ਕਰ ਰਹੇ ਹੈਗੇ ਹੋ, ਉਹਦੇ ਹਿਸਾਬ ਦੇ ਨਾਲ ਤੁਹਾਨੂੰ ਰੈਗੂਲੇਸ਼ਨ ਜਿਹੜੀਆਂ ਹੈਗੀਆਂ ਨੇ ਉਹ ਐਪਲੀਕੇਬਲ ਹੁੰਦੀਆਂ ਨੇ। ਸੋ ਕੈਨੇਡਾ ਦੇ ਵਿੱਚ ਕੋਈ ਵੀ ਬੰਦਾ ਨਾਨ ਰੈਗੂਲੇਟਡ ਜਿਹੜਾ ਹੈਗਾ ਫਾਈਨੈਂਸ਼ੀਅਲ ਸਰਵਿਸਿਸ ਦਾ ਕੰਮ ਨਹੀਂ ਕਰ ਸਕਦਾ, ਕਿਉਂਕਿ ਇਹ ਕੋਈ ਟ੍ਰਾਂਜੈਕਸ਼ਨ ਬੇਸ ਬਿਜ਼ਨਸ ਨਹੀਂ ਹੈ ਕਿ ਆਪਾਂ ਕਾਊਂਟਰ ਤੇ ਖੜੇ ਹੋ ਕੇ ਪੈਸੇ ਦਾ ਲੈਣ ਦੇਣ ਕਰ ਰਹੇ ਹੈਗੇ ਆ, ਨੰਬਰ 1। ਨੰਬਰ 2, ਵੀ ਹੈਵ ਆਲ ਦਾ ਰਿਕੁਆਇਰਡ ਲਾਇਸੈਂਸਿਸ ਟੂ ਹੋਲਡ ਡਿਗਰੀਜ਼, ਕ੍ਰੈਡੈਂਸ਼ੀਅਲਸ, ਜਿਵੇਂ ਮੈਂ ਇੱਕ ਕੁਆਲੀਫਾਈਡ ਐਸੋਸੀਏਟ ਫਾਈਨੈਂਸ਼ੀਅਲ ਪਲੈਨਰ ਹਾਂ, ਮੈਂ ਇੱਕ ਚਾਰਟਰਡ ਲਾਈਫ ਅੰਡਰ ਰਾਈਟਰ ਹੋਲਡਰ ਹਾਂ, ਮੇਰੀ ਬੈਚਲਰ ਡਿਗਰੀ ਹੈ ਕਾਮਰਸ ਦੇ ਵਿੱਚ ਤੇ ਮਾਸਟਰਸ ਇਨ ਬਿਜ਼ਨਸ ਹੈ। ਸੋ ਵੀ ਆਰ ਗਵਰਨਡ ਬਾਈ ਦਾ ਰੂਲਸ ਐਂਡ ਵੀ ਗੈਟ ਆਡਿਟਿਡ। ਤੀਸਰੀ ਚੀਜ਼, ਜਿਵੇਂ ਇੱਕ ਬੈਂਕ ਜਿਹੜਾ ਹੈਗਾ ਉਹ ਆਪਣੇ ਇੰਪਲੋਈ ਰੱਖਦਾ ਹੈ, ਉਹ ਇੰਪਲੋਈ ਐਜ਼ ਅ ਫਾਈਨੈਂਸ਼ੀਅਲ ਪਲੈਨਰ, ਇੰਸ਼ੋਰੈਂਸ ਐਡਵਾਈਜ਼ਰ ਜਾਂ ਸਰਵਿਸਿਸ ਦੇ ਰਿਹਾ ਹੁੰਦਾ ਹੈ। ਸਿਮਿਲਰਲੀ, ਵੀ ਆਰ ਐਸੋਸੀਏਟਡ ਵਿਦ ਵਨ ਆਫ ਦਾ ਲਾਰਜੈਸਟ ਫਾਈਨੈਂਸ਼ੀਅਲ ਬ੍ਰੋਕਰੇਜ ਇਨ ਦਾ ਨਾਰਥ ਅਮੈਰੀਕਾ, ਦੈਟ ਇਜ਼ ਹਬ ਫਾਈਨੈਂਸ਼ੀਅਲ। ਹਬ ਇੰਟਰਨੈਸ਼ਨਲ ਐਂਡ ਹਬ ਫਾਈਨੈਂਸ਼ੀਅਲ ਆਰ ਵਨ ਆਫ ਦਾ ਲਾਰਜੈਸਟ ਬ੍ਰੋਕਰੇਜਿਸ ਜਿਹੜੀਆਂ ਕਿ ਸਾਡੀ ਐਕਸ਼ਨਸ ਨੂੰ ਮੋਨੀਟਰ ਕਰਦੇ ਨੇ ਇਨ ਟਰਮਸ ਆਫ ਪੇਪਰ ਵਰਕ ਤੇ ਰੈਗੂਲੇਟਰੀ ਬਾਡੀਜ਼ ਦੇ ਨਾਲ ਉਹਨਾਂ ਦਾ ਸਿੱਧਾ ਸੰਬੰਧ ਹੁੰਦਾ। ਸੋ ਵੀ ਆਰ ਬੀਂਗ ਲੁਕਡ ਆਫਟਰ ਔਰ ਚੈੱਕ ਬਾਏ ਦ ਰੈਗੂਲੇਟਰਸ ਥਰੂ ਦੈਮ ਐਜ਼ ਵੈਲ ਐਜ਼ ਦ ਡੀਲਰ ਔਨ ਟੋਪ ਆਫ ਅਸ। ਸੋ ਇਸ ਕਰਕੇ ਵੈਨ ਵੀ ਆਰ ਐਡਵਾਈਜ਼ਿੰਗ ਟੂ ਆਰ ਕਲਾਇੰਟਸ, ਜਿਸੀਂ ਉਹਨਾਂ ਦੇ ਅਕਾਊਂਟਸ ਖੋਲ ਰਹੇ ਹਾਂ, ਉਹਨਾਂ ਦੀ ਇਨਵੈਸਟਮੈਂਟਸ ਕਰ ਰਹੇ ਹਾਂ, ਉਹਨਾਂ ਨੂੰ ਟੈਕਸ ਐਡਵਾਈਸ ਦੇ ਰਹੇ ਹਾਂ, ਐਵਰੀਥਿੰਗ ਇਜ਼ ਡਾਕੂਮੈਂਟਡ ਐਂਡ ਦੇਰ ਇਜ਼ ਨੋ ਐਕਸਚੇਂਜ ਆਫ ਮਨੀ ਬਿਟਵੀਨ ਅਸ ਐਂਡ ਦ ਕਲਾਇੰਟ। ਭਾਵ ਕਿ ਅਗਰ ਮੈਂ ABC ਫਾਈਨੈਂਸ਼ੀਅਲ ਕੰਪਨੀ ਦੇ ਵਿੱਚ ਕਿਸੇ ਕਲਾਇੰਟ ਦਾ ਨਾਨ ਰਜਿਸਟਰਡ ਅਕਾਊਂਟ ਖੋਲਿਆ ਹੈ ਤੇ ਉੱਥੇ ਮੈਂ US ਐਕੁਇਟੀ ਫੰਡ ਬਾਏ ਕੀਤਾ ਹੈ ਕਿਸੇ ਵੀ ਕੰਪਨੀ ਦਾ, ਤੇ ਉਹ ਫੰਡ ਡਾਇਰੈਕਟਲੀ ਓਨਡ ਬਾਏ ਕਲਾਇੰਟ ਹੈ, ਉਹ ਕੋਈ ਇੰਟਰਮੀਡੀਏਟਰੀ ਅਕਾਊਂਟ ਨਹੀਂ ਹੈ, ਨੋਮੀਨੀ ਅਕਾਊਂਟ ਨਹੀਂ ਹੈ, ਭਾਵ ਕਿ ਅਸੀਂ ਕਲਾਇੰਟ ਤੋਂ ਪੈਸਾ ਲੈ ਕੇ

0: ਆਪਣੀ ਬੁੱਕਸ ਦੇ ਵਿੱਚ ਦਰਜ ਕਰਕੇ ਫਿਰ ਅਸੀਂ ਕਲਾਇੰਟ ਸਪੈਸੀਫਿਕ ਇਨਵੈਸਟਮੈਂਟ ਕਰੀਏ, ਇਹ ਵੀ ਨਹੀਂ ਹੈ। ਨੋ, ਕਲਾਇੰਟ ਦੇ ਨਾਮ ਤੇ ਪੈਸਾ ਇਨਵੈਸਟ ਹੁੰਦਾ ਹੈ, ਕਲਾਇੰਟ ਹੀ ਉਹਦਾ ਓਨਰ ਹੁੰਦਾ ਹੈ। ਵੀ ਆਰ ਜਸਟ ਐਨ ਐਡਵਾਈਜ਼ਰ, ਵੀ ਹੈਲਪ ਕਲਾਇੰਟ ਟੂ ਇਨਵੈਸਟ ਮਨੀ ਬੇਸਡ ਔਨ ਦਾ ਰਿਸਕ ਐਪੀਟਾਈਟ, ਏਜ, ਟਾਈਮਿੰਗ, ਨਾਲ ਦੀ ਨਾਲ ਉਹਨਾਂ ਦੀ ਜਿਹੜੀ ਹੈਗੀ ਨੀਡ ਹੈਗੀ ਹੈ ਕਿ ਕਿਸ ਤਰ੍ਹਾਂ ਦੀ ਨੀਡ ਐਡਰੈਸ ਕਰਨਾ ਚਾਹੁੰਦੇ ਉਸ ਪੈਸੇ ਦੇ ਅਕੋਰਡਿੰਗਲੀ, ਤੇ ਉਹਨੂੰ ਅਸੀਂ ਕਿਵੇਂ ਡਾਇਵਰਸੀਫਾਈ ਕਰਨਾ ਤਾਂ ਕਿ ਕਲਾਇੰਟ ਨੂੰ ਇੱਕ ਚੰਗੀ ਰਿਸਕ ਐਡਜਸਟਿਡ ਰਿਟਰਨ ਮਿਲ ਸਕੇ, ਐਕਸੈਟਰਾ ਐਕਸੈਟਰਾ। ਸੋ ਇਸ ਕਰਕੇ ਇਹ ਬਿਲਕੁਲ ਨਹੀਂ ਹੈ ਕਿ ਪਰਸਨ ਲਾਈਕ ਮੀ ਵੁੱਡ ਟੇਕ ਕੈਸ਼ ਔਰ ਐਨੀ ਚੈੱਕ, ਪੁੱਟ ਇਟ ਇਨ ਮਾਈ ਬੈਂਕ ਅਕਾਊਂਟ ਐਂਡ ਦੈਨ ਇਨਵੈਸਟ ਮਨੀ। ਸੋ ਤੁਹਾਡਾ ਪੈਸਾ ਬਿਲਕੁਲ ਸੇਫ ਹੁੰਦਾ ਹੈ। ਔਰ ਸਭ ਤੋਂ ਜਿਹੜੀ ਇੰਪੋਰਟੈਂਟ ਗੱਲ ਹੈ, ਵਾਈ ਅ ਬੁਟੀਕ ਫਰਮ ਲਾਈਕ ਮੀ ਕੈਨ ਬੀ ਯੋਰ ਬੈਸਟ ਬੈਟ। ਬੈਟ ਮੈਂ ਵਰਡ ਇਸ ਕਰਕੇ ਯੂਜ਼ ਕੀਤਾ ਹੈ ਕਿ ਤੁਹਾਡਾ ਸਾਰਿਆਂ ਦਾ ਟਰੱਸਟ ਸਾਡੇ ਉੱਪਰ ਹੁੰਦਾ ਹੈ, ਤੁਸੀਂ ਮੇਰੇ ਤੋਂ ਇਹ ਤਵੱਕੋ ਕਰਦੇ ਹੋ, ਐਕਸਪੈਕਟੇਸ਼ਨ ਹੈ ਕਿ ਆਈ ਸ਼ੁੱਡ ਡਿਲੀਵਰ ਦਾ ਬੈਸਟ ਰਿਜ਼ਲਟ ਇਨ ਟਰਮਸ ਆਫ ਮੈਨੇਜਿੰਗ ਯੋਰ ਮਨੀ ਐਂਡ ਰਿਅਲਾਈਜ਼ਿੰਗ ਯੋਰ ਫਾਈਨੈਂਸ਼ੀਅਲ ਓਬਜੈਕਟਿਵ। ਜੋ ਵੀ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਮਿੱਥਿਆ ਹੋਇਆ, ਪਲੈਨਿੰਗ ਕੀਤੀ ਹੈ ਕਿ ਮੈਨੂੰ ਪੈਸਾ ਇੱਥੇ ਇੱਥੇ ਹੈਲਪ ਕਰੇ, ਸਾਡੀ ਕੋਸ਼ਿਸ਼ ਹੋਏਗੀ ਕਿ ਅੰਡਰ ਦਾ ਟੈਕਸ ਪਲੈਨਿੰਗ ਐਂਡ ਇਨਵੈਸਟਮੈਂਟ ਪਲੈਨਿੰਗ ਕੋਡ, ਹਾਊ ਵੀ ਹੈਲਪ ਯੂ ਔਨ ਦੈਟ। ਔਰ ਉਸੇ ਚੀਜ਼ ਦੇ ਮੱਦੇਨਜ਼ਰ ਹੀ ਵੀ ਗੈਟ ਪੇਡ, ਔਰ ਸਾਡਾ ਕੰਪਨਸੇਸ਼ਨ ਵੀ ਬੜਾ ਡਿਫਾਈਨਡ ਹੈ। ਮੀਨਸ ਐਵਰੀ ਕਲਾਇੰਟ ਗੈਟਸ ਕੁਆਰਟਰਲੀ ਹਾਊ ਮੱਚ ਮਨੀ ਹੈਜ਼ ਬੀਨ ਪੇਡ ਟੂ ਸੌਰਵ ਮੈਨੇਜਿੰਗ ਮਾਈ ਫਾਈਨੈਂਸਿਸ। ਹੁਣ ਵਾਈ ਬੁਟੀਕ ਫਰਮ ਲਾਈਕ ਅਸ ਇਜ਼ ਵੈਰੀ ਵੈਰੀ ਇੰਪੋਰਟੈਂਟ ਪ੍ਰੋਫਿਟੇਬਲ ਟੂ ਯੂ। ਸਾਡਾ ਸਾਰਾ ਦਾਰੋ ਮਦਾਰ ਇਸ ਗੱਲ ਤੇ ਹੈ ਕਿ ਤੁਹਾਡੇ ਪੈਸੇ ਬਣਨ, ਤੁਸੀਂ ਖੁਸ਼ ਰਹੋ ਸਾਡੀ ਸਰਵਿਸ ਤੋਂ, ਔਰ ਸਾਡਾ ਇੱਕ ਅੱਛਾ ਰਿਲੇਸ਼ਨਸ਼ਿਪ ਡਿਵੈਲਪ ਹੋਵੇ। ਬਿਕੋਜ਼ ਇਫ ਯੂ ਮੂਵ ਆਊਟ, ਮੇਰੇ ਕੋਈ ਪੈਸੇ ਨਹੀਂ ਬਣਨੇ, ਮੇਰੀ ਕੋਈ ਗਰੋਥ ਨਹੀਂ ਹੈ, ਮੇਰਾ ਕੋਈ ਨਾਮ ਨਹੀਂ ਹੈ। ਸੋ ਇਸ ਕਰਕੇ ਇਫ ਵੀ ਆਰ ਗਿਵਿੰਗ ਯੂ ਪ੍ਰੋਪਰ ਮੈਨੇਜਮੈਂਟ ਇਨ ਟਰਮਸ ਆਫ ਯੋਰ ਮਨੀ ਐਂਡ ਓਬਜੈਕਟਿਵ, ਦੈਨ ਓਨਲੀ ਸਾਡੀ ਬੇਸਿਕ ਐਗਜ਼ਿਸਟੈਂਸ ਜਿਹੜੀ ਹੈਗੀ ਹੈ ਉਹ ਰਹੇਗੀ, ਅਦਰਵਾਈਜ਼ ਵਿਲ ਆਲਸੋ ਫੇਡ ਆਊਟ ਇਨ ਟਾਈਮ। ਸੋ ਇਹ ਤੁਸੀਂ ਬਿਲਕੁਲ ਵੀ ਇਸ ਗੱਲ ਦੀ ਉਹ ਨਾ ਕਰਿਆ ਕਰੋ ਟੈਨਸ਼ਨ ਕਿ ਹਾਂ, ਆ ਕੇ ਜਾਣਕਾਰੀ ਲਓ, ਬੈਠੋ, ਦੇਖੋ ਕਿ ਟੈਕਸ ਪਲੈਨਿੰਗ ਦੇ ਕਿਹੜੇ ਆਸਪੈਕਟਸ ਅਸੀਂ ਕਵਰ ਕਰਦੇ ਹਾਂ ਇਨਵੈਸਟਮੈਂਟ ਪਲੈਨਿੰਗ ਦੇ। ਹੁਣ MERs ਨੇ ਫੋਰ ਐਗਜ਼ਾਮਪਲ, ਨਾ ਵੀ ਕੁਇਕਲੀ ਮੈਂ ਐਡ ਕਰ ਦਿੰਦਾ, ਮੈਨੇਜਮੈਂਟ ਐਕਸਪੈਂਸ ਰੇਸ਼ੋ ਇਜ਼ ਦਾ ਫੀ ਵਿਚ ਵੀ ਪੇ ਅਗੇਂਸਟ ਦਾ ਫੰਡ ਵੀ ਟੇਕ ਔਰ ਵੀ ਇਨਵੈਸਟ ਇਨ। ਹੁਣ ਬਹੁਤ ਸਾਰੇ ਲੋਕ ਇਹ ਸਮਝਦੇ ਆ ਕਿ ਜਿਵੇਂ ਫੋਰ ਐਗਜ਼ਾਮਪਲ ਕਿਸੇ ਨੇ ਇੰਡੈਕਸ ETF ਦੇ ਵਿੱਚ, ਨੈਸਡੈਕ ਦੇ ਵਿੱਚ ਇਨਵੈਸਟ ਕੀਤਾ ਤੇ ਉਹਦੀ ਰਿਟਰਨ ਆਈ ਹੈਗੀ ਹੈ 15.5%, ਇੰਡੈਕਸ ਨੇ ਰਿਟਰਨ ਦਿੱਤੀ ਹੈ 16.5%, ਉਹਦੀ ਤਾਂ ਰਿਟਰਨ ਆਈ ਹੈ ਘੱਟ ਕਿਉਂਕਿ ਬਾਸਕਟ ਆਫ ਸਟਾਕਸ ਜਿਹੜੇ ਹੈਗੇ ਨੇ ਜਿਹਨੂੰ ਰਿਪ੍ਰੈਜੈਂਟ ਕਰ ਰਿਹਾ ਉਹਦੇ ਬੇਸਿਸ ਦੇ ਉੱਪਰ ਆਈ ਹੈ। ਜਿਹੜਾ ਮੇਰੇ ਕੋਲ ਨੈਸਡੈਕ ਫੰਡ ਹੈ ਉਹਦੀ ਰਿਟਰਨ ਇਸ ਸਾਲ ਆਈ ਹੈ 48%। ਇਸ ਦਿਸ ਅ ਜੋਕ? ਨੋ। ਇਸ ਦਿਸ ਅ ਮੈਜਿਕ? ਨੋ। ਇਸ ਇਟ ਕੈਰਿੰਗ ਲਿਟਲ ਹਾਈ MER? ਯੈਸ, ਕਲੋਜ਼ ਟੂ 2.23%। ਦੈਟ ETF ਫੰਡ ਕੁਡ ਬੀ ਕੈਰਿੰਗ ਓਨਲੀ 1.1% MER, ਬਟ ਤੁਸੀਂ ਇਹ ਦੇਖੋ ਕਿ ਗੈਪ ਕਿੰਨਾ ਵੱਡਾ ਰਿਟਰਨ ਦਾ
1: ਜੀ।
0: ਸੋ ਇਸ ਕਰਕੇ ਕਾਸਟ ਬੇਸ ਦੇ ਉੱਪਰ ਨਾ ਜਾਇਆ ਕਰੋ, ਬੈਠ ਕੇ ਸਮਝਿਆ ਕਰੋ ਕਿ ਐਕਚੁਅਲ ਦੇ ਵਿੱਚ ਐਕਟਿਵ ਮੈਨੇਜ ਇਨਵੈਸਟਮੈਂਟ ਕੀ ਚੀਜ਼ ਹੈ, ਕਿਵੇਂ ਤੁਹਾਡਾ ਫਾਇਦਾ ਹੋ ਸਕਦਾ ਹੈ। ਫੀਲ ਫ੍ਰੀ ਟੂ ਗਿਵ ਮੀ ਅ ਕਾਲ 416-833-8533, 416-833-8533। ਬਹੁਤ ਬਹੁਤ ਧੰਨਵਾਦ।
1: ਵੈਰੀ ਗੁੱਡ ਸਰ, ਕਿਆ ਬਾਤ ਹੈ। ਸੋ ਦੇਖਿਆ, ਇਹਨੂੰ ਕਹਿੰਦੇ ਆ ਨੌਲੇਜ। ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਪੈਸਿਆਂ ਤੋਂ ਤੁਹਾਨੂੰ ਹੋਰ ਪੈਸਾ ਬਣੇ, ਚੁੱਪ ਕਰਕੇ ਤੁਸੀਂ ਸੌਰਵ ਜੀ ਨੂੰ ਫੋਨ ਕਰ ਲਓ, ਚੰਗੇ ਰਹੋਗੇ। ਨੰਬਰ ਹੈ 416-833-8533, 416-833-8533। ਮਿਸਟਰ ਸੌਰਵ ਰਤਨ, ਤੇ ਦੇਖਿਓ ਸਹੀ, ਤੁਹਾਡੀ ਜ਼ਿੰਦਗੀ ਦੇ ਵਿੱਚ ਯਾਰ ਤੁਹਾਨੂੰ ਬੈਨੀਫਿਟ ਹੀ ਹੋਊਗਾ, ਕਿਉਂਕਿ ਇਹ ਬੰਦੇ ਬੜੇ ਸੀਜ਼ਨਡ ਨੇ, ਇਹਨਾਂ ਨੂੰ ਮਾਰਕੀਟ ਦੇ ਇਨਸ ਐਂਡ ਆਊਟਸ ਤੇ ਟੈਕਸ ਪਲੈਨਿੰਗ ਹਰ ਇੱਕ ਚੀਜ਼ ਦਾ ਪੂਰਾ ਐਨ ਜਾਣਕਾਰੀ ਹੈ। 416-833-8533। ਉਹ ਯਾਰ ਮੈਂ ਕਿਹੜੇ ਗਾਣੇ ਦੀ ਗੱਲ ਕਰ ਰਿਹਾ ਸੀ, ਦਿਲ ਸਾਡੇ ਨਾਲ ਲਾ ਲਿਆ ਚੁੱਪ ਕਰਕੇ ਨੀ ਲੋਕਾਂ ਨੂੰ ਬੋਲਣ ਦੇ। ਮੈਨੂੰ ਮਾੜਾ ਜਿਹਾ ਦੱਸਿਓ, ਮੈਨੂੰ ਗਾਣੇ ਦਾ ਨਾਮ ਮੈਂ ਲੱਭ ਵੀ ਲੈਣਾ। ਮੈਨੂੰ ਲੱਗਦਾ ਕਿ ਜਿਹੜੀ ਦਿਲਜੀਤ ਦੀ ਸਮਾਇਲ ਐਲਬਮ ਹੈ, ਆਈ ਥਿੰਕ ਉਹਦੇ ਵਿੱਚ ਹੀ ਸੀ। ਸਮਾਇਲ ਗਾਣਾ ਤਾਂ ਨਹੀਂ ਸੀ, ਉਹ ਤਾਂ ਸੀ ਮੁੰਡਿਆਂ ਨੂੰ ਮਾਰੇ ਤੇਰੀ ਸੋਹਣੀ ਸਮਾਇਲ ਨੀ ਆਹੋ ਨੀ ਆਹੋ। ਉਹ ਦੂਜਾ ਕਿਹੜਾ ਗਾਣਾ ਸੀ, ਦਿਲ ਸਾਡੇ ਨਾਲ ਲਾ ਲੈ ਦਿਲਜੀਤ, ਪਰ ਗਾਣੇ ਦਾ ਟਾਈਟਲ, ਹਾਂ ਅੱਛਾ ਦਿਲਜੀਤ ਉਹਨਾਂ ਦੀ ਐਲਬਮ ਆਈ ਸੀ ਦਿਲ। ਤੇ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 647-504-1557, 647-504-1557। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040 416-477-2040

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਨੂੰ।
2: This is AM 530 CHLO AM serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: 530. CHLO AM. Serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: संगीत देश दुनियादियां ताजा तरीन जानकारियां ना लबरेज महकमे सौगात वंदा साझा विरसा
2: सोमवार तक शुक्रवार 5:30 AM पे 4:15 तो 5 बजे तक
3: क्रिसमस डे पर जाट ते पसार ले संपर्क करो
1: साझा विरसा दी टीम 647-835 5294 6478355294
4: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਵੇਲੇ ਦਾ ਜਾਗਣਾ ਜੇ ਕੋਈ ਜਾਗੇ ਨਿਤ ਇੱਕ ਵਧੇਂਦੀ ਆਰਜੂ ਦੂਜਾ ਸਾਹਿਬਾ ਵਿੱਚ ਚਿੱਤ ਦੇ ਮਹਾਂਵਾਕਾਂ ਅਨੁਸਾਰ ਸਾਰੇ ਹੀ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਭਾਈ ਅੰਮ੍ਰਿਤ ਵੇਲਾ ਹੋ ਗਿਆ 4 ਵਜ ਗਏ ਉੱਠੋ ਇਸ਼ਨਾਨ ਪਾਣੀ ਕਰੋ ਗੁਰੂ ਘਰ ਚ ਹਾਜ਼ਰੀਆਂ ਲਵਾਓ ਤੇ ਗੁਰੂ ਦੇ ਜਸ ਗਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: ਸਰਦੀ ਚ ਹੀਟ ਨੀ ਚਲਦੀ ਤੇ ਗਰਮੀ ਚ ਏਸੀ।
1: ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ।
0: ਏਸੀ, ਫਰਨੇਸ, ਗੈਸ ਲਾਈਨ, ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ, ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ। ਕਾਲ 647-706-6640
2: 647-706-6640 ਕੈਨੇਡਾ ਵਿੱਚ ਪਿਓਰ ਪੰਜਾਬੀ ਖਾਣਿਆਂ ਅਤੇ ਸਵੀਟਸ ਲਈ ਮਸ਼ਹੂਰ ਪਿਓਰ ਪੰਜਾਬੀ ਸਵੀਟਸ ਐਂਡ ਰੈਸਟੋਰੈਂਟ,
3: ਡਾਈਨਿੰਗ, ਟੇਕ ਆਊਟ, ਕੇਟਰਿੰਗ, ਲਾਈਵ ਟਰੱਕ ਲਿਆ ਕੇ ਤੁਹਾਡੇ ਘਰ ਕੇਟਰਿੰਗ ਦੀ ਸਰਵਿਸਿਜ਼ ਦਿੰਦੇ ਨੇ।
2: ਵੈਜ, ਨਾਨ ਵੈਜ ਕੇਟਰਿੰਗ, ਤਾਜ਼ੀਆਂ ਸਵਾਦਲੀਆਂ ਮਿਠਾਈਆਂ ਤੇ ਜ਼ਾਇਕੇਦਾਰ ਖਾਣੇ ਲਈ ਇੱਕੋ ਇੱਕ ਨਾਮ ਪਿਓਰ ਪੰਜਾਬੀ। ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ।
3: ਅੱਜ ਹੀ ਵਿਜ਼ਿਟ ਕਰੋ 4025 ਬ੍ਰੈਂਡਨ ਗੇਟ ਡਰਾਈਵ, ਮਿਸੀਸਾਗਾ। ਪਿਓਰ ਪੰਜਾਬੀ 647-338-9172। ਕਾਲ ਕਰੋ ਗੁਰਜੀਤ ਰੰਧਾਵਾ ਨੂੰ 6473389172।
4: ਓਏ ਟਰੱਕ ਕਾਲਾ ਲਿਆ, ਜਦੋਂ ਵੇਖੋ ਇਹਦੀਆਂ ਕਮਾਨੀਆਂ ਇਟਲੀਆਂ ਰਹਿੰਦੀਆਂ, ਕੀ ਕਰਾਂ
5: ਮੈਂ। ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ।
2: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ, ਮਿਸੀਸਾਗਾ, ਮੇਨ ਇੰਟਰਸੈਕਸ਼ਨ, ਡਿਕਸੀ ਐਂਡ ਮੈਥਸਨ।
6: ਇੱਥੇ ਟੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ। ਇੰਨਾ ਹੀ ਨਹੀਂ, 4-wheelers ਅਤੇ 18-wheelers ਦੇ ਟਾਇਰ ਦਾ ਖਾਸ ਪ੍ਰਬੰਧ ਵੀ ਹੈ। ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ,
5: ਕਾਲ ਕਰੋ JN ਗੈਰੀ ਨੂੰ
6: 9054599553
5: 905-459-5533 ਤੇ
6: PNJ ਸਪ੍ਰਿੰਗ ਵੀਲ ਅਲਾਈਨਮੈਂਟ।
7: ਓਏ ਇੰਨੀ ਗੌਰ ਨਾਲ ਕੀ ਲੱਭੀ ਜਾਂਦਾ ਸਮਾਰਟਫੋਨ ਚੋਂ?
8: ਉਹ ਭਰਾਵਾ ਟਰੱਕ ਲਈ ਲੋਨ ਲੱਭਣ ਡਿਆ।
9: ਸਮਾਰਟ ਫਾਈਨੈਂਸ਼ੀਅਲ ਐਂਡ ਲੋਨ ਸਰਵਿਸਿਜ਼ ਤੇ ਆਓ। ਟਰੱਕ ਲੋਨਸ, ਮਾਰਗੇਜ, ਡੈਟ ਕੰਸੋਲੀਡੇਸ਼ਨ ਦੀਆਂ ਸਰਵਿਸਿਜ਼ ਪਾਓ। ਦਲਵਿੰਦਰ ਜੱਜ ਨੂੰ ਕਾਲ ਕਮਾਓ 647-504-3293, 647-504-3297, 20 ਮੈਰੀਟਾਈਮ ਓਨਟੈਰੀਓ ਬੁਲੇਵਰਡ, ਯੂਨਿਟ 210, ਬ੍ਰੈਂਪਟਨ। ਔਰ ਵਿਜ਼ਿਟ www.smartfinancialgroup.com।

ਸਾਂਝਾ ਵਿਰਸਾ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਸਾਂਝਾ ਵਿਰਸਾ ਪ੍ਰੋਗਰਾਮ ਦੇ ਵਿੱਚ ਕੋਈ ਵੀ ਤੁਸੀਂ ਆਪਣੇ ਐਡਵਰਟਾਈਜ਼ਮੈਂਟ ਕਰਨੀ ਹੈ, ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ, ਤੇ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ 6478354947 8355294 ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ।

0: ਇਕੱਲੇ ਤੁਰਨ ਦੀ ਹਿੰਮਤ ਰੱਖੋ। ਕਹਿੰਦਾ ਇਕੱਲੇ ਤੁਰਨ ਦੀ ਹਿੰਮਤ ਰੱਖੋ ਕਿਉਂਕਿ ਦੁਨੀਆ ਗਿਆਨ ਦਿੰਦੀ ਹੈ ਸਾਥ ਨਹੀਂ। ਵੰਡ ਵਿੱਚ ਕਦੇ ਵੀ ਦਲਾਲ ਨਾ ਰੱਖੀ, ਝੁਕਦੀ ਤੂੰ ਪੱਲੜੇ ਦੀ ਝਾਲ ਨਾ ਰੱਖੀ। ਵੰਡ ਵਿੱਚ ਕਦੇ ਵੀ ਦਲਾਲ ਨਾ ਰੱਖੀ, ਝੁਕਦੀ ਤੂੰ ਪੱਲੜੇ ਦੀ ਝਾਲ ਨਾ ਰੱਖੀ। ਘਰ ਮੇਰੇ ਹਿੱਸੇ ਦਾ ਵੀ ਰੱਖੀ ਰੱਖ ਤੂੰ, ਦਿਲ ਵਿੱਚ ਮਗਰ ਮਲਾਲ ਨਾ ਰੱਖੀ। ਅੱਜ ਪੁੱਛ ਲੈ ਜੋ ਪੁੱਛਣਾ ਹੈ ਤੂੰ ਮੇਰੇ ਤੋਂ, ਦਿਲ ਵਿੱਚ ਦੱਬ ਕੇ ਸਵਾਲ ਨਾ ਰੱਖੀ। ਲਿਖ ਦਊਂਗਾ ਬਾਕੀ ਵੀ ਮੈਂ ਤੇਰੇ ਨਾਂ, ਨੀਂਦ ਵਿੱਚ ਮਾੜਾ ਖਿਆਲ ਨਾ ਰੱਖੀ। ਕਹਿੰਦਾ ਰੋਜੀ ਰੋਟੀ ਸਭ ਨੂੰ ਤੂੰ ਦੇਈਂ ਮਾਲਕਾ, ਕਿਸੇ ਦਾ ਵੀ ਮੰਦੜਾ ਹਾਲ ਨਾ ਰੱਖੀ। ਦੋ ਦਾਣੇ ਘੱਟ ਦੇਵੀਂ ਭਾਵੇਂ ਧਰਤੀ 'ਤੇ, ਦੁੱਖਾਂ ਦਾ ਤੂਫਾਨ 'ਤੇ ਭੁਚਾਲ ਨਾ ਰੱਖੀ। ਸਾਫ਼ ਸੁਥਰੀ ਕੱਢ ਲੈਣ ਦੇ ਬਾਕੀ ਵੀ, ਗੰਦੀ ਮਦਹੋਸ਼ ਦੀ ਚਾਲ ਨਾ ਰੱਖੀ। ਗੰਦੀ ਮਦਹੋਸ਼ ਦੀ ਚਾਲ ਨਾ ਰੱਖੀ। ਇਹਨਾਂ ਸਤਰਾਂ ਦਾ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸੰਜਾ ਪ੍ਰਸੰਗ। ਮੈਂ ਤੁਹਾਡਾ ਹੋਸਟ ਦੋਸਤ ਹਰੀਸ਼ ਸਿੰਘ ਟਿੰਡੂਆ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ ਨਮਸਤੇ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਿਨ ਬੁੱਧਵਾਰ, ਬੁੱਧ ਕੰਮ ਸੁੱਧ, 30 ਸਤੰਬਰ 2026 ਦੀ ਸਵੇਰ ਦਾ ਪ੍ਰੋਗਰਾਮ ਸਾਂਝੇ ਪਰਸਾ ਲੈ ਕੇ ਹਾਜ਼ਰ ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 4 ਵਜੇ ਤੋਂ ਲੈ ਕੇ 5 ਵਜੇ ਤੱਕ 530 AM ਦੀ ਫ੍ਰੀਕੁਐਂਸੀ 'ਤੇ ਤੁਸੀਂ ਪ੍ਰੋਗਰਾਮ ਸਾਂਝੇ ਪਰਸਾ ਸੁਣਦੇ ਹੋ। ਉਮੀਦ ਕਰਦਾ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਵੇਗਾ। ਜਿਹੜੇ ਪੇਪਰ 'ਚ ਜੇ ਗੱਲਬਾਤ ਕਰੀਏ, ਇਸ ਵਕਤ ਮਿਸੀਸਾਗਾ 'ਚ ਮਾਲਟਨ 'ਚ ਬਿਲਕੁਲ ਪੀਅਰਸਨ ਟੋਰਾਂਟੋ ਦੇ ਨੇੜੇ ਤੇੜੇ ਜੜ੍ਹਾਂ ਦੇ ਵਿੱਚ ਹੈ, ਹੋਰ ਤਾਂ ਨਹੀਂ ਕਰੇਗਾ, ਨਾ ਹੋਰ ਨਹੀਂ ਰਹੇਗਾ, 13 ਟੈਂਪਰੇਚਰ ਫੀਲ ਲਾਈਕ ਵੀ 13 ਹੀ ਕਰਦਾ। ਦੁਪਹਿਰ ਨੂੰ 21 ਆ, ਸ਼ਾਮ ਨੂੰ 23 ਆ, ਅਤੇ ਰਾਤ ਨੂੰ 19 ਟੈਂਪਰੇਚਰ। 7:15 'ਤੇ ਸੂਰਜ ਸਾਹਿਬ ਜੀ ਆਪਾਂ ਦੇਣਗੇ ਦਰਸ਼ਨ, ਅਤੇ 7:01 'ਤੇ ਸ਼ਾਮ ਨੂੰ ਅਲੋਪ ਹੋ ਜਾਣਗੇ। ਅਤੇ ਸਟੂਡੀਓ ਦੇ ਵਿੱਚ ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ, 905-673-3337 905-673-3337 ਆਪਣੀ ਗੱਲਬਾਤ ਹੋ ਸਕਦੀ ਹੈ। ਕੋਈ ਟ੍ਰੈਫਿਕ 'ਚ ਵਿਘਨ ਦੇਖਦੇ ਹੋ, ਰੱਬ ਨਾ ਕਰੇ ਕਿਤੇ ਕੋਈ ਐਕਸੀਡੈਂਟ ਹੋਇਆ ਹੋਇਆ, ਕੋਈ ਬਲੋਕ ਆ, ਕੰਸਟਰਕਸ਼ਨ ਕਿਤੇ ਚੱਲਦੀ ਹੈ, ਕੋਈ ਪੁਲਿਸ ਨੇ ਗੱਡੀਆਂ ਘੇਰੀਆਂ ਹੋਈਆਂ, ਅਤੇ ਫਿਰ ਤੁਸੀਂ ਜ਼ਰੂਰ ਜ਼ਰੂਰ ਤੁਸੀਂ ਹਾਈਵੇ ਬਲੋਕ ਆ ਜਾਂ ਹਾਈਵੇ ਚੱਲਿਆ ਫਿਰਦਾ, ਤੁਰਿਆ ਫਿਰਦਾ, ਭੱਜਿਆ ਫਿਰਦਾ, ਅਤੇ 905-673-3337 'ਤੇ ਗੱਲਬਾਤ ਕਰ ਸਕਦੇ ਹੋ। ਪ੍ਰੋਗਰਾਮ ਨੂੰ ਫੋਨ ਦੇ ਉੱਪਰ ਸੁਣਨਾ 416-477-2040 416-477-2040 ਜਾਂ ਫਿਰ ਪੰਜਾਬੀ ਲਹਿਰਾਂ ਦੀ ਜਾਂ ਹੋਰ ਐਪਾਂ ਬਹੁਤ ਨੇ ਜਿਹੜੀਆਂ 530 ਦੇ ਨਾਲ ਤੁਹਾਨੂੰ ਜੋੜ ਸਕਦੀਆਂ, ਅਤੇ ਉਹਨਾਂ ਦੇ ਜੁੜ ਕੇ ਤੁਸੀਂ ਪ੍ਰੋਗਰਾਮਾਂ ਦਾ 7 ਦਿਨ 24 ਘੰਟੇ ਜਿੰਨੇ ਪ੍ਰੋਗਰਾਮ ਚੱਲਦੇ ਉਹਨਾਂ ਦਾ ਟੈਂ ਆਨੰਦ ਮਾਣ ਸਕਦੇ ਹੋ। ਜੇ ਮੈਸੇਜ ਪਾਉਣਾ ਵਟਸਐਪ ਕਰਨਾ, ਫਿਰ 647-835-5594 647-835-5294 'ਤੇ ਆਪਣੀ ਗੱਲਬਾਤ ਹੋ ਸਕਦੀ ਹੈ। 647-835-5594 'ਤੇ ਮੈਸੇਜਾਂ ਦੇ ਜ਼ਰੀਏ ਜਾਂ ਵਟਸਐਪ ਦੇ ਜ਼ਰੀਏ ਜਾਂ ਫਿਰ 5 ਵਜੇ ਤੋਂ ਬਾਅਦ ਤੁਸੀਂ ਮਾੜੀ ਜੀ ਮੈਨੂੰ ਕਾਲ ਲਾ ਲਿਓ, ਫਿਰ ਆਪਾਂ ਗੱਲਾਂ ਬਾਤਾਂ ਰਲ ਕੇ ਸਾਰੇ ਜਾਣੇ ਕਰ ਲਾਂਗੇ। ਆ ਜਾਓ ਫਿਰ ਰਲ ਮਿਲ ਕੇ ਕਰੀਏ ਗੱਲਾਂ ਬਾਤਾਂ, ਅਤੇ ਅੱਜ 2-3 ਗੈਸਟ ਵੀ ਆ, ਇੱਕ ਸਟੂਡੀਓ 'ਚ ਵੀ ਆਉਣਗੇ ਅਤੇ ਇੱਕ ਆਪਣੇ ਨਾਲ ਏਅਰ 'ਤੇ ਵੀ ਆਉਣਗੇ, ਅਤੇ ਫਿਰ ਕਰਦੇ ਹਾਂ ਗੱਲਬਾਤ। ਪ੍ਰਿੰਸ ਸਾਹਿਬ ਆ ਜਾਓ ਜੀ, ਨੰਗੇ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ।
0: ਜੀ ਆ ਨੂੰ
1: ਬਹੁਤ ਵਧੀਆ ਜੀ, ਇੱਕ ਰਿਕੁਐਸਟ ਆ ਛੋਟੀ ਜੀ।
0: ਬਸ ਇੱਕ ਵਾਰੀ ਕਰ ਲਓ ਹੁਣ ਤੁਸੀਂ, ਅੱਜ
1: ਇੱਕ ਵਾਰੀ ਉਹ ਕਰ ਰਹੇ ਹਾਂ,
0: ਸੁਣ ਦੋ
1: ਵੀ ਜਦ ਪਰਮਿੰਦਰ ਜੀ ਨੂੰ ਲੈਣੇ ਹੋ ਨਾ,
0: ਹਾਂਜੀ
1: ਪਲੀਜ਼ ਕਹਿ ਦੋ ਵੀ ਕੋਈ ਕਾਲ ਨਾ ਕਰੇ, ਚਾਹੇ ਤੁਹਾਡਾ ਕੋਈ ਐਡਵਰਟਾਈਜ਼ਮੈਂਟ ਦਾ ਕੋਈ ਹੋਵੇ,
0: ਠੀਕ ਆ ਜੀ,
1: ਉਦੋਂ ਨਾ ਕਾਲ ਕਰੋ, ਚਾਹੇ 5 ਮਿੰਟ ਘੱਟ ਲੇਟ ਲੈ ਲਓ,
0: ਠੀਕ ਆ,
1: ਹੈ ਨਾ, ਪਲੀਜ਼, ਵਿੱਚ ਨਾ ਸਾਰਾ ਸਵਾਦ ਖਰਾਬ ਹੋ ਜਾਂਦਾ, ਚਾਹੇ 5 ਮਿੰਟ ਲੇਟ ਲੈ ਲਓ।
0: ਚਲੋ ਠੀਕ ਆ, ਥੈਂਕ ਯੂ, ਥੈਂਕ ਯੂ। ਚਲੋ ਪਰਮਿੰਦਰ ਜੀ, ਨੰਗਾ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ
2: ਜੀ। ਹਰਜੀਤ ਜੀ, ਸਾਂਝਾ ਵਰਸਾ ਦੀ ਸਾਰੀ ਟੀਮ, ਸਾਰੇ ਸੁਣਨ ਵਾਲੇ ਭੈਣ ਭਰਾ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
0: ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਵੀ, ਤੇ ਕਿੱਦਾਂ ਠੀਕ ਆ, ਮੌਸਮ ਮੌਸਮ ਹਾਲ ਹੂਲ ਕਿੱਦਾਂ ਦੇ ਇੱਧਰ?
2: ਬਸ ਮੌਸਮ ਤਬਦੀਲ ਹੋ ਰਿਹਾ ਜੀ, ਅੱਸੂ ਦਾ ਮਹੀਨਾ ਆ ਗਿਆ, ਤੇ ਐਤਵਾਰ ਠੰਡ ਥੋੜੀ ਜਿਹੀ ਅਗੇਤੀ ਆ, ਅਗੇਤੀ ਠੰਡ ਨੇ ਫਿਰ ਥੋੜਾ ਜਿਹਾ ਆਪਣਾ ਦਿਖਾਉਣਾ ਹੁੰਦਾ ਅਸਰ, ਸੋ ਗਲਿਆਂ ਦੇ ਖਿੱਚ ਖਿੱਚ ਵੀ ਆ, ਕਾਸ਼ ਵੀ ਹੋ ਰਹੀ ਆ, ਸੁੱਕੀ ਠੰਡ ਥੋੜਾ ਜਿਹਾ, ਪਰ ਫਿਰ ਵੀ ਗਰਮੀ ਤੋਂ ਰਾਹਤ ਆ। ਔਰ ਵੈਸੇ ਜੇ ਤੁਸੀਂ ਪੁੱਛਦੇ ਆ ਇਸ਼ਾਰੇ ਦੇ ਰੂਪ ਦੇ ਵਿੱਚ ਪੰਜਾਬ ਦਾ ਸਿਆਸੀ ਵਾਤਾਵਰਨ, ਤਾਂ ਉਹ ਠੰਡ ਦੇ ਮੌਸਮ ਚ
0: ਨਾਲ ਦੀ ਨਾਲ ਇਧਰੋਂ 85-20 ਤੋਂ ਆਪਣੇ ਰੇਸ਼ਮ ਭਾਜੀ ਦਾ ਵੀ ਮੈਸੇਜ ਆਇਆ, ਹੈਪੀ ਵੈਂਸਡੇ, ਥੈਂਕ ਯੂ ਸਰ, ਥੈਂਕ ਯੂ ਸੋ ਮਚ। ਤੇ ਨਾਲ ਦੀ ਨਾਲ ਪਰਮਿੰਦਰ ਜੀ ਆ ਤਾਂ ਚਲੋ ਤੁਸੀਂ ਵਧੀਆ ਖਾਸੇ ਨੰਬਰ ਜੇ ਮੈਨੂੰ ਭੇਜੇ ਆ ਇੱਕ, ਚਲੋ ਇੱਥੋਂ ਸ਼ੁਰੂ ਕਰਦੇ ਹਾਂ। ਕਹਿੰਦੇ ਪੰਜਾਬ ਦੇ ਜਿਹੜੇ ਵਾਰਸ ਹੈਗੀ ਆ ਆਪਣੀ ਪਾਰਟੀ ਅੰਮ੍ਰਿਤਪਾਲ ਵਾਲੀ, ਉਹਦੇ ਪਿਤਾ ਜੀ ਤਰਸੇਮ ਸਿੰਘ ਵਾਲੀ, ਅਤੇ ਕਹਿੰਦੇ ਉਹ ਇਲੈਕਸ਼ਨਾਂ ਲੋਕਾਂ ਨੇ ਸ਼ਾਇਦ ਲੜਨਾ ਨਹੀਂ ਨਾ, ਮਤਲਬ ਪਾਰਟੀ ਨੂੰ ਰਜਿਸਟ੍ਰੇਸ਼ਨ ਨਹੀਂ ਅਜੇ ਤੱਕ ਹੋਈ ਹੋਈ ਉਹਨਾਂ ਦੀ, ਇਹ ਸਹੀ ਹੈ ਗੱਲ?
2: ਦੇਖੋ ਜੀ ਰਜੀਤ ਜੀ, ਤਾਂ ਰੌਲਾ ਇਹ ਸੀ ਕਿ ਅਕਾਲੀ ਦਲ ਵਾਰਸ ਪੰਜਾਬ ਦੇ ਇਹਨਾਂ ਦਾ ਮੁੱਖ ਮੰਤਰੀ ਦਾ ਚਿਹਰਾ ਅੰਮ੍ਰਿਤਪਾਲ ਹੋਣਗੇ, ਵੱਖ ਵੱਖ ਉਮੀਦਵਾਰ ਨੇ, ਪਰ ਅੱਜ ਜਿਹੜੀ ਖਬਰ ਆਈ ਆ ਇਹਨੇ ਸਾਰਾ ਕੁਛ ਬਦਲ ਕੇ ਰੱਖਤਾ। ਹੁਣ ਜਿਹੜੀ ਖਬਰ ਆ ਰਹੀ ਆ ਕਿ ਇਹ ਸੰਭਾਵਨਾ ਹੈ ਹਾਲੇ ਕਿ ਪੰਜਾਬ ਦੇ ਵਾਰਸ 227 ਦੀਆਂ ਵਿਧਾਨ ਸਭਾ ਚੋਣਾਂ ਨਾ ਲੜ ਸਕਣ, ਉਹਨਾਂ ਦੀ ਚੋਣ ਇਲੈਕਸ਼ਨ ਜਿਹੜੀ ਕੰਪੇਨ ਆ ਉੱਤੇ ਰੋਕ ਲੱਗ ਸਕਦੀ ਆ, ਬ੍ਰੇਕ ਲੱਗ ਸਕਦੀ ਆ। ਅਸਲ ਦੇ ਵਿੱਚ ਮਾਮਲਾ ਅਕਾਲੀ ਦਲ ਵਾਰਸ ਪੰਜਾਬ ਦੇ ਦੀ ਜਿਹੜੀ ਆ ਰਜਿਸਟ੍ਰੇਸ਼ਨ ਨਾਲ ਜੁੜਿਆ ਹੋਇਆ। ਮੈਂ ਦੱਸਦਾ ਜਾਵਾਂ ਕਿ ਅਕਾਲੀ ਦਲ ਵਾਰਸ ਪੰਜਾਬ ਦੇ ਜਿਹੜੀ ਜਥੇਬੰਦੀ ਬਣੀ ਸੀ 20 ਜਨਵਰੀ 225 ਨੂੰ ਭਾਰਤ ਦੇ ਚੋਣ ਕਮਿਸ਼ਨ ਨੂੰ ਇਹਨਾਂ ਨੇ ਅਰਜ਼ੀ ਲਾਈ ਸੀ ਕਿ ਸਾਡੀ ਆ ਜਥੇਬੰਦੀ ਆ ਇਹਨੂੰ ਰਜਿਸਟਰਡ ਕੀਤਾ ਜਾਵੇ, ਪਰ ਹਾਲੇ ਤੱਕ ਇਹ ਜਥੇਬੰਦੀ ਭਾਰਤੀ ਚੋਣ ਕਮਿਸ਼ਨ ਦੇ ਕੋਲ ਰਜਿਸਟਰਡ ਨਹੀਂ ਆ। ਤੇ ਕੱਲ ਸੀ ਉਹਦੀ ਪੇਸ਼ੀ, ਔਰ ਮੈਂ ਇਹ ਵੀ ਦੱਸਦਾ ਜਾਵਾਂ ਕਿ 30 ਸਤੰਬਰ ਤੋਂ ਬਾਅਦ ਇਹਨਾਂ ਨੇ ਮੇਲਾ ਮੁੱਕ ਜਾਣਾ, ਮੇਲਾ ਛੇੜ ਜਾਣਾ, ਕਿਉਂਕਿ 30 ਸਤੰਬਰ ਅੱਜ ਆ, 30 ਸਤੰਬਰ ਨੂੰ ਆਖਰੀ ਦਿਨ ਹੀ ਇਹਨਾਂ ਕੋਲ ਰਜਿਸਟ੍ਰੇਸ਼ਨ ਦਾ ਟਾਈਮ ਮਿਲਿਆ ਸ਼ਾਮ 5 ਵਜੇ ਦਾ। ਹਾਲਾਂਕਿ ਚੋਣ ਕਮਿਸ਼ਨ ਨੇ ਜ਼ਰੂਰ ਝਾੜ ਪਾਈ ਆ, ਮਤਲਬ ਨੂੰ ਝਾੜ ਪਈ ਆ ਜਿਹੜੀ ਦਿੱਲੀ ਹਾਈ ਕੋਰਟ ਦੇ ਵਿੱਚ ਕਿ ਇਹ ਆਖਰੀ ਦਿਨ ਕਿਉਂ ਚੱਕਿਆ ਆ। ਔਰ ਦੂਸਰੇ ਪਾਸੇ ਅੰਮ੍ਰਿਤਪਾਲ ਵਾਲੀ ਧਿਰੇ ਆ, ਉਹ ਕਹਿੰਦੇ ਜਿੱਥੇ ਹੋਇਆ ਮਤਲਬ ਅੰਮ੍ਰਿਤਪਾਲ ਸਿੰਘ, ਉਹ ਕਹਿੰਦੇ ਨਹੀਂ ਹਾਲੇ ਰਜਿਸਟ੍ਰੇਸ਼ਨ ਨਹੀਂ, ਆਜ਼ਾਦ ਰੂਪ ਦੇ ਵਿੱਚ ਜਿੱਤੇ ਹੋਏ ਨੇ, ਐਨ ਐਸ ਏ ਉਹਨੂੰ ਧਿਰੇ ਲੱਗਾ ਹੋਇਆ। ਗੁਰਬਰਤੀ ਸਿੰਘ ਹਰੀਓ ਮਾਮਲੇ ਨਹੀਂ, ਉਹ ਚਾਰਜ ਉਹਨਾਂ ਤੇ ਫਰੇਮ ਨੇ ਮਰਡਰ ਮਾਮਲੇ ਦੇ ਵਿੱਚ। ਕੁੱਲ ਮਿਲਾ ਕੇ ਇੱਕ ਵੱਡਾ ਸਿੱਕਾ ਨਿਸ਼ਾਨ ਜ਼ਰੂਰ ਇਸ ਪਾਰਟੀ ਤੇ ਲੱਗਦਾ ਹੋਇਆ ਨਜ਼ਰ ਆਉਂਦਾ। ਅੰਤਿਮ ਫੈਸਲਾ ਜਿਹੜਾ ਅੱਜ ਸ਼ਾਮ 5 ਵਜੇ ਤੱਕ ਹੋਊਗਾ ਕਿ ਪੰਜਾਬ ਦੇ ਵਾਰਸ 227 ਦੀਆਂ ਵਿਧਾਨ ਸਭਾ ਚੋਣਾਂ ਲੜ ਸਕਣਗੇ ਜਾਂ ਨਹੀਂ।
0: ਕਹਿੰਦੇ ਟਰੰਪ ਦਾ ਇੱਕ ਹੋਰ ਵੱਡਾ ਕਦਮ, ਅੱਧੀ ਰਾਤ ਤੋਂ ਕੈਨੇਡੀਅਨ ਸ਼ਰਾਬ ਡੈਰੀ ਅਤੇ ਮੋਟਰਸਾਈਕਲਾਂ ਦੀ ਅਮਰੀਕਾ 'ਚ ਨੋ ਐਂਟਰੀ ਹੋ ਗਈ ਆ ਭਾਈ ਹੁਣ ਤੋਂ, ਜਾਣੀ 4 ਘੰਟੇ ਪਹਿਲਾਂ ਕਰਤਾ ਉਹਨਾਂ ਨੇ ਬੰਦ, 4.25 ਘੰਟੇ ਪਹਿਲਾਂ ਕਹਿੰਦੇ ਇੱਧਰ ਨਹੀਂ ਆਉਣਾ ਤੁਸੀਂ। ਕੈਨੇਡਾ ਦੇ 9 ਅਸਾਲਮਿਕ ਸਕੂਲਾਂ ਵਿੱਚ ਕਤਲੇਆਮ ਦੀ ਧਮਕੀ ਮਿਲ ਗਈ ਹੈ, ਮਾੜੀ ਗੱਲ। ਕੈਨੇਡਾ 'ਚ 2 ਪੰਜਾਬੀਆਂ ਮਨਿੰਦਰ ਧਾਲੀਵਾਲ ਅਤੇ ਸਤਿੰਦਰ ਗਿੱਲ ਦੀ ਹੱਤਿਆ ਦੇ ਦੋਸ਼ੀਆਂ ਨੂੰ ਉਮਰ ਕੈਦ ਹੋ ਗਈ ਹੈ ਜੀ, ਵਧੀਆ। ਗੁਰਦਮਨਦੀਪ ਬਰਾੜ ਬਣੇ ਕੈਨੇਡਾ 'ਚ ਬਰੈਸਟਰ ਅਤੇ ਸੋਲੈਸਟਰ, ਜੱਦੀ ਸ਼ਹਿਰ ਮੁਕਤਸਰ 'ਚ ਖੁਸ਼ੀ ਵਾਲਾ ਮਾਹੌਲ, ਵੈਰੀ ਗੁੱਡ। ਭਾਰਤ ਦੇ MSME ਮੰਤਰਾਲੇ ਦੇ ਸਕੱਤਰ ਭਰਤ ਖੇੜਾ ਦਾ ਟੋਰਾਂਟੋ ਦੌਰਾ ਸ਼ੁਰੂ ਹੋ ਗਿਆ ਜੀ, ਅਤੇ ਆਪਣੇ ਨਿਊਜ਼ ਆ ਜੀ ਵਧੀਆ ਇੱਥੇ। ਵਾਹਿਗੁਰੂ ਬਰੈਂਪਟਨ ਵੈਸਟ ਦੇ ਵਿਧਾਇਕ ਅਮਰਜੋਤ ਸੰਧੂ ਜਿਹੜੇ ਨੇ ਡਗਫੋਰਡ ਸਰਕਾਰ 'ਚ ਕਾਕਸ ਚੇਅਰ ਨਿਯੁਕਤ ਕਰਤੇ ਜੀ ਉਹਨਾਂ ਨੇ ਕੱਲ੍ਹ। ਚਲੋ ਬਹੁਤ ਬਹੁਤ ਵਧਾਈਆਂ ਅਮਰਜੋਤ ਜੀ, ਕਰਦੇ ਹਾਂ ਤੁਹਾਨੂੰ 3-4 ਫੋਨ। ਪੀਲ ਰੀਜਨ ਵਿੱਚ ਘਟੀਆਂ ਗੱਡੀ ਚੋਰੀ ਦੀਆਂ ਵਾਰਦਾਤਾਂ, ਵੈਰੀ ਗੁੱਡ। ਕੈਨੇਡਾ 'ਚ ਕੈਂਸਰ ਨਾਲ ਹੋਣ ਵਾਲੀਆਂ ਮੌਤਾਂ 'ਚ ਵੱਡੇ ਵਾਧੇ ਦੇ ਖਾਲਸੇ, ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਦੀ ਰਿਪੋਰਟ 'ਚ ਅਹਿਮ ਖੁਲਾਸੇ, ਚੁੱਕ ਦੋ ਫੱਟੇ, ਇਹਦਾ ਖਾਸਾ ਕੁਛ ਹੈ। ਅਤੇ ਉੱਧਰੋਂ ਭਾਈ ਸਟੇਲਕੋ ਹੋਡਲਿੰਗ ਇੰਕ ਸਟੀਲ ਪਲਾਂਟ ਇਨ ਹਮਿਲਟਨ ਵੱਲੋਂ ਸਰਦੀਆਂ 'ਚ ਪ੍ਰੋਡਕਸ਼ਨ ਸਲੋ ਕਰਨ ਦਾ ਐਲਾਨ ਹੋ ਗਿਆ ਜੀ। ਅਤੇ ਨਾਲ ਦੀ ਨਾਲ NSG ਕੈਨੇਡਾ ਨੇ ਆਪਣਾ ਵਿਸਤਾਰ ਦਾ ਦੂਜਾ ਪੜਾਅ ਐਲਾਨ ਤਾ ਜੀ। LNG ਦੇ ਕਾਰਜਕਾਰੀ ਮੁਖੀ ਕ੍ਰਿਸ਼ ਕਪੂਰ ਨੇ ਕਿਹਾ ਕਿ ਇਸ ਪ੍ਰੋਜੈਕਟ ਨਾਲ ਕੈਨੇਡਾ ਦਾ ਵਿਦੇਸ਼ਾਂ ਨੂੰ ਕੁਦਰਤੀ ਗੈਸ ਦਾ ਨਿਰਯਾਤ ਦੁੱਗਣਾ ਹੋ ਜਾਵੇਗਾ। ਕੈਨੇਡਾ ਕੁਦਰਤੀ ਗੈਸ ਸਪਲਾਈ ਦਾ ਵਿਸ਼ਵ ਭਾਈਚਾਰੇ ਅਤੇ ਭਰੋਸੇਮੰਦ ਭਾਈਵਾਲ ਬਣੇਗਾ, ਅਤੇ ਇਸ ਵਿਸਤਾਰ ਨਾਲ ਹਜ਼ਾਰਾਂ ਕੈਨੇਡੀਅਨ ਲੋਕਾਂ ਨੂੰ ਰੁਜ਼ਗਾਰ ਮਿਲੇਗਾ, ਵੈਰੀ ਗੁੱਡ ਜੀ। CBSA ਨੇ RCMP ਨੇ ਸਾਡੇ ਕਾਰੋਬਾਰਾਂ ਦਾ ਸਮਾਨ ਦੀਆਂ ਅਣਅਧਿਕਾਰ ਤਲਾਸ਼ੀਆਂ ਲਈਆਂ, ਇਹ ਕਹਿਣਾ ਜੀ ਕਮਲ ਖਹਿਰਾ ਦਾ, CWC ਵਾਲਿਆਂ ਦਾ। ਚਲੋ ਪਰਮਿੰਦਰ ਜੀ, ਪੰਜਾਬ ਦੀ ਸਿਆਸਤੀ ਭਾਜਪਾ ਦਾ ਚੋਣ ਬਲਡੋਜ਼ਰ, ਕਹਿੰਦੇ ਨਸ਼ਿਆਂ ਵਿਰੋਧੀ ਮੁਹਿੰਮ ਨੂੰ ਸਮਾਪਤੀ ਉੱਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਹੁੰਚਣਾ ਜਲੰਧਰ, ਮਹਾਰੈਲੀ ਨੂੰ ਕੋਈ ਵੱਡਾ ਸੰਬੋਧਨ ਕਰ ਸਕਦੇ ਹੋ?
2: ਬਿਲਕੁਲ ਅੱਜ ਪੰਜਾਬ ਲਈ ਵੱਡਾ ਦਿਨ ਹੈ ਕਿਉਂਕਿ ਦੇਸ਼ ਦੇ ਗ੍ਰਹਿ ਮੰਤਰੀ ਪਹੁੰਚ ਰਹੇ ਨੇ ਜਲੰਧਰ ਦੇ ਵਿੱਚ, ਆਲਮੋਸਟ ਪਹੁੰਚ ਚੁੱਕੇ ਨੇ ਔਰ ਦੇਵੀ ਸਾਹਿਬ ਮੰਦਿਰ ਉਹ ਮੱਥਾ ਟੇਕ ਚੁੱਕੇ ਨੇ ਔਰ ਅੱਜ ਵੱਡੀ ਰੈਲੀ ਹੈ ਪਰਾਗਪੁਰ ਦੇ ਕੋਲ ਜਿਹੜਾ ਅਲੀ ਰਿਜ਼ੋਰਟ ਆ 60 acres ਤੇ ਰੈਲੀ ਹੋਣ ਜਾ ਰਹੀ ਹੈ ਹਰਜੀਤ ਜੀ। ਔਰ ਬੀਤੇ ਕੱਲ ਸਿਕਿਉਰਿਟੀ ਰੀਜ਼ਨ ਨੂੰ ਲੈ ਕੇ DGP ਪੰਜਾਬ ਪੁਲਿਸ ਨੇ ਸਾਰੇ ਜਿਹੜੇ ਰੱਖਾਂ ਦੇ ਪ੍ਰਬੰਧ ਉਹਨਾਂ ਦਾ ਵੀ ਜਾਇਜ਼ਾ ਲਿਆ ਸੀ। DGP ਤੇ ਸੀਨੀਅਰ ਪੁਲਿਸ ਅਧਿਕਾਰੀ ਵੀ ਉੱਥੇ ਮੌਕੇ ਤੇ ਮੌਜੂਦ ਰਹੇ ਸੀ। ਪਰ ਸਭ ਤੋਂ ਵੱਡਾ ਸਵਾਲ ਨਸ਼ਿਆਂ ਨੂੰ ਲੈ ਕੇ, ਜਿਹੜੀ ਪੰਜਾਬ ਦੇ ਵਿੱਚ ਭਾਜਪਾ ਨੇ 4 ਆਪਣੀਆਂ ਯਾਤਰਾਵਾਂ ਚਲਾਈਆਂ ਸੀ 13 ਦਿਨ, ਉਹਨਾਂ ਦੀ ਅੱਜ ਸਮਾਪਤੀ ਆ ਵੱਡੀ ਰੈਲੀ। ਹਾਲਾਂਕਿ ਉਹਨਾਂ ਯਾਤਰਾਵਾਂ ਦੇ ਵਿੱਚ ਹਰਜੀਤ ਜੀ ਹਕੀਕਤ ਇਹ ਆ ਕਿ ਬਹੁਤੀ ਗਿਣਤੀ ਨਹੀਂ ਸੀ, ਕਈ ਜਗ੍ਹਾ 50-50 ਬੰਦੇ ਵੀ ਦੇਖੇ ਗਏ। ਸੋ ਇੱਕ ਨੈਸ਼ਨਲ ਪਾਰਟੀ ਕੀ ਹੁਣ ਪੰਜਾਬ ਲੋਕ ਨਹੀਂ ਜੋੜ ਰਹੇ ਅੱਜ ਦੀ ਰੈਲੀ ਕਰੂਗੀ। ਔਰ ਅੱਜ ਦੀ ਰੈਲੀ ਚ ਇਹ ਵੀ ਉਡੀਕ ਕੀਤੀ ਜਾ ਰਹੀ ਹੈ ਕਿ ਕੇਂਦਰ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਪੰਜਾਬ ਲਈ ਕੀ ਵੱਡਾ ਕਦ ਕਰਨਗੇ। ਔਰ ਨਸ਼ਿਆਂ ਵਾਲੇ ਮਾਮਲੇ ਚ ਕਹਿੰਦੇ ਨੇ ਕਿ 50 ਦੇ ਕਰੀਬ ਪੀੜਤ ਪਰਿਵਾਰਾਂ ਨਾਲ ਉਹਨਾਂ ਦੀ ਮੁਲਾਕਾਤ ਵੀ ਹੋਣ ਜਾ ਰਹੀ ਆ, ਉੱਥੇ ਆਪਾਂ ਵੀਡੀਓਗ੍ਰਾਫੀ ਦੇਖਾਂਗੇ। ਔਰ ਅਮਿਤ ਸ਼ਾਹ ਦੇ ਆਉਣ ਸਾਰ ਆਮ ਆਦਮੀ ਪਾਰਟੀ ਨੇ ਸਰਕਾਰ ਤੇ ਹੱਲਾ ਵੀ ਬੋਲਤਾ ਹਰਜੀਤ ਜੀ। ਉਹ ਕਹਿੰਦੇ ਤੁਸੀਂ ਅਕਾਲੀ ਭਾਜਪਾ ਸਰਕਾਰ ਤੇ ਪਹਿਲਾਂ ਇੱਥੇ ਰਹੇ ਆ, ਤੁਹਾਡੇ ਚਿੱਟਾ ਨਾਂ ਦਾ ਸ਼ਬਦ ਆਇਆ ਸੀ। ਔਰ ਨਾਲ ਦੀ ਨਾਲ ਉਹਨਾਂ ਨੇ ED ਵਾਲੇ ਨਰਿੰਦਰ ਸਿੰਘ ਦੀ ਵੀ ਉਦਾਹਰਣ ਦਿੱਤੀ ਆ ਕਿ ਵਿਕਰਮ ਜੇਠੀਆ ਤੇ ਜਿੱਦਣ ਚਲਾਣ ਪੇਸ਼ ਹੋਣਾ ਸੀ ਇੱਕ ਦਿਨ ਪਹਿਲਾਂ ED ਦੇ ਜਲੰਧਰ ਦੇ ਡਿਪਟੀ ਡਾਇਰੈਕਟਰ ਨਰਿੰਦਰ ਸਿੰਘ ਦੀ ਤੁਸੀਂ ਦਿੱਲੀ ਬਦਲੀ ਕਰਤੀ ਸੀ।
0: ਕਲਕੱਤੇ ਹੋਈ ਸੀ ਬਦਲੀ ਉਹਨਾਂ ਦੀ, ਕਲਕੱਤੇ ਹੋਈ ਸੀ ਬਦਲੀ
2: ਮਤਲਬ ਹਾਂ ਬਿਲਕੁਲ। ਔਰ ਨਾਲ ਦੀ ਨਾਲ ਉਹ ਕਹਿੰਦੇ ਨੇ ਡਰੋਨਾਂ ਰਾਹੀਂ ਤਾਂ ਪਾਕਿਸਤਾਨ ਤੋਂ ਪੰਜਾਬ ਤੇ ਨਸ਼ਾ ਭੇਜਿਆ ਜਾ ਰਿਹਾ, ਜਿਹੜੀ ਹਿੰਦੁਸਤਾਨ ਦੀ ਸਰਹੱਦ ਆ ਉਹ ਕਹਿੰਦੇ ਕੰਟਰੋਲ ਚ ਆ। ਨਾਲ ਦੀ ਨਾਲ ਉਹ ਕਹਿੰਦੇ ਕਿ ਗੁਜਰਾਤ ਦੇ ਵਿੱਚ ਤੁਸੀਂ 35 ਸਾਲਾਂ ਦੀ ਸਰਕਾਰ ਤੁਹਾਡੀ ਬਣਾ ਕੇ ਬੈਠੀ ਆ, ਮੁੰਦਰਾ ਬੰਦਰਗਾਹ ਦੇ ਉੱਪਰ ਟੰਨਾਂ ਦੇ ਸੈਂਕੜੇ ਟਨ ਜਿਹੜੀਆਂ ਹੈਰਾਂ ਦੀਆਂ ਖੇਪਾਂ ਫੜੀਆਂ ਜਾ ਰਹੀਆਂ, ਪਹਿਲਾਂ ਉੱਥੇ ਸਵਾਰ ਲਓ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਹਰਿਆਣੇ ਚ ਜਿੰਨੀਆਂ ਮੌਤਾਂ ਹੋ ਰਹੀਆਂ ਨੇ ਉੱਥੇ ਸਵਾਰ ਲਓ। ਸੋ ਇੱਕ ਪੰਜਾਬ ਦਾ ਸਿਆਸੀ ਮਾਹੌਲ ਇਸ ਰੈਲੀ ਦੇ ਨਾਲ ਸ਼ੁਰੂ ਹੋਏਗਾ, ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਕਿਸ ਤਰੀਕੇ ਦਾ ਪ੍ਰਭਾਵ ਇਹ ਰੈਲੀ ਪਾਉਂਦੀ ਹੈ। ਭਾਜਪਾ ਦੀਆਂ ਤਿਆਰੀਆਂ ਫੁੱਲ ਵੱਟਾ ਫੁੱਲ ਨੇ, ਦੇਖਦੇ ਹਾਂ ਕਿ ਪੰਜਾਬ ਦੇ ਲੋਕ ਰੈਲੀ ਅਟੈਂਡ ਕਰਨਗੇ ਜਾਂ ਨਹੀਂ ਅਟੈਂਡ ਕਰਨਗੇ, ਜਾਂ ਇਸ ਰੈਲੀ ਦੇ ਜਾਣ ਵਾਲੇ ਵੋਟਾਂ ਵੀ ਪਾਉਣਗੇ ਤੇ ਰੈਲੀ ਦਾ ਮੇਲਾ ਦੇਖ ਕੇ ਘਰਾਂ ਨੂੰ ਮੁੜ ਜਾਣਗੇ।
0: ਜੰਗ ਸਟੀਲ ਫੋਟ ਵਾਲਿਆਂ ਨਾਲ ਸੰਪਰਕ ਕਰ ਲਿਓ ਤੁਸੀਂ, ਬਨੀਤ ਜੀ ਨਾ ਉੱਥੇ GM ਨੇ, ਜਨਰਲ ਮੈਨੇਜਰ ਨੇ ਜੰਗ ਸਟੀਲ ਫੋਟ ਵਾਲਿਆਂ ਦੇ, ਤੇ ਜੇ ਤੁਸੀਂ ਕੋਈ ਗੱਡੀਆਂ ਫੋੜਦੀਆਂ ਲੈਣੀਆਂ ਚਾਹੁੰਦੇ ਹੋ, ਪਿੱਕਾ ਲੈਣਾ ਚਾਹੁੰਦੇ ਹੋ 150, ਤਾਂ ਜਾਂ ਹੋਰ ਗੱਡੀਆਂ ਤੁਸੀਂ ਲੈਣੀਆਂ ਚਾਹੁੰਦੇ ਹੋ ਫੋੜਦੀਆਂ, ਤਾਂ 416-704-5940 416-704-5940 ਤੇ ਸੰਪਰਕ ਕਰ ਲਿਓ। 7120 ਜੰਗ ਸਟਰੀਟ ਥੋਰਨ ਹਿੱਲ ਤੇ ਜਾ ਸਕਦੇ ਹੋ ਤੁਸੀਂ, ਜਾਣੀ ਇੱਧਰੋਂ ਜੇ ਆਪਾਂ ਏਅਰਪੋਰਟ ਵਾਲੀ ਸਾਈਡ ਤੋਂ ਸਟੀਲ ਤੇ ਜਾਈ ਜਾਈਏ ਜੰਗ ਦੇ ਲੈਫਟ ਮੁੜ ਜਾਣਾ। ਜੇ ਇੱਧਰੋਂ ਜਾਣਾ ਤੁਸੀਂ 401 ਤੇ ਫਿਰ ਜੰਗ ਤੇ ਕੱਢ ਕੇ ਐਗਜ਼ਿਟ ਤੇ ਫਿਰ ਸਟੀਲ ਕਰੋਸ ਕਰਕੇ ਖੱਬੇ ਹੱਥ ਨਾਲ ਹੀ ਆ ਉੱਥੇ। 416-704-5940 ਤੇ ਸੰਪਰਕ ਕੀਤਾ ਜਾ ਸਕਦਾ ਜੰਗ ਸਟੀਲ ਫੋਟ ਵਾਲਿਆਂ ਨਾਲ ਫੋਟ ਦੇ ਪਿੱਕੇ ਲੈਣ ਲਈ। ਸਮਾਰਟ ਫਾਈਨੈਂਸ਼ੀਅਲ ਐਂਡ ਲੋਨ ਸਰਵਿਸ ਤੋਂ ਸੰਪਰਕ ਕਰ ਲਿਓ ਤੁਸੀਂ ਤਲਵਿੰਦਰ ਜੱਜ ਸਾਹਿਬ ਨਾਲ। ਟਰੱਕ ਲੋਨ ਲੈਣਾ ਤੁਸੀਂ, ਮੋਰਗੇਜ ਲੈਣੀ ਹੈ, ਡੈਟ ਕੰਸੋਲੀਡੇਸ਼ਨ ਕਰਾਉਣਾ ਚਾਹੁੰਦੇ ਹੋ, ਕੋਈ ਵੀ 20 ਮੈਰੀਟਾਈਮ ਓਨਟਾਰੀਓ ਬੁਲੇਵਰਡ ਯੂਨਿਟ ਨੰਬਰ 210 ਬ੍ਰੈਂਪਟਨ ਦੇ ਵਿੱਚ ਨੇ, ਤੁਹਾਡਾ ਮੋਰਗੇਜ ਦਾ ਕੋਈ ਵੀ ਕੁਐਸਚਨ ਆ, ਕੋਈ ਤੁਸੀਂ ਸੈਕਿੰਡ ਮੋਰਗੇਜ ਲੈਣੀ ਆ, ਫਸਟ ਮੋਰਗੇਜ ਲੈਣੀ ਆ, ਸਮਾਰਟ ਫਾਈਨੈਂਸ਼ੀਅਲ ਐਂਡ ਲੋਨ ਸਰਵਿਸ ਤਲਵਿੰਦਰ ਜੈਸ ਸਾਹਿਬ 647-3297 'ਤੇ ਸੰਪਰਕ ਕਰ ਲਿਓ। ਜੇ ਪੈਸੇ ਥੋੜ੍ਹੇ ਜਿਹੇ ਪਾਉਣੇ ਆ, ਇਨਵੈਸਟਮੈਂਟ ਕਰਨੀ ਆ, $100 $50 ਤੋਂ ਤੁਸੀਂ ਸਟਾਰਟ ਕਰ ਸਕਦੇ ਹੋ ਅਤੇ ਵੱਧ ਜਿੰਨੇ ਮਰਜ਼ੀ ਪਾ ਲਿਓ, ਚੰਗੀ ਗਰੋਥ ਲੈਣੀ ਚਾਹੁੰਦੇ ਹੋ 18-20%, ਤਾਂ ਕੰਗ ਟੈਕਸ ਐਂਡ ਫਾਈਨੈਂਸ਼ੀਅਲ ਸਰਵਿਸ ਸੁਖਵਿੰਦਰ ਕੰਗ ਸਾਹਿਬ ਨਾਲ ਸੰਪਰਕ ਕਰ ਲਿਓ। 416-271-4877 416-271-4877 2645 ਐਜ਼ਗਲੈਂਟਰ ਐਵਨਿਊ ਟੋਰਾਂਟੋ ਦੇ ਵਿੱਚ ਨਾਈਟੋ ਵਹੀਕਲ 'ਚ ਯੂਨਿਟ ਨੰਬਰ 101 ਅਤੇ ਪੰਜਾਬੀ ਟੈਲੀਫੋਨ ਸਰਵਿਸ ਤੋਂ ਪਰਮਜੀਤ ਉਹਨਾਂ ਨਾਲ ਸੰਪਰਕ ਕਰ ਲਿਓ 437-430-1063 'ਤੇ ਗੱਲਬਾਤ ਹੋ ਸਕਦੀ ਹੈ। ਅਤੇ ਬਾਸੀ ਸਾਹਿਬ ਆ ਜਾਓ ਜੀ, ਨੰਗੇ ਸਤਿ ਸ਼੍ਰੀ ਅਕਾਲ
3: ਧੱਬੇ ਸਾਫ ਕਰ ਸਕਦੇ ਹੋ ਪਰ ਖੂਨ ਨਾਲ ਖੂਨ ਸਾਫ ਨਹੀਂ ਹੁੰਦਾ। ਚੰਗਾ ਸੋਚੋ, ਚੰਗੇ ਸਮਾਜ ਬਣਾਉਣ ਦੀ ਕੋਸ਼ਿਸ਼ ਕਰੋ। ਹਰਜੀਤ ਜੀ, ਕੱਲ ਤੁਸੀਂ ਮੈਨੂੰ ਰੋਕਦਾ ਪਰ ਓਪਨਲੀ ਅੱਜ ਮੈਂ ਕਹਿਣਾ ਵੀ ਜਿਹੜਾ ਹੈ ਗੁਰਪ੍ਰੀਤ ਆਪਣਾ ਪ੍ਰੀਤ ਖੜਾ ਆਪਣਾ 9-10 ਵਾਰ ਤੋਂ ਉਸਦੀ ਗੱਡੀ ਮਦਦ ਕਰਨੀ ਹੈ, ਉਸਦੀ ਗੱਡੀ ਸਪੋਰਟ ਕਰਨੀ ਹੈ।
0: ਕੋਈ ਨੀ, ਆਪਾਂ ਕਰਦੇ ਹਾਂ, ਸਾਰੇ ਜਾਣੇ ਕਰਦੇ ਹਾਂ। ਜਿੱਦਣ ਕੰਪੇਨਾਂ ਚਲਾਈਆਂ ਆਪਾਂ ਸਭ ਨੇ ਇਕੱਠੀ ਚਲਾ ਦੇਣੀਆਂ ਸਾਰਿਆਂ ਦੀਆਂ।
3: ਤੁਹਾਨੂੰ ਸੁਨੇਹਾ ਵੀ ਮਿਲ ਗਿਆ, ਤੁਹਾਨੂੰ ਹੋਰ ਵੀ ਮਿਲ ਗਿਆ।
0: ਥੈਂਕ ਯੂ।
3: ਪਰ ਇੱਕ ਬੇਨਤੀ ਮੇਰੀ ਜ਼ਰੂਰ ਸੁਣ ਲਓ।
0: ਹਾਂਜੀ।
3: ਵੀ ਤੁਸੀਂ ਆਪਸ ਵਿੱਚ ਜਿਹੜੇ ਬੰਦੇ ਨੇ, ਇੱਕ ਦੂਜੇ ਨਾਲ ਗੱਲਾਂ ਨਾ ਕਰੇ ਕਰੋ, ਆਪਣੀ ਗੱਲ ਕਰੇ ਕਰੋ, ਅੱਧੇ ਮਿੰਟ ਗੱਲ ਕਰਕੇ ਨਿਬੇੜੇ ਕਰੋ।
0: ਚਲੋ, ਥੈਂਕ
3: ਯੂ। ਬਹੁਤ ਖੱਜਲ ਖੁਆਰੀ ਨਾ ਕਰੇ ਕਰੋ। ਥੈਂਕ ਯੂ,
0: ਥੈਂਕ ਯੂ ਸੋ ਮਚ, ਥੈਂਕ ਯੂ। ਬਿਲਕੁਲ ਜੀ, ਅਤੇ ਪ੍ਰੋਫੈਸਰ ਸਾਹਿਬ ਤੁਸੀਂ ਹੁਣ ਹੋਲਡ ਰੱਖੋ ਇੱਕ ਮਿੰਟ ਲਈ, ਅਤੇ ਮੈਨੂੰ 2 ਕੁ ਐਡਵਰਟਾਈਜ਼ਮੈਂਟ ਲਾਉਣ ਦਿਓ।
4: ਅੱਜ ਘਰੇ ਤੰਦੂਰੀ ਬਣਾਓ, ਪਰ ਜੋ ਸਵਾਦ ਤੰਦੂਰੀ ਬੁਆਇਜ਼ ਦੇ ਆਉਣਾ, ਉਹ ਘਰੇ ਨਹੀਂ ਬਣ ਪਾਉਣਾ।
5: ਹਾਈ ਗਾਇਜ਼, ਇੰਜੋਏ ਕਰੋ ਤੰਦੂਰੀ ਬੁਆਇਜ਼, ਵੈਜ ਨਾਨ ਵੈਜ, ਸਵਾਦਲੇ ਤੰਦੂਰੀ ਖਾਣੇ ਲਈ ਪਹੁੰਚੋ ਤੰਦੂਰੀ ਬੁਆਇਜ਼।
6: ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ। ਪਾਠ, ਜਾਗੋ ਅਤੇ ਵੈਡਿੰਗ ਲਈ ਅੱਜ ਹੀ ਕੇਟਰਿੰਗ ਬੁੱਕ ਕਰੋ 9054561111 9054519200। ਸਰਵਿੰਗ ਯੂ ਫਰੋਮ 3 ਲੋਕੇਸ਼ਨਸ।
7: ਓਏ, ਇਸ ਸਾਲ ਤਾਂ ਇੰਸ਼ੋਰੈਂਸ ਬਹੁਤ ਮਹਿੰਗੀ ਹੋ ਗਈ। ਘਰ ਤੇ ਆਟੋ ਦੀ ਇੰਸ਼ੋਰੈਂਸ ਦੀਆਂ ਕਿਸ਼ਤਾਂ ਨੇ ਸਾਰਾ ਬਜਟ ਹਿਲਾਤਾ।
8: ਓ ਜੀ, ਅਮਨਦੀਪ ਕੌਰ ਇੰਸ਼ੋਰੈਂਸ ਐਡਵਾਈਜ਼ਰ ਦੇ ਹੁੰਦੇ ਆ, ਕੋਈ ਫਿਕਰ ਨਹੀਂ, ਇਹ ਦੇਣਗੇ ਬੈਸਟ ਰੇਟਸ ਇਨ ਦ ਮਾਰਕੀਟ ਵਿਦ ਫੁੱਲ ਕਵਰੇਜ।
7: ਹੋਮ, ਆਟੋ, ਕਮਰਸ਼ੀਅਲ, ਟਰਕਿੰਗ ਤੇ ਬਿਜ਼ਨਸ ਇੰਸ਼ੋਰੈਂਸ ਲਈ ਕਾਲ ਕਰੋ ਇੰਸ਼ੋਰੈਂਸ ਐਡਵਾਈਜ਼ਰ ਅਮਨਦੀਪ ਕੌਰ ਹੋਰਾਂ ਨੂੰ ਐਟ 416-618-2761 416-618-2761।
9: ਮੈਂ ਬਲਜਿੰਦਰ ਸਿੰਘ ਨਹਿਲ, ਆਪਣੇ ਬਰੈਂਪਟਨ ਨੇ ਸਭ ਕੁਝ ਦੇਖਿਆ ਹੈ, ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ। ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ, ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ, ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 ਐਂਡ 10।
10: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।
11: ਹੁਣ ਤੁਹਾਨੂੰ ਕਾਰ ਲੈਣ ਲਈ ਰੈਡੀ ਕਰਨਗੇ ਮੋਰਗੇਜ ਦੇ ਕਿੰਗ ਗਿਰੀਸ਼ ਸ਼ਰਮਾ।
12: ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਰੀਫਾਈਨਾਂਸਿੰਗ, ਡੈਟ ਕੰਸੋਲੀਡੇਸ਼ਨ, ਸੈਕਿੰਡ ਥਰਡ ਮੋਰਗੇਜਸ, ਪ੍ਰਾਈਵੇਟ ਫੰਡਸ,
11: ਸਭ ਲਈ ਯਾਦ ਰੱਖੋ ਗਿਰੀਸ਼ ਸ਼ਰਮਾ। ਪ੍ਰੀ ਅਪਰੂਵਲ ਹੀ ਨਹੀਂ, ਕਲੋਜ਼ਿੰਗ ਤੱਕ ਦੇਣਗੇ ਪੂਰਾ ਸਾਥ। ਡੀਲਿੰਗ ਵਿਦ ਆਲ ਬੈਂਕ,
12: ਕਾਲ 6476068110
11: ਔਰ ਵਿਜ਼ਿਟ sharmamortgages.com।
13: ਟਰੱਕ ਐਕਸੀਡੈਂਟ ਤੇ ਰੱਬ ਨੇ ਹੱਥ ਦੇ ਕੇ ਬਚਾ ਲਿਆ
14: ਤੇ ਘਰ ਦੇ ਖਰਚਿਆਂ ਨੂੰ ਹਰਜੀਤ ਜੰਜੂਆ ਦੀ ਡਿਸੇਬਿਲਿਟੀ ਇੰਸ਼ੋਰੈਂਸ ਨੇ ਸੰਭਾਲਿਆ। ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਤੇ ਪ੍ਰੈਜ਼ੈਂਟ ਦੇ ਪੀਸ ਆਫ ਮਾਈਂਡ ਲਈ ਅੱਜ ਹੀ ਸੰਪਰਕ ਕਰੋ ਹਰਜੀਤ ਸਿੰਘ ਜੰਜੂਆ।
13: ਹਰ ਤਰ੍ਹਾਂ ਦੀ ਵਧੀਆ ਇੰਸ਼ੋਰੈਂਸ ਪਾਲਿਸੀ ਲਈ ਯਾਦ ਰੱਖੋ ਇੰਸ਼ੋਰੈਂਸ ਸਪੈਸ਼ਲਿਸਟ ਹਰਜੀਤ ਜੰਜੂਆ ਦਾ ਨਾਮ। ਲਾਈਫ ਇੰਸ਼ੋਰੈਂਸ, ਡਿਸੇਬਿਲਿਟੀ, ਕ੍ਰਿਟੀਕਲ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ, ਵਿਜ਼ਟਰ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ, ਕਿਡਸ ਪਲਾਨ, RRSP, RESP, TFSA, ਕਾਲ ਕਰੋ
14: 6478355294 6478355294।
0: ਬਿਲਕੁਲ ਜੀ ਪਰਮਿੰਦਰ ਜੀ, ਜੇ ਆਪਾਂ ਅਗਲੀ ਗੱਲਬਾਤ ਕਰ ਲਈਏ ਮੜੀ ਜੀ, ਤੇ ਉਹਦੇ ਨਾਲ ਇਹ ਆ ਵੀ ਅਮਰਜੀਤ ਚਾਵਲਾ ਸਾਹਿਬ ਵਾਲਾ ਜਿਹੜਾ ਹੈਗਾ ਰੌਲਾ, ਉਹ ਕਹਿੰਦੇ ਖਾਸਾ ਹੋਰ ਵੱਡੇ ਖੁਲਾਸੇ ਹੋ ਗਏ, ਲੱਖ ਲੱਖ ਰੁਪਏ ਇੱਧਰ ਉੱਧਰ ਹੋ ਗਿਆ, ਕੀ ਹੋ ਗਿਆ?
15: ਬਿਲਕੁਲ, ਇਸ ਸੰਬੰਧ ਚ ਦੋ ਵੱਡੀਆਂ ਅਪਡੇਟ ਸਾਹਮਣੇ ਆ ਰਹੀਆਂ ਨੇ ਹਜੀਤ ਜੀ। ਸਭ ਤੋਂ ਵੱਡੀ ਅਪਡੇਟ ਇਹ ਆ ਕਿ ਉਹ ਬੀਬੀ ਜਿਹੜੀ ਬਹਿਰੀਨ ਤੋਂ ਆਈ ਸੀ, ਜਿਹਨੇ ਪੰਜਾਬ ਦੀ ਸਿਆਸਤ ਦੇ ਵਿੱਚ ਐਸਾ ਭੁਚਾਲ ਲਿਆਂਦਾ ਜਿਹੜਾ ਹਾਲੇ ਤੱਕ ਨਾ ਤਾਂ ਅਕਾਲੀ ਦਲ ਤਾਬੇ ਆ ਰਿਹਾ, ਨਾ SGPC, ਨਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਤੇ ਹੋਰ ਵੀ ਕਈ ਤਰ੍ਹਾਂ ਨੂੰ ਤਰਲੋ ਮੱਛੀ ਲੱਗੀ ਹੋਈ ਆ। ਉਸ ਮਾਮਲੇ ਚ ਇੱਕ ਹੋਰ ਵੱਡਾ ਖੁਲਾਸਾ ਹੋ ਗਿਆ ਕਿ ਸ਼੍ਰੋਮਣੀ ਕਮੇਟੀ ਦਾ ਸੈਕਟਰੀ ਹੋਵੇ, ਉਹਦਾ ਅਕਾਊਂਟ ਹੋਵੇ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ, ਉਸ ਅਕਾਊਂਟ ਦੇ ਵਿੱਚੋਂ 23 ਜੁਲਾਈ 2026 ਨੂੰ 1,00,000 ਰੁਪਇਆ ਉਸ ਬੀਬੀ ਦੇ ਅਕਾਊਂਟ 'ਚ ਟ੍ਰਾਂਸਫਰ ਹੋਇਆ, ਉਹ ਕਾਹਦੇ ਲਈ ਦਿੱਤਾ ਗਿਆ? ਨਾਲ ਦੀ ਨਾਲ SGPC ਦੇ ਕੰਟਰੋਲ ਜਿਹੜੀ ਸ੍ਰੀ ਅਨੰਦਪੁਰ ਸਾਹਿਬ ਦੀ ਸਰਾਂ ਆ, ਉਹਦੇ ਵਿੱਚ 8 ਮਹੀਨੇ ਬੀਬੀ ਨੂੰ ਰੱਖਿਆ ਗਿਆ, ਗੱਡੀ ਦਿੱਤੀ ਗਈ, ਪੈਟਰੋਲ ਦਿੱਤਾ ਗਿਆ, ਡਰਾਈਵਰ ਦਿੱਤਾ ਗਿਆ, ਸੇਵਾਦਾਰ ਦਿੱਤਾ ਗਿਆ, AC ਕਮਰੇ ਦਿੱਤੇ ਗਏ। ਉਹ ਕਿਸ ਕਿਹੜੇ ਰਹਿਮ ਤੇ ਦਿੱਤੇ ਗਏ ਜਾਂ ਉਹਦਾ ਕਾਰਨ ਕੀ ਸੀ? ਔਰ ਇਹ ਸਵਾਲ ਮੈਂ ਨਹੀਂ ਕਰ ਰਿਹਾ, ਇਹ ਸਵਾਲ ਸਿੱਖ ਜਥੇਬੰਦੀਆਂ ਕਰ ਰਹੀਆਂ ਨੇ, ਇੱਕ ਸਕੋਲਰ ਕਰ ਰਹੇ ਨੇ, ਜਿਨ੍ਹਾਂ ਨੇ ਅੱਜ ਇੱਕ ਖੁੱਲਾ ਪੱਤਰ ਓਪਨ ਲੈਟਰ ਲਿਖਿਆ SGPC ਦੇ ਮੈਂਬਰਾਂ ਨੂੰ ਕਿ ਆਹ ਹਾਲਾਤ ਨੇ ਗੁਰੂ ਘਰ ਦੀਆਂ ਸਰਾਵਾਂ ਦੇ, ਸਾਡੇ ਪ੍ਰਬੰਧਾਂ ਦੇ, ਕੁੱਲ ਮਿਲਾ ਕੇ ਇਹ ਜਿਹੜੀ ਆ ਕਹਿੰਦੇ ਹੁੰਦੇ ਆ ਜੀ 100 ਸਿਰੇ ਦੇ ਗੰਢ ਟੋਆ ਜਿਹੜਾ ਐਸ ਜੀ ਪੀ ਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਸਿਰ ਝੜਦਾ ਹੋਇਆ ਨਜ਼ਰ ਆਉਂਦਾ, ਕਿਉਂਕਿ ਜਿਸ ਤਰ੍ਹਾਂ ਖੁਲਾਸੇ ਹੋ ਰਹੇ ਨੇ ਔਰ ਕਿਉਂਕਿ ਪ੍ਰਬੰਧਾਂ ਦੀ ਜਿਹੜੀ ਬਾਗਡੋਰ ਉਹਨਾਂ ਦੇ ਕੋਲ ਸੀ, ਸੋ ਮੈਨੂੰ ਲੱਗਦਾ ਕਿ ਕਿੱਥੇ ਕਿਤੇ ਉਹਨਾਂ ਦੇ ਦਬਾਅ ਆਏ ਦਿਨ ਵੱਧ ਰਿਹਾ। ਦੇਖਦੇ ਹਾਂ ਕਿ ਉਹ ਕਿੰਨਾ ਕੁ ਦਬਾਅ ਝੱਲਦੇ ਨੇ ਜਾਂ ਆਉਣ ਵਾਲੇ ਦਿਨਾਂ 'ਚ ਕੀ ਉਹਨਾਂ ਦੀ ਅਸਤੀਫਾ ਹੋਏਗਾ, ਜੇ ਅਸਤੀਫਾ ਹੋਏਗਾ ਤਾਂ ਕੌਣ ਨਵਾਂ ਪ੍ਰਧਾਨ ਬਣੇਗਾ। ਬਹੁਤ ਸਾਰੀਆਂ ਪੇਸ਼ਨਗੋਈਆਂ ਚੱਲ ਰਹੀਆਂ ਨੇ ਔਰ ਹਾਲਾਤ ਜਿਹੜੇ ਆਏ ਦਿਨ ਹੋਰ ਔਖੇ ਹੋ ਰਹੇ ਨੇ ਐਸ ਜੀ ਪੀ ਸੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ। ਜੀ
0: ਬਿਲਕੁਲ ਸੰਧੂ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਜੀ ਆਨੋ ਨੰਗੋ,
16: ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਵੀ, ਪ੍ਰਮੰਦਰ ਜੀ ਸਤਿ ਸ਼੍ਰੀ ਅਕਾਲ
0: ਜੀ ਆਨੋ।
16: ਅੱਜ ਜਿੰਨਾ ਕੁਝ ਸੁਣਦੇ ਆ ਜੋ ਵਰਤਾਰਾ ਚੱਲਦਾ, ਮੇਰੇ ਜਿਹੜਾ ਸਰੀਰ ਬੰਦਾ ਤੇ ਘਬਰਾ ਹੀ ਦਿੰਦਾ ਵੀ ਹੋਰ ਕੀ ਰਿਹਾ, ਕੁਝ ਪੰਜਾਬ ਦੀ ਗਰਮੀ, ਕੁਝ ਬ੍ਰਹਮਪੁਰ ਦੀ ਗਰਮੀ ਬਣੂਗੀ, ਇੰਨੀ ਗਰਮੀ ਚ ਕੀ ਨਿਕਲੂਗਾ,
0: ਇੰਨੀ ਗਰਮੀ ਚ ਬਹੁਤ ਕੁਝ ਨਿਕਲਣਾ, ਰਿੜਕੀ ਜਾਣਾ, ਦੇਖੀ ਚਲੋ।
16: ਤੇ ਮੀਡੀਆ ਵਾਲੇ ਕਿਹਨੂੰ ਬਣਾ ਰਹੇ ਜੀ, ਮੇਰੇ ਤੁਸੀਂ ਕਿਹੜੇ ਧੜੇ ਨਾਲ ਜੋ ਤੁਹਾਡਾ ਕਿਹੜਾ ਧੜਾ,
0: ਆਪਣੇ ਲਈ ਸਾਰੇ ਧੜੇ ਜਿਹੜਾ ਜਿੱਤ ਗਿਆ ਆਪਣਾ। ਕੋਈ ਕਹੇ ਕੋਈ ਨਾ ਕਹੇ, ਚਾਹੇ ਸਾਨੂੰ ਕੋਈ ਸਰਟੀਫਿਕੇਟ ਦੂਏ ਤਰ੍ਹਾਂ ਦੇ ਦੇਵੇ ਚਾਹੇ ਤੀਜੇ ਤਰ੍ਹਾਂ ਦੇ ਦੇਵੇ, ਸਾਰੇ ਸਰਟੀਫਿਕੇਟ ਅਸੀਂ ਲੈ ਕੇ ਰੱਖ ਲੈਣੇ ਆ।
16: ਚੰਗੇ
0: ਲਈ ਹੋਵੇ, ਬਸ ਤੁਸੀਂ ਵੀ ਲਾ ਲੋ ਹੁਣ 10 ਮਿੰਟ 10 ਸਕਿੰਟ ਆ ਤੁਹਾਡੇ ਕੋਲ, ਦੂਜੀ ਵਾਰ ਆ ਜਾਓ।
1: ਸਤਿ ਸ੍ਰੀ ਅਕਾਲ ਜੀ,
0: ਸਤਿ ਸ੍ਰੀ ਅਕਾਲ
1: ਜੀ ਪਰਮਿੰਦਰ ਜੀ। ਇੱਕ ਦੱਸਿਓ ਭਾਸ਼ਾ ਵਿਭਾਗ ਦਾ ਕੀ ਡਾਇਰੈਕਟਰ ਦਾ ਪੰਗਾ ਪਲੀਜ਼ ਦੱਸੋਗੇ, ਕਹਿੰਦੇ ਮੈਂ ਅਸਤੀਫਾ ਦੇ ਦੇਣਾ, ਮੈਂ ਆ ਕਰ ਦੇਣਾ, ਦੱਸੋਗੇ ਪਲੀਜ਼, ਮੈਂ ਆਫ ਦੀ ਏਅਰ ਸੁਣਦਾ।
0: ਥੈਂਕ ਯੂ ਥੈਂਕ ਯੂ। ਹੈਗੀ ਕੋਈ ਅਪਡੇਟ
15: ਮਾਮਲੇ ਚ? ਮੇਰੇ ਕੋਲ ਅੱਜ ਨਹੀਂ ਹੈ ਕੁਛ।
0: ਓਕੇ, ਆਪਣੇ ਨਾਲ ਸਟੂਡੀਓ ਦੇ ਵਿੱਚ ਪ੍ਰੇਮਪਾਲ ਜੀ ਪਹੁੰਚ ਗਏ। ਪ੍ਰੇਮ ਜੀ ਸਤਿ ਸ੍ਰੀ ਅਕਾਲ ਜੀ, ਆਨ ਸਵਾਗਤ।
17: ਸਤਿ ਸ੍ਰੀ ਅਕਾਲ ਅਜੀਤ ਜੀ, ਸਤਿ ਸ੍ਰੀ ਅਕਾਲ,
0: ਕਿੱਦਾਂ ਸਿੱਤਾ?
17: ਤੁਹਾਡੇ ਰਾਜ ਸਾਹਿਬ ਦੇ ਰੱਬ ਵਰਗੇ ਸਰੋਤਿਆਂ ਨੂੰ ਮੇਰੇ ਵੱਲੋਂ ਅਦਾਬ, ਸਤਿ ਸ੍ਰੀ ਅਕਾਲ, ਨਮਸਤੇ ਜੀ। ਜੀ ਬਹੁਤ ਵਧੀਆ ਜੀ,
0: ਬੱਲੇ ਬੱਲੇ
17: ਚੜ੍ਹਦੀ ਕਲਾ ਜੀ।
0: ਕੰਪੇਨ ਕਿਵੇਂ ਚੱਲਦੀ ਆ?
17: ਬਹੁਤ ਵਧੀਆ ਜੀ,
0: ਬੱਲੇ ਬੱਲੇ ਪੂਰੀ,
17: ਬਹੁਤ ਬੱਲੇ ਬੱਲੇ ਜੀ।
0: ਐਨ ਭਰਮਾ ਹੰਗਾਰਾ ਮਿਲਦਾ
17: ਬਹੁਤ ਜ਼ਿਆਦਾ ਜੀ,
0: ਲੋਕ ਪਿਲਾਉਂਦੇ ਨੇ ਚਾਹ ਚੂ ਘਰੇ ਬਿਠਾ ਕੇ।
17: ਬਿਲਕੁਲ,
0: ਉਦੋਂ ਵੀਡੀਓ ਮੈਂ ਤੁਹਾਡੀ ਦੇਖੀ ਉਹਨਾਂ ਨਾਲ, ਆਪਣੇ ਦੁਗਲ ਸਾਹਿਬ ਦਾ।
17: ਜੀ ਜੀ ਜੀ
0: ਅੰਕਲ ਜੀ ਨਾਲ ਬਹੁਤ ਵਧੀਆ ਸ਼ਖਸੀਅਤ ਆ ਉਹ
17: ਜੀ,
0: ਨਹੀਂ ਲੋਕਾਂ ਦਾ ਹੈਗਾ ਚਰਚਾ ਵੀ ਆ ਤੁਹਾਡੇ ਨਾਮ ਦੀ ਹੁਣ ਤਾਂ ਸ਼ਹਿਰ 'ਚ। ਚਲੋ ਹਜੇ ਪਏ ਆ ਦਿਨ 20-22 ਤੇ ਬਾਬਾ ਸੁੱਖ ਰੱਖੇ, ਹੋਰ ਵਧੀਆ ਹੋਊਗਾ
17: ਜੀ।
0: ਤੇ ਕੀ ਲੱਗਦਾ?
17: ਲੱਗਦਾ ਇਹ ਜੀ ਕਿ ਲੋਕ ਬਦਲਾ ਚਾਹੁੰਦੇ,
0: ਬਦਲ ਹੋਊਗਾ
17: ਜੀ,
0: ਕਾਫੀ ਲੋਕ ਨਿਕਲੇ ਇਸ ਗੱਲ ਤੇ। ਹਾਂ
17: ਜੀ, ਕਿ ਬਦਲ ਹੋਊਗਾ ਜੀ ਇਸ ਵਾਰ, ਵੋਟਾਂ ਵੀ ਲੱਗਦਾ ਜੀ ਇਸ ਵਾਰ 50% ਦੇ ਕਰੀਬ ਪੈਣ ਦੇ ਆਸ ਸੀਗੀ, ਘੱਟੋ ਘੱਟ, ਵੱਧ ਹੋ ਸਕਦੀ ਘੱਟ ਨੇ ਇਸ ਵਾਰ, ਲੋਕ ਆਪ ਮੁਹਾਰੇ ਹੋ ਕੇ ਵੋਟਾਂ ਪਾਉਣਾ ਚਾਹੁੰਦੇ ਆ।
0: ਐਡਵਾਂਸ ਪੋਲਿੰਗ ਕਿਹੜੇ ਕਿਹੜੇ ਦਿਨ?
17: ਐਡਵਾਂਸ 9, 10, 11, 16 ਮੇਫੀਲਡ ਆਲ ਦਾ ਵੇ ਵਿੰਸਟਨ ਚਰਚਿਲ ਜੀ, ਉਹ 6 ਏਰੀਆ ਪੈ ਜਾਂਦਾ ਮੈਕਲਾਗਲਨ ਤੋਂ, ਜਿਹੜਾ ਵੈਸਟ ਨੂੰ 6 ਏਰੀਆ ਹੈ ਤੇ ਜਿਹੜਾ ਈਸਟ ਨੂੰ ਹੈਗਾ ਮੈਕਲਾਗਲਨ ਤੋਂ 410 ਤੱਕ।
0: 647-606-4931 ਤੇ ਤੁਸੀਂ ਪ੍ਰੇਮਪਾਲ ਗਿਲਜੀ ਨਾਲ ਸੰਪਰਕ ਕਰ ਲਿਓ, ਇਹਨਾਂ ਨੂੰ ਵੋਟਾਂ ਪਾਓ, ਰੀਜਨਲ ਕੌਂਸਲਰ ਦੇ ਉਮੀਦਵਾਰ। ਅੱਛਾ, ਰੀਜਨਲ ਕੌਂਸਲ ਦੇ ਵਿੱਚ ਕਿਹੜੇ ਕਿਹੜੀਆਂ ਆਉਂਦੀਆਂ ਸ਼ਕਤੀਆਂ ਕਹਿ ਸਕਦੇ ਆਪਾਂ ਤਾਂ?
17: ਹਾਂਜੀ, ਬਹੁਤ ਸਵਾਲ ਕਰਦੇ ਜੀ, ਈਵਨ ਜਨਰਲ ਸਾਹਿਬ ਮੈਨੂੰ ਹੈਰਾਨੀ ਹੁੰਦੀ ਹੈ ਕਿ ਜਦੋਂ ਮੈਂ ਡੋਰ ਟੂ ਡੋਰ ਨੌਕਿੰਗ ਵੀ ਕਰਦਾ ਨਾ, ਉਦੋਂ ਵੀ ਉਹ ਕਹਿੰਦੇ ਲੋਕ ਕਿ ਸਾਨੂੰ ਤਾਂ ਜਿਹੜਾ ਕੌਂਸਲ ਬਾਰੇ ਨਹੀਂ ਪਤਾ ਕਿ ਕੌਣ ਹੈਗਾ, ਅਤੇ ਉਹਨਾਂ ਨੂੰ ਪਾਵਰ ਕੀ ਪਤਾ ਹੋਣੀ ਹੈ ਨਾ। ਦੇਖੋ, ਜਿਹੜਾ ਰੀਜਨਲ ਕੌਂਸਲ ਦੀ ਆਉਂਦੀ ਆ ਪਾਵਰਸ, ਇਹ ਹੈ ਕਿ ਇਨਸਾਈਡ ਦੀ ਜਿਹੜੀ ਅਵਾਰਡ ਹੈਗੀ ਆ, ਜਿੱਦਾਂ 2-6 ਦੇ ਵਿੱਚ ਮੈਂ ਚੋਣ ਲੜ ਰਿਹਾ ਨਾ, ਉਹਦੇ ਵਿੱਚ ਤਾਂ ਕੰਮ ਕਰਨਾ ਹੀ ਕਰਨਾ, ਅਤੇ ਬਿਓਨ ਦਾ ਏਰੀਆ ਜਿਹੜਾ ਆ, ਬਿਓਨ ਦਾ ਵਾਰਡ ਜਿਹੜਾ ਆ, ਉਹਦੇ ਵਿੱਚ ਵੀ ਕੰਮ ਹੈਗੇ ਜੀ, ਕੰਮ ਰੀਕ੍ਰੀਏਸ਼ਨ ਦਾ, ਜਿਹੜਾ ਏਰੀਆ ਹੈਗਾ ਜੋਨਿੰਗ ਪਾਸ ਜਿਹੜੀ ਹੈਗੀ ਆ ਪੁਲਿਸ ਜਿਹੜਾ ਕੰਟਰੋਲ ਹੈ ਸਾਰਾ ਪੁਲਿਸ ਦਾ ਇਨਫੋਰਸਮੈਂਟ
18: ਨਾਲੇ ਕਹਿੰਦੇ ਪੁਲਿਸ ਕਿਤੇ ਹੱਥ ਨਹੀਂ ਆਉਂਦੀ
17: ਕਿਉਂ ਨਹੀਂ ਆਉਂਦੀ ਜੀ
18: ਪਰ ਹੁਣ ਤੱਕ ਤਾਂ ਆਈ ਨਹੀਂ
17: ਸਿਟੀ ਉਹ ਇੱਦਾਂ ਕਿ ਜਿਹੜੇ ਚੁਣੇ ਹੋਏ ਨੁਮਾਇੰਦੇ ਆ ਉਹਨਾਂ ਨੇ ਕੋਈ ਆਪਣਾ ਕੋਈ ਕਹਿ ਲਓ ਕਿ
18: ਅਸਰ ਨਹੀਂ ਦਿਖਾਇਆ ਅਸਰ ਸੁੱਖ ਦਿਖਾਇਆ ਨਹੀਂ
17: ਆਪਣੀ ਡਿਊਟੀ ਜਿਹੜੀ ਆ
18: ਨਿਭਾਈ ਨਹੀਂ ਡਿਊਟੀ ਨਹੀਂ ਨਿਭਾਈ
17: ਡਿਊਟੀ ਨਹੀਂ ਨਿਭਾਈ
18: ਜੇ ਹੁੰਦੇ ਪੰਜਾਬ ਦੇ ਲੀਡਰ
17: ਬਿਲਕੁਲ
18: ਸਿੱਧੇ ਕਰੇ ਹੁੰਦੇ ਹੁਣ
17: ਬਿਲਕੁਲ ਜੀ ਬਿਲਕੁਲ ਸਿੱਧੇ ਹੋਣੇ ਸੀਗੇ ਜੀ
18: ਸਿੱਧੇ ਕਰੇ ਹੁੰਦੇ ਨਾ
17: ਹੁਣ ਵੀ ਆਪਾਂ ਦੇਖੋ ਜੀ ਇਹ ਕਹਿ ਲਓ ਕਿ ਪੁਲਿਸ ਨਾਲ ਰਲ ਕੇ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਕਮਿਊਨਿਟੀ ਦੇ ਨਾਲ ਬੈਠ ਕੇ ਜਿਹੜੇ ਵੀ ਮਸਲੇ ਹੱਲ ਹੋ ਗਏ ਜੀ ਕਿ ਇੱਦਾਂ ਨਹੀਂ ਹੈਗਾ ਕਿ ਅਸੀਂ ਇਹ ਨਹੀਂ ਕਹਿ ਸਕਦੇ ਕਿ ਸਾਡੇ ਕੋਲ ਪੁਲਿਸ ਦੀ ਨਫਰੀ ਘੱਟ ਆ ਫਲਾਨਾ ਧਿਮਕੜਾ ਇਹ ਸਭ ਬਹਾਨੇ ਹੈਗੇ
18: ਸਾਹਿਬ
17: ਜੋ ਮੈਂ ਦੇਖ ਰਿਹਾ ਨਾ ਇਹ ਸਭ ਬਹਾਨੇ ਆ ਇੱਕ ਤਾਂ ਪੁਲਿਸ ਨੂੰ ਕਹਿ ਲਓ ਕਿ ਲਗਾਇਆ ਗਲਤ ਜਗ੍ਹਾ ਤੇ ਆ ਕੰਸਟਰਕਸ਼ਨ ਜ਼ੋਨ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ
18: ਇਹ ਬਹੁਤ ਵਾਰ ਦੇਖਿਆ ਸੱਚੀ ਹਾਂ ਨਾ ਵੀ ਉਹਨਾਂ ਦੀਆਂ ਗੱਡੀਆਂ ਦੋ ਦੋ ਤਿੰਨ ਤਿੰਨ ਖੜੀਆਂ ਜਾਂ ਇੱਕ ਵੀ ਖੜੀ ਉਹ ਬੱਤੀਆਂ ਉਹ ਸਟਾਰਟ ਗੱਡੀਆਂ ਬੱਤੀਆਂ ਜਗ੍ਹਾ ਕੇ ਰੱਖਣ ਦਾ ਹੁਣ ਟਰੱਕ ਵਾਲਾ ਆਉਂਦਾ ਕਾਰ ਵਾਲਾ ਕਿਹਨੂੰ ਨਹੀਂ ਪਤਾ ਵੀ ਉਹ ਗਾਜਰਾਂ ਜੀ ਇਹਨਾਂ ਦੇ ਢੋਲ ਜੇ ਪਏ ਨੇ
17: ਬਿਲਕੁਲ ਬਿਲਕੁਲ
18: ਤੁਸੀਂ ਸਿਕਿਉਰਿਟੀ ਵਾਲਿਆਂ ਦੀ ਕਿਸੇ ਦੀ ਗੱਡੀ ਖੜਾ ਲਓ ਹਾਇਰ ਕਰ ਲਓ ਘੱਟ ਪੈਸਿਆਂ ਦੇ
17: ਬਿਲਕੁਲ ਜੀ ਬਿਲਕੁਲ
18: ਹੁਣ ਸਵਾਹ ਮਹਿੰਗੀ ਪੈਂਦੀ ਆ
17: ਪਹਿਲੀ ਗੱਲ ਤਾਂ ਉਹ ਕਹਿੰਦੇ ਜੀ ਅਸੀਂ ਆਫ ਡਿਊਟੀ ਹੁੰਦੇ ਹਾਂ ਜੇ ਆਫ ਡਿਊਟੀ ਤੇ ਫਿਰ ਪੁਲਿਸ ਦੀ ਗੱਡੀ
18: ਜੇ ਕੰਸਟਰਕਸ਼ਨ ਦੇ ਕੋਲ ਗੱਡੀ ਖੜੀ ਆ ਰੱਬ ਨਾ ਕਰੇ ਕਿਸੇ ਦਾ ਕੋਲ ਐਕਸੀਡੈਂਟ ਆ ਜੋ ਉਹਨਾਂ ਨੂੰ ਕੋਈ ਅਥਾਰਟੀ ਨਹੀਂ ਜਾ ਕੇ ਉਹ ਕਰਨ ਦੀ
17: ਬਿਲਕੁਲ
18: ਹਨਾ
17: ਬਿਲਕੁਲ ਕਿਉਂਕਿ ਉਹ ਕਹਿੰਦੇ ਜੀ ਅਸੀਂ ਆਫ ਡਿਊਟੀ ਹੁੰਦੇ ਦੂਸਰਾ ਉਹ ਪੁਲਿਸ ਦੀ ਗੱਡੀ ਕਿੱਦਾਂ ਯੂਜ਼ ਕਰੀ ਜਾਂਦੇ ਆ
18: ਕਿੱਦਾਂ ਯੂਜ਼ ਕਰਦੇ
17: ਜਿਹੜੀ ਪਬਲਿਕ ਪ੍ਰਾਪਰਟੀ ਆ ਉਹਨੂੰ ਯੂਜ਼ ਨਹੀਂ ਕਰਦੇ
18: ਨਹੀਂ ਇਹ ਤਾਂ ਹੈਗਾ ਸਕੈਂਡਲ ਤਾਂ ਹੈਗਾ ਇਹ ਬਹੁਤ
17: 180 ਡਾਲਰ ਲੈਂਦੇ ਜੀ ਘੰਟੇ ਦੇ
18: ਬੋਲੇ ਬੋਲੇ ਬੋਲੇ
17: ਜੀ ਤੇ ਸਿਕਿਉਰਿਟੀ ਵਾਲੇ ਕਹਿੰਦੇ ਜੀ ਜਿਹੜੀ ਸਾਡੀ ਵਧੀਆ ਤੋਂ ਵਧੀਆ ਕੰਪਨੀ ਉਹ 35 ਡਾਲਰ ਦਿੰਦੀ
18: 40 ਲੈ ਲੈਣਗੇ ਮੰਨ ਲਓ 50 ਲੈ ਲੈਣਗੇ ਜੇ ਮੁਲਾਜ਼ਮ ਨੂੰ ਵੀ ਦੇਣਗੇ 10-20 ਡਾਲਰ
17: ਦੂਸਰਾ ਇਹ ਹੈ ਕਿ ਜੀ ਜੇ ਅਸੀਂ ਮੈਂ ਆਉਂਦਾ ਆ ਇਹਦੇ ਵਿੱਚ ਨਾ ਤੇ ਕੰਸਟਰਕਸ਼ਨ ਜ਼ੋਨ ਦੇ ਵਿੱਚ ਪੁਲਿਸ ਵਾਲਿਆਂ ਦਾ ਕੋਈ ਕੰਮ ਨਹੀਂ ਜੀ
18: ਨਾ
17: ਤੇ ਅਸੀਂ ਜੋਬ ਵੀ ਉਹਦੇ ਨਾਲ ਇੱਕ ਜੋਬ ਵੀ ਕ੍ਰੀਏਟ ਹੋ ਗਈ ਨਾ
18: ਬਿਲਕੁਲ
17: ਤੁਸੀਂ ਦੇਖੋ ਕਿੱਥੇ ਕਿੱਥੇ ਕੰਸਟਰਕਸ਼ਨ ਜ਼ੋਨ ਹੁੰਦੀ ਆ ਹਰੇਕ ਪਾਸੇ ਪੁਲਿਸ ਵਾਲੇ ਲੱਗੇ ਹੁੰਦੇ ਆ ਕਿਉਂਕਿ ਉਹ ਡਬਲ ਕਹਿ ਲਓ ਕਿ ਉਹਨਾਂ ਦੀ ਕਈ ਤਾਂ ਮੈਨੂੰ ਇੱਥੋਂ ਤੱਕ ਪਤਾ ਲੱਗਿਆ ਕਿ 20-25,000 ਜਿਹੜਾ ਉੱਪਰੋਂ ਬਣਦਾ ਪੁਲਿਸ ਦਾ
18: ਬੋਲੇ ਉਹ ਕਹਦਾ
17: ਜਿਹੜੇ ਪੁਲਿਸ ਵਾਲੇ ਇਹਦੇ ਵਿੱਚ ਹੀ ਕਿਉਂਕਿ ਇਹ ਆਫ ਡਿਊਟੀ ਤੇ ਕੰਮ ਕਰਦੇ ਨਾ
18: ਹਾਂ
17: ਤੁਸੀਂ
18: ਪਰ ਗੱਡੀ ਤਾਂ ਸਰਕਾਰੀ ਹੁੰਦੀ
17: ਤੁਸੀਂ ਦੇਖੋ
18: ਜੀ ਵਰਦੀ ਪਾਈ ਹੁੰਦੀ ਹੈ
17: ਹਾਂਜੀ ਬਿਲਕੁਲ ਮੈਂ ਉਹੀ ਗੱਲ ਕਰਦਾ ਕਿ ਇੱਕ ਪਾਸੇ ਕਹਿੰਦੇ ਆਫ ਡਿਊਟੀ ਆ ਉੱਤੋਂ ਦੇ 180 ਡਾਲਰ ਘੰਟੇ ਦੇ ਉਹਨਾਂ ਤੋਂ ਲੈਂਦੇ ਆ ਔਰ ਅਲਟੀਮੇਟਲੀ ਉਹ ਸਾਡੀ ਟੈਕਸ ਪੇਅਰ ਮਨੀ ਹੈ ਜਿਹੜਾ ਹੁਣ ਜਿਹੜੀ ਇਹਨੇ ਠੇਕਾ ਦੇਣਾ ਆ ਕੰਸਟਰਕਸ਼ਨ ਦਾ ਉਹ ਤਾਂ ਟੈਕਸ ਪੇਅਰ ਦੀ ਮਨੀ ਦਾ ਹੀ ਆ ਨਾ ਅਲਟੀਮੇਟਲੀ ਉਹ ਸਾਡੇ ਪੈਸੇ ਹੀ ਆ
18: ਬਿਲਕੁਲ ਕੋਈ ਸ਼ੱਕ ਨਹੀਂ
17: ਜੀ
18: ਚਲੋ ਪਰਮਾਤਮਾ ਸੁੱਖ ਰੱਖੇ ਤੁਹਾਨੂੰ ਬਣਾਵੇ ਚਾਹੇ 647-6-4931 ਦੇ ਸੰਪਰਕ ਕਰ ਲਿਓ ਜਿਹੜੇ ਪ੍ਰੇਮਪਾਲ ਗਿੱਲ ਸਾਹਿਬ ਦੇ ਵਾਰਡ ਦੇ ਵਿੱਚ ਨੇ 2 ਤੇ 6 ਨੰਬਰ ਵਾਰਡ ਦੇ ਵਿੱਚ ਉਹ ਜ਼ਰੂਰ ਇਹਨਾਂ ਨੂੰ ਵੋਟਾਂ ਪਾਓ ਅਤੇ ਆਪਾਂ ਕਰਦੇ ਹਾਂ ਗੱਲਬਾਤ ਹੋਰ ਅਤੇ ਤੱਕ ਲਈ ਮੈਂ ਇੱਕ ਐਡਵਰਟਾਈਜਮੈਂਟ ਲਾਉਣ ਦਿਓ ਮੈਨੂੰ
19: ਮੈਂ ਹਰਸਿਮਰਨ ਸਿੰਘ ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ ਪੁਲਿਸ ਪੈਰਾਮੈਡਿਕਸ ਰੀਜਨਲ ਰੋਡਸ ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ ਵੋਟ ਹਰਸਿਮਰਨ ਸਿੰਘ
20: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ
21: ਸ਼ਾਦੀ ਦੀ ਮੂਵੀ ਬਣਵਾਉਣ ਲਈ ਜਾਂ ਰਿੰਗ ਸੈਰਾਮਨੀ ਲਈ ਵੈਡਿੰਗ ਐਨਿਵਰਸਰੀ ਜਾਗੋ ਪ੍ਰੀ ਵੈਡਿੰਗ ਬਰਥਡੇ ਔਰ ਐਨੀ ਇਵੈਂਟ ਦੀ ਵਧੀਆ ਵੀਡੀਓਗ੍ਰਾਫੀ ਤੇ ਫੋਟੋਗ੍ਰਾਫ ਸ਼ੂਟ ਕਰਨ ਲਈ ਯਾਦ ਰੱਖੋ ਦੇਸੀ ਸਿਨੇਮੈਟਿਕ ਫਿਲਮ ਆਪਣੇ ਹਾਈ ਐਂਡ ਇਕਵਿਪਮੈਂਟਸ ਤੇ ਕ੍ਰੀਏਟਿਵ ਆਈਡੀਆਜ਼ ਦੇ ਨਾਲ ਬੈਸਟ ਰਿਜ਼ਲਟ ਪ੍ਰੋਵਾਈਡ ਕਰਦੇ ਨੇ ਬੁਕਿੰਗ ਲਈ ਅੱਜ ਹੀ ਕਾਲ ਕਰੋ ਜਗਦੀਸ਼ ਸਿੰਘ ਨੂੰ 416-930-1251 416-930-1251

0: ਕਿਆ ਬਾਤ ਆ। ਅਗਲੀ ਜੇ ਗੱਲਬਾਤ ਕਰ ਲਈਏ, 71-72 ਤੋਂ ਰਾਜਭਾਈ ਦਾ ਮੈਸੇਜ ਆ, ਗੁੱਡ ਮਾਰਨਿੰਗ ਦਾ, ਸਤਿ ਸ਼੍ਰੀ ਅਕਾਲ ਕੇਵਲ ਅਰੋੜਾ ਸਾਹਿਬ ਦਾ, ਕੇਵਲ ਅਰੋੜਾ ਨਹੀਂ ਯਾਰ ਓਨਲੀ ਕੇਵਲ ਕਿਹਾ ਕਰੋ ਕਹਿੰਦੇ, ਥੈਂਕ ਯੂ। ਬਲਦੇਵ ਬਰਾੜ ਸਾਹਿਬ ਦਾ ਵੀ ਮੈਸੇਜ ਆ, ਗੁੱਡ ਮਾਰਨਿੰਗ ਬਾਈ ਜੀ ਕਹਿੰਦੇ, ਗੁੱਡ ਬਾਈ ਜੀ ਗੁੱਡ ਮਾਰਨਿੰਗ ਸਟਾਰਟ ਹੋ ਗਈ ਆ, ਬਿਲਕੁਲ ਸਟਾਰਟ ਹੋ ਗਈ। ਇੰਡੀਆ ਤੋਂ ਆਪਣੇ ਜਗਤਾਰ ਸਿੰਘ ਹੰਸਰਾ ਸਾਹਿਬ ਸੁਣਦੇ ਆ ਪ੍ਰੋਗਰਾਮ ਨੂੰ ਕਮਾਲਪੁਰੇ ਤੋਂ, ਅਤੇ ਕਹਿੰਦੇ ਸਤਿ ਸ਼੍ਰੀ ਅਕਾਲ ਜੰਜੂਆ ਸਾਹਿਬ ਜੀ, ਪੰਜਾਬ ਬੈਠੇ ਸੁਣਦੇ ਆ ਪ੍ਰੋਗਰਾਮ ਜੀ। ਭਾਜੀ ਥੈਂਕ ਯੂ ਸੋ ਮੱਚ, ਲਵ ਯੂ, ਲਵ ਪੰਜਾਬ ਦੀਆਂ ਕੀ ਕਹਿੰਦੇ ਹੁੰਦੇ ਆ ਠੰਡੀਆਂ ਠੰਡੀਆਂ ਹਵਾਵਾਂ। ਅਤੇ ਪਰਮਿੰਦਰ ਜੀ, ਅਗਲੀ ਗੱਲਬਾਤ ਜੇ ਕਰ ਲਈਏ, ਕਹਿੰਦੇ ਰਾਜਾ ਬੜਿੰਗ ਦੀ ਕੁਰਸੀ ਖੁਸਕ ਸਕਦੀ ਆ, ਖੁਸਕ ਸਕਦੀ ਆ, ਅਤੇ ਉੱਧਰੋਂ ਚੰਨੀ ਸਾਹਿਬ ਵੀ ਖੁੰਜੇ ਲਾਤਾ, ਕੀ ਹੋ ਗਿਆ?
1: ਰਾਜਾ ਵੜਿੰਗ ਦੀ ਪ੍ਰਧਾਨਗੀ ਵਾਲੀ ਕੁਰਸੀ ਜਿਹੜੀ ਆ ਲਗਭਗ ਜਾ ਚੁੱਕੀ ਆ, ਕਿ ਰਾਹੁਲ ਗਾਂਧੀ ਦਾ ਜਿਹੜੀ ਅੰਦਰਲੇ ਪਾਸਿਓਂ ਖਾ ਰਹੀ ਹੈ ਕਿ ਰਾਹੁਲ ਗਾਂਧੀ ਦਾ ਫੋਨ ਰਾਜਾ ਵੜਿੰਗ ਨੇ ਰਿਸੀਵ ਕਰ ਲਿਆ, ਉਹਨਾਂ ਨੂੰ ਮੈਸੇਜ ਕਨਵੇ ਕਰ ਦਿੱਤਾ ਗਿਆ, ਸ਼੍ਰੀਮਾਨ ਜੀ ਚਾਹੇ ਤੁਸੀਂ ਪ੍ਰਧਾਨ ਨਾ ਵੀ ਹੋ, ਚੱਲਣੀ ਤੁਹਾਡੀ ਆ। ਸੋ ਉਹ ਵੀ ਆਪਾਂ ਗੱਲ ਕਰਨੀ ਆ, ਰਾਜਾ ਵੜਿੰਗ ਦੀ ਥਾਂ ਹੁਣ ਵੰਡ ਕੌਣ ਜਾ ਰਹੇ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ? ਵਿਜੇ ਇੰਦਰ ਸਿੰਗਲਾ ਪੰਜਾਬ ਕਾਂਗਰਸ ਦੇ ਪ੍ਰਧਾਨ, ਔਰ ਨਾਲ ਦੀ ਨਾਲ ਪ੍ਰਤਾਪ ਬਾਜਵਾ ਹੋਣਗੇ ਪੰਜਾਬ ਚ ਸੀਐਮ ਦਾ ਫੇਸ, ਔਰ ਨਾਲ ਦੀ ਨਾਲ ਫਿਰ ਚਰਨਜੀਤ ਚੰਨੀ ਦਾ ਕੀ ਬਣਨਾ, ਜਿਹੜੇ ਪੀਸੀ ਵਾਲਾ ਬੇਅ ਤੋੜਨਾ ਚਾਹੁੰਦੇ ਸੀ। ਸੋ ਪੀਐਮ ਚਰਨਜੀਤ ਚੰਨੀ ਤੇ ਇੱਕ ਓਦਾਂ ਵੀ ਪਾਉਂਦੀ ਹਰਜੀਤੀ ਲੱਗ ਗਈ ਆ ਕਿ ਹੁਣ ਚੰਨੀ ਦਾ ਚੰਦ ਚੜ੍ਹਦਾ ਹੋਇਆ ਨਜ਼ਰ ਨਹੀਂ ਆਉਂਦਾ। ਕੀ ਪਾਉਂਦੀ ਆ, ਰਾਹੁਲ ਗਾਂਧੀ ਨੇ ਇੱਕ ਮਾਸਟਰ ਸ਼ੋ ਖੇਡਿਆ, ਉਹਨਾਂ ਨੇ ਕਿਹਾ ਕਿ ਸਾਡਾ ਕੋਈ ਵੀ MP ਜਿਹੜਾ ਕਾਂਗਰਸ ਦਾ ਆ ਉਹ ਕੋਈ ਵੀ MLA ਦੀ ਚੋਣ ਨਹੀਂ ਲੜ ਸਕੂਗਾ, ਕਿਉਂਕਿ ਉਹਨਾਂ ਦਾ ਕਹਿਣਾ ਆ ਕਿ ਜਿਸ ਤਰੀਕੇ ਨਾਲ ਸੈਂਟਰ ਦੇ ਵਿੱਚ ਮੋਦੀ ਸਰਕਾਰ ਦੇ ਨਾਲ ਸਾਡਾ ਦਸਤ ਪੰਜਾ ਹੋ ਰਿਹਾ ਲੋਕ ਸਭਾ ਰਾਜ ਸਭਾ ਦੇ ਵਿੱਚ, ਸਾਨੂੰ ਹਰ MP ਚਾਹੀਦਾ, ਕੋਈ ਵੀ MP ਰਿਜ਼ਾਇਨ ਨਹੀਂ ਕਰੂਗਾ। ਸੋ ਹੁਣ ਚੰਨੀ ਸਾਹਿਬ MP ਨੇ ਜਲੰਧਰ ਤੋਂ ਕਾਂਗਰਸ ਦੇ ਕੀ ਜਵਾਬ ਦੇਣਗੇ ਰਾਹੁਲ ਗਾਂਧੀ ਨੂੰ? ਸੋ ਉਹਨਾਂ ਨੂੰ ਤਾਂ ਜਿੱਦਾਂ ਕਹਿੰਦੇ ਆ ਮੱਖਣ ਚ ਬਾਲ ਦੀ ਤਰ੍ਹਾਂ ਬਾਹਰ ਕੱਢ ਕੇ ਰੱਖ ਦਿੱਤਾ ਗਿਆ। ਸੋ ਕੁੱਲ ਮਿਲਾ ਕੇ ਕਾਂਗਰਸ ਜਿਹੜੀ ਆ ਯੂਨਿਟ ਹੁੰਦੀ ਜਾਂ ਇੱਕ ਕਮਾਨ ਦੇ ਥੱਲੇ ਆਉਂਦੀ ਹੋਈ ਨਜ਼ਰ ਆਉਂਦੀ ਆ ਸਚਿਨ ਪਾਇਲਟ ਦੇ ਆਉਣ ਤੋਂ ਪਹਿਲਾਂ। ਹੁਣ ਵਿਜੇਇੰਦਰ ਸਿੰਗਲਾ ਕਿੰਨੀ ਕੁ ਪ੍ਰਧਾਨਗੀ ਚ ਕਾਮਯਾਬ ਹੋਣਗੇ ਇਹ ਕਹਿਣਾ ਮੁਸ਼ਕਲ ਆ, ਕਿਉਂਕਿ ਰਾਜਾ ਵੜਿੰਗ ਦਾ ਵੀ ਜ਼ੋਰ ਲੱਗ ਚੁੱਕਾ, ਚੰਨੀ ਸਾਹਿਬ ਵਾਲਾ ਧੜਾ ਵੈਸੇ ਤਾਂ ਪਾਸੇ ਹੋ ਗਿਆ ਕੀ, ਪਰ ਅੰਦਰੋਂ ਅੰਦਰ ਹੀ ਉਹ ਆਪਣੀ ਕੰਮ ਕਰਨਗੇ ਦੂਸਰੇ ਧੜੇ ਦੇ ਉਮੀਦਵਾਰਾਂ ਨੂੰ ਕਮਜ਼ੋਰ ਕਰਨ ਦਾ, ਇਹ ਵੀ ਨਾਲ ਦੀ ਨਾਲ ਗੱਲ ਆ। ਸੋ ਦੇਖਦੇ ਹਾਂ ਕਿ ਇਹ ਨਵੀਂ ਟੀਮ ਜਿਹੜੀ ਪੰਜਾਬ ਕਾਂਗਰਸ ਲਈ 2027 ਚ ਕਿੰਨੀ ਕੁ ਫਾਇਦੇਮੰਦ ਸਾਬਤ ਹੁੰਦੀ ਹੈ।
0: ਬਿਲਕੁਲ, ਤੇ ਮਹਿਮੂਦ ਭਾਜੀ ਸਤਿ ਸ਼੍ਰੀ ਅਕਾਲ ਜੀ, ਜੀ ਨੂੰ ਸਵਾਗਤ ਆ।
2: ਸਤਿ ਸ਼੍ਰੀ ਅਕਾਲ ਭਾਜੀ, ਗੁੱਡ ਮਾਰਨਿੰਗ,
0: ਕਿੱਦਾਂ ਸਿਹਤਾਂ?
2: ਸਿਹਤਾਂ ਭਾਜੀ ਠੀਕ ਆ ਭਾਜੀ, ਮੇਰੀ ਗੱਲ ਦਾ ਗੁੱਸਾ ਨਾ ਕਰਿਓ,
0: ਆਉਣ ਦੋ,
2: ਉਹ ਗੱਲ ਆਪਾਂ ਕਰਨੀ ਹੁੰਦੀ ਆ ਸੱਚੀ।
0: ਹਾਂਜੀ,
2: ਪਹਿਲਾਂ ਇੰਨੇ ਆਪਣੇ ਮੈਂਬਰ ਆਏ ਆ MPA MPP ਜੋ ਵੀ ਜਿੰਨੇ ਕਿੰਨੇ ਆਏ, ਰਿਟਾਇਰਮੈਂਟਾਂ ਵੀ ਲੈ ਕੇ ਬੈਠੇ ਆ, ਪੰਜ ਪੰਜ ਸਾਲ ਦੀ ਟਰਮ ਪੂਰੀ ਕਰਕੇ, ਅੱਜ ਤੀ ਕਿਸੇ ਨੇ ਕੁਛ ਕੀਤਾ? ਮੈਨੂੰ ਦੱਸੋ, 30-35 ਸਾਲ ਦਾ ਮੈਨੂੰ ਵੀ ਹੋ ਗਿਆ
0: ਇੱਥੇ, ਬਿਲਕੁਲ ਬਿਲਕੁਲ
2: ਕਿਸੇ ਨੇ ਕੁਛ ਕੀਤਾ ਜੀ? ਆ ਹੁਣ ਆ ਮੈਂਬਰ ਜਾਂ ਤੁਰੇ ਫਿਰਦੇ ਆ ਚੱਕ ਕੇ ਚਾਰ ਕ ਪੇਪਰ ਨਾ, ਤੇ ਐਵੇਂ ਘਰ ਘਰ ਦਰਵਾਜ਼ੇ ਰਾਤ ਨੂੰ ਖੜਕਾਉਂਦੇ ਫਿਰਦੇ ਆ, ਐਵੀ ਇਹਨਾਂ ਨੇ ਕੀ ਕਰਨਾ? ਕੱਖ ਵੀ ਨੀ, ਤੁਸੀਂ ਆਪਣੀ ਐਡ ਤੋਂ
0: ਪੈਸਾ। ਪਰ ਮਹਿਮੂਦ ਭਾਜੀ, ਇੱਕ ਜਦੋਂ ਪਿਛਲਿਆਂ ਨੇ ਨਹੀਂ ਕੀਤਾ, ਆਪਾਂ ਨਵਿਆਂ ਨੂੰ ਮੌਕਾ ਤਾਂ ਦੇ ਕੇ ਦੇਖ ਸਕਦੇ ਹਾਂ। ਹਾਂਜੀ, ਥੋੜੀ ਆਵਾਜ਼ ਕੱਟਦੀ ਆ, ਕੀ ਕਹਿੰਦੇ?
2: ਮੈਂ ਕਿਹਾ ਪੁਲਿਸ ਵਾਲਿਆਂ ਦੀ ਗੱਲ ਹੋ ਰਹੀ ਸੀਗੀ, ਜਿੱਥੇ ਕਿਸੇ ਦਾ ਦਾ ਲੱਗਾ ਨਾ ਲਾਈ ਬੈਠਾ ਵਾ, ਤੇ ਕੰਸਟਰਕਸ਼ਨ ਵਾਲੇ ਜਿਹੜੇ ਤਾਂ ਆਰਾਮ ਨਾਲ ਰੈਸਟ ਕਰਦੇ ਆ ਜੀ, ਪਏ ਹੁੰਦੇ ਅੰਦਰ ਆਪਣਾ ਫੋਨ ਯੂਜ਼ ਕਰਦੇ ਆ, ਕੱਖ ਵੀ ਨੀ ਹੈਗਾ।
0: ਸੱਚੀ ਗੱਲ,
2: ਤੇ ਇਹ ਸਾਰੇ ਜਿੱਥੇ ਉਹ ਕਹਿੰਦੇ ਅੰਨੀ ਪੀਂਦੀ ਆ ਤੇ ਕੁੱਤੇ ਚੱਟਦੇ, ਉਹ ਹਿਸਾਬ ਹੋਇਆ ਹੁਣ।
0: ਬਿਲਕੁਲ ਬਿਲਕੁਲ ਬਿਲਕੁਲ, ਦੁਨੀਆਂ ਦਾ ਕੀ ਬਣੂ, ਦੁਨੀਆਂ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ, ਘਰਾਂ ਦਾ ਹਾਲ ਬਹੁਤ ਬੁਰਾ ਹਾਲ ਆ। ਵੈਨਕੂਵਰ ਕਹਿੰਦੇ ਪਹਿਲੇ ਨੰਬਰ ਤੇ ਆ ਗਿਆ ਬੈਂਕਰਪਸੀਆਂ ਚ,
3: ਵੈਨਕੂਵਰ
0: ਪਹਿਲੇ ਤੇ ਅੰਟਾਰੀਓ ਦੂਜੇ ਤੇ ਦੋ ਹੀ ਮੇਨ ਸੂਬੇ ਸੀ ਆਪਣੇ ਇੱਥੇ ਕੈਨੇਡਾ ਚ। ਅੱਛਾ, ਇੱਕ ਚੀਜ਼ ਤੁਹਾਡੇ ਕੋਲ ਤਾਂ ਚਲੋ ਆਉਂਦੇ ਹੋਣੇ ਲੋਕ, ਆਪਣੇ ਪੰਜਾਬੀ ਜ਼ਿਆਦਾ ਨੇ ਜਾਂ ਹੋਰ ਕਮਿਊਨਿਟੀਆਂ ਦੇ ਲੋਕ ਜ਼ਿਆਦਾ ਨੇ ਜਿਹੜੇ
3: ਦੇਖੋ ਸਾਡਾ ਵਾ ਸਾਰੀ ਆਪਣੀ ਪੰਜਾਬੀ ਕਮਿਊਨਿਟੀ ਦਾ ਜ਼ਿਆਦਾ ਹੈਗਾ, ਪਰ ਦੂਸਰੀ ਕਮਿਊਨਿਟੀ ਦੇ ਲੋਕ ਵੀ ਬਹੁਤ ਬੁਰੀ ਤਰ੍ਹਾਂ ਫਸੇ ਹੋਏ ਆ। ਸਾਡੇ ਇੱਥੇ ਨੌਰਥ ਯੂਰਪ ਚ ਕਲਾਇੰਟ ਹੈ ਜਿਹੜੇ ਸਾਊਥ ਏਸ਼ੀਅਨ ਆਪਾਂ ਕਹਿ ਲਈਏ ਜਾਂ ਕਿਸੇ ਹੋਰ ਕੰਟਰੀ ਤੋਂ ਕਹਿ ਲਈਏ, ਚਲੋ ਨਾਮ ਲੈਣਾ ਵਾਜਬ ਨਹੀਂ ਹੋਏਗਾ, ਪਰ ਦੂਸਰੀ ਕਮਿਊਨਿਟੀ ਦੇ ਲੋਕ ਵੀ ਕਾਫੀ ਇਸ ਚੀਜ਼ ਚ ਫਸੇ ਹੋਏ ਆ। ਸਾਡੀ ਕਮਿਊਨਿਟੀ ਨਾਲ ਸਾਡਾ ਜ਼ਿਆਦਾ ਭਾਵ ਹੈ ਤੇ ਸਾਨੂੰ ਲੱਗਦਾ ਸਾਡੇ ਹੀ ਲੋਕ ਹੈ, ਪਰ ਕਾਫੀ ਡਿਫਰੈਂਟ ਕਮਿਊਨਿਟੀ ਦੇ ਲੋਕ ਵੀ ਰੀਅਲ ਸਟੇਟ ਦੇ ਟ੍ਰੈਪ ਦੇ ਵਿੱਚ ਪਿਛਲੇ 3-4 ਸਾਲਾਂ ਤੋਂ ਫਸੇ ਹੋਏ ਆ।
0: ਪਰ ਇਹਦਾ ਹੱਲ ਕੀ ਆ? ਜਿੱਦਾਂ ਹੁਣ ਤੁਸੀਂ ਵੀ ਆਪਾਂ ਚਲੋ ਆਫ ਦੀਅਰ ਵੀ ਕਈ ਵਾਰ ਗੱਲ ਕਰਦੇ ਹਾਂ ਵੀ ਰੇਟ ਵਧਾ ਸਕਦੇ ਆ, ਲੋਕਾਂ ਕੋਲ ਤਾਂ ਪੈਸਾ ਹੈ ਨਹੀਂ ਗਾ, ਖਾਣ ਨੂੰ ਲਾਲੇ ਪਏ ਹੋਏ ਆ, ਕੰਮ ਲੋਕਾਂ ਕੋਲ ਹੈ ਨਹੀਂ, ਘੰਟੇ ਲੋਕਾਂ ਦੇ ਲੱਗਦੇ ਨੇਗੇ, ਸਰਕਾਰ ਕਰ ਸਕਦੀ ਆ ਐਲਾਨ ਵਾਧੇ ਦਾ?
3: ਦੇਖੋ 19 ਅਕਤੂਬਰ ਨੂੰ ਇਨਫਲੇਸ਼ਨ ਦੀ ਰਿਪੋਰਟ ਬਾਹਰ ਆਉਣੀ ਹੈ, ਜੇ ਇਨਫਲੇਸ਼ਨ ਆਪਣੀ 3.3 ਜਾਂ 3.4 ਕ੍ਰੋਸ ਕਰ ਜਾਂਦੀ ਹੈ ਤੇ ਅਕਤੂਬਰ 28 ਨੂੰ ਬੈਂਕ ਆਫ ਕੈਨੇਡਾ ਰੇਟ ਇਨਕਰੀਜ਼ ਵੀ ਕਰ ਸਕਦਾ ਹੈ। ਜੇ ਇਨਫਲੇਸ਼ਨ ਉੱਥੇ ਰਹਿੰਦੀ ਹੈ 3% ਦੇ ਉੱਪਰ ਤਾਂ ਹੋ ਸਕਦਾ ਵੀ ਇਸ ਵਾਰ ਨੂੰ ਬੈਂਕ ਆਫ ਕੈਨੇਡਾ ਰੇਟ ਇਨਕਰੀਜ਼ ਨਾ ਕਰੇ, ਆਉਣ ਵਾਲੀ ਦਸੰਬਰ ਦੇ ਮਹੀਨੇ 'ਚ ਰੇਟ ਇਨਕਰੀਜ਼ ਕਰ
0: ਜਾਣੀ ਜਾਣੀ। ਆਪਾਂ ਸਰੋਤਿਆਂ ਨੂੰ ਇੱਕ ਬੇਨਤੀ ਕਰ ਸਕਦੇ ਹਾਂ ਵੀ ਖਾਣਾ ਪੀਣਾ ਭਾਈ ਬਾਹਰੋਂ ਘੱਟ ਕਰ ਦਿਓ, ਘਰੇ ਹੀ ਖਾ ਲਓ 10-20 ਦਿਨ 20 ਦਿਨ ਹੈ।
3: ਇਹ ਸਿਆਣੀ ਗੱਲ ਹੈ ਜੰਜੂ ਸਾਹਿਬ, ਵਿੱਚ ਕੋਈ ਮਾੜੀ ਗੱਲ ਨਹੀਂ ਹੈ। ਜਿਹੜੇ ਲੋਕ ਆਪਾਂ ਵੱਡੀਆਂ ਵੱਡੀਆਂ ਗੱਡੀਆਂ ਲੈ ਰਹੇ ਹਾਂ ਡੀਲਰਾਂ ਕੋਲ ਜਾ ਜਾ ਕੇ, ਅੱਜ ਕੱਲ੍ਹ ਬਹੁਤ ਡੀਲਰਸ਼ਿਪ ਤੇ 0.99% ਆ, ਜਿੰਨੇ ਵੀ ਜਿਹੜੇ ਅਨਯੂਜਲ ਖਰਚੇ ਆਪਣੇ ਜਿਹੜੇ ਜਿਹੜੀ
0: ਨਹੀਂ
3: ਹੈਗੀ ਉਹਨੂੰ ਘਟਾ ਸਕਦੇ ਹਾਂ, ਬਿਲਕੁਲ ਸਿਆਣੀ ਗੱਲ ਹੈ, ਚ ਕੋਈ ਬੁਰਾਈ ਨਹੀਂ ਹੈਗੀ। ਬਾਕੀ ਜੰਜੂ ਸਾਹਿਬ ਬਹੁਤ ਆਪਾਂ ਰੇਡੀਓ ਪੋਡਕਾਸਟ ਹੁੰਦੇ ਹਾਂ ਵੀ ਬ੍ਰੋਕਰੇਜ ਜਿਹੜੇ ਰੀਅਲ ਸਟੇਟ ਵੱਡੇ ਵੱਡੇ ਬ੍ਰੋਕਰੇਜ ਹੈਗੇ, ਚਾਹੇ ਮਿਸਾਗਾ ਦੀ ਆ ਬ੍ਰੈਂਪਟਨ ਦੀ ਆ, ਲੋਕਾਂ ਨੂੰ ਕਹਿੰਦੇ ਵੀ ਅੱਜ ਕਰੋਜ਼ ਕਰਾ ਲਓ 2 ਸਾਲਾਂ ਨੂੰ ਡਬਲ ਹੋ ਜਾਏਗੀ। ਮੇਰੀ ਹੱਥ ਜੋੜ ਕੇ ਬੇਨਤੀ ਹੋ ਸਾਰਿਆਂ ਨੂੰ, ਉਹਨਾਂ ਨੂੰ ਉਹ ਜਿਹੜੇ 2 ਸਾਲਾਂ ਦੀ ਡਬਲ ਕਰਦੇ ਹੋ, ਜਿੰਨੇ ਪੈਸੇ ਅਸੀਂ ਬ੍ਰੋਕਰੇਜ ਨੂੰ ਦਿੱਤੇ ਨਾ ਉਨੇ ਪੈਸੇ ਸਾਨੂੰ ਮੋੜ ਕੇ ਸਾਡਾ ਪ੍ਰੋਜੈਕਟ ਤੁਸੀਂ ਟ੍ਰਾਂਸਫਰ ਕਰ ਲਓ ਆਪਣੇ ਨਾਮ ਤੇ। ਇਸ ਲਈ 2027-28 ਤੱਕ ਕੋਈ ਰੀਅਲ ਸਟੇਟ ਦੇ ਡਬਲ ਹੋਣ ਦੀ ਉਮੀਦ ਨਹੀਂ ਹੈਗੀ ਹੈ। ਜਿਹੜੀ ਪ੍ਰਾਈਸ ਹੁਣ ਆਲਰੇਡੀ ਘਟੀ ਹੋਈ ਹੈ 30-40%, ਇਹਨੂੰ ਹੀ ਰਿਵਾਈਵ ਹੁੰਦੇ ਹੁੰਦੇ 3-5 ਸਾਲ ਦਾ ਟਾਈਮ ਲੱਗ ਜਾਣਾ।
0: ਅੱਛਾ, ਇੱਕ ਗੱਲ ਆਪਾਂ ਸ਼ਾਮੀ ਕੱਲ ਕਰਦੇ ਸੀਗੇ ਵੀ ਜਿਹੜੇ ਬਿਲਡਰਾਂ ਤੋਂ ਘਰ ਜਿਨ੍ਹਾਂ ਨੇ ਬੁੱਕ ਕਰਾਏ ਆ, ਉਹ ਬਿਲਡਰ ਕੁਛ ਰਿਬੇਟ ਦੇ ਰਹੇ ਆ, ਪੈਸੇ ਛੱਡ ਰਹੇ ਆ ਉਹਨਾਂ ਨੂੰ?
3: ਜਿਹੜਾ ਬਿਲਡਰ ਅੱਜ ਤੋਂ 3-4 ਸਾਲ ਪਹਿਲਾਂ ਜਿਹੜਾ ਮਰਜ਼ੀ ਬਿਲਡਰ ਹੱਥ ਚੱਕ ਕੇ ਆਪਾਂ ਆਵਾਜ਼ ਮਾਰ ਲਈ ਸੀ, ਸਾਨੂੰ ਅਪਲਾਈਸ ਨਹੀਂ ਦਿੰਦਾ ਸੀ 5,000 ਦੇ, 2,000 ਦਾ AC ਨਹੀਂ ਦਿੰਦਾ ਹੁੰਦਾ ਸੀਗਾ। ਅੱਜ ਉਹੀ ਬਿਲਡਰ 1.5-2 ਲੱਖ ਦੇ ਕ੍ਰੈਡਿਟ ਦੇ ਰਹੇ ਆ, ਟਾਈਮ ਟਾਈਮ ਦੀ ਗੱਲ ਆ। ਕਿਉਂਕਿ ਬਿਲਡਰ ਨੂੰ ਵੀ ਪਤਾ ਜੇ ਅੱਜ ਜੇ ਹਰਜੀਤ ਜੰਜੂਏ ਨੇ ਜਾਂ ਸ਼ਰਮੇ ਨੇ ਜਿਹੜਾ ਪ੍ਰੋਜੈਕਟ ਕਲੋਜ਼ ਕਰਾਉਣਾ, ਜੇ ਉਹ ਕਲੋਜ਼ ਨਹੀਂ ਕਰਾਉਂਦੇ ਤੇ ਉਹਦਾ ਪ੍ਰੋਜੈਕਟ ਮਾਰਕੀਟ 'ਚ ਲੈ ਕੇ ਦੁਬਾਰਾ ਵਿਕੂਗਾ ਨਹੀਂ ਉਹ। ਇਸ ਲਈ ਇਹ ਬਿਲਡਰ 2-2 ਹਜ਼ਾਰ ਦੇ AC ਵੀ ਨਹੀਂ ਦਿੰਦੇ ਹੁੰਦੇ ਸੀਗੇ। ਅੱਜ ਸਾਡੇ ਕਲਾਇੰਟਾਂ ਨੇ ਸਹੀ ਤਰੀਕੇ ਨਾਲ ਜੇ ਆਪਾਂ ਫਾਈਟ ਕੀਤੀ ਜਾਵੇ, ਲੋਇਰ ਟੂ ਲੋਇਰ ਨੈਗੋਸ਼ੀਏਟ ਕੀਤਾ ਜਾਵੇ, ਤੇ ਕੋਈ ਵੱਡੀ ਗੱਲ ਨਹੀਂ ਹੈ। ਬਿਲਡਰ ਤੁਹਾਨੂੰ ਹੋ ਸਕਦਾ ਹੈ, ਡਿਪੈਂਡ ਕਰਦਾ ਤੁਹਾਡਾ ਪ੍ਰੋਜੈਕਟ ਕਿਹੜਾ ਕਿੱਥੇ ਹੈਗਾ, 1 ਲੱਖ ਤੋਂ ਲੈ ਕੇ 2 ਲੱਖ ਤੱਕ 2.5 ਲੱਖ ਤੱਕ ਕ੍ਰੈਡਿਟ ਵੀ ਦੇ ਰਹੇ ਹੈ ਜਿਹਦੀ ਅਪਰੇਜ਼ਲ ਨਹੀਂ ਆ ਰਹੀ। ਸਹੀ ਤਰੀਕਾ ਮੈਂ ਦੱਸ ਦੇਣਾ ਕੀ ਹੈਗਾ, ਤੁਹਾਡੀ ਕਲੋਜ਼ਿੰਗ ਆ ਰਹੀ ਹੈ ਇਸ ਤੋਂ 6 ਮਹੀਨੇ ਬਾਅਦ, ਤੁਸੀਂ ਉਹਦੀ ਅਪਰੇਜ਼ਲ ਪ੍ਰੋਪਰ ਕਰਾਓ, ਉਹ ਜਿਸ ਸਿਟੀ 'ਚ ਹੈਗੀ ਹੈ ਉਹ ਪ੍ਰਿੰਟ ਦੀ ਰਿਪੋਰਟ ਤੁਸੀਂ ਬਿਲਡਰ ਨੂੰ ਦਿਓ ਲੋਇਰ ਦੇ ਥਰੂ, ਫਿਰ ਨੈਗੋਸ਼ੀਏਟ ਕਰੋ ਲੋਇਰ ਦੇ ਨਾਲ ਵੀ ਆਹ ਸਾਡੇ ਪ੍ਰੋਜੈਕਟ ਦੀ ਇੰਨੀ ਵੈਲਿਊ ਹੈਗੀ ਆ, ਅਸੀਂ ਇਸ ਤਰੀਕੇ ਨਾਲ ਕਲੋਜ਼ ਕਰ ਸਕਦੇ ਹਾਂ, ਉਸ ਤੋਂ ਇਲਾਵਾ ਅਸੀਂ ਕਲੋਜ਼ ਨਹੀਂ ਕਰ ਸਕਦੇ, ਤੇ ਬਿਲਡਰ ਵੀ ਤੁਹਾਨੂੰ ਜੇ ਸਹੀ ਤਰੀਕੇ ਨਾਲ ਚੱਲੋਗੇ ਤੇ ਕ੍ਰੈਡਿਟ ਦੇ ਕੇ ਤੁਹਾਡੀ ਪੂਰੀ ਹੈਲਪ ਕਰਦਾ ਹੈ ਕਲੋਜ਼ ਕਰਾਉਣ ਦੇ ਵਿੱਚ।
0: ਮੰਨ ਲਓ 8 ਲੱਖ ਦਾ ਘਰ ਆ ਐਗਜ਼ਾਮਪਲ, ਬੰਦੇ ਦੀ ਪ੍ਰੇਜ ਲਈ 6 ਲੱਖ ਦੀ, ਹੁਣ 2 ਲੱਖ ਦਾ ਗੈਪ ਆ, ਉਹ ਕਿੱਥੋਂ ਪੂਰਾ ਕਰ ਦੂ ਅਗਲਾ?
3: ਬਿਲਕੁਲ ਹਾਂ, ਇੰਨੀ ਸੇਵਿੰਗ ਹੈ ਹੀ ਨਹੀਂ ਕਿਸੇ ਕੋਲ,
0: ਪਰ ਫਿਰ ਤੁਹਾਡੇ ਨਾਲ ਕੰਟੈਕਟ ਕਰਕੇ ਤਾਂ ਹੋ ਸਕਦਾ ਕਿ ਨਹੀਂ ਹੋ ਸਕਦਾ?
3: ਬਿਲਕੁਲ ਹਾਂ, ਸਹੀ ਤਰੀਕੇ ਨਾਲ ਸਾਡੇ ਨਾਲ ਕੰਟੈਕਟ ਕਰੋ, ਹਰ ਇੱਕ ਮਸਲੇ ਦਾ ਹੱਲ ਹੋ ਸਕਦਾ ਜੇ ਬਸ ਸਹੀ ਤਰੀਕੇ ਨਾਲ ਉਹਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇ। ਹੁਣ ਕਈਆਂ ਦੇ ਕ੍ਰੈਡਿਟ ਹੀ 60-60 ਹਜ਼ਾਰ ਦੇ ਕ੍ਰੈਡਿਟ ਕਾਰਡ ਹੀ ਪੇ ਕਰੀ ਜਾਂਦੇ ਪਿਛਲੇ 5 ਸਾਲ ਤੋਂ, ਉਹਨਾਂ ਨੂੰ ਇਹ ਨਹੀਂ ਪਤਾ 20% ਦੇ ਇੰਟਰਸਟ ਪੇ ਕਰ ਰਹੇ ਆ, ਡੇ ਬਾਏ ਡੇ ਉਹਨਾਂ ਦਾ ਕ੍ਰੈਡਿਟ ਸ਼ਰਿੰਕ ਹੋ ਰਿਹਾ, ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਦੀ ਮੋਰਗੇਜ ਰੀਨਿਊਅਲ ਤੇ ਰੀਫਾਈਨਾਂਸ ਚ ਵੀ ਦਿੱਕਤ ਆ ਸਕਦੀ ਹੈ। ਇਸ ਲਈ ਸਾਰਿਆਂ ਨੂੰ ਹੱਥ ਬੰਨ ਕੇ ਬੇਨਤੀ ਹੈ, ਜਿਹਨਾਂ ਦੇ ਵੀ ਕਰਜ਼ੇ ਜ਼ਿਆਦਾ ਹੈਗੇ, ਸਹੀ ਪ੍ਰੋਫੈਸ਼ਨਲ ਨਾਲ ਬਹਿ ਕੇ ਸਹੀ ਟਾਈਮ ਤੇ ਸਹੀ ਤਰੀਕੇ ਨਾਲ ਹੱਲ ਕੀਤਾ ਜਾਵੇ। ਹੋ ਸਕਦਾ ਕਾਫੀ ਮਸਲਿਆਂ ਦੇ ਵਿੱਚ ਉਹਨਾਂ ਨੂੰ ਇਸ ਚੀਜ਼ ਦੀ ਨੌਲੇਜ ਨਾ ਹੋਵੇ ਤੇ ਕਿਸੇ ਸਹੀ ਪ੍ਰੋਫੈਸ਼ਨਲ ਬਹਿ ਕੇ ਉਸ ਮਸਲੇ ਦਾ ਹੱਲ ਹੋ ਸਕਦਾ ਹੈ। ਤੇ ਜਿਹਨਾਂ ਦੀ ਵੀ ਅਪਰੇਜ਼ਲ ਹੁਣ ਘੱਟ ਆ ਰਹੀ ਹੈ, ਤੇ ਮੇਰੀ ਬੇਨਤੀ ਹੈ ਡਿਪੋਜ਼ਿਟ, ਹੁਣ ਆਪਾਂ ਕਹੀਦਾ ਵੀ ਸਾਡਾ ਤੇ 1.5 ਲੱਖ ਘੱਟ ਗਿਆ ਜੀ, ਇਹਦੇ ਪੈਸੇ ਛੱਡ ਦੇਣੇ ਬਿਲਡਰ ਨੂੰ, ਪੈਸੇ ਛੱਡਣ ਦੀ ਬਜਾਏ ਗਿਵ ਅਪ ਕਰਨ ਦੀ ਬਜਾਏ ਇੱਕ ਵਾਰ ਲਾਸਟ ਲੋਇਰ ਟੂ ਲੋਇਰ ਟ੍ਰਾਂਜੈਕਸ਼ਨ ਕਰਕੇ ਨੈਗੋਸ਼ੀਏਟ ਕਰਕੇ ਆਖਰੀ ਵਾਰ ਬਿਲਡਰ ਦੇ ਨਾਲ ਗੱਲ ਜ਼ਰੂਰ ਕੀਤੀ ਜਾਵੇ।
0: ਨੰਬਰ ਬੋਲੋ ਆਪਣਾ,
3: 647-606-88-10। ਬਾਕੀ ਜਿੱਥੇ ਫਾਈਨਾਂਸ ਦੀ ਗੱਲ ਆਉਂਦੀ ਜਨਿਓ ਸਾਹਿਬ, ਚਾਹੇ ਉਹ ਕਮਰਸ਼ੀਅਲ ਹੈ, ਪ੍ਰਾਈਵੇਟ ਹੈ ਜਾਂ ਟ੍ਰੈਡੀਸ਼ਨਲ ਬੈਂਕਿੰਗ ਲੈਂਡਰ ਹੈ, ਸਾਡੇ ਕੋਲ 5 ਮੇਨ ਬੈਂਕਾਂ ਦਾ ਐਕਸੈਸ ਹੈ, 40 ਤੋਂ 50 ਸਾਡੇ ਕੋਲ ਬੀ ਲੈਂਡਰ ਹੈਗੇ ਜਿਹੜੇ ਸੈਲਫ ਇੰਪਲੋਇਡ ਕਰਨ ਵਾਸਤੇ ਬਿਲਕੁਲ ਸਹੀ ਬੈਠਦੇ ਆ, ਔਰ ਪ੍ਰਾਈਵੇਟ ਵੀ ਸਾਡੇ ਕੋਲ ਜਿਹੜਾ ਰੇਟ ਚਾਰਟ ਹੁੰਦਾ 6.49 ਹੁੰਦਾ।
0: ਆ ਮੇਰੇ ਮੂੰਹ ਦੀ ਗੱਲ ਖਿੱਚ ਲਈ ਤੁਸੀਂ, ਮੈਂ ਕਹਿਣੇ ਲੱਗਿਆ ਸੀ ਵੀ ਜਿਹੜੇ ਪ੍ਰਾਈਵੇਟ ਲੈਂਡਰ ਹੈ ਕਿਤੇ ਦਾ ਤਾਂ ਨਹੀਂ ਲਾਉਂਦੇ ਵੀ ਚੱਲ ਲੋਕ ਫਸੇ ਹੋਏ ਆਪਣਾ ਰੇਟ ਖਿੱਚ ਲਾਉਣ, ਆ ਜਿਵੇਂ ਗੁਰਦੁਆਰੇ 24% ਦੇ ਵਿਕੇ ਸੀ।
3: ਬਿਲਕੁਲ ਜੰਜੀਵਾਲ ਸਾਹਿਬ, ਇੱਦਾਂ ਪ੍ਰਾਈਵੇਟ ਲੈਂਡਰ ਅੱਜ ਜੇ ਤੁਸੀਂ ਮਿਕ ਦੇ ਅੰਡਰ ਜਾਂਦੇ ਹੋ, ਮੋਰਗੇਜ ਇਨਕੋਰਪੋਰੇਸ਼ਨ ਆਫ ਕੈਨੇਡਾ ਦੇ ਅੰਦਰ ਜਾਂਦੇ ਹੋ, ਕੋਈ 12% ਨਹੀਂ, 12% ਤੁਹਾਨੂੰ ਮੇਰੇ ਵਰਗੇ ਦਿੰਦੇ ਆ ਵੀ ਹਾਂ ਜੀ ਜੰਜੂਏ ਨੂੰ ਲੋੜ ਆ ਵੀ ਸ਼ਰਮਾ ਲੈਂਡ ਕਰ ਰਿਹਾ, ਜੰਜੂ ਸਾਹਿਬ ਤੁਹਾਨੂੰ 12% ਇੰਟਰਸਟ ਲਾਉਣਾ, ਕੋਈ ਏਦਾਂ ਦੀ ਗੱਲ ਨਹੀਂ ਹੈਗੀ। ਤੁਹਾਡੀ ਪ੍ਰੋਪਰਟੀ ਤੇ ਮੋਸਟਲੀ ਕੀ ਹੋਊਗਾ, ਲੈਂਡਰ ਪਹਿਲਾਂ 80% ਲੋਨ ਤੋਂ ਵੈਲਿਊ ਦਿੰਦਾ ਸੀਗਾ ਵੀ ਮਿਲੀਅਨ ਦੀ ਵੈਲਿਊ ਆਈ ਅਤੇ 8 ਲੱਖ ਦੇਣਾ ਸੀ, ਅੱਜ ਉਹ 8 ਲੱਖ ਦੀ ਬਜਾਏ 7.5 ਲੱਖ ਦਾ ਰਿਹਾ, ਕਿਉਂਕਿ ਉਹ ਵੀ ਪੈਸਾ ਸਿਕਿਓਰ ਜਾਂਦਾ। ਪਰ ਉਹਦੇ ਤੁਹਾਨੂੰ ਇਹ ਫਾਇਦਾ ਹੁੰਦਾ ਤੁਹਾਨੂੰ ਰੇਟ ਆਫ ਇੰਟਰਸਟ 6.5 ਤੋਂ ਲੈ ਕੇ 8% ਤੱਕ ਮਿਲ ਸਕਦਾ।
0: ਚਲੋ,
3: ਇਸ ਲਈ ਸਹੀ ਲੈਂਡਰ ਦੀ ਚੋਣ ਕਰਨ ਦੀ ਲੋੜ ਆ, ਸਹੀ ਪ੍ਰੋਫੈਸ਼ਨਲ ਨਾਲ ਬਹਿ ਕੇ ਜਿਹੜੇ ਤੁਹਾਡੀ ਜ਼ਰੂਰਤ ਦਾ ਫਾਇਦਾ ਨਾ ਚੱਕੇ, ਇੱਕ ਸਲਾਹ ਲੈਣ ਦੀ ਬਜਾਏ ਘੱਟੋ ਘੱਟ ਮਲਟੀਪਲ ਆਪਸ਼ਨ ਲੈ ਕੇ ਚੱਲੋ, ਸਾਡੇ ਕੋਲ ਵੀ ਸਲਾਹ ਲਓ, ਦੋ ਬੰਦੇ ਹੋਰ ਕੋਈ ਸਲਾਹ ਲਓ, ਅਤੇ ਜਿੱਥੇ ਤੁਹਾਨੂੰ ਸਹੀ ਲੱਗਦਾ, ਜਿੱਥੇ ਤੁਹਾਡਾ ਟਰੱਸਟ ਹੈ ਉਹਦੇ ਨਾਲ ਜਾ ਕੇ ਤੁਸੀਂ ਆਪਣੀ ਡੀਲ ਪੱਕੀ ਕਰੋ।
0: 6476681 ਦੇ ਵਾਸਤੇ ਗਰੀਸ਼ ਸ਼ਰਮਾ ਸਾਹਿਬ ਨਾਲ ਸੰਪਰਕ ਕੀਤਾ ਜਾ ਸਕਦਾ। ਸ਼ਰਮਾ ਸਾਹਿਬ, ਹੋਰ ਕੁਛ ਐਡ ਕਰਨਾ?
3: ਬਾਕੀ ਕੁਛ ਨਹੀਂ, ਬਾਕੀ ਮੇਰੀ ਵੈਬਸਾਈਟ ਹੈ ਸ਼ਰਮਾ www.sharmamortgage.com, ਦੋ ਆਫਿਸ ਨੇ ਬਰੈਂਪਟਨ ਮਿਲ ਸਕਦੇ, ਇਸ ਲਈ ਨੋ ਐਪਲੀਕੇਸ਼ਨ, ਦੁਬਾਰਾ ਸਾਡੇ ਆਫਿਸ ਤੁਹਾਨੂੰ ਕਦੀ ਕਾਲ ਨਹੀਂ ਆਏਗੀ। ਕੋਈ ਵੀ ਸਲਾਹ ਲੈਣੀ ਤੁਸੀਂ ਜ਼ਰੂਰ ਇੱਕ ਵਾਰ ਸਾਡੇ ਨਾਲ ਡਿਸਕਸ ਕਰੋ, ਹੋ ਸਕਦਾ ਸਾਡੀ ਕਿਸੇ ਸਲਾਹ ਦੇ ਨਾਲ ਕਿਤੋਂ ਹੋਰ ਡੀਲ ਕਰਕੇ ਜੇ ਤੁਹਾਡੇ ਪੈਸੇ ਬਚ ਜਾਂਦੇ ਆ ਤੇ ਸਾਡਾ ਮਸਲਾ ਹੱਲ ਹੋ ਜਾਊਗਾ।
0: 6476681 10, 6476681 10। ਸ਼ਰਮਾ ਸਾਹਿਬ, ਥੈਂਕ ਯੂ ਸੋ ਮਚ, ਲਵ ਯੂ।
3: ਥੈਂਕ
0: ਯੂ ਸੋ ਮਚ। ਬਿਲਕੁਲ ਜੀ, ਆਪਣੇ 16 ਕੱਢ ਤੋਂ ਲਖਵਿੰਦਰ ਮਲਤਾਨੀ ਭਾਅ ਜੀ ਦਾ ਵੀ ਮੈਸੇਜ ਆਇਆ, ਗੁੱਡ ਮਾਰਨਿੰਗ ਦਾ, 44167 ਤੋਂ ਹਰਮਨ ਭਾਅ ਜੀ ਦੇ ਰੋਜ਼ ਮੈਸੇਜ ਆਉਂਦੇ, ਥੈਂਕ ਯੂ ਸੋ ਮਚ। ਅਤੇ ਦਲਵੀਰ ਸਿੰਘ ਸਿੱਧੂ ਸਾਹਿਬ ਦਾ ਏਜੈਕਸ ਤੋਂ ਵੀ ਭਾਅ ਜੀ ਦਾ ਗੁੱਡ ਮਾਰਨਿੰਗ ਦਾ ਮੈਸੇਜ ਆਇਆ ਭਾਅ, ਥੈਂਕ ਯੂ ਸੋ ਮਚ। ਸਲਾਮ ਭਾਅ ਜੀ, ਸਤਿ ਸ਼੍ਰੀ ਅਕਾਲ ਜੀ, ਜੀ ਆਨ ਸਵਾਗਤ।
4: ਹਾਂਜੀ, ਸਤਿ ਸ਼੍ਰੀ ਅਕਾਲ ਜੀ।
0: ਜੀ ਆਨ।
4: ਹਾਂਜੀ, ਮੈਂ ਕਿਹਾ ਜੀ ਮੇਰੇ ਘਰ ਵੋਟਾਂ ਤੋਂ ਕਹਿਣਾ ਹੈ।
0: ਹਾਂ,
4: ਮੈਂ ਕਿਹਾ ਜੀ ਮੇਰੇ ਘਰ ਦੀ ਕੈਸ਼ ਤਾਂ 3500 ਰੁਪਏ।
0: ਅੱਛਾ,
4: ਉਹ ਦੇ ਦਿਓ ਤੁਸੀਂ ਤੇ ਵੋਟਾਂ ਤੁਹਾਨੂੰ ਪਾ ਦੂੰਗਾ।
0: ਇੱਕ ਕਿਸ਼ਤ ਲੈਣੀ ਹੈ?
4: ਹੋਲਸੇਲ ਦਾ ਕੰਮ ਆ।

0: ਟਰੱਕ ਸੇਲ ਵਾਲਿਆਂ ਕੋਲ ਜਾ, 12 ਮਹੀਨੇ ਕੰਮ ਪਾਓ ਤੇ ਨਾਲੇ ਚੰਗੇ ਡਾਲਰ ਕਮਾਓ।
1: ਕਵਾਲਟੀ ਲੌਜਿਸਟਿਕ ਇੰਕ, ਜਿਨ੍ਹਾਂ ਨੂੰ ਪਾਲ ਹੈ ਕਾਬਲ ਤੇ ਇਮਾਨਦਾਰ ਟਰੱਕ ਡਰਾਈਵਰਸ, ਟਰਾਲਾ ਡਰਾਈਵਰਸ ਤੇ ਓਨਰ ਆਪਰੇਟਰਸ ਦੀ। ਵਧੇਰੇ ਜਾਣਕਾਰੀ ਲਈ ਕਵਾਲਟੀ ਲੌਜਿਸਟਿਕ ਇੰਕ ਦੇ ਜਸਵੀਰ ਹੋਰਾਂ ਨੂੰ ਕਾਲ ਕਰੋ
0: 416-717-2929
1: 416-717-2929। ਕਵਾਲਟੀ ਲੌਜਿਸਟਿਕ ਇੰਕ, 14 ਸਟੇਨਵੇ ਬੁਲੇਵਾਰਡ, ਯੂਨੀਫੋਰ, ਇਟੋਬੀਕੋ।
2: ਬਿਲਕੁਲ ਜੀ, ਸੁਖਵਿੰਦਰ ਰੰਧਾਵਾ ਸਾਹਿਬ ਵੀ ਸੁਣਦੇ ਪ੍ਰੋਗਰਾਮ ਨੂੰ, ਸ਼ਾਇਦ ਸਟੂਡੀਓ ਨਾ ਆਉਣਾ ਹੋਵੇ ਇਹਨਾਂ ਨੇ। ਰੰਧਾਵਾ ਸਾਹਿਬ ਥੈਂਕ ਯੂ ਸੋ ਮਚ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਅਤੇ ਨਾਲ ਦੀ ਨਾਲ ਤਿੰਨ ਚਾਰ ਕੌਲਾਂ ਵੀ ਨੇ ਅਤੇ ਪਰਮਿੰਦਰ ਜੀ ਦੀਆਂ ਆਪਾਂ ਖ਼ਬਰਾਂ ਵੀ ਕਰਨੀਆਂ। 15 ਦੱਸ ਦਿਓ ਪਰਮਿੰਦਰ ਜੀ। ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ।
3: ਦੇਖੋ ਸਤਿ ਸ਼੍ਰੀ ਅਕਾਲ, ਵਿਆਜ ਦਰਾਂ ਤਾਂ ਵਧਣੀਆਂ ਵਧਣੀਆਂ ਨੇ ਕਿਉਂਕਿ ਮਹਿੰਗਾਈ ਵੱਧ ਰਹੀ ਆ। ਇਹਦਾ ਗੌਰਮੈਂਟ ਜਿਹੜੇ ਬੈਂਕ ਕੈਨੇਡਾ ਔਰ ਬੈਂਕ ਵਾਲੇ ਜਾਣ ਕੇ ਮੀਸਣੇ ਹੋ ਕੇ ਬੈਠੇ ਆ, ਹੋਰ 2 ਮਹੀਨੇ ਨੂੰ ਵਧਾਉਣਗੇ, ਇਕੱਠੀਆਂ ਪੌੜੀਆਂ ਚੜ੍ਹਨੀਆਂ ਨਹੀਂ ਪਹਿਲਾਂ ਵਾਂਗੂ। ਇਹ ਹੋ ਹੀ ਨਹੀਂ ਸਕਦਾ। ਲੋਕੀ ਪੈਸੇ ਬਚਾ ਕੇ ਰੱਖਣ, ਕੋਈ ਵਾਧੂ ਖਰਚਾ ਨਾ ਕਰਨ, ਸੈਰ ਗਾਹਾਂ ਬੰਦ ਕਰ ਦਿਓ ਕਿਉਂਕਿ ਸਾਡੇ ਆਹ ਘਰਾਂ ਦੇ ਟੈਕਸ ਡੇਢੇ ਤਾਂ ਹੋ ਗਏ ਆ। ਅਸੀਂ ਆਜ਼ਾਦ ਮੁਲਕ 'ਚ ਰਹਿੰਦੇ, ਦੁੱਗਣੇ ਹੋ
2: ਜਾਣੇ ਹੋਣ ਨੂੰ ਤਿਆਰ ਆ ਇਲੈਕਸ਼ਨ ਤੋਂ ਬਾਅਦ।
3: ਹਾਂ, ਤੇ ਅਸੀਂ ਦੇਸ਼ ਭਗਤ ਬਣਨਾ, ਇਹਨਾਂ ਨੂੰ ਟੈਕਸ ਦੇਣੇ ਆ। ਮੇਰੇ ਖਿਆਲ 'ਚ ਤਾਂ ਜਿਹੜੀ ਸੂਬਾ ਸਰਕਾਰ ਹੈ ਨਾ, ਉਹਨੂੰ ਚਾਹੀਦਾ ਆ ਜਿਹੜੀ ਮਿਊਨਸੀਪਲ ਗਵਰਨਮੈਂਟ ਆਪਣੇ ਅੰਡਰ ਰੇਲਵੇ ਨੂੰ ਭੰਗ ਕਰੇ। ਕੀ ਕਰਾਉਣਾ ਇਹ ਤੋਂ, ਇਹ ਫੋਰ ਨੇ ਚਲਾਈ ਜਾਣੇ, ਤਿੰਨ ਸਰਕਾਰਾਂ ਲੁੱਟਣ ਨੂੰ ਬੈਠੀਆਂ। ਦੇਖੋ ਕਮਾਲ ਹੋ ਗਈ ਹੈ, ਇਹਦੀ ਤਾਂ ਲੋੜ ਹੀ ਕੋਈ ਨਹੀਂ।
2: ਸੂਬਾ ਸਰਕਾਰ ਕਿਹੜਾ ਸਹੀ ਚੱਲਦੀ ਆ,
3: ਨਹੀਂ ਕੁਛ ਨਾ ਕੁਛ ਪੈਸੇ ਤਾਂ ਰਾਹਤ ਦੇਗੀ। ਯੂਕਰੇਨ ਨੂੰ ਉਰਾ ਪਰੇ ਲੋਕਾਂ ਨੂੰ ਵੰਡ ਰਹੇ, ਇੱਥੇ ਦੇ ਲੋਕ ਤਾਂ ਤੰਗ ਆ, ਗਰੀਬੀ ਫੈਲ ਰਹੀ, ਇੱਥੇ ਬੁਰੇ ਹਾਲ ਆ ਬੌਂਕੇ ਦੇ
2: ਵਾਲੇ ਸੁਣਦੇ।
3: ਔਰ ਦੇਖੋ ਤੁਸੀਂ, 10 ਮਰਲੇ ਦੇ ਘਰ ਉੱਤੇ ਟੈਕਸ ਤੇ ਟੈਕਸ ਲਾਈ ਜਾ ਰਹੇ ਆ, ਔਰ ਜਿਹੜੇ ਧਾਰਮਿਕ ਸਥਾਨ ਹੈ, ਲੱਖ ਲੱਖ ਸਕੇਅਰ ਫੁੱਟ ਫੀਟ ਚ ਖੁੱਲੇ ਆ, ਉਹਨਾਂ ਦੇ ਕੋਈ ਟੈਕਸ ਨਹੀਂ। ਕਿਉਂ ਨਹੀਂ ਹੈ, ਲੋਕ ਕਿਉਂ ਨਹੀਂ ਮੰਗ ਕਰਦੇ? ਉੱਥੇ ਉਹ ਬਿਜ਼ਨਸ ਸੈਂਟਰ ਹੈ, ਹਰ ਸੇਵਾ ਦਾ ਉੱਥੇ ਮੁੱਲ ਲਿਆ ਜਾਂਦਾ। ਨਹੀਂ, ਉਹ ਮਿਲੀਅਨੇਅਰ ਬਣੇ ਬੈਠੇ ਆ ਉੱਥੇ, ਉੱਥੇ ਹਰ ਕੁਛ, ਸਾਰਾ ਕੁਛ ਵਿਕਦਾ ਉੱਥੇ, ਉਹ ਕੁਛ ਫ੍ਰੀ ਤਾਂ ਹੈ ਨੀ। ਉੱਥੇ ਤਾਂ ਕੈਸ਼ ਦੀਆਂ ਪੰਡਾਂ ਵੱਜਦੀਆਂ ਨੇ, ਸਜਾਏ ਰਹਿੰਦੇ ਆ ਲੋਕੀ, ਤਾਂ ਮਾੜੀ ਮਾੜੀ ਗੱਲ, ਉੱਥੇ ਸੇਵਾ ਲੈਣ ਜਾਂਦੇ ਆ, ਉੱਥੇ ਪੈਸੇ ਦਿੰਦੇ ਆ ਅਸੀਂ ਤਾਂ ਸੇਵਾ ਮਿਲਦੀ ਆ, ਉੱਥੇ ਟੈਕਸ ਕਿਉਂ ਨੀ ਹੈਗਾ?
2: ਸਹੀ ਗੱਲ, ਸਹੀ ਗੱਲ,
3: ਮਿਹਰਬਾਨੀ।
2: ਥੈਂਕ ਯੂ, ਥੈਂਕ ਯੂ। ਅਮਰਜੀਤ ਬਲਦਾਨੀ ਭਾਜੀ, ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਲੰਘਿਓ।
4: ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ ਸਾਰੇ ਪਰਿਵਾਰ ਨੂੰ। ਭਾਜੀ ਪਰਮਿੰਦਰ ਭਾਈ ਨੂੰ ਛੋਟਾ ਜਿਹਾ ਸਵਾਲ ਸੀ, ਮੈਂ ਪੁੱਛਣਾ ਚਾਹੁੰਦਾ ਸੀ, ਜਿਸ ਤਰ੍ਹਾਂ ਗੁਰੂ ਘਰ ਦੇ ਵਿੱਚ ਜਿਹੜੇ ਮਹਾਰਾਜ ਦੀ ਸੇਵਾ ਕਰ ਰਹੇ ਜਥੇਦਾਰ, ਇਹ ਜਿਹੜੀ ਕਰਤੂਤ ਕੀਤੀ ਹੈ, ਬੜੀ ਮਨ ਨੂੰ ਠੇਸ ਪਹੁੰਚੀ। ਗੁਰੂ ਘਰ ਜਥੇਦਾਰਾਂ ਦੇ ਵਿੱਚ ਪੈਸੇ ਜਿਹੜੇ ਗਏ ਨੇ ਭਾਜੀ, ਸੰਗਤ ਦੇ ਜਿਹੜੇ ਗਏ ਨੇ, ਗੁਰੂ ਘਰ ਵੀ ਗਏ ਨੇ, ਸਾਰਾ ਕੁਛ ਹੀ ਆ, ਰਲਿਆ ਮਿਲਿਆ। ਤੇ ਦੂਜੀ ਗੱਲ ਆ, ਇਹਨਾਂ ਲੋਕਾਂ ਦੇ ਜਥੇਦਾਰਾਂ ਨੂੰ ਮੈਂ ਕਹਿੰਦਾ ਕਾਲਾ ਮੂੰਹ ਕਰਕੇ ਬਾਹਰ ਕੱਢਣਾ ਚਾਹੀਦਾ, ਕੱਪੜੇ ਜਿਹੜੇ ਪਾਲ ਕੇ ਬਾਹਰ ਕੱਢਣਾ
2: ਚਾਹੀਦਾ।
4: ਧੰਨਵਾਦ।
2: ਬਿਕਰਮਜੀਤ ਭਾਜੀ ਸਤਿ ਸ਼੍ਰੀ ਅਕਾਲ ਜੀ, ਜੀਆਂ ਨੂੰ
4: ਆਪਣੀ
2: ਸਿਟੀ ਦੇ ਰਹੀ ਹੈ ਨਾ।
5: ਅਲਟੀਮੇਟਲੀ ਸਾਡੇ ਪੈਸੇ ਹੀ ਆ, ਉਹ ਟੈਕਸਪੇਅਰ ਦੇ ਮਨੀ ਆ, ਉਹ ਜਿਹੜੇ 180 ਡਾਲਰ ਉਹਨਾਂ ਨੂੰ ਜਾਂਦੇ,
2: ਉਹਨਾਂ ਨੇ ਕਿਹੜਾ ਕੰਪਨੀਆਂ ਜੇਬ ਚ ਦੇਣੇ ਆ?
5: ਬਿਲਕੁਲ ਬਿਲਕੁਲ,
2: ਹਾਂ ਠੇਕਾ ਤਾਂ ਸਾਤੋਂ ਹੀ ਲਿਆ।
5: ਬਿਲਕੁਲ, ਠੇਕਾ ਵੀ ਕਹਦਾ ਜੀ, ਉਹ ਆਵਰਲੀ ਕੰਮ ਕਰਦੇ ਔਰ ਕੰਮ ਵੀ ਨਹੀਂ ਕਰਦੇ,
2: ਉਦੋਂ 9 ਤੋਂ 5 ਵਾਲੇ ਆ।
5: ਬਿਲਕੁਲ, ਆਵਰਲੀ ਜਿਹੜਾ ਉਹਨਾਂ ਨੂੰ ਦਿੱਤਾ ਜਾਂਦਾ, ਔਰ ਇਹ ਵੀ ਜਿਹੜਾ ਰੁਝਾਨ ਤੋੜਿਆ ਜਾਊਗਾ, ਉਹਨਾਂ ਨੂੰ ਕੰਟਰੈਕਟ ਬੇਸ ਤੇ ਟਾਈਮ ਬੌਂਡ ਦੇ ਨਾਲ ਉਹਨਾਂ ਨੂੰ ਪੇਮੈਂਟ ਕੀਤੀ ਜਾਊਗੀ।
2: ਬਹੁਤ ਸੋਹਣੀ ਗੱਲ ਕੀਤੀ। ਚਲੋ ਲਾਸਟ ਤੁਸੀਂ ਨੰਬਰ ਬੋਲੋ ਆਪਾਂ ਬਸ।
5: ਹਾਂ, 6476064931।

0: 647-6631 ਮੇਰਾ ਨੰਬਰ ਹੈ ਜੀ। ਮੈਂ ਵਾਰਡ ਨੰਬਰ 2 ਅਤੇ 6 ਚੋਂ ਉਮੀਦਵਾਰ ਹਾਂ ਰੀਜਨਲ ਕੌਂਸਲਰ। ਪਲੀਜ਼ ਵੋਟਾਂ ਪਾਓ ਜੀ ਅਤੇ ਫਿਰ ਆਪਾਂ ਗੱਲਾਂ ਕਰਾਂਗੇ ਜੀ।
1: ਬਿਲਕੁਲ ਪਰਮਿੰਦਰ ਜੀ, ਤੁਹਾਡੇ ਕੋਲ ਲਾਸਟ 30 ਸਕਿੰਟ ਇੱਕ ਖਬਰ ਕਰਨੀ ਆ ਵੀ ਬਿਕਰਮਜੀਤ ਮਜੀਠੀਏ ਨੂੰ ਅਤੇ ਜਿਹੜੇ ਦੂਜੇ ਆ ਉਹਨੂੰ ਕਹਿੰਦੇ ਆਹਮਣੇ ਸਾਹਮਣੇ ਬਿਠਾਉਣਾ ਸਿੱਟ ਨੇ ਜਗਦੀਸ਼ ਭੱਲੇ ਨੂੰ। ਰਿਨਾਲਡੀ ਕਿੱਦਾਂ ਚੱਲ ਗਏ, ਇਹ ਕਿੱਥੇ ਚੱਲ ਗਿਆ ਬੰਦਾ ਸਾਡਾ? ਚਲੋ ਬਰਮਿੰਦਰ ਜੀ ਦੀ ਲਾਈਨ ਕੋਈ ਲੋਨ ਕੱਟ ਗਈ ਮੈਨੂੰ ਲੱਗਦਾ। ਚਲੋ ਕੋਈ ਨਹੀਂ ਬਰਮਿੰਦਰ ਜੀ, ਕਰੋ ਨਜ਼ਾਰੇ ਲਓ ਤੁਸੀਂ। ਕਹਿੰਦੇ 6,000 ਕਰੋੜ ਡਰੱਗ ਰੈਕਟ ਦੇ ਜਿੰਨ ਫਿਰ ਬੋਤਲੋਂ ਬਾਹਰ ਆਉਣਾ, ਹੁਣ ਬਿਕਰਮਜੀਤ ਮਜੀਠੀਏ ਦੇ ਜਗਦੀਸ਼ ਭੋਲੇ ਨੂੰ ਆਹਮਣ ਸਾਹਮਣੇ ਬਿਠਾ ਕੇ ਹੋਵੇਗੀ ਪੁੱਛਗਿੱਛ। ਐੱਸ ਆਈ ਟੀ ਨੇ 5 ਅਕਤੂਬਰ ਨੂੰ ਸੱਦ ਲਿਆ ਬਿਕਰਮਜੀਤ ਮਜੀਠੀਆ ਨੂੰ। ਐੱਸ ਜੀ ਪੀ ਸੀ ਅੰਤਰਿਮ ਕਮੇਟੀ ਦੀ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਰੱਫੜ। ਐੱਸ ਜੀ ਪੀ ਸੀ ਨੇ ਵਿਰੋਧੀ ਧਿਰ ਦੇ ਆਗੂ ਮਾਸਟਰ ਮਿੱਠੂ ਸਿੰਘ ਕਾਨੇ ਨੇ ਕਾਨਕੇ ਨੇ ਮੀਟਿੰਗ 'ਚ ਸ਼ਾਮਲ ਹੋਣ ਤੋਂ ਰੋਕਿਆ। ਐੱਲ ਪੀ ਯੂ ਹਿੰਸਾ ਮਾਮਲੇ 'ਚ ਪੰਜਾਬ ਹਰਿਆਣਾ ਹਾਈਕੋਰਟ 'ਚ ਪਈ ਗੂੰਜ। ਹਾਈਕੋਰਟ ਨੇ ਭਗਵੰਤ ਮਾਨ ਸਰਕਾਰ ਕੋਲੋਂ ਮੰਗੀ ਸਟੇਟਸ ਰਿਪੋਰਟ। ਉੱਧਰ ਹਿੰਸਾ ਭੰਨ ਤੋੜ ਦੇ ਸਾੜ ਫੂਕ ਮਾਮਲਿਆਂ ਨੂੰ ਲੈ ਕੇ ਕਪੂਰਥਲਾ ਪੁਲਿਸ ਨੇ ਦਰਜ ਕੀਤੀਆਂ 3 FIR। ਕੁੱਲ 4 FIR ਦਰਜ। ਐੱਫ ਆਈ ਆਰ 'ਚ ਗੈਰ ਇਰਾਦਤਨ ਹੱਤਿਆ ਦੀਆਂ ਧਾਰਾਵਾਂ ਸ਼ਾਮਲ ਨੇ। ਚੰਡੀਗੜ੍ਹ 'ਚ ਦਿੱਲੀ ਵਾਲਿਆਂ ਦੇ ਸਰਕਾਰੀ ਕੋਠੀਆਂ ਉੱਤੇ ਕਬਜ਼ੇ ਦੇ ਮਾਮਲਾ ਹੋਰ ਭੱਖ ਗਿਆ ਜੀ। ਅਤੇ ਕੋਠੀਆਂ ਦਾ ਨੰਬਰ ਮੇਰੇ ਤੋਂ ਲੈ ਲਿਓ ਭਾਈ। ਚਲੋ ਲਵ ਜੂ ਸਾਰਿਆਂ ਨੂੰ, ਲਓ ਨਜ਼ਾਰੇ। ਵਾਧਾ ਘਾਟਾ ਬੋਲਿਆ ਗਿਆ ਕਰ ਦਿਓ ਮਾਫ਼ ਤੁਹਾਡੇ ਵਿਚਾਰਾਂ ਨਾਲ, ਸਾਡੇ ਵਿਚਾਰਾਂ ਨਾਲ 530 ਦਾ। ਸਾਂਝਾ ਵਿਰਸਾ ਦਾ ਕਿਸੇ ਦਾ ਸਹਿਮਤ ਹੋਣਾ, ਸਹਿਮਤ ਹੋਣਾ ਜ਼ਰੂਰ ਨਹੀਂ। ਬੁਲਾਈਏ ਫਤਿਹ, ਕੱਲ ਨੂੰ ਮਿਲਦੀ ਉਮੀਦ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਓਏ ਇੰਨੀ ਗੌਰ ਨਾਲ ਕੀ ਲੱਭੀ ਜਾਂਦਾ ਸਮਾਰਟ ਫੋਨ ਚੋਂ?
1: ਉਹ ਭਰਾਵਾ ਟਰੱਕ ਲਈ ਲੋਨ ਲੱਭਣ ਡਿਆ।
2: ਸਮਾਰਟ ਫਾਈਨੈਂਸ਼ੀਅਲ ਐਂਡ ਲੋਨ ਸਰਵਿਸਿਜ਼ ਤੇ ਆਓ। ਟਰੱਕ ਲੋਨਸ, ਮਾਰਗੇਜ, ਡੈਟ ਕੰਸੋਲੀਡੇਸ਼ਨ ਦੀਆਂ ਸਰਵਿਸਿਜ਼ ਪਾਓ। ਦਲਵਿੰਦਰ ਜੱਜ ਨੂੰ ਕਾਲ ਕਮਾਓ 647-504-3297, 647-504-3297, 20 Maritime Ontario Boulevard, Unit 210, Brampton, or visit www.smartfinancialgroup.com.
3: ਓਏ ਟਰੱਕ ਕਾਲਾ ਲਿਆ, ਜਦੋਂ ਵੇਖੋ ਇਹਦੀਆਂ ਕਮਾਨੀਆਂ ਇਟਲੀਆਂ ਰਹਿੰਦੀਆਂ, ਕੀ ਕਰਾਂ?
4: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ।
5: ਪਹੁੰਚੋ 5330 ਬ੍ਰੈਡਕੋ ਬੁਲੇਵਰਡ, ਮਿਸੀਸਾਗਾ, ਮੇਨ ਇੰਟਰਸੈਕਸ਼ਨ, ਡਿਕਸੀ ਐਂਡ ਮੈਥਸਨ।
6: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ। ਇੰਨਾ ਹੀ ਨਹੀਂ, 4-wheelers ਅਤੇ 18-wheelers ਦੇ ਟਾਇਰ ਦਾ ਖਾਸ ਪ੍ਰਬੰਧ ਵੀ ਹੈ। ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ,
4: ਕਾਲ ਕਰੋ JN ਗੈਰੀ ਨੂੰ
6: 905-459-5533,
4: 905-459-5533
6: PNJ ਸਪ੍ਰਿੰਗ ਵੀਲ ਅਲਾਈਨਮੈਂਟ।

0: sad, jump are fast, grow are fast, happy sad, not it horsey be sad, bole sonny hall, sassy a car.
1: ਕਾਤੀ ਡਾਊਨ ਪੇਮੈਂਟ ਤੇ ਮਾਰਗੇਜ ਦੀ ਬਣੀ ਕੋਈ ਗੱਲ
2: ਹੋਏ ਸ਼ੰਮੀ ਪੱਠਲ ਹੋਰਾਂ ਨਾਲ ਹੋ ਗਈ ਗੱਲ ਕਾਰ ਲੈ ਕੇ ਦੇਣ ਤੋਂ ਅਲਾਵਾ ਡਾਊਨ ਪੇਮੈਂਟ ਤੇ ਮਾਰਗੇਜ ਦਾ ਵੀ ਮਸਲਾ ਕਰਨਗੇ ਹੱਲ
3: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਵੇਚਣ ਜਾਂ ਇਨਵੈਸਟਮੈਂਟ ਲਈ ਯਾਦ ਰੱਖੋ ਭਰੋਸੇ ਤੇ ਵਿਸ਼ਵਾਸ ਵਾਲਾ ਕਮਿਊਨਿਟੀ ਦਾ ਜਾਣਿਆ ਪਛਾਣਿਆ ਨਾਮ ਸ਼ੰਮੀ ਪੱਠਲ ਤੁਹਾਡੀਆਂ ਲੋੜਾਂ ਮੁਤਾਬਕ ਵਧੀਆ ਲੋਕੇਸ਼ਨਸ ਤੇ ਬੈਸਟ ਪ੍ਰਾਈਸ ਤੇ ਘਰ ਆਸਾਨੀ ਨਾਲ ਲੈ ਕੇ ਦਿੰਦੇ ਨੇ ਰੀਅਲ ਅਸਟੇਟ ਬ੍ਰੋਕਰ ਸ਼ੰਮੀ ਪੱਠਲ ਅੱਜ ਹੀ ਕਾਲ ਕਰੋ 416-917-7763 416-917-7763

0: ਵੈਰੀ ਗੁੱਡ ਮਾਰਨਿੰਗ ਜੀ, ਤੁਸੀਂ ਜੁੜੇ ਹੋਏ ਹੋ ਆਪਣੇ ਫੇਵਰਟ ਪ੍ਰੋਗਰਾਮ ਸੱਜਰੀ ਸਵੇਰ ਦੇ ਨਾਲ। ਸਟੂਡੀਓ ਦੇ ਵਿੱਚ ਤੁਸੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ, ਕੋਈ ਵੀ ਸਾਡੇ ਨਾਲ ਤੁਸੀਂ ਗੱਲਬਾਤ ਕਰਨਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਆ ਜਿਹੜਾ ਕੋਈ ਵੀ ਅਪਡੇਟ ਦੇਖਦੇ ਹੋ ਕਿਤੇ ਅਤੇ ਉਹਦੇ ਬਾਬਤ ਸਾਨੂੰ ਅਪਡੇਟ ਕਰਨਾ ਆ, ਅਤੇ ਸਟੂਡੀਓ ਦਾ ਇੱਕੋ ਇੱਕ ਨੰਬਰ 905-673-3337 9057-3333-37 'ਤੇ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ। ਅਤੇ ਦੋਸਤੋ, ਸਾਡੀਆਂ ਤਾਰਾਂ ਆਲਰੇਡੀ ਪੰਜਾਬ ਜੁੜ ਚੁੱਕੀਆਂ ਨੇ, ਜਿੱਥੋਂ ਤਾਜ਼ਾ ਤਰੀਨ ਖ਼ਬਰਾਂ ਲੈ ਕੇ ਸਾਡੇ ਸੀਨੀਅਰ ਪੱਤਰਕਾਰ ਰਮੇਸ਼ ਹੁਸ਼ਿਆਰਪੁਰ ਜੀ ਸਾਨੂੰ ਜਾਣੂ ਕਰਾਉਣਗੇ। ਇਸ ਟਾਈਮ ਪੀਅਰਸਨ ਏਅਰਪੋਰਟ 'ਤੇ 15 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਕਿਤੇ ਕਿਤੇ ਤੁਸੀਂ ਹਲਕੀ ਜਿਹੀ ਫੋਗ ਜਾਂ ਧੁੰਦ ਆ ਜਿਹੜੀ ਉਹ ਮਹਿਸੂਸ ਕਰ ਰਹੇ ਹੋ। ਅੱਜ ਵੱਧ ਤੋਂ ਵੱਧ ਤਾਪਮਾਨ 23 ਡਿਗਰੀ ਸੈਲਸੀਅਸ ਅਤੇ ਫੀਲ ਲਾਈਕ 26 ਡਿਗਰੀ ਸੈਲਸੀਅਸ ਰਹੇਗਾ। ਅੱਜ ਸ਼ਾਮ ਤੋਂ ਬਾਅਦ ਰਾਤ ਨੂੰ ਕਿਨਵੇਂ ਦੀ ਥੋੜ੍ਹੀ ਜਿਹੀ ਭਵਿੱਖਬਾਣੀ ਹੈ ਜਿਹੜੀ ਕੀਤੀ ਗਈ ਹੈ, ਕਹਿੰਦੇ ਕੁਝ ਕੁ ਖੂਬਸੂਰਤ ਸਤਰਾਂ ਦੇ ਨਾਲ ਆਗਾਜ਼ ਕਰਦਾ। ਕਹਿੰਦੇ ਸਮਾਂ ਦੌਲਤ ਅਤੇ ਸਰੀਰ ਚਾਹੇ ਸਾਥ ਦੇਣ ਜਾਂ ਨਾ ਦੇਣ, ਪਰ ਸੁਭਾਅ ਸਮਝਦਾਰੀ ਅਤੇ ਨੇਕੀਆਂ ਹਮੇਸ਼ਾ ਸਾਥ ਦਿੰਦੀਆਂ ਨੇ। ਰੱਬ ਵਿਸ਼ਵਾਸ ਅਕਾਲ ਪੁਰਖ ਤੇ ਰੱਖ, ਵਿਸ਼ਵਾਸ ਅਕਾਲ ਪੁਰਖ ਤੇ, ਕਿਸੇ ਦੀਆਂ ਆਸਾਂ ਉਹ ਤੋੜਦਾ ਨਹੀਂ। ਉਹਦੇ ਦਰ ਤੇ ਜਾ ਕੇ ਤਾਂ ਵੇਖੀ ਖਾਲੀ ਹੱਥ, ਉਹ ਕਦੇ ਕਿਸੇ ਨੂੰ ਮੋੜਦਾ ਨਹੀਂ। ਇੱਕ ਸਿਆਣਾ ਬੰਦਾ ਸੋਚਦਾ ਹੈ ਕਿ ਇੱਜ਼ਤ ਬਣੀ ਰਹੇ ਸਭ ਦੀ, ਇਸ ਕਰਕੇ ਚੁੱਪ ਰਹਿੰਦਾ ਹੈ। ਇਸ ਕਰਕੇ ਮੂਰਖ ਬੰਦਾ ਇਹ ਸੋਚ ਲੈਂਦਾ ਸ਼ਾਇਦ ਮੇਰੇ ਤੋਂ ਇਹ ਡਰਦਾ ਹੈ, ਇਸ ਕਰਕੇ ਮੇਰੇ ਮੂਹਰੇ ਕੋਈ ਬੋਲਦਾ ਨਹੀਂ। ਤੁਸੀਂ ਪਿੱਛੇ ਨਹੀਂ ਹੋ, ਕੋਈ ਤੁਹਾਡੇ ਤੋਂ ਅੱਗੇ ਨਹੀਂ ਹੈ, ਤੁਸੀਂ ਬਿਲਕੁਲ ਉੱਥੇ ਹੋ ਜਿੱਥੇ ਪਰਮਾਤਮਾ ਤੁਹਾਨੂੰ ਚਾਹੁੰਦਾ ਹੈ। ਉਸ ਦੀਆਂ ਯੋਜਨਾਵਾਂ 'ਤੇ ਹਮੇਸ਼ਾ ਭਰੋਸਾ ਰੱਖੋ। ਮਿਲਦਾ ਤਾਂ ਬਹੁਤ ਕੁਝ ਹੈ ਜ਼ਿੰਦਗੀ ਦੇ ਵਿੱਚ, ਬਸ ਅਸੀਂ ਗਿਣਤੀ ਹੀ ਉਸੇ ਦੀ ਕਰਦੇ ਹਾਂ ਜੋ ਸਾਨੂੰ ਮਿਲਿਆ ਨਹੀਂ ਜਾਂ ਸਾਨੂੰ ਹਾਸਲ ਨਹੀਂ ਹੋਇਆ। ਸੋ ਦੋਸਤੋ, ਸੱਜਰੀ ਸਵੇਰ ਵਿੱਦ ਸ਼ੰਮੀ ਭੱਠਲ 'ਤੇ ਇੱਕ ਵਾਰ ਫਿਰ ਸਾਰੇ ਹੀ ਜੁੜ ਬੈਠੇ, ਸਾਰੇ ਹੀ ਵੀਰਾਂ ਭੈਣਾਂ ਦਾ ਜੀ ਆਇਆਂ ਨੂੰ। ਮੇਰੇ ਤੱਕ ਟੈਕਸਟ ਮੈਸੇਜ ਤੁਹਾਡੇ ਤੱਕ ਰੋਜ਼ ਆਉਂਦੇ ਨੇ, ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ, ਤੁਸੀਂ ਇੰਨਾ ਜ਼ਿਆਦਾ ਪ੍ਰੋਗਰਾਮ ਨੂੰ ਪਿਆਰ ਕਰਦੇ ਹੋ। ਬਾਕੀ ਤੁਸੀਂ ਸਾਨੂੰ ਡਾਇਲ ਟੂ ਲਿਸਨ ਕਰਕੇ ਵੀ ਸੁਣਿਆ ਜਾ ਸਕਦਾ, ਸਾਨੂੰ 416-477-2040 'ਤੇ ਡਾਇਲ ਟੂ ਲਿਸਨ ਕਰ ਸਕਦੇ ਹੋ, ਜਾਂ ਫਿਰ ਤੁਸੀਂ ਆ ਜਿਹੜਾ ਸਿੰਪਲ ਰੇਡੀਓ 'ਤੇ AM 530 ਰਾਹੀਂ ਸਾਡੇ ਨਾਲ ਜਿਹੜਾ ਤੁਸੀਂ ਜੁੜ ਸਕਦੇ ਹੋ ਦੀਨ ਦੁਨੀਆ ਤੋਂ। ਇਸ ਟਾਈਮ ਵੱਖ ਵੱਖ ਦੇਸ਼ਾਂ ਦੇ ਵਿੱਚ ਸਾਨੂੰ ਸੁਣਿਆ ਜਾ ਰਿਹਾ, ਸੋ ਜਦੋਂ ਮੈਸੇਜਸ ਆਉਂਦੇ ਆ ਫਿਰ ਪਤਾ ਚੱਲਦਾ ਤੁਸੀਂ ਇਸ ਪ੍ਰੋਗਰਾਮ ਨੂੰ ਕਿੰਨਾ ਪਿਆਰ ਦਿੰਦੇ ਹੋ। ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ। ਆਓ ਫਿਰ ਚੱਲਦੇ ਆ ਪੰਜਾਬ, ਜਿੱਥੇ ਦੀਆਂ ਤਾਜ਼ਾ ਤਰੀਨ ਖ਼ਬਰਾਂ ਲੈ ਕੇ ਸਾਡੇ ਬਹੁਤ ਹੀ ਸੀਨੀਅਰ ਪੱਤਰਕਾਰ ਰਮੇਸ਼ ਹੁਸ਼ਿਆਰਪੁਰੀ ਜੀ ਸਾਡੇ ਨਾਲ ਹਾਜ਼ਰ ਨੇ, ਅਤੇ ਬੜੀ ਜਲਦੀ 5:30 ਦੋਸਤੋ ਅਸੀਂ ਆ ਜਿਹੜਾ ਬਰੈਂਪਟਨ ਦੀ ਪੋਲੀਟਿਕਸ ਮਿਊਂਸੀਪਲ ਇਲੈਕਸ਼ਨਸ ਦੇ ਉੱਤੇ ਗੱਲ ਕਰਾਂਗੇ। ਸਾਡੇ ਨਾਲ ਮਹਿਮਾਨ ਪਹੁੰਚਣ ਵਾਲੇ ਨੇ, ਸੋ ਉਹਨਾਂ ਬਾਬਤ ਵੀ ਆ ਜਿਹੜਾ ਅਸੀਂ ਥੋੜ੍ਹੀ ਦੇਰ ਬਾਅਦ ਘੁੰਡ ਚਕਾਈ ਕਰਾਂਗੇ। ਸੋ ਅੱਜ ਜੁੜੇ ਰਹੋ 6 ਤੱਕ। ਸੋ ਅੱਜ ਕੁਛ ਕੁ ਜਿਹੜੀਆਂ ਇੱਥੇ ਦੀਆਂ ਦਿਲਚਸਪ ਗੱਲਾਂ ਉਹਨਾਂ ਬਾਬਤ ਵੀ ਗੱਲਬਾਤ ਹੋਵੇਗੀ। ਇਸ ਟਾਈਮ ਕਿੱਥੇ ਕੁ ਮਿਊਂਸੀਪਲ ਇਲੈਕਸ਼ਨ ਦੇ ਪੜਾਅ ਪਹੁੰਚ ਚੁੱਕੇ ਆ ਉਹਦੇ 'ਤੇ ਗੱਲਬਾਤ ਹੋਵੇਗੀ। ਸੋ ਤੁਹਾਡਾ ਆਪਣਾ ਪ੍ਰੋਗਰਾਮ ਸੱਜਰੀ ਸਵੇਰ ਵਿਦ ਸ਼ੰਮੀ ਭੱਠਲ, ਆਓ ਵੈਲਕਮ ਕਰੀਏ ਪੰਜਾਬ ਤੋਂ ਸਾਡੇ ਸੀਨੀਅਰ ਪੱਤਰਕਾਰ ਰਮੇਸ਼ ਹੁਸ਼ਿਆਰਪੁਰੀ ਜੀ। ਭਾਜੀ ਸਤਿ ਸ਼੍ਰੀ ਅਕਾਲ, ਵੈਲਕਮ, ਗੁੱਡ ਮਾਰਨਿੰਗ ਜੀ।
1: ਅਖਿਲ ਸਾਹਿਬ ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ। ਸੱਜਰੀ ਸਵੇਰ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ
0: ਜੀ। ਸਤਿ ਸ਼੍ਰੀ ਅਕਾਲ ਭਾਜੀ, ਚੱਲਦੇ ਆ ਪੰਜਾਬ ਵੱਲ। ਕਹਿੰਦੇ ਅਮਿਤ ਸ਼ਾਹ ਦੀ ਪੰਜਾਬ ਫੇਰੀ ਨੇ ਆਮ ਆਦਮੀ ਪਾਰਟੀ ਨੂੰ ਫਿਕਰਾਂ ਦੇ ਵਿੱਚ ਪਾ ਦਿੱਤਾ ਹੈ।
1: ਇਸ ਵੇਲੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਪੰਜਾਬ ਪਹੁੰਚ ਚੁੱਕੇ ਹੈ। ਅਸਲ ਵਿੱਚ ਅੱਜ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਬਹੁਤ ਵੱਡੀ, ਜਿਹਨੂੰ ਅਸੀਂ ਆਖਦੇ ਮਹਾਰੈਲੀ, ਮਹਾਰੈਲੀ ਭਾਰਤੀ ਜਨਤਾ ਪਾਰਟੀ ਅੱਜ ਜਲੰਧਰ 'ਚ ਕਰ ਰਹੀ ਹੈ। ਪਿਛਲੇ ਕਰੀਬ ਕਰੀਬ 10-12 ਦਿਨਾਂ ਤੋਂ ਭਾਰਤੀ ਜਨਤਾ ਪਾਰਟੀ ਪੂਰੇ ਪੰਜਾਬ 'ਚ ਆਪਣੀਆਂ ਨਸ਼ਾ ਵਿਰੋਧੀ ਯਾਤਰਾਵਾਂ ਕੱਢ ਰਹੀ ਸੀ। ਪੰਜਾਬ ਦੀਆਂ ਵੱਖ ਵੱਖ ਨੁੱਕਰਾਂ 'ਚੋਂ ਉਹ ਯਾਤਰਾਵਾਂ ਆਰੰਭ ਕੀਤੀਆਂ। ਉਹਦੇ ਵਿੱਚ ਦੇਸ਼ ਭਰ ਦੇ ਭਾਰਤੀ ਜਨਤਾ ਪਾਰਟੀ ਦੇ ਚੋਟੀ ਦੇ ਲੀਡਰ, ਜਿਹਦੇ ਵਿੱਚ ਕੇਂਦਰੀ ਮੰਤਰੀ ਸ਼ਾਮਲ, ਜਿਹਦੇ ਵਿੱਚ ਹੋਰ ਕਈ ਚਿਹਰੇ ਸ਼ਾਮਲ, ਉਹਨਾਂ ਨੇ ਉਸ ਯਾਤਰਾਵਾਂ ਵਿੱਚ ਆ ਕੇ ਸ਼ਮੂਲੀਅਤ ਕੀਤੀ ਔਰ ਕਾਫੀ ਵੱਡੇ ਪੱਧਰ ਤੇ ਉਹ ਯਾਤਰਾਵਾਂ ਪੰਜਾਬ ਦੇ ਵਿੱਚ ਕੱਢੀਆਂ ਗਈਆਂ ਭਾਜਪਾ ਵਾਲੇ ਪਾਸਿਓਂ। ਉਹ ਸਾਰੀਆਂ ਯਾਤਰਾਵਾਂ ਜਿਹੜੀਆਂ ਪੰਜਾਬ ਦੇ ਵੱਖ ਵੱਖ ਕੋਨਿਆਂ 'ਚੋਂ ਸ਼ੁਰੂ ਹੋਈਆਂ, ਅੱਜ ਜਲੰਧਰ ਪਹੁੰਚੀਆਂ ਤੇ ਜਲੰਧਰ ਪਹੁੰਚ ਕੇ ਉੱਥੇ ਇੱਕ ਮਹਾਰੈਲੀ ਰੱਖੀ ਹੈ ਤੇ ਉਸ ਮਹਾਰੈਲੀ ਨੂੰ ਸੰਬੋਧਨ ਕਰਨ ਦੇ ਲਈ ਅਮਿਤ ਸ਼ਾਹ ਪਹੁੰਚੇ ਹੈ। ਅਮਿਤ ਸ਼ਾਹ ਪਹਿਲਾਂ ਨਾਲ ਲੱਗਦਾ ਹਵਾਈ ਅੱਡਾ ਪੈਂਦਾ ਹੈ ਆਦਮਪੁਰ, ਆਦਮਪੁਰ ਹਵਾਈ ਅੱਡੇ, ਤੇ ਉਸ ਤੋਂ ਬਾਅਦ ਜਲੰਧਰ ਦੇ ਵਿੱਚ ਦੇਵੀ ਤਲਾਬ ਮੰਦਰ ਹੈ, ਬਹੁਤ ਵੱਡਾ ਮੰਦਰ ਹੈ, ਹਿੰਦੂ ਧਰਮ ਦਾ ਬਹੁਤ ਵੱਡਾ ਸਥਾਨ, ਉੱਥੇ ਨਤਮਸਤਕ ਹੋਏ ਤੇ ਉਹ ਤੋਂ ਬਾਅਦ ਜਿਹੜਾ ਪ੍ਰੋਗਰਾਮ ਅਮਿਤ ਸ਼ਾਹ ਦਾ, ਉਹ ਪੱਟਲ ਸਾਹਿਬ ਪ੍ਰੋਗਰਾਮ ਬੜਾ ਅਹਿਮ ਹੈ, ਜਿੱਥੇ ਉਹਨਾਂ ਨੇ ਰੈਲੀ ਨੂੰ ਸੰਬੋਧਨ ਕਰਨਾ ਹੈ। ਕੁਦਰਤੀ ਹੈ, ਸਿਆਸੀ ਲੀਡਰ ਹੈ, ਪੰਜਾਬ ਦੀਆਂ ਸਿਆਸੀ ਪਾਰਟੀਆਂ ਖਾਸ ਕਰਕੇ ਸੱਤਾਧਾਰੀ ਧਿਰ ਦੇ ਉੱਪਰ ਕਾਫੀ ਤਿੱਖੇ ਸ਼ਬਦੀ ਵਾਰ ਕਰਨਗੇ। ਅਜੇ ਤੱਕ ਉਹਨਾਂ ਦਾ ਸੰਬੋਧਨ ਸ਼ੁਰੂ ਨਹੀਂ ਹੋਇਆ, ਪਰੰਤੂ ਜਿਹੜਾ ਇਸ ਵੇਲੇ ਉੱਥੇ ਮੈਂ, ਮੇਰੇ ਕੋਲ ਰਿਪੋਰਟ ਪਹੁੰਚੀ ਹੈ ਕਿ ਅਮਿਤ ਸ਼ਾਹ ਨੇ ਪੰਜਾਬ ਦੇ ਨਸ਼ਾ ਪੀੜਿਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਹੈ। ਹੁਣ ਨਸ਼ਾ ਵਿਰੋਧੀ ਯਾਤਰਾ, ਨਸ਼ਾ ਵਿਰੋਧੀ ਯਾਤਰਾ ਦੀ ਸਮਾਪਤੀ ਨਸ਼ਾ ਪੀੜਿਤ ਪਰਿਵਾਰਾਂ ਦੇ ਨਾਲ ਮੁਲਾਕਾਤ ਦੇਸ਼ ਦੇ ਕੇਂਦਰੀ ਗ੍ਰਹਿ ਮੰਤਰੀ ਦੀ, ਇਹ ਛੋਟੀ ਗੱਲ ਨਹੀਂ, ਬਹੁਤ ਵੱਡੀ ਗੱਲ ਹੈ। ਅਸਲ ਵਿੱਚ ਜਿਹੜਾ ਤੁਸੀਂ ਸਵਾਲ ਖੜਾ ਕੀਤਾ ਕਿ ਭਾਰਤੀ ਜਨਤਾ ਪਾਰਟੀ ਦੀ ਇਸ ਰੈਲੀ ਨੇ ਆਮ ਆਦਮੀ ਪਾਰਟੀ ਨੂੰ ਵਕਤ ਪਾ ਦਿੱਤਾ, ਫਿਕਰਾਂ ਚ ਪਾ ਦਿੱਤਾ, ਪੱਟਲ ਸਾਹਿਬ ਮੈਂ ਇਹ ਸਮਝਦਾ ਕਿ ਦੋ ਵੱਡੀਆਂ ਸਿਆਸੀ ਤਾਕਤਾਂ ਦਾ ਭੇੜ ਹੈ ਇਸ ਵੇਲੇ ਪੰਜਾਬ ਦੀ ਸਿਆਸਤ ਲਈ। ਉਹਦੇ ਵਿੱਚ ਭਾਰਤੀ ਜਨਤਾ ਪਾਰਟੀ ਕਹਿੰਦੀ ਮੈਂ ਉੱਪਰ ਹੈ, ਤੇ ਆਮ ਆਦਮੀ ਪਾਰਟੀ ਕਹਿੰਦੀ ਕਿ ਤੁਸੀਂ ਸਾਡੀ ਚੀਜ਼ ਕੀ ਹੋ, ਕਿਉਂਕਿ ਆਮ ਆਦਮੀ ਪਾਰਟੀ ਦਾ ਜਿਹੜਾ ਪੰਜਾਬ ਦੇ ਵਿੱਚ ਵਿਚਰਨ ਹੈ, ਬੜਾ ਹੀ ਕਮਾਲ ਦਾ ਵਿਚਰਨ ਹੈ। ਆਮ ਆਦਮੀ ਪਾਰਟੀ ਭਾਵੇਂ ਉਹਦਾ ਨਾਮ ਹੈ, ਪਰੰਤੂ ਆਮ ਆਦਮੀ ਪਾਰਟੀ ਵਾਲੇ ਕੰਮ ਕੁੰਮ ਨਹੀਂ ਹੈਗੇ। ਹੁਣ ਉਹ ਪਾਰਟੀ ਕਹਿੰਦੀ ਹੈ ਜੀ ਅਸੀਂ ਪੰਜਾਬ 'ਚ ਸਭ ਤੋਂ ਉੱਪਰ ਹੈ, ਆਮ ਆਦਮੀ ਪਾਰਟੀ ਕਹਿੰਦੀ ਹੈ ਵੀ ਹੈ, ਸੱਤਾਧਾਰੀ ਤੇ ਰਹਿ। ਭਾਰਤੀ ਜਨਤਾ ਪਾਰਟੀ ਵਾਲੇ ਕਹਿੰਦੇ ਕਿ ਤੁਸੀਂ ਚੀਜ਼ ਕੀ ਹੋ, ਜਿਹੜੇ ਸਕੂਲੇ ਤੁਸੀਂ ਪੜ੍ਹੇ ਹੋ ਉਹ ਸਕੂਲਾਂ ਦੇ ਅਸੀਂ ਹੈੱਡ ਮਾਸਟਰ ਰਹੇ ਹਾਂ। ਹੁਣ ਗੱਲ ਵੀ ਕਿਤੇ ਨਾ ਕਿਤੇ ਠੀਕ ਹੈ, ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਇੱਕ ਪਾਸੇ ਪੰਜਾਬ ਦੀ ਸਰਕਾਰ ਦਾਅਵਾ ਕਰਦੀ ਆ ਕਿ ਆਹ ਵੇਖੋ ਜੀ ਅਸੀਂ ਕਮਾਲ ਕਰਤੀ, ਮੁੱਖ ਮੰਤਰੀ ਸਿਹਤ ਯੋਜਨਾ ਸ਼ੁਰੂ ਕਰ ਦਿੱਤੀ, ਉਧਰ ਵਾਲੇ ਕਹਿੰਦੇ ਕਿ ਤੁਸੀਂ ਫਰੋਡ ਕੀਤਾ, ਆਯੁਸ਼ਮਾਨ ਕਾਰਡ ਤੇ ਪਹਿਲਾਂ ਹੀ ਚੱਲਦਾ ਸਾਡਾ। ਇਹ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਅਸੀਂ ਮੁਹੱਲਾ ਕਲੀਨਿਕ ਖੋਲ ਦਿੱਤੇ, ਉਹ ਕਹਿੰਦੇ ਨਾ, ਪੈਸਾ ਕੇਂਦਰ ਦਾ ਹੈ, ਅਸਲ ਵਿੱਚ ਇਹ ਆਯੁਸ਼ਮਾਨ ਆਰੋਗਿਆ ਕੇਂਦਰ ਹੈ। ਉਹ ਕਹਿੰਦੇ ਅਸੀਂ ਮਾਵਾਂ ਧੀਆਂ ਸਤਿਕਾਰ ਯੋਜਨਾ ਸ਼ੁਰੂ ਕਰ ਦਿੱਤੀ, ਉਹ ਕਹਿੰਦੇ ਅਸੀਂ ਪੀਐਮ ਕਿਸਾਨ ਯੋਜਨਾ ਪਹਿਲਾਂ ਹੀ ਸ਼ੁਰੂ ਕੀਤੀ ਹੈ। ਦੋ ਵੱਡੀਆਂ ਸਿਆਸੀ ਤਾਕਤਾਂ ਦਾ ਭੇੜ ਹੈ ਤੇ ਮੁੱਦਾ ਪੰਜਾਬ ਦਾ ਇਸ ਵੇਲੇ ਉਹ ਬਣ ਗਿਆ ਜਿਹੜਾ ਮੁੱਦਾ ਪਹਿਲਾਂ ਅੱਜ ਤੋਂ 5 ਸਾਲ ਪਹਿਲਾਂ ਆਮ ਆਦਮੀ ਪਾਰਟੀ ਨੇ ਬਣਾਇਆ ਸੀ, ਉਹ ਤੋਂ 5 ਸਾਲ ਪਹਿਲਾਂ ਕਾਂਗਰਸ ਨੇ ਬਣਾਇਆ ਸੀ, ਨਸ਼ਿਆਂ ਦਾ ਮੁੱਦਾ। ਇਹ ਨਸ਼ਿਆਂ ਦਾ ਮੁੱਦਾ ਇਸ ਵੇਲੇ ਪੰਜਾਬ ਦਾ ਸਭ ਤੋਂ ਵੱਡਾ ਮੁੱਦਾ ਬਣਦਾ ਜਾ ਰਿਹਾ। ਹੁਣ ਨਸ਼ਿਆਂ ਦੀ ਜਿਹੜੀ ਤਾਜ਼ਾ ਸਥਿਤੀ ਹੈ, ਸੱਚ ਹੈ ਕਿ ਪੰਜਾਬ 'ਚ ਨਸ਼ੇ ਲੋਕ ਸੇਵਨ ਵੀ ਕਰ ਰਹੇ ਹੈ, ਨਸ਼ਾ ਪੰਜਾਬ 'ਚ ਵਿਕ ਵੀ ਰਿਹਾ ਹੈ, ਪੁਲਿਸ ਨਸ਼ਾ ਬਕਵਾ ਵੀ ਰਹੀ ਹੈ, ਤੇ ਸਿਆਸੀ ਸਰਪ੍ਰਸਤੀ ਵੀ ਹੈਗੀ ਹੈ, ਕਿਉਂਕਿ ਸਿਆਸੀ ਤੇ ਸਰਕਾਰੀ ਸਰਪ੍ਰਸਤੀ ਤੋਂ ਬਿਨਾਂ ਏਡੇ ਵੱਡੇ ਪੱਧਰ ਤੇ ਨਸ਼ਾ ਪੰਜਾਬ 'ਚ ਵਿਕ ਨਹੀਂ ਸਕਦਾ ਜਿੰਨਾ ਕਿ ਇਸ ਵੇਲੇ ਹੈਗਾ। ਪਿਛਲੀਆਂ ਸਰਕਾਰਾਂ ਦੇ ਨਾਲ ਜੇ ਅੰਕੜੇ ਜੋੜਨੇ ਹੋਣ ਤਾਂ ਠੀਕ ਹੈ, 19-21 ਅੰਤਰ ਪਾ ਲਾਂਗੇ, ਪਰੰਤੂ ਜਿਹੜੀ ਤਾਜ਼ਾ ਸਥਿਤੀ ਆ ਉਹ ਕੋਈ ਚੰਗੀ ਸਥਿਤੀ ਨਹੀਂ ਪੰਜਾਬ ਦੀ ਨਸ਼ਿਆਂ ਨੂੰ ਲੈ ਕੇ। ਹੁਣ ਉਹ ਨਸ਼ਿਆਂ ਦੀ ਸਥਿਤੀ ਤੇ ਭਾਰਤੀ ਜਨਤਾ ਪਾਰਟੀ ਨੇ ਮੁੱਦਾ ਚੁੱਕ ਲਿਆ। ਭਾਰਤੀ ਜਨਤਾ ਪਾਰਟੀ ਲਗਾਤਾਰ ਪਿਛਲੇ 1-2 ਮਹੀਨੇ ਤੋਂ ਨਸ਼ਾ ਨਸ਼ਾ ਨਸ਼ਾ, ਭਾਰਤੀ ਨਸ਼ਿਆਂ ਦੇ ਮੁੱਦੇ ਤੇ ਹੀ ਰੌਲਾ ਰੱਪਾ ਪਾ ਰਹੀ ਹੈ, ਅੱਜ ਦੀ ਰੈਲੀ ਵੀ ਨਸ਼ਿਆਂ ਦੇ ਮੁੱਦੇ ਤੇ ਹੀ ਹੈ। ਸੋ ਇਸ ਕਰਕੇ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਫਿਕਰਾਂ 'ਚ ਹੈ, ਕਿਉਂਕਿ ਜਿਹੜਾ ਮੁੱਦਾ ਆਮ ਆਦਮੀ ਪਾਰਟੀ 5 ਸਾਲ ਪਹਿਲਾਂ ਚੁੱਕ ਕੇ ਸੱਤਾ 'ਚ ਆਈ ਸੀ, ਅੱਜ ਉਹ ਭਾਰਤੀ ਜਨਤਾ ਪਾਰਟੀ ਮੁੱਦਾ ਚੁੱਕ ਰਹੀ ਹੈ। ਤੇ ਭਾਰਤੀ ਜਨਤਾ ਪਾਰਟੀ ਜਿਹੜਾ ਮੈਂ ਹੁਣੇ ਸ਼ਬਦ ਕਹਿ ਕੇ ਹਟਿਆ ਕਿ ਦੋ ਵੱਡੀਆਂ ਸਿਆਸੀ ਤਾਕਤਾਂ, ਭਾਰਤੀ ਜਨਤਾ ਪਾਰਟੀ ਦੇਸ਼ ਦੀ ਬੜੀ ਵੱਡੀ ਸਿਆਸੀ ਤਾਕਤ ਹੈ, ਇੱਧਰ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਉਹ ਪੰਜਾਬ ਦੀ ਸਿਆਸੀ ਤਾਕਤ ਹੈ। ਹਾਲਾਂਕਿ ਪੰਜਾਬ ਦਾ ਸਿਆਸੀ ਮਾਹੌਲ ਕੀ ਬਣਦਾ ਆਉਂਦੇ ਦਿਨਾਂ 'ਚ ਜੇ ਕੋਈ ਬਹੁਤ ਵੱਡਾ ਦਾਅਵਾ ਨਹੀਂ ਕੀਤਾ ਜਾ ਸਕਦਾ, ਕਿੱਧਰ ਨੂੰ ਸਾਰੀ ਖੇਡ ਜਾਵੇਗੀ, ਕਿਉਂਕਿ ਖਬਰਾਂ ਤੇ ਕੰਨਾਂ 'ਚ ਕਾਂਗਰਸ ਵਾਲੇ ਪਾਸਿਓਂ ਵੀ ਅੱਜ ਆ ਗਈਆਂ ਨੇ ਕਿ ਕਾਂਗਰਸ ਪਾਰਟੀ ਵੱਡਾ ਫੈਸਲਾ ਲੈਣ ਜਾ ਰਹੀ ਹੈ, ਉਹ ਪਾਰਟੀ ਦੀ ਕਮਾਂਡ ਰਾਜਾ ਵੜਿੰਗ ਤੋਂ ਲੈ ਕੇ ਕਿਸੇ ਹੋਰ ਲੀਡਰ ਦੇ ਹੱਥ ਫੜਾਉਣ ਜਾ ਰਹੀ ਹੈ। ਸੋ ਸਿਆਸੀ ਮਾਹੌਲ ਕੀ ਬਣਦਾ ਅਜੇ ਤੱਕ ਬਹੁਤ ਵੱਡਾ ਦਾਅਵਾ ਨਹੀਂ, ਪਰੰਤੂ ਭਾਰਤੀ ਜਨਤਾ ਪਾਰਟੀ ਨੇ ਜਿਸ ਢੰਗ ਦੇ ਨਾਲ ਨਸ਼ਿਆਂ ਦਾ ਮੁੱਦਾ ਚੁੱਕਿਆ, ਉਹ ਆਪਣੇ ਆਪ ਦੇ ਵਿੱਚ ਪੰਜਾਬ ਦੀ ਸੱਤਾਧਾਰੀ ਤੇ ਜਿਹੜੀ ਆਮ ਆਦਮੀ ਪਾਰਟੀ ਉਹਦੇ ਲਈ ਵਾਕਿਆ ਕਿਤੇ ਨਾ ਕਿਤੇ ਫਿਕਰਾਂ ਵਾਲਾ ਮੁੱਦਾ ਹੈ।
0: ਜੀ ਕਹਿੰਦੇ ਭਾਈ ਅਮਰਜੀਤ ਸਿੰਘ ਚਾਵਲਾ ਵਾਲੇ ਮਾਮਲੇ ਦੇ ਵਿੱਚ ਹੁਣ CBI ਜਾਂਚ ਕਰੇਗੀ।
1: ਪੱਟਲ ਸਾਹਿਬ ਇਸ ਮਸਲੇ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਹੁਤ ਕਸੂਤੀ ਸਥਿਤੀ 'ਚ ਫਸੀ ਹੈ। ਦੂਜੇ ਸ਼ਬਦਾਂ 'ਚ ਅਸੀਂ ਇਹ ਵੀ ਕਹਿ ਸਕਦੇ ਕਿ ਸ਼੍ਰੋਮਣੀ ਅਕਾਲੀ ਦਲ ਬਹੁਤ ਕਸੂਤੀ ਸਥਿਤੀ 'ਚ ਫਸਿਆ ਹੈ, ਕਿਉਂਕਿ ਫਰਕ ਨਹੀਂ ਹੈ ਕੋਈ, ਚਾਹੇ ਆਪਾਂ ਸ਼੍ਰੋਮਣੀ ਅਕਾਲੀ ਦਲ ਕਹੀਏ, ਚਾਹੇ ਜਿਹੜੀ ਅੱਜ ਦੀ ਰਾਜ ਪ੍ਰਬੰਧ 'ਚ ਬੈਠੀ ਹੈ ਜਿਹਦੇ ਕੋਲ ਕਮਾਂਡ ਹੈ SGPC ਦੀ, ਜਿਹੜੀ SGPC ਕਮੇਟੀ ਹੈ ਉਹ ਵੀ ਅਕਾਲੀ ਦਲ ਦਾ ਵਿਅੰਗੀ ਹੈ, ਉਹ ਉੱਧਰ ਹੈ, ਉਹ ਉੱਧਰ ਹੈ, ਸਾਰਾ ਕੁਛ ਇੱਕੋ ਜਿਹਾ ਹੈ। ਹੁਣ ਫਿਕਰਾਂ ਤੇ ਤਾਂ ਪਿਆ ਸਾਰਾ ਕੁਛ। ਜਿਹੜੀ ਦਿੱਕਤ ਖੜੀ ਹੋਈ ਹੈ SCPC ਲਈ ਜਾਂ ਅਕਾਲੀ ਦਲ ਲਈ, ਜੋ ਗੁਨਾਹ ਅਮਰਜੀਤ ਸਿੰਘ ਚਾਵਲੇ ਨੇ ਕੀਤਾ, ਕਿੰਨਾ ਕੀਤਾ, ਕਿਉਂ ਕੀਤਾ, ਬੀਬੀ ਕਿੰਨੀ ਚੰਗੀ ਕਿੰਨੀ ਮਾੜੀ, ਉਹ ਮੁੱਦਾ ਬਹੁਤ ਥੱਲੇ ਰਹਿ ਗਿਆ। ਇਸ ਤੋਂ ਵੱਡਾ ਮੁੱਦਾ ਇਹ ਬਣ ਗਿਆ ਕਿ ਉਹ SCPC ਦਾ ਮੈਂਬਰ ਸੀ ਅਮਰਜੀਤ ਸਿੰਘ ਚਾਵਲਾ। ਅਮਰਜੀਤ ਸਿੰਘ ਚਾਵਲਾ ਅਕਾਲੀ ਦਲ ਦਾ ਮੈਂਬਰ ਸੀ। ਅਮਰਜੀਤ ਸਿੰਘ ਚਾਵਲੇ ਦੇ ਉੱਪਰ ਜਿਹੜੀ ਉਂਗਲ ਉੱਠੀ, ਜੋ ਉਸਨੇ ਗੁਨਾਹ ਕੀਤਾ ਬੀਬੀ ਦੇ ਨਾਲ, ਉਹ ਗੁਨਾਹ ਗੁਰੂ ਘਰ ਦੀਆਂ ਸਰਾਵਾਂ ਚ ਹੋਇਆ। ਔਰ ਉਹ ਬੀਬੀ ਨੇ ਜੋ ਹੁਣ ਤੱਕ ਖੁਲਾਸੇ ਕੀਤੇ ਆ, ਬੀਤੇ ਕੱਲ ਤੇ ਬੀਤੇ ਪਰਸੋਂ, ਬੀਤੇ ਦੋ ਤਿੰਨ ਦਿਨ, ਪੰਜਾਬ ਦੀ ਪੁਲਿਸ ਵੀ ਇਸ ਮਸਲੇ ਤੇ ਜਾਂਚ ਕਰ ਰਹੀ ਹੈ। ਅਮਰਜੀਤ ਸਿੰਘ ਚਾਵਲਾ ਦੇ ਡਰਾਈਵਰ ਤੋਂ ਪੁੱਛਗਿੱਛ ਹੋਈ ਹੈ, ਕਹਿੰਦੇ ਉਸਨੇ ਵੀ ਕੁਛ ਖੁਲਾਸੇ ਕਰ ਦਿੱਤੇ। ਉਹ ਜਿਹੜੇ ਖੁਲਾਸੇ ਹੈ ਉਹ ਹੋਰ ਕਸੂਤੀ ਸਥਿਤੀ ਚ ਫਸਾ ਰਹੇ ਆ ਵਿੱਚੇ ਅਮਰਜੀਤ ਚਾਵਲਾ, ਵਿੱਚੇ SCPC ਨੂੰ। ਹੁਣ ਸਵਾਲ ਸਭ ਤੋਂ ਵੱਡੇ ਇਹ ਉੱਠ ਰਹੇ ਆ ਕਿ SCPC ਨੇ ਜਿਹੜਾ ਉਸ ਬੀਬੀ ਨੂੰ ਰਿਹਾਇਸ਼ ਪ੍ਰੋਵਾਈਡ ਕਰਾਈ, ਉਸ ਬੀਬੀ ਆ ਬੀਤੇ ਕੱਲ ਆਮ ਆਦਮੀ ਪਾਰਟੀ ਦੇ ਸਪੋਕਸਮੈਨ ਨੇ ਇਸ ਤੋਂ ਵੀ ਵੱਡੇ ਦੋਸ਼ ਲਾ ਦਿੱਤੇ ਸੀ ਕਿ ਭਾਈ ਉਹਦੇ ਖਾਤੇ 'ਚ 1,00,000 ਰੁਪਇਆ ਪਾਇਆ ਗਿਆ, SCPC ਦੇ ਸਾਧਨਾਂ ਦੀ ਵਰਤੋਂ ਕੀਤੀ ਗਈ ਹੈ। ਹੁਣ ਜਦੋਂ ਇਹ ਉਂਗਲ SCPC ਤੇ ਉੱਠ ਰਹੀ ਹੈ ਤੇ SCPC ਕਸੂਤੀ ਸਥਿਤੀ 'ਚ ਫਸੀ ਹੈ, ਅੱਜ ਤਾਜ਼ਾ ਤਰੀਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆਪਣੀ ਅੰਤਰਿਮ ਕਮੇਟੀ ਦੀ ਬੈਠਕ ਹੋਈ ਹੈ। ਉਸ ਬੈਠਕ ਤੋਂ ਬਾਅਦ SCPC ਦੇ ਪ੍ਰਧਾਨ ਐਡਵੋਕੇਟ ਧਾਮੀ ਨੇ ਕਿਹਾ ਕਿ ਭਾਈ ਮੈਂ ਤੇ ਇੱਕ ਕਮੇਟੀ ਬਣਾਈ ਸੀ ਇਸ ਮਸਲੇ ਦੀ ਜਾਂਚ ਲਈ, ਜੇ ਤੁਹਾਨੂੰ ਨਹੀਂ ਯਕੀਨ ਕਿ ਉਹ ਕਮੇਟੀ ਮੇਰੇ ਆਖੇ ਤੇ ਕੰਮ ਕਰੇਗੀ ਜਾਂ ਉਸ ਕਮੇਟੀ ਤੇ ਯਕੀਨ ਨਹੀਂ ਤੇ ਫਿਰ ਕਰਾ ਲਓ CBI ਤੋਂ ਜਾਂਚ। ਪਾਰਟੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਪ੍ਰੈਸ ਵਾਰਤਾ ਕਰਕੇ ਇਹ ਐਲਾਨ ਕੀਤਾ ਕਿ ਅਸੀਂ ਇਸ ਮਸਲੇ ਦੀ CBI ਪਾਸੋਂ ਜਾਂਚ ਕਰਾਉਣ ਦੀ ਮੰਗ ਕਰਦੇ ਹਾਂ, ਕਿਉਂਕਿ ਨਾ ਕਹਿੰਦੇ ਸਾਨੂੰ ਪੰਜਾਬ ਪੁਲਿਸ ਤੇ ਭਰੋਸਾ, ਕਿਉਂਕਿ ਉਹ ਤੇ ਪੰਜਾਬ ਸਰਕਾਰ ਦੇ ਇਸ਼ਾਰੇ ਤੇ ਕੰਮ ਕਰਦੀ ਹੈ, ਸਾਡੀ ਬਣਾਈ ਕਮੇਟੀ ਤੇ ਤੁਹਾਨੂੰ ਭਰੋਸਾ ਨਹੀਂ, ਤੇ ਜਦੋਂ ਭਰੋਸਾ ਹੀ ਨਹੀਂ ਫਿਰ CBI ਤੋਂ ਜਾਂਚ ਕਰਾ ਲਓ। ਹੁਣ CBI ਤੋਂ ਜਾਂਚ SCPC ਨੇ ਨਹੀਂ ਕਰਾਉਣੀ, ਉਹ ਸਰਕਾਰਾਂ ਦੇ ਰਾਹੀਂ ਹੁੰਦੀ ਹੈ। SCPC ਤੇ ਬੰਨ ਇਵੇਂ ਮਾੜਾ ਮੋਟਾ ਕਹਿ ਸਕਦੀ ਹੈ, ਚਿੱਠੀ ਪੱਤਰ ਕੱਢ ਸਕਦੀ ਹੈ, ਹੁੰਦੀ ਹੈ ਭਵਿੱਖ ਵਿੱਚ CBI ਤੋਂ ਜਾਂਚ ਜਾਂ ਨਹੀਂ ਹੁੰਦੀ, ਮੈਨੂੰ ਲੱਗਦਾ ਨਹੀਂ ਕਿ ਇਹ ਜਾਂਚ CBI ਕੋਲ ਜਾਵੇਗੀ। ਪਰੰਤੂ SCPC ਨੇ ਪੱਲਾ ਝਾੜ ਲਿਆ, SCPC ਨੇ ਇੱਕ ਤੈਂਤਰਾ ਵਰਤ ਲਿਆ ਜੀ ਆਹ ਦੇਖੋ ਅਸੀਂ ਤੇ ਕਹਿੰਦੇ ਅਸੀਂ CBI ਤੋਂ ਕਰਾ ਲਓ। ਔਰ ਇਹ ਵੀ ਉਹਨਾਂ ਨੇ ਗੱਲ ਕਹੀ ਕਿ ਜੇ ਪੰਜਾਬ ਦੀ ਸਰਕਾਰ ਨੇ 3 ਦਿਨਾਂ ਦੇ ਵਿੱਚ CBI ਵਾਲੀ ਜਾਂਚ ਤੇ ਹੰਕਾਰਾ ਨਾ ਭਰਿਆ ਤੇ ਅਸੀਂ ਰਾਜਪਾਲ ਕੋਲ ਚਲੇ ਜਾਣਾ, ਅਸੀਂ ਰਾਜਪਾਲ ਨੂੰ ਜਾ ਕੇ ਕਹਾਂਗੇ। ਸੋ ਜਿਹੜਾ ਇਹ ਮਸਲਾ ਇਸ ਵੇਲੇ ਬੜਾ ਪੰਜਾਬ ਦਾ ਭੱਖਦਾ ਮਸਲਾ ਹੈ। ਹਾਲਾਂਕਿ ਅਮਰਜੀਤ ਸਿੰਘ ਚਾਵਲਾ ਤੇ ਇਸ ਵੇਲੇ ਨਾ ਪੰਜਾਬ 'ਚ ਨਾ ਭਾਰਤ ਵਿੱਚ ਆ, ਉਹ ਤੇ ਦੁਨੀਆਂ ਦੇ ਕਿਸੇ ਹੋਰ ਮੁਲਕ ਵਿੱਚ ਅਡਾਰੀ ਭਰ ਚੁੱਕਾ ਹੈ। ਬਹਿਰੀਨ ਵਾਲੀ ਬੀਬੀ ਤੇ ਮਸਲੇ ਨੂੰ ਲੈ ਕੇ ਜਿੰਨਾ ਕਰੋੜਾ ਰੱਪਾ ਪਿਆ ਉਹਦੇ ਵਿੱਚ ਅਕਾਲੀ ਦਲ ਨੇ ਚੁੱਪੀ ਧਾਰੀ ਹੈ। ਆਮ ਆਦਮੀ ਪਾਰਟੀ ਵਾਲੇ ਜ਼ਰੂਰ ਦੂਜੇ ਤੀਜੇ ਦਿਨ ਪ੍ਰੈਸ ਵਾਰਤਾ ਕਰਕੇ ਇਸ ਮੁੱਦੇ ਨੂੰ ਚੁੱਕ ਲੈਂਦੇ ਹੈ। ਇੱਕ ਬੀਬੀ ਰੂਪਕੌਰ ਸੰਧੂ, ਉਹ ਵੀ ਚਰਚਾ 'ਚ ਆਈ ਸੀ, ਕਿਉਂਕਿ ਬੀਬੀ ਰੂਪਕੌਰ ਸੰਧੂ ਅਕਾਲੀ ਦਲ ਦੇ ਲੀਡਰ ਸੀ ਕੱਲ੍ਹ ਤੱਕ, ਬੀਤੇ ਕੱਲ੍ਹ ਤੱਕ, ਜਿਹਨਾਂ ਨੂੰ ਅਕਾਲੀ ਦਲ ਨੇ ਕੱਢਿਆ। ਇਸ ਕਰਕੇ ਜੋ ਚਰਚੇ ਨੇ ਕਿ ਬੀਬੀ ਰੂਪਕੌਰ ਨੇ ਇਸ ਬਹਿਰੀਨ ਵਾਲੀ ਬੀਬੀ ਨੂੰ ਲੈ ਕੇ ਵੀਡੀਓ ਨਸ਼ਰ ਕੀਤੀ ਸੀ, ਜੋ ਉਸ ਬੀਬੀ ਨੇ ਬਿਆਨ ਦਿੱਤਾ, ਔਰ ਬੀਬੀ ਰੂਪਕੌਰ ਨੇ ਇੱਕ ਸੋਸ਼ਲ ਮੀਡੀਆ ਤੇ ਪੋਸਟ ਪਾਤੀ ਕਿ ਮੇਰੇ ਕੋਲ ਤੇ ਹੋਰ ਵੀ ਬੀਬੀਆਂ ਨੇ ਪਹੁੰਚ ਕੀਤੀ ਹੈ, ਔਰ ਉਹ ਬੀਬੀਆਂ ਨੇ ਕਹਿੰਦੇ ਕਿ ਜੋ ਇਸ਼ਾਰੇ ਕੀਤੇ ਆ ਉਹ ਬੜੇ ਚਿੰਤਾਜਨਕ ਹੈ, ਉਹਨਾਂ ਨੇ ਕਈ ਪੰਥਕ ਚਿਹਰਿਆਂ ਵਾਲੇ ਪਾਸੇ ਇਸ਼ਾਰੇ ਕਰ ਦਿੱਤੇ ਆ। ਜਦੋਂ ਇੰਨੀਆਂ ਗੱਲਾਂ ਬਾਤਾਂ ਹੋਈਆਂ, ਬੀਬੀ ਰੂਪਕੌਰ ਨੂੰ ਕੱਢ ਦਿੱਤਾ ਗਿਆ ਪਾਰਟੀ ਚੋਂ। ਹੁਣ ਬੀਬੀ ਰੂਪਕੌਰ ਕਹਿੰਦੀ ਮੈਨੂੰ ਤੇ ਜਾਨੋਂ ਮਾਰ ਰਹੀਆਂ, ਧਮਕੀਆਂ ਮਿਲ ਰਹੀਆਂ। ਹਾਲਾਂਕਿ ਬੀਬੀ ਰੂਪਕੌਰ ਨੇ ਪੰਜਾਬ ਦੇ DGP ਕੋਲ ਪਹੁੰਚ ਕੀਤੀ, ਪੰਜਾਬ ਦੇ DGP ਨੇ ਉਹਨਾਂ ਨੂੰ ਸੁਰੱਖਿਆ ਪ੍ਰੋਵਾਈਡ ਕਰਾ ਦਿੱਤੀ ਹੈ। ਇਸ ਵੇਲੇ ਇਹ ਵੀ ਮਸਲਾ ਭਖਿਆ ਹੋਇਆ। ਦੂਜਾ, ਅੱਜ SCPC ਨੇ ਜਦੋਂ ਮੀਟਿੰਗ ਕੀਤੀ ਜਿੱਥੇ CBI ਦੀ ਮੰਗ ਕੀਤੀ ਹੈ, ਉੱਥੇ ਉਹ ਕਹਿੰਦੇ ਜੀ ਮਿੱਠੂ ਸਿੰਘ ਕਾਨਕੇ ਤੇ ਜਸਵੰਤ ਸਿੰਘ ਪੜੈਣ, ਜਿਹੜੇ ਦੋਵੇਂ ਸਾਡੇ ਮੈਂਬਰ ਹੈ SCPC ਦੇ, ਅਸੀਂ ਇਹਨਾਂ ਨੂੰ ਮੀਟਿੰਗ ਵਿੱਚ ਨਹੀਂ ਵੰਡ ਦੇਣਾ। ਹੁਣ ਇਹ ਵੀ ਇੱਕ ਮਸਲਾ ਅੱਜ ਨਵਾਂ ਉੱਠ ਗਿਆ, ਕਿਉਂਕਿ ਮਿੱਠੂ ਸਿੰਘ ਕਾਨਕੇ ਤੇ ਜਸਵੰਤ ਸਿੰਘ ਪੜੈਣ ਇਹ SCPC ਮੈਂਬਰਾਂ ਤੇ ਰੋਕ ਇਸ ਲਈ ਲਾਈ ਕਿਉਂਕਿ ਇਹਨਾਂ ਨੇ ਬੀਤੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਸੀ। ਔਰ SCPC ਵਾਲੇ ਕਹਿੰਦੇ ਆ ਕਿ ਗੱਲ ਇਹ ਹੈ ਕਿ ਜਦੋਂ ਅਕਾਲ ਤਖ਼ਤ ਤੋਂ ਪੰਜਾਬ ਦੇ ਮੁੱਖ ਮੰਤਰੀ ਨੂੰ ਗੁਰੂ ਦੁਖੀ ਐਲਾਨਿਆ ਜਾ ਚੁੱਕਾ ਹੈ, ਪੰਥ ਵਿਰੋਧੀ ਐਲਾਨਿਆ ਜਾ ਚੁੱਕਾ ਹੈ, ਤੇ ਤੁਸੀਂ ਕਿਵੇਂ ਮੁਲਾਕਾਤ ਕਰ ਸਕਦੇ ਹੋ? ਇਹ ਵੀ ਇੱਕ ਨਵਾਂ ਮਸਲਾ ਖੜ ਗਿਆ। ਸੋ ਮਸਲਿਆਂ ਦੀ ਪੰਡ ਹੈ ਤੇ SCPC ਨੇ ਭਾਈ ਜਿਹੜਾ ਮੁੱਖ ਮਸਲਾ ਹੈ ਅਮਰਜੀਤ ਸਿੰਘ ਚਾਵਲਾ, ਤੇ ਅਮਰਜੀਤ ਸਿੰਘ ਚਾਵਲਾ ਨੇ ਜਿੱਥੇ ਜਿਹੜੇ ਗੁਨਾਹ ਕੀਤੇ, ਜਿਸ ਸੰਸਥਾ ਦੇ ਨਾਲ ਜੁੜਿਆ ਸੀ, ਜਿਸ ਪਾਰਟੀ ਨਾਲ ਜੁੜਿਆ ਸੀ, ਉਸ ਮੁੱਦੇ ਨੂੰ ਲੈ ਕੇ ਹੁਣ SCPC ਨੇ CBI ਤੋਂ ਜਾਂਚ ਦੀ ਗੱਲ ਆਖੀ ਹੈ। ਬਾਕੀ ਦੇਖਦੇ ਹਾਂ ਕਿ ਆਉਂਦੇ ਦਿਨਾਂ 'ਚ ਪੰਜਾਬ ਦੀ ਸਰਕਾਰ ਇਸ ਮਸਲੇ ਤੇ ਕੀ ਪੱਖ ਰੱਖਦੀ।
0: ਜੀ ਬਿਲਕੁਲ, ਆਹ ਇੱਕ ਖਬਰ ਮੈਂ ਸਾਂਝੀ ਕਰ ਲਵਾਂ ਜੀ, ਉਸ ਤੋਂ ਬਾਅਦ ਫਿਰ ਮੈਂ ਤੁਹਾਡੀਆਂ ਜਿਹੜੀਆਂ ਕਾਲਸ ਹੈ ਥੋੜ੍ਹੀ ਦੇਰ ਵਾਸਤੇ ਓਪਨ ਕਰਾਂਗੇ ਆਪਾਂ। ਭਾਅ ਜੀ ਚੱਲਦੇ, ਕਹਿੰਦੇ ਭਾਈ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਦੇ ਰਾਜਨੀਤਿਕ ਰੁਤਬੇ ਤੇ ਲੱਗ ਸਕਦੀ ਹੈ ਰੋਕ।
1: ਡਾਕਟਰ ਸਾਹਿਬ, ਭਾਈ ਅੰਮ੍ਰਿਤਪਾਲ ਸਿੰਘ ਜਿਹੜੇ ਇਸ ਵੇਲੇ ਜੇਲ੍ਹ ਦੇ ਵਿੱਚ ਨਜ਼ਰਬੰਦ ਹੈ, ਹਾਲਾਂਕਿ ਲੋਕ ਸਭਾ ਮੈਂਬਰ ਹੈ, ਬਹੁਤ ਹੈਰਾਨੀਜਨਕ ਵਰਤਾਰਾ। ਲੋਕਾਂ ਨੇ ਵੋਟਾਂ ਪਾ ਕੇ ਅੰਮ੍ਰਿਤਪਾਲ ਸਿੰਘ ਨੂੰ ਆਪਣਾ ਆਗੂ ਚੁਣਿਆ, ਆਪਣਾ ਲੀਡਰ ਚੁਣਿਆ, ਦੇਸ਼ ਦੀ ਕਮਾਂਡ ਉਹਦੇ ਹੱਥ ਦਿੱਤੀ, ਆਪਣਾ ਹੀਰੋ ਬਣਾਇਆ, ਔਰ ਵੋਟਾਂ ਵੀ ਕੋਈ ਥੋੜੀਆਂ ਬਹੁਤੀਆਂ ਨਹੀਂ। ਖਡੂਰ ਸਾਹਿਬ ਲੋਕ ਸਭਾ ਖੇਤਰ ਤੋਂ ਧਰਾ ਧਰ ਵੋਟਾਂ, ਲੱਖਾਂ ਦੀ ਲੀਡ ਲੈ ਕੇ ਭਾਈ ਅੰਮ੍ਰਿਤਪਾਲ ਸਿੰਘ ਜਿੱਤੇ। ਪਰੰਤੂ ਭਾਰਤੀ ਕਾਨੂੰਨ ਕਹਿੰਦਾ ਕਿ ਨਾ, ਅੰਮ੍ਰਿਤਪਾਲ ਸਿੰਘ ਤੇ ਦੇਸ਼ ਵਿਰੋਧੀ ਹੈ, ਇਸ ਕਰਕੇ ਇਹਨੂੰ ਜੇਲ੍ਹ ਚੋਂ ਕੱਢਿਆ ਨਹੀਂ ਜਾ ਸਕਦਾ। ਔਰ ਹੋਰ ਦੱਸਾਂ, ਇਹਦੇ ਉੱਪਰ ਜਿਹੜਾ ਨੈਸ਼ਨਲ ਸਿਕਿਉਰਿਟੀ ਐਕਟ ਲਾਇਆ ਸੀ, ਹਾਲਾਂਕਿ ਉਹ ਹਟਾ ਦਿੱਤਾ ਗਿਆ, ਫਿਰ ਵੀ ਪੰਜਾਬ ਦੀ ਸਰਕਾਰ ਕਹਿੰਦੀ ਜੀ ਕਾਨੂੰਨ ਵਿਵਸਥਾ ਲਈ ਖਤਰਾ, ਪੰਜਾਬ ਨਹੀਂ ਲੈ ਕੇ ਆਉਣਾ। ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਰੱਖਿਆ ਹੋਇਆ ਅੰਮ੍ਰਿਤਪਾਲ ਸਿੰਘ। ਸੋ ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ ਪਿਛਲੇ 3 ਸਾਲਾਂ ਤੋਂ ਜੇਲ੍ਹ ਚ ਬੰਦ ਹੈ। ਇਸ ਬੰਦ ਦੇ ਦੌਰਾਨ ਹੀ, ਜੇਲ੍ਹ ਵਿੱਚ ਬੰਦ ਦੌਰਾਨ ਉਹਨਾਂ ਨੇ ਚੋਣ ਲੜੀ, ਚੋਣ ਜਿੱਤੀ, ਤੇ ਇਹਦੇ ਦੌਰਾਨ ਹੀ ਜਨਵਰੀ 2025 ਦੇ ਵਿੱਚ ਅੰਮ੍ਰਿਤਪਾਲ ਸਿੰਘ ਨੇ ਆਪਣੀ ਸਿਆਸੀ ਪਾਰਟੀ ਦਾ ਗਠਨ ਕੀਤਾ ਸੀ। ਉਹਨਾਂ ਦੇ ਪਿਤਾ ਜੀ ਨੇ ਜਾਂ ਹੋਰ ਸੰਗੀਆਂ ਸਾਥੀਆਂ ਨੇ ਇੱਕ ਪੰਜਾਬ 'ਚ ਰਾਜਨੀਤਿਕ ਪਾਰਟੀ ਖੜੀ ਕੀਤੀ, ਜਿਹਦਾ ਨਾਮ ਰੱਖਿਆ ਅਕਾਲੀ ਦਲ ਵਾਰਸ ਪੰਜਾਬ। ਅਕਾਲੀ ਦਲ ਵਾਰਸ ਪੰਜਾਬ ਦੀ ਪਾਰਟੀ ਇਸ ਵੇਲੇ ਬੱਟਲ ਸਾਹਿਬ ਪੰਜਾਬ 'ਚ ਪੂਰੀ ਸਿਆਸੀ ਤੌਰ 'ਤੇ ਵਿਚਰ ਰਹੀ ਹੈ
0: ਜੀ।
1: ਬੜੇ ਸਾਰੇ ਪੰਥਕ ਚਿਹਰੇ ਉਹਨਾਂ ਨਾਲ ਜੁੜ ਚੁੱਕੇ ਹੈ, ਪੰਜਾਬ ਦੀਆਂ ਸਿਆਸੀ ਸੁਰਖੀਆਂ 'ਚ ਹੈ। ਹਾਲਾਂਕਿ ਮੈਂ ਵੋਟਾਂ ਵਾਲੀ ਗਿਣਤੀ ਮਿਹਨਤੀ 'ਚ ਨਹੀਂ ਅਜੇ ਤੱਕ ਪੈਣ ਨੂੰ ਤਿਆਰ ਕਿ ਵੋਟਾਂ ਕਿੰਨੀਆਂ ਉਹਨਾਂ ਕੋਲ ਹੋ ਗਈਆਂ, ਕਿੰਨੀਆਂ ਪੈਣਗੀਆਂ ਜਾਂ ਨਹੀਂ ਪੈਣਗੀਆਂ, ਉਹਦੇ ਲਈ ਅਜੇ ਸਮਾਂ ਆ। ਪਰੰਤੂ ਉਵੇਂ ਜਿਵੇਂ ਬਾਕੀ ਪਾਰਟੀਆਂ ਇਸ ਵੇਲੇ ਸਿਆਸੀ ਸੁਰਖੀਆਂ 'ਚ ਹੈ, ਅੰਮ੍ਰਿਤਪਾਲ ਸਿੰਘ ਦੀ ਪਾਰਟੀ ਵੀ ਖੂਬ ਸਿਆਸੀ ਸੁਰਖੀਆਂ ਦੇ ਵਿੱਚ ਹੈ। ਉਹਦੇ ਵੀ ਇਕੱਠ ਹੋ ਰਹੇ ਹੈ, ਉਹਦੀਆਂ ਵੀ ਰੈਲੀਆਂ ਹੋ ਰਹੀਆਂ, ਉਹ ਵੀ ਆਪਣੇ ਉਮੀਦਵਾਰ ਐਲਾਨ ਕਰ ਰਹੀ ਹੈ, ਹਲਕਾ ਇੰਚਾਰਜ ਐਲਾਨ ਕਰ ਰਹੀ ਹੈ। ਉਸ ਪਾਰਟੀ ਵਿੱਚ ਵੀ ਤਾਵੇਂ ਤਾਵੇਂ ਲੀਡਰ ਦੂਸਰੀਆਂ ਪਾਰਟੀਆਂ 'ਚੋਂ ਆ ਰਹੇ ਹੈ, ਹਾਲਾਂਕਿ ਇਸ ਪਾਰਟੀ ਨੂੰ ਛੱਡ ਕੇ ਵੀ ਕੁਛ ਲੀਡਰ ਗਏ ਹੈ। ਹੁਣ ਇਹਦੇ ਦੌਰਾਨ ਜਦੋਂ ਜਨਵਰੀ 2025 'ਚ ਪਾਰਟੀ ਦਾ ਗਠਨ ਹੋ ਜਾਂਦਾ ਹੈ, ਪਾਰਟੀ ਨੇ ਭਾਰਤੀ ਚੋਣ ਕਮਿਸ਼ਨ ਦੇ ਕੋਲ ਅਪਲਾਈ ਕੀਤਾ ਸੀ ਕਿ ਸਾਨੂੰ ਤੁਸੀਂ ਸਿਆਸੀ ਪਾਰਟੀ ਵਜੋਂ ਸਾਡੀ ਰਜਿਸਟ੍ਰੇਸ਼ਨ ਕਰੋ, ਦਰਜਾ ਦਿਓ ਸਿਆਸੀ ਪਾਰਟੀ ਦਾ। ਹੁਣ ਕਿੰਨਾ ਸਮਾਂ ਹੋ ਗਿਆ, ਕਿੱਥੇ ਜਨਵਰੀ 2025 ਤੇ ਕਿੱਥੇ ਹੁਣ ਲੰਬਾ ਸਮਾਂ ਹੋ ਗਿਆ, ਕਹਿ ਲਈਏ ਕਿ 1.5 ਸਾਲ ਜਾਂ 1.5 ਸਾਲ ਹੋ ਗਿਆ, ਅਜੇ ਤੱਕ ਗਠਨ ਨਹੀਂ ਕੀਤਾ, ਉਸ ਢੰਗ ਦੀ ਮਾਨਤਾ ਨਹੀਂ ਦਿੱਤੀ ਅਜੇ ਤੱਕ ਭਾਰਤੀ ਚੋਣ ਕਮਿਸ਼ਨ ਨੇ। ਫਿਰ ਇਹ ਪਾਰਟੀ ਵਾਲੇ ਹਾਈ ਕੋਰਟ ਚਲੇ ਗਏ ਸੀ, ਦਿੱਲੀ ਹਾਈ ਕੋਰਟ ਦਾ ਦਰਵਾਜ਼ਾ ਖੜਕਾ, ਦੇਖੋ ਜੀ ਚੋਣ ਕਮਿਸ਼ਨ ਸਾਡਾ ਫੈਸਲਾ ਨਹੀਂ ਕਰਦਾ। ਹੁਣ ਉਹਦੇ ਵਿੱਚ ਭੱਠਲ ਸਾਹਿਬ, ਅੱਜ ਚੋਣ ਕਮਿਸ਼ਨ ਨੇ ਜੋ ਤਰਕ ਦਿੱਤਾ, ਜੋ ਚੋਣ ਕਮਿਸ਼ਨ ਨੇ ਦਿੱਲੀ ਦੇ ਹਾਈ ਕੋਰਟ 'ਚ ਆਖਿਆ ਹੈ, ਉਹ ਕਹਿੰਦੇ ਜੀ ਕਿ ਇਸ ਪਾਰਟੀ ਦੇ ਨਾਲ ਰਾਸ਼ਟਰੀ ਸੁਰੱਖਿਆ ਦਾ ਮੁੱਦਾ ਜੁੜਿਆ ਆ। ਉਹੀ NSA ਵਾਲੀ ਗੱਲ ਆ ਗਈ ਅੱਗੇ ਕਿ ਇਸ ਪਾਰਟੀ ਰਾਸ਼ਟਰੀ ਸੁਰੱਖਿਆ ਨਾਲ ਜੁੜੀਆਂ ਹੋਈਆਂ ਚਿੰਤਾਵਾਂ ਦਾ ਹਵਾਲਾ ਦੇ ਦਿੱਤਾ, ਕਿਉਂਕਿ ਉਹਦਾ ਜਿਹੜਾ ਕਰਤਾ ਧਰਤ ਹੈ ਜਿਸ ਵਾਲਾ ਉਸ ਪਾਰਟੀ ਦਾ ਮੁਖੀ ਇਹਨਾਂ ਨੇ ਐਲਾਨ ਕੀਤਾ, ਪ੍ਰਧਾਨ ਐਲਾਨ ਕੀਤਾ ਅੰਮ੍ਰਿਤਪਾਲ ਸਿੰਘ, ਉਹ ਤੇ NSA ਲੱਗੀ ਸੀ, ਉਹ ਜੇਲ੍ਹ 'ਚ ਬੰਦ ਹੈ। ਹੁਣ ਉਹ ਚੀਜ਼ ਦਾ ਹਵਾਲਾ ਜਦੋਂ ਭਾਰਤੀ ਚੋਣ ਕਮਿਸ਼ਨ ਉਸ ਵੇਲੇ ਦੇ ਰਿਹਾ ਜਦੋਂ ਚੋਣਾਂ 'ਚ ਰਹਿ ਗਏ 5-4 ਮਹੀਨੇ, ਤੇ ਫਿਰ ਇਹਦਾ ਇਸ਼ਾਰਾ ਇਹੀ ਹੈ ਕਿ ਕਿਤੇ ਨਾ ਕਿਤੇ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਤੇ ਚੋਣ ਲੜਨ ਦੇ ਵਿੱਚ ਦਿੱਕਤ ਬਣ ਸਕਦੀ ਹੈ। ਕਿਤੇ ਨਾ ਕਿਤੇ ਜਿਹੜਾ ਰਾਜਨੀਤਿਕ ਰੁਤਬਾ ਚਾਹੀਦਾ ਹੁੰਦਾ ਇੱਕ ਪਾਰਟੀ ਨੂੰ, ਉਹ ਰਾਜਨੀਤਿਕ ਰੁਤਬਾ ਮਿਲਣ ਦੇ ਉੱਪਰ ਅਜੇ ਤੱਕ ਰੋਕ ਹੈ, ਉਹ ਮਿਲਦਾ ਨਹੀਂ ਮਿਲਦਾ ਹੁੰਦੇ ਮਹੀਨਿਆਂ 'ਚੋਂ ਪਤਾ ਲੱਗੇਗਾ। ਸੋ ਅੰਮ੍ਰਿਤਪਾਲ ਦੀ ਪਾਰਟੀ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬ ਦੇ ਵਿੱਚ ਸਿਆਸੀ ਤੌਰ ਤੇ ਪੈਰ ਪਸਾਰ ਰਹੀ ਹੈ, ਪਰੰਤੂ ਜਿਹੜਾ ਭਾਰਤੀ ਚੋਣ ਕਮਿਸ਼ਨ ਵੱਲੋਂ ਉਹਨੂੰ ਰੁਤਬਾ ਚਾਹੀਦਾ, ਉਹ ਰੁਤਬੇ ਤੇ ਅਜੇ ਖੜੋਤ ਹੈ, ਉੱਥੇ ਅਜੇ ਸਵਾਲ ਭਾਰਤੀ ਚੋਣ ਕਮਿਸ਼ਨ ਨੇ ਖੜਾ ਕਰ ਦਿੱਤਾ।
0: ਜੀ ਭਾਅ ਜੀ, ਮੈਂ ਕੁਛ ਕਾਲ ਤੇ ਲੈਣਾ। ਚਰਨ ਭਾਅ ਜੀ, ਸਤਿ ਸ਼੍ਰੀ ਅਕਾਲ ਜੀ, ਇਹਨੂੰ ਜੀ ਜੀ ਸਤਿ ਸ਼੍ਰੀ ਅਕਾਲ। ਤੁਹਾਡੀ ਆਵਾਜ਼ ਬਹੁਤ ਘੱਟ ਆ ਰਹੀ ਹੈ, ਥੋੜ੍ਹੇ ਉੱਚੀ ਬੋਲੀ।
2: ਸਤਿ
0: ਸ਼੍ਰੀ ਅਕਾਲ ਭਾਅ ਜੀ।
2: ਹਾਂਜੀ, ਮੈਂ ਮੇਰਾ ਵੀ ਕੁਐਸਚਨ ਇਹੀ ਜਿਹੜਾ ਇਲੈਕਸ਼ਨ ਚੋਣ ਕਮਿਸ਼ਨ ਇਹਦੇ ਬਾਰੇ ਆ, ਤੇ ਜਿਹੜਾ SRI ਹੋਇਆ ਹੁਣ ਤੱਕ ਜਿੰਨਾ ਵੀ ਹੋ ਚੁੱਕਿਆ ਉਹਦੇ ਨਾਲ 13.80 ਕਰੋੜ ਵੋਟਰ ਜਿਹੜੇ ਵੋਟਰ ਸੀਗੇ 24 ਦੇ ਇਲੈਕਸ਼ਨ ਵੇਲੇ, ਉਹਨਾਂ ਦੇ ਨਾਂ ਕੱਟੇ ਗਏ ਨੇ। ਇਹਦੇ ਵਿੱਚ ਜਿਹੜਾ ਇੱਕ ਇਹਨਾਂ ਨੇ ਐਡ ਕੀਤਾ ਜਿਹੜਾ ਵਾਰਡ ਨੰਬਰ 6 ਹੈਗਾ, ਵੀ ਇਹਨੂੰ ਇਹਨੂੰ ਇਹਨੂੰ ਭਰਨ ਦਾ ਜਿਹੜੀ ਇਹਦੀ ਅਥਾਰਟੀ ਸੀਗੀ ਉਹ ਜਿਹੜੇ ERO ਹੁੰਦੇ ਸੀਗੇ ਉਹਨਾਂ ਕੋਲ ਇਹ ਪਾਵਰ ਹੁੰਦੀ ਸੀ, ਉਹ ਇਹਨਾਂ ਦੀ ਪਾਵਰ ਖੋ ਕੇ ਨਾ ਇਹਨਾਂ ਨੇ ਇਹਨੂੰ ਸੈਂਟਰਲਾਈਜ਼ ਕਰਤਾ ਸੀਗਾ। ਦਿੱਲੀ ਚ ਸੀ ਆਪਣੇ ਸੀਮਾ ਖੰਨਾ ਨਾਲ ਦੀ, ਉਹ ਆਪਣੇ AI ਨਾਲ ਜਾਣੀ ਉਹਨਾਂ ਦੇ ਨੌਕਰ ਦੀ, ਜਿਹੜੀ ਉਹਨਾਂ ਨੂੰ ਨਹੀਂ ਪਸੰਦ ਸੀ ਆਪਣੇ BJP
0: ਨੂੰ,
2: ਸਪੈਸ਼ਲੀ ਜਿਹੜੇ ਜੰਗ ਬੰਦੇ ਉਹਨਾਂ ਵੋਟਾਂ ਨਹੀਂ ਪਾਉਂਦੇ ਜਿਹੜੇ ਮੁਸਲਮਾਨ ਸੀਗੇ। ਤੇ ਹੁਣ ਜਿਹੜੀ ਆਵਾਜ਼ ਉੱਠ ਰਹੀ ਆ, ਉਹ ਆਵਾਜ਼ ਉੱਠ ਰਹੀ ਆ ਵੀ ਜਿਹੜੇ ਆਪਣੇ ਡਿਸੀਜਨ ਲਿਆ ਗਿਆ ਸਿੱਧਾ, ਜਿਹੜਾ ਆਪਣੇ ਗਿਲੇਸ਼ ਗੁਪ ਹੈਗੇ ਨੇ, ਆਪਣੇ ਗੁਪਤਾ ਜੀ ਹੈਗੇ ਨੇ ਚੋਣ ਕਮਿਸ਼ਨ ਦੇ ਜਿਹੜੇ ਚੀਫ ਹੈਗੇ ਨੇ, ਇਹਨਾਂ ਕੱਲਿਆਂ ਨੇ ਲਿਆ। ਜਿਹੜਾ ਆਪਣੇ ਸੁਖਬੀਰ ਸਿੰਘ ਸੰਧੂ ਆ, ਡਾਕਟਰ ਸੁਖਬੀਰ ਸੰਧੂ ਤੇ ਜੋਸ਼ੀ ਸਾਹਿਬ ਹੈਗੇ ਨੇ, ਵਿਵੇਕ ਜੋਸ਼ੀ, ਤੇ ਇਹ ਦੋਨੋਂ ਇਹਨਾਂ ਨੇ ਸਹਿਮਤੀਆਂ ਸੀ, ਇਹਨਾਂ ਨੇ 14 ਵਾਰੀ ਇਹਨਾਂ ਨੇ ਸਹਿਮਤੀਆਂ ਪ੍ਰਗਟ ਕੀਤੀਆਂ ਵੀ ਇਹ ਡਿਸੀਜਨ ਸਾਡੀ ਸਹਿਮਤੀ ਨਾਲ ਨਹੀਂ ਲਿਆ ਗਿਆ।
0: ਚਲੋ
2: ਕਿ ਹਰ ਕੋਈ ਡਿਸੀਜਨ ਸਰਬਸੰਮਤੀ ਨਾਲ ਹੋਣਾ ਚਾਹੀਦਾ
0: ਚੋਣ
2: ਕਮਿਸ਼ਨ ਵਿੱਚ, ਸਰਬਸੰਮਤੀ ਨਾ ਹੋਵੇ ਤਾਂ ਬਹੁਮਤ ਲਾਜ਼ਮੀ ਹੋਣਾ ਚਾਹੀਦਾ। ਬਹੁਮਤ ਇਹਨਾਂ ਵੱਲ ਸਿੱਧੇ ਦੋ ਜਣੇ ਸੀ, ਉਹ ਇਕੱਲਾ ਸੀਗਾ। ਹੁਣ ਜਾਣੀ ਸਾਰੇ ਇਹਨਾਂ ਨੇ ਮੰਗ ਕਰ ਰਹੇ, ਇਹਨਾਂ ਦੇ ਮਤਲਬ ਜਿੰਨੇ ਵੀ ਚੋਣਾਂ ਹੋਈਆਂ ਉਹਨਾਂ ਨੂੰ ਰੱਦ ਕਰਨ ਲਈ, ਹੁਣ ਤੱਕ ਜਿਹੜੀਆਂ ਚੋਣਾਂ ਹੋਈਆਂ 10 ਮਹੀਨੇ ਤੋਂ ਇਹ ਕਰ ਰਹੇ ਨੇ ਮਤਲਬ ਨਾਲੇ ਮੰਗ ਕਰ ਰਹੇ ਨੇ ਇਹਨਾਂ ਨੂੰ ਸਜ਼ਾ ਦੇਣ ਲਈ, ਮਤਲਬ ਇਹਨਾਂ ਨੂੰ ਆਪਣੇ ਕੀ ਨਾਮ ਇਹਨਾਂ ਦੇ ਅਸਤੀਫੇ ਲਈ।
0: ਸਵਾਲ ਕੀ ਹੈ ਭਾਜੀ?
2: ਸਵਾਲ ਇਹ ਆ ਜੀ, ਉਹ ਬਹੁਤ ਵੱਡਾ ਵਾਰ ਮਚ ਰਿਹਾ ਜੀ ਉੱਥੇ, ਆਪਣੇ ਉਹ ਪ੍ਰੋਟੈਸਟ ਕਰਨ ਜਾ ਰਹੇ 2 ਅਕਤੂਬਰ ਨੂੰ, ਉਹਦੇ ਬਾਰੇ ਇਹਨਾਂ ਦੇ ਕੀ ਵਿਚਾਰ ਨੇ, ਇਹ ਸਵਾਲ ਹੈ
0: ਜੀ। ਜੀ ਜੀ ਭਾਜੀ,
1: ਉਹ ਬੜਾ ਹੀ ਬੀਤੇ ਕੱਲ ਵੀ ਸ਼ਾਇਦ ਇੱਥੇ ਇੱਕ ਸਰੋਤਿਆਂ ਨੇ ਗੱਲ ਕੀਤੀ ਸੀ, ਮੈਂ ਉਸ ਵੇਲੇ ਵੀ ਕਿਹਾ ਸੀ ਕਿ ਬੜਾ ਟਫ ਮਸਲਾ ਆ FIR ਸਪੈਸ਼ਲ ਇੰਟੈਂਸਿਵ ਰਿਵੀਜ਼ਨ, ਜਿਹੜੀ ਭਾਰਤ ਵਿੱਚ ਜਿਹੜੀ ਚੀਜ਼ ਮੈਂ ਕੱਲ ਵੀ ਆਖੀ ਸੀ ਵੀ ਰੱਖਦਾ ਜੀ, 90-95% ਕੰਪਲੀਟ ਹੋ ਚੁੱਕੀ ਹੈ, 95 ਵੀ ਕਹਿ ਸਕਦੇ ਹਾਂ FIR। ਹੁਣ ਰੌਲਾ ਇਸ ਗੱਲ ਦਾ ਆ ਕਿ ਜਦੋਂ 95% ਜਿਹੜੀ ਚੀਜ਼ ਹੋ ਹੀ ਗਈ ਹੈ, ਉਹਦੇ ਵਿੱਚ ਅਸੀਂ ਠੀਕ ਹੈ, ਰੌਲਾ ਰੱਪਾ ਭਾਰਤ ਵਿੱਚ ਖੂਬ ਪਿਆ ਇਸ ਵੇਲੇ। ਕੱਲ ਕਾਂਗਰਸ ਨੇ ਆਪਣੀ ਵਰਕਿੰਗ ਕਮੇਟੀ ਦੀ ਬੈਠਕ ਕੀਤੀ, ਜਿਹੜੀ ਉਹਨਾਂ ਦੀ CWS ਹੈ, ਉਹਦੇ ਵਿੱਚ ਉਹਨਾਂ ਨੇ ਬੜੇ ਤਿੱਖੇ ਸ਼ਬਦਾਂ ਦਾ ਪ੍ਰਯੋਗ ਕੀਤਾ ਭਾਰਤ ਦੇ ਪ੍ਰਧਾਨ ਮੰਤਰੀ ਪ੍ਰਤੀ, ਅਮਿਤ ਸ਼ਾਹ ਦੇ ਪ੍ਰਤੀ, ਜਿਹੜੀ ਉਹਨਾਂ ਦੀ ਮਿਲੀ ਭੁਗਤ ਹੈ ਗਿਆਨੇਸ਼ ਕੁਮਾਰ ਦੇ ਨਾਲ, ਜਿਹੜਾ ਭਾਰਤ ਦੇ ਮੁੱਖ ਚੋਣ ਕਮਿਸ਼ਨ ਹੈ। ਰੌਲਾ ਪੈ ਰਿਹਾ ਇਸ ਤੇ ਕੋਈ ਸ਼ੱਕ ਨਹੀਂ, ਸ਼ੰਕੇ ਸ਼ੁਭੇ ਵੀ ਹੈਗੇ ਆ, ਇਹ ਵੀ ਠੀਕ ਹੈ, ਪਰੰਤੂ ਹੁਣ 95% ਹੋਣ ਤੋਂ ਬਾਅਦ ਮੈਨੂੰ ਲੱਗਦਾ ਕਿ ਬਹੁਤਾ ਇਸ ਗੱਲ ਦਾ ਕੋਈ ਹੁਣ ਮੁੱਲ ਰਹਿਣਾ ਨਹੀਂ। ਰਹੀ ਗੱਲ ਜਿਹੜੇ ਦੋ ਨਾਲ ਦੇ ਹੁੰਦੇ ਨੇ ਸਹਾਇਕ ਚੋਣ ਕਮਿਸ਼ਨਰ, ਕਿਉਂਕਿ ਇੱਕ ਮੁੱਖ ਨੇ ਉਹ ਗਿਆਨੇਸ਼ ਕੁਮਾਰ ਹੈ, ਤੇ ਜਿਹੜੇ ਦੋ ਨਾਲ ਹੈ, ਇੱਕ ਸੁਖਬੀਰ ਸਿੰਘ ਸੰਧੂ ਹੈ ਤੇ ਦੂਸਰੇ ਵਿਵੇਕ ਜੋਸ਼ੀ ਹੈ। ਦੇਖੋ ਇਹ ਗੱਲ ਭਾਰਤ ਦੇ ਇੱਕ ਨਾਮੀ ਅਖਬਾਰ ਵਿੱਚ ਇੱਕ ਰਿਪੋਰਟ ਛਪਣ ਤੋਂ ਬਾਅਦ ਚਰਚਾ 'ਚ ਆਈ ਸੀ, ਉਹ ਵੀ ਕੁੱਲ ਗੱਲ ਕੋਈ ਬਹੁਤੀ ਪੁਰਾਣੀ ਨਹੀਂ, 10 ਦਿਨ ਪੁਰਾਣੀ ਹੈ, ਮੈਂ ਵੀ ਉਹ ਰਿਪੋਰਟ ਪੜ੍ਹੀ। ਉਹ ਜਿਹੜੀ ਭਾਰਤ ਦੀ ਅਖਬਾਰ ਨਾਮੀ ਅਖਬਾਰ ਵਿੱਚ ਜਦੋਂ ਰਿਪੋਰਟ ਛਪੀ ਕਿ ਜਿਹੜੇ ਆ ਦੋ ਉਪ ਚੋਣ ਕਮਿਸ਼ਨਰ ਨੇ, ਇਹਨਾਂ ਦੇ ਤੇ ਪਿਛਲੇ 1 ਸਾਲ 'ਚ ਬਹੁਤ ਸਾਰੇ ਮਸਲਿਆਂ ਤੇ ਆਪਣੀ ਨਾਰਾਜ਼ਗੀ ਰੱਖੀ ਹੈ, ਸਹਿਮਤੀ ਨਹੀਂ ਪ੍ਰਗਟ ਕੀਤੀ, ਫਿਰ ਵੀ ਉਹ ਫੈਸਲੇ ਹੋ ਗਏ, ਹਾਹਾਕਾਰ ਮੱਚ ਗਈ, ਕਿਉਂਕਿ ਮਸਲਾ FIR ਦਾ ਭਖਿਆ ਸੀ। ਹੁਣ ਤਾਜ਼ਾ ਤਰੀਨ ਕੀ ਹੋਇਆ ਅੱਜ ਤੋਂ 3 ਦਿਨ ਪਹਿਲਾਂ, ਸੋਤੇ ਜਿਹੜੀ ਨਵੀਂ ਚੀਜ਼ ਇਹ 'ਚ ਜੁੜੀ ਹੈ, ਸੁਖਬੀਰ ਸਿੰਘ ਸੰਧੂ ਤੇ ਵਿਵੇਕ ਜੋਸ਼ੀ ਦੇ ਮਸਲੇ 'ਚ ਜਿਹੜਾ ਚੋਣ ਕਮਿਸ਼ਨ ਦਫ਼ਤਰ ਨੇ ਬਿਆਨ ਜਾਰੀ ਕੀਤਾ, ਉਹ ਕਹਿੰਦੇ ਜੀ ਕਿ ਜਿਹੜੇ ਸਵਾਲਾਂ ਦੇ ਉੱਪਰ ਸਹਿਮਤੀ ਨਹੀਂ ਸੀ, ਜਿਹਨਾਂ ਸਵਾਲਾਂ ਨੂੰ ਲੈ ਕੇ ਉਹ ਦੋ ਚੋਣ ਕਮਿਸ਼ਨਰ ਵੱਖਰੇ ਸੀ, ਉਹ FIR ਦੇ ਨਾਲ ਜੁੜੇ ਸਵਾਲ ਹੀ ਨਹੀਂ ਸੀਗੇ, ਉਹ FIR ਨਾਲ ਰਿਟ ਮੁੱਤਾ ਹੀ ਨਹੀਂ ਸੀ, ਉਹ ਤੇ ਇੱਕ ਅਧਿਕਾਰੀ ਨਾਲ, ਜਿਹੜਾ ਅਧਿਕਾਰੀ ਕੋਈ ਦਫ਼ਤਰ ਦੇ ਵਿੱਚ ਆਰਜ਼ੀ ਤੌਰ ਤੇ ਨਿਯੁਕਤ ਸੀ, ਉਹਨਾਂ ਰਿਲੇਟਡ ਗੱਲ ਸੀਗੀ, FIR ਦੇ ਨਾਲ ਸੰਬੰਧਿਤ ਤੇ ਗੱਲ ਹੀ ਨਹੀਂ, ਉਹਨਾਂ ਨੇ ਹੁਣ ਨਵੀਂ ਗੱਲ ਰੱਖ ਦਿੱਤੀ। ਹਾਲਾਂਕਿ ਭਾਰਤ ਦਾ ਸੁਪਰੀਮ ਕੋਰਟ ਇਸ ਮਸਲੇ ਤੇ ਸੁਣਵਾਈ ਲਈ ਜੈਸ ਕਰ ਚੁੱਕਾ ਹੈ, ਤਰੀਕ ਅਜੇ ਫਿਕਸ ਨਹੀਂ ਹੋਈ, ਉਮੀਦ ਹੈ ਕਿ ਅਗਲੇ ਹਫ਼ਤੇ ਵਿੱਚ ਸੁਪਰੀਮ ਕੋਰਟ ਇਸ ਮਸਲੇ ਤੇ ਸੁਣਵਾਈ ਕਰ ਸਕਦਾ ਹੈ।
0: ਜੀ ਪਨੇਸਰ ਸਾਹਿਬ ਜੀ, ਆਇਆਂ ਨੂੰ ਭਾਜੀ ਸਤਿ ਸ਼੍ਰੀ ਅਕਾਲ।
3: ਸਤਿ ਸ਼੍ਰੀ ਅਕਾਲ ਭਾਜੀ
0: ਜੀ।
3: ਸਤਿ ਸ਼੍ਰੀ ਅਕਾਲ ਜੀ, ਰਮੇਸ਼ ਜੀ ਵੀ ਸਤਿ ਸ਼੍ਰੀ ਅਕਾਲ
0: ਜੀ।
3: ਰਮੇਸ਼ ਜੀ, ਇੱਕ ਦੱਸਿਓ ਵੀ ਅੱਜ ਨਾਲੇ ਕਹਿੰਦੇ 30 ਸਤੰਬਰ ਤੱਕ ਆਖਰੀ ਦਿਨ ਆ ਉਹਨਾਂ ਦਾ, ਇਦੋਂ ਬਾਅਦ ਇਹਨੂੰ ਬਾਅਦ ਪੰਜਾਬ ਦੇ ਨੂੰ ਜੇ ਅੱਜ ਨਾ ਉਹਦਾ ਕੁਛ ਹੋਇਆ ਤਾਂ ਮਿਲਣੀ ਨੀ। ਅੱਛਾ, ਦੂਜਾ ਮੈਨੂੰ ਦੱਸਿਓ ਵੀ ਭਾਸ਼ਾ ਵਿਭਾਗ ਨਾਲ ਕੋਈ ਰੌਣਾ ਹੈ, ਕਿਉਂਕਿ ਉਹਦਾ ਡਾਇਰੈਕਟਰ ਕਹਿੰਦੇ ਅਸਤੀਫਾ ਦੇਣ ਨੂੰ, ਕਹਿੰਦਾ ਮੈਂ ਅਸਤੀਫਾ ਦੇ ਦੇਣਾ, ਪਲੀਜ਼ ਦੱਸੋਗੇ ਸਰ? ਮੈਂ ਆਫ ਦੀ ਏਅਰ ਸੁਣਦਾ, ਥੈਂਕ ਯੂ ਜੀ।
0: ਜੀ ਭਾਜੀ,
1: ਜਿਹੜੀ ਤੇ ਗੱਲ ਭਾਈ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਤੇ ਹੈ, ਦੇਖੋ ਮਸਲਾ ਪਾਰਟੀ ਪਹਿਲਾਂ ਹੀ ਹਾਈਕੋਰਟ ਲਿਜਾ ਚੁੱਕੀ ਹੈ, ਉਹਨਾਂ ਦੀ ਪਾਰਟੀ ਦਿੱਲੀ ਦੇ ਹਾਈਕੋਰਟ ਮਸਲਾ ਲਿਜਾ ਚੁੱਕੀ ਹੈ, ਕਿਉਂਕਿ ਉਹਨਾਂ ਨੂੰ ਸਿਆਸੀ ਤੌਰ ਤੇ ਮਾਨਤਾ ਨਹੀਂ ਦਿੱਤੀ ਜਾ ਰਹੀ, ਉੱਤੇ ਲਗਾਤਾਰ ਤਰੀਕਾਂ ਪੈ ਰਹੀਆਂ। ਜਿਹੜੀ ਮੈਂ ਖ਼ਬਰ ਅੱਜ ਸਾਂਝੀ ਕੀਤੀ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਭਾਰਤ ਦੇ ਚੋਣ ਕਮਿਸ਼ਨ ਨੇ ਹਾਈਕੋਰਟ ਵਿੱਚ ਇਹ ਤਰਕ ਦਿੱਤਾ, ਦਲੀਲ ਦਿੱਤੀ ਜੀ ਕਿ ਇਹ ਪਾਰਟੀ ਤੇ ਜਿਹੜਾ NSA ਲੱਗਾ ਸੀ ਪਾਰਟੀ ਤੇ ਮੁੱਖੀ ਤੇ ਭਾਰਤ ਦੇ ਕਹਿ ਲਈਏ ਪ੍ਰਬੰਧ ਦੇ ਨਾਲ ਜੁੜਿਆ ਮਸਲਾ ਹੈ, ਭਾਰਤੀ ਕਾਨੂੰਨ ਦੇ ਨਾਲ ਜਿਹੜੇ ਜੁੜਿਆ ਮਸਲਾ ਹੈ। ਹਾਲਾਂਕਿ ਅੱਜ ਆਖਰੀ ਤਰੀਕ ਹੈ, ਇੱਦਾਂ ਦੀ ਕੋਈ ਗੱਲ ਨਹੀਂ ਹੈ, ਪਰੰਤੂ ਉਵੇਂ ਇਹ ਮਸਲਾ ਕਹਿ ਲਈਏ ਕਿ ਡਿਫੀਕਲਟ ਹੈ, ਵਿਵਾਦਾਂ 'ਚ ਹੈ, ਜਿਹੜਾ ਅਸਤੀਫੇ ਵਾਲੀ ਗੱਲ ਹੈ ਪੰਜਾਬ ਦੇ ਜਿਹੜੇ ਭਾਸ਼ਾ ਵਿਭਾਗ ਦੇ ਚੀਫ ਹੈ, ਮੈਨੂੰ ਬਹੁਤਾ ਤਾਂ ਨਹੀਂ ਪਤਾ, ਪਰੰਤੂ ਬੀਤੇ ਸਮੇਂ 'ਚ ਜੇ ਤੁਹਾਨੂੰ ਯਾਦ ਹੋਵੇ ਤਾਂ ਇਹ ਮਸਲਾ ਉਦੋਂ ਚਰਚਾ 'ਚ ਆਇਆ ਸੀ ਜਦੋਂ ਪੰਜਾਬ ਸਰਕਾਰ ਨਾਲ ਨਾਰਾਜ਼ਗੀਆਂ ਬਣੀਆਂ ਸੀ। ਉਹ ਸੀ ਜਦੋਂ ਜੰਮੂ ਕਸ਼ਮੀਰ ਦੇ ਵਿੱਚ ਇੱਕ ਪ੍ਰੋਗਰਾਮ ਕਰਾਇਆ ਜਾਂਦਾ ਹੈ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ, ਤੇ ਉੱਥੇ ਉਹ ਭਾਸ਼ਾ ਵਿਭਾਗ ਨੇ ਕਰਾਇਆ ਸੀ, ਤੇ ਉਸ ਪ੍ਰੋਗਰਾਮ ਤੇ ਉਂਗਲਾਂ ਉੱਠ ਗਈਆਂ ਸੀ ਕਿਉਂਕਿ ਉਸ ਪ੍ਰੋਗਰਾਮ ਦੇ ਵਿੱਚ ਗੁਰੂ ਸਾਹਿਬ ਨਾਲ ਸੰਬੰਧਿਤ ਪ੍ਰੋਗਰਾਮ ਸੀ ਤੇ ਉੱਥੇ ਭੰਗੜੇ ਪਾਏ ਜਾ ਰਹੇ ਸੀ। ਉਹ ਉਦੋਂ ਦੀਆਂ ਨਾਰਾਜ਼ਗੀਆਂ ਲਗਾਤਾਰ ਚੱਲਦੀਆਂ ਆ ਰਹੀਆਂ।
0: ਜੀ ਅਗਲੀ ਕਾਲ ਤੇ ਚੱਲਦਾ, ਕੈਪਟਨ ਸਾਹਿਬ ਜੀ ਆਏ ਨੂੰ ਸਤਿ ਸ਼੍ਰੀ ਅਕਾਲ ਜੀ।
4: ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ
0: ਜੀ।
4: ਹੁਸ਼ਿਆਰਪੁਰੀ ਜੇ ਰਾਤ ਸੁਣ ਰਿਹਾ ਸੀ, ਕੋਈ ਐਸਾ ਕੇਸ ਨਹੀਂ ਹੈ ਜਿੱਥੇ ਐਨ ਆਰ ਆਈ ਦੀ ਕੋਠੀ ਹੈ ਉਹਨੇ ਕਿਤੇ ਬੀਬੀ ਨੇ ਪਾਠ ਰੱਖਿਆ ਸੀਗਾ ਤੇ ਉਹ ਕਹਿੰਦੇ ਸੀ ਮੇਰੀ ਇਹ ਜਗ੍ਹਾ ਹੈਗੀ ਹੈ ਇਹਨੂੰ ਖਾਲੀ ਨਹੀਂ ਕਰਦੇ, ਕਿਉਂਕਿ ਪੁਲਿਸ ਵਾਲੇ ਗੁਰੂ ਗ੍ਰੰਥ ਸਾਹਿਬ ਦੀ ਭੀੜ ਚੱਕ ਕੇ ਲੈ ਗਏ। ਏਦਾਂ ਵੈਸੇ ਹੋ ਨਹੀਂ ਸਕਦਾ ਕਿ ਪੁਲਿਸ ਵਾਲੇ ਮਹਾਰਾਜ ਜੀ ਦੀ ਭੀੜ ਹੀ ਲੈ ਜਾਣ। ਕੋਈ ਐਸਾ ਕੇਸ ਹੈਗਾ ਬਾਬ, ਕਾਫੀ ਰੌਲਾ ਜਿਹਾ ਪਿਆ ਸੀ ਰਾਤ, ਦੱਸੋਗੇ ਜਿਹੜਾ ਇਹਦੇ ਬਾਰੇ?
0: ਜੀ ਜੀ ਭਾਜੀ
1: ਨਹੀਂ ਕੈਪਟਨ ਸਰ, ਚਲੋ ਹੈ ਤੇ ਬਹੁਤ ਸਾਰੀਆਂ ਕੁਛ ਉਂਗਲਾਂ ਪੰਜਾਬ ਤੇ ਉੱਠਦੀਆਂ, ਕਾਨੂੰਨ ਪ੍ਰਣਾਲੀ ਤੇ ਉੱਠਦੀਆਂ, ਧਰਮ ਨੂੰ ਲੈ ਕੇ ਗੱਲਾਂ ਪਾਤਾ, ਪਰੰਤੂ ਏਦਾਂ ਦੀ ਹਨੇਰ ਕਰਤੀ ਮੈਨੂੰ ਲੱਗਦਾ ਕਿ ਪੰਜਾਬ ਚ ਅਜੇ ਨਹੀਂ ਹੈ। ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣ ਤੇ ਕੋਈ ਵੀ ਜਿਹੜਾ ਪੰਜਾਬ ਚ ਆ ਕੇ ਹਿੰਮਤ ਕਰੇ ਕਿ ਅਖੰਡ ਪਾਠ ਸਾਹਿਬ ਤੋਂ ਗੁਰੂ ਸਾਹਿਬ ਦੀ ਸਵਾਰੀ ਗੁਰੂ ਸਾਹਿਬ ਦੀ ਭੀੜ ਚੁੱਕ ਕੇ ਲੈ ਜਾਏ, ਏਦਾਂ ਦੀ ਖ਼ਬਰ ਮੇਰੇ ਧਿਆਨ ਵਿੱਚ ਨਹੀਂ ਹੈ। ਜੇ ਕੋਈ ਹੋਈ ਤੇ ਫਿਰ ਕੱਲ ਜ਼ਰੂਰ ਆਪਾਂ ਕੈਪਟਨ ਸਾਹਿਬ
0: ਜੀ ਤੇ ਨਾਲ ਹੀ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਜੀ, ਅੱਜ ਭਾਜੀ ਹੋਣਾ ਦੇ ਨਾਲ ਸਾਡਾ ਇਹ ਚਲੋ ਇਸ ਮਹੀਨੇ ਦਾ ਲਾਸਟ ਪ੍ਰੋਗਰਾਮ ਹੈ ਤੇ ਭਾਜੀ ਹੋਣੀ ਹੁਣ 7 to 8 AM 5:30 ਤੇ ਆਇਆ ਕਰਨਗੇ। ਇਸੇ ਤਰ੍ਹਾਂ ਤੁਸੀਂ ਭਾਜੀ ਹੋਣਾ ਨਾਲ ਉੱਥੇ ਜੁੜ ਸਕਦੇ ਹੋ। ਸੋ ਜਿੰਨਾ ਵੀ ਇਹਨਾਂ ਦਾ ਸਾਥ ਰਿਹਾ ਬੜੇ ਸੁਭਾਗੀ ਰਹੇ ਅਸੀਂ, ਬਹੁਤ ਵਧੀਆ ਇਹਨਾਂ ਨੇ ਗੱਲਬਾਤ ਪੰਜਾਬ ਦੀ ਪੋਲੀਟਿਕਸ ਦੇ ਉੱਤੇ ਜਾਂ ਉੱਥੇ ਦੀ ਗਰਾਊਂਡ ਰਿਐਲਿਟੀ ਨੂੰ ਬੜੇ ਬੇਬਾਕੀ ਦੇ ਨਾਲ ਪੇਸ਼ ਕਰਦੇ ਆਉਂਦੇ ਰਹੇ ਨੇ, ਰਹੇ ਹੈ ਤੇ ਰਹਿਣਗੇ। ਸੋ ਇਸੇ ਤਰ੍ਹਾਂ ਤੁਸੀਂ ਭਾਜੀ ਹੋਣਾ ਦੇ ਨਾਲ 7 to 8 AM 5:30 ਤੇ ਤੁਸੀਂ ਜੁੜ ਸਕਦੇ ਹੋ। ਭਾਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਤੁਸੀਂ ਸਾਡੇ ਨਾਲ ਜੁੜੇ, ਬਹੁਤ ਕੁਛ ਤੁਹਾਡੇ ਤੋਂ ਸਿੱਖਣ ਨੂੰ ਮਿਲਿਆ। ਜੇ ਆਉਣ ਵਾਲੇ ਟਾਈਮ ਤੇ ਕੋਈ ਸਬੱਬ ਮਿਲਿਆ ਤੇ ਕੋਈ ਪਤਾ ਨਹੀਂ ਹੁੰਦਾ, ਫਿਰ ਭਾਜੀ ਹੋਣਾ ਦੇ ਨਾਲ ਜੁੜਨ ਦਾ ਮੌਕਾ ਮਿਲੇਗਾ। ਜੀ ਭਾਜੀ
1: ਪੱਤੂ ਸਾਹਿਬ ਗੱਲ ਇਸ ਤਰ੍ਹਾਂ ਆ, ਬਹੁਤ ਮੈਂ ਤੁਹਾਡੇ ਇਸ ਮੁਲਕ ਦੀ ਧਰਤੀ ਤੇ ਕਦੇ ਨਹੀਂ ਆਇਆ ਤੇ ਕੋਈ ਟਾਮਾ ਹੀ ਚਿਹਰਾ ਆ ਜਿਹਦੇ ਨਾਲ ਕਿਤੇ ਪੰਜਾਬ ਆਏ ਜਾਂ ਕਿਸੇ ਰੂਪ ਦੇ ਵਿੱਚ ਆਮੋ ਸਾਹਮਣੇ ਬੈਠ ਕੇ ਸਾਂਝ ਪਾਈ ਹੋ, ਕੋਈ ਟਾਮਾ ਹੀ ਚਿਹਰਾ ਹੈ। ਪਰੰਤੂ 10 ਸਾਲ ਦੇ ਸਫ਼ਰ ਦੇ ਵਿੱਚ ਜਿਹੜੀਆਂ ਆਵਾਜ਼ ਦੀਆਂ ਸਾਂਝਾਂ ਨਾ, ਪਰੰਤੂ ਸਰ ਤੁਸੀਂ ਸੱਚ ਜਾਣੇ ਹੋ ਕਿ ਮੈਂ ਬਹੁਤ ਸਾਰੀਆਂ ਆਵਾਜ਼ਾਂ ਸੁਣ ਕੇ ਜਦੋਂ ਕੋਈ ਟੈਲੀਫੋਨ ਤੇ ਗੱਲ ਹੁੰਦੀ ਹੈ ਜਾਂ ਕੋਈ ਸਵਾਲ ਦੇ ਰੂਪ ਵਿੱਚ ਆਉਂਦੀ ਹੈ ਤੇ ਮਨ ਨੂੰ ਠੰਡ ਪੈਂਦੀ ਹੈ ਕਿ ਆ ਗਏ ਨੇ ਉਹ ਆ ਗਿਆ, ਉਹ ਹੈ। ਇਹ ਨਹੀਂ ਮੈਨੂੰ ਪਤਾ ਹੁੰਦਾ ਉਹਦਾ ਨਾਮ ਕੀ ਹੈ, ਪਰੰਤੂ ਜਿਹੜਾ ਇੱਕ ਚਿਹਰਾ ਅੱਗੇ ਆਉਂਦਾ ਜਿਸ ਚਿਹਰੇ ਦੇ ਵਿੱਚ ਇੱਕ ਮੈਂ ਮਹਿਸੂਸ ਕਰਦਾ ਕਿ ਮੇਰਾ ਬਹੁਤ ਪਿਆਰਾ ਮੇਰਾ ਪਰਿਵਾਰ ਦਾ ਜੀ, ਮੇਰੀ ਆਵਾਜ਼ ਵਾਲੇ ਪਰਿਵਾਰ ਦਾ ਜੀ ਬੈਠਾ ਹੁੰਦਾ, ਉਹ 10 ਸਾਲਾਂ ਦੀ ਸਾਂਝ ਸੀ। ਉਹ ਅਚਾਨਕ ਉਹ ਸਾਂਝ ਕਿਸੇ ਕਾਰਨਾਂ ਕਰਕੇ ਇੱਕ ਬ੍ਰੇਕ ਹੋ ਜਾਂਦੀ ਹੈ ਤੇ ਮੈਂ ਕੋਟਨ ਕੋਟਨ ਧੰਨਵਾਦ ਤੁਹਾਡਾ ਕਰਦਾ, ਮੈਂ ਸੱਜਰੀ ਸਵੇਰ ਪਲੇਟਫਾਰਮ ਦਾ ਕਰਦਾ, ਮੈਂ ਉਹਨਾਂ ਸਰੋਤਿਆਂ ਦਾ ਕਰਦਾ ਜਿਹਨਾਂ ਨੇ ਤੁਹਾਡੇ ਨਾਲ ਮੇਲ ਕਰਾ ਕੇ ਉਹ 1 ਮਹੀਨਾ ਵੀ ਮੇਰੀ ਆਵਾਜ਼ ਰੁਕਣ ਨਹੀਂ ਦਿੱਤੀ। ਸੋ ਇਸ ਕਰਕੇ ਤੁਹਾਡਾ ਧੰਨਵਾਦ, ਇਸ ਪਲੇਟਫਾਰਮ ਦਾ, ਸੱਜਰੀ ਸਵੇਰ ਦਾ ਧੰਨਵਾਦ, ਉਹਨਾਂ ਸਰੋਤਿਆਂ ਦਾ ਧੰਨਵਾਦ ਜਿਹਨਾਂ ਨੇ ਮੈਨੂੰ ਤੇ ਤੁਹਾਨੂੰ ਆਪਸ ਵਿੱਚ ਮਿਲਾ ਕੇ ਇਸ ਆਵਾਜ਼ ਨੂੰ ਜੀਵਤ ਰੱਖਿਆ, ਇਸ ਆਵਾਜ਼ ਨੂੰ ਕੰਟੀਨਿਊ ਰੱਖਿਆ ਤੇ ਹੁਣ ਕੱਲ ਤੋਂ ਜਿਹੜਾ ਪਹਿਲੇ ਵਾਲਾ ਸਮਾਂ ਹੁੰਦਾ ਸੀ 7 to 8 ਉਹਦੇ ਵਿੱਚ ਮੈਂ ਸਾਂਝ ਪਾਵਾਂਗਾ। ਔਰ ਮੈਂ ਹਮੇਸ਼ਾ ਹੀ ਉਮੀਦ ਆਸ ਇਹੀ ਰੱਖਦਾ ਕਿ ਅਸੀਂ ਫਿਰ ਮਿਲਣਾ, ਫਿਰ ਕਿਤੇ ਨਾ ਕਿਤੇ ਇਕੱਠੇ ਹੋਣਾ, ਕਿਉਂਕਿ ਮੈਂ ਇੱਕ ਆਮ ਤੌਰ ਤੇ ਕਹਿ ਦਿੰਦਾ ਕਿ ਖੂਹਾਂ ਨੂੰ ਖੂਹ ਨਹੀਂ ਮਿਲਦੇ, ਬੰਦਿਆਂ ਨੂੰ ਬੰਦੇ ਕਿਤੇ ਨਾ ਕਿਤੇ ਮਿਲ ਜਾਂਦੇ ਆ। ਸੋ ਮੈਂ ਮਿਲਣ ਦੀ ਆਸ ਦੇ ਨਾਲ ਹੀ ਜਿਹੜਾ ਫਿਰ ਇੱਕ ਵਾਰ ਤੁਹਾਡਾ ਧੰਨਵਾਦ ਕਰਦਾ।
0: ਜੀ ਬਹੁਤ ਬਹੁਤ ਧੰਨਵਾਦ ਭਾਜੀ, ਤੇ ਕਿਉਂਕਿ ਸਾਡੇ ਨਾਲ ਜਿਹੜੇ ਜਲਦੀ ਹੀ ਡਿਪਟੀ ਮੇਅਰ ਬ੍ਰੈਂਪਟਨ ਦੇ ਉਹ ਆ ਰਹੇ ਨੇ ਸਟੂਡੀਓ ਦੇ ਵਿੱਚ, ਸੋ ਉਹਨਾਂ ਦੇ ਨਾਲ ਵੀ ਇੱਥੇ ਦੀ ਲੋਕਲ ਜੋ ਇਲੈਕਸ਼ਨਸ ਜਿਹੜੀਆਂ ਆ ਰਹੀਆਂ ਨੇ ਅਗਲੇ ਮਹੀਨੇ ਉਹਨਾਂ 'ਤੇ ਆਪਾਂ ਗੱਲਬਾਤ ਕਰਨੀ ਹੈ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਸਰੋਤਿਆਂ ਦੇ ਨਾਲ ਸਾਂਝ ਪਾਈ, ਸਾਨੂੰ ਬਹੁਤ ਸਾਡਾ ਮਾਰਗਦਰਸ਼ਨ ਕੀਤਾ। ਥੈਂਕ ਯੂ ਭਾਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਸਰ, ਨਾਈਸ ਆਫ ਯੂ। खबर ने मेरे जरूर प्रोमिस किया जो भी जी आवाज लाओगे मैं हाजरी भरांगा सो आने वाले समय ते समय समय ते भाजी होना दे नाल जरूर तुहानू जोड़ते रहांगे पंजाब दी सियासत ते गलबात करते रहांगे ते बाकी जिहड़ा होर भी भाजी होना दे नाल गल करांगे होर तुहाडे लई की आपां बेहतर लैके आ सकदे आ बाकी जल्दी ही हुण पंजाब दी सॉरी हुण ब्रैम्पटन की सियासत के उत्ते आपां गल करांगे सो मेरे नाल रंधावा साहब भी अज स्टूडियो दे विच पहुंचे रंधावा साहब वेलकम जी आयां नूं गुड मॉर्निंग
5: थैंक यू शमी जी रेडियो सजरी सवेर के सारे श्रोतियां गुड मॉर्निंग सत श्री अकाल अदास नमस्कार मैं सुखविंदर सिंह रंधावा अज बिल बैठ के गल्लां करदे आं आपां पंजाब दी गल सुणी आ पंजाब दी सियासत काफी गर्मा गर्म है उदां ही इत्थे गर्मा गर्म है ते इत्थों दी सियासत बारे भी अज गल करदे आं
0: मैं वह देखिया जिनी देर मैं 35 मिनट प्रोग्राम किया ਤੁਸੀਂ ਆਹੀ ਕੁਰਸੀ ਤੇ ਬੈਠ ਕੇ ਮੈਂ ਕਹਿੰਦਾ ਅੱਖ ਵੀ ਨੀ ਝਪਕੀ ਹੋਣੀ ਇਸੇ ਤਰ੍ਹਾਂ ਮੇਰੇ ਵੱਲ ਦੇਖ ਰਹੇ ਮੈਂ ਕਿਹਾ ਪਤਾ ਨੀ ਭਾਜੀ ਕੀ ਗੋਹ ਨਾਲ ਦੇਖ ਰਹੇ
5: ਸਿਆਸਤ ਇਹ ਸ਼ਬਦ ਬਲੱਡ ਜੀ ਹੈ ਜੀ ਜਦੋਂ ਸਿਆਸਤ ਦੀ ਗੱਲ ਚੱਲਦੀ ਹੈ ਫਿਗਰ ਇੱਥੋਂ ਵਾਲਿਆਂ ਨੂੰ ਪੰਜਾਬ ਦਾ ਵੀ ਹੈ ਇੱਥੋਂ ਦਾ ਵੀ ਹੈ
0: ਬਿਲਕੁਲ
5: ਠੀਕ ਹੈ ਜੀ ਉਸ ਕਰਕੇ ਇੰਟਰਸਟ ਵੱਧ ਜਾਂਦਾ ਜਿਹੜੀ ਚੀਜ਼ ਦਾ ਤੁਹਾਡਾ ਧਿਆਨ ਹੁੰਦਾ ਫਿਰ ਤੁਸੀਂ ਧਿਆਨ ਨਾਲ ਸੁਣਦੇ ਆ ਰਾਈਟ
0: ਬਿਲਕੁਲ ਬਿਲਕੁਲ ਇਸ ਟਾਈਮ ਜਿਹੜਾ ਵੱਖ ਵੱਖ ਉਮੀਦਵਾਰ ਆ ਜਿਹੜੇ ਇਸ ਟਾਈਮ ਚੋਣ ਮੈਦਾਨ ਦੇ ਵਿੱਚ ਨੇ ਸੋ ਹਮੇਸ਼ਾ ਅਸੀਂ ਕਹਿੰਦੇ ਹਾਂ ਪਲੇਟਫਾਰਮ ਦੇਖੋ ਉਹਨਾਂ ਦਾ ਕੀਤਾ ਹੋਇਆ ਕੰਮ ਦੇਖੋ ਉਸ ਹਿਸਾਬ ਦੇ ਨਾਲ ਦੋਸਤੋ ਤੁਸੀਂ ਆਪਣੀ ਵੋਟ ਦਾ ਇਸਤੇਮਾਲ ਕਰੋ ਸੋ ਜਲਦੀ ਹੀ ਸਾਡੇ ਨਾਲ ਹਰਕੀਰਤ ਭਾਜੀ ਹੋਣੀ ਸਟੂਡੀਓ ਪਹੁੰਚ ਰਹੇ ਨੇ ਉਹਨਾਂ ਦੇ ਨਾਲ ਉਹਨਾਂ ਦਾ ਕੀ ਪਲੇਟਫਾਰਮ ਹੈ ਆਉਣ ਵਾਲੇ 4 ਸਾਲਾਂ ਦੇ ਵਿੱਚ ਅਤੇ 4 ਸਾਲਾਂ ਦੇ ਵਿੱਚ ਹਰਕੀਰਤ ਭਾਜੀ ਹੋਣੀ ਸਟੂਡੀਓ ਪਹੁੰਚ ਰਹੇ ਨੇ ਉਹਨਾਂ ਦੇ ਨਾਲ ਉਹਨਾਂ ਦਾ ਕੀ ਪਲੇਟਫਾਰਮ ਹੈ ਆਉਣ ਵਾਲੇ 4 ਸਾਲਾਂ ਦੇ ਵਿੱਚ ਅਤੇ 4 ਸਾਲਾਂ ਦੇ ਵਿੱਚ ਕੀ ਕੰਮ ਕੀਤਾ ਉਹਨਾਂ 'ਤੇ ਆਪਾਂ ਗੱਲਬਾਤ

मूवर 437-981-2929 437-981-2929 ਤੇ ਸੰਪਰਕ ਕਰ ਸਕਦੇ ਹੋ। ਮੌਰਗੇਜ ਬਾਬਤ ਤਲਵਿੰਦਰ ਜੱਜ ਪਾਣੀ ਹੋਰਾਂ ਨਾਲ ਸੰਪਰਕ ਕੀਤਾ ਜਾ ਸਕਦਾ। ਟਰੱਕ ਲੋਨ ਲੈਣਾ, ਲਾਈਨ ਬਣਾਉਣਾ ਚਾਹੁੰਦੇ ਹੋ, ਇਕੁਇਟੀ ਪਈ ਹੋਈ ਹੈ ਘਰ ਦੇ ਵਿੱਚ ਐਕਸੈਸ ਕਰਨਾ ਚਾਹੁੰਦੇ ਹੋ, ਤਾਂ ਸਾਰੀਆਂ ਹੀ ਸੋਲੂਸ਼ਨਸ ਦਾ ਇੱਕੋ ਹੀ ਨਾਮ ਤਲਵਿੰਦਰ ਜੱਜ। ਸੋ ਭਾਅ ਜੀ ਹੋਣਾ ਨੰਬਰ 647-534-3297 647-534-3297 ਅਤੇ ਗੁਰਦੇਵ ਸੱਜਣ ਭਾਅ ਜੀ ਉਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ। ਸੁਪਰ ਵੀਜ਼ਾ ਮੈਡੀਕਲ ਇੰਸ਼ੋਰੈਂਸ ਕਰਾਉਣੀ ਹੈ ਜਾਂ ਫਿਰ ਲਾਈਫ ਇੰਸ਼ੋਰੈਂਸ ਜਾਂ ਕ੍ਰਿਟੀਕਲ ਇੰਸ਼ੋਰੈਂਸ ਡਿਸੇਬਿਲਟੀ ਦੇ ਪਲੈਨਸ। ਸੋ ਭਾਅ ਜੀ ਹੋਣਾ ਦਾ ਨੰਬਰ 416-843-5623 416-843-5623। ਸੋ ਇਸੇ ਤਰ੍ਹਾਂ ਜੁੜੇ ਰਹਿਣਾ, ਗਏ ਅਤੇ ਆਏ ਕੁਇਕ ਮਿਊਜ਼ੀਕਲ ਬ੍ਰੇਕ, ਉਸ ਤੋਂ ਬਾਅਦ ਫਿਰ ਗੱਲ ਕਰਦੇ ਹਾਂ ਆਪਾਂ ਓਨਟਾਰੀਓ ਦੇ ਮਿਊਂਸੀਪਲ ਇਲੈਕਸ਼ਨ ਦੀ। ਤੁਹਾਡਾ ਆਪਣਾ ਪ੍ਰੋਗਰਾਮ ਸਜਰੀ ਸਵੇਰ ਵਿਦ ਸ਼ੰਮੀ ਭੱਠਲ।

0: जी हाँ, वेरी गुड मॉर्निंग जी दोस्तों, सारियां नू जुड़ बैठे सारे श्रोतियां नू एक बार फिर दोबारा तो वेरी वेरी गुड मॉर्निंग। सो साडे नाल ब्रैम्पटन दे डिप्टी मेयर हरकीरत भाजी होनी है जुड़ चुके हैं। सो इस टाइम इलेक्शंस भावे पंजाब दी गल कर लो, पर इस वक्त ब्रैम्पटन जिहड़ा ज्यादा सियासत दे मामले दे विच भखिया होया उहदे ते गलबात करांगे। हरकीरत भाजी पहले तो बहुत बहुत वेलकम, इन्नी अर्ली तुसी आए। हां जी, समां कढ के असीं बेनती कीती ते तुसीं पहुंचे हो ते तुहाडा बहुत बहुत धन्नवाद भाजी।
1: थैंक यू शमी जी, इट्स अ प्लेजर to be here bright and early ji. Te Parminder paaji tanu vi thank you for giving me the opportunity
0: ji ji paaji paaji apa sidha chalde ha is time elections udda thode je jehde nu nahi pata hega kyunki sanu vak vak shaharan de vich sunya janda Harkit paaji hona ne 2014 de vich hai jehda as a school trustee de taur te hai jehda Peel district board de vich starting kiti si 4 saal hai jehda jithe eh vak vak bachiyan de naal students de naal muddiyan te inna ne kai ਮਾਮਲੇ ਸੁਲਝਾਏ ਤੇ ਉੱਥੇ ਨਾਲ ਦੀ ਨਾਲ ਹੰਬਰ ਤੇ ਲੈਂਪਟਨ ਕਾਲਜ ਦੇ ਵਿੱਚ ਐਜ਼ ਏ ਪ੍ਰੋਫੈਸਰ ਦੇ ਰੂਪ ਦੇ ਵਿੱਚ ਵੀ ਆਪਣੀਆਂ ਸੇਵਾਵਾਂ ਦਿੱਤੀਆਂ। 2018 ਦੇ ਵਿੱਚ ਪਹਿਲੀ ਵਾਰ ਸਿਟੀ ਕੌਂਸਲ ਦੇ ਵਿੱਚ ਇਲੈਕਟ ਹੋ ਕੇ ਗਏ ਤੇ 2022 ਦੇ ਵਿੱਚ ਦੁਬਾਰਾ ਰੀਇਲੈਕਟ ਹੋਏ ਤੇ ਉਸ ਤੋਂ ਬਾਅਦ ਇਹ ਸਭ ਤੋਂ ਪਹਿਲੇ ਯੰਗੈਸਟ ਪਗੜੀਧਾਰ ਟਰਬੰਡ ਡਿਪਟੀ ਮੇਅਰ ਵੱਲੋਂ ਇਹਨਾਂ ਨੂੰ ਮਾਨ ਪ੍ਰਾਪਤ ਹੋਇਆ। ਸੋ ਅੱਜ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ। ਸੋ ਭਾਜੀ ਪਹਿਲਾਂ ਤਾਂ ਇਹ ਹੈ ਵੀ ਪਿਛਲੇ 4 ਸਾਲਾਂ ਦੇ ਵਿੱਚ ਕਿਹੜੇ ਕਿਹੜੇ ਇਸ ਟਾਈਮ ਮੇਨ ਜਿਹੜੇ ਕੰਮ ਹੈ ਜਿਹਨਾਂ ਨੂੰ ਤੁਸੀਂ ਲੱਗਦਾ ਵੀ ਬ੍ਰੈਂਪਟਨ ਜਾਂ ਫਿਰ ਵਾਰਡ 9 ਦੇ 10 ਰੈਜੀਡੈਂਟਸ ਹੈ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਚੇਂਜ ਆਇਆ?
1: ਸੋ

0: ਮੈਂ ਆਪਾਂ ਪੂਰਾ ਸ਼ਹਿਰ ਦੇਖਿਆ, ਮੇਰੇ ਹਿਸਾਬ ਨਾਲ ਬਹੁਤ ਇਸ ਟਰਮ ਦੇ ਵਿੱਚ ਤਰੱਕੀ ਹੋਈ ਹੈ ਸਾਡੇ ਸ਼ਹਿਰ ਦੀ। ਜੇ ਆਪਾਂ ਗੱਲ ਕਰੀਏ ਕਿ ਕਿੰਨਾ ਇਨਫਰਾਸਟ੍ਰਕਚਰ ਆਪਾਂ ਲਾ ਕੇ ਆਏ ਹਾਂ, $9.4 billion ਦਾ ਇਨਫਰਾਸਟ੍ਰਕਚਰ ਲਾ ਕੇ ਆਏ ਹਾਂ, ਜੇ ਤੁਸੀਂ ਦੇਖ ਸਕਦੇ ਆ ਜਿਹੜਾ ਹੇਅਰ ਇੰਟੀਰੀਅਰ LRT ਲਾਈਨ ਆ, ਰਿਵਰ ਵਾਕ ਪ੍ਰੋਜੈਕਟ ਆ। ਜੇ ਆਪਾਂ ਸਿਰਫ ਵਾਰਡ 9 ਤੇ 10 ਦੀ ਗੱਲ ਕਰੀਏ, ਉੱਥੇ ਨਜ਼ਰ ਆਉਂਦਾ ਤੁਸੀਂ ਦੇਖ ਸਕਦੇ ਆ ਜਾ ਕੇ ਵੀ, ਉਹ ਗੌਰ ਮੈਡਲਸ ਦੀ ਐਕਸਪੈਂਸ਼ਨ ਹੋ ਰਹੀ ਹੈ। ਗੌਰ ਮੈਡਲਸ ਕਮਿਊਨਿਟੀ ਸੈਂਟਰ ਜਿਹੜਾ ਗੌਰਿੰਗ ਕਾਸਲ ਮੋੜ ਤੇ ਆ, ਸਾਡੀ ਇੱਕ ਵੱਡੀ ਪਾਰਕ ਬਣ ਰਹੀ ਹੈ ਯੂਥ ਵਾਸਤੇ ਸੈਂਡ ਓਵਰ ਐਂਡ ਟੋਬਰਮ ਤੇ, ਉੱਥੇ ਵੀ ਕੰਸਟਰਕਸ਼ਨ ਜਿਹੜੀ ਸ਼ੁਰੂ ਹੋਈ ਹੋ ਆ। ਤੇ ਜਿਹੜੀ ਸਾਡੀ ਟ੍ਰੇਨ ਦੀ ਫੈਸਿਲਿਟੀ ਆ ਨਵੀਂ, ਜਿਸ ਵਿੱਚ ਯਾਰ ਜੋਬਾਂ ਵੀ ਆਉਣੀਆਂ ਆ, ਉਹਦੀ ਕੰਸਟਰਕਸ਼ਨ ਵੀ ਸ਼ੁਰੂ ਹੋ ਗਈ ਆ ਹਾਈਵੇ 50 ਤੇ। ਸੋ ਮੇਰੇ ਹਿਸਾਬ ਨਾਲ ਇਸ ਜਿਹੜੀ ਟਰਮ ਆ ਉਹਦੇ ਵਿੱਚ ਸਾਡਾ ਮੈਂਡੇਟ ਸੀਗਾ ਕਿ ਆਪਾਂ ਜਿਹੜਾ ਇਨਫਰਾਸਟ੍ਰਕਚਰ, ਕਿਉਂਕਿ ਆਪਾਂ ਗਰੋਇੰਗ ਸਿਟੀ ਆ
1: ਜੀ,
0: ਤੇ ਜਿਹੜਾ ਇਨਫਰਾਸਟ੍ਰਕਚਰ ਉਹ ਮੈਚ ਹੋਣਾ ਚਾਹੀਦਾ ਗਰੋਇੰਗ ਸਿਟੀ ਦਾ। ਸੋ ਆਪਾਂ ਇਸ ਟਰਮ ਦੇ ਵਿੱਚ ਪ੍ਰਾਇਓਰਟਾਈਜ਼ ਕੀਤਾ ਸੀਗਾ ਇਨਫਰਾਸਟ੍ਰਕਚਰ, ਉਹਦੇ ਵਿੱਚ ਸਾਨੂੰ ਨੇੜੇ ਹੋ ਕੇ ਸਾਡੀ ਪ੍ਰੋਵਿੰਸ਼ੀਅਲ ਸਰਕਾਰ ਦੇ ਨਾਲ, ਫੈਡਰਲ ਸਰਕਾਰ ਦੇ ਨਾਲ ਕੰਮ ਕਰਨਾ ਪਿਆ, ਕਰਕੇ ਜਿਹੜਾ ਇੱਦਾਂ ਇਨਫਰਾਸਟ੍ਰਕਚਰ ਹੁੰਦਾ $9.4 billion ਦਾ, ਉਹ ਸਿਰਫ ਸਿਟੀ ਨਹੀਂ ਅਫੋਰਡ ਕਰ ਸਕਦੀ, ਉਹਦੇ ਵਿੱਚ ਪ੍ਰੋਵਿੰਸ ਦਾ ਵੀ ਹਿੱਸਾ ਹੋਣਾ ਚਾਹੀਦਾ ਅਤੇ ਫੈਡਰਲ ਗਵਰਨਮੈਂਟ ਦਾ ਵੀ ਹਿੱਸਾ ਹੋਣਾ ਚਾਹੀਦਾ। ਸੋ ਕਰਕੇ ਸਾਡੀ ਕੌਂਸਲ ਯੂਨਾਈਟਿਡ ਸੀਗੀ, ਸਾਡਾ ਮੇਅਰ ਵੀ ਅਗਰੈਸਿਵ ਆ। ਆਪਾਂ ਫਿਰ ਕੋਲੈਬੋਰੇਸ਼ਨ ਕਾਫੀ ਕੀਤੀ ਹੈ ਸਾਡੇ ਫੈਡਰਲ ਅਤੇ ਪ੍ਰੋਵਿੰਸ਼ਲ ਸਰਕਾਰ ਦਾ, ਜਿਸ ਵਿੱਚ ਆਪਾਂ ਇੰਨੀ ਜ਼ਿਆਦਾ ਇਨਫਰਾਸਟ੍ਰਕਚਰ ਜਿਹੜੀ ਆ ਲੈ ਕੇ ਆ ਸਕੇ ਸਾਡੇ ਸ਼ਹਿਰ ਲਈ।
1: ਅੱਛਾ ਭਾਜੀ, ਹੁਣ ਨੈਕਸਟ 4 ਈਅਰਸ ਜਾਂ ਫਿਰ ਤੁਸੀਂ ਰੀ ਇਲੈਕਸ਼ਨ ਵਾਸਤੇ ਆ ਜਿਹੜੇ ਇਸ ਟਾਈਮ ਮੈਦਾਨ ਦੇ ਵਿੱਚੋਂ, ਕਿਹੜੀਆਂ ਇਸ ਟਾਈਮ ਮੇਨ ਪਲੈਟਫਾਰਮ ਹੈ ਤੁਹਾਡਾ, ਕਿਹੜੀਆਂ ਪ੍ਰਾਇਓਰਟੀਜ਼ ਹੈ ਜਿਹਨਾਂ ਨੂੰ ਤੁਸੀਂ ਇਸ ਟਾਈਮ ਜਿਹੜਾ ਡੋਰ ਨੋਕਿੰਗ ਕਰ ਰਹੇ ਹੋ, ਲੋਕਾਂ ਨੂੰ ਦੱਸ ਰਹੇ ਹੋ ਵੀ ਆਹ ਜਿਹੜੇ ਮੁੱਦੇ ਆ ਜਾਂ ਫਿਰ ਮੇਰਾ ਆਹ ਪ੍ਰੋਜੈਕਟ ਚੱਲ ਰਿਹਾ ਸੀ ਅਤੇ ਇਹ ਰਹਿ ਗਿਆ, ਸੋ ਕੀ ਪਲੈਟਫਾਰਮ ਲੈ ਕੇ ਚੱਲ ਰਹੇ ਹੋ ਅਗਲੇ?
0: ਸੋ ਦੈਟਸ ਅ ਵੈਰੀ ਗੁੱਡ ਕੁਐਸਚਨ। ਸੋ ਜਿਹੜੇ ਐਗਜ਼ਿਸਟਿੰਗ ਪ੍ਰੋਜੈਕਟਸ ਆ, ਆਪਾਂ ਉਹਨਾਂ ਦੀ ਕੰਪਲੀਸ਼ਨ ਦੇਖਣਾ ਚਾਹੁੰਦੇ, ਸੋ ਉਹਨਾਂ ਨੂੰ ਚੰਗੀ ਤਰ੍ਹਾਂ ਮੈਨੇਜ ਕਰਨਾ ਚਾਹੁੰਦੇ ਆ। ਮੇਰੇ ਜਿਹੜੇ ਪ੍ਰੋਜੈਕਟ ਜਿਹੜੇ ਆਪਾਂ ਲੈ ਕੇ ਆਉਣਾ ਚਾਹੁੰਦੇ ਆ, ਉਹਦੇ ਵਿੱਚ 2-3 ਹੀ ਰਹਿ ਗਏ ਆ। ਮੇਨ ਥਿੰਗ ਆ ਇੱਕ ਸਾਡੀ ਕੁਈਨ ਸਟਰੀਟ BRT ਜਿਹੜੀ ਆ, ਜਿਹੜੀ ਉਹ ਬੱਸ ਚੱਲਦੀ ਆ ਵਾਨ ਦੇ ਵਿੱਚ ਆਪਣੀ ਓਨ ਲੇਨ, ਉੱਥੇ ਹੁੰਦੀ ਹਾਈਵੇ 7 ਤੇ, ਆਪਾਂ ਬ੍ਰੈਂਪਟਨ ਦੇ ਵਿੱਚ ਲੈ ਕੇ ਆਉਣਾ
1: ਚਾਹੁੰਦੇ।
0: ਹਾਂਜੀ, ਯਾ ਸੋ ਇੱਕ ਉਹ ਆ ਪ੍ਰੋਜੈਕਟ ਜਿਹੜਾ ਰਹਿੰਦਾ ਆ। ਦੂਜਾ ਪ੍ਰੋਜੈਕਟ ਆ ਇੱਕ ਸਾਡੀ ਗੌਰ ਜਿੱਥੇ ਕਮਿਊਨਿਟੀ ਸੈਂਟਰ ਆ, ਦੂਸਰੇ ਪਾਸੇ ਜਿੱਥੇ ਘਰ ਬਣਨੇ ਆ, ਆਪਾਂ ਡਿਵੈਲਪਰਸ ਨਾਲ ਬਹੁਤ ਲੜੇ ਸੀਗੇ ਤੇ ਆਪਾਂ ਹੁਣ ਉਹ ਸੈਟਲ ਕਰਤਾ। ਸਾਡੀ ਉੱਥੇ ਵੀ ਇੱਕ 40 acre ਦੀ ਪਾਰਕ ਆਉਣੀ ਆ। ਸੋ ਨੈਕਸਟ ਟਰਮ ਦੇ ਵਿੱਚ ਮੈਂ ਚਾਹੁੰਦਾ ਹਾਂ ਕਿ ਹੁਣ ਜਿੱਦਾਂ ਇੱਕ ਹੋਰ ਗੌਰ ਮੈਰੋਜ਼ ਵਾਲਾ ਕਮਿਊਨਿਟੀ ਸੈਂਟਰ ਨਹੀਂ ਬਣਨਾ ਸਾਡੇ, ਉਹ ਤਾਂ ਬਹੁਤ ਵੱਡਾ ਐਕਸਪੈਂਸਿਵ ਵੀ ਆ, ਪਰ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਦੇ ਥਰੂ ਆਪਾਂ ਕੁਛ ਨਾ ਕੁਛ ਵਧੀਆ ਵੀ ਉੱਥੇ ਕਰ ਸਕਦੇ ਹਾਂ। ਸੋ ਨੈਕਸਟ ਟਰਮ ਕਰਕੇ ਉਹ ਜਿਹੜੀ ਪਾਰਕ ਆ ਫਾਈਨਲਾਈਜ਼ ਹੋਈ ਆ 40 acre ਵਾਲੀ, ਉੱਥੇ ਆਪਾਂ ਵੀ ਚਾਹੁੰਦੇ ਸਾਡੇ ਕਮਿਊਨਿਟੀ ਵਾਸਤੇ ਕੁਛ ਲੈ ਕੇ ਆਈਏ। ਇਹ ਜਿਹੜੇ 2 ਪ੍ਰੋਜੈਕਟਸ ਆ ਇਹ ਰਹਿੰਦੇ ਆ ਸਾਡੇ ਵਾਰਡਸ 9 ਤੇ 10 ਲਈ। ਲਾਸਟ ਥਿੰਗ ਆ ਮੇਰਾ ਲਾਸਟ ਟਰਮ ਦੇ ਵਿੱਚ ਰਿਹਾ, ਮੈਂ ਬਣਾਈ ਸੀਗੀ ਮੈਡਟੈਕ ਟਾਸਕ ਫੋਰਸ, ਜਿਸ ਵਿੱਚ ਸਾਰੀਆਂ ਬ੍ਰੈਂਪਟਨ ਦੀਆਂ ਮੈਡੀਕਲ ਕੰਪਨੀਆਂ ਇਕੱਠੀਆਂ ਹੋਈਆਂ, ਡਿਵੈਲਪਰਸ ਇਕੱਠੇ ਹੋਏ ਆ, ਤੇ ਆਪਾਂ ਮੈਡਟੈਕ ਦੀ ਸਟ੍ਰੈਟਜੀ ਜਿਹੜੀ ਉਹ ਬਣਾਈ ਆ, ਕਰਕੇ ਹੁਣ ਸਾਡੇ ਕੋਲ ਮੈਡੀਕਲ ਸਕੂਲ ਵੀ ਹੈਗਾ ਆ ਇਸ ਸ਼ਹਿਰ ਦੇ ਵਿੱਚ। ਉਹਦੇ ਕਾਫੀ ਓਵਰ 150 ਜੋਬਸ ਕ੍ਰੀਏਟ ਹੋਈਆਂ, ਉਹਦੇ ਵਿੱਚ ਐਕਸਪੈਂਸ਼ਨਾਂ ਹੋਈਆਂ ਆਫ ਐਗਜ਼ਿਸਟਿੰਗ ਕੰਪਨੀ। ਤੇ ਆਪਾਂ ਹੁਣ ਨੈਕਸਟ ਟਰਮ ਦੇ ਵਿੱਚ ਇੱਕ ਸਾਈਬਰ ਸਿਕਿਉਰਿਟੀ ਟਾਸਕ ਫੋਰਸ ਮੈਂ ਖੁਦ ਬਣਾਉਣਾ ਚਾਹੁੰਦਾ ਹਾਂ, ਕਿਉਂਕਿ ਆਪਾਂ ਦੇਖਦੇ ਹਾਂ ਸਾਨੂੰ ਐਜ਼ ਅ ਸਿਟੀ ਤਿਆਰ ਹੋਣਾ ਪੈਣਾ ਫਾਰ ਜੋਬਸ ਆਫ ਦ ਫਿਊਚਰ, ਤੇ ਆਪਾਂ ਸਾਡੀ ਬ੍ਰੈਂਪਟਨ ਦੀ ਐਡਵਾਂਟੇਜ ਕੀ ਹੋ ਸਕਦੀ ਆ। ਸੋ ਮੈਡੀਕਲ ਸਕੂਲ ਦੇ ਨਾਲ ਨੈਚੁਰਲੀ ਮੈਡੀਕਲ ਟੈਕਨੋਲੋਜੀ ਦਾ ਐਡਵਾਂਟੇਜ ਹੋਣਾ ਆ, ਸਾਈਬਰ ਸਿਕਿਉਰਿਟੀ ਦਾ ਵੀ ਪ੍ਰੋਗਰਾਮ ਆ ਰਿਹਾ ਆ TMU ਮੈਡੀਕਲ ਸਕੂਲ ਵੱਲੋਂ, ਆਪਾਂ ਉਮੀਦ ਕਰਦੇ ਹਾਂ ਅਗਲੇ ਸਾਲ ਅਨਾਊਂਸ ਹੋ ਜੂਗਾ। ਉਹਦੇ ਨਾਲ ਫਿਰ ਜਿਹੜੀ ਸਾਈਬਰ ਸਿਕਿਉਰਿਟੀ ਰਿਲੇਟਡ ਇੰਡਸਟਰੀ ਆ, ਆਪਾਂ ਉਹਦੀ ਵੀ ਤਿਆਰੀ ਕਰਨੀ ਆ। ਸੋ ਇਸ ਲਈ ਨੈਕਸਟ ਟਰਮ ਮੈਂ ਚਾਹੁੰਦਾ ਸਾਈਬਰ ਸਿਕਿਉਰਿਟੀ ਦੀ ਟਾਸਕ ਫੋਰਸ ਮੈਂ ਬਣਾਵਾਂ, ਉਹਨੂੰ ਲੀਡ ਕਰਾਂ ਤੇ ਬ੍ਰੈਂਪਟਨ ਨੂੰ ਪੋਜੀਸ਼ਨ ਕਰਾਂ ਇੱਕ ਹੱਬ ਸਾਈਬਰ ਸਿਕਿਉਰਿਟੀ ਵਾਸਤੇ।
1: ਜੀ ਭਾਜੀ, ਹੁਣ ਜਿਹੜੇ ਸਾਡੇ ਲੋਕਲ ਬਿਜ਼ਨਸ ਹੈ, ਪਿੱਛੇ ਜੇ ਉਹਨਾਂ ਨੂੰ ਆਪਾਂ ਦੇਖਿਆ ਐਕਸਟੋਰਸ਼ਨ ਸਾਊਥ ਏਸ਼ੀਅਨ ਕਮਿਊਨਿਟੀ ਨੂੰ ਆ ਜਿਹੜਾ ਟਾਰਗੇਟ ਕੀਤਾ ਗਿਆ, ਸੋ ਉਹਦੇ 'ਤੇ ਆ ਜਿਹੜਾ ਰਲ ਕੇ ਤਿੰਨੇ ਲੈਵਲ ਦੀਆਂ ਜਿਹੜੀਆਂ ਸਰਕਾਰਾਂ ਨੇ ਉਹਨਾਂ ਨੇ ਕੀਤਾ, ਸੋ ਜਿਹੜੇ ਹੁਣ ਡਾਟਾ ਆਏ ਉਹਦੇ ਵਿੱਚ ਇਹ ਜ਼ਰੂਰ ਹੈ ਉਹਦੇ ਵਿੱਚ ਕਟੌਤੀ ਆਈ ਹੈ, ਗਿਰਾਵਟ ਆਈ ਹੈ, ਪਰ ਤੁਸੀਂ ਆ ਜਿਹੜਾ ਆਉਣ ਵਾਲੇ ਸਮੇਂ ਸਮੇਂ ਦੇ ਵਿੱਚ ਕੀ ਕੀਤਾ ਆਪਾਂ ਨੂੰ ਹੈਲੀਕਾਪਟਰ ਮੈਂ ਹੁਣ ਦੇਖਿਆ ਵੀ ਡਰੋਨਸ ਵੀ ਆ ਜਿਹੜੇ ਉਹ ਹਵਾ ਦੇ ਵਿੱਚ ਦੇਖਣ ਨੂੰ ਮਿਲ ਰਹੇ ਹੈ ਸੋ ਇਹ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਫਿਰ ਹੁਣ ਤੱਕ ਕੀ ਹੋ ਚੁੱਕਾ ਇਸ ਮਾਮਲੇ ਦੇ ਉੱਤੇ
2: ਮੇਨ ਭਾਜੀ ਮੁੱਦਾ ਸਭ ਤੋਂ ਵੱਧ ਇਸ ਵੇਲੇ ਸਿਕਿਉਰਿਟੀ ਦਾ ਕ੍ਰਾਈਮ ਇਸ਼ੂ ਦਾ ਹਨਾ ਉਹਦੇ ਤੇ ਉਹਦੇ ਲਈ ਤੁਸੀਂ ਕੀ ਕਰ ਰਹੇ ਹਨ ਮੈਨੂੰ ਹੈਲੀਕਾਪਟਰ ਦਾ ਤੇ ਪਤਾ ਹੈਲੀਕਾਪਟਰ ਮਿਲਿਆ ਬਾਕੀ ਸੇਫਟੀ ਦੇ ਵਿੱਚ ਤੁਸੀਂ ਐਡ ਅਪ ਕਰ ਸਕਦੇ ਹੋ
0: ਸੋ ਜਦੋਂ ਆਪਾਂ ਡੋਰ ਨਾਕਿੰਗ ਕਰਦੇ ਸੀਗੇ ਪਿਛਲੀ ਟਰਮ ਦ ਬਿਗੈਸਟ ਇਸ਼ੂ ਆਪਾਂ ਸੁਣਦੇ ਸੀਗੇ ਵਾਸ ਕ੍ਰਾਈਮ
1: ਜੀ
0: ਤੇ ਆਪਾਂ ਇਸ ਚਾਰ ਸਾਲ ਜਿਹੜੇ ਆਪਾਂ ਬਹੁਤ ਜ਼ਿਆਦਾ ਇਨਵੈਸਟਮੈਂਟ ਕੀਤੀ ਆਪਾਂ ਦੇਖਦੇ ਰੈਕਰਡ ਹਾਇਰਿੰਗਾਂ ਹੋਈਆਂ ਇਸ ਕਰਕੇ ਜਿਹੜਾ ਰੀਜਨਲ ਟੈਕਸ ਆ ਕਾਫੀ ਵਧਿਆ ਪਰ ਉਹਦਾ ਕਾਰਨ ਇਹ ਸੀਗਾ ਕਿ ਜਿਹੜੀ ਕ੍ਰਾਈਮ ਆ ਬਹੁਤ ਵੱਧ ਗਈ ਸੀਗੀ ਆਪਾਂ ਹੁਣ ਦੇਖਦੇ ਹਾਂ ਜਿੱਦਾਂ 2030 ਤੋਂ ਜਿਹੜੀ ਆਟੋ ਥੈਫਟ 50% ਡਾਊਨ ਆ ਕਾਹ ਤੇ ਡਾਊਨ ਆ ਦੋ ਚੀਜ਼ਾਂ ਇੱਕ ਸਾਡੀ ਇਨਵੈਸਟਮੈਂਟ ਬਹੁਤ ਹੋਈ ਹੈ ਤੇ ਦੂਜੀ ਹੈ ਸਾਡੀ ਐਡਵੋਕੇਸੀ ਬਹੁਤ ਹੋਈ ਹੈ ਹੁਣ ਮੇਅਰ ਉੱਥੇ ਟਰਮੀਨਲ ਸੀਪੀ ਟਰਮੀਨਲ ਤੇ ਪਹੁੰਚ ਗਿਆ ਸੀਗਾ ਕਹਿੰਦਾ ਸੀਗਾ ਇਹ ਜਿਹੜੇ ਕੰਟੇਨਰ ਸਕੈਨ ਨਹੀਂ ਹੁੰਦੇ ਕਿੰਨਾ ਰੌਲਾ ਪਿਆ ਸੀਗਾ ਉਹਦਾ ਹੁਣ ਸਾਡੇ ਸਕੈਨਰ ਵੀ ਆ ਗਿਆ ਪੋਰਟਸ ਦੇ ਵਿੱਚ ਸਾਡੀ ਜਿੱਥੇ ਆਪਾਂ ਦੇਖਦੇ 50 ਟਾਪ ਇੰਟਰਸੈਕਸ਼ਨ ਸੀਡੀਏ ਬ੍ਰੈਂਪਟਨ ਦੇ ਵਿੱਚ ਉੱਥੇ ਹਾਈ ਡੈਫੀਨੇਸ਼ਨ ਕੈਮਰਾ ਲੱਗੇ ਹੋਏ ਆ ਜਿਹੜੇ ਰਿਕਾਰਡ ਕਰਦੇ ਆ ਪਲੇਟਸ ਨੂੰ ਉੱਥੇ ਉਹ ਡਾਇਰੈਕਟ ਫੀਡ ਪੁਲਿਸ ਕੋਲ ਜਾਂਦੀ ਆ ਸੋ ਰੀਅਲ ਟਾਈਮ ਦੇ ਵਿੱਚ ਉਹਨਾਂ ਨੂੰ ਡਾਟਾ ਮਿਲ ਜਾਂਦਾ ਆ ਓਕੇ ਤੇ ਆਪਾਂ ਬਿਲ ਰਿਫੋਰਮ ਤੇ ਬਹੁਤ ਕੀਤਾ ਤੇ ਜਦੋਂ ਫਰੋਤੀਆਂ ਆ ਆਈ ਡੋਂਟ ਥਿੰਕ ਐਨੀ ਸਿਟੀ ਦੇ ਵਿੱਚ ਕੋਈ ਮਿਊਨਿਸਪੈਲਿਟੀ ਨੇ

0: ਮੰਨਦੇ ਬਹੁਤ ਫਰਕ ਪਿਆ ਆ, ਪਰ ਉਹਦੇ ਵਿੱਚ ਸਾਡੀ ਕੋਲੈਬੋਰੇਸ਼ਨ ਕਰਕੇ ਤੇ ਇਨਵੈਸਟਮੈਂਟ ਕਰਕੇ ਉਹਦੇ ਵਿੱਚ ਆਪਾਂ ਕੰਟਰੋਲ ਕੀਤਾ ਆ. ਸੋ ਨੈਕਸਟ ਟਰਮ ਦੇ ਵਿੱਚ ਆਪਾਂ ਇਹ ਮੋਮੈਂਟਮ ਜਿਹੜੀ ਕੰਟੀਨਿਊ ਕਰਨੀ ਆ ਕਰਕੇ, ਜਦੋਂ ਆਪਾਂ ਗੱਲ ਕਰਦੇ ਖਾਸ ਕਰਕੇ ਇਨਵੈਸਟਮੈਂਟ, ਨੈਚੁਰਲੀ ਕਾਸਟ ਤਾਂ ਪੈਂਦਾ ਆ, ਸੋ ਟੈਕਸ ਦੇ ਭਾਰ ਪੈਂਦਾ ਆ, ਪਰ ਸਾਡੀ ਡਿਸੀਜਨ ਐਸ ਪੋਲੀਟੀਸ਼ੀਅਨ, ਸਾਡਾ ਰੋਲ ਆ ਆਪਾਂ ਹਾਰਡ ਡਿਸੀਜਨ ਬਣਾਈਏ, ਰਾਈਟ, ਦੈਟਸ ਆਵਰ ਜੋਬ. ਆਪਾਂ ਹਾਰਡ ਤੇ ਇੱਕ ਪਾਸੇ ਇਨਵੈਸਟਮੈਂਟ ਸੀਗੀ, ਇੱਕ ਪਾਸੇ ਪ੍ਰੋਪਰਟੀ, ਵੀ ਪਿਕਡ ਇਨਵੈਸਟਮੈਂਟ ਕਿਉਂਕਿ ਜੇ ਸਾਡੀ ਸੇਫਟੀ ਨਾ ਹੋਵੇ ਸ਼ਹਿਰ ਦੇ ਵਿੱਚ ਨਥਿੰਗ ਐਲਸ ਮੈਟਰ. ਆਪਾਂ ਦੇਖਿਆ ਖਾਸ ਕਰਕੇ ਜਦੋਂ ਪੀਕ ਕ੍ਰਾਈਮ ਸੀਗੀ 2023 ਦੇ ਵਿੱਚ, ਬਰਗਲਰੀਆਂ ਕਿੰਨੇ ਘਰਾਂ ਦੇ ਵਿੱਚ ਹੀ ਜਾਣ ਲੱਗ ਪਏ ਸੀਗੇ, ਗੱਡੀਆਂ ਚੋਰੀਆਂ ਵਾਸਤੇ ਘਰਾਂ ਦੇ ਵਿੱਚ ਜਾਣ ਲੱਗ ਪਏ ਸੀਗੇ, ਫਰੋਤੀਆਂ ਦਾ ਬਸ ਗੋਲੀਆਂ ਮਾਰ ਦੇਣੀਆਂ ਘਰ ਦੇ ਮੂਹਰੇ ਅੰਦਰ ਭੱਜਣਾ, ਰਾਈਟ, ਪਰ ਉਹਦੇ ਨਾਲ ਜੇ ਗਲਤੀ ਦੇ ਨਾਲ ਕਿਸੇ ਦੇ ਲੱਗ ਜਾਂਦੇ, ਯੂ ਨੋ, ਕਈ ਵਾਰੀ ਆਪਾਂ ਸਮਝਦੇ ਨਹੀਂ ਸੀਗੇ ਕਿ ਉਹਦਾ ਕੀ, ਉਹ ਚਲੋ ਗੋਲੀਆਂ ਚੱਲ ਪਈਆਂ, ਪਰ ਜੇ ਗੋਲੀ ਇੱਕ ਵੀ ਚੱਲ ਜਾਏ ਜਵਾਕ ਤੇ ਲੱਗ ਗਏ ਔਰ ਵਟਐਵਰ, ਯੂ ਨੋ, ਆਪਾਂ ਲੱਕੀ ਰਹੇ ਕੁਛ ਇੱਦਾਂ ਦਾ ਹੋਇਆ ਨਹੀਂ ਬ੍ਰਹਮਟ ਦੇ ਵਿੱਚ, ਪਰ ਜੇ ਇੱਦਾਂ ਹੋ ਜਾਏ ਤਾਂ ਬਹੁਤ ਵੱਡਾ ਰਿਸਕ ਹੈਗਾ. ਸੋ ਆਪਾਂ ਇਹਦੇ ਤੇ ਕਾਫੀ ਅਟੈਂਸ਼ਨ ਪਾ ਕੇ ਇਨਵੈਸਟਮੈਂਟ ਕਰਕੇ ਇਹਨੂੰ ਕੰਟਰੋਲ ਦੇ ਵਿੱਚ ਲਾ ਕੇ ਆਏ.
1: ਇੱਕ ਭਾਜੀ ਜਿਹੜਾ ਮੈਂ ਪੜ੍ਹ ਰਿਹਾ ਸੀਗਾ, ਵੱਖ ਵੱਖ ਤੁਸੀਂ 50+ ਪ੍ਰੋਜੈਕਟਸ ਆ ਜਿਹੜੇ ਇਨਫਰਾਸਟਰਕਚਰ ਦੇ ਆ ਜਿਹੜੇ ਚੱਲ ਰਹੇ ਨੇ, ਕੁਛ ਕੁ ਕੰਪਲੀਸ਼ਨ ਉਹਨਾਂ ਦੀ ਹੋ ਗਈ, ਜਿਹੜੇ ਕਈ ਸੜਕਾਂ ਦੇ ਉੱਤੇ ਆ ਜਿਹੜੇ ਤੁਸੀਂ ਕੁਸ਼ਨਸ ਲੈ ਕੇ ਆਏ, ਬੰਪਸ ਲੈ ਕੇ ਆਏ ਹੋ ਰੋਡ ਸੇਫਟੀ ਨੂੰ ਲੈ ਕੇ, ਫਿਰ ਰੈਜੀਡੈਂਸ਼ੀਅਲ ਸਟਰੀਟਸ ਕੁਛ ਸੀ ਉਹਦੇ 'ਚ ਵੀ ਕੰਪਲੇਂਟ ਸੀ, ਖਾਸ ਕਰ ਵਾਰਡ 9-10 ਦੇ ਉੱਤੇ. ਕੀ ਹੁਣ ਤੁਹਾਨੂੰ ਲੱਗਿਆ ਵੀ ਉਹ ਜਿਹੜੇ ਆਪਾਂ ਬੰਪ ਬਣਾਏ ਸੀਗੇ ਜਾਂ ਫਿਰ ਹੋਰ ਸੇਫਟੀ ਆਉਣ ਵਾਲੇ ਸਮੇਂ ਦੇ ਵਿੱਚ ਰੈਜੀਡੈਂਸ਼ੀਅਲ ਜਾਂ ਫਿਰ ਆਪਾਂ ਸਟਰੀਟ ਦੀ ਗੱਲ ਕਰੀਏ ਜਾਂ ਸਕੂਲਾਂ ਦੀ ਗੱਲ ਕਰ ਲਈਏ, ਹੋਰ ਕੋਈ ਹੈ ਪਲਾਨ ਇਸ 'ਤੇ?
0: ਦੱਸ ਵੈਰੀ ਗੁੱਡ ਕੁਐਸਚਨ. ਜਦੋਂ ਆਪਾਂ ਕਰਕੇ It's something I deal with daily, hai na?
1: Ji, ji.
0: Kyunki aap hun ja rahe hain campaign time, hai na? I don't think any community honi hai jithe kehnde bump na lao, right?
2: Ji.
0: But thodi frustration bhi youngsters na khaas karke. So, bahut funny jiha issue hai karke, je aap generationally dekhiye, jehde youngster aur koi ਬੰਪ ਨਹੀਂ ਚੱਲਦਾ ਤੇ ਜਿਹੜੀ ਓਲਡਰ ਜਨਰੇਸ਼ਨ ਆ ਸਾਰੇ ਬੰਪ ਚੱਲਦੇ, ਤੇ ਕਈ ਵਾਰੀ ਇੱਕੋ ਘਰ ਦੇ ਵਿੱਚ ਲੜਾਈ ਹੁੰਦੀ ਆ, ਬਾਪੂ ਕਹੂਗਾ ਮੈਂ ਬੰਪ ਲਾਓ, ਮੁੰਡਾ ਕਹੂਗਾ ਨਾ ਲਾਓ ਨਾ ਲਾਓ, ਸ਼ਾਕਸ ਮੇਰੇ ਡਿਸਟਰਬੈਂਸ.
2: ਸ਼ਮੀ ਜੀ, ਸਿਕਿਉਰਿਟੀ ਇਸ਼ੂ ਜੇ ਵਿਖਿਆ ਜਾਏ ਤੇ ਇਹਦਾ ਬਹੁਤ ਬੈਨੀਫਿਟ ਆ.
0: ਜੀ ਜੀ,
2: ਬਿਲਕੁਲ, ਜਿਹੜੀ ਬਹੁਤ ਜ਼ਿਆਦਾ ਕੰਟਰੋਲ ਹੋਈ ਹੈ.
0: ਜੀ ਬਿਲਕੁਲ, ਬਹੁਤ ਫਰਕ. ਤੁਸੀਂ ਉਹਨਾਂ ਨੂੰ ਪੁੱਛ ਲਓ ਜਿਹੜੇ ਉੱਥੇ ਰਹਿੰਦੇ ਆ ਸਾਹਮਣੇ. ਨੈਚੁਰਲੀ ਮੈਂ ਵੀ ਹੱਕ ਦੇ ਵਿੱਚ ਆ ਕਰਕੇ ਨਿਆਣੇ ਦੀ ਸੇਫਟੀ ਵੀ ਸਕੂਲ ਜ਼ੋਨ ਦੇ ਵਿੱਚ ਨੇੜੇ ਜ਼ਿਆਦਾ ਲੱਗਿਆ, ਪਰ ਯੂ ਰਾਈਟ, ਇਹਦੀ ਡਿਮਾਂਡ ਬਹੁਤ ਜ਼ਿਆਦਾ ਆ. ਤੇ ਆਪਾਂ ਵਾਰਡ 9-10 ਦੇ ਵਿੱਚ ਬਹੁਤ ਬੰਪਸ ਆ, ਹੋਰ ਵੀ ਬਣੋਗੇ, ਵਨ ਬਾਏ ਵਨ ਰੋਲ ਆਊਟ ਹੋ ਰਹੇ ਆ, ਲੋਕੀ ਕਾਫੀ ਪਸੰਦ ਕਰਦੇ ਆ, ਬਟ ਯੂ ਨੋ ਕਾਫੀ ਬਣ ਗਿਆ.
1: ਉਹਨਾਂ ਬਹੁਤ ਫਰਕ ਪਿਆ ਭਾਜੀ, ਈਵਨ ਮੈਂ ਜਿਹੜਾ ਮੇਰਾ ਵਾਰਡ ਵੀ ਇਹੀ ਹੈ ਤੇ ਇਹ ਚੀਜ਼ ਮਹਿਸੂਸ ਕੀਤੀ. ਨਹੀਂ ਤਾਂ ਜੇ ਆਪਾਂ ਲੈਫਟ ਜਾਂ ਰਾਈਟ ਟਰਨ ਕਿਸੇ ਸਟਰੀਟ ਤੋਂ ਆ ਰਹੇ ਹੋ ਅੰਦਰਲੀ ਤੋਂ, ਆਪਾਂ ਮੁੜਨਾ ਗੱਡੀਆਂ ਬਹੁਤ ਤੇਜ਼, ਕਈ ਵਾਰ ਦਿਖਦਾ ਨਹੀਂ ਸੀ ਮੋੜ ਹੁੰਦਾ ਸੀ, ਪਰ ਉਹ ਬੰਪ ਨੇ ਸੇਫਟੀ ਵਧਾ ਦਿੱਤੀ ਹੈ.
0: ਹਾਂਜੀ ਬਿਲਕੁਲ, ਐਂਡ ਇਹਦੇ ਵਿੱਚ ਮਿਕਸ ਜਿਹਾ ਹੁੰਦਾ ਹੈ, ਕਈ ਵਾਰੀ ਆਪਾਂ ਸਟਰੀਟਸ ਨੂੰ ਵੀ ਚੇਂਜ ਕਰਨ ਲੱਗ ਪਏ, ਕਰਵਸ ਜੇ ਬਣਾਉਣ ਲੱਗ ਪਏ, ਉਹਦੇ ਨਾਲ ਫਰਕ. ਸੋ ਆਈ ਥਿੰਕ ਓਵਰਆਲ ਸਟ੍ਰੈਟਜੀ ਜਿਹੜੀ ਹੁੰਦੀ ਆ ਨਾ, ਉਹਦੇ ਤੇ ਸਾਨੂੰ ਫੋਕਸ ਕਰਨਾ ਪਿਆ ਇਨ ਦਾ ਲਾਸਟ ਕਪਲ ਈਅਰਸ, ਤੇ ਉਹਦੇ ਨਾਲ ਜਿਹੜੇ ਰਿਜ਼ਲਟਸ ਉਹ ਦਿਸ ਰਹੇ ਆ, ਜਿਹੜੇ ਕੈਮਰੇ ਆ ਕਰਕੇ ਉਹ ਕੱਢੇ ਗਏ, ਜਿੱਥੇ ਉਹ ਕੈਮਰੇ ਲੱਗੇ ਸੀਗੇ ਹੁਣ ਉੱਥੇ ਵੀ ਬੰਪਸ ਲਾਉਣ ਲੱਗ ਪਏ, ਕਰਕੇ ਉਹ ਹਾਈ ਪ੍ਰਾਇਓਰਟੀ ਏਰੀਆ ਸੀਗੇ. ਬਟ ਇਹਦੇ ਵਿੱਚ ਕਮਿਊਨਿਟੀ ਜਿਹੜੀ ਕਾਫੀ ਖੁਸ਼ ਆ. ਤੇ ਮੈਨੂੰ ਚੇਤੇ ਆ ਗਈ ਗੱਲ, ਲਾਸਟ ਵੀਕ ਮੈਨੂੰ ਕੋਈ ਬਜ਼ੁਰਗ ਕਹਿੰਦਾ ਕਹਿੰਦਾ ਬ੍ਰੈਂਪਟਨ ਦਾ ਨਾਮ ਬੰਪਟਨ ਹੀ ਰੱਖ ਲਓ, ਫਿਲਹਾਲ ਪਰ ਉਹ ਉੱਦਾਂ ਕਹਿੰਦੇ ਵਧੀਆ ਆ ਲੱਗ ਗਿਆ, ਪਰ ਬੰਪਟਨ ਲੱਗਦਾ ਕਿ ਸਾਡੇ ਮੈਨੂੰ ਲੱਗਦਾ ਹੋਰ ਮਿਊਨਿਸਪੈਲਿਟੀਸ ਨਾਲੋਂ ਜ਼ਿਆਦਾ ਆ, ਪਰ ਲੋੜ ਵੀ ਸੀਗੀ, ਦੇਰ ਨੋ ਡਾਊਟ ਅਬਾਊਟ ਇਟ, ਇਫ ਇਟ ਸੇਵਸ ਵਨ ਲਾਈਫ ਇਟਸ ਵਰਥ ਇਟ, ਤੇ ਆਪਾਂ ਹੋਰ ਵੀ ਰੋਲ ਆਊਟ ਕਰੋਗੇ.
1: ਜੀ, ਸੋ ਦੋਸਤੋ, ਸਾਡੀ ਜਿਹੜੀ ਗੱਲਬਾਤ ਹੈ ਇਸ ਟਾਈਮ ਮੌਜੂਦਾ ਬ੍ਰੈਂਪਟਨ ਦੇ ਡਿਪਟੀ ਮੇਅਰ ਹਰਕਿਰਤ ਸਿੰਘ ਭਾਜੀ ਹੁਣਾਂ ਦੇ ਨਾਲ ਹੋ ਰਹੀ ਹੈ, ਸੋ ਵੱਖ ਵੱਖ ਮੁੱਦਿਆਂ ਤੇ. ਸੋ ਸਮਾਂ ਜ਼ਿਆਦਾ ਇਜਾਜ਼ਤ ਨਹੀਂ ਦਿੰਦਾ ਭਾਜੀ, ਇੱਕ ਜਾਂਦੇ ਜਾਂਦੇ ਇੱਕ ਹੋਸਪਿਟਲ ਨੂੰ ਲੈ ਕੇ ਵੀ ਆ ਜਾਂਦਾ ਸਵਾਲ, ਵੀ ਜਿਸ ਹਿਸਾਬ ਦੇ ਨਾਲ ਗਰੋਇੰਗ ਸਿਟੀ ਹੈ, ਤੋ ਸਿਟੀ ਨੂੰ ਆ ਜਿਹੜਾ ਇੱਕ ਹੋਰ ਹੋਸਪਿਟਲ ਵੀ ਚਾਹੀਦਾ, ਸੋ ਉਹਦੇ ਤੇ ਕੀ ਅਪਡੇਟ ਹੈ ਜੀ?
0: ਬਿਲਕੁਲ, ਸੋ ਉਹਦੀ ਕੰਸਟਰਕਸ਼ਨ ਆ ਜਿਹੜੀ ਸ਼ੁਰੂ ਹੋਣ ਲੱਗੀ ਆ
1: ਜੀ,
0: ਉਹਦਾ ਅਰਥ ਵਰਕ ਸ਼ੁਰੂ ਹੋ ਗਿਆ ਆ, ਉਹਦੇ ਤੇ ਆਪਾਂ ਬਹੁਤ ਐਡਵੋਕੇਟ ਕੀਤਾ ਹਿੱਸਾ ਸੀਗਾ ਮੈਂ ਹੀ ਹੈਲਥ ਕੇਅਰ ਐਮਰਜੈਂਸੀ ਡਿਕਲੇਅਰ ਕੀਤੀ ਸੀਗੀ ਲਾਸਟ ਟਰਮ ਦੇ ਵਿੱਚ ਤੇ ਉਹਦੇ ਨਾਲ ਫਿਰ ਪਹਿਲਾਂ ਜਿਹੜੀ ਐਕਸਪੈਂਸ਼ਨ ਹੋਣੀ ਸੀਗੀ ਸੈਕਿੰਡ ਹਾਸਪਿਟਲ ਦੀ ਉਹਦੇ ਵਿੱਚ ਐਮਰਜੈਂਸੀ ਰੂਮ ਨਹੀਂ ਹੋਣਾ ਸੀਗਾ ਪਰ ਆਪਾਂ ਸਾਡੀ ਪ੍ਰੋਫੈਸਰ ਸਰਕਾਰ ਦਾ ਨੇੜੇ ਹੋ ਕੇ ਕੰਮ ਕੀਤਾ ਫਿਰ ਹੁਣ ਫੁੱਲ ਫਲੈਜ ਐਮਰਜੈਂਸੀ ਰੂਮ ਵੀ ਆਊਗਾ ਕੰਸਟਰਕਸ਼ਨ

0: ਜਿਹੜੀਆਂ ਜਿਹੜੀ ਹਾਸਪਿਟਲ ਦੀ ਕਾਫੀ ਕੰਪਲਿਕੇਟਿਡ ਹੁੰਦੀ ਹੈ ਪਰ ਉਮੀਦ ਆ ਕਿਉਂਕਿ ਉੱਥੇ ਜਿਹੜਾ ਕੰਟਰੈਕਟ ਆ ਉਹ ਵੀ ਅਵਾਰਡ ਹੋਇਆ ਆ ਸੋ ਵੀਅਰ ਮੂਵਿੰਗ ਇਨ ਦਾ ਪ੍ਰੋਸੈਸ ਬਜਟ ਵੀ ਹੈਗਾ ਆ ਸੋ ਇਨ ਦਾ ਨੈਕਸਟ ਕਪਲ ਮੰਥਸ ਉਹਦੀ ਜਿਹੜੀ ਕੰਸਟਰਕਸ਼ਨ ਆ ਫੁੱਲ ਫਲੱਡ ਸ਼ੁਰੂ ਹੋਗੀ ਸਿਟੀ ਆਫ ਬਰੈਂਪਟਨ ਤਿਆਰ ਆ ਫੋਰ ਦਾ ਥਰਡ ਹਾਸਪਿਟਲ ਐਸ ਵੈਲ ਵੀ ਹੈਵ ਲੈਂਡ ਰੈਡੀ ਵੀ ਹੈਵ ਵੀਅਰ ਰੈਡੀ ਉਹਦੀ ਸੋ ਜਦੋਂ ਇਹ ਕੰਸਟਰਕਸ਼ਨ ਸ਼ੁਰੂ ਹੋਗੀ ਮੇਅਰ ਬ੍ਰਾਊਨ ਨੇ ਵੀ ਕਿਹਾ ਆ ਨੈਕਸਟ ਟਰਮ ਦੇ ਵਿੱਚ ਆਪਾਂ ਤੀਜੇ ਹਾਸਪਿਟਲ ਦੀ ਪਲੈਨਿੰਗ ਗ੍ਰਾਂਟ ਲਵਾਂਗੇ ਟੂ ਪਲੈਨ ਫੋਰ ਦੈਟ
1: ਜਾਂਦੇ ਜਾਂਦੇ ਭਾਜੀ ਕਈ ਵਾਰ ਕੋਈ ਕੰਪਲੇਂਟਸ ਹੁੰਦੀ ਆ ਜਾਂ ਫਿਰ ਰੈਜੀਡੈਂਟਸ ਹੁੰਦੇ ਆ ਉਹਨਾਂ ਦੀ ਜੇ ਹੱਲ ਨਹੀਂ ਹੁੰਦੀ ਸੋ ਤੁਹਾਡੇ ਤੱਕ ਜੇ ਪਹੁੰਚ ਕਰਨੀ ਹੋਵੇ ਕਿਸ ਤਰ੍ਹਾਂ ਉਹ ਕਰ ਸਕਦੇ
0: ਮੇਰਾ ਸੈੱਲ ਫੋਨ ਹੈਗਾ ਮੈਨੂੰ ਜਦੋਂ ਮਰਜ਼ੀ ਫੋਨ ਕਰ ਦੇਣਾ 647-209-8000 ਆਮ ਗੁੱਡ ਔਨ ਵਟਸਐਪ ਉਹ ਈਜ਼ੀਐਸਟ ਹੁੰਦਾ ਆ
1: ਮੇਰੇ ਲਈ
0: ਪਰ ਜੇ ਕਾਲ ਵੀ ਕਰਨੀ ਆ 647-209-8000 ਉਹ ਮੇਰਾ ਡਾਇਰੈਕਟ ਸੈੱਲ ਫੋਨ ਆ ਤੇ ਉਦੋਂ ਜਦੋਂ ਮਰਜ਼ੀ ਕਾਲ ਕਰ ਸਕਦੇ ਆ ਆਨਲਾਈਨ ਤੁਸੀਂ ਸਾਡਾ ਆਫਿਸ ਨੰਬਰ ਵੀ ਦੇ ਸਕਦੇ ਆ ਉੱਥੇ ਸਾਡੇ ਅਸਿਸਟੈਂਟ ਚੱਕਦੇ ਆ ਜਾਂ ਈਮੇਲ ਵੀ ਕਰ ਸਕਦੇ
1: ਆ
0: @harkirat.singh@brampton.ca
1: ਜੀ ਭਾਜੀ ਤੁਸੀਂ ਪਹੁੰਚੇ ਸਮਾਂ ਕੱਢਿਆ ਕੁਛ ਕੁ ਜਿਹੜੀਆਂ ਆਉਣ ਵਾਲੇ ਪ੍ਰੋਜੈਕਟਸ ਜਿਹਦੇ ਬਾਰੇ ਸ਼ਾਇਦ ਸਾਨੂੰ ਨਹੀਂ ਪਤਾ ਸੀ ਉਹਦੇ ਤੇ ਜਾਣਕਾਰੀ ਦਿੱਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਸੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਤੁਹਾਡੇ ਨਾਲ ਜੁੜਾਂਗੇ ਕੀ ਹੋਰ ਡਿਵੈਲਪਮੈਂਟਸ ਆ ਜਿਹੜੀ ਸਿਟੀ ਆਫ ਬਰੈਂਪਟਨ ਲੈ ਕੇ ਆ ਰਹੀ ਹੈ ਜਾਂ ਹੋ ਰਹੀ ਹੈ ਉਹਨਾਂ ਤੇ ਆਪਾਂ ਗੱਲਬਾਤ ਕਰਦੇ ਰਹਾਂਗੇ ਜੀ
0: ਥੈਂਕ ਯੂ ਜੀ ਥੈਂਕ ਯੂ
1: ਜਾਂਦੇ ਜਾਂਦੇ ਕੋਈ ਕੋਈ ਮੈਸੇਜ ਜਿਹੜੇ ਤੁਹਾਡੇ ਸੁਣ ਰਹੇ ਆ ਤੁਹਾਨੂੰ ਚਾਹੁੰਦੇ ਆ ਜਾਂ ਫਿਰ ਸਿਟੀ ਆਫ ਬਰੈਂਪਟਨ ਦੇ ਉੱਤੇ ਆ ਜਿਹੜੀ ਟੇਕ ਲਾ ਕੇ ਖੜੇ ਨੇ
0: ਬਸ ਇਹੀ ਆ ਕਿ ਜਿਹੜੀ ਮਿਊਨਿਸਪਲ ਵੋਟਰ ਟਰਨ ਆਊਟ ਆ ਉਹ ਸਭ ਤੋਂ ਲੋਵੈਸਟ ਹੁੰਦੀ ਆ
1: ਜੀ
0: ਹਾਈ 20s ਹਨਾ ਤੇ ਆਪਾਂ ਉਹ ਚੇਂਜ ਕਰਨਾ ਚਾਹੁੰਦੇ ਆ ਸੋ ਜਿਹੜੇ ਮਰਜ਼ੀ ਏਰੀਆ ਦੇ ਵਿੱਚ ਤੁਸੀਂ ਰਹਿੰਦੇ ਆ ਜਿਹੜੇ ਮਰਜ਼ੀ ਸ਼ਹਿਰ ਦੇ ਵਿੱਚ ਰਹਿੰਦੇ ਆ ਕਰਕੇ ਜਿਹੜੀ ਮਿਊਨਿਸਪਲ ਟਰਨ ਆਊਟ ਆ ਪੂਰੇ ਇੰਟੀਰੀਅਰ ਦੇ ਵਿੱਚ ਹੀ ਸਲੋ ਆ ਤੁਸੀਂ ਜ਼ਰੂਰ ਆਪਣੀ ਕੀਮਤੀ ਵੋਟ ਆ ਜਿਹੜੀ ਆ ਉਹ ਪਾਓ ਐਂਡ ਜਿਹੜੀ ਮਿਊਨਿਸਪਲ ਟਰਨ ਆਊਟ ਆਪਾਂ ਵਧਾਈਏ ਕਰਕੇ ਸਭ ਤੋਂ ਜ਼ਿਆਦਾ ਇੰਪੈਕਟ ਲੋਕਲੀ ਹੁੰਦਾ ਆ
1: ਜੀ ਜੀ
0: ਰਾਈਟ ਐਂਡ ਆਪਾਂ ਫਿਰ ਉਹਦੇ ਤੇ ਜ਼ਰੂਰ ਫੋਕਸ ਕਰੀਏ ਤੇ ਇੰਕਰੇਜ ਕਰੀਏ ਸਾਡੀ ਕਮਿਊਨਿਟੀ ਨੂੰ ਕਿ ਆਪਾਂ ਵੱਧ ਚੜ ਕੇ ਹਿੱਸਾ ਪਾ
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਕਿੱਦਾਂ ਨਫ਼ਰਤ ਭਰੇ ਦਿਲਾਂ ਵਿੱਚ ਵੀ ਪਿਆਰ ਨਾਲ ਵਸ ਲਈਦਾ, ਕਿੱਦਾਂ ਪੰਜੇ ਉਂਗਲਾਂ ਨੂੰ ਮੁੱਠੀ ਵਿੱਚ ਰੱਖ ਲਈਦਾ,
1: ਕਿੱਦਾਂ ਰੁੱਖਾਂ ਜਿੰਨਾ ਸਬਰ ਕਰੀਦਾ, ਕਿੱਦਾਂ ਸਵੈ ਮਾਨ ਲਈ ਹਨੇਰੀ ਬਣ ਵਗੀਦਾ, ਕਿੱਦਾਂ ਤਪਦੇ ਸੀਨਿਆਂ ਤੇ ਮੀਂਹ ਬਣ ਵਰੀਦਾ, ਕਿੱਦਾਂ ਸੱਚ ਲਈ ਸਿਰ ਤਲੀ ਤੇ ਧਰੀਦਾ।
0: ਦਿੱਤੀ ਮੇਰੇ ਵੱਡਿਆਂ ਮੈਨੂੰ ਨਸੀਹਤ ਨਿਆਰੀ ਹੈ, ਮੈਨੂੰ ਮੇਰੀ ਵਿਰਾਸਤ ਜਾਣ ਤੋਂ ਪਿਆਰੀ ਹੈ। ਵਿਰਸੇ ਦੀਆਂ ਤੰਦਾਂ ਨੂੰ ਜੋੜਨ ਲਈ ਮੈਂ ਬਲਜਿੰਦਰ ਸਿੰਘ ਤੰਬੜ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ, ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ ਇਤਿਹਾਸ ਦੇ ਪੰਨਿਆਂ ਚੋਂ ਕੁਝ ਭੁੱਲੀਆਂ ਵਿਸਰੀਆਂ ਗੱਲਾਂ, ਅਜੋਕੇ ਯੁੱਗ ਵਿੱਚ ਵਾਪਰ ਰਹੀਆਂ ਘਟਨਾਵਾਂ, ਗੀਤ ਸੰਗੀਤ ਤੇ ਗੱਲਾਂ ਕੁਝ ਤੁਹਾਡੀਆਂ ਕੁਝ ਸਾਡੀਆਂ।

0: ਬਲਜਿੰਦਰ ਸਿੰਘ ਤੰਬਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਵਿਰਾਸਤ ਰੇਡੀਓ ਤੁਸੀਂ ਸੁਣ ਰਹੇ ਹੋ ਅਤੇ ਵਿਰਾਸਤ ਟੀਵੀ ਤੁਸੀਂ ਦੇਖਦੇ ਸੁਣ ਰਹੇ ਹੋ। 24 ਘੰਟੇ 7 ਦਿਨ ਪ੍ਰੋਗਰਾਮ ਚੱਲਦੇ ਹਨ ਵਿਰਾਸਤ ਟੀਵੀ 'ਤੇ। ਤੁਹਾਡਾ ਵੈਲਕਮ ਕਰਦੇ ਹਾਂ ਜੀ ਆਇਆਂ ਨੂੰ ਕਰਦੇ ਹਾਂ। ਅਤੇ ਵਿਰਾਸਤ ਰੇਡੀਓ ਮੰਡੇ ਟੂ ਫਰਾਈਡੇ 6 ਵਜੇ ਤੋਂ ਲੈ ਕੇ 7 ਵਜੇ ਤੀਕਰ ਹੁੰਦਾ, 530 AM ਡਾਲ 'ਤੇ ਜੀ ਆਇਆਂ ਨੂੰ। ਸਟੂਡੀਓ ਦੇ ਨੰਬਰ 416-837-1515। ਮੇਰੇ ਨਾਲ ਬਾਅਦ ਵਿੱਚ ਕਦੇ ਵੀ ਸੰਪਰਕ ਕਰਨਾ ਹੋਵੇ 416-451-2222 'ਤੇ ਕਰ ਸਕਦੇ ਹੋ। ਬੁੱਧਵਾਰ ਦਾ ਦਿਨ ਆ, ਸਪਤੰਬਰ ਮਹੀਨੇ ਦੀ 30 ਤਰੀਕ ਹੋ ਗਈ। ਅਸੀਂ 2026 ਦੇ ਵਿੱਚ ਵੈਲਕਮ ਅਤੇ 2027 ਦੇ ਵਿੱਚ ਜਾਂ 26 ਦੇ ਵਿੱਚ ਟੰਟੂ ਮੇਫਲੀ ਕਹਿੰਦੇ ਵੀ ਕੱਪ ਜਿੱਤਣਗੇ ਕਿ ਨਹੀਂ ਜਿੱਤਣਗੇ। ਪਹਿਲੀ ਗੇਮ ਹੀ ਹਾਰ ਗਏ, ਦਿਲ ਤਾਂ ਅੱਗੇ ਦੁਖੀ ਰੱਖਦੇ ਰਹੇ। ਸੋ ਸਪੋਰਟਸ ਦੇ ਵਿੱਚ ਪਹਿਲੀ ਗੇਮ ਹੀ ਹਾਰ ਗਏ। ਜੇ ਜਿੱਤ ਜਾਂਦੇ ਫਿਰ ਤਾਂ ਬਹੁਤ ਸਾਰੇ ਮੀਡੀਆ ਨੇ ਲਿਖ ਦੇਣਾ ਸਭ ਇਹਨਾਂ ਨੇ ਕੱਪ ਜਿੱਤ ਲੈਣਾ, ਐਤਕੀ ਸੁੰਘਣ ਵੀ ਦੇਣਾ ਲੱਗਦਾ ਇਹਨਾਂ ਨੂੰ ਜਿਸ ਹਿਸਾਬ ਨਾਲ ਇਹਨਾਂ ਨੇ ਪਲੇਅਰ ਚੁਣਿਆ ਨੇ। ਇਸ ਸਾਲ ਬਾਅਦ ਕਿਆ ਕਹੀਏ, ਬੈਸਟ ਆਫ ਲੱਕ ਮੈਂ ਇਹੀ ਕਹਿ ਸਕਦਾ। ਸੋ ਟੋਰਾਂਟੋ ਮੇਪਲ ਦੀ ਪਹਿਲੀ ਗੇਮ ਸੀਗੀ, ਕੱਲ੍ਹ ਉਹ ਹਾਰ ਗਏ। ਬਸ ਓਕੇ, ਜਿੱਤ ਜਾਣਗੇ, ਕਦੇ ਨਾ ਕਦੇ ਜਿੱਤ ਜਾਣਗੇ ਜ਼ਰੂਰ। ਹੌਸਲਾ ਰੱਖਿਆ ਕਰੋ ਯਾਰ, ਹੌਸਲਾ ਰੱਖਦੇ ਐਡੀ ਇੰਨਾ ਟਾਈਮ ਕੱਢ ਰਹੇ, ਇੱਦਾਂ ਹੀ ਬ੍ਰਹਮਟ ਵਿੱਚ ਹੌਸਲਾ ਰੱਖਦੇ ਟਾਈਮ ਕੱਢ ਰਹੇ ਹਾਂ ਹੌਲੀ ਹੌਲੀ। ਲਓ ਜੀ, ਪੁਲਿਸ ਯੂਨੀਅਨ ਨੇ ਇੰਡੋਰਸ ਕੀਤਾ ਪੈਟ੍ਰਿਕ ਬਰਾਊਨ ਨੂੰ, ਗੱਲ ਕਰਾਂਗੇ, ਈਮੇਲ ਭੇਜਾਂਗੇ ਪੈਟ੍ਰਿਕ ਬਰਾਊਨ ਨੂੰ ਵੀ ਅਤੇ ਪੁਲਿਸ ਵਾਲਿਆਂ ਨੂੰ ਭੇਜਾਂਗੇ। ਅਤੇ ਪੈਸੇ ਮਿਲ ਰਹੇ ਹਨ, ਵਾਈ ਨਾਟ, ਅੰਕੜੇ ਮੈਂ ਕਾਫੀ ਸਾਰੇ ਕੱਢ ਕੇ ਲੈ ਕੇ ਆਉਂਦੇ ਤੁਹਾਡੇ ਵਾਸਤੇ ਜੋ ਮਿਲਦਾ ਹੈਗਾ ਆ। ਪਰ ਫਿਰ ਵੀ ਇਹਨਾਂ ਨੂੰ ਈਮੇਲ ਕਰ ਦੇਵਾਂਗੇ, ਇਹਨਾਂ ਕੋਲ ਵੀ ਖੁਦ ਪੁੱਛਾਂਗੇ ਬਈ ਹਾਊ ਡੂ ਦੇ ਫੀਲ, ਮੈਂ ਮੇਅਰ ਕਿਸ ਤਰ੍ਹਾਂ ਫੀਲ ਕਰਦਾ ਵੀ ਪੁਲਿਸ ਨੇ ਇੰਡੋਰਸ ਕੀਤਾ। ਪਤਾ ਨਹੀਂ ਵੱਧ ਚੀਫ ਹਨ ਜਾਂ ਵੱਧ ਸੈਲਰੀਆਂ ਦੇ ਰਹੇ ਹਨ। ਅਤੇ ਇਹ ਵੀ ਮੈਂ ਬਹੁਤ ਸਾਰੇ ਅੰਕੜੇ ਲੈ ਕੇ ਆਵਾਂਗਾ ਵੀ ਇੰਡੀਆ ਨੂੰ ਨਰਿੰਦਰ ਮੋਦੀ ਨੂੰ ਇਹ ਪੈਟ੍ਰਿਕ ਬਰਾਊਨ ਕਿੰਨੀ ਵਾਰੀ ਮਿਲੇ, ਕਿੰਨੀ ਵਾਰੀ ਇੰਡੀਆ ਵਿਜ਼ਿਟ ਕੀਤਾ ਪੈਟ੍ਰਿਕ ਬਰਾਊਨ ਨੇ, ਸਿਕਿਉਰਿਟੀ ਐਂਡ ਸੇਫਟੀ ਬ੍ਰੈਂਪਟਨ ਵਿੱਚ ਕਿੰਨੀ ਕੁ ਰਹੀ ਹੈ, ਕੀ ਕਰਨ ਗਏ ਸੀਗੇ। ਜਦੋਂ ਹੋਰ ਕੋਈ ਮੋਦੀ ਨੂੰ ਮਿਲ ਪਵੇ ਤਾਂ ਕਹਿੰਦੇ ਆਰ ਐੱਸ ਦਾ ਬੰਦਾ ਜਾਂ ਖਾਲਿਸਤਾਨੀ ਬੰਦਾ ਜਾਂ ਆਹ ਬੰਦਾ। ਇਹ ਮੈਂ ਤੁਹਾਡੇ 'ਤੇ ਛੱਡ ਦਿੰਦਾ, ਪਰ ਜਿਹੜੇ ਅੰਕੜੇ ਹਨ ਉਹ ਬਾਹਰ ਲੈ ਕੇ ਆਵਾਂਗੇ ਤੁਹਾਡੇ ਵਾਸਤੇ, ਕਾਫੀ ਸਾਰੀ ਜਾਣਕਾਰੀ ਲੈ ਕੇ ਆਵਾਂਗੇ ਯਾਰ। ਤੁਹਾਡਾ ਆਪਣਾ ਹੀ ਪ੍ਰੋਗਰਾਮ, ਆਪਾਂ ਕੈਨੇਡਾ ਦੀ ਗੱਲਬਾਤ ਕਰਨੀ ਆ, ਤੁਹਾਡੇ ਸ਼ਹਿਰ ਦੀ ਗੱਲਬਾਤ ਕਰਨੀ ਆ, ਸੇਫਟੀ ਅਤੇ ਸਿਕਿਉਰਿਟੀ ਦੀ ਗੱਲਬਾਤ ਕਰਨੀ ਆ। ਸੋ ਜਦੋਂ ਪੈਸੇ ਮਿਲਦੇ ਹਨ, ਚਲੋ ਵੋਟਾਂ ਪੈਣੀਆਂ, ਕਿਉਂਕਿ ਵੱਧ ਚੀਫ ਹੋਣ, ਚੀਫ ਨੂੰ ਵੱਧ ਪੈਸਾ ਹੋਵੇ, ਵੈਨ ਵੇ ਰਹਾਉ, ਇਹ ਤੁਹਾਡੇ ਸਵਾਲ ਹਨ, ਮੈਂ ਜਵਾਬ ਲੈ ਕੇ ਆਊਂਗਾ ਅਤੇ ਦੱਸੂਗਾ ਜ਼ਰੂਰ। ਹੌਸਪੀਟਲ ਬਣਾਉਣੇ ਬਹੁਤ ਡਿਫੀਕਲਟ ਹਨ, ਬਹੁਤ ਡਿਫੀਕਲਟ ਹਨ, ਸਪੈਸ਼ਲੀ ਬ੍ਰੈਂਪਟਨ ਵਾਸਤੇ, ਲਾਰਜ ਚੈਲੇਂਜਸ, ਪਰ ਮਿਸਾਗਾ ਵਾਸਤੇ ਨਹੀਂ ਹੈਗੀਆਂ, ਉਹ ਚੌਥਾ ਬਣਾਉਣ ਲੱਗੇ ਆ। ਇਹ ਵੀ ਗੱਲਾਂ ਕਰਾਂਗੇ, ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ ਅਤੇ ਵਿਰਾਸਤ ਟੀਵੀ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਸਪੋਂਸਰ ਕੀਤਾ ਗਿਆ ਇੰਡੀਆ ਬਾਜ਼ਾਰ ਦੇ ਵੱਲੋਂ, ਚੈਨ ਸਿੰਘ ਬੋਲਾ, ਚੌੜਾ ਬਾਜ਼ਾਰ ਰੈਕਸਡੇਲ ਵਿੱਚ ਹੈ ਅਤੇ ਨਾਲ ਜਿਹੜਾ ਬ੍ਰੈਂਪਟ ਦੇ ਵਿੱਚ ਗਰੋਸਰੀ ਸ਼ੋਪਿੰਗ ਕਰਨੀ ਹੋਵੇ ਕਰ ਸਕਦੇ ਹੋ ਇੰਡੀਆ ਬਾਜ਼ਾਰ। ਅਤੇ ਬ੍ਰੈਂਪਟ ਦੇ ਵਿੱਚ ਮੀਟ ਦੀਆਂ ਸਵਾਵਾਂ ਵੀ ਮਿਲਦੀਆਂ ਹਨ, ਸਾਊਥ ਆਫ ਸੈਂਡਲਵੁੱਡ, ਨੌਰਥ ਆਫ ਬਵੇੜ, ਔਨ ਕੈਂਡੀ ਰੋਡ, ਇੰਡੀਆ ਬਾਜ਼ਾਰ, ਦੋ ਇਹਨਾਂ ਦੀਆਂ ਲੋਕੇਸ਼ਨ ਹਨ, ਗਰੋਸਰੀ ਸ਼ੋਪਿੰਗ ਕਰ ਸਕਦੇ ਹੋ। ਅਵੀ ਧਾਲੀਵਾਲ ਫਰੀਵੇ ਗਰੁੱਪ ਨਾਲ ਹਨ ਅਤੇ ਅਮੈਰੀਕਾ ਵਿੱਚ ਸੈਟਲ ਹੋਣਾ ਚਾਹੁੰਦੇ ਹੋ ਜਾਂ ਸੈਕਿੰਡ ਬ੍ਰਾਂਚ ਉੱਥੇ ਖੋਲ੍ਹਣਾ ਚਾਹੁੰਦੇ ਹੋ, ਮੋਰ ਦੈਨ ਵੈਲਕਮ। 416-882-1200 ਨੰਬਰ ਹੈਗਾ। ਸ਼ੇਰ ਆਟਾ ਮੇਡ ਫਰੈਸ਼ ਇਨ ਕੈਨੇਡਾ, ਸ਼ੇਰ ਆਟਾ ਵੱਖ ਵੱਖ ਸਟੋਰਾਂ ਵਿੱਚ ਪਹੁੰਚਦਾ, ਫਰੈਸ਼ ਬਣ ਕੇ ਇਹ ਆਉਂਦਾ, ਫਰੈਸ਼ ਤੁਹਾਡੀ ਆਪਣੀ ਫੈਸਿਲਿਟੀ ਹੈਗੀ ਇਹ ਸ਼ੇਰ ਆਟੇ ਦੀ ਕੈਨੇਡਾ ਦੇ ਵਿੱਚ, ਜਿੱਥੇ ਇੱਕ ਚੱਕੀ ਲੱਗੀ ਹੋਈ ਹੈ ਵਿਨਪਗ ਦੇ ਵਿੱਚ, ਇੱਕ ਲੱਗੀ ਹੋਈ ਹੈ ਐਵਰ ਸਪੋਰਟ ਦੇ ਵਿੱਚ, ਫਰੈਸ਼ ਬਣ ਕੇ ਘਰ ਵਿੱਚ ਪਹੁੰਚ ਜਾਂਦਾ ਹੈਗਾ ਸ਼ੇਰ ਆਟਾ ਜੀ। ਮੈਂ ਬਹੁਤ ਸਾਰੀਆਂ ਖਬਰਾਂ ਵੀ ਲੈ ਕੇ ਆਉਣੀਆਂ ਤੁਹਾਡੇ ਵਾਸਤੇ, ਤੇ ਦੇਖਦੇ ਰਹੋ ਤੇ ਸੁਣਦੇ ਰਹੋ ਵਿਰਾਸਤ ਰੇਡੀਓ।
1: ਤੁਸੀਂ ਹੋ ਜੇ ਏਜ਼ ਡਰਾਈਵਰ, ਤੁਹਾਨੂੰ ਹੈ ਲਗਾਤਾਰ ਕੰਮ ਤੇ ਵਧੀਆ ਪੇਮੈਂਟ ਦੀ ਭਾਲ, ਤਾਂ ਡਕਾਰ ਲੌਜਿਸਟਿਕ ਦੇ ਰਿਹਾ ਹੈ ਜ਼ਿਆਦਾ ਕੰਮ ਦੇ ਮੌਕੇ ਤੇ ਵਧੀਆ ਪੇ ਪੈਕੇਜ, ਖੂਬਸੂਰਤ ਮਾਹੌਲ ਵਿੱਚ ਕੰਪੀਟੀਟਿਵ ਸੈਲਰੀ ਤੇ ਇੰਸ਼ੋਰੈਂਸ ਵੀ ਨਾਲ, ਸਟੇਬਿਲਟੀ ਅਤੇ ਵਧੀਆ ਮਾਹੌਲ ਵਿੱਚ ਕੰਮ ਕਰਨ ਦਾ ਮੌਕਾ। ਵਧੇਰੇ ਜਾਣਕਾਰੀ ਲਈ ਡਕਾਰ ਲੌਜਿਸਟਿਕ ਨੂੰ ਕਾਲ ਕਰੋ 437-242-3158। ਦੁਨੀਆ ਵਿੱਚ ਕਿਤੇ ਵੀ ਘੁੰਮਣ ਫਿਰਨ ਲਈ ਜਾਂ ਸਸਤੇ ਟੂਰ ਪੈਕੇਜਸ ਲਈ ਯਾਦ ਰੱਖੋ ਕਟਾਰੀਆ ਟੂਰਸ ਐਂਡ ਟ੍ਰੈਵਲ, 905-678-1200, 905-678-1200, ਕਟਾਰੀਆ ਟੂਰਸ ਐਂਡ ਟ੍ਰੈਵਲ, ਦੋ ਲੋਕੇਸ਼ਨ ਤੋਂ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੇ ਨੇ 2883 ਡੈਰੀ ਰੋਡ ਈਸਟ ਮਿਸੀਸਾਗਾ ਸੈਕੰਡ ਲੋਕੇਸ਼ਨ 4550 ਐਬਨੇਜ਼ਰ ਰੋਡ ਬ੍ਰੈਂਪਟਨ
2: Stargate Logistics, North America di one of the fastest growing company. Hire kar rahe ne AZ drivers. Jekar tuhanu vi hai kam di pal, ta aaj hi sampark karo Stargate Logistics de naal. Work locally ya cross border. Serve karde ne GTA, Midwest, Montreal te North America de vich. Stargate Logistics, aaj hi call karo 905-564-9292 905-564-9292.
1: ਓ ਜੀ ਹੁਣ ਤੁਸੀਂ ਵੀ ਦੇਰ ਨਾ ਲਗਾਓ ਗ੍ਰੀਨ ਵੈਲੀ ਸੁਪਰ ਮਾਰਕੀਟ ਆਓ ਸੁਪਰ ਡੀਲਸ ਦੇ ਨਾਲ ਗਰੋਸਰੀ ਤੇ ਡਾਲਰ ਬਚਾਓ ਵੈਜੀਟੇਬਲ ਫਰੈਸ਼ ਫਰੂਟ ਮੀਟ ਚਿਲਡ ਬੀਅਰ ਡਾਈਨ ਇਨ ਤੇ ਟੇਕ ਆਊਟ ਵੀ ਕਰ ਸਕਦੇ ਹੋ ਦੇਰ ਰਾਤ ਤੱਕ ਹਫਤੇ ਦੇ ਸੱਤੋ ਦਿਨ ਖੁੱਲਦਾ ਏ ਤੰਦੂਰੀ ਬਾਈਟ ਚਾਟ ਐਕਸਪ੍ਰੈਸ ਵਿੱਚ ਬੈਠ ਕੇ ਵਧੀਆ ਸਵਾਦਲੇ ਫੂਡ ਦਾ ਮਜ਼ਾ ਉਠਾਓ ਵਧੇਰੇ ਜਾਣਕਾਰੀ ਤੇ ਆਰਡਰ ਲਈ ਕਾਲ ਕਮਾਓ 905-913-1666 905-913-1666 ਜਾਂ ਪਹੁੰਚੋ 11665 ਮੈਕਵੀਨ ਡਰਾਈਵ ਮੇਫੀਲਡ ਦੇ ਨੁੱਕਰ ਤੇ
3: CCCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ ਕਲੈਕਸ਼ਨ ਕਾਲਾਂ ਪਾਵਰ ਸੇਲ ਨੋਟਿਸ ਕ੍ਰੈਡਿਟ ਕਾਰਡਾਂ ਦਾ ਉਧਾਰ ਸਰਕਾਰ ਵੱਲੋਂ ਟੈਕਸ ਦੀ ਮੰਗ ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ
4: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ
3: ਕਰਜ਼ੇ ਤੋਂ ਪਰੇਸ਼ਾਨ ਅਸੀਂ ਕਰਾਂਗੇ ਕੰਮ ਆਸਾਨ
1: ਹਰ ਤਰ੍ਹਾਂ ਦੀ ਟੇਸਟੀ ਇੰਡੀਅਨ ਫੂਡ ਅਤੇ ਸਵੀਟਸ ਲਈ ਯਾਦ ਰੱਖੋ ਦੁਆਬਾ ਸਵੀਟ ਐਂਡ ਰੈਸਟੋਰੈਂਟ
2: ਚਾਰ ਲੋਕੇਸ਼ਨਸ ਤੋਂ ਤੁਹਾਨੂੰ ਸਰਵ ਕਰਦੇ ਨੇ 100% ਪਿਓਰ ਵੈਜੀਟੇਰੀਅਨ ਤੇ ਫਰੈਸ਼ ਫੂਡ ਐਂਡ ਸਵੀਟਸ ਲਈ ਦੁਆਬਾ ਸਵੀਟਸ ਐਂਡ ਰੈਸਟੋਰੈਂਟ ਕਰੋ ਡਾਈਨ ਇਨ ਟੇਕ ਆਊਟ ਟਿਫਨ ਸਰਵਿਸ ਦੇ ਨਾਲ ਨਾਲ ਕੇਟਰਿੰਗ ਅਕ੍ਰੋਸ GTA ਬਲਕ ਆਰਡਰਲੀ ਸਾਡੀ ਫੈਕਟਰੀ ਵਿਜ਼ਿਟ ਕਰੋ Top Auto Collision provide kardene fast collision repair and auto painting jobs. Complete collision repair from towing your car to applying the finishing touches. You can count on us. We are providing end-to-end assistance. 24 ghante towing service available hai. Har tarah de insurance claims nal deal kardene. Complete collision repair and car painting. Top Auto Collision.
5: ਤਾਜ਼ੀਆਂ ਸਬਜ਼ੀਆਂ ਫਰੈਸ਼ ਫਲ ਫਰੂਟ ਵਧੀਆ ਗਰੋਸਰੀ ਤੇ ਇੰਡੀਆ ਤੋਂ ਆਇਆ ਤੁਹਾਡਾ ਮਨਪਸੰਦ ਸਮਾਨ ਮਿਲੇਗਾ ਹੁਣ ਵਧੀਆ ਰੇਟਸ ਤੇ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਅਨਾਜ ਮਾਰ ਰੋਜ਼ ਦੀ ਗਰੋਸਰੀ ਹੋਵੇ ਚਾਵਲ ਦਾਲਾਂ ਆਟਾ ਦੇਸੀ ਘਿਓ ਮਸਾਲੇ ਟੀ ਸਨੈਕਸ ਜਾਂ ਫਿਰ ਇੰਡੀਅਨ ਕਿਚਨ ਦਾ ਕੋਈ ਵੀ ਜ਼ਰੂਰੀ ਸਮਾਨ ਸਭ ਕੁਝ ਮਿਲੇਗਾ ਅੰਡਰ ਵਨ ਰੂਫ ਫਰੈਸ਼ਨੈਸ ਵੈਰਾਇਟੀ ਕੁਆਲਿਟੀ ਤੇ ਵਧੀਆ ਪ੍ਰਾਈਸਿਸ ਲਈ ਅੱਜ ਹੀ ਵਿਜ਼ਿਟ ਕਰੋ ਅਨਾਜ ਮਾਰ ਏਅਰਪੋਰਟ ਰੋਡ ਐਂਡ ਮੇਫੀਲਡ ਰੋਡ ਦੇ ਕਾਰਨਰ ਤੇ ਐਟ 6141 ਮੇਫੀਲਡ ਰੋਡ ਯੂਨਿਟ 42 ਏ ਬ੍ਰੈਂਪਟਨ ਕਾਲ 905-928-8557 Anaj Mart.

0: ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਤੁਹਾਡੇ ਫੋਨ ਕਾਲ ਟੈਕਸ ਮੈਸੇਜ ਨੇ ਮੇਰੇ ਫੋਨ ਤੇ ਹੀ ਬਿਜ਼ੀ ਕਰ ਦਿੱਤਾ ਹੈਗਾ। ਮਾੜੀ ਜਿਹਾ ਬ੍ਰੈਂਪਟਨ ਦਾ ਨਾਂ ਲਈਏ, ਤੁਸੀਂ ਸੱਚੀ ਜਾਗ ਪੈਂਦੇ ਆ ਤੇ ਆਹ ਯਮਲਾ ਭਾਈ ਜਗਾ ਦਿੰਦਾ ਹੈਗਾ ਜ਼ਰੂਰ। ਜਾਗ ਪਵੋ, ਜੰਗ ਹੀ ਹੈਗੀ ਆ, ਮੈਂ ਇਹੀ ਕਹਿਣਾ। ਸੋ ਪੁਲਿਸ ਯੂਨੀਅਨ ਨੇ ਬੈਕਅਪ ਕੀਤਾ ਪੈਟ੍ਰਿਕ ਬਰਾਊਨ ਨੂੰ। ਇਲੈਕਸ਼ਨ ਹੋਣੀਆਂ ਹਨ, ਮਿਊਨਿਸਪਲ ਇਲੈਕਸ਼ਨ, ਤਾਂ ਯੂਨੀਅਨ ਕਹਿੰਦੀ ਪੀਰ ਪੁਲਿਸ ਆਫਿਸਰ ਜਿੰਨੇ ਵੀ ਹਨ, ਹੁਣ ਦੇਖੋ ਵੋਟਾਂ ਕੌਣ ਪਾਉਂਦੇ ਵੀ ਆਪਣੇ ਸਿਰ ਜੋੜਦੇ ਕਿ ਨਹੀਂ ਜੋੜਦੇ। ਇਹਨਾਂ ਨੇ ਆਪਣਾ ਕਹਿੰਦੇ ਵੀ ਜਿਹੜਾ ਵੇਟ ਹੈਗਾ, ਯਾਨੀ ਕਿ ਵੋਟਾਂ ਹੈਗੀਆਂ ਪੈਟ੍ਰਿਕ ਬਰਾਊਨ ਨੂੰ ਪਾਉਣ ਦੀ ਜਿਹੜੀ ਆ, ਇਹੀ ਕਿਹਾ ਹੁਣ ਵੇਟ, ਜਦੋਂ ਵੇਟ ਪੈਟ੍ਰਿਕ ਬਰਾਊਨ ਪਿੱਛੇ ਦੇ ਦਿੱਤਾ ਅਤੇ ਪੈਟ੍ਰਿਕ ਬਰਾਊਨ ਥਰਡ ਟਾਈਮ ਜਿਹੜੇ ਹੈਗੇ ਉਹ ਸੀਕ ਕਰ ਰਹੇ ਹਨ ਐਜ਼ ਅ ਮੇਅਰ। ਸੋ ਕਹਿੰਦੇ ਆਈ ਡੋਂਟ ਥਿੰਕ ਯੂ ਵਿਲ ਫਾਈਂਡ ਅ ਸਟਰੋਂਗਰ ਐਡਵੋਕੇਟ, ਸਟਰੋਂਗਰ ਵੋਇਸ, ਹਾਰਡਰ ਵਰਕਿੰਗ ਮੇਅਰ। ਇਹ ਪੀਲ ਰੀਜਨ ਪੁਲਿਸ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਏਡਰੀਅਨ ਵੂਲੀ ਦੇ ਬਿਆਨ ਹਨ। ਸੋ ਮੈਂ ਉਹਨਾਂ ਨੂੰ ਈਮੇਲ ਭੇਜਾਂਗਾ ਅਤੇ ਦੇਖਦੇ ਆ ਸਾਡੇ ਰੇਡੀਓ 'ਤੇ ਆ ਜਾਣ ਅਤੇ ਸਾਡੇ ਸਵਾਲ ਦੇ ਜਵਾਬ ਥੋੜ੍ਹੇ ਬਹੁਤੇ ਦੇ ਜਾਣ। ਸੋ ਟੋਰਾਂਟੋ ਦੀ ਆਬਾਦੀ ਜਿਹੜੀ ਹੈਗੀ ਆ 32 ਲੱਖ ਵੱਧ ਹੈ ਸਾਡੇ ਨਾਲੋਂ, ਬ੍ਰੈਂਪਟਨ ਦੇ ਮਿਸਿਸ ਆਗੇ ਨਾਲੋਂ। ਲਗਭਗ 17 ਲੱਖ ਲੋਕਾਂ ਦੀ ਸੇਵਾ ਟੋਰਾਂਟੋ, ਜੇ ਦੇਖਿਆ ਜਾਵੇ ਨਾ ਆਬਾਦੀ ਜਿਹੜੀ ਆ ਟੋਰਾਂਟੋ ਦੀ ਵੱਧ ਆ। ਅਤੇ ਟੋਰਾਂਟੋ ਵਿੱਚ 3 ਡਿਪਟੀ ਚੀਫ ਹਨ, ਪੀਲ ਵਿੱਚ 4 ਪੁਲਿਸ ਡਿਪਟੀ ਚੀਫ ਅਤੇ 1 ਸਿਵਿਲੀਅਨ ਡਿਪਟੀ ਚੀਫ ਹੈ। ਹਾਂ, ਜਦੋਂ ਬੰਦੇ ਵੱਧ ਹਾਇਰ ਹੋਣੇ ਆ, ਵੱਧ ਪੈਸੇ ਮਿਲਣੇ ਆ, ਤਾਂ ਵੋਟ ਤਾਂ ਜਾਣੀ ਹੀ ਜਾਣੀ ਹੈਗੀ ਹੈ ਨਾ। ਸੋ ਇੱਕ ਵਾਰੀ ਮੈਨੂੰ ਪੁੱਛਿਆ ਸਵਾਲ, ਤੁਸੀਂ ਮੈਂ ਹੁਣ ਪੂਰੀ ਖੋਜ ਕੇ ਲੈ ਕੇ ਆਵਾਂਗੇ ਇਨਫੋਰਮੇਸ਼ਨ। ਵੀ ਕਹਿੰਦੇ ਵੀ ਪੈਟ੍ਰਿਕ ਬਰਾਊਨ ਦੇ ਆਪਣੇ ਬਿਆਨਾਂ ਵਿੱਚ ਕਿਹਾ ਵੀ 21 ਵਾਰੀ ਉਹ ਭਾਰਤ ਜਾ ਚੁੱਕੇ ਹਨ, 21 ਵਾਰੀ ਭਾਰਤ ਜਾ ਚੁੱਕੇ ਹਨ ਪੈਟ੍ਰਿਕ ਬਰਾਊਨ, ਨਰਿੰਦਰ ਮੋਦੀ ਨੂੰ ਮਿਲ ਕੇ ਆਏ ਹੋਏ ਹਨ। ਸਾਰੀ ਵਾਰ ਰਿਪੋਰਟ ਲੈ ਕੇ ਆਵਾਂਗਾ ਬਾਹਰ। ਸੋ ਇਹ ਹਜੇ ਜਿਹੜੀ ਜਾਣਕਾਰੀ ਮਿਲੀ ਆ ਇਹ ਥੋੜ੍ਹੀ ਅਧੂਰੀ ਆ, ਇਹ ਪੂਰੀ ਕਰ ਦੇਵਾਂਗੇ ਜ਼ਰੂਰ। ਅਤੇ ਪੈਟ੍ਰਿਕ ਬਰਾਊਨ ਨੂੰ ਵੀ ਮੈਂ ਈਮੇਲ ਪਾਵਾਂਗਾ ਵੀ ਨਰਿੰਦਰ ਮੋਦੀ ਨੂੰ ਮਿਲੇ, ਕੱਲ੍ਹ ਹੀ ਮਿਲੇ ਸੀਗੇ, ਸਾਡੇ ਇੱਥੇ ਗੋਲੀਆਂ ਬਹੁਤ ਚੱਲ ਰਹੀਆਂ ਹਨ ਬ੍ਰੈਂਪਟਨ ਦੇ ਵਿੱਚ, ਕਿਹੜੇ ਲੋਕ ਇੱਥੇ ਆਏ ਹਨ। ਲਓ ਜੀ ਬਾਅਦ 'ਚ ਗੱਲਾਂ ਕਰਦੇ ਹਾਂ। ਜੁਲਾਈ 2025 ਦੇ ਰਿਪੋਰਟ ਦੀ ਜਿਹੜੀ ਮੁਤਾਬਕ ਉਹਨਾਂ ਨੇ ਦੌਰਿਆਂ ਦੀ ਗਿਣਤੀ 24 ਤੋਂ ਵੱਧ ਹੈ ਅਤੇ ਅੱਜ ਤੱਕ ਕਿ ਸਹੀ ਕੁੱਲ ਗਿਣਤੀ ਦੀ ਪੁਸ਼ਟੀ ਨਹੀਂ ਮਿਲੀ। ਸੋ ਕੋਈ ਕਹਿ ਰਿਹਾ 24 ਵਾਰੀ ਗਈ ਆ, ਕੋਈ ਕਹਿ ਰਿਹਾ 21 ਵਾਰੀ ਇੰਡੀਆ ਗਏ ਹਨ। ਮੈਂ ਸਿਰਫ ਦੱਸਣਾ ਹੀ ਚਾਹੁੰਦਾ ਸੀਗਾ, ਇਹ ਹੋਰ ਕੁਛ ਨਹੀਂ, ਤੁਹਾਨੂੰ ਇਨਫੋਰਮੇਸ਼ਨ ਦਿੱਤੀ ਗਈ ਹੈਗੀ ਆ। ਸੋ ਬਹੁਤ ਸਾਰੀ ਇਨਫੋਰਮੇਸ਼ਨ ਲੈ ਕੇ ਆਉਣੀ ਆ ਤੁਹਾਡੇ ਵਾਸਤੇ, ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ ਅਤੇ ਵਿਰਾਸਤ ਟੀਵੀ ਅਤੇ ਸਟਾਰਬਕਸ ਦੇ 250 ਸਟੋਰ ਜਿਹੜੇ ਕਲੋਜ਼ ਕਰਨੇ ਆ ਕੈਨੇਡਾ ਅਤੇ ਅਮੈਰੀਕਾ ਦੇ ਵਿੱਚ, ਕਿਉਂ ਇਕੋਨਮੀ ਕਾਫੀ ਡਾਮਾਡੋਲ ਹੈਗੀ ਆ, ਲੋਕ ਵੱਧ ਪੈਸਾ ਹੁਣ ਖਰਚ, ਜਿਹੜੇ ਐਕਸਪੈਂਸਿਵ ਚੀਜ਼ਾਂ ਪਹਿਲਾਂ ਕੱਟਣ ਕੱਟ ਕਰਨ ਲੱਗ ਪਏ ਹਨ। ਵਧੀਆ ਚੀਜ਼ ਹੈਗੀ ਆ, ਸਾਡੇ ਹਜੇ ਵੀ ਬੱਚੇ ਜਿਹੜੇ ਦੇਖਦਾ ਘਰ ਦੀ ਮੋਰਗੇਜ ਮਸੀ ਫੋਰਡ ਹੁੰਦੀ ਆ ਅਤੇ ਸਟਾਰਬਕਸ ਦੇ ਕੌਫੀ ਕੱਪ ਚੁੱਕੇ ਹੁੰਦੇ ਆ, ਪੈਸੇ ਬਚਾਇਆ ਕਰੋ, ਦੇਰ ਇਜ਼ ਨਥਿੰਗ ਰੋਂਗ ਵਿਦ ਸਟਾਰਬਕਸ, ਪੈਸੇ ਬਚਾਉਣ ਦੀ ਕੋਸ਼ਿਸ਼ ਕਰੋ। ਡਿਲੋਇਟ ਡੈਲੋਲਾਈਟ ਕਹਿੰਦੇ ਆ ਕੈਨੇਡਾ ਵਿੱਚ, ਉਹ ਕਹਿੰਦੇ ਆ 20% ਇਹਨਾਂ ਨੇ ਗਰੋਥ ਸ਼ੇਵ ਆਫ ਕੀਤੀ ਹੈ ਕੈਨੇਡਾ ਦੀ ਇਕੋਨਮੀ 2027 ਦੇ ਵਿੱਚ। ਸੋ ਕੰਪਨੀ ਮੁਤਾਬਕ ਆਮ ਲੋਕਾਂ ਅਤੇ ਕਾਰੋਬਾਰਾਂ ਦੀ ਹਾਲੇ ਹਾਲਾਤ ਮੁਸ਼ਕਲ ਹੁੰਦੇ ਜਾ ਰਹੇ ਹਨ, ਅਤੇ ਜਿਹੜੀਆਂ ਟਿਕਟਾਂ ਮਿਲ ਰਹੀਆਂ ਤੁਹਾਨੂੰ ਕਿੱਦਾਂ ਪੇ ਆਫ ਕਰੋਗੇ। ਅਤੇ ਦੇਖੋ ਟਿਕਟਾਂ ਦੀ ਮੈਂ ਗੱਲਬਾਤ ਕਰਾਂ, ਇਨਫਰਾਸਟਰਕਚਰ ਵਧੀਆ ਬਣਾ ਦੇ, ਕਿੰਨੇ ਲੋਕ ਘਰ ਵਿੱਚ ਰਹਿਣੇ ਆ, ਡਿਫਰ ਸਟੋਰੀ ਸੀ ਵੇਖ, ਘਰ ਵਿੱਚ 20-20 ਜਣੇ ਰਹਿੰਦੇ ਆ, 10-10 ਜਣੇ ਰਹਿੰਦੇ ਆ, ਕਾਰਾਂ ਤਾਂ ਹੋਣੀਆਂ, ਪਾਰਕ ਕਿੱਥੇ ਕਰਨੀਆਂ। ਸੋ ਸਿਟੀ ਵੀ ਡਿਜ਼ਾਈਨ ਉਸ ਹਿਸਾਬ ਨਾਲ ਕੀਤੀ ਗਈ ਸੀਗੀ ਵੀ ਸਿੰਗਲ ਫੈਮਿਲੀ ਹੋਮ, 4 ਜਣੇ ਰਹਿਣਗੇ, 2-4 ਜਣੇ ਰਹਿਣਗੇ, ਜੇ ਰੈਂਟ 'ਤੇ ਘਰ ਵੀ ਦੇ ਤੇ ਅਤੇ ਬੇਸਮੈਂਟ ਵੀ ਦੇ ਦਿੱਤੀ ਅਤੇ ਗਰਾਜ ਵੀ ਦੇ ਦਿੱਤੇ, ਫਿਰ ਸਿਟੀ ਵੀ ਨਹੀਂ ਇੱਥੇ ਬਹੁਤ ਕੁਛ ਕਰ ਸਕਦੀ ਨਾ। ਗੱਡੀਆਂ ਤਾਂ ਹੁੰਦੀਆਂ ਹਨ, ਕਿਤੇ ਨਾ ਕਿਤੇ ਪਾਰਕਾਂ ਨੇ ਇੰਨੀਆਂ ਗੱਡੀਆਂ, ਉਹ ਵੀ ਕਿੱਥੇ ਪਾਰਕ ਕਰਨ ਵਾਸਤੇ ਲਿਆ। ਸੋ ਇਨਫਰਾਸਟਰਕਚਰ ਡਿਜ਼ਾਈਨ ਕਰਨਾ, ਦੁਨੀਆ ਕਿਸ ਤਰ੍ਹਾਂ ਸਿੱਟੀ ਗਈ ਹੈ, ਕਿਸ ਤਰ੍ਹਾਂ ਸਾਂਭੀ ਗਈ ਹੈ, 2-2 ਰੂਮਾਂ ਵਿੱਚ ਜਿਹੜੇ ਕਾਲਜ ਖੋਲ੍ਹੇ ਗਏ ਸੀ, ਸਿਟੀ ਨੂੰ ਰੋਕਣਾ ਚਾਹੀਦਾ ਵੀ ਵੀ ਕੈਨ ਹੈਂਡਲ ਦੀਜ਼ ਪੀਪਲ, ਕੀ ਇਹਨਾਂ ਨੇ ਆਵਾਜ਼ ਉਠਾਈ ਆ, ਉਹ ਤੁਹਾਨੂੰ ਸਾਹਮਣੇ ਪਤਾ ਹੈਗਾ ਆ। ਹੌਸਪਿਟਲ ਸਿਰਫ ਬ੍ਰੈਂਪਟ ਵਿੱਚ ਬਣਾਉਣਾ ਔਖਾ ਆ, ਬਹੁਤ ਮੁਸ਼ਕਲਾਂ ਆਉਂਦੀਆਂ ਹਨ, ਬਹੁਤ ਚੇਂਜਸ ਕਰਨੇ ਪੈਂਦੇ ਆ, ਪਰ ਹਾਂ ਮਿਸਾਗਾ ਚੌਥਾ ਲੈ ਕੇ ਆ ਸਕਦੀ ਆ। ਸਾਡੇ ਚੀਫ ਨੂੰ ਬਹੁਤ ਤਨਖਾਹ ਮਿਲਦੀ ਆ ਅਤੇ ਬਾਕੀ ਚੀਫ ਨੂੰ ਘੱਟ ਮਿਲਦੀ ਹੈ ਅਤੇ ਉਹ ਸਿਟੀ ਚਲਾ ਰਹੇ ਹਨ, ਬਹੁਤ ਕੁਛ ਸੋਚਣਾ ਪੈਣਾ, ਬਿਕੋਜ਼ ਟਫ ਟਾਈਮਸ ਆ, ਪੈਸੇ ਬਚਾਉਣੇ ਪੈਣੇ ਆ, ਸੈਲਰੀਜ ਫਰੀਜ਼ ਕਰਨੀਆਂ ਪੈਣੀਆਂ ਜੇ ਤੁਸੀਂ ਇਹ ਕੰਮ ਚਾਹੁੰਦੇ ਹੋ। ਅਤੇ ਖਬਰਾਂ ਮੈਂ ਲਾਈਨਾਂ ਲਵਾਂ, ਖਬਰਾਂ ਲਵਾਂ, ਮੈਂ ਇੱਧਰ ਜਗਰੂ ਪਟਵਾਲ ਵੀ ਆ ਗਿਆ, ਗੁਰਮਤ ਸਿੰਘ ਵਾਰੀ ਆ, ਤੁਸੀਂ ਵੀ ਆ ਗਏ, ਵਾਰੀ ਸਾਹਿਬ ਤੁਸੀਂ ਲਾਈਨ ਹੋਲਡ 'ਤੇ ਰੱਖੋ, ਪਰ ਮੈਂ ਜਗਰੂ ਪਟਵਾਲ ਜੀ ਆ ਜਾਓ, ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਕਰ ਦੋ ਤੇ ਆ ਜਾਓ ਜੀ।
1: ਹਾਂਜੀ ਹਾਂਜੀ ਭਾਈ, ਤਾਂ ਆ ਬਿਆਨ ਵੀ ਮੈਂ ਕਹਿੰਦਾ ਭਾਜੀ, ਜੇ ਜਿੱਦਾਂ ਉੱਥੇ ਦੀ ਕਿੰਨੀ ਵਧੀ ਆ ਟੋਰਾਂਟੋ ਦੀ, ਉੱਥੇ ਮੇਅਰ ਇੱਕ ਆ ਰੈਕਸਡੇਲ ਦਾ, ਸਕਾਰਬਰੋ ਦਾ, ਟੋਰਾਂਟੋ ਦਾ, ਹਨਾ, ਪਰ ਕਿਉਂ ਨਾ ਵੀ ਉਹਦੀ ਜਗ੍ਹਾ ਤੇ ਮੇਅਰ ਹੀ ਇੱਕ ਬਣਾ ਦੇ, ਸਾਰੀ ਝੰਝਟ ਹੀ ਖਤਮ ਕਰ ਕੀਤਾ ਜਾਵੇ। ਕਿਉਂਕਿ ਹੁਣ ਦੇਖੋ ਮਿਸੀਸਾਗਾ ਚ ਲੇਡੀਜ਼ ਆ, ਉਸ ਕਿੰਨੇ ਸਾਲ ਰਹੀ ਆ, ਪਰ ਉਹਨੇ ਮਿਸੀਸਾਗਾ ਦੀ ਤਰੱਕੀ ਕਿੰਨੀ ਕੀਤੀ ਹੈ, ਕਿੰਨੀ ਇੰਡਸਟਰੀ ਆ ਸਾਰੇ ਕੰਮ। ਹੁਣ ਆਪਾਂ ਬ੍ਰਹਮਣ ਚ ਕੀ ਆ, ਘਰੇ ਘਰ ਬਣਾਈ ਜਾਂਦੇ ਆ, ਉਦੋਂ ਬਾਅਦ ਬਾਏ ਲੋ ਕਹਿੰਦੇ ਜੀ ਬਾਏ ਲੋ ਤੁਹਾਡਾ ਡਰਾਈਵਰ ਛੋਟਾ ਆ, ਪਰ ਜਦੋਂ ਅਸੀਂ ਬਿਲਡਰ ਨੂੰ ਬਿਲਡਰ ਪਾਸ ਕਰਾਉਂਦਾ ਉਹਨੂੰ ਕਿੱਦਾਂ ਪਾਸ ਕਰਦੇ ਨੇ ਵੀ ਇੰਨੇ ਬਾਈ ਇੰਨੇ ਦਾ ਰੂਮ, ਜਿਹੜਾ ਤੁਹਾਡਾ ਘਰ ਆ 45x90 ਜਾਂ 36x90 ਉਹ ਕਿੱਦਾਂ ਅਪਰੂਵਲ ਦਿੰਦੇ ਆ, ਫਿਰ ਤੁਹਾਡੇ ਇਹ ਪੁੱਛਦੇ ਵੀ ਤੁਹਾਡੀ ਗ੍ਰੀਨਰੀ ਕਿੱਥੇ ਗਈ ਆ ਸਿਟੀ, ਕਿਉਂਕਿ ਚਲੋ ਠੀਕ ਆ ਹੁਣ ਤੱਕ 8 ਸਾਲ ਇਹ ਰਹਿ ਚੁੱਕਾ
0: ਜੀ,
1: ਦੋ ਟਰਮਾਂ ਤੀਜੀ ਟਰਮ, 3 ਟਰਮਾਂ ਪਹਿਲਾਂ ਰਹਿ ਚੁੱਕੀ ਸੀ ਦੂਜੀ ਬੀਬੀ ਜੀ ਵਿੱਕੀ ਢਿੱਲੋਂ ਸਾਹਿਬ ਦੇ, ਤੁਹਾਨੂੰ ਪਤਾ ਵੀ ਹੋਣਾ ਹੀ ਹੁਣ ਹਨਾ
0: ਜੀ ਦੱਸੋ,
1: ਤੇ ਕਿਉਂਕਿ ਉਸ ਹਿਸਾਬ ਨਾਲ ਗੱਲ ਕਰਦੇ ਆ ਵੀ ਬ੍ਰਹਮਟਨ ਦੇ ਵਿੱਚ ਬੈਲਟ ਛੋਟੇ ਤੋਂ ਛੋਟਾ ਘਰ ਵੱਡਾ ਬਣਾਈ ਜਾਂਦਾ ਆ, ਜਗ੍ਹਾ ਜਗ੍ਹਾ ਸੁੰਗੜੀ ਜਾਂਦੀ ਆ।
0: ਦੇਖੋ ਜੀ ਪਾਸ ਕੀਤੇ ਜਾਂਦੇ ਆ,
1: ਇੰਡਸਟਰੀ ਇੰਡਸਟਰੀ ਜਿਹੜੀ ਬ੍ਰਹਮਟਨ ਦੀ ਆ ਉਹ ਬਾਹਰ ਜਾ ਰਹੀ ਆ,
0: ਰੂ ਲਿਆ ਜਾਂਦੇ ਆ ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਵੀ। ਮੈਂ ਇਹੀ ਕਹਿਣਾ ਚਾਹੁੰਦਾ ਨਾ, ਜੇ ਤੁਸੀਂ ਘਰ ਲੈਂਦੇ ਹੋ ਤੁਹਾਡੇ ਤੋਂ ਵੀ ਜ਼ਿੰਮੇਵਾਰੀ ਆ ਜਾਂਦੀ ਕਿੰਨੇ ਲੋਕਾਂ ਨੇ ਇਹਦੇ ਵਿੱਚ ਰਹਿਣਾ, ਤੁਹਾਨੂੰ ਕਿੰਨੀ ਪਾਰਕ ਚਾਹੀਦੀ ਹੈ। ਜੇ ਘਰ ਵਿੱਚ ਤੁਸੀਂ ਗਰਾਜ ਦੀ ਕਿਚਨ ਹੀ ਬਣਾ ਲਈ, ਪਾਰਕ ਬਾਹਰ ਕੀਤੀ ਹੈ ਤੇ ਹੋਰ ਪਾ ਦੋ ਘਰ ਬਾਹਰ ਕੀਤੇ ਹੋਏ, ਸਿਟੀ ਸਿਟੀ ਇਹਦੇ ਵਿੱਚ ਬਹੁਤਾ ਕੁਝ ਕਰ ਸਕਦੀ। ਮਾਫ ਕਰਨਾ ਮੈਂ ਲਾਈਨ ਹੋਲਡ ਤੇ ਪਾਉਣੀ ਸੀ, ਬ੍ਰੇਕਡਾਊਨ ਹੋ ਗਈ ਆ। ਸੋ ਦੋਨੇ ਪਾਸੇ ਕੰਮ ਚੱਲਦਾ, ਹਾਂ ਇਨਫਰਾਸਟਰਕਚਰ ਲੈ ਕੇ ਆਉਣਾ ਉਹ ਪਹਿਲਾਂ, ਇਹਨਾਂ ਨੂੰ ਸਭ ਕੁਝ ਸਟੋਪ ਕਰਨਾ ਚਾਹੀਦਾ। ਉਹਦੇ ਇਹਨਾਂ ਨੇ ਕੱਖ ਨਹੀਂ ਕੀਤਾ, ਜਦੋਂ ਮੈਂ ਗੱਲ ਕੀਤੀ ਛੋਟੇ ਛੋਟੇ ਕਮਰੇ ਵਿੱਚ ਇਹਨਾਂ ਨੇ ਇੰਨੇ ਹਜ਼ਾਰਾਂ ਸਾਲ ਸਟੂਡੈਂਟ ਵਾੜ ਦਿੱਤੇ, ਬੱਸ ਕਿੱਦਾਂ ਭਰੀਆਂ ਜਾ ਰਹੀਆਂ, ਉਦੋਂ ਇਹਨਾਂ ਨੇ ਕੋਈ ਆਵਾਜ਼ ਨਹੀਂ ਉਠਾਈ, ਇਹਨਾਂ ਨੂੰ ਲੋਕਾਂ ਨੂੰ ਸਾਂਭਾਂਗੇ ਕਿਤੇ ਕਿੱਦਾਂ ਸਾਂਭਾਂਗੇ, ਫਿਰ ਜਿੰਨੇ ਮਰਜ਼ੀ ਰਹੀ ਜਾਣ, ਕਿਉਂਕਿ ਨੈਕਸਟ ਟਰਮ ਜਿੱਤਣੀ ਸੀਗੀ ਅਤੇ ਹੁਣ ਟਿਕਟਾਂ ਮਿਲ ਰਹੀਆਂ ਹਨ। ਸੋ ਗਲਤੀ ਹੈ ਦੋਨੇ ਪਾਸੇ ਸੀਗੀਆਂ। ਬਾਰੀ ਸਾਹਿਬ ਦੀ ਮੈਂ ਲਾਈਨ ਪਾਤੀ ਹੋਰ ਦੀ, ਬਾਰੀ ਸਾਹਿਬ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
2: ਅੰਮ੍ਰਿਤ ਸਾਹਿਬ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ,
0: ਧੰਨਵਾਦ ਤੁਹਾਡਾ। ਆਪਣਾ ਹੀ ਪ੍ਰੋਗਰਾਮ ਅੱਜ 30 ਸਤੰਬਰ ਹੈਗਾ, ਸੋ ਕੈਨੇਡਾ ਵਿੱਚ ਸੱਚਾਈ ਅਤੇ ਮੇਲ ਮਿਲਾਪ ਦਾ ਰਾਸ਼ਟਰੀ ਦਿਵਸ ਮਨਾਇਆ ਜਾ ਰਿਹਾ ਹੈ। ਇਸ ਦਿਨ ਰੈਜ਼ੀਡੈਂਸ਼ੀਅਲ ਸਕੂਲਾਂ ਦੇ ਪੀੜਤਾਂ ਅਤੇ ਉਹਨਾਂ ਮੂਲ ਵਾਸੀ ਬੱਚਿਆਂ ਨੂੰ ਯਾਦ ਕਰਨ ਲਈ ਹੈ ਜੋ ਘਰ ਵਾਪਸ ਨਹੀਂ ਆਏ। ਇਹ ਕੈਨੇਡਾ ਵਿੱਚ ਹੋਇਆ, ਇਹ ਬੱਚੇ ਘਰ ਵਾਪਸ ਨਹੀਂ ਆਏ। 4,000 ਤੋਂ ਵੱਧ ਬੱਚਿਆਂ ਦੀਆਂ ਮੌਤਾਂ ਦਸਤਾਵੇਜ਼ੀ ਰਾਹੀਂ ਦਰਜ ਕੀਤੀਆਂ ਗਈਆਂ ਹਨ। ਕਬਰਾਂ ਦੀ ਭਾਲ ਲਈ ਪੁਰਾਣੇ ਰਿਕਾਰਡ ਕੱਢੇ ਗਏ ਹਨ। ਬੱਚੇ ਹੋਏ ਲੋਕਾਂ ਦੇ ਬਚੇ ਹੋਏ ਲੋਕਾਂ ਦੇ ਬਿਆਨ ਅਤੇ ਜ਼ਮੀਨਾਂ ਦੇ ਹੇਠਾਂ ਜਾਂਚ ਕਰਨ ਵਾਲੀਆਂ ਰਡਾਰ ਵਰਤੀਆਂ ਜਾ ਰਹੀਆਂ ਹਨ। ਹੋਰ ਬੱਚਿਆਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਸੀ। ਬਹੁਤ ਸਾਰੇ ਬੱਚੇ ਜਿਹੜੇ ਆ ਉਹ ਜੀ ਮਾਰੇ ਗਏ ਸੀਗੇ। ਮਾਫ਼ੀ ਵੀ ਮੰਗੀ ਹੈਗੀ, ਅੱਜ ਔਰੇਂਜ ਸ਼ਰਟ ਡੇ ਹੈਗਾ। ਤੁਹਾਡਾ ਬੱਚਾ ਮੰਗਦਾ ਹੋਣਾ ਵੀ ਔਰੇਂਜ ਸ਼ਰਟ ਹੁੰਦੀ ਕੀ ਆ, ਥੋੜ੍ਹਾ ਬਹੁਤਾ ਵਿਰਾਸਤ, ਥੋੜ੍ਹਾ ਬਹੁਤ ਜੀ ਕੁਛ ਜੋ ਕੁਛ ਹੋਇਆ ਪਿਛਲੇ ਵਿੱਚ ਉਹਦੀ ਯਾਦ ਰੱਖਣ ਵਿੱਚ, ਮੁੜ ਕੇ ਨਾ ਵਾਪਰੇ ਅਤੇ ਯਾਦ ਰੱਖਣ ਵਿੱਚ ਇਹਨਾਂ ਬੱਚਿਆਂ ਨਾਲ ਕੀ ਹੋਇਆ। ਤੁਹਾਡੇ ਬੱਚੇ ਸਕੂਲ ਜਾਂਦੇ ਹਨ, ਇੱਥੇ ਵੀ ਉਹ ਤੁਹਾਡੇ ਸਾਹਮਣੇ ਹੈਗਾ ਵੀ ਕੀ ਕੁਛ ਹੋ ਰਿਹਾ, ਕਿੱਦਾਂ ਗੋਲੀਆਂ ਚੱਲ ਰਹੀਆਂ ਹਨ, ਇੰਡੀਆ ਤੋਂ ਕਿਹੜੇ ਬੰਦੇ ਆ ਰਹੇ ਹਨ, ਕੌਣ ਇੰਡੀਆ ਜਾ ਕੇ ਮਿਲ ਕੇ ਜਾ ਰਿਹਾ ਹੈਗਾ ਆ, ਇਹ ਇੰਡੀਆ ਜਾਂਦੇ ਹਨ ਇੰਨੀ ਵਾਰੀ ਇਕੱਲੇ ਜਾਂਦੇ ਹਨ, ਇਹ ਲੋਕ ਕਿੱਥੋਂ ਆਏ, ਇਹ ਰੋਕੇ ਇਕੱਲੇ ਨਹੀਂ ਗਏ। ਇਹ ਹੁਣ ਸਵਾਲ ਉੱਠ ਰਹੇ ਹਨ ਵੀ ਸਾਡੀ ਜਿਹੜੀ ਫੈਡਰਲ ਸਰਕਾਰ ਹੈਗੀ ਆ, ਇਮੀਗ੍ਰੇਸ਼ਨ ਸਿਸਟਮ ਆ, ਇਹਨਾਂ ਨੇ ਥੋੜ੍ਹੀ ਸਖਤੀ ਇਕੱਲੇ ਨਹੀਂ ਕੀਤੀ। ਕਿੰਨੇ ਬੱਚੇ ਇੱਥੇ ਪਹੁੰਚ ਗਏ, ਸਿਟੀ ਨੂੰ ਵੀ ਪਤਾ ਸਾ ਇੱਥੇ ਵੀ ਕਿੱਥੋਂ ਆਏ ਆ। ਆਮ ਜਿਹੜੇ ਹੁਣ ਡੈਪਟੀ ਮੇਅਰ ਕਹਿ ਲਓ, ਕੌਂਸਲਰ ਕਹਿ ਲਓ, ਰੀਜਨਲ ਕੌਂਸਲਰ ਕਹਿ ਲਓ, ਸਾਰਿਆਂ ਨੂੰ ਪਤਾ ਸੀਗਾ, ਆਵਾਜ਼ ਨਹੀਂ ਉਠਾਈ, ਉਹਨਾਂ ਨੂੰ ਸਾਂਭਾਂਗੇ ਕਿੱਦਾਂ। ਅਤੇ ਹੁਣ ਚਲੋ ਜੀ ਬਾਰੀਆ ਸਾਹਿਬ, ਆਪਾਂ ਇਸ ਖਬਰ 'ਤੇ ਵੀ ਨਜ਼ਰ ਰੱਖਦੇ ਹਾਂ ਅਤੇ ਪਹਿਲਾਂ ਦੋ ਲਾਈਨਾਂ ਕਲੀਅਰ ਕਰਦਾ, ਫਿਰ ਤੁਹਾਡੀ ਵਾਰੀ ਆ ਜਾਣੀ ਆ। ਆਪਾਂ ਖਬਰਾਂ ਵੱਲ ਚੱਲਦੇ ਹਾਂ। ਨਵ ਏਅਰ ਕੰਫਰਟ ਤੋਂ ਜਤਿੰਦਰ ਸੰਧੂ ਸਾਹਿਬ ਜੀ ਆਇਆਂ ਨੂੰ
3: ਕਿਚਨ ਤੱਕ ਤੁਸੀਂ ਸਿੰਗਲ ਜਿਹੜਾ ਹੁੰਦਾ ਆਪਾਂ ਸੋਫਾ ਜਾਂ ਕਹਿ ਲਾਇਆ ਹੁੰਦਾ ਸੌਣ ਲਈ, ਉੱਥੋਂ ਤੱਕ ਲੱਗੇ ਹੋਏ ਆ। ਜਿਹੜੇ ਲੋਕਾਂ ਨੇ ਆਪਣੇ ਮੰਨ ਲਓ ਦੋ ਮੈਂਬਰ ਘਰ ਦੇ, ਬਾਕੀ ਦੋ ਕਮਰੇ ਵੀ ਕਿਰਾਏ ਦੇ ਦਿੱਤੇ ਹੋਏ ਆ,
0: ਮੈਨੂੰ
3: ਐਂ ਲੱਗਦਾ ਕਿ ਮੁਰਗੀ ਖਾਣੇ ਮੁਰਗੀਆਂ ਘੱਟ ਹੁੰਦੀਆਂ ਤੇ ਜਿਹੜੇ ਆਪਣੇ ਰੈਂਟਲ ਪ੍ਰੋਪਰਟੀ ਆ ਉੱਥੇ ਜ਼ਿਆਦਾ ਲੋਕ ਰਹਿ ਰਹੇ ਆ, ਉਹ ਸਾਰਾ ਬੋਝ ਸਿੱਧੇ ਪੈਣਾ। ਕਾਰਾਂ ਵੀ ਚਾਹੀਦੀਆਂ ਸਾਨੂੰ ਪਤਾ, ਆਪਾਂ ਇਹਨੂੰ ਘਰ ਲੈਂਦੇ ਹਾਂ। ਲਿਖਿਆ ਹੁੰਦਾ ਕਿ ਸਿੰਗਲ ਡਿਵੈਲਪਿੰਗ ਯੂਨਿਟ, ਅਸੀਂ ਦੋ ਦੋ ਬੇਸਮੈਂਟਾਂ ਬਣਾਈਆਂ ਹੁੰਦੀਆਂ, 14-14 ਜਣੇ ਇੱਕ ਘਰ ਚ ਰਹਿੰਦੇ ਆ। ਕੀ ਇਸ ਗੱਲ ਦਾ ਸਿੱਖ ਨੂੰ ਪਤਾ ਵਾ ਕਿ ਜਿਹੜੀ ਆਪਾਂ ਸਹੂਲਤਾਂ ਦਿੰਦੀਆਂ ਸਕੂਲਾਂ ਲਈ, ਮੈਡੀਕਲ ਲਈ, ਬੱਸਾਂ ਲਈ, ਕੀ ਸਾਡੀ ਸਿਟੀ ਚ ਮੈਂ ਦਾਵਾ ਕਰਦਾ ਬ੍ਰਹਮਪੁਰ ਡੋਲ ਇੱਕ ਇਹੋ ਜਿਹਾ ਬੰਦਾ ਜਿਹਦੇ ਬਾਰੇ ਬਿਲਕੁਲ ਨੀ ਪਤਾ ਵੀ ਉਹ ਇੱਥੇ ਰਹਿੰਦੇ ਕਿ ਨਹੀਂ ਰਹਿੰਦੇ, ਉਹਨੇ ਇੰਸ਼ੋਰੈਂਸ ਤੱਕ ਕੀਤੇ ਨੇ। ਇਸ ਚੀਜ਼ ਲਈ ਆਪਾਂ ਵੀ ਜੁੰਮੇ ਹਾਂ, ਸਾਨੂੰ ਵੀ ਆਪਣੀਆਂ ਜਿਹੜੀਆਂ ਸੀਮਾ ਹੱਦਾਂ ਤੈਅ ਕਰਨੀਆਂ ਪੈਣੀਆਂ ਸੁਣਦੇ ਹੀ।
0: ਜੀ ਧੰਨਵਾਦ ਜੀ, ਦੋਨੇ ਪਾਸੇ ਹੈਗਾ ਪਰ ਇਹਦੇ ਵਿੱਚ ਵੱਧ ਕਸੂਰ ਹੈਗਾ ਇਹ ਚੁਣੇ ਗਏ ਜਿਹੜੇ ਸੱਜਣ ਮਿੱਤਰ ਹਨ, ਸਾਰੇ ਹੀ ਆਪਣੇ ਹਨ, ਇਹਨਾਂ ਨੇ ਉਸ ਵੇਲੇ ਕੱਖ ਨਹੀਂ ਕੀਤਾ ਸੀ, ਬਹੁਤ ਆਵਾਜ਼ ਉਠਾਈ। ਕਿਸ ਹਿਸਾਬ ਨਾਲ ਟਰੱਕ ਡਰਾਈਵਰ ਲਾਇਸੈਂਸ ਦਿੱਤੇ ਗਏ ਸੀ, ਜਿਹੜਾ ਵਿਜ਼ਿਟ ਕਰਨ ਵੀ ਆ ਸੀ, ਚੱਕੋ ਲਾਇਸੈਂਸ, ਕੋਈ ਨਹੀਂ ਡਰਾਈਵ ਕਰ ਲਵੋ, ਪੈਸੇ ਭਰਾਓ। ਬਾਰੀਆ ਸਾਹਿਬ ਖਬਰਾਂ ਵੱਲ ਚੱਲਦੇ ਆ, ਮੈਂ ਹੁਣ ਤੁਹਾਡੇ 'ਤੇ ਛੱਡ ਦਿੰਦਾ ਹੈਗਾ ਆ, ਇੱਕ ਦੋ ਮੈਂ ਐਡਾ ਵੀ ਪੜੂੰਗਾ ਵਿੱਚ ਵਿਚਾਲੇ, ਕਿਉਂਕਿ ਸਪੈਸ਼ਲ ਡੀਲ ਲੱਗੀ ਹੋਈ ਹੈ। ਜੇ ਤੁਸੀਂ ਡਬਈ ਜਾਣਾ, ਬਾਰੀਆ ਸਾਹਿਬ ਜੇ ਡਬਈ ਜਾਣਾ ਹੋਵੇ ਨਾ, ਬਹੁਤ ਵਧੀਆ ਪੈਕੇਜ ਲਾਇਆ ਆਹ ਕਟਾਰੀਆ ਟੂਰਸ ਐਂਡ ਟਰੈਵਲ ਵਾਲਿਆਂ ਨੇ। ਜੇ ਤੁਸੀਂ ਵਿੱਚ ਰੁਕਣਾ ਹੋਵੇ ਜਾ ਕੇ, ਤੁਹਾਨੂੰ ਏਅਰਪੋਰਟ ਚੱਕੂਗੇ, 3 ਦਿਨ
2: ਜੀ,
0: 4 ਰਾਤਾਂ ਰਹੋਗੇ, $650 ਵਿੱਚ ਤੁਹਾਨੂੰ ਸਫਾਰੀ ਦਾ ਟੂਰ ਕਰਾਉਣਗੇ, ਖਾਣਾ ਖਿਲਾਉਣਗੇ, ਬੱਸ ਦੀਆਂ ਟਿਕਟਾਂ ਦੇਣਗੇ, ਬੁਰਜ ਖਲੀਫਾ ਦੀਆਂ ਟਿਕਟਾਂ ਦੇਣਗੇ, ਹੋਟਲ ਵੀ ਦੇਣਗੇ, ਮੁੜ ਕੇ ਫਿਰ ਵਾਪਸ ਛੱਡ ਜਾਣਗੇ ਸਿਰਫ $650 ਵਿੱਚ। ਕਟਾਰੀਆ ਟੂਰ ਐਂਡ ਟਰੈਵਲ 905-6781200। ਆ ਜਾ ਜੀ, ਹੁਣ ਖਬਰਾਂ ਵੱਲ ਚੱਲਦੇ ਆ।
2: ਬਿਲਕੁਲ ਤਮੜ ਸਾਹਿਬ, ਤੁਸੀਂ ਜਿਹੜੀ ਗੱਲ ਦੀ ਸ਼ੁਰੂਆਤ ਕੀਤੀ ਕਿ ਅੱਜ ਨੈਸ਼ਨਲ ਰੀਕਨਸੀਲੀਏਸ਼ਨ ਡੇ ਹੈਗਾ
0: ਜੀ,
2: ਤਾਂ ਦੁਨੀਆਂ ਦੇ ਵਿੱਚ ਬੇਇਨਸਾਫੀਆਂ ਦੀ ਉਦਾਹਰਨਾਂ ਕਈ ਜਗ੍ਹਾ ਮਿਲਦੀਆਂ ਹੈਗੀਆਂ ਨੇ, ਕੈਨੇਡਾ ਦੀ ਧਰਤੀ ਦੇ ਉੱਤੇ, ਹਾਲਾਂਕਿ ਅੱਜ ਆਪਾਂ ਨੂੰ ਲੱਗਦਾ ਹੈਗਾ ਕਿ ਬਹੁਤ ਵਧੀਆ ਧਰਤੀ ਹੈਗੀ ਕੈਨੇਡਾ ਦੀ, ਹੈਗੀ ਵੀ ਹੈ ਜੀ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ, ਪਰ ਇੱਕ ਕਾਲਾ ਸੱਚ ਜਿਹੜਾ ਹੈਗਾ ਉਹ ਜੁੜਿਆ ਹੋਇਆ ਇਸ ਧਰਤੀ ਦੇ ਉੱਪਰ ਵੀ, 1.5 ਲੱਖ ਬੱਚਾ ਉਹਨੂੰ ਉਹਨਾਂ ਦੇ ਮਾਪਿਆਂ ਤੋਂ ਦੂਰ ਕਰ ਦਿੱਤਾ ਗਿਆ, ਕਿਉਂਕਿ ਇਹ ਜਿਹੜੀ ਮੂਲ ਨਿਵਾਸੀਆਂ ਦੀ ਧਰਤੀ ਹੈਗੀ ਹੈ ਜੀ ਕੈਨੇਡਾ, ਇਮੀਗ੍ਰਾਂਟਾਂ ਦੀ ਧਰਤੀ, ਇਮੀਗ੍ਰਾਂਟਾਂ ਨੇ ਇੱਥੇ ਆ ਕੇ ਇਹਨੂੰ ਬਿਲਡ ਕੀਤਾ, ਲੇਕਿਨ ਧਰਤੀ ਇਹ ਮੂਲ ਨਿਵਾਸੀਆਂ ਦੀ ਹੈ, ਤਾਂ ਕਿਵੇਂ ਉਹਨਾਂ ਦੇ ਬੱਚਿਆਂ ਨੂੰ ਉਸ ਸਮੇਂ ਦੇ ਉੱਪਰ ਇੱਕ ਖਾਸ ਨੀਤੀ ਦੇ ਤਹਿਤ ਉਹਨਾਂ ਤੋਂ ਅਲੱਗ ਕੀਤਾ ਗਿਆ, ਤਾਂ ਬਿਲਕੁਲ 2 ਵਾਰੀ ਕੈਨੇਡਾ ਸਰਕਾਰ ਇਹਦੇ ਤੇ ਮਾਫੀ ਮੰਗ ਚੁੱਕੀ ਹੈ, ਇੱਕ ਵਾਰੀ ਸਟੀਫਨ ਹਾਰਪਰ ਦੀ ਸਰਕਾਰ 2008 ਵਿੱਚ, ਤੇ ਇੱਕ ਵਾਰੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੋਣਾ ਦੀ ਸਰਕਾਰ ਨੇ ਐਡੀਸ਼ਨਲ ਤੌਰ ਤੇ ਇਹਦੇ ਤੇ ਮਾਫੀ ਮੰਗੀ ਆ ਕਿ ਇਹ ਜੋ ਹੋਇਆ ਉਹ ਬਹੁਤ ਮਾੜਾ ਸੀਗਾ, ਬੇਇਨਸਾਫੀ ਸੀਗੀ। ਅੱਜ ਕੈਨੇਡਾ ਪੋਸਟ ਨੇ ਵੀ ਇਹਦੇ ਤੇ ਟੀ ਸ਼ਰਟਾਂ ਜਿਹੜੀਆਂ ਜਾਰੀ ਕੀਤੀਆਂ ਨੇ ਜੀ, ਤੇ ਮੈਨੂੰ ਲੱਗਦਾ ਕਿ ਸਾਡਾ ਜਿਹੜਾ ਭਾਈਚਾਰਾ, ਸਿੱਖ ਭਾਈਚਾਰਾ ਜੋ ਘੱਲੂਕਾਰੇ ਉਸ ਟਾਈਮ ਤੇ ਹੋਏ ਮੁਗਲਾਂ ਦੇ ਟਾਈਮ ਤੇ, ਮੌਜੂਦਾ ਦੌਰ ਦੇ ਵਿੱਚ ਬਹੁਤ ਸਾਰੀਆਂ ਬੇਇਨਸਾਫੀਆਂ ਦਾ ਸਾਹਮਣਾ ਕਰਨਾ ਪਿਆ, ਤਾਂ ਇਹਦੇ ਤੋਂ ਇਹੀ ਗੱਲ ਮਿਲਦੀ ਹੈਗੀ ਆ ਕਿ ਕੋਈ ਸਮਾਂ ਜ਼ਰੂਰ ਆਉਂਦਾ ਕਿ ਸੱਚ ਜਿਹੜਾ ਹੈ ਉਹ ਸਾਹਮਣੇ ਆਉਂਦਾ ਜੀ, ਸੱਚ ਦੀ ਜਿੱਤ ਹੁੰਦੀ ਹੈ, ਜੋ ਮਰਜ਼ੀ ਆਪਾਂ ਕਹਿ ਲਈਏ ਠੀਕ ਹੈ, ਸਰੀਰ ਚਲੇ ਜਾਂਦੇ।
0: ਵੈਰੀ ਵੈਲ ਸਰ, ਸੱਚ ਦੀ ਜਿੱਤ ਸਦਾ ਹੀ ਸਾਹਮਣੇ ਆਉਂਦੀ ਹੈ, ਸੋ ਆਉਣੀ ਵੀ ਚਾਹੀਦੀ ਹੈਗੀ ਹੈ, ਸੋ ਯਾਦ ਰੱਖਿਆ ਜਾ ਰਿਹਾ। ਉਹਨਾਂ ਬੱਚੇ 4,000 ਤੋਂ ਵੱਧ ਬੱਚੇ ਦੱਬੇ ਗਏ ਸੀ, ਦਬਾਏ ਗਏ ਸੀ, ਇੱਕ ਦੋ ਡਾਕੂਮੈਂਟਰੀ ਦੇਖਣ ਵਾਲੀ ਹੈਗੀਆਂ, ਦੇਖਿਓ ਜ਼ਰੂਰ, ਤੁਸੀਂ ਆਪ ਖੁਦ ਸਰਚ ਕਰ ਲਿਓ ਕਿ ਕਾਫੀ ਸਾਰੀ ਡਾਕੂਮੈਂਟਰੀ ਪਈਆਂ ਵੀ ਕਿੱਦਾਂ ਬੱਚਿਆਂ ਨੂੰ ਬੱਚਿਆਂ ਨਾਲ ਸੈਕਸ਼ੁਅਲ ਅਸਲਟ ਵੀ ਕੀਤੇ ਗਏ ਸੀ, ਰੇਪ ਵੀ ਕੀਤੇ ਗਏ ਸੀ, ਬਾਅਦ 'ਚ ਦੱਬੇ ਗਏ ਸੀ, ਮੁੜ ਕੇ ਵਿਚਾਰੇ ਘਰ ਵਾਪਸ ਨਹੀਂ ਆਏ।
2: ਬਿਲਕੁਲ, ਇਹਦੇ ਨਾਲ ਹੀ ਆਪਾਂ ਅਗਲੀ ਗੱਲ ਤੋਰਦੇ ਹਾਂ ਕਿ ਹੁਣ ਮਿੱਤਰ ਦੇਸ਼ ਜਿਹੜੇ ਹੈਗੇ ਆ ਇੱਕ ਦੂਜੇ ਨੂੰ ਇਸ ਲੈਵਲ ਤੇ ਆ ਕੇ ਗੱਲਾਂ ਹੋਣ ਲੱਗ ਗਈਆਂ ਕਿ ਮੈਂ ਕੱਲ ਆਪਾਂ ਮੇਨ ਦੀ ਖਬਰ ਸਾਂਝੀ ਕੀਤੀ ਸੀ, ਮੇਨ ਸਟੇਟ ਦੀ ਨਾ, ਇੱਕ ਆਪਾਂ ਮਿਸ਼ੀਗਨ ਦੇ ਵਿੱਚ
0: ਜੀ,
2: ਇਹ ਦੋ ਸਟੇਟਾਂ ਦੇ ਵਿੱਚ ਮਾਹੌਲ ਏਦਾਂ ਦਾ ਬਣ ਗਿਆ ਹੈਗਾ ਕਿ ਜਿਹੜਾ ਗੁਆਂਢੀ ਮੁਲਕ ਹੈ, ਟਰੰਪ ਪ੍ਰਸ਼ਾਸਨ ਜਾਂ ਉਹਨਾਂ ਦੇ ਬਹੁਤ ਨੇੜਲੇ ਲਾਈ ਹੈ
0: ਜੀ,
2: ਉਹਨਾਂ ਨੂੰ ਇਹ ਲੱਗਦਾ ਹੈਗਾ ਕਿ ਕੈਨੇਡਾ ਜਿਹੜਾ ਆ ਉਹ ਸਾਡੇ ਇੱਧਰ ਆ ਕੇ ਇੰਟਰਫੇਅਰ ਕਰ ਰਿਹਾ ਹੈ ਕਿ ਜਿਹੜੇ ਅਸੀਂ ਟੈਰਿਫ ਲਾਏ ਆ ਉਹਦਾ ਜਿਹੜਾ ਰਿਵਰਸ ਜਿਹੜਾ ਕੋਸਟ ਹੈ ਜਿਹੜੀ ਅਮੈਰੀਕਨ ਲੋਕਾਂ ਤੇ ਪੈ ਰਹੀ ਆ
0: ਜੀ,
2: ਉਹਨੂੰ ਕੈਨੇਡਾ ਆ ਕੇ ਕਿਤੇ ਨਾ ਕਿਤੇ ਪ੍ਰਚਾਰ ਰਿਹਾ। ਇਹਦੇ ਵਿੱਚ ਕੀ ਹੋਇਆ ਜੀ, ਹੁਣ ਮੇਨ ਦੇ ਜਿਹੜੇ ਆਪਾਂ ਦੱਸੇ ਸੈਨੇਟਰ ਕੋਲਿਨਸ ਉਹ ਬੋਲੇ ਸੀਗੇ, ਤਾਂ ਹੁਣ ਟਰੰਪ ਦੇ ਬਹੁਤ ਹੀ ਨੇੜਲੇ ਲਾਈ ਜਿਹੜੇ ਹੈਗੇ ਆ ਪੀਟਰ ਰੌਬਸਨ, ਉਹਨਾਂ ਨੇ ਕੱਲ ਸਿੱਧੇ ਤੌਰ ਤੇ ਹੀ ਕੈਨੇਡੀਅਨ ਜਿਹੜੀ ਅਥਾਰਟੀਜ਼ ਹੈਗੀਆਂ ਨੇ ਜਾਂ ਆਪਾਂ ਕਹਿ ਸਕਦੇ ਹਾਂ ਕੈਨੇਡੀਆਂ ਉੱਥੇ ਇਹ ਗੱਲ ਕਹੀ ਹੈਗੀ ਹੈ ਕਿ ਜਿਹੜੇ ਲੌਬੀਸਟ ਹੈਗੇ ਨੇ ਇੱਥੇ ਕੰਮ ਕਰ ਰਹੇ, ਸਾਨੂੰ ਪਤਾ ਹੈ ਉਹ ਵਾਪਸ ਮੁੜ ਜਾਣ, ਨਹੀਂ ਤਾਂ ਅਸੀਂ ਬੜੀ ਬੁਰੀ ਕਰਾਂਗੇ, ਕਿਉਂਕਿ ਵਜ੍ਹਾ ਇਹ ਹੈਗੀ ਹੈ ਕਿ ਉਹ ਜੋ ਕੁਛ ਫੇਸ ਕਰਨਾ ਪੈ ਰਿਹਾ ਉਹ ਉਹਨਾਂ ਨੂੰ ਬਹੁਤ ਅਸਹਿਣਯੋਗ ਹੋ ਰਿਹਾ। ਹਾਲਾਂਕਿ ਉਹਨਾਂ ਦਾ ਇਹਦੇ ਚ ਲੌਜਿਕ ਕੀ ਹੈਗਾ ਕਿ ਕੈਨੇਡਾ ਕਿਵੇਂ ਇੰਟਰਫੇਅਰ ਕਰ ਰਿਹਾ ਵਾ ਇਲੈਕਸ਼ਨਾਂ ਦੇ ਵਿੱਚ, ਪਰ ਇਹ ਗੱਲ ਸੱਚ ਹੈਗੀ ਹੈ ਕਿ ਜਿਸ ਤਰ੍ਹਾਂ ਦੇ ਹਾਲਾਤ ਬਣਦੇ ਜਾ ਰਹੇ ਆ, ਜਿਹੜੀ ਅਨਰਸਟ ਲੋਕਾਂ ਦੇ ਮਨਾਂ 'ਚ ਹੈਗੀ ਹੈ, ਜੇ ਕਿਤੇ ਨਾ ਕਿਤੇ ਉਹਨਾਂ ਦੇ ਸੈਨੇਟਰ ਪੜ੍ਹ ਰਹੇ ਆ ਤੇ ਉਹ ਬਿਆਨ ਦੇ ਰਹੇ ਆ ਜਿੱਥੇ ਜਿੱਥੇ, ਤੇ ਉੱਥੇ ਹੁਣ ਇਹ ਲੱਗ ਰਿਹਾ ਹੈਗਾ ਕਿ ਜਿਹੜਾ ਕੈਨੇਡਾ ਇਹ ਸਾਰਾ ਕੁਛ ਕਰਾ ਰਿਹਾ। ਕੱਲ੍ਹ ਪ੍ਰਧਾਨ ਮੰਤਰੀ ਮਾਰਕ ਕਾਰਨੀ ਹੁਣਾਂ ਨੂੰ ਵੀ ਡੀਸੀ ਦੇ ਵਿੱਚ ਸੀਗੇ, ਤਾਂ ਪੱਤਰਕਾਰਾਂ ਨੇ ਸਵਾਲ ਕੀਤਾ ਕਿ ਤੁਸੀਂ ਜਿਹੜਾ ਟਰੰਪ ਸਾਹਿਬ ਕਹਿੰਦੇ ਵੀ ਕੈਨੇਡਾ ਨੂੰ ਤਾਂ ਸਾਡੇ ਕੋਲੋਂ ਮਾਫ਼ੀ ਮੰਗਣੀ ਪੈਣੀ ਹੈ ਮੇਰੇ ਕੋਲ ਆ ਕੇ ਵੀ ਉਹ ਆਪ ਸਮਝੌਤਾ ਕਰੂਗਾ, ਤਾਂ ਉਹਨਾਂ ਨੇ ਇਹ ਗੱਲ ਹੱਸ ਕੇ ਟਾਲ ਦਿੱਤੀ। ਪਰ ਉਹੀ ਗੱਲ ਆਪਣਾ ਸਟੈਂਡ ਦੁਬਾਰਾ ਠਹਿਰਾ ਜਿਹੜਾ ਦੁਹਰਾਇਆ ਕਿ ਜੇ ਅਮੈਰੀਕਾ ਸਾਡੇ ਨਾਲ ਬਰਾਬਰ ਦੇ ਭਾਈਵਾਲ ਚ ਇੱਕ ਸਨਮਾਨਜਨਕ ਤਰੀਕੇ ਦੇ ਨਾਲ ਗੱਲਬਾਤ ਕਰਨਾ ਚਾਹੁੰਦਾ ਤਾਂ ਅਸੀਂ ਇਹਨੂੰ ਗੱਲ ਜ਼ਰੂਰ ਬਰਾਬਰ ਬੈਕ ਕਰਾਂਗੇ। ਇਹੀ ਜਿਹੜੇ ਸਾਡੇ ਟ੍ਰੇਡ ਮਿਨਿਸਟਰ ਹੈਗੇ ਆ ਡੋਮਿਨਿਕ ਲੀਬਲਾਂਕ, ਉਹਨਾਂ ਨੇ ਵੀ ਇਹ ਗੱਲ ਕਹੀ ਕਿ ਅਸੀਂ ਆਪਣੇ ਕੈਨੇਡੀਅਨ ਲੋਕਾਂ ਦੇ ਹਿੱਤਾਂ ਨੂੰ ਜੇ ਸੁਰੱਖਿਅਤ ਸਾਨੂੰ ਲੱਗਦੇ ਹੋਏ ਤਾਂ ਉਹਦੇ ਵਿੱਚ ਪੋਟੈਂਸ਼ੀਅਲ ਹੋਇਆ ਸਾਡੇ ਆਪਣੇ ਦੇਸ਼ ਵਿਰੋਧੀ ਤਾਂ ਅਸੀਂ ਗੱਲਬਾਤ ਜ਼ਰੂਰ ਕਰਾਂਗੇ। ਸੋ ਇਹਦਾ ਮਤਲਬ ਇਹ ਹੈ ਕਿ ਜਿਹੜਾ 1.3 ਬਿਲੀਅਨ ਦਾ ਕੈਨੇਡੀਅਨ ਸਮਾਨ ਹੈ, ਅਲਕੋਹਲ, ਮੋਟਰਸਾਈਕਲ ਤੇ ਹੋਰ ਸਮੇਤ ਜਿਹੜਾ ਹੁਣ ਅੱਜ ਇਫੈਕਟ ਹੋ ਗਿਆ ਜੀ, ਠੀਕ ਹੈ, ਤਾਂ ਇਹਦੀਆਂ ਡੰਗਾਈਆਂ ਜਿਹੜਾ ਖਿਲਾਫ ਆ ਉਹ ਵੱਧਦਾ ਜਾ ਰਿਹਾ। ਲੇਕਿਨ ਦੋਵਾਂ ਦੇਸ਼ਾਂ ਦਾ ਸਟੈਂਡ ਜਿਹੜਾ ਆ, ਜਿਹੜੀ ਅੰਦਰਲੀ ਗੱਲ ਹੈਗੀ, ਕੈਨੇਡਾ ਦੀ ਲੜਨ ਦੀ ਸਮਰੱਥਾ ਸੀ ਕੁਦਰਤੀ ਤੌਰ ਤੇ, ਇੱਕ ਜਿਹੜੇ ਫਿਊਲ ਪ੍ਰਾਈਸਿਸ ਵਧੀਆਂ ਹੋਈਆਂ ਉਹਦੇ ਵਿੱਚ ਸਾਨੂੰ ਤੇ ਔਖਾ ਲੱਗ ਰਿਹਾ ਆ, ਲੇਕਿਨ ਕੈਨੇਡਾ ਦਾ ਜਿਹੜਾ ਨੈਸ਼ਨਲ ਪੂਲ ਹੈ ਉਹਦੇ ਵਿੱਚ ਜਿਹੜਾ ਕਰੂਡ ਆਇਲ ਦੀ ਸੇਲ ਹੈਗੀ ਆ ਉਹਦੇ ਕਰਕੇ ਕੈਨੇਡਾ ਝੱਲ ਪਾ ਰਿਹਾ ਆ ਜਿਹੜੇ ਟੈਰਿਫ ਦਾ ਘਾਟਾ ਜਾਂ ਆਉਣ ਵਾਲੇ ਸਮੇਂ ਚ ਪੈਣਾ ਆ, ਉਹ ਸ਼ਾਇਦ ਉਹਨੂੰ ਕੰਪਲੀਟ ਕਰ ਪਾ ਰਿਹਾ। ਈਵਨ ਮੈਂ ਕਹਿ ਰਹੀ ਕਿ ਉਹਦਾ ਬਰਾਬਰ ਖਰਚਾ ਜਿਹੜਾ ਉਹ ਕੱਢ ਪਾਊਗਾ ਜੇ ਕਰੂਡ ਆਇਲ ਦੇ ਵਿੱਚ ਇੱਦਾਂ ਰਿਹਾ। ਹੁਣ ਇਹ ਗੱਲ ਕਿਸ ਪਾਸੇ ਨੂੰ ਜਾਂਦੀ ਆ, ਪਰ ਜਿਹੜੀਆਂ ਅੱਗੇ ਨੈਸ਼ਨਲ ਇਲੈਕਸ਼ਨ ਹੈਗੀਆਂ ਨੇ ਉਹਦੇ ਵਿੱਚ ਘਬਰਾਹਟ ਜਿਹੜੀ ਆ ਟਰੰਪ ਸਾਹਿਬ ਜਾਂ ਉਹਨਾਂ ਦੇ ਅਲਾਈਸ ਦੀ ਲੱਭ ਰਹੀ ਆ, ਹਾਲਾਂਕਿ ਅਮੈਰੀਕਨ ਲੋਕ ਇਹਨੂੰ ਨਵੰਬਰ ਚ ਕਿਵੇਂ ਲੈਂਦੇ ਆ ਕਿੱਦਾਂ ਚੱਲਦੇ, ਪਰ ਦੋਵਾਂ ਦੇਸ਼ਾਂ ਚ ਬਰਾਬਰ ਆਪਾਂ ਕਹਿੰਦੇ ਤਸਲਬਾਜ਼ੀ ਬਿਆਨਬਾਜ਼ੀ ਨਜ਼ਰ ਆ ਰਹੀ ਹੈ ਜੀ।
0: ਐਲਬੋਜ਼ ਅਪ ਹਨ, ਅਪ ਹੀ ਰਹਿਣਗੇ ਤਾਂ ਵਧੀਆ, ਮਾਫ਼ੀ ਨਾ ਕਿਤੇ ਮੰਗ ਲੈਣ ਫਿਰ ਬੜਾ ਦੁੱਖ ਲੱਗੇਗਾ। ਨਿਊ ਬੈਸਟ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਵਾਲੇ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਹਨ, ਸੁਰਜੀਤ ਜਾਂ ਬਲਕਾਰ ਜੀ ਨਾਲ ਸੰਪਰਕ ਕਰਨਾ, 1136 ਮੈਥਸਨ ਬੁਲਵਾਰਡ ਤੇ ਹਨ, ਮਿਸਿਸਾਗਾ ਦੇ ਵਿੱਚ। ਟਰੱਕਾਂ ਦਾ ਆਇਲ ਚੇਂਜ ਕਰਨਾ ਹੋਵੇ, ਬ੍ਰੇਕ ਰਿਪੇਅਰ ਸਰਵਿਸ, ਏ ਸੀ ਰਿਪੇਅਰ, ਆਲ ਮੇਜਰ ਅਤੇ ਮਾਈਨਰ ਰਿਪੇਅਰ ਕਰਕੇ ਦਿੰਦੇ ਆ, ਟਾਇਰ, ਇੰਜਨ, ਐਗਜ਼ੋਸਟ ਸਰਵਿਸ ਕਰਦੇ ਆ ਤੁਹਾਡੇ ਵਾਸਤੇ, ਅਤੇ ਡਾਇਮੰਡ ਟਰੱਕ ਪਾਰਟਸ ਵੀ ਇੱਥੋਂ ਅਵੇਲੇਬਲ ਹਨ, ਸ਼ੀਟ ਬੰਪਰ, ਡੀਅਰ ਗਾਰਡ, ਟਰੱਕ ਲਾਈਟਸ, ਐਗਜ਼ੋਸਟ ਪਾਈਪਸ, ਫਰੰਟ ਗ੍ਰਿਲ, ਲੈਂਡਿੰਗ ਗੀਅਰ, ਰੇਡੀਏਟਰ ਚਾਹੀਦੇ ਹਨ, ਬਹੁਤ ਸਾਰੇ ਟਰੱਕ ਪਾਰਟਸ ਅਵੇਲੇਬਲ ਹਨ। ਤੁਸੀਂ ਸੁਰਜੀਤ ਜਾਂ ਬਲਕਾਰ ਨਾਲ 905-200-1292 'ਤੇ ਗੱਲਬਾਤ ਕਰ ਲੈਣੀ ਹੈ। ਜਸ ਭੁੱਲਰ ਸਾਹਿਬ ਕਈ ਦਿਨ ਹੋ ਗਏ, ਏਅਰ 'ਤੇ ਨਹੀਂ, ਮੈਂ ਲਿਆਉਣ ਦੀ ਕੋਸ਼ਿਸ਼ ਕਰੂੰਗਾ। ਮੋਰਗੇਜ ਦੀਆਂ ਸੇਵਾਵਾਂ ਦਿੰਦੇ ਹਨ, 416-732-2611 ਮੋਰਗੇਜ ਚਾਹੀਦੀ, ਫਰਸਟ ਸੈਕਿੰਡ ਮੋਰਗੇਜ, ਜਸ ਭੁੱਲਰ ਸਾਹਿਬ ਨਾਲ ਸੰਪਰਕ ਕਰਨਾ। ਬੀ ਕੇ ਟੈਕਸ ਐਂਡ ਅਕਾਊਂਟਿੰਗ ਟੈਕਸ ਅਕਾਊਂਟਿੰਗ ਦੀਆਂ ਸੇਵਾਵਾਂ ਪੇਸ਼ ਕਰਦੇ ਹਨ, 905-451-1414 'ਤੇ ਇਹਨਾਂ ਨੇ ਗੱਲਬਾਤ ਕਰ ਲਈ। ਜਸਪਾਲ ਗੂਣੀਆ 416-674-7050, ਕਾਫੀ ਸਾਰੀ ਇਨਫੋਰਮੇਸ਼ਨ ਇਹਨਾਂ ਤੁਹਾਨੂੰ ਮਿਲ ਜਾਂਦੀ ਆ, ਦੁਨੀਆ ਭਰ ਵਿੱਚ ਕੀ ਹੋ ਰਿਹਾ, ਬ੍ਰੈਂਪਟਨ, ਮਿਸਾਗਾ, ਜੀ ਟੀ ਵਿੱਚ ਕੀ ਕੁਝ ਹੋ ਰਿਹਾ ਹੈਗਾ। ਸਟਾਰਲੇਨ ਪੇਂਟਿੰਗ, ਹੋਟਲ, ਮੋਟਰ, ਬਿਜ਼ਨਸ ਰੈਜੀਡੈਂਸੀ ਜਾਂ ਕਮਰਸ਼ੀਅਲ ਪੇਂਟ ਕਰਵਾਉਣਾ ਹੋਵੇ ਤਾਂ ਤੁਸੀਂ ਸਟਾਰਲੇਨ ਪੇਂਟਿੰਗ ਗੋਰਾ ਧਰੋਆ ਸਾਹਿਬ ਨਾਲ 416-230-4000 'ਤੇ ਸੰਪਰਕ ਕਰਨਾ। ਅਤੇ ਮਾਡਰਨ ਡਾਇਗਨੋਸ ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲੇ ਹਨ, ਇਲੈਕਟ੍ਰੀਕਲ ਰਿਪੇਅਰ ਕਰਵਾਉਣੀ ਹੋਵੇ, ਕੋਈ ਵਾਇਰਿੰਗ ਦਾ ਕੰਮ ਹੋਵੇ, ਡੀ ਪੀ ਐਫ ਕਲੀਨਿੰਗ ਐਂਡ ਰਿਪੇਅਰ ਦਾ ਕੰਮ ਹੋਵੇ, ਇੰਜਨ ਡਾਇਗਨੋਸ ਕਰਕੇ ਦਿੰਦੇ ਹਨ, ਅਤੇ ਸੈਂਸਰ ਇਸ਼ੂ ਲੱਭਦੇ ਹਨ। 347-271-3834 'ਤੇ ਸੰਪਰਕ ਕਰਨਾ। ਵਾਰੀ ਸਾਹਿਬ ਅਗਲੀ ਖਬਰ ਵੱਲ ਚੱਲਦੇ ਹਾਂ, ਜਿੱਥੇ ਟਰੰਪ ਨੇ ਹੁਣ ਇਹ ਵੀ ਕਿਹਾ ਵੀ ਕਾਫੀ ਸਾਰੀ AI ਜਿਹੜੀਆਂ ਕੰਪਨੀਆਂ ਇਕੱਠੀਆਂ ਹੋਈਆਂ ਸੀਗੀਆਂ, ਕੋਈ ਰੂਲਸ ਐਂਡ ਰੈਗੂਲੇਸ਼ਨ ਬਣਾਏ ਹਨ ਜਿੱਥੇ ਕਹਿੰਦੇ ਵੀ ਕੋਈ ਮੁਸ਼ਕਲ ਨਾ ਆ ਜਾਵੇ ਫਿਊਚਰ ਦੇ ਵਿੱਚ ਇਹ ਅਕਾਊਂਟੇਬਲ ਹੋਣ, ਜਿਹੜੀ ਟੈਕਨੋਲੋਜੀ ਨਵੀਂ ਆ ਰਹੀ ਹੈਗੀ ਆ।
2: ਬਿਲਕੁਲ, ਪਹਿਲਾਂ ਤਾਂ ਟਰੰਪ ਸਾਹਿਬ ਆਪਾਂ ਕਹਿ ਸਕਦੇ ਹਾਂ ਜੀ ਇਹ ਕਹਿੰਦੇ ਸੀਗੇ ਕੁਛ ਨੀ ਫਰਕ ਪੈਣਾ ਹੈਗਾ ਇਹਦੇ ਨਾਲ AI ਦੇ ਨਾਲ, ਜਦੋਂ ਇਹ ਸ਼ੰਕੇ ਪਲਟਾਏ ਗਏ ਸੀਗੇ ਸ਼ੁਰੂ ਜਦੋਂ ਰਿਪੋਰਟਾਂ ਆਈਆਂ ਸੀਗੀਆਂ ਇਹਦੀਆਂ ਬਕਾਇਦਾ, ਹਨਾ, ਤਾਂ ਉਦੋਂ ਟਰੰਪ ਸਾਹਿਬ ਨੇ ਇਹ ਗੱਲ ਕਹੀ ਸੀ ਕਿ ਕੋਈ ਬਹੁਤ ਜ਼ਿਆਦਾ ਫਰਕ ਨੀ, ਜਨ ਨੇ ਦੱਸਿਆ ਕਿ ਇੱਕ ਸੀਰੀਅਸ ਮੁੱਦਾ ਵਾ ਤੇ ਇਹਦੇ ਚ ਕੁਛ ਫੈਕਟ ਸਾਹਮਣੇ ਆ ਚੁੱਕੇ ਆ, ਠੀਕ ਹੈ, ਤਾਂ ਆਪਾਂ ਇਹਨੂੰ ਇਸ ਤਰ੍ਹਾਂ ਨਹੀਂ ਕਹਿ ਸਕਦੇ ਕਿ ਇਸ ਤਰ੍ਹਾਂ ਹੋਊਗਾ। ਲੇਕਿਨ ਹੁਣ ਕੀ ਹੋਇਆ ਜੀ, ਹੁਣ ਉਹਨਾਂ ਨੇ ਗੱਲ ਕਹੀ ਕਿ ਜਿੰਨੇ ਵੀ ਆਪਾਂ ਐਗਜੈਕਟਿਵਸ ਹੈਗੇ ਆ, ਗੂਗਲ ਮੇਟਾ, ਓਪਨ AI ਆ, ਜਾਂ ਆਪਾਂ ਕਹਿ ਸਕਦੇ ਹਾਂ ਇਹਦੇ ਨਾਲ ਜਿਹੜੇ ਇਹਦੇ ਪਲੇਟਫਾਰਮ ਜਿਹਦੇ ਤੋਂ ਵਰਤੀ ਜਾ ਸਕਦੀ ਆ, ਜਿਹਦੇ ਆਪਣੇ ਇੰਡੀਪੈਂਡੈਂਟ ਪਲੇਟਫਾਰਮ ਵੀ ਹੈਗੇ ਆ, ਉਹਨਾਂ ਦਾ ਆਡਿਟ ਸਿਸਟਮ ਹੋਣਾ ਚਾਹੀਦਾ, ਇੱਕ ਟੈਸਟ ਕੰਟਰੋਲ ਹੋਣਾ ਚਾਹੀਦਾ, ਠੀਕ ਹੈ ਜੀ, ਤਾਂ ਸਮਾਂ ਪਾ ਕੇ ਇਹ ਚਾਹੀਦਾ ਵੀ ਹੈਗਾ ਦੇਸ਼ਾਂ ਨੂੰ ਇਹਦੇ ਸਿਰ ਜੋੜ ਕੇ, ਕਿਉਂਕਿ ਇੱਕ ਦੇਸ਼ ਦੇ ਕਰਨ ਵਾਲਾ ਕੰਮ ਨਹੀਂ ਹੈਗਾ ਜੀ।
0: ਜੀ,
2: ਇਹ ਕੀ ਹੋਊਗਾ ਕਿ ਜੇ ਕਲੈਕਟਿਵਲੀ ਸਾਰੇ ਦੇਸ਼ ਇੱਥੇ ਕੰਮ ਕਰਨੇ, ਖਾਸ ਤੌਰ ਤੇ ਚਾਈਨਾ, ਅਮੈਰੀਕਾ, ਤਾਂ ਹੋਰ ਜਿਹੜੇ ਟੈਕਨੋਲੋਜੀ ਲੀਡਿੰਗ ਦੇਸ਼ ਹੈਗੇ ਆ ਜਿਨ੍ਹਾਂ ਦੇ ਹੱਥ 'ਚ ਟੂਲਸ ਹੈਗੇ ਆ, ਟੈਕਨੋਲੋਜੀ ਹੈਗੀਆਂ ਨੇ ਜਿਹਨਾਂ ਨੇ ਡਿਵੈਲਪ ਕਰਨੇ ਸੋਫਟਵੇਅਰ ਇਹਨੂੰ ਕੰਪੈਕਟ ਕਰਨ ਵਾਸਤੇ, ਉੱਥੇ ਜ਼ਰੂਰੀ ਹੈਗਾ ਕਿ ਇਹਨੂੰ ਇਹਦੇ ਓਵਰਸੀਜ ਦੇਖੇ ਜਾਣ ਕਿ ਆਉਣ ਵਾਲੇ ਸਮੇਂ ਦੇ ਹਾਰਮ ਹੋਣਗੇ ਏ ਆਈ ਦੇ, ਕਿਉਂਕਿ ਹੁਣ ਬੰਦੇ ਦੇ ਮੂੰਹ ਬੁਲਾਉਣ ਲੱਗ ਗਏ ਪਤਾ ਨੀ ਲੱਗ ਰਿਹਾ ਸੰਭਰ ਸਾਹਿਬ ਕਿ ਅਸਲੀ ਬੰਦਾ ਬੋਲ ਰਿਹਾ ਵਾ ਜਾਂ ਨਕਲੀ ਮੋੜ ਰਿਹਾ ਵਾ, ਉਹਦੇ ਕੋਲ ਜੋ ਮਰਜ਼ੀ ਬੁਲਾਇਆ ਜਾ ਰਿਹਾ। ਇਹ ਏ ਆਈ ਦੇ ਨਾਲ ਕੰਮ ਹੈਗਾ ਸਾਰਾ ਕਿ ਕਿਵੇਂ ਇੱਕ ਬੰਦਾ ਬਿਆਨ ਆਪਣੇ ਸਟੇਟਮੈਂਟ ਦੇ ਰਿਹਾ ਲੇਕਿਨ ਅਸਲ ਚ ਉਹ ਨਹੀਂ ਹੈਗਾ।
0: ਵਾਰੀਆ ਸਾਹਿਬ ਮੈਂ ਬਹੁਤ ਦੇਰ ਪਹਿਲਾਂ ਗੱਲਬਾਤ ਕੀਤੀ ਸੀਗੀ, ਕੋਈ ਤੁਹਾਨੂੰ ਨਾ ਇੱਥੇ ਤੱਕ ਟੈਕਨੋਲੋਜੀ ਪਹੁੰਚ ਗਈ, ਬਹੁਤ ਲੰਬੇ ਸਮੇਂ ਤੋਂ ਪਹੁੰਚੀ ਹੋਈ ਹੈਗੀ, ਮੈਂ ਬਹੁਤ ਲੰਬੇ ਸਮੇਂ ਤੋਂ ਗੱਲਬਾਤ ਕਰ ਆ ਰਿਹਾ। ਮੈਂ ਅੱਜ ਤੁਹਾਡੇ ਘਰ ਕਾਲ ਕਰ ਲਵਾਂ, ਮੈਂ ਵਾਰੀਆ ਸਾਹਿਬ ਗੁਰਮੁਖ ਸਿੰਘ ਬਣ ਜਾਵਾਂ, ਤੁਹਾਡੀ ਮਿਸਿਜ ਨੂੰ ਕਾਲ ਕਰਾਂ, ਤੁਹਾਡੇ ਬੱਚੇ ਨੂੰ ਕਾਲ ਕਰਾਂ, ਉਹਨਾਂ ਨੂੰ ਪਤਾ ਨਹੀਂ ਲੱਗਣਾ। ਇੱਕ ਹੋਰ ਗੱਲ ਦੱਸੀਏ, ਜਦੋਂ ਤੁਹਾਡੀ ਮਿਸਿਜ ਨੇ ਸਤਿ ਸ਼੍ਰੀ ਅਕਾਲ ਦਾ ਜਵਾਬ ਦੇਣਾ ਤੇ ਜਦੋਂ ਮੈਂ ਜਦੋਂ ਏ ਆਈ ਨੇ ਜਵਾਬ ਦੇਣਾ, ਏਦਾਂ ਜਵਾਬ ਦੇਣਾ ਜਿੱਦਾਂ ਤੁਸੀਂ ਹੀ ਜਵਾਬ ਦਿੰਦੇ ਹੋ, ਤੁਹਾਡੇ ਕੋਲ ਪੈਸੇ ਵੀ ਕਢਾ ਸਕਦੇ ਆ, ਤੁਹਾਡੇ ਕੋਲ ਐਮਰਜੈਂਸੀ ਕਿਸੇ ਭੇਜ ਵੀ ਸਕਦੇ, ਅਸੀਂ ਖਬਰ ਵੀ ਦੇ ਸਕਦੇ ਹੈਗੇ ਆ ਜਾਂ ਗਲਤ ਇਨਫੋਰਮੇਸ਼ਨ ਵੀ ਦੇ ਸਕਦੇ ਹੈਗੇ ਆ। ਵੀ ਜੇ ਟੈਕਨੋਲੋਜੀ ਤੁਹਾਡੇ ਘਰ ਵੱਸ ਗਈ ਗਲਤ ਤਰੀਕੇ ਨਾਲ, ਜਾਂ ਤੁਹਾਡੀ ਫੋਟੋ ਵੀਡੀਓ ਬਣਾ ਕੇ ਕਿਸੇ ਨੂੰ ਭੇਜ ਸਕਦੇ ਹੈਗੇ ਆ, ਸਜ਼ਾਵਾਂ ਕੀ ਹੋਣਗੀਆਂ? ਜੇ ਸਜ਼ਾ ਵੱਧ ਨਾ ਹੋਈ ਨਾ ਤੇ ਫਿਰ ਇਹ ਸਭ ਕੁਛ ਹੋਈ ਜਾਣਾ ਹੈਗਾ। ਮੈਂ ਫਿਰ ਵਾਰ ਵਾਰ ਕਹਿੰਦਾ, ਜੇ ਸਜ਼ਾ ਨਾ ਵੱਧ ਹੋਈ ਨਾ, ਇਹ ਕੰਮ ਚੱਲਣ ਲੱਗ ਪਏ, ਲੋਕਾਂ ਦੇ ਘਰ ਖਰਾਬ ਹੋ ਸਕਦੇ ਆ, ਬਹੁਤ ਵੱਡੀ ਮੁਸ਼ਕਲ ਆ ਸਕਦੀ। ਇਹ ਤਾਂ ਚਲੋ ਜੀ ਇੱਧਰ ਹੈਗੀ ਆ, ਅਤੇ ਬਾਕੀ ਏ ਆਈ ਦੇ ਨਾਲ ਬਹੁਤ ਸਾਰੀਆਂ ਜੋਬਸ ਲੋਸ ਹੋਣੀਆਂ, ਅਤੇ ਕੰਪਿਊਟਰ ਓਵਰਰਾਈਟ ਕਰਨ ਲੱਗ ਪਏ, ਟੈਕਨੋਲੋਜੀ ਓਵਰਰਾਈਟ ਕਰਨ ਲੱਗ ਪਈ ਹੈਗੀ ਆ, ਇਹ ਬਾਹਰ ਜਾ ਕੇ ਹੋਰਾਂ ਦੇ ਕੰਮ ਵੀ ਖੋਣ ਲੱਗ ਪਈ ਹੈਗੀ ਆ। ਜੇ ਇਨਵੈਸਟੀਗੇਸ਼ਨ ਇੱਥੇ ਕਰਨੀ ਆ, ਦੂਸਰੇ ਕੰਪਿਊਟਰ ਵਿੱਚ ਜਾ ਵੜਦੀ ਹੈ, ਵੱਖਰੇ ਕਮੈਂਡ ਦੇਣ ਲੱਗ ਪੈਂਦੀ ਆ। ਸੋ ਮੈਂ ਚਾਹੁੰਦਾ ਤੁਸੀਂ ਆਪਣੇ ਬੱਚਿਆਂ ਨਾਲ ਬੈਠ ਕੇ ਜਾਂ ਖੁਦ ਸਿੱਖੋ ਵੀ ਏ ਆਈ ਹੈਗੀ ਆ, ਇਹਦਾ ਖਤਰਾ ਕਿੰਨਾ ਕੁ ਪੈ ਸਕਦਾ ਹੈਗਾ। ਇਹ ਦੇਖੋ ਮੇਰੇ ਘਰ ਫੋਨ ਆਉਂਦਾ ਜਾਂ ਮੈਂ ਜਾਂ ਕੋਈ ਹੋਰ ਮੇਰੇ ਘਰ ਫੋਨ ਕਰਦਾ, ਤੁਹਾਡੀ ਵਾਈਫ ਫੋਨ ਚੱਕੀ, ਜਦੋਂ ਇੱਧਰ ਹੀ ਗੱਲਾਂ ਕਹਿਣ ਲੱਗ ਪਿਆ, ਜਾਂ ਦੂਸਰੇ ਬੰਦੇ ਦੀ ਆਵਾਜ਼ ਬਣ ਕੇ ਤੁਹਾਡੇ ਬਾਰੇ ਸਾਰੀ ਜਾਣਕਾਰੀ ਦੇ ਦਿੰਦਾ, ਅਤੇ ਘਰ ਵਿੱਚ ਖਤਰਾ ਪਾ ਦਿੰਦਾ। ਅੱਜ ਕੱਲ੍ਹ ਤਾਂ ਬੜੀ ਜਲਦੀ ਬੰਦੂਕ ਚੱਕ ਕੇ ਅਤੇ ਠੋਕ ਦਿੰਦੇ ਆ, ਜਾਂ ਫੱਟ ਡਿਵੋਰਸ ਹੋ ਜਾਂਦੇ ਹਨ, ਪੁਰਾਣਾ ਵਿੱਚ ਪਾੜਾ ਪੈ ਜਾਂਦਾ ਹੈਗਾ ਆ। ਸੋ ਬਹੁਤ ਵੱਡੀ ਇਹ ਜਿਹੜੀ ਹੈਗੀ ਆ ਇਨਵੈਸਟੀਗੇਸ਼ਨ ਕਰਨੀ ਪੈਣੀ ਆ, ਬਹੁਤ ਵੱਡੀ ਸੋਚ ਦੇ ਨਾਲ ਇਹ ਰੂਲਸ ਐਂਡ ਰੈਗੂਲੇਸ਼ਨ ਬਣਾਉਣੇ ਪੈਣੇ ਆ, ਨਹੀਂ ਤਾਂ ਤਬਾਹ ਹੋ ਜਾਵਾਂਗੇ।
2: ਬਿਲਕੁਲ, ਅਕੋਰਡ ਜਿਹੜਾ ਸਾਈਨ ਕਰ ਦਿੱਤਾ ਗਿਆ ਟਰੰਪ ਸਾਹਿਬ ਵੱਲੋਂ ਵਾਈਟ ਹਾਊਸ ਦੇ ਵਿੱਚ, ਅਕੋਰਡ ਜਿਹੜਾ ਕੀਤਾ ਜਿਹੜੀਆਂ ਮੇਜਰ ਟੈਕ ਕੰਪਨੀਆਂ ਹੈਗੀਆਂ ਨੇ ਉਹਨਾਂ ਦੇ ਨਾਲ ਹੈਗਾ ਕਿ ਤੁਸੀਂ ਸੈਲਫ ਜਿਹੜਾ ਇਹਦੇ ਤੇ ਇੰਟਰਨਲ ਤੇ ਐਕਸਟਰਨਲ ਜਿਹੜਾ ਰਿਵਿਊ ਕਿਵੇਂ ਕਰਨਾ ਹੈਗਾ, ਇਹਦੇ ਤੇ ਨਜ਼ਰ ਕਿੱਦਾਂ ਰੱਖਣੀ ਹੈਗੀ ਹੈ, ਤੇ ਜਿਹੜੇ ਆਮ ਲੋਕ ਹੈ ਜਿਹੜੀ ਪਬਲਿਕ ਹੈ ਉਹਨੂੰ ਕਿਵੇਂ ਤੁਸੀਂ ਸਮੇਂ ਸਮੇਂ ਐਜੂਕੇਟ ਕਰਨਾ ਇਹਦੇ ਤੋਂ। ਸੋ ਇਹਦੇ ਨਤੀਜੇ ਕੀ ਆਉਂਦੇ ਹੈਗੇ ਆ ਤੇ ਆਉਣ ਵਾਲਾ ਸਮਾਂ ਦੱਸੋ, ਪਰ ਅਕੋਰਡ ਜਾਰੀ ਕੀਤਾ ਗਿਆ ਤੇ ਦੂਜਾ ਦੇਸ਼ਾਂ ਨੂੰ ਇੱਕ ਕਾਲ ਕੀਤੀ ਜਾ ਰਹੀ ਹੈ, ਹੋ ਸਕਦਾ ਇਹਦੇ ਤੇ ਕੋਈ ਮੀਟਿੰਗ ਵੀ ਆਉਣ ਵਾਲੇ ਸਮੇਂ ਚ ਆਪਾਂ ਨੂੰ ਲੱਭ ਸਕਦੀ ਹੈ।
0: ਬਾਰੀ ਸਾਹਿਬ ਕੀ ਪਬਲਿਕ ਐਜੂਕੇਟ ਹੋਣਾ ਚਾਹੁੰਦੀ ਹੈ ਇਹ ਵੀ ਦੇਖਣਾ ਪੈਣਾ। ਜਦੋਂ ਤੁਸੀਂ ਕੈਨੇਡਾ ਵਿੱਚ ਲੈਂਡ ਕਰਦੇ ਨਾ, ਇੱਥੇ ਹਜ਼ਾਰਾਂ ਦੇ ਹਿਸਾਬ ਨਾਲ ਏਜੰਸੀਜ਼ ਹਨ ਗਵਰਨਮੈਂਟ ਫੰਡਡ, ਵੀ ਕੈਨੇਡਾ ਵਿੱਚ ਸੈਟਲ ਕਿੱਦਾਂ ਹੋਣਾ, ਜੋਬ ਕਿੱਦਾਂ ਲੱਭਣੀ ਆ, ਰੂਲਸ ਰੈਗੂਲੇਸ਼ਨ ਕੀ ਹਨ, ਕੀ ਆਪਾਂ ਉਹ ਫਾਲੋ ਕਰਦੇ ਹਨ। ਹੁਣ ਜਗਰੂਪ ਅਟਵਾਲ ਨੇ ਆਵਾਜ਼ ਉਠਾਈ ਸੀਗੀ ਵੀ ਘਾਹ ਨਹੀਂ ਬਹੁਤਾ ਹੈਗਾ, ਸੀਮਰ ਵੱਧ ਹੈਗਾ, ਵੀ 30% ਫਿਰ ਕਿੰਨੇ ਪਰਸੈਂਟ ਹੈਗਾ ਤੁਹਾਨੂੰ ਘਾਹ ਰੱਖਣਾ ਪੈਂਦਾ। ਅਸੀਂ ਵੀ ਉਹ ਘਾਹ ਪੂਰ ਦਿੱਤਾ, ਧੁਰ ਤੱਕਰ ਸਮੈਂਟ ਲੈ ਕੇ ਚੱਲ ਗਏ ਅਤੇ ਕਾਰਾਂ ਘਾਹ ਦੇ ਉੱਪਰ ਉੱਥੇ ਖੜੀਆਂ ਕਰਨ ਲੱਗ ਪਏ। ਸਾਈਡਵਾਕ ਤੁਰਨ ਵਾਸਤੇ ਹੁੰਦੀ ਆ ਉਹ ਤੁਸੀਂ ਕਾਰ ਇਸ ਹਿਸਾਬ ਨਾਲ ਖੜੀ ਆ, ਬੱਚੇ ਸਾਈਡਵਾਕ 'ਤੇ, ਬਜ਼ੁਰਗ ਤੁਰਨ ਕਿੱਦਾਂ, ਸਾਈਕਲ ਕਿੱਦਾਂ ਚਲਾਉਣ, ਜਦੋਂ ਸਿਰਫ ਟੈਰੇ ਉੱਪਰ ਚੜਿਆ ਹੋਇਆ ਹੈਗਾ, ਪਿੱਛੇ ਨਹੀਂ ਦੇਖ ਰਹੇ ਵੀ ਕਿੰਨੀ ਸਾਈਡਵਾਕ ਬਲੌਕ ਹੋ ਰਹੀ ਹੈਗੀ ਆ। ਥੋੜ੍ਹੇ ਬਹੁਤੇ ਕੰਮ ਸਾਨੂੰ ਆਪ ਵੀ ਕਰਨੇ ਪੈਣੇ ਨਾ ਜਿਹੜੇ ਆਪਾਂ ਨਹੀਂ ਕਰਦੇ। ਮੈਂ ਇੱਕ ਕਾਲ ਲੈ ਲਵਾਂ, ਫਿਰ ਬਾਰੇ ਸਾਹਿਬ ਅਗਲੀ ਖਬਰ ਵੱਲ ਚੱਲਦੇ ਹਨ। ਥਰੂ ਵਿੱਚ ਸਪੈਸ਼ਲਾਈਜ਼ ਟ੍ਰੇਲਰ ਵਾਲੇ ਹਨ, ਸਪੈਸ਼ਲਾਈਜ਼ ਟ੍ਰੇਲਰ ਬਣਾ ਕੇ ਦਿੰਦੇ ਹਨ, ਵੱਡੇ ਫਲੈਟ ਬੈੱਡ, ਬੀ ਟ੍ਰੇਨ, ਡਰੋਪ ਡੈਕ, ਕੋਇਲ ਵੈਲ ਟ੍ਰੇਲਰ। ਇਹ 1170 ਫੀਸ ਟੂ ਡਰਾਈਵ ਦੇ ਹਨ, 905-219-0080 ਗੁਰਮਿੰਦਰ ਤਰੇਸਰ ਹਿੰਦਾਬਾਈ ਦਾ ਨੰਬਰ ਹੈਗਾ ਜੀ। ਅਤੇ ਇੰਡੀਅਨ ਪੰਜਾਬੀ ਬਾਜ਼ਾਰ 115 ਫਾਦਰ ਟੋਵਰ 'ਤੇ ਰੋਡ 'ਤੇ ਹਨ। ਫਰੈਸ਼ ਫੂਡਸ ਐਂਡ ਵੈਜੀਟੇਬਲ ਮਿਲਦੇ ਆ, ਡਾਈਨਿੰਗ ਟੇਕ ਆਊਟ ਰੈਸਟੋਰੈਂਟ ਵੀ ਹੈਗਾ, ਸਾਈਡ 'ਤੇ ਮੀਟ ਸ਼ੋਪ ਵੀ ਹੈਗੀ ਆ, ਅਤੇ ਇੰਡੀਅਨ ਪੰਜਾਬੀ ਬਾਜ਼ਾਰ ਬਹੁਤ ਵਧੀਆ ਗਰੋਸਰੀ ਮਿਲਦੀ ਇੱਥੋਂ, 905-799-5658। ਐਲ ਏ ਟਰੱਕ ਤੋਂ ਰਾਜਾ ਬਾਈ ਜੀ, ਟਰੱਕ ਵਾਸ਼, 416-953-9192, 24 ਘੰਟੇ 7 ਦਿਨ ਖੁੱਲ੍ਹੇ ਰਹਿੰਦੇ ਹਨ ਅਤੇ ਟਾਇਰ ਵੀ ਚੇਂਜ ਕਰਦੇ ਹਨ। ਲਓ ਜੀ ਗਰੀਸ ਜੀ ਆ ਜਾਓ, ਕੀ ਹਾਲ ਚਾਲ ਤੁਹਾਡਾ?
4: ਸੰਭਰ ਸਾਹਿਬ ਸਤਿ ਸ਼੍ਰੀ ਅਕਾਲ ਜੀ।
0: ਹਾਂਜੀ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ।
4: ਦੇਖੋ ਪੀਲ ਪੁਲਿਸ ਨੇ ਤਾਂ ਇੰਡੋਰਸ ਕਰਨਾ ਹੀ ਹੈਗਾ, ਕਿਉਂਕਿ ਪੀਲ ਪੁਲਿਸ ਕੋ ਜਿਹੜਾ ਪੈਸਾ ਦੇਤਾ ਹੈ ਉਹ ਤਾਂ ਪੈਟ੍ਰਿਕ ਬਰਾਊਨ ਹੀ ਦੇਤਾ ਹੈ
0: ਜੀ,
4: ਔਰ ਪੈਟ੍ਰਿਕ ਬਰਾਊਨ ਜਿਹੜਾ ਆਪਣੀ ਜੇਬ 'ਚ ਦੇਤਾ ਹੈ ਉਹ ਟੈਕਸ ਪੇਅਰ ਕੇ ਪੈਸੇ ਸੇ ਕਾਟ ਕੇ ਦੇਤਾ ਹੈ।
0: ਗ੍ਰੀਸੀ ਵੈਲ ਸਰ ਹੋਲਡ ਕਰ, ਬਹੁਤ ਵਧੀਆ ਗੱਲ ਕੀਤੀ ਆ ਵੀ ਇਹ ਇੰਡੋਰਸਮੈਂਟ ਮੈਂ ਪਰਸਨਲੀ ਕਹਿੰਦਾ ਵੀ ਫਿਊਚਰ ਵਿੱਚ ਹੋਣੀ ਨਹੀਂ ਚਾਹੀਦੀ, ਹੈ ਨਾ। ਜਦੋਂ ਵੀ ਗਾਹਾਂ ਜਾਂਦੇ, ਜੋ ਹੁਣ ਹੋ ਗਿਆ ਕੁਛ ਨਹੀਂ ਕਰ ਸਕਦੇ, ਨਹੀਂ ਹੋਣੀ ਚਾਹੀਦੀ। ਕਿਉਂਕਿ ਜੇ ਤੁਸੀਂ ਟੋਰਾਂਟੋ ਨਾਲੋਂ ਪੁਲਿਸ ਚੀਫ ਨੂੰ ਵੱਧ ਪੈਸਾ ਦੇ ਰਹੇ ਹੋ, ਵੱਧ ਸਾਡੇ ਕੋਲ ਡੈਪਟੀ ਚੀਫ ਹਨ ਅਤੇ ਘੱਟ ਸਾਡੇ ਕੋਲ ਲੋਕ ਹਨ, ਫਿਰ ਉਹਨਾਂ ਨੇ ਇੰਡੋਰਸ ਤਾਂ ਕਰਨਾ ਹੀ ਕਰਨਾ ਹੈਗਾ। ਗੋ ਹੈਡ।
4: ਹਾਂਜੀ, ਦੂਜਾ ਹੀ ਹੈ, ਦੇਖੋ ਤੰਬਰ ਸਾਹਿਬ, ਇਸਕੋ 300 ਕੁਛ ਥਾਊਜੈਂਡ ਸੀਗੀ ਤਨਖਾਹ ਨਿਸ਼ਾਨ ਦੁਰੀਅੱਪਾ ਕੀ, ਉਸਕੋ 3600 ਸੇ ਉੱਪਰ ਬਣਾ ਦਿੱਤਾ ਹੈ
0: ਜੀ।
4: ਤੋ ਇਸ ਬੰਦੇ ਕੋ ਪੈਟ੍ਰਿਕ ਬਾਂਗੋ ਜ਼ਰੂਰ ਫਾਇਰ ਕਰਨਾ ਚਾਹੀਦਾ ਜੀ, ਪਹਿਲੇ ਗੱਲ ਬਹੁਤ ਜ਼ਰੂਰੀ ਹੈ ਜੀ। ਮਤਲਬ ਜਾਂ ਤਾਂ ਤੁਸੀਂ ਪੁਲਿਸ ਸੇ ਅਗਰ ਤੁਸੀਂ ਇਹ ਕ੍ਰਾਈਮ ਕੋ ਕਾਬੂ ਕਰੋਗੇ ਤੋ ਹਰੇਕ ਪਲਾਜ਼ਾ ਮੈਂ ਬਿਠਾ ਦੋ, ਉਸੇ ਵੀ ਨਾ ਕਾਬੂ ਤੋ ਹਰ ਗਲੀ ਕੇ ਆਗੇ ਪੁਲਿਸ ਵਾਲਾ ਖੜਾ ਕਰ ਦਿਓ ਹੈ ਜੀ। ਇਹ ਸਾਰੀ ਫੈਡਰਲ ਸਰਕਾਰ ਕੀ ਨਾਕਾਮੀ ਹੈਗੀ, ਤੁਸੀਂ ਕਾਨੂੰਨ ਐਸਾ ਬਣਾਓ ਕਿ ਬੰਦੇ ਕੀ ਇਹ ਵੀ ਪੁਲਿਸ ਵਾਲੀ ਦੀ ਜ਼ਰੂਰਤ ਨਾ ਪੜੇ ਜੀ। ਓਕੇ, ਧੰਨਵਾਦ ਜੀ,
0: ਬਹੁਤ ਬਹੁਤ ਧੰਨਵਾਦ। ਇਸ ਪੋਸੀਬਲ ਪਰ ਇੱਕ ਹੋਰ ਵਧੀਆ ਗੱਲ ਕਹਿ, ਗਰੀਸੀਆ ਚ ਤਾਂ ਵਧੀਆ ਗੁੱਡ ਗੱਲਾਂ ਕੀਤੀਆਂ, ਕਹਿੰਦੇ ਵੀ ਕਾਨੂੰਨ ਐਸੇ ਬਣਾਓ ਪੁਲਿਸ ਵਾਲਿਆਂ ਦੀ ਲੋੜ ਨਾ ਪਵੇ। ਦੋ ਤਿੰਨ ਗੱਲਾਂ ਵਧੀਆ ਕਹੇ ਬਾਰੀਆ ਸਾਹਿਬ, ਇਹ ਵੀ ਕਿਉਂਕਿ ਇੰਡੋਰਸ ਕੀਤਾ ਗਿਆ ਯੂਨੀਅਨ ਵੱਲੋਂ ਪੈਟ੍ਰਿਕ ਬਰਾਊਨ ਨੂੰ। ਬਾਰੀਆ ਸਾਹਿਬ ਗੱਲ ਪੁੱਛਣੀ ਚਾਹੁੰਦਾ ਨਾ, ਆਰ ਐਸ ਹੋਇਆ, ਆਹ ਹੋਇਆ, ਆਹ ਹੋਇਆ, ਬੜੀ ਛੇਤੀ ਨਾ ਜੇ ਕੋਈ ਆਮ ਇਨਸਾਨ ਹੋਵੇ ਨਾ, ਸਾਡੇ ਹੀ ਲੋਕ ਹਨ, ਇਹ ਤਾਂ ਆਰ ਐਸ ਨਾਲ ਆ। ਜੇ ਕੋਈ ਆਪਾਂ ਖਬਰ ਵੀ ਪੜ੍ਹ ਦਈਏ ਨਾ ਇੰਡੀਆ ਦੀ, ਮੋਦੀ ਦਾ ਨਾਂ ਲੈ ਦਈਏ, ਇਹ ਤਾਂ ਆਰ ਐਸ ਨਾਲ ਜੁੜਿਆ, ਤਾਂ ਗੌਰਮੈਂਟ ਤਨਖਾਹ ਦਿੰਦੀ ਆ। ਹੁਣ ਆਪਣੇ ਪੈਟ੍ਰਿਕ ਬਰਾਊਨ ਬਹੁਤ ਵਾਰੀ ਇੰਡੀਆ ਜਾ ਕੇ ਆਏ, ਆਈ ਥਿੰਕ ਨਰਿੰਦਰ ਮੋਦੀ ਨੂੰ ਵੀ ਕਈ ਵਾਰੀ ਮਿਲੇ ਹਨ, ਮੈਂ ਸਾਰੀ ਖਬਰ ਬਾਹਰ ਕੱਢੂੰਗਾ, ਇਹ ਅਧੂਰੀ ਹੈਗੀ ਆ। ਕੋਈ ਕਹਿੰਦਾ 24 ਵਾਰੀ ਗਿਆ, ਕੋਈ ਕਹਿੰਦਾ 21 ਵਾਰੀ ਇੰਡੀਆ ਗਏ ਹਨ ਪਿਛਲੇ 8-10 ਸਾਲਾਂ ਦੇ ਵਿੱਚ, 11 ਹੋ ਜਾਣ ਜਾਂ 7 ਹੋ ਜਾਣ, ਪਰ ਗਏ ਹਨ ਬੜੀ ਜਲਦੀ। ਅਤੇ ਕਿੰਨੀਆਂ ਇੱਥੇ ਗੋਲੀਆਂ ਚੱਲੀਆਂ, ਕਿਹੜੇ ਲੋਕ ਗੋਲੀਆਂ ਚੱਲਣ, ਉਹ ਵੀ ਆਪਾਂ ਖੁਦ ਜਾਣਦੇ ਹਨ। ਤੋ ਪੁਲਿਸ ਨੇ ਇੰਡੋਰਸ ਕੀਤਾ ਯੂਨੀਅਨ ਨੇ ਪੈਟ੍ਰਿਕ ਬਰਾਊਨ ਨੂੰ?
2: ਬਿਲਕੁਲ ਕੀਤਾ ਜੀ, ਇਹ ਵੈਸੇ ਪਹਿਲਾਂ ਵੀ ਟ੍ਰੈਂਡ ਹੈਗਾ ਆ, ਜੇ ਕੋਈ ਚਾਹੇ ਕੋਈ ਦੂਜੀਆਂ ਇਲੈਕਸ਼ਨ ਹੋਣ, ਪ੍ਰੋਵਿੰਸ਼ੀਅਲ ਦੇ ਵਿੱਚ ਵੀ ਕਰ ਦਿੰਦੇ ਹੈਗੇ ਆ, ਜਿਹੜੀਆਂ ਸਿਕਿਉਰਿਟੀ ਬੋਡੀਜ਼ ਹੈਗੀਆਂ ਨੇ ਜਾਂ ਹੋਰ ਵੀ ਹੈਗੀਆਂ ਸਰਵਿੰਗ ਬੋਡੀਜ਼ ਜਿਹੜੀਆਂ ਨੇ, ਉਹ ਕਿਸੇ ਪੋਲੀਟੀਕਲ ਧਿਰ ਨੂੰ ਕਰ ਦਿੰਦੀਆਂ ਨੇ, ਜਿਹੜਾ ਆਪਾਂ ਕਹਿ ਸਕਦੇ ਹਾਂ
0: ਜੀ।
2: ਪਰ ਵੇਖਣ ਵਾਲੀ ਗੱਲ ਇਹ ਹੁੰਦੀ ਹੈ ਕਿ ਮੇਰਾ ਮਤਲਬ ਹੈ ਕਿ ਅੱਜ ਅਪੀਲ ਪੁਲਿਸ, ਇਹ ਟ੍ਰੈਂਡ ਕਿਉਂ ਗਲਤ ਆ ਮੇਰੇ ਮੁਤਾਬਕ, ਮੈਂ ਨੀ ਇਹਨੂੰ ਸਹੀ ਸਮਝਦਾ, ਕਿਉਂਕਿ ਅਸਲ ਦੇ ਵਿੱਚ ਕੀ ਹੈ ਕਿ ਕੱਲ ਨੂੰ ਜੇ ਪੈਟ੍ਰਿਕ ਬਰਾਊਨ ਨਹੀਂ ਮੇਅਰ ਬਣਦੇ, ਉਹ ਹੋਰ ਮੇਅਰ ਬਣ ਜਾਂਦੇ ਹਨਾ, ਤਾਂ ਫਿਰ ਇੱਕ ਨਾ ਪਰਸੈਪਸ਼ਨ ਇਹ ਹੋ ਜਾਂਦੀ ਹੈ ਕਿ ਅਪੀਲ ਪੁਲਿਸ ਦਾ ਹੈੱਡ ਜਾਂ ਕੁਛ ਵੀ ਜਿਹੜੇ ਹੈਗੇ ਆ ਉਹਨਾਂ ਨੇ ਇੰਡੋਰਸ ਕਿਸੇ ਹੋਰ ਮੇਅਰ ਨੂੰ ਕੀਤਾ ਸੀਗਾ
0: ਜੀ,
2: ਤਾਂ ਇਹਦਾ ਮਤਲਬ ਇਹ ਆ ਕਿ ਉਹ ਕਿਸੇ ਚੇਂਜ ਨੂੰ ਪਸੰਦ ਨਹੀਂ ਸੀ ਕਰਦੇ ਇਹ। ਤੇ ਦੂਜਾ ਤੁਸੀਂ ਜਿਹੜੀ ਗੱਲ ਕਰ ਰਹੇ ਹੈਗੇ ਆ, ਕਿਸੇ ਵਿਦੇਸ਼ ਦੇ ਵਿੱਚ ਜਾ ਕੇ ਮੇਅਰ ਹੈ ਜਾਂ ਵਿਰੋਧੀ ਧਿਰ ਦੇ ਨੇਤਾ ਹੈਗੇ ਆ, ਐਂਡਰੂ ਸ਼ੀਰ ਹੋਣਾ ਦਾ ਰੌਲਾ ਪਿਆ ਸੀ, 3 ਦਿਨ ਲਈ ਉਹ ਗਏ ਸੀਗੇ ਕਿਸੇ ਗੁਪਤ ਦੌਰੇ ਤੇ ਇੰਡੀਆ ਲਈ, ਤੇ ਉਦੋਂ ਵੀ ਬਹੁਤ ਰੌਲਾ ਪਿਆ ਸੀ। ਮੇਰਾ ਮਤਲਬ ਹੈ ਕਿ ਜਾਣ ਦਾ ਹੱਕ ਤੇ ਸਾਰਿਆਂ ਨੂੰ ਹੀ ਆ ਆਪਣਾ ਤੰਬਰ ਸਾਹਿਬ, ਹਾਂਜੀ, ਪਰ ਮਸਲਾ ਇਹ ਹੈਗਾ ਕਿ ਤੁਸੀਂ ਅਫੀਸ਼ੀਅਲ ਤੌਰ ਤੇ ਡਿਕਲੇਅਰ ਕਰਕੇ ਜਾਓ, ਜੇ ਗਏ ਹੈਗੇ ਆ 22 ਵਾਰ, ਆਪਾਂ ਕਹਿ ਸਕਦੇ ਜੇ ਫੈਕਟ ਇਹਨੂੰ ਆਪਾਂ ਫੈਕਟਰ ਨੂੰ ਵੀ ਸਾਹਮਣੇ ਲਿਆਵਾਂਗੇ, ਸਰੋਤਿਆਂ ਦੇ ਸਾਹਮਣੇ ਆਪਾਂ ਪਾ ਸਕਦੇ ਹਾਂ, ਈਮੇਲ ਵੀ ਪਾ ਸਕਦੇ ਹਾਂ, ਤੁਸੀਂ ਕਿਹਾ ਆ ਇਹ ਗੱਲ, ਹਨਾ, ਠੀਕ ਹੈ ਨਾ। ਤਾਂ ਫਿਰ ਇਹ ਵੀ ਡਿਕਲੇਅਰ ਕਰਨਾ ਚਾਹੀਦਾ ਕਿ ਜਦੋਂ ਜਾਣਾ ਹੈਗਾ ਤੁਸੀਂ ਪਬਲਿਕਲੀ ਜਾਓ ਕਿ ਅਸੀਂ ਇਸ ਇਸ਼ੂ ਨੂੰ ਜਾ ਰਹੇ ਹਾਂ
0: ਜੀ।
2: ਜੇ ਤੁਸੀਂ ਪਰਸਨਲ ਛੁੱਟੀਆਂ ਤੇ ਜਾਣਾ ਹੈਗਾ ਫੈਮਿਲੀ ਨਾਲ, ਦੈਟਸ ਓਕੇ, ਉਹ ਚੀਜ਼ ਵੱਖਰੀ ਹੁੰਦੀ ਆ। ਪਰ ਕੋਈ ਵੀ ਪਰਸਨਲ ਛੁੱਟੀਆਂ 'ਚ ਇੰਨੀ ਵਾਰੀ ਨਹੀਂ ਜਾਂਦਾ, ਜੇ ਜਾਣਾ ਹੈਗਾ ਤਾਂ ਤੁਸੀਂ ਕਿਹੜੇ ਮੁੱਦੇ ਉਠਾਉਣੇ ਆ ਜਾਂ ਕੋਈ ਗੱਲ ਕਰਨੀ ਆ। ਪਹਿਲੀ ਗੱਲ, ਮੇਅਰ ਟੂ ਮੇਅਰ ਉੱਥੇ ਇੱਦਾਂ ਦਾ ਟ੍ਰੈਂਡ ਨਹੀਂ ਕੋਈ ਹੈਗਾ, ਪਰ ਫਿਰ ਵੀ ਜੇ ਕੋਈ ਲੱਗਦਾ ਵੀ ਹੋਵੇ ਕਿ ਅਸੀਂ ਜਿੱਦਾਂ ਬ੍ਰੈਂਪਟਨ 'ਚ ਕ੍ਰਾਈਮ ਬਹੁਤ ਜ਼ਿਆਦਾ ਆ, ਤੁਸੀਂ ਕੀ ਮੁੱਦਾ ਉਠਾਇਆ ਆਪਣੇ ਬ੍ਰੈਂਪਟਨ ਦੇ ਲੋਕਾਂ ਦੇ ਵਾਸਤੇ, ਕੀ ਗੱਲ ਕੀਤੀ ਉੱਥੇ ਜਾ ਕੇ, ਵੈਸੇ ਤੇ ਫੈਡਰਲ ਮੁੱਦਾ ਹੈਗਾ ਟੋਟਲੀ, ਜਿਹੜਾ ਹੈਗਾ ਫੋਰਨ ਮਿਨਿਸਟਰੀ ਦਾ ਮੁੱਦਾ ਹੈਗਾ, ਉਹਦੇ ਵਿੱਚ ਇਹ ਜਵਾਬ ਤਾਂ ਇਹਨਾਂ ਨੂੰ ਦੇਣਾ ਬਣਦਾ ਹੈਗਾ। ਇਹ ਰੌਲਾ ਇੱਕ ਵਾਰੀ ਨਹੀਂ, ਵਿਰੋਧੀ ਧਿਰ ਦੇ ਵਿੱਚ ਬਹੁਤ ਵਾਰੀ ਪੈ ਰਿਹਾ ਕਿ ਕੈਨੇਡਾ ਦੇ ਕੋਈ ਵਿਰੋਧੀ ਧਿਰ ਦੇ ਆਗੂ ਵੀ, ਚਾਹੇ ਫੈਡਰਲ ਦੇ ਹੋਣ ਚਾਹੇ ਪ੍ਰੋਵਿੰਸ਼ੀਅਲ ਹੋਣ ਜਾਂ ਫਿਰ ਮੇਅਰ ਦੀ, ਹੁਣ ਗੱਲ ਆਈ ਆ ਵੀ ਉਹਨਾਂ ਦੇ ਜਿਹੜੇ ਟੀਚੇ ਸੀਗੇ, ਜਾਣਾ ਕੋਈ ਸਵਾਲ ਨੀ ਹੈਗਾ, ਟੀਚੇ ਕੀ ਸੀਗੇ ਇਹ ਕਲੀਅਰ, ਅੱਜ ਹੁਣ ਇਲੈਕਸ਼ਨ ਨੀ ਹੈਗੀ, ਲੋਕਾਂ ਨੂੰ ਪੁੱਛ ਲੈਣੇ ਚਾਹੀਦੇ, ਉਹਨਾਂ ਨੂੰ ਜਿੱਥੇ ਕਿਤੇ ਪਬਲਿਕਲ ਵੀ ਜਾਂਦੇ ਆ, ਮੋਰਲੀ ਵੀ ਜਵਾਬ ਪੁੱਛ ਲੈਣਾ ਚਾਹੀਦਾ ਕਿ ਤੁਸੀਂ ਵਾਕਈ ਗਏ ਹੈਗੇ ਆ, ਖਬਰ ਚੱਲ ਰਹੀ ਹੈਗੀ ਆ, ਤੇ ਜੇ ਉਹ ਅਸੈਪਟ ਕਰਨਗੇ ਤੇ ਫਿਰ ਉਹ ਦੱਸ ਦੇਣ ਕਿਉਂ ਗਏ ਸੀ, ਤੇ ਜੇ ਨਹੀਂ ਗਏ ਤੇ ਉਹ ਕਹਿ ਸਕਦੇ ਮੈਂ ਨਹੀਂ ਗਿਆ, ਰਿਕਾਰਡ ਬੋਲਦਾ ਦੱਸੋ, ਲਿਆ ਰਿਕਾਰਡ ਮੈਂ ਕਿੱਥੇ ਗਿਆ, ਤਾਂ ਰਿਊਮਰ ਹੈਗਾ
0: ਜੀ। ਮੈਂ ਦੋਨੇ ਪਾਸੇ ਕੋਸ਼ਿਸ਼ ਕਰੂੰਗਾ, ਪੁਲਿਸ ਤੇ ਜਿਹੜੀ ਯੂਨੀਅਨ ਉਹਨੇ ਕੱਲ ਇੰਡੋਰਸ ਕੀਤਾ, ਏਅਰ ਤੇ ਲੋਕਾਂ ਦੇ ਸਵਾਲ ਆਪਾਂ ਲਵਾਂਗੇ, ਇੰਗਲਿਸ਼ ਵਿੱਚ ਗੱਲ ਹੋਵੇਗੀ, ਇੰਗਲਿਸ਼ ਦੇ ਵਿੱਚ ਕੱਲ ਬਹੁਤ ਕੁਛ ਹੋਇਆ, ਪਤਾ ਨਹੀਂ ਇੰਗਲਿਸ਼ ਜਾਂ ਚਾਈਨੀਜ਼ ਬੋਲਦੇ ਸੀਗੇ, ਪਰ ਗੱਲ ਇੰਗਲਿਸ਼ ਵਿੱਚ ਹੋਵੇਗੀ, ਇੰਗਲਿਸ਼ ਵਿੱਚ ਹੋਵੇਗੀ। ਇੱਕ ਮਾੜੀ ਖਬਰ ਹੈਗੀ ਆ, ਮੈਂ ਸ਼ੇਅਰ ਕਰਨਾ ਚਾਹੁੰਦਾ, ਸਾਡੇ ਦੋਸਤ ਵੀ ਸੀਗੇ ਕਮਿਊਨਿਟੀ ਵਿੱਚ, ਲੀਡਰ ਵੀ ਸੀਗੇ ਮੈਂ ਕਹਿ ਸਕਦਾ, ਹਰਵੰਸ ਸਿੰਘ ਜੀ, ਉਹਨੇ ਲੰਘੇ ਦੇਣੀ ਮੌਤ ਹੋ ਗਈ ਸੀ। ਉਹ ਬਲੀ ਪੰਜਾਬ ਇੰਸ਼ੋਰੈਂਸ ਨਾਲ ਕੰਮ ਕਰਦੇ ਸੀਗੇ ਰਾਣਾ ਬਾਈ ਜੀ ਨਾਲ, ਅਤੇ ਉਹਨਾਂ ਅਖਬਾਰ ਵੀ ਸੀਗੀ, ਅਤੇ ਉਹਨਾਂ ਦੀ ਫਿਊਨਰਲ ਸੇਵਾਵਾਂ ਸ਼ਨੀਵਾਰ ਅਕਤੂਬਰ ਦੀ 3 ਤਰੀਕ ਨੂੰ ਹਨ। ਐਸੇ ਵੀ ਕਹਿੰਦੇ 3 ਵਜੇ ਤੋਂ ਲੈ ਕੇ 5 ਵਜੇ ਤੱਕ ਬ੍ਰੈਂਪਟਨ ਕ੍ਰਿਮਟੋਰੀਅਨ ਐਂਡ ਵਿਜ਼ਿਟੇਸ਼ਨ ਸੈਂਟਰ ਦੇ ਵਿੱਚ ਹਰਬੰਸ ਸਿੰਘ ਜੀ ਇਹਨਾਂ ਦੀ ਮੌਤ ਹੋ ਗਈ ਸੀਗੀ। ਸੋ ਸੱਚ ਸੈਡ ਨਿਊਜ਼, ਇੰਨੀ ਯੰਗ ਉਮਰ ਵਿੱਚ ਚਲੇ ਜਾਣਾ ਅਤੇ ਬੜੀ ਵੱਡੀ ਦੇਣ ਸੀ। ਜਦੋਂ ਬੰਦਾ ਕੋ ਮੀਡੀਆ ਵਿੱਚ ਹੁੰਦਾ ਅਖਬਾਰ ਕੱਢਦਾ ਕੰਮ ਸੌਖਾ ਨਹੀਂ ਹੁੰਦਾ, ਪਰ ਚਲੇ ਗਏ ਹਨ। ਸੋ ਮੈਂ ਫਿਊਨਰਲ ਦੀਆਂ ਸੇਵਾਵਾਂ ਜਿਹੜੀਆਂ ਹਨ ਉਹ ਇਸ ਸ਼ਨੀਵਾਰ ਅਕਤੂਬਰ ਦੀ 3 ਤਰੀਕ ਨੂੰ 3 ਵਜੇ ਤੋਂ ਲੈ ਕੇ 5 ਵਜੇ ਤੱਕ ਹਨ ਬ੍ਰੈਂਪਟਨ ਕ੍ਰਿਮਟੋਰੀਅਨ ਐਨੋਵੇਸ਼ਨ ਵਿਜੀਟੇਸ਼ਨ ਸੈਂਟਰ 'ਤੇ। ਬਾਜੀ ਸਾਹਿਬ, ਇੱਕ ਮੈਂ ਐਡ ਲੈ ਲਵਾਂ ਅਤੇ ਤੁਹਾਡੇ ਨਾਲ ਆਪਾਂ ਗੱਲਾਂ ਬਾਤਾਂ ਜ਼ਰੂਰ ਕਰਦੇ ਹਾਂ ਖਬਰਾਂ ਦੀ, ਅਤੇ ਖੋਜ ਹਜੇ ਹੋਰ ਕਰਦੇ 2-4 ਮਿੰਟ, ਫਿਰ ਆਪਾਂ ਵਾਪਸ ਆਉਂਦੇ ਵਿਰਾਸਤ ਰੇਡੀ ਅਤੇ ਵਿਰਾਸਤ ਟੀਵੀ 'ਤੇ।
5: ਇੰਡੀਅਨ ਪੰਜਾਬੀ ਬਸਾਂ 115 ਫਾਦਰ ਟੋਬਨ ਰੋਡ ਬ੍ਰੈਂਪਟਨ ਵਿੱਚ, ਭਾਰਤੀ ਗਰੋਸਰੀ ਦਾ ਭੰਡਾਰ ਇੰਡੀਅਨ ਪੰਜਾਬੀ ਬਸਾਂ, ਜਿੱਥੇ ਤਾਜ਼ੇ ਫਲ ਅਤੇ ਸਬਜ਼ੀਆਂ, ਦਾਲਾਂ, ਮਸਾਲੇ ਅਤੇ ਆਟਾ, ਗੱਲ ਕੀ ਤੁਹਾਡੀ ਗਰੋਸਰੀ ਦੀਆਂ ਸਾਰੀਆਂ ਲੋੜਾਂ ਪੂਰੀਆਂ ਕੀਤੀਆਂ ਜਾਂਦੀਆਂ ਨੇ। ਤੁਸੀਂ ਉਹਨਾਂ ਦੀ ਮੀਟ ਸ਼ਾਪ ਤੋਂ ਮੱਛੀ, ਚਿਕਨ ਅਤੇ ਗੋਡ ਮੀਟ ਵੀ ਖਰੀਦ ਸਕਦੇ ਹੋ। ਇੰਨਾ ਹੀ ਨਹੀਂ, ਮਿਠਾਈਆਂ ਅਤੇ ਟੇਕ ਆਊਟ ਭੋਜਨ ਦਾ ਵੀ ਪ੍ਰਬੰਧ ਹੈ। ਭਾਰਤੀ ਗਰੋਸਰੀ ਮੀਟ ਅਤੇ ਮਿਠਾਈਆਂ ਲਿਸਟ ਦਾ ਇੱਕ ਨਾਂ ਯਾਦ ਰੱਖੋ, ਇੰਡੀਅਨ ਪੰਜਾਬੀ ਬਾਜ਼ਾਰ।
6: ਆਈ ਆਈ ਐਮ

0: समोसा एंड स्वीट फैक्ट्री जिथे भाजी दियां सारियां आइटमां डॉलर 475 पर पाउंड तो शुरू ने। बेसन, पिस्ता, रसगुल्ले 100% कैनेडियन मेड, टॉप क्वालिटी स्वीट्स हुण 3 लोकेशंस तो सर्व करदे ने। 2 इन ब्रैम्पटन, 1850 एल्बन रोड, ईटोबीको। वधेरे जानकारी ले कॉल करो 416-213-1165 ते 416-213-1165।
1: रोकी तू अपनी इंश्योरेंस किस तो करवांदा यार?
2: ओए कल्ला मैं नहीं, अपनी कम्युनिटी दा हर बंदा इंश्योरेंस एक्सपर्ट मोना मेंगी जी कोल करवांदे ने।
1: वाह यार, नंबर ता दई मोना जी दा।
2: हां जी, तुसी भी नोट करो, इंश्योरेंस कोई भी होवे,
3: इंश्योरेंस फॉर यू दी मोना मेंगी जी।
2: जेड़े लाइफ इंश्योरेंस, क्रिटिकल इलनेस इंश्योरेंस, सुपर वीजा इंश्योरेंस अते हर तरह दी इंश्योरेंस दे लई भरोसेमंद नाम है। हुणे कॉल करो 416-509-1509 ते।
3: याद रखो, मोना मेंगी From Insurance for You
2: 416-509-1509
3: or visit insuranceforyou.ca।
4: आज खुश तो बात हो गई
5: ਉਹ ਤਾਂ ਹੋਣਾ ਹੀ ਹੈ ਜਦੋਂ ਢਿੱਲੋਂ ਵੀਡੀਓ ਦਾ ਨੋ ਫ੍ਰੀਜ਼ਿੰਗ ਨੋ ਬਫਰਿੰਗ ਵਾਲਾ 4K ਅਲਟਰਾ ਹਾਈ ਕੁਆਲਿਟੀ IPTV ਬਾਕਸ ਹੋਵੇ। ਇੰਨਾ ਤਾਂ ਬਣਦਾ ਹੀ ਹੈ।
6: ਆਜ ਮੇਰੇ ਪਾਸ ਬਿਲ ਗਏ ਹੈ, ਪ੍ਰਾਪਰਟੀ ਹੈ, ਬੈਂਕ ਬੈਲੈਂਸ ਹੈ, ਬੰਗਲਾ ਹੈ, ਗਾੜੀ ਹੈ, ਕਿਆ ਤੁਹਾਡੇ ਪਾਸ?
5: ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ, ਟੀਵੀ ਸ਼ੋਜ਼, ਵੈਬ ਸੀਰੀਜ਼, ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲਜ਼ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ IPTV ਬਾਕਸ ਹੈ। ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ ਤੇ ਡਿਲੀਵਰੀ ਬਿਲਕੁਲ ਫ੍ਰੀ। ਹੋਰ ਦੱਸ ਕਿਆ ਚਾਹੀਦਾ?
7: ਚੱਲ ਕੇ ਰਹੇ ਆ ਪਰ
5: ਉਹ ਭਾਜੀ ਸੈਲੀਬ੍ਰੇਸ਼ਨ 40 ਇਅਰਸ ਇਨ ਐਂਟਰਟੇਨਮੈਂਟ ਬਿਜ਼ਨਸ।
8: ਡਾਊਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਹੈ।
5: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ। ਐਬਨੀਜ਼ਰ ਐਂਡ ਗੋਰ ਰੋਡ 905-204-13 ਜਾਂ ਢਿੱਲੋਂਵੀਡੀਓ.com। ਹੋਰ ਕੋਈ ਸੇਵਾ?
9: ਹੋਰ ਕੋਈ ਸੇਵਾ? ਸੇਵਾ ਬਹੁਤ ਹੋ ਰਹੀ ਹੈ ਬ੍ਰੈਂਪਟਨ ਦੇ ਵਿੱਚ, ਬਹੁਤ ਟਿਕਟਾਂ ਮਿਲ ਰਹੀਆਂ ਹਨ। ਬਾਰੇ ਸਾਹਿਬ, ਇੱਕ ਦੋ ਖਬਰਾਂ ਹੋਰ ਕਰ ਦਿਓ ਜੇ ਟਾਈਮ ਹੈਗਾ, ਫਿਰ ਮੈਂ ਗਾਹ ਵੀ ਜਾਣਾ। ਗੁਰਮੁਖ ਸਿੰਘ ਬਾਰੇ ਸਾਹਿਬ ਆ ਜਾਓ ਜੀ, ਮੈਨੂੰ ਪਤਾ ਮੈਂ ਐਡ ਲਾਈ ਹੋਈ ਸੀ, ਕਈ ਵਾਰੀ ਬੰਦਾ ਦੂਸਰੇ ਪਾਸੇ ਚਲੀ ਜਾਂਦਾ।
10: ਜੀ ਜੀ ਬਿਲਕੁਲ ਬਿਲਕੁਲ,
9: ਦੈਟਸ ਓਕੇ, ਪਾਰਟ ਆਫ ਲਾਈਫ ਹੈਗਾ ਇਹ। ਜੀ
10: ਜੀ, ਉਹ ਮੈਂ ਤਾਂ ਹੋਲਡ ਤੇ ਚੱਲ ਜਾਂਦਾ ਹੁੰਦਾ, ਮਿਊਟ ਤੇ ਪਾਉਂਦਾ ਹੁੰਦਾ ਕਿ ਫਿਰ ਕਈ ਵਾਰੀ ਡਿਸਟਰਬਿੰਗ ਹੋ ਜਾਂਦੀ ਹੈ ਪ੍ਰੋਗਰਾਮ 'ਚ।
9: ਜੀ ਜੀ ਜੀ,
10: ਤਾਂ ਆਪਾਂ ਕੱਲ ਖਬਰ ਸਾਂਝੀ ਕਰਕੇ ਗਏ ਸੀ ਸਟੈਲਕੋ ਦੀ, ਤਾਂ ਜਿਹਦੇ ਗਰੀਸ ਸਾਹਿਬ ਕਹਿੰਦੇ ਸੀ 500 ਬੰਦਾ, ਚਲੋ 500 ਹੀ ਮੰਨ ਲੈਂਦੇ, ਵੈਸੇ ਕਨਫਰਮ 350
9: ਸੀਗਾ। ਜਿਹਨੂੰ ਮੈਂ ਬਹੁਤ ਵਾਰੀ ਕਹਿੰਦਾ ਹੁੰਦਾ, ਅੰਕੜੇ ਨਾ ਇਧਰ ਕਹੋ, ਤੁਸੀਂ ਬਲੀਵ ਨਹੀਂ ਕਰਨਾ ਜਦੋਂ ਕਹਿੰਦਾ ਭਚਾਲ ਆਵੇ। CNN ਦੱਸਦੀ ਹੁੰਦੀ ਹੈ 2000, TBC ਦੱਸਦੀ ਹੁੰਦੀ ਹੈ 1600, ਕੋਈ ਦੱਸਦਾ ਹੁੰਦਾ 1700। ਸੋ ਇਹ ਅੰਕੜੇ ਮਾੜੇ ਮੋਟੇ ਚੇਂਜ ਹੁੰਦੇ ਤੇ ਖਬਰ ਤੇ ਨਜ਼ਰ ਰੱਖਿਆ ਕਰੋ ਵੀ ਕਿੰਨੇ 100 ਜੌਬਾਂ ਜਾ ਸਕਦੇ ਹਨ। ਪਰ ਬਾਰੀ ਸਾਹਿਬ ਇਹਦੇ ਨਾਲ ਦੋ ਖਬਰਾਂ ਜੋੜ ਦਿੰਦਾ, ਤੇ ਇੱਥੇ ਹੈਮਿਲਟਨ ਦੇ ਵਿੱਚ ਹੌਸਪਿਟਲ ਵਿੱਚ ਕਾਫੀ ਸਾਰੀ ਲੇਅਫ ਹੋ ਰਹੀ ਹੈਗੀ ਆ, ਉਹਦੀ ਖਬਰ ਇੰਨੀ ਫੈਲੀ ਨਹੀਂ ਜਿੰਨੀ ਆਹ ਫੈਲ ਰਹੀ ਹੈਗੀ ਆ। ਉੱਥੇ ਵੀ 400 ਤੋਂ ਵੱਧ ਲੇਅਫ ਕੀਤੀਆਂ ਹਨ ਹੌਸਪਿਟਲ ਦੇ ਵਿੱਚ, ਤੇ ਇੱਥੇ ਵੀ ਜਿਹੜੇ ਹਨ 350 ਉੱਪਰ 500 ਤੱਕ ਜਿਹੜੀਆਂ ਲੇਅਫ ਹੋ ਜਾਣੀਆਂ, ਪੂਰੇ ਅੰਕੜੇ ਬਾਹਰ ਆ ਜਾਣਗੇ। ਜੀ
10: ਜੀ, ਜਿਹੜੀ ਇੱਥੇ ਲੇਅਫ ਹੋਈਆਂ ਨੇ ਨਾ ਜੀ, ਉਹ ਪ੍ਰਧਾਨ ਮੰਤਰੀ ਮਾਰਕ ਕਾਰਨੀ ਹੋਣਾ ਦਾ ਵੀ ਬਿਆਨ ਆਇਆ ਇਹਦੇ ਤੇ, ਤੇ ਅੰਟਾਰੀਓ ਦੇ ਫਾਈਨਾਂਸ ਮਿਨਿਸਟਰ ਪੀਟਰ ਬੈਥਨਲੇ ਜਿਹੜੀ ਗੱਲ ਐਡ ਕਰਨੀ ਅੱਜ
9: ਜੀ,
10: ਉਹਨਾਂ ਦਾ ਵੀ ਇਹਦੇ ਤੇ ਕਮੈਂਟ ਆਇਆ ਜੀ। ਉਹ ਕਹਿੰਦੇ ਕਿ ਜਿਹੜੀ ਇਹ ਕੰਪਨੀ ਹੈਗੀ ਆ, ਇਹਨਾਂ ਨੇ ਵਰਕਰ ਲੇ ਆਫ ਕੀਤੇ ਕਿੰਨਾ ਹਾਲਤਾਂ ਦੇ ਵਿੱਚ, ਵੀ ਇਹਨਾਂ ਨੇ ਤੇ ਅਪਲਾਈ ਨਹੀਂ ਕੀਤਾ ਜਿਹੜਾ ਸੀਗਾ ਆਪਣਾ ਟੈਰਿਫ ਰਿਲੀਫ ਸੀਗਾ। ਜੇ ਅਸੀਂ 100 ਮਿਲੀਅਨ ਜਿਹੜੀ ਸੂਸਨ ਮੈਰੀ ਦੀ ਸਟੀਲ ਕੰਪਨੀ ਆ ਉਹਨੂੰ ਦੇ ਸਕਦੇ ਹਾਂ, ਤੇ ਇਹਨਾਂ ਨੂੰ ਕਿਉਂ ਨਹੀਂ ਦੇ ਸਕਦੇ? ਵੀ ਇਹਨਾਂ ਨੇ ਹੈਲਪ ਕਿਉਂ ਨਹੀਂ ਮੰਗੀ ਹੈਗੀ? ਵੀ ਜੇ ਇਹਨਾਂ ਨੂੰ ਫੇਸ ਕਰਨਾ ਪੈ ਰਿਹਾ ਕਿ ਸਟੈਲਕੋ ਨੇ ਜਿਹੜਾ ਇਹਨਾਂ ਦਾ ਇੰਟੈਂਸ਼ਨ ਆਫ ਐਕਸ਼ਨ ਹੈਗਾ ਵਾ, ਉਹ ਸ਼ੱਕ ਦੇ ਘੇਰੇ ਚ ਹੈਗਾ ਕਿ ਇੱਦਾਂ ਕਿਉਂ ਕੀਤਾ ਗਿਆ। ਭਾਵੇਂ ਕਿ ਜੇ ਲੋੜ ਹੈਗੀ ਆ ਤਾਂ ਇਹ ਜਿਹੜਾ ਰਿਲੀਫ ਫੰਡ ਆ 100 ਮਿਲੀਅਨ ਇਹ ਲੈ ਸਕਦੇ ਸੀਗੇ। ਪ੍ਰਧਾਨ ਮੰਤਰੀ ਮਾਰਕ ਕਾਰਨੀ ਉਹਨਾਂ ਦਾ ਵੀ ਇਹਦੇ ਤੇ ਅੱਜ ਬਿਆਨ ਆਇਆ ਜੀ। ਉਹਨਾਂ ਕਿਹਾ ਕਿ ਸਾਨੂੰ ਇਹ ਲੱਗਦਾ ਕਿ ਇਹ ਜਿਹੜਾ ਵਰਤਾਰਾ ਹੈਗਾ ਵੀ ਇਹ ਗਲਤ ਹੈ, ਵੀ ਇਹ ਕੰਪਨੀ ਦਾ ਟੈਂਡ ਜਿਹੜਾ ਜਿਹੜੀ ਇਹ ਟੈਂਸ਼ਨ ਵਿੱਚ ਗਲਤ ਹੋ ਸਕਦੀ ਆ।
9: ਪਰ ਭਾਈ ਸਾਹਿਬ, ਇੱਥੇ ਇੱਕ ਹੋਰ ਮੈਂ ਵਿੱਚੇ ਹੁਣ ਮੈਂ ਸੋਚਿਆ ਵੀ ਜੇ 115 ਮਿਲੀਅਨ ਦਿੱਤਾ ਸਿਰਫ ਲੋਕਾਂ ਨੂੰ ਰੋਕਣ ਵਾਸਤੇ, ਟਰੱਕਿੰਗ ਕੰਪਨੀਆਂ ਇੱਧਰ ਲਿਆ ਹੋ ਰਹੀ ਹੋਰ ਚੀਜ਼ ਉਹਨਾਂ ਨੂੰ ਕੱਲ੍ਹ ਨਹੀਂ ਮਿਲ ਰਿਹਾ ਹੈਗਾ, ਵਰਤੋ ਪੈਸਾ ਤੁਸੀਂ ਵਰਤੋ, ਕਹਿੰਦੇ ਨਹੀਂ ਚਾਹੀਦਾ, ਅਸੀਂ ਲੇ ਆਫ ਕਰਨੀ ਆ, ਆਪਾਂ ਇੰਨੀ ਪ੍ਰੋਡਕਸ਼ਨ ਸਾਰ ਸਕਦੇ ਹੈਗੇ ਹਾਂ, ਇਹ ਧੱਕੇ ਨਾਲ ਪੈਸਾ ਦੇ ਰਹੇ ਵੇ ਲੋਕਾਂ ਨੂੰ ਘਰ ਬੈਠੇ ਪੈਸੇ ਦੇਈ ਜਾਵੋ, ਇਹ ਵੀ ਰੋਂਗ ਹੈਗਾ।
10: ਬਿਲਕੁਲ, ਇਹ ਕਲੀਵਲੈਂਡ ਦੀ ਕੰਪਨੀ ਹੈਗੀ ਸੀ, ਮੇਰੇ ਪੇਰੈਂਟ ਕੰਪਨੀ ਕਲੀਵਲੈਂਡ ਹੈ, ਠੀਕ ਹੈ ਨਾ। ਤਾਂ ਮੈਨੂੰ ਇਹ ਲੱਗਦਾ ਕਿ ਉਹਨਾਂ ਨੇ ਆਪਣਾ ਰੈਪ ਅਪ ਜਿਹੜਾ ਹੋਰ ਤਰੀਕੇ ਨਾਲ ਉਹਦੀ ਮਾਈਂਡ ਹੈਗੀ, ਜਿਹਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਉਹਨਾਂ ਨੇ ਗੱਲ ਕਹੀ ਹੈਗੀ ਆ, ਜਿਹੜਾ ਲੀਗਲ ਓਬਲੀਗੇਸ਼ਨ ਜਿਹੜੀਆਂ ਸਾਡੀਆਂ ਕੰਟਰੈਕਟ ਹੈਗੇ ਆ ਫੈਡਰਲ ਨਾਲ, ਉਹਦਾ ਬ੍ਰੀਚ ਆਊਟ ਹੈਗਾ, ਤਾਂ ਅਸੀਂ ਕੰਪਨੀ ਦੇ ਖਿਲਾਫ਼ ਕਾਰਵਾਈ ਕਰ ਸਕਦੇ ਹਾਂ। ਉਹਨਾਂ ਨੇ ਅੱਜ ਜਿਹੜਾ ਇਹਦੇ ਤੇ ਬਿਆਨ ਦਿੱਤਾ ਹੈਗਾ ਜੀ। ਸੋ ਕੁੱਲ ਮਿਲਾ ਕੇ ਤੁਹਾਡੀ ਇਹ ਗੱਲ ਸਹੀ ਹੈਗੀ ਕਿ ਫੈਡਰਲ ਗਵਰਨਮੈਂਟ ਨੂੰ ਜਦੋਂ ਕੋਈ ਕੰਪਨੀ ਕੰਮ ਕਰ ਜਾਂਦੀ ਹੈਗੀ ਆ, ਜਿਹੜੇ ਸਰਵਾਈਵਰ ਮੰਗ ਰਹੇ ਆ ਉਹਨਾਂ ਨੂੰ ਕਿਉਂ ਨੀ ਦਿੱਤਾ ਜਾ ਰਿਹਾ, ਤੇ ਜਿਹੜੇ ਓਦਾਂ ਹੀ ਬਿਸਤਰਾ ਗੋਲ ਕਰਨਾ ਚਾਹੁੰਦੇ ਆ। ਇੱਥੇ ਬ੍ਰੰਟਨ ਦਾ ਕ੍ਰਾਈਸਲ ਪਲਾਂਟ ਸੀਗਾ ਜੀ, ਬਹੁਤਾ ਰੌਲਾ ਪਾਇਆ ਇਹਨਾਂ ਨੇ, ਬਹੁਤ ਕਿਹਾ ਵੀ ਅਸੀਂ ਤੁਸੀਂ ਸਾਡੇ ਨਾਲ ਬੈਠ ਕੇ ਗੱਲ ਕਰੋ, ਲੇਕਿਨ ਉਹ ਆਪਣੀ ਗੱਲ ਤੇ ਨਹੀਂ ਆਏ। ਸੋ ਜਿਹਨਾਂ ਨੇ ਅੰਦਰਗਾਤੇ ਮਨ ਬਣਾ ਲਿਆ ਜੀ, ਉਹਨਾਂ ਦੇ ਪਿੱਛੇ ਪੈਣ ਦੀ ਬਜਾਏ, ਠੀਕ ਆ ਕਨਵਿੰਸ ਕਰਨਾ ਚਾਹੀਦਾ, ਕਿਉਂਕਿ ਆਪਾਂ ਆਪਣੇ ਹੋਲਡ ਅਪ ਰੱਖਣਾ ਇੰਡਸਟਰੀ ਦੇ ਵਿੱਚ, ਇੱਥੇ ਸਟੈਂਡ ਬਾਈ ਰੱਖਣਾ, ਲੇ ਆਫ ਨਾ ਹੋਣ, ਪਰ ਜਿਹੜੇ ਮੰਗ ਰਹੇ ਆ ਉਹਨਾਂ ਵੱਲ ਵੀ ਧਿਆਨ ਦੇਣ ਦੀ ਲੋੜ ਆ। ਤੇ ਇੱਕ ਮੈਂ ਲਾਸਟ ਖਬਰ ਸਾਨੀਆਂ ਕਰਨੀਆਂ ਹੈਗੀਆਂ ਜੀ, ਤਾਂ ਇੱਕ ਬੜਾ ਸਨਸਨੀਖੇਜ ਖਬਰਾਂ ਜੋ ਸਵੇਰੇ ਸਵੇਰੇ ਆਪਾਂ ਦਿੰਦੇ ਹੈਗੇ ਆ ਕਿ ਕਮਰ ਸਾਹਿਬ 8.5 ਮਿਲੀਅਨ ਦੀ ਡਰੱਗ ਹੋਵੇ ਟਰੱਕ ਦੇ ਵਿੱਚ, 21 ਸਾਲ ਦਾ ਮੁੰਡਾ ਹੋਵੇ, ਠੀਕ ਹੈ ਜੀ, ਤਾਂ ਉਹ ਬਾਰਡਰ ਤੇ ਆਉਂਦਾ ਕੁਈਨਸ ਬ੍ਰਿਜ ਦੇ ਉੱਪਰ। ਮੋਸਟਲੀ ਜ਼ਿਆਦਾਤਰ ਇਹਦੇ ਬਾਰੇ ਜਾਣਕਾਰੀ ਪਹਿਲਾਂ ਹੀ CBP ਜਾਂ CBSA ਨੂੰ ਹੁੰਦੀ ਆ ਕਿ ਇਹਦੇ 'ਚ ਡਰੱਗ ਟਰੱਕ 'ਚ, ਉਹ ਜਿਹੜੇ ਡਰੱਗ ਟ੍ਰੈਫਿਕਰ ਹੁੰਦੇ ਆ ਉਹਨਾਂ ਦੇ ਨੈਟਵਰਕ 'ਚੋਂ ਹੀ ਇਨਫੋਰਮੇਸ਼ਨ ਆ ਗਈ ਹੁੰਦੀ ਹੈ, ਠੀਕ ਹੈ ਜੀ। ਤਾਂ ਉਹਨੂੰ 21 ਸਾਲ ਦਾ ਜਿਹੜਾ ਮੁੰਡਾ ਸੀਗਾ ਉਹਦਾ ਟਰੱਕ ਪੁੱਲ ਅਪ ਕੀਤਾ ਪਹਿਲਾਂ, ਜਿਹੜੀ ਪ੍ਰਾਇਮਰੀ ਇੰਸਪੈਕਸ਼ਨ ਕੀਤੀ, ਫਿਰ ਅੱਗੇ ਥਰੋਲੀ ਕੀਤੀ, ਤਾਂ ਵਿੱਚੋਂ 174 ਪੈਕੇਜ ਮਿਲੇ ਜੀ ਕੋਕੀਨ ਦੇ, ਠੀਕ ਹੈ ਜੀ, 200 ਕਿਲੋ, 2 ਕੁਇੰਟਲ ਉਹਦੇ ਜਿਹੜਾ ਬੰਕ ਸੀਗਾ ਉਹਦੇ ਥੱਲੇ ਜਿਹੜੀ ਡਰੱਗ ਸੀਗੀ ਛਪਾਈ ਹੋਈ ਸੀ। ਉਮਰ ਉਹਦੀ 21 ਸਾਲ, ਉਹ ਕਿਹੜੇ ਟਾਈਮ ਡਰਾਈਵਰ ਬਣਿਆ, ਕਦੋਂ ਇਹ ਇਸ ਦੁਨੀਆਂ 'ਚ ਚਲੇ ਗਿਆ, ਉਹਨੂੰ ਕਿੰਨੇ ਖੜਿਆ, ਇਹ ਇੱਕ ਵੱਡੇ ਸਵਾਲ ਹੈਗੇ। ਹਾਲਾਂਕਿ ਉਹਦਾ ਨਾਂ ਨਹੀਂ ਨਸ਼ਰ ਕੀਤਾ ਗਿਆ, ਆਪਾਂ ਕਹਿੰਦੇ ਵੀ ਭਾਵੇਂ ਕਿਸੇ ਵੀ ਭਾਈਚਾਰੇ ਤੋਂ ਕਿਉਂ ਨਾ ਹੋਵੇ, ਠੀਕ ਹੈ ਜੀ, ਲੇਕਿਨ ਗੌਰਮੈਂਟ ਇਹਦੇ ਤੇ ਬਹੁਤ ਜ਼ਿਆਦਾ ਨਹੀਂ ਹੈਗਾ ਇਨੀਸ਼ੀਏਟਿਵ, ਜਿਹੜਾ ਇਹ ਇੰਨਾ ਡਰੱਗ ਆ ਰਹੀ ਆ ਫੜੀ ਜਾਂਦੀ ਤੇ ਫੜੀ ਜਾਂਦੀ, ਜੇ ਲੰਘ ਆਉਂਦੀ 2 ਕੁਇੰਟਲ ਡਰੱਗ ਹੋ ਕੇ ਨਾ, ਉਹ ਫਿਰ ਜਾਣੀ ਕਿੱਥੇ ਸੀਗੀ, ਮੇਰੇ ਸਵਾਲ ਹੈਗਾ। ਬਹੁਤ ਸਾਰੀਆਂ ਗੱਲਾਂ ਕੱਲ ਜੇਲ੍ਹ ਦੀਆਂ ਵੀ ਕਰ ਰਹੇ ਸੀਗੀਆਂ ਕਿ ਸਪਲਾਈ ਜਿਹੜੀ ਆ ਉਹ ਚੇਨ ਰੁਕਣੀ ਚਾਹੀਦੀ ਆ, ਤਾਂ ਫਿਰ ਰੁਕਣੀ ਇੱਧਰੋਂ ਹੀ ਆ, ਵੀ ਇੱਧਰੋਂ ਮਸਲੇ ਜਿਹੜੇ ਹੱਲ ਹੋਣੇ ਚਾਹੀਦੇ ਆ। ਤਾਂ ਇਹਦੇ ਨਾਲ ਹੀ ਮੈਂ ਰੈਪ ਅਪ ਇਸ ਗੱਲ ਤੇ ਕਰਦਾ ਹੈਗਾ ਕਿ ਹੁਣ ਕੈਨੇਡਾ ਗਵਰਨਮੈਂਟ ਜਿਹੜੇ ਆਪਣੇ ਟਾਰੀ ਉਹਦੇ ਪੇਮੈਂਟ ਡਰੱਗ ਫੂਡ ਹੈਗੇ ਆ, ਉਹ ਇੰਟਰਸਟਡ ਹੈਗੇ ਆ ਜਿਹੜੀ ਆਇਲ ਪਾਈਪਲਾਈਨ ਜਿਹੜੀ ਆ ਲਬਾਟਾ ਤੋਂ ਲੈ ਕੇ ਅੰਟਾਰੀਓ ਤੱਕ ਆਉਣੀ ਆ, ਕੈਨੇਡਾ ਆਪਣੇ ਬੇਸ ਤੇ ਇਹਨੂੰ ਹੁਣ ਕਰ ਰਿਹਾ ਹੈਗਾ ਜੀ, 3300 ਕਿਲੋਮੀਟਰ ਲੰਬੀ ਹੋਰ ਜਿਹੜੀ ਆ ਪਾਈਪਲਾਈਨ ਹੋਣੀ ਆ। ਇਹਦੇ ਵਿੱਚ ਡਰੱਗ ਫੂਡ ਸਾਹਿਬ ਕਹਿੰਦੇ ਕਿ ਮੈਂ ਜਿਹੜਾ ਆਪਣਾ ਟੈਕਸਪੇਅਰ ਦਾ ਪੈਸਾ ਹੈਗਾ ਸਾਡੇ ਕੋਲ ਪਿਆ, ਅਸੀਂ ਉਹਨੂੰ ਇਨਵੈਸਟ ਇਹਦੇ 'ਚ ਕਰਾਂਗੇ ਜੀ। ਸੋ ਕੁੱਲ ਮਿਲਾ ਕੇ ਇਹ ਗੱਲ ਲੱਗਦੀ ਹੈਗੀ ਆ। ਸੋ ਧੰਨਵਾਦ ਅੰਬਰ ਸਾਹਿਬ, ਤੁਸੀਂ 5-7 ਮਿੰਟ ਜੇ ਲੈਣੇ ਆ ਤੇ ਲੈ ਸਕਦੇ ਹੋ, ਜੇ ਕੋਈ
9: ਦੋ ਕੁ ਲਾਈਨਾਂ ਹਨ। 416-837-1515 ਸਟੂਡੀਓ ਨੰਬਰ ਹੁੰਦੇ ਆ, 416-837-1515। ਬਲਦੇਵ ਸਿੰਘ ਜੀ ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ ਜੀ ਆਇਆਂ ਨੂੰ।
7: ਅੰਮ੍ਰਿਤ ਸਾਹਿਬ ਬਾਈ, ਵੱਡੇ ਭਾਈ, ਸਤਿ ਸ੍ਰੀ ਅਕਾਲ।
9: ਸਤਿ ਸ੍ਰੀ ਅਕਾਲ ਜੀ,
7: ਬਾਰੀਆ ਸਾਹਿਬ ਨੇ ਖਬਰਾਂ ਬਹੁਤ ਵਧੀਆ ਹੁੰਦੀਆਂ। ਉਹ ਕੱਲ ਵਾਲਾ ਭਾਈ ਕੈਂਡੀਡੇਟ ਮੁੜ ਕੇ ਕਦੋਂ ਆਊਗਾ?
9: ਉਹ ਇੰਗਲਿਸ਼ ਟ੍ਰੇਨ ਲੈਣ ਗਏ ਆ, ਕਾਲਰ ਵੀ ਲੈਣ ਗਿਆ ਤੇ ਇੱਥੇ ਹੋਸਟ ਵੀ ਲੈਣ ਗਿਆ, ਹੋਰ ਦੱਸੋ।
7: ਤੈਨੂੰ ਪਤਾ ਖੋਰ ਖਬਰ ਨਵੀਂ?
9: ਦੇਖੋ ਜੀ, ਜੋ ਕੱਲ ਹੋਇਆ ਨਾ ਪਤਾ ਹੀ ਗੱਲ ਹੈਗੀ ਬਲਦੀ, ਤੁਸੀਂ ਵੀ ਲਾਈਨ ਚੋ ਮੈਂ ਸੁਣਦਾ ਗੱਲ ਸੁਣਦਾ
7: ਇੱਕ ਤੁਹਾਨੂੰ ਸੁਣੋ
9: ਜੀ, ਮੈਂ ਤੁਹਾਡੀ ਸੁਣ ਲੈਂਦਾ, ਆ ਜਾਓ।
7: ਰਜਾਈ ਵੀ ਉੱਡ ਗਈ?
9: ਇਹ ਮੈਨੂੰ ਨੀ ਪਤਾ ਰਜਾਈ ਉੱਡ ਗਈ ਕੀ ਹੋਇਆ, ਤੁਹਾਡੀ ਉੱਡੀ ਹੋਈ, ਤੁਸੀਂ ਬੈਡ ਚ ਬੈਠੇ, ਮੈਨੂੰ ਪਤਾ ਕੌਣ ਬੈਠਾ।

0: ਮੈਂ ਇਹ ਗੱਲ ਕਹਿਣਾ ਚਾਹੁੰਦਾ ਹੈਗਾ ਜੀ, ਇਟਸ ਓਕੇ, ਹਰ ਬੰਦੇ ਨੂੰ ਹੱਕ ਹੈਗਾ ਵਾ ਇਲੈਕਸ਼ਨਸ ਆਉਣ ਦਾ, ਆਪਣੀ ਗੱਲ ਰੱਖਣ ਦਾ, ਠੀਕ ਹੈ ਜੀ, ਤਾਂ ਕੋਈ ਗੱਲ ਨੀ ਜੇ ਥੋੜਾ ਬਹੁਤਾ ਦਿੱਕਤ ਕਦੇ ਲੈਂਗੁਏਜ ਦੀ ਹੋਵੇ ਤਾਂ, ਲੇਕਿਨ ਮੁੱਦਿਆਂ ਤੇ ਪਕੜ ਹੋਣੀ ਚਾਹੀਦੀ ਹੈ, ਇਹ ਗੱਲ ਹੈਗੀ ਹੈ, ਠੀਕ ਹੈ ਜੀ, ਤਾਂ ਉਹਦੀ ਪ੍ਰੈਪਰੇਸ਼ਨ, ਇਹ ਵੀ ਦੇਖੋ ਟੈਨਸ਼ਨ ਕੀ ਹੈਗੀ ਆ, ਜਿਹੜਾ ਸਰੋਤਾ ਵਾ ਜਾਂ ਕੋਈ ਵੀ ਜਿਹੜਾ ਰੈਜੀਡੈਂਟ ਹੈ ਇਹਨੂੰ ਹੱਕ ਹੈਗਾ ਸਵਾਲ ਕਰਨ ਦਾ, ਲੇਕਿਨ ਜਿਹੜਾ ਆਉਣ ਵਾਲਾ ਕੈਂਡੀਡੇਟ ਹੈ ਉਹਨੂੰ ਵੀ ਇਹ ਗੱਲ ਹੈਗੀ ਕਿ ਜਿਹੜੀਆਂ ਮੈਂ ਉਮੀਦਾਂ ਹੈਗੀਆਂ ਨੇ, ਜਿਹੜੀਆਂ ਆਪਾਂ ਕਹਿ ਸਕਦੇ ਰੈਜੀਡੈਂਟ ਹੈ ਜਾਂ ਕਾਲਰ ਹੈ, ਉਹਨਾਂ ਦੇ ਪੂਰਾ ਉਤਰਨ, ਜੇ ਭਾਵਨਾ ਹੈਗੀ ਤੇ ਲੈਂਗੁਏਜ ਦੀ ਸਿੱਖੀ ਜਾ ਸਕਦੀ ਆ, ਕੀਤਾ ਜਾ ਸਕਦਾ, ਸਾਰਾ ਕੁਛ ਹੋਇਆ ਜੇ ਕਿਤੇ ਕਮੀ ਪੇਸ਼ੀ ਹੋਵੇ ਤੇ। ਧੰਨਵਾਦ ਅੰਮ੍ਰਿਤ ਸਾਹਿਬ,
1: ਆਪਾਂ ਬਾਈ ਬਾਈ ਵੀ ਆ ਗਏ, ਤੁਹਾਨੂੰ ਨਸ਼ਾ ਗੱਲ ਕਰਦੇ ਬਾਈ ਬਾਈ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਪੰਜਾਬੀ ਵਿੱਚ ਹੀ ਗੱਲ ਕਰਿਓ ਪਲੀਜ਼।
2: ਸਤਿ ਸ੍ਰੀ ਅਕਾਲ ਬਾਈ ਜੀ, ਵਾਰੀਆ ਸਾਹਿਬ ਤੇ ਤੰਬੜ ਸਾਹਿਬ ਤੇ ਆਪਣੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ, ਸਵੇਰ ਸਵੇਰ ਦੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ। ਮੈਂ ਕੱਲ ਉਹਨੂੰ ਇੰਗਲਿਸ਼ ਵਾਰੀਆ ਸਾਹਿਬ, ਮੈਂ ਉਹਨੂੰ ਕਿਹਾ ਮੈਂ ਭਾਈ ਇੰਗਲਿਸ਼ ਦਾ ਕੁਐਸਚਨ ਕਰਦੇ ਆ, ਉਹਦੇ ਜਵਾਬ ਦੇ ਦੀ, ਉਹਨੂੰ ਪ੍ਰੋਪਰ ਨਹੀਂ ਕੋਈ ਗੱਲਬਾਤ ਆਈ ਤਾਂ ਮੁੜ ਕੇ ਮੇਰਾ ਤੇ ਕ੍ਰਿਟੀਸਾਈਜ਼ ਕਰ ਗਿਆ ਵੀ ਇਹ ਤਾਂ ਮੇਰਾ ਵਿਰੋਧੀ ਆ ਜੀ, ਸੀ ਆ ਜੀ, ਹੋ ਆ ਜੀ। ਚਲੋ ਉਹਨੂੰ ਕੰਡੈਮ ਕੀਤਾ ਤੰਬੜ ਸਾਹਿਬ ਨੇ, ਵਧੀਆ ਗੱਲ ਆ, ਪਰ ਉਹਨਾਂ ਦੀ ਮਾਨਸਿਕਤਾ ਦੇਖ ਲਓ ਬੰਦਿਆਂ ਦੀ ਕਿੱਦਾਂ ਦੀ ਆ ਭਾਈ। ਉੱਥੇ ਇੰਗਲਿਸ਼ ਬੋਲਣੀ ਹੈ ਯਾਰ, ਆਪਣੀ ਕਮਿਊਨਿਟੀ ਦਾ ਮਜ਼ਾਕ ਬਣਾਉਣਾ ਤੁਸੀਂ ਜਾ ਕੇ ਜੇ ਭਲਾ ਜਿੱਤ ਕੇ ਚਲੇ ਗਏ, ਏਦਾਂ ਦੇ ਨਹੀਂ, ਤੁਸੀਂ ਤਿਆਰੀ ਕਰਕੇ ਆਓ ਜਿਵੇਂ ਤੁਸੀਂ ਕਿਹਾ ਵਾ ਇੰਗਲਿਸ਼, ਜੇ ਕੋਈ ਯਾਰ ਸਵਾਲ ਪੁੱਛਦਾ ਤੁਸੀਂ ਉਹਨੂੰ ਵਿਰੋਧੀ ਕਹੀ ਜਾਂਦੇ ਹੋ,
0: ਗੁਰਮੁਖ
1: ਸਿੰਘ ਬਾਰੀਆ ਸਾਹਿਬ ਖਬਰਾਂ ਦੀ ਜਾਣਕਾਰੀ ਦੇ ਗਏ। ਲਾਈਨਾਂ ਹੋਰ ਤੇ ਰੱਖੋ 416-837-1515 ਸਟੂਡੀਓ ਨੰਬਰ ਹੁੰਦੇ ਆ, ਮੇਰਾ ਬਾਅਦ ਵਿੱਚ ਕਦੇ ਵੀ ਸੰਪਰਕ ਕਰਨਾ ਹੋਵੇ 416-452-2222 ਤੇ ਕਰ ਸਕਦੇ ਹੋ। ਮਨਜੀਤ ਚੀਮਾ ਜੀ ਕੋਲੋਂ ਘਰ ਤੁਸੀਂ ਖਰੀਦ ਸਕਦੇ ਹੋ, ਵੇਚ ਸਕਦੇ ਹੋ, ਇੱਕ ਦੋ ਪਾਵਰ ਆਫ ਸੇਲ ਪ੍ਰੋਪਰਟੀਆਂ ਆਈਆਂ ਹੋਈਆਂ ਹਨ, 18 ਸਾਲ ਤੋਂ ਵੱਧ ਐਕਸਪੀਰੀਅੰਸ ਹੈਗਾ, 416-357-9965। ਅਤੇ ਦਵਿੰਦਰ ਸਿੰਘ ਪਵਾਰ ਸਾਹਿਬ ਅਕਾਲ ਮੋਰਗੇਜ ਨਾਲ ਕੰਮ ਕਰਦੇ ਆ, ਪਰਸਨਲਾਈਜ਼ ਮੋਰਗੇਜ ਸਲਿਊਸ਼ਨ ਤੁਹਾਡੇ ਵਾਸਤੇ ਲੈ ਕੇ ਆਉਂਦੇ ਹਨ। ਮੋਰਗੇਜ ਚਾਹੀਦੇ, ਫਸਟ ਸੈਕਿੰਡ ਥਰਡ ਮੋਰਗੇਜ ਜਾਂ ਕੋਈ ਕੈਨੇਡਾ ਲਾਈਨ ਚਾਹੀਦੀ ਆ, 6479888731 ਟਾਰਗੇਟ ਲੋਜਿਸਟਿਕਸ, TWC ਇਮੀਗ੍ਰੇਸ਼ਨ, ਟੌਪ ਆਟੋ ਕੋਲੀਜਨ, ਦੁਆਬਾ ਸਵਿਸ ਰੈਸਟੋਰੈਂਟ, ਇਮ ਸਵਿਸ, ਕੈਨੇਡਾ ਕੰਜ਼ੂਮਰ ਕ੍ਰੈਡਿਟ ਸਿਸਟਮ, ਜਸਵੀਰ ਸਿੰਘ ਹੁੰਡਲ ਜੀ, 416-502-3100 ਇਹਨਾਂ ਦਾ ਨੰਬਰ ਹੈਗਾ। ਪਾਵਰ ਆਫ ਸੇਲ ਕਲੈਕਸ਼ਨ ਕਾਲ, ਦੇ ਕੈਨ ਸਟੋਪ ਦੈਮ ਆਲ, ਅਲਫਾ ਟਰਾਂਸਫਰ ਲੱਕੀ ਅਤੇ ਸੁੱਕੀ ਸੈਣੀ ਸਾਹਿਬ, ਏਜ ਦੇ ਡਰਾਈਵਰ ਦੀ ਸਦਾ ਲੋੜ ਰਹਿੰਦੀ ਆ, ਅਤੇ ਕਟਾਰੀਆ ਟੂਰਸ ਐਂਡ ਟਰੈਵਲ, ਬਹੁਤ ਵਧੀਆ ਟਿਕਟਾਂ ਲੱਗੀਆਂ ਹੋਈਆਂ ਹਨ। ਜੇ ਤੁਸੀਂ ਰੁਕਣਾ ਹੋਵੇ ਜਾਂ ਵਾਪਸ ਆਉਣਾ ਹੋਵੇ ਕਿਸੇ ਕੰਟਰੀ ਤੋਂ, ਦੁਬਈ ਵਿੱਚ ਰੁਕ ਕੇ ਜਾਣਾ ਚਾਹੁੰਦੇ ਹੋ, ਤਾਂ $649 ਵੀ ਤੁਹਾਨੂੰ ਏਅਰਪੋਰਟ ਤੋਂ ਚੱਕਣਗੇ, ਹੋਟਲ ਵੀ ਪੇਡ ਹੈਗਾ, 3 nights 4 days ਦਾ ਹੋਟਲ ਪੇਡ ਆ, ਇਹਦੇ ਵਿੱਚ ਡਿਨਰ ਵੀ ਹੈਗਾ ਕਈ ਲਾਰਾ ਟਾਈਮਸ, ਅਤੇ ਬ੍ਰੈਕਫਾਸਟ ਵੀ ਇੰਕਲੂਡ ਹੈਗਾ। ਤੁਸੀਂ ਕਾਲ ਕਰਕੇ ਪਤਾ ਕਰ ਲੈਣਾ, ਬੁਰਜ ਖਲੀਫਾ ਦੀ ਟਿਕਟ ਹੈਗੀ ਆ, ਸਫਾਰੀ ਦੀ ਟਿਕਟ ਹੈਗੀ, ਸਭ ਕੁਛ ਇੰਕਲੂਡ, ਅਤੇ ਉਹ ਬੱਸ ਟੂਰ ਵੀ ਹੈਗਾ, ਸੋ ਮੱਚ ਟੂ ਸੀ, ਸੋ ਤੁਹਾਡੇ ਵਾਸਤੇ ਵਧੀਆ ਸਰ, $650 ਦੇ ਵਿੱਚ ਵਿਦ ਹੋਟਲ ਬੁਕਿੰਗ, ਕਿਆ ਬਾਤ ਆ, ਸਪੈਸ਼ਲ ਪ੍ਰਾਈਸ 905-678-1200 ਤੇ ਸੰਪਰਕ ਕਰ ਲਿਓ। ਮਜੈਸਟਿਕ ਕਿਚਨ ਵਾਲੇ ਧੰਨਵਾਦ, ਗ੍ਰੀਨ ਵੈਲੀ ਸੁਪਰ ਮਾਰਕੀਟ 905-913-1668, ਢਿੱਲੋ ਵੀਡੀਓ 905-202-204-1313, ਸਮੋਸਾ ਐਂਡ ਸਵੀਟ ਫੈਕਟਰੀ ਅਤੇ ਨਾਲ ਦੀ ਨਾਲ ਮੋਨਾ ਮਹਿੰਗੀ ਜੀ, ਦਰਕਾਰ ਜੈਸੇ ਬਹੁਤ ਸਾਰੀਆਂ ਜੋਬਾਂ ਅਵੇਲੇਬਲ ਹਨ, 437-242-3158 ਰੈਜ਼ਮੇ ਭੇਜ ਦੇਣੀ ਹੈ ਪਲੀਜ਼, ਤੁਹਾਨੂੰ ਜੋਬ ਕਿਤੇ ਨਾ ਕਿਤੇ ਮਿਲ ਜਾਵੇਗੀ। ਡੋਰਸ ਐਂਡ ਵਿੰਡੋਜ਼ ਬਾਏ ਬੰਗਾ, ਸੋ ਬੰਗਿਆਂ ਵਾਲੇ ਡੋਰਸ ਐਂਡ ਵਿੰਡੋਜ਼ ਬਣਾਉਂਦੇ ਹਨ, 24-24 ਫਿੰਚ ਐਵਨਿਊ ਤੇ ਹਨ, 416-676-6066, ਅਨਾਜ ਮਾਰਟ ਖੁੱਲ੍ਹੀ ਹੋਈ ਹੈਗੀ ਆ ਏਅਰਪੋਰਟ ਅਤੇ ਮੇਫਿਲਡ ਦੇ ਬਿਲਕੁਲ ਖੂੰਜੇ ਤੇ। ਪ੍ਰਭ ਗਿੱਲ ਮੇਅਰ ਦੀ ਸੀਟ ਲਈ ਖੜੇ, ਕਿਆ ਬਾਤ ਹੈ, ਇੰਗਲਿਸ਼ ਜਾਣਦੇ ਪ੍ਰਭ ਗਿੱਲ ਹਰ ਇੱਕ ਨੁਕਤੇ ਨੂੰ ਸਮਝਦੇ ਹਨ। ਪ੍ਰਭ ਗਿੱਲ 905-872-7000 ਇਹਨਾਂ ਦਾ ਨੰਬਰ ਹੈਗਾ। ਪ੍ਰਭ ਗਿੱਲ ਸਾਹਿਬ ਦਾ ਆਜ਼ਾਦ ਗੋਇਰ ਸਿਟੀ ਆਫ ਬਰੈਂਪਟਨ 9 and 10 ਵਿੱਚ ਸਿਟੀ ਕੌਂਸਲ ਦੀ ਸੀਟ ਲਾ ਰਹੇ ਹਨ, 6479-9995-1। ਅਤੇ ਰਿਪੂ ਦਮਨ ਢਿੱਲੋ ਜੀ ਸਿਟੀ ਕੌਂਸਲ ਸਾਹਿਬ ਵਾਰਡ 7 and 8, 6474602533। ਅਤੇ ਗੁਰਪ੍ਰੀਤ ਸਿੰਘ ਢਿੱਲੋ ਰੀਜਨਲ ਕੌਂਸਲ ਵਾਰਡ 9 and 10, 6478250910। ਤੇ ਇਹਨਾਂ ਦੀ ਵੀਡੀਓ ਦੇਖਿਓ ਸਿਟੀ ਬਾਰੇ, ਇਹਨਾਂ ਨੇ ਕੀ ਕੁਝ ਕਿਹਾ, ਸੋਸ਼ਲ ਮੀਡੀਆ ਤੇ ਚੱਲ ਰਹੀ ਹੈਗੀ, ਚਾਹੀਦੀ ਆ ਮੇਰੇ ਕੋਲ ਲੈ ਆਇਓ ਤੇ ਤੁਹਾਨੂੰ ਇਨਫੋਰਮੇਸ਼ਨ ਦੇ ਦੇਵਾਂਗੇ। ਦੇਖੋ ਜੀ ਇਲੈਕਸ਼ਨ ਹਨ, ਸਾਡੇ ਸਾਰੇ ਸਤਿਕਾਰਯੋਗ ਹਨ, ਅਸੀਂ ਖਬਰਾਂ ਲੈ ਕੇ ਆਈ ਦੀਆਂ, ਬਹੁਤ ਸਾਰੇ ਖਬਰਾਂ ਸਾਨੂੰ ਨੈਸ਼ਨਲ ਮੀਡੀਆ ਤੋਂ ਮਿਲਦੀ ਆ। ਜੇ ਲੱਗਦਾ ਸਾਡੇ ਕੋਲ ਕੁਝ ਨਾ ਕੁਝ ਹੋ ਗਿਆ, ਇੱਥੇ ਸੀਟ ਵਿਹਲੀ ਹੈਗੀ ਆ, ਆ ਕੇ ਬੋਲੋ, ਦੱਸੋ ਮੈਂ ਸਿਟੀ ਦੇ ਸਾਰੇ ਬੰਦੇ ਨੂੰ ਈਮੇਲਾਂ ਕੀਤੀਆਂ ਹੋਈਆਂ ਹਨ, ਸਿਟੀ ਆਫ ਬਰੈਂਪਟਨ ਦੇ ਮੋਸਟਲੀ

ਸੰਗ ਵਾਲਿਆਂ ਨੂੰ ਵੀ ਪਾਉਣਾ ਚਾਹੁੰਦੇ ਆ ਜਾਵੋ, ਤੁਹਾਡੇ ਪਾਸ ਸੀਟ ਜਿਹੜੇ ਚੁਣੇ ਹੋਏ ਹਨ, ਜਿਹੜੇ ਨਵੇਂ ਬਣਨਾ ਚਾਹੁੰਦੇ ਹਨ ਇੱਥੇ ਆ ਕੇ ਇਨਫੋਰਮੇਸ਼ਨ ਦੇ ਦੇਵੋ, ਤੁਹਾਡੇ ਲਈ ਬੈਠੇ ਆ, ਤੁਹਾਡੀ ਕੰਟਰੀ ਆ, ਤੁਹਾਡੀ ਪ੍ਰੋਮਿਸ ਆ, ਅਤੇ ਤੁਹਾਡੀ ਜਗ੍ਹਾ ਆ, ਤੁਹਾਡੀ ਸਿਟੀ ਆ। ਲੈਟਸ ਕੀਪ ਇਟ ਹੈਲਥੀ, ਲੈਟਸ ਕੀਪ ਇਟ ਕਲੀਨ, ਲੈਟਸ ਕੀਪ ਇਟ ਸੇਫ। ਅਤੇ ਕਿਹਨੂੰ ਚੁਣਨਾ ਉਹ ਤੁਹਾਡੇ 'ਤੇ ਛੱਡ ਦਿੰਦੇ ਹਨ, ਪਰ ਲੋਕ ਕੀ ਚਾਹੁੰਦੇ ਖੁਦ ਜਾਣਦੇ ਹੋ। ਕੋਈ ਤਾਂ ਕਹਿੰਦਾ ਸਾਰੀ ਸਲੇਟ ਹੀ ਚੇਂਜ ਕਰ ਦਿਓ, ਇਹ ਤੁਹਾਡੇ 'ਤੇ ਹੈਗਾ ਤੁਸੀਂ ਕਿਹਨੂੰ ਚੁਣਨਾ ਸੀ, ਤੁਹਾਡੇ 'ਤੇ ਛੱਡ ਦਿੰਦੇ ਹੈਗੇ ਆ। ਅਤੇ ਬੱਚਿਆਂ ਨਾਲ ਬੈਠ ਕੇ ਖੋਜਿਓ ਕਿੱਥੇ ਵੋਟ ਪਾਉਣੀ ਆ, ਕਿੰਨੇ ਵਜੇ ਪਾਉਣੀ ਆ, ਤੁਸੀਂ ਖੁਦ ਆਪਣਾ ਹੋਮਵਰਕ ਕਰਿਓ। ਐਡਵਾਂਸ ਵੋਟਿੰਗ ਸ਼ੁਰੂ ਹੋ ਜਾਣੀ ਚਾਹੀਦੀ ਆ। ਮੈਂ ਲਾਈਨਾਂ ਨਹੀਂ ਲੈ ਸਕਦਾ, ਮੇਰੇ ਸੈੱਲਫੋਨ ਵੀ ਵੱਜ ਰਿਹਾ ਹੈਗਾ। ਇਸ ਕਰਕੇ ਸਾਡਾ ਅੱਜ ਦਾ ਪ੍ਰੋਗਰਾਮ, ਮੇਰੇ ਨਾਲ ਕਦੇ ਵੀ ਗੱਲਬਾਤ ਕਰਨੀ ਹੋਵੇ 416-452-22। ਮਾਂ ਪਿਓ ਦੀ ਸੇਵਾ ਰੱਬ ਦੀ ਸੇਵਾ ਹੁੰਦੀ ਆ, ਕਰਿਓ ਜ਼ਰੂਰ। ਰੱਬ ਤੁਹਾਡੇ ਘਰ ਵੱਸਦਾ। ਇੱਕ ਹੱਥ ਜੋੜ ਕੇ ਬੇਨਤੀ ਆ, ਅੰਟੇਰੀਓ ਗੁਰਦੁਆਰਾ ਕਮੇਟੀ, ਅੰਟੇਰੀਓ ਗੁਰਦੁਆਰਾ ਕੌਂਸਲ, ਪ੍ਰੈਸ ਰਿਲੀਜ਼ ਕਰੋ, ਮੀਟਿੰਗ ਕਰੋ ਵੀ ਜੋ ਕੁਝ ਹੋ ਰਿਹਾ ਗੁਰੂ ਘਰ ਦੇ ਵਿੱਚ, ਵੀ ਕੱਲ੍ਹ ਹੋ ਰਿਹਾ, ਹੋਣਾ ਨਹੀਂ ਚਾਹੀਦਾ, ਕੱਲ੍ਹ ਹੋਇਆ, ਕੌਣ ਇਨਵੋਲਵ ਹੈਗਾ। ਚਲੋ ਤਾਂ ਕੋਈ ਕੋਲ ਹਜੇ ਕੋਈ ਅਕਿਊਜ਼ ਨਹੀਂ ਹੋਇਆ, ਪਰ ਹੋਇਆ ਜੋ ਕੁਛ ਹੈ ਉਹ ਤੁਹਾਡੇ ਸਾਹਮਣੇ ਹੋਇਆ। ਤੋ ਇਹੀ ਮੈਂ ਬੇਨਤੀ ਕਰਦਾ। ਹੈਵ ਅ ਗੁੱਡ ਡੇ, ਸਤਿ ਸ਼੍ਰੀ ਅਕਾਲ।

ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹਰਵੀਰ ਸਿੰਘ ਭੁੱਲਰ ਵੱਲੋਂ AM 530 ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਨੂੰ ਟਿਊਨ ਕਰ ਚੁੱਕੇ ਸਾਰੇ ਰੱਬਰ ਕੇ ਸਰੋਤਿਆਂ ਦਾ ਤਹਿ ਦਿਲ ਤੋਂ ਧੰਨਵਾਦ ਜੀ। ਆਇਆਂ ਨੂੰ ਵੈਲਕਮ, ਨਿੱਘਾ ਸਵਾਗਤ ਅੱਜ ਦੇ ਇਸ ਦਿਨ ਦੇ ਵਿੱਚ। ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਮੰਡੇ ਟੂ ਫਰਾਈਡੇ ਮੋਰਨਿੰਗ 7 to 8 ਪੇਸ਼ ਕੀਤਾ ਜਾਂਦਾ ਜੀ। ਸਮਾਂ ਹੋ ਚੁੱਕਿਆ 7:02 ਅਤੇ 8 ਵਜੇ ਤੱਕ ਫੋਨ ਲਾਈਨਜ਼ ਸਾਡੇ ਓਪਨ ਰਹਿੰਦੀਆਂ ਨੇ। ਸਟੂਡੀਓ ਦਾ ਨੰਬਰ ਆ 416-233-7368। ਪ੍ਰੋਗਰਾਮ ਨੂੰ ਸਪੋਂਸਰ ਕਰ ਰਹੇ ਨੇ ਨਾਨਕ ਪ੍ਰੋਡਕਟ, ਨਾਨਕ ਘਿਓ, ਨਾਨਕ ਪਨੀਰ ਅਤੇ ਨਾਨਕ ਘਿਓ ਦੀਆਂ ਤਾਂ ਕਿਆ ਹੀ ਕਹਿਣੇ, ਸ਼ੁੱਧ ਦੇਸੀ ਘੀ। 416-233-7368 ਸਟੂਡੀਓ ਨੰਬਰ ਆ। ਪ੍ਰੋਗਰਾਮ ਦਾ ਅਸੀਂ ਆਗਾਜ਼ ਕਰਦੇ ਹਾਂ ਜੋ ਰੂਪ ਰੇਖਾ ਹੁੰਦੀ ਹੈ ਪ੍ਰੋਗਰਾਮ ਦੀ। ਪ੍ਰੋਗਰਾਮ ਦਾ ਆਗਾਜ਼ ਅਰਵਿੰਦਰ ਸਿੰਘ ਪੱਟੀ ਜੀ ਨਿਊਜ਼ ਸੈਗਮੈਂਟ ਲੈ ਕੇ ਹਾਜ਼ਰ ਹੁੰਦੇ ਨੇ ਸਾਡੇ ਨਾਲ। ਇਸ ਤੋਂ ਬਾਅਦ ਉਹ ਖਬਰਾਂ 'ਤੇ ਚਰਚਾ ਕੀਤੀ ਜਾਂਦੀ ਹੈ ਜੀ। ਉਦੋਂ ਤੁਹਾਡੇ ਸਵਾਲ ਹੁੰਦੇ ਨੇ, ਪੱਟੀ ਸਾਹਿਬ ਦੇ ਜਵਾਬ ਹੁੰਦੇ ਨੇ। ਇਸ ਤੋਂ ਬਾਅਦ ਖੁੰਡ ਚਰਚਾ ਸੈਗਮੈਂਟ ਹੁੰਦਾ ਜੋ ਕਿ ਪਿਛਲੇ ਕੁਝ ਸਮੇਂ ਤੋਂ ਆਪਾਂ ਲੋਕਲ ਮੁੱਦਿਆਂ ਨੂੰ, ਲੋਕਲ ਪੋਲੀਟਿਕਸ ਨੂੰ ਤੁਹਾਡੇ ਨਾਲ ਜੁੜੇ ਹੋਏ ਡੇਲੀ ਜੀਵਨ ਦੇ ਨਾਲ ਜੁੜੇ ਹੋਏ ਮੁੱਦਿਆਂ ਨੂੰ ਆਪਾਂ ਲੈ ਕੇ ਆਉਂਦੇ ਹਾਂ। ਸੋ ਖੁੰਡ ਚਰਚਾ ਦੇ ਵਿੱਚ ਅੱਜ ਵੀ ਅਸੀਂ ਇੱਕ ਖਾਸ ਟੋਪਿਕਾਂ ਨੂੰ ਕਵਰ ਕਰਾਂਗੇ, ਸਿਟੀ ਨਾਲ ਰਿਲੇਟਡ, ਤੁਹਾਡੀ ਨਿੱਜੀ ਜ਼ਿੰਦਗੀ ਨਾਲ ਰਿਲੇਟਡ। ਸਾਡੇ ਨਾਲ ਇੱਕ ਖਾਸ ਗੈਸਟ ਪਹੁੰਚਣਗੇ। ਸੋ ਸਾਰੀ ਗੱਲਬਾਤ ਲਈ ਤੁਸੀਂ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਨਾਲ ਜੁੜੇ ਰਹਿਣਾ ਅਤੇ ਸਟੂਡੀਓ ਦਾ ਨੰਬਰ ਆ 416-233-7368 416-233-7368।

0: ਪਟ ਸਾਹਿਬ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਵੈਲਕਮ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ
1: ਖਬਰਾਂ ਦਾ ਸਪੀਡਰ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਅਰਵਿੰਦਰ ਸਿੰਘ ਪੱਟੀ ਹੁਣ ਤੱਕ ਦੀਆਂ ਖਬਰਾਂ ਇਸ ਤਰ੍ਹਾਂ ਨੇ ਜੰਮੂ ਕਸ਼ਮੀਰ ਦੇ ਕਠੂਆ ਜ਼ਿਲ੍ਹੇ 'ਚ ਸੈਂਟਰਲ ਇੰਡਸਟਰੀਅਲ ਸਿਕਿਉਰਿਟੀ ਫੋਰਸ ਦੇ ਇੱਕ ਜਵਾਨ ਨੇ ਆਪਣੇ ਹੀ ਸਾਥੀਆਂ 'ਤੇ ਗੋਲੀਆਂ ਚਲਾ ਦਿੱਤੀਆਂ ਮੰਗਲ ਚਿੱਟਵਾਰ ਸ਼ਾਮ ਨੂੰ 7:30 ਵਜੇ ਵਾਪਰੀ ਇਸ ਘਟਨਾ ਵਿੱਚ CISF ਦੇ 4 ਜਵਾਨਾਂ ਦੀ ਮੌਤ ਹੋ ਗਈ ਹੈ ਮ੍ਰਿਤਕਾਂ 'ਚ ਇੱਕ ਸਹਾਇਕ ਕਮਾਂਡੈਂਟ ਵੀ ਸ਼ਾਮਲ ਹੈ ਕਾਂਗਰਸ ਪਾਰਟੀ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ਵਰ ਕੁਮਾਰ ਖਿਲਾਫ ਮੋਰਚਾ ਖੋਲਦਿਆਂ ਸੜਕਾਂ ਤੋਂ ਸੰਸਦ ਤੱਕ ਦੀ ਲੜਾਈ ਲੜਨ ਦਾ ਐਲਾਨ ਕੀਤਾ ਕਾਂਗਰਸ ਨੇ ਮੰਗਲਵਾਰ ਨੂੰ ਦਿੱਲੀ 'ਚ ਪਾਰਟੀ ਹੈੱਡਕੁਆਟਰ ਵਿਖੇ ਹੋਈ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਦੀ ਮੁੱਖ ਚੋਣ ਕਮਿਸ਼ਨਰ 'ਤੇ ਤਿੱਖਾ ਹਮਲਾ ਬੋਲਦਿਆਂ ਉਹਨਾਂ 'ਤੇ ਸੱਤਾ ਧਿਰ ਨੂੰ ਫਾਇਦਾ ਪਹੁੰਚਾਉਣ ਦਾ ਇਲਜ਼ਾਮ ਲਗਾਉਂਦੇ ਹੋਏ ਨਾ ਸਿਰਫ਼ ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਕੀਤੀ ਸਗੋਂ ਉਹਨਾਂ ਗਣੇਸ਼ ਕੁਮਾਰ 'ਤੇ ਅਜਿਹਾ ਕਰਨ ਲਈ ਦਬਾਅ ਪਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜ਼ਿੰਮੇਵਾਰ ਦੱਸਿਆ ਉਹਨਾਂ ਕਿਹਾ ਕਿ ਉਹਨਾਂ ਮੋਦੀ ਨੂੰ ਨੈਤਿਕ ਆਧਾਰ 'ਤੇ ਅਸਤੀਫਾ ਦੇ ਦੇਣਾ ਚਾਹੀਦਾ ਭਾਰਤੀ ਜਨਤਾ ਪਾਰਟੀ ਵੱਲੋਂ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਕੱਢੀ ਜਾ ਰਹੀ ਨਸ਼ਾ ਮੁਕਤ ਪੰਜਾਬ ਯਾਤਰਾ ਦੀ ਬੁੱਧਵਾਰ ਨੂੰ ਜਲੰਧਰ ਵਿਖੇ ਸਮਾਪਤੀ ਮੌਕੇ ਕਰਵਾਈ ਜਾ ਰਹੀ ਮਹਾਂਰੈਲੀ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਹੁਣ ਤੋਂ ਥੋੜ੍ਹੀ ਦੇਰ ਬਾਅਦ ਸੰਬੋਧਨ ਕਰਨਗੇ ਜਲੰਧਰ ਦੇ ਪਰਾਗਪੁਰਾ ਵਿੱਚ ਕਰਵਾਈ ਜਾ ਰਹੀ ਇਸ ਮਹਾਂਰੈਲੀ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਨੇ ਮਹਾਂਰੈਲੀ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸੰਬੋਧਨ ਕਰਨ ਤੋਂ ਪਹਿਲਾਂ ਸ੍ਰੀ ਦੇਵੀ ਤਲਾਬ ਮੰਦਿਰ ਵਿਖੇ ਨਤਮਸਤਕ ਹੋਏ ਉਹਨਾਂ ਨਸ਼ਾ ਪੀੜਿਤ ਪਰਿਵਾਰਾਂ ਨਾਲ ਵੀ ਮੁਲਾਕਾਤ ਕੀਤੀ ਭਾਈ ਬਲਵੰਤ ਸਿੰਘ ਰਾਜੋਵਾਲਾ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਗਿਆਨੀ ਟੇਕ ਸਿੰਘ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਪਟਿਆਲਾ ਜੇਲ੍ਹ 'ਚ ਮੁਲਾਕਾਤ ਕੀਤੀ ਇਸ ਮਿਲਣੀ ਤੋਂ ਬਾਅਦ ਜਥੇਦਾਰ ਗੜਗਾਜ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਭਾਈ ਬਲਵੰਤ ਸਿੰਘ ਰਾਜੋਵਾਲਾ ਚੜ੍ਹਦੀ ਕਲਾ ਵਿੱਚ ਨੇ ਤੇ ਗੁਰੂ ਸਾਹਿਬ ਨਾਲ ਜੁੜੇ ਹੋਏ ਨੇ ਭਾਈ ਗੜਗਾਜ ਨੇ ਦੱਸਿਆ ਕਿ ਮੁਲਾਕਾਤ ਦੌਰਾਨ ਭਾਈ ਰਾਜੋਵਾਲਾ ਨੇ ਕਿਹਾ ਕਿ ਕੇਂਦਰ ਸਰਕਾਰ ਉਹਨਾਂ ਦੀ ਅਪੀਲ ਤੇ ਫੈਸਲਾ ਲੈਣ ਲਈ ਪਈ ਅਰਜ਼ੀ ਦਾ ਜਲਦੀ ਹੱਲ ਕਰੇ ਭਾਈ ਰਾਜੋਵਾਲਾ ਨੇ ਕਿਹਾ ਕਿ ਉਹ ਜ਼ਿਲ੍ਹਤ ਦੀ ਜ਼ਿੰਦਗੀ ਜਿਉਣ ਨਾਲੋਂ ਸ਼ਹੀਦੀ ਪ੍ਰਾਪਤ ਕਰਨਾ ਪਸੰਦ ਕਰਨਗੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ਦੇ ਜਲਦੀ ਨਿਪਟਾਰੇ ਲਈ ਭਾਈ ਸਾਹਿਬ ਨੇ ਆਖਿਆ ਹੈ ਸ਼੍ਰੋਮਣੀ ਅਕਾਲੀ ਦਲ ਤੋਂ ਬਰਖਾਸਤ ਕੀਤੀ ਗਈ ਰੂਪ ਕੌਰ ਸੰਧੂ ਵੱਲੋਂ ਆਪਣੀ ਤੇ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਪੰਜਾਬ ਦੇ DGP ਦਫ਼ਤਰ ਚੰਡੀਗੜ੍ਹ ਪਹੁੰਚ ਕੇ ਦਿੱਤੀ ਲਿਖਤੀ ਸ਼ਿਕਾਇਤ ਤੋਂ ਬਾਅਦ ਪੁਲਿਸ ਵੱਲੋਂ ਉਹਨਾਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ ਸੰਧੂ ਨੇ ਦਾਅਵਾ ਕੀਤਾ ਕਿ ਪੰਥਕ ਹਲਕਿਆਂ 'ਚ ਔਰਤਾਂ ਦੇ ਸ਼ੋਸ਼ਣ ਨਾਲ ਸੰਬੰਧਿਤ ਮਾਮਲੇ ਉਠਾਉਣ ਤੋਂ ਬਾਅਦ ਉਹਨਾਂ ਨੂੰ ਦੇਸ਼ ਵਿਦੇਸ਼ ਤੋਂ ਫੋਨ ਕਰਵਾ ਕੇ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਤੇ ਉਹਨਾਂ ਦੀ ਲੋਕੇਸ਼ਨ ਵੀ ਟਰੇਸ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਖ਼ਬਰਾਂ ਦਾ ਇਹ ਬੁਲੇਟਿਨ ਹੁਣ ਖਤਮ ਹੋਇਆ ਅੱਗੇ ਦੀ ਕਾਰਵਾਈ ਲਈ ਹਰਬੀਰ ਸਿੰਘ ਭੁੱਲਰ ਸਾਹਿਬ
0: ਬਹੁਤ ਧੰਨਵਾਦ ਪੱਟੀ ਸਾਹਿਬ ਜਿਹੜੇ ਨੇ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ ਅਤੇ ਆਓ ਹੁਣ ਤੁਹਾਡੇ ਸਵਾਲ ਪੱਟੀ ਸਾਹਿਬ ਦੇ ਜਵਾਬ ਸਵਾਲਾਂ ਜਵਾਬਾਂ ਦਾ ਸਿਲਸਿਲਾ ਸ਼ੁਰੂ ਹੁੰਦਾ ਜੀ ਸਟੂਡੀਓ ਦਾ ਨੰਬਰ ਹੈ 416-233-7368 416-233-7368

0: ਮੈਂ ਬਲਜਿੰਦਰ ਸਿੰਘ ਨਹਿਲ ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ। ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ, ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 & 10।
1: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।
2: ਆਜ
3: ਬਾਲੀਵੁੱਡ ਮੂਵੀਜ਼ ਨੇ, ਟੀਵੀ ਸ਼ੋਜ਼, ਵੈਬ ਸੀਰੀਜ਼, ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ ਆਈਪੀਟੀਵੀ ਬਾਕਸ ਹੈ, ਤੇ ਨਾਲੇ ਢਿੱਲੋ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ, ਤੇ ਡਿਲੀਵਰੀ ਬਿਲਕੁਲ ਫ੍ਰੀ। ਹੋਰ ਦੱਸ ਕਿਆ ਚਾਹੀਦਾ? ਭਾਜੀ ਸੈਲੀਬ੍ਰੇਸ਼ਨ 40 years ਇਨ ਐਂਟਰਟੇਨਮੈਂਟ ਬਿਜ਼ਨਸ।
4: ਡਾਊਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਹੈ।
3: ਪਰ ਢਿੱਲੋ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ, ਐਬਨੀਜ਼ਰ ਐਂਡ ਗੋਰ ਰੋਡ 905-204-13 ਜਾਂ ਢਿੱਲੋਵੀਡੀਓ.com। ਹੋਰ ਕੋਈ ਸੇਵਾ?
5: ਪਰ ਸਰ, ਕੱਲ ਦੇ ਪ੍ਰੋਗਰਾਮ ਦੇ ਵਿੱਚ ਇੱਕ ਆਪਾਂ ਲਾਈਨਸ ਓਪਨ ਕੀਤੀਆਂ ਸੀ, ਇੱਕ ਓਪਨ ਸਰਵੇ ਕੀਤਾ ਸੀ ਜਿਸ ਦੇ ਵਿੱਚ NRI ਦਾ ਮਿਜਾਜ, NRI ਦਾ ਝੁਕਾਅ, ਕਿਹੜੀ ਪਾਰਟੀ ਵਾਲਾ, ਉਹਦੇ ਬਾਬਤ ਕੌਲਾਂ ਲੈਤੀਆਂ ਸੀ। ਅਤੇ ਪ੍ਰੋਗਰਾਮ ਤੋਂ ਬਾਅਦ ਵੀ, ਅਤੇ ਤੁਹਾਡੇ ਜਾਣ ਤੋਂ ਬਾਅਦ ਵੀ, ਮੈਨੂੰ ਪ੍ਰੋਗਰਾਮ ਦੇ ਵਿੱਚ ਕੌਲਾਂ ਜਿਹੜੀਆਂ ਲਗਾਤਾਰ ਆਉਂਦੀਆਂ ਰਹੀਆਂ। ਕਈ ਕੌਲਾਂ ਅਟੈਂਡ ਨਹੀਂ ਵੀ ਹੋਈਆਂ, ਪਰ 6 ਕੌਲਾਂ ਬਾਅਦ ਵਿੱਚ ਹੋਰ ਅਟੈਂਡ ਹੋਈਆਂ ਸੀ। ਜਿਹੜੀ ਫਾਈਨਲ ਸਮਰੀ ਜੇ ਆਪਾਂ ਦੇਈਏ, ਉਹਦੇ ਵਿੱਚ ਆਮ ਆਦਮੀ ਪਾਰਟੀ 17 ਕੌਲਾਂ ਦੇ ਨਾਲ ਲੀਡ 'ਤੇ ਸੀ ਜੀ, ਅਤੇ ਦੂਜੇ ਨੰਬਰ 'ਤੇ ਜਿਹੜਾ ਫਰੰਟ ਅੰਮ੍ਰਿਤਪਾਲ ਦਾ ਵਾਰਿਸ ਪੰਜਾਬ ਦੇ, ਜਿਨ੍ਹਾਂ ਨੂੰ 11 ਕੌਲਾਂ, ਫਿਰ 8 ਕੌਲਾਂ ਨਾਲ ਅਕਾਲੀ ਦਲ ਭਾਜਪਾ ਦਾ ਗੱਠਜੋੜ, ਫਿਰ 4 ਜਿਹੜੀਆਂ ਸੀਗੀਆਂ ਉਹ ਕਾਂਗਰਸ ਨੂੰ ਕੌਲਾਂ ਸੀਗੀਆਂ। ਸੋ ਪਹਿਲਾਂ ਇਹਦੇ ਉੱਤੇ ਟਿੱਪਣੀ ਕਰੋ, ਅਤੇ ਤੁਹਾਨੂੰ ਕੀ ਲੱਗਦਾ ਕਿ ਪੰਜਾਬ ਦੇ ਵਿੱਚ ਵੀ ਸੇਮ ਜੋ NRI ਇੱਥੇ ਤੋਂ ਸੋਚਦੇ ਨੇ, ਸੇਮ ਚੀਜ਼ ਪੰਜਾਬ 'ਚ ਵੀ ਲੋਕ ਸੋਚ ਰਹੇ ਨੇ?
6: ਦੇਖੋ ਜੀ, ਮੇਰਾ ਇਸ ਬਾਰੇ ਇਹ ਕਹਿਣਾ ਕਿ ਇਸ ਵੇਲੇ ਕਿਉਂਕਿ ਥੋੜਾ ਜਿਹਾ ਅਰਲੀ ਹੈ, ਹਲੇ 3-4 ਮਹੀਨੇ ਪਏ ਆ ਪੋਲਿੰਗ ਹੋਣ 'ਚ, ਤੇ ਉਦੋਂ ਤੱਕ ਸਾਰੀਆਂ ਹੀ ਪਾਰਟੀਆਂ ਦੇ ਕੋਈ ਨਾ ਕੋਈ ਵਾਦ ਘਾਟ ਚੱਲਦੀ ਰਹਿੰਦੀ ਹੈ। ਜਿੱਦਾਂ ਹੁਣ ਪਿਛਲੇ ਹਫ਼ਤੇ ਆਪਾਂ ਦੇਖਿਆ ਅਕਾਲੀ ਦਲ ਨੂੰ ਵੱਡਾ ਡੈਂਟ ਪਿਆ ਜਦੋਂ ਰੂਪ ਕੌਰ ਸੰਧੂ ਉਹਨੇ ਉਹ ਬਹਿਰੀਨ ਵਾਲੀ ਬੀਬੀ ਪੇਸ਼ ਕੀਤੀ ਹੈ, ਉਹਦੇ ਕਰਕੇ ਅਕਾਲੀ ਦਲ ਦਾ ਗ੍ਰਾਫ ਕਾਫੀ ਥੱਲੇ ਗਿਆ। ਜੇ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ, ਤੇ ਉਹ ਜਿਹੜਾ ਐਪੀਸੋਡ ਹੋਇਆ ਆਪਣਾ ਬੀਬੀ ਬਿਸ਼ਨੋਈ ਵਾਲਾ, ਉਹਦੇ ਕਰਕੇ ਆਮ ਆਦਮੀ ਪਾਰਟੀ ਨੂੰ ਡੈਂਟ ਪਿਆ। ਸੋ ਇਹ ਜਿਹੜੇ ਉੱਪਰ ਥੱਲੇ ਹੋਣ ਦਾ ਸਿਲਸਿਲਾ ਇਹ ਲਗਾਤਾਰ ਚੱਲਦਾ ਜਾ ਰਿਹਾ। ਫਿਰ ਵੀ ਓਵਰਆਲ ਦੇਖਿਆ ਜਾਵੇ, ਕਿਉਂਕਿ ਲੋਕੀ ਆਮ ਆਦਮੀ ਪਾਰਟੀ ਦੀਆਂ ਜਿਹੜੀਆਂ ਨੀਤੀਆਂ ਤੋਂ ਖੁਸ਼ ਨੇ, ਜਿਹੜੇ ਉਹਨਾਂ ਨੂੰ ਲੋਕ ਭਲਾਈ ਦੇ ਕੰਮ ਕਰ ਰਹੇ ਉਹਨਾਂ ਤੋਂ ਬਹੁਤ ਖੁਸ਼ ਨੇ। ਹਾਲਾਂਕਿ ਵਿਰੋਧੀ ਇਹ ਕਹਿ ਰਹੇ ਕਿ ਇਹ ਪੰਜਾਬ ਦੇ ਜਿਹੜੇ ਖਜ਼ਾਨੇ ਹੈ ਉਹਦਾ ਘਾਣ ਕਰਕੇ ਇਹੋ ਜਿਹੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ। ਸੋ ਹਾਲੇ ਤੱਕ ਆਪਾਂ ਐਗਜੈਕਟਲੀ ਕੁਛ ਵੀ ਨਹੀਂ ਕਹਿ ਸਕਦੇ। ਹਾਂ, ਸਾਡੇ NRI ਭਰਾਵਾਂ ਨੇ ਜੇ ਇਹ ਦੇਖਿਆ ਕਿ 17 ਕੌਲਾਂ ਤੁਸੀਂ ਦੱਸਿਆ ਕਿ ਸਭ ਤੋਂ ਜ਼ਿਆਦਾ ਉਹਨਾਂ ਨੂੰ ਆਈਆਂ ਨੇ, ਸੋ ਲੱਗਦਾ ਕਿ ਆਮ ਆਦਮੀ ਪਾਰਟੀ ਦਾ ਰੁਝਾਨ ਥੋੜਾ ਜਿਹਾ ਬਾਕੀ ਨਾਲੋਂ ਜ਼ਿਆਦਾ ਹੈ।
5: ਜੀ, ਸਾਡੇ ਨਾਲ ਕਾਲਰ ਨੇ ਜਤਿੰਦਰ ਜੀ, ਸਤਿ ਸ੍ਰੀ ਅਕਾਲ ਜੀ ਐਂਡ ਵੈਲਕਮ।
7: ਹਾਂਜੀ ਭਾਈ, ਸਤਿ ਸ੍ਰੀ ਅਕਾਲ
5: ਜੀ।
7: ਭਾਜੀ, ਆਪਣਾ ਸੋਲਿਡ ਸੇ ਭੱਟੀ ਸਾਹਿਬ ਤੇ ਕੈਪਟਨ ਸਾਹਿਬ ਤਾਂ ਹੁਣੇ ਮਤਲਬ ਕਿ ਬਣਾ ਦਿੰਦੀ ਆਮ ਆਦਮੀ ਪਾਰਟੀ, ਕਿਉਂਕਿ ਉਹਨਾਂ ਦਾ ਹੀ ਪੱਖ ਪੂਰਦੇ ਆ। ਭਾਜੀ, ਮੇਰਾ ਕੁਐਸਚਨ ਇਹ ਆ, ਭੱਟੀ ਸਾਹਿਬ ਨੂੰ ਆਪਣੇ ਵਿਜ਼ਡਮ ਦੇ ਤੌਰ ਤੇ ਦੱਸਿਓ ਕਿ ਮੈਂ ਥੋੜਾ ਜਿਹਾ ਪਹਿਲਾਂ ਨਾ ਮਤਲਬ ਕਿ ਜਿਵੇਂ ਉੱਥੇ ਬਜ਼ੁਰਗ ਬੰਦੇ ਕਹਿੰਦੇ ਹੁੰਦੇ ਸੀਗੇ ਕਿ ਵੀ ਜਿਹੜੇ ਪੁਰਾਣੇ ਜਮਾਨੇ ਸਨ 70-80 ਦੇ ਵਿੱਚ ਨਾ, ਜਦੋਂ 90 ਚ ਵੀ ਜਾਂ 2000 ਤੋਂ ਪਹਿਲਾਂ ਜਦੋਂ ਘਰ ਦੇ ਵਿੱਚ ਕੋਈ ਮਤਲਬ ਬੱਚਾ ਇੰਨਾ ਪੜ੍ਹਦਾ ਪੁੜਦਾ ਨਹੀਂ ਸੀਗਾ ਨਾ, ਤੇ ਉਹ ਮਤਲਬ ਕੀ ਕਹਿੰਦੇ ਸੀ ਵੀ ਇਹ ਜਾਂ ਤਾਂ ਕੋਈ ਇੱਥੇ ਖਿਲਾਰਾ ਨਾ ਪਾਵੇ ਪਿੰਡ ਦੇ ਵਿੱਚ, ਹਨਾ, ਕੋਈ ਕੋਰਟ ਤਿਆਰੀ ਕੰਮ ਉਹਨੂੰ ਕਹਿੰਦਾ ਸੀ ਆਰਮੀ ਉਰਮੀ ਚ, ਮਤਲਬ ਕਿ ਉਹਨੂੰ ਕਹਿੰਦਾ ਸੀ ਜਾ ਚੱਲ ਜਾ ਤੂੰ ਭਰਤੀ ਹੋ ਜਾ ਨਾ, ਭਰਤੀ ਖੁੱਲੀ ਹੋਈ ਆ। ਤੇ ਕਈ ਜਿਹੜੇ ਹੁੰਦੇ ਸੀਗੇ ਉਹਨਾਂ ਨੂੰ ਕਈਆਂ ਨੂੰ ਪੁਲਿਸ ਚ ਵੀ ਭੇਜ ਦਿੰਦੇ ਸੀ। ਤੇ ਇਹ ਇਹ ਭਾਜੀ ਮਤਲਬ ਕਿ ਤੁਸੀਂ ਦੱਸੋਗੇ ਇਹ ਟਰੂ ਹੈਗਾ ਕਿ ਵੀ ਜਿਹੜੇ ਮਤਲਬ ਕਿ ਆਰਮੀ ਵਾਲੇ ਸੀਗੇ, ਯਾਨੀ ਕਿ ਘਰ ਦੇ ਵਿੱਚ ਨਲਾਇਕ ਬੱਚੇ ਸੀ ਉਹਨਾਂ ਨੂੰ ਆਰਮੀ, ਤੇ ਉਸ ਤੋਂ ਬਾਅਦ ਮਹਾਂ ਨਲਾਇਕ ਹੁੰਦੇ ਸੀ ਉਹਨਾਂ ਨੂੰ ਬਾਹਰ ਭੇਜ ਦਿੰਦੇ ਸੀ ਕਿ ਹਾਂ ਵੀ ਇਹ ਨਹੀਂ ਤਾਂ ਇਹ ਕੇਸ ਪਊਗਾ ਇੱਥੇ ਕੋਈ। ਤੇ ਜਿਹੜੇ ਨਲਾਇਕ ਬੱਚੇ ਆ ਉਹ ਬਾਹਰ ਜਾਂਦੇ ਸੀ ਆਰਮੀ 'ਚ ਜਾਂਦੇ ਸੀ, ਤੇ ਬਾਕੀ ਜਿਹੜੇ ਉਹ ਡਰਪੋਕ ਹੁੰਦੇ ਸੀ ਉਹ ਕਹਿੰਦੇ ਸੀ ਉਹ ਸਰਕਾਰ 'ਚ ਹੁੰਦੀ ਸੀ ਉਹਨਾਂ ਨੂੰ ਰੇਡੀਓ ਰੋਡ 'ਤੇ ਵੀ ਪਹੁੰਚਾ ਦਿੰਦੇ ਸੀ। ਭਾਈ ਦੱਸਿਓ ਜਰਾ, ਤੁਸੀਂ ਤਾਂ ਰੇਡੀਓ ਲਈ ਆ
5: ਜੀ।
6: ਸਰ, ਮੈਨੂੰ ਤਾਂ ਇਹਨਾਂ ਦਾ ਸਵਾਲ ਹੀ ਬਹੁਤਾ ਸਪਸ਼ਟ ਨਹੀਂ ਲੱਗਿਆ ਕਿ ਇਹ ਹੁਣ ਪੁੱਛਣਾ ਕੀ ਚਾਹੁੰਦੇ ਆ।
5: ਇਹ ਤਾਂ ਬਸ ਇੱਕ ਨਾ ਵਿਅੰਗ ਦੀ ਹੀ ਵਿਅੰਗ ਹੀ ਕਸੇ ਇਹਨਾਂ ਨੇ ਜੀ। ਤੇ ਪਰ ਇਹਦੇ ਵਿੱਚ ਸੱਚਾਈ ਜੇ ਆਪਾਂ ਦੇਖੀਏ ਜਿਹੜੇ ਹੁਣ ਤੋਂ ਕਿੰਨੇ ਟਾਈਮ ਸੀਨੀਅਰ ਪਹਿਲਾਂ ਆਏ ਨੇ ਅਤੇ ਉਹਨਾਂ ਨੂੰ ਇਹ ਕਹਿਣਾ ਕਿ ਉਹ ਸ਼ਾਇਦ ਭਾਈ ਘਰ ਦੇ ਇੱਦਾਂ ਰੱਖ ਕੇ ਰਹੇ ਨੇ ਉਹ ਸਹੀ ਨਹੀਂ ਆ। ਸੋ ਉਹਨਾਂ ਦਾ ਇੱਕ ਪਰਿਵਾਰ ਲਈ ਕੁਰਬਾਨੀ ਆ, ਆਪਦੀ ਫੈਮਿਲੀ ਲਈ ਕੁਰਬਾਨੀ ਆ, ਅਤੇ ਉਹਨਾਂ ਨੇ ਕਾਫੀ ਕੁਝ ਕੀਤਾ, ਪੜ੍ਹਿਆ ਲਿਖਿਆ, ਅਤੇ ਜਿਹੜੇ ਪਹਿਲਾਂ ਦੇ ਆਏ ਨੇ ਉਹਨਾਂ ਨੇ ਐਡੇ ਵੱਡੇ ਵੱਡੇ ਬਿਜ਼ਨਸ ਜਿਹੜੇ ਉਰੇ ਸਥਾਪਿਤ ਕੀਤੇ ਨੇ ਅਤੇ ਇੱਥੋਂ ਦੀ ਪੋਲੀਟਿਕਸ ਦੇ ਵਿੱਚ ਵੀ ਬੜੇ ਹੋਏ ਨੇ। ਸੋ ਮੇਰੇ ਖਿਆਲ ਨਾਲ ਤਾਂ ਇਹ ਕਹਿਣਾ ਬਿਲਕੁਲ, ਮੈਂ ਉਹਨਾਂ ਦੀ ਗੱਲ ਨਾਲ ਐਗਰੀ ਨਹੀਂ ਕਰਦਾ। ਅਗਲੀ ਕਾਲ ਹਰਵਿੰਦਰ ਜੀ, ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਜੀ, ਸਾਹਮਣੇ ਸਤਿ ਸ਼੍ਰੀ ਅਕਾਲ ਭੱਟੀ ਸਾਹਿਬ। ਮੈਂ ਪੁੱਛਦਾ ਜੀ, ਦੇਖੋ ਸਾਰੀਆਂ ਪਾਰਟੀਆਂ ਨਾ ਦਿੱਲੀ ਤੋਂ ਚੱਲਦੀਆਂ, ਅਕਾਲੀ ਭਾਜਪਾ, ਕਾਂਗਰਸ, ਆਮ ਆਦਮੀ ਪਾਰਟੀ ਵੀ, ਪਰ ਤੁਸੀਂ ਦੇਖੋ ਵੀ ਇੰਨਾ ਜ਼ਿਆਦਾ ਦਿੱਲੀ ਵਾਲਿਆਂ ਦੇ ਕੋਲ ਵਿਕ ਜਾਣਾ, ਇੰਨਾ ਨੌਕਰੀਆਂ ਵੀ ਉਹਨਾਂ ਨੂੰ ਦੇ ਦੇਣੀਆਂ, ਇਹ ਪਹਿਲੀ ਵਾਰੀ ਦੇਖਿਆ ਅਸੀਂ 70 ਸਾਲਾਂ 'ਚ। ਮੁੱਖ ਮੰਤਰੀ ਸਾਹਿਬ ਕਹਿੰਦੇ ਹਨ 70 ਸਾਲਾਂ 'ਚ ਆ ਨਹੀਂ ਹੋਇਆ, ਆ ਨਹੀਂ, ਅਸੀਂ ਵੀ ਪਹਿਲੀ ਵਾਰੀ ਦੇਖਿਆ। ਪਰ ਇੱਕ ਤੁਸੀਂ ਦੱਸੋ ਮੈਨੂੰ ਵੀ ਹੁਣ ਕਹਿੰਦੇ ਆ ਜੀ ਮੁੱਖ ਮੰਤਰੀ ਸਾਹਿਬ ਰੁੱਸਾ ਦਾ ਕੇਸ ਲੈ ਕੇ ਆ ਰਹੇ ਨੇ, ਵੀ ਉਹਦੀ ਵੀ ਕੋਠੀ ਕੀ, ਫਿਰ ਇਹ ਆਪਣੇ ਆਪ ਨੂੰ ਸਾਨੂੰ ਇਹ ਦੱਸਦੇ ਨੇ ਵੀ ਅਸੀਂ ਵੀ ਉਹਨਾਂ ਦੇ ਬਰਾਬਰ ਆ? ਵੀ ਦੇਖੋ ਕਾਂਗਰਸ ਵੀ ਹੁਣ ਰੁੱਸਾ ਦਾ ਜੇ ਕੇਸ ਲੈ ਕੇ ਆਉਣਗੇ ਤਾਂ ਇਹ ਲੱਗਣਗੇ ਵੀ ਅਸੀਂ ਵੀ ਉਹਨਾਂ ਦੇ ਬਰਾਬਰ ਆ ਭਾਈ, ਉਹ ਰੁੱਸਾ ਨੂੰ ਲੈ ਕੇ ਆਉਂਦੇ ਸੀ, ਅਸੀਂ ਦਿੱਲੀ ਵਾਲੀ ਲੈ ਕੇ ਆਉਣੇ। ਦੱਸੋ ਇਹਦੇ ਵਿੱਚ ਤੁਹਾਡੇ ਕੀ ਵਿਚਾਰ ਨੇ? ਤਾਂ ਫਿਰ ਬਰਾਬਰ ਲੱਗਣਗੇ ਨਾ, ਫਿਰ ਉਹਨਾਂ ਤੋਂ ਚੰਗੇ ਕਿਵੇਂ ਹੋਏ, ਕਿਵੇਂ ਮੰਨਾਂਗੇ ਅਸੀਂ? ਥੈਂਕ ਯੂ ਸਰ।
6: ਭਾਜੀ ਤੁਹਾਡੀ ਗੱਲ ਬਿਲਕੁਲ ਠੀਕ ਹੈ, ਕਿਉਂਕਿ ਆਮ ਆਦਮੀ ਪਾਰਟੀ ਇਹੀ ਕਹਿ ਕੇ ਆਈ ਸੀ ਕਿ ਅਸੀਂ ਬਦਲਾਅ ਲੈ ਕੇ ਆਵਾਂਗੇ, ਹਰ ਚੀਜ਼ ਬਦਲਾਅ ਲਿਆਵਾਂਗੇ, ਤੇ ਉਹ ਤੁਹਾਡੀ ਗੱਲ ਠੀਕ ਹੈ ਜੇ ਇਹਨਾਂ ਤੇ ਕੋਈ ਐਲੀਗੇਸ਼ਨ ਲੱਗਦਾ, ਤੇ ਜੇ ਇਹ ਕਹਿੰਦਾ ਕਿ ਉਹਨਾਂ ਨੇ ਵੀ ਇਹੀ ਕੀਤਾ ਸੀ ਤੇ ਅਸੀਂ ਵੀ ਉਹੀ ਕਰ ਰਹੇ ਹਾਂ, ਫਿਰ ਉਹ ਟੋਟਲੀ ਗਲਤ ਹੈ। ਮੈਂ ਤੁਹਾਡੀ ਇਸ ਗੱਲ ਨਾਲ ਬਿਲਕੁਲ ਸਹਿਮਤ ਹਾਂ ਜੀ।
5: ਜੀ ਸਟੂਡੀਓ ਦਾ ਨੰਬਰ ਆ 416-233-7368, 416-233-7368 ਤੇ ਕਾਲ ਕੀਤੀ ਜਾ ਸਕਦੀ ਹੈ। ਪ੍ਰਿਤਪਾਲ ਜੀ, ਸਤਿ ਸ਼੍ਰੀ ਅਕਾਲ।
8: ਮਨੋਹਰ ਸਾਹਿਬ ਤੇ ਭੱਟੀ ਸਾਹਿਬ, ਸਤਿ ਸ਼੍ਰੀ ਅਕਾਲ ਜੀ।
5: ਜੀ
8: ਭੱਟੀ ਸਾਹਿਬ, ਪਤਾ ਲੱਗਿਆ ਕਿ ਭਾਰਤ ਦੇ ਵਿੱਚ ਜਿਹੜੀਆਂ ਕੈਂਸਰ ਦੀਆਂ ਦਵਾਈਆਂ ਨੇ ਉਹ ਬਹੁਤ ਮਹਿੰਗੀਆਂ ਮਿਲ ਰਹੀਆਂ ਨੇ, ਇੱਥੋਂ ਦੀ ਕੀਮਤ ਹੈ ਉਹਦੀ ਜਿਹੜੀ ਦਵਾਈ ਦੀ ਜਿਹੜੀ ਕੰਪਨੀ ਤੋਂ ਚੱਲਦੀ ਹੈ, ਤੇ ਉਹਨੂੰ ਰਿਟੇਲ ਪ੍ਰਾਈਸ ਜਿਹੜਾ ਵੇਚਿਆ ਜਾਂਦਾ ਉਹ 2700 ਦੀ ਵਾਲੀ ਦਵਾਈ 27,000 ਦੀ ਵੇਚੀ ਜਾ ਰਹੀ ਹੈ। ਇਹ ਦੇਖ ਲਓ ਕਿੰਨੀ ਜ਼ੁਲਮ ਹੈ ਇਹ ਮੋਦੀ ਰਾਜ ਦੇ ਵਿੱਚ, ਕੀ ਹੋ ਰਿਹਾ ਪਿਆ ਨੇ। ਮੋਦੀ ਸਰਕਾਰ ਤੋਂ ਲੋਕੀ ਬਹੁਤ ਤੰਗ ਨੇ, ਤੇ ਪ੍ਰੋਫਿਟ ਜੇ ਲੈਣਾ ਤੇ ਪ੍ਰੋਫਿਟ ਦੇ ਉਸਦਾ 100-200 ਜਾਂ 300, ਚਲੋ 3,000 ਦੀ ਵੇਚ ਲੈਣ ਤਾਂ ਵੀ ਗੱਲ ਹੈ, ਕਿੱਥੇ 2700 ਤੇ ਕਿੱਥੇ 27,000, ਇਹ ਕੀ ਲੁੱਟ ਹੋ ਰਹੀ ਹੈ, ਇਹਦੇ ਬਾਰੇ ਕੁਝ ਦੱਸੋ
5: ਜੀ।
6: ਤੁਹਾਡੀ ਗੱਲ ਬਿਲਕੁਲ ਠੀਕ ਹੈ ਜੀ, ਸਾਡੇ ਹਿੰਦੁਸਤਾਨ 'ਚ ਇਸ ਵੇਲੇ ਡਰੱਗ ਮਾਫੀਆ ਚੱਲ ਰਿਹਾ, ਬਹੁਤ ਹੀ ਖਤਰਨਾਕ ਢੰਗ ਨਾਲ ਚੱਲ ਰਿਹਾ। ਜਿਹੜੀ ਚੀਜ਼ 2 ਰੁਪਏ ਦੀ ਹੈ ਉਹਨੂੰ 200 ਰੁਪਏ ਦੀ ਵੇਚੀ ਜਾ ਰਹੀ ਹੈ। ਤੁਸੀਂ ਕੈਂਸਰ ਦੀ ਦਵਾਈ ਦੀ ਗੱਲ ਕੀਤੀ ਹੈ, ਹੋਰ ਵੀ ਬਹੁਤ ਸਾਰੀਆਂ ਦਵਾਈਆਂ ਨੇ ਜਿਹੜੀਆਂ ਬਹੁਤ ਸਸਤੇ ਜਦੋਂ ਫੈਕਟਰੀ ਤੋਂ ਨਿਕਲਦੀਆਂ ਉਹ ਬਹੁਤ ਹੀ ਸਸਤੀਆਂ ਹੁੰਦੀਆਂ, ਤੇ ਉਹਨਾਂ ਤੇ 300-300% ਉਹਨੂੰ ਵਧਾ ਕੇ ਵੇਚਿਆ ਜਾਂਦਾ। ਸੋ ਇਹ ਡਰੱਗ ਮਾਫੀਆ ਤੇ ਕਬਜ਼ਾ ਪਾਉਣਾ, ਕਬਜ਼ਾ ਕਰਨਾ ਬਹੁਤ ਜ਼ਰੂਰੀ ਹੈ ਤੇ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ। ਇੱਕ ਮੈਂ ਮਿਸਾਲ ਤੁਹਾਨੂੰ ਦੇਵਾਂਗਾ ਕਿ ਜਿਹੜੇ ਡਰੱਗਸ ਵਾਲੇ ਨੇ, ਜਿਹੜੀਆਂ ਦਵਾਈਆਂ ਦੀਆਂ ਕੰਪਨੀਆਂ ਨੇ, ਇਹ ਜਿੰਨੇ ਵੀ ਵੱਡੇ ਵੱਡੇ ਡਾਕਟਰ ਨੇ ਉਹਨਾਂ ਨੂੰ ਸਾਲ 'ਚ 1 ਜਾਂ 2 ਵਾਰ ਬਾਹਰ ਭੇਜਦੇ ਆ ਆਪਣੇ ਖਰਚੇ ਤੇ, ਉਹਨਾਂ ਨੂੰ ਫੈਮਿਲੀ ਸਮੇਤ ਟ੍ਰਿਪ ਲਾਉਂਦੇ ਆ, ਉਹ ਜਿਹੜਾ ਸਾਰਾ ਖਰਚਾ ਉਹ ਮਰੀਜ਼ਾਂ ਦੇ ਸਿਰ ਤੋਂ ਕੱਢਿਆ ਜਾਂਦਾ। ਸੋ ਇਸ ਚੀਜ਼ ਨੂੰ ਬਿਲਕੁਲ ਕੰਟਰੋਲ ਕਰਨਾ ਚਾਹੀਦਾ, ਡਰੱਗ ਮਾਫੀਆ ਤੇ ਬਿਲਕੁਲ ਕੰਟਰੋਲ ਹੋਣਾ ਚਾਹੀਦਾ
5: ਜੀ। ਸਤਨਾਮ ਜੀ, ਸਤਿ ਸ਼੍ਰੀ ਅਕਾਲ।
9: ਹਾਂਜੀ, ਸਤਿ ਸ਼੍ਰੀ ਅਕਾਲ ਜੀ ਭੱਟੀ ਸਾਹਿਬ ਤੇ ਉਪਰਲੋ ਸਾਹਿਬ, ਸਤਿ ਸ਼੍ਰੀ ਅਕਾਲ ਜੀ।
5: ਸਤਿ ਸ਼੍ਰੀ ਅਕਾਲ
9: ਭੁੱਲੋ ਸਾਹਿਬ ਜੀ, ਤੁਸੀਂ ਜਿਹੜਾ ਕੱਲ੍ਹ ਸਰਵੇਖਣ ਕੀਤਾ, ਕੈਨੇਡਾ ਦੇ ਲੋਕਾਂ ਦੇ ਵੋਟਾਂ ਨੀ ਪਈਆਂ ਕਿਸੇ ਨੇ, ਤੇ ਸਰਵੇਖਣ ਇੰਡੀਆ ਦਾ ਕਰਤਾ ਜੀ ਅਸੀਂ।
5: NRI ਕਹਿੰਦੇ ਆ ਨਾ ਕਿ ਜਦੋਂ ਕੋਈ ਸਰਕਾਰ ਬਣਦੀ ਆ NRI ਫੰਡ ਭੇਜਦੇ ਨੇ, NRI ਦੀ ਸਪੋਰਟ ਹੁੰਦੀ ਆ, ਤੇ ਉਹਦੇ ਲਈ
9: ਕਹਿੰਦੇ ਜੀ ਭੇਜੇ ਤਾਂ ਮੇਰੇ ਅੱਗੇ ਪੰਜੀ ਨੀ ਕਿਤੇ।
5: ਇਹ ਹੁਣ ਤੁਹਾਨੂੰ ਪਤਾ ਜੀ, ਜੋ ਭੱਟੀ ਸਾਹਿਬ ਦੱਸਣਗੇ, ਭੱਟੀ ਸਾਹਿਬ NRI ਦਾ ਫੰਡ ਵਗੈਰਾ ਆਉਂਦੇ ਹੁੰਦੇ ਨੇ?
6: ਦੇਖੋ ਜੀ, ਮੈਨੂੰ ਮੈਨੂੰ ਨਹੀਂ ਕੋਈ ਆਈਡੀਆ ਕੋਈ ਫੰਡ ਆਉਂਦੇ ਕਿ ਨਹੀਂ ਆਉਂਦੇ
5: ਜੀ,
6: ਤੇ ਇਹ ਤੇ ਹੁਣ ਜਿਹਨਾਂ ਨੂੰ ਫੰਡ ਆਉਂਦੇ ਜਾਂ ਉਹ ਦੱਸ ਸਕਦੇ ਜਾਂ ਜਿਹੜੇ ਭੇਜਦੇ ਉਹ ਦੱਸ ਸਕਦੇ ਆ।
5: ਠੀਕ ਹੈ ਜੀ। ਜਸਵੰਤ ਜੀ, ਸਤਿ ਸ਼੍ਰੀ ਅਕਾਲ।
10: ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਹਾਲ ਨੇ?
5: ਵਧੀਆ ਜੀ, ਠੀਕ।
10: ਹਾਂ, ਇੱਕ ਤਾਂ ਜਿਹੜਾ 3 ਕਾਲਰ ਪਹਿਲਾਂ ਬੰਦਾ ਆਇਆ ਸੀਗਾ ਉਹ ਵੀਰ, ਮੈਨੂੰ ਲੱਗਦਾ ਨਿਲ ਤੇ ਨਲੈਕ ਜੰਮ ਕੇ ਭੇਜਤਾ ਇੱਧਰ ਨੂੰ, ਉਹਨੂੰ ਫੌਜ ਨਹੀਂ।
5: ਚਲੋ ਆਪਾਂ ਹੁਣ ਲੜਨਾ ਨਹੀਂ, ਸਵੇਰ ਦਾ ਟਾਈਮ ਆ, ਟਿੱਪਣੀਆਂ ਨਹੀਂ ਕਰਨੀਆਂ ਇੱਕ ਦੂਜੇ ਤੇ ਜੀ।
10: ਹਾਂਜੀ, ਨਹੀਂ ਸਿਆਣੀ ਸੋਚ ਆ ਜੀ। ਤੇ ਦੂਜੀ ਗੱਲ, NRI ਦਾ ਐਤਕੀ ਰੁਝਾਨ ਹੈ ਨੀ, ਇੱਕ ਵਾਰੀ ਉਹਨਾਂ ਨੇ ਜਿਹੜਾ ਬੀੜਾ ਚੁੱਕਿਆ ਸੀ ਆਮ ਆਦਮੀ ਪਾਰਟੀ ਦੇਖ ਲਈ, ਮੇਰਾ ਖਿਆਲ ਲਾ ਕੇ ਨਹੀਂ ਇੰਨੀ ਕੋਈ ਧਿਆਨ ਦੇਣ ਦੀ ਗੱਲ।
5: ਤੁਹਾਨੂੰ ਲੱਗਦਾ ਕਿ NRI ਦੇ ਮਤ ਦਾ ਕਿਤੇ ਨਾ ਕਿਤੇ ਫਰਕ ਪੈਂਦਾ ਜੀ?
10: ਇੰਨਾ ਨੀ ਬਾਈ ਜੀ, ਹੁਣ ਨੀ ਪੈਣਾ।
5: ਅੱਛਾ, ਸ਼ੁਕਰੀਆ ਜੀ, ਥੈਂਕ ਯੂ, ਧੰਨਵਾਦ। ਕੈਪਟਨ ਸਾਹਿਬ, ਸਤਿ ਸ਼੍ਰੀ ਅਕਾਲ ਜੀ।
11: ਸਤਿ ਸ੍ਰੀ ਅਕਾਲ ਜੀ। ਭੱਟੀ ਸਾਹਿਬ, ਅੱਜ ਮੈਂ ਮਿਲਾਉਣਾ ਨਹੀਂ ਸੀ, ਸੁਣਨੇ ਸੀ। ਇੱਕ ਬੰਦਾ ਤੁਹਾਨੂੰ ਵੀ ਠੋਕਰ ਮਾਰ ਗਿਆ ਤੇ ਮੈਨੂੰ ਵੀ। ਮੈਂ ਭੱਟੀ ਸਾਹਿਬ, ਗੁਰਬਾਣੀ ਚ ਲਿਖਿਆ, ਆਪਣੇ ਕੋ ਜੋ ਭਲਾ ਕਹਾਵਾ ਏ, ਤਿਨਕੇ ਭਲਾਈ ਨਿਕਟ ਨਾ ਵਾ। ਫਿਰ ਵੀ ਸਾਨੂੰ ਕਈ ਦਫਾ ਕਹਿਣਾ, ਇਸ ਬਾਣੀ ਦੀਆਂ ਲੈਣਾ ਤੇ ਮੈਂ ਕਿੰਤੂ ਪਰੰਤੂ ਜੀ ਕਰੂਗਾ। ਮੈਂ ਇਸ ਬੰਦੇ ਨੂੰ ਇਹ ਪੁੱਛਣਾ ਚਾਹੁੰਦਾ ਵੀ ਮੈਂ ਫੌਜ ਦੇ ਵਿੱਚ, ਮੇਰਾ ਨਾਨਾ ਵੀ ਸੀਗਾ, ਫਸਟ ਵਰਲਡ ਵਾਰ ਲੜਿਆ, ਦੋ ਉਂਗਲਾਂ ਉਹਦੀਆਂ ਕੱਟ ਗਈਆਂ ਤੇ 12 ਰੁਪਏ ਪੈਨਸ਼ਨ ਆਇਆ। 1963 ਦੇ ਵਿੱਚ ਜਦੋਂ ਉਹਦੀ ਮੌਤ ਹੋ ਜਾਂਦੀ ਤੇ 20 ਰੁਪਏ ਪੈਨਸ਼ਨ ਮਿਲਦਾ ਸੀ। ਫਿਰ ਮੇਰਾ ਫਾਦਰ ਵੀ ਫੌਜ ਦੇ ਵਿੱਚ ਹੀ ਰਿਹਾ ਗਾ, ਜਿਹੜਾ ਸੂਬੇਦਾਰ ਜੋਗਿੰਦਰ ਸਿੰਘ ਨੇਫਾ ਦਾ ਹੀਰੋ, ਉਹਦੇ ਨਾਲ ਵੀ ਉਹਨੇ ਸਰਵਿਸ ਕੀਤੀ। ਫਿਰ ਉਹ ਪੁਲਿਸ ਵਿੱਚ ਵੀ ਰਿਹਾ, 40 ਸਰਟੀਫਿਕੇਟ ਪੁਲਿਸ ਫਾਦਰ ਦੇ ਇੱਥੇ ਚੱਕ ਲਿਆ, 30 ਅੰਗਰੇਜ਼ਾਂ ਦੇ ਟਾਈਮ ਦੇ ਆ ਤੇ 20 ਮੇਰੇ ਕੋਲ ਆਜ਼ਾਦੀ ਦੇ ਟਾਈਮ ਦੇ ਮੇਰੇ ਫਾਦਰ ਦੇ ਆ। 4 ਜੰਗਾਂ ਮੈਂ ਲੜਿਆ ਹੈ, ਔਰ ਐਕਸ਼ਨ ਬਲੂ ਸਟਾਰ ਦੇ ਟਾਈਮ ਮੈਂ ਅੰਮ੍ਰਿਤਸਰ ਦੀ ਧਰਤੀ ਸੀ, ਦੇਸ਼ ਦਾ ਵਫ਼ਾਦਾਰ ਰਿਹਾ ਮੈਂ। ਮੈਂ ਸੰਵਿਧਾਨ ਦੇ ਉੱਤੇ ਹੱਥ ਰੱਖ ਕੇ ਕਸਮ ਖਾਧੀ ਹੋਈ ਸੀ ਕਿ ਦੇਸ਼ ਦੀ ਵਫ਼ਾਦਾਰ। ਉਹ ਲੋਕ ਜਿਨ੍ਹਾਂ ਨੇ ਵੱਡੀਆਂ ਵੱਡੀਆਂ ਕੋਠੀਆਂ ਬਣਾਈਆਂ, ਮੋਗੇ ਸ਼ਹਿਰ ਦੇ ਵਿੱਚ ਮੇਰਾ ਘਰ ਹੈ, ਔਰ ਮੇਰੇ ਨਾਲ ਹੀ ਪੜਦਾ ਰਿਹਾ ਹੈ ਤੋਤਾ ਸਿੰਘ, ਉਹ ਵੱਡੀਆਂ ਵੱਡੀਆਂ ਕੋਠੀਆਂ ਤੇ ਮੇਰਾ ਉਹ ਛੁੱਟਿਆ ਜਿਹਾ ਘਰ। ਠੋਕਰ ਮਾਰਨ ਤੋਂ ਪਹਿਲਾਂ ਦੋਸਤੋ ਸੋਚਿਆ ਕਰੋ, ਇੱਥੇ ਆ ਕੇ ਪੈਟਰਿਕ ਬਰਾਊਨ ਨੂੰ ਕਹਿ ਕੇ ਗੁਰਦੁਆਰਾ ਰੀਗਲ ਰੋਡ ਦੇ ਪਿਛਲੇ ਪਾਸੇ ਜਿਹੜੀਆਂ ਲਾਈਟਾਂ ਲੱਗੀਆਂ ਨਾ, ਕਿਰਪਾ ਤਾਂ ਮਹਾਰਾਜ ਦੀ, ਉਹਦਾ ਮੁੱਦਾ ਵੀ ਇਹਨਾਂ ਚੱਕਿਆ ਸੀ। ਉਸ ਤੋਂ ਪਹਿਲਾਂ ਕੈਨੇਡਾ ਦੀ ਧਰਤੀ ਦੇ ਵਿੱਚ ਪਹਿਲੀ ਔਰਤ ਜਿੱਤੀ ਸੀ ਮੈਂ, ਤੇ ਮੱਘਰ ਸਿੰਘ ਨੇ ਘਰ ਘਰ ਜਾ ਕੇ ਕੁੰਡਾ ਖੜਕਾਇਆ ਤਾਂ ਉਹ ਜਿੱਤੀ। ਇਹ ਤਾਂ ਮਾਮੂਲੀ ਜਿਹਾ ਕੰਮ ਹੈ, ਇਸ ਨੂੰ ਕਹੋ ਮੈਨੂੰ ਨੰਬਰ ਦੇ ਦੋ, ਔਰ ਮੈਂ ਉਹ ਸਾਰੇ ਕੀਤੇ ਹੋਏ ਇੱਥੇ ਕੰਮ ਪਾ ਦੂ। ਥੋੜੀ ਜਿਹੀ ਸ਼ਰਮ ਕਰਿਆ ਕਰੋ, ਸ਼ਰਮ। ਅੱਜ ਮੋਦੀ ਸਾਹਿਬ ਆਵਾਜ਼ ਮਾਰਦੇ ਆ ਤੇ ਮੈਂ ਬਾਰਡਰ ਤੇ ਲੜਨ ਨੂੰ ਤਿਆਰ ਹੈ। ਸੱਚੀ ਸੁੱਚੀ ਨੌਕਰੀ ਕੀਤੀ ਹੈ, ਇਸੇ ਕਰਕੇ ਮਹਾਰਾਜ ਦੇ 86 ਸਾਲ ਦੀ ਉਮਰ ਬਖਸ਼ੀ ਹੈ। ਮੇਰੇ ਪਿੰਡ ਦੇ ਅੰਦਰ ਸਭ ਤੋਂ ਵੱਡੀ ਉਮਰ ਮੇਰੀ, ਬਰਫਿਟੇ ਮੂੰਹ ਐਸੇ ਲੋਕਾਂ ਦੇ ਜਿਹੜੇ ਮੇਰੇ ਦੱਸੇ ਲੋਕਾਂ
5: ਦੇ। ਬਹੁਤ ਕਾਲਰ ਨੇ ਜੋ ਤੁਹਾਡੀ ਰਿਸਪੈਕਟ ਕਰਦੇ ਨੇ, ਤੁਹਾਡੇ ਵਿਚਾਰ ਸੁਣਨਾ ਚਾਹੁੰਦੇ ਨੇ, ਤੁਸੀਂ ਕਾਲ ਕਰਦੇ ਰਿਹਾ ਕਰੋ। ਬਹੁਤ ਸ਼ੁਕਰੀਆ ਜੀ, ਧੰਨਵਾਦ ਕੈਪਟਨ ਸਾਹਿਬ, ਸ਼ੁਕਰੀਆ ਜੀ, ਥੈਂਕ ਯੂ ਜੀ। ਪੱਟੀ ਸਾਹਿਬ ਕੋਈ ਟਿੱਪਣੀ ਕਰਨਾ ਚਾਹੁੰਦੇ?
12: ਹਾਂਜੀ ਬਾਈ, ਸਤਿ ਸ੍ਰੀ ਅਕਾਲ।
5: ਨਿੱਜੀ ਟਿੱਪਣੀਆਂ ਨੇ ਕਿਸੇ ਹੋਰ ਰੇਡੀਓ ਬਾਰੇ, ਕਿਸੇ ਹੋਰ ਹੋਸਟ ਬਾਰੇ, ਕਿਸੇ ਹੋਰ ਕਾਲਰ ਬਾਰੇ, ਕਿਸੇ ਹੋਰ ਰਿਪੋਰਟਰ ਬਾਰੇ, ਉਹ ਤੋਂ ਅਵੋਇਡ ਕਰੀਏ ਤੇ ਇਸ ਨੂੰ ਸਵਾਲ ਜਵਾਬ ਦਾ ਸਿਲਸਿਲਾ ਹੀ ਰੱਖੀਏ। ਸਟੂਡੀਓ ਦਾ ਨੰਬਰ ਹੈ 416-233-7368
12: ਪੰਜਾਬ ਦੇ ਵਿਚ ਜੋ ਆਈ ਬੀ ਐਫ ਸੈਂਟਰ ਹੈ ਜੋ 500+ ਖੁੱਲ ਗਿਆ ਭੱਟੀ ਸਾਹਿਬ, ਉਹ ਵਧੀਆ ਰਨਿੰਗ ਨੇ ਸਾਰੇ, ਉਹ ਸਾਰਾ ਸਪਮ ਕਹਿੰਦੇ ਆਊਟਸਾਈਡਰ ਆ, ਪੰਜਾਬ ਦਾ ਡੀ ਐਨ ਏ ਚੇਂਜ ਕੀਤਾ ਜਾ ਰਿਹਾ। ਇਹ ਕਿੱਡਾ ਵੱਡਾ ਇਸ਼ੂ ਹੈ ਜੀ ਪੰਜਾਬ ਦੇ ਵਿੱਚ, ਆਪਾਂ ਦੇਖੀਏ ਪੰਜਾਬੀ 6 ਫੁੱਟ ਗੱਭਰੂ, ਉਹ ਆਉਣ ਵਾਲੇ ਟਾਈਮ 'ਚ ਕਿੱਦਾਂ ਦਾ ਵੀ ਆ ਕੇ ਤਾਂ ਬਾਹਰੋਂ ਭਿਆਈਏ ਪਰਦੇਸੀ ਆ ਰਿਹਾ ਵਾ, ਉਹਦੀ ਵੋਟ ਦੇ ਕੇ ਉਹਨੂੰ ਸਾਰਾ ਸਿਸਟਮ ਕੀਤਾ ਜਾ ਰਿਹਾ। ਇੱਕ ਆਹ ਆਈ ਬੀ ਐਫ ਸੈਂਟਰ ਥਰੂ ਇਹ ਸਾਰਾ ਹੀ ਚੇਂਜ, ਭੂਗੋਲਿਕ ਸਥਿਤੀ ਚੇਂਜ ਕੀਤੀ, ਰਾਜਨੀਤੀ ਲੀਡਰ ਨੇ ਤਾਂ ਇੱਥੇ ਬੋਲਣਾ ਨੀਗਾ ਜੀ। ਇਹਦਾ ਹੱਲ ਕੋਈ ਹੈ ਕੁਛ ਲੱਗਦਾ ਤੁਹਾਨੂੰ ਇਨ ਫਿਊਚਰ, ਤੇ ਕਿੱਡਾ ਵੱਡਾ ਇਸ਼ੂ ਆ ਜੀ ਇੱਕ, ਇਹਦੇ ਬਾਰੇ ਮਾੜਾ ਦਿਓਗੇ ਵਿਚਾਰ ਤੁਸੀਂ, ਕਿੰਨਾ ਸੀਰੀਅਸ ਇਸ਼ੂ ਆ ਜੀ?
13: ਦੇਖੋ ਜਿਹੜਾ ਆਈ ਆਈ ਐਫ ਇਹਦੇ ਚ ਉਹਨਾਂ ਜੋੜਿਆਂ ਨੂੰ ਔਲਾਦ ਦਿੱਤੀ ਜਾਂਦੀ ਹੈ ਜਿਹਨਾਂ ਕੋਲ ਕਪੈਸਿਟੀ ਨਹੀਂ ਹੁੰਦੀ ਬੱਚਾ ਜੰਮਣ ਦੀ, ਤੇ ਆਪਾਂ ਹੁਣ ਇੱਥੇ ਕੋਈ ਟਿੱਪਣੀ ਇਸ ਕਰਕੇ ਨਹੀਂ ਕਰ ਸਕਦੇ ਕਿਉਂਕਿ ਇਹ ਬਹੁਤ ਨੀਡੀ ਲੋਕ ਹੁੰਦੇ ਆ ਜਿਹੜੇ ਇੱਥੇ ਜਾਂਦੇ ਆ, ਤੇ ਹੁਣ ਜੇ 500 ਖੁੱਲ ਚੁੱਕੇ ਆ ਸੈਂਟਰ ਤੇ ਕਿਸੇ ਨਾ ਕਿਸੇ ਤਰ੍ਹਾਂ ਉਹ ਲੋਕਾਂ ਦੀ ਮਦਦ ਹੀ ਕਰ ਰਿਹਾ, ਪਰ ਜੇ ਤੁਹਾਡਾ ਇਹ ਖਦਸ਼ਾ ਕਿ ਇਹਦੇ ਨਾਲ ਜਿਹੜਾ ਬਾਹਰਲੀ ਜਨਰੇਸ਼ਨ ਉਹਨੂੰ ਪੰਜਾਬ ਚ ਵਾੜਿਆ ਜਾ ਰਿਹਾ,
5: ਮੁਲਤਾਨੀ ਸਾਹਿਬ ਤੇ 989 ਨੰਬਰ, ਤੁਸੀਂ ਦੋ ਕਾਲਾਂ ਹੀ, ਬਾਕੀ ਲਾਈਨਾਂ ਤੁਸੀਂ ਡ੍ਰੌਪ ਕਰ ਸਕਦੇ ਜੀ। ਜੀ ਮੁਲਤਾਨੀ ਸਾਹਿਬ, ਸਤਿ ਸ੍ਰੀ ਅਕਾਲ।
12: ਹਾਂਜੀ ਭਾਈ, ਸਾਰੇ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਜੀ।
5: ਜੀ
12: ਮੈਂ ਭੱਟੀ ਸਾਹਿਬ ਨੂੰ ਸਵਾਲ ਪੁੱਛਣਾ ਚਾਹੁੰਦਾ ਸੀ ਕਿ ਜਿਹੜੇ ਮਤਲਬ ਗੁਰੂ ਘਰ ਦੇ ਵਿੱਚ ਮਤਲਬ ਮਾੜਾ ਕੰਮ ਹੋਇਆ ਜੀ, ਜਿਹੜੇ ਆਪਣੇ ਜਥੇਦਾਰ ਲੱਗੇ ਫਿਰਦੇ ਨੇ, ਜਿਹੜੀ ਖਾਲਸਾ ਫੌਜ ਹੈ ਜੀ ਨਿਹੰਗ ਸਾਹਿਬ, ਉਹ ਕਿੱਧਰ ਗਏ ਨੇ? ਇੰਨੀ ਕਾਲੀਆਂ ਭੇਡਾਂ ਨੂੰ ਵੱਢ ਵੱਢ ਕੇ ਬਾਹਰ ਸੱਟਣ ਜੀ, ਜਿਹੜੇ ਗੁਰੂ ਘਰ ਇਹੋ ਜਿਹਾ ਕੰਮ ਕੀਤਾ ਜੀ, ਬਹੁਤ ਮਾੜੀ ਮਤਲਬ ਕਰਤੂਤ ਕੀਤੀ ਜੀ ਇਹਨਾਂ ਨੌਜਵਾਨਾਂ ਨੇ ਜੀ।
13: ਥੈਂਕ ਯੂ ਭਾਈ ਜੀ। ਮੈਂ ਵੀ ਅਕਸਰ ਕਈ ਵਾਰੀ ਸੋਚਦਾ ਹਾਂ, ਪਹਿਲਾਂ ਤਾਂ ਥੋੜੇ ਸਾਲ ਪਹਿਲਾਂ ਪਿੱਛੇ ਚੱਲੀਏ ਤੇ ਕੋਈ ਵੀ ਘਟਨਾ ਵਾਪਰਦੀ ਸੀ ਤੇ ਨਿਹੰਗ ਸਿੰਘ ਸਭ ਤੋਂ ਪਹਿਲਾਂ ਅੱਗੇ ਆਉਂਦੇ ਸੀਗੇ, ਉਹ ਗੁੱਟ ਵੱਢਣ ਤੱਕ ਜਾਂਦੇ ਹੁੰਦੇ ਸੀ। ਹੁਣ ਐਡੇ ਵੱਡੇ ਕਾਰਨਾਮੇ ਕੀਤੇ ਜਾ ਰਹੇ ਅਕਾਲੀ ਦਲ ਦੇ ਨੇਤਾਵਾਂ ਵੱਲੋਂ, ਤੇ ਵਾਕਈ ਹੁਣ ਉਹ ਕਿੱਥੇ ਨੇ, ਇਹ ਗੱਲ ਮੇਰੀ ਸਮਝ ਤੋਂ ਵੀ ਬਾਹਰ ਹੈ ਜੀ।
14: ਜੀ, ਸੋ ਅੱਜ ਦੇ ਪ੍ਰੋਗਰਾਮ ਦੀ ਆਖਰੀ ਕਾਲ, ਬਾਕੀ ਕਾਲਾਂ ਜਿਹੜੀ ਤੁਸੀਂ ਡਰੋਪ ਕਰ ਸਕਦੇ ਹੋ ਜੀ, ਕਿਉਂਕਿ ਸਾਡੇ ਕੋਲ ਸਟੂਡੀਓ 'ਚ ਅਗਲੇ ਗੈਸਟ ਪਹੁੰਚ ਚੁੱਕੇ ਨੇ, ਤੇ 989 ਸਤਿ ਸ਼੍ਰੀ ਅਕਾਲ ਜੀ, 989 ਨੰਬਰ ਤੁਸੀਂ ਆਉਣੇ ਰਹੋ ਜੀ, 2999 ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ ਤੁਹਾਡੀ ਆਵਾਜ਼ ਆ ਨਹੀਂ ਰਹੀ। ਸੋ ਠੀਕ ਆ ਪੱਟੀ ਸਾਹਿਬ, ਇੱਥੇ ਫਿਰ ਇਜਾਜ਼ਤ ਲੈਂਦੇ ਹਾਂ ਜੀ ਤੁਹਾਡੇ ਤੋਂ, ਬਹੁਤ ਸ਼ੁਕਰੀਆ ਗੱਲਬਾਤ ਲਈ।
13: ਥੈਂਕ ਯੂ ਸੋ ਮਚ, ਥੈਂਕ ਯੂ,
14: ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ।
15: ਦੇਖੋ ਜੀ, ਕਰਤਾ ਹੈ ਆਪਣਾ ਨੰਬਰ 1, ਪਰ ਮੇਰਾ ਦਿਲ ਕਰਦਾ ਹੈ ਆਪਣਾ ਘਰ ਸਾਰਿਆਂ ਤੋਂ ਸੋਹਣਾ ਹੋਵੇ।
16: ਬਸ ਇੰਨੀ ਗੱਲ ਹੋ ਕਰ।

0: Home Furniture. Address 6685 Tonkin Road in Mississauga. Number 647-262-0000. And Home Furniture.
1: Jeda Grand Furniture Dalona Baliye.
2: ਮੈਂ ਹਰਸਿਮਰਨ ਸਿੰਘ। ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ। ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
3: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ।
4: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
5: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
4: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
5: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
6: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
5: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
6: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
5: 416-509-1509
6: ਔਰ ਵਿਜ਼ਿਟ insuranceforyou.ca।
7: ਉਹ ਦਲਜੀਤ ਦੋਸਾਂਝ
8: ਬੜੀ ਭਾਜੀ, ਆਪ ਕਿਆ ਲੈਣ ਆਏ ਹੋ?
7: ਸ਼ੁੱਧ ਦੇਸੀ ਘੀ।
8: ਲੋ ਭਾਜੀ, ਇਸਕਾ ਟੇਸਟ ਬਹੁਤ ਹੀ ਅੱਛਾ ਹੈ।
7: ਘੀ ਟੇਸਟ ਕੇ ਲੀਏ ਥੋੜੋ ਖਾਤੇ ਹੈਂ, ਘੀ ਸਿਹਤ ਕੇ ਲੀਏ ਖਾਤੇ ਹੈਂ। ਮੁਝੇ ਚਾਹੀਏ ਸ਼ੁੱਧ ਦੇਸੀ ਘੀ, ਜੋ ਘਰ ਵਾਲਾ ਟੇਸਟ ਦੇ, ਜੋ ਬ੍ਰਾਂਡ ਵੀ ਹੋ ਨਾ ਉਹ ਟ੍ਰਸਟਡ ਹੋ। ਉਹ ਇੱਕ ਨਾਮ ਮੇਰੇ ਦਿਮਾਗ ਵਿੱਚ ਆ ਰਿਹਾ,
8: ਨਾਨਕ ਘੀ ਭਾਜੀ,
7: ਨਾਨਕ ਘੀ ਚਾਹੀਏ ਯਾਰ। ਅਗਰ ਆਪਕੋ ਵੀ ਚਾਹੀਏ ਸ਼ੁੱਧ ਦੇਸੀ ਘੀ, ਤੋ ਕਹੀਏ ਨਾਨਕ ਘੀ ਚਾਹੀਏ। ਸੋ ਗੁੱਡ, ਸੋ ਪਿਓਰ, ਇਟਸ ਨਾਨਕ।
9: ਆਪਾਂ ਘਰ ਤਾਂ ਲੈ ਲਿਆ, ਹੁਣ ਮੌਰਗੇਜ ਬਾਰੇ ਵੀ ਸੋਚੀਏ। ਘਰਾਂ ਦੀ ਮਾਰਕੀਟ ਉੱਪਰ ਥੱਲੇ ਹੋਈ ਜਾਂਦੀ ਹੈ।
10: ਮੈਂ ਮਿਲ ਕੇ ਆਇਆ ਮੌਰਗੇਜ ਇੰਡਸਟਰੀ ਦੇ ਮੋਸਟ ਟ੍ਰਸਟਵਰਦੀ ਜਸ ਭੁੱਲਰ ਨੂੰ, ਜਿਹੜੇ 24 ਘੰਟਿਆਂ 'ਚ ਘਰ ਦੀ ਕਲੋਜ਼ਿੰਗ ਕਰਵਾ ਦਿੰਦੇ ਆ। ਫਸਟ ਮੌਰਗੇਜ, ਸੈਕਿੰਡ ਮੌਰਗੇਜ ਜਾਂ ਟਰੱਕ ਲੋਨ ਜਾਂ ਕੋਈ ਵੀ ਬਿਜ਼ਨਸ ਲੋਨ ਚਾਹੀਦਾ, ਉਸ ਵਿੱਚ ਵੀ ਹੈਲਪ ਕਰਦੇ ਨੇ। ਜਸ ਭੁੱਲਰ ਕਮਰਸ਼ੀਅਲ ਮੌਰਗੇਜ ਵਿੱਚ ਸਪੈਸ਼ਲਾਈਜ਼ ਕਰਦੇ ਨੇ।
9: ਤਾਂ ਫਿਰ ਛੇਤੀ ਨੰਬਰ ਦਿਓ ਜਸ ਭੁੱਲਰ ਦਾ।
10: 416-732-2611, 416-732-2611, 416-732-2611। ਨਾਮ ਯਾਦ ਰੱਖੀ ਜਸ ਭੁੱਲਰ।

0: ਦੋਸਤੋ ਹੁਣ ਚਰਚਾ ਸੈਗਮੈਂਟ ਦੇ ਵਿੱਚ ਜਾਣ ਤੋਂ ਪਹਿਲਾਂ ਸਾਡੇ ਨਾਲ ਕਾਲਰ ਨੇ ਜਤਿੰਦਰ ਜੀ ਸਤਿ ਸ੍ਰੀ ਅਕਾਲ ਕੁਛ ਕਹਿਣਾ ਚਾਹੁੰਦੇ ਤੁਸੀਂ?
1: ਹਾਂਜੀ ਭਾਜੀ ਸਤਿ ਸ੍ਰੀ ਅਕਾਲ
0: ਜੀ
1: ਭਾਜੀ, ਮੈਂ ਨਾ ਐਕਚੁਅਲੀ ਸਾਰਿਆਂ ਨੂੰ ਕਲੀਅਰ ਕਰਨਾ ਚਾਹੁੰਦਾ ਵੀ ਜਿਹੜੀ ਮੈਂ ਗੱਲ ਕਹੀ ਹੈਗੀ ਆ ਉਹ ਆਰਮੀ ਵਾਲੇ ਜਿਹੜੇ ਰਿਸਪੈਕਟਿਡ ਹੈਗੇ, ਜਿਹੜੇ ਸੋਲਜੀਅਰ ਹੈਗੇ ਬਾਰਡਰ ਦੇ ਖੜੇ, ਉਹਨਾਂ ਲਈ ਨਹੀਂ ਕਹੀ ਹੈ ਨਾ ਜੀ। ਮੈਂ ਇੱਕ ਪਰਟੀਕੁਲਰ ਜਿਹੜੇ ਮਾਇੰਡ ਸੈਟ ਵਾਲੇ ਹੈਗੇ ਉਹਨਾਂ ਲਈ ਕਹੀ ਹੈਗੇ, ਜਿਹੜੇ ਕੰਡੈਮ ਨਹੀਂ ਕਰਦੇ ਹੈਗੇ ਕਿਸੇ ਵੀ ਗੌਰਮੈਂਟ ਦੇ ਬੁਰੇ ਕੰਮਾਂ ਦਾ, ਕਿਉਂਕਿ ਉਹ ਇੱਕੋ ਹੀ ਝੰਡਾ ਚੁੱਕਦੇ ਹੈਗੇ ਵੀ ਹਾਂ ਵੀ ਅਸੀਂ ਮਤਲਬ ਕਿ ਉਹਨਾਂ ਦੇ ਹੀ ਮਤਲਬ ਕਿ ਫੇਵਰ ਕਰੀ ਜਾਣੀ ਹੈ। ਮੈਂ ਉਹਨਾਂ ਦੇ ਵਿਰੁੱਧ ਕਿਹਾ ਹੈਗਾ ਪਰਟੀਕੁਲਰ ਬੰਦਿਆਂ ਲਈ, ਮੈਂ ਸਾਰੇ ਆਰਮੀ ਲਈ, ਮੈਂ ਆਰਮੀ ਦੇ ਰਿਸਪੈਕਟ ਕਰਦਾ ਤੇ ਮੈਂ ਉੱਥੇ ਮਤਲਬ ਕਿ ਆਪ ਬਣਦਾ ਰਿਹਾ ਜੀ, ਆਰਮੀ ਵਾਲਿਆਂ ਨੂੰ ਰਿਸਪੈਕਟ ਦਿੰਦਾ ਰਿਹਾ ਨਾ, ਸਰੋਪੇ ਦੇ ਸ਼ੀਲਡਾ ਛੋਟਾ ਬੰਦਾ ਰਿਹਾ, ਮੈਂ ਦਿਖਾ ਵੀ ਸਕਦਾ ਹੈਗਾ ਜੇ
0: ਕਿਸੇ। ਬਸ ਇਹ ਤੁਹਾਡਾ ਜਿਹੜਾ ਮੈਸੇਜ ਤੁਹਾਡੇ ਵਿਚਾਰ ਪਹੁੰਚ ਚੁੱਕੇ ਨੇ ਜੀ, ਤੇ ਮੇਨ ਚੀਜ਼ ਇਹੀ ਹੁੰਦੀ ਹੈ ਜਦੋਂ ਨਾ ਆਪਾਂ ਜਨਰਲਾਈਜ਼ ਕਰ ਦਿੰਦੇ ਹਾਂ ਕਿ ਸਾਰੇ ਸਟੂਡੈਂਟ ਇੱਦਾਂ ਨੇ, ਸਾਰੇ ਆ ਇੱਦਾਂ ਨੇ, ਉਹ ਹਮੇਸ਼ਾ ਇੱਕ ਗਲਤ ਪਾਸੇ ਚਲਾ ਜਾਂਦਾ। ਤਾਂ ਹੀ ਪਰਿਵਾਰਾਂ ਨੇ ਉਹ ਚੀਜ਼ ਦਾ ਗੁੱਸਾ ਕੀਤਾ, ਤੁਸੀਂ ਕਲੀਅਰ ਕੀਤੀ ਆ, ਗੁੱਡਾ ਧੰਨਵਾਦ ਜੀ। ਜਰੂਰ ਕਾਲ ਕਰੋ, ਸਮੇ ਸਿਰ ਕੰਮ ਕਰਵਾਉਣਾ ਚਾਹੁੰਦੇ ਹੋ। ਮਨਪ੍ਰੀਤ ਜੀ ਸਤਿ ਸ੍ਰੀ ਅਕਾਲ ਜੀ ਐਂਡ ਵੈਲਕਮ।
2: ਸਤਿ ਸ੍ਰੀ ਅਕਾਲ ਜੀ।
0: ਫਸਟ ਟਾਈਮ ਹੋਮ ਬਾਇਰ ਜਿਹੜੇ ਨੇ ਘਰ ਲੈਣਾ ਚਾਹੁੰਦੇ ਨੇ, ਕੀ ਸਲਾਹ ਉਹਨਾਂ ਨੂੰ ਤੁਸੀਂ ਦਿਓਗੇ ਜਿਹਦੇ ਨਾਲ ਮੌਰਗੇਜ ਦੇ ਵਿੱਚ ਇਹ ਨਾ ਹੋਵੇ? ਕਈ ਵਾਰ ਨਾ ਆਪਣੀ ਫਾਈਲ ਚਲੀ ਜਾਂਦੀ ਹੈ ਟੇਬਲ ਤੇ, 3 ਮਹੀਨੇ ਬੰਦਾ ਵੇਟ ਕਰਦਾ ਰਹਿੰਦਾ, ਬਿਲਕੁਲ ਆਖਰੀ ਮੂਮੈਂਟ ਤੇ ਆ ਕੇ ਕਹਿੰਦੇ ਨੇ ਜੀ ਅਪਰੂਵਲ ਘੱਟ ਆਇਆ, ਹੁਣ ਇੰਨੇ ਪੈਸੇ ਹੋਰ ਪੈਣਗੇ, ਹੋਰ 100 ਤਰ੍ਹਾਂ ਦੀਆਂ ਸਮੱਸਿਆਵਾਂ ਖੜੀਆਂ ਹੋ ਜਾਂਦੀਆਂ ਨੇ, ਬੰਦੇ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ।
2: ਬੁੱਲਾ ਸਾਹਿਬ, ਜਿਹੜੇ ਫਸਟ ਟਾਈਮ ਹੋਮ ਬਾਇਰ ਨੇ ਉਹਨਾਂ ਲਈ ਮੈਂ ਸ਼ੋਰਟ ਹੀ ਰੱਖੂੰਗਾ ਥੋੜਾ ਜਿਹਾ। ਬਹੁਤ ਜ਼ਰੂਰੀ ਹੁੰਦਾ ਜੀ ਕਿ ਉਹ ਜਿਹੜੀ ਅਗਰ ਕਿਤੇ ਜੋਬ ਕਰ ਰਹੇ ਨੇ ਜਿਹਦੇ ਬੇਸ ਤੇ ਉਹਨਾਂ ਨੇ ਐਪਲੀਕੇਸ਼ਨ ਲਗਾਈ ਹੈ, ਸੋ ਉਹ ਜੋਬ ਸਵਿਚ ਨਾ ਕਰਨ ਥਰੂ ਦਾ ਜਿਹੜੀ ਆਪਣੀ ਐਪਲੀਕੇਸ਼ਨ ਜਦ ਲੱਗੀ ਹੁੰਦੀ ਹੈ ਉਸ ਪੀਰੀਅਡ ਆਫ ਟਾਈਮ ਦੇ ਵਿੱਚ। ਬਾਕੀ ਆਪਣਾ ਕ੍ਰੈਡਿਟ ਸਕੋਰ ਦਾ ਧਿਆਨ ਰੱਖਣ, ਕੋਈ ਹੋਰ ਨਵੀਂ ਐਪਲੀਕੇਸ਼ਨ ਨਾ ਕਰਨ, ਤੇ ਆਹ ਮੇਨ ਚੀਜ਼ਾਂ ਜ਼ਰੂਰੀ ਹੁੰਦੀਆਂ ਨੇ ਜਿਹੜੀ ਕਿ ਚੇਂਜ ਅਗਰ ਉਹ ਕਰਦੇ ਨੇ ਆਪਣੇ ਬ੍ਰੋਕਰ ਨੂੰ ਦੱਸਦੇ ਨਹੀਂ ਨੇ, ਸੋ ਉਹ ਆਪ ਦੇ ਜਿਹੜੇ ਕਲੋਜ਼ਿੰਗ ਟਾਈਮ ਸਾਨੂੰ ਜਿਹੜੀ ਉਹਦੇ ਵਿੱਚ ਪ੍ਰੋਬਲਮ ਆ ਸਕਦੀ ਹੈ ਜੀ।
0: ਸੋ ਕਈ ਬੰਦੇ ਨਾ ਇਹ ਇੱਦਾਂ ਦੇ ਸਿਚੁਏਸ਼ਨ ਬਣੀਆਂ ਨੇ ਤੇ ਉਹਨਾਂ ਨੇ ਗੱਡੀ ਬਾਈ ਕੀਤੀ ਸੀ ਪਰਿਵਾਰ ਨੇ ਜਦੋਂ ਘਰ ਦੀ ਇੱਕ ਡੀਲ ਵਧੀਆ ਮਿਲ ਰਹੀ ਸੀ, ਪਰ ਉਹ ਕਹਿੰਦੇ ਜੀ ਹੁਣ ਤੁਹਾਨੂੰ ਇਹ ਜਿਹੜੀ ਗੱਡੀ ਦਾ ਲੋਨ ਆ ਇਹ ਖਤਮ ਕਰਨਾ ਪਊਗਾ। ਉਹ ਕਹਿੰਦੇ ਜੀ ਅਸੀਂ ਤਾਂ 60-70 ਹਜ਼ਾਰ ਦੀ ਗੱਡੀ ਲੈਤੀ ਆ, ਇਹ ਤਾਂ ਐਡ ਔਨ ਐਕਸਪੈਂਸ ਹੋ ਗਿਆ। ਉਹ ਕਹਿੰਦੇ ਜੀ ਪਹਿਲਾਂ ਤੁਸੀਂ ਲੀਜ਼ ਕਰ ਲੈਣੀ ਸੀ, ਇਹ ਵੀ ਇੱਦਾਂ ਵੀ ਹੁੰਦਾ ਜੀ?
2: ਹਾਂਜੀ ਬਿਲਕੁਲ ਜੀ, ਦੇਖੋ ਜਿਹੜੀ ਵੀ ਸਾਡੀ ਜਿਹੜੇ ਅਸੀਂ ਮੌਰਗੇਜ ਲੈਂਦੇ ਹਾਂ ਜੀ ਫਸਟ ਟਾਈਮ ਹੋਮ ਬਾਇਰ ਲਈ ਖਾਸ ਕਰਕੇ, ਸੋ ਸਾਰੀ ਜਿਹੜੀ ਐਸੈਟਸ ਔਰ ਲਾਇਬਿਲਿਟੀ ਜਿਹੜੀ ਹੁੰਦੀਆਂ ਨੇ ਉਹ ਬੈਂਕ ਦੇਖਦਾ ਉਹਦੇ ਵਿੱਚ। ਸੋ ਜਿੰਨੀਆਂ ਆਪਣੀਆਂ ਜਿਹੜੇ ਐਸੈਟਸ ਵੱਧ ਹੋਣਗੇ, ਇਨਕਮ ਵੱਧ ਹੋਏਗੀ, ਉਨਾ ਹੀ ਸਾਨੂੰ ਜੀ ਵਧੀਆ ਇੰਟਰਸਟ ਵਧੀਆ ਟਰਮਸ ਲੈਂਡਰ ਦਊਗਾ ਜੀ। ਜਿੰਨੀ ਸਾਡੀ ਲਾਇਬਿਲਿਟੀ ਜ਼ਿਆਦਾ ਹੋਣਗੀਆਂ ਉਨਾ ਹੀ ਅਸੀਂ ਆਪਣੀ ਜਿਹੜੀ ਸਾਨੂੰ ਇੰਟਰਸਟ ਰੇਟ ਔਰ ਜਿਹੜੀ ਟਰਮਸ ਜਿਹੜੀਆਂ ਸਾਨੂੰ ਵਧੀਆ ਨਹੀਂ ਮਿਲਦੀਆਂ ਜੀ। ਸੋ ਆਪਾਂ ਕੋਸ਼ਿਸ਼ ਕਰੀਏ ਜਿਲ੍ਹੇ ਅਸੀਂ ਮੌਰਗੇਜ ਵੱਲ ਜਾਣਾ ਜੀ, ਮੌਰਗੇਜ ਲੈਣੀ ਹੈ, ਉਹਨੇ ਤੱਕ ਅਸੀਂ ਆਪ ਦੇ ਖਰਚੇ ਔਰ ਆਪਦੀ ਲਾਇਬਿਲਿਟੀ ਘੱਟ ਰੱਖੀਏ। ਜਦ ਇੱਕ ਵਾਰ ਮੌਰਗੇਜ ਹੋ ਗਈ ਫਿਰ ਤੁਸੀਂ ਆਪਦੀ ਜਿਹੜੀ ਪਸੰਦ ਜਾਂ ਗੱਡੀ ਜਿਹੜੀ ਲੈ ਸਕਦੇ ਹੋ ਜ਼ਰੂਰਤ।
0: ਸੋ ਮਨਪ੍ਰੀਤ ਜੀ ਤੁਹਾਨੂੰ ਮਿਲਣਾ ਹੋਵੇ ਤੁਹਾਡਾ ਆਫਿਸ ਕੀ ਹੈ ਤੇ ਐਡਰੈਸ ਕੀ ਹੈ ਤੇ ਨੰਬਰ ਕੀ ਹੈ?
2: ਹਾਂਜੀ ਮੇਰਾ ਫੋਨ ਨੰਬਰ ਹੈਗਾ ਜੀ 6472227071, ਮਨਪ੍ਰੀਤ ਸਿੰਘ ਨਾਂ ਹੈ ਜੀ, 6472227071। ਆਪਣਾ ਜੀ ਐਡਰੈਸ ਹੈਗਾ ਜੀ ਡੈਰੀ ਐਂਡ ਟੋਮਕਨ ਤੇ ਸਾਡਾ ਆਫਿਸ ਹੈਗਾ ਜੀ,
0: 6085 ਟੋਮਕਨ ਰੋਡ, ਯੂਨਿਟ 208 ਜੀ। ਸੋ ਨੰਬਰ ਹੈ ਦੋਸਤੋ, ਤੁਸੀਂ ਮੌਰਗੇ ਸੰਬੰਧ ਦੇ ਵਿੱਚ ਤੁਹਾਡੀ ਰਿਨਿਊਅਲ ਆ ਰਹੀ ਆ, ਫਸਟ ਟਾਈਮ ਮੌਰਗੇ ਲੈਣੀ ਹੈ ਜਾਂ ਕਿਸੇ ਵੀ ਸੰਬੰਧ 'ਚ ਕੋਈ ਗੱਲਬਾਤ ਆ, ਤਾਂ ਇੱਕੋ ਇੱਕ ਨੰਬਰ ਮਨਪ੍ਰੀਤ ਜੀ 6472227071, 6472227071, 6472227071। ਬਹੁਤ ਸ਼ੁਕਰੀਆ ਮਨਪ੍ਰੀਤ ਜੀ, ਧੰਨਵਾਦ,
2: ਥੈਂਕ
0: ਯੂ ਵੈਰੀ ਮਚ ਜੀ। ਸੋ ਦੋਸਤੋ ਜੁੜ ਚੁੱਕੇ ਹੋ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਸੈਗਮੈਂਟ ਖੁੰਡ ਚਰਚਾ ਦੇ ਨਾਲ, ਤੇ ਅੱਜ ਸਾਡੇ ਨਾਲ ਇੱਕ ਖਾਸ ਗੈਸਟ ਪਹੁੰਚੇ ਨੇ। ਸੋ ਦੱਸ ਦਈਏ ਇਹ ਪ੍ਰੋਗਰਾਮ ਦਾ ਇਹ ਹਿੱਸਾ ਜਿਹੜਾ ਮੂਜ਼ ਬਲਾਈਂਡ ਵੱਲੋਂ ਅੱਜ ਸਪੋਂਸਰ ਕੀਤਾ ਜਾ ਰਿਹਾ ਖੁੰਡ ਚਰਚਾ ਨੂੰ। ਸੋ ਤੁਸੀਂ ਬਲਾਈਂਡਸ ਲੈਣੇ ਆ ਤਾਂ ਅਸੀਂ ਬੜਾ ਜਲਦੀ ਤੁਹਾਨੂੰ ਇੰਟਰੋਡਿਊਸ ਕਰਾਵਾਂਗੇ ਮਾਨ ਸਾਹਿਬ ਨਾਲ, ਅੱਜ ਸਟੂਡੀਓ ਦੇ ਵਿੱਚ ਵੀ ਪਹੁੰਚ ਚੁੱਕੇ ਨੇ। ਐਂਡ ਜਿਹੜੇ ਜਿਹੜੇ ਬੰਦਿਆਂ ਨੇ ਨਾ ਪਰਦੇ ਲਵਾਉਣੇ ਆ ਘਰ ਦੇ ਵਿੱਚ, ਜੈਬਰਾ ਬਲਾਈਂਡ, ਰੋਲਰ ਸ਼ੀਟ ਬਲਾਈਂਡ, ਤਾਂ ਰੈਡੀ ਹੋ ਜਾਓ। ਤੁਹਾਡੇ ਲਈ ਇੰਨਾ ਵੱਡਾ ਡਿਸਕਾਊਂਟ, ਇੰਨਾ ਕੁ ਜ਼ਿਆਦਾ ਫਾਇਦਾ ਹੋ ਰਿਹਾ ਤੇ 5 ਸਾਲ ਦੀ ਵਾਰੰਟੀ ਹੋਊਗੀ, ਕੋਈ ਇਹ ਨਹੀਂ ਹੋਣਾ ਕਿ ਕਿਤੋਂ ਸ਼ਿਪ ਕਰਾ ਕੇ ਐਕਸ ਵਾਈ ਜ਼ੈਡ ਮੁਲਕ ਦੇ ਵਿੱਚੋਂ ਇਹਨਾਂ ਨੇ ਬਲਾਈਂਡ ਲਾ ਦੇਣੇ ਆ, ਤੁਹਾਨੂੰ ਹਾਈ ਕੁਆਲਿਟੀ ਦੇ ਬਲਾਈਂਡ ਲੱਗਣਗੇ ਜਿਨ੍ਹਾਂ ਦੀ 5 ਸਾਲ ਦੀ ਵਾਰੰਟੀ ਹੋ, ਅਤੇ ਉਹਨਾਂ ਦਾ ਡਿਸਕਾਊਂਟ ਇੱਕ ਵੱਡਾ ਹੋਊਗਾ। ਬੜਾ ਜਲਦੀ ਸਾਨੂੰ ਮੂਜ਼ ਬਲਾਈਂਡ ਤੋਂ ਮਾਨ ਸਾਹਿਬ ਜੁੜ ਕੇ ਇਹਦੇ ਬਾਬਤ ਦੱਸਣਗੇ। ਹੁਣ ਸਾਡਾ ਸਟੂਡੀਓ 'ਚ ਪਹੁੰਚ ਚੁੱਕੇ ਨੇ ਅਜੈਬ ਸਿੰਘ ਸਰਾਂ ਜੀ, ਜੋ ਕਿ ਰੀਜਨਲ ਕੌਂਸਲਰੀ ਕੈਂਡੀਡੇਟ ਨੇ ਵਾਰਡ 2 ਤੇ 6 ਤੋਂ, ਅਤੇ ਇਹਨਾਂ ਦੀਆਂ ਗੱਲਾਂ ਬਾਤਾਂ ਜਦੋਂ ਕਿਸੇ ਵੀ ਰੇਡੀਓ ਸਟੇਸ਼ਨ 'ਤੇ ਜਾਂਦੇ ਨੇ ਅਜੈਬ ਜੀ, ਅਤੇ ਲੋਕ ਬੜਾ ਰਿਲੇਟ ਕਰਦੇ ਨੇ ਅਤੇ ਪਸੰਦ ਕਰ ਰਹੇ ਨੇ ਗੱਲਬਾਤ ਨੂੰ। ਸੋ ਅਜੈਬ ਜੀ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ।
3: ਰੇਡੀਓ ਚੜ੍ਹਦੀ ਕਲਾ ਦੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ, ਅਤੇ ਭੁੱਲਰ ਸਾਹਿਬ ਤੁਹਾਡਾ ਵੀ ਬਹੁਤ ਧੰਨਵਾਦ,
0: ਬਹੁਤ ਧੰਨਵਾਦ
3: ਇੰਨੇ ਸਫਲ ਪ੍ਰੋਗਰਾਮ ਦੇ ਵਿੱਚ ਤੁਸੀਂ ਮੈਨੂੰ ਮੌਕਾ ਦਿੱਤਾ।
0: ਬਹੁਤ ਸ਼ੁਕਰੀਆ ਜੀ, ਅਤੇ ਤੁਹਾਨੂੰ ਲੋਕ ਪਸੰਦ ਕਰ ਰਹੇ ਨੇ, ਤੁਹਾਡੀ ਗੱਲਾਂ ਨੂੰ ਪਸੰਦ ਕਰਦੇ, ਉਹ ਕਹਿੰਦੇ ਕਿ ਇੱਦਾਂ ਦਾ ਕੌਂਸਲਰ ਅੱਗੇ ਆਉਣਾ ਚਾਹੀਦਾ। ਸੋ ਮੁੱਦੇ ਬਹੁਤ ਸਾਰੇ ਨੇ, ਇੱਕ ਜੇ ਤੁਸੀਂ ਇਹ ਦੱਸੋ ਰੀਜਨਲ ਦੇ ਵਿੱਚ ਆਉਂਦਾ ਕੰਮ ਕੀ ਆ। ਕਈ ਵਾਰ ਨਾ ਸਾਡੇ ਕੋਲ ਅਜਿਹੇ ਕੈਂਡੀਡੇਟ ਆਉਂਦੇ ਨੇ, ਉਹ ਹੌਸਪੀਟਲਾਂ ਦੀ ਗੱਲ ਵੀ ਹੋ ਜਾਂਦੀ ਆ, ਉਹ ਇੰਸ਼ੋਰੈਂਸ ਘਟਾਉਣ ਦੀ ਗੱਲ ਵੀ ਹੋ ਜਾਂਦੀ ਆ, ਉਹ ਹੋਰ ਗੱਲਾਂ ਵੀ ਹੋ ਜਾਂਦੀਆਂ ਨੇ, ਅਤੇ ਮੁੱਦੇ ਹੈ ਕਿਹੜੇ ਨੇ ਰੀਜਨਲ ਦੇ ਅੰਦਰ ਆਉਂਦਾ ਕੀ ਹੈ ਜਿਹਦੇ ਵਿੱਚ ਉਹ ਕੰਮ ਕਰਾ ਸਕਦਾ?
3: ਅਸਲ ਵਿੱਚ ਇਹ ਨਾ ਭੰਬਲ ਭੁੱਸਾ ਹੀ ਪਾਇਆ ਹੋਇਆ ਸਿਟੀ ਨੇ, ਜਿਹੜਾ ਰੀਜਨਲ ਕੌਂਸਲਰ ਆ, ਸਿਟੀ ਕੌਂਸਲਰ ਸਿਟੀ ਦੀਆਂ ਮੀਟਿੰਗਾਂ 'ਚ ਬਹਿੰਦਾ, ਇਕੱਲੀਆਂ 'ਚ ਰੀਜਨਲ ਪੀਲ ਰੀਜਨ ਦੀਆਂ ਮੀਟਿੰਗਾਂ ਵਿੱਚ ਵੀ ਬੈਠਦਾ, ਅਤੇ ਸਿਟੀ ਨਾਲ ਰਿਲੇਟਡ ਮਸਲਿਆਂ ਨੂੰ ਸੁਲਝਾਉਂਦਾ ਕਿ ਕਿੰਨੀ ਗ੍ਰਾਂਟ ਉੱਧਰੋਂ ਆਏਗੀ, ਕਿੰਨੀ ਉੱਧਰ ਜਾਏਗੀ। ਜਿਸ ਤਰ੍ਹਾਂ ਇਹਨਾਂ ਨੇ ਡਿਸਟ੍ਰਿਕਟ ਬਣਾਏ ਨੇ, ਪੀਲ ਡਿਸਟ੍ਰਿਕਟ ਬਣਿਆ, ਉਹ ਖਰਚੇ ਘਟਾਉਣ ਲਈ ਬਣਾਏ ਨੇ, ਜਿਵੇਂ ਮਿਸੀਸਾਗਾ ਅਤੇ ਆਪਣਾ ਇਹਨੂੰ ਕੈਲੇਡਨ ਹੈ ਅਤੇ ਬ੍ਰੈਂਪਟਨ ਜਿਹੜਾ ਹੈਗਾ, ਤਾਂ ਜੋ ਇੱਕ ਡਿਸਟ੍ਰਿਕਟ ਬਣਾ ਕੇ ਜਿਹਦੇ ਵਿੱਚ ਪੁਲਿਸ ਦਾ ਡਿਪਾਰਟਮੈਂਟ ਬਣਿਆ, ਪੀਲ ਪੁਲਿਸ ਦਾ। ਇਸੇ ਤਰ੍ਹਾਂ ਪੀਲ ਸਕੂਲ ਬੋਰਡ ਬਣਿਆ ਵੱਖਰਾ, ਇਸੇ ਤਰ੍ਹਾਂ ਜਿਹੜਾ ਹੈਗਾ ਐਂਬੂਲੈਂਸ ਐਂਡ ਫਾਇਰ ਦਾ ਬਣਿਆ, ਅਤੇ 2-4 ਹੋਰ ਨੇ। ਉਹ ਇਹਨਾਂ ਦੇ ਖਰਚੇ ਘਟਾਉਣ ਲਈ ਰਿਲੇਟਡ ਕਿਵੇਂ ਕੰਮ ਕੀਤਾ ਜਾਵੇ ਸਿਟੀ ਅਤੇ ਡਿਸਟ੍ਰਿਕਟ ਦਾ, ਇਹ ਆ। ਕੋਈ ਬਹੁਤ ਜ਼ਿਆਦਾ ਖੇਤਰ ਨਹੀਂ ਦਾ ਪੀਲ ਰੀਜਨਲ ਦਾ, ਲੇਕਿਨ ਉਹ ਬਰਾਬਰ ਹੀ ਹੁੰਦੇ ਨੇ। ਇੱਕ ਇਹਨਾਂ ਨੇ ਵਿੱਥ ਜੀ ਪਾ ਕੇ ਇੱਕ ਫੰਡਾ ਖੜਾ ਕੀਤਾ ਹੋਇਆ, ਇਹ ਇਸ ਕਰਕੇ ਵੀ ਕੀਤਾ ਵਾ, ਇਹਦੇ 'ਚ ਚਲਾਕੀ ਵੀ ਬਹੁਤ ਵੱਡੀ ਹੈ ਜਿਹੜੀ ਲੋਕਾਂ ਨੂੰ ਸ਼ਾਇਦ ਨਾ ਪਤਾ ਹੋਵੇ, ਕਿਉਂਕਿ 2-2 ਵਾਰਡ ਜੋੜ ਕੇ 2-2 ਕੌਂਸਲਰ ਖੜੇ ਕਰਕੇ 2-9 ਦਿੱਤੀ। ਉਹੀ ਜੇ ਇੱਕ ਕੌਂਸਲਰ ਇੱਕ ਵਾਰਡ 'ਚੋਂ ਖੜਾ, ਡੈਫੀਨੇਟਲੀ ਉਹਨੇ ਜਿੱਤਣਾ ਹੀ ਜਿੱਤਣਾ ਗਾ, ਇੱਕ ਸੇ ਇੱਕ ਖਾਸ ਕਮਿਊਨਿਟੀ ਨੂੰ ਟਾਰਗੇਟ ਕਰਕੇ ਉਹਨੂੰ ਜਿਤਾਉਣ ਲਈ ਇੱਕ ਫੰਡਾ ਖੜਾ ਕੀਤਾ ਹੋਇਆ, ਕਿਉਂਕਿ ਸਿਟੀ ਕੌਂਸਲਰ ਨੂੰ ਵੀ ਤਾਂ ਨੋਮੀਨੇਟ ਕੀਤਾ ਜਾ ਸਕਦਾ ਕਿ ਤੂੰ ਰੀਜਨ ਲਈ ਵੀ ਕੰਮ ਕਰਨਾ।
0: ਬਿਲਕੁਲ ਜੀ, ਸਟੂਡੀਓ ਦਾ ਨੰਬਰ ਹੈ ਦੋਸਤੋ, ਸੋ ਜੇ ਤੁਸੀਂ ਅਜੈਬ ਜੀ ਨਾਲ ਕੋਈ ਵੀ ਗੱਲਬਾਤ ਕਰਨੀ ਆ, ਸਵਾਲ ਕਰਨਾ, ਚਾਹੇ ਤਿੱਖਾ ਗਾ ਚਾਹੇ ਮਿੱਠਾ ਗਾ, ਤਾਂ 416-233-7368 ਸਟੂਡੀਓ ਨੰਬਰ ਆ, 416-233-7368। ਓਕੇ, ਇੰਸ਼ੋਰੈਂਸ ਦੀ ਗੱਲ ਕਰੀਏ
3: ਜੀ।
0: ਹੁਣ ਪ੍ਰਭ ਗਿੱਲ ਜੀ ਦੇ ਪੇਜ ਦੇ ਉੱਤੇ ਵੀ ਇੱਕ ਵੀਡੀਓ ਮੈਂ ਦੇਖਿਆ, ਬਹੁਤ ਲੋਕ ਨਾ ਕਾਲ ਕਰਦੇ ਨੇ, ਕਹਿੰਦੇ ਜੀ ਸਾਡੀ ਅਸੀਂ ਬਹੁਤ ਜਿਹੜੀ ਆ ਆਟੋ ਇੰਸ਼ੋਰੈਂਸ ਆ, ਅਸੀਂ ਬਹੁਤ ਹਾਈ ਪੇ ਕਰ ਰਹੇ ਹਾਂ
3: ਬਹੁਤ ਜ਼ਿਆਦਾ,
0: ਅਤੇ ਇਹਦਾ ਕਹਿੰਦੇ ਹੱਲ ਹੁਣ ਕਿਹਦੇ ਕੋਲ ਆ। ਹੁਣ ਪ੍ਰਭ ਗਿੱਲ ਦੇ ਪੇਜ 'ਤੇ ਵੀ ਇੱਕ ਵੀਡੀਓ ਦੇਖੀ, ਉਹਦੇ 'ਚ ਇੱਕ ਬੰਦਾ ਕਹਿ ਰਿਹਾ, ਕਹਿੰਦਾ ਜੀ ਮੈਂ ਕੈਸ਼ ਗੱਡੀ ਲੈਤੀ ਹੋਈ ਆ 1500 ਦੀ, 500 ਉਹਦੀ ਇੰਸ਼ੋਰੈਂਸ ਭਰ ਰਿਹਾ, ਮੇਰੀਆਂ 4-5 ਗੱਡੀਆਂ ਘਰੇ ਨੇ ਫੈਮਿਲੀ ਦੀਆਂ, ਸਾਡੀ 2000-2500 ਇੰਸ਼ੋਰੈਂਸ, ਜਿੰਨੀ ਕਹਿੰਦਾ ਸਾਡੀ ਮੌਰਗੇਜ ਉੱਨੀ ਇੰਸ਼ੋਰੈਂਸ 'ਚ ਜਾਂਦੀ ਆ,
3: ਉਦੋਂ ਜ਼ਿਆਦਾ ਹੀ ਜਾਂਦੀ ਹੈ ਜੀ।
0: ਹੁਣ ਸੂਬੇ ਦਾ ਜੇ ਦੇਖਿਆ ਜਾਵੇ, ਅੰਟਾਰੀਓ ਸੂਬੇ ਦੇ ਵਿੱਚ ਇੰਸ਼ੋਰੈਂਸ ਪੋਲਿਸੀਆਂ ਜਿਹੜੀਆਂ ਸੂਬੇ ਵੱਲੋਂ ਜਿਹੜੀਆਂ ਕੰਪਨੀਆਂ ਦਿੱਤੀਆਂ ਹੋਈਆਂ ਨੇ, ਹੁਣ ਬ੍ਰੈਂਪਟਨ ਤੋਂ ਬਾਹਰ ਚੱਲ ਜਾਈਏ, ਗਲਫ ਵੱਲ ਨੂੰ ਚੱਲ ਜਾਈਏ, ਔਰੇਂਜਵਿਲ ਵੱਲ ਨੂੰ ਚੱਲ ਜਾਈਏ, ਅਪ ਨੌਰਥ ਚੱਲ ਜਾਈਏ, ਉੱਥੇ ਜਾ ਕੇ ਇੰਸ਼ੋਰੈਂਸ ਦਾ ਫਰਕ ਪੈ ਜਾਂਦਾ, ਘੱਟ ਜਾਂਦੀ ਹੈ।
3: ਹਾਂਜੀ,
0: ਆਪਣੇ ਸਿਟੀ ਦੇ ਵਿੱਚ ਆਪਾਂ ਨੂੰ ਪਤਾ ਕੀ ਹਾਲਾਤ ਨੇ। ਹੁਣ ਇਹਦਾ ਮਸਲਾ ਕਿ ਸਿਟੀ ਕਹਿ ਸਕਦੀ ਆ ਇਕੱਠੇ ਹੋ ਕੇ ਕੌਂਸਲਰ ਰਲ ਕੇ ਕਿ ਮੇਅਰ ਨੂੰ, ਮੇਅਰ ਅੱਗੇ ਸੂਬੇ ਨਾਲ ਗੱਲ ਕਰੇ ਕਿ ਕੋਈ ਇਹਦਾ ਹੱਲ ਨਿਕਲੇ ਜਾਂ ਇਹਦਾ ਕੋਈ ਹੱਲ ਹੈ ਹੀ ਨਹੀਂ,
3: ਇਹ ਜਿਹੜੀ
0: ਪ੍ਰਾਈਵੇਟ ਚੀਜ਼ ਆ,
3: ਇਹਦਾ ਹੱਲ ਪੋਲੀਟੀਕਲ ਹੀ ਆ ਜੀ, ਕਿਉਂਕਿ ਇਹ ਜਿਹੜੀ ਹੈਗੀ ਆ ਮਸਲਾ ਇੰਸ਼ੋਰੈਂਸ ਦਾ, 500 ਵੀ ਨਹੀਂ, 700-800 ਵੀ ਬੱਚੇ ਮੈਂ ਦਿੰਦੇ ਦੇਖੇ ਵਿਚਾਰੇ ਨਵੀਂ ਗੱਡੀ ਲੈ ਕੇ। ਇਹ ਹੈਗਾ ਸਿੱਧਾ ਬਿਲੋਂਗ ਟੂ ਸਟੇਟ ਗੌਰਮੈਂਟ,
0: ਸਟੇਟ ਗੌਰਮੈਂਟ ਸੂਬੇ ਸਰਕਾਰ।
3: ਹਾਂ, ਸਿਰਫ ਮੈਂ ਕਿਸੇ ਪਾਰਟੀ ਦਾ ਮੈਂਬਰ ਨਹੀਂ, ਨਾ ਮੈਂ ਪੀਸੀ ਦਾ, ਨਾ ਮੈਂ ਲਿਬਰਲ ਦਾ, ਨਾ ਮੈਂ ਐਨਡੀਪੀ ਦਾ, ਵਿਸ਼ਲੇਸ਼ਕ ਜ਼ਰੂਰ ਹਾਂ ਕਿਉਂਕਿ ਮੈਂ ਯੂਨੀਅਨ 'ਚ ਰਿਹਾ। ਸਿਰਫ ਐਨਡੀਪੀ ਨੇ ਐਲਾਨ ਕੀਤਾ ਹੋਇਆ ਲਲਕਾਰ ਕੇ ਕਿ ਜਿਹੜੇ ਸਟੇਟ ਸਾਡੀ ਗੌਰਮੈਂਟ ਆਊ ਅਸੀਂ ਇਹਨੂੰ ਸਰਕਾਰੀ ਕਰਾਂਗੇ। ਹੁਣ ਉਹਦੇ ਫਾਇਦੇ ਕੀ ਨੇ? ਫਰਜ਼ ਕਰੋ ਮੇਰੇ ਕੋਲ 5 ਟਰੱਕ ਨੇ, 3 ਦਾ ਐਕਸੀਡੈਂਟ ਹੋ ਗਿਆ, ਤਾਂ ਜਿਹੜੀ ਪ੍ਰਾਈਵੇਟ ਇੰਸ਼ੋਰੈਂਸ ਆ ਉਹ ਤੁਹਾਡੀ ਇੰਸ਼ੋਰੈਂਸ ਕੱਟ ਦੇਗੀ, ਇਹਨਾਂ ਦੀ ਹੈਗੀ ਯੂਨੀਅਨ, ਕਿਉਂਕਿ ਪ੍ਰਾਈਵੇਟ ਲੌਬੀ ਆ, ਤਾਂ ਦੂਜੀ ਇੰਸ਼ੋਰੈਂਸ ਕੰਪਨੀ ਤੁਹਾਨੂੰ ਇੰਸ਼ੋਰੈਂਸ ਨਹੀਂ ਦਊਗੀ ਤੇ ਤੁਹਾਡਾ ਬਿਜ਼ਨਸ ਖਤਮ ਹੋ ਗਿਆ ਨਾਲ ਦੀ ਨਾਲ, ਡਨ, ਜਿਹੜੀ ਤੁਸੀਂ ਮਿਹਨਤ ਕਰੀ ਆ
0: ਜੀ।
3: ਜੇ ਸਰਕਾਰੀ ਆ ਉਹ ਮਾੜੀ ਮੋਟੀ 3 ਦੇ ਵੀ 4 ਐਕਸੀਡੈਂਟ ਹੋ ਜਾਣ ਵਧਾ ਸਕਦੀ ਆ, ਲੇਕਿਨ ਉਹਨੂੰ ਖਤਮ ਨਹੀਂ ਕਰ ਸਕਦੀ ਕਿ ਤੇਰੇ ਟਰੱਕ ਖੜ ਜਾਣ। ਸੋ ਉਹਨਾਂ ਦੀ ਗੌਰਮੈਂਟ ਲਾਸਟ ਈਅਰ 2 ਸਾਲ ਪਹਿਲਾਂ ਸਸਕੈਚਵਨ ਤੇ ਅਲਬਰਟਾ ਆਈ, ਉਹਨਾਂ ਨੇ ਵਾਅਦਾ ਕੀਤਾ ਸੀ ਅਸੀਂ ਸਰਕਾਰੀ ਕਰਾਂਗੇ, ਨਾਲ ਦੀ ਨਾਲ ਸਰਕਾਰੀ ਕਰਤੀ। ਵਿਨੀਪੈਗ ਤੇ BC ਵਿੱਚ ਵੀ ਕਰਨ ਵਾਲੀ NDP ਆ, ਹੋਰ ਕੋਈ ਗੌਰਮੈਂਟ ਨਹੀਂ। ਰਹੀ ਗੱਲ ਓਨਟੋਰੀਓ ਦੀ, ਓਨਟੋਰੀਓ ਦੀਆਂ ਸੀਟਾਂ ਵੀ ਜ਼ਿਆਦਾ ਹੁੰਦੀਆਂ ਨੇ, ਲੇਕਿਨ ਇਹ ਬਿਜ਼ਨਸ ਹੱਬ ਵੀ ਆ। ਜਿਹੜੀ ਬਿਜ਼ਨਸ ਲੌਬੀ ਆ ਉਹ ਹਮੇਸ਼ਾ ਹੀ ਇੰਨੀ ਫੰਡਿੰਗ ਕਰਦੀ ਆ ਕਿ PC ਪਾਰਟੀ ਵੀ ਸੱਤਾ 'ਚ ਆਵੇ ਹਰ ਵਕਤ। ਇਸੇ ਤਰ੍ਹਾਂ ਉਹਨਾਂ ਨੇ ਉਹ 407 ਵੇਚ ਕੇ ਰੱਖਤਾ, ਜਿਹੜੀ ਇਲੈਕਟ੍ਰੀਸਿਟੀ ਜਾਂ ਪਾਣੀ ਵੀ ਵੇਚਤਾ ਪਿੱਛੇ ਜੀ, ਇਲੈਕਟ੍ਰੀਸਿਟੀ ਅਤੇ ਗੈਸ ਦੇ ਸ਼ੇਅਰ ਵੇਚਤੇ, ਬਹਾਨਾ ਇਹ ਲਾਇਆ ਵੀ ਸਾਨੂੰ ਫੰਡਿੰਗ ਚਾਹੀਦੀ ਆ। ਅਸਲ ਵਿੱਚ ਪ੍ਰਾਈਵੇਟ ਹੱਥਾਂ ਸਾਰਾ ਕੁਝ ਦੇਣਾ ਚਾਹੁੰਦੇ ਆ, ਅਤੇ ਜਦੋਂ ਤੁਸੀਂ ਫੰਡਿੰਗ ਇੰਨੀ ਕਰਦੇ ਹੋ, ਇੱਥੇ ਹੋਰ ਗੌਰਮੈਂਟ ਆਉਣ ਹੀ ਨਹੀਂ ਦਿੰਦੇ ਜਿਹੜੀ ਇਹ ਚਾਹੁੰਦੀ ਆ, ਤਾਂ ਫਿਰ ਇਹ ਮਸਲਾ ਗਾਹੇ ਗਾਂ ਜਾਈ ਜਾਂਦਾ। ਇੱਕੋ ਇੱਕ ਪਾਰਟੀ ਆ, ਦੂਜਿਆਂ ਨੇ ਅੱਜ ਤੱਕ ਨਹੀਂ ਕਿਹਾ ਸੀ ਘਟਾਵਾਂਗੇ ਵਧਾਵਾਂਗੇ ਜਾਂ ਕਰਾਂਗੇ, ਸਿਰਫ NDP ਕਹਿੰਦੀ ਆ ਵੀ ਅਸੀਂ ਇਹਨੂੰ ਖਤਮ ਕਰਕੇ ਸਰਕਾਰੀ ਕਰਾਂਗੇ। ਇਹ ਸਟੇਟ ਗੌਰਮੈਂਟ ਦਾ ਮਸਲਾ,
0: ਸਟੇਟ ਗੌਰਮੈਂਟ ਦਾ ਹੀ ਆ, ਸੂਬੇ ਦਾ ਹੀ ਆ ਇਹ ਮਸਲਾ ਤਾਂ। ਪਰ ਮੇਰਾ ਕੁਐਸਚਨ ਸੀ ਕਿ ਕੀ ਕੌਂਸਲਰ ਤੇ ਮੇਅਰ ਰਲ ਕੇ ਕੋਈ ਕਹਿ ਸਕਦੇ ਨੇ ਕਿ ਭਾਈ ਥੋੜੀ ਰਿਆਤ ਇੱਧਰ ਕਰੋ, ਥੋੜੇ ਜਿਹੇ ਫੰਡ ਅਸੀਂ ਦੇਣੇ। ਹੁਣ ਇਹਦੇ ਵਿੱਚ ਇੱਕ ਚੀਜ਼ ਆ, ਹੁਣ ਸਿਟੀ ਬਰੈਂਪਟਨ ਦੇ ਲੋਕ ਟੈਕਸਪੇਅਰ ਹੈਗੇ ਨੇ, ਹੁਣ ਉਹ ਟੈਕਸਪੇਅਰ ਦਾ ਮਨੀ ਪੀਲ ਨੂੰ ਚਲਾਉਣ ਤੇ ਵੀ ਚੱਲਦਾ, ਸਾਰੇ ਪਾਸੇ ਯੂਜ਼ ਕੀਤਾ ਜਾਂਦਾ। ਹੁਣ ਜੇ ਕਿਤੇ ਪੁਲਿਸ ਕੋਈ ਨਾਕਾਮ ਹੋ ਜਾਂਦੀ ਆ ਗੱਡੀ ਦੀ ਚੋਰੀ ਨੂੰ ਰੋਕਣ ਦੇ ਵਿੱਚ, ਹੁਣ ਬੰਦਿਆਂ ਨੇ ਤਾਂ ਆਪਾਂ ਟੈਕਸ ਦੇਤਾ, ਪੁਲਿਸ ਨੇ ਆਪਦਾ ਕੰਮ ਕਰਨਾ ਕ੍ਰਾਈਮ ਰੋਕਣਾ, ਹੁਣ ਉਹ ਕ੍ਰਾਈਮ ਨਹੀਂ ਰੁਕਦਾ, ਗੱਡੀਆਂ ਚੋਰੀ ਹੋ ਜਾਂਦੀਆਂ ਨੇ। ਹੁਣ ਜਦੋਂ ਗੱਡੀ ਚੋਰੀ ਹੋ ਕੇ ਕਲੇਮ ਲਈ ਜਾਂਦਾ, ਕਈ ਵਾਰ ਦੇਖਦੇ ਆ ਕਿ ਇੰਸ਼ੋਰੈਂਸ ਵੱਧ ਗਈ, ਹੁਣ ਉੱਥੇ ਬੰਦਾ ਕਹਿੰਦਾ ਮੇਰਾ ਤਾਂ ਕੋਈ ਕਸੂਰ ਹੀ ਨਹੀਂ ਸੀ। ਹੁਣ ਇਹ ਤਾਂ ਅਪੀਲ ਦੀ ਗਲਤੀ ਆ ਕਿ ਉਹਨਾਂ ਨੇ ਆਪਦਾ ਕੰਮ ਨਹੀਂ ਪ੍ਰੋਪਰ ਕੀਤਾ, ਕ੍ਰਾਈਮ ਨਹੀਂ ਰੁਕਿਆ, ਉਹਦੇ ਨਾਲ ਸਾਡੀਆਂ ਚੋਰੀਆਂ ਹੋਈਆਂ ਤੇ ਇੰਸ਼ੋਰੈਂਸ ਹੁਣ ਸਾਡੀ, ਉਹ ਛੱਡੋ ਉਹ ਸਾਰੇ ਏਰੀਏ ਦੀ ਵੱਧ ਜਾਂਦੀ ਹੈ ਬਾਅਦ ਵਿੱਚ।
3: ਬਿਲਕੁਲ ਜੀ, ਇਹ ਧੱਕਾ ਲੋਕਾਂ ਨਾਲ ਹੀ ਹੁੰਦਾ ਐਟ ਦੀ ਐਂਡ ਆ ਕੇ, ਪਰ ਇਹ ਆਪਸ ਵਿੱਚ ਮੀਟਿੰਗਾਂ ਤਾਂ ਕਰ ਹੀ ਸਕਦੇ ਆ ਨਾ
0: ਜੀ,
3: ਕਿ ਤੁਸੀਂ ਇੰਸ਼ੋਰੈਂਸ ਕੰਪਨੀਆਂ ਤੁਹਾਡੀ ਪਰਮਿਸ਼ਨ ਬਿਨਾਂ ਤਾਂ ਆਈਆਂ ਨਹੀਂ, ਉਹਨਾਂ ਨੂੰ ਉਹਨਾਂ 'ਤੇ ਪ੍ਰੈਸ਼ਰ ਪਾਓ ਕਿ ਭਾਈ ਜੇ ਜਿਹੜੇ ਬੰਦੇ ਦਾ ਕਸੂਰ ਆ ਉਹਦਾ ਤੁਸੀਂ ਵਧਾ ਸਕਦੇ ਹੋ, ਜਿਹਨੇ ਐਕਸੀਡੈਂਟ ਕੀਤਾ, ਇਹ ਥੋੜ੍ਹੋ ਇੱਕੋ ਰੱਸੇ ਨਾਲ ਸਾਰੇ ਬਰੈਂਪਟਨ ਨੂੰ ਨਲੜ ਦਿਓ ਕਿ ਸਾਰਿਆਂ ਦੀ ਵਧਾ ਦਿਓ।
0: ਰੀਜਨਲ ਦੇ ਵਿੱਚ ਆਉਂਦੇ ਆ, ਪਾਰਕਿੰਗ ਦੀ ਗੱਲਾਂਬਾਤਾਂ ਕਰਾਂਗੇ ਆਪਾਂ, ਕਿਉਂਕਿ ਇਹ ਥੋੜ੍ਹਾ ਹਟ ਕੇ ਟੋਪਿਕ ਸੀ, ਪਰ ਕਈ ਲੋਕ ਕਹਿ ਰਹੇ ਸੀ ਅਤੇ ਮੈਂ ਪ੍ਰਭਗਿਲ ਦੀ ਜਦੋਂ ਕੱਲ੍ਹ ਵੀਡੀਓ ਦੇਖੀ ਤਾਂ ਮੈਂ ਕਿਹਾ ਜ਼ਰੂਰ ਇੱਕ ਵਾਰੀ ਤੁਹਾਡੇ ਵੀ ਟਿੱਪਣੀ ਜ਼ਰੂਰ ਲਵਾਂ। ਸਟੂਡੀਓ ਦਾ ਨੰਬਰ ਆ ਦੋਸਤੋ, ਤੁਹਾਡੇ ਕੋਈ ਵਿਚਾਰ ਹੋਣ, 416-233-7368 416-233-7368 416-233-7368। ਪ੍ਰੋਗਰਾਮ ਨੂੰ ਸਪੋਂਸਰ ਕਰ ਰਹੇ ਨੇ ਮੂਜ਼ ਬਲਾਈਂਡ ਅਤੇ ਮੂਜ਼ ਬਲਾਈਂਡ ਮਾਨ ਸਾਹਿਬ। ਅੱਜ ਪਰਿਵਾਰਾਂ ਨੂੰ, ਕਿਉਂਕਿ ਜਿਨ੍ਹਾਂ ਨੇ ਜੈਬਰਾ ਬਲਾਈਂਡ, ਰੋਲਰ ਸ਼ੇਡ ਬਲਾਈਂਡ, ਕਿਉਂਕਿ ਅੱਗੇ ਲੌਂਗ ਵੀਕਐਂਡ ਵੀ ਆ ਰਿਹਾ ਅਤੇ ਲਵਾਉਣੇ ਆ, ਤਾਂ ਕੀ ਫਾਇਦਾ ਹੋ ਸਕਦਾ ਰੇਡੀਓ ਚੜ੍ਹਦੀ ਕਲਾ ਦੀ ਐਡ ਸੁਣ ਕੇ?
4: ਹਾਂਜੀ ਬਿਲਕੁਲ ਭੁੱਲਰ ਸਾਹਿਬ, ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਸਟੂਡੀਓ 'ਚ ਬੁਲਾਉਣ ਲਈ
0: ਜੀ।
4: ਅਤੇ ਜਿੱਥੇ ਆਪਾਂ ਗੱਲ ਕਰੀਏ ਜ਼ੇਬਰਾ ਬਲਾਈਂਡਸ ਦੀ ਜਾਂ ਰੋਲਰ ਸ਼ੇਡਸ ਦੀ, ਮੂਜ਼ ਬਲਾਈਂਡਸ ਆਪਾਂ 5 ਸਾਲ ਦੀ ਵਾਰੰਟੀ ਦੇ ਨਾਲ ਜ਼ੇਬਰਾ ਬਲਾਈਂਡਸ ਦੇ ਰੋਲਰ ਸ਼ੇਡਸ ਇੰਸਟਾਲ ਕਰਦੇ ਹਾਂ, ਆਪ ਬਣਾਉਂਦੇ ਹਾਂ ਜੀ, ਕੈਨੇਡੀਅਨ ਮੇਡ ਬਲਾਈਂਡਸ ਨੇ ਅਤੇ ਕਸਟਮ ਮੇਡ ਬਲਾਈਂਡਸ ਨੇ
0: ਜੀ।
4: ਅਤੇ ਜੋ ਵੀ ਹਾਰਡਵੇਅਰ 'ਚ ਆਪਾਂ ਯੂਜ਼ ਕਰਦੇ, ਗੁੱਡ ਕੁਆਲਿਟੀ ਦਾ ਮਟੈਲਿਕ ਹਾਰਡਵੇਅਰ ਹੁੰਦਾ ਜੀ, ਕੁਛ ਪਲਾਸਟਿਕ ਨਹੀਂ ਹੁੰਦਾ, ਚੇਨ ਹੋ ਗਿਆ, ਟੋਪ ਹੋ ਗਿਆ, ਬੋਟਮ ਹੋ ਗਿਆ, ਕੈਪ ਹੋ ਗਿਆ, ਸਾਰਾ ਕੁਛ ਆਪਾਂ ਮੈਟਲ ਦਾ ਯੂਜ਼ ਕਰਦੇ ਹਾਂ, ਹੈਵੀ ਬਲਾਈਂਡ ਨੇ, ਕੋਈ ਸਸਤਾ ਕੰਮ ਨਹੀਂ ਹੈਗਾ। ਅਤੇ ਜਿੱਥੇ ਤੱਕ ਆਪਾਂ ਗੱਲ ਕਰੀਏ ਪ੍ਰਾਈਸਿੰਗ ਦੀ, ਇਹ ਨਹੀਂ ਹੈਗਾ ਕਿ ਆਪਾਂ ਕਹੀਏ ਜੀ ਆਪਾਂ ਕਿਸੇ ਆਪਣੇ ਭੈਣ ਭਾਈ ਦਾ ਕੋਈ ਫਾਇਦਾ ਨਹੀਂ ਕਰਨਾ। ਜ਼ੇਬਰਾ ਬਲਾਈਂਡਸ ਅਤੇ ਰੋਲਰ ਸ਼ੇਡਸ ਤੁਸੀਂ ਸਾਡੇ ਤੋਂ ਲਗਵਾਉਂਦੇ ਹੋ ਜੀ, ਫਲੈਟ 50% ਡਿਸਕਾਊਂਟ ਆਪਾਂ ਸਾਰੇ ਭੈਣਾਂ ਅਤੇ ਭਰਾਵਾਂ ਨੂੰ
0: 50% ਡਿਸਕਾਊਂਟ ਮਿਲੂਗਾ।
4: ਬਿਲਕੁਲ ਜੀ ਬਿਲਕੁਲ, ਸਾਰਾ 50% ਆਫ ਫਲੈਟ, ਜੇ ਤੁਸੀਂ ਇੱਕ ਲਵਾਓ, ਚਾਹੇ ਤੁਸੀਂ 2 ਲਵਾਓ, ਚਾਹੇ ਤੁਸੀਂ 4 ਲਵਾਓ, ਚਾਹੇ ਤੁਸੀਂ 10 ਲਵਾਓ।
0: ਓਕੇ, ਵੈਰੀ ਨਾਈਸ,
4: 50% ਡਿਸਕਾਊਂਟ ਸਾਰੇ ਭੈਣਾਂ ਅਤੇ ਭਰਾਵਾਂ ਲਈ, ਪਲੱਸ ਜੇ ਤੁਸੀਂ ਬ੍ਰੈਂਪਟਨ ਦੇ ਵਿੱਚੋਂ ਸਾਨੂੰ ਕਾਲ ਕਰਦੇ ਹਾਂ, ਨਾਲ ਸਾਰੇ ਘਰ ਦੇ ਬਲਾਈਂਡ ਸਾਡੇ ਤੋਂ ਲਗਵਾਉਂਦੇ ਹਾਂ, 50% ਡਿਸਕਾਊਂਟ ਦੇ ਨਾਲ ਨਾਲ ਆਪਾਂ ਇੱਕ ਬਲਾਈਂਡ ਨੂੰ ਫ੍ਰੀ ਆਫ ਕੋਸਟ ਰਿਮੋਟ ਐਂਡ ਮੋਟਰ ਨਾਲ ਅਪਗ੍ਰੇਡ ਕਰਕੇ ਦੇਵਾਂਗੇ।
0: ਜਿਹੜਾ ਲੌਬੀ ਦੇ ਵਿੱਚ ਬੈਕਯਾਰਡ ਨੂੰ ਜਾਂਦਾ ਹੁੰਦਾ, ਜੇ ਉਹ ਵਿੰਡੋ ਤੇ ਲਵਾ ਲਈਏ, ਰਿਮੋਟ ਦੇ ਨਾਲ ਹੀ ਕੰਟਰੋਲ ਹੋ ਕੇ ਸ਼ਟ ਆਨ,
4: ਤੁਸੀਂ ਰਿਮੋਟ ਨਾਲ ਕੰਟਰੋਲ ਕਰੋ, ਤੁਸੀਂ ਆਪਣੇ ਐਪਲ ਹੋਮ ਨਾਲ ਕੰਟਰੋਲ ਕਰੋ।
0: ਅੱਛਾ ਅੱਛਾ ਅੱਛਾ,
4: ਆਪਣੇ ਐਪਲ ਆਈਫੋਨ ਦੇ ਵਿੱਚ ਤੁਸੀਂ ਹੋਮ ਐਪ ਹੁੰਦੀ ਆ, ਪੰਜਾਹ ਪਰਸੈਂਟ ਡਿਸਕਾਊਂਟ ਮਿਲੋ 5 ਸਾਲ ਦੀ ਵਾਰੰਟੀ ਮਿਲੋ, 50% ਡਿਸਕਾਊਂਟ 5 ਸਾਲ ਦੀ ਵਾਰੰਟੀ, 647-389-4646 647-399-4646 647-389-4646 647-399-4646

0: ਪਹਿਲਾਂ ਦੋਸਤੋ ਇੰਸ਼ੋਰੈਂਸ ਦੀ ਗੱਲਬਾਤ ਚੱਲ ਹੀ ਰਹੀ ਸੀ ਅਤੇ ਅਸੀਂ ਆਖਿਆ ਚਲੋ ਮੋਨਾ ਜੀ ਨਾਲ ਵੀ ਗੱਲਬਾਤ ਕਰ ਹੀ ਲਈਏ, ਕਿਉਂਕਿ ਜਿਹੜੀ ਇਹ ਨਾ ਲਾਈਫ ਬੜੀ ਅਨਪ੍ਰਡਿਕਟੇਬਲ ਆ, ਹਰ ਰੋਜ਼ ਕੋਈ ਨਾ ਕੋਈ ਐਕਸੀਡੈਂਟ ਹੁੰਦੇ ਨੇ ਅਤੇ ਕਈ ਵਾਰ ਕੋਈ ਇੱਦਾਂ ਦੀ ਇੰਜਰੀਜ਼ ਹੁੰਦੀਆਂ ਨੇ ਜਿਹਦੇ ਵਿੱਚ ਲਾਈਫ ਥਰੈਟਨਿੰਗ ਡਿਸੇਬਲ ਵੀ ਹੋ ਜਾਂਦਾ। ਹੁਣ ਆਟੋ ਇੰਸ਼ੋਰੈਂਸਾਂ ਦੀ ਕਵਰੇਜ ਬਹੁਤ ਲਿਮਿਟ ਹੋ ਗਈ, ਉਹਦੇ ਵਿੱਚ ਤਾਂ ਇੱਕ ਐਡ ਔਨ ਸਰਵਿਸ ਵੀ ਲੈਣੀ ਪੈਂਦੀ ਆ ਕਿ ਜੇ ਤੁਸੀਂ ਆਪਦੇ ਬੈਠੇ ਪੈਸੈਂਜਰਾਂ ਦੀ ਇਹਨਾਂ ਦੀ ਕਵਰੇਜ ਚਾਹੁੰਦੇ ਹੋ, ਲਾਇਬਿਲਟੀਜ਼ ਵਗੈਰਾ, ਉਹ ਕਈ ਚੀਜ਼ਾਂ ਐਡ ਔਨ ਹੋ ਗਈਆਂ ਨੇ, ਪਰ ਉਹ ਇੱਕ ਟਾਈਮ ਲਈ ਆ, 6 ਮਹੀਨਿਆਂ ਲਈ ਆ, ਸਾਲ ਲਈ ਆ। ਹੁਣ ਕੋਈ ਇੱਦਾਂ ਦੀ ਚੀਜ਼ ਹੋਊਗੀ 5 ਸਾਲ 10 ਸਾਲ ਤੁਸੀਂ ਕੰਮ ਨਹੀਂ ਕਰ ਸਕਦੇ, ਡਿਸੇਬਿਲਟੀ ਹੋਊਗੀ, ਤਾਂ ਉਹਦੀ ਕਵਰੇਜ ਫਿਰ ਕੀ ਕਰਨੀ ਆ? ਮੋਨਾ ਜੀ ਦੱਸਣਗੇ ਕੀ ਹੱਲ ਆ। ਮੋਨਾ ਜੀ ਸਤਿ ਸ਼੍ਰੀ ਅਕਾਲ ਜੀ, ਐਨ ਵੈਲਕਮ।
1: ਥੈਂਕ ਯੂ ਸੋ ਮਚ ਹਰਵੀਰ ਜੀ, ਸਭ ਨਾਲੋਂ ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਐਂਡ ਅ ਵੈਰੀ ਗੁੱਡ ਮਾਰਨਿੰਗ ਟੂ ਐਵਰੀਵਨ।
0: ਗੁੱਡ ਮਾਰਨਿੰਗ ਜੀ। ਸੋ ਇਹ ਜਦੋਂ ਨਾ ਕੋਈ ਐਕਸੀਡੈਂਟ ਕੋਈ ਰੋਡ ਦੇ ਉੱਤੇ ਹੋ ਜੇ, ਕੋਈ ਫੈਕਟਰੀ ਦੇ ਵਿੱਚ ਹੋ ਜੇ, ਕੋਈ ਵਰਕ ਪਲੇਸ ਤੇ ਹੋ ਜੇ, ਕਦੇ ਬੰਦਾ ਅੱਗੇ ਸਨੋਅ ਆ ਰਹੀ ਹੈ ਵੈਸੇ ਡਿੱਗ ਕੇ, ਕਈ ਵਾਰ ਕੋਈ ਇੱਦਾਂ ਦੀ ਸੱਟ ਵੱਜਦੀ ਆ, ਬੰਦਾ ਤੋਰੇ ਫੇਰੇ ਤੋਂ ਜਾਂਦਾ, ਕੰਮ ਕਰਨ ਤੋਂ ਜਾਂਦਾ, ਤੇ ਫਿਰ ਉਹਦਾ ਇਲਾਜ ਕੀ ਹੈ ਜੀ? ਕਿਹੜੀ ਅਜਿਹੀ ਪਾਲਿਸੀ ਜਿਹੜੀ ਸਾਨੂੰ ਕਵਰ ਕਰ ਸਕਦੀ ਹੈ?
1: ਬਿਲਕੁਲ ਹਰਵੀਰ ਜੀ, ਇਸ ਕੇਸ ਦੇ ਵਿੱਚ ਆਪਣੇ ਡਿਸੇਬਿਲਟੀ ਇੰਸ਼ੋਰੈਂਸ ਜਿਹੜੀ ਹੁੰਦੀ ਹੈਗੀ ਆ, ਉਹ ਤੁਹਾਨੂੰ ਡੈਫੀਨੇਟਲੀ ਕਵਰ ਕਰ ਸਕਦੀ ਹੁੰਦੀ ਹੈ। ਕਿਉਂਕਿ ਕਾਫੀ ਵਾਰ ਮੈਨੂੰ ਇਹ ਸੁਣਨ ਨੂੰ ਮਿਲਦਾ ਹੈਗਾ ਕਿ ਕਈ ਵਾਰ ਇੱਦਾਂ ਦੀ ਸਿਚੁਏਸ਼ਨਸ ਆ ਜਾਂਦੀਆਂ ਨੇ, ਐਂਡ ਈਵਨ ਕਿ ਮੈਂ 2 ਦਿਨ ਪਹਿਲਾਂ ਹੀ ਕਿਸੇ ਕਲਾਇੰਟ ਨੂੰ ਮਿਲੀ ਸੀਗੀ, ਉਹਨਾਂ ਨੇ ਵੀ ਇਹੀ ਗੱਲ ਕੀਤੀ ਸੀਗੀ ਕਿ ਉਹਨਾਂ ਨੂੰ ਇੱਕ ਇੱਦਾਂ ਦੀ ਕੰਡੀਸ਼ਨ ਪ੍ਰੋਬਲਮ ਆਈ ਸੀਗੀ ਜਿਹੜੀ ਕਿ ਸਿਕਨੈਸ ਦੇ ਵਿੱਚ ਫਾਲ ਕਰਦੀ ਸੀ, ਤੇ ਉਹਨਾਂ ਨੂੰ ਜਿੱਦਾਂ ਜਿਹੜੀ ਕਈ ਵਾਰ ਆਪਾਂ ਨੂੰ ਲੱਗਦਾ ਕਿ ਸਾਡੇ ਕੰਮ ਤੇ ਗਰੁੱਪ ਬੈਨੀਫਿਟਸ ਹੈਗੇ ਆ, ਗਰੁੱਪ ਬੈਨੀਫਿਟਸ ਦੇ ਵਿੱਚ ਵੀ ਕਈ ਵਾਰ ਸ਼ੋਰਟ ਟਰਮ ਡਿਸੇਬਿਲਟੀ ਕਵਰ ਕਰਦੀ ਹੈ। ਸੋ ਉਹਨਾਂ ਨੇ ਮੈਨੂੰ ਦੱਸਿਆ ਕਿ 2 ਸਾਲ ਲਈ ਉਹਨਾਂ ਨੂੰ ਪੇ ਕੀਤਾ ਕੰਪਨੀ ਨੇ, ਉਸ ਤੋਂ ਬਾਅਦ ਹੁਣ ਕੰਪਨੀ ਨੇ ਪੇ ਕਰਨਾ ਬੰਦ ਕਰ ਦਿੱਤਾ। ਬਟ ਇਹੀ ਚੀਜ਼ ਹੈ ਕਿ ਜੇ ਉਹਨਾਂ ਦੇ ਕੋਲ ਆਪਣੀ ਪਰਸਨਲ ਡਿਸੇਬਿਲਟੀ ਇੰਸ਼ੋਰੈਂਸ ਹੁੰਦੀ ਹੈ ਜਿਹਦੇ ਵਿੱਚ ਕਿ ਬੈਨੀਫਿਟ ਪੀਰੀਅਡ ਜੇ ਤੁਸੀਂ 70 ਦੀ ਏਜ ਤੱਕ ਚੂਜ਼ ਕੀਤਾ ਹੁੰਦਾ ਹੈ, ਨੋ ਮੈਟਰ ਵਟ ਕਿ ਇਸ ਟਾਈਮ ਤੇ ਕੀ ਸਿਕਨੈਸ ਹੈਗੀ ਹੈ, ਕੋਈ ਇੰਜਰੀ ਹੈ, ਘਰ ਵਿੱਚ ਹੋਇਆ, ਕੰਮ ਤੇ ਹੋਇਆ, 24 ਆਵਰ ਤੁਹਾਨੂੰ ਕਵਰ ਕਰਦੀਆਂ ਨੇ ਪਾਲਿਸੀਸ। ਐਂਡ ਜੋ ਵੀ ਐਲੀਜੀਬਿਲਟੀ ਦੇ ਹਿਸਾਬ ਦੇ ਨਾਲ, ਲੈਟ ਸੇ ਕਿ ਅੱਜ ਦੀ ਡੇਟ ਦੇ ਵਿੱਚ ਤੁਹਾਡੀ ਇਨਕਮ ਦੇ ਹਿਸਾਬ ਦੇ ਨਾਲ ਤੁਸੀਂ 2000 ਪਰ ਮੰਥ ਲਈ, 2500-3000 ਕਿੰਨੀ ਅਮਾਊਂਟ ਦੇ ਲਈ ਐਲੀਜੀਬਲ ਹੁੰਦੇ ਹੋ, ਉਸ ਹਿਸਾਬ ਦੇ ਨਾਲ ਕੈਲਕੂਲੇਸ਼ਨ ਤੋਂ ਬਾਅਦ ਤੁਹਾਨੂੰ ਦੱਸਿਆ ਜਾਂਦਾ ਕਿ ਇੰਨੀ ਅਮਾਊਂਟ ਤੁਹਾਨੂੰ ਮਿਲ ਸਕਦੀ ਹੈਗੀ ਹੈ ਇਨ ਕੇਸ ਜੇ ਕੱਲ ਨੂੰ ਕੋਈ ਵੀ ਰੱਬ ਨਾ ਕਰੇ ਕੋਈ ਕਿਸੇ ਵੀ ਤਰ੍ਹਾਂ ਦੀ ਡਿਸੇਬਿਲਟੀ ਹੁੰਦੀ ਹੈ। ਪਰ ਇਹ ਚੀਜ਼ ਆ ਜਾਂਦੀ ਹੈ ਕਿ ਮੇਕ ਸ਼ੋਰ ਕਰੋ ਕਿ ਜਦੋਂ ਹੈਲਥ ਚੰਗੀ ਹੈ, ਇੱਕ ਇਹ ਜਿਹੜਾ ਮੈਸੇਜ ਅਸੀਂ ਬਾਰ ਬਾਰ ਕਨਵੇ ਕਰਨਾ ਚਾਹੁੰਦੇ ਹਾਂ ਇਸੇ ਰੀਜ਼ਨ ਲਈ, ਕਿਉਂਕਿ ਕਾਫੀ ਵਾਰ ਇਹ ਕੰਸਰਨਸ ਆਉਂਦੇ ਨੇ ਉਸ ਟਾਈਮ ਤੇ ਜਦੋਂ ਆਲਰੇਡੀ ਕੋਈ ਫੈਕਟਰ ਆ ਚੁੱਕਿਆ, ਆਲਰੇਡੀ ਕੋਈ ਡਾਇਗਨੋਸਿਸ ਹੋ ਚੁੱਕਿਆ ਹੈਗਾ, ਉਸ ਤੋਂ ਬਾਅਦ ਕਈ ਵਾਰ ਲਿਸਨਰਸ ਕਾਲ ਕਰਦੇ ਨੇ ਕਿ ਹੁਣ ਕੁਛ ਹੋ ਸਕਦਾ ਹੈ, ਉਸ ਤੋਂ ਬਾਅਦ ਤੁਸੀਂ ਕੁਛ ਵੀ ਨਹੀਂ ਹੋ ਸਕਦਾ ਜੇ ਆਲਰੇਡੀ ਡਾਇਗਨੋਸਿਸ ਹੋ ਚੁੱਕੀ ਹੈ ਕੋਈ ਚੀਜ਼ ਦੀ ਪ੍ਰੋਬਲਮ, ਤੇ ਹੁਣ ਤੁਸੀਂ ਸੋਚੋ ਕਿ ਹੁਣ ਡਿਸੇਬਿਲਟੀ ਇੰਸ਼ੋਰੈਂਸ ਕਰਾ ਲਈਏ, ਕੋਈ ਕੰਪਨੀ ਤੁਹਾਨੂੰ ਕਵਰ ਨਹੀਂ ਕਰੇਗੀ। ਇਸੇ ਕਰਕੇ ਕਹਿੰਦੇ ਆ ਕਿ ਜਦੋਂ ਹੈਲਥ ਚੰਗੀ ਹੈ ਉਸ ਟਾਈਮ ਤੇ ਤੁਸੀਂ ਇਹ ਪਾਲਿਸੀ ਜ਼ਰੂਰ ਕਰਵਾਓ, ਕੱਲ ਨੂੰ ਕੋਈ ਵੀ ਸਿਕਨੈਸ ਕੋਈ ਵੀ ਇੰਜਰੀ ਅਕਰ ਹੁੰਦੀ ਹੈ 24 ਆਵਰ ਤੁਹਾਨੂੰ ਪਾਲਿਸੀ ਕਵਰ ਕਰਦੀਆਂ ਨੇ। ਈਵਨ ਕਿ ਜਿਹਨਾਂ ਦੇ ਕੋਲ ਡਿਸੇਬਿਲਟੀ ਇੰਸ਼ੋਰੈਂਸ ਇਸ ਟਾਈਮ ਤੇ ਹੈਗੇ ਵੀ ਹੈ, ਜ਼ਰੂਰ ਉਹਨਾਂ ਨੂੰ ਰਿਵਿਊ ਕਰੋ। ਬਹੁਤ ਵਾਰ ਹੁੰਦਾ ਹੈ ਕਿ ਜਿਹੜੇ ਟਰਾਂਸਪੋਰਟੇਸ਼ਨ ਦੇ ਵਿੱਚ ਨੇ, ਟਰੈਕਿੰਗ ਡਿਪਾਰਟਮੈਂਟ ਦੇ ਵਿੱਚ ਕੰਮ ਕਰ ਰਹੇ ਨੇ, ਉਹਨਾਂ ਦਾ ਪਹਿਲਾਂ ਕਈ ਵਾਰ ਲੋਕਲ ਹੁਣ ਚਲਾ ਰਹੇ ਸੀਗੇ, ਹੁਣ ਆਊਟ ਆਫ ਪ੍ਰੋਵਿੰਸ ਜਾਣਾ ਸ਼ੁਰੂ ਹੋ ਗਏ ਨੇ। ਮੇਕ ਸ਼ੋਰ ਕਰੋ ਕਿ ਉਹਦੇ ਵਿੱਚ ਇਹ ਐਡੀਸ਼ਨ ਜ਼ਰੂਰ ਕੀਤੇ ਜਾਣ ਤਾਂ ਕਿ ਉਹ ਤੁਹਾਨੂੰ ਪ੍ਰੋਪਰਲੀ ਕਵਰ ਕਰ ਸਕੇ। ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ ਜ਼ਰੂਰ ਕਾਲ ਕਰ ਸਕਦੇ ਹੋ ਜੀ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ, 416-509-1509।
0: 416-509-1509 ਲਾਈਫ ਡਿਸੇਬਿਲਟੀ ਵਾਲੀ ਇਹ ਜਾਂ ਕ੍ਰਿਟੀਕਲ ਜਿਹੜੀ ਇਲਨੈਸ ਆ, ਇਹ ਤਿੰਨਾਂ ਦਾ ਕੋਂਬੋ ਵੀ ਤੁਸੀਂ ਲੈ ਸਕਦੇ, ਇਹਦੇ ਵਿੱਚ ਵੀ ਤੁਹਾਡੇ ਪੈਸੇ ਸੇਵ ਹੁੰਦੇ ਨੇ। ਪੂਰੀ ਗੱਲਬਾਤ ਲਈ ਮੋਨਾ ਮਹਿੰਗੀ ਇੰਸ਼ੋਰੈਂਸ ਫੋਰ ਯੂ, 416-509-1509, 416-509-1509। ਬਹੁਤ ਸ਼ੁਕਰੀਆ ਮੋਨਾ ਜੀ, ਧੰਨਵਾਦ।
1: ਥੈਂਕ ਯੂ ਸੋ ਮਚ।
0: ਥੈਂਕ ਯੂ ਜੀ। ਜੁੜੇ ਹੋ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਨਾਲ, ਤੇ ਸਟੂਡੀਓ ਦਾ ਨੰਬਰ ਆ 416-233-7368, 416-233-7368, ਤੇ ਸਾਡੇ ਨਾਲ ਸਟੂਡੀਓ ਪਹੁੰਚੇ ਹੋਏ ਨੇ ਵਾਰਡ 2 ਤੇ 6 ਤੋਂ ਰੀਜਨਲ ਕੌਂਸਲ ਲਈ ਕੈਂਡੀਡੇਟ ਅਜੈਬ ਸਿੰਘ ਸਰਾਰੀ। ਅਜੈਬ ਜੀ, ਇੱਕ ਤੁਹਾਡੇ ਵਾਰਡ ਦੇ ਵਿੱਚ ਕੈਂਡੀਡੇਟ ਕਿਹੜੇ ਨੇ ਜਿਹੜੇ ਜਿਨ੍ਹਾਂ ਨਾਲ ਤੁਸੀਂ ਕੰਪੀਟ ਕਰ ਰਹੇ ਹੋ, ਸਾਰੇ ਨਵੇਂ ਚਿਹਰੇ ਨੇ ਜਾਂ ਕਿਸੇ ਦਾ ਕੋਈ ਟਰੈਕ ਰੈਕਡ ਹੈਗਾ ਗਾ?
2: ਜਿਹੜੇ ਪੁਰਾਣੇ ਚਿਹਰੇ ਆ ਜੀ 2-3 ਪੀੜ੍ਹੀਆਂ ਤੋਂ, ਉਹਨਾਂ ਦਾ ਟਰੈਕ ਰੈਕਡ ਮਾੜਾ ਹੀ ਆ।
0: ਅੱਛਾ।
2: ਕਿਉਂਕਿ ਉਹ ਰਿਪੋਰਟ ਕਾਰਡ ਤਾਂ ਦਿੰਦੇ ਨਹੀਂ ਜਿੱਥੇ ਜਾਂਦੇ ਆ, ਸਾਡੇ ਲੋਕ ਉਹਨਾਂ ਨੂੰ ਸੱਦੀ ਵੀ ਜਾਂਦੇ ਆ ਪਾਰਕਾਂ 'ਚ, ਸਮੋਸੇ ਵੀ ਖਵਾਈ ਜਾਂਦੇ ਆ, ਤਾੜੀਆਂ ਵੀ ਮਾਰੀ ਜਾਂਦੇ ਆ। ਅੱਜ ਤੱਕ ਉਹਨਾਂ ਤੋਂ ਕਿਸੇ ਨੇ ਰਿਪੋਰਟ ਕਾਰਡ ਨਹੀਂ ਮੰਗਿਆ ਵੀ ਤੁਹਾਡੇ ਬਾਪ ਦਾਦੇ ਤੋਂ ਲੈ ਕੇ ਤੁਸੀਂ ਜੰਮੇ ਬੈਠੇ ਹੋ, ਤੁਹਾਡਾ ਤੁਸੀਂ ਕੀਤਾ ਕੀ ਆ। ਦੁੱਖ ਦੀ ਗੱਲ ਇਹ ਆ ਤੇ ਸਾਡੇ ਹੀ ਕੈਂਡੀਡੇਟ ਉਹਨਾਂ ਨੂੰ ਨਾਲ ਲਈ ਫਿਰਦੇ ਆ ਵੀ ਇਹਨੂੰ ਵੀ ਵੋਟ ਦਿਓ। ਬਾਕੀ ਸਾਰੇ ਨਵੇਂ ਚਿਹਰੇ ਨੇ
0: ਜੀ।
2: ਇਸ ਵਾਰ ਇੱਕ ਗੱਲ ਹੋਈ ਆ ਕਿ ਜਿਹੜੇ ਕਈ ਵਾਰੀ ਕੋਈ ਐਮ ਐਲ ਏ ਦੀ ਇਲੈਕਸ਼ਨ ਹਾਰ ਗਿਆ, ਕੋਈ ਐਮ ਪੀ ਦੀ ਹਾਰ ਗਿਆ, ਉਹ ਸਿਟੀ 'ਚ ਆ ਗਿਆ, ਸਿਟੀ ਵਾਲਾ ਐਮ ਪੀ 'ਚ ਜਾ ਕੇ ਖੜ ਗਿਆ, ਉਹ ਕਹਿੰਦੇ ਸੀ ਵੀ ਸਾਡੇ ਵਾਸਤੇ ਹੀ ਆ ਸਾਰਾ ਕੁਛ, ਅਸੀਂ ਉਹ ਕਰ ਸਕਦੇ ਹਾਂ, ਲੋਕਾਂ ਨੂੰ ਨਹੀਂ ਪਤਾ
0: ਜੀ।
2: ਐਤਕੀ ਨਵੀਂ ਜਨਰੇਸ਼ਨ ਜਿਹੜੀ ਨਵੇਂ ਮੁੰਡੇ ਕੁੜੀਆਂ ਆਏ ਨੇ ਉਹਨਾਂ ਨੇ ਚੈਲੇਂਜ ਕੀਤਾ ਕਿ ਅਸੀਂ ਵੀ ਕਰ ਸਕਦੇ ਹਾਂ। ਇਸ ਕਰਕੇ ਕਾਫੀ ਨਵੇਂ ਮੁੰਡੇ ਆਏ ਨੇ, ਬੜੇ ਨੌਲੇਜ ਵਾਲੇ ਨੇ। ਮੈਂ ਇਕੱਲੇ ਇਕੱਲੇ ਦਾ ਨਾਂ ਨਹੀਂ ਲੈਣਾ ਕਿਉਂਕਿ ਅਗਲਾ ਕਹਿੰਦਾ ਉਹਦੀ ਸਪੋਰਟ ਕਰਦਾ, ਸਾਡੀ ਨਹੀਂ ਕਰਦਾ। ਬੜੇ ਗਿਆਨਵਾਨ ਮੁੰਡੇ ਕੁੜੀਆਂ ਆਏ ਨੇ ਜਿਨ੍ਹਾਂ ਕੋਲੇ ਸਿਟੀ ਦੀ ਜਾਂ ਆਲੇ ਦੁਆਲੇ ਦੀ ਸਮਾਜ
0: ਨਵੇਂ ਚਿਹਰੇ ਆਉਣ ਉਹਦੇ ਨਾਲ ਕੁਛ ਵਧੀਆ।
2: ਮੈਂ ਸਮਝਦਾ ਵੀ ਪੁਰਾਣੀ ਕੌਂਸਲ ਟੋਟਲੀ ਰੱਦ ਕਰਨੀ ਚਾਹੀਦੀ ਹੈ, ਮੇਅਰ ਤੋਂ ਲੈ ਕੇ ਸਕੂਲ ਟਰਸਟੀ ਤੱਕ, ਸਾਰੇ ਦੇ ਸਾਰੇ ਨਵੇਂ ਲਿਆਉਣੇ ਚਾਹੀਦੇ ਆ
0: ਜੀ।
2: ਨਵਿਆਂ ਨੂੰ ਫਿਰ ਵੀ ਉਹਨਾਂ ਦੇ ਮਨ 'ਚ ਕੋਈ ਦਰਦ ਆ, ਜਿਹੜਾ ਦੋ ਤਿੰਨ ਟਰਮਾਂ ਲਾ ਗਿਆ ਉਹਦਾ ਮਨ 'ਚ ਦਰਦ ਹੀ ਨਹੀਂ, ਉਹਨੂੰ ਐਵੇਂ ਵੀ ਮੈਂ ਤਾਂ ਫਿਰ ਜਿੱਤ ਜਾਣਾ ਗਾ, ਮੈਂ ਤਾਂ ਬਣ ਹੀ ਜਾਣਾ।
0: ਸਾਡਾ ਕੁਝ ਕਾਲਰ ਨੇ ਰੇਸ਼ਮ ਬਰਾੜ ਦੀ, ਸਤਿ ਸ਼੍ਰੀ ਅਕਾਲ।
2: ਬ੍ਰੈਂਪਟਨ ਨੂੰ ਤਾਂ ਅੱਖਾਂ ਹੀ ਮੀਚ ਲਈਆਂ ਜੀ ਜਿਹੜੇ ਪੋਲੀਟੀਸ਼ੀਅਨ ਨੇ, ਵੀ ਅੱਖਾਂ ਮੀਚ ਲਓ, ਉੱਥੇ ਤਾਂ ਇੰਡੀਅਨ ਕਮਿਊਨਿਟੀ ਰਹਿੰਦੀ ਆ, ਜਿਹੋ ਜਿਹੇ ਸਾਨੂੰ ਤਾਂ ਜਾਨਵਰਾਂ ਵਾਲਾ ਸਲੂਕ ਹੋਈ ਜਾ ਰਿਹਾ, ਨਾ ਕੋਈ ਸਾਡੀ ਸਿਕਿਉਰਿਟੀ, ਨਾ ਕੋਈ ਹੋਰ, ਨਾ ਕੋਈ ਹਸਪਤਾਲ 'ਚ ਲੋਕੀ ਚੀਕ ਦੇ ਵੇਟਿੰਗ ਰੂਮ 'ਚ ਮਰ ਜਾਂਦੇ ਨੇ।
0: ਹਸਪੀਟਲ ਦਾ ਕਿੰਨਾ ਫੰਡ ਤਾਂ ਆਪਣੀ ਕਮਿਊਨਿਟੀ ਇਕੱਠਾ ਕਰਦੀ ਹੈ ਜੀ।
2: ਸਰਦਾਰ ਜੀ ਪਹਿਲਾਂ ਹੀ ਬੜਾ ਧੋਖਾ ਹੋਇਆ, ਇਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ ਨਾਂ 'ਤੇ ਹਸਪੀਟਲ ਕਿਹਾ ਸੀਗਾ, ਸਿਰਫ ਉਹਦਾ ਫਾਰਮੇਸੀ ਬਣਾਈ ਆ, ਫੰਡ ਕਿੰਨਾ ਇਕੱਠਾ ਕਰ ਲਿਆ, ਔਰ ਉਹਦੇ 'ਚ ਜਿਹੜੇ ਟਰੱਸਟੀ ਸੀ ਉਹ ਸਾਡੇ ਬੰਦੇ ਸੀ ਜਿਹੜੇ ਫੰਡ ਇਕੱਠਾ ਕਰਦੇ ਸੀ। ਦੁੱਖ ਦੀ ਗੱਲ ਤਾਂ ਇਹ ਹੈ ਸਾਡੇ ਬੰਦੇ ਟਰੱਸਟੀ ਬਣ ਗਏ ਉਹਦੇ
0: ਜੀ,
2: ਆਪਦੀਆਂ ਰਿਸ਼ਤੇਦਾਰਾਂ ਨੂੰ ਨੌਕਰੀਆਂ ਦਵਾਤੀਆਂ ਹਸਪਤਾਲ ਦੇ ਵਿੱਚ ਜਿਹੜੀਆਂ ਜਨਰਲ ਨੇ, ਲੇਕਿਨ ਫੰਡ ਇਸ ਨਾਂ 'ਤੇ ਇਕੱਠਾ ਕੀਤਾ ਕਿ ਗੁਰੂ ਨਾਨਕ ਦੇਵ ਜੀ ਦੇ ਨਾਂ 'ਤੇ ਬਣੇਗਾ, ਲੇਕਿਨ ਉਹਨਾਂ ਦੇ ਨਾਂ 'ਤੇ ਸਿਰਫ ਫਾਰਮੇਸੀ ਬਣੀ, ਹਸਪਤਾਲ ਤਾਂ ਬਣਿਆ ਨਹੀਂ, ਉਹ 20 ਮਿਲੀਅਨ ਕਿੱਥੇ ਗਿਆ? ਸਾਡੇ ਆਪਣੇ ਲੋਕ ਜਦੋਂ ਗਲਤ ਕੰਮ ਕਰਦੇ ਦੁੱਖ ਉਦੋਂ ਵਾਲਾ ਹੁੰਦਾ।
0: ਅਤੇ ਅਜੈਬ ਜੀ ਤੁਹਾਡੇ ਮੇਨ ਮੁੱਦੇ ਕਿਹੜੇ ਨੇ, ਤੁਸੀਂ ਆਪਣੇ ਵਾਰਡ ਦੇ ਵਿੱਚ ਦੇਖਿਆ ਹੋ ਕਿਹੜੀਆਂ ਘਾਟਾਂ ਨੇ, ਕੀ ਤੁਹਾਡਾ ਬਲਿਊ ਪ੍ਰਿੰਟ ਆ, ਲੋਕ ਤੁਹਾਨੂੰ ਕਿਉਂ ਚੁਣ ਕੇ, ਤੁਹਾਨੂੰ ਆਹ ਚੀਜ਼ ਦਾ ਪਤਾ, ਪ੍ਰੋਬਲਮ ਦਾ ਵੀ ਪਤਾ, ਬਲਿਊ ਪ੍ਰਿੰਟ ਦਾ ਵੀ ਪਤਾ, ਇਹਦੇ ਬਾਰੇ ਤੁਹਾਡੇ ਤੋਂ ਡਿਟੇਲ ਪੁੱਛਾਂਗੇ। ਸਾਡੇ ਨਾਲ ਕਾਲਰ ਨੇ ਰਸ਼ਮੀਤ ਜੀ ਨੇ, ਇਹਨਾਂ ਦੀ ਮੈਸੇਜ ਤੋਂ ਬਾਅਦ ਤੁਹਾਡੇ ਲਈ ਸਵਾਲ ਆ, ਤੁਹਾਡੇ ਵਾਰਡ ਦੇ ਵਿੱਚ ਕਿਹੜੀਆਂ ਪ੍ਰੋਬਲਮਾਂ ਤੁਸੀਂ ਅਬਜ਼ਰਵ ਕੀਤੀਆਂ ਨੇ, ਤੇ ਤੁਸੀਂ ਉਹਨਾਂ ਨੂੰ ਕਿਵੇਂ ਹੱਲ ਕਰ ਸਕਦੇ ਹੋ, ਤੁਹਾਡੇ ਕੋਲ ਬਲਿਊ ਪ੍ਰਿੰਟ ਕੀ ਆ, ਕਿਉਂ ਲੋਕ ਤੁਹਾਨੂੰ ਚੁਣਨ, ਤੇ ਇਦੂ ਬਾਅਦ ਆਪਾਂ ਤੁਹਾਡਾ ਨੰਬਰ ਵੀ ਸ਼ੇਅਰ ਕਰਾਂਗੇ। ਸਟੂਡੀਓ ਦਾ ਨੰਬਰ ਆ ਦੋਸਤੋ, ਤੁਸੀਂ ਅਜੈਬ ਜੀ ਨਾਲ ਕੋਈ ਗੱਲਬਾਤ ਕਰਨੀ ਹੋਵੇ ਤਾਂ ਨੰਬਰ 416-233-7368 416-233-7368 'ਤੇ ਗੱਲਬਾਤ ਜਿਹੜੀ ਕੀਤੀ ਜਾ ਸਕਦੀ ਆ। ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ ਗੁਰਸ਼ਰਨ ਬਾਜਵਾ ਜੀ, ਉੱਗੇ ਰਿਐਲਟਰ ਨੇ, ਇਹਨਾਂ ਕੋਲ ਕਾਫੀ ਸਾਰੇ ਘਰ ਨੇ। ਸ਼ੈਲਵਰਨ ਦੇ ਵਿੱਚ ਇੱਕ ਘਰ ਆ, 4 ਬੈੱਡ ਨੇ, 2 ਬੈਡਰੂਮ ਦੀ ਫਿਨਿਸ਼ਡ ਬੇਸਮੈਂਟ ਬਣੀ ਹੋਈ ਆ, 5 ਵਾਸ਼ਰੂਮ ਨੇ, ਇਹ ਘਰ ਸੇਲ ਦੇ ਉੱਤੇ ਆ ਜੀ। ਮੋਨੋ ਦੇ ਵਿੱਚ 8 ਏਕੜ ਜ਼ਮੀਨ ਦੇ ਵਿੱਚ ਘਰ ਸੇਲ ਦੇ ਉੱਤੇ ਆ, ਬਾਰਨ ਬਣਿਆ ਹੋਇਆ। ਅਤੇ ਮਿਲਟਨ ਦੇ ਵਿੱਚ ਵੀ 4 ਬੈੱਡਰੂਮ 3 ਵਾਸ਼ਰੂਮ ਦਾ ਘਰ ਆ, 10 ਏਕੜ ਲੈਂਡ ਦੇ ਵਿੱਚ। ਸੋ ਇਹ ਸਾਰੀਆਂ ਪ੍ਰੋਪਰਟੀਆਂ ਦੀ ਜਾਣਕਾਰੀ ਲਈ 647-299-5548 6472895548 ਅਤੇ ਘਰ ਖਰੀਦਣ ਤੋਂ ਪਹਿਲਾਂ ਮੋਰਗੇਜ ਅਤੇ ਮੋਰਗੇ ਲਈ ਅਕਾਲ ਮੋਰਗੇ ਦੇ ਪ੍ਰਿੰਸੀਪਲ ਬ੍ਰੋਕਰ ਰਸ਼ਮੀ ਜੀ ਸਾਡੇ ਨਾਲ ਜੁੜ ਚੁੱਕੇ ਨੇ। ਰਸ਼ਮੀ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ।
3: ਬਹੁਤ ਬਹੁਤ ਧੰਨਵਾਦ ਹਰੀ ਜੀ, ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਵੈਰੀ ਗੁੱਡ ਮਾਰਨਿੰਗ ਜੀ। ਬਿਲਕੁਲ ਜਿੱਦਾਂ ਤੁਸੀਂ ਮੈਂਸ਼ਨ ਕੀਤਾ, ਘਰ ਲੈਣ ਤੋਂ ਪਹਿਲਾਂ ਮੋਰਗੇਜ ਲੈਣ ਦੀ ਜਿਹੜੀ ਪ੍ਰੀ ਅਪਰੂਵਲ ਪ੍ਰੋਸੈਸ ਹੈ ਉਹ ਜ਼ਰੂਰ ਕਰਾਓ, ਇਹ ਵੇਖਣ ਲਈ ਕਿ ਮੋਰਗੇਜ ਵਿੱਚ ਰਿਲੇਟਡ ਔਨ ਇਸ਼ੂਜ ਨਾਲ ਬਹੁਤ ਵਾਰੀ ਏਦਾਂ ਹੁੰਦਾ ਹੈ ਜੀ ਕਿ ਬਿਲਡਰ ਪ੍ਰੋਪਰਟੀਜ਼ ਕਲਾਇੰਟ ਨੇ ਬੁੱਕ ਕੀਤੀ ਹੁੰਦੀ ਹੈ, 2-3 ਸਾਲ ਹੋ ਗਏ ਹੁੰਦੇ ਨੇ, ਕਲੋਜ਼ਿੰਗ ਵੀ ਜਦੋਂ ਆਉਂਦੀ ਹੈਗੀ ਉਸ ਵੇਲੇ ਪਤਾ ਲੱਗਦਾ ਕਿ ਸਾਡੀ ਮੋਰਗੇਜ ਵਿੱਚ ਇਸ਼ੂ ਆ ਸਕਦਾ ਹੈਗਾ। ਸੋ ਪਹਿਲਾ ਸਟੈਪ ਪ੍ਰੀ ਅਪਰੂਵਲ, ਕਿਉਂਕਿ ਜਦੋਂ ਅਸੀਂ ਪ੍ਰੀ ਅਪਰੂਵਲ ਕਰਨਾ ਹੈਗਾ ਤੁਹਾਡੀ ਇਨਕਮ ਵੇਖ ਕੇ, ਤੁਹਾਡੀ ਕ੍ਰੈਡਿਟ, ਸਾਰੀਆਂ ਲਾਇਬਿਲਟੀਜ਼ ਵੇਖ ਕੇ, ਡਾਊਨ ਪੇਮੈਂਟ ਵੇਖ ਕੇ, ਸਾਰੀਆਂ ਚੀਜ਼ਾਂ ਨੂੰ ਨਜ਼ਰ ਰੱਖਦੇ ਹੋਏ ਦੱਸ ਸਕਦੇ ਹੈਗੇ ਐਗਜ਼ੈਕਟਲੀ ਕਿ ਤੁਸੀਂ ਕਿੰਨੇ ਘਰ ਵਾਸਤੇ ਕੁਆਲੀਫਾਈ ਕਰੋਗੇ, ਕੀ ਤੁਹਾਡਾ ਮੈਕਸੀਮਮ ਪਰਚੇਸ ਪ੍ਰਾਈਸ ਹੋਣਾ ਚਾਹੀਦਾ ਹੈਗਾ, ਤਾਂ ਕਿ ਲੇਟਰ ਔਨ ਕਲੋਜ਼ਿੰਗ ਵੇਲੇ ਕੋਈ ਵੀ ਡਿਸਅਪੋਇੰਟਮੈਂਟ ਨਾ ਹੋਵੇ। ਹਮੇਸ਼ਾ ਐਮਫਸਾਈਜ਼ ਕਰਦੀ ਹਾਂ, ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਉਹ ਵੱਖਰੀ ਹੁੰਦੀ ਹੈ, ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਅਵੇਲੇਬਲ ਨੇ। ਰਸ਼ਮੀਤ ਕੌਰ ਫਰੋਮ ਅਕਾਲ ਮੋਰਗੇਜਸ, 6475394499, 647-547-5

0: ਸਵਾਲ ਹੁਣ ਇਹ ਪੁੱਛਣਾ ਸੀ ਵੀ ਤਿੰਨ ਸੀਨੀਅਰ ਹੋਮ ਜੋ ਆ ਮਨਜ਼ੂਰ ਹੋਏ ਵੇ ਆ, ਦੋ ਏਸ਼ੀਅਨ ਲੋਕਾਂ ਕੋਲ ਆ, ਇਹ ਮੁੱਦਾ ਵੀ ਅੱਜ ਤੋਂ 7 ਸਾਲ ਪਹਿਲਾਂ ਮੈਂ ਚੱਕਿਆ ਸੀ, ਆਹ ਅਖਬਾਰ ਪਿਆ ਮੇਰੇ ਕੋਲ, ਮੈਂ ਪੁੱਛਣਾ ਸੀ ਵੀ ਜਿਹੜਾ ਸੰਡਲ ਰੋਡ ਤੇ ਬਣਾ ਰਹੇ ਹੈ, ਸੁਣਿਆ ਕਿ ਤੁਸੀਂ ਉਹਦੇ ਕਰਤਾ ਧਰਤਾ, ਉਹ ਕਦੋਂ ਕੋ ਤਿਆਰ ਹੋ ਜਾਊਗਾ, ਉਹਦਾ ਸ਼ਿਸ਼ਤ ਨੂੰ ਕੀ ਹੋਊਗਾ, ਉੱਥੇ ਸੀਨੀਅਰ ਵਾਸਤੇ ਤੁਸੀਂ ਕਿਸ ਤਰ੍ਹਾਂ ਲਿਆ ਜਾਊਗਾ, ਮੈਂ ਸਵਾਲ ਕਰਨਾ ਸੀ, ਮੈਨੂੰ ਉਹ ਇਹ ਤੇ ਨੀ ਲੈਂਦਾ ਉਹਨਾਂ ਨੂੰ ਕਿਸੇ ਨੂੰ।
1: ਥੈਂਕ ਯੂ ਸੋ ਮਚ, ਪਰ ਸ਼ੁਕਰੀਆ ਕੈਪਟਨ ਸਾਹਿਬ ਤੇ ਅਜੈਬ ਸਿੰਘ ਜੀ ਦੀਆਂ ਗੱਲਾਂ ਤੁਹਾਨੂੰ ਠੀਕ ਲੱਗ ਰਹੀ ਨੀ?
0: ਹਾਂਜੀ ਬੜੀਆਂ ਵਧੀਆ। ਮੈਂ ਪੈਟੀ ਸੀਨੀਅਰ ਕਲੱਬ ਦਾ ਪ੍ਰੈਜ਼ੀਡੈਂਟ ਹੈ, ਮੈਂ ਕਲਾਉਰ ਸਕੂਲ ਦੇ ਸਾਹਮਣੇ ਬਹਿੰਦੇ, ਮੈਂ ਅੱਜ ਕੱਲ ਜਾਂਦਾ ਨੀ, ਸੜਤਾ ਮੈਂ ਜਾਣਾ, ਜਿਹੜਾ ਬੰਦਾ ਕੰਮ ਕਰਦਾ ਉਹਦੇ ਨਾਲ ਤੁਰਦਾ ਨੀ ਹੈ ਕੋਈ। ਮੈਨੂੰ ਕਿਸੇ ਨੇ ਫੋਨ ਕੀਤਾ ਸੀ, ਮੈਂ ਕਿਹਾ ਚਲੋ ਮੈਂ ਤੁਹਾਨੂੰ ਲੈ ਚੱਲਦਾ ਪਾਰਕ ਵਿੱਚ, ਉੱਥੇ ਗਿਆ, ਉਹ ਕਹਿੰਦੇ ਵੀ ਅਸੀਂ ਫਲਾਨੇ ਨੇ ਕੌਣ, ਠੀਕ ਆ ਪਾਓ, ਉਹ ਕਹਿੰਦੇ ਵੀ ਅਸੀਂ ਬਦਲ ਦੇਣਾ, ਮੈਂ ਕਿਹਾ ਜੀ ਬਦਲ ਦਿਓ, ਪੰਜ ਇੱਕ ਦੀ ਵਾਰਡ ਦੀ ਗੱਲ ਕਰਦਾ ਮੈਂ ਨਾ, ਸਾਰੇ ਬਦਲ ਦਿਓ, ਮੈਂ ਸਹਿਮਤ ਆਂਦਾ ਨਾ।
1: ਬਿਲਕੁਲ ਸ਼ੁਕਰੀਆ ਕੈਪਟਨ ਸਾਹਿਬ, ਸਮਾਂ ਬਿਲਕੁਲ ਸਮਾਪਤ ਵਾਲਾ, ਅਸੀਂ ਕਲੋਜ਼ਿੰਗ ਰਿਮਾਰਕ ਅਜੈਬ ਸਿੰਘ ਜੀ ਦੇ ਲੈਂਦੇ ਹਾਂ। ਅਜੈਬ ਸਿੰਘ ਜੀ, ਤੁਹਾਡੇ ਗੱਲਾਂ ਨਾਲ ਪਰਿਵਾਰ ਸਹਿਮਤ ਹੁੰਦੇ ਨੇ, ਐਂਡ ਜਿਹੜਾ ਕੁਐਸਚਨ ਸੀ ਕਿ ਕਿਹੜਾ ਬਲਿਊ ਪ੍ਰਿੰਟ ਆ ਤੁਹਾਡਾ ਵਾਰਡ 2-6 ਲਈ?
2: ਇਕੱਲਾ ਵਾਰਡ 2-6 ਦਾ ਹੀ ਮਸਲਾ ਨਹੀਂ ਜੀ, ਪੂਰੇ ਬ੍ਰਹਮਪਟਨ ਦਾ ਕਿਹੜਾ ਸਿਟੀ ਹਾਲ ਆ ਉਹ ਜਵਾਬਦੇਹ ਨਹੀਂ ਅੱਜ ਤੱਕ। ਉਹਦੇ ਅੰਦਰ ਜਿਹੜੇ ਕੌਂਸਲਰ ਨੇ, ਚਾਹੇ ਪੂਰੀ ਕਮੇਟੀ ਜਿਹੜੀ ਚੁਣੀ ਗਈ ਆ, ਛੋਟੀ ਜਿਹੀ ਸਰਕਾਰ ਚਾਹੇ ਉਹ ਆ, ਅਤੇ ਚਾਹੇ ਅੰਦਰਲੀ ਐਡਮਿਨਿਸਟ੍ਰੇਸ਼ਨ ਆ, ਜਦੋਂ ਕੋਈ ਜਵਾਬ ਮੰਗਦਾ ਕਿਸੇ ਗੱਲ ਦਾ, ਅਤੇ ਜਾਂ ਕੋਈ ਅੰਕੜੇ ਮੰਗਦਾ, ਕਹਿੰਦੇ ਸਾਨੂੰ ਅੰਕੜੇ ਦਿਓ, ਉਹ ਕਹਿੰਦੇ ਨਹੀਂ ਸਾਡੀ ਗੱਲ ਸੁਣੋ, ਅਸੀਂ ਕੀ ਕਹਿੰਦੇ ਹਾਂ ਉਹਦੇ ਮੁਤਾਬਕ ਚੱਲੋ, ਤੁਹਾਡਾ ਅਸੀਂ ਜਵਾਬ ਨਹੀਂ ਦੇਣਾ। ਇਹਦਾ ਮਤਲਬ ਸਿਟੀ ਹਾਲ ਦੇ ਵਿੱਚ ਪਾਰਦਰਸ਼ੀ ਹੈ ਨਹੀਂ, ਕਰਪਸ਼ਨ ਅਤੇ ਹੋਰ ਕਈ ਮੁੱਦੇ ਬਾਹਰ ਆਉਂਦੇ ਆ ਜੇ ਕੋਈ ਅੰਕੜੇ ਮੰਗਦਾ। ਮਿਸਾਲ ਦੇ ਤੌਰ 'ਤੇ ਤੁਸੀਂ ਜਿਵੇਂ ਟਿਕਟਾਂ ਦੀ ਗੱਲ ਕੀਤੀ ਆ, ਇਹਨਾਂ ਨੇ ਜਿਹੜਾ ਟਿਕਟਾਂ ਵਾਲਾ ਡਿਪਾਰਟਮੈਂਟ ਆ, ਚੁੱਪ ਚੁਪੀਤੇ 90 ਬੰਦੇ ਭਰਤੀ ਕਰ ਲਏ ਆ, 90 ਦੀਆਂ ਤਨਖਾਹਾਂ ਅਤੇ ਉਹਨਾਂ ਦੀਆਂ ਗੱਡੀਆਂ, ਕਿਸੇ ਨੂੰ ਪਤਾ ਲੱਗਿਆ? ਚਾਹੀਦਾ ਇਹ ਸੀ ਉਹ ਪੈਸਾ ਜਿਹੜਾ ਸੀ ਪੀਲ ਪੁਲਿਸ ਦੀ ਪੈਟਰੋਲਿੰਗ 'ਤੇ ਲਾਉਂਦੇ, ਕਿਉਂਕਿ ਉਹਨਾਂ ਕੋਲ ਕਾਂਸਟੇਬਲ ਹੀ ਹੈ ਨਹੀਂ, ਫੰਡਿੰਗ ਹੀ ਹੈ ਨਹੀਂ ਗੀ, ਉਹਦੀ ਪੈਟਰੋਲਿੰਗ 'ਤੇ ਲਾਉਂਦੇ, ਨਾ ਕਿ ਟਿਕਟਾਂ ਨੂੰ ਹੋਰ ਵਧਾਉਣ 'ਤੇ ਲਾਉਂਦੇ ਕਿ 90 ਬੰਦੇ ਭਰਤੀ ਕਰਕੇ ਡਬਲ ਟ੍ਰਿਪਲ ਟਿਕਟਾਂ ਦੀ ਜੋ ਪੈਸੇ ਇਕੱਠੇ ਹੋ ਜਾਣਗੇ। ਸੋ ਜੇ ਕੋਈ ਸਵਾਲ ਕਰਦਾ ਉਹ ਜਵਾਬ ਹੀ ਨਹੀਂ ਦਿੰਦੇ।
1: ਸਾਡੇ ਗੱਲ ਵਿੱਚ ਆ ਜੀ, ਕਈ ਵਾਰ ਸਟਰੀਟ ਪਾਰਕਿੰਗ ਲੱਗ ਜਾਂਦੀ ਸੀ, ਹੈ ਨਾ, ਇਹ ਹੁੰਦਾ ਸੀ ਕਈ ਵਾਰ ਟਿਕਟ ਲੱਗਦੀ ਵੀ ਨਹੀਂ ਸੀ ਤੇ ਵੀ ਰਹਿ ਜਾਂਦੇ ਸੀ, ਚਲੋ ਬਚ ਗਏ, ਹੁਣ ਨਹੀਂ, ਹੁਣ ਤਾਂ ਕਦੇ ਰਹੇਗੀ ਤਾਂ ਨਾਲ ਦੀ ਨਾਲ ਟਿਕਟ ਲੱਗ ਜਾਂਦੀ।
2: ਸਾਡੇ ਅੱਗੇ ਪਿੱਛੇ ਗੱਡੀਆਂ ਹੁੰਦੀਆਂ, ਮੈਂ 4:45 5:30 ਗੱਡੀ ਬਾਹਰ ਖੜਾਈ ਵੀ, ਚੱਲ ਦਿਨ ਚੜ ਗਿਆ, ਅੱਗੇ ਵਾਈਫ ਦੀ ਗੱਡੀ ਸੀ, ਉਹ ਕੰਮ 'ਤੇ ਚਲੀ ਗਈ, 15 ਮਿੰਟਾਂ ਬਾਅਦ ਉਹ ਟਿਕਟ ਲਾ ਗਏ, ਮੈਂ ਟਿਕਟ ਭਰਨ ਗਿਆ, ਮੈਂ ਕਿਹਾ ਵੀ ਹਾਂ ਵੀ ਮੈਂ ਤਾਂ ਸਵੇਰੇ ਕੱਢੀ ਸੀ, ਕਹਿੰਦੇ 6 ਤੋਂ ਪਹਿਲਾਂ ਨਹੀਂ ਬਾਹਰ ਲਾ ਸਕਦੇ,
1: 6 ਤੋਂ ਪਹਿਲਾਂ 2-6 ਹੈ ਮੈਨੂੰ ਲੱਗਦਾ, ਹੈ ਨਾ ਜੀ।
2: ਸੋ ਉਹ ਵੀ ਕੋਈ ਗੱਲ ਨਹੀਂ, ਚਲੋ ਉਹਨਾਂ ਦਾ ਲਾਗ ਆ, ਜਿਹੜਾ ਮਾੜਾ ਜਿਹਾ ਵੀ ਟਰੰਕ ਬਾਹਰ ਨੂੰ ਰਹਿ ਗਿਆ 2 ਗਿੱਠਾਂ, ਉਹਨੇ ਗੱਡੀਆਂ ਖੜਾਉਣ ਲਈ ਘਰ 'ਤੇ 1-1.5 ਮਿਲੀਅਨ ਲਾਇਆ, 2 ਮਿਲੀਅਨ, ਅਤੇ ਜੋ ਗੱਡੀ ਉਹ ਨਹੀਂ ਖੜਾ ਸਕਦਾ ਇਹ ਤਾਂ ਡਿਕਟੇਟਰਸ਼ਿਪ ਹੋ ਗਈ। ਦੂਜੀ ਗੱਲ ਤੁਸੀਂ ਜਿਹੜੀ ਇੰਸ਼ੋਰੈਂਸ ਦੀ ਕੀਤੀ ਸੀ ਵੀ ਇਹ ਕਰ ਸਕਦੇ ਆ, ਇਹ ਕਰ ਸਕਦੇ ਆ ਜੇ ਇਹਨਾਂ ਦੀ ਕੋਈ ਪਰਸਨਲ ਕ੍ਰੈਡੀਬਿਲਟੀ ਹੋਵੇ, ਇਹਨਾਂ ਦਾ ਗ੍ਰਾਫ ਹੋਵੇ, ਜਿਵੇਂ ਹੇਜ਼ਲ ਮਕੈਨੀਅਲ ਸੀਗੇ ਮਿਸੀਸਾਗਾ ਦੇ ਮੇਅਰ, ਜਿਨ੍ਹਾਂ ਨੇ ਵਿਸ਼ਵ ਪੱਧਰ 'ਤੇ ਨਾਂ ਕਮਾਇਆ, ਇਹਨਾਂ ਦਾ ਤਾਂ ਫੋਰਟ ਸਾਹਿਬ ਅਤੇ ਮੇਅਰ ਦਾ ਤਾਂ ਆਪਸੀ ਇੱਟ ਖੜਕਾ, ਇੰਨਾ ਕਿ ਇੱਕ ਦੂਜੇ ਨੂੰ ਦੇਖ ਕੇ ਨਹੀਂ ਰਹਾ ਜੀ, ਇਹ ਕਿੱਥੋਂ ਮੀਟਿੰਗ ਕਰ ਲੈਣਗੇ।
1: ਅਜੈ ਸਿੰਘ ਜੀ, ਤੁਹਾਡੀ ਕੈਂਪੇਨ ਨਾਲ ਜੇ ਜੁੜਨਾ ਚਾਹੁੰਦੇ ਨੇ ਲੋਕ, ਕੋਈ ਵਲੰਟੀਅਰ ਕਰਨਾ ਚਾਹੁੰਦਾ, ਕਈ ਦੇ ਬੱਚੇ ਵਲੰਟੀਅਰ ਵਰਕ ਚਾਹੀਦਾ ਹੁੰਦਾ, ਜਾਂ ਫਿਰ ਤੁਹਾਡੇ ਨਾਲ ਮਿਲਣਾ ਚਾਹੁੰਦੇ ਨੇ, ਤੁਹਾਡੇ ਨੂੰ ਕੋਈ ਸਵਾਲ ਰੱਖਣਾ ਚਾਹੁੰਦੇ ਨੇ, ਕਿਹੜੇ ਨੰਬਰ 'ਤੇ ਤੁਹਾਨੂੰ ਕਾਲ ਕੀਤਾ ਜਾ ਸਕਦਾ, ਕਿੱਥੇ ਮਿਲਿਆ ਜਾ ਸਕਦਾ?
2: ਹਾਂਜੀ, 6472-7798-9898 6472-7798-9898 ਇਹ ਤੋਂ ਇਲਾਵਾ ਹਰਵੀਰ ਜੀ ਆਪਣੇ ਰੇਡੀਓ ਦੇ ਜ਼ਰੀਏ ਮੈਂ ਇੱਕ ਇਨਫੋਰਮੇਸ਼ਨ ਹੋਰ ਦੇਣੀ ਚਾਹੁੰਦਾ ਵੀ ਜਿਹੜਾ ਵਿਸ਼ਵ ਪੰਜਾਬੀ ਭਵਨ ਆ ਡਾਕਟਰ ਦਰਵੀਰ ਕਥੂਰੀਆ ਜੀ ਦਾ
1: ਜੀ,
2: ਉੱਥੇ ਵਿਸ਼ਵ ਕਾਨਫਰੰਸ ਹੋ ਰਹੀ ਆ ਵੀਕਐਂਡ 'ਤੇ, ਲੋਕਾਂ ਨੂੰ ਵੱਧ ਤੋਂ ਵੱਧ ਪਾਰਟੀਸਪੇਟ ਕਰਨਾ ਚਾਹੀਦਾ।
1: ਬਹੁਤ ਸ਼ੁਕਰੀਆ, ਥੈਂਕ ਯੂ ਜੀ ਹਰਮਨ ਜੀ, ਤੁਸੀਂ ਪਹੁੰਚੇ, ਤੁਹਾਡਾ ਬਹੁਤ ਧੰਨਵਾਦ।
3: ਧੰਨਵਾਦ।
1: ਸੋ ਦੋਸਤੋ, ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ, ਇਹ ਪ੍ਰੋਗਰਾਮ ਸਪੋਂਸਰ ਕੀਤਾ ਗਿਆ ਕਟਾਰੀਆ ਟੂਰਸ ਐਂਡ ਟਰੈਵਲ ਵੱਲੋਂ, 905-678-1200 ਉਹਨਾਂ ਦਾ ਨੰਬਰ ਆ। ਤੁਸੀਂ ਕੋਈ ਵੀ ਟਿਕਟਾਂ ਦੇ ਬਾਬਤ ਜਾਣਕਾਰੀ ਲੈਣੀ ਹੈ ਤਾਂ ਕਟਾਰੀਆ ਟੂਰਸ ਐਂਡ ਟਰੈਵਲ ਨੂੰ ਕਾਲ ਕਰ ਸਕਦੇ ਹੋ। ਇਸ ਦੇ ਨਾਲ ਨਾਲ ਤੁਹਾਨੂੰ ਕਲੀਨਿੰਗ ਕੰਪਨੀ ਦਾ ਨੰਬਰ ਚਾਹੀਦਾ ਜੀ, ਜਾਂ ਫਿਰ ਏਸ਼ੀਅਨ ਫੂਡ ਸੈਂਟਰ ਦੀ ਕੋਈ ਜਾਣਕਾਰੀ ਚਾਹੀਦੀ ਆ। ਅਪਲਾਇੰਸ ਰਿਪੇਅਰ ਡੀਜ਼ੀ ਗ੍ਰਾਫਿਕ ਵੱਲੋਂ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਜਾ ਰਿਹਾ। 999 ਦੇ ਵਿੱਚ 50,000 ਫਲਾਇਰ ਪ੍ਰਿੰਟ ਕਰਕੇ ਦੇਣਗੇ ਡਬਲ ਸਾਈਡਡ। ਸੋ 647-549-7017 ਡੀਜ਼ੀ ਗ੍ਰਾਫਿਕ ਦਾ ਨੰਬਰ ਆ, 647-549-7017। ਇਸ ਤੋਂ ਬਿਨਾਂ ਤੁਹਾਨੂੰ ਫਰੋਸਟ ਜੀ ਐੱਮ ਦੀ ਜੋ ਡੀਲਰਸ਼ਿਪ ਆ, ਅਲਫਾ ਫਿਜ਼ੀਓਥੈਰੇਪੀ, ਫੈਸ਼ਨ ਆਈ ਕਿਊ, ਜਸਪੁਲਰ ਜੀ,

0: ਪੂਰੀ ਹੈਰੀਟੇਜ, ਐਵਰੈਸਟ ਟ੍ਰੇਡਰਸ, ਗੁਰਸ਼ਨ ਬਾਜਵਾ, ਮੂਜ਼ ਬਲਾਈਨ, ਕਿਸੇ ਸਪੋਂਸਰ ਸੇਵਾ ਦਾ ਨੰਬਰ ਚਾਹੀਦਾ ਜਾਂ ਫਿਰ ਤੁਸੀਂ ਆਪਣੀ ਐਡ ਸਾਡੇ ਦਾਰੇ ਨਾਲ ਕਰਨਾ ਚਾਹੁੰਦੇ ਹੋ ਤਾਂ ਮੈਨੂੰ ਕਾਲ ਕਰ ਸਕਦੇ। ਮੇਰਾ ਨੰਬਰ ਆ 647-921-2032 647-921-2032 'ਤੇ ਗੱਲਬਾਤ ਕੀਤੀ ਜਾ ਸਕਦੀ ਆ। ਬ੍ਰੈਂਪਟਨ ਟੀ ਵੀ ਐਂਡ ਅਪਲਾਇੰਸਿਸ ਪ੍ਰੋਗਰਾਮ ਦੇ ਪ੍ਰਾਊਡ ਸਪੋਂਸਰ ਨੇ ਜੀ। ਅਮਨ ਜਾਖੜ ਦੀ ਆਟੋ ਇੰਸ਼ੋਰੈਂਸ ਦੀ ਅੱਜ ਗੱਲਬਾਤ ਚੱਲ ਰਹੀ ਸੀ ਅਤੇ ਉਹਨਾਂ ਨੂੰ ਕਾਲ ਜ਼ਰੂਰ ਕਰੋ, ਇਹਨਾਂ ਕੋਲ ਕੋਈ ਸਪੈਸ਼ਲ ਡਿਸਕਾਊਂਟ ਨੇ 416-455-1300 'ਤੇ ਢਿੱਲੋਂ ਵੀਡੀਓ 46ਵੀਂ ਐਨਵਰਸਰੀ ਸੈਲੀਬ੍ਰੇਟ ਕੀਤੀ ਉਹਨਾਂ ਨੇ ਜੀ। ਸੋ ਉਹਨਾਂ ਨੂੰ ਵੀ ਢਿੱਲੋਂ ਫੈਮਿਲੀ ਨੂੰ ਪੂਰੀ ਬਹੁਤ ਬਹੁਤ ਮੁਬਾਰਕਾਂ। ਅਤੇ ਬ੍ਰੀਜ਼ ਡਾਕਟਰ ਕਲੀਨਿਕ ਦਾ ਨੰਬਰ ਵੀ ਤੁਸੀਂ ਮੈਥੋਂ ਲੈ ਸਕਦੇ ਹੋ 647-921-2032 647-921-2032
1: Everyone knows you don't let a kid swim unsupervised. You don't touch a baking tray straight out of the oven.
2: Ouch!
1: You're careful when using a sharp knife.
2: Ah!
1: And you don't drive without a seatbelt.
2: Buckle up!
1: But not everyone knows that prescription meds left out in the open cause accidental overdoses in young people every year. Substance reminds you to store your medications safely or bring them back to the pharmacy if they're expired. A message from Substance. Learn about it, talk about it.

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: GTA ਦੇ ਹੋਮ ਬਾਇਰਸ ਮਿਸ ਨਾ ਕਰ ਜਾਇਓ। ਪੈਰਾਡਾਈਸ ਡਿਵੈਲਪਮੈਂਟਸ ਸੈਲ ਕਰ ਰਹੇ ਨੇ ਟਾਊਨ ਹੋਮ ਅਤੇ ਡੀਟੈਚ ਘਰ ਮਿਲਟਨ, ਬ੍ਰੈਂਪਟਨ, ਸੀਟਨ ਅਤੇ ਵਿਟਬੀ ਦੇ ਵਿੱਚ। ਕੀਮਤ ਸਿਰਫ $6,29,990 ਤੋਂ ਤੇ ਨਾਲ $1,30,000 ਤੱਕ ਦੇ ਡਿਜ਼ਾਈਨਰ ਫਿਨਿਸ਼ਸ, HST ਰੀਬੇਟਸ ਅਤੇ ਬਹੁਤ ਵੱਡੀਆਂ ਸੇਵਿੰਗਸ ਦਾ ਫਾਇਦਾ ਲਓ। ਅੱਜ ਹੀ ਵਿਜ਼ਿਟ ਕਰੋ ਪੈਰਾਡਾਈਸ ਡਿਵੈਲਪਮੈਂਟਸ.com। paradisedevelopments.com The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows. ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, TV ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ। ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597।
3: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ।

0: ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲਿਓ, ਇਹ ਮੌਕਾ ਨਾ ਗਵਾਓ। ਬੈਲੀਮੋਰ ਹੋਮਸ ਵੱਲੋਂ ਡੇਰੀ ਲੇਨ ਟਾਊਨਸ, ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨਟੇਰੀਓ ਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ, ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ। ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ। ਹਾਈਵੇ 401, 407 ਅਤੇ 410, ਗੋ ਟ੍ਰਾਂਜ਼ਿਟ, ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਕੁ ਮਿੰਟਾਂ ਦੀ ਦੂਰੀ ਤੇ। ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ। ਅੱਜ ਹੀ ਰਜਿਸਟਰ ਕਰੋ ballymorehomes.com, BALLYMORE homes.com।

0: jolly good mood today. What is the reason?
1: This is the effects of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: JS Home Improved ਵੱਲੋਂ ਇੱਕ ਵੈਰੀ ਗੁੱਡ ਨਿਊਜ਼ ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ ਫੁੱਲ ਗਰਾਜ ਡੋਰਸ $349.99 ਤੋਂ ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ JS ਹੋਮ ਇੰਪਰੂਵਮੈਂਟ ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ ਬੈਸਟ ਸਰਵਿਸ ਬੈਸਟ ਪ੍ਰਾਈਸ 905

ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040 416-477-2040

0: ਪੰਜਾਬੀਆਂ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀ ਸਿੱਧੂ ਅਤੇ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਦਾ ਵੈਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਮੋਰਨਿੰਗ ਸਭ ਨੂੰ, ਕਿਵੇਂ ਹੋ, ਕੀ ਹਾਲ ਚਾਲ ਨੇ? ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸਵੇਰ ਨੂੰ। ਸਵੇਰ ਹੈ, ਮਿਡ ਵੀਕ ਹੈ ਅਤੇ ਦੇਖ ਲਓ ਯਾਰ ਦਿਨ ਕਿਵੇਂ ਭੱਜੇ ਜਾਂਦੇ ਆ। ਅਖੀਰਲਾ ਦਿਨ ਹੈ ਸੈਪਟੈਂਬਰ ਦਾ, ਕੱਲ੍ਹ ਨੂੰ 1 ਅਕਤੂਬਰ। ਕਿੱਥੇ ਗਿਆ ਯਾਰ ਇਹ ਮੰਥ? ਸਕੂਲ ਵੀ ਸ਼ੁਰੂ ਹੋ ਗਏ, ਲੇਬਰ ਡੇ ਲੌਂਗ ਵੀਕਐਂਡ ਵੀ ਲੰਘ ਗਿਆ ਅਤੇ ਕੱਲ੍ਹ ਤੋਂ ਅਕਤੂਬਰ ਦੀ ਸ਼ੁਰੂਆਤ ਹੈ। ਸੋ ਟਾਈਮ ਫਲਾਈਜ਼ ਯਾਰ, ਚੱਲਿਆ ਸਰੀਰ ਮੁੱਕ ਅਤੇ ਮੌਕੇ ਤੇਰੇ ਕੰਮ ਨਾ ਹੈ। ਸੋ ਅੱਜ ਦੇ ਦਿਨ ਨੂੰ ਇੰਜੋਏ ਕਰੋ ਐਂਡ ਅਖੀਰਲਾ ਦਿਨ ਹੈ ਇਸ ਮੰਥ ਦਾ। ਜੇ ਮੰਥ ਤੁਹਾਡੇ ਲਈ ਬੜਾ ਚੰਗਾ ਨਹੀਂ ਰਿਹਾ, ਕੋਈ ਗੱਲ ਨਹੀਂ, ਫਿਕਰ ਨਾ ਕਰੋ ਯਾਰ, ਹੋ ਜਾਂਦਾ, ਥਿੰਗਸ ਹੈਪਨ। ਤੁਸੀਂ ਅਪਸੈਟ ਹੋ ਕਿ ਯਾਰ ਕਿੱਦਾਂ ਦਾ ਮਹੀਨਾ ਰਿਹਾ ਹੈ ਸਪਤੰਬਰ, ਹੁਣ ਤੁਸੀਂ ਲੁੱਕ ਫੋਰਵਰਡ ਕਰੋ ਕਿ ਇੱਕ ਨਵਾਂ ਮੰਥ ਕੱਲ੍ਹ ਨੂੰ ਸ਼ੁਰੂ ਹੋ ਰਿਹਾ, ਨਵੀਂ ਸ਼ੁਰੂਆਤ, ਨਵੀਂ ਚੈਪਟਰ। ਜੇ ਅੱਜ ਥੋੜ੍ਹਾ ਜਿਹਾ ਤੁਹਾਨੂੰ ਹੈਗਾ ਕਿ ਯਾਰ ਜੀ ਜਿਹਾ ਨਹੀਂ ਲੱਗ ਰਿਹਾ ਕੋਈ ਨਾ, ਅੱਜ ਦਾ ਦਿਨ ਥੋੜ੍ਹਾ ਰਿਲੈਕਸ ਕਰ ਲਓ ਅਤੇ ਕੱਲ੍ਹ ਤੋਂ ਫਿਰ ਇੱਕ ਫਰੈਸ਼ ਸਟਾਰਟ ਤੋਂ ਸ਼ੁਰੂ ਕਰ ਲਿਓ। ਇੱਕ ਕਈ ਵਾਰ ਨਾ ਆਪਾਂ ਨੂੰ ਇੱਕ ਰੀਸਟਾਰਟ ਦੀ ਲੋੜ ਪੈਂਦੀ ਆ। ਹੁਣ ਕਈ ਵਾਰ ਕੰਪਿਊਟਰ ਖਰਾਬ ਹੋ ਜਾਂਦਾ, ਮਾੜੇ ਨੂੰ ਰੀਸਟਾਰਟ ਕਰੋ ਤਾਂ ਐਂ ਇੱਕ ਇੱਕ ਚੀਜ਼ ਚੱਲਣ ਲੱਗ ਪੈਂਦੀ ਹੈ ਬਹੁਤ ਤੇਜ਼ੀ ਦੇ ਨਾਲ। ਉਹ ਵੀ ਇਨਸਾਨ ਆ, ਕਈ ਵਾਰ ਆਪਾਂ ਨੂੰ ਇੱਕ ਰਿਲੈਕਸੇਸ਼ਨ, ਇੱਕ ਆਪਾਂ ਨੂੰ ਬ੍ਰੇਕ ਚਾਹੀਦੀ ਹੁੰਦੀ ਹੈ ਅਤੇ ਬ੍ਰੇਕ ਆਪਾਂ ਲੈਂਦੇ ਨਹੀਂ, ਆਪਾਂ ਗਿੱਜੇ ਹੋਏ ਹਾਂ ਕਿ ਬਸ ਚੱਕੀ ਚੱਲੋ ਕੰਮ ਨੂੰ ਅਤੇ ਬ੍ਰੇਕਾਂ ਤੋਂ ਕੀ ਲੈਣਾ। ਸੋ ਦੈਟਸ ਦਾ ਇਸ਼ੂ ਐਂਡ ਥੋੜ੍ਹਾ ਜਿਹਾ ਜਸਟ ਆਪਣੇ ਆਪ ਨੂੰ ਇੱਕ ਰਿਲੀਫ ਜੀ ਦੇ ਜਾਇਆ ਕਰੋ, ਕੋਈ ਗੱਲ ਨਹੀਂ, ਆਪਾਂ ਇਨਸਾਨ ਆ, ਹੋ ਜਾਂਦੀਆਂ ਬਹੁਤ ਸਾਰੀਆਂ ਚੀਜ਼ਾਂ। ਸੋ ਸਟੂਡੀਓ ਦਾ ਨੰਬਰ ਹੈ 9053673 3793 6735 6733 3373 'ਤੇ ਗੱਲਬਾਤ ਆਪਣੀ ਹੋ ਸਕਦੀ ਹੈ ਅਤੇ ਤੁਹਾਡੇ ਨਾਲ ਜ਼ਰੂਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਕ ਐਜ਼ ਆਲਵੇਜ਼ ਵਧੀਆ ਡਿਸਕਸ਼ਨ ਲੈ ਕੇ ਹਾਜ਼ਰ ਹੋ ਰਹੇ ਹਾਂ। ਸੋ ਉਹਦੇ ਲਈ ਵੀ ਹੋ ਜਾਓ ਥੋੜ੍ਹੀ ਜਿਹੀ ਕੈਮ ਅਤੇ ਕਰਦੇ ਹਾਂ ਗੱਲਬਾਤ। ਇੱਕ ਕੱਲ੍ਹ ਟੋਰਾਂਟੋ ਮੇਪਲ ਲੀਫਸ ਦਾ ਸੀਜ਼ਨ ਸ਼ੁਰੂ ਹੋਇਆ, ਕਿੱਦਾਂ ਰਿਹਾ ਵੀ ਲੀਫ ਵਾਲਿਓ? ਮੋਂਟਰੀਅਲ ਨੂੰ ਹਾਰ ਗਏ 3-2। ਸੋ ਮੋਂਟਰੀਅਲ ਵਾਲੇ ਤਾਂ ਆਪਣੀ ਦੇਖੋ ਇੱਕ ਹੈ ਕੀ ਕਹਿੰਦੇ ਹੁੰਦੇ ਆ, ਰਾਈਵਲ ਨੇ। ਸੋ ਮੋਂਟਰੀਅਲ ਆਪਣੇ ਰਾਈਵਲ ਨੇ ਐਂਡ ਜਦੋਂ ਉਹ ਆਪਾਂ ਨੂੰ ਹਰਾਉਂਦੇ ਆ ਫਿਰ ਜਿੰਨੇ ਵੀ ਬੰਦੇ ਮੋਂਟਰੀਅਲ ਦੇ ਰਹਿਣ ਵਾਲੇ ਆ ਹਰੇ ਕਹਿੰਦਾ ਦੇਖਿਆ ਤੁਹਾਡੀ ਟੀਮ ਤੋਂ ਕਰ ਕੁਛ ਨਹੀਂ ਹੋਇਆ ਸਾਡੇ ਅਗੇਂਸਟ। ਸੋ ਚਲੋ ਮੋਂਟਰੀਅਲ ਵਾਲੇ ਕੋਈ ਨਾ, ਤੁਸੀਂ ਐਤਕੀ ਜਿੱਤ ਕੇ ਅਗਲੀ ਵਾਰੀ ਸਾਡੀ ਵਾਰੀ ਆ। ਸੋ ਲੀਫਸ ਦਾ ਸੀਜ਼ਨ ਸ਼ੁਰੂ ਆ ਅਤੇ 20-21 ਦਿਨਾਂ ਤੱਕ ਟੋਰਾਂਟੋ ਰੈਪਟਰਸ ਦਾ ਵੀ ਸੀਜ਼ਨ ਸ਼ੁਰੂ ਹੋ ਰਿਹਾ। ਸੋ ਐਕਸਾਈਟਮੈਂਟ ਅਕਤੂਬਰ ਲਈ ਮੇਨ, ਚਲੋ ਮੈਨੂੰ ਤਾਂ ਹੁੰਦੀ ਹੈ ਕਿ ਯਾਰ ਸਪੋਰਟਸ ਆਪਣੇ ਟੋਰਾਂਟੋ ਦੇ ਸ਼ੁਰੂ ਹੁੰਦੇ ਆ। ਚਲੋ ਬੇਸਬਾਲ ਖਤਮ ਹੈ, ਬਟ ਬੇਸਬਾਲ ਵਾਲਿਆਂ ਨੇ ਕੀਤਾ ਵੀ ਕੱਖ ਨਹੀਂ ਐਤਕੀ ਜੇਜ਼ ਨੇ, ਬਟ ਰੈਪਟਰਸ ਵਿਲ ਬੀ ਗੁੱਡ ਅਤੇ ਲੀਫਸ ਤੋਂ ਵੀ ਉਮੀਦਾਂ ਨੇ ਕਿ ਵਧੀਆ ਖੇਡਣਗੇ। ਵਕਾਰ ਖਾਨ ਜੀ ਸਾਡੇ ਨਾਲ ਨੇ ਕੁਝ ਰੋਜਰਸ ਦੀਆਂ ਖਾਸ ਡੀਲਸ ਲੈ ਕੇ। ਖਾਨ ਸਾਹਿਬ ਵੈਲਕਮ ਜੀ।
1: ਥੈਂਕ ਯੂ ਸੋ ਮਚ ਨਵੀ ਜੀ, ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਨਵੀ ਜੀ, ਮੇਰੇ ਕੋਲ ਰੋਜਰਸ ਦੀ ਬਹੁਤ ਹੀ ਵਧੀਆ ਪ੍ਰਮੋਸ਼ਨ ਹੈ। ਅਸੀਂ ਟੀਵੀ, ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ। ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰਮੋਸ਼ਨ ਹੈ, 500, 1500 or 2000 ਦੀ ਸਪੀਡ ਵਾਲੇ ਰੋਜਰਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਂਗੇ। ਰੋਜਰ ਸੈੱਲ ਫੋਨ ਦੀ ਵੀ ਅਮੇਜ਼ਿੰਗ ਆਫਰ ਹੈ ਮੇਰੇ ਕੋਲ। ਕੈਨੇਡਾ, US ਅਨਲਿਮਿਟਿਡ ਕਾਲਿੰਗ ਮਿਲੇਗੀ। ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ। ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ। ਨੰਬਰ ਹੈ 6478648000 6478648000। ਅਸੀਂ 18 ਸਾਲ ਰੋਜਰਸ ਦੇ ਕਾਰਪੋਰੇਟ ਇੰਪਲਾਈ ਹਾਂ। ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰਮੋਸ਼ਨ ਦਿਲਾ ਦੇਂਗੇ। ਨੰਬਰ ਅਗੇਨ 6478648000 6478648000 6478648000।
0: ਵਕਾਰ ਖਾਨ ਜੀ ਨੂੰ ਕਾਲ ਜ਼ਰੂਰ ਕਰੋ ਅਤੇ ਜਾਣਕਾਰੀ ਲਓ। ਥੈਂਕ ਯੂ ਸਰ, ਬਹੁਤ ਸ਼ੁਕਰੀਆ। ਅੱਜ ਨੈਸ਼ਨਲ ਡੇ ਫੋਰ ਟਰੂਥ ਐਂਡ ਰੈਕਨਸਲੀਏਸ਼ਨ ਹੈ। ਸੋ ਕੁਝ ਕੁ ਚੀਜ਼ਾਂ ਬੰਦ ਨੇ, ਗਵਰਨਮੈਂਟ ਆਫ ਕੈਨੇਡਾ ਅੱਜ ਰੈਕਗਨਾਈਜ਼ ਕਰਦਾ ਹੈ ਅੱਜ ਦੇ ਦਿਨ ਨੂੰ ਐਜ਼ ਅ ਫੈਡਰਲ ਹੋਲੀਡੇ। ਸੋ ਕੋਈ ਵੀ ਪਾਸਪੋਰਟ ਆਫਿਸ, ਕੈਨੇਡਾ ਪੋਸਟ, CRA ਸਰਵਿਸ ਕੈਨੇਡਾ, ਦੇ ਵਿਲ ਬੀ ਕਲੋਜ਼ਡ। ਸੋ ਭਾਵੇਂ ਸਟੈਟ ਹੋਲੀਡੇ ਨਹੀਂ ਹੈ, ਕੁਝ ਕੁ ਹੋ ਸਕਦਾ ਕਿ ਸਰਵਿਸ ਇੰਟੀਰੀਅਰ ਦੀਆਂ ਲੋਕੇਸ਼ਨਸ ਵੀ ਬੰਦ ਹੋ ਸਕਣ, ਬਟ ਲੈਟਸ ਸੀ। TTC ਗੋ ਟ੍ਰਾਂਜ਼ਿਟ ਅਤੇ ਰੀਜਨਲ ਟ੍ਰਾਂਜ਼ਿਟ ਰੈਗੂਲਰਲੀ ਰਨ ਕਰੇਗਾ। ਸਕੂਲ ਸਾਰੇ ਖੁੱਲ੍ਹੇ ਨੇ, ਗਰੋਸਰੀ ਸਟੋਰ, ਮਾਲਸ ਖੁੱਲ੍ਹੇ ਨੇ, LCBO ਦੁਪਹਿਰ ਨੂੰ ਖੁੱਲ੍ਹੇਗਾ। ਚਲੋ ਵਧੀਆ ਗੱਲ ਹੈ। ਐਵੇਂ ਕਈ ਤੜਕੇ ਪਹੁੰਚ ਜਾਂਦੇ LCBO ਕਿ ਲੈਣੀ ਹੈ ਬੋਤਲ ਲੈਣੀ ਲੈਣਾ ਉਹਦੀ ਆ ਜਾਂ ਬੀਅਰ ਦਾ ਕੈਨ ਲੈਣਾ। ਸੋ ਬੀਅਰ ਸਟੋਰ ਵੀ ਖੁੱਲ੍ਹਾ ਸਵੇਰੇ ਸਵੇਰੇ ਹੈਰਾਨੀ ਹੈ। ਵੈਸੇ ਤੁਹਾਨੂੰ ਪਤਾ ਸਵੇਰੇ ਆਪਣੇ ਪੁਲਿਸ ਵਾਲੇ ਕਿੰਨੇ ਡਰੰਕ ਡਰਾਈਵਰਸ ਨੂੰ ਫੜਦੇ ਆ LCBO ਦੇ ਬਾਹਰ, ਪੁਲਿਸ ਦੀ ਗੱਡੀ ਖੜੀ ਹੁੰਦੀ ਆ। ਕਈ ਲੋਕ ਵੀ ਮੂਰਖ ਨੇ, ਉਹਨਾਂ ਨੂੰ ਪਤਾ ਨਹੀਂ ਹੁੰਦਾ, ਚਲ ਜਾਂਦੇ ਆ ਠੇਕੇ ਬੋਤਲ ਲੈਣ ਅਤੇ ਚਲੋ ਜੀ ਉਦੋਂ ਨੂੰ ਉੱਥੇ ਪੁਲਿਸ ਖੜੀ ਹੁੰਦੀ ਹੈ ਅਤੇ ਦੈਟਸ ਇਟ, ਬੰਦਾ ਫੜਿਆ ਜਾਂਦਾ। ਸੋ ਸਵੇਰੇ ਕੌਣ ਦਾਰੂ ਕੀ ਪੀਣੀ ਹੈ ਯਾਰ, ਆਪਾਂ ਲੋਕ ਜਿਹੜੇ ਚਲੋ ਕਰਦੇ ਆ ਇੱਦਾਂ ਰਾਤਾਂ ਨੂੰ ਪੀ ਕੇ, ਸਵੇਰੇ ਕਹਿੰਦੇ ਯਾਰ ਸਾਨੂੰ ਤਾਂ ਸਰੀਰ ਟੁੱਟ ਰਿਹਾ, ਸਾਨੂੰ ਹੋਰ ਚਾਹੀਦੀ ਹੈ। ਇਹ ਵੀ ਇੱਕ ਮਿੱਥ ਹੈ ਵੀ ਸਵੇਰੇ ਹੈਂਗਓਵਰ ਕਿਉਰ ਕਰਨ ਨੂੰ ਹੋਰ ਪੀ ਲਓ, ਤੁਸੀਂ ਤਾਂ ਹੋਰ ਸ਼ਰਾਬੀ ਹੋ ਰਹੇ ਹੋ, ਉਹ ਹੈਂਗਓਵਰ ਫਿਰ ਹੋਰ ਲੰਬਾ ਸਮਾਂ ਚੱਲੇਗਾ। ਸੋ ਸਵੇਰੇ ਨਾ ਪੀਆ ਕਰੋ, ਦੁਪਹਿਰ ਜਿਹਨੂੰ ਚਲੋ ਠੀਕ ਹੈ। ਸੋ ਪ੍ਰੋਗਰਾਮ ਪੰਜਾਬੀ ਦਾ ਡਰਿੰਕ ਰਿਸਪੋਂਸਿਬਲੀ, ਸਟੂਡੀਓ ਦਾ ਆਪਣਾ ਨੰਬਰ ਹੈ 9056733337। ਐਂਡ ਅੱਜ ਬਹੁਤ ਸਾਰੇ ਲੋਕ ਕਹਿੰਦੇ ਯਾਰ ਅੱਜ ਦਿਨ ਕਿਹੜਾ, ਸੋ ਅੱਜ ਹੈ ਨੈਸ਼ਨਲ ਡੇ ਫੋਰ ਟਰੂਥ ਐਂਡ ਰੈਕਨਸਲੀਏਸ਼ਨ, ਸੋ ਓਰੇਂਜ ਸ਼ਰਟ ਡੇ ਅੱਜ ਦਾ ਨਾਮ ਹੈ ਅੱਜ ਦੇ ਦਿਨ ਦਾ। ਇਹ ਹੈ ਕਿ ਆਪਾਂ ਯੂਨੋ ਜਾਣੀਏ ਕਿ ਕੀ ਹੋਇਆ। ਸੋ ਇੱਕ ਸੈਂਚਰੀ ਤੋਂ ਵੱਧ ਇੰਡੀਜੀਨਸ ਜਿਹੜੇ ਚਿਲਡਰਨ ਨੇ ਉਹਨਾਂ ਨੂੰ ਆਪਣੇ ਪਰਿਵਾਰਾਂ ਤੋਂ ਲਿਆ ਗਿਆ, ਗਵਰਨਮੈਂਟ ਫੰਡਡ ਅਤੇ ਚਰਚ ਰਨ ਰੈਜੀਡੈਂਸ਼ਲ ਸਕੂਲਸ ਵਿੱਚ ਉਹਨਾਂ ਨੂੰ ਪਲੇਸ ਕੀਤਾ ਗਿਆ। ਬਹੁਤਿਆਂ ਨੂੰ ਅਬਿਊਸ, ਨਿਗਲੈਕਟ, ਲੋਸ ਆਫ ਲੈਂਗੁਏਜ, ਕਲਚਰ ਫੇਸ ਉਹਨਾਂ ਨੇ ਕੀਤਾ। ਹਜ਼ਾਰਾਂ ਬੱਚਿਆਂ ਦੀਆਂ ਮੌਤਾਂ ਵੀ ਹੋਈਆਂ। ਅਤੇ ਹੁਣ ਟਰੂਥ ਐਂਡ ਰੈਕਨਸਲੀਏਸ਼ਨ ਡੇ, ਓਰੇਂਜ ਸ਼ਰਟ ਡੇ, ਤੁਸੀਂ ਵੀ ਦੇਖਿਆ ਹੋਊਗਾ ਅੱਜ ਸਕੂਲਾਂ 'ਚ ਬਹੁਤ ਸਾਰੇ ਬੱਚੇ ਓਰੇਂਜ ਸ਼ਰਟਸ ਪਾ ਰਹੇ ਨੇ ਜਿਨ੍ਹਾਂ 'ਤੇ ਲਿਖਿਆ ਕਿ ਆਲ ਚਿਲਡਰਨ ਮੈਟਰ। ਸੋ ਜੇ ਤੁਸੀਂ ਦੇਖੋਗੇ ਓਰੇਂਜ ਸ਼ਰਟਸ, ਦੈਟਸ ਦ ਰੀਜ਼ਨ। ਸੋ ਸਾਡੇ ਨਾਲ ਸੌਰਭ ਰਤਨ ਜੀ ਵੀ ਜੁੜੇ ਆ, ਅਤੇ ਸੌਰਭ ਜੀ ਕੋਲੋਂ ਲਈਏ ਫਿਰ ਮਾਰਕੀਟ ਦੀ ਅਪਡੇਟ, ਅਤੇ ਤੁਹਾਡੇ ਪੈਸੇ ਵੀ ਬਣਵਾਈਏ ਥੋੜ੍ਹੇ ਬਹੁਤੇ, ਥੋੜ੍ਹੇ ਬਹੁਤੇ ਨਹੀਂ ਬਣ ਬਹੁਤ ਸਕਦੇ ਆ, ਬਟ ਤੁਸੀਂ ਜਲਦੀ ਸੌਰਭ ਜੀ ਨਾਲ ਜੁੜ ਜਾਓ। ਜੀ ਸੌਰਭ ਜੀ, ਵੈਲਕਮ ਸਰ।
2: ਥੈਂਕ ਯੂ ਨਵੀ, ਗੁੱਡ ਮਾਰਨਿੰਗ ਟੂ ਯੂ ਐਂਡ ਆਲ ਦਾ ਲਿਸਨਰਸ, ਬਹੁਤ ਬਹੁਤ ਧੰਨਵਾਦ। ਨਵੀ, ਮਾਰਕੀਟ ਇੱਕ ਡਾਇਨਾਮਿਕ ਆਈ ਵੁੱਡ ਸੇ ਐਂਟੀਟੀ ਹੈ, ਭਾਵ ਕਿ ਜਿੱਥੇ ਚੀਜ਼ਾਂ ਚੇਂਜ ਹੁੰਦੀਆਂ ਰਹਿੰਦੀਆਂ ਨੇ। ਮੀਨਸ ਇਕਨੋਮਿਕ ਐਕਟੀਵਿਟੀ ਕੈਨ ਨਾਟ ਰਿਮੇਨ ਐਲੀਵੇਟਿਡ, ਐਂਡ ਆਲਸੋ ਇਕਨੋਮਿਕ ਐਕਟੀਵਿਟੀ ਕੈਨ ਆਲਸੋ ਨਾਟ ਬੀ ਡਾਊਨਗ੍ਰੇਡਿਡ ਆਲ ਦਾ ਟਾਈਮ ਐਜ਼ ਵੈਲ। ਐਨਰਜੀ ਕੋਸਟ ਕੈਨ ਨੈਵਰ ਸਟੇ ਹਾਈ ਆਲ ਦਾ ਟਾਈਮ। ਸਿਮਿਲਰਲੀ resilience in the economic activity is also one of the mantra. Inflation de concern koi nave nahi hage, eh pehla vi aaye sige. Assi dekh rahe hain pichle 8-10 saalan de vich ke kehdi cheez ne khaas karke North America de vich ya Canadian households nu paisa agar bana ke ditta hai, oda sab to vadda jehda yogdan hai oh resilient consumerism ya consumer demand da hai. ਹੁਣੇ ਹੁਣੇ ADP ਦਾ ਡੇਟਾ ਰਿਲੀਜ਼ ਹੋਇਆ, ਤਕਰੀਬਨ 90,000 ਪਲੱਸ ਜਿਹੜੀਆਂ ਹੈਗੀਆਂ ਨੇ ਪੇਰੋਲ ਜੋਬਸ ਐਡ ਹੋਈਆਂ ਨੇ, ਐਸਟੀਮੇਟ ਵਾਸ ਅਰਾਊਂਡ 68 ਪਲੱਸ, ਵਿਚ ਅਗੇਨ ਸ਼ੋਜ਼ ਕਿ US ਦੇ ਵਿੱਚ ਇਕਨੋਮਿਕ ਐਕਟੀਵਿਟੀ ਡਿਟੀਰੀਓਰੇਟ ਹਜੇ ਨਹੀਂ ਹੋਈ, ਲੇਕਿਨ ਵੈਲੂਏਸ਼ਨ ਦੇ ਉੱਪਰ ਐਕੁਇਟੀ ਮਾਰਕੀਟ ਦੇ ਵਿੱਚ ਪ੍ਰੈਸ਼ਰ ਬਣਿਆ ਹੋਇਆ। ਇਹ ਕੋਈ ਨਵੀਂ ਗੱਲ ਨਹੀਂ ਹੈਗੀ, ਕਿਉਂਕਿ ਇਸ ਤਰ੍ਹਾਂ ਦੇ ਇਵੈਂਟ ਹੁੰਦੇ ਰਹੇ ਨੇ। ਮੀਨਸ ਮਾਰਕੀਟ ਦੇ ਵਿੱਚ ਕਰੈਕਸ਼ਨ ਆਉਣਾ ਤੇ ਓਵਰਫਲੋ ਹੋਇਆ ਹੋਇਆ ਪ੍ਰੋਫਿਟ ਉਹਦਾ ਸ਼ੈੱਡ ਹੋਣਾ ਇੱਕ ਆਮ ਗੱਲ ਹੈਗੀ ਹੈ। ਇਸ ਵੇਲੇ US ਇਕਨੋਮੀ ਜਿਹੜੀ ਹੈਗੀ ਹੈ ਉਹ ਹਾਈ ਡੈਟ ਦਾ ਸ਼ਿਕਾਰ ਹੈ, ਹਾਈਐਸਟ ਲੈਵਲ ਆਫ ਡੈਟ ਹੈ। ਇਹਨਾਂ ਨੂੰ ਪਰ ਮਿੰਟ ਮਿਲੀਅਨਸ ਆਫ ਡਾਲਰ ਦੇ ਰੂਪ ਦੇ ਵਿੱਚ ਇੰਟਰਸਟ ਪੇ ਕਰਨਾ ਪੈ ਰਿਹਾ ਹੈਗਾ, ਕਿਉਂਕਿ ਜਦੋਂ ਡੈਟ ਦਾ ਲੈਵਲ ਇੰਨਾ ਹਾਈ ਹੈ ਤੇ US ਗਵਰਨਮੈਂਟ ਦੀ ਪੇਮੈਂਟ ਦਾ ਜਿਹੜਾ ਇੱਕ ਪ੍ਰੈਸ਼ਰ ਹੈ ਉਹ ਵੀ ਬਹੁਤ ਜ਼ਿਆਦਾ ਹੈ, ਕਲੋਜ਼ ਟੂ $2 trillion a year ਇਨ ਟਰਮਸ ਆਫ ਇੰਟਰਸਟ ਪੇਮੈਂਟਸ। ਬਟ ਦੈਟ ਡਜ਼ ਨਾਟ ਮੀਨ ਕਿ ਜਿਹੜੀਆਂ ਫਿਊਚਰ ਰਿਟਰਨਸ ਜਿਹੜੀਆਂ ਹੈਗੀਆਂ ਨੇ ਉਹ ਸਿਵੀਅਰਲੀ ਇੰਪੈਕਟਡ ਹੋ ਜਾਣਗੀਆਂ। ਸੋ ਆਈ ਡੋਂਟ ਸੀ ਇਟ ਐਜ਼ ਅ ਵੈਰੀ ਸਟਰੋਂਗ ਰੀਜ਼ਨ ਟੂ ਕੁਇਟ ਮਾਰਕੀਟ। ਮੈਂ ਅਗੇਨ ਉਹੀ ਗੱਲ ਕਹਾਂਗਾ ਕਿ ਜਿਹੜੇ ਲੋਕਾਂ ਨੇ ਪ੍ਰੋਪਰਲੀ ਪੈਸਾ ਪਲੇਸ ਕੀਤਾ, ਪਲੈਨਿੰਗ ਕੀਤੀ ਹੈ, ਅੱਛੀ ਜਗ੍ਹਾ ਇਨਵੈਸਟ ਕੀਤਾ ਹੈਗਾ, ਅੱਛੀਆਂ ਕੰਪਨੀਜ਼ ਦੇ ਵਿੱਚ ਇਨਵੈਸਟ ਕੀਤਾ, ਫੰਡਸ ਦੇ ਵਿੱਚ ਇਨਵੈਸਟ ਕੀਤਾ, ਕੋਈ ਵੀ ਘਬਰਾਉਣ ਦੀ ਲੋੜ ਨਹੀਂ ਹੈਗੀ। ਬਿਕੋਜ਼ ਯੂ ਵਿਲ ਸੀ ਦ ਨੈਕਸਟ ਡਿਪ ਐਂਡ ਦੈਨ ਅਗੇਨ ਇੱਕ ਜਿਹੜਾ ਹੈਗਾ ਅੱਛਾ ਆਸਪੈਕਟ ਆਫ ਮੇਕਿੰਗ ਮਨੀ। ਸੋ ਦੇਰ ਇਜ਼ ਨੋ ਨੀਡ ਟੂ ਕੁਇਟ ਦ ਮਾਰਕੀਟ, ਬਟ ਸਰਟਨਲੀ ਯੂ ਨੀਡ ਟੂ ਲੁੱਕ ਐਟ ਯੂਅਰ ਪਲੇਸਮੈਂਟ। ਕੋਈ ਵੀ ਤੁਹਾਨੂੰ ਕੁਐਸਚਨ ਹੈ, ਫੀਲ ਫਰੀ ਟੂ ਗਿਵ ਮੀ ਅ ਕਾਲ। ਔਰ ਇਹ ਚੀਜ਼ ਮੈਨੂੰ ਦੱਸਦੇ ਬੜੀ ਖੁਸ਼ੀ ਹੁੰਦੀ ਹੈ ਕਿ ਵੀ ਨੈਵਰ ਕੁਇਟ ਦ ਮਾਰਕੀਟ, ਵੀ ਆਲਵੇਜ਼ ਸਟੇ ਇਨ ਐਂਡ ਵੀ ਆਲਵੇਜ਼ ਮੇਡ ਦ ਮਨੀ। 416-833-8585 33, 416, 833, 85, 33. ਜੀ ਨਵੀ
0: ਨੰਬਰ ਇੱਕ ਕੀ ਹੈ ਸੌਰਵ ਜੀ ਦਾ? 416, 833, 85, 33, 416-833-85-33. ਥੈਂਕ ਯੂ ਸੋ ਮਚ ਸਰ, ਬਹੁਤ ਸ਼ੁਕਰੀਆ ਸਰ। ਪ੍ਰੋਗਰਾਮ ਪੰਜਾਬੀ ਲਹਿਰਾਂ ਤੁਸੀਂ ਸੁਣ ਰਹੇ ਹੋ, ਨੰਬਰ ਆਪਣਾ 905-673-33-37-905-673-3337 ਤੇ ਗੱਲਬਾਤ ਤੁਹਾਡੀ ਅਤੇ ਸਾਡੀ ਹੋ ਰਹੀ ਹੈ। ਦੇਖੋ ਗੱਡੀਆਂ ਚਲਾਓ ਪਲੀਜ਼ ਧਿਆਨ ਨਾਲ, ਹੁਣ ਰੋਜ਼ ਹੀ ਯਾਰ ਸੁਣਨ ਨੂੰ ਮਿਲਦਾ ਇਹਨੇ ਉਹਨੂੰ ਠੋਕਤਾ, ਉਹਨੇ ਉਹਨੂੰ ਠੋਕਤਾ, ਕੋਈ ਪੈਡੈਸਟ੍ਰੀਅਨ ਹੈ ਉਹਨੂੰ ਹਿੱਟ ਕਰਕੇ ਕੋਈ ਬੰਦਾ ਭੱਜ ਗਿਆ। ਹੁਣ ਮਿਸਿਸਾਗਾ 'ਚ ਬਹੁਤ ਖਤਰਨਾਕ ਇੱਕ ਐਕਸੀਡੈਂਟ ਹੋਇਆ ਜਿਸ ਵਿੱਚ ਇੱਕ ਪੈਡੈਸਟ੍ਰੀਅਨ ਦੀ ਮੌਤ ਹੋਈ। ਵਿੰਸਟਨ ਚਰਚਿਲ ਅਤੇ ਡੰਡਾਸ ਸਟਰੀਟ ਵੈਸਟ ਦੀ ਏਰੀਆ, ਪੀਲ ਪੁਲਿਸ ਕਹਿ ਰਹੇ ਆ ਕਿ ਕੋਈ ਡਾਰਕ ਰੰਗ ਦਾ ਪਿਕਅਪ ਟਰੱਕ ਸੀਗਾ, ਮਾਰ ਕੇ ਪੈਡੈਸਟ੍ਰੀਅਨ ਨੂੰ ਭੱਜ ਗਿਆ। ਦੱਸ ਯਾਰ ਤੁਸੀਂ ਕੈਨੇਡਾ 'ਚ ਰਹਿ ਰਹੇ ਹੋ, ਤੁਹਾਨੂੰ ਕੀ ਲੱਗਦਾ ਤੁਸੀਂ ਭੱਜ ਜਾਓਗੇ? ਇੱਥੇ ਤਾਂ ਹਰੇਕ ਹੀ ਬੰਦਾ ਫੜਿਆ ਜਾਂਦਾ। ਸੋ ਜੇ ਕਿਸੇ ਨੂੰ ਤੁਸੀਂ ਮਾਰਤਾ, ਤੁਹਾਡੇ ਤੋਂ ਗਲਤੀ ਹੋ ਗਈ, ਤੁਸੀਂ ਚੁੱਪ ਕਰਕੇ ਉੱਥੇ ਰੁਕੋ, ਜੋ ਵੀ ਸਜ਼ਾ ਹੈ ਯਾਰ ਭੁਗਤੋ, ਗਲਤੀ ਤੁਹਾਡੇ ਤੋਂ ਹੋਈ ਹੈ। ਜਦੋਂ ਹੈ ਵੀ ਇਹ ਸ਼ਾਮ ਕੱਲ 6 ਵਜੇ ਦੀ ਗੱਲ ਹੈ, ਵਿੰਸਟਨ ਚਰਚਿਲ ਡੰਡਾਸ 'ਤੇ, ਐਂਡ ਵਿਚਾਰਾ ਇੱਕ ਪੈਡੈਸਟ੍ਰੀਅਨ ਉਹਦੀ ਡੈਥ ਹੋਈ, ਪ੍ਰੋਨਾਊਂਸ ਡੈਡ ਐਟ ਦ ਸੀਨ। ਜਦ ਹੀ ਉੱਥੇ ਕਹਿੰਦੇ ਕਿ ਬਈ ਇਹ ਤਾਂ ਰਿਹਾ ਨਹੀਂ, ਹੌਲੀ ਚੱਲੋ ਯਾਰ, ਹੁਣ ਹਨੇਰਾ ਵੀ ਜਲਦੀ ਹੋ ਜਾਂਦਾ, ਆਪਾਂ ਨੂੰ ਤਾਂ ਇਹ ਲੱਗਦਾ ਕਿ ਕੋਈ ਗੱਲ ਨਹੀਂ, ਫਿਰ ਕੀ ਹੁੰਦਾ, ਦਵੱਲੀ ਚਲੋ ਗੱਡੀਆਂ ਨੂੰ। ਪਰ ਜਦੋਂ ਫਿਰ ਹਾਦਸਾ ਐਸਾ ਹੁੰਦਾ, ਫਿਰ ਸਾਰੇ ਆਪਾਂ ਪਛਤਾਉਣੇ ਆ। ਪਛਤਾਉਣਾ ਤਾਂ ਹੈਗਾ ਹੀ ਯਾਰ, ਹੁਣ ਕਿੱਡੀਆਂ ਵੱਡੀਆਂ ਗੱਲਾਂ ਨੇ, ਕਿਸ ਦੀ ਜਾਨ ਚਲ ਜਾਣੀ। ਇੱਕ ਚਲੋ ਸੁੱਖ ਦੀ ਖਬਰ ਇਹ ਹੈ ਕਿ ਮਿਸਿਸਾਗਾ ਅਤੇ ਬਰੈਂਪਟਨ ਦੇ ਵਿੱਚ ਗੱਡੀਆਂ ਦੀਆਂ ਚੋਰੀਆਂ ਘੱਟ ਰਹੀਆਂ ਨੇ। ਸੋ ਜੇ ਗੱਲ ਕਰੀਏ ਜਨਵਰੀ ਤੋਂ ਲੈ ਕੇ ਜੂਨ ਤੱਕ, ਬਹੁਤ ਆਟੋ ਥੈਫਟਸ ਘਟੇ ਨੇ, ਬਹੁਤ ਨਹੀਂ ਚਲੋ, ਫਿਰ ਵੀ 100-200 ਘਟੇ ਆ, ਉਹ ਵੀ ਆਪਣੇ ਲਈ ਬਹੁਤ ਹੀ ਹੁੰਦਾ। ਸੋ ਪਹਿਲਾਂ ਸੀਗਾ 3089, ਹੁਣ 2790, ਫਿਰ ਵੀ ਕਾਫੀ ਜ਼ਿਆਦਾ ਆ ਯਾਰ। ਪੀਲ ਪੁਲਿਸ ਵਾਲੇ ਤੁਸੀਂ ਤਾਂ ਐਂ ਕਰਦੇ ਹੋ ਜਿਵੇਂ ਬਸ ਤੁਸੀਂ ਖਤਮ ਹੀ ਕਰਤੇ ਆਟੋ ਥੈਫਟ। ਹੁਣ ਜੇ ਪਹਿਲਾਂ 3089 ਸੀ ਅਤੇ ਹੁਣ 2790 ਆ, ਅਤੇ 300 ਦੇ ਕਰੀਬ ਘਟੇ ਆ। ਫਿਰ ਵੀ ਇਟਸ ਅ ਲੋਟ, ਬਟ ਪੀ ਓ ਪੁਲਿਸ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਬਹੁਤ ਸਾਰੇ ਸਟੈਪ ਲਏ ਨੇ ਅਤੇ ਆਟੋ ਥੈਫਟ ਆਪਣੇ ਕਮਿਊਨਿਟੀਜ਼ ਦੇ ਵਿੱਚ ਘਟੇ, ਪ੍ਰੋਪਰ ਰੀਸੋਰਸਿੰਗ ਦੇ ਨਾਲ ਅਸੀਂ ਹੋਰ ਵੀ ਟੀਮਸ ਨੂੰ ਯੂਨੋ ਮੋਬਲਾਈਜ਼ ਕਰ ਸਕਦੇ ਹਾਂ, ਅਤੇ ਜਿਹੜੇ ਵੀ ਇਹ ਕ੍ਰਿਮੀਨਲ ਨੈਟਵਰਕਸ ਨੇ ਉਹਨਾਂ ਨੂੰ ਖਤਮ ਕਰ ਸਕਦੇ ਹਾਂ। ਸੋ ਲੈਟਸ ਸੀ, ਦੇਖਦੇ ਹਾਂ ਕੀ ਬਣਦਾ, ਬਟ ਇਟਸ ਸਟਿਲ ਅ ਲੋਟ। ਬਟ ਜੇ ਆਪਾਂ ਗੱਲ ਕਰੀਏ ਸਾਲਾਂ ਦੀ, 2023 ਤੋਂ ਲੈ ਕੇ 2025 ਤੱਕ ਅੰਟੇਰੀਓ ਵਾਈਡ ਆਟੋ ਥੈਫਟ ਕਾਫੀ ਘਟੇ ਨੇ, 36%, 30,000 ਤੋਂ ਲੈ ਕੇ 19,000 ਤੱਕ। ਸੋ ਐਟਲੀਸਟ ਦੈਟਸ ਅ ਵੈਰੀ ਗੁੱਡ ਸਾਈਨ, ਅਤੇ ਉਮੀਦ ਕਰਦੇ ਹਾਂ ਕਿ ਹੋਰ ਅਤੇ ਹੋਰ ਅਤੇ ਹੋਰ ਘਟੀ ਜਾਣ। ਹੁਣ ਵੀ ਕਹਿੰਦੇ ਕਿ ਐਡੀਸ਼ਨਲ $6 million ਦਿੱਤਾ ਜਾ ਰਿਹਾ ਆਟੋ ਥੈਫਟ ਗ੍ਰਾਂਟਸ ਪ੍ਰੋਗਰਾਮ ਨੂੰ ਲੈ ਕੇ, 22 ਪ੍ਰੋਜੈਕਟ ਚੱਲ ਰਹੇ ਆ ਇਸ ਨੂੰ ਲੈ ਕੇ ਆਪਣੇ ਅੰਟੇਰੀਓ ਦੇ ਵਿੱਚ। ਸੋ ਚਲੋ ਘਟਾ ਦਿਓ ਬਈ, ਕਰ ਦਿਓ ਖਤਮ, ਅਤੇ ਗੱਡੀਆਂ ਹੁਣ ਵਿਚਾਰੇ ਯਾਰ ਲੋਕ ਜਿਹਨਾਂ ਕੋਲ ਪੈਸਾ ਹੈਗਾ ਉਹ ਤਾਂ ਕਹਿੰਦੇ ਕਿ ਅਸੀਂ ਮਹਿੰਗੀ ਗੱਡੀ 'ਤੇ ਲੈ ਕੇ ਕਰਨੀ ਕੀ ਆ। ਮੈਨੂੰ ਕੋਈ ਲੋਕ ਜਾਣਦੇ ਚਲੋ ਵੱਡੇ ਬਿਜ਼ਨਸਮੈਨ ਨੇ, ਅਤੇ ਉਹ ਕਹਿੰਦੇ ਨਾ ਵੀ ਇੱਥੇ ਗੱਡੀ ਅਸੀਂ ਆਮ ਜੀ ਰੱਖੀ ਹੈ ਅਤੇ ਸਾਡਾ ਫਲੋਰਡਾ ਘਰ ਹੈ ਉੱਥੇ ਅਸੀਂ ਰੱਖੀ ਹੈ ਫਰਾਰੀ। ਮੈਂ ਕਿਹਾ ਬੱਲੇ ਬਈ ਤੁਹਾਡੇ, ਕਹਿੰਦੇ ਉੱਥੇ ਵਧੀਆ ਚਲਾ ਲਈ ਦੀ, ਇੱਥੇ ਤਾਂ ਡਰ ਹੀ ਰਹਿੰਦਾ ਵੀ ਕੋਈ ਖੋ ਕੇ ਨਾ ਲੈ ਜਾਵੇ। ਸੋ ਓਕੇ, ਇੱਕ ਤੁਸੀਂ ਸਾਰੇ ਯਾਦ ਰੱਖੋ ਜ਼ਰੂਰ ਮੈਸੇਜ, ਏਰਨ ਮਿਲਸ ਐਕਿਰਾ ਦਾ, ਐਕਿਰਾ ਦੀ ਗੱਡੀ, ਐਕਿਰਾ ਦਾ ਐਸ ਯੂ ਵੀ ਲੈਣਾ। ਏਰਨ ਮਿਲਸ ਐਕਿਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਬਾਈ ਜੀ ਤੁਹਾਡੇ ਲਈ ਹਾਜ਼ਰ ਨੇ, ਇਹਨਾਂ ਨੂੰ ਕਾਲ ਕਰੋ, ਦੋਨੋਂ ਸਾਡੇ ਵੀਰ ਮੈਨੇਜਰ ਨੇ ਏਡੀ ਵੱਡੀ ਡੀਲਰਸ਼ਿਪ ਦੇ। ਨੰਬਰ ਹੈ 9058-28-5800, 9058-28-5800 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ। ਗਰੋਸਰੀ ਕਰਨੀ ਹੈ ਤਾਂ 12,570 ਕੈਨੇਡੀ ਰੋਡ, ਕੈਨੇਡੀ ਐਂਡ ਡੂਗਲ ਦੇ ਕੋਰਨਰ 'ਤੇ, ਕੈਨੇਡੀ ਅਤੇ ਮੇਫੀਲਡ ਦੇ ਬਿਲਕੁਲ ਨਾਲ, ਫਰੈਸ਼ ਫੂਡ ਸੈਂਟਰ ਦੀ ਟੀਮ ਹਾਜ਼ਰ ਹੈ। ਬਿਯੋਂਡ ਆਇਓਵੇ, ਜੇ ਕਿਸੇ ਨੂੰ ਵੀ ਐਨਕਾਂ ਚਾਹੀਦੀਆਂ, ਨਿਗਾਹ ਕਮਜ਼ੋਰ ਹੈ ਤਾਂ ਐਨਕਾਂ ਚਾਹੀਦੀਆਂ ਨੇ, ਸਨਗਲਾਸਿਸ ਲੈਣੀਆਂ ਨੇ ਟੌਰ ਲਿਓ, ਉਹ ਲੈ ਲਓ, ਇੱਕ ਲਓ ਅਤੇ ਦੂਜੀ ਫਰੀ। ਬਿਯੋਂਡ ਆਇਓਵੇ, ਹੰਬਰ ਵੈਸਟ ਐਂਡ ਗੋਰਵੇ, ਆਈ ਡਾਕਟਰ ਅਵੇਲੇਬਲ ਨੇ, ਨਿਗਾਹ ਤੁਹਾਡੀ ਔਨ ਦਾ ਸਪੋਟ ਆਈ ਡਾਕਟਰ ਚੈੱਕ ਕਰਨਗੇ 9057933 9379057933937 ਤੇ ਤੁਸੀਂ ਜ਼ਰੂਰ ਕਾਲ ਕਰੋ। ਅੱਜ ਗੱਲਬਾਤ ਕਰਨੀ ਆਪਾਂ ਇੱਕ ਫੈਮਿਲੀ ਸਿਚੁਏਸ਼ਨ ਬਾਰੇ, ਤੇ ਫੈਮਿਲੀ ਸਿਚੁਏਸ਼ਨ ਦੇ ਵਿੱਚ ਇੱਕ ਦੋ ਭੈਣਾਂ ਦੀ ਗੱਲ ਹੈ, ਸੋ ਜਲਦੀ ਕਰਦੇ। ਉਸ ਤੋਂ ਪਹਿਲਾਂ ਸਾਡੇ ਨਾਲ ਸਰਾਸ਼ ਜੁੜਿਆ ਯੂਨੀ ਗਲੋਬਲ ਐਡਵਾਈਜ਼ਰੀ ਤੋਂ। ਸਰਾਸ਼ ਤੁਹਾਨੂੰ ਗਵਰਨਮੈਂਟ ਕੋਲੋਂ ਲੋਨ ਲੈ ਕੇ ਦਿੰਦੇ ਆ ਐਜੂਕੇਸ਼ਨ ਦੇ ਲਈ। ਸੋ ਸਰਾਸ਼, ਇਹ ਜੋ ਲੋਨਸ ਨੇ, ਇਹ ਜੋ ਫੰਡਿੰਗ ਹੈ, ਇਹ ਜੋ ਪੈਸੇ ਗਵਰਨਮੈਂਟ ਦੇ ਰਹੀ ਹੈ, ਇਹਦੀ ਕੀ ਐਲੀਜੀਬਿਲਿਟੀ ਹੈ, ਕਿਹਨੂੰ ਇਹ ਪੈਸਾ ਮਿਲ ਸਕਦਾ? ਜੇ ਕੋਈ ਹਾਊਸ ਵਾਈਫ ਹੈ, ਕੀ ਉਹਨੂੰ ਵੀ ਇਹ ਪੈਸਾ ਮਿਲ ਸਕਦਾ?
3: ਹਾਂਜੀ, ਸਤਿ ਸ਼੍ਰੀ ਅਕਾਲ ਜੀ। ਬਿਲਕੁਲ ਜੀ, ਇਹ ਪੈਸਾ ਆਪ ਕਹੀ ਵੀ ਖਰਚ ਵੀ ਕਰ ਸਕਤੇ ਆਪਣੀ ਇੱਛਾ ਸੇ, ਚਾਹੇ ਆਪ ਗ੍ਰੋਸਰੀ ਕਰੇ, ਬੈਕ ਹੋਮ, ਕੋਈ ਗਵਰਨਮੈਂਟ ਆਪਕੋ ਡੇਲੀ ਲਿਵਿੰਗ ਐਕਸਪੈਂਸਿਸ ਕਵਰ ਕਰਨੇ ਕੇ ਲਈ ਰਹੀ ਹੈ, ਆਪ ਸਕਿੱਲ ਡਿਵੈਲਪ ਕਰਤੇ ਹੈ ਔਰ 50,000 ਸੇ 1,70,000 ਡਾਲਰ ਹਾਸਿਲ ਕਰਤੇ ਹੈ। ਉਬਰ ਡਰਾਈਵਰ ਹੈ, ਅਨਇਮਪਲੋਇਡ ਹੈ, ਇਮਪਲੋਇਡ ਹੈ, ਹਾਊਸ ਵਾਈਫ ਹੈ। ਹਮਾਰੇ ਜ਼ਿਆਦਾਤਰ ਕਲਾਇੰਟਸ ਕੀ ਏਜ 50-60 ਸਾਲ ਹੀ ਹੈ, ਸਭ ਮਿਡਲ ਏਜ ਗਰੁੱਪ ਮੈਂ ਹੈ, PR ਸਿਟੀਜ਼ਨ ਪ੍ਰੋਟੈਕਟਿਡ ਪਰਸਨ ਹੈ, ਕਹੀਂ ਵੀ ਓਂਟਾਰੀਓ ਮੈਂ ਰਹਿਤੇ ਹੈ, ਕੋਈ ਏਜ ਲਿਮਿਟ ਨਹੀਂ ਹੈ, ਕੋਈ ਕ੍ਰੈਡਿਟ ਚੈੱਕ ਨਹੀਂ ਹੈ, ਕੋਈ ਕੋਲੈਟਰਲ ਨਹੀਂ ਹੈ ਇਸਕੇ ਅੰਦਰ। ਆਪ ਆਸਾਨ ਸੇ ਕੋਰਸ ਕਰਤੇ ਹੈ, 20 ਘੰਟੇ ਹਫਤੇ ਮੈਂ ਆਪਣੇ ਦੇਣੇ ਹੋਤੇ ਹੈ, ਫੋਨ ਪੇ ਜਾਂ ਲੈਪਟਾਪ ਪੇ, ਕਿਉਂਕਿ ਕੋਰਸਿਸ ਆਨਲਾਈਨ ਹੈ, ਟੀਚਰ ਨਹੀਂ ਹੈ, ਸੈਲਫ ਸਟੱਡੀ ਮਾਡਲ ਵਾਲੇ ਕੋਰਸ ਹੈ, ਐਗਜ਼ਾਮਸ ਵੀ ਨਹੀਂ ਹੈ, ਤੋ ਸਕਿੱਲ ਵੀ ਆ ਗਈ, ਸਰਟੀਫਿਕੇਟ ਵੀ ਆ ਗਿਆ, ਔਰ ਸਾਥ ਮੇਂ ਫੰਡਿੰਗ ਕਿਤਨੀ ਆਈ, 50,000 ਸੇ ਲੈ ਕੇ 1,70,000 ਡਾਲਰ ਤੱਕ, ਬਿਨਾਂ ਕੋਲੈਟਰਲ, ਬਿਨਾਂ ਕਿਸੀ ਕ੍ਰੈਡਿਟ ਚੈੱਕ, ਬਿਨਾਂ ਕਿਸੀ ਗਾਰੰਟੀ ਕੇ, ਸਿੱਧੇ ਆਪਕੇ ਖਾਤੇ ਮੇਂ।
0: ਹਾਂ, ਤੇ ਇਹ ਜੋ ਲੋਨ ਹੈ, ਇਹ ਪਹਿਲੇ 2.5 ਸਾਲਾਂ ਲਈ 0% ਤੇ ਹੈ। 0% ਤੇ ਕਿੱਥੇ ਮਿਲਦੇ ਆ ਲੋਨ? ਤੇ ਤੁਸੀਂ ਇਸ ਲੋਨ ਦੇ ਨਾਲ ਹੋਰ ਵੀ ਆਪਣੇ ਲੋਨ ਪੇ ਕਰ ਸਕਦੇ ਹੋ। ਸੋ ਸਰਾਸ਼, ਫੰਡਿੰਗ ਕਿੰਨੀ ਕੁ ਬਣ ਜਾਂਦੀ ਹੈ, ਪੈਸਾ ਕਿੰਨਾ ਕੁ ਮਿਲ ਜਾਂਦਾ ਜੇ ਕੋਈ ਫੈਮਿਲੀ ਆਫ 3 ਹੈ ਜਾਂ ਕੋਈ ਫੈਮਿਲੀ ਆਫ 5 ਹੈ?
3: ਹਾਂਜੀ, ਅਗਰ ਫੈਮਿਲੀ ਆਫ 5 ਹੈ, ਹਸਬੈਂਡ ਵਾਈਫ ਦੋਨੋਂ ਪੜ੍ਹਤੇ ਹੈ, ਆਸਾਨ ਸੇ ਕੋਰਸ ਕਰਤੇ ਹੈ, ਜੈਸਾ ਮੈਨੇ ਬਤਾਇਆ, ਆਨਲਾਈਨ, ਨੋ ਟੀਚਰ, ਨੋ ਐਗਜ਼ਾਮਸ, ਫੁੱਲੀ ਆਨਲਾਈਨ, ਆਪਣੇ ਹਿਸਾਬ ਸੇ ਲੌਗਇਨ ਕਰਤੇ, ਚਾਹੇ ਰਾਤ ਕੋ 2 ਵਜੇ, ਚਾਹੇ ਲਾਈਕ 20 ਆਵਰਸ ਅ ਵੀਕ, ਓਕੇ। ਅਬ ਇਨਕੋ 1.5 ਲੱਖ ਡਾਲਰ ਸੇ ਲੈ ਕੇ 178,000 ਡਾਲਰ ਆਤਾ ਹੈ, ਫੈਮਿਲੀ ਆਫ 4 ਕੋ 1.5 ਲੱਖ, ਫੈਮਿਲੀ ਆਫ 5 ਕੋ 178,000 ਡਾਲਰ ਤੱਕ, 2 ਸਾਲ ਕੇ ਕੋਰਸ ਮੇਂ ਸਕਿੱਲ ਵੀ ਆ ਗਈ, ਫੰਡਿੰਗ ਵੀ ਆ ਗਈ। ਅਬ ਬੜੀ ਬਾਤ ਜੋ ਸਬਸੇ ਅਲੱਗ ਹੈ, ਆਪਕੇ ਪਾਸ ਫੈਮਿਲੀ ਆਫ 4 ਮੇਂ 1.5 ਲੱਖ ਆ ਗਿਆ ਆਪਕੇ ਖਾਤੇ ਮੇਂ ਡਾਇਰੈਕਟ, ਗਵਰਨਮੈਂਟ ਸੇ, ਬੈਂਕ ਸੇ ਨਹੀਂ। ਅਬ ਯੇ ਜੋ ਹੈ 1.5 ਲੱਖ ਡਾਲਰ, ਆਪਣੇ 2.5 ਸਾਲ ਬਾਅਦ ਯੇ ਦੇਣਾ ਸਟਾਰਟ ਕਰਨਾ ਹੈ, ਸ਼ੁਰੂ ਮੇਂ ਇਸਕਾ ਵਿਆਜ 0% ਹੈ, 2.5 ਸਾਲ ਬਾਅਦ ਵੀ ਇਸਕਾ ਵਿਆਜ ਕਿਤਨਾ ਹੈ, 2.5% ਪੂਰੇ ਸਾਲ ਕਾ, ਮਤਲਬ ਲੱਖ ਡਾਲਰ ਕਾ ਵਿਆਜ ਕਿਤਨਾ ਬਣਾ, 2,500 ਡਾਲਰ ਪੂਰੇ ਸਾਲ ਕਾ। ਐਸਾ ਲੋਨ ਆਪਕੋ ਕਹੀਂ ਨਹੀਂ ਮਿਲ ਸਕਤਾ, ਹਮ ਸਭ ਪੇ ਇਸ ਦੇਸ਼ ਮੇਂ ਲੋਨ ਹੈ ਹੀ, ਲੇਕਿਨ ਆਪ ਇਸ ਲੋਨ ਸੇ ਔਰ ਲੋਨ ਵੀ ਪੇ ਕਰਤੇ ਹੈ, ਕਲਾਇੰਟਸ ਬਤਾਤੇ ਹੈ ਕਿ ਉਨਕਾ ਕ੍ਰੈਡਿਟ ਕਾਰਡ ਕਾ 22% ਥਾ, ਤੋ ਯਹਾਂ ਪੇ 0% ਹੈ, ਔਰ 15 ਸਾਲ ਮੈਂ ਆਪ ਪੇ ਕਰਤੇ, ਅਗਰ ਪੈਸੇ ਨਹੀਂ ਹੈ, ਹਾਥ ਟਾਈਟ ਹੈ, ਗਵਰਨਮੈਂਟ ਆਪਕਾ ਲੋਨ ਇੰਟਰਸਟ ਕੇ ਸਾਥ 1 ਸਾਲ 2 ਸਾਲ 3 ਸਾਲ ਡੈਫਰ ਕਰ ਦੇਤੀ ਹੈ, ਮਤ ਮਿਸ ਕਰੇ, ਗਵਰਨਮੈਂਟ ਆਪ ਕਟਸ ਕਰ ਰਹੀ, ਆਪਕੋ ਪਤਾ ਹੀ ਹਰ ਜਗ੍ਹਾ ਪੇ, ਯਹਾਂ ਪੇ ਕੋਈ ਕਟ ਨਾ ਆਏ, ਪੀਛੇ ਨਾ ਰਹੀਏ, 8 ਸਾਲ ਮੈਂ ਹਜ਼ਾਰੋਂ ਕੋ ਸਿਸਟਮ ਖੁਦ ਹੀ ਕਰ ਚੁੱਕੇ ਹੈ, 218 ਐਕਸਪਰਟ ਬੁਲੇਵਾਰਡ ਪੇ ਹਮਾਰਾ ਆਫਿਸ ਹੈ, ਔਰ ਹਮਾਰੀ ਫੀਸ ਕਾਮ ਹੋਣੇ ਕੇ ਬਾਅਦ, ਹਮਨੇ ਸਭ ਕੁਛ ਸਾਫ ਰੱਖਾ ਹੈ, ਕੋਈ ਚਲਾਕੀ ਮਿੱਠੀ ਬਾਤੇ ਨਹੀਂ ਹੈ, ਕਾਮ ਹੋਣੇ ਕੇ ਬਾਅਦ 199 ਫਲੈਟ ਫੀਸ ਹੈ, ਕੱਲ ਵੀ 8 ਬੰਦੋ ਕੇ ਫੰਡਿੰਗ ਉਨਕੇ ਖਾਤੇ ਮੇਂ ਗਿਰੀ, 2-2 ਹੋਈ ਹੈ, ਹਮੇ ਹਮਾਰੀ ਫੀਸ ਆ ਗਈ ਹੈ ਕਾਮ ਹੋਣੇ ਕੇ ਬਾਅਦ।
0: ਵੈਰੀ ਗੁੱਡ, ਨੰਬਰ ਹੈ 4372643175 4372643175 437-264-3375 4372643175 ਸਰਾਜ, ਥੈਂਕ ਯੂ।
3: ਥੈਂਕ ਯੂ।
0: ਓਕੇ, ਸੋ ਦੋ ਸਿਸਟਰਸ ਨੇ, ਤੇ ਉਹ ਦੋ ਸਿਸਟਰਸ ਦੇ ਵਿੱਚੋਂ ਇੱਕ ਜਿਹੜੀ ਸਿਸਟਰ ਹੈ ਉਹਦਾ ਵਿਆਹ ਹੋਇਆ ਹੋਇਆ ਉਹਦਾ ਵਿਆਹ ਹੋਇਆ ਤੇ ਉਹਦੀ ਜਿਹੜੀ ਛੋਟੀ ਭੈਣ ਹੈ ਉਹਨੂੰ ਕਹਿੰਦੀ ਕਿ ਬਈ ਤੂੰ ਵੀ ਮੁੰਡਾ ਲੱਭ ਰਹੀ ਹੈ ਤੇ ਮੇਰਾ ਜਿਹੜਾ ਬ੍ਰਦਰ ਇਨ ਲਾਅ ਹੈ, ਯਾਨੀ ਕਿ ਜਿਹੜੀ ਕੁੜੀ ਦਾ ਵਿਆਹ ਹੋਇਆ ਉਹਦੇ ਹਸਬੈਂਡ ਦਾ ਗਾਹਾਂ ਭਰਾ ਹੈ, ਉਹ ਵੀ ਕੁਵਾਰਾ, ਉਹ ਕਹਿੰਦੀ ਕਿ ਤੂੰ ਵਧੀਆ ਯਾਰ ਉਹਦੇ ਨਾਲ ਦੇਖ ਲੈ, ਮੁੰਡਾ ਵਧੀਆ ਪੜ੍ਹਿਆ ਲਿਖਿਆ ਤੇ ਤੂੰ ਉਹਦੇ ਨਾਲ ਵਿਆਹ ਕਰਾ ਲਾ, ਆਪਾਂ ਵਧੀਆ ਇਕੱਠੇ ਇੱਕ ਪਰਿਵਾਰ 'ਚ ਯੂਨੋ ਆਪਣਾ ਤੇਰਾ ਰਿਸ਼ਤਾ ਹੋ ਜੂਗਾ, ਫੈਮਿਲੀ ਨੂੰ ਵੀ ਜਾਣਦੇ ਆ, ਆਪਾਂ ਇੱਕੋ ਪਰਿਵਾਰ ਦੇ ਵਿੱਚ ਹੋਵਾਂਗੇ। ਪਰ ਜਿਹੜੀ ਛੋਟੀ ਭੈਣ ਹੈ ਉਹ ਕਹਿੰਦੀ ਕਿ ਨਹੀਂ ਬਈ, ਮੈਂ ਜਿਸ ਪਰਿਵਾਰ 'ਚ ਤੇਰਾ ਵਿਆਹ ਹੋਇਆ ਮੈਂ ਉਸ ਪਰਿਵਾਰ 'ਚ ਨਹੀਂ ਵਿਆਹ ਕਰਾਉਣਾ, ਵੀ ਤੇਰੇ ਨਾਲ ਮੇਰਾ ਬਹੁਤ ਪਿਆਰ ਹੈ, ਬਟ ਜੇ ਹੁਣ ਮੈਂ ਵੀ ਯੂਨੋ ਤੇਰੇ ਹਸਬੈਂਡ ਦੇ ਭਰਾ ਨਾਲ, ਯਾਨੀ ਕਿ ਤੇਰੇ ਬ੍ਰਦਰ ਇਨ ਲਾਅ ਨਾਲ ਜਾ ਕੇ ਮੈਂ ਵਿਆਹ ਕਰਾਉਣੀ ਆ, ਤੇ ਜੇ ਹੁਣ ਕੋਈ ਇਸ਼ੂ ਆਉਂਦਾ ਹੈ ਤਾਂ ਫਿਰ ਪੰਗਾ ਜੇ ਆਪਣੇ ਵਿੱਚ ਖੜਾ ਹੋ ਜੂਗਾ ਫਿਰ ਕੀ ਕਰਾਂਗੇ? ਉਹ ਕਹਿੰਦੀ ਆਪਣੇ 'ਚ ਕੀ ਪੰਗਾ ਖੜਾ ਹੋਣਾ ਵੀ ਏਡੀ ਕੋਈ ਗੱਲ ਨਹੀਂ ਹੈਗੀ, ਵਧੀਆ ਯੂਨੋ ਪਰਿਵਾਰ ਹੈ, ਵਧੀਆ ਮੁੰਡਾ, ਤੇ ਮੈਨੂੰ ਪਤਾ ਕਿ ਫੈਮਿਲੀ ਕਿੱਦਾਂ ਦੀ ਹੈ, ਤੈਨੂੰ ਤਾਂ ਸਗੋਂ ਤੇ ਸੌਖਾ। ਉਹ ਕਹਿੰਦੀ ਕਿ ਨਹੀਂ ਬਈ ਵੀ ਹੁਣ ਆਪਣੇ 'ਚ ਇਸ਼ੂਜ਼ ਹੋਣਗੇ ਅਤੇ ਯੂ ਨੋ ਫੈਮਿਲੀ ਡਾਇਨਾਮਿਕ ਬਦਲੇਗਾ, ਵੀ ਮੈਂ ਨਹੀਂ ਇਹ ਚੀਜ਼ ਚਾਹੁੰਦੀ। ਉਹਦੀ ਸਿਸਟਰ ਕਹਿੰਦੀ ਕਿ ਤੂੰ ਐਵੇਂ ਬਿਨਾਂ ਕਿਸੇ ਗੱਲੋਂ ਯੂ ਨੋ ਡਰ ਰਹੀ ਹੈ, ਵੀ ਐਡੀ ਕੋਈ ਗੱਲ ਨਹੀਂ ਹੈਗੀ। ਤੁਹਾਡਾ ਕੀ ਖਿਆਲ ਹੈ? ਮੈਨੂੰ ਪਤਾ ਕਿ ਪੁਰਾਣੇ ਜ਼ਮਾਨਿਆਂ 'ਚ ਤਾਂ ਬਹੁਤ ਹੁੰਦਾ ਰਿਹਾ ਕਿ ਦੋ ਭੈਣਾਂ ਦੋ ਭਰਾਵਾਂ ਨਾਲ ਵੀ ਵਿਆਹ ਕਰਾਉਂਦੀਆਂ ਰਹੀਆਂ ਨੇ, ਅਤੇ ਬਹੁਤ ਜ਼ਿਆਦਾ ਕਾਮਨ ਸੀ। ਹੁਣ ਥੋੜ੍ਹਾ ਜਿਹਾ ਘੱਟ ਰਿਹਾ। ਆਈ ਥਿੰਕ ਕੁੜੀਆਂ ਨੂੰ ਹੈਗਾ ਕਿ ਅਸੀਂ ਇੱਕੋ ਫੈਮਿਲੀ ਦੇ ਵਿੱਚ ਨਹੀਂ ਵਿਆਹ ਕਰਾਉਣਾ, ਜਾਂ ਮੇ ਬੀ ਫੈਮਿਲੀਜ਼ ਵੀ ਨਹੀਂ ਚਾਹੁੰਦੀਆਂ। ਨੋਟ ਸ਼ੋਰ ਕਿ ਹੁਣ ਇਹ ਟ੍ਰੈਂਡ ਥੋੜ੍ਹਾ ਜਿਹਾ ਘੱਟ ਕਿਉਂ ਗਿਆ, ਬਟ ਕੀ ਖਿਆਲ ਹੈ ਤੁਹਾਡਾ? ਨੰਬਰ ਹੈ ਆਪਣਾ 9056733337, 9056733337। ਕੀ ਤੁਹਾਨੂੰ ਲੱਗਦਾ ਕਿ ਇਹ ਰਿਸ਼ਤਾ ਟੂ ਕਲੋਜ਼ ਹੈ ਅਤੇ ਫਿਊਚਰ 'ਚ ਫੈਮਿਲੀ ਪਰਿਵਾਰ ਦਾ ਡਰਾਮਾ ਹੀ ਵਧੇਗਾ ਜੇ ਦੋ ਭੈਣਾਂ ਇੱਕ ਘਰ 'ਚ ਵਿਆਹ ਕਰਾ ਰਹੀਆਂ ਨੇ? ਨੰਬਰ ਹੈ ਆਪਣਾ 9056733337 'ਤੇ ਗੱਲਬਾਤ ਥੋੜ੍ਹੀ ਸਾਡੀ ਹੋ ਸਕਦੀ ਹੈ। ਅਤੇ ਲੈਟਸ ਸੀ, ਮੈਂ ਕਿਹਾ ਕਿ ਤੁਹਾਡੇ ਨਾਲ ਜ਼ਰੂਰ ਇਸ ਚੀਜ਼ ਦੇ ਉੱਤੇ ਗੱਲਬਾਤ ਕਰੀਏ, ਤੁਹਾਡਾ ਓਪੀਨੀਅਨ ਲਈਏ, ਅਤੇ ਦੇਖਦੇ ਹਾਂ ਤੁਸੀਂ ਕੀ ਕਹਿੰਦੇ ਹੋ। ਸੋ 9056733337 ਆਪਣਾ ਨੰਬਰ ਹੈ, 9056733337। ਸੋ ਕੁਝ ਕਾਲਸ ਥੋੜ੍ਹੀਆਂ ਲੈਂਦੇ ਹਾਂ, ਅਤੇ ਉਹਦੇ ਨਾਲ ਨਾਲ ਇੱਕ ਸਾਰਿਆਂ ਨੇ ਯਾਦ ਰੱਖਣਾ ਕੁਆਲਿਟੀ ਕਾਰ ਰਿਪੇਅਰ ਨੂੰ, ਗੱਡੀ ਦਾ ਕੋਈ ਵੀ ਕੰਮ ਹੋਣ ਵਾਲਾ, ਇੰਜਨ ਟ੍ਰਾਂਸਮਿਸ਼ਨ ਦਾ, ਉਬਰ ਜਾਂ ਲਿਫਟ ਦੀ ਸੇਫਟੀ ਹੈ, ਗੱਲ ਕੀ ਗੱਡੀ ਨੂੰ ਕੋਈ ਪੰਗਾ ਪੈ ਗਿਆ, ਤਾਂ ਕੁਆਲਿਟੀ ਕਾਰ ਰਿਪੇਅਰ 171 ਰਦਰਫਰਡ ਰੋਡ ਸਾਊਥ ਇਨ ਬਰੈਂਪਟਨ, 9056011111, 9056011111, 4839। ਹਾਂਜੀ,
4: ਗੁੱਡ ਮਾਰਨਿੰਗ ਨਵੀਂ।
0: ਗੁੱਡ ਮਾਰਨਿੰਗ ਜੀ।
4: ਤੇ ਅਗਰ ਛੋਟੀ ਭੈਣ ਨੂੰ ਨਹੀਂ ਪਸੰਦ ਕਰਵਾਉਣਾ ਤੇ ਉਹਨੂੰ ਪੁਸ਼ ਕਰਨ ਦੀ ਜ਼ਰੂਰਤ ਨਹੀਂ, ਉਹਦੀ ਉਹਦੀ ਉਹਦੀ ਮਰਜ਼ੀ, ਉਹਦੀ ਦਿਲ ਤੇ, ਨੋ ਨੀਡ ਟੂ ਫੋਰਸ ਹਰ। ਔਰ ਆਈ ਹੈਵ, ਮੈਂ ਦੇਖ ਚੁੱਕਿਆ ਵਾਂ, ਮੈਂ ਬਾਕੀ ਤਜਰਬਾ ਐਕਸਪੀਰੀਅੰਸ ਹੈ ਕਿ ਅਗਰ ਦੋ ਭੈਣਾਂ ਦਾ ਵਿਆਹ ਹੋਇਆ ਨਾ ਇੱਕੋ ਘਰ ਦੇ ਵਿੱਚ ਦੋ ਭਰਾਵਾਂ ਨਾਲ, ਔਰ ਅਗਰ ਇੱਕ ਦੀ ਨਾ ਬਣਦੀ ਲੜਾਈ ਹੁੰਦੀ ਹੈ ਤਾਂ ਦੂਜੀ ਦੀ ਆਟੋਮੈਟਿਕਲੀ ਹੋ ਜਾਂਦੀ ਲੜਾਈ, ਕਿਉਂਕਿ ਉਹ ਕੁੜੀ ਕਹਿੰਦੀ ਲੈ ਮੇਰੀ ਭੈਣ ਨਾਲ ਜਾਤੀ ਹੋਣ ਦੀ ਹੈ, ਜਾਂ ਮੁੰਡਾ ਕਹੇਗਾ ਮੇਰੇ ਭਰਾ ਨਾਲ ਮਾੜੀ ਗੱਲ ਕੀਤੀ ਮੇਰੇ ਸਹੁਰੇ ਜਾਣੇ ਕਿਸੇ ਨੇ ਵੀ, ਔਰ ਦੋ ਕਲੈਸ਼ ਪੈ ਜਾਂਦੇ ਨੇ, ਦੋ ਘਰ ਬਰਬਾਦ ਹੋਣ ਦਾ ਖਤਰਾ ਹੁੰਦਾ। ਸੋ ਬਿਹਤਰ ਇਹ ਕਿ ਨਾ ਹੀ ਕਰੋ ਦੋ ਦਾ। ਪਲੱਸ ਔਨ ਟਾਪ ਆਫ ਇਟ, ਅਗਰ ਉਹ ਕੁੜੀ ਨੂੰ ਪਸੰਦ ਨਹੀਂ ਹੈਗਾ ਨਹੀਂ ਫੋਰਸ ਕਰਨਾ ਚਾਹੀਦਾ ਔਰ ਸੁਜੈਸਟ ਹੀ ਨਹੀਂ ਕਰਨਾ ਚਾਹੀਦਾ। ਦੈਟਸ ਮਾਈ ਓਪੀਨੀਅਨ। ਠੀਕ ਹੈ,
0: ਠੀਕ ਹੈ ਸਰ, ਥੈਂਕ ਯੂ। ਸੋ ਭਾਜੀ ਕਹਿੰਦੇ ਕਿ ਜੇ ਇੱਕ ਰਿਸ਼ਤੇ ਦੇ ਵਿੱਚ ਕੋਈ ਪੰਗਾ ਪੈ ਰਿਹਾ ਤਾਂ ਫਿਰ ਦੂਜੇ 'ਚ ਵੀ ਨੈਚੁਰਲੀ ਇਸ਼ੂ ਆਵੇਗਾ, ਜਸਟ ਬਿਕਾਜ਼ ਉਹ ਕੁੜੀ ਕਹੇਗੀ ਕਿ ਮੇਰੀ ਭੈਣ ਨਾਲ ਆਏ ਹੋ ਰਿਹਾ, ਅਤੇ ਮੁੰਡਾ ਕਹੇਗਾ ਤੇਰੀ ਭੈਣ ਤਾਂ ਇੱਦਾਂ ਦੀ ਹੈ ਵੀ ਮੇਰਾ ਭਰਾ ਤਾਂ ਗਲਤ ਹੀ ਹੈ ਨੀਗਾ। ਠੀਕ ਹੈ, 9841। ਹੈਲੋ,
5: ਹੈਲੋ,
0: ਹਾਂਜੀ ਵੀਰ, ਸਤਿ ਸ਼੍ਰੀ
5: ਅਕਾਲ। ਮੇਰਾ ਤਾਂ ਵੈਸੇ ਖੁਦ ਦਾ ਹੀ ਐਕਸਪੀਰੀਅੰਸ ਆ ਵੀ ਅਸੀਂ ਕਰ ਦੇਣਾ, ਠੀਕ ਆ, ਪਰ ਓਦਾਂ ਕੀ ਇਹਦੇ ਵਿੱਚ ਪਿਆਰ ਜ਼ਰੂਰ ਹੁੰਦਾ ਵੀ ਇੱਕ ਦੂਜੇ ਦੀ ਝੇਪ ਹੁੰਦੀ ਆ ਨਾ, ਪਰ ਨਾ ਪ੍ਰਾਈਵੇਸੀ ਚਲੀ ਜਾਂਦੀ ਹੈ ਰਿਸ਼ਤਿਆਂ ਦੀ। ਤੁਹਾਡੇ ਘਰ ਦੇ ਵਿੱਚ ਕੋਈ ਗੱਲ ਹੁੰਦੀ ਹੈ ਤਾਂ ਉਹ ਗੱਲ ਆਟੋਮੈਟਿਕਲੀ ਕੁੜੀ ਆਪਦੇ ਪੇਰੈਂਟਸ ਕੋਲੇ ਕਰੂਗੀ, ਠੀਕ ਹੈ ਨਾ। ਤਾਂ ਫਿਰ ਉਹ ਜਿਵੇਂ ਹੁਣ ਕੋਈ ਮੇਰੀ ਫੈਮਿਲੀ ਦੀ ਗੱਲ ਹੈ ਮੈਂ ਘਰ ਚ ਕੀਤੀ, ਉਹ ਆਪਦੇ ਪੇਰੈਂਟਸ ਕੋਲੇ ਕਰੂਗੀ, ਠੀਕ ਹੈ। ਬਸ ਮੈਨੂੰ ਹੋਰ ਕੁਛ ਨੀ ਲੱਗਦਾ, ਮੈਨੂੰ ਇਹ ਲੱਗਦਾ ਵੀ ਰਿਸ਼ਤਿਆਂ ਦੇ ਵਿੱਚ ਪ੍ਰਾਈਵੇਸੀ ਚੱਕੀ ਜਾਂਦੀ ਹੈ, ਕਿਉਂਕਿ ਜ਼ਿਆਦਾ ਰਿਸ਼ਤੇ ਜੁੜ ਜਾਂਦੇ ਆ ਉਦੋਂ ਤੁਹਾਡੇ।
0: ਪਰ ਜੇ ਹੁਣ ਇਹ ਤੁਹਾਡੀ ਤੁਹਾਡਾ ਐਕਸਪੀਰੀਅੰਸ ਹੈ, ਪਰ ਤੁਹਾਨੂੰ ਕਿਤੇ ਇੱਕ ਸੌਖਾ ਜਿਹਾ ਨਹੀਂ ਲੱਗਿਆ ਕਿ ਮੇਰੀ ਕਜ਼ਨ ਵੀ ਮੇਰੇ ਨਾਲ ਹੈ, ਜੇ ਕਿਤੇ ਕੋਈ ਫੈਮਿਲੀ ਫੰਕਸ਼ਨ ਹੈ ਕੁਛ ਵੀ ਹੈ ਵੀ ਐਟਲੀਸਟ?
5: ਹਾਂ ਨਹੀਂ, ਉਹ ਮੈਂ ਉਹ ਗੁੱਡ ਪੁਆਇੰਟ ਹੈ ਵੀ ਉਹਨੇ ਮੇਰੇ ਬੱਚਿਆਂ ਦੀ ਕੇਅਰ ਕੀਤੀ, ਅਸੀਂ ਵਧੀਆ ਰਹੇ 5-6 ਸਾਲ ਇੱਥੇ ਕੈਨੇਡਾ ਚ ਵੀ। ਤੇ ਪਰ ਬਸ ਮੈਨੂੰ ਇੱਕ ਗੱਲ ਲੱਗਦੀ ਹੁੰਦੀ ਵੀ ਥੋੜੀ ਜਿਹੀ ਗੱਲ ਜਿਹੜੀ ਘਰ ਦੀ ਗੱਲ ਹੈ ਵੀ ਉਹ ਤੁਹਾਡੀ ਬਾਹਰ ਚਲੀ ਜਾਂਦੀ, ਬਸ ਉਹ ਤੁਹਾਡੀ ਪ੍ਰਾਈਵੇਸੀ ਚੱਕੀ ਜਾਂਦੀ ਹੈ। ਕੋਈ ਜਿਵੇਂ ਹੁਣ ਉਹ ਜਿਹੜੇ ਮੇਰੇ ਇਨ-ਲਾਜ਼ ਆ ਉਹ ਤਾਂ ਮੈਨੂੰ ਚਲੋ 15 ਸਾਲ ਤੋਂ ਜਾਣਦੇ ਆ, ਪਰ ਜਿਹੜੇ ਉਹਦੇ ਪੇਰੈਂਟਸ ਆ ਉਹ ਮੈਂ ਹੁਣ 40 ਦੀ ਆ, ਉਹ ਮੈਨੂੰ 40 ਈਅਰ ਤੋਂ ਜਾਣਦੇ ਆ, ਠੀਕ ਹੈ। ਆਪਣੇ ਉਸ ਟਾਈਮ ਦੇ ਘਰ ਦੇ ਵਿੱਚ ਜੋ ਗੱਲਾਂ ਹੋਈਆਂ ਸਭ ਕੁਛ ਇੱਕ ਦੂਜੇ ਨੂੰ ਰਿਸ਼ਤਿਆਂ 'ਚ ਪਤਾ ਹੁੰਦੀਆਂ
0: ਨਾ,
5: ਤਾਂ ਫਿਰ ਉਹ ਗੱਲਾਂ ਅੱਗੇ ਆ ਜਾਂਦੀਆਂ ਨੇ। ਮੈਨੂੰ ਇਹ ਲੱਗਦਾ ਹੁੰਦਾ ਵੀ ਪ੍ਰਾਈਵੇਸੀ ਘੱਟ ਜਾਂਦੀ ਆ, ਪਰ ਉਦਾਂ ਹੈਲਪਫੁੱਲ ਜ਼ਰੂਰ ਹੁੰਦੇ ਆ,
0: ਠੀਕ ਹੈ। ਪਰ ਸੋ ਜੇ ਕੋਈ ਕੁੜੀ ਤੁਹਾਨੂੰ ਪੁੱਛੇ ਤੁਸੀਂ ਕਹੋਗੇ ਕਿ ਵੀ ਨਾ ਕਰਾ ਹੈ?
5: ਨਹੀਂ, ਮੈਂ ਨਹੀਂ ਕਰਿਆ। ਕੁੜੀਆਂ ਚਾਹੇ ਸਕੀਆਂ ਭੈਣਾਂ ਚਾਹੇ ਅੱਡੋ ਅੱਡ ਦੀਆਂ ਨੇ ਉਹ ਗੱਲ ਨਹੀਂ ਰਹਿੰਦੀ ਜਦੋਂ ਦਰਾਣੀ ਜਠਾਣੀ
0: ਨਹੀਂ ਉਹ ਤਾਂ ਹੈ ਬਿਲਕੁਲ ਉਹ ਇੱਕ ਨਾ ਮੈਨੂੰ ਲੱਗਦਾ ਕਿ ਕੁੜੀਆਂ ਚ ਫਿਰ ਉਹ ਇੱਕ ਕੰਪੀਟੀਸ਼ਨ ਵੀ ਸ਼ੁਰੂ ਹੋ ਜਾਂਦਾ
5: ਇੱਕ ਆਪਾਂ ਥੋੜਾ ਜਿਹਾ ਜ਼ਿਆਦਾ ਐਕਸਪੈਕਟ ਕਰ ਲੈਂਦੇ ਆ ਆਪਦਿਆਂ ਤੋਂ ਹਨਾ ਵੀ ਆਪਾਂ ਨੂੰ ਕਿਸੇ ਦਾ ਨਹੀਂ ਹੈ ਇੰਨਾ ਪਤਾ ਹੁੰਦਾ
0: ਜੀ ਜੀ ਜੀ
5: ਤਾਂ ਫਿਰ ਉਹ ਚੀਜ਼ਾਂ ਤੇ ਵੀ ਥੋੜਾ ਜਿਹਾ ਆਪਾਂ ਨੂੰ ਠੇਸ ਵੱਜਦੀ ਹੈ ਹਨਾ
0: ਜੀ ਠੀਕ ਹੈ ਓਕੇ ਜੀ ਥੈਂਕ ਯੂ ਸੋ ਮਚ ਬਹੁਤ ਸ਼ੁਕਰੀਆ ਤੁਹਾਡਾ ਸੋ ਨੰਬਰ ਹੈ ਆਪਣਾ 905-673-3337 905-673-3337 ਆਪਣਾ ਨੰਬਰ ਹੈ ਸੋ ਸਾਰਿਆਂ ਦੇ ਜ਼ਰੂਰ ਓਪੀਨੀਅਨ ਸੁਣ ਰਹੇ ਸੋ ਇੱਕ ਵੀਰ ਹੁਣੇ ਕਹਿੰਦੇ ਕਿ ਨਵੀਂ ਨਹੀਂ ਕਰਨਾ ਚਾਹੀਦਾ ਇਟਸ ਅ ਰੈਸਿਪੀ ਫੋਰ ਡਿਜ਼ਾਸਟਰ ਅਤੇ ਹੁਣ ਇਹ ਵੀ ਕਹਿੰਦੇ ਕਿ ਮੇਰਾ ਤਾਂ ਇਹ ਖੁਦ ਦਾ ਐਕਸਪੀਰੀਅੰਸ ਹੈ ਅਤੇ ਫੈਮਲੀ ਦੀ ਇੱਕ ਪ੍ਰਾਈਵੇਸੀ ਜਾਂਦੀ ਲੱਗਦੀ ਹੈ ਨਹੀਂ ਗੱਲ ਵੀ ਠੀਕ ਹੈ ਹੁਣ ਤੁਸੀਂ ਇੱਕ ਨਾ ਇੱਕ ਕਪਲ 'ਚ ਕੁਛ ਹੁੰਦਾ ਹੁਣ ਜੇ ਤੁਹਾਡਾ ਸੁਪੋਜ਼ ਕਰੋ ਵਿਆਹ ਹੋਇਆ ਤੁਹਾਡੇ ਘਰੇ ਤੁਹਾਡੀ ਕੋਈ ਹਸਬੈਂਡ ਜਾਂ ਵਾਈਫ ਨਾਲ ਤੂੰ ਤੂੰ ਮੈਂ ਹੁੰਦੀ ਉਹ ਤੁਹਾਡੇ ਵਿਚਕਾਰ ਹੈ ਉਹ ਚੀਜ਼ ਕਿਸੇ ਨੂੰ ਦੱਸਣ ਦੀ ਲੋੜ ਹੀ ਨਹੀਂ ਪਰ ਜੇ ਹੁਣ ਦੋ ਭੈਣਾਂ ਇੱਕ ਘਰ 'ਚ ਵਿਆਹੀਆਂ ਨੇ ਤਾਂ ਦੋ ਭਰਾਵਾਂ ਨੇ ਇੱਕ ਦੂਜੇ ਨੂੰ ਦੱਸਤਾ ਭੈਣਾਂ ਨੇ ਦੱਸਤਾ ਤਾਂ ਤੁਹਾਡਾ ਉਹ ਜਿਹੜਾ ਉਹ ਪੜਦਾ ਜਿਹਾ ਉਹ ਵੀ ਜਾਂਦਾ ਲੱਗਦਾ ਐਚ ਕੇ ਮੂਵੀਜ਼ ਨੂੰ ਸਾਰੇ ਯਾਦ ਰੱਖੋ ਨੰਬਰ ਵਨ ਮੂਵਿੰਗ ਕੰਪਨੀ ਆਪਣੇ ਸ਼ਹਿਰ ਦੀ 30-35 ਸਾਲ ਦਾ ਇਹਨਾਂ ਕੋਲ ਮੂਵਿੰਗ ਦਾ ਐਕਸਪੀਰੀਅੰਸ ਹੈ ਯਾਰ ਇੰਨੇ ਐਕਸਪੀਰੀਅੰਸ ਬੰਦੇ ਨੇ ਸੇਫ ਨੇ ਟਰੱਸਟਵਰਦੀ ਨੇ ਟਰੈਕ ਰੈਕਡ ਵਧੀਆ ਸੋ ਐਚ ਕੇ ਮੂਵਰਸ ਜੇ ਦੂਰ ਵੀ ਮੂਵ ਹੋ ਰਹੇ ਹੋ ਤਾਂ ਵੀ ਹੈਲਪ ਕਰਦੇ ਆ ਨੰਬਰ ਹੈ
6: 416-524-6704 ਰਿਸ਼ਤਾ ਹੀ ਕੋਈ ਨੀ ਆ
0: ਅੱਛਾ
6: ਹਾਂਜੀ ਬਹੁਤ ਪਿਆਰ ਮੈਂ ਵੇਖਿਆ ਮੇਰੇ ਮੈਂ ਜਾਣਦਾ ਮੁਜਨਾ ਨੂੰ ਉਹ ਰਿਸ਼ਤਾ ਬਹੁਤ ਪਤੜਿਆ ਔਰ ਜੇ ਦੋਵਾਂ ਭੈਣਾਂ ਦੇ ਵਿੱਚ ਜੇ ਜ਼ਬਰਦਸਤੀ ਦੂਜੀ ਦਾ ਵਿਆਹ ਕਰਾਤਾ ਵੀ ਉਹ ਆਪਸ ਵਿੱਚ ਤੈਨੂੰ ਪਤਾ ਹੁੰਦਾ ਹੀ ਆ ਵੀ ਥੋੜਾ ਬਹੁਤਾ ਤੇ ਉਧਰ ਭਰਾ ਵੀ ਇਤਨਾ ਉਹਦੇ ਨਾਲ ਦਾ ਭਾਜੀ ਰਿਸ਼ਤਾ ਹੀ ਬਹੁਤ ਮਾੜਾ ਨਿਕਲਣਾ ਇਹ ਪਿਆਰ ਦੀ ਗੱਲ ਆ
0: ਪਰ ਭਾਜੀ ਦੇਖੋ ਜੇ ਹੁਣ ਸੁਪੋਜ਼ ਕਰੋ ਭਰਾਵਾਂ ਦਾ ਬਹੁਤ ਪਿਆਰ ਹੈ ਤੇ ਭੈਣਾਂ ਦਾ ਬੜਾ ਪਿਆਰ ਹੈ ਬਟ ਜਦੋਂ ਰਿਸ਼ਤਾ ਇੱਕੋ ਘਰ ਛੋੜ ਜਾਂਦਾ ਤੁਹਾਨੂੰ ਲੱਗਦਾ ਨੀ ਕਿ ਉਹ ਪਿਆਰ ਖਤਮ ਹੀ ਹੋ ਜਾਏਗਾ
6: ਨਹੀਂ ਕਈ ਵਾਰ ਪਿਆਰ ਬੜਾ ਡਬਲ ਹੋ ਕੇ ਨਿਕਲਦਾ ਨਹੀਂ ਮਨ ਚ ਸੋਚਦੇ ਆ ਨਹੀਂ ਸੋਚਦੇ ਆ ਵੀ ਉਹ ਰਿਸ਼ਤਾ ਪਿਆਰ ਖਤਮ ਹੋ ਜੇ ਨੋ ਨੋ ਨੋ ਮੈਂ ਜਾਣਦਾ ਵਾ ਦੋਵੇਂ ਭੈਣਾਂ ਇੱਕੋ ਘਰ ਚ ਵਿਆਹੀਆਂ ਵਾ ਦੋਵੇਂ ਭਰਾ ਉਹ ਕਦੇ ਕਿਆ ਨਜ਼ਾਰਾ ਵਾ
0: ਅੱਛਾ
6: ਮੈਂ ਜਾਣਦਾ ਉਹ ਪਰਿਵਾਰ ਨੂੰ ਤੇ ਇਹ ਵਾ ਗੱਲ ਪਿਆਰ ਪਿਆਰ ਦੀ ਗੱਲ ਆ ਜੇ ਤੁਸੀਂ ਪਿਆਰ ਆ ਨਾ ਫਿਰ ਵੈਰੀ ਗੁੱਡ ਜੇ ਤੁਸੀਂ ਇੱਕ ਦੂਜੇ ਦੀ ਕਹਿੰਦਾ ਲੁੱਤੀ ਲਾਉਣੀ ਇੱਧਰ ਉੱਧਰ ਦੂਜੇ ਦਿਨ ਲੜਾਈ ਝਗੜਾ ਪੁਰਾਣਾ ਉਹ ਤੇ ਫਿਰ ਉਹਦੇ ਨਾਲ ਦਾ ਨਾ ਇਹ ਰਿਚ ਚ ਜਾਦੇ ਫਿਰ ਨਾ ਕੜਤਨ ਬਹੁਤ ਆ ਜਾਂਦੀ ਆ ਬੜਾ ਪਿਆਰ ਚਾਹੀਦਾ ਮੈਂ ਤੇ ਇੱਕੋ ਹੀ ਕਹਿਣਾ ਚਾਹੁੰਦਾ ਜੇ ਦੋਵਾਂ ਭੈਣਾਂ ਚ ਪਿਆਰ ਆ ਉਹ ਇਕਦਮ ਬੰਨ ਲੈਂਦੀਆਂ ਭਰਾ ਵੀ ਬੰਨ ਲੈਂਦੇ ਆ ਜੇ ਪਿਆਰ ਹੋਵੇ
0: ਪਰ ਭਾਜੀ ਦੇਖੋ ਹੁਣ ਮੈਂ ਸਮਝਦਾ ਤੁਹਾਡੀ ਗੱਲ ਨੂੰ ਵੀ ਤੁਹਾਨੂੰ ਲੱਗਦਾ ਕਿ ਪਿਆਰ ਡਬਲ ਹੋ ਕੇ ਨਿਕਲਦਾ ਬਟ ਹੁਣ ਮੈਂ ਨਾ ਜਿਵੇਂ ਇੱਕ ਕਹਿ ਕੇ ਹਟਿਆ ਕਿ ਦਰਾਣੀਆਂ ਜਠਾਣੀਆਂ ਦੀ ਕਈ ਵਾਰ ਨਾ ਕਿਤੇ ਘੱਟ ਹੀ ਬਣਦੀ ਹੁੰਦੀ ਆ ਹੁਣ ਜੇ ਦੋ ਭੈਣਾਂ ਚਲੀ ਗਈਆਂ ਤਾਂ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਉਹਨਾਂ 'ਚ ਕੰਪੀਟੀਸ਼ਨ ਹੋਊਗਾ ਕਿ ਅਕਸਰ ਪਰਿਵਾਰ ਨੂੰ ਇੰਪ੍ਰੈਸ ਇੱਕ ਕਰ ਰਹੀ ਹੈ ਵੀ ਉਹ ਯਾਰ ਇਹ ਕਰ ਰਹੀ ਮੈਂ ਤੋਂ ਡਬਲ ਕਰਨਾ ਸਾਰਿਆਂ ਨੂੰ ਮੈਨੂੰ ਕਿਤੇ ਨਾ ਕਿਤੇ ਲੱਗਦਾ ਕਿ ਇਹ ਇਸ਼ੂਜ਼ ਦੱਸਦੇ ਦੇਖਦੇ ਆ ਵੈਸੇ ਥੈਂਕ ਯੂ ਵੀਰੇ ਬਾਕੀ ਸਾਡੇ ਸੱਜਣ ਮਿੱਤਰ ਕੀ ਕਹਿੰਦੇ ਨੇ ਇੱਕ ਮੈਂ ਤੁਹਾਨੂੰ ਨਾਲ ਦੀ ਨਾਲ ਫੈਸ਼ਨ ਆਈਕਿਊ ਦੀ ਜਾਣਕਾਰੀ ਦੇ ਦੇਵਾਂ ਫੈਸ਼ਨ ਆਈਕਿਊ ਨੰਬਰ ਵਨ ਫੈਸ਼ਨ ਕੱਪੜਿਆਂ ਦਾ ਸਟੋਰ ਹੈ ਏਅਰਪੋਰਟ ਡੇਰੀ ਕੁਈਨ ਕੈਨੇਡੀ ਮਿਕਵੀਨ ਮੇਫੀਲਡ ਫੈਸ਼ਨ ਆਈਕਿਊ ਇੱਕ ਸੂਟ ਲਓ ਦੂਜਾ ਅੱਧੀ ਪ੍ਰਾਈਸ 'ਚ ਲੇਡੀਜ਼ ਇੱਕ ਜੁੱਤੀ ਲਓ ਦੂਜੀ ਅੱਧੀ ਪ੍ਰਾਈਸ 'ਚ ਇੱਕ ਜੁਐਲਰੀ ਦਾ ਸੈੱਟ ਲਓ ਦੂਜਾ ਅੱਧੀ ਪ੍ਰਾਈਸ 'ਚ ਫੈਸ਼ਨ ਆਈਕਿਊ ਤੇ ਕੁੜਤੇ ਪਜਾਮੇ ਕੋਟ ਪੈਂਟ ਵੀ ਵੀਰਾਂ ਲਈ ਬੜੀਆਂ ਵੱਡੀਆਂ ਡੀਲਾਂ ਤੇ ਲੱਗੇ ਨੇ ਫੈਸ਼ਨ ਆਈਕਿਊ 905-453-2225 ਫੈਸ਼ਨ ਆਈਕਿਊ ਜੀ 1510 ਹਾਂਜੀ ਭਾਜੀ
7: ਨਵੀਂ ਜੀ ਮੈਨੂੰ ਤਾਂ ਇਉਂ ਲੱਗਦਾ ਵੀ ਉਹ ਛੋਟੀ ਜਿਹੜੀ ਭੈਣ ਆ ਉਹਦੀ ਉਹਨੂੰ ਉਹਦਾ ਦਿਓਰ ਜਿਹੜਾ ਉਹ ਪਸੰਦ ਨਹੀਂ ਹੋਏਗਾ ਨਹੀਂ ਤਾਂ ਉਹਨੇ ਕਰਾ ਲੈਣਾ ਸੀ ਐਡੀਆਂ ਲੰਮੀਆਂ ਲੰਮੀਆਂ ਕੌਣ ਸੋਚਦਾ ਕੱਲ ਨੂੰ ਕੀ ਹੋਣਾ ਕੀ ਨਹੀਂ ਹੋਣਾ ਉਂਝ ਵੀ ਰਿਸ਼ਤਿਆਂ 'ਚ ਸਾਰਿਆਂ ਦੇ ਪਾਠਕ ਪਏ ਆ ਜਿਹੜੇ ਜੇ ਉਹ ਦੂਰ ਵੀ ਆ ਰਿਸ਼ਤੇ ਤਾਂ ਸਾਰੇ ਖਰਾਬ ਹੀ ਆ ਹੁਣ ਕਿੰਨੇ ਕਿਤੇ ਨਿਭਦੇ ਆ ਰਿਸ਼ਤੇ ਹੁਣ ਦੱਸਾਂ ਗਿਆ ਭੈਣਾਂ ਭਰਾਵਾਂ ਦੇ ਵੀ ਬਹੁਤ ਘੱਟ ਆ ਤੇ ਉਹਨੂੰ ਪਸੰਦ ਨਹੀਂ ਹੋਣਾ, ਉਹ ਬਹਾਨਾ ਟਾਲ ਰਹੀ ਹੈ। ਜੇ ਉਹਨੂੰ ਪਸੰਦ ਹੁੰਦਾ ਹੁਣ ਤਾਂ ਝੱਟ ਕਰਾ ਲੈਣਾ ਸੀ।
0: ਨਹੀਂ ਭਾਜੀ ਮੈਨੂੰ ਨਹੀਂ ਲੱਗਦਾ, ਹੁਣ ਮੈਂ ਦੇਖੋ ਅੱਜ ਕੱਲ੍ਹ ਦੀ ਜਨਰੇਸ਼ਨ ਦੀ ਸੋਚ ਥੋੜ੍ਹੀ ਜਿਹੀ ਅਲੱਗ ਹੈ। ਹੁਣ ਮੈਂ ਚਲੋ ਆਪਣੇ ਸਰਕਲ 'ਚ ਬਥੇਰਿਆਂ ਨਾਲ ਗੱਲ ਕੀਤੀ ਹੈ, ਮੈਨੂੰ ਨਹੀਂ ਲੱਗਦਾ ਕਿ ਕੋਈ ਕਦੇ ਵੀ ਕਰਾਵੇਗਾ ਇੱਦਾਂ। ਉਹਨਾਂ ਨੂੰ ਲੱਗਦਾ ਕਿ ਯਾਰ ਅਸੀਂ ਆਪਦਾ ਪਰਿਵਾਰ ਚੁਣਾਂਗੇ, ਤੁਸੀਂ ਆਪਦਾ ਚੁਣੋ, ਆਪਾਂ ਇਕੱਠਿਆਂ ਨੇ ਕਾਹਨੂੰ ਇੱਕੋ ਘਰ 'ਚ ਜਾਣਾ।
7: ਨਹੀਂ ਪਰ ਰਹਿਣਾ ਤਾਂ ਉਹਨਾਂ ਨੇ ਅੱਡ ਹੀ ਹੈ, ਜੇ ਵਿਆਹ ਕਰਾ ਵੀ ਲਏ ਉਹ ਕਿਹੜਾ ਨਾਲ ਹੀ ਰਹਿਣਾ ਹੁੰਦਾ ਹਰ ਵੇਲੇ।
0: ਨਹੀਂ ਨਹੀਂ ਉਹ
7: ਇੱਕ ਘਰ 'ਚ ਨਾ ਵੀ ਰਹਿਣ ਭਾਵੇਂ।
0: ਰਿਸ਼ਤੇਦਾਰ
7: ਉੱਥੇ ਹੁਣ ਸਕਿਆ ਧੀਆਂ ਪੁੱਤਾਂ ਦੇ ਨਾਲ ਰਹੇ ਅੱਡੇ, ਤੇ ਇਹ ਨੀ ਜਿੱਥੇ ਪਿਆਰ ਹੁੰਦਾ ਨਾ ਉੱਥੇ ਬੰਦਾ ਕੁਛ ਨੀ ਸੋਚਦਾ, ਉੱਥੇ ਤਾਂ ਠਾਹ ਜੱਫਾ ਪੈਂਦਾ।
0: ਚਲ ਠੀਕ,
7: ਮਿਹਰਬਾਨੀ,
0: ਥੈਂਕ ਯੂ ਸਰ। ਨਹੀਂ ਇਹ ਯਾਰ ਤੁਸੀਂ ਭਾਵੇਂ ਤੁਹਾਨੂੰ ਲੱਗਦਾ ਕਿ ਵੱਡਾ ਰੀਜ਼ਨ ਨਹੀਂ ਹੈਗਾ, ਬਟ ਬਹੁਤਿਆਂ ਲਈ ਹੈਗਾ ਇਹ ਰੀਜ਼ਨ। ਕੁੜੀਆਂ ਨੂੰ ਹੁੰਦਾ ਕਿ ਯਾਰ ਸਾਡਾ ਆਪਦਾ ਘਰ ਹੈ, ਉਹਦਾ ਆਪਦਾ ਘਰ ਹੈ, ਸਾਡੀ ਆਪਦੀ ਲਾਈਫ ਹੈ ਅਤੇ ਸਾਡੀ ਭੈਣ ਦੀ ਉਹਦੀ ਆਪਦੀ ਲਾਈਫ ਹੈ। ਹੁਣ ਇੱਕੋ ਘਰ ਚਲੀ ਗਈ ਹਾਂ ਤਾਂ ਆਈ ਡੋਂਟ ਥਿੰਕ ਕੋਈ ਡਿਫਰੈਂਸ ਉਹਨਾਂ ਦੇ ਲਾਈਫ ਵਿੱਚ ਰਹੇਗਾ। ਇੰਝ ਹੀ ਲੱਗੇਗਾ ਕਿ ਉਹ ਇੱਕੋ ਹੀ ਜ਼ਿੰਦਗੀ ਜੀ ਰਹੀਆਂ ਨੇ। ਐਂਡ ਕਿਤੇ ਨਾ ਕਿਤੇ ਉਹਨਾਂ ਨੂੰ ਹੁੰਦਾ ਯਾਰ ਕਿ ਭਾਵੇਂ ਉਹ ਭੈਣ ਹੈ ਬਟ ਸਾਡੀ ਥੋੜ੍ਹੀ ਜਿਹੀ ਇੱਕ ਪ੍ਰਾਈਵੇਸੀ ਜੀ ਹੋਵੇ। ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ, ਟਰੱਕ ਦੀ ਅਲਾਈਨਮੈਂਟ, ਟਰੱਕ ਦਾ ਓਇਲ ਚੇਂਜ, ਟਰੱਕ ਦੀ ਕੋਈ ਵੀ ਏ ਟੂ ਜ਼ੈਡ ਰਿਪੇਅਰ, ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਦੀ ਟੀਮ ਦੇ ਨਾਲ ਸੰਪਰਕ ਕਰੋ। ਇਹ ਲੋਕੇਟਡ ਨੇ ਮਿਲਟਨ ਦੇ ਵਿੱਚ, 401 ਤੋਂ ਉਤਰਨ ਸਾਰ ਨਵੀਂ ਲੋਕੇਸ਼ਨ ਹੈ, ਸਟੀਅਰਸ ਅਤੇ ਜੇਮਸ ਨੂੰ ਪਾਰਕਵੇ ਦੇ ਕੋਰਨਰ 'ਤੇ। ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ, ਟਰੱਕ ਦੇ ਟਾਇਰ, ਟਰੱਕ ਦਾ ਓਇਲ ਚੇਂਜ, ਟਰੱਕ ਦੀ ਅਲਾਈਨਮੈਂਟ ਜਾਂ ਗੱਡੀਆਂ ਦੇ ਟਾਇਰ, ਈਗਲ ਟਰੱਕ ਟਾਇਰ।
8: ਮੈਂ ਬਲਜਿੰਦਰ ਸਿੰਘ ਨਹਿਲ, ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ, ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ। ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ, ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ, ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 ਐਂਡ 10।
9: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।
10: ਮੈਂ ਹਰਸਿਮਰਨ ਸਿੰਘ, ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ, ਆਉਣ ਵਾਲੀ 26 ਅਕਤੂਬਰ ਨੂੰ। ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
9: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ।
0: ਜੀ 1457, ਹੈਲੋ।
11: ਹਾਂਜੀ, ਇੱਕ ਤੇ ਇਹ ਜਿੱਦਾਂ ਆਪਾਂ ਐਗਜਾਂਪਲ ਦੇ ਦਈਏ ਨਾ, ਅਸੀਂ ਇੱਕ ਫੈਮਿਲੀ ਨੂੰ ਜਾਂ ਦੋ ਨੂੰ ਜਾਣਦੇ ਹਾਂ ਨਾ, ਉਹ ਨਹੀਂ ਗੱਲ ਹੁੰਦੀ। ਹੋ ਸਕਦਾ ਕੋਈ ਸਹੀ ਹੋਣ, ਕੋਈ ਨਾ ਵੀ ਹੋਣ, ਤੁਸੀਂ ਜੇ ਐਫੀਸ਼ੀਐਂਸੀ ਕੱਢਣੀ ਹੁੰਦੀ ਹੈ ਕਿ ਐਟਲੀਸਟ 20 ਫੈਮਿਲੀਆਂ ਇੱਦਾਂ ਦੀਆਂ ਕੱਢੋ ਜਿਹੜੀਆਂ ਦੋ ਸਗੀਆਂ ਭੈਣਾਂ ਤਾਂ ਭਰਾ ਮਿਲ ਗਈਆਂ ਨਾ, 20 ਦੀ ਐਫੀਸ਼ੀਐਂਸੀ ਕੱਢੋ ਵੀ ਕਿੰਨੀਆਂ ਖੁਸ਼ ਆ ਤੇ ਕਿੰਨੀਆਂ ਨਹੀਂ ਖੁਸ਼ ਨਾ, ਫੇਰ ਪਤਾ ਲੱਗਦਾ
0: ਹੁੰਦਾ। ਓਕੇ,
11: ਦੂਜੀ ਗੱਲ ਇਹ ਆ ਵੀ ਦੇਖੋ, ਕੁੜੀ ਨੂੰ ਮੇਰੇ ਹਿਸਾਬ ਨਾਲ ਮੁੰਡਾ, ਕਿਉਂਕਿ ਉਹ ਫੈਮਿਲੀਆਂ ਤਾਂ ਕਿਤੇ ਨਾ ਕਿਤੇ ਇਕੱਠੀਆਂ ਹੁੰਦੀਆਂ ਰਹਿੰਦੀਆਂ ਆ, ਪ੍ਰੋਗਰਾਮ ਚੱਲਦੇ ਹੀ ਆ ਹਨਾ, ਉਹ ਕੁੜੀ ਨੂੰ ਮੁੰਡਾ ਨਹੀਂ ਮਿਲਣ ਲੱਗਦਾ, ਪਸੰਦ ਨਹੀਂ ਹੈਗਾ, ਪਰ ਫੋਰਸ ਨਹੀਂ ਕਰਨਾ ਚਾਹੀਦਾ। ਫੋਰਸ ਕਰਕੇ ਜੇ ਵਿਆਹ ਕੀਤੇ ਹੁੰਦੇ ਨਾ, ਉਹ ਫਿਰ ਸੈੱਟ ਨਹੀਂ ਮਿਲਦੇ
0: ਫੋਰਸ ਤਾਂ ਬਿਲਕੁਲ ਨਹੀਂ ਕਰਨਾ ਚਾਹੀਦਾ। ਬਟ ਵੈਸੇ ਤੁਹਾਡੀ ਕੀ ਸੋਚ ਹੈ ਕਿ ਇੱਕੋ ਘਰ 'ਚ ਤੁਹਾਡੇ ਦੇਖੋ ਐਕਸਪੀਰੀਅੰਸ ਮੁਤਾਬਕ ਠੀਕ ਰਹਿੰਦਾ ਜਾਂ ਨਹੀਂ? ਤੁਸੀਂ ਦੱਸਣੀ ਆ, ਹੁਣ ਤੁਸੀਂ ਦੱਸ ਰਹੇ ਹੋ ਤੇ ਸਾਰੇ ਨੇ ਆਪਦਾ ਆਪਦਾ ਐਕਸਪੀਰੀਅੰਸ ਦੱਸਤਾ, ਆਪਾਂ ਆਪਣੇ ਆਪ ਹੀ ਐਫੀਸ਼ੀਐਂਸੀ ਕੱਢ ਲੈਣੀ ਹੈ। 1981, ਹਾਂਜੀ
12: ਹਾਂਜੀ, ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਜੀ?
0: ਵਧੀਆ ਜੀ, ਕਿੱਦਾਂ?
12: ਵਧੀਆ ਜੀ, ਕਿੱਦਾਂ? ਬਸ ਵਧੀਆ ਵਧੀਆ। ਜੀ ਤਾਂ ਵੀਰੇ, ਕੁੜੀ ਨੂੰ ਮਤਲਬ ਅਸੈਪਟ ਆ ਹਨਾ, ਬਈ ਮੈਂ ਹਨਾ ਪੁੱਛਦੇ ਆ ਜੇ ਕੁੜੀ ਕੋਈ, ਹਾਂਜੀ ਮੈਂ ਕਰਵਾ ਲੂੰਗੀ, ਪਹਿਲੀ ਗੱਲ ਤੇ ਅੱਜ ਹਨਾ ਅਸੈਪਟਡ ਆ। ਤੇ ਮੇਰੇ ਹੁਣ ਜਿੱਦਾਂ ਦੋ ਮਾਸੀਆਂ ਨੇ, ਉਹ ਦੋਵੇਂ ਭਰਾਵਾਂ ਨੂੰ ਹੁਣ ਜਦੋਂ ਮੈਰਿਡ ਆ ਉਹਨਾਂ ਦਾ ਹਨਾ, ਪਹਿਲਾਂ ਉਹ ਜੁਆਇੰਟ ਫੈਮਿਲੀ ਵਿੱਚ ਰਹਿੰਦੇ ਸੀ ਇਕੱਠੇ ਹਨਾ, ਤੇ ਬਹੁਤ ਵਧੀਆ ਰਿਸ਼ਤਾ ਸੀਗਾ ਹਨਾ, ਕਿਉਂਕਿ ਉਹਨਾਂ ਦੇ ਜਾਂ ਬੇਬੀਜ਼ ਹੋ ਗਏ, ਤੇ ਇੱਕ ਮਾਸੜ ਦੀ ਕਿਸੇ ਰੀਜ਼ਨ ਕਰਕੇ ਉਹਨਾਂ ਦੀ ਡੈਥ ਹੋ ਗਈ। ਹੁਣ ਉਹ ਪਰਿਵਾਰ ਮਤਲਬ ਸਾਰਾ ਸਮੇਂ ਮੇਰੇ ਵੱਡੇ ਮਾਸੜ ਜੀ ਉਹ ਸਾਂਭ ਰਹੇ ਉਹਨਾਂ ਨੂੰ, ਤੇ ਕੋਈ ਪ੍ਰੋਬਲਮ ਨੀ ਹੈਗੀ ਗੀ। ਕਿਉਂਕਿ ਉਹਨਾਂ ਦੀ ਉਹਨਾਂ ਨੇ ਅਲੱਗ ਅਲੱਗ ਆਪਦੀਆਂ ਘਰ ਪਾਲੇ ਸੀ, ਉਹਨਾਂ ਨੇ ਅਲੱਗ ਅਲੱਗ ਕੋਠੀਆਂ ਪਾਲੀਆਂ ਸੀ ਤੇ ਮਤਲਬ ਕੁਦਰਤ ਵਾਸਤਾ ਲਾਈਕ ਹਨਾ ਨੈਚੁਰਲੀ ਜੇ ਕੋਈ ਡੈਥ ਹੁੰਦੀ ਆ ਤੇ ਉਹ ਪਰਿਵਾਰ ਰੁੱਲ ਜਾਣਾ ਸੀ। ਜੇ ਹੁਣ ਉਹ ਭਰਾ ਆ ਹੁਣ ਉਹ ਭੈਣ ਵੀ ਉਹਦੀ ਭੈਣ ਦਾ ਕਰਦੀ ਆ, ਜਿਹੜਾ ਭਰਾ ਆ ਹੁਣ ਉਹ ਵੀ ਸੋਚਦਾ ਯਾਰ ਪਰ ਮੇਰਾ ਭਰਾ ਹੈ ਨੀ ਬਈ ਇਹ ਪਰਿਵਾਰ ਦਾ ਮੈਂ ਸੋਚਾਂ ਤੇ ਕੋਈ ਪ੍ਰੋਬਲਮ ਨੀ ਹੁਣ ਹੋਣੀ ਚਾਹੀਦੀ ਗੀ ਤੇ ਮੈਨੂੰ ਤਾਂ ਨੀ ਲੱਗਦਾ ਕੋਈ ਦਿੱਕਤ ਹੈਗੀ ਆ ਕਿਉਂਕਿ ਅਸੀਂ ਤਾਂ ਦੇਖਦੇ ਆ ਛੋਟੇ ਹੁੰਦੇ ਤੋਂ ਦੇਖਦੇ ਆਏ ਆ ਏਦਾਂ ਦੀ ਕੋਈ ਗੱਲ ਨੀ ਹੈਗੀ ਗੀ ਕਿਉਂਕਿ ਅਲੱਗ ਅਲੱਗ ਚੁੱਲੇ ਅਲੱਗ ਅਲੱਗ ਆ ਅਲੱਗ ਅਲੱਗ ਘਰ ਆ ਅਲੱਗ ਅਲੱਗ ਡਿਸੀਜਨ ਨੇ
0: ਅਲੱਗ ਅਲੱਗ ਪਰ ਉਹ ਨਾ ਫਿਰ ਅਲੱਗ ਅਲੱਗ ਨਹੀਂ ਰਹਿੰਦੇ ਇਹੀ ਤਾਂ ਫਿਰ ਪੰਗਾ
12: ਘਰ ਅਲੱਗ ਅਲੱਗ ਆ ਜੀ ਤਾਂ ਨਾ ਕੋਈ ਜਾਣਾ ਇਕੱਠਿਆ ਨੇ ਹੁਣ ਜਿਹੜੇ ਮੇਰੇ ਮਾਸੀ ਆ ਛੋਟੇ ਮਾਸੀ ਜਿਨ੍ਹਾਂ ਦੀ ਹਸਬੈਂਡ ਦੀ ਡੈਥ ਹੋਈ ਵੀ ਆ ਹਨਾ ਉਹ ਹੁਣ ਆਪਣੇ ਭੈਣ ਨਾਲ ਚਲੀ ਜਾਂਦੀ ਆ ਮੇਰੀ ਹਨਾ ਵੱਡੀ ਮਾਸੀ ਨਾਲ ਚਲੇ ਜਾਂਦੇ ਕਿਤੇ ਵੀ ਜਾਣਾ ਕਰਨਾ ਹੋਵੇ ਤੇ ਉਹ ਜਿਹੜਾ ਮੇਰਾ ਹਨਾ ਮਾਸੀ ਦਾ ਬੇਟਾ ਤੇ ਉਹ ਕਿਤੇ ਹੋਰ ਕੰਮ ਕਰਦਾ ਉਹਨਾਂ ਕੋਲ ਇੰਨਾ ਕੰਮ ਨੀ ਹੁੰਦਾ ਉਹਦਾ ਆਪਦਾ ਪਰਿਵਾਰ ਹੋ ਗਿਆ ਵੈਸੇ ਤੇ ਇਹਦੇ ਵਿੱਚ ਨੀ ਕੋਈ ਪ੍ਰੋਬਲਮ ਹੋਣੀ ਚਾਹੀਦੀ ਬਾਕੀ ਪਿਆਰ ਦੀ ਗੱਲ ਵਾਕੇ ਕੁਛ ਲਿਖਣ ਨੇ ਕਿਹਾ ਤੇ ਬਾਕੀ ਪਿਆਰ ਦੀ ਗੱਲ ਬਹੁਤ ਵੱਡੀ ਗੱਲ ਹੁੰਦੀ ਹੈ।
0: ਚਲੋ ਠੀਕ ਹੈ, ਥੈਂਕ ਯੂ ਵੀਰੇ, ਤੁਹਾਡਾ ਵੀ ਬਹੁਤ ਸ਼ੁਕਰੀਆ। ਤੇ ਇੱਕ ਹਾਰਡਵੁੱਡ ਜਾਇੰਟ ਦੀ ਜਾਣਕਾਰੀ ਦੇ ਦਈਏ, ਹਾਰਡਵੁੱਡ ਲੈਮੀਨੇਟ ਵਾਈਨਲ ਟਾਈਲਾਂ ਕੋਈ ਵੀ ਫਲੋਰਿੰਗ ਦਾ ਸਮਾਨ ਚਾਹੀਦਾ ਹਾਰਡਵੁੱਡ ਜਾਇੰਟ ਟੋਰਬਰਮ ਐਂਡ ਸਟੀਓਸ ਨੰਬਰ 1 ਤੁਹਾਡੇ ਲਈ ਲੋਕੇਸ਼ਨ ਹੈ, ਟੋਪ ਦੇ ਡਿਸਕਾਊਂਟ ਨੇ ਤੇ ਵਰਾਇਟੀ ਤੁਸੀਂ ਸਟੋਰ ਏਡਾ ਵੱਡਾ ਗੁੰਮ ਜਾਓਗੇ ਕਿ ਯਾਰ ਆਹ ਵੀ ਲੈ ਲਈ ਆਹ ਵੀ ਲੈ ਲਈ ਆਹ ਵੀ ਲੈ ਲਈਏ। ਹਾਰਡਵੁੱਡ ਜਾਇੰਟ ਟੋਰਬਰਮ ਐਂਡ ਸਟੀਓਸ ਦੇ ਬਿਲਕੁਲ ਕੋਰਨਰ ਤੇ ਗੱਡੀ ਲੈਣੀ ਹੈ ਯਾਰ ਤੁਸੀਂ ਇੱਕ ਵਾਰ ਕੈਲੇਡਨ ਮਿਤਸੂਬਿਸ਼ੀ ਦੇ ਗੇੜਾ ਮਾਰਿਆ ਹੈ ਆਪਣੇ ਆਪ ਕਹੋਗੇ ਕਿ ਨਵੀਂ ਯਾਰ ਵਾਹ ਵੀ ਵਾਹ ਕਿਆ ਗੱਡੀਆਂ ਨੇ। ਕੈਲੇਡਨ ਮਿਤਸੂਬਿਸ਼ੀ ਦੇ ਜੀਵਨ ਨੂੰ ਕਾਲ ਕਰ ਲਓ, 10 ਸਾਲ ਦੀ ਵਾਰੰਟੀ ਦੇ ਰਹੇ ਅਗਲੇ ਤੇ ਨੰਬਰ ਹੈ 6476782754 ਕੈਲੇਡਨ ਮਿਤਸੂਬਿਸ਼ੀ 6476782754 ਦੇ ਉੱਤੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਕਾਲ ਕਰੋ, ਤੁਹਾਡੇ ਲਈ ਹਾਜ਼ਰ ਨੇ। 7114 ਹਾਂਜੀ ਵੀਰੇ ਕੀ ਹਾਲ ਆ?
12: ਵਧੀਆ ਨਵੀਂ ਜੀ। ਨਵੀਂ ਜੀ ਮੇਰਾ ਓਪੀਨੀਅਨ ਹੈ, ਮੈਨੂੰ ਲੱਗਦਾ ਕਿ ਪ੍ਰਾਈਵੇਸੀ ਤੇ ਇੰਡੀਵਿਜੁਅਲਿਟੀ ਥੋੜੀ ਕੰਪਰੋਮਾਈਜ਼ ਹੋਏਗੀ ਇਸ ਸਿਨੈਰੀਓ ਦੇ ਵਿੱਚ। ਅੱਜ ਕੱਲ ਮਤਲਬ ਇੱਕ ਜਿਹੜੀ ਸਿਸਟਰ ਹੈ ਉਹ ਦੂਜੀ ਸਿਸਟਰ ਨਾਲ ਪੱਕਾ ਸ਼ੇਅਰ ਤੇ ਸਟੇਕ ਹੋਲਡਰ ਕਰੇਗੀ ਘਰ ਦੀਆਂ ਗੱਲਾਂ। ਜੇ ਮੁੰਡਾ ਤਾਂ ਉਹ ਵੀ ਆਪਣੇ ਭਰਾ ਨਾਲ ਕਰੂਗਾ ਤੇ ਉਹ ਬੇਸਿਕਲੀ ਦਾ ਡਿਸੀਜਨਸ ਆਫ ਦਾ ਹਾਊਸਸ ਵਿਲ ਗੈਟ ਇਨਫਲੂਐਂਸਡ ਆਈ ਥਿੰਕ ਕਿ ਪ੍ਰਾਈਵੇਸੀ ਤੇ ਇੰਡੀਵਿਜੁਅਲਿਟੀ ਓਵਰ ਅ ਲੌਂਗਰ ਰਨ ਕੰਪਰੋਮਾਈਜ਼ ਹੋਏਗੀ। ਦੈਟਸ ਵਾਟ ਆਈ ਥਿੰਕ।
0: ਬਿਲਕੁਲ ਨਹੀਂ, ਮੈਨੂੰ ਵੀ ਲੱਗਦਾ ਹੈ ਚਲੋ ਪ੍ਰਾਈਵੇਸੀ ਵੀ ਨੈਚੁਰਲੀ ਹੋਵੇਗੀ ਹੋਵੇਗੀ ਐਂਡ ਬਟ ਆਈ ਥਿੰਕ ਕਿ ਇੱਕ ਦੂਜਿਆਂ 'ਚ ਜੇ ਪਹਿਲਾਂ ਚਲੋ ਵਧੀਆ ਸੀ ਸਾਰਾ ਕੁਛ, ਆਈ ਥਿੰਕ ਆਫਟਰ ਦਿਸ ਇਸ਼ੂਸ ਕਿਤੇ ਨਾ ਕਿਤੇ ਵਧਣਗੇ ਵੀ। ਬਾਕੀ ਚਲੋ ਸਾਰਿਆਂ ਦਾ ਆਪਦਾ ਆਪਦਾ ਮੰਨਣਾ, ਲੈਟਸ ਸੀ ਵਾਟ ਐਵਰੀਵਨ ਸੇਜ਼। ਸੋ ਬਹੁਤ ਸ਼ੁਕਰੀਆ ਤੁਹਾਡਾ ਤੇ ਨੰਬਰ ਹੈ ਆਪਣਾ 905-673-3337 905-673-3337 905-673-3337 ਆਪਣਾ ਨੰਬਰ ਹੈ। ਸੋ ਜ਼ਰੂਰ ਤੁਸੀਂ ਆਪਣਾ ਆਪਣਾ ਓਪੀਨੀਅਨ ਆਪਣਾ ਬਹੁਤ ਸਾਰੀਆਂ ਕਾਲਾਂ ਆਈਆਂ ਸੀਗੀਆਂ ਇਕੱਠੀਆਂ ਗਈਆਂ ਬਟ ਜ਼ਰੂਰ ਤੁਸੀਂ ਸ਼ੇਅਰ ਕਰ ਸਕਦੇ ਹੋ ਐਂਡ ਆਲਵੇਸ ਮੋਸਟ ਵੈਲਕਮ। ਨੰਬਰ ਹੈ 905-673-3337। ਇੱਕ ਤੁਸੀਂ ਮੈਸੇਜ ਯਾਦ ਰੱਖਣਾ, ਜੋ ਬਹੁਤ ਹੀ ਸ਼ਾਨਦਾਰ ਘਰ ਨੇ ਤੇ ਰਜਿਸਟਰ ਕਰ ਲਓ ਆਨਲਾਈਨ, ਜਾ ਕੇ ਮਿੰਟ ਲੱਗਣਾ ਤੇ ਜਾਣਕਾਰੀ ਮਿਲ ਜੂ ਤੁਹਾਨੂੰ। GTA ਦੇ ਹੋਮ ਬਾਇਰਸ ਮਿਸ ਨਾ ਕਰ ਜਾਇਓ, ਪੈਰਾਡਾਈਸ ਡਿਵੈਲਪਮੈਂਟਸ ਸੈਲ ਕਰ ਰਹੇ ਨੇ ਟਾਊਨ ਹੋਮ ਅਤੇ ਡੀਟੈਚ ਘਰ ਮਿਲਟਨ ਬ੍ਰੈਂਪਟਨ ਸੀਟਨ ਅਤੇ ਵਿਟਬੀ ਦੇ ਵਿੱਚ। ਕੀਮਤ ਸਿਰਫ $6,29,990 ਤੋਂ ਤੇ ਨਾਲ $1,30,000 ਤੱਕ ਦੇ ਡਿਜ਼ਾਈਨਰ ਫਿਨਿਸ਼ਸ HST ਰੀਬੇਟਸ ਅਤੇ ਬਹੁਤ ਵੱਡੀਆਂ ਸੇਵਿੰਗਸ ਦਾ ਫਾਇਦਾ ਲਓ। ਅੱਜ ਹੀ ਵਿਜ਼ਿਟ ਕਰੋ ਪੈਰਾਡਾਈਸਡਿਵੈਲਪਮੈਂਟਸ.com paradisedevelopments.com। ਵਾਹ ਜੀ 5999 ਹੈਲੋ
13: ਯਾ। ਸੋ ਨਵੀਂ ਭਾਜੀ ਮੈਂ ਹੈਗਾ ਜੀ, ਮੇਰੀ ਉਮਰ ਹੈਗੀ 50 ਸਾਲ। ਹਾਂ
0: ਹਾਂ।
13: ਤੇ ਮੇਰੇ ਫਾਦਰ ਤੇ ਮੇਰੇ ਮਤਲਬ ਮੰਮੀ ਦੀ ਸਿਸਟਰ ਵੀ ਦੋਨੋ ਆਪਸ ਚ ਮੈਰਿਜ ਸੀਗੇ, ਲਾਈਕ ਦੋ ਸਿਸਟਰ ਦੋ ਬ੍ਰਦਰ ਨਾਲ ਮਤਲਬ ਵਿਆਹ ਹੋਇਆ ਸੀਗਾ।
0: ਠੀਕ ਹੈ।
13: ਐਂਡ ਆਈ ਫੀਲ ਲਾਈਕ ਵੀ ਆਰ ਹੈਵਿੰਗ ਵੈਰੀ ਗੁੱਡ ਟਾਈਮ, ਮਤਲਬ ਹਜੇ ਵੀ ਵਧੀਆ ਚੱਲ ਰਿਹਾ, ਮਤਲਬ ਅੰਡਰਸਟੈਂਡਿੰਗ ਦੀ ਗੱਲ ਆ। ਜੇ ਵਧੀਆ ਅੰਡਰਸਟੈਂਡਿੰਗ ਹੈਗੀ ਆ ਤਾਂ ਹਰ ਇੱਕ ਚੀਜ਼ ਪੋਸੀਬਲ ਆ।
0: ਓਕੇ।
13: ਅੰਡਰਸਟੈਂਡਿੰਗ ਤੁਹਾਡੇ ਕੋਲ, ਮਿਸ ਅੰਡਰਸਟੈਂਡਿੰਗ ਤਾਂ ਕਿਸੇ ਨਾਲ ਵੀ ਹੋ ਸਕਦੀ ਹੈ। ਠੀਕ ਹੈ ਜੀ। ਮੇਰਾ ਓਪੀਨੀਅਨ ਹੈ ਵੀ ਡਿਪੈਂਡ ਇੰਡੀਵਿਜੁਅਲ ਟੂ ਇੰਡੀਵਿਜੁਅਲ, ਫੈਮਿਲੀ ਟੂ ਫੈਮਿਲੀ। ਕਿਉਂਕਿ ਮੈਂ ਹੁਣ ਆਲਮੋਸਟ ਪਿਛਲੇ 50-60 ਸਾਲਾਂ ਤੋਂ ਦੇਖਦਾ ਆ ਰਿਹਾ ਆਪਣੀ ਫੈਮਿਲੀ ਨੂੰ, ਸੋ ਐਵਰੀਥਿੰਗ ਇਜ਼ ਗੋਇੰਗ ਵੈਰੀ ਵੈਲ।
0: ਪਰ ਤੁਹਾਡੀ ਮੰਮੀ ਜਾਂ ਤੁਹਾਡੇ ਮਾਸੀ, ਉਹਨਾਂ ਨੇ ਕਦੇ ਤੁਹਾਨੂੰ ਲੱਗਦਾ ਨਹੀਂ ਕਿ ਦੇ ਫੇਸਡ ਐਨੀ ਇਸ਼ੂਜ਼ ਇਸ ਗੱਲ ਕਰਕੇ ਜਾਂ ਵਧੀਆ ਸਕਤ ਤੇ ਵਧੀਆ ਰਹੀਆਂ ਨੇ?
13: ਮੈਨੂੰ ਨਹੀਂ ਲੱਗਦਾ, ਸਮਾਂਗੇ ਇੱਕ ਦੂਸਰੇ ਲਈ। ਉਹ ਮੇਰੇ ਮੰਮਾ ਜਾਂਦੇ ਹੁੰਦੇ ਸੀ ਤੇ ਮੇਰੇ ਕਜ਼ਨ ਲਈ ਕੱਪੜੇ ਲੈ ਕੇ ਆਉਂਦੇ ਹੁੰਦੇ ਸੀ, ਜਾਂ ਮੇਰੀ ਮਾਸੀ ਆਉਂਦੀ ਹੁੰਦੀ ਸੀ ਤਾਂ ਸਾਡੇ ਲਈ ਆਉਂਦੇ ਹੁੰਦੇ ਸੀਗੇ, ਤੇ ਆਪਾਂ ਦੋਨੋਂ ਪਾਸੇ ਫਾਇਦਾ ਹੀ ਰਹਿੰਦਾ ਸੀਗਾ ਵੀ ਆਪਾਂ ਕਹਿੰਦੇ ਚੱਲ ਚਾਚਾ ਲੈ ਆਊਗਾ, ਜੇ ਉਧਰੋਂ ਆਉਂਦਾ ਡਬਲ ਲਈ ਕੰਮ ਚੱਲਦਾ ਸੀਗਾ। ਸੋ ਇਟ ਟੋਟਲੀ ਡਿਪੈਂਡ ਅਪੋਨ ਦਾ ਅੰਡਰਸਟੈਂਡਿੰਗ, ਲਾਈਕ ਹਾਓ ਦਾ ਪੀਪਲ ਅੰਡਰਸਟੈਂਡ ਈਚ ਅਦਰ। ਇਹ ਅੰਡਰਸਟੈਂਡਿੰਗ ਨਹੀਂ ਮੈਟਰ, ਅਗਰ ਅੰਡਰਸਟੈਂਡਿੰਗ ਤੁਹਾਡੀ ਨਹੀਂ ਹੈਗੀ ਤਾਂ ਮੈਨੂੰ ਲੱਗਦਾ ਇੱਕ ਦਿਨ ਵੀ ਕੱਟਣਾ ਮੁਸ਼ਕਿਲ ਹੈ।
0: ਚਲੋ ਠੀਕ ਹੈ, ਨਹੀਂ ਸੋ ਤੁਸੀਂ ਕਹਿੰਦੇ ਕਿ ਤੁਹਾਨੂੰ ਤਾਂ ਡਬਲ ਪਿਆਰ ਮਿਲਿਆ, ਚਲੋ ਸਰ ਥੈਂਕ ਯੂ। ਨਹੀਂ ਚਲੋ ਗੱਲ ਤਾਂ ਐਂਡ ਤੇ ਮੁੱਕਦੀ ਤਾਂ ਅੰਡਰਸਟੈਂਡਿੰਗ ਤੇ ਹੀ ਹੈ, ਬਟ ਕਈ ਵਾਰ ਜਦੋਂ ਇਦਾਂ ਦਾ ਸਿਚੁਏਸ਼ਨ ਆ ਜਾਂਦਾ ਫਿਰ ਅੰਡਰਸਟੈਂਡਿੰਗ ਤੁਹਾਨੂੰ ਵੀ ਕਿਤੇ ਨਾ ਕਿਤੇ ਡਬਲ ਕਰਨੀ ਪੈਂਦੀ ਹੈ। ਨਹੀਂ ਤਾਂ ਯੂ ਨੋ ਜੇ ਕੋਈ ਰੈਗੂਲਰ ਸਿਨੈਰੀਓ ਹੈ ਫਿਰ ਬੜਾ ਤੁਹਾਨੂੰ ਨਹੀਂ ਉਹ ਹਾਰਡਵਰਕ ਕਰਨਾ ਪੈਂਦਾ। ਹੁਣ ਤੁਸੀਂ ਮੈਨੂੰ ਦੱਸੋ ਕਿੰਨੀਆਂ ਕੁ ਦਰਾਣੀਆਂ ਜਠਾਣੀਆਂ ਨੇ ਜਿਹੜੀਆਂ ਇੱਕ ਦੂਜੇ ਨਾਲ ਬਹੁਤ ਜ਼ਿਆਦਾ ਯਾਰ ਉਹਨਾਂ ਦੀ ਇੰਨੀ ਬਣਦੀ ਹੈ, ਇੱਕ ਗੱਲ ਸ਼ੇਅਰ ਕਰਦੀਆਂ ਨੇ। ਆਈ ਥਿੰਕ ਉਸ ਸਿਚੁਏਸ਼ਨ 'ਚ ਆਪਣੇ ਘਰਾਂ 'ਚ ਕੰਪੀਟੀਸ਼ਨ ਹੀ ਬਹੁਤ ਹੁੰਦਾ ਦੋਨਾਂ ਦੇ ਵਿਚਕਾਰ, ਮੈਂ ਬੜਾ ਦੇਖਿਆ। ਅੱਛਾ ਇਹ ਚਾਹ ਵਧੀਆ ਬਣਾਉਂਦੀ ਹੈ ਦੂਜੀ ਨਹੀਂ ਬਣਾਉਂਦੀ, ਕਈ ਵਾਰ ਸੁਣਨ ਨੂੰ ਬਹੁਤ ਮਿਲਦਾ ਅੱਛਾ ਇਹ ਰੋਟੀਆਂ ਬਣਾ ਦਿੰਦੀ ਦੂਜੀ ਨਹੀਂ ਬਣਾਉਂਦੀ। ਤਾਂ ਜਸ ਆਪਣੇ ਆਈ ਥਿੰਕ ਹਾਊਸ ਹੋਲਡਸ ਦੇ ਵਿੱਚ ਬੜੀਆਂ ਕੰਪਲੈਕਸ ਜਿਹੀਆਂ ਚੀਜ਼ਾਂ ਆ ਜਾਂਦੀਆਂ ਨੇ। ਇੱਕ ਤੁਹਾਨੂੰ ਸਬਜ਼ੀ ਮਾਰਕੀਟ ਦੇ ਰੈਸਟੋਰੈਂਟ ਦੀ ਜਾਣਕਾਰੀ ਦੇਈਏ,

0: from William Sabzi Market. 5585. Hello, ji.
1: Hello.
0: Haan, ji.
1: Hello. Haan, ji.
0: Sat Sri Akaal,
1: Naveed. Sat Sri
0: Akaal. Theek hai, ji.
1: 5585 ਨਾਲ ਗੱਲ ਕਰ ਰਹੇ ਹੋ?
0: ਹਾਂਜੀ ਹਾਂਜੀ
1: ਜੀ ਜੀ ਭਾਜੀ, ਮੈਂ ਨਵੀ ਜੀ ਤੁਹਾਡੇ ਨਾਲ ਹਾਂ ਬਿਲਕੁਲ। ਇੱਕ ਜਾਂ 2% ਚੱਲ ਜਾਂਦਾ ਵਾ, ਇਹ ਕੋਈ ਸਨ 1910 ਨਹੀਂ ਗਾ, 2026 ਚੱਲ ਰਿਹਾ ਤੇ AI ਦਾ ਦੌਰ ਆ। ਇਹ ਬਿਲਕੁਲ ਗਲਤ ਆ ਤੁਹਾਡੇ। ਆਈ ਐਮ ਵਿਦ ਯੂ ਐਨੀਵੇ। ਥੈਂਕ ਯੂ,
0: ਥੈਂਕ ਯੂ। ਓਕੇ, ਠੀਕ ਹੈ। ਵਿਦ ਯੂ ਮੇਰਾ ਮਤਲਬ ਕਿ ਕਿਸ ਕਿਸ ਵਿੱਚ ਮੇਰੇ ਨਾਲ? 4839 ਹਲ
2: ਜੀ, ਗੁੱਡ ਮਾਰਨਿੰਗ ਅਗੇਨ ਨਵੀ।
0: ਹਾਂਜੀ ਸਰ,
2: ਮੈਂ ਤੁਹਾਡੀ ਐਡ ਸੁਣੀ ਸੀ, ਨਥਿੰਗ ਟੂ ਡੂ ਵਿਦ ਦਿਸ ਟਾਪਿਕ, ਟੋਟਲੀ ਆਫ ਦਾ ਟਾਪਿਕ। ਸੁਣੀ ਸੀ ਤੁਹਾਡੀ ਐਡ ਡਕਟ ਕਲੀਨਿੰਗ ਦੀ, 5 rivers। ਮੈਂ ਸਿਰਫ ਇਹ ਦੱਸਣਾ ਚਾਹੁੰਦਾ ਵਾਂ ਕਿ ਦੇ ਆਰ ਦਾ ਬੈਸਟ ਡਕਟ ਕਲੀਨਿੰਗ ਪੀਪਲ।
0: ਥੈਂਕ ਯੂ ਸਰ।
2: ਮੈਂ ਉਹਨਾਂ ਦਾ ਰੈਫਰੈਂਸ ਦਿੱਤਾ ਆਪਣੀ ਭੈਣ ਨੂੰ, ਉਹਨਾਂ ਨੇ ਕੰਮ ਕਰਾਇਆ, ਕਹਿੰਦੇ ਵੀਰ ਆਪਣਾ ਵੀ ਕਰਵਾ ਲੈ। ਮੈਂ ਕਿਹਾ ਕਿਉਂ? ਕਹਿੰਦੇ ਉਹ ਐਡੇ ਬੀਬੇ ਔਰ ਇੰਨੇ ਅੱਛਾ ਕੰਮ ਕਰਕੇ ਗਏ ਨੇ ਕਿ ਆਈ ਗੇਵ ਦੈਮ ਟਿਪ ਪਲੱਸ ਆਈ ਟੋਲਡ ਦੈਮ ਸਾਡੇ ਗੁਆਂਢੀਆਂ ਦੇ ਵੀ ਕਰ ਦਿਓ।
0: ਓਕੇ, ਕੀ ਬਾਤ ਹੈ।
2: ਸੋ ਆਈ ਵਿਲ ਬੀ ਕਾਲਿੰਗ ਦੈਮ, ਆਮ ਔਨ ਦਾ ਏਅਰ ਜਸਟ ਟੈਲਿੰਗ ਕਿ 5 rivers ਵਾਲੇ ਡਕਟ ਕਲੀਨਿੰਗ ਵਾਲੇ ਆਰ ਦਾ ਬੈਸਟ ਇਨ ਦਾ ਇੰਡਸਟਰੀ।
0: ਥੈਂਕ ਯੂ ਸਰ, ਥੈਂਕ ਯੂ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਸੋ ਜ਼ਰੂਰ ਤੁਸੀਂ 5 rivers ਡਕਟ ਕਲੀਨਿੰਗ ਨੂੰ ਯਾਦ ਰੱਖੋ, ਤੇ 5 rivers ਡਕਟ ਕਲੀਨਿੰਗ ਦੀ ਟੀਮ ਤੁਹਾਡੀ ਸੇਵਾ 'ਚ ਹਾਜ਼ਰ ਹੈ। ਨੰਬਰ ਹੈ 4376887750, 4376887750। 5 rivers ਡਕਟ ਕਲੀਨਿੰਗ ਦੀ ਟੀਮ ਤੁਹਾਡੇ ਲਈ ਅਵੇਲੇਬਲ, ਦੇ ਅਮੇਜ਼ਿੰਗ ਟੀਮ। ਜਿਵੇਂ ਬਾਈ ਜੀ ਹੁਣ ਨੇ ਕਿਹਾ, ਹੁਣ ਇਹ ਕੋਈ ਪੇਡ ਕਾਲ ਨਹੀਂ ਹੈ, ਤਾਂ ਵੈਸੇ ਭਾਅ ਜੀ ਉਹਨਾਂ ਦਾ ਰੋਜ਼ ਫੋਨ ਆਉਂਦਾ ਅਤੇ ਇਹਨਾਂ ਨੇ ਸ਼ੇਅਰ ਕੀਤਾ, ਬਟ 100% ਯਾਦ ਰੱਖੋ 5 rivers ਡਕਟ ਕਲੀਨਿੰਗ। ਇੱਕ ਡੇਰੀ ਤੇ ਹਰਨ ਡੇਰੀ, ਉਹ ਕਿੰਨੀ ਜ਼ਬਰਦਸਤ ਲੋਕੇਸ਼ਨ, ਉੱਥੇ ਘਰ ਆ ਰਹੇ ਆ। ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲੇ ਹੋ, ਇਹ ਮੌਕਾ ਨਾ ਗਵਾਓ। ਬੈਲੀ ਮੋਰ ਹੋਮਸ ਵੱਲੋਂ ਡੇਰੀ ਲੇਨ ਟਾਊਨਸ, ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨਟੇਰੀਓ ਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ, ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ। ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ। ਹਾਈਵੇ 401, 407 ਅਤੇ 410, ਗੋ ਟ੍ਰਾਂਜ਼ਿਟ, ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਕੁ ਮਿੰਟਾਂ ਦੀ ਦੂਰੀ ਤੇ। ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ। ਅੱਜ ਹੀ ਰਜਿਸਟਰ ਕਰੋ ballymorehomes.com, ballymorehomes.com। ਕਿਆ ਬਾਤ ਹੈ, ballymorehomes.com। ਸੋ ਥੈਂਕ ਯੂ, ਤੁਸੀਂ ਸਾਰਿਆਂ ਨੇ ਆਪਦਾ ਓਪੀਨੀਅਨ ਦਿੱਤਾ, ਤੇ ਮੈਨੂੰ ਫਿਰ ਵੀ ਲੱਗਦਾ ਕਿ ਇਹ ਕੋਈ ਆਈਡੀਅਲ ਸਿਚੁਏਸ਼ਨ ਨਹੀਂ ਹੈਗਾ। ਮੇਰੇ ਓਪੀਨੀਅਨ ਮੁਤਾਬਕ, ਚਲੋ ਮੈਂ ਵੀ ਗਲਤ ਹੋ ਸਕਦਾ, ਬਟ ਆਈ ਥਿੰਕ ਇਟਸ ਬੈਟਰ ਜੇ ਉਹ ਆਪਦੇ ਆਪਦੇ ਯੂ ਨੋ ਵੱਖਰੇ ਵੱਖਰੇ ਫੈਮਿਲੀਜ਼ ਦੇ ਵਿੱਚ ਜਾਣ। ਆਈ ਥਿੰਕ ਇਟਸ ਥੋੜ੍ਹਾ ਸਮੂਦਰ ਸਿਚੁਏਸ਼ਨ ਹੋਵੇਗਾ। ਇੱਕੋ ਪਰਿਵਾਰ ਦੇ ਵਿੱਚ ਆਈ ਥਿੰਕ ਕੰਪਟੀਸ਼ਨ, ਅਤੇ ਜਿਵੇਂ ਇੱਕ ਲੇਡੀ ਨੇ ਵੀ ਕਿਹਾ ਕਿ ਉਹਨਾਂ ਦਾ ਖੁਦ ਦਾ ਐਕਸਪੀਰੀਅੰਸ ਹੈ ਵੀ ਕਿਤੇ ਨਾ ਕਿਤੇ ਪ੍ਰਾਈਵੇਸੀ ਵੀ ਤੁਹਾਡੀ ਡਿਸਟਰਪਟ ਹੁੰਦੀ ਹੈ। ਐਂਡ ਇੱਕ ਭਰਾ ਨੇ ਕੁਛ ਕਰਤਾ, ਦੂਜੇ ਨੇ ਆਪਦੇ ਦੂਜੀ ਭੈਣ ਨੇ ਆਪਦੀ ਘਰ ਆਪਣੇ ਘਰ ਵਾਲੇ ਨੂੰ ਕਹਿਤਾ ਕਿ ਤੇਰਾ ਭਰਾ ਤਾਂ ਮੇਰੀ ਭੈਣ ਨਾਲ ਐਂ ਕਰਦਾ। ਫਿਰ ਉਹ ਅਨਵਾਂਟਿਡ ਜੇ ਕੌਨਫਲਿਕਟਸ ਨੇ ਜਿਹੜੇ ਅਵੋਇਡ ਹੋ ਸਕਦੇ ਆ। ਤੁਹਾਡੇ ਘਰ 'ਚ ਜੋ ਹੋ ਰਿਹਾ ਉਹ ਤੁਹਾਡੇ ਹਸਬੈਂਡ ਵਾਈਫ ਦੇ ਵਿਚਕਾਰ ਹੋਣਾ ਚਾਹੀਦਾ, ਨਾ ਕਿ ਆਪਾਂ ਸਾਰਿਆਂ ਤੱਕ ਉਹ ਚੀਜ਼ ਬਾਹਰ ਡਿਸਕਲੋਜ਼ ਕਰੀਏ। ਸੋ ਖੈਰ, ਸਭ ਦਾ ਆਪਦਾ ਆਪਦਾ ਓਪੀਨੀਅਨ ਹੈ। ਤੁਸੀਂ ਨਿਊ ਹਾਈਟਸ ਕਿਚਨ ਦੇ ਜਸਪਾਲ ਰਾਏ ਭਾਅ ਜੀ ਨੂੰ ਕਾਲ ਕਰੋ, ਆਪਣੀ ਡਰੀਮ ਆਪਣੀ ਸੁਪਨਿਆਂ ਦੀ ਕਿਚਨ ਰੈਡੀ ਕਰਵਾਉਣੀ ਹੈ ਤਾਂ ਨਿਊ ਹਾਈਟਸ ਕਿਚਨ। ਇਹਨਾਂ ਦੀਆਂ ਕਿਚਨਸ ਦੇਖ ਕੇ ਤੁਸੀਂ ਖੁਦ ਕਹੋਗੇ ਕਿ ਯਾਰ ਜੇ ਕਿਚਨ ਬਣਵਾਉਣੀ ਹੈ ਤਾਂ ਬਸ ਜਸਪਾਲ ਭਾਅ ਜੀ ਤੋਂ ਹੀ ਬਣਵਾਉਣੀ ਹੈ। 4168591920, 4168591920। ਵਿਥ ਏਜ, ਉਮਰ ਦੇ ਨਾਲ ਨਾਲ ਨਾ ਆਪਣੇ ਅੱਖਾਂ ਦੇ ਕੈਟਰੈਕਟ ਡੈਮੇਜ ਹੁੰਦੇ ਆ ਅਤੇ ਨਿਗਾਹ ਬੜੀ ਕਮਜ਼ੋਰ ਹੋ ਜਾਂਦੀ ਹੈ, ਬਟ ਉਹਦੇ ਲਈ ਦੁਨੀਆ ਦੀ ਵਨ ਆਫ ਦਾ ਸੇਫੈਸਟ ਸਰਜਰੀ ਹੈ ਕੈਟਰੈਕਟ LAL eye ਸਰਜਰੀ। ਮੇਰੇ ਡੈਡ ਨੇ ਵੀ ਇਸ ਕਲੀਨਿਕ ਤੋਂ ਕਰਾਈ ਹੈ, ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਨੇ। ਇੰਨੀ ਵਧੀਆ ਕਲੀਨਿਕ ਹੈ, ਬੜੀ ਸੇਫ ਸਰਜਰੀ, 5-10 ਮਿੰਟਾਂ 'ਚ ਹੋ ਜਾਂਦੀ ਹੈ ਅਤੇ ਨਿਗਾਹ ਤੁਹਾਡੀ ਪਰਫੈਕਟ ਹੋ ਜਾਂਦੀ ਹੈ। ਨੰਬਰ ਇਹਨਾਂ ਦਾ 2899829597। ਕਹਿ ਦਿਓ ਨਵੀਂ ਤੋਂ ਪੰਜਾਬੀ ਦਾ ਨੰਬਰ ਲਿਆ 289।

0: 7289982959 ਤੇ ਸੰਪਰਕ ਕਰੋ ਤੇ ਪੰਜਾਬੀ ਲਹਿਰਾਂ ਦੇ ਹੈੱਡ ਆਫਿਸ ਦਾ ਨੰਬਰ ਆ ਲਓ।
1: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ
2: 6474154 ਜਾਂ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ

0: ਕਿ ਤੁਸੀਂ ਵੀ ਇਨਵੈਸਟਮੈਂਟ ਦੇ ਇਸ ਦੌਰ ਚ ਪ੍ਰਾਪਰਟੀ ਚ ਇਨਵੈਸਟ ਕਰਨਾ ਚਾਹੁੰਦੇ ਹੋ, ਕਿ ਤੁਸੀਂ ਵੀ ਪ੍ਰੋਫਿਟੇਬਲ ਆਊਟਕਮ ਲਈ ਪ੍ਰਾਪਰਟੀ ਲੱਭ ਰਹੇ ਹੋ, ਫਿਰ ਫੇਅਰ ਡੀ ਰਿਅਲਟੀ ਰਿਪ੍ਰੈਜ਼ੈਂਟਸ ਆਊਟਸਟੈਂਡਿੰਗ ਫਾਰਮ ਹਾਊਸ, 28 ਏਕੜ ਲੈਂਡ ਵਿਦ 2 ਰੋਡ ਫਰੰਟੇਜਸ, ਡਬਲ ਕਾਰ ਗਰਾਜ, ਗ੍ਰੀਨ ਹਾਊਸ ਐਂਡ ਵਰਕਸ਼ਾਪ। ਇਹ ਨਹੀਂ, 407-418 ਹਾਈਵੇ ਤੋਂ ਸਿਰਫ 1 ਕਿਲੋਮੀਟਰ ਦੀ ਦੂਰੀ ਤੇ। ਫਾਰ ਬੈਸਟ ਇਨਵੈਸਟਮੈਂਟਸ ਕਾਲ ਦ ਬੈਸਟ ਟੀਮ, ਫੇਅਰ ਡੀ ਰਿਅਲਟੀ, ਬ੍ਰੋਕਰ ਆਫ ਰੈਕਡ ਹਰਦੀਪ ਪੰਦੇਰ, ਐਂਡ 905-671-9052-2000।
1: Your favorite radio show, Radio Awa.
2: ਜੇ ਟਾਈਮ ਦੀ ਸੇਵਿੰਗ ਕਰਨਾ ਚਾਹੁੰਦੇ ਹੋ ਤਾਂ ਪਹੁੰਚੋ ਆਲ ਟਰੱਕ ਲਿਊਬ ਐਂਡ ਵਾਸ਼ ਲਿਮਿਟਡ, ਜਿੱਥੇ ਤੁਸੀਂ ਟਰੱਕ ਵਾਸ਼, ਟਰੱਕ ਆਇਲ ਚੇਂਜ ਤੇ ਰਿਪੇਅਰ ਇੱਕ ਹੀ ਰੂਫ ਥੱਲੇ ਕਰਾ ਸਕਦੇ ਹੋ। ਇੱਥੇ ਬਹੁਤ ਸਾਰੇ ਸਪੈਸ਼ਲ ਆਫਰਸ ਚੱਲ ਰਹੇ ਨੇ, ਜਿਵੇਂ ਆਇਲ ਚੇਂਜ ਨਾਲ ਟਰੱਕ ਵਾਸ਼ ਸਿਰਫ $45, ਤੁਸੀਂ ਕੈਟ ਦੀਆਂ ਬੈਟਰੀਆਂ ਵਿਦ ਇੰਸਟਾਲੇਸ਼ਨ ਚੇਂਜ ਕਰਾ ਸਕਦੇ ਹੋ ਐਟ $850, ਸਾਰੀਆਂ ਰੀਅਰ ਡਰਮ ਐਂਡ ਰੀਅਰ ਬ੍ਰੇਕ ਚੇਂਜ ਐਟ $750, ਐਂਡ ਏਸੀ ਰੀਚਾਰਜ ਇਸ ਐਟ ਜਸਟ $180. ਸੋ ਰੀਚ ਆਊਟ ਟੂ ਦੈਮ, ਕਾਲ ਐਟ 905-452-9955। ਇਹਨਾਂ ਦਾ ਐਡਰੈਸ ਹੈ 71 ਸਟੈਫਰਡ ਡਰਾਈਵ, ਬ੍ਰੈਂਪਟਨ, ਤੇ ਰਾਈਟ ਨਾਓ ਇਹ ਹਾਇਰਿੰਗ ਵੀ ਕਰ ਰਹੇ ਨੇ। ਜੇ ਤੁਹਾਨੂੰ ਟਰੱਕ ਮਕੈਨਿਕ ਦਾ ਕੋਈ ਐਕਸਪੀਰੀਅੰਸ ਹੈ, ਯੂ ਕੈਨ ਕਾਲ ਦੈਮ, ਦੇਅਰ ਨੰਬਰ ਇਜ਼ 905-452-9955।
3: ਘਰ ਨੂੰ ਪੇਂਟ ਕਰਾਉਣਾ ਹੁੰਦਾ ਹੈ, ਕਨਫਿਊਜ਼ ਹੋ ਜਾਂਦੇ ਹੋ ਬਹੁਤ ਸਾਰੇ ਪੇਂਟਰ ਤੇ ਪੇਂਟਿੰਗ ਕੰਪਨੀ ਦੇ ਨੰਬਰ, ਪਰ ਤੁਸੀਂ ਰਿਅਲਟੀ ਪੇਂਟਿੰਗ ਨੂੰ ਕਿਉਂ ਨਹੀਂ ਚੁਣੋਗੇ? ਫਾਇਰ ਸਟੇਸ਼ਨ, 5-star ਹੋਟਲਸ, ਬਿਲਡਰ ਦੇ ਕਸਟਮ ਕਾਰਸ ਜਾਂ ਸਰਕਾਰੀ ਇਮਾਰਤਾਂ ਨੂੰ ਪੇਂਟ ਕਰ ਚੁੱਕੇ ਹਨ, ਉੱਥੇ ਤੁਹਾਡੇ ਘਰ ਨੂੰ 24 ਘੰਟਿਆਂ ਦੇ ਅੰਦਰ ਅੰਦਰ ਪੇਂਟ ਕਰ ਦਿੰਦੇ ਹਨ। ਇਹਨਾਂ ਦਾ ਰੇਟ, ਇਹਨਾਂ ਦੀ ਕੁਆਲਿਟੀ ਨੂੰ ਕੋਈ ਵੀ ਮੈਚ ਨਹੀਂ ਕਰ ਸਕਦਾ। 7 ਸਾਲ ਦੇ ਕੀਤੇ ਹੋਏ ਕੰਮ ਦੀ ਗਾਰੰਟੀ ਹੋਵੇਗੀ। ਫ੍ਰੀ ਐਸਟੀਮੇਟ ਲਈ ਸੁਖਮਨ ਨੂੰ ਕਾਲ ਕਰ ਸਕਦੇ ਹੋ 416-816-8401-416-816-8484-8404-8404-8404-8404-8404-8404-8404-8404-8404-8404-8404-8404-8404-8404-8404-8404-8404-8404-8404-8404-8404-8404-8404-8404-8404-8404-8404-8404-8404-8404-8404-8404-8404-8404-8404-8404-8404-8404-8404-8404-8404-8404-8404-8404-8404-8404-8404-8404-8404-8404-8404-8404-8404-8404-8404-8404-8404-8404-8404-8404-8404-8404-8404-8404-8404-8404-8404-8404-8404-8404-8404-8404-8404-8404-8404-8404-8404-8404-8404-8404-8404-8404-8404-8404-8404-8404-8404-8404-8404-8404-8404-8404-8404-8404-8404-8404-8404-8404-8404-8404-8404-8404-8404-8404-8404-8404-8404-8404-8404-8404-8404-8404-8404-8404-8404-8404-8404-8404-8404-8404-8404-8404-8404-8
4: no.
5: Police officer?
4: No, no.
5: Traffic lights?
4: No.
5: Done.
3: Diamond Insurance ਤੇ Pawan Kaur Gill ਦਾ ਇਹ ਮੈਸੇਜ। Most of Ontarians ignore ਕਰ ਰਹੇ ਹਨ ਆਪਣੀ ਆਟੋ ਇੰਸ਼ੋਰੈਂਸ ਰੀਨਿਊਅਲ ਜਾਂ ਆਪਣੇ ਰੇਟ ਨੂੰ ਚੈੱਕ ਕਰਨ ਲਈ। ਅੱਜ ਹੀ ਕਾਲ ਕਰੋ 30 ਤੋਂ ਵੱਧ ਕੰਪਨੀਆਂ ਦਾ ਕੰਮ ਕਰ ਰਹੇ ਪਵਨ ਕੌਰ ਗਿੱਲ। 3 ਮਿੰਟ ਦੇ ਵਿੱਚ 300 ਤੋਂ ਲੈ ਕੇ 1500 ਤੱਕ ਸਾਲ ਦੀ ਇੰਸ਼ੋਰੈਂਸ ਕੱਟ ਸਕਦੀ ਹੈ ਆਟੋ, ਹੋਮ ਔਰ ਇਨਵੈਸਟਮੈਂਟ ਪ੍ਰਾਪਰਟੀਜ਼ ਦੀ। 647-325-9900 647-325-9100 ਪਵਨ ਕੌਰ ਗਿੱਲ ਫਰੋਮ ਡਾਇਮੰਡ ਇੰਸ਼ੋਰੈਂਸ।
6: ਜ਼ਿੰਦਗੀ ਇੱਕ ਸਫ਼ਰ ਹੈ ਸੁਹਾਨਾ।
7: यार आजकल इकोनॉमी बहुत टफ चल रही है, ट्रकिंग इंडस्ट्री स्लो है, बिल्डर क्लोजिंग्स रुक रहे ने, ते कई बिजनेसेस लॉस विच जा रहे ने, जिथे सेविंग्स तक खत्म होने लग जांदी है। पर कनाडा विच फाइनेंशियल स्ट्रेस दे लई लीगल ऑप्शंस अवेलेबल ने थ्रू द इनसॉल्वेंसी प्रोसेस। तुहानू डेट नू प्रॉपरली असेस करन, मैनेज करन ते सिचुएशन अकॉर्डिंग रिलीफ ऑप्शन समझाण विच हेल्प करदे ने। इस प्रोसेस नाल तुसी अपनी फाइनेंशियल सिचुएशन नू कंट्रोल विच लिया सकदे हो ते अगला सही स्टेप प्लान कर सकदे हो। ज्यादा इन्फॉर्मेशन लई अज ही कॉल करो 416-518-3200 416-518-3200।

0: launch of 30 Rambler Drive, Brampton. Major intersection, Steels and Kennedy, 9054512600. Hello, bro. Kithe hai tu?
1: Main client nu milan ja reha. Soch reha si Tim Hortons te baith jaiye.
0: Oh, yaar. Ye ta old school ho gaya. Hun ta client meetings classy honiya chahidiyan ne. Nazara restaurant leke jao na nu. Private booths ne full privacy mildi hai. Free Wi-Fi te luxury ambience. Business meeting bhi set ho jandi hai. Te khana bhi bahut vadhiya.
1: ओहो, ये तो प्रॉपर प्रोफेशनल मीटिंग होगी।
0: नजारा रेस्टोरेंट 30 रैम्बलर ड्राइव ब्रैम्पटन मेजर इंटरसेक्शन स्टील्स एंड कैनेडी कोई कॉल करो 9054512600 9054512600
2: F-150 Ford ਪੰਜਾਬੀਆਂ ਵਿੱਚ ਬਹੁਤ ਹੀ ਪ੍ਰਚਲਿਤ ਤੇ ਕਾਮਯਾਬ ਟਰੱਕ ਮੰਨਿਆ ਜਾਂਦਾ ਹੈ। F-150 ਜਾਂ ਮਸਟੈਂਗ ਜਾਂ ਲਿੰਕਨ ਜਾਂ ਫੋਰਡ ਦੀ ਕੋਈ ਵੀ ਗੱਡੀ ਖਰੀਦਣ ਲਈ ਅਨਿਲ ਚੋਪੜਾ, ਰੋਹਨ ਚੋਪੜਾ, ਚੋਪੜਾ ਬ੍ਰਦਰਸ, ਚੋਪੜਾ ਫੈਮਿਲੀ ਤੁਹਾਡੇ ਲਈ ਹਾਜ਼ਰ ਹੈ। 42 ਸਾਲ ਤੋਂ ਟੌਪ ਸੇਲ ਇਨ ਓਨਟਾਰੀਓ ਕਾਰ ਡੀਲਰਸ਼ਿਪ ਦੇ ਵਿੱਚ ਟੌਪ ਦਾ ਨਾਮ ਮਿਲਟਨ ਫੋਰਡ ਤੋਂ ਚੋਪੜਾ। ਕਿਤੋਂ ਵੀ ਗੱਡੀ ਖਰੀਦਣ ਤੋਂ ਪਹਿਲਾਂ ਮਿਲਟਨ ਫੋਰਡ ਤੇ ਕਾਲ ਕਰ ਸਕਦੇ ਹੋ 416-316-4162-99491।
3: ਯਾਦ ਹੈ ਮੈਨੂੰ ਜਦੋਂ ਮੇਰਾ ਫਸਟ ਐਕਸੀਡੈਂਟ ਹੋਇਆ ਸੀ, ਕਿੰਨੀ ਪਰੇਸ਼ਾਨ ਹੋ ਗਈ ਸੀ ਮੈਂ। ਇੰਸ਼ੋਰੈਂਸ ਨਾਲ ਡੀਲ ਕਰਨਾ, ਗੱਡੀ ਪੇਂਟ ਕਰਾਉਣਾ, ਕਿੰਨੇ ਝੰਜਟ। ਥੈਂਕਸ ਕਰਦੀ ਹਾਂ ਮੈਂ ਸਪੀਡੈਕਸ ਆਟੋ ਕਲੀਜਨ ਵਾਲਿਆਂ ਦਾ, ਜਿਨ੍ਹਾਂ ਨੇ ਮੇਰੀ ਇੰਸ਼ੋਰੈਂਸ ਨਾਲ ਖੁਦ ਡੀਲ ਕੀਤਾ, ਰੈਂਟਲ ਕਾਰ ਵੀ ਦਿੱਤੀ ਤੇ ਮੇਰੀ ਕਾਰ ਨੂੰ ਬਿਲਕੁਲ ਨਵੀਂ ਵਰਗੀ ਬਣਾ ਦਿੱਤਾ। ਤੇ ਤੁਸੀਂ ਵੀ ਪਹੁੰਚੋ ਸਪੀਡੈਕਸ ਆਟੋ ਕਲੀਜਨ 181 ਰਦਰਫੋਰਡ ਰੋਡ ਸਾਊਥ ਯੂਨਿਟ 11 ਤੇ ਜਾਂ ਕਾਲ ਕਰੋ 416-277-9221 416-277-9221।
4: ਓ ਯਾਰ, ਬਿਜ਼ਨਸ ਦਾ ਮਾੜਾ ਹਾਲ ਹੋਇਆ ਪਿਆ। ਕਿੰਨੀਆਂ ਤਰਕੀਬਾਂ ਲਗਾ ਚੁੱਕਾ ਪਰ ਫਿਰ ਵੀ ਕੋਈ ਗੱਲ ਨਹੀਂ ਬਣ ਰਹੀ।
5: ਨਿਰਬਲ ਬਾਬੇ ਨੇ ਕਿਹਾ ਸੀ ਕਿਰਪਾ ਹੋ ਜਾਊਗੀ, ਨਿੰਬੂ ਮਿਰਚਾਂ ਟੰਗੋ, ਪਰ ਕਿਰਪਾ ਤਾਂ ਹੋਈ ਨਹੀਂ।
6: ਆਨਲਾਈਨ ਵੀ ਮਾਰਕੀਟਿੰਗ ਕਰਕੇ ਦੇਖ ਲਈ ਪਰ ਕੋਈ ਰਿਜ਼ਲਟ ਹੀ ਨਹੀਂ ਆਇਆ।
7: ਇਹਦਾ ਮਤਲਬ ਤੁਸੀਂ ਰੇਡੀਓ ਆਵਾਜ਼ ਟ੍ਰਾਈ ਨਹੀਂ ਕੀਤਾ।
8: ਰੇਡੀਓ ਆਵਾਜ਼, ਰੇਡੀਓ ਆਵਾਜ਼ ਰੋਜ਼ਾਨਾ ਸਵੇਰੇ 9 ਤੋਂ 10 ਵਜੇ ਤੱਕ ਤੇ ਐਵਰੀ ਸੈਟਰਡੇ 10 ਤੋਂ 1 ਵਜੇ ਤੱਕ ਪ੍ਰਾਈਮ ਟਾਈਮ ਤੇ। ਵਧੇਰੇ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 416-518-3200।

ਮੈਂ ਕਲੀਆਂ ਦਾ ਰੋੜਾ ਕੂੜਾ ਮੇਰੇ ਸਾਹਿਬ ਦੀਆਂ ਵਡੀਆਂ ਤਿਣਕੇ ਜਿੰਨੀ ਕਦਰ ਨੂੰ ਮੇਰੀ ਮੈਨੂੰ ਤੱਕ ਬੈਠਾ ਸਾਈਆਂ ਜੇ ਵੇਖਾਂ ਮੈਂ ਅਮਲਾਂ ਵੱਲ ਤਾਂ ਕੁਝ ਨਹੀਂ ਮੇਰੇ ਪੱਲੇ ਜੇ ਵੇਖਾਂ ਤੇਰੀ ਰਹਿਮਤ ਵੱਲ ਤਾਂ ਬੱਲੇ ਬੱਲੇ ਬੱਲੇ ਤਾਂ ਬੱਲੇ ਬੱਲੇ ਬੱਲੇ ਉਸਦੇ ਰਹਿਮਤਾਂ ਬਖਸ਼ਿਆ ਸਤਿਕਾਰ ਇੱਕ ਵਾਰ ਫਿਰ ਤੋਂ ਬਰੂਹਾਂ 'ਤੇ ਦਸਤਕ ਦੇ ਰਹੇ ਅਮਨਦੀਪ ਸਿੰਘ ਬੈਨੀਪਾਲ ਵੱਲੋਂ ਆਪ ਸਭ ਨੂੰ ਸ਼ੁਭ ਸਵੇਰ ਗੁੱਡ ਮਾਰਨਿੰਗ ਸਤਿ ਸ਼੍ਰੀ

0: सो गाज उस परमेश्वर के नाम ओट आसना जिसके नाम ओट आसना गाज दुनिया की हर शे का उम्मीद दिन खुशगवार रहेगा। चढ़ती कला वाला निरभउ निरवैर मुस्कुराहट चेहरे का हिस्सा रोशनी रस्ते दिखावेगी, तुसी चलते रहोगे। एक बार फिर तो उस सफर के वक्त जो बहुत खूबसूरत पर थोड़े साथ देना स्टूडियोज़ के नंबर 905-6-73-33-37 905-6-73-33-37 अपनी कॉल सा ड्रॉप कर रहे हो। तो टैक्स मैसेज लिए 416-518-3200 416-518-3200 416-518-3200 ते टैक्स मैसेज सानू तुसी ड्रॉप कर सकते हो या कॉल कर सकते हो। अपने बिजनेस को प्रमोट करना है, बहुत सारे लोग कॉन्टैक्ट करते हैं, रेडियो बेस्ट फॉर्म च है। आई नो असी सोशल मीडिया से भी ऐड कर सकते हैं, मैं भी कर सकता, तुसी भी कर सकते हो, बट जिथे थोड़ी ऐड हज़ारा लोगों के नाल कंपटीशन कर रही है उत्थे जिहड़ा थोड़ा गाहक है उन्ना ही लाइटली तुहानू लैंदा, क्योंकि ही हैव अ चॉइस टू कॉल 10 मोर पीपल अलोंग विद यू। एग्जाम्पल, मैं एक ऐड पाया गूगल के उत्ते ते मैटा के उत्ते, उस ऐड के उपर जिहड़ा हैगा मैनू एग्जाम्पल मैं पाउंदा रहा $10,000 का पाता हुआ ऐड, जो 10,000 का ऐड पाया जस्ट फॉर द एजुकेशन, जस्ट अवेयरनैस वास्ते। ਵਧੀਆ ਹੋਣਗੇ ਗੂਗਲ ਮੈਟਾ, ਇੰਨੀ ਗੱਲ ਹੁੰਦੀ, ਪਰ ਹਰੇਕ ਬੰਦੇ ਨੂੰ ਇਹ ਹੁੰਦਾ ਜਿੱਥੋਂ ਕੁਛ ਮੁਫਤ 'ਚ ਆ ਗਿਆ ਉਹਨੂੰ ਵਧੀਆ ਕਹੀ ਚੱਲੋ। ਮੁਫਤ ਦਾ ਲੰਗਰ ਵੀ ਹੋ ਗਿਆ, ਮੁਫਤ ਦੀ ਐਡ ਹੋ ਗਈ, ਮੁਫਤ ਦਾ ਕੁਛ ਵੀ, ਆਪਣੇ ਕਮਿਊਨਿਟੀ 'ਚ ਬਹੁਤ ਮੁਫਤ ਦਾ ਇਹ ਚੀਜ਼ ਚੱਲਦੀ ਹੈ ਕਿ ਮੁਫਤ 'ਚ ਕੋਈ ਵੀ ਚੀਜ਼ ਮਿਲ ਜਾਵੇ। ਪਰ ਹੋਇਆ ਕੀ ਕਿ ਮੈਂ ਐਡ ਪਾਈ ਤਾਂ ਇੱਕ ਦਿਨ ਇੱਕ ਸੂਝਵਾਨ ਬੰਦਾ ਆਇਆ ਮੇਰੇ ਕੋਲ, ਜਿਹੜੀ ਵੱਡੀ ਕਾਰਪੋਰੇਟ ਰਨ ਕਰਦੇ ਸੀ, ਉਹ ਕਹਿੰਦੇ ਸੀ ਮੈਟਾ 'ਤੇ ਇਹ 'ਤੇ ਐਡ ਨਹੀਂ ਪਾਉਂਦੇ ਹੈਗੇ, ਫੇਸਬੁੱਕ ਇੰਸਟਾਗ੍ਰਾਮ 'ਤੇ ਅਸੀਂ ਐਡ ਨਹੀਂ ਪਾਉਂਦੇ। ਮੈਂ ਕਿਹਾ ਕਿਉਂ? ਕਹਿੰਦੇ ਇੱਕ ਤਾਂ ਬਿਜ਼ਨਸ ਬਹੁਤ ਕਾਮਨ ਹੋ ਜੂਗਾ, ਨੋਰਮਲ ਬਿਜ਼ਨਸ ਬਣ ਜੂਗਾ, ਉਈਓ ਬਣ ਜੂਗਾ, ਬਿਜ਼ਨਸ ਆਪਣੀ ਵੈਲਿਊ ਲੂਜ਼ ਕਰ ਜੂਗਾ। ਅਸੀਂ ਬ੍ਰਾਂਡ ਹਾਂ, ਸਾਡੀ ਕੰਪਨੀ ਦਾ ਇਹ ਰੂਲ ਆ ਕਿ ਅਸੀਂ ਇਹਦੇ 'ਤੇ ਐਡ ਨਹੀਂ ਪਾਉਂਦੇ ਹੈਗੇ। ਅਸੀਂ ਮੈਕਸੀਮਮ ਯੂਟਿਊਬ ਵੀਡੀਓਜ਼ ਪਾ ਦਿੰਦੇ ਹਾਂ, ਪਰ ਸਾਡੇ ਹੋਰ ਪਲੈਟਫਾਰਮਸ ਦੇ ਉੱਤੇ ਐਡ ਚੱਲਦੇ ਨੇ। ਅਸੀਂ ਆਪਣੇ ਆਪ 'ਚ ਐਡ ਸਟੈਬਲਿਸ਼ ਕਰਦੇ, ਇੱਕ ਪੀਜ਼ੇ ਦੀ ਚੇਨ ਆ ਬਹੁਤ ਵੱਡੀ, ਅਤੇ ਤੁਸੀਂ ਇਹਦੀ ਬਹੁਤ ਘੱਟ ਐਡ ਦੇਖਦੇ ਹੋ, ਪਰ ਤੁਸੀਂ ਇਹਨਾਂ ਦੇ ਸਟੋਰ ਬੜੇ ਅਗਰੈਸਿਵ ਦੇਖਦੇ ਹੋ। ਜਦੋਂ ਤੁਸੀਂ ਕਿਸੇ ਸਟੋਰ ਮੂਹਰੇ ਲੰਘਦੇ ਹੋ ਤਾਂ ਇੱਕ ਸਪੈਸ਼ਲ ਸਾਈਨ ਫੜ ਕੇ ਇਹਨਾਂ ਦੇ ਸਟੋਰ ਦੇ ਬਾਹਰ ਬੰਦਾ ਖੜ੍ਹਾ ਹੀ ਹੁੰਦਾ, ਅਤੇ ਨਾਲ ਸਪੈਸ਼ਲ ਡੀਲ ਲਗਾਈ ਹੁੰਦੀ ਹੈ। ਇਹ ਇਹਨਾਂ ਚੀਜ਼ਾਂ ਨਾਲ ਬਹੁਤ ਜ਼ਿਆਦਾ ਇਹ ਪੁੱਲ ਕਰਦੇ ਨੇ। ਅਤੇ ਦੂਸਰਾ ਡਿਲੀਵਰੀ, ਇਸ ਸਟੋਰ ਨੇ ਡਿਲੀਵਰੀ ਨੂੰ ਆਪਣਾ ਫੋਕਸ ਰੱਖ ਕੇ ਚੱਲਿਆ ਕਿ ਇੰਨੇ ਮਿੰਟ ਦੇ ਵਿੱਚ ਡਿਲੀਵਰੀ, ਨਹੀਂ ਤਾਂ ਪੀਜ਼ਾ ਫ੍ਰੀ। ਇਹ ਚੀਜ਼ਾਂ ਕਰਕੇ ਇਹ ਕੰਪਨੀ ਨੌਰਥ ਅਮੈਰੀਕਾ 'ਚ ਰਾਈਜ਼ ਹੋਈ ਸੀ। ਇਹਦੀ ਕਾਪੀ ਕਰਕੇ ਇੰਡੀਆ 'ਚ ਬਹੁਤ ਕੰਪਨੀਆਂ ਆਈਆਂ ਜਿਹੜੀਆਂ ਇਹਦੀ ਕਾਪੀ ਕਰਕੇ ਕੰਮ ਸ਼ੁਰੂ ਕੀਤਾ, ਪਰ ਅਸਟੈਬਲਿਸ਼ਮੈਂਟ ਨਹੀਂ ਹੋ ਪਾਈ ਇਸ ਮੈਥਡ ਦੀ। ਤਾਂ ਮੈਨੂੰ ਉਹਨਾਂ ਨੇ ਨਾ ਦਿਖਾਇਆ ਕਿ ਤੁਹਾਡੀ ਗੂਗਲ ਐਡ 'ਤੇ ਕਲਿੱਕ ਕਰੋ ਮੇਰੇ ਡਿਵਾਈਸ ਤੋਂ। ਮੈਂ ਨਾ ਉਹਨਾਂ ਦੀ ਐਡ ਦੇ ਉੱਤੇ ਕਲਿੱਕ ਕੀਤਾ, ਇੰਸਟਾਗ੍ਰਾਮ, ਮੈਂ ਗੂਗਲ ਮਤਲਬ ਇੰਸਟਾਗ੍ਰਾਮ ਫੇਸਬੁੱਕ ਦੀ ਗੱਲ ਕਰਦਾ, ਅਤੇ ਮੈਂ ਐਡ 'ਤੇ ਕਲਿੱਕ ਕੀਤਾ ਅਤੇ ਨਾਲ ਹੀ ਨਾ 8-10 ਜਣੇ ਹੋਰ ਉਸੇ ਬਿਜ਼ਨਸ ਦੇ ਨੈਕਸਟ ਸਕਰੀਨ 'ਤੇ ਆਉਣੇ ਸ਼ੁਰੂ ਹੋ ਗਏ। ਮਤਲਬ ਵੀ ਸਕਰੀਨ ਦੇ ਨੂੰ ਸਕਰੋਲ ਕਰਕੇ ਜਾਂ ਥੱਲੇ ਲੈ ਕੇ ਗਏ ਤਾਂ 10 ਜਣੇ ਹੋਰ ਆ ਗਏ ਜਿਹੜੇ ਆਉਣ ਲੱਗ ਗਏ। ਹੁਣ ਦਸੇ ਇਹ ਸੋਚ ਰਹੇ ਸੀ ਕਿ ਮੈਂ ਪੇਡ ਐਡ ਚਲਾ ਰਿਹਾ ਜਾਂ ਮੈਂ ਐਡ ਚਲਾ ਰਿਹਾ ਅਤੇ ਮੈਨੂੰ ਗਾਹਕ ਆਊਗਾ। ਦਸਾਂ ਨੂੰ ਇਹ ਨਹੀਂ ਪਤਾ ਵੀ ਸਾਡੇ ਹੋਰ ਕੰਪੀਟੀਸ਼ਨ ਦੇ ਬਿਜ਼ਨਸ ਵੀ ਇਹ ਨਾਲ ਦੀ ਨਾਲ ਲੋਕਾਂ ਨੂੰ ਡਰੋਪ ਕਰ ਦਿੰਦੇ ਨੇ। ਸੋ ਕਹਿਣ ਤੋਂ ਭਾਵ ਆ ਵੀ ਮੈਂ ਉਦੋਂ $10,000 ਪੇ ਕਰ ਚੁੱਕਿਆ ਸੀ, 10 ਮਹੀਨੇ ਹੋ ਗਏ ਸੀ, $1,000 ਪਰ ਮੰਥ ਪੇ ਕਰਦਾ ਸੀ। ਮੈਂ ਰਾਈਟ ਵੇ ਜਿਹੜੀ ਕੰਪਨੀ ਕੰਮ ਕਰਦੇ ਸੀ ਮੇਰੇ ਲਈ ਬੰਦੇ, ਮੈਂ ਉਹਨਾਂ ਦੇ ਐਡ ਬੰਦ ਕਰਾਈ ਅਤੇ ਨਾਲ ਉਹਨਾਂ ਨੂੰ ਮੈਂ ਕਿਹਾ ਤੁਸੀਂ ਮੈਨੂੰ ਹੋਰ ਗੱਲਾਂ ਬਹੁਤ ਮਾਰ ਗਏ, ਇੰਨੇ ਪੋਸਟ ਪਾ ਦਾਂਗੇ, ਇੰਨੇ ਆਹ ਕਰ ਦਾਂਗੇ, ਇੰਨੇ ਉਹ ਕਰ ਦਾਂਗੇ, ਪਰ ਤੁਸੀਂ ਮੈਨੂੰ ਇਹ ਕਿਉਂ ਨਹੀਂ ਦੱਸਿਆ ਵੀ 10 ਬੰਦੇ ਹੋਰ ਨਾਲ ਆਉਂਦੇ ਨੇ, ਅਤੇ ਮੈਂ ਆਪਣੇ ਪੈਸਿਆਂ ਨਾਲ ਇਹਨਾਂ ਨੂੰ ਵੀ ਦੇਈ ਗਿਆ ਅਤੇ ਨਾਲ ਆਪਣੇ ਕੰਪੀਟੀਸ਼ਨ ਖੜ੍ਹੇ ਕਰੀ ਗਿਆ। ਅਤੇ ਅੱਜ ਤੋਂ ਤੁਸੀਂ ਇਹ ਪਲੀਜ਼ ਸਟੋਪ ਕਰ ਦਿਓ। ਰੇਡੀਓ ਇੱਕ ਐਕਸਕਲੂਸਿਵਿਟੀ ਆ, ਆ ਇੰਨੀ ਦੁਨੀਆ ਸੁਣਦੀ ਹੈ, ਸਾਹਮਣੇ ਗਿਗ ਟਰਾਂਸਪੋਰਟ ਹੈ, ਮੇਰੇ ਨਾਲ ਚਰਨਪ੍ਰੀਤ ਹੈ, ਚਰਨਪ੍ਰੀਤ ਨੇ ਗਿਗ ਟਰਾਂਸਪੋਰਟ ਦੀਆਂ ਕਿੰਨੀਆਂ ਹੀ ਕੇਟਰਿੰਗ ਕੀਤੀਆਂ ਮੇਰੇ ਨਾਲ ਹੋਲ 'ਤੇ, ਚਰਨਪ੍ਰੀਤ ਗਿਗ ਵਾਲਿਆਂ ਦੀਆਂ, ਗਿਗ ਨੇ ਇਹਨਾਂ ਨੂੰ ਕੰਟੈਕਟ ਕੀਤਾ ਥਰੂ ਰੇਡੀਓ ਵਾਸ, ਯਾਨੀ ਕਿ AM 530 ਰਾਹੀਂ ਇਹਨਾਂ ਦੇ ਨਜ਼ਾਰਾ ਅਤੇ ਇਹਨਾਂ ਦੇ ਰੈਸਟੋਰੈਂਟਸ ਨੇ ਜਿਹੜੇ ਉਹਨਾਂ ਨੂੰ ਤਵਾ ਕਿਚਨ ਨੂੰ ਜਿਹੜੀਆਂ ਕੇਟਰਿੰਗਸ ਮਿਲੀਆਂ ਇੱਕੋ ਕੰਪਨੀ ਦੀਆਂ, ਗਿਗ ਟਰਾਂਸਪੋਰਟ ਜਿਹੜੀ ਆ ਲੰਘ ਕੇ ਗਈ ਹੈ, ਮਲਟੀਪਲ ਕੇਟਰਿੰਗਸ ਇਹਨਾਂ ਦੀਆਂ ਇਹਨਾਂ ਨੇ ਕੀਤੀਆਂ ਗਿਗ ਵਾਲਿਆਂ ਦੀਆਂ। ਸੋ ਇਹ ਰੇਡੀਓ ਤੋਂ ਮਿਲੇ ਇਹਨਾਂ ਨੂੰ। ਸੋ ਇਸੇ ਤਰ੍ਹਾਂ ਇਹਨਾਂ ਨੇ ਆਪਣਾ ਮੈਗਨਾ ਦੇ ਗਰੁੱਪ 'ਚ ਸ਼ੁਰੂ ਕੀਤਾ, ਉੱਥੇ ਮੈਗਨਾ 'ਚ ਵੀ ਆਪਣੇ ਕੋਈ ਲਿਸਨਰ ਨੇ, ਰੇਡੀਓ ਸੁਣਦੇ ਨੇ, ਉਹਨਾਂ ਨੇ ਇਹਨਾਂ ਨੂੰ ਕੇਟਰਿੰਗਸ ਦਿੱਤੀਆਂ। ਇਸੇ ਤਰ੍ਹਾਂ ਬੈਂਟਨ ਸਿਵਿਕ ਹੋਸਪਿਟਲ 'ਚ ਕੇਟਰਿੰਗ ਕੀਤੀਆਂ, ਈਟੋਬਿਕੋ ਜਨਰਲ 'ਚ ਕੀਤੀਆਂ, ਇਸ ਤੋਂ ਇਲਾਵਾ ਵਾਲਮਾਰਟ ਦੇ ਵਿੱਚ ਉਹ ਵੀ ਰੈਫਰਲ ਗਈ, ਇਹਦੇ ਨਾਲ ਨਾਲ ਵਿਨਰਸ ਦੇ ਵੇਅਰ ਹਾਊਸ ਨੇ TGX ਉਹਨਾਂ ਦੇ ਵਿੱਚ ਕੀਤੀਆਂ। ਮਤਲਬ ਮਲਟੀਪਲ ਕੰਪਨੀਜ਼ ਦੇ ਵਿੱਚ ਲੋਕ ਰੇਡੀਓ ਸੁਣ ਰਹੇ ਸੀ, ਜਾ ਕੇ ਲੈ ਕੇ ਗਏ। ਸੋ ਮੈਂ ਤਾਂ ਕਹਿੰਦਾ ਹੁੰਦਾ ਜਿਹੜਾ ਵੀ ਕੋਈ ਬਿਜ਼ਨਸ ਸੁਣਦਾ ਪਿਆ ਨਾ, ਜੇ ਤੁਸੀਂ ਵਧਾਉਣਾ ਹੈਗਾ, ਇਕੱਲੇ ਨਾ ਹੁਣ ਸਾਰੇ ਮੂੰਹ ਦੇ ਉੱਤੇ ਕੈਮਰਾ ਲਾ ਕੇ ਨਾ ਬੈਠੇ ਰਿਹਾ ਕਰੋ ਵੀ ਸਾਡੇ ਕੈਮਰੇ ਮੂੰਹ ਨੂੰ ਲੱਗ ਗਏ ਨੇ ਅਤੇ ਕੋਈ ਨਾ ਕੋਈ ਆਈ ਜਾਊਗਾ। ਤੁਸੀਂ ਬਿਜ਼ਨਸ ਨੂੰ ਇੱਕ ਐਥੀਕਲ ਵੇ ਦੇ ਨਾਲ, ਇੱਕ ਕੰਪੈਟੀਟਿਵ ਵੇ ਦੇ ਨਾਲ, ਮਾਰਕੀਟਿੰਗ ਕਰੋ, ਤੁਹਾਡਾ ਬਿਜ਼ਨਸ ਮਾਰਕੀਟਿੰਗ ਤੋਂ ਬਾਅਦ ਤੁਹਾਨੂੰ ਗਾਹਕ ਲਿਆ ਕੇ ਦਊਗਾ ਔਰ ਇਹੀ ਸਿਲਸਿਲਾ ਲੰਬਾ ਲੈ ਕੇ ਜਾਓਗੇ, ਤੁਹਾਨੂੰ ਰੀਅਲੀ ਬੈਨੀਫਿਟ ਹੋਊਗਾ। ਰੇਡੀਓ ਤਾਂ ਤੁਸੀਂ ਕਰਨਾ ਚਾਹੁੰਦੇ ਹੋ, ਅਸੀਂ ਪ੍ਰਾਈਮ ਟਾਈਮ ਚਾਹੁੰਦੇ ਹਾਂ। ਸਾਡੀ ਕੋਸ਼ਿਸ਼ ਹੁੰਦੀ ਹੈ ਹਰੇਕ ਬਿਜ਼ਨਸ ਨੂੰ ਚੰਗਾ ਸਪੋਰਟ ਦੇ ਸਕੀਏ, ਬੈਕਅਪ ਦੇ ਸਕੀਏ। ਤੁਸੀਂ ਸਾਨੂੰ 416-518-3200 'ਤੇ ਕਾਲ ਕਰ ਸਕਦੇ ਹੋ, 416-518-3200 'ਤੇ ਕਾਲ ਕਰ ਸਕਦੇ ਹੋ। ਸੋ ਸ਼ੋ ਜਿਹੜਾ ਹੈਗਾ ਅੱਗੇ ਵੱਲ ਲੈ ਕੇ ਚੱਲਦੇ ਹਾਂ ਕੁਛ ਖਬਰਾਂ, ਪਰ ਉਸ ਤੋਂ ਪਹਿਲਾਂ ਸੰਤੋਸ਼ ਜੀ ਮੈਨਾਂ। ਸੰਤੋਸ਼ ਜੀ ਕੀ ਹਾਲ ਹੈ?
1: ਸਤਿ ਸ਼੍ਰੀ ਅਕਾਲ ਅਮਨ ਜੀ, ਚੜ੍ਹਦੀ ਕਲਾ। ਸਤਿ ਸ਼੍ਰੀ ਅਕਾਲ ਸਾਰੇ ਰੇਡੀਓ ਲਿਸਨਰਸ ਨੂੰ, ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਫੇਵਰੇਟ ਸ਼ੋ ਰੇਡੀਓ ਆਵਾਜ਼ 'ਚ। ਅਤੇ ਅਸੀਂ ਬਹੁਤ ਵਧੀਆ ਵਧੀਆ ਗੱਲਾਂ ਲੈ ਕੇ ਆਏ ਹਾਂ ਔਰ ਅੱਜ ਬਹੁਤ ਹੀ ਸੋਹਣਾ ਦਿਨ ਹੈ, ਨਾ ਤਾਂ ਠੰਡ ਨਾ ਤਾਂ ਗਰਮੀ। ਸੋ ਸਾਰੇ ਅੱਜ ਦਾ ਵੈਦਰ ਇੰਜੋਏ ਕਰੋ ਅਤੇ ਖੁਸ਼ ਰਹੋ, ਸਟ੍ਰੈਸ ਬਿਲਕੁਲ ਨਹੀਂ ਲੈਣੀ ਅਤੇ ਸੁਣਦੇ ਰਹੋ ਸਾਡਾ ਸ਼ੋ ਰੇਡੀਓ ਆਵਾਜ਼।
0: ਓਕੇ, ਐਂਡ ਤੁਸੀਂ ਜਿਹੜਾ ਹੈਗਾ ਕਾਲ ਕਰਨੇ ਸਟੂਡੀਓ ਦੇ ਵਿੱਚ
1: ਜੀ, ਬਿਲਕੁਲ
0: ਨੰਬਰ 905-673-3337। ਚੰਪੀ ਸਾਡੇ ਨਾਲ ਆ। ਚੰਪੀ ਕੀ ਹਾਲ ਚਾਲ ਨੇ?
2: ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ, ਬਹੁਤ ਹੀ ਵਧੀਆ ਚੜ੍ਹਦੀ ਕਲਾ ਜੀ।
0: ਤੁਸੀਂ ਪਿਛਲੇ 48 ਘੰਟੇ 'ਚ ਜਾਂ ਅਗਲੇ 24 ਘੰਟੇ 'ਚ ਕਿੰਨੇ ਕੇਟਰਿੰਗਸ ਕਰ ਰਹੇ ਹੋ?
2: ਹਾਂਜੀ, ਹੁਣ ਅੱਜ ਹੀ ਤਾਂ ਦਿਨ ਹੀ ਲੈ ਲਈਏ ਜੀ, ਅੱਜ ਸਾਡੀ 3 ਕੇਟਰਿੰਗਸ ਹੈਗੀਆਂ ਨਜ਼ਾਰਾ ਰੈਸਟੋਰੈਂਟ ਤੇ, ਬੈਕ ਟੂ ਬੈਕ ਚੱਲਣੀਆਂ ਜੀ।
0: ਹਾਂਜੀ
2: ਹਾਂਜੀ ਬਿਲਕੁਲ ਜੀ। ਸੋ ਅੱਜ ਪਾਰਟੀ ਹੈਗੀ ਹੈ ਵੀਕ ਡੇ ਸਪੈਸ਼ਲ ਕਰਕੇ, ਜੇ ਅਸੀਂ ਵੀਕ ਡੇ ਸਪੈਸ਼ਲ ਡੀਲ ਲਾਈ ਸੀਗੀ $900 ਚ, ਅਪ ਟੂ 30 ਪੀਪਲ ਤੁਸੀਂ ਜੇ ਰਜਾਣੇ ਹੈ ਉਹਨਾਂ ਨੂੰ ਤੁਸੀਂ ਆਪਣਾ ਪਾਰਟੀ ਹਾਲ ਦੇ ਨਾਲ, ਜਿੱਥੇ ਤੁਹਾਨੂੰ ਡੀ ਜੇ ਸਿਸਟਮ, ਡੀ ਜੇ ਲਾਈਟਾਂ, ਪ੍ਰੋਪਰ ਡਾਂਸ ਫਲੋਰ ਦੇ ਨਾਲ, ਵਿੱਚ ਹੀ ਬਾਰ ਬਣੀ ਹੋਈ ਹੈ, ਵਾਸ਼ਰੂਮਸ ਖੁੱਲ੍ਹੇ ਡੁੱਲੇ ਵਾਸ਼ਰੂਮਸ ਦੇ ਨਾਲ ਨਾਲ ਜਿਹੜੀ ਪਾਰਕਿੰਗ ਹੈਗੀ ਹੈ, ਪਾਰਕਿੰਗ ਦਾ ਕੋਈ ਇਸ਼ੂ ਨਹੀਂ ਆਉਂਦਾ, ਕਾਫੀ ਸਾਰੀ ਫੈਸਿਲਿਟੀਜ਼ ਤੁਸੀਂ ਆਓਗੇ ਤੁਸੀਂ ਦੇਖੋਗੇ ਰੈਸਟੋਰੈਂਟ ਤੇ ਕਹੋਗੇ ਯਾਰ ਵਾਕਈ ਨਜ਼ਾਰੇ ਵਾਲੀ ਫੀਲਿੰਗ ਆਉਂਦੀ ਹੈ ਅੰਦਰ ਵਗਦੇ ਸਾਰੀ, ਤੇ ਨਜ਼ਾਰੇ ਹੀ ਆ ਗਿਆ, ਤੇ ਏਦਾਂ ਦੀ ਫੀਲਿੰਗ ਤੁਸੀਂ ਲੈਣੀ ਹੈ $900 ਚ। ਅਗੇਨ ਵੀਕ ਡੇ ਸਪੈਸ਼ਲ ਅਸੀਂ ਲਾਇਆ ਹੋਇਆ, ਤੁਸੀਂ ਆਓ, ਅਪ ਟੂ 30 ਪੀਪਲ ਦੀ ਗੈਦਰਿੰਗ ਕਰੋ, ਕਾਫੀ ਬੁਕਿੰਗਸ ਬੁੱਕ ਹੋਈ ਜਾਂਦੀ ਸਾਡੀ ਵੀਕ ਡੇ ਚ ਵੀ, ਆਲਮੋਸਟ ਕਾਫੀ ਵੀਕ ਡੇ ਫੁੱਲ ਹੋਣ ਲੱਗੇ ਨੇ, ਤੇ ਅੱਗੇ ਵੀ ਕਿਸੇ ਨੇ ਕੇਟਰਿੰਗ ਕਰਾਉਣੀ ਹੈ, ਅੱਗੇ ਹੁਣ ਸਲੋਟਸ ਲਿਮਿਟਿਡ ਸਲੋਟਸ ਰਹਿ ਗਏ ਨੇ, ਤੁਸੀਂ ਬੁੱਕ ਕਰ ਸਕਦੇ ਹੋ, ਨਹੀਂ ਤਾਂ ਅੱਗੇ
0: ਸਰਦੀਆਂ ਆ ਰਹੀਆਂ ਨੇ, ਇਨਡੋਰ ਜਿਹੜਾ ਹੈਗੇ ਨੇ ਹੁਣ ਠੰਡ ਹੋ ਜਾਣੀ ਹੈ, ਬਾਹਰ ਤਾਂ ਕੰਮ ਨਹੀਂ ਚੱਲਣਾ, ਇਨਡੋਰ ਸਲੋਟਸ ਤੁਸੀਂ ਬਿਜ਼ੀ ਕਰੋ। ਮੈਂ ਛੋਟੀ ਜਿਹੀ ਗੱਲ ਸਮਝਾਉਣ ਲੱਗਿਆ, ਸਪੋਜ਼ ਤੁਸੀਂ 30 ਜਾਣਿਆਂ ਦਾ ਪੈਕੇਜ ਇਹਨਾਂ ਦਾ ਲਿਆ, ਉਹਦੇ 'ਚ ਇਹ ਹੁੰਦਾ ਸਪੋਜ਼ ਤੁਸੀਂ ਘਰੇ ਰੱਖ ਲਿਆ, ਘਰੇ ਵੀ ਤੁਸੀਂ ਖਾਣਾ ਮੰਗਾ ਲਿਆ, ਅਪਰੋਕਸੀਮੇਟਲੀ ਤੁਸੀਂ ਇਹ ਜਿਹੜਾ ਖਾਣਾ ਹੈਗਾ ਅਰਾਊਂਡ $600-700 'ਚ ਮੰਗਾ ਲੈਂਦੇ ਹੋ। ਸੋ $600 ਤਾਂ 30 ਜਾਣਿਆਂ ਦੇ ਖਾਣੇ ਦਾ ਲੱਗ ਜਾਂਦਾ, 6-7
1: ਆਰਾਮ ਨਾਲ
0: ਲੱਗ ਜਾਂਦਾ ਨਾ,
1: ਆਰਾਮ ਨਾਲ।
0: ਸੋ ਹੁਣ ਉਹਨਾਂ ਕੋਲ ਨਾ ਭਾਂਡੇ ਮਾਂਜਣੇ ਆ
1: ਜੀ,
0: ਹਾਈ ਐਂਡ ਕਟਲਰੀ ਹੈ,
1: ਵਾਓ,
0: ਟੌਪ ਦੀ, ਹਾਂਜੀ, ਟੌਪ ਦੀ ਡੈਕੋਰੇਸ਼ਨ ਆ, ਫੂਡ ਲੱਗਿਆ ਹੋਇਆ ਟੇਬਲ,
1: ਸਟ੍ਰੈਸ ਨਹੀਂ ਕਿ ਖਤਮ ਹੋ ਜਾਣਾ।
0: ਕੋਈ ਸਭ ਤੋਂ ਵੱਡੀ ਲੇਡੀਜ਼ ਦੀ ਗੱਲ, ਵਾਸ਼ਰੂਮ ਸਾਫ਼ ਨਹੀਂ ਕਰਨੇ ਬਾਅਦ ਚੋਂ,
1: ਬਿਲਕੁਲ
0: ਠੀਕ ਹੈ, ਕੋਈ ਘਰ ਦੀ ਸਫਾਈ ਨਹੀਂ ਕਰਨੀ
1: ਜੀ,
0: ਕੋਈ ਬੱਚਾ ਲਕੀਰਾਂ ਮਾਰ ਗਿਆ ਕੰਧਾਂ ਤੇ, ਤੋੜ ਗਿਆ, ਕੋਈ ਭੰਨ ਗਿਆ, ਕੋਈ ਉੱਪਰ ਬੈਡਰੂਮ ਚ ਵੜ ਗਿਆ
1: ਜੀ,
0: ਉੱਥੇ ਥੋੜਾ ਟੀਵੀ ਆਨ ਕੀਤਾ,
1: ਸਹੀ ਹੈ, 2 ਦਿਨ ਪਹਿਲਾਂ ਹੀ ਸ਼ੁਰੂ ਕਰ ਦੇਈਦੀ ਸਫਾਈ ਔਰ 2 ਦਿਨ ਤੱਕ ਲੱਗੇ ਰਹਿਦਾ ਬਾਅਦ ਚ।
0: ਮੈਂ ਕਦਾਂ ਦੇਖਿਆ ਸੀਗਾ ਵੀ ਅਸੀਂ ਇੱਕ ਰੱਖਿਆ ਸੀ ਫੰਕਸ਼ਨ 30 ਜਾਣਾ ਦਾ ਸੀ
1: ਜੀ,
0: ਮੈਨੂੰ ਐਂ ਜਾਂਦਾ ਪੌੜੀਆਂ ਸਭ ਭਰ ਗਈਆਂ ਸੀ ਸਾਡੀਆਂ, ਤੇ ਕਿਸੇ ਦੇ ਬੱਚੇ ਆਏ ਸੀ ਉੱਪਰੋਂ ਸਾਡੇ
1: ਸਰਾਣੇ
0: ਥੱਲੇ ਸਿੱਟਣ ਲੱਗ ਗਏ ਸੀ, ਉੱਤੋਂ ਸਰਾਣੇ ਸਾਨੂੰ ਅਸੀਂ ਪੌੜੀ ਨੂੰ ਛਾਲਾਂ ਮਾਰ ਦਿੰਦੇ,
1: ਸਾਡੇ ਬੱਚੇ ਤਾਂ ਸਲਾਈਡ ਕਰਦੇ ਆ ਪੌੜੀਆਂ ਤੇ ਜਦੋਂ ਸਾਰੇ ਇਕੱਠੇ ਹੋ ਜਾਂਦੇ,
0: ਰੋਈ ਡਰ ਲੱਗਦਾ ਨਾ
1: ਕਿੰਨਾ ਦੇਰ।
0: ਸੋ ਤੁਸੀਂ ਸਾਰਾ ਫੰਕਸ਼ਨ ਜਿਹੜਾ ਹੈਗਾ ਬੱਚਿਆਂ ਲਈ ਸਪੈਸ਼ਲ, ਇਹਨਾਂ ਕੋਲ ਮੈਨਿਊ ਹੈਗਾ ਬੱਚਿਆਂ ਲਈ, ਪੀਜ਼ਾ ਬੱਚਿਆਂ ਦੇ ਲਈ, ਫਰਾਈਜ਼ ਬੱਚਿਆਂ ਦੇ ਲਈ, ਪਾਸਤਾ ਤੇ ਬੱਚਿਆਂ ਦੇ ਲਈ ਚੀਜ਼ੀ ਸਟਿਕਸ ਅਲੱਗ ਤੋਂ ਮੈਨਿਊ ਹੈਗਾ, ਅਗਰ ਤੁਸੀਂ ਬਾਏ ਕਰਨਾ ਹੁੰਦਾ। 899 ਦੇ ਵਿੱਚ 30 ਪੀਪਲ ਇੰਕਲੂਡ, ਤੇ ਚੈਂਪੀ ਦਾ ਨੰਬਰ ਹੈ 647-633-8878, 647-633-8878, 647-633-8878, 647-633-8878 ਨੰਬਰ ਦੇ ਉੱਤੇ ਤੁਸੀਂ ਕੰਟੈਕਟ ਕਰਨਾ, 647-633-8878 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ। ਸੋ ਚੈਂਪੀ ਹੋਰ ਕੁਛ ਕਹਿਣਾ?
2: ਨਹੀਂ ਜੀ, ਸੋ ਜਿੱਦਾਂ ਵੀ ਕੋਈ ਵੀ ਕੇਟਰਿੰਗ ਹੈਗੀ ਆ ਅੱਗੇ ਦਸੰਬਰ
0: ਤੁਸੀਂ ਵੱਧ ਜਾਣੇ ਹੈਗੇ ਹੋ, ਘੱਟ ਜਾਣੇ ਹੈਗੇ ਹੋ, ਤੁਹਾਡੀ ਕੋਈ ਵਿਆਹ ਦੀ, ਤੁਸੀਂ ਅੱਜ ਕਿੰਨੇ ਕਿੰਨੇ ਲੋਕਾਂ ਦੀ ਕੇਟਰਿੰਗ ਕਰ ਰਹੇ ਹੋ?
2: ਹਾਂਜੀ, ਅੱਜ ਜਿੱਦਾਂ ਵੀਕ ਡੇ ਸਪੈਸ਼ਲ ਵੀ ਕੇਟਰਿੰਗਸ ਹੈਗੀ ਆ, 30-30 ਬੰਦੇ ਦੇ 3 ਇਵੈਂਟਸ ਹੈਗੇ ਜੀ ਬੈਕ ਟੂ ਬੈਕ।
0: ਠੀਕ ਹੈ, ਇਸ ਤੋਂ ਇਲਾਵਾ ਹੋਰ ਕਿਸ ਤਰ੍ਹਾਂ ਦੇ ਲੋਕ ਫੰਕਸ਼ਨ ਬੁੱਕ ਕਰਾਉਂਦੇ ਤੁਹਾਡੇ ਕੋਲ?
2: ਹਾਂਜੀ, ਹੋਰ ਆਪਣਾ ਕੋਈ ਬੇਬੀ ਸ਼ਾਵਰ ਹੈਗਾ ਹੈ, ਕੋਈ ਆਪਣਾ ਤੁਹਾਡਾ ਕੋਈ ਆਪਣਾ ਬਰਥਡੇ ਪਾਰਟੀ ਹੈਗੀ ਹੈ ਜਾਂ ਕੋਈ ਰਿੰਗ ਸੈਰੇਮਨੀ ਹੈਗੀ ਹੈ, ਕੋਈ ਇੰਗੇਜਮੈਂਟ ਪਾਰਟੀ ਕਰਨੀ ਹੈ, ਤੁਸੀਂ ਵੱਡਾ ਖੁੱਲ੍ਹਾ ਡੁੱਲਾ ਹਾਲ ਹੈਗਾ ਵਾ ਜਿੱਥੇ ਤੁਹਾਨੂੰ ਸਾਰੀ ਏ ਟੂ ਜ਼ੈਡ ਫੈਸਿਲਿਟੀਜ਼ ਮਿਲਦੀ ਹੈ, ਤੇ ਉੱਥੇ ਆਉਣ ਦਾ ਇੱਕ ਹੋਰ ਫਾਇਦਾ ਹੈਗਾ ਜੀ, ਲਾਈਵ, ਇੱਕ ਤਰ੍ਹਾਂ ਤੋਂ ਲਾਈਵ ਕੇਟਰਿੰਗ ਹੋ ਜਾਂਦੀ ਹੈ। ਲਾਈਵ ਕੇਟਰਿੰਗ ਕਿਉਂ ਹੋ ਜਾਂਦੀ ਹੈ ਜੀ, ਸਾਰਾ ਕੁਛ ਹੀ ਤੁਹਾਨੂੰ ਗਰਮ ਗਰਮ ਸਰਵ ਹੋਊਗਾ, ਘਰੇ ਤੁਸੀਂ ਲੈ ਕੇ ਜਾਂਦੇ ਹੋ ਟਰੇਆਂ 'ਚ, ਫਿਰ ਤੁਹਾਨੂੰ ਖਾਪੀ ਰਹਿੰਦਾ ਕਿ ਉਹਨੂੰ ਗਰਮ ਵੀ ਕਰਨੀ ਹੈ, ਟਰੇਆਂ ਨੂੰ ਗਰਮ ਰੱਖਣਾ, ਫੂਡ ਜਾਂਦੇ ਜਾਂਦੇ ਨਾਨ ਚੀਰੇ ਹੋ ਜਾਂਦੇ ਆ, ਠੰਡੇ ਹੋ ਜਾਂਦੇ ਆ, ਸਾਰਾ ਕੁਛ ਤੁਹਾਨੂੰ ਫਰੈਸ਼ ਬਣਾ ਕੇ ਦਿੰਦੇ ਨਜ਼ਾਰਾ ਤੇ। ਸੋਚੋ ਜੀ ਤੁਸੀਂ ਕੋਈ ਵੀ ਡਾਇਨਿੰਗ ਵੀ ਕਰਨੀ ਹੈ ਤੁਸੀਂ, ਅੱਜ ਤੁਸੀਂ ਆਓ, ਦੋ ਬੀਅਰ ਬਾਈ ਕਰੋਗੇ ਤੁਸੀਂ, ਉਹਦੇ ਨਾਲ ਤੁਹਾਨੂੰ ਅੰਮ੍ਰਿਤਸਰੀ ਫਿਸ਼ ਜਾਂ ਫਿਰ ਚਿਕਨ ਵਿੰਗਸ ਦੀ ਪਲੇਟ ਫ੍ਰੀ ਮਿਲੂਗੀ। ਨਜ਼ਾਰਾ ਤੇ ਪੁੱਛਣਾ,
0: ਮੈਂ ਸੋਚ ਰਿਹਾ ਸੀ ਜਦ ਤੁਸੀਂ ਇੱਥੇ ਆਓਗੇ ਮੈਂ ਇੱਕ ਡੀਲ ਦਊਂਗਾ ਕਿ ਦੋ ਪੀਜ਼ਾ
1: ਜੀ,
0: ਠੀਕ ਹੈ, ਜੋ ਦੋ ਮੀਡੀਅਮ ਪੀਜ਼ਾ, 1 ਪਾਉਂਡ ਫਿਸ਼ ਤੇ ਦੋ ਬੀਅਰਸ, ਤੁਸੀਂ ਕਿੰਨੇ ਦੇ ਵੇਚ ਸਕਦੇ ਹੋ? ਚਾਰ ਜਣੇ ਖਾ ਸਕਦੇ ਆਰਾਮ ਨਾਲ, ਹੈ ਨਾ?
2: ਹਾਂਜੀ ਬਿਲਕੁਲ ਜੀ।
0: ਕਿੰਨੇ ਦੇ ਵੇਚ
2: ਸਕਦੇ? ਇਹਦੇ ਲਈ ਵੀ ਅਸੀਂ ਸਪੈਸ਼ਲ ਲਾ ਦਿੰਦੇ ਆ $29.99 ਚ।
0: ਚਾਰ ਜਣੇ ਤੁਸੀਂ $60 ਚ ਖਲਾਓਗੇ ਬਸ, ਨਾਲ ਬੀਅਰ ਵੀ, ਪਰ ਬੀਅਰ ਚਾਰ ਨੇ ਤੁਹਾਡੀਆਂ ਪਰ।
1: ਵਾਓ, ਚਾਰ
2: ਕੋਈ ਨਹੀਂ ਜੀ, ਖਵਾ ਦਾਂਗੇ ਜੀ।
0: ਹਾਂ ਤੇ ਚਾਰ ਬੀਅਰ ਦੇ ਦੋ ਲਾ ਦੋ ਤੇ $35 ਦੇ ਵਿੱਚ ਡੀਲ ਲਾ ਦੋ ਇਹ।
1: 35
0: ਹਾਂ 35 ਦੇ ਵਿੱਚ ਜੇ ਚਾਰ ਬੀਅਰ ਨੇ, ਜੇ ਦੋ ਬੀਅਰ ਦੇ ਨਾਲ ਲੈਣਾ ਹੈਗਾ ਤਾਂ $29.99 ਦੇ ਵਿੱਚ,
1: ਠੀਕ ਹੈ,
0: ਨਾਲ 1 ਪਾਉਂਡ ਫਿਸ਼। ਡਾਇਨਿੰਗ ਕਰਨਗੇ ਲੋਕ ਉੱਥੇ ਬੈਠ ਕੇ ਤੇ ਦੋ ਮੀਡੀਅਮ ਪੀਜ਼ਾ ਦੇ ਨਾਲ ਤੇ ਦੋ ਤਿੰਨ ਜਣੇ ਜੇ ਇਕੱਠੇ ਹੋ ਕੇ ਜਾਣਗੇ,
1: ਹੈਨਾ? ਬਿਲਕੁਲ, ਬਹੁਤ ਵਧੀਆ ਡੀਲ,
0: ਬਹੁਤ ਵਧੀਆ ਡੀਲ ਹੈ ਤੁਹਾਡੀ, $5-10 ਚ ਨਾਲੇ ਬੀਅਰਾਂ ਪੀ ਲਏ ਨਾਲੇ ਪੀਜ਼ਾ ਖਾ ਲਿਆ
1: ਨਾਲੇ ਇੰਜੋਏ ਕਰ ਲਿਆ।
0: ਸੋ ਪਹੁੰਚਣਾ ਕਿੱਥੇ ਹੈਗਾ ਤੁਸੀਂ? ਜੋ 30 ਰੈਂਬਲਰ ਡਰਾਈਵ ਦੇ ਉੱਤੇ ਨਜ਼ਾਰਾ, NAZARA, ਇੱਥੇ ਨਜ਼ਾਰਾ ਤੇ ਪਹੁੰਚਣਾ, 30 ਰੈਂਬਲਰ ਡਰਾਈਵ, ਨੰਬਰ ਟੂ ਕਾਲ 647-633-8888 6-633-8878 ਦੇ ਉੱਤੇ ਤੁਸੀਂ ਨਜ਼ਾਰਾ ਨੂੰ ਕੰਟੈਕਟ ਕਰਨਾ, 647-633-8878 ਨੰਬਰ ਨੂੰ ਕੰਟੈਕਟ ਕਰਨਾ ਹੈਗਾ। ਇਸ ਸਮੇਂ ਏਅਰ ਇੰਡੀਆ ਚੱਲੀ ਉੜਨ ਲੱਗੀ ਹੈ ਅਤੇ ਨਵੀਂ ਫਲਾਈਟ ਜਿਹੜੀ ਸਟਾਰਟ ਹੋਈ ਹੈ ਡਾਇਰੈਕਟ ਟੂ ਇੰਡੀਆ, ਉਹ ਤੋਂ ਬਾਅਦ ਸੈਕਿੰਡ ਫਲਾਈਟ ਜਿਹੜੀ ਮੈਨੂੰ ਬਹੁਤ ਪਸੰਦ ਹੈ, ਐਮਰੇਟ ਦੀ ਫਲਾਈਟ ਪਸੰਦ ਹੈ, ਦੁਨੀਆਂ 'ਚ ਕਿਤੇ ਵੀ ਜਾਣਾ।
1: ਬਿਲਕੁਲ,
0: ਐਮਰੇਟ ਦੀ ਫਲਾਈਟ ਮੇਰੇ ਸਾਹਮਣੇ ਖੜੀ ਹੈ। ਇਹਨਾਂ ਸਾਰੀਆਂ ਫਲਾਈਟਸ ਦੀਆਂ ਵਧੀਆ ਟਿਕਟਸ ਲੈਣੀਆਂ ਨੇ ਚੰਗੇ ਪ੍ਰਾਈਜ਼ ਦੇ ਉੱਤੇ, ਕੋਮਲ ਨੂੰ ਕਾਲ ਕਰਨੀ ਹੈ। ਕੋਮਲ ਕਹਿੰਦੇ $1800 ਤੋਂ ਲੈ ਕੇ $2200 ਦੇ ਵਿੱਚ ਮੈਂ ਤੁਹਾਡਾ ਸਾਰ ਦੂੰਗੀ। ਇਸ ਸਮੇਂ ਇੰਡੀਆ ਦੀ ਟਿਕਟ 2800 ਤੋਂ ਘੱਟ ਕੋਈ ਨਹੀਂ ਦੇ ਰਿਹਾ। ਇੰਸਟਾਗ੍ਰਾਮ ਹੀ, ਫੇਸਬੁੱਕ ਰਹੀ ਹੈ, ਦੋ ਨੰਬਰ ਹੀ ਹੈ ਜਿਹੜੇ ਹੈਗੇ ਨੇ, ਉਹ ਟਿਕਟ ਦੇ ਰਹੇ ਨੇ ਅਰਾਊਂਡ ₹1000 ਦੀ
1: ਜੀ,
0: ਤੇ ਤਰੀਕ ਨਹੀਂ ਬੋਲਦੇ, ਕਹਿੰਦੇ ਨੇ ਅਗਲੇ ਸਾਲ ਨਵੰਬਰ ਦੀ, ਅਸੀਂ ਨਵੰਬਰ ਇਸ ਸਾਲ ਤੱਕ ਇਹ ਨਹੀਂ ਸੀ
1: ਜੀ।
0: ਸੋ ਤੁਸੀਂ ਜਿਹੜੇ ਦੋ ਨੰਬਰੀਆਂ ਨੂੰ ਬਚ ਕੇ, ਕੋਮਲ ਜਿਹੜੀ ਕਿ 10 ਸਾਲ ਤੋਂ ਇੰਡਸਟਰੀ 'ਚ ਸਰਵ ਕਰ ਰਹੇ ਆ, ਕੋਮਲ ਦਾ ਨੰਬਰ ਆ 905-239-7711 905-239-7711 ਨੰਬਰ ਦੇ ਉੱਤੇ ਕੰਟੈਕਟ ਕਰਨਾ ਹੈਗਾ।
1: ਸੋ ਟੋਰਾਂਟੋ ਟੂ ਦਿੱਲੀ ਅਕਤੂਬਰ ਤੇ ਨਵੰਬਰ 'ਚ ਜੇ ਕਿਸੇ ਨੇ ਜਾਣਾ ਹੈ ਤਾਂ ਕੋਮਲ ਜੀ ਕੋਲ ਬਹੁਤ ਵਧੀਆ ਡੀਲ ਹੈਗੀ ਆ, $1490 ਵਿਦ 2 ਪੀਸ ਲਗੇਜ। ਜੇ ਤੁਸੀਂ ਟੋਰਾਂਟੋ ਟੂ ਦਿੱਲੀ ਜਾਣਾ ਹੈ ਅਕਤੂਬਰ ਦੇ ਵਿੱਚ 1 ਵੇ ਦੀ,
0: 2 ਪੀਸ ਆਫ ਲਗੇਜ।
1: ਯਾ
0: ਮੈਂ ਨੇ ਕਿਹਨੂੰ ਕਾਲ ਕਰ ਲਿਆ, ਮੈਨੂੰ ਕਹਿੰਦਾ ਵੀ ਇੱਥੋਂ ਜਾਣਾ ਅਮਰੀਕਾ
1: ਜੀ,
0: ਅਮਰੀਕਾ ਤੋਂ ਫਿਰ ਖਣੀ ਕਿਤੇ ਐਮਸਟਰਡਮ, ਖਣੀ ਕਿੱਥੇ
1: ਐਮਸਟਰਡਮ,
0: ਹਾਂ ਉੱਥੇ ਖੜਨਾ,
1: ਫਿਰ
0: ਉਹ ਤੋਂ ਬਾਅਦ ਕਹਿੰਦਾ ਹਾਂ ਫਿਰ ਇੰਡੀਆ ਜਿੱਥੇ ਵੀ ਤੁਸੀਂ ਜਾਣਾ।
1: ਬਿਲਕੁਲ,
0: ਮੈਂ ਕਿਹਾ ਵੀ ਤੁਸੀਂ ਐਡ 'ਚ ਤਾਂ ਇੰਨੇ ਦਾ ਬੋਲਿਆ, ਕਹਿੰਦਾ ਹਾਂ ਟਿਕਟ ਤਾਂ ਇੰਨੇ ਦੀ ਹੋ ਆ, ਹੈਨਾ, ਤੇ ਟੈਚੀ ਇੱਕ ਲੈ ਕੇ ਜਾਣਾ,
1: 4 ਦਿਨਾਂ ਤੱਕ ਪਹੁੰਚੋਗੇ ਇੰਡੀਆ
0: ਟੈਚੀ। ਸੋ ਇਹ ਨਾ ਬਹੁਤ ਸਾਰੇ, ਮੈਂ 2-3 ਵਾਰ ਹੋ ਲਿਆ
1: ਜੀ,
0: ਮੈਂ ਇੱਕ ਵਾਰੀ ਰਿਸ਼ਤੇਦਾਰ ਨਾਲ ਡੁਬਈ ਗਿਆ
1: ਜੀ,
0: ਉੱਥੇ ਅਸੀਂ ਖੜੇ, ਸਾਨੂੰ ਪੈਕੇਜ ਬੁੱਕ ਕਰਤਾ, ਜਿਵੇਂ ਉਹ ਫੈਰੀ ਹੁੰਦੀ ਹੈ ਪਾਣੀ ਦੇ ਵਿੱਚ ਲੈ ਕੇ ਜਾਂਦੀ ਹੈ, ਜਾਂਦਿਆਂ ਨੂੰ ਉਹ ਬੁੱਕ ਕਰਤਾ ਵੀ ਡਿਨਰ ਵਿੱਚ ਹੋਊਗਾ ਤੁਹਾਡਾ,
1: ਹੈਨਾ,
0: ਤੇ ਅਸੀਂ ਗਏ ਏਅਰਪੋਰਟ ਤੇ ਉਤਰੇ, ਸਾਡੇ ਏਅਰਪੋਰਟ ਤੇ ਉਤਰਨ ਤੋਂ 50 ਮਿੰਟ ਬਾਅਦ ਸੀ
1: ਜੀ,
0: ਉਹ ਜਾਣ ਕੇ ਪਾਈ ਹੋਈ ਸੀ ਵੀ 50 ਮਿੰਟਾਂ 'ਚ ਤਾਂ ਇਹਨਾਂ ਨੇ ਪਹੁੰਚ ਨਹੀਂ ਸਕਣਾ ਆਪਣੇ ਅਪਾਰਟਮੈਂਟ ਦੇ ਵਿੱਚ। ਫਿਰ ਜਿਹੜੀ ਸਾਨੂੰ ਵੈਨ ਭੇਜੀ ਕਾਰ, ਉਹ ਛੋਟੀ ਭੇਜਤੀ,
1: ਅੱਛਾ,
0: ਅਸੀਂ ਸੀਗੇ 11 ਜਣੇ, ਵੈਨ ਨਹੀਂ ਹੁੰਦੀ ਆਮ ਭੇਜਤੀ
1: ਜੀ,
0: ਫਿਰ ਉਹਦੇ ਲਈ ਖੜੇ ਰਹੇ, ਕਹਿੰਦੇ ਇਹ ਪੈਕੇਜ 'ਚ ਇਹੀ ਇੰਕਲੂਡ ਆ। ਸੋ ਉਹ ਫੈਰੀ ਵੀ ਕੱਟੀ ਗਈ ਵਿੱਚੋਂ, ਵੈਨ ਵੀ ਕੱਟੀ ਗਈ, ਦੁਬਾਰਾ ਨਵੀਂ ਮੰਗਾਈ
1: ਜੀ,
0: 1.5-2 ਘੰਟੇ ਖੜੇ ਰਹੇ
1: ਜੀ,
0: ਮਤਲਬ ਉਹ ਜਿਹੜੀਆਂ ਹਰਾਸਮੈਂਟਸ ਨੇ ਇਹਨਾਂ ਤੋਂ ਬਚੋ ਤੁਸੀਂ। ਆਲ ਇਨ ਟਰੈਵਲ ਦੇ ਕੋਮਲ ਨੂੰ 905-239-7711 905-239-7711 ਤੇ ਕਾਲ ਕਰਨੀ ਹੈ। ਪੰਜਾਬ ਟੈਕਸ ਕਮਿਸ਼ਨ 'ਚੋਂ ਜਗਜੀਤ ਸਾਚਾ, ਸਾਚਾ ਸਾਹਿਬ ਕਹਿੰਦੇ ਨੇ ਕਿ ਤੁਸੀਂ ਟੈਕਸ ਦੀ ਕੋਈ ਵੀ ਕੰਪਲੀਕੇਸ਼ਨ ਹੈ ਉਹਨੂੰ ਰਿਜ਼ੋਲਵ ਕਰੋ। ਕੱਲ੍ਹ ਮੈਂ ਕਾਫੀ ਟਾਈਮ ਲਾ ਕੇ ਆਇਆ, ਜਗਜੀਤ ਸਾਚਾ ਨੇ ਮੈਨੂੰ ਸਪੈਸ਼ਲੀ ਕਿਹਾ ਕਿ ਜਿਹੜੇ ਡਰਾਈਵਰਸ ਆਡਿਟ ਹੋ ਰਹੇ ਨੇ
1: ਜੀ,
0: ਬਹੁਤ ਕਾਲ ਕਰ ਰਹੇ ਨੇ, ਤੁਸੀਂ ਜਿੰਨੇ ਵੀ ਡਰਾਈਵਰ, ਮੈਨੂੰ ਕਹਿੰਦੇ ਵੀ ਇਹ ਦੂਸਰੀ ਵਾਰ ਆਡਿਟ ਹੋਏ ਨੇ ਪਿਛਲੇ 8-10 ਸਾਲ 'ਚ, ਦੋ ਵਾਰ ਲਾਅ ਚੇਂਜ ਹੋਇਆ, ਦੋਨੋਂ ਵਾਰ 'ਚੋਂ ਕਹਿੰਦੇ ਟੱਚ ਵੱਡਾ ਵੀ ਸਾਡਾ ਇੱਕ ਅੱਧਾ ਬੰਦਾ ਕੋਈ ਆਡਿਟ ਹੋ ਗਿਆ ਤਾਂ ਵੱਖਰੀ ਗੱਲ ਹੈ, ਅਸੀਂ ਟੈਕਸ ਭਰਦੇ ਇੱਦਾਂ ਸ਼ੁਰੂ ਤੋਂ। ਲੋਕ ਗਏ, ਕਾਰ ਕਿੰਨੀ ਚਲਾਉਂਦੇ ਜੀ? ਅੱਛਾ ਮੈਂ ਹੁਣ ਤੁਹਾਨੂੰ ਦੱਸਾਂ, ਜਿਨ੍ਹਾਂ ਦੀ ਕਾਰ ਫਰਾਂਸ ਦੇ ਉੱਪਰ ਆ
1: ਜੀ,
0: ਉਹ ਖਰਚੇ 'ਚ ਨਹੀਂ ਪਾ ਸਕਦੇ, ਖਾਲੀ ਲੀਜ਼ਡ ਗੱਡੀ ਖਰਚੇ 'ਚ ਪੈਂਦੀ ਹੈ, ਰਿਟਰਨ ਆਫ ਕਰਨੀ ਹੁੰਦੀ ਹੈ, ਫਾਈਨਾਂਸ ਵਾਲੀ ਗੱਡੀ ਤੁਹਾਡਾ ਐਸੈਟ ਆ, ਠੀਕ ਹੈ, ਐਸੈਟ ਨੂੰ ਤੁਸੀਂ ਖਰਚੇ 'ਚ ਨਹੀਂ ਪਾ ਸਕਦੇ ਉਹਦੇ ਵਿੱਚ। ਸੋ ਇਹ ਵੀ ਨਹੀਂ ਪਤਾ, ਉਹ ਵੀ ਪਾਈ ਜਾਂਦੇ, ਕਹਿੰਦੇ ਉੱਥੇ ਕਿਹੜਾ ਕੋਈ ਪੁੱਛਦਾ। ਜਦੋਂ ਉਹ ਆਡਿਟ ਪਾਉਂਦੇ ਨੇ ਉਹ ਕਹਿੰਦੇ ਪਿਛਲੇ 3 ਸਾਲ ਦਾ ਤੇਲ
1: ਜੀ,
0: ਪਿਛਲੇ 3 ਸਾਲ ਦੀ ਕਾਰ ਤੇ ਪਲੱਸ ਆਹ ਸਾਰੇ ਸਾਨੂੰ ਤੁਸੀਂ ਪੇ ਕਰੋ ਬੈਕ, ਤੁਹਾਡਾ 30,000 ਆਡਿਟ 'ਚ ਨਿਕਲਿਆ ਹੈ। ਕਹਿੰਦੇ ਨਾ ਆਡਿਟ 'ਚ ਨਿਕਲਿਆ, ਆਡਿਟ 'ਚ ਇਨਕਮ ਨਹੀਂ ਚੇਂਜ ਕੀਤੀ ਹੁੰਦੀ, ਖਰਚੇ ਇਦਾਂ ਦੇ ਪਾਏ ਹੁੰਦੇ, ਖਰਚੇ ਹੈ ਹੀ ਨਹੀਂ, ਲੋਕ ਉਹੀ ਸਾਈਨ ਕਰਕੇ ਆ ਜਾਂਦੇ ਨੇ, ਸਾਈਨ ਤੁਹਾਡੇ ਹੋਏ ਨੇ, ਅਕਾਊਂਟੈਂਟ ਨੂੰ ਕੋਈ ਕੁਛ ਨਹੀਂ ਹੋ ਸਕਦਾ। ਪੰਜਾਬ ਟੈਕਸ ਕਮਿਸ਼ਨ 416-720-3642 416-720-3642. ਕੱਲ ਮੈਂ ਗੈਰੀ ਗਰੇਵਾਲ ਹੁਣਾਂ ਨੂੰ ਮਿਲਿਆ
1: ਜੀ,
0: ਹਾਈਲੈਂਡ ਆਟੋ ਰਿਪੇਅਰ ਸੈਂਟਰ
1: ਜੀ।
0: ਬਈ ਬੰਦੇ ਦੀ ਪਰਸਨੈਲਿਟੀ, ਮੈਨੂੰ ਕਹਿੰਦੇ ਵੀ ਮੇਰੇ ਕੋਲ 40 ਦੇ ਪਾਸ ਜਿਹੜੇ ਬਲੇਜ਼ਰ ਨੇ, ਮੇਰੇ ਕੋਲ ਕੋਟ ਨੇ,
1: ਅੱਛਾ
0: 40 ਦੇ ਕਰੀਬ, ਸਾਰੇ ਪ੍ਰੈਸ ਕੀਤੇ ਹੁੰਦੇ ਸਾਰੇ ਲੰਕਰ ਦੇ, 30 ਤੋਂ ਪਲੱਸ ਮੇਰੇ ਕੋਲ ਪੱਗਾਂ ਨੇ। ਕਹਿੰਦੇ ਮੈਂ ਪਹਿਲਾ ਵਰਕਸ਼ਾਪ ਵਾਲਾ ਬੰਦਾ ਜਿਹੜਾ ਆਪਣੀ ਵਰਕਸ਼ਾਪ ਦੇ ਉੱਤੇ ਕੋਟ ਪੈਂਟ ਪਾ ਕੇ
1: ਸਹੀ ਹੈ, ਮੈਂ ਦੇਖਿਆ ਹੋਇਆ ਇਹਨਾਂ ਨੂੰ,
0: ਦੇਖਿਆ ਨਾ
1: ਆਲਵੇਸ।
0: ਕਹਿੰਦੇ ਮੈਂ ਪਹਿਲਾ ਬੰਦਾ ਇੰਡਸਟਰੀ ਦਾ, ਔਰ ਮੈਨੂੰ ਖੜੇ ਖੜੇ ਕਹਿੰਦੇ ਬਈ ਬਈ ਇੰਨੇ ਸਾਲ ਦਾ ਹੋ ਗਿਆ। ਮੈਂ ਮੈਨੂੰ ਯਾਦ ਇੱਕ ਵਾਰੀ ਇਹਨੇ ਫੋਨ ਕਰਕੇ ਕਿਹਾ ਮੈਂ ਆਪਣੇ ਡੈਡੀ ਤੋਂ ਆਪਣੀ ਉਮਰ ਕ੍ਰੋਸ ਕਰ ਗਿਆ, ਉਹਦੀ ਪਾਰਟੀ ਰੱਖੀ ਹੈ, ਤੁਸੀਂ ਵੀ ਆਇਓ। ਬੰਦਿਆਂ 'ਚ ਜਿੰਦਾ ਦਿਲੀ ਹੋਣੀ ਚਾਹੀਦੀ ਹੈ
1: ਜੀ, ਬਿਲਕੁਲ।
0: ਮਰੂ ਮਰੂ ਐ ਉਹ, ਮੈਨੂੰ ਕਹਿੰਦੇ ਮੈਂ ਕਦੇ ਜ਼ਿੰਦਗੀ 'ਚ ਸਟ੍ਰੈਸ ਨਹੀਂ ਲਿਆ, ਬਹੁਤ ਵਾਰ ਪੈਸੇ ਖਰਾਬ ਹੋਏ ਨੇ, ਬਹੁਤ ਵਾਰ ਲੋਕਾਂ ਨੇ ਹਰਾਸ ਕੀਤਾ ਬਹੁਤ ਜ਼ਿਆਦਾ, ਕਿਉਂਕਿ ਆਪਣੇ ਲੋਕਾਂ ਨੂੰ ਆਦਤ ਹੁੰਦੀ ਹੈ
1: ਜੀ,
0: ਦੇਸੀ ਢੰਗਾਂ ਦੇ ਨਾਲ ਇੱਥੇ ਨਾਲ ਦੇ, ਉਹਨਾਂ ਨੂੰ ਹਰਾਸ ਕਰਦੇ ਜਿਹਨਾਂ ਨੂੰ ਜਾਣਦੇ ਨੇ, ਉਹਨਾਂ ਨੂੰ ਹਰਾਸ ਕਰਦੇ ਜਿਹਨਾਂ ਨੇ ਤੁਹਾਡੀ ਮਦਦ ਕੀਤੀ ਹੁੰਦੀ ਹੈ, ਉਹਨਾਂ ਨੂੰ ਹਰਾਸ ਕਰਦੇ ਜਿਹਨਾਂ ਨਾਲ ਕੰਮ ਕੀਤਾ ਹੁੰਦਾ, ਉਹਨਾਂ ਨੂੰ ਹਰਾਸ ਕਰਦੇ ਜਿਹੜੇ ਤੁਹਾਡੇ ਗੁਆਂਢੀ ਹੁੰਦੇ ਨੇ
1: ਜੀ,
0: ਹੈ ਨਾ, ਮਤਲਬ ਇਹਨਾਂ ਨੇ ਉਹਨਾਂ ਨੂੰ ਹਰਾਸ ਕਰਨਾ ਜਿਹੜੇ ਤੁਹਾਡੇ ਨੋਨ ਨੇ
1: ਜੀ।
0: ਜੇ ਤੁਸੀਂ ਇਹਨਾਂ ਨੂੰ ਨਹੀਂ ਜਾਣਦੇ ਤੁਹਾਡੀ ਜ਼ਿੰਦਗੀ 'ਚ ਕੋਈ ਹਰਾਸਮੈਂਟ ਨਹੀਂ, ਜੇ ਤੁਸੀਂ ਇਹਨਾਂ ਨੂੰ ਜਾਣਨ ਲੱਗ ਗਏ ਤੁਹਾਡੀ ਜ਼ਿੰਦਗੀ 'ਚ ਹਰਾਸਮੈਂਟ ਸਟਾਰਟ ਹੋ ਜਾਂਦੀ
1: ਹੈ ਜੀ, ਬਿਲਕੁਲ।
0: ਕੁਝ ਲੋਕ ਇਹੋ ਜਿਹੇ ਨੇ, ਆਹ ਇਹਦਾ ਟਰੱਕ ਲੈ ਗਿਆ ਵਰਕ ਪਰਮਿਟ ਤੇ, ਹੁਣ ਨਵਾਂ ਲਾਅ ਆ ਰਿਹਾ, ਤੈਨੂੰ ਸਮਝਾਉਂਦਾ, ਨਵੇਂ ਲਾਅ 'ਚ ਇਮੀਗ੍ਰੇਸ਼ਨ ਨੂੰ ਐਡ ਕਰਨ ਲੱਗੇ ਨੇ ਲੇਬਰ ਲਾਅ ਦੇ ਵਿੱਚ, ਯਾਨੀ ਕਿ ਆਈਸ ਬਣਾਉਣ ਲੱਗੇ ਨੇ ਇੱਥੇ ਵੀ, ਠੀਕ ਹੈ, ਮਾਰਕਾ ਨਹੀਂ ਆਈਸ ਬਣਾਉਣ ਲੱਗਿਆ, ਜਿਹੜਾ ਨਵਾਂ ਲਾਅ ਰੱਖਿਆ ਨਾ ਇੰਟਰੋਡਿਊਸ ਕੀਤਾ, ਇਹ 'ਚ ਲੇਬਰ ਲਾਅ ਨਾਲ ਹੁਣ ਇਮੀਗ੍ਰੇਸ਼ਨ ਵੀ ਐਡ ਕਰਤੀ। ਹੁਣ ਇਹਦੇ ਕੋਲ ਬੰਦਾ ਇੱਕ ਵਰਕ ਪਰਮਿਟ ਤੇ ਲੱਗਿਆ
1: ਜੀ,
0: ਲੱਗਣ ਤੋਂ ਬਾਅਦ ਇਹਦਾ ਟਰੱਕ ਲੈ ਗਿਆ
1: ਜੀ,
0: ਇਹਨੂੰ ਕਹਿੰਦਾ ਫਲਾਣੇ ਫਲਾਣੇ ਥਾਂ ਤੇ ਤੇਰੀ ਕੰਮ ਦੀ ਮੈਂ ਕੰਪਲੇਂਟ ਕਰ ਦੂੰਗਾ, 5,000 ਡਾਲਰ ਮੇਰੀ ਭੈਣ ਦੇ ਟ੍ਰਾਂਸਫਰ ਕਰ ਦੇ, ਨਹੀਂ ਤਾਂ ਤੇਰੀ ਮਸ਼ੀਨਰੀ ਨੂੰ ਤੈਨੂੰ ਪੈਕ ਦਿੰਦਾ
1: ਜੀ।
0: ਮੈਂ ਇਹਨੂੰ ਕਿਹਾ ਵੀ ਤੂੰ ਪੁਲਿਸ ਕਾਲ ਕਰ ਦੇ, ਇਹ ਕਹਿੰਦਾ ਭਾਜੀ ਮੇਰੇ ਕੰਮ ਚੱਲਦੇ ਪਏ ਨੇ, ਜੇ ਉਹ ਖਰਾਬ ਕਰਤੇ ਮੇਰੇ ਕਸਟਮਰ ਟੁੱਟ ਜਾਣਗੇ, ਹੈਨਾ, ਵੀ ਦੋਨੋਂ ਕੰਮਾਂ ਦੇ ਵਿੱਚ ਮੈਨੂੰ ਪ੍ਰੋਬਲਮ ਕ੍ਰੀਏਟ ਕਰ ਦੂਗਾ,
1: ਬਿਲਕੁਲ,
0: ਬਈ ਮੇਰੇ ਕਸਟਮਰ ਟੁੱਟ ਜਾਣਗੇ, ਬਈ ਉਹਨਾਂ ਦੇ ਜੇ ਕੋਈ ਉੱਥੇ ਅਨਸੈਸਰੀ ਬਰਡਨ ਆ ਗਈ ਕੋਈ, ਹੈਨਾ, ਵੀ ਇਹੋ ਜਿਹਾ ਦਾ ਕੀ ਹੁੰਦਾ ਹੈਗਾ,
1: ਬਿਲਕੁਲ,
0: ਹੈਨਾ। ਬਈ ਮੈਂ ਕਿਹਾ ਠੀਕ ਹੈ ਬਈ, ਇਹ ਸਭ ਕੁਝ ਬਹੁਤ ਚੱਲਦਾ ਪਿਆ, ਮੈਂ ਇਹ ਦੱਸਦਾ ਤੁਹਾਨੂੰ, ਇਹ ਨਹੀਂ ਇਕੱਲੇ ਮਕਾਨਾਂ ਦੇ ਕਿਰਾਇਆਂ ਦੇ ਰੌਲੇ ਨੇ, ਇਹ ਵੀ ਰੌਲੇ ਚੱਲਦੇ ਪਏ, ਬਹੁਤ ਜ਼ਿਆਦਾ ਨਾ, ਹੈਨਾ। ਸੋ ਸਿਖਾਉਣ ਵਾਲੇ ਬਹੁਤ ਬੈਠੇ ਨੇ, ਆ ਇੱਕ ਸਾਡੀ ਬਿਲਡਿੰਗ 'ਚ ਨਾ ਇਮੀਗ੍ਰੇਸ਼ਨ ਵਾਲੇ ਨੇ, ਹੈਨਾ, ਵੀ ਬੜੇ ਵੱਡੇ ਵੱਡੇ ਟੈਟੂਆਂ ਟੂਟੂਆਂ ਵਾਲੇ ਲੋਕ ਆਉਂਦੇ ਨੇ ਇੱਥੇ, ਮੈਂ ਟੈਟੂ ਵਾਲਾ ਬੰਦਾ ਕੋਈ ਮੈਨੂੰ ਮਿਲ ਜਾਵੇ ਛੇਤੀ, ਬਈ ਮਾਈਂਡ ਨਾ ਕਰਿਓ, ਜਿਹੜੇ ਟੈਟੂ ਬਣੇ ਹੋਏ ਨੇ ਜਿਹਨਾਂ ਦੇ ਬਣਿਆ, ਸੰਤੋਸ਼ ਦੇ ਵੀ ਹੋਏ, ਮੈਂ ਸਾਰੇ ਟੈਟੂ ਵਾਲਿਆਂ ਨੂੰ ਨਹੀਂ ਕਹਿੰਦਾ
1: ਹੈਗਾ,
0: ਜਿਹਨਾਂ ਦੇ ਬਹੁਤ ਹੀ ਜ਼ਿਆਦਾ ਬਣੇ ਹੁੰਦੇ ਨੇ, ਮੈਂ ਸਮਝ ਗਿਆ ਨਾ ਵੀ ਇਹ ਟੈਟੂ ਵਾਲਾ ਦਿਮਾਗ ਹੈ ਇਹਨਾਂ ਦਾ, ਦਿਮਾਗ ਦੇ ਹਿਸਾਬ ਨਾਲ ਟੈਟੂ ਬਣਾਇਆ ਹੁੰਦਾ ਨਾ। ਹੁਣ ਮੇਰਾ ਭਾਣਜਾ, ਹੁਣ ਚਲੋ ਸਾਡੇ ਛੇ ਨਹੀਂ, ਟੈਟੂ ਤਾਂ ਉਹਨੇ ਵੀ ਬਣਾਇਆ ਸੀ, ਵੱਡਾ ਸਾਰਾ ਬਣਾਇਆ ਸੀ, ਪਰ ਇੱਕ ਟੈਟੂ ਨਾ ਅਜੀਬ ਕਿਸਮ ਦੇ ਹੁੰਦੇ ਨੇ, ਹੈਨਾ, ਬਈ ਉਹ ਦਿਖਾ ਰਹੇ ਹੁੰਦੇ ਲੋਕਾਂ ਨੂੰ ਕਿ ਮੈਂ ਬਸ ਐ ਹਾਂ ਗੁੰਡਾ,
3: ਇਸ ਟਾਈਪ ਦੀ ਪਰਸਨੈਲਿਟੀ,
0: ਮੈਂ ਇਸ ਟਾਈਪ ਦੀ ਪਰਸਨੈਲਿਟੀ, ਮੈਂ ਗੁੰਡਾ, ਹੈਨਾ, ਗੁੰਡਾ ਮੈਂ। ਤੇ ਕਈ ਮੰਮੀ ਡੈਡੀ ਨੂੰ ਫੋਨ ਕਰਨਾ, ਕਹਿੰਦਾ ਮਾਂ ਪਿਓ ਕਹਾਂ ਬਾਹਾਂ ਤੇ ਬਣਾਏ ਹੁੰਦੇ ਨੇ। ਮੈਂ ਇੱਕ ਵਾਰੀ ਇੱਕ ਲੇਡੀ ਨੂੰ ਮਿਲਿਆ, ਮੈਂ ਕਿਹਾ ਵੀ ਬਈਆ ਟੈਟੂ ਦੇਖ ਕੇ, ਮੈਂ ਕਿਹਾ ਤੁਹਾਡਾ ਕੀ ਕੀਤਾ ਇੱਥੇ, ਕਹਿੰਦੀ ਕੋਈ ਕੁਛ ਪੁੱਛੋ ਨਾ ਜੀ, ਤਾਂ ਕਹਾਣੀ ਹੈ ਕੋਈ, ਕਿਸੇ ਦਾ ਨਾਂ ਲਿਖਿਆ ਨਾ, ਫਿਰ ਉਹ ਮਟਿਆ ਹੋਇਆ ਸੀ ਉੱਥੇ ਕਾਲੇ ਰੰਗ ਦਾ ਲਾ ਕੇ, ਹੈਨਾ। ਵੀ ਬਈ ਪਰਸਨੈਲਿਟੀ ਹੈ ਨਾ ਜਿਹੜੀ ਤੁਹਾਡੀ ਸਭ ਕੁਛ ਹੈ। ਮੈਂ ਪਰਸੋਂ ਕਹਾਣੀ ਸੁਣਾਈ ਸੀਗੀ ਕਿ ਮੁਸਲਿਮ ਵਰਗ ਪਿੱਛੇ ਕਿਉਂ ਰਹਿ ਗਿਆ ਸੀ, ਮੁਸਲਿਮ ਵਰਗ ਜਿਹੜਾ 700 ਸਾਲ ਰਾਜ ਕਰਕੇ ਗਿਆ ਸੀ
1: ਜੀ,
0: ਉਮਾਨ ਦੀ ਗੱਲ ਕੀਤੀ ਸੀ ਮੈਂ, ਸੋਰੀ ਆਪਣਾ ਮੇਰੇ ਦਿਮਾਗ 'ਚ ਹੁਣ ਸਿਰਫ ਹੋਈ ਕਈ
3: ਚੀਜ਼ਾਂ,
0: ਨਹੀਂ ਨਹੀਂ ਮੈਂ ਹੁਣ ਤਾਂ ਭੁੱਲ ਗਿਆ, ਹੁਣ ਨਾ ਤੂੰ ਬੜਾ, ਤੂੰ ਨਾ ਬੋਲ ਬੜਾ, ਹੁਣ ਹੁਣ ਤੂੰ ਮੇਰੇ ਤੋਂ ਨਾ ਪੁੱਛਣ ਲੱਗ ਗਿਆ, ਜਿਹੜਾ ਭੁੱਲ ਗਿਆ ਉਹਦਾ ਨਾ ਪੁੱਛੀ ਜਾਂਦਾ। ਇਰਾਨ ਨਹੀਂ ਹੈ ਇਹ, ਮੈਂ ਪਰਸੋਂ ਹੀ ਬੋਲਿਆ ਸੀ ਜੀ, ਮੈਂ ਥੋੜ੍ਹਾ ਮੈਡੀਸਨ ਲੈਂਦਾ ਪੇਨ ਕਿਲਰ ਕਰਕੇ ਹੁੰਦਾ, ਅਤੇ ਜਿਹੜਾ ਹੈਗਾ ਪ੍ਰਿੰਟਿੰਗ ਪ੍ਰੈਸ ਕਰਕੇ ਉਹ ਪਿੱਛੇ ਰਹਿ ਗਏ ਸੀ, ਉਹਨਾਂ ਨੂੰ ਪ੍ਰਿੰਟਿੰਗ ਪ੍ਰੈਸ ਜਿਹੜਾ ਚਲਾਊਗਾ ਉਹ ਬੰਦੇ ਨੂੰ ਸਜ਼ਾ ਦਿੱਤੀ ਜਾਊਗੀ ਸਾਡੇ ਰਾਜਾਂ 'ਚ। ਇਹ ਈਸਟ ਯੂਰਪ ਵਿੱਚ ਸੀਗਾ, ਮਿਡਲ ਈਸਟ ਵਿੱਚ ਸੀਗਾ, ਇਹਦੇ ਵਿੱਚ ਅਫਰੀਕਾ ਦੇ ਕੰਟਰੀ ਸੀਗੇ, ਸਾਰਾ ਸੀ ਵਿੱਚ, ਹੈ ਨਾ, ਵੀ ਐਡਾ ਤਕੜਾ ਸਾਮਰਾਜ ਸੀਗਾ ਅਤੇ ਮੱਕੇ ਮਦੀਨੇ ਤੱਕ। ਉਹ ਨਾ ਪੜ੍ਹਨ ਦੇ ਕਾਰਨ ਜਿਹੜਾ ਹੈਗਾ ਉਹ ਵਰਗ ਪੂਰਾ ਪਿੱਛੇ ਰਹਿ ਗਿਆ
1: ਜੀ।
0: ਪ੍ਰਿੰਟਿੰਗ ਪ੍ਰੈਸ ਦੀ ਖੋਜ ਕੀਤੀ ਸੀ ਜਰਮਨੀ ਨੇ 1800 ਮੇਖਲ ਸਮਥਿੰਗ ਦੇ ਵਿੱਚ, ਇਹਨਾਂ ਨੇ ਪ੍ਰੈਸ ਦੀ ਕਰਤੀ ਸੀ। 1923 ਤੱਕ ਪ੍ਰੈਸ ਜਿਹੜੀ ਹੈ ਚੱਲਣੀ ਸ਼ੁਰੂ ਹੋ ਗਈ ਸੀ ਪੂਰੀ ਦੁਨੀਆ 'ਚ। ਸੋ 1923 ਤੱਕ ਪ੍ਰੈਸ ਪੂਰੀ ਕਾਮਯਾਬੀ ਨਾਲ ਚੱਲੀ ਸੀ, ਇੰਡੀਆ 'ਚ ਵੀ ਅਖਬਾਰ ਛਪਣੇ ਸ਼ੁਰੂ ਹੋ ਗਏ ਸੀ ਪ੍ਰੈਸ ਦਾ। ਸੋ 1923 ਤੋਂ ਬਾਅਦ ਰੈਵੋਲਿਊਸ਼ਨ ਜਿਹੜਾ ਆਇਆ ਇੱਕ ਪੜ੍ਹਾਈ ਦੇ ਵਿੱਚ, ਯੂਰਪ ਪੜ੍ਹ ਗਿਆ, ਯੂਰਪ 'ਚ ਸਾਇੰਟਿਸਟ ਦੇ ਸਾਇੰਟਿਸਟ ਪੈਦਾ ਹੋਏ, ਆਹ ਕਿਹਨੇ ਲੱਭਿਆ ਜੀ, ਆਹ ਕੈਨੇਡਾ 'ਚ ਬੰਦਾ ਬੈਠਾ ਯੂਰਪ ਤੋਂ ਆਇਆ ਸੀ, ਇਹਨੇ ਬਲਬ ਲੱਭਤਾ, ਆਹ ਜੀ ਗ੍ਰਾਹਮ ਬੈੱਲ ਆ ਜੀ, ਇਹਨੇ ਟੈਲੀਫੋਨੇ ਚਲਾਤਾ ਆਪਣੀ ਗਰਲਫ੍ਰੈਂਡ ਨਾਲ ਗੱਲ ਕਰਨ ਦੇ ਚੱਕਰਾਂ 'ਚ, ਪੜ੍ਹੇ ਹੋਏ ਸੀ ਨਾ
1: ਜੀ, ਬਿਲਕੁਲ,
0: ਮਾਈਂਡ 'ਚ ਪੜ੍ਹਾਈ ਸੀ। ਅੱਜ ਆਪਾਂ ਡੱਲ ਕਾਤੇ ਹਾਂ, ਅੱਜ ਆਪਣਾ ਮਾਈਂਡ ਡਾਇਵਰਟ ਹੈ ਕਿ ਰਾਹੁਲ ਗਾਂਧੀ ਨੇ ਜਿਹੜਾ ਹੈਗਾ ਉਹਨੂੰ ਕੀ ਕਿਹਾ,
3: ਜਗਨੇਸ਼ ਕੁਮਾਰ ਨੂੰ,
0: ਹਾਂ ਜਗਨੇਸ਼ ਕੁਮਾਰ ਜਾਂ ਵਟ ਐਵਰ ਜੇ ਕਿਸੇ ਨੂੰ ਕਿਹਾ
1: ਜੀ,
0: ਬਈ ਸਾਡੇ ਮਾਈਂਡ 'ਚ ਇਹ ਲੋਕਾਂ ਸਵਾਰ ਹੋ ਚੁੱਕਿਆ। ਟਰੰਪ ਨੇ ਕੱਲ੍ਹ ਕੀ ਕਿਹਾ, ਉਸ ਵੇਲੇ ਲੋਕ ਆਪਣੀ ਪੜ੍ਹਾਈ ਵੱਲ ਧਿਆਨ ਦੇ ਰਹੇ ਸੀ,
3: ਹੈ
0: ਨਾ। ਸੋ ਇਹ ਇੱਕ ਫਲਸਫਾ, ਜਦੋਂ ਤੱਕ ਆਪਾਂ ਪੜ੍ਹਾਂਗੇ ਨਾ, ਪੜ੍ਹਾ ਲਿਖਾਂਗੇ, ਆਪਾਂ ਅੱਗੇ ਵਧਾਂਗੇ। ਦੇਖੇ, ਜਦ ਤੱਕ ਮੈਂ ਪੜ੍ਹਿਆ ਲਿਖਿਆ ਵਾਲੀ ਗੱਲ ਨਹੀਂ ਕਰਦਾ ਸੀ, ਮੈਂ ਟਰੱਕ ਦੀ ਸੀਟ 'ਤੇ ਬੈਠਾ ਰਿਹਾ। ਮੈਨੂੰ ਲੱਗਦਾ ਸੀ ਵੀ ਟਰੱਕ ਪਾਲਣਾ ਹੀ ਬਹੁਤ ਵੱਡੀ ਗੱਲ ਹੈ, ਇੱਕ ਟਰੱਕ 'ਚ ਚਲਾਉਣ ਲੱਗਿਆ ਲੱਗਿਆ ਵੀ ਜੇ ਮੈਂ ਓਨਰ ਆਪਰੇਟਰ ਹੋ ਗਿਆ ਬਹੁਤ ਵੱਡੀ ਗੱਲ ਹੈ
1: ਜੀ,
0: ਵਾਕਈ ਬਹੁਤ ਵੱਡੀ ਗੱਲ ਹੈ ਰਿਸਪੈਕਟ ਦੇ ਨਾਲ। ਇਹ ਨਹੀਂ ਕਿ ਨਹੀਂ, ਪਰ ਮੈਂ ਇੱਕ ਚੀਜ਼ ਦੱਸਣ ਲੱਗਿਆ ਕਿ ਜਿੱਦਾਂ ਦਾ ਅਸੀਂ ਦਿਖਾਂਗੇ ਲੋਕਾਂ ਨੂੰ, ਉਦਾਂ ਦੇ ਹੀ ਲੋਕ ਸਾਡੇ ਦੋਸਤ ਬਣਨਗੇ। ਹਾਂਜੀ, ਗੈਰੀ ਗਰੇਵਾਲ ਹੋਣਾ ਦੀ ਗੱਲ ਚੱਲੀ ਸੀ ਵੀ ਕੋਟ ਪੈਂਟ ਪਾਇਆ ਤਾਂ ਕੋਟ ਪੈਂਟ ਵਾਲੇ ਦੋਸਤ ਬਣਗੇ ਨਾ
1: ਜੀ, ਬਿਲਕੁਲ,
0: ਟੈਟੂ ਵਾਲੇ ਨਹੀਂ ਨਾ ਬਣਗੇ, ਹੈ ਨਾ। ਸੋ ਇਸ ਤਰ੍ਹਾਂ ਦੇ ਲਈ ਮੈਂ ਸਾਰਿਆਂ ਨੂੰ ਸਮਝਾਉਣਾ ਚਾਹੁੰਦਾ ਵੀ ਆਪਾਂ ਸਾਰੇ ਉੱਪਰ ਵਧੀਏ, ਠੀਕ ਆ, ਗਲਤੀਆਂ ਸਾਰਿਆਂ ਤੋਂ ਹੁੰਦੀਆਂ, ਸਾਰੇ ਕੰਮ ਸਾਰੇ ਕਰਦੇ ਆ, ਤੈਨੂੰ ਬੋਲਣ ਵਾਲੇ ਇੱਥੇ ਦੋ ਆ ਜਾਣਗੇ ਤੇ ਵੀ ਇਹਨੇ ਇਹੋ ਜਿਹਾ ਕੰਮ ਕੀ ਕੀਤਾ ਹੋਊਗਾ। ਜੱਜ ਬਹੁਤ ਹੁੰਦੇ ਨੇ ਨਾ, ਜੱਜਸ ਬਹੁਤ ਫਿਰਦੇ ਨੇ ਬਾਹਰ, ਜੱਜ ਉਹ ਹੁੰਦਾ ਜਿਹੜੇ ਆਪਦੇ ਪੱਲੇ ਕੁਛ ਨਹੀਂ ਹੁੰਦਾ, ਉਹਦੇ ਕੋਲ ਟਾਈਮ ਹੁੰਦਾ ਲੋਕਾਂ ਨੂੰ ਬੋਲਣ ਲਈ, ਜਿਹਦੇ ਕੋਲ ਆਪ ਕੋਲ ਆਪਣੇ ਲਈ ਕੁਛ ਨਹੀਂ ਨਾ ਹੁੰਦਾ, ਲੋਕਾਂ ਲਈ ਟਾਈਮ ਕੱਢਦਾ ਹੁੰਦਾ ਬੋਲਣ ਵਾਸਤੇ।
1: ਬਿਲਕੁਲ।
0: ਸੋ ਤੁਸੀਂ ਆਪਣੇ ਆਪ 'ਤੇ ਫੋਕਸ ਰਹੋ, ਹੈ ਨਾ, ਆਪਣੇ ਆਪ 'ਤੇ। ਮੈਂ ਸਰਦਾਰ ਭਗਤ ਸਿੰਘ ਹੋਣਾ ਦੀ, ਜਿਵੇਂ ਹੁਣ ਮੈਂ ਥੋੜ੍ਹੇ ਦਿਨਾਂ ਤੋਂ ਲੱਗਿਆ ਹੋਇਆ ਉਹਨਾਂ 'ਤੇ ਪੜ੍ਹਨਾ
1: ਜੀ,
0: ਸਰ ਭਗਤ ਸਿੰਘ ਹੋਣਾ ਦੀ ਗੱਲ ਇਹ ਆ ਕਿ ਦੁਨੀਆਂ ਦੇ ਇਤਿਹਾਸ ਦੇ ਵਿੱਚ ਲਿਖਤੀ ਰੂਪ ਦੇ ਵਿੱਚ ਹੈ
1: ਜੀ।
0: ਤੁਸੀਂ ਚੈੱਕ ਕਰੋ ਦੁਨੀਆਂ ਦੇ ਇਤਿਹਾਸ 'ਚ ਜਿੰਨੇ ਵੀ ਲੋਕਾਂ ਨੂੰ ਫਾਂਸੀ ਹੁੰਦੀ, ਉਹਨਾਂ ਦਾ ਭਾਰ ਚੈੱਕ ਕੀਤਾ ਜਾਂਦਾ ਫਾਂਸੀ ਦੇ ਟਾਈਮ 'ਤੇ, ਅਤੇ ਜਦੋਂ ਉਹਨਾਂ ਨੂੰ ਫਾਂਸੀ ਹੁੰਦੀ ਹੈ ਤਾਂ ਪਹਿਲਾਂ ਜਦੋਂ ਅੰਦਰ ਲੈ ਕੇ ਜਾਂਦੇ ਨੇ
1: ਜੀ,
0: ਜਦੋਂ ਮਤਲਬ ਉਹਨਾਂ ਨੂੰ ਸਜ਼ਾ ਹੋ ਜਾਂਦੀ ਹੈ ਉਦੋਂ ਭਾਰ 'ਚ। ਦੁਨੀਆਂ ਦੇ ਇਤਿਹਾਸ 'ਚ ਭਗਤ ਸਿੰਘ ਇੱਕ ਐਸਾ ਵਿਅਕਤੀ ਸੀ ਜਿਹਦੀ ਫਾਂਸੀ ਦੇ ਟਾਈਮ 'ਤੇ ਭਾਰ ਵਧਿਆ,
3: ਭਾਰ ਘਟਿਆ ਨਹੀਂ,
0: ਨਾ ਘਟਿਆ ਨਹੀਂ, ਸਭ ਦੇ ਭਾਰ ਘੱਟ ਜਾਂਦੇ ਨੇ ਚਿੰਤਾ ਦੇ ਨਾਲ। ਅਤੇ ਸੁਦਾਮ ਹੁਸੈਨ ਜਿਹੜਾ ਉਹਦਾ ਭਾਰ ਆਸ ਪਾਸ ਰਿਹਾ ਜਿੰਨੇ 'ਤੇ ਉਹ ਸੀਗਾ।
1: ਅੱਛਾ
0: ਜੀ, ਸੁਦਾਮ ਹੁਸੈਨ ਵੀ ਦਲੇਰ ਰਿਹਾ, ਤਿਆਰੀ ਨਾਲ ਆ ਗਿਆ ਸੀ ਫਾਂਸੀ ਦੇ ਟਾਈਮ 'ਤੇ, ਉਹ ਆਪਣਾ ਪੂਰੀ ਤਿਆਰੀ ਨਾਲ ਆਇਆ ਸੀ, ਕੋਈ ਚੱਕਰ ਹੀ ਨਹੀਂ ਹੈਗਾ, ਜਾਣਾ ਤਾਂ ਖੁਦਾ ਦੇ ਘਰੇ ਆ ਨਾ, ਕੋਈ ਚੱਕਰ ਨਹੀਂ ਲੋਕਾਂ ਨੂੰ ਜਗਾ ਦਵਾਂ, ਫਿਰ ਜਾਗਣਾ ਕਿਹਨੇ ਹੁੰਦਾ, ਠੀਕ ਹੈ। ਭਗਤ ਸਿੰਘ ਆ ਜਿਹੜਾ ਉਹ ਆਪਣਾ ਵਜਨ ਵਧਾ ਚੁੱਕਿਆ ਸੀ, ਮਤਲਬ ਕੋਈ ਕੇਅਰ ਨਹੀਂ ਸੀ। ਇਤਿਹਾਸ ਹੈ ਵੀ ਜਦੋਂ ਉਹਨਾਂ ਨੂੰ ਲੈ ਕੇ ਜਾਣ ਲੱਗੇ, ਇੱਕ ਦਿਨ ਪਹਿਲਾਂ ਫਾਂਸੀ ਕਰਤੀ ਉਹਨਾਂ ਨੂੰ, ਸ਼ੱਕ ਸੀਗਾ ਕਿ ਵੇਖੋ ਨਦੀ ਕਿਨਾਰੇ ਬੰਬ ਫਟ ਗਿਆ ਸੀਗਾ, ਸ਼ੱਕ ਸੀਗਾ ਅੰਗਰੇਜ਼ ਸਰਕਾਰ ਨੂੰ ਕਿ ਲੋਕ ਅਟੈਕ ਕਰਨਗੇ ਜੇਲ੍ਹ 'ਤੇ ਭਗਤ ਸਿੰਘ ਨੂੰ ਛੁਡਾਉਣ ਨੂੰ। ਅਤੇ ਉਸ ਟਾਈਮ ਦੇ ਉੱਤੇ ਭਗਤ ਸਿੰਘ ਉਹਨਾਂ ਨੇ ਜਿਹੜਾ ਕਿਤਾਬ ਪੜ੍ਹ ਰਹੇ ਸੀ, ਟੋਟਲ 15 ਪੰਨੇ ਰਹਿ ਗਏ ਸੀ ਫਾਂਸੀ 'ਤੇ ਚੜ੍ਹਨ ਤੋਂ ਕੁਛ ਮਿੰਟ ਪਹਿਲਾਂ।
1: ਅੱਛਾ,
0: ਜੇਲਰ ਨੂੰ ਕਹਿੰਦੇ ਵੀ ਮੈਨੂੰ 15, ਕਹਿੰਦਾ ਕੋਈ ਆਖਰੀ ਇੱਛਾ ਵੀ ਭਗਤ ਸਿੰਘ ਕੋਈ ਜਾਣ ਤੋਂ ਪਹਿਲਾਂ, ਇੱਕ ਜੋਧਾ ਬਾਈ ਨੂੰ ਕਿਹਾ ਕਿ ਆਖਰੀ ਇੱਛਾ ਇਹ ਹੈ ਕਿ ਤੇਰੇ ਹੱਥ ਦਾ ਬਣਿਆ ਖਾਣਾ ਖਾਣਾ ਜਾਣ ਤੋਂ ਪਹਿਲਾਂ। ਸਾਰਿਆਂ ਨੂੰ ਜਗਾਇਆ ਕਿ ਇਹਨੂੰ ਗਲਿਆਣ ਨਹੀਂ ਕਰਨੀ, ਇਹਨੂੰ ਪਿਆਰ ਕਰਨਾ, ਹੈ ਨਾ। ਜੋਧਾ ਦੀ ਅੱਖਾਂ 'ਚ ਪਾਣੀ ਸੀ, ਜੱਫੀ ਪਾ ਕੇ ਰੋਈ ਹੋ ਗਿਆ ਉਹ, ਅਤੇ ਆਪ ਹੱਸੀ ਜਾਣ, ਕਹਿੰਦੇ ਰੋਣ ਵਾਲੀ 'ਚ ਕੀ ਗੱਲ ਹੈ, ਤੈਨੂੰ ਪਿਆਰ ਕਰਦੇ ਹਾਂ ਆਪਾਂ, ਹੈ ਨਾ। ਸਾਰੇ ਇਨਸਾਨਾਂ ਨੂੰ ਆਪਾਂ ਪਿਆਰ ਕਰਦੇ ਹਾਂ, ਇਨਸਾਨੀਅਤ ਇੱਕ ਹੈਗੀ ਆ, ਕੰਮੇ ਅਲੱਗ ਅਲੱਗ ਨੇ। ਅੱਛਾ, ਹੁਣ ਨੰਬਰ 2 'ਤੇ ਭਗਤ ਸਿੰਘ ਹੋਣਾ ਨੇ ਉਹਨੂੰ ਕਿਹਾ ਵੀ ਮੇਰੇ 15 ਪੇਜ ਰਹਿੰਦੇ ਨੇ, ਕੀ ਮੈਂ ਇਹ ਪੜ੍ਹ ਸਕਦਾ? ਤਾਂ ਉਹ ਕਹਿੰਦਾ ਵੀ ਹਾਂ ਹਾਂ, ਕਿਉਂ ਨਹੀਂ ਪੜ੍ਹ ਸਕਦੇ, ਪੜ੍ਹੋ ਤੁਸੀਂ। 15 ਪੇਜ ਪੂਰੇ ਕਰਕੇ ਕਿਤਾਬ ਪੜ੍ਹ ਕੇ ਜਾਂਦੇ ਹੋਏ, ਯਾਨੀ ਤੁਸੀਂ ਇਹ ਸਿੱਖਣਾ ਤੁਹਾਡੇ ਟੈਟੂ ਕੰਮ ਕਰਨਗੇ ਕਿ ਤੁਹਾਡੀ ਪੜ੍ਹਾਈ ਕੰਮ ਕਰੂਗੀ? ਇਸ ਲਈ ਮੈਂ ਤੁਹਾਨੂੰ ਸਮਝਾ ਰਿਹਾ ਸਾਰਿਆਂ ਨੂੰ, ਜ਼ਿੰਦਗੀ 'ਚ ਮੈਸ ਖਤਮ ਕਰੋ। ਆਪਾਂ ਲੋਕਾਂ ਦੇ ਦੁਸ਼ਮਣ ਬਣੇ ਹਾਂ, ਕਾਰੋਬਾਰ ਸ਼ੁਰੂ ਕਰ ਲੈਂਦੇ ਹਾਂ, ਘਾਟਾ ਪੈ ਗਿਆ, ਉਹ ਬੰਦੇ ਨੂੰ ਕ੍ਰਿਮੀਨਲ ਬਣਾ ਦਿੰਦੇ ਹਾਂ ਵੀ ਇਹਨੂੰ ਫੜ ਲਈਏ ਜਾ ਕੇ, ਆਪ ਵਿਕਟਮ ਬਣ ਜਾਂਦੇ ਹਾਂ। ਦੇਖੋ, ਇਹ ਚੀਜ਼ਾਂ ਬੰਦ ਕਰੋ ਸਾਰੇ ਜਾਣੇ, ਤੁਸੀਂ ਆਪਣੇ ਕੰਮ ਕਰ ਰਹੇ ਹੋ, ਚੱਲਣਾ ਨਾ ਚੱਲਣਾ ਬੰਦ ਹੋ ਗਿਆ, ਚੱਲ ਪਿਆ, ਉਹਨਾਂ ਕੰਮ ਕੀਤਾ ਉਹਨੂੰ ਮਾੜਾ ਕਹਿਤਾ, ਉਹ ਤੋਂ ਰੋਟੀ ਖਾ ਕੇ ਉਹਨੂੰ ਮਾੜਾ। ਗੁਰੂ ਪਾਤਸ਼ਾਹ ਕਹਿੰਦੇ ਨੇ ਅਕ੍ਰਿਤ ਕਣ ਨਮਕ ਹਰਾਮੀ, ਜਿਹਨੇ ਤੁਹਾਡਾ ਕੰਮ ਕੀਤਾ ਤੁਹਾਨੂੰ ਗਾਲਾਂ ਕੱਢਦਾ, ਹਾਂਜੀ, ਨਮਕ ਹਰਾਮੀ ਹੋ ਗਿਆ, ਨਮਕ ਖਾਧਾ ਅਤੇ ਉੱਥੇ ਗਾਲਾਂ ਕੱਢੀ ਜਾਂਦਾ। ਮੈਨੂੰ ਕਈ ਵਾਰੀ ਲੋਕ ਮਿਲਣਗੇ, ਕਹਿਣਗੇ ਉਹ ਪਿਛਲੇ ਤਾਂ ਆਇਆ ਸੀ, ਮੈਨੂੰ ਕਹਿੰਦਾ ਹੱਥ ਖੜਾ ਕਰ ਦਿੰਦਾ। ਮੈਂ ਕਿਹਾ ਜੀ ਨਾ, ਸਾਡੇ ਕੋਲ ਨਾ, ਕਿਉਂ, ਕਿਉਂਕਿ ਅਗਲੀ ਵਾਰੀ ਸਾਡੀ ਆ ਜਾਣੀ ਹੈ, ਸਾਨੂੰ ਵੀ ਫਿਰ ਤੁਸੀਂ ਗਾਲਾਂ ਕੱਢੋਗੇ, ਅਗਲੀ ਵਾਰੀ ਸਾਡੀ ਆ ਨਾ, ਜੇ ਪਿਛਲੇ ਦੀਆਂ ਸਾਨੂੰ ਕੱਢਦੇ ਪਏ ਹੋ
1: ਜੀ। ਬਿਲਕੁਲ,
0: ਬਜਾਏ ਸਵਾਦ ਲੈਣ ਦੇ ਵੀ ਉਹ ਕੀ ਕਰਦੇ ਸੀ, ਆਪਾਂ ਕਹਿੰਦੇ ਛੱਡੋ ਜੀ ਉਹਨਾਂ ਦੀ ਗੱਲ, ਆਪਾਂ ਅਗਲੀ ਕੰਮ ਦੀ ਗੱਲ ਕਰੀਏ, ਆਪਾਂ ਕਿਵੇਂ ਕੰਮ ਕਰਾਂਗੇ ਸਾਰੇ, ਹੈ ਨਾ। ਅਤੇ ਦੂਸਰਾ ਨਮਕ ਹਰਾਮੀ, ਜਿਹੜਾ ਅਹਿਸਾਨ ਹੀ ਭੁੱਲ ਗਿਆ ਵੀ ਕਿਸ ਕੋਲ ਜਾ ਕੇ ਮੈਂ ਕੁਛ ਸਿੱਖਿਆ ਸੀ, ਕਰਿਆ ਸੀ, ਹੁਣ ਤੇਰਾ ਉਸਤਾਦ ਆ, ਆਪਾਂ ਉਹਦੀ ਹਮੇਸ਼ਾ ਗੱਲ ਕਰਦੇ ਹਾਂ ਨਾ,
3: ਬਿਲਕੁਲ,
0: ਹੈ, ਯਾਦ ਤਾਂ ਰੱਖਦੇ ਨਾ ਕਿ ਤੂੰ ਉਹਦੇ ਕੋਲ ਕੰਮ ਕੀਤਾ ਸੀ,
3: ਬਿਲਕੁਲ,
0: ਪਰਮਜੀਤ ਦਾ ਉਸਤਾਦ ਆ। ਅਤੇ ਕਿਸੇ ਜਗ੍ਹਾ 'ਤੇ ਉਹ ਰੰਗਲਾ ਬੰਦਾ, ਕਿਸੇ ਜਗ੍ਹਾ 'ਤੇ ਉਹ ਬੰਦਾ ਸਾਡੇ ਕੰਮ 'ਚ ਵਿਚਾਰ ਨਹੀਂ ਮਿਲਦੇ ਸੀ, ਪਰ ਇੱਦਾਂ ਥੋੜ੍ਹੀ ਆ ਕਿ ਅਸੀਂ ਮਤਲਬ ਇੱਕ ਦੂਜੇ ਦੁਸ਼ਮਣ ਬਣੇ ਹੋਏ ਹਾਂ, ਹੈ ਨਾ। ਸੋ ਇਹ ਚੀਜ਼ਾਂ ਜ਼ਿੰਦਗੀ ਦਾ ਪਾਠ ਬਣਨੀਆਂ ਚਾਹੀਦੀਆਂ। ਜਿਹੜੀਆਂ ਗੱਲਾਂ ਮੈਂ ਕਰਦਾ, ਮੈਂ ਕੋਈ ਸੰਤ ਨਹੀਂ ਗਾ ਨਾ ਕੁਛ ਹੋਰ, ਮੈਂ ਕਹਿੰਦਾ ਵੀ ਇਹ ਸਾਰਾ ਕੁਛ ਹੀ ਆ ਮੇਰੇ 'ਤੇ। ਕੱਲ੍ਹ ਨੂੰ ਕੋਈ ਬੰਦਾ ਕੋਈ ਗੱਲ ਦਾ, ਇੱਥੇ ਤਾਂ ਲੋਕਾਂ ਦਾ ਤੁਰਿਆ ਪਿਆ ਕੰਮ, ਕੋਈ ਗੱਲ ਦਾ ਇਲਜ਼ਾਮ, ਤੁਸੀਂ ਕਹੋ ਲੈ ਆਹ ਤਾਂ ਬੰਦਾ ਐਂ ਨਿਕਲਿਆ। ਇਸ ਲਈ ਪਹਿਲਾਂ ਹੀ ਕਹਿੰਦੇ ਵੀ ਸਾਡੇ ਤੋਂ ਘਟੀਆ ਬੰਦਾ ਕੋਈ ਨਹੀਂ ਗਾ, ਕਹੀਦਾ ਕਿ ਨਹੀਂ ਕਹੀਦਾ, ਆਪਾਂ ਕਹੀਦਾ ਮੇਰੇ ਤੋਂ ਘਟੀਆ ਬੰਦਾ ਕੋਈ ਨਹੀਂ ਹੈਗਾ। ਰਾਤ ਮੈਂ ਇੱਕ ਪਰਿਵਾਰ ਨੂੰ ਮਿਲਿਆ, ਮੈਂ ਜਸਟ ਐਗਜ਼ਾਮਪਲ ਦੇਣ ਲੱਗਿਆ
1: ਜੀ।
0: ਉਹ ਭੈਣ ਜੀ ਮੇਰੇ ਕੋਲ ਆਏ ਵਿਚਾਰੇ, ਉਹ ਹੁਣ ਉਹਨਾਂ ਨੇ 2 ਘਰ ਬੁੱਕ ਕਰਾਤੇ ਕਿਸੇ ਮਗਰ ਲੱਗ ਕੇ ਰੀਅਲਟਰ ਦੇ।
1: ਅੱਛਾ,
0: 5 ਰੁਪਏ ਰੀਅਲਟਰ ਨੇ ਅੱਜ ਉਹਨੂੰ ਦਿੱਤੇ ਨੀਗੇ। ਮੇਰੇ ਕੋਲ ਇੱਦਾਂ ਦੀ ਐਗਜ਼ਾਮਪਲ ਆ, ਰਿਸ਼ਤੇਦਾਰ ਰੀਅਲਟਰ ਆ, ਰਿਸ਼ਤੇਦਾਰਾਂ ਦਾ ਘਰ ਬੁੱਕ ਕਰਾ ਦਿੰਦਾ, 13 ਲੱਖ ਰੁਪਏ ਦੀ ਕੌਂਡੋ ਬੁੱਕ ਕਰਾ ਦਿੰਦਾ, 13 ਲੱਖ ਦੀ ਪੈਂਟ ਹਾਊਸ ਟੋਰਾਂਟੋ ਡਾਊਨਟਾਊਨ 'ਚ। ਹੁਣ ਸਾਰੇ ਸਮਝਦਾਰ ਨੇ 13 ਲੱਖ ਦੀ ਕਿਹੜੀ ਕੌਂਡੋ ਆ ਟੋਰਾਂਟੋ 'ਚ, ਹੁਣ 13 ਲੱਖ ਦੀ ਕੌਂਡੋ ਬੁੱਕ ਕਰਾ ਦਿੰਦਾ, ਲਾ ਲਾ ਵੀ 40,000 ਕਹੂਗਾ, 65,000 ਕਮਿਸ਼ਨ ਆਉਣਾ ਸੀ, 15,000 ਰੁਪਏ ਉਹ ਬੰਦੇ ਨੂੰ ਉਧਾਰਾ ਦਿੱਤਾ ਹੁੰਦਾ, ਉਹਨੂੰ ਗਾਲਾਂ ਕੱਢਦਾ ਫਿਰਦਾ, ਹੁਣ ਕੌਂਡੋ ਤੋਂ ਕਲੋਜ਼ ਨਹੀਂ ਹੋਣੀ, 15 ਨੂੰ ਉਧਾਰਾ ਦਿੱਤਾ ਸੀਗਾ, ਰਿਸ਼ਤੇਦਾਰ ਨੇ ਨੇੜੇ ਦੇ ਇੱਕ ਦੂਜੇ ਦੇ, ਬਹੁਤ ਜ਼ਿਆਦਾ ਨੇੜੇ ਦੇ ਰਿਸ਼ਤੇਦਾਰ, ਹੁਣ ਗਾਲਾਂ ਕੱਢਦਾ ਪਿਆ ਬਾਕੀ ਰਿਸ਼ਤੇਦਾਰਾਂ ਕਹੋਗੇ ਤੋਂ 15 ਲੈ ਕੇ ਦਿਓ ਬੈਕ ਮੈਨੂੰ, ਹੈ ਨਾ, ਵੀ ਕੌਂਡੋ ਕਲੋਜ਼ ਨਹੀਂ ਹੋਣੀ। ਲੋਕਾਂ ਨੇ ਜਾਣ ਪਹਿਚਾਣ 'ਚ, ਯਾਰੀਆਂ ਦੋਸਤੀਆਂ 'ਚ ਬਹੁਤ ਨੁਕਸਾਨ ਕਰਵਾ ਲਿਆ ਆਪਣਾ
1: ਜੀ।
0: ਆਪਣਾ ਖਿਆਲ ਰੱਖੋ ਸਾਰੇ, ਕੋਈ ਵੀ ਚੀਜ਼ ਜਾਂ ਤਾਂ ਬਹੁਤੇ ਡਰਿਆ ਨਾ ਕਰੋ ਅਤੇ ਜਾਂ ਬਹੁਤੇ ਦਲੇਰ ਨਾ ਹੋਇਆ ਕਰੋ, ਵਿੱਚ ਵਿਚਾਲੇ ਜੇ ਕੰਮ ਰੱਖ ਕੇ ਚੱਲਿਆ ਕਰੋ। ਅਤੇ ਗੈਰੀ ਗਰੇਵਾਲ ਦੀ ਵਰਕਸ਼ਾਪ ਦਾ ਨੰਬਰ ਨੋਟ ਕਰੋ, ਇਹਨਾਂ ਦਾ ਫੋਨ ਨੰਬਰ ਸੀ 905-400-63-63-63। ਆਪਾਂ ਗੱਲਾਂ ਤਾਂ ਚੰਗੀਆਂ ਕੀਤੀਆਂ,
1: ਨਹੀਂ ਬਹੁਤ ਵਧੀਆ ਜੀ,
0: ਸਭ ਨੂੰ ਮਾਫ਼ ਕਰਨਾ ਸਿੱਖੋ।
1: ਯਾ ਟਰੂ,
0: ਠੀਕ ਹੈ। ਚਲੋ ਵੀ ਵੱਡਿਆ, ਕੀ ਹਾਲ ਚਾਲ ਤੇਰਾ?
3: ਚੜ੍ਹਦੀ ਕਲਾ ਜੀ।
0: ਨਾਂ ਕੀ ਹੈ ਤੁਹਾਡਾ?
3: ਮੇਰਾ ਨਾਮ ਸਾਹਿਲ ਵਰਮਾ ਜੀ।
0: ਕੰਪਨੀ ਦਾ ਨਾਮ?
3: ਕੰਪਨੀ ਦਾ ਨਾਮ ਹੈਗਾ ਜੀ ਰਿਲਾਇਬਲ GTA HVAC।
0: ਅੱਛਾ,
3: ਵਾਟਰ ਹੀਟਰ, ਠੀਕ ਹੈ, ਡਕਟ ਵਰਕ ਸਾਰਾ ਕੁਛ ਹੀ ਆਪਾਂ ਕਰਦੇ ਹਾਂ,
0: ਠੀਕ ਹੈ। ਤੇ ਇਸ ਸਮੇਂ ਜੇ ਕਿਸੇ ਕੋਲ ਪੈਸਾ ਨਹੀਂ ਹੈਗਾ
3: ਜੀ,
0: ਠੰਡ ਆਉਣ ਵਾਲੀ ਹੈ, ਫਰਾਈਡੇ ਤੱਕ ਟੈਂਪਰੇਚਰ 15 ਡਿਗਰੀ ਹੋ ਜਾਣਾ,
3: ਹਾਂਜੀ,
0: ਸਾਰਿਆਂ ਨੇ ਫੁੱਲ ਸਲੀਪ ਪਾਏ ਹੋਏ ਨੇ
3: ਜੀ,
0: ਠੀਕ ਹੈ, ਮੋਟੇ ਵਾਲੇ
1: ਜੀ,
0: ਸੰਤੋਸ਼ ਜੀ ਨੇ ਪੂਰੀ ਟੌਰ ਕੱਢੀ ਹੈ, ਜੈਕਟ ਪਾਈ ਹੈ ਲੈਦਰ ਦੀ, ਹੈ ਨਾ
3: ਜੀ ਜੀ।
0: ਤੇ ਤੁਸੀਂ ਫਰਨਸ ਦੇ ਉੱਪਰ ਜੇ ਕਿਸੇ ਨੇ ਲਵਾਉਣੀ ਹੈ, ਕੋਈ ਸਪੈਸ਼ਲ ਦੇ ਸਕਦੇ ਹੋ?
3: ਹਾਂਜੀ,
0: ਫਰਨਸ ਉਹ ਦੋ ਜਿਹੜੀ ਉਹ ਲੀਜ਼ ਕਰ ਲੈਣ ਜਾਂ ਰੈਂਟ ਕਰ ਲੈਣ
3: ਜੀ,
0: ਤੇ ਉਸ ਤੋਂ ਬਾਅਦ ਮਾਲਕ ਬਣ ਜਾਣ
3: ਜੀ।
0: ਆਮ ਤੌਰ ਤੇ ਇੱਥੇ ਕੰਪਨੀਆਂ ਨੇ 1-2 ਵੱਡੀਆਂ ਰਿਲਾਇੰਸ ਵਰਗੀਆਂ
3: ਜੀ,
0: ਜਿਹੜੀਆਂ ਸਿਰਫ ਰੈਂਟ ਕਰਦੀਆਂ ਨੇ, ਚਾਹੇ 25 ਸਾਲ ਰੈਂਟ ਪੇ ਕਰ ਦੋ
1: ਜੀ
0: ਜੀ, ਉਹ ਕੋਈ ਡੀਲ।
3: ਹਾਂਜੀ, ਇੱਕ ਤਾਂ ਸਪੈਸ਼ਲ ਡੀਲ ਦੇ ਦਿੰਦੇ ਆ, ਸਿਰਫ $50 ਦੇ ਵਿੱਚ ਆਪਾਂ ਤੁਹਾਨੂੰ ਫਰਨਸ ਲਾ ਦਾਂਗੇ, ਠੀਕ ਹੈ, ਉਹਦੇ ਉੱਤੇ ਵੀ ਤੁਹਾਨੂੰ 6 ਮਹੀਨੇ ਪਹਿਲੇ 6 ਮਹੀਨੇ ਫ੍ਰੀ ਕਰ ਦਾਂਗੇ,
0: ਠੀਕ ਹੈ,
3: ਠੀਕ ਹੈ ਜੀ। ਸੋ 6 ਮਹੀਨੇ ਫ੍ਰੀ ਹੋ ਜਾਣਗੇ, $50 ਤੇ ਫਰਨਸ ਹੋ ਜਾਏਗੀ, ਪਲੱਸ ਇਹ ਰੈਂਟ ਟੂ ਓਨ ਹੋਏਗੀ, ਠੀਕ ਹੈ, ਇਹ ਆਪਾਂ ਇਕੱਲੀ ਰੈਂਟਲ ਨਹੀਂ ਦੇ ਰਹੇ, ਰੈਂਟ ਟੂ ਓਨ ਹੋਏਗੀ, ਇੱਕ ਟਾਈਮ ਤੋਂ ਬਾਅਦ ਤੁਹਾਡੀ ਹੋ ਜਾਏਗੀ, ਅਗਰ ਇਹ ਤੁਸੀਂ ਉਸ ਤੋਂ ਪਹਿਲਾਂ ਤੁਹਾਨੂੰ ਘਰ ਵੇਚਣਾ ਪੈ ਜਾਂਦਾ ਤੇ ਇਹ ਟ੍ਰਾਂਸਫਰ ਹੋ ਜਾਏਗਾ,
0: ਠੀਕ ਹੈ,
3: ਠੀਕ ਹੈ।
0: ਨੰਬਰ 2 ਤੇ ਇਹ ਹੈ ਕੁਐਸਚਨ ਮੇਰਾ,
3: ਹਾਂਜੀ,
0: ਇਹਦੇ ਤੇ ਕੋਈ ਵਾਰੰਟੀ ਹੈਗੀ ਆ ਵੀ ਜਿਵੇਂ?
3: ਹਾਂਜੀ ਹਾਂਜੀ ਜੀ, ਇਹਦੇ ਉੱਤੇ 12 ਸਾਲ ਦੀ ਪਾਰਟਸ ਦੀ, 12 ਸਾਲ ਦੀ ਲੇਬਰ ਦੀ ਵਾਰੰਟੀ ਹੈ, 12 ਸਾਲ ਦੇ ਵਿੱਚ ਕੋਈ ਵੀ ਉਹਦਾ ਪਾਰਟ ਪੈ ਜਾਵੇ, ਚਾਹੇ ਫਰਨਸ 2 ਵਾਰ ਰਿਪਲੇਸ ਕਰਨੀ ਪੈ ਜਾਵੇ, ਚਾਹੇ ਕੁਛ ਵੀ ਹੋ ਜਾਵੇ, ਉਹ ਬਿਲਕੁਲ 0 ਕੋਸਟ ਤੇ ਹੈ।
0: ਨੰਬਰ ਕੀ ਹੈ ਤੁਹਾਡਾ?
3: ਹਾਂਜੀ, ਨੰਬਰ ਹੈਗਾ ਜੀ 905-755-61-9057-6111।
0: ਓਕੇ, ਇੱਕ ਮੈਂ ਹੀਟ ਪੰਪ ਸਮਝਾਉਣਾ ਚਾਹੁੰਦਾ
3: ਜੀ।
0: ਫਰਨਸ ਤੇ ਏਸੀ ਜੇ ਖਰੀਦਦੇ ਆ ਲੋਕ,
3: ਹਾਂਜੀ,
0: ਅਪਰੋਕਸੀਮੇਟਲੀ ਉਹਨੂੰ ਖਰੀਦਣ ਤੇ ਕਿੰਨੇ ਕੁ ਦਾ ਮਿਲਦਾ? ਉਹੀ ਅੰਦਾਜ਼ਾ ਮੈਂ ਮਾਰਕੀਟ 'ਚ ਲੋਕਾਂ ਨੇ ਦਾ
3: ਅੰਦਾਜ਼ਾ 4,000 ਦਾ ਇੱਕ ਲੱਗਦਾ ਹੈ ਅਤੇ 8,000 ਲਗਾ ਲਓ,
0: 8,000
3: ਜੀ।
0: ਹੀਟ ਪੰਪ ਇਕੱਠਾ ਲੱਗ ਜਾਂਦਾ?
3: ਹਾਂਜੀ,
0: ਹੀਟ ਪੰਪ ਅਪਰੋਕਸੀਮੇਟ ਕਿੰਨੇ ਦਾ ਲੱਗਦਾ?
3: ਹੀਟ ਪੰਪ ਸਰ 5,500 ਤੋਂ ਸ਼ੁਰੂ ਹੋ ਜਾਂਦੇ ਹੀਟ ਪੰਪ, ਜਿਹੜਾ
0: ਏਸੀ ਦੇ ਹੀਟਿੰਗ ਦਾ ਇਕੱਠਾ ਕੰਮ ਕਰ ਦਿੰਦੇ।
3: ਹਾਂਜੀ,
0: ਐਨਰਜੀ 'ਚ ਕਿੰਨੀ ਸੇਵਿੰਗ ਕਰਦਾ?
3: ਐਨਰਜੀ ਦੇ ਵਿੱਚ 30-70% ਗੌਰਮੈਂਟ ਦਾ ਡਾਟਾ ਕਹਿੰਦਾ, ਮੈਂ 70% 50-70% ਤੱਕ ਦੇਖੀ ਆ, ਅਗਰ ਤੁਹਾਡੇ ਪ੍ਰੋਪੇਨ ਵਾਲੇ ਘਰ ਆ ਤੇ, ਪ੍ਰੋਪੇਨ ਵਾਲੇ ਘਰਾਂ ਨੂੰ ਤਾਂ ਮਤਲਬ ਵਰਦਾਨ ਹੈ ਉਹ, ਜੇ ਤੁਸੀਂ ਹੀਟ ਪੰਪ,
0: ਜੇ ਕਿਸੇ ਦਾ ਫਾਰਮ ਹਾਊਸ ਆ ਉਹ ਵੀ ਕੰਟੈਕਟ ਕਰੋ
3: ਜੀ,
0: ਹੀਟ ਪੰਪ ਲਾ ਦੇਣਗੇ
3: ਜੀ।
0: ਦੂਸਰਾ, ਜਿਨ੍ਹਾਂ ਦਾ ਵਾਟਰ ਹੀਟਰ ਟੈਂਕ ਆ, ਲੋਕਾਂ ਨੇ ਚੈੱਕ ਹੀ ਨਹੀਂ ਕੀਤਾ, ਘਰ 3 ਵਾਰ ਵਿਕ ਗਿਆ, 4 ਵਾਰ ਵਿਕ ਗਿਆ, ਕੰਪਨੀਆਂ ਤੁਹਾਡੇ ਤੋਂ ਪੈਸੇ ਚਾਰਜ ਕਰੀ ਜਾਓ, ਪੇਡ ਆਫ ਹੋ ਗਿਆ
3: ਜੀ,
0: ਤੁਸੀਂ ਫ੍ਰੀ ਚੈੱਕ ਕਰਾਓ ਇਹਨਾਂ ਤੋਂ, ਜਸਟ 2 ਮਿੰਟ ਲੱਗਣੇ ਨੇ, ਫ੍ਰੀ ਚੈੱਕ ਕਰਕੇ ਇਹ ਤੁਹਾਨੂੰ ਦੱਸ ਦੇਣਗੇ ਕਿ ਤੁਹਾਡਾ ਹੌਟ ਵਾਟਰ ਟੈਂਕ ਜਿਹੜਾ ਹੈਗਾ ਉਹ ਪੇਡ ਆਫ ਆ
3: ਜੀ,
0: ਉਹਨੂੰ ਰਿਪਲੇਸ ਕਰਦੇ ਤਾਂ ਕਿੰਨੇ ਦਾ ਹੌਟ ਵਾਟਰ ਟੈਂਕ ਦੇ ਉੱਤੇ ਡੀਲ ਦਿਓ?
3: ਹਾਂਜੀ, ਹੌਟ ਵਾਟਰ ਟੈਂਕ
0: ਤੇ ਵੀ, ਛੋਟੇ ਤੇ ਵੀ
3: ਜੀ, ਦੋਵਾਂ ਦੇ ਹੈਗੇ ਆ ਜੀ, ਜੋ ਜੋ ਵੀ ਤੁਹਾਡਾ ਰੈਂਟ ਚੱਲ ਰਿਹਾ ਆ, ਠੀਕ ਹੈ, ਅਸੀਂ ਤਕਰੀਬਨ $30-35 ਦੇ ਵਿੱਚ ਵਿੱਚ ਦੂਸਰਾ ਕਰ ਦੇਈਦਾ, ਹੌਟ ਵਾਟਰ ਟੈਂਕ ਰੈਂਟਲ ਦੇ ਦੇਈਦਾ, ਠੀਕ ਹੈ, ਆਮ ਤੌਰ 'ਤੇ ਉਹਦਾ ਰੈਂਟ 40+ ਹੈਗਾ ਆ ਮਾਰਕੀਟ ਦੇ ਵਿੱਚ, ਠੀਕ ਹੈ, ਉਹ ਆਪਾਂ 30-35 ਦੇ ਵਿੱਚ ਵਿੱਚ ਕਰ ਦਾਂਗੇ, ਡਿਪੈਂਡ ਅਪੋਨ ਸਾਈਜ਼, ਠੀਕ ਹੈ ਜੀ। ਅਤੇ ਇਸ ਤੋਂ ਵੀ ਇਲਾਵਾ ਅਗਰ ਤੁਸੀਂ ਟੈਂਕਲੈਸ ਲੈਣਾ ਚਾਹੁੰਦੇ ਹੋ, ਮਾਰਕੀਟ ਦੇ ਵਿੱਚ ਉਹਦਾ ਰੇਟ $55-60 ਚੱਲਦਾ ਹੈ, ਆਪਾਂ $50+ 'ਚ ਦੇ ਦਾਂਗੇ।
0: ਓਕੇ, ਜੇ ਟੋਟਲ ਤਿੰਨੋਂ ਇਕੱਠੇ ਨਾ ਲਵਾਉਣੇ ਹੋਣ,
3: ਤਿੰਨੋਂ ਲਵਾਉਣੇ ਹੋਣਗੇ ਜੀ, ਤਿੰਨੇ ਆਪਾਂ 150 ਦੇ ਵਿੱਚ ਕਰ ਦਾਂਗੇ, 140 ਤੱਕ ਵੀ ਲੈ ਆਵਾਂਗੇ,
0: 140 ਵਾਟਰ ਵਾਟਰ ਟੈਂਕ ਤੇ ਆ ਸਾਰਾ
3: ਫਰਨਸ ਵੀ ਏਸੀ ਵੀ
0: ਤੇ ਵਾਰੰਟੀ ਹੈ, ਮਤਲਬ ਜਦ ਤੱਕ ਖਰਾਬ ਹੋਈ ਜਾਂਦੇ ਤੁਸੀਂ ਫ੍ਰੀ ਠੀਕ ਕਰਕੇ ਦੇਣਾ।
3: ਹਾਂ ਬਿਲਕੁਲ,
0: ਨੰਬਰ ਬੋਲੋ ਤੁਹਾਡਾ।
3: ਨੰਬਰ ਹੈਗਾ ਜੀ 905-757-1611-905-757-6111
0: 905-757-1611 ਦੇ ਉੱਪਰ ਤੁਸੀਂ ਕੰਟੈਕਟ ਕਰਨਾ ਹੈਗਾ। ਵਾਪਸ ਆ ਰਹੇ ਹਾਂ ਰੇਡੀ ਵਾਜ਼ਨ ਸੁਣ ਰਹੇ ਐਮ 5 ਤੇ ਚੱਲਦੇ ਆ।
4: ਇਹ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
5: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
6: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ, ਈਗਲ ਟਰੱਕ ਸੇਲ 17 ਸਟ੍ਰੈਥਨ ਐਵਨਿਊ ਬ੍ਰੈਂਪਟਨ। ਕਾਲ ਵਿਲ ਸੇਖੋ 416-819-6000।
7: ਰੁਪਿੰਦਰ ਗਰੇਵਾਲ ਲਾ ਆਫਿਸ, ਰੀਅਲ ਇਸਟੇਟ ਟ੍ਰਾਂਜੈਕਸ਼ਨ, ਵਿਲ ਬਣਾਉਣ ਲਈ ਫੈਮਿਲੀ ਲਾ ਜਾਂ ਫਿਰ ਪਾਵਰ ਆਫ ਅਟਾਰਨੀ, ਆਲ ਸਰਵਿਸਿਜ਼ ਅੰਡਰ ਵਨ ਰੂਫ। ਕਮਿਊਨਿਟੀ ਦਾ ਜਾਣਿਆ ਪਹਿਚਾਣਿਆ ਨਾਮ ਰੁਪਿੰਦਰ ਗਰੇਵਾਲ, ਬੈਰਿਸਟਰ, ਸੋਲਿਸਟਰ ਐਂਡ ਨੋਟਰੀ ਪਬਲਿਕ, ਲੋਕੇਟਿਡ ਐਟ ਚਿੰਕਿਊਜ਼ੀ ਐਂਡ ਬਵੇਟ। ਫਾਰ ਆਲ ਸਰਵਿਸਿਜ਼ ਕਾਲ 905-497-1211 905-497-1211।
8: ਯਾਰ ਲਾਸਟ ਵੀਕਐਂਡ ਅਸੀਂ ਤਵਾ ਕਿਚਨ ਤੋਂ ਕੇਟਰਿੰਗ ਆਰਡਰ ਕੀਤਾ ਸੀ, ਓਨੈਸਟਲੀ ਬੈਸਟ ਡਿਸੀਜਨ ਸੀ। ਹਾਂ ਬ੍ਰੋ, ਫੂਡ ਵਾਸ ਅਮੇਜ਼ਿੰਗ, ਫਰੈਸ਼, ਹੌਟ ਤੇ ਫੁੱਲ ਟੇਸਟ ਵਾਲਾ। ਗੈਸਟ ਵੀ ਪੂਰੇ ਇੰਪ੍ਰੈਸ ਹੋ ਗਏ, ਸਰਵਿਸ ਵੀ ਟੌਪ ਨੌਟ ਸੀ, ਟਾਈਮ ਤੇ ਡਿਲੀਵਰੀ, ਪ੍ਰੋਪਰ ਪੈਕਿੰਗ ਤੇ ਸਭ ਕੁਝ ਆਰਗੇਨਾਈਜ਼ ਸੀ। ਮੈਨਿਊ ਵੀ ਬਹੁਤ ਫਲੈਕਸੀਬਲ ਸੀ, ਕਰੀਜ਼, ਰੋਟੀ, ਰਾਈਸ, ਐਵਰੀਥਿੰਗ ਵਾਸ ਪਰਫੈਕਟ। ਓਨੈਸਟਲੀ ਅਸੀਂ ਤਾਂ ਹੁਣ ਹਰ ਫੰਕਸ਼ਨ ਲਈ ਤਵਾ ਕਿਚਨ ਹੀ ਚੂਜ਼ ਕਰਾਂਗੇ। Try Tawa Kitchen for the best catering in town. Fresh food, great service and unforgettable taste. Book your next event now. 50 Sunnyvale Gate, Brampton. 905-790-1699. 905-790-1699.
9: Mr. Sandhu. ऑटो ओनर्स, क्या आप ज्यादा इंश्योरेंस प्रीमियम पे कर रहे हैं या फिर नया ड्राइवर ऐड करने के बाद आपका इंश्योरेंस प्रीमियम बहुत बढ़ गया है? अगर आपके पास जी या जी टू लाइसेंस है और कनाडा में 3 सालों का इंश्योरेंस एक्सपीरियंस है तो टेंशन मत लीजिए।
10: ऑल स्टेट इंश्योरेंस के दीक्षा गुलेरिया को आज ही कॉल करें, जो आपको अच्छा प्रीमियम, ऑनेस्ट एडवाइस और ग्रेट सर्विस भी देंगे। अपनी होम और ऑटो इंश्योरेंस का पैकेज बनाएं और अप टू 30% तक बचाएं। ऑल स्टेट इंश्योरेंस के दीक्षा गुलेरिया 6476562810
11: अजी, सुनते हो? कहाँ गुम हो?
12: अरे महेश, अभी तक ऑफिस नहीं आए, पता नहीं मीटिंग थी। हेलो हेलो हेलो।
13: जब मैं रेडियो आवाज सुनता हूँ तब तो मैं अपने आप की भी नहीं सुनता। बम्प टू बम्प ट्रैफिक एंड बम्प टू बम्प कॉल्स, ऐसा ही होता है जब आप सुनते हैं हर सुबह 9 to 10 मंडे टू फ्राइडे एंड सैटरडे 11 to 1 रेडियो आवाज।
0: सो 9:43 स्टूडियो से कड़ी अंदर हो चुके ने। सत श्री अकाल जी, की हाल चाल है?
14: बहुत वधिया जी, ठीक ठाक। तुसीं सुणाओ किवें?
0: बस वधिया। नाम तुहाडा?
14: प्रीत कमल सिंह।
0: ਪ੍ਰੀਤ ਕਮਲ ਸਿੰਘ, ਟੈਟੂ ਤਾਂ ਨਹੀਂ ਬਣਾ ਦਿੱਤੇ?
14: ਨਹੀਂ ਨਹੀਂ, ਫਿਰ ਠੀਕ
0: ਹੈ। ਮੁੰਡੇ ਦੀ ਸ਼ਕਲ ਮੁਸੇ ਵਾਲੇ ਨਾਲ ਜ਼ਿਆਦਾ ਨਹੀਂ। ਮੈਂ ਵੀ
15: ਆਹੀ ਬੋਲ, ਮੈਂ ਵੀ ਆਹੀ ਬੋਲਣ ਵਾਲੀ ਸੀ।
0: ਕਹਿੰਦਾ ਸੀ ਲੋਕਾਂ ਨੂੰ ਦੇਖਣ ਨੂੰ ਮਿਲਣ ਆਉਣ
14: ਲੱਗਾ। ਫੀਸ ਲਾ ਦਿੰਦੇ ਆ ਕੋਈ?
15: ਫੀਸ ਲਾ ਦਿੰਦੇ
0: ਨਹੀਂ, ਪਰ ਇਹ ਬੰਦਾ ਸਾਊਗਾ
15: ਜੀ।
0: ਹਾਂ, ਸੋ
15: ਆ ਸਾਊ ਤੇ ਹੋਣਾ ਹੀ ਆ। ਅੰਮ੍ਰਿਤਸਰ ਤੋਂ
0: ਰੋਜ਼ ਕੈਮਰਾ ਲਾਉਂਦਾ ਹੈ ਸਵੇਰੇ ਆਨ ਕਰਕੇ ਮੂੰਹ ਨੂੰ। ਕਰੋਨੇ ਚ ਹੋ ਕੇ ਬਿੱਲੇ ਗਾਉਣੇ ਵਾਲੇ ਸਾਰੇ, ਖਾਣੇ ਮਿਲਣੇ ਬੰਦ ਹੋ ਗਏ, ਜਿਉਂ ਲੜੇ ਤੀਵੀਆਂ ਵਾਂਗੂ ਸਾਰੇ ਗਾਉਣੇ ਵਾਲੇ ਇੱਕ ਦੂਜੇ ਨਾਲ, ਰੋਜ਼ ਕੈਮਰਾ ਜਾਂ ਮੂੰਹ ਲਾ ਕੇ ਬਹਿ ਜਾ ਕਰਨ। ਲੋਕ ਵਿਹਲੇ ਸੀ ਘਰੇ, ਲੋਕਾਂ ਦਾ ਬਾਈ ਜੀ, ਬਸ ਬਾਈ ਜੀ ਤੁਸੀਂ ਆਓ, ਬਾਈ ਤੂੰ ਚੱਲ ਤੇਰੇ ਮਗਰ ਹੀ ਆ। ਇੱਕ ਬੰਦਾ ਨਹੀਂ ਮਗਰ ਮਰਨ ਗਿਆ ਤੇ ਉਹ ਬੇਚਾਰਾ ਮਰਵਾਤਾ ਹੈ, ਸੋਸ਼ਲ ਮੀਡੀਆ ਨੇ ਮਰਵਾਤਾ। ਹੁਣ ਬਿਲ ਗੇਟਸ ਕਹਿੰਦਾ ਵੀ 100 ਕਰੋੜ ਬੰਦਾ ਮਰੂਗਾ ਹੋਰ AI ਨਾਲ, ਇੱਕ ਸਟੇਟਮੈਂਟ ਦੇ ਵਿੱਚ ਕਹਿੰਦਾ ਬਿਲ ਗੇਟਸ। 100 ਕਰੋੜ ਦੇ ਕਰੀਬ ਕਹਿੰਦਾ ਬੰਦਾ ਮਰੂਗਾ AI ਨਾਲ। ਉਸੇ ਬੰਦੇ ਨੇ ਕਰੋਨੇ ਚ ਕਿਹਾ ਸੀ ਵੀ ਇੰਨਾ ਕੁ ਬੰਦਾ ਮਰੂਗਾ, ਯਾਦ ਆ? ਇਹ ਕਾਲੀ ਜੀ ਵਾਲਾ ਜੋ ਕਹਿੰਦਾ ਉਹ ਹੋ ਜਾਂਦਾ ਪੂਰਾ
14: ਹੋ ਜਾਂਦਾ
0: ਹੈ ਬਿਲ ਗੇਟਸ ਸੋ ਆਪ ਆਪ ਲੰਡਾ ਹੈਗਾ ਹੁਣ ਕੱਲਾ ਹੀ ਤੁਰਿਆ ਫਿਰਦਾ ਹੈ ਡੋਰ ਰੂਸ ਕਰਕੇ ਸਾਰਾ ਸਾਡੇ ਵਰਗਿਆਂ ਨੂੰ ਡਰਾਈ ਜਾਂਦਾ ਜਿਨ੍ਹਾਂ ਦਾ ਬਾਲ ਪਰਿਵਾਰ ਹੈਗੇ ਗਾ ਹੈ ਨਾ ਚਲੋ ਆਪਾਂ ਤਾਂ ਕਹਿੰਦਾ ਡਰਨਾ ਕਹਿੰਦਾ 100 ਕਰੋੜ ਮਰੂਗਾ ਇਹ ਏ ਆਈ ਦਾ ਸਾਈਡ ਇਫੈਕਟ ਹੋਊਗਾ ਏ ਆਈ ਨੇ ਇੰਨੀ ਬੁਰੀ ਤਰ੍ਹਾਂ ਮੈਨੂੰ ਤਾਂ ਲੱਗਦਾ ਮੈਂਟਲੀ ਲੋਕ ਪਾਗਲ ਹੋ ਜਾਣਗੇ ਮੈਨੂੰ ਐਂ ਲੱਗਦਾ ਮੈਂਟਲੀ ਪਾਗਲ ਹੋ ਜਾਣਗੇ ਵੀ ਅਸਲੀ ਕੀ ਹੈ ਨਕਲੀ ਕੀ ਹੈ ਪਛਾਣਨਾ ਬੰਦ ਕਰ ਦੇਣਗੇ ਹੈ ਨਾ ਚਲੋ ਓਕੇ ਏ ਆਈ ਦੇ ਬੈਨੀਫਿਟ ਵੀ ਨੇ ਅਤੇ ਏ ਆਈ ਦੇ ਨੁਕਸਾਨ ਵੀ ਨੇ ਉਹ ਲੋਕ ਆਪੇ ਦੇਖ ਲੈਣਗੇ ਕੀ ਕਰਨਾ ਹੈਗਾ ਅਤੇ ਪੰਜਾਬ ਟੈਕਸ ਮਿਸ਼ਨ ਦੇ ਜਗਜੀਤ ਸਰ ਚਾਹੀਦਾ ਨੰਬਰ 416-720-3642 416-720-3642 ਅਤੇ ਸਕਿੱਡ ਨੇ ਤੁਸੀਂ ਸਕਿੱਡ ਅਗਰ ਮੰਗਾਉਣੀ ਹੈ ਐਮ ਕੇ ਪੈਲਟਸ ਕੋਈ ਵੀ ਬੰਦਾ ਜਿਹੜਾ ਸੁਣਦਾ ਸ਼ਿਪਿੰਗ ਰਿਸੀਵਿੰਗ ਕਾਰਪੋਰੇਸ਼ਨ 'ਚ ਕਿਸੇ 'ਚ ਕੰਮ ਕਰਦੇ ਨੇ ਟਰਾਂਸਪੋਰਟ 'ਚ ਕੰਮ ਕਰਦੇ ਨੇ ਤੁਸੀਂ ਫਰੇਟ ਫਾਰਵਰਡ ਦਾ ਕੰਮ ਕਰਦੇ ਹੋ ਕਰੋਸ ਸਟੋਕ ਕਰਦੇ ਹੋ ਐਮ ਕੇ ਪੈਲਟਸ ਦੀਆਂ ਸਕਿੱਡਾਂ ਮੰਗਾਓ ਆਪਣੀ ਕਮਿਊਨਿਟੀ ਦਾ ਬਿਜ਼ਨਸ ਹੈ ਅਤੇ ਤੁਸੀਂ ਸਪੋਰਟ ਕਰੋ ਪੂਰਾ ਤਾਂ ਹੀ ਰੇਡੀਓ 'ਤੇ ਆਏ ਨੇ ਮੈਨੂੰ ਮੁੰਡੇ ਦਾ ਆਈਡੀਆ ਵਧੀਆ ਲੱਗਿਆ ਇੱਥੋਂ ਦਾ ਬੌਰਨ ਮੁੰਡਾ
15: ਜੀ
0: ਅਤੇ ਉਹ ਕਹਿੰਦਾ ਵੀ ਲੋਕ ਸਾਨੂੰ ਸਪੋਰਟ ਕਰਨਗੇ ਮੈਂ ਕਿਹਾ ਬਿਲਕੁਲ ਕਰਨਗੇ ਐਮ ਕੇ ਪੈਲਟਸ 365-866-2080 ਸਕਿੱਡ ਮੰਗਾਉਣ ਲਈ 365-866-2080 ਸ਼ੋਅ ਦਾ ਹਿੱਸਾ ਤੁਹਾਡੇ ਤੱਕ ਸਮੋਸਾ ਐਂਡ ਸਵੀਟ ਫੈਕਟਰੀ ਲੈ ਕੇ ਆਉਂਦੇ ਨੇ ਇੱਕ ਐਸਾ ਪਰਤਿਆ ਹੋਇਆ ਨਾਮ ਪਰਖਿਆ ਹੋਇਆ ਸਮੋਸਾ ਐਂਡ ਸਵੀਟ ਫੈਕਟਰੀ ਪਿਛਲੇ ਸਾਲ ਦੀਵਾਲੀ 'ਤੇ ਲੋਕਾਂ ਨੇ ਬੜਾ ਮਾਲ ਮੰਗਾ ਇੰਡੀਆ ਵਾਲਾ ਬਿਮਾਰੀਆਂ ਵਾਲਾ ਖਿਲਾਇਆ ਉਹ ਮੈਂ ਗਿਆ ਉੱਥੇ ਲੁਧਿਆਣੇ ਦੇ ਕੋਲ ਵੱਡੇ ਵੱਡੇ ਚੂਹੇ ਸੂਏ ਦੇ ਨਾਲ ਨਾਲ ਫਿਰਨ ਅਤੇ ਕਹਿੰਦੇ ਇੱਥੇ ਫੂਡ ਦਾ ਪਲਾਂਟ ਲੱਗਿਆ ਕੈਨੇਡਾ ਅਮਰੀਕਾ ਅਤੇ ਆਸਟ੍ਰੇਲੀਆ 'ਚ ਫੂਡ ਭੇਜਦੇ ਨੇ ਇੱਥੋਂ ਮੈਂ ਅੰਦਰ ਗਿਆ ਇੱਟਾਂ ਲੱਗੀਆਂ ਇੱਟਾਂ ਵਾਲਾ ਮਤਲਬ ਸੀਮੈਂਟ ਵੀ ਨਹੀਂ ਲਾਇਆ ਕਹਿੰਦਾ ਅਤੇ ਬਿਹਾਰ ਦੇ ਆ ਫਿਰ ਬੰਦੇ ਧੋਤੀਆਂ ਬੰਨ ਬੰਨ ਫਿਰ ਮੈਂ ਉਹਨਾਂ ਦੇ ਪੈਰਾਂ ਵੱਲ ਝੋਕਾਂ ਵੀ ਕਿਹੜਾ ਪੈਰਾਂ ਨਾਟਕ ਹੁੰਦਾ ਹੋਊਗਾ ਇਹਨਾਂ 'ਚੋਂ ਠੀਕ ਹੈ ਉੱਥੇ ਦੇਖ ਕੇ ਬਾਹਰੋਂ ਪਲਾਂਟ ਦੇਖ ਕੇ ਬਾਹਰ ਹੀ ਮੁੜਿਆ ਮੈਂ ਬਾਹਰਲੇ ਪਾਸੇ ਮੁੜਿਆ ਅੰਦਰ ਗਾਈਆਂ ਮੱਝਾਂ ਪਿੱਛੇ ਮਾਂ ਮਾਂ ਕਰਦੀਆਂ ਫਿਰ ਹੈ ਨਾ ਇੱਥੇ ਲੋਕ ਨਾ ਡੱਬਾ ਪੈਕ ਕਰਾ ਕੇ ਗੱਪੜ ਗੱਪੜ ਖਾਣ ਲੱਗੇ ਹੁੰਦੇ ਨੇ ਉਹ ਆੜੀਆਂ 4.5 ਰੁਪਏ ਨੇ ਮਿਠਾਈਆਂ ਲਾਈਆਂ ਹੋਈਆਂ ਨਾ ਜਿਨ੍ਹਾਂ ਨੇ ਸਾਰਿਆਂ ਨੇ ਇਹ ਸਾਰੀਆਂ ਇੰਡੀਆ ਵਾਲੀਆਂ ਨੇ ਟੈਂਪਰੇਚਰ ਚੇਂਜ ਹੋਣਾ ਫੂਡ ਦੇ ਵਿੱਚ ਪੋਇਜ਼ਨ ਬਣ ਜਾਂਦੀ ਹੈ ਤੁਹਾਡੇ ਅੰਦਰਲੇ ਅੰਤੜੀਆਂ ਨੂੰ ਖਰਾਬ ਕਰਦਾ ਇਹ ਸਮੋਸਾ ਐਂਡ ਸਵੀਟ ਫੈਕਟਰੀ ਲੋਕਲ ਬਣਾਉਂਦਾ ਲੋਕਲ ਵਰਕਰਸ ਲੋਕਲ ਦੁੱਧ ਲੋਕਲ ਸਾਰਾ ਕੁਛ ਸਮੋਸਾ ਐਂਡ ਸਵੀਟ ਫੈਕਟਰੀ ਪ੍ਰਾਊਡ ਸਪੌਂਸਰਸ ਦੇ ਵਿੱਚ ਪ੍ਰਾਊਡ ਕਹਿੰਦੇ ਹੁੰਦੇ ਅਸੀਂ ਅਤੇ ਨੰਬਰ ਟੂ ਕਾਲ 416-213-1165 ਹੈੱਡ ਆਫਿਸ 'ਤੇ ਪਹੁੰਚਣਾ ਦਿਵਾਲੀ ਮਨਾਓ ਸਮੋਸਾ ਐਂਡ ਸਵੀਟ ਫੈਕਟਰੀ ਦੇ ਨਾਲ ਅਤੇ ਆਪਣਾ ਟੇਸਟ ਦੇ ਬ੍ਰਾਂਡ ਦੇ ਕੋਈ ਵੀ ਪ੍ਰੋਡਕਟ ਨੂੰ ਚੱਕ ਕੇ ਘਰੇ ਲੈ ਕੇ ਜਾਓ ਆਪਣਾ ਟੇਸਟ ਵੀ ਇਹਨਾਂ ਦਾ ਬ੍ਰਾਂਡ ਹੈ ਇਹਨਾਂ ਦੀ ਕੁਲਫੀ ਖਾ ਕੇ ਦੇਖੋ ਬੜੀ ਸਵਾਦ ਹੈ ਆਪਣਾ ਟੇਸਟ ਦੀ ਟਰਾਈ ਕਰਕੇ ਦੇਖਿਓ ਮਟਕਾ ਕੁਲਫੀ
14: ਨੰਬਰ ਵਨ ਹੈ ਸਰ
0: ਨੰਬਰ ਵਨ ਹੈ ਨਾ
14: ਨੰਬਰ
0: ਆਪਣਾ ਟੇਸਟ ਅਤੇ ਸਮੋਸਾ ਐਂਡ ਸਵੀਟ ਫੈਕਟਰੀ ਸਾਡੇ ਪ੍ਰਾਊਡ ਸਪੌਂਸਰ ਦੇ ਵਿੱਚ ਆ ਆਰ ਐਸ ਜੀ ਕਸਟਮ ਸੋਫਾ ਐਂਡ ਅਪਹੋਸਟਰੀ ਐਡ ਵਧੀਆ ਕਰ ਦਿੰਦਾ ਮੈਂ
14: ਬਹੁਤ ਐਡ ਤੋਂ ਬਿਨਾਂ ਵੀ ਸੱਚਮੁੱਚ ਆਨੈਸਟ ਰਿਵਿਊ ਹੈ ਬਹੁਤ ਨੰਬਰ 1 ਹੈ ਫੈਕਟਰੀ ਨੀਟ ਐਂਡ ਕਲੀਨ ਮੈਂ ਬਹੁਤ ਵਾਰੀ ਗਿਆ
15: ਤੁਸੀਂ ਤਾਂ ਬਹੁਤ ਵਧੀਆ ਕਰਦੇ ਐਡ ਦੀ ਤਾਂ ਕੋਈ ਰੀਸ
0: ਨਹੀਂ ਐਡ ਦੀ ਕੋਈ ਰੀਸ ਨਹੀਂ ਐਂਡ ਫੈਕਟਰੀ ਮੈਂ ਕਿ ਲੋਕ ਹੱਸ ਵੀ ਲੈਂਦੇ ਨਾਲ
15: ਜੀ ਬਿਲਕੁਲ
0: ਤੇ ਸੱਚੀ ਚੂਹੇ ਡੱਡੇ ਵੀ ਬਿੱਲੀਆਂ ਡਰ ਕੇ ਭੱਜ ਰਹੇ ਉੱਥੇ ਖਾ ਖਾ ਕੇ ਰੱਜ ਗਏ ਅੰਦਰ ਉਹ
15: ਮਾਈ ਗਾਡ
0: 647-702 ਦੇ ਮੂੰਹ ਚੋਂ ਪਾਣੀ ਹਟ ਗਿਆ 647-705-1317 647-705-1317 ਆਰ ਐਸ ਜੀ ਕਸਟਮ ਸੋਫਾ ਐਂਡ ਅਪੋਸਟਰੀ ਵਾਲੇ 647-705-1317 ਔਰ ਨਾਲ ਨਾਲ ਰਾਈਟ ਵਿੰਡੋ ਫੋਰਸ ਤੁਸੀਂ ਆਪਣੇ ਟਾਕੀਆਂ ਦਰਵਾਜ਼ੇ ਚੇਂਜ ਕਰਾਓ ਸ਼ਬਾਨੂ ਕਹਿੰਦਾ ਸਾਡੀ ਕੰਪਨੀ ਤੁਹਾਨੂੰ ਫਾਈਨਾਂਸਿੰਗ ਕਰੂਗੀ
15: ਜੀ
0: ਤੁਹਾਨੂੰ $50 to $150 ਦੇ ਵਿੱਚ ਪੂਰੇ ਘਰ ਦੀਆਂ ਵਿੰਡੋਜ਼ ਡਿਟੈਚ ਤੋਂ ਲੈ ਕੇ ਟਾਊਨ ਹਾਊਸ ਦੇ ਇਹ ਪਾ ਕੇ ਦੇ ਦਿੰਦੇ ਕਿਸ਼ਤਾਂ 'ਚ ਪੈਸੇ ਦਿਓ ਕੋਈ ਟੈਨਸ਼ਨ ਨਹੀਂ ਲੈਣੀ ਠੰਡ ਤੋਂ ਬਚੋ ਅਤੇ ਐਨਰਜੀ ਦੇ ਬਿੱਲਸ ਤੋਂ ਬਚੋ 416-206-3200 ਨਾਨਕ ਡਕ ਕਲੀਨਿੰਗ ਕਹਿੰਦੇ ਨੇ ਡਕ ਕਲੀਨਿੰਗ ਦੇ ਵਿੱਚ ਤੁਸੀਂ ਸਾਨੂੰ ਕਾਲ ਕਰਨੇ ਜਿੰਨੇ ਵੀ ਅੱਜ ਲੋਕ ਕਾਲ ਕਰਨਗੇ ਡਕਟ ਕਲੀਨਿੰਗ ਦੇ ਨਾਲ ਨਾਲ ਫਰਨਸ ਦਾ ਫਿਲਟਰ ਕਿੰਨਾ ਕੁ ਜ਼ਰੂਰੀ ਹੈ ਚੇਂਜ ਕਰਨਾ
14: ਬਹੁਤ ਜ਼ਿਆਦਾ ਜ਼ਰੂਰੀ ਹੈ
0: ਜ਼ਿਆਦਾ ਜ਼ਰੂਰੀ ਹੈ ਨਾ
14: ਹਾਂਜੀ
0: ਜਿੰਨੇ ਫਿਲਟਰ ਹੋਣਗੇ ਫਰਨਸ ਦੇ ਤੂੰ ਦੇਖਿਆ ਵੀ ਆਪਣੇ ਲੋਕ ਤਾਂ ਬੜਦੇ ਨਹੀਂ ਚੇਂਜ ਕਰਨਾ ਨਾ ਸੋ ਇਹ ਫ੍ਰੀ ਇਹ ਚੇਂਜ ਕਰ ਦਿੰਦੇ ਮੈਂ ਡੀਲ ਲਵਾਈ ਸੀ ਇਹਨਾਂ ਤੋਂ ਕਿ ਫਿਲਟਰ ਤੁਸੀਂ ਚੇਂਜ ਕਰਨਾ ਕਹਿੰਦੇ ਭਾਜੀ ਕਈ ਵਾਰੀ $50 ਦਾ ਹੁੰਦਾ ਮੈਂ ਕਿਹਾ ਫਿਰ ਕਿਹੜਾ ਜਾਨ ਨਿਕਲਦੀ ਹੈ ਵੀ ਤੁਸੀਂ ਪਾ ਦਿਆ ਕਰਿਓ ਹੋਲਸੇਲ 'ਚ ਖਰੀਦ ਲਓ ਇਕੱਠੇ ਇਹਨਾਂ ਨੂੰ ਬਿਜ਼ਨਸ ਆਈਡੀਆ ਦਿੱਤਾ ਸੀ ਉਹ ਜਦੇ ਲੱਗੇ ਹੋਏ ਨੇ ਫਰਨਸ ਦੇ ਫਿਲਟਰ ਬਿਲਕੁਲ ਫ੍ਰੀ ਚੇਂਜ ਕਰਾਓ ਫਰਨਸ ਦੀ ਜਿਹੜੀ ਹੈਗੀ ਹੈ ਡਕਟ ਕਲੀਨਿੰਗ ਦੇ ਨਾਲ ਇਹ ਹੈ ਜੀ ਵੀ ਹੈਗੇ ਆਪਣੇ ਰੇਡੀਓ ਤੇ ਉਹ ਕਹਿੰਦੇ ਭਾਈ ਫਰਨਸ ਦਾ ਫਿਲਟਰ ਨਹੀਂ ਕਿਹਾ ਸੀ ਆ ਕੇ ਕਰ ਜਾ ਚੇਂਜ ਉਹ ਕਹਿੰਦਾ ਡਕਟ ਕਲੀਨਿੰਗ ਨਾਲ ਸੀ ਕਹਿੰਦੇ ਉਹ ਤਾਂ ਅਸੀਂ ਸੁਣਿਆ ਨਹੀਂ ਹੈ ਨਾ ਬਿਲਕੁਲ ਸੁਣਦਾ ਇਹਨਾਂ ਨੂੰ 416-769-1521 416-769-1529 416-769-1521 ਨਾਨਕ ਡਕਟ ਕਲੀਨਿੰਗ ਨੂੰ ਕਾਲ ਕਰਨੀ ਹੈ ਅਤੇ ਮਿਲਟਨ ਫੋਰਡ ਦੇ ਚੋਪੜਾ ਕਹਿੰਦੇ ਨੇ ਕੋਈ ਵੀ ਗੱਡੀ ਲਿਆਓ ਕਿਸ਼ਤਾਂ ਤੋਂ ਤੰਗ ਹੋ ਕਿਸ਼ਤਾਂ ਅਸੀਂ ਪੇ ਕਰਾਂਗੇ ਬਾਕੀ ਦੀਆਂ ਰਹਿੰਦੀਆਂ ਤੁਸੀਂ ਨਵੀਂ ਗੱਡੀ ਚੱਕ ਕੇ ਲੈ ਜਾਓ 416-206-9416-302-9941 ਨੰਬਰ ਦੇ ਉੱਤੇ ਤੁਸੀਂ ਜਿਹੜਾ ਕੰਟੈਕਟ ਕਰਨਾ ਸਾਡੇ ਨਾਲ ਅੱਜ ਹੈਗੇ ਨੇ ਹੈਰੀ ਪੋਟਰ ਕੰਪਨੀ ਦਾ ਨਾਮ ਹੈ ਹੋਰੇ ਫੋਟੋ ਬੂਥ ਹੋਰੇ ਮਤਲਬ ਹੋਰੇ ਹਿਪ ਹਿਪ ਹੁਰੇ
15: ਨਾਲ ਐਂਟਰ
0: ਯੂ ਡਬਲ ਆਰ ਏ ਵਾਈ
15: ਬਿਲਕੁਲ
0: ਫੋਟੋ ਬੂਥ ਕਾਕਾ ਜੀ ਕੀ ਹਾਲ ਹੈ
16: ਬਹੁਤ ਵਧੀਆ ਜੀ ਠੀਕ ਠਾਕ
0: ਤੁਸੀਂ ਮੈਂ ਤੁਹਾਡੀ ਵੀਡੀਓਜ਼ ਦੇਖ ਰਿਹਾ ਸੀ ਲੋਕ ਬੜੇ ਖੁਸ਼ ਹੁੰਦੇ ਨੇ
16: ਹਾਂਜੀ ਬਿਲਕੁਲ
0: ਫੰਕਸ਼ਨ ਤੇ ਹੈਪੀਨੈਸ ਨਾਲ ਆ ਜਾਂਦੀ ਹੈ
16: ਹਾਂਜੀ ਸਾਰਾ ਹਰ ਕੋਈ ਐਕਸਾਈਟਡ ਹੁੰਦਾ ਹੈ
0: ਕੀ ਕੀ ਤੁਸੀਂ ਦਿੰਦੇ ਹੋ ਉਹਦੇ ਵਿੱਚ
16: ਫੋਟੋ ਬੂਥ 360 ਫ੍ਰੇਮ
0: ਫੋਟੋ ਬੂਥ ਦੀ ਪਹਿਲਾਂ ਖਾਸੀਅਤ ਦੱਸੋ ਕੁਇਕ ਰਿਸਨਾ ਬਣਾ ਤੁਹਾਨੂੰ
16: ਫੋਟੋ ਬੂਥ ਜੀ ਰਾਈਟ ਵੇ ਪ੍ਰਿੰਟ ਫੋਟੋ ਬੂਥ ਇੱਕ ਮਸ਼ੀਨ ਹੈ ਸੈਟਅਪ ਕਰਦੀ ਦੀ ਕਿਸੇ ਵੀ ਇਵੈਂਟ ਤੇ ਵੈਡਿੰਗ ਬਰਥਡੇ ਵਟਐਵਰ ਤੇ ਫੋਟੋ ਖਿੱਚੋ ਡੀ ਐਸ ਐਲ ਆਰ ਕੈਮਰੇ ਦੇ ਨਾਲ ਰਾਈਟ ਵੇ ਪ੍ਰਿੰਟ ਕਰਕੇ ਦਈਦੀ ਆ ਉਸ ਪ੍ਰਿੰਟ ਦਾ ਤੁਹਾਨੂੰ ਫਰਿੱਜ ਮੈਗਨੇਟ ਕਸਟਮ ਕੀ ਚੇਨ ਬਣਾ ਕੇ ਦੇ ਦਿੰਦੇ ਆ ਜਾਂ ਤੁਸੀਂ ਫੋਟੋ ਫਰੇਮ ਕਰਨੀ ਆ ਰਾਈਟ ਵੇ ਫੋਟੋ ਡਿਫਰੈਂਟ ਸਾਈਜ਼ਸ ਦੇ ਪ੍ਰਿੰਟ ਵਿੱਚ ਪ੍ਰਿੰਟ ਕਰ ਦਈਦੀ ਆ
0: ਇੱਕ ਨੰਬਰ 360 ਆ ਗਿਆ ਜਿਹਦੇ ਆਲੇ ਦੁਆਲੇ ਘੁੰਮਦਾ ਹੁੰਦਾ ਕੈਮਰਾ
16: ਹਾਂਜੀ
0: ਛੋਟੀ ਸਾਲੀ ਦੇ ਵਿਆਹ ਦੇ ਵਿੱਚ ਭੱਜਿਆ ਫਿਰਾਂ ਕਰਕੇ ਜਿਵੇਂ ਗਾਣੇ ਚੱਲਦੇ ਨਾਲ
16: ਬਿਲਕੁਲ ਬਿਲਕੁਲ
0: ਸੋ ਉਹ ਹੋ ਗਿਆ 360 ਕੈਮਰਾ
16: ਹਾਂਜੀ
0: ਇੱਕ ਥੋੜਾ ਕਹਿੰਦੇ ਭਾਲੂ ਵੀ ਭੱਜਿਆ ਫਿਰ ਦਿੰਦਾ ਛੋਟੀ ਸਾਲੀ ਦੇ ਵਿਆਹ ਦੇ ਵਿੱਚ
16: ਭਾਲੂ ਭੱਜਿਆ ਫਿਰ ਉਹ ਤੇ ਬੜੀ ਹਿੱਟ ਚੀਜ਼ ਆ ਬਰਥਡੇ ਪਾਰਟੀ ਬੱਚਿਆਂ ਦੇ ਕਿਡਸ ਬਰਥਡੇ ਪਾਰਟੀ ਦੇ ਵਿੱਚ ਈਵਨ ਇੱਥੇ ਤੁਸੀਂ ਬਰਥਡੇ ਪਾਰਟੀ ਵੇਖੋਗੇ ਆਰਗੇਨਾਈਜ਼ ਕਿਡਸ ਦੇ ਲਈ ਹੁੰਦੀਆਂ ਬਟ ਕਿਡਸ ਲਈ ਉੱਥੇ ਕੁਛ ਨਹੀਂ ਹੁੰਦਾ
0: ਵੱਡਿਆਂ ਲਈ ਵੱਡਿਆਂ ਲਈ ਡਿਵਾਈਸਾਂ ਖੋਲੀ ਬੈਠਦੇ ਆ
16: ਹਾਂਜੀ
0: ਮਾਂ ਪਿਓ ਹਾਂ ਹਾਂ
16: ਬਿਲਕੁਲ ਲੋਕਾਂ ਨੇ ਆਪਣੇ ਰਾਊਂਡ ਆਰਗੇਨਾਈਜ਼ ਕੀਤੀਆਂ ਹੁੰਦੀਆਂ ਬੱਚਿਆਂ ਲਈ ਕੁਛ ਹੁੰਦਾ ਨਹੀਂ ਆ ਸੋ ਬੱਚਿਆਂ ਦੇ ਲਈ ਸਪੈਸ਼ਲ ਉਹਨੂੰ ਧਿਆਨ 'ਚ ਰੱਖ ਕੇ ਮੰਗਾਇਆ ਗਿਆ ਈਵਨ ਫਿਰ ਫੋਰ ਬੇਬੀ ਸ਼ਾਵਰਸ ਸੋ ਨੀਲਾ ਤੇ ਪਿੰਕ
0: ਮਸ਼ੀਨ ਆਈਸ ਕ੍ਰੀਮ ਮਸ਼ੀਨ ਕਾਰਡ ਸਾਰਾ ਦਿੰਦੇ ਹੋ ਹੈ
16: ਹਾਂਜੀ
0: ਹਰ ਚੀਜ਼ ਦੇ
15: ਨਾਲ ਸੋ ਫੋਟੋ ਬੂਥ ਦੇ ਨਾਲ ਐਂਟਰਟੇਨਮੈਂਟ ਵੀ ਆ
0: ਪੂਰਾ ਐਂਟਰਟੇਨਮੈਂਟ ਜਿਹਨਾਂ ਕੋ ਗੈਸਟ ਬੁੱਕ ਆ ਜਿਹਦੇ ਤੇ ਫੋਟੋ ਆਉਂਦੀ ਹੈ ਸੰਤੋਸ਼ ਤੁਹਾਡੀ ਤੁਸੀਂ ਆਪਣੀ ਫੈਮਿਲੀ ਨਾਲ ਖੜ ਕੇ ਰਿਵਿਊ ਪਾਉਂਦੇ ਹੋ
15: ਜੀ ਵੀਡੀਓ ਆਉਂਦੀ
0: ਹੈ ਕੁਝ ਬੋਲਦੇ ਹੋ ਵੀਡੀਓ ਬਣਦੀ ਹੈ ਉਹ ਵੀਡੀਓ ਫਿਰ ਇਹਨਾਂ ਨੂੰ ਭੇਜ ਦੇਣਗੇ ਉਹ ਸਾਰੀ ਜ਼ਿੰਦਗੀ ਯਾਦ ਰਹੂਗੀ
16: ਉਹ ਆਪਾਂ ਮੂਮੈਂਟਸ ਕੈਪਚਰ ਕਰ ਦਿੰਦੇ ਆ ਅਗਲੇ ਦੀ ਆਵਾਜ਼ ਲਾਈਵ ਵੀਡੀਓ ਸੋ ਛੋਟੇ ਫਾਰਮੈਟ ਹੀ ਇਹੋ ਜਿਹੇ ਆ ਕਿ ਜਿਹਨਾਂ ਨੂੰ ਫੋਨ ਦੇ ਵਿੱਚ ਰੱਖਣਾ ਤੁਹਾਡੀ ਮੈਮਰੀ ਭਰਨ ਦੀ ਕੋਈ ਪ੍ਰੋਬਲਮ ਨਹੀਂ ਆ ਸੋ ਲਾਈਫ ਟਾਈਮ ਤੁਹਾਡੇ ਕੋਲ ਰਹਿੰਦੀਆਂ ਨੇ ਬੰਦੇ ਕੈਦ ਹੋ ਜਾਂਦੇ ਨੇ ਉਹਦੇ ਵਿੱਚ
0: ਬੰਦੇ ਕੈਦ ਨਾ ਕਰੋ ਜੀ ਨੰਬਰ ਬੋਲੋ ਤੁਹਾਡਾ ਕੀ ਹੈ
16: 4379882315 4379883215
0: 4379883215 4379882315 ਤੁਸੀਂ ਨਜ਼ਾਰਾ ਵਾਲਿਆਂ ਨੇ ਸਪੈਸ਼ਲ ਗਾਇਆ ਜੀ ਤੁਸੀਂ ਇਹਨਾਂ ਦਾ ਪੈਕੇਜ ਇਕੱਠਾ ਲੈਂਦੇ ਹੋ ਤੁਹਾਨੂੰ ਖਾਣਾ ਪੀਣਾ ਫੋਟੋ ਬੂਥ 360 ਕੈਮਰਾ ਤੇ ਵੀ ਇਹ ਵੀ ਇਕੱਠਾ ਪੈਕੇਜ 'ਚ ਵੀ ਦੇ ਦੇਣਗੇ
15: ਸੋ
0: ਖਾਣਾ ਡੈਕੋਰੇਸ਼ਨ ਟੋਟਲ ਪੈਕੇਜ ਮਿਲ ਜੂਗਾ
15: ਜੀ
0: ਪਤਾ ਹੋਊਗਾ ਮੈਂ ਇੰਨੇ ਖਰਚਨੇ ਬਸ ਐ ਨਹੀਂ ਵੀ ਪੰਜ ਬੰਦੇ ਅਲੱਗ ਅਲੱਗ ਬੁਲਾਉਣੇ ਨੇ
15: ਔਰ ਕਿੰਨਾ ਵਧੀਆ ਅਮਨ ਜੀ ਵਿੱਚ ਆ ਕੀ ਚੇਨ ਮੈਗਨੇਟਸ ਵੀ ਦੇ ਰਹੇ ਸੋ ਤੁਹਾਨੂੰ ਆਪਣੇ ਰਿਟਰਨ ਗਿਫਟ ਬੱਚਿਆਂ ਲਈ ਉਹ ਵੀ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਉਹ ਤੁਹਾਨੂੰ ਵਿੱਚ ਇਨਕਲੂਡਡ ਹੋ ਗਏ
0: 4379883215 ਕਿਸੇ ਵੀ ਇਵੈਂਟ ਤੇ ਕਿਸੇ ਵੀ ਜਗ੍ਹਾ ਤੇ ਪਹੁੰਚ ਜਾਂਦੇ ਨੇ 4379883 ਜਿਹੜੇ ਫੋਨ ਕਮਾਂਡ ਹੁੰਦਾ 9882315 ਲੋਕ ਪਿਆਰ ਕਰਨਗੇ ਤੈਨੂੰ ਬਹੁਤ ਕੰਮ ਦੇਣਗੇ
16: ਮਜ਼ਾ ਜਿਹਾ ਆਉਂਦਾ ਵੇਖ ਕੇ
0: ਸੰਤੋਸ਼ ਬਾਹਰੋਂ ਖੜ ਕੇ ਤੁਸੀਂ ਮਲਾਈ ਜਾਇਆ 4379882315 ਲੋਕ ਨਾ ਡਿਸੀਜਨ ਬਣਾਉਣ ਨੂੰ ਥੋੜਾ ਟਾਈਮ ਲਾਉਂਦੇ ਹੁੰਦੇ ਆ 4379883215 4379882315 ਅੱਜ ਉਹਨਾਂ ਕੋਲ 2000 ਪਾਰਟੀਜ਼ ਨੇ ਇੱਥੋਂ ਰੇਡੀ ਤੋਂ ਆਏ ਸੀ ਮੈਂ ਅਲੱਗ ਅਲੱਗ ਉਹਨਾਂ ਕੋਲ ਗਏ ਨੇ ਐਂਡ ਆਫ ਦਾ ਈਅਰ ਤੱਕ ਬੁਕਿੰਗ ਹੋ ਰਹੀ ਹੈ ਤੁਸੀਂ ਇਕੱਠੇ ਕੋਂਬੋ 'ਚ ਲੋਕਾਂ ਦਿਓ 4379883215
16: ਦੇ ਕੋਂਬੋ ਤੇ ਅਸੀਂ ਵਧੀਆ ਡਿਸਕਾਊਂਟ ਲਾਇਆ ਵਾ
15: ਵਾਓ
0: ਕਰਾਂਗੇ ਜੀ
15: ਨਾਲੇ ਬਰਥਡੇਸ ਕਿਹੜੇ ਰੋਜ਼ ਰੋਜ਼ ਮਨਾਉਣੇ ਸਾਲ 'ਚ ਇੱਕ ਵਾਰ ਹੈ ਥੋੜੇ ਜਿਹੇ ਪੈਸੇ ਖਰਚ ਲਓ
0: ਹਾਂਜੀ ਸਤਿ ਸ਼੍ਰੀ ਅਕਾਲ ਜੀ ਹੈਲੋ
2: ਹੈਲੋ
0: 504 ਨੰਬਰ ਹਾਂਜੀ
2: ਹਾਂਜੀ ਕੀ ਹਾਲ ਚਾਲ ਭਾਜੀ ਬੜਾ ਮਜ਼ਾ ਆਉਣ ਡਿਆ ਮੈਂ ਤਾਂ ਨਜ਼ਾਰਾ ਆ ਗਿਆ ਤੁਹਾਡੀ ਗੱਲਬਾਤ ਸੁਣ ਕੇ
0: ਥੈਂਕ ਯੂ ਸਰ
2: ਤੇ ਭਾਜੀ ਤੁਸੀਂ ਅੰਮ੍ਰਿਤਸਰ ਗਏ
0: ਹਾਂਜੀ ਕੀ ਹਾਂਜੀ ਮੈਂ
2: ਕਿੰਨੀ ਵਾਰੀ
0: ਚਲੋ ਉਹ ਤੋਂ ਬਾਅਦ ਮੈਂ ਨਾ ਹੈਗਾ ਚਰਨਪ੍ਰੀਤ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ
2: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ
0: ਸਤਿ ਸ਼੍ਰੀ ਅਕਾਲ ਜੀ ਇੱਕ ਵਾਰ ਫਿਰ ਤੋਂ ਇਹਨਾਂ ਦਾ ਹੁਰੇ ਫੋਟੋ ਬੂਥ ਕੰਪਨੀ ਦੇ ਚਾਰ ਜਿਹੜੇ ਟੋਟਲ ਆਈਟਮ ਖਾਣਾ ਡੈਕੋਰੇਸ਼ਨ ਸਾਰਾ ਕੁਛ ਇੱਕੋ ਪੈਕੇਜ 'ਚ ਅਗਰ ਤੁਸੀਂ ਲੈਣਾ ਤੁਹਾਨੂੰ ਹਾਲ ਮਿਲ ਜਾਣਾ ਡਿਜੀਟਲ ਲਾਈਟਸ ਮਿਲ ਜਾਣੇ ਅੰਦਰ ਡੀ ਜੇ ਮਿਲ ਜਾਣਾ ਹੈਗਾ ਤੁਹਾਨੂੰ ਡਿਸਕੋ ਲਾਈਟਸ ਮਿਲ ਜਾਣੀਆਂ ਲੇਜ਼ਰ ਲਾਈਟਸ ਜਿਹਨਾਂ ਨੂੰ ਕਹਿੰਦੇ ਨੇ
15: ਜੀ
0: ਅਤੇ ਤੁਹਾਨੂੰ ਵਾਸ਼ਰੂਮਸ ਬਹੁਤ ਵੱਡੇ ਖੁੱਲ੍ਹੇ ਡੁੱਲੇ ਅਤੇ ਪਲੱਸ ਤੁਹਾਨੂੰ ਬਾਰ ਬੜੀ ਟੌਪ ਦੀ ਨਾਲ ਸੋਫਟ ਡਰਿੰਕਸ ਨਾਲ ਬੂਥ ਮਿਲ ਜਾਣੇ ਨੇ ਪ੍ਰਾਈਵੇਟ ਬੂਥ ਜੇ ਪ੍ਰਾਈਵੇਟ ਕਿਸੇ ਨੂੰ ਵੀ ਆਈ ਪੀ ਗੈਸਟ ਨੂੰ ਬਿਠਾਉਣਾ ਉੱਥੇ ਆਪਣੇ ਉੱਥੇ ਬਿਠਾਓ ਅਤੇ ਇਹਦੀ ਜਾਣਕਾਰੀ ਲਈ ਚੈਂਪੀਅਨ ਨੰਬਰ 'ਤੇ ਕਿੰਨਾ
2: ਹਾਂਜੀ ਫੋਨ ਨੰਬਰ ਹੈਗਾ ਜੀ 6437 6338878 6437 6338878
0: ਤੇ ਕਾਲ ਕਰਨੀ ਹੈ ਸੰਤੋਸ਼
15: ਜੀ
0: ਮੈਂ ਦਾ ਕੁਐਸਚਨ ਆ ਜਿਹੜੇ ਪਹਿਲੇ ਪੰਜ ਲੋਕ ਹੋਣਗੇ

0: ने कॉल करनी है
1: तो जल्दी से पहले कॉल कर दो 8 + 12 / 3 - 12 8 + 12 / 3 - 12 ਤੇ ਨਾਲ ਤੁਸੀਂ ਪਾਸਵਰਡ ਦੇਣਾ ਹੋਰੇ ਫੋਟੋ ਬੂਥ HURRY ਹੋਰੇ ਫੋਟੋ ਬੂਥ ਤੇ ਇੰਟਰਟੇਨਮੈਂਟ ਕੰਪਨੀ ਆ ਜਿਹੜੀ ਤੁਹਾਡੇ ਇਵੈਂਟਸ ਨੂੰ ਚਾਰ ਚੰਨ ਲਗਾਉਂਦੀ ਆ ਟੌਰ ਬਣਾ ਦਿੰਦੀ ਆ ਪੂਰੀ
0: ਜੀ
1: ਤੇ ਨੰਬਰ ਟੂ ਕਾਲ 905-673-3339 ਪਹਿਲੇ ਜਿਹੜੇ ਕਾਲਰਸ ਨੇ ਤੁਹਾਨੂੰ ਸਾਰਿਆਂ ਨੂੰ ਜਿਹੜਾ ਹੈਗਾ ਇਹ ਗਿਫਟ ਹੈਗਾ ਤੇ 905-673-3339 ਨੰਬਰ ਦੇ ਉੱਤੇ ਕਾਲ ਕਰਨੀ ਆ ਤੇ ਆ 514 ਵਾਲਾ ਜਿਹੜੇ ਨੇ ਇਹਨੇ ਪਤਾ ਨਹੀਂ ਮੇਰੇ ਤੋਂ ਕੀ ਅੰਡੇ ਲੈਣੇ ਵੀ ਮੈਂ ਅੰਮ੍ਰਿਤਸਰ ਕਿੰਨੀ ਵਾਰ ਗਿਆ 514-773-8777 ਹਾਂ ਬੋਲੋ
2: ਭਾਜੀ ਤੁਸੀਂ ਅੰਡੇ ਦੇ
1: ਯਾਰ ਅੰਡੇ ਦੀ ਨਹੀਂ ਗੱਲ ਤੁਸੀਂ ਐਵੇਂ ਫਾਲਤੂ ਗੱਲਾਂ ਕਿਉਂਕਿ ਟੌਪਿਕ ਇਹ ਨਹੀਂ ਹੈਗਾ ਜਿਹੜਾ ਕੋਈ ਵੀ ਤੁਸੀਂ ਉੱਥੇ ਗਏ ਹੋ ਕਿੰਨੀ ਵਾਰ ਗਏ ਹੋ ਕੀ ਕਰਨ ਗਏ ਸੀ ਤੁਸੀਂ ਆਪਾਂ ਜੋ ਗੱਲ ਕਰਦੇ ਤੁਸੀਂ ਉਹ 'ਚ ਪਾਰਟੀਸਪੇਟ ਕਰੋ ਤੁਸੀਂ ਮੇਰਾ ਸੈੱਲ ਨੰਬਰ ਲਿਖੋ ਭਾਜੀ 416-518-3200 416-518-3200 ਮੈਂ ਸਮਝਦਾ ਨਹੀਂ ਤੁਸੀਂ ਕਿਉਂ ਕੀ ਬੋਲਣਾ ਹੁੰਦਾ ਸਭ ਸਮਝਦੇ ਚਲੋ ਛੱਡੋ ਆਪਣਾ ਮੂਡ ਠੀਕ ਕਰੋ ਨਾਲੇ ਤੁਸੀਂ ਵੀ ਕਾਲ ਕਰੋ ਪਾਰਟੀਸਪੇਟ ਕਰੋ ਕੁਐਸਚਨ ਦਾ ਆਨਸਰ ਉਹਨਾਂ ਨੇ ਹਟਣਾ ਨਹੀਂ ਹੁੰਦਾ ਜਦ ਤੱਕ ਕਰੀ ਜਾਣਾ ਹੁੰਦਾ ਵੀ ਹੁਣ ਨੰਬਰ ਆ ਗਿਆ ਮੇਰੇ ਕੋਲ ਸੈਕਿੰਡ ਨੰਬਰ ਤੇ ਆ ਗਿਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ
3: ਹਾਂਜੀ ਸਤਿ ਸ਼੍ਰੀ ਅਕਾਲ ਜੀ
1: ਕੀ ਨਾਂ ਤੁਹਾਡਾ
3: ਰਜਿੰਦਰ ਸਿੰਘ
1: ਹਾਂਜੀ
3: ਰਜਿੰਦਰ ਸਿੰਘ
1: ਰਜਿੰਦਰ ਜੀ ਹਾਂਜੀ ਬੋਲੋ ਕੀ ਜਵਾਬ ਆ ਤੁਹਾਡਾ
3: ਮੇਰਾ ਜਵਾਬ ਹੈ ਜੀ -6 ਹੈ
1: -6
3: ਹਾਂਜੀ
1: ਠੀਕ ਹੈ ਤੁਸੀਂ ਹੋਰੇ ਫੋਟੋ ਬੂਥ ਹੈ HURRY ਫੋਟੋ ਬੂਥ ਨੰਬਰ ਹੈ 437-988-2315 ਤੇ ਕਾਲ ਕਰ ਲਿਓ ਤੁਹਾਡਾ ਗਿਫਟ ਹੋਊਗਾ ਠੀਕ ਹੈ
3: ਠੀਕ ਥੈਂਕ ਯੂ ਜੀ
1: ਨੰਬਰ ਨੋਟ ਕਰ ਲੈ
3: ਹਾਂਜੀ
1: 437-988-2315 ਤੇ ਕਾਲ ਕਰਨਾ ਹਾਂਜੀ ਨਗਿੰਦਰ ਜੀ ਨਗਿੰਦਰ ਸਤਿ
4: ਸ਼੍ਰੀ ਅਕਾਲ
1: ਸਤਿ ਸ਼੍ਰੀ ਅਕਾਲ ਜੀ
4: ਹਾਂਜੀ ਆਨਸਰ 0 ਹੈ
1: ਜੀ 0 ਆ ਠੀਕ ਹੈ ਤੁਹਾਡਾ ਫੈਮਿਲੀ ਦੀ ਮੈਗਨੇਟ ਪਿਕਚਰ ਹੋਊਗੀ ਸਾਰੀ ਦੀ ਤੇ 437-988 ਤੇ 2315 ਇਸ ਨੰਬਰ ਦੇ ਉੱਤੇ ਕੰਟੈਕਟ ਕਰ ਲਿਓ ਤੁਹਾਨੂੰ ਜਿਹੜਾ ਹੈਗਾ ਇੱਕ ਉਹ ਬਣਾ ਕੇ ਦੇਣਗੇ ਪਿਕਚਰ ਠੀਕ ਹੈ ਸਵਾਲ ਇੱਕ ਵਾਰ ਫਿਰ ਤੁਸੀਂ ਤੋਂ
0: ਜੀ ਬਿਲਕੁਲ ਕੁਐਸਚਨ ਹੈਗਾ 8 + 12 / 3 - 12 8 + 12 / 3 ਘਟਾਓ 12 ਕਿੰਨਾ ਹੋਏਗਾ ਕਾਲ ਕਰਨੀ ਹੈ 905-673-3337 905-673-3337
1: ਤੇ ਨਾਲ ਨਾਲ ਤੁਸੀਂ ਨੰਬਰ ਨੋਟ ਕਰੋ MH18 ਡੋਰ ਵਿੰਡੋ ਰਿਪੇਅਰ ਵਾਲੇ ਤੁਹਾਡੀਆਂ ਜਾਲੀਆਂ ਦਰਵਾਜ਼ਿਆਂ ਦੀਆਂ ਕੋਈ ਸ਼ੀਸ਼ੇ ਟੁੱਟ ਗਏ ਨੇ ਟਾਕੀਆਂ ਦੇ ਤੇ ਤੁਸੀਂ ਪੂਰੀ ਟਾਕੀ ਨਹੀਂ ਚੇਂਜ ਕਰਾਉਣੀ ਚਾਹੁੰਦੇ ਸਿਰਫ ਰਿਪੇਅਰ ਕਰਾਉਣੀ ਚਾਹੁੰਦੇ ਹੋ ਡੋਰ ਤੁਹਾਡਾ ਲੌਕ ਨਹੀਂ ਹੁੰਦਾ ਪ੍ਰੋਪਰਲੀ 6475510004 ਦੇ ਉੱਤੇ ਤੁਸੀਂ ਕਾਲ ਕਰਨਾ MH18 ਡੋਰ ਐਂਡ ਵਿੰਡੋਜ਼ ਰਿਪੇਅਰ ਵਾਲਿਆਂ ਨੂੰ ਹਰਮਨਜੀਤ ਸਿੰਘ ਗਰੇਵਾਲ ਕਹਿੰਦੇ ਨੇ ਕਿ ਤੁਸੀਂ ਆਪਣੀ ਵਿਲ ਬਣਾਓ ਤੁਸੀਂ ਆਪਣੇ ਜਿਹੜਾ ਹੈਗਾ ਪਾਵਰ ਆਫ ਅਟਰਨੀ ਤੁਸੀਂ ਬਣਾਓ ਤੁਸੀਂ ਜਿਹੜਾ ਹੈਗਾ ਹਰਮਨ ਲਾਅ ਆਫਿਸ ਨੂੰ ਹਰਮਨਜੀਤ ਸਿੰਘ ਗਰੇਵਾਲ ਲਾਇਰ ਨੇ 647-346-9955 ਨੰਬਰ ਦੇ ਉੱਤੇ ਕਾਲ ਕਰਨੀ ਹੈ 647-366-9955 ਹਰਮਨਜੀਤ ਸਿੰਘ ਗਰੇਵਾਲ ਹੋਣਾ ਦਾ ਨੰਬਰ ਹੈ ਅਤੇ ਤੁਸੀਂ ਜੋਰਾ ਗਰਚਾ ਹੋਣਾ ਦਾ ਨੰਬਰ ਹੈ ਤੁਸੀਂ ਅਗਰ ਕਿਸੇ ਨੇ ਵੀ 20 acre ਦਾ ਫਾਰਮ ਹਾਊਸ ਹੈ ਨੈਗਰਾ ਫਾਲ ਦੇ ਏਰੀਏ ਦੇ ਵਿੱਚ ਉਹ ਖਰੀਦਣਾ 20 acre ਦਾ ਅਤੇ 4 bedroom ਦਾ ਘਰ ਬਣਿਆ ਹੋਇਆ ਵਿੱਚ ਉਹਦੇ ਅਤੇ ਹੈਮਿਲਟਨ ਅਤੇ ਨੈਗਰਾ ਫਾਲ ਦੇ ਵਿਚਕਾਰ ਹੈ ਜਾਂ ਤੁਸੀਂ ਕੈਲੇਡਨ ਦੇ ਵਿੱਚ 1 acre ਜ਼ਮੀਨ ਹੈ ਤਿੰਨ ਇਹਦੇ ਵਿੱਚ ਅਲੱਗ ਅਲੱਗ ਜਿਹੜੇ ਹੈਗੇ ਆ ਰੈਂਟਲ ਪ੍ਰੋਪਰਟੀਜ਼ ਬਣੀਆਂ ਹੋਈਆਂ ਬਿਲਡਿੰਗਸ ਬਣੀਆਂ ਹੋਈਆਂ ਨੇ ਕਾਰ ਰਿਪੇਅਰ ਸ਼ੋਪ ਲਈ ਵੀ ਬਣਿਆ ਹੋਇਆ ਕਾਰ ਰਿਪੇਅਰ ਪੇਂਟ ਜਾਂ ਕੋਈ ਵੀ ਕੰਮ ਕਰਨਾ ਜੋਰਾ ਖਰਚਾ ਹੋਣਾ ਤੁਸੀਂ ਕਾਲ ਕਰ ਸਕਦੇ ਹੋ ਜੋ ਰੈਂਟਲ ਇਨਕਮ ਵੀ ਆਉਂਦੀ ਹੈ ਅਤੇ ਤੁਸੀਂ ਆਪਣਾ ਬਿਜ਼ਨਸ ਵੀ ਕਰ ਸਕਦੇ ਹੋ ਪ੍ਰੋਪਰਟੀ 'ਚ ਅਤੇ ਇਹ ਕੈਲੇਡਨ ਦੇ ਵਿੱਚ ਹੈ ਹਾਈਵੇ 10 ਦੇ ਉੱਪਰ 416-271-6339 416-271-6339 ਨੰਬਰ ਦੇ ਉੱਤੇ ਜੋਰਾ ਖਰਚਾ ਹੋਣ ਤੁਸੀਂ ਕੰਟੈਕਟ ਕਰਨਾ ਅਤੇ ਨਾਲ ਨਾਲ ਸਪੀਡਐਕਸ ਸੋਰੀ ਆਪਣਾ ਮਾਸਟਰ ਯੂਰ ਐਗਜ਼ਾਮ ਤੁਸੀਂ ਆਪਣਾ ਐਗਜ਼ਾਮ
0: ਜੀ
1: ਰੀਅਲ ਸਟੇਟ ਦਾ ਮੋਰਗੇਜ ਦਾ ਇੰਸ਼ੋਰੈਂਸ ਦਾ ਕਾਰ ਡੀਲਰਸ਼ਿਪ ਦਾ ਕੋਈ ਵੀ ਪਾਸ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਉਹਦੇ ਲਈ ਕੰਟੈਕਟ ਕਰਨਾ ਮਾਸਟਰ ਯੂਰ ਐਗਜ਼ਾਮ 437-356-5556 ਕਾਲਸ ਹੋਲਡ ਰੱਖੋਗੇ ਮੈਂ ਔਨਲਾਈਨ ਨਹੀਂ ਕਰ ਸਕਦੇ ਸੀ 437-376-5656 ਅਤੇ ਤੁਸੀਂ ਕਾਲ ਕਰਨੀ ਹੈ 437-356-5556 ਦੇ ਉੱਤੇ ਤੁਸੀਂ ਕੰਟੈਕਟ ਕਰਨਾ ਹੈਗਾ ਅਤੇ ਨਾਲ ਨਾਲ ਤੁਹਾਡੀ ਕੋਈ ਵੀ ਗੱਡੀ ਦੀ ਡੈਂਟਿੰਗ ਪੇਂਟਿੰਗ ਦਾ ਕੰਮ ਹੈ ABS ਆਟੋ ਕਲੇਜ਼ਰ ਵਾਲੇ ਨੇ ਕੈਂਬਰਿਜ ਦੇ ਏਰੀਏ ਦੇ ਵਿੱਚ ਟਰੱਕ ਟ੍ਰੇਲਰ ਦੀ ਬੋਡੀ ਵਰਕ ਦਾ ਕੰਮ ਹੈ 416-520-1940 ਅਤੇ
5: The opinions expressed in the following program are those of the host and their guests and do not

0: ਤੁਸੀਂ ਸੁਣਨ ਜਾ ਰਹੇ ਹੋ ਗੁਣਤਾਸ ਰੇਡੀਓ ਪ੍ਰੋਗਰਾਮ ਜਸ ਤਗੜ ਦੇ ਨਾਲ।
1: Disclaimer, the content shared on this video show is for informational and entertainment purpose only. The hosts are not liable for any actions taken by the listeners or callers based on the information provided. Enjoy.
2: ਬਾਈ ਇਹ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
3: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
4: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਐਂਡ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ, ਈਗਲ ਟਰੱਕ ਸੇਲ 17 ਸਟ੍ਰੈਥਨ ਐਵਨਿਊ, ਬ੍ਰੈਂਪਟਨ। ਕਾਲ ਬਿੱਲ ਸੇਖੋ 416-819-6000।
1: ਤੁਹਾਡੀ ਇੰਸ਼ੋਰੈਂਸ ਦੀ ਰਿਨਿਊਅਲ ਆ ਰਹੀ ਹੈ, ਜਿਵੇਂ ਕਿ ਆਟੋ ਇੰਸ਼ੋਰੈਂਸ, ਹੋਮ ਇੰਸ਼ੋਰੈਂਸ, ਟਰੱਕ ਇੰਸ਼ੋਰੈਂਸ ਜਾਂ ਫਿਰ ਬਿਜ਼ਨਸ ਇੰਸ਼ੋਰੈਂਸ, ਤਾਂ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ। ਮੈਂ ਕਈ ਇੰਸ਼ੋਰੈਂਸ ਕੰਪਨੀਆਂ ਤੋਂ ਕੋਟ ਕੰਪੇਅਰ ਕਰਕੇ ਤੁਹਾਡੇ ਲਈ ਸਹੀ ਕਵਰੇਜ ਤੇ ਵਧੀਆ ਰੇਟ ਲੱਭ ਸਕਦੀ ਹਾਂ। ਜ਼ਿਆਦਾ ਜਾਣਕਾਰੀ ਵਾਸਤੇ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ, ਕਾਲ ਔਰ ਟੈਕਸਟ ਐਟ 647-919-1002, 647-919-1002।
5: ਮੈਂ ਨਵਾਂ ਘਰ ਲਿਆ, ਤੈਨੂੰ ਪਤਾ ਹੈ ਪ੍ਰਾਪਰਟੀ ਇੰਨੀ ਮਹਿੰਗੀ ਹੈ, ਨਾਲੇ ਮੈਂ ਇੱਕ ਇਨਵੈਸਟਮੈਂਟ ਪ੍ਰਾਪਰਟੀ ਲਈ ਹੈ, ਇੱਕ ਬਾਈ ਮੈਂ ਬੇਸਮੈਂਟ ਵੀ ਬਣਾਈ ਹੈ ਬ੍ਰੈਂਪਟਨ ਵਾਲੇ ਘਰ ਦੀ, ਨਾਲੇ ਮੈਂ ਸੋਚਦਾ ਵਾਸ਼ਰ ਐਂਡ ਡਰਾਇਰ ਵੀ ਚੇਂਜ ਕਰ ਹੀ ਦਈਏ। ਹੁਣ ਸਮਝ ਨਹੀਂ ਆ ਰਿਹਾ ਅਪਲਾਈਂਸਿਸ ਕਿੱਥੋਂ ਲਈਏ।
6: ਹੋ ਜੀ, ਇਹਦੇ ਚ ਸਮਝਣ ਵਾਲੀ ਕਿਹੜੀ ਗੱਲ ਹੈ, ਸਾਰੇ ਕੰਮਾਂ ਲਈ ਇੱਕੋ ਜਗ੍ਹਾ। ਚਲੋ ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ ਤੇ, ਇਹਨਾਂ ਦੇ ਪ੍ਰਾਈਸ ਅਤੇ ਸਰਵਿਸ ਨੂੰ ਕੋਈ ਬੀਟ ਨਹੀਂ ਕਰ ਸਕਦਾ। ਤੁਸੀਂ 6 ਮੰਥ ਤੱਕ ਦੀ ਪੇਮੈਂਟ ਵੀ ਬਣਵਾ ਸਕਦੇ ਹੋ, ਸਾਰੇ ਬ੍ਰਾਂਡਸ ਦੇ ਆਥੋਰਾਈਜ਼ਡ ਡੀਲਰਸ ਵੀ ਨੇ। ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ, ਕਾਲ 905-450-0054-9054।

0: ਅਸੀਂ ਜੁੜੇ ਹੋ ਜੀ AM 530 ਦੇ ਨਾਲ ਅਤੇ ਸੁਣਨ ਜਾ ਰਹੇ ਹੋ ਅੱਜ ਦਾ ਗੁਣਤਾਸ ਰੇਡੀਓ ਪ੍ਰੋਗਰਾਮ। ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਅਤੇ ਵੈਰੀ ਵੈਰੀ ਗੁੱਡ ਮੋਰਨਿੰਗ। ਅੱਜ ਹੋ ਗਏ ਜੀ ਸਤੰਬਰ ਮਹੀਨੇ ਦੀ 30 ਤਰੀਕ, ਸਾਲ ਚੱਲ ਰਿਹਾ ਜੀ 2026 ਦਾ, ਅਤੇ ਅੱਜ ਦਿਨ ਹੋ ਗਿਆ ਜੀ ਬੁੱਧਵਾਰ ਦਾ। ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਜ ਹੈਪੀ ਵੈਨਸਡੇ ਹੋ ਗਿਆ। ਅਤੇ ਸਭ ਤੋਂ ਪਹਿਲਾਂ ਦੇਖੀਏ ਆਪਾਂ ਕਿ ਅੱਸੂ ਮਹੀਨੇ ਦਾ ਅੱਜ ਕਿਹੜਾ ਦਿਨ ਹੈ। ਅੱਸੂ ਮਹੀਨੇ ਦੀ ਅੱਜ ਹੋ ਗਈ ਜੀ 14 ਤਰੀਕ, ਅਤੇ ਸਮਾਂ ਚੱਲ ਰਿਹਾ ਨਾਨਕਸ਼ਾਹੀ 558। ਸਮਾਂ ਹੋ ਗਿਆ ਜੀ 10:19, ਅਤੇ ਥੋੜ੍ਹਾ ਜਿਹਾ ਲੇਟ ਹੋ ਗਏ ਕਿਉਂਕਿ ਕੋਈ ਟੈਕਨੀਕਲ ਇਸ਼ੂ ਜਿਹੜਾ ਆ ਗਿਆ। ਸੋ ਹੁਣ ਸਭ ਕੁਛ ਓਕੇ ਆ ਜੀ, ਅਤੇ ਕਈ ਵਾਰ ਹੋ ਜਾਂਦਾ ਹੈ ਨਾ, ਟੈਕਨੀਕਲ ਪ੍ਰੋਬਲਮ ਜਿਹੜੀਆਂ ਹੈਗੀਆਂ ਕਈ ਵਾਰ ਆ ਜਾਂਦੀਆਂ। ਸੋ ਲਓ ਜੀ ਪੂਰੇ 11 ਵਜੇ ਤੱਕ ਗੱਲਬਾਤ ਤੁਹਾਡੀ ਸਾਡੀ ਚੱਲੇਗੀ। ਤੁਸੀਂ ਵੀ ਗੱਲਬਾਤ ਜਦੋਂ ਕਰੋਗੇ ਫਿਰ ਸਟੂਡੀਓ ਦੇ ਨੰਬਰ ਹੋਣਗੇ ਜੀ 647-8-74-13-13 ਅਤੇ 647-8-74-1-3-1-3 'ਤੇ ਤੁਸੀਂ ਕੰਟੈਕਟ ਹੈ ਜਿਹੜਾ ਉਹ ਸਟੂਡੀਓ ਦੇ ਵਿੱਚ ਕਰ ਸਕਦੇ ਹੋ। ਅਤੇ ਜੇ ਮੇਰੇ ਨਾਲ ਕੋਈ ਗੱਲਬਾਤ ਕਰਨੀ ਹੁੰਦੀ ਹੈ ਤਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਜੀ ਪ੍ਰੋਗਰਾਮ ਤੋਂ ਬਾਅਦ, ਅਤੇ ਹੁਣ ਕੋਈ ਮੈਸੇਜ ਛੱਡਣਾ ਤਾਂ ਛੱਡ ਸਕਦੇ ਹੋ, ਅਦਰਵਾਈਜ਼ ਤਾਂ ਗੱਲਬਾਤ ਤੁਹਾਡੀ ਹੋਊਗੀ 11 ਵਜੇ ਤੋਂ ਬਾਅਦ ਸਾਡੇ ਨਾਲ। ਅਤੇ ਮੇਰਾ ਨੰਬਰ ਹੁੰਦਾ ਜੀ ਜਿਹਦੇ ਵਿੱਚ ਤੁਸੀਂ ਚਾਹੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰਨੀ ਆ, ਚਾਹੇ ਜਿਵੇਂ ਹੁਣ ਇਲੈਕਸ਼ਨ ਚੱਲ ਰਹੇ ਜੀ, ਜਿੰਨੇ ਵੀ ਸਾਡੇ ਕੈਂਡੀਡੇਟ ਖੜ੍ਹੇ ਆ ਉਹਨਾਂ ਨੇ ਕੰਟੈਕਟ ਕਰਨਾ, ਆਪਣੀ ਆਵਾਜ਼ ਲੋਕਾਂ ਤੱਕ ਪਹੁੰਚਾਉਣੀ ਆ, ਬੜੀ ਜ਼ਰੂਰੀ ਆ। ਸੋ ਮਿਊਂਸੀਪਲ ਇਲੈਕਸ਼ਨ ਹੈ ਨਾ ਜਿਹੜੇ, ਇਹ ਪਹਿਲਾ ਸਟੈਪ ਹੈ। ਸੋ ਇਸ ਕਰਕੇ ਜ਼ਰੂਰ ਇਹਦੇ ਵੱਲ ਧਿਆਨ ਦਿਆ ਕਰੋ, ਕਿਉਂਕਿ ਆਪਣੇ ਸਿਟੀ ਦੀਆਂ ਪ੍ਰੋਬਲਮਸ ਜਿਹੜੀਆਂ ਹੈਗੀਆਂ, ਕਿਉਂਕਿ ਪ੍ਰੋਬਲਮਸ ਤਾਂ ਆਲਵੇਜ਼ ਹੁੰਦੀਆਂ ਹੈ ਨਾ, ਐਵਰੀਥਿੰਗ ਕਦੇ ਓਕੇ ਨਹੀਂ ਹੁੰਦਾ। ਸੋ ਇਸ ਕਰਕੇ ਉਹ ਸਾਰਾ ਕੁਛ ਤਾਂ ਹੀ ਹੋ ਸਕਦਾ ਜੇ ਆਪਾਂ ਜਾਗਰੂਕ ਹੋਵਾਂਗੇ, ਅਵੇਅਰ ਹੋਵਾਂਗੇ, ਅਤੇ ਆਪਣੇ ਜਿਹੜੇ ਸਾਡੇ ਕੌਂਸਲ ਮੈਂਬਰ ਹੈਗੇ ਉਹਨਾਂ ਨਾਲ ਗੱਲਬਾਤ ਕਰਾਂਗੇ। ਅਤੇ ਗੱਲਬਾਤ ਕਦੋਂ ਕਰਾਂਗੇ ਜੇ ਪਤਾ ਹੋਊਗਾ ਕਿਹੜੇ ਹੈਗੇ ਆ, ਪਹਿਲਾਂ ਤਾਂ ਆਪਾਂ ਨੇ ਉਹ ਚੂਜ਼ ਕਰਨੇ ਆ। ਸੋ ਬੀ ਅਵੇਅਰ, ਅਤੇ ਤੁਸੀਂ ਮੇਰਾ ਨੰਬਰ ਨੋਟ ਕਰ ਲਓ ਜੀ। ਬਾਕੀ ਜਿੰਨੇ ਸਾਡੇ ਕੈਂਡੀਡੇਟ ਹੈਗੇ ਆ ਤੁਸੀਂ ਆਪਣੀ ਆਵਾਜ਼ ਪਹੁੰਚਾ ਸਕਦੇ ਹੋ ਸਾਡੇ ਲਿਸਨਰਸ ਤੱਕ, ਤਾਂ ਕਿ ਉਹ ਤੁਹਾਨੂੰ ਜਾਣਨ। ਅਤੇ ਨੰਬਰ ਹੈਗਾ ਜੀ ਮੇਰਾ 647-765-2340, 647-765-2340। ਅਤੇ ਪਹਿਲਾਂ ਮੌਸਮ ਦੀ ਜਾਣਕਾਰੀ ਲੈ ਲਈਏ, ਅਤੇ ਅੱਜ ਥੋੜ੍ਹਾ ਜਿਹਾ ਆਪਾਂ ਨੂੰ ਫਾਸਟ ਹੋਰ ਵੀ ਚੱਲਣਾ ਪੈਣਾ, ਕਿਉਂਕਿ ਸਮਾਂ ਜਿਹੜਾ ਹੈਗਾ ਪਤਾ ਹੀ ਨਹੀਂ ਲੱਗਣਾ ਕਦੋਂ ਨਿਕਲ ਜਾਣਾ, ਕਿਉਂਕਿ 10:21 ਹੋ ਗਏ। ਸੋ ਜੇ ਆਪਾਂ ਹੁਣ ਦੇਖੀਏ ਟੈਂਪਰੇਚਰ 18 ਡਿਗਰੀ ਸੈਲਸੀਅਸ ਟੈਂਪਰੇਚਰ ਹੈ, ਕਲਾਊਡੀ ਡੇ ਅੱਜ ਰਹਿਣ ਵਾਲਾ ਹੈ। 23 ਡਿਗਰੀ ਸੈਲਸੀਅਸ ਤੱਕ ਜਿਹੜਾ ਹੈਗਾ ਉਹ ਹਾਈ ਜਾਣਾ ਜੀ, ਲੋ ਜਾਣਾ 12 ਡਿਗਰੀ ਸੈਲਸੀਅਸ ਤੱਕ। ਸਾਰਾ ਦਿਨ ਕਹਿੰਦੇ ਆ ਕੰਟੀਨਿਊ ਆਲ ਡੇ ਕਲਾਊਡੀ ਕੰਡੀਸ਼ਨਸ ਰਹਿਣਗੀਆਂ। ਹਵਾ ਜਿਹੜੀ 24 ਕਿਲੋਮੀਟਰ ਪਰ ਆਵਰ ਦੇ ਹਿਸਾਬ ਦੇ ਨਾਲ ਚੱਲ ਰਹੀ ਹੈ। ਪਰ ਜੇ ਆਪਾਂ ਗੱਲ ਕਰੀਏ ਨਾ, ਜੇ ਬਾਹਰ ਆਪਾਂ ਦੇਖਦੇ ਹਾਂ ਠੰਡ ਨਹੀਂ ਹੈਗੀ, ਅੱਜ ਮੌਸਮ ਜਿਹੜਾ ਵਧੀਆ, ਮਾਇਲਡ ਜਿਹਾ ਟੈਂਪਰੇਚਰ ਹੈ। ਸੋ ਅੱਜ ਸੂਰਜ ਦੇਵਤਾ ਬਾਏ ਬਾਏ ਕਹਿਣਗੇ ਜੀ 7:01 'ਤੇ, ਅਤੇ ਰਾਤ ਦਾ ਟੈਂਪਰੇਚਰ ਵੀ 19-18-17। ਅਤੇ ਕੱਲ੍ਹ ਸਵੇਰੇ 6 ਵਜੇ ਜਿਹੜਾ ਮੀਂਹ ਪੈ ਸਕਦਾ ਹੈ। ਸੋ ਫਿਰ ਮੀਂਹ ਕਹਿੰਦੇ ਪਈ ਜਾਣਾ 10 ਵਜੇ ਤੱਕ। ਅਤੇ ਤੁਸੀਂ ਨੰਬਰ ਕਰੋ ਨੋਟ, ਨਹੀਂ ਮੈਨੂੰ ਕਾਲ ਆ ਗਈ, ਮੇਰਾ ਨੰਬਰ ਵੱਲ ਧਿਆਨ ਚਲਾ ਗਿਆ। ਸੋ ਸਨਰਾਈਜ਼ ਸਵੇਰੇ ਹੋਣਾ ਜੀ 7:16 'ਤੇ। ਸੋ ਵਧੀਆ ਮੌਸਮ ਹੈ ਜੀ, ਕਰੋ ਇੰਜੋਏ ਅੱਜ ਦੇ ਦਿਨ ਨੂੰ, ਅਤੇ ਕਰਦੇ ਰਹੋ ਗੱਲਾਂ ਬਾਤਾਂ ਸਾਡੇ ਨਾਲ 647-8-74-13-13 'ਤੇ। ਅਤੇ ਲਓ ਜੀ ਗੱਲਾਂ ਬਾਤਾਂ ਦੇ ਨਾਲ ਨਾਲ ਸਭ ਤੋਂ ਪਹਿਲਾਂ ਤਾਂ ਅੱਜ ਲਾਸਟ ਡੇ ਆਫ ਸਪਟੈਂਬਰ ਮੰਥ ਹੈ, ਠੀਕ ਹੈ ਜੀ। ਸੋ 30 ਸਤੰਬਰ ਹੈ, 30 ਸਤੰਬਰ ਦੇ ਵਿੱਚ ਆਪਾਂ ਕੀ ਗੱਲਬਾਤ ਕਰਦੇ ਹਾਂ। ਅੱਜ ਬੜਾ ਸਪੈਸ਼ਲ ਦਿਨ ਹੈਗਾ, ਲਾਸਟ ਡੇ ਆਫ ਸਪਟੈਂਬਰ ਤਾਂ ਹੈ ਹੀ, ਪਰ ਅੱਜ ਬੜਾ ਸਪੈਸ਼ਲ ਦਿਨ ਹੁੰਦਾ। ਅੱਜ ਹੈਗਾ ਜੀ ਨੈਸ਼ਨਲ ਡੇ ਫੋਰ ਟਰੁੱਥ ਐਂਡ ਰੀਕੌਂਸੀਲੀਏਸ਼ਨ। ਜਿਹੜਾ ਦਿਨ ਹੈ ਇਹ ਜਿਹੜਾ ਦਿਨ ਹੈ ਨਾ, ਉਹਨਾਂ ਬੱਚਿਆਂ ਦੇ ਲਈ ਓਨਰ ਕੀਤਾ ਜਾਂਦਾ ਜਿਹੜੇ ਬੱਚੇ ਇਸ ਦੁਨੀਆਂ ਤੋਂ ਚਲੇ ਗਏ। ਕਿੱਥੋਂ ਚਲੇ ਗਏ? ਰੈਜ਼ੀਡੈਂਸ਼ੀਅਲ ਸਕੂਲਸ ਦੇ ਵਿੱਚੋਂ ਚਲੇ ਗਏ। ਜਦੋਂ ਰੈਜ਼ੀਡੈਂਸ਼ੀਅਲ ਸਕੂਲਸ ਦੇ ਵਿੱਚ ਉਹ ਸੀਗੇ, ਸੋ ਉਹਨਾਂ ਨਾਲ ਬੜਾ ਧੱਕਾ ਹੋਇਆ, ਅਤੇ ਜਦੋਂ ਕਬਰਾਂ ਮਿਲੀਆਂ ਸੀਗੀਆਂ ਹੈ ਨਾ, ਅਤੇ ਦੇਖ ਲਓ ਕਿੰਨਾ ਤਹਿਲਕਾ ਜਿਹੜਾ ਸੀਗਾ। ਸੋ ਵੀ ਰੈਜ਼ੀਡੈਂਸ਼ੀਅਲ ਸਕੂਲ ਦੇ ਵਿੱਚ ਬੱਚੇ ਰਹਿੰਦੇ ਆ, ਪੜ੍ਹਦੇ ਆ, ਪਰ ਉਹਨਾਂ ਦੇ ਨਾਲ ਪਤਾ ਨਹੀਂ ਕੀ ਬਿਹੇਵ ਕੀਤਾ ਗਿਆ ਹੋਣਾ ਕਿ ਉਹਨਾਂ ਦੀਆਂ ਜਿਹੜੀਆਂ ਕਬਰਾਂ ਮਿਲੀਆਂ। ਸੋ ਅੱਜ ਨਾ ਔਰੇਂਜ ਸ਼ਰਟ ਡੇ ਹੈ, ਅੱਜ ਦੇ ਦਿਨ ਔਰੇਂਜ ਕਲਰ ਜਿਹੜਾ ਹੈਗਾ ਉਹਦੇ ਤੁਸੀਂ ਡਰੈਸਿਸ ਪਾ ਸਕਦੇ ਹੋ, ਸ਼ਰਟ ਪਾ ਸਕਦੇ ਹੋ, ਹੈ ਨਾ। ਸੋ ਇਹ ਜਿਹੜਾ ਹੈਗਾ ਸਿਗਨੀਫਾਈ ਕਰਦਾ ਐਵਰੀ ਚਾਈਲਡ ਦੇ ਲਈ, ਕਿਉਂਕਿ ਐਵਰੀ ਚਾਈਲਡ ਮੈਟਰਸ, ਹਰ ਇੱਕ ਬੱਚਾ ਕਹਿੰਦੇ ਮੈਟਰ ਕਰਦਾ। ਸੋ ਕੋਈ ਵੀ ਹੈ, ਚਾਹੇ ਲੜਕਾ ਲੜਕੀ, ਹੈ ਨਾ, ਜਾਂ ਕਈ ਵਾਰ ਕੋਈ ਡਿਸੇਬਿਲਿਟੀ ਹੋ ਜਾਂਦੀ ਹੈ ਤਾਂ ਵੀ ਕਈ ਵਾਰੀ ਆਪਾਂ ਦੇਖਦੇ ਹਾਂ ਕਿ ਕਈਆਂ ਦੇ ਘਰਾਂ 'ਚ ਤਾਂ ਬੜਾ ਪੁੱਛਗਿੱਛ ਕੀਤੀ ਜਾਂਦੀ ਹੈ, ਬੜੇ ਵਧੀਆ ਤਰੀਕੇ ਦੇ ਨਾਲ ਬੱਚਿਆਂ ਨੂੰ ਰੱਖਿਆ ਜਾਂਦਾ, ਕੋਈ ਆਪਣੇ ਆਪ ਨੂੰ ਉਹ ਇੱਦਾਂ ਨਹੀਂ ਮਹਿਸੂਸ ਕਰਦੇ ਕਿ ਇਹ ਕੀ ਹੋ ਗਿਆ ਸਾਡੇ ਨਾਲ, ਹੈ ਨਾ, ਕਿਉਂਕਿ ਕੁਦਰਤ ਹੈ ਜਾਂ ਰੱਬ ਹੈ, ਜੋ ਵੀ ਰੱਬ ਨੇ ਦਿੱਤਾ ਉਹ ਆਪਾਂ ਨੂੰ ਸਵੀਕਾਰ ਕਰਨਾ ਪੈਂਦਾ। ਸੋ ਇਸ ਕਰਕੇ ਅੱਜ ਟਰੁੱਥ ਅਤੇ ਰੀਕੌਂਸੀਲੀਏਸ਼ਨ ਡੇ ਹੈ ਜੀ। ਸੋ ਅੱਜ ਪਾਰਲੀਮੈਂਟ ਹਿੱਲ 'ਤੇ ਵਿਸ਼ੇਸ਼ ਪ੍ਰੋਗਰਾਮ ਵੀ ਕੀਤੇ ਜਾਂਦੇ ਆ, ਸੋ ਅੱਜ ਪ੍ਰੋਗਰਾਮ ਉੱਥੇ ਵਿਸ਼ੇਸ਼ ਤੌਰ 'ਤੇ ਕੀਤਾ ਜਾਣਾ, ਨੈਸ਼ਨਲ ਇਵੈਂਟ ਹੋਊਗਾ 12 ਵਜੇ ਤੋਂ ਬਾਅਦ। ਸੋ ਇਹ 90 ਮਿੰਟਸ ਦਾ ਰਿਮੈਂਬਰਿੰਗ ਦਾ ਚਿਲਡਰਨ ਨੈਸ਼ਨਲ ਡੇ ਜਿਹੜਾ ਹੈਗਾ ਉਹ ਮਨਾਇਆ ਜਾਂਦਾ। ਸੋ ਅੱਜ ਦੇ ਦਿਨ ਸਟੈਟ ਹੋਲੀਡੇ ਵੀ ਹੈਗੀ ਆ, ਬੜੀ ਜਗ੍ਹਾ 'ਤੇ ਅੱਜ ਛੁੱਟੀ ਹੈ, ਫੈਡਰਲ ਸਟੈਟ ਹੋਲੀਡੇ ਹੈ ਪਰ ਪ੍ਰੋਵਿੰਸ਼ੀਅਲ ਨਹੀਂ ਹੈਗੀ, ਇਟਸ ਫੈਡਰਲ ਗੌਰਮੈਂਟ ਦੀ ਛੁੱਟੀ ਹੈ ਅੱਜ, ਪਰ ਪ੍ਰੋਵਿੰਸ਼ੀਅਲ ਸਟੈਟ ਹੋਲੀਡੇ ਅੱਜ ਨਹੀਂ ਹੈਗੀ ਹੈ। ਸੋ ਕਿਤੇ ਕਿਤੇ ਖੁੱਲ੍ਹੇ ਹੈ ਔਫਿਸ, ਕਿਤੇ ਕਿਤੇ ਬੰਦ ਹੈ। ਸੋ ਬਿਲਕੁਲ ਜੀ, ਅੱਜ ਦੇ ਦਿਨ ਨੂੰ ਆਪਾਂ ਯਾਦ ਕਰਦੇ ਹਾਂ ਉਹਨਾਂ ਬੱਚਿਆਂ ਦੇ ਲਈ। ਸੋ 30 ਸਤੰਬਰ ਦਾ ਦਿਨ ਹੈ ਅੱਜ ਅਤੇ ਬੱਚਿਆਂ ਨੂੰ ਸਮਰਪਿਤ ਹੈ। ਸੋ ਕਿਉਂਕਿ ਹਰ ਇੱਕ ਬੱਚਾ ਕਹਿੰਦੇ ਮੈਟਰ ਕਰਦਾ, ਹਰ ਇੱਕ ਬੱਚਾ ਜਿਹੜਾ ਹੈਗਾ ਜਿਹੜਾ ਆਪਣੇ ਇਸ ਦੁਨੀਆ ਤੋਂ ਵਿਛੜ ਗਿਆ, ਆਪਣੇ ਪਰਿਵਾਰ ਤੋਂ ਵਿਛੜ ਗਿਆ, ਹੈ ਨਾ, ਸੋ ਪਰਿਵਾਰਾਂ ਦੇ ਮੈਂਬਰ ਹਾਲੇ ਤੱਕ ਜਿਹੜੇ ਹੈਗੇ ਆ, ਸੋ ਉਹ ਚੀਜ਼ ਨੂੰ ਹੰਢਾ ਰਹੇ ਆ। ਸੋ ਆਪਾਂ ਬਿਲਕੁਲ ਜੀ ਉਹਨਾਂ ਨੂੰ ਯਾਦ ਕਰਦੇ ਹਾਂ, ਉਹਨਾਂ ਬੱਚਿਆਂ ਨੂੰ। ਸੋ ਸਾਰੇ ਬੱਚਿਆਂ ਦੇ ਲਈ ਬੈਸਟ ਵਿਸ਼ਿਜ਼ ਹੀ ਆਪਾਂ ਕਹਾਂਗੇ, ਅਤੇ ਜਿਨ੍ਹਾਂ ਨੇ ਇੰਨਾ ਦੁੱਖ ਸਹਿਆ ਉਹਨਾਂ ਨੂੰ ਅੱਜ ਦੇ ਦਿਨ ਜਿਹੜਾ ਯਾਦ ਕੀਤਾ ਜਾ ਰਿਹਾ, ਵੀ ਪਤਾ ਨਹੀਂ ਉਹਨਾਂ ਨਾਲ ਕੀ ਹੋਇਆ ਹੋਊਗਾ, ਕਿਵੇਂ ਸਾਰਾ ਵਤੀਰਾ ਉਹਨਾਂ ਨਾਲ ਬਿਹੇਵੀਅਰ ਕੀਤਾ ਗਿਆ ਹੋਊਗਾ। ਸੋ ਬਿਲਕੁਲ ਜੀ, ਅੱਜ ਦੇ ਦਿਨ ਨੂੰ ਆਪਾਂ ਔਰੇਂਜ ਸ਼ਰਟ ਡੇ ਵਜੋਂ ਵੀ ਮਨਾਉਂਦੇ ਹਾਂ। ਸੋ ਲਓ ਜੀ, ਤੁਹਾਡੇ ਨਾਲ ਗੱਲਾਂ ਬਾਤਾਂ ਵੀ ਕਰਦੇ ਹਾਂ, ਔਰ ਗੱਲਾਂ ਬਾਤਾਂ ਦੇ ਵਿੱਚ ਜੇ ਤੁਸੀਂ ਕਾਲ ਕਰੋਗੇ ਤਾਂ 647-8-7-13-13 ਆਪਣੇ ਸਟੂਡੀਓ ਦਾ ਨੰਬਰ ਹੈ, ਅਤੇ ਮੈਂ ਪਹਿਲਾਂ ਇੱਕ ਨੰਬਰ ਹੋਰ ਦਵਾਂ ਤੁਹਾਨੂੰ ਗੁਰਮੀਤ ਕੌਰ ਦਾ। ਜੇ ਤੁਸੀਂ ਚਾਹੁੰਦੇ ਹੋ ਨਾ ਕਿ ਬਹੁਤ ਵਧੀਆ ਤੁਸੀਂ ਇੰਸ਼ੋਰੈਂਸ ਲੈਣੀ ਹੈ, ਜਿਹਦੇ ਵਿੱਚ ਆਟੋ, ਹੋਮ, ਬਿਜ਼ਨਸ ਇੰਸ਼ੋਰੈਂਸ ਤੁਸੀਂ ਕਰਾਉਣਾ ਚਾਹੁੰਦੇ ਹੋ, ਫਿਰ ਤੁਹਾਨੂੰ ਗੱਲਬਾਤ ਜਿਹੜੀ ਹੈ ਉਹ ਕਰਨੀ ਪੈਣੀ ਹੈ ਗੁਰਮੀਤ ਕੌਰ ਜੀ ਦੇ ਨਾਲ, ਕਿਉਂਕਿ ਨਾ ਇਹ ਬੜੀ ਇੰਪੋਰਟੈਂਟ ਹੈ ਆਟੋ ਅਤੇ ਹੋਮ। ਔਰ ਜਦੋਂ ਰਿਨਿਊਅਲ ਆਉਂਦੀ ਕਈ ਵਾਰ ਵੱਧ ਕੇ ਆ ਜਾਂਦੀ ਹੈ ਅਤੇ ਆਪਾਂ ਨੂੰ ਸਮਝ ਨਹੀਂ ਆਉਂਦਾ ਵੀ ਕਿਵੇਂ ਕੀ ਕੀਤਾ ਜਾਵੇ। ਸੋ ਤੁਸੀਂ ਜ਼ਰੂਰ ਕਾਲ ਕਰੋ, ਬੜਾ ਤਜ਼ਰਬਾ ਇਹਨਾਂ ਨੂੰ, ਕਾਫੀ ਐਕਸਪੀਰੀਅੰਸ ਰੱਖਦੇ ਆ ਜੀ ਇਸ ਫੀਲਡ ਦੇ ਵਿੱਚ। 2899527699 'ਤੇ ਜਿਹੜੀ ਗੱਲਬਾਤ ਹੈ ਉਹ ਕੀਤੀ ਜਾ ਸਕਦੀ ਹੈ। 299-952-7699 'ਤੇ ਤੁਸੀਂ ਗੱਲਬਾਤ ਜਿਹੜੀ ਗੁਰਮੀਤ ਕੌਰ ਨਾਲ ਕਰਨੀ ਹੈ। ਅਤੇ ਲਓ ਜੀ, ਆਪਾਂ ਹੁਣ ਪਹਿਲਾਂ ਮਨਜੀਤ ਨਾਲ ਵੀ ਗੱਲਬਾਤ ਕਰ ਲਈ ਹੈ, ਅਪਲਾਇੰਸ ਜੰਕਸ਼ਨ ਤੋਂ ਮਨਜੀਤ ਜੁੜੇ ਆ, ਉਹਨਾਂ ਤੋਂ ਆਪਾਂ ਡੀਲਸ ਲੈਂਦੇ ਹਾਂ ਵਧੀਆ ਵਧੀਆ। ਸੋ ਤੁਹਾਨੂੰ ਵੀ ਲੱਗਦਾ ਨਾ ਅਪਲਾਇੰਸਿਸ ਦੀਆਂ, ਤੁਸੀਂ ਕੋਈ ਵੀ ਪ੍ਰੋਡਕਟ ਹੈ ਜਿਹੜਾ ਤੁਹਾਨੂੰ ਚਾਹੀਦਾ ਅਪਲਾਇੰਸ ਦੇ ਵਿੱਚ, ਅਤੇ ਤੁਸੀਂ ਜ਼ਰੂਰ ਅਪਲਾਇੰਸ ਜੰਕਸ਼ਨ ਨੂੰ ਕਾਲ ਕਰਨੀ ਹੈ, ਕਿਉਂਕਿ ਬੜੀ ਵਧੀਆ ਡੀਲਸ ਹਮੇਸ਼ਾ ਲੈ ਕੇ ਆਉਂਦੇ ਆ। ਮਨਜੀਤ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜਸਵਿੰਦਰ ਜੀ, ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪੈਰ ਪੇਸ਼ ਸਤਿ ਸ਼੍ਰੀ ਅਕਾਲ ਜੀ। ਤੇ ਇਸ ਵੀਕ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ ਮੈਂ ਦੱਸ ਦਵਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਨਵੇਂ ਘਰ ਦੇ ਵਿੱਚ ਮੂਵ ਹੋ ਰਹੇ ਨੇ, ਤੁਸੀਂ ਪੁਰਾਣੇ ਅਪਲਾਇੰਸਿਸ ਕੱਢ ਕੇ ਨਵੇਂ ਅਪਲਾਇੰਸਿਸ ਪਾਉਣੇ ਨੇ ਤਾਂ ਪੂਰੇ 5 ਪੀਸ ਦਾ ਅਪਲਾਇੰਸ ਬੰਡਲ ਹੈ, ਜਿਹਦੇ ਵਿੱਚ 36 ਇੰਚ ਵਾਈਡ ਦਾ ਆਈਸਨ ਵਾਟਰ ਡਿਸਪੈਂਸਰ ਵਾਲਾ ਫਰਿੱਜ ਹੈ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ, ਟੋਇਲ ਟੱਬ ਦੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ, ਵਿਦ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ, $6,500 ਦੀ ਵੈਲਿਊ ਦੇ 5 ਪ੍ਰੀਮੀਅਮ ਸਟੇਨਲੈਸ ਸਟੀਲ ਦੇ ਅਪਲਾਇੰਸਿਸ ਦਾ ਬੰਡਲ ਹੈ ਜਿਹੜਾ ਕਿ ਸਿਰਫ $39.99 ਚ ਅਪਲਾਇੰਸ ਜੰਕਸ਼ਨ ਤੇ ਇਸ ਵੀਕ ਤੁਸੀਂ ਲਗਾ ਸਕਦੇ ਆ। ਇਸ ਟਾਈਮ ਕਾਫੀ ਕਸਟਮਰਸ ਨੇ ਜਿਹੜੀ ਬੇਸਮੈਂਟ ਨਵੀਆਂ ਬਣਾ ਰਹੇ ਨੇ, ਤੁਸੀਂ ਬੇਸਮੈਂਟ ਲਈ ਜੇ ਬ੍ਰੈਂਡ ਨਿਊ 4 ਅਪਲਾਇੰਸਿਸ ਦਾ ਕੋਂਬੋ ਦੇਖ ਰਹੇ ਹੋ, ਇਹਦੇ ਵਿੱਚ ਸਟੇਨਲੈਸ ਸਟੀਲ ਦਾ ਟੋਪ ਮਾਊਂਟ ਫਰਿੱਜ, ਸਟੇਨਲੈਸ ਸਟੀਲ ਦਾ ਗਲਾਸ ਟੋਪ ਸਟੋਵ ਵਿਦ ਵਾਸ਼ਰ ਤੇ ਡਰਾਇਰ, $3,500 ਦੀ ਵੈਲਿਊ ਦੇ ਬੇਸਮੈਂਟ ਦੇ 4 ਅਪਲਾਇੰਸਿਸ ਦਾ ਸੈੱਟ ਹੈ ਜਿਹੜਾ ਕਿ ਸਿਰਫ $2,599 ਚ ਅਪਲਾਇੰਸ ਜੰਕਸ਼ਨ ਤੇ ਇਸ ਵੀਕ ਤੁਸੀਂ ਲਗਾ ਸਕਦੇ ਆ। ਜੇ ਕਿਚਨ ਰੈਨੋਵੇਟ ਕਰ ਰਹੇ ਹੋ ਬਿਲਟ ਇਨ ਅਪਲਾਇੰਸ ਦੇ ਉੱਪਰ ਅਪ ਟੂ 35% ਡਿਸਕਾਊਂਟ ਅਪਲਾਇੰਸ ਜੰਕਸ਼ਨ ਦੀ ਦੋਨੋਂ ਲੋਕੇਸ਼ਨ ਦੇ ਉੱਪਰ ਅਵੇਲੇਬਲ ਹੈ। ਲਾਸਟ ਦੇ ਵਿੱਚ ਟੀਵੀ ਸੈਕਸ਼ਨ ਚ ਸੈਮਸੰਗ ਬ੍ਰਾਂਡ ਦਾ 75 ਇੰਚ ਦਾ ਮਿੰਨੀ LED 4K ਟੀਵੀ ਹੈ ਜਿਹੜਾ ਕਿ ਰੈਗੂਲਰ ਪ੍ਰਾਈਸ $1,500 ਤੋਂ ਘਟਾ ਕੇ $899 ਚ ਤੁਸੀਂ ਲਗਾ ਸਕਦੇ ਆ। ਪੇਮੈਂਟ ਤੁਸੀਂ 6 ਮਹੀਨੇ ਚ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ। ਸਾਡੀਆਂ ਦੋਨੋਂ ਲੋਕੇਸ਼ਨ ਬ੍ਰੈਂਪਟਨ ਵੈਸਟ ਮਿਸੀਸਾਗਾ ਸਟੀਲ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ ਸ਼ਾਮ 7 ਵਜੇ ਤੱਕ ਅੱਜ ਓਪਨ ਨੇ। ਨੰਬਰ ਟੂ ਕਾਲ ਇਜ 905-450-0054-905-450-0054 ਅਪਲਾਇੰਸ ਜੰਕਸ਼ਨ। ਥੈਂਕ ਯੂ ਸੋ ਮਚ ਫੋਰ ਟਾਈਮ ਜੀ।
0: ਜੀ ਬਹੁਤ ਬਹੁਤ ਧੰਨਵਾਦ ਮਨਜੀਤ, ਥੈਂਕ ਯੂ ਤੁਹਾਡਾ। ਤੇ ਲਓ ਜੀ, ਪਰਮਜੀਤ ਦਿਓਲ ਜੀ ਵੀ ਸਾਡੇ ਨਾਲ ਜੁੜ ਗਿਆ, ਸੋ ਇਹਨਾਂ ਤੋਂ ਵੀ ਆਪਾਂ ਰੀਅਲ ਅਸਟੇਟ ਦੀ ਲੈ ਲਈਏ ਜਾਣਕਾਰੀ। ਪਰਮਜੀਤ ਜੀ, ਸਵਾਗਤ ਤੁਹਾਡਾ।
2: ਸਤਿ ਸ਼੍ਰੀ ਅਕਾਲ ਜੀ,
1: ਮੇਰੇ ਬਣਿਓ ਬਰਤਾਸ ਰੇਡੀਓ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਆਪਣੇ ਸਰੋਤਿਆਂ ਨਾਲ ਕੁਛ ਕੁ ਲਿਸਟਿੰਗ ਸ਼ੇਅਰ ਕਰਨੀ ਚਾਹੁੰਦੇ ਸੀ। ਸਭ ਤੋਂ ਪਹਿਲਾਂ ਤਾਂ ਇੱਕ ਹੌਟ ਲਿਸਟਿੰਗ, ਇੱਕ ਰੈਸਟੋਰੈਂਟ ਜਿਹੜਾ ਕਿ ਮਿਸਾਕਾ ਦੇ ਵਿੱਚ ਨਿਊਲੀ ਰਿਲੀਜ਼ ਕੀਤਾ ਗਿਆ ਵਾ। ਇਹ ਰੈਸਟੋਰੈਂਟ ਤੁਹਾਨੂੰ ਮਿਸਾਕਾ ਦੇ ਵਿੱਚ ਦੰਡਾਸ ਸੀਟ ਦੇ ਉੱਪਰ ਮਿਲ ਰਿਹਾ ਵਾ, ਜਿਸ ਦੀ ਸੇਲ 100,000 ਤੋਂ ਉੱਪਰ ਪਰ ਮੰਥ ਗਰੰਟੀ ਦੇ ਨਾਲ ਮਿਲੇਗੀ। ਰੈਂਟ ਬਹੁਤ ਹੀ ਲੋ ਆ, ਲੀਜ਼ 5+5 ਤੇ ਪ੍ਰਾਈਸ ਜਿਹੜੀ ਆ ਉਹ 120,000 ਡਾਲਰ ਆਸਕਿੰਗ ਪ੍ਰਾਈਸ ਆ। 4,000 ਸਕੁਅਰ ਫੁੱਟ ਦਾ ਰੈਸਟੋਰੈਂਟ ਆ, 240 ਪੰਜਾਬੀ ਦੀ ਸ਼ਿਪਿੰਗ ਆ, ਲਿਕਰ ਲਾਇਸੈਂਸ ਆ, ਬਾਰ ਬਣੀ ਹੋਈ ਆ, ਬਹੁਤ ਹੀ ਖੂਬਸੂਰਤ ਪ੍ਰੋਫਿਟੇਬਲ ਬਿਜ਼ਨਸ ਤੁਹਾਨੂੰ ਮਿਲ ਰਿਹਾ। ਸਿਰਫ 120,000 ਡਾਲਰ ਆਸਕਿੰਗ ਪ੍ਰਾਈਸ ਆ, ਸਟਿਲ ਨੈਗੋਸ਼ੀਏਬਲ ਆ। ਅਗਰ ਤੁਸੀਂ ਦੇਖਣਾ ਚਾਹੁੰਦੇ ਹੋ ਜਾਂ ਤੁਸੀਂ ਕਾਂਟੋ ਦੇ ਵਿੱਚ ਲਿਸਟ ਕੀਤਾ ਹੋਇਆ ਰੈਸਟੋਰੈਂਟ ਦੇਖਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378। ਤੇ ਦੂਸਰਾ ਇੱਕ ਬਿਊਟੀ ਸਲੋਨ ਜਿਹੜਾ ਕਿ ਬ੍ਰਾਂਟਨ ਦੇ ਵਿੱਚ ਲਿਸਟ ਕੀਤਾ ਗਿਆ ਵਾ, ਇਹ ਬਿਊਟੀ ਸਲੋਨ ਤੁਹਾਨੂੰ ਕੈਨੇਡੀ ਅਤੇ ਕੁਵੇਟ ਦੇ ਨਜ਼ਦੀਕ ਬੜੇ ਪਲਾਜ਼ੇ ਦੇ ਵਿੱਚ ਮਿਲ ਰਿਹਾ ਵਾ, ਜਿਸ ਦੀ ਸੇਲ 24,000 ਡਾਲਰ ਪਰ ਮੰਥ ਗਰੰਟੀ ਦੇ ਨਾਲ ਮਿਲੇਗੀ। ਰੈਂਟ ਸਿਰਫ 4,000 ਡਾਲਰ ਪਰ ਮੰਥ ਹੋਵੇਗਾ, ਇੰਕਲੂਡਿੰਗ ਈਐਮਆਈ ਇੰਟਰਸਟੀ। ਲੀਜ਼ ਜਿਹੜੀ ਆ ਉਹ 5+5 ਹੋਵੇਗੀ ਤੇ ਪ੍ਰਾਈਸ ਬਹੁਤ ਲੋਅ ਰੱਖੀ ਗਈ ਆ, ਸਟਿਲ ਨੈਗੋਸ਼ੀਏਬਲ ਆ। ਤੁਹਾਨੂੰ ਇਹ ਬਿਲਕੁਲ ਬੈਸਟ ਡੀਲ ਮਿਲ ਸਕਦੀ ਆ ਅਗਰ ਤੁਸੀਂ ਦੇਖਣਾ ਚਾਹੁੰਦੇ ਹੋ ਜਾਂ ਬੈਲਟਨ ਦੇ ਵਿੱਚ ਲਿਸਟ ਕੀਤਾ ਹੋਇਆ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ ਜਾਂ ਬ੍ਰਾਂਪਟਨ ਦੇ ਵਿੱਚ ਇੱਕ ਹੋਰ ਲਿਸਟ ਕੀਤਾ ਹੋਇਆ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378। ਲਾਸਟ ਦੇ ਵਿੱਚ ਇੱਕ ਕਮਰਸ਼ੀਅਲ ਯੂਨਿਟ ਜਿਹੜਾ ਕਿ ਬ੍ਰਾਂਪਟਨ ਦੇ ਵਿੱਚ ਕੁਵੇੜ ਅਤੇ ਟੋਰਜਮ ਦੇ ਨਜ਼ਦੀਕ ਲਿਸਟ ਕੀਤਾ ਗਿਆ ਵਾ। ਇਹ 1400 ਸਕੁਅਰ ਫੁੱਟ ਦਾ ਯੂਨਿਟ ਆ, ਜਿਸ ਦੇ ਵਿੱਚ ਰੈਸਟੋਰੈਂਟ ਦਾ ਬਿਜ਼ਨਸ ਚੱਲ ਰਿਹਾ ਵਾ ਅਤੇ ਪ੍ਰਾਈਸ ਬਹੁਤ ਹੀ ਲੋਅ ਰੱਖੀ ਗਈ ਆ। ਅਗਰ ਤੁਸੀਂ ਇਨਵੈਸਟਮੈਂਟ ਕਰਨਾ ਚਾਹੁੰਦੇ ਹੋ, ਇਕੱਲਾ ਯੂਨਿਟ ਖਰੀਦਣਾ ਚਾਹੁੰਦੇ ਹੋ ਜਾਂ ਤੁਸੀਂ ਵਿਦ ਬਿਜ਼ਨਸ ਖਰੀਦਣਾ ਚਾਹੁੰਦੇ ਹੋ ਯੂਨਿਟ ਦੇ ਨਾਲ, ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ। ਤੁਸੀਂ ਮਿਸਿਸਾਗਾ ਦੇ ਵਿੱਚ ਲਿਸਟ ਕੀਤਾ ਹੋਇਆ ਯੂਨਿਟ ਵਿਦ ਬਿਜ਼ਨਸ 3,000 ਦਾ ਦੇਖਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378।
0: ਜੀ ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ। ਤੇ ਲਓ ਜੀ ਗੱਲਾਂ ਬਾਤਾਂ ਤੁਹਾਡੇ ਨਾਲ ਕਰਾਂਗੇ, ਔਰ ਇਲੈਕਸ਼ਨਾਂ ਦੇ ਦਿਨ ਹੈ, ਇਲੈਕਸ਼ਨ ਦੀ ਗੱਲਬਾਤ ਵੀ ਹੋਊਗੀ, ਪਰ ਪਹਿਲਾਂ ਹੁਣ ਮਯੰਕ ਭਟਨਾਗਰ ਜੀ ਵੀ ਜੁੜ ਗਏ ਸਾਡੇ ਨਾਲ। ਤੇ ਮਯੰਕ ਭਟਨਾਗਰ ਜੀ, ਜਿਹਨਾਂ ਨੂੰ ਤੁਸੀਂ ਮੋਰਗੇਜ ਦੇ ਰਿਲੇਟਡ ਕੋਈ ਕੁਐਸਚਨ ਕੰਸਰਨ ਹੈਗਾ, ਮੋਰਗੇਜ ਨਹੀਂ ਹੋ ਰਹੀ ਜਾਂ ਤੁਹਾਨੂੰ ਪੈਸਿਆਂ ਦੀ ਜ਼ਰੂਰਤ ਹੈਗੀ, ਹੈ ਨਾ, ਤਾਂ ਵੀ ਤੁਸੀਂ ਇਹਨਾਂ ਨੂੰ ਕਾਲ ਕਰ ਲਓ, ਬਹੁਤ ਵਧੀਆ ਤੁਹਾਨੂੰ ਡੀਲ ਕਰਨਗੇ, ਬੜਾ ਲੰਬਾ ਤਜਰਬਾ ਜੀ ਇਹਨਾਂ ਨੂੰ ਵੀ। 647-702-2023 ਨੰਬਰ ਹੈ, 6477-02-2023 ਤੇ ਗੱਲਬਾਤ ਹੋ ਸਕਦੀ ਹੈ। ਤੇ ਮਯੰਕ ਜੀ ਸਵਾਗਤ ਤੁਹਾਡਾ।
2: ਮੈਮ ਜੀ ਸਤਿ ਸ਼੍ਰੀ ਅਕਾਲ, ਵੈਰੀ ਵੈਰੀ ਗੁੱਡ ਮਾਰਨਿੰਗ, ਕੀ ਹਾਲ ਚਾਲ ਜੀ?
0: ਜੀ ਜੀ ਬਹੁਤ ਵਧੀਆ ਸਰ, ਤੁਸੀਂ ਦੱਸੋ।
2: ਬਹੁਤ ਵਧੀਆ ਮੈਮ, ਥੈਂਕ ਯੂ
0: ਜੀ ਜੀ। ਤੇ ਦੋ ਸੁਨੇਹਾ
2: ਜੀ ਮੈਮ, ਪਹਿਲਾਂ ਮੈਂ ਆਪਣੇ ਸਾਰੇ ਸਰੋਤਿਆਂ ਨੂੰ ਮੈਂ ਭਟਾਂਗਰ ਤੇ ਜੀਨੀ ਟੀਮ ਵੱਲ ਨੂੰ ਸਭ ਨੂੰ ਸਤਿ ਸ਼੍ਰੀ ਅਕਾਲ, ਸਲਾਮ ਤੇ ਨਮਸਕਾਰ ਕਹਿਣਾ ਚਾਹੁੰਦਾ ਜੀ, ਤੇ ਸਾਰਿਆਂ ਨੂੰ ਜੀ ਵੈਰੀ ਵੈਰੀ ਗੁੱਡ ਮਾਰਨਿੰਗ ਜੀ। ਤੇ ਮੈਮ ਅੱਜ ਇੱਕ ਗੱਲਬਾਤ ਜ਼ਰੂਰ ਕਰਾਂਗੇ ਆਪਣੇ ਭੈਣ ਭਰਾਵਾਂ ਨੂੰ। ਦੇਖੋ ਅੱਜ ਹੋ ਗਿਆ ਹੈਗਾ ਮੰਥ ਐਂਡ, ਤੇ ਮੰਥ ਐਂਡ ਦੇ ਵਿੱਚ ਆਪਣੇ ਕੋਲ ਕਾਫੀ ਭੈਣ ਭਰਾ ਆ ਰਹੇ ਨੇ ਜਿਹੜੇ ਵਾਕ ਇਨ ਕਰ ਰਹੇ ਨੇ, ਜਿਹਨਾਂ ਦੀ ਮੋਰਗੇਜ ਲਾਸਟ ਮਿੰਟ ਦੇ ਵਿੱਚ ਜਾ ਕੇ ਡਿਕਲਾਈਨ ਹੋ ਰਹੀਆਂ ਨੇ, ਜਾਂ ਲੈਂਡਰਸ ਨੇ ਜਿਹੜੀ ਹੈਗੀ ਆ, ਬੈਂਕਸ ਵੀ ਹੈਗੀਆਂ ਜਿਹਦੇ ਵਿੱਚ ਉਹਨਾਂ ਨੇ ਲੋਨ ਟੂ ਵੈਲਿਊਸ ਕੱਟ ਕੀਤੀਆਂ ਨੇ, ਜਿਹਦੇ ਕਰਕੇ ਕਲਾਇੰਟਸ ਨੂੰ ਅੱਜ ਕੱਲ੍ਹ ਪ੍ਰੋਬਲਮ ਆ ਰਹੀ ਆ, ਅਪਰੀਜ਼ਲ ਹੋਣ ਕੱਟ ਆਉਣ ਦੇ ਕਾਰਨ ਉਹਨਾਂ ਨੂੰ ਆਪਣੇ ਕੋਲੋਂ ਪੈਸਾ ਦੇਣਾ ਪੈ ਰਿਹਾ ਹੈਗਾ। ਤੇ ਜੇ ਏਦਾਂ ਕੋਈ ਵੀ ਭੈਣ ਭਰਾ ਸਾਡਾ ਹੁਣ ਸਟੱਕ ਹੋ ਗਿਆ ਹੈਗਾ 11th ਆਵਰ ਦੇ ਵਿੱਚ, ਤੁਸੀਂ ਮੇਰੇ ਨਾਲ ਜ਼ਰੂਰ ਗੱਲਬਾਤ ਕਰ ਲਓ, ਆਪਾਂ ਉਹਦੇ ਵਿੱਚ ਵੀ ਜਿਹੜਾ ਹੈਗਾ ਤੁਹਾਨੂੰ ਪੂਰੀ ਮਦਦ ਕਰ ਸਕਦੇ ਹਾਂ, ਤੁਹਾਡੀ ਪੂਰੀ ਫਾਈਨੈਂਸਿੰਗ ਵਿਦ ਇਨ 24 ਆਵਰ ਦੇ ਵਿੱਚ ਕਰਵਾ ਸਕਦੇ ਹਾਂ। ਜੇ 24 ਆਵਰ ਦੇ ਵਿੱਚ ਨਹੀਂ ਹੋ ਸਕੀ ਤਾਂ ਐਟਲੀਸਟ ਤੁਹਾਡੀ ਐਸਕਰੋ ਕਲੋਜ਼ਿੰਗ ਹੋ ਜਾਏਗੀ, ਜਿਸ ਕਰਕੇ ਵਿਦ ਇਨ 1-2 ਡੇਜ਼ ਦੇ ਵਿੱਚ ਤੁਹਾਨੂੰ ਫੰਡ ਜਿਹੜੇ ਹੈਗੇ ਆ ਲੈਂਡਰ ਨੂੰ, ਲੈਂਡਰ ਤੋਂ ਲੈ ਕੇ ਜਿਹੜੇ ਹੈਗੇ ਤੁਹਾਡੀ ਪ੍ਰੋਪਰ ਕਲੋਜ਼ਿੰਗ ਹੋ ਸਕਦੀ ਆ, ਜਿਸ ਕਰਕੇ ਤੁਹਾਡੀ ਸਭ ਤੋਂ ਵੱਡੀ ਗੱਲ ਆ ਜਾਂਦੀ ਆ ਕਿ ਤੁਹਾਡੀ ਜਿਹੜੇ ਐਕਸਟਰਾ ਖਰਚੇ ਹੈਗੇ ਆ ਉਹ ਤੁਹਾਡੇ ਵੱਧ ਜਾਂਦੇ ਆ, ਤੁਸੀਂ ਡਿਫਾਲਟ ਦੇ ਵਿੱਚ ਨਹੀਂ ਹੁੰਦੇ ਜਿਹੜਾ ਤੁਹਾਡਾ ਐਗਰੀਮੈਂਟ ਸਾਈਨ ਹੋਇਆ। ਤੇ ਕੋਈ ਵੀ ਭੈਣ ਭਰਾ ਮੇਰੇ ਨਾਲ ਉਹਦੇ ਵਾਸਤੇ ਗੱਲਬਾਤ ਕਰਨੀ ਚਾਹੁੰਦਾ ਹੈਗਾ, ਕੋਈ ਪਰੇਸ਼ਾਨ ਹੋ ਰਿਹਾ ਹੈਗਾ ਕਿ ਬਈ ਆਪਾਂ ਕਿਹੜੇ ਡਾਇਰੈਕਸ਼ਨ ਨੂੰ ਜਾਈਏ, ਕਿੱਦਾਂ ਆਪਾਂ ਇਹਨੂੰ ਟੇਕ ਕੇਅਰ ਕਰ ਸਕਦੇ ਹਾਂ, ਤੁਸੀਂ ਮੇਰੇ ਨਾਲ ਗੱਲਬਾਤ ਕਰ ਲਓ, ਅਸੀਂ ਇਹਦੇ ਵਿੱਚ ਤੁਹਾਡੀ ਪੂਰੀ ਮਦਦ ਕਰ ਸਕਦੇ ਹਾਂ। ਨੰਬਰ ਆਪਣਾ ਇੱਕੋ ਹੀ ਹੈ ਕਿ ਜੀ ਸਾਰੀ ਗੱਲਬਾਤ ਦਾ, 647-702-2023 6477-02-2023 ਦੇ ਵਿੱਚ ਆਪਾਂ ਜਿਹੜਾ ਹੈਗਾ ਤੁਹਾਨੂੰ ਪੂਰੀ ਮਦਦ ਕਰਵਾ ਕੇ ਤੁਹਾਡਾ ਪੂਰਾ ਕੰਮ ਜਿਹੜਾ ਹੈਗਾ ਸਿਰੇ ਚੜਾ ਸਕਦੇ ਹਾਂ। ਜਿਹੜੇ ਆਪਣੇ ਭੈਣ ਭਰਾ ਓਨਟੇਰੀਓ ਦੇ ਵਿੱਚ ਹੈਗੇ ਆ ਜਾਂ ਤੁਸੀਂ ਅਲਬਰਟਾ ਦੇ ਵਿੱਚ ਹੈਗੇ ਹੋ ਐਂਡ ਤੁਸੀਂ ਸਾਨੂੰ ਸੁਣ ਰਹੇ ਹੋ ਐਂਡ ਤੁਹਾਨੂੰ ਲੋੜ ਪੈ ਰਹੀ ਹੈ ਕਿਸੇ ਪ੍ਰਕਾਰ ਦੀ ਮੋਰਗੇਜ ਦੀ, ਫਸਟ ਸੈਕਿੰਡ ਥਰਡ ਮੋਰਗੇਜਸ, ਜਾਂ ਤੁਸੀਂ ਕੋਈ ਵੀ ਕੰਸਟਰਕਸ਼ਨ ਫਾਈਨੈਂਸਿੰਗ ਕਰਨਾ ਚਾਹ ਰਹੇ ਹੋ ਜਾਂ ਕੰਸਟਰਕਸ਼ਨ ਦੇ ਵਿੱਚ ਵੀ ਆਪਾਂ ਜਿਹੜਾ ਹੈਗਾ ਪ੍ਰੋਪਰਟੀ ਬਿਲਡ ਕੀਤੀ ਸੀ ਐਂਡ ਉਹ ਹਜੇ ਕੰਪਲੀਟ ਨਹੀਂ ਹੋ ਪਾਈ ਕਿਉਂਕਿ ਫੰਡ ਤੁਹਾਡੇ ਜਿਹੜੇ ਹੈਗੇ ਉਹ ਪੂਰੇ ਨਹੀਂ ਆ ਪਾਏ ਲੈਂਡਰ ਵੱਲੋਂ, ਤੁਸੀਂ ਉਹਦੇ ਵਾਸਤੇ ਵੀ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਸਾਡੇ ਕੋਲ ਲੈਂਡਰਸ ਹੈਗੇ ਆ ਜਿਹੜੇ ਤੁਹਾਨੂੰ ਉਹਦੇ ਵਿੱਚ ਵੀ ਆਪਾਂ ਮਦਦ ਕਰ ਸਕਦੇ ਹਾਂ। ਮੇਰੇ ਨਾਲ ਕੋਈ ਵੀ ਭੈਣ ਭਰਾ ਗੱਲਬਾਤ ਕਰਨੀ ਚਾਹੁੰਦਾ ਹੈਗਾ ਕਿਸੇ ਪ੍ਰਕਾਰ ਦੀ ਮੋਰਗੇਜ ਫਾਈਨੈਂਸਿੰਗ, ਰੀਫਾਈਨੈਂਸਿੰਗ, ਡੈਕਨਸੋਲੀਡੇਸ਼ਨ ਜਾਂ ਕੋਈ ਕਮਰਸ਼ੀਅਲ ਫਾਈਨੈਂਸਿੰਗ ਕਰਾਉਣੀ ਹੈ ਜਾਂ ਇੰਡਸਟਰੀਅਲ ਫਾਈਨੈਂਸਿੰਗ ਕਰਾਉਣੀ ਆ, ਤੁਸੀਂ ਉਹਦੇ ਵਾਸਤੇ ਵੀ ਮੇਰੇ ਨਾਲ ਗੱਲਬਾਤ ਕਰ ਲਓ। ਨੰਬਰ ਆਪਣਾ ਇੱਕੋ ਹੀ ਹੈਗਾ ਜੀ, 647-702-2023 ਤੇ ਨੰਬਰ ਦੁਬਾਰਾ ਜੀ 647-702-2023 ਤੇ ਟਾਈਮ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
0: ਜੀ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ ਤੇ ਬਿਲਕੁਲ ਜੀ ਤੁਸੀਂ ਜ਼ਰੂਰ ਕੰਟੈਕਟ ਕਰੋ। ਤੇ ਬਾਕੀ ਹੁਣ ਆਪਾਂ ਇਲੈਕਸ਼ਨ ਦੀ ਗੱਲਬਾਤ ਵੀ ਕਰਦੇ ਹਾਂ ਤੇ ਅੱਜ ਸਾਡੇ ਨਾਲ ਜੁੜਨਗੇ ਵੀ ਸਾਡੇ ਜਿਹੜੇ ਕੈਂਡੀਡੇਟਸ ਖੜੇ ਹੋਏ ਆ ਹਨਾ। ਤੇ ਪਹਿਲਾਂ ਆਪਾਂ ਪ੍ਰੇਮ ਗਿੱਲ ਭਾਜੀ ਨਾਲ ਗੱਲਬਾਤ ਕਰ ਲੈਂਦੇ ਹਾਂ। ਭਾਜੀ ਕੀ ਹਾਲ ਚਾਲ?
3: ਹਾਂਜੀ ਭਾਈ ਜੀ, ਸਤਿ ਸ਼੍ਰੀ ਅਕਾਲ
0: ਜੀ। ਜੀ ਸਤਿ ਸ਼੍ਰੀ ਅਕਾਲ ਤੇ ਬਿਲਕੁਲ ਜੀ, ਸਾਡੇ ਸਰੋਤਿਆਂ ਨੂੰ ਦੱਸ ਦਈਏ ਪ੍ਰੇਮਪਾਲ ਗਿੱਲ ਰੀਜਨਲ ਕੌਂਸਲਰ ਜਿਹੜੇ ਵਾਰਡ 2 ਤੇ 6 ਦੇ ਕੈਂਡੀਡੇਟ ਹੈਗੇ ਆ, ਸੋ ਤੁਸੀਂ ਇਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਉਣਾ ਕਿਉਂਕਿ ਇਹ ਕਹਿੰਦੇ ਆ ਕਿ ਮੈਂ ਜਿਹੜੇ ਕੰਮ ਕਰਨੇ ਆ ਨਾ ਉਹ ਕਿਸੇ ਨੇ ਕੀਤੇ ਨਹੀਂ ਅੱਜ ਤੱਕ, ਹੈ ਤੇ ਹੈ ਪ੍ਰੇਮ ਭਾਜੀ, ਬਿਲਕੁਲ ਸਹੀ ਗੱਲ ਹੈ ਨਾ?
3: ਬਿਲਕੁਲ ਜੀ ਬਿਲਕੁਲ। ਦੇਖੋ ਸਾਨੂੰ ਜੇ ਪਬਲਿਕ ਮਾਣ ਦਿੰਦੀ ਆ, ਸਾਨੂੰ ਵੋਟਾਂ ਪਾ ਕੇ ਜਿਤਾਉਂਦੇ ਆ ਨਾ, ਜੇ ਅੱਜ ਅਸੀਂ ਹੱਥ ਜੋੜ ਜੋੜ ਕੇ ਵੋਟਾਂ ਮੰਗਦੇ ਹਾਂ ਤੇ ਫਿਰ ਸਾਡਾ ਵੀ ਪੂਰਾ ਫਰਜ਼ ਬਣਦਾ ਜੀ ਕਿ ਆਪਾਂ ਜਿੰਨੇ ਵੀ ਕੰਮ ਹੈਗੇ ਆ ਉਹਨਾਂ ਨੂੰ ਸਿਰੇ ਚਾੜੀਏ ਨਾ।
0: ਜੀ ਬਿਲਕੁਲ।
3: ਇਹ ਨੀ ਹੈਗਾ ਕਿ ਇੱਥੇ ਜਮਲੇਬਾਜ਼ੀ ਕਰਕੇ ਤੇ ਬਸ ਅਸੀਂ ਵੋਟਾਂ ਲੈ ਲਈਏ ਤੇ ਬਾਅਦ ਵਿੱਚ ਜਿਹੜਾ ਜੀ ਦਿਸੀਏ ਵੇ ਨਾ, ਹਨਾ। ਇਹ ਗੱਲਾਂ ਹੁਣ ਨਹੀਂ ਹੋਣੀ ਚਾਹੀਦੀਆਂ। ਦੂਸਰਾ ਭੈਣ ਜੀ, ਅੱਜ ਕੱਲ ਨਾ ਇੱਕ ਹੋਰ ਰਿਪੋਰਟ ਮੈਨੂੰ ਮਿਲੀ ਆ, ਅੱਜ ਕੱਲ ਸਪੋਟ ਲਾਈਟਾਂ ਜਿਹੜੀਆਂ ਲਗਾਈਆਂ ਨਾ ਉਹਦੇ ਲਈ ਵੀ ਸਿੱਟੀ ਟਿਕਟਾਂ ਦੇ ਰਹੀ ਹੈ।
0: ਕਾਹਦੇ ਲਈ ਪੇਡ ਆ?
3: ਜਿਹੜੀਆਂ ਸਪੋਟ ਲਾਈਟ ਜਿਹੜੀਆਂ ਲੱਗੀਆਂ ਆ ਘਰਾਂ ਦੇ ਵਿੱਚ, ਸਪੋਟ ਲਾਈਟ ਜਿਹੜੀਆਂ ਲੱਗੀਆਂ ਆ ਉਹਨਾਂ ਨੂੰ ਵੀ ਟਿਕਟਾਂ ਦੇ ਰਹੀ ਹੈ ਸਿੱਟੀ।
0: ਅੱਛਾ।
3: ਉਹ ਜਿਹੜੀਆਂ ਸਪੋਟ ਲਾਈਟ ਲੱਗੀਆਂ ਉਹ 15-15 ਸਾਲ ਹੋ ਗਏ ਲੱਗੀਆਂ ਲੋਕਾਂ ਦੇ ਘਰਾਂ ਚ। ਇੱਥੇ ਤੱਕ ਹੁਣ ਸਿੱਟੀ ਆ ਚੁੱਕੀ ਕਿ ਬਸ ਕਿਸੇ ਨਾ ਕਿਸੇ ਤਰੀਕੇ ਨਾਲ ਪੈਸੇ ਗਿਰਾ ਲਈਏ ਲੋਕਾਂ ਤੋਂ, ਹਨਾ। ਪਤਾ ਨੀ ਸਾਡੀ ਸਰਕਾਰ ਆਉਣੀ ਕਿ ਨਹੀਂ ਆਉਣੀ। ਜਿਹੜੇ ਡਰਾਈਵ ਦੇ ਵਿੱਚ ਟਿਕਟਾਂ ਮਿਲ ਰਹੀਆਂ ਸਪੋਟ ਲਾਈਟ, ਮੈਂ ਸ਼ੌਕ ਹੀ ਹੋ ਗਿਆ ਕੱਲ ਕਿ ਲਾਈਕ ਰੀਅਲੀ ਕਿ ਏਦਾਂ ਵੀ ਹੁੰਦਾ ਕਿ ਹੁਣ 15 ਸਾਲ ਬਾਅਦ ਇਹਨਾਂ ਨੂੰ ਚੇਤਾ ਆ ਗਿਆ ਕਿ ਇਹਨੂੰ ਇਹਨਾਂ ਦੀ ਸੇਫਟੀ ਜ਼ਰੂਰੀ ਆ, ਇਹਨਾਂ ਨੂੰ ਪਾਸ ਕਰਾਉਣਾ ਜ਼ਰੂਰੀ ਸੀਗਾ ਸਾਰਾ ਕੁਛ ਨਾ। 15 ਸਾਲ ਤੱਕ ਕਿਉਂ ਨੀ ਸਿੱਟੀ ਨੇ ਇਹਦੇ ਤੇ ਕਦਮ ਚੁੱਕੇ ਹਨਾ। ਤੇ ਅਗਰ ਟਿਕਟ ਦੇਣ ਦੀ ਬਜਾਏ ਉਹਨਾਂ ਨੂੰ ਵਾਰਨਿੰਗ ਦੇਣ ਨਾ ਕਿ ਉਹਨਾਂ ਨੂੰ ਪਾਸ ਕਰਾ ਲਿਆ ਜਾਵੇ, ਉਹ ਜ਼ਿਆਦਾ ਬੈਟਰ ਆ ਕਿ ਉਹਨਾਂ ਨੂੰ $400 ਦੀ ਟਿਕਟ ਮਿਲ ਰਹੀ ਆ ਆਲਮੋਸਟ ਲਾਈਕ ਸਾਰਾ ਕੁਛ ਪਾ ਕੇ ਕਹਿੰਦੇ $1,500-$2,000 ਦਾ ਜਿਹੜਾ ਖਰਚਾ ਹਨਾ ਲੋਕਾਂ ਨੇ ਪਾਸ ਕੀਤੇ ਡਰਾਈਵੇ। ਸਿਟੀ ਨੇ 5 ਬੈਡਰੂਮ ਦੇ ਲਈ ਮੂਹਰੇ 2 ਪਾਰਕਿੰਗ ਦਿੱਤੀ, ਉਹ ਸਿਟੀ ਨੇ ਦਿੱਤੀ ਆ।
0: ਠੀਕ ਆ।
3: ਤੇ ਫਿਰ ਸਿਟੀ ਉਹਨਾਂ ਨੂੰ ਟਿਕਟਾਂ ਵੀ ਦੇ ਰਹੀ ਆ, ਉਹ ਕਹਿੰਦੇ ਅਸੀਂ ਲੋਕਾਂ ਦੇ ਕੰਸਰਨ ਹੈਗੇ ਕਿ ਅਸੀਂ ਇੰਨੇ ਇੰਨੇ ਟੈਕਸੀ ਜਿਹੜੇ ਵਧਾ ਤੇ ਆ ਬ੍ਰੈਂਪਟਨ ਦੇ ਵਿੱਚ, 30-40% ਜਿਹੜੇ ਟੈਕਸ ਵਧਾਏ ਇਹਨਾਂ ਨੇ, ਉਹਨਾਂ ਨੂੰ ਅਸੀਂ ਉਹਨਾਂ ਦੀ ਭਰਪਾਈ ਕਰੀਏ ਕਿ ਅਸੀਂ ਇਹਨਾਂ ਨੂੰ ਡਰਾਈਵੇ ਦੀਆਂ ਜਿਹੜੀਆਂ ਟਿਕਟਾਂ ਦੀ ਭਰਪਾਈ ਕਰੀਏ। ਤਕਰੀਬਨ ਕਹਿੰਦੇ ਡੇਲੀ ਦੂਸਰੇ ਤੀਜੇ ਦਿਨ ਸਾਨੂੰ ਟਿਕਟ ਮਿਲਦੀ ਹੈ।
0: ਦੇਖੋ ਇਹ ਕੁਛ ਵੀ ਜਿਹੜੀ ਕੋਈ ਵੀ ਜਿਵੇਂ ਯੂਨੀਕ ਜੀ ਗੱਲ ਸੁਣਨ ਨੂੰ ਮਿਲਦੀ ਹੈ ਨਾ, ਉਹ ਬ੍ਰੈਂਪਟਨ ਦੀ ਮਿਲਦੀ ਹੈ।
3: ਜੀ
0: ਬਿਲਕੁਲ। ਤੇ ਭਾਜੀ ਆਪਣਾ ਦੋ ਇੱਕ ਵਾਰ ਨੰਬਰ ਜੇ ਕਿਸੇ ਨੇ ਤੁਹਾਨੂੰ ਕੰਟੈਕਟ ਕਰਨਾ ਹੋਵੇ ਤੇ ਤੁਹਾਡੀ ਹੈਲਪ ਕਰਨੀ ਹੋਵੇ, ਵਲੰਟੀਅਰ ਵਰਕ ਕਰਨਾ ਹੋਵੇ ਜਾਂ ਤੁਹਾਡੇ ਲਈ ਕੋਈ ਕੁਐਸਚਨ ਹੋਵੇ ਉਹਨਾਂ ਦੇ ਮਾਈਂਡ ਦੇ ਵਿੱਚ।
3: ਜੀ ਮੇਰਾ ਨੰਬਰ ਹੈ ਜੀ 647-606-4931 647-606-4931 ਵਾਰਡ ਨੰਬਰ 2-6 ਤੋਂ ਰੀਜਨਲ ਕੌਂਸਲਰ ਦਾ ਉਮੀਦਵਾਰ ਹੈ ਜੀ ਮੈਂ। ਪਲੀਜ਼ ਇਸ ਵਾਰ ਵੋਟਾਂ ਜ਼ਰੂਰ ਪਾਇਓ ਜੀ, ਮੁੱਦਿਆਂ ਦੇ ਆਧਾਰ ਤੇ ਪਾਇਓ। ਮੈਨੂੰ ਪਤਾ ਜੀ ਵੈਸੇ ਉੱਧਰ ਦਾ ਜੀ ਤੁਹਾਡੇ ਮਾਧਿਅਮ ਵਾਲੇ ਮੈਂ ਕਹੀ ਜਾ ਰਿਹਾ ਕਿ ਇਸ ਵਾਰ ਥੋੜਾ ਵਿਲੱਖਣ ਹੋਣ ਵਾਲਾ, ਇਨਫ ਇਜ਼ ਇਨਫ ਕਹਿੰਦੇ ਨੇ ਨਾ, ਐਕਸੈਸ ਆਫ ਐਵਰੀਥਿੰਗ ਇਜ਼ ਬੈਡ, ਜਿਹੜਾ ਹੱਦ ਤੋਂ ਵੱਧ ਕੋਈ ਵੀ ਚੀਜ਼ ਹੈ ਨਾ ਮਾੜੀ ਹੁੰਦੀ ਹੈ, ਕਿਉਂਕਿ ਹੁਣ ਤਾਂ ਹੱਦ ਤੋਂ ਵੱਧ ਹੋ ਗਿਆ ਕੰਮ। ਲੋਕੀ ਬਹੁਤ ਜ਼ਿਆਦਾ ਇਸ ਵਾਰ ਦੁਖੀ ਹੈਗੇ ਆ, ਔਰ ਉਹ ਨੀ ਚਾਹੁੰਦੇ ਕਿ ਇਹ ਸਰਕਾਰ ਦੁਆਰਾ ਮੁੜ ਕੇ ਆਵੇ, ਕਿ ਸਾਨੂੰ ਮਤਲਬ ਇੰਨਾ ਜ਼ਿਆਦਾ ਦੁਖੀ ਹੋ ਜਾਣ ਕਿ ਅਸੀਂ ਮੈਮਟਨ ਨੂੰ ਬਿਲਕੁਲ ਛੱਡ ਕੇ ਚੱਲੀਏ।
0: ਜੀ ਬਿਲਕੁਲ ਜੀ, ਤੁਸੀਂ ਵੀ ਕੋਈ ਕੁਐਸਚਨ ਕੰਸਰਨ ਹੈ, ਕੋਈ ਗੱਲਬਾਤ ਕਰਨਾ ਚਾਹੁੰਦੇ ਹੋ, ਬਿਲਕੁਲ ਤੁਸੀਂ ਗੱਲਬਾਤ ਪ੍ਰੇਮ ਗਿੱਲ ਭਾਜੀ ਨਾਲ ਕਰ ਸਕਦੇ ਹੋ। ਸੋ ਇਹ ਰੀਜਨਲ ਕੌਂਸਲਰ ਦੇ ਲਈ ਕੈਂਡੀਡੇਟ ਹੈਗੇ ਬਰੈਂਪਟਨ ਦੇ ਵਿੱਚ, ਵਾਰਡ ਹੈਗਾ 2-6, ਨੰਬਰ ਹੈਗਾ 647-606-4931 647-606-4931। ਥੈਂਕ ਯੂ ਭਾਜੀ, ਜੀ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ। ਤੇ ਲਓ ਜੀ ਇੱਕ ਨੰਬਰ ਮੈਂ ਦਵਾਂ ਤੁਹਾਨੂੰ ਜ਼ਫਰ ਮਲਿਕ ਜੀ ਦਾ, ਹੇਅਰ ਆਇਲ ਦੇ ਲਈ ਬੜਾ ਵਧੀਆ ਇਹ ਤੇਲ ਹੈਗਾ, ਤੁਸੀਂ ਇਸ ਤੇਲ ਨੂੰ ਲਾਉਣਾ ਚਾਹੁੰਦੇ ਹੋ ਵਾਲਾਂ ਦੇ ਵਿੱਚ, ਫਿਰ ਤੁਸੀਂ ਆਰਡਰ ਕਰਨਾ। ਆਰਡਰ ਕਰਨ ਦੇ ਲਈ ਨੰਬਰ ਪਹਿਲਾਂ ਨੋਟ ਕਰੋ, ਤੇ ਇਹ ਕਹਿੰਦੇ ਆ ਵੀ ਜਿਹੜਾ ਵੀ ਤੁਸੀਂ ਐਡਰੈਸ ਦੇਣਾ ਸੀ ਉੱਥੇ ਉਹ ਤੇਲ ਤੁਹਾਡੇ ਲਈ ਪਹੁੰਚਾ ਦੇਣਾ, ਤੇ ਤੁਸੀਂ ਇਹਨੂੰ ਅਪਲਾਈ ਕਰੋ, ਵਾਲ ਤੁਹਾਡੇ ਸੋਹਣੇ ਲੰਬੇ ਘਣੇ ਗਰੋ ਹੋਣਗੇ, ਤੇ ਨਾਲ ਦੀ ਨਾਲ ਜਿਵੇਂ ਜੇ ਝੜੀ ਜਾ ਰਹੇ ਝੜਨ ਉਹ ਰੁਕਣਗੇ, ਬੜੀਆਂ ਸਾਰੀਆਂ ਪ੍ਰੋਬਲਮਸ ਵਾਲਾਂ ਰਿਲੇਟਡ ਹੁੰਦੀਆਂ। ਸੋ ਤੁਸੀਂ ਕੁਐਸਚਨ ਵੀ ਇਹਨਾਂ ਨੂੰ ਕਰ ਸਕਦੇ ਹੋ, ਪੁੱਛ ਵੀ ਸਕਦੇ ਹੋ ਜੇ ਕੋਈ ਯੂਨੀਕ ਜੀ ਪ੍ਰੋਬਲਮ ਤੁਹਾਨੂੰ ਹੈਗੀ ਆ। ਤੁਸੀਂ ਨੰਬਰ ਨੋਟ ਕਰੋ 647-549-5215-51519, ਤੇ ਤੁਹਾਡੀ ਗੱਲਬਾਤ ਜਿਹੜੀ ਆ ਉਹ ਹੋ ਸਕਦੀ ਹੈ ਜ਼ਫਰ ਮਲਿਕ ਜੀ ਦੇ ਨਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ।
4: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਹਾਂਜੀ ਕੀ ਹਾਲ ਚਾਲ ਜੀ?
4: ਠੀਕ ਹੈ ਜੀ ਵੀਰੇ, ਮੈਂ ਵੀ ਇਹੀ ਕਹਿਣਾ ਸੀ ਵੀ ਆਹ ਇਹਨਾਂ ਨੇ ਨਵਾਂ ਹੀ ਲਾ ਬਣਾ ਰਿਹਾ ਹੈ ਨੀ, ਵੀ ਸਪੋਟ ਲਾਈਟਾਂ ਨੀ ਲਗਾ ਸਕਦੇ, ਇਹ ਤਾਂ ਫਿਰ ਚੰਗੀ ਗੱਲ ਨੀ ਹੈ। ਲੋਕਾਂ ਨੇ ਤਾਂ ਲਏ ਹੋਣੇ ਆ ਵੀ ਕੋਈ ਦਿਨ ਸੌ ਤੇ ਆਨ ਕਰ ਲੈਂਦੇ ਆ, ਜਿਵੇਂ ਵਗੈਰਾ ਬੰਦ ਕਰ ਦਿੰਦੇ ਆ ਇਹ ਵਾਰੀ ਦੇ, ਜਾਂ ਕੋਈ ਵੀ ਨਿਊ ਈਅਰ ਆਉਂਦਾ ਜਾਂ ਵਿਕਟੋਰੀਆ ਡੇ ਆਉਂਦੇ ਆ, ਲੋਕਾਂ ਨੇ ਇਸ ਕਰਕੇ ਹੀ ਲਵਾਈ ਹੋਣੀ ਸਪੋਟ ਲਾਈਟਾਂ। ਵੈਸੇ ਚਾਹੀਦਾ ਨੀ ਵੀ ਇਹ ਟਿਕਟਾਂ ਵਗੈਰਾ ਦੇਣ
0: ਜੀ।
4: ਹਾਂਜੀ ਇਹ ਚੰਗੀ ਗੱਲ ਨੀ ਹੈ, ਇਹਦੇ ਬਾਰੇ ਜਰੂਰ ਇਹਨਾਂ ਨੂੰ ਕੁਛ ਨਾ ਕੁਛ ਰਿਪੋਰਟ ਕਰਨੀ ਚਾਹੀਦੀ ਹੈ ਇਕੱਠੇ ਹੋ ਕੇ।
0: ਠੀਕ ਹੈ,
4: ਬਾਕੀ ਇਹ ਹੋਣਾ ਨੀ ਚਾਹੀਦਾ ਇਸ ਤਰ੍ਹਾਂ ਵੀ ਇਹਦੀ ਵੀ ਕੋਈ ਟਿਕਟ ਲਾਈ ਜਾਵੇ।
0: ਥੈਂਕ ਯੂ ਜੀ,
4: ਵੈਲਕਮ
0: ਜੀ, ਥੈਂਕ ਯੂ। ਤੇ ਲਓ ਜੀ ਨੈਕਸਟ ਕਾਲ ਤੇ ਚੱਲਦੇ ਆ, ਨੈਕਸਟ ਕਾਲ ਤੇ ਗੁਰਜੀਤ ਭਾਜੀ। ਹਾਂਜੀ ਭਾਈ ਕੀ ਹਾਲ ਚਾਲ?
5: ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ ਜੀ।
0: ਹਾਂਜੀ ਸਤਿ ਸ਼੍ਰੀ ਅਕਾਲ
5: ਭੈਣ ਜੀ। ਖੜਾ ਖੜਾ ਤਾਂ ਛੱਪੜ ਦਾ ਪਾਣੀ ਵੀ ਮੁਸ਼ਕ ਮਾਰਨ ਲੱਗ ਪੈਂਦਾ ਜੀ, ਐਤਕੀ ਇਹਨਾਂ ਨੂੰ ਬਦਲਦਾ ਸਾਰਿਆਂ ਨੂੰ, ਜੇ ਤੁਸੀਂ ਭਲਾ ਚਾਹੁੰਦੇ ਬ੍ਰੈਂਪਟਨ ਦਾ।
0: ਠੀਕ ਆ, ਫੇਰ ਹੋ ਜੂਗਾ ਸਭ
5: ਸਾਰੇ ਨਵੇਂ ਲਿਆਓ। ਹਾਂਜੀ ਹਾਂਜੀ 100% ਜੀ।
0: ਅੱਛਾ ਜੀ,
5: ਕਿਉਂਕਿ ਹਰ ਇਨਸਾਨ ਬੇਈਮਾਨ ਨੀ ਹੁੰਦਾ ਜੀ। ਇਹ ਜਿਹੜੇ ਹੈਗੇ ਆ ਨਾ ਮੇਅਰ ਸਾਹਿਬ ਜਾਂ ਇਹਨਾਂ ਦੇ ਡੈਪਟੀ ਮੇਅਰ ਜਾਂ ਹੋਰ, ਇਹ ਉਹਨਾਂ ਲੋਕਾਂ ਨਾਲ ਘੁੰਮਦੇ ਆ ਜਿਹਨਾਂ ਨੇ ਜ਼ੋਨਗਾ ਚੇਂਜ ਕਰਾਉਣੀ ਆਪਣੀਆਂ ਜ਼ਮੀਨਾਂ ਦੀਆਂ
0: ਜੀ।
5: ਹੁਣ ਜਿਹੜੇ ਮੇਰੇ ਵਰਗੇ ਉਹਨਾਂ ਨੇ ਕੀ ਕਰਾਉਣਾ, ਉਹਨਾਂ ਦਾ ਪ੍ਰੋਪਰਟੀ ਟੈਕਸ ਆ ਘਰ ਦਾ ਜਾਂ ਗਾਰਬੇਜ ਆ ਜਾਂ ਡਰਾਈਵੇ ਦਾ, ਜਿੱਦਾਂ ਭਾਜੀ ਦੱਸ ਕੇ ਗਏ ਟਿਕਟਾਂ ਲਾਉਂਦੇ ਹੈ ਨਾ।
0: ਹਾਂਜੀ
5: ਇਹ ਪਾਸ ਤਾਂ ਇਹਨਾਂ ਨੇ ਕੀਤੇ ਸਿਟੀ ਨੇ ਜੀ ਡਰਾਈਵੇ।
0: ਬਿਲਕੁਲ ਉਹ ਤਾਂ ਉਹੀ ਹੈ, ਪਾਸ ਤਾਂ ਕੀਤੇ ਹੀ ਹੋਏ ਪਹਿਲਾਂ, ਹੁਣ ਕਿੰਨੀ ਕੁ ਵਾਰ ਵੈਸੇ ਵੀ ਹੁਣ ਇਹਦੀ ਪਰਮਿਸ਼ਨ ਲਓ, ਹੁਣ ਇਹਦੀ ਲਓ, ਹੁਣ ਆਰਆਰਐਲ ਉਹ ਚੱਲੀ ਜਾਂਦਾ ਹੈ ਨਾ। ਸੋ ਇਹ ਤਾਂ ਉਹੀ
5: ਪ੍ਰੋਪਰਟੀ
0: ਬਣਾਉਣੀ ਤੁਹਾਡੇ ਲਈ ਔਖਾ ਹੀ ਕੰਮ ਹੋ ਗਿਆ, ਉਹਨੂੰ ਅਫੋਰਡ ਕਰਨਾ ਫਿਰ।
5: ਤੁਸੀਂ ਭੈਣ ਜੀ ਆਪਣੇ ਘਰ ਜਾ ਕੇ ਨਾ ਆਪਣੇ ਪਿਛਲੇ ਪ੍ਰੋਪਰਟੀ ਟੈਕਸ ਬਿੱਲ ਦੇਖਿਓ, ਜਿਹੜੇ ਅੱਜ ਤੋਂ 4 ਸਾਲ ਪਹਿਲੇ ਸੀ
0: ਜੀ,
5: ਉਹ ਵਧੇ ਸੀ 5% ਪ੍ਰੋਪਰਟੀ ਟੈਕਸ, ਆ ਪਿਛਲੇ 4 ਸਾਲ ਚ ਵਧਿਆ 30% ਤੁਹਾਡਾ।
0: ਪਰਸੈਂਟੇਜ ਦੇਖੋ ਕਿੰਨੀ ਹੈ,
5: 6% ਤਾਂ ਆਪਣੇ ਅੱਗੇ ਵੱਧ ਗਿਆ, ਫਰਵਰੀ ਚ ਫੇਰ ਵਧਣ ਜਾ ਰਿਹਾ ਜੀ।
0: ਠੀਕ ਹੈ, ਅੱਛਾ ਫਰਵਰੀ ਚ ਫੇਰ ਵਧਣਾ।
5: ਹਾਂਜੀ ਇਹ ਜਾਗਣਾ, ਇਹਨਾਂ ਕੋਲ ਪੈਸੇ ਹੈ ਨੀ ਤਨਖਾਹ ਦੇਣ ਨੂੰ ਸਿਟੀ ਕੋ, ਇਹਨਾਂ ਦਾ ਬਾਜਾ ਬਾਜਾ ਆਇਆ, ਇਹਨਾਂ ਨੂੰ ਚੇਂਜ ਕਰੋ ਤੇ ਵਿਹਲੇ ਕਰੋ ਜੀ ਇਹਨਾਂ ਨੂੰ
0: ਜੀ। ਚਲੋ ਚਲੇ ਗਏ ਤੁਹਾਡੇ ਵਿਚਾਰ ਦੇਖਦੇ ਆ, ਸਾਡੇ ਲਿਸਨਰਸ ਜਿਹੜੇ ਵੋਟਰ ਹੈਗੇ ਆ ਉਹ ਕਿੰਨੀ ਕੁ ਅਵੇਅਰਨੈਸ ਉਹਨਾਂ ਚ ਆ ਰਹੀ ਹੈ, ਤੇ ਕਿੰਨੇ ਕੁ ਪਰਸੈਂਟੇਜ ਵੋਟ ਵਧੂਗੀ ਇਸ ਵਾਰ ਪਾਉਣ ਵਾਲੇ, ਕਿੰਨੇ ਕੁ ਪਰਸੈਂਟੇਜ
5: ਵਧੂਗੀ ਜੀ, ਵਧੂਗੀ ਜੀ। ਜਿਹੜੇ ਨਵੇਂ ਸਿਟੀਜ਼ਨ ਹੋਏ ਆ ਨਾ ਇਸ ਮੁਲਕ ਚ
0: ਜੀ ਜੀ,
5: ਉਹਨਾਂ ਨੇ ਚੇਂਜ ਲਿਆਉਣਾ ਜੀ, ਮੈਨੂੰ ਉਹਨਾਂ ਤੇ ਯਕੀਨ ਆ ਪੂਰਾ, ਉਹ ਅੱਕੇ ਪਏ ਆ ਜੀ ਇਹ ਸਿਸਟਮ ਤੋਂ, ਇਹਨਾਂ ਤੋਂ
0: ਠੀਕ ਆ,
5: ਉਹ ਪੱਬਾ ਭਾਰ ਹੋਏ ਵੋਟਾਂ ਪਾਉਣ ਲਈ ਜਿਹੜੇ ਨਵੇਂ ਸਿਟੀਜ਼ਨ ਬਣੇ ਆ।
0: ਇਸ ਵਾਰ ਕਹਿੰਦੇ ਰਿਕਾਰਡ ਤੋੜ ਹੀ ਦਵੋ, ਜਿਵੇਂ ਕਹਿੰਦੇ 50% ਤੋਂ ਉੱਪਰ ਤਾਂ ਪਹੁੰਚੋ, ਚਲੋ 100% ਤਾਂ ਨਹੀਂ ਹੋ ਸਕਦਾ, ਕਿਤੇ 20-30% 22-30 ਤੱਕ ਆਪਾਂ ਦੇਖਦੇ ਹਾਂ ਵੀ ਇੰਨੀ ਕੁ ਪਰਸੈਂਟੇਜ ਰਹੀ ਪਿਛਲੇ ਸਮਿਆਂ 'ਚ, ਹੈ ਨਾ। ਸੋ ਹੁਣ ਜੇ ਉਹਨਾਂ ਨੇ 30% ਟੈਕਸ ਵਧਾ ਤਾ ਤਾਂ 30% ਤੁਸੀਂ ਵੋਟਾਂ ਦੀ ਗਿਣਤੀ ਵਧਾ ਦਿਓ ਤਾਂ ਕਿ ਹੋਵੇ ਕਿ 50-60% ਜਿਹੜੇ ਵੋਟਾਂ ਉਹ ਪੈ ਗਈਆਂ। ਬਾਕੀ ਤਾਂ ਆਪਾਂ ਤਾਂ ਇਹੀ ਚਾਹੁੰਦੇ ਹਾਂ ਕਿ 100% ਹੀ ਹੋ ਜੇ, ਆਪਾਂ ਕਹਿਣ ਤਾਂ ਕੋਈ ਹਰਜ ਨਹੀਂ, ਹੋ ਵੀ ਸਕਦਾ ਜੇ ਲੋਕਾਂ 'ਚ ਜਾਗਰੂਕਤਾ ਆ ਜਾਵੇ ਕਿ ਹਾਂ ਅਸੀਂ ਸਾਡੀ ਹੋਂਦ ਹੈਗੀ ਆ, ਆਪਣੀ ਹੋਂਦ ਨੂੰ ਉਹ ਸਵੀਕਾਰ ਕਰਦੇ ਆ ਅਤੇ ਵੋਟ ਪਾਉਣ ਜਾਂਦੇ ਆ। ਕਿਉਂਕਿ ਪਤਾ ਕੀ ਹੈ, ਜਦੋਂ ਆਪਾਂ ਆਪਣੀ ਹਿਸਟਰੀ ਦੇਖਦੇ ਹਾਂ ਨਾ, ਜਦੋਂ ਵੋਟ ਪਾਉਣ ਦਾ ਅਧਿਕਾਰ ਜਾਂ ਕਿਸੇ ਵੀ ਚੀਜ਼ ਤੋਂ ਵੰਚਿਤ ਕਰ ਦਿੱਤਾ ਜਾਂਦਾ ਵੀ ਤੁਸੀਂ ਆਹ ਨਹੀਂ ਕਰ ਸਕਦੇ, ਦੇਖੋ ਆਪਾਂ ਕਿੰਨਾ ਤਿਲ ਮਿਲਾਉਂਦੇ ਹਾਂ। ਮਤਲਬ ਆਪਾਂ ਨੂੰ ਲੱਗ ਰਿਹਾ ਹੁੰਦਾ ਕਿ ਕਿਉਂ ਵੀ ਸਭ ਦੇ ਨਾਲ ਹੀ ਆ, ਰਾਈਟ ਸਾਡਾ ਬਰਾਬਰ, ਹੈ ਨਾ। ਸੋ ਇਸ ਕਰਕੇ ਜਦੋਂ ਸਾਡੇ ਕੋਲ ਪਾਵਰ ਹੈਗੀ ਕੁਛ, ਇਹ ਸਾਡੀ ਡਿਊਟੀ ਵੀ ਹੈਗੀ, ਪਾਵਰ ਵੀ ਹੈਗੀ ਆ, ਪਾਵਰ ਟੂ ਚੇਂਜ ਦਾ ਗੌਰਮੈਂਟ, ਕੋਈ ਵੀ ਲੈਵਲ ਹੋ ਸਕਦਾ, ਥੱਲੇ ਵਾਲਾ, ਗਮਲੇ ਵਾਲਾ, ਉੱਪਰ ਵਾਲਾ, ਪਰ ਵੋਟ ਤੁਸੀਂ ਪਾਉਣੀ ਪਾਉਣੀ ਆ। ਜੇ ਵੋਟ ਪਾਓਗੇ ਤਾਂ ਹੀ ਇਹ ਸਾਰਾ ਕੁਛ ਹੋ ਸਕਦਾ ਪੋਸੀਬਿਲਿਟੀ, ਅਦਰਵਾਈਜ਼ ਫਿਰ ਸਾਰਾ ਕੁਛ ਔਖਾ ਹੋ ਜਾਣਾ। ਸੋ ਨੰਬਰ ਤੁਸੀਂ ਸਟੂਡੀਓ ਦਾ ਨੋਟ ਕਰ ਲਓ ਜੀ ਆਪਣੇ ਵਿਚਾਰ ਦੇਣ ਦੇ ਲਈ, ਕਿਉਂਕਿ ਆਪਣੇ ਜਿਹੜੇ ਕੈਂਡੀਡੇਟ ਹੈਗੇ ਆ ਉਹ ਦਿਨ ਪ੍ਰਤੀ ਦਿਨ ਆਪਾਂ ਨਾਲ ਕੰਟੈਕਟ ਕਰ ਰਹੇ ਆ, ਆਉਂਦੇ ਰਹਿਣਾ ਉਹਨਾਂ ਨੇ। ਸੋ ਜਿਹੜੀ ਵੀ ਤੁਹਾਡਾ ਮਸਲਾ ਹੁੰਦਾ, ਚਾਹੇ ਨਾ ਤੁਸੀਂ ਮੈਨੂੰ ਲੱਗ ਰਿਹਾ ਹੁੰਦਾ ਵੀ ਹਾਂ ਆਹ ਵਾਲੇ ਵਾਰਡ 'ਚ ਆਹ ਵਾਲੀ ਪ੍ਰੋਬਲਮ ਹੈਗੀ ਆ, ਅਤੇ ਕਦੇ ਵੀ ਕੋਈ ਵੀ ਜਿਹੜਾ ਸਾਡਾ ਕੈਂਡੀਡੇਟ ਆਉਂਦਾ ਉਸ ਵਾਰਡ ਦੇ ਨਾਲ ਰਿਲੇਟਡ, ਹੈ ਨਾ, ਅਤੇ ਫਿਰ ਉਹ ਤੁਹਾਨੂੰ ਉਹਦਾ ਆਂਸਰ ਦੇ ਸਕਦਾ ਵੀ ਇਹਦਾ ਕੋਈ ਹੱਲ ਮਿਲੂਗਾ ਕਿ ਨਹੀਂ ਮਿਲੂਗਾ। ਇੱਕ ਇਹ ਵੀ ਬੜਾ ਹੈਗਾ ਕਿ ਚਲੋ ਪਹਿਲਾਂ ਤਾਂ ਜਦੋਂ ਇਲੈਕਸ਼ਨ ਹੁੰਦੇ ਨਾ, ਸਾਰੇ ਕਹਿੰਦੇ ਵੀ ਹਾਂ ਅਸੀਂ ਆਹ ਕਰਾਂਗੇ ਆਹ ਕਰਾਂਗੇ ਆਹ ਕਰਾਂਗੇ, ਫਿਰ ਜਿਹੜੇ ਉਹ 4 ਸਾਲ ਹੁੰਦੇ ਆ, ਬਹੁਤ ਘੱਟ ਕੈਂਡੀਡੇਟ ਹੈਗੇ ਜਿਹੜੇ ਉਹ ਮੀਡੀਆ ਦੇ ਥਰੂ ਤੁਹਾਡੇ ਤੱਕ ਆਪਣੀ ਗੱਲ ਰੱਖਦੇ ਆ ਵੀ ਹਾਂਜੀ ਭਾਈ ਅਸੀਂ ਆਹ ਕਿਹਾ ਸੀਗਾ, ਆਹ ਅਸੀਂ ਬਿੱਲ ਲਿਆਂਦਾ ਜਾਂ ਆਹ ਅਸੀਂ ਗੱਲਬਾਤ ਕਰ ਰਹੇ ਹਾਂ, ਅਤੇ ਉਹ ਗੱਲਬਾਤ ਕਿੱਥੇ ਤੱਕ ਪਹੁੰਚੀ ਹੈ, ਕੌਣ ਉਹਨੂੰ ਮਨਾ ਕਰ ਰਿਹਾ, ਚੱਲ ਰਿਹਾ ਕਿ ਨਹੀਂ ਚੱਲ ਰਿਹਾ, ਬੜੇ ਘੱਟ ਹੈ ਇੱਦਾਂ ਦੇ, ਚਾਹੇ ਉਹ MPP ਵੀ ਹੋਣ ਜਾਂ MPs ਹੋਣ, ਹੈ ਨਾ। ਬਾਕੀ ਹੁਣ ਇਹਨਾਂ ਨੂੰ ਦੇਖਦੇ ਹਾਂ ਜੀ ਕਿਵੇਂ ਕੀ ਕੰਮ ਕਰਦੇ ਆ ਜਿਹੜੇ ਨਵੇਂ ਆ ਰਹੇ। ਵੈਸੇ ਤਾਂ ਕਈ ਵਾਰ ਹੁੰਦਾ ਕਿ ਜੇ ਚੇਂਜ ਆ ਜਾਂਦੀ ਹੈ ਨਾ, ਅਤੇ ਉਹਦੇ ਨਾਲ ਵੀ ਕਾਫੀ ਸੁਧਾਰ ਆ ਜਾਂਦਾ, ਨਹੀਂ ਤਾਂ ਜਿਹਦੇ ਕੋਲ ਪਹਿਲਾਂ ਸਾਰਾ ਕੁਛ ਹੁੰਦਾ ਨਾ, ਉਹਨੂੰ ਉਹ ਪਤਾ ਹੁੰਦਾ ਵੀ ਮੈਂ ਕੀ ਕਰ ਸਕਦਾ, ਤੇ ਲੋਕਾਂ ਨੂੰ ਕਾਹਦੇ ਬਾਰੇ ਨਹੀਂ ਪਤਾ, ਉਹ ਆਪਣਾ ਉਹੀ ਕੁਛ ਕਰੀ ਜਾਂਦੇ ਆ। ਹਾਂਜੀ ਸਤਿ ਸ੍ਰੀ ਅਕਾਲ ਜੀ। ਹਾਂਜੀ ਰੇਸ਼ਮ ਭਾਜੀ ਕੀ ਹਾਲ ਚਾਲ?
6: ਬੜੀ ਚੜ੍ਹਦੀ ਕਲਾ ਜੀ, ਬਹੁਤ ਦਿਨ ਵੀ ਸੋਹਣਾ ਗਿਆ ਜੀ।
0: ਹਾਂਜੀ,
6: ਤੇ ਬਾਕੀ ਵੋਟਾਂ ਆਪਣੇ ਬੰਦੇ ਬਹੁਤ ਘੱਟ ਪਾਉਂਦੇ ਆ ਜੀ।
0: ਇਸ ਵਾਰ ਪਾਉਂਦੇ 100% ਆਪਾਂ ਨੇ ਕਹਿ ਕਹਿ ਕੇ।
6: ਹਾਂਜੀ, ਜਿਵੇਂ ਭਗਵਾਨ ਨੂੰ ਪਹਿਲਾਂ 4 ਸਾਲ ਪੰਗੇ ਸੋਹਣੇ ਮਿਲਣੇ ਚਾਹੀਦੇ ਜੀ।
0: ਬਿਲਕੁਲ,
6: ਫਿਰ ਉਹ ਹਿਸਾਬ ਨਾਲ ਤਾਂ ਫਿਰ ਆਪਣਾ ਪ੍ਰਿੰਟ ਕਾਮਯਾਬ ਹੋ ਗਈ।
0: ਹਾਂਜੀ,
6: ਹੁਣ ਦੇਖੋ ਗੋਰੇ ਜੀ ਜਿੰਨੇ ਬੈਠੇ ਘਰਾਂ ਦੇ ਬੈਠੇ ਜਿੱਤੇ ਨੇ ਗੋਰੇ ਜੀ, ਉਹ ਘਰੇ ਬੈਠੇ ਸ਼ਰਟਾਂ ਪੀ ਜਾਂਦੇ ਤੇ ਗੋਰੇ ਲੋਕ ਪਾਉਣ ਤੇ ਉਹ ਜਿੱਤ ਜਾਂਦੇ ਜੀ।
0: ਹੁਣ ਪਤਾ ਕੀ ਆਪਾਂ ਨੇ, ਮੈਂ ਤਾਂ ਰੋਜ਼ ਹੀ ਕਹਿ ਦਿੰਦੀ ਹਾਂ ਤਕਰੀਬਨ, ਕਿਉਂਕਿ ਕੋਈ ਨਾ ਕੋਈ ਤਾਂ ਨਵਾਂ ਸੁਣ ਹੀ ਰਿਹਾ ਹੁੰਦਾ ਕਿ ਆਪਾਂ ਇਲੈਕਸ਼ਨ ਦੀਆਂ ਗੱਲਬਾਤ ਤੁਹਾਡੇ ਤੱਕ ਪਹੁੰਚਾਉਂਦੇ ਹਾਂ, ਕੋਈ ਵੀ ਇਨਫੋਰਮੇਸ਼ਨ ਜਿਹੜੀ ਸਾਡੇ ਕੋਲ ਹੁੰਦੀ ਹੈ ਜਾਂ ਫਿਰ ਲੋਕਾਂ ਦੇ ਕੀ ਵਿਚਾਰ ਹੈ ਉਹ ਆਪਾਂ ਤੁਹਾਡੇ ਤੱਕ ਪਹੁੰਚਾਉਂਦੇ ਹਾਂ, ਅਤੇ ਇਹੀ ਮੇਨ ਮਕਸਦ ਹੈ ਕਿ ਤੁਹਾਡੇ ਤੱਕ ਆਵਾਜ਼ ਪਹੁੰਚੇ, ਤੁਹਾਨੂੰ ਪਤਾ ਲੱਗੇ। ਅਦਰਵਾਈਜ਼ ਨਾ ਕਈ ਵਾਰੀ ਜਿਹੜੇ ਲੋਕ ਹੈ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਕਿਹੜੀਆਂ ਵੋਟਾਂ ਪੈ ਰਹੀਆਂ ਅਤੇ ਅਸੀਂ ਜਾਣਾ ਕਿੱਥੇ ਹੈਗਾ। ਹੁਣ ਜਿਹੜੇ ਵੋਟਿੰਗ ਕਾਰਡ ਹੈਗੇ ਨਾ ਤੁਹਾਡੇ, ਉਹ ਤੁਹਾਡੇ ਘਰ ਆ ਗਏ, ਜਿਹੜੇ ਕਾਰਡ ਜਿੱਤੇ ਪੂਰੀ ਇਨਫੋਰਮੇਸ਼ਨ ਹੁੰਦੀ ਹੈ ਵੀ ਹਾਂਜੀ ਤੁਸੀਂ ਕਿਹੜੀ ਕਿਹੜੀ ਜਗ੍ਹਾ ਵੋਟ ਪਾਉਣ ਜਾ ਸਕਦੇ ਹੋ, ਜਿਵੇਂ ਹੁਣ ਸਾਡੇ ਆ ਗਏ ਆ, ਸੋ ਉਹਨਾਂ 'ਤੇ ਲਿਖਿਆ ਹੋਇਆ ਐਡਵਾਂਸ ਪੋਲਿੰਗ ਕਦੋਂ ਹੈ, ਜਾਂ ਇਲੈਕਸ਼ਨ ਡੇ ਐਕਚੁਅਲ ਵਾਲਾ ਜਿਵੇਂ 26 ਤਰੀਕ ਉਹ ਆ ਵਾਲਾ ਦਿਨ ਪੈਂਦਾ, ਹੈ ਨਾ, ਅਤੇ ਇੱਕ ਪੂਰੀ ਲਿਸਟ ਦਿੱਤੀ ਹੋਈ ਆ ਕਿ ਤੁਸੀਂ ਇੱਥੇ ਇੱਥੇ ਜਾ ਕੇ ਆਪਣੀ ਵੋਟ ਪਾ ਸਕਦੇ ਜਿੱਥੇ ਤੁਹਾਨੂੰ ਕਨਵੀਨੀਅੰਟ ਲੱਗਦਾ, ਜਿਹੜੇ ਤੁਹਾਨੂੰ ਨੇੜੇ ਲੱਗਦਾ, ਜਾਂ ਤੁਸੀਂ ਆਰਾਮ ਨਾਲ ਜਾ ਸਕਦੇ ਹੋ। ਸੋ ਐਡਵਾਂਸ ਦੇ ਵਿੱਚ ਬੋਲਿੰਗ ਕਰਨੀ ਹੈ, ਵੋਟ ਪਾਉਣੀ, ਉਹ ਪਾ ਸਕਦੇ ਹੋ। ਸੋ ਉਹਨਾਂ ਨੇ ਤਾਂ ਜਿਵੇਂ ਕਹਿੰਦੇ ਨਾ, ਤੁਹਾਨੂੰ ਸਾਰੇ ਆਪਸ਼ਨ ਦਿੱਤੇ ਹੋਏ ਆ, ਬਸ ਐਕਟ ਕਿਹਨੇ ਕਰਨਾ, ਤੁਸੀਂ ਕਰਨਾ। ਬਸ ਇਸ ਚੀਜ਼ ਦਾ ਰੱਖੋ ਜੀ ਧਿਆਨ, ਅਤੇ ਤੁਹਾਡੇ ਤੱਕ ਆਪਾਂ ਗੱਲਾਂ ਬਾਤਾਂ ਜਿਹੜੀਆਂ ਉਹ ਪਹੁੰਚਾਉਂਦੇ ਰਹਿੰਦੇ ਹਾਂ। ਸੋ ਸਾਡੇ ਬੜੇ ਸਾਰੇ ਸਾਡੇ ਜਿਹੜੇ ਕੈਂਡੀਡੇਟ ਹੈਗੇ ਆ ਉਹ ਕੰਟੈਕਟ 'ਚ ਹੈ, ਅਤੇ ਬੜੇ ਵਧੀਆ ਵਧੀਆ ਉਹਨਾਂ ਦੇ ਉਪਰਾਲੇ ਹੈਗੇ ਆ ਵੀ ਅਸੀਂ ਕੀ ਚੇਂਜ ਲਿਆਵਾਂਗੇ, ਹੈ ਨਾ। ਜਿਵੇਂ ਚਲੋ ਪ੍ਰੇਮਪਾਲ ਭਾਅ ਜੀ ਗੱਲਬਾਤ ਕਰਕੇ ਗਏ ਆ, ਸੋ ਇਹ ਵੀ ਐਨ ਪੱਬਾਂ ਭਾਰ ਹੋਏ ਹੋਏ ਆ, ਬੜੇ ਵਧੀਆ ਤਰੀਕੇ ਦੇ ਨਾਲ ਤੁਹਾਡੇ ਨਾਲ ਗੱਲਬਾਤ ਕਰਦੇ ਆ, ਤੁਹਾਡੇ ਤੱਕ ਗੱਲ ਪਹੁੰਚਾਉਂਦੇ ਆ। ਸੋ ਤੁਸੀਂ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ। ਮੈਂ ਨੰਬਰ ਇੱਕ ਵਾਰ ਫੇਰ ਦੇ ਦਿੰਦੀ ਹਾਂ, 647-606-4931, ਅਤੇ ਡਾਕਟਰ ਅਜ਼ਾਲ ਸਾਹਿਬ ਉਹ ਵੀ ਬੜੇ ਐਕਟਿਵ ਹੈ, ਪੂਰੇ ਕਹਿੰਦੇ ਪੂਰਾ ਜਿਵੇਂ ਕਹਿੰਦੇ ਨਾ ਉਹ ਆਉਂਦੀ ਹੁੰਦੀ ਸੀ ਇੱਕ ਐਡ ਬਜਾਜ ਬਲਬਾਂ ਦੀ, ਹੈ ਨਾ। ਸੋ ਕਹਿੰਦੇ ਹੁੰਦੇ ਸੀ ਵੀ ਬਲਬ ਇੰਨੇ ਵਧੀਆ ਸਾਰੇ ਘਰ ਕੇ ਬਦਲ ਡਾਲੂੰਗਾ, ਵੀ ਸਾਰੇ ਬਦਲ ਦੇਣੇ। ਉਹ ਕਹਿੰਦੇ ਆ ਵੀ ਮੈਨੂੰ ਆ ਜਾਣ ਦਿਓ, ਫਿਰ ਦੇਖੋ ਜਿਹੜੇ ਕਾਨੂੰਨ ਹੈ ਜਾਂ ਮੁਸ਼ਕਿਲਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਅਸੀਂ ਓਵਰਕਮ ਕਰਦੇ ਹਾਂ। ਸੋ ਚੰਗਾ ਹੈ ਜੀ, ਇੱਦਾਂ ਦੇ ਬੰਦੇ ਹੀ ਆਉਣੇ ਚਾਹੀਦੇ ਆ, ਕਿਉਂਕਿ ਜੇ ਤੁਸੀਂ ਜਾ ਕੇ ਨਾ ਮੂਕ ਬਣ ਕੇ ਮਿਊਟ ਆਪਣੇ ਮੂੰਹ ਨੂੰ ਕਰ ਲਿੱਤਾ, ਉੱਥੇ ਬਹਿ ਗਏ, ਅਤੇ ਆਪਣੀ ਗੱਲ ਜਿਹੜੀ ਲੋਕ ਚਾਹੁੰਦੇ ਸੀ ਜਾਂ ਜਿਹੜਾ ਤੁਹਾਡਾ ਏਜੰਡਾ ਸੀਗਾ ਇਲੈਕਸ਼ਨ ਦਾ, ਉਹਦੇ ਬੇਸ 'ਤੇ ਤੁਸੀਂ ਨਹੀਂ ਕੁਝ ਕੀਤਾ, ਫਿਰ ਕੋਈ ਫਾਇਦਾ ਨਹੀਂ ਹੈਗਾ, ਹੈ ਨਾ। ਫਿਰ ਤਾਂ ਉਹੀ ਹੈ ਵੀ ਤਨਖਾਹਾਂ ਲੈਣ ਵਾਲਾ ਹੀ ਗੱਲ ਹੈ, ਵੀ ਤਨਖਾਹ ਆਪਾਂ ਨੂੰ ਮਿਲੇ ਪਰ ਕੰਮ ਨਾ ਅਸੀਂ ਕਰੀਏ। ਸੋ ਵੱਧ ਤੋਂ ਵੱਧ ਜਿਹੜੀ ਪ੍ਰਮੋਸ਼ਨ ਹੈ ਉਹ ਮੀਡੀਆ ਦੇ ਵਿੱਚ ਤੁਹਾਡੀ ਹੋਣੀ ਚਾਹੀਦੀ ਹੈ। ਅਤੇ ਕਈ ਵਾਰ ਆਪਾਂ ਦੇਖਦੇ ਹਾਂ ਵੀ ਲੋਕ ਕਹਿ ਦਿੰਦੇ ਆ ਵੀ ਨਹੀਂ ਜੀ ਅਸੀਂ ਤਾਂ ਪੇ ਨਹੀਂ ਕਰ ਸਕਦੇ, ਪਰ ਗੱਲ ਇਹ ਹੈ ਵੀ ਜੇ ਤੁਸੀਂ ਇੰਨਾ ਕੁ ਹੁਣ ਨਹੀਂ ਪੇ ਕਰ ਸਕਦੇ, ਗੌਰਮੈਂਟ ਤੋਂ ਤੁਸੀਂ ਕਿਵੇਂ ਜਿਹੜਾ ਭਾਲਦੇ ਹੋ ਫਿਰ, ਹੈ ਨਾ, ਵੀ ਤੁਹਾਨੂੰ ਤਨਖਾਹਾਂ ਮਿਲਣ, ਫੈਸਿਲਿਟੀਜ਼ ਮਿਲਣ, ਅਤੇ ਜਦੋਂ ਤੁਹਾਡੀ ਵਾਰੀ ਆਈ ਤਾਂ ਤੁਹਾਡੀ ਆਵਾਜ਼ ਲੋਕਾਂ ਤੱਕ ਪਹੁੰਚਾਉਣ ਦੇ ਲਈ ਤੁਸੀਂ ਚੁੱਪ ਰਹੇ, ਫਿਰ ਜਿੱਤਣ ਦਾ ਕਿਵੇਂ ਹੋਊਗਾ। ਜਿੱਤੋਗੇ ਤਾਂ ਹੀ ਜੇ ਆਵਾਜ਼ ਪਹੁੰਚੂਗੀ। ਅਤੇ ਲਓ ਜੀ, ਕੈਂਟਰਕ ਦੇ ਜਗਤਾਰ ਰਮਨ ਜੀ ਦੀ ਗੱਲਬਾਤ ਸੁਣਦੇ ਹਾਂ। ਸੋ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਜੇ ਤੁਹਾਨੂੰ ਜੌਬ ਚਾਹੀਦੀ ਹੈ। ਜੇ ਤੁਸੀਂ ਜੌਬ ਦੀ ਭਾਲ ਕਰ ਰਹੇ ਹੋ ਤਾਂ ਕੈਂਟਰਕ ਨੂੰ ਕੰਟੈਕਟ ਕਰੋ। ਤੁਹਾਡੇ ਕੋਲ AZ ਲਾਇਸੈਂਸ ਹੋਣਾ ਚਾਹੀਦਾ ਹੈ, ਤੁਹਾਡਾ CVR ਬਿਲਕੁਲ ਕਲੀਨ ਹੋਣਾ ਚਾਹੀਦਾ ਹੈ, 2 ਸਾਲ ਦਾ ਐਕਸਪੀਰੀਅੰਸ ਵੀ ਹੋਣਾ ਚਾਹੀਦਾ ਹੈ। ਕੰਟੈਕਟ ਲਈ ਨੰਬਰ ਹੈ 647-292-5557, 6472925757।
7: ਜਿਹਨਾਂ ਦੀਆਂ GTA ਦੇ ਵਿੱਚ 4 ਲੋਕੇਸ਼ਨਾਂ ਨੇ। ਮੇਰੀ ਫਰੈਂਡ ਅਨੂ ਦੀ ਐਕਸੀਡੈਂਟਲ ਕਾਰ ਵੀ ਫਿਕਸ ਕਰਕੇ ਨਵੀਂ ਬਣਾਤੀ ਸੀ।
8: ਜੀ ਹਾਂ, ਕਾਰਾਂ ਦੇ ਨਾਲ ਨਾਲ ਬੱਸਾਂ ਅਤੇ ਵੱਡੇ ਟਰੱਕਾਂ ਦੀ ਹਰ ਤਰ੍ਹਾਂ ਦੀ ਰਿਪੇਅਰ ਅਤੇ ਬਾਡੀ ਵਰਕ ਦਾ ਕੰਮ ਵੀ ਕੀਤਾ ਜਾਂਦਾ ਹੈ। ਫਲੀਟ ਵਾਸਤੇ ਬੈਸਟ ਪੈਕੇਜ ਪ੍ਰੋਵਾਈਡ ਕੀਤੇ ਜਾਂਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ 905-874-9878।
0: ਜੇਕਰ ਤੁਸੀਂ ਆਪਣੇ ਟਰੱਕਾਂ ਦਾ ਆਇਲ ਚੇਂਜ ਕਰਾਉਣਾ ਚਾਹੁੰਦੇ ਹੋ ਜਾਂ ਕੋਈ ਲੀਕੇਜ ਡੈਮੇਜ ਠੀਕ ਕਰਾਉਣੀ ਹੈ ਤੇ ਟਰੱਕਾਂ ਨੂੰ ਵਾਸ਼ ਵੀ ਕਰਾਉਣਾ ਚਾਹੁੰਦੇ ਹੋ ਤਾਂ ਆਲ ਟਰੱਕ ਲਿਊਬ ਐਂਡ ਵਾਸ਼ 24/7 ਸਰਵਿਸ ਪ੍ਰੋਵਾਈਡ ਕਰਦੇ ਹਨ। ਇੱਥੇ ਕੈਮਰੇ ਲੱਗੇ ਹੋਏ ਹਨ ਜਿਸ ਕਰਕੇ ਟਰੱਕਾਂ ਦੇ ਚੋਰੀ ਹੋਣ ਦਾ ਕੋਈ ਖਤਰਾ ਨਹੀਂ ਹੈ। ਸਾਲ ਦੇ 365 ਦਿਨ ਤੁਹਾਡੀ ਸੇਵਾ ਵਿੱਚ ਹਾਜ਼ਰ ਆਲ ਟਰੱਕ ਲਿਊਬ ਐਂਡ ਵਾਸ਼, 905-452-9955, 905-452-9955।

0: ਬਾਈ ਜੀ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
1: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ,
2: ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
3: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਐਂਡ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ, ਈਗਲ ਟਰੱਕ ਸੇਲ 17 ਸਟ੍ਰੈਟਨ ਐਵਨਿਊ ਬ੍ਰੈਂਪਟਨ। ਕਾਲ ਬਿੱਲ ਸੇਖੋ 416-819-6000।
4: ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰੋਟੈਕਟ ਕਰਨਾ ਚਾਹੁੰਦੇ ਹੋ ਤੇ ਤੁਹਾਨੂੰ ਲਾਇਬਿਲਟੀ ਇੰਸ਼ੋਰੈਂਸ ਦੀ ਲੋੜ ਹੈਗੀ ਹੈ ਤਾਂ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ। ਅਸੀਂ ਓਨਟੈਰੀਓ ਬਿਜ਼ਨਸਿਸ ਨੂੰ ਕਵਰ ਕਰਦੇ ਹਾਂ ਤੇ ਪ੍ਰੋਟੈਕਟ ਕਰਦੇ ਹਾਂ, ਜਿਵੇਂ ਕਿ ਰੈਸਟੋਰੈਂਟਸ, ਕੈਫੇ, ਰੀਟੇਲ ਸਟੋਰ, ਕੰਟਰੈਕਟਰਸ, ਟ੍ਰੇਡਰਸ ਔਰ ਟਰਾਂਸਪੋਰਟੇਸ਼ਨ ਇੰਡਸਟਰੀ, ਆਫਿਸ ਜਾਂ ਪ੍ਰੋਫੈਸ਼ਨਲਸ ਜਿਹੜੇ ਹੋ ਗਏ, ਜਾਂ ਤੁਹਾਡੇ ਕੋਲ ਫਿਟਨੈਸ ਜਾਂ ਵੈਲਨੈਸ ਸੈਂਟਰ ਹੈਗਾ ਤੇ ਤੁਹਾਨੂੰ ਈ ਐਂਡ ਓ ਚਾਹੀਦੀ ਹੈ ਤਾਂ ਤੁਸੀਂ ਮੈਨੂੰ ਅੱਜ ਹੀ ਕੰਟੈਕਟ ਕਰ ਸਕਦੇ ਹੋ ਫੋਰ ਸੀ ਜੀ ਐਲ ਐਟ 647-919-1002-647-919-1002 ਤੇ।
5: ਤੁਸੀਂ ਜੁੜਿਆ ਜੀ ਗੁਰਤਾਸ ਰੇਡੀਓ ਦੇ ਨਾਲ ਤੇ ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ ਤੇ ਗੱਲਾਂ ਬਾਤਾਂ ਤੁਹਾਡੀਆਂ ਸਾਡੀਆਂ ਚੱਲ ਰਹੀਆਂ ਹਨ ਤੇ 10:53 ਹੋ ਚੁੱਕੇ ਆ ਤੇ ਮੈਂ ਤੁਹਾਨੂੰ ਦਵਾਂ ਦੁਆਬਾ ਟਰੈਵਲਸ ਦਾ ਨੰਬਰ, ਕਿਉਂਕਿ ਨਾ ਦੁਆਬਾ ਟਰੈਵਲਸ ਵਾਲੇ ਕਹਿੰਦੇ ਆ ਕਿ ਟਿਕਟਾਂ ਤੁਸੀਂ ਬਹੁਤ ਵਧੀਆ ਰੇਟ ਤੇ ਬੁੱਕ ਕਰਾਓ ਤੇ ਇਹ ਟਿਕਟਾਂ ਤੁਸੀਂ ਵਧੀਆ ਰੇਟ ਤੇ ਬੁੱਕ ਕਰਾਉਣੀਆਂ ਤਾਂ ਨੰਬਰ ਤੁਹਾਨੂੰ ਘੁਮਾਉਣਾ ਪੈਣਾ ਜੀ 905-673-1400-905-673-1400 ਤੇ ਤੁਸੀਂ ਜਿਹੜੀ ਗੱਲਬਾਤ ਹੈ ਉਹ ਕਰ ਸਕਦੇ ਹੋ, ਕਿਉਂਕਿ ਇਹ ਕਹਿੰਦੇ ਆ ਵੀ ਟਿਕਟਾਂ ਜਿਹੜੀਆਂ ਹੈਗੀਆਂ ਪਹੁੰਚੀਆਂ ਹੋਈਆਂ ਸਾਡੇ ਕੋਲ, ਠੀਕ ਹੈ, ਤੇ ਤੁਸੀਂ ਉਹਨਾਂ ਟਿਕਟਾਂ ਨੂੰ ਹੁਣ ਬੁੱਕ ਕਰਾ ਲੈਂਦੇ ਹੋ ਤੁਹਾਨੂੰ ਉਹ ਰੇਟ ਮਿਲ ਜਾਣਾ। ਜੇ ਤੁਸੀਂ ਲੇਟ ਹੋ ਜਾਂਦੇ ਹੋ ਫਿਰ ਜਿਹੜਾ ਉਸ ਸਮੇਂ ਰੇਟ ਹੋਊਗਾ ਉਹ ਮਿਲੂਗਾ, ਕਿਉਂਕਿ ਰੇਟ ਜਿਹੜੇ ਆ ਵਧੀ ਘਟੀ ਜਾਂਦੇ ਆ, ਹੈ ਨਾ। ਸੋ ਜੇ ਘੱਟ ਰੇਟ ਤੁਹਾਨੂੰ ਵਧੀਆ ਮਿਲ ਰਿਹਾ ਐਡਵਾਂਸ 'ਚ ਬੁਕਿੰਗ ਕਰਾ ਲਓ। ਕਦੇ ਵੀ ਤੁਸੀਂ ਹੁਣ ਫੈਸਟਿਵ ਸੀਜ਼ਨ ਆ ਰਿਹਾ ਜਾਂ ਨਵੇਂ ਸਾਲ ਦੇ ਲਾਗੇ ਛਾਗੇ ਜਾਣਾ ਤਾਂ ਵੀ ਤੁਸੀਂ ਦੁਆਬਾ ਟਰੈਵਲਸ ਨੂੰ ਕੰਟੈਕਟ ਕਰੋ। 905-673-1400 ਨੰਬਰ ਹੈਗਾ ਜੀ ਦੁਆਬਾ ਟਰੈਵਲਸ ਦਾ। ਤੇ ਜੇ ਤੁਸੀਂ ਚਾਹੁੰਦੇ ਹੋ ਕਿ ਬਹੁਤ ਵਧੀਆ ਬੇਸਮੈਂਟ ਲੈਣੀ ਹੈ, 1 ਨਵੰਬਰ ਤੋਂ ਬੇਸਮੈਂਟ ਇਹ ਖਾਲੀ ਹੈ ਔਰ ਤੁਸੀਂ ਜਾ ਸਕਦੇ ਹੋ, 15 ਅਕਤੂਬਰ ਤੋਂ ਵੀ ਜਾ ਸਕਦੇ ਹੋ ਕਿਉਂਕਿ ਅਕਤੂਬਰ ਦੇ ਵਿੱਚ ਉਹਨਾਂ ਨੇ ਖਾਲੀ ਕਰ ਦੇਣੀ ਹੈ ਤੇ ਆਪਣਾ ਘਰ ਲੈ ਲਿਆ ਜੀ ਉਹਨਾਂ ਨੇ ਔਰ ਬੰਦੇ ਇਹ ਬੜੇ ਵਧੀਆ ਤੇ ਤੁਸੀਂ ਕੰਟੈਕਟ ਕਰ ਲਓ। ਜੇ ਈਟੋਬੀਕੋ ਦੇ ਵਿੱਚ ਇਹ ਬੇਸਮੈਂਟ ਨੂੰ ਤੁਸੀਂ ਲੈਣਾ 1 ਨਵੰਬਰ

ਬੜੇ ਵੱਖ ਵੱਖ ਤਰ੍ਹਾਂ ਦੇ ਮੈਟਰਸਿਸ ਆਉਂਦੇ ਮਾਰਕੀਟ ਦੇ ਵਿੱਚ, ਸੋ ਤੁਸੀਂ ਕਿਹੜਾ ਮੈਟਰਸ ਲੈਣਾ ਤੇ ਤੁਸੀਂ ਨੰਬਰ ਨੋਟ ਕਰੋਗੇ। ਇਹ ਜੇ ਤੁਸੀਂ ਇਹਨਾਂ ਦੀ ਫੈਕਟਰੀ ਵਿਜ਼ਿਟ ਕਰਨੀ ਹੈ 115 ਸੈਂਟੇਨੀਅਲ ਰੋਡ ਸ਼ੈਲਬਰਨ ਦੇ ਵਿੱਚ, ਸੋ ਮੈਟਰਸਿਸ ਦੇ ਲਈ ਬੜਾ ਵਧੀਆ ਨਾਮ ਹੈ ਜੀ, ਬੜੇ ਲੰਬੇ ਸਮੇਂ ਤੋਂ ਇਸ ਫੀਲਡ ਦੇ ਵਿੱਚ ਹੈਗੇ ਆ, ਕੋਈ ਨਵੇਂ ਨਹੀਂ ਹੈਗੇ। ਸੋ ਤੁਹਾਨੂੰ ਰੇਟ ਬੜਾ ਵਧੀਆ ਮਿਲਣਾ ਤੇ ਗੱਲਬਾਤ ਬੜੀ ਵਧੀਆ ਹੋਣੀ ਇਹਨਾਂ ਨਾਲ ਤੁਹਾਡੀ। 905-495-9041 905-495-9041 905-495-9041 ਤੇ ਤੁਸੀਂ ਗੱਲਬਾਤ ਇਹਨਾਂ ਨਾਲ ਕਰੋ। ਤੇ ਇੱਕ ਵਾਰ ਗੁਰਮੀਤ ਕੌਰ ਦਾ ਨੰਬਰ ਫੇਰ ਲੈ ਲਓ ਤੁਸੀਂ, ਆਟੋ ਹੋਮ ਤੇ ਬਿਜ਼ਨਸ ਇੰਸ਼ੋਰੈਂਸ ਦੇ ਲਈ, ਬਾਕੀ ਕਮਰਸ਼ੀਅਲ ਇੰਸ਼ੋਰੈਂਸ ਦੇ ਲਈ ਵੀ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ। ਨੰਬਰ ਹੈਗਾ 2899527699 ਤੇ ਸੋਫੇ ਬਣਵਾਓ ਵਧੀਆ, ਸਗਨਦੀਪ ਸੋਫਾ ਸਟੂਡੀਓ ਨੂੰ ਕਾਲ ਕਰ ਲਓ ਤੇ ਸਗਨਦੀਪ ਕਹਿੰਦੇ ਆ ਕਿ ਤੁਹਾਨੂੰ ਬਹੁਤ ਵਧੀਆ ਸੋਫੇ ਬਣਾ ਕੇ ਦੇਵਾਂਗੇ। ਕੋਈ ਸੇਲ ਨਹੀਂ ਲਾਉਣੀ, ਜਿਵੇਂ ਹੁਣ ਦੀਵਾਲੀ ਆਉਣੀ ਹੈ ਨਾ, ਬੜੀਆਂ ਸੇਲਾਂ ਲੱਗਣੀਆਂ ਹੈ ਨਾ, ਇਹਦੀ ਸੇਲ ਲੱਗ ਗਈ ਉਹਦੀ ਲੱਗ ਗਈ। ਇਹ ਕਹਿੰਦੇ ਜਿਵੇਂ ਕਹਿੰਦੇ ਨਾ ਪੰਜਾਬੀ 'ਚ ਕਹਾਵਤ ਹੈ, ਮੀਂਹ ਜਾਓ ਹਨੇਰੀ ਜਾਓ, ਹੈ ਨਾ, ਮਤਲਬ ਜੋ ਮਰਜ਼ੀ ਹੋ ਜਾਏ ਜਿਹੜਾ ਰੇਟ ਹੈ ਉਹੀ ਰਹਿਣਾ। ਸੋ ਸਗਨਦੀਪ ਸੋਫਾ ਸਟੂਡੀਓ ਨੂੰ ਤੁਸੀਂ ਕਾਲ ਕਰ ਲਓ, ਜਿਹੜੇ ਕਿ ਬੜੇ ਵਧੀਆ 100 ਅਨੁਸਾਰ ਸੋਫੇ ਬਣਾ ਕੇ ਦਿੰਦੇ। ਕੈਨੇਡਾ ਵਾਈਡ ਡਿਲੀਵਰੀ ਆ, ਮਤਲਬ ਤੁਸੀਂ ਕਿਸੇ ਵੀ ਪ੍ਰੋਵਿੰਸ 'ਚ ਰਹਿੰਦੇ ਹੋ, ਇਹਨਾਂ ਦੀ ਵੈਬਸਾਈਟ ਹੈ ਉਹ ਵਿਜ਼ਿਟ ਕਰੋ, sofastudio.ca ਉਹਨੂੰ ਤੁਸੀਂ ਕਰੋ ਵਿਜ਼ਿਟ, ਸੋਫੇ ਕਰੋ ਪਸੰਦ, ਕਿਉਂਕਿ ਬੜੇ ਯੂਨੀਕ ਜਿਹੇ ਡਿਜ਼ਾਇਨ ਆ ਤੁਸੀਂ ਉੱਥੇ ਦੇਖੋਗੇ ਜੇ, ਅਤੇ ਬਸ ਉਹ ਦੱਸ ਦਿਓ ਇਹਨਾਂ ਨੂੰ, ਇਹਨਾਂ ਨੇ ਰੈਡੀ ਕਰਕੇ ਤੁਹਾਡਾ ਡਿਲੀਵਰ ਕਰ ਦੇਣਾ ਉਹੀ ਪ੍ਰੋਵਿੰਸ ਦੇ ਵਿੱਚ। ਸੋ ਕੈਨੇਡਾ ਵਾਈਡ ਡਿਲੀਵਰੀ ਹੈ ਜੀ ਸਗਨਦੀਪ ਸੋਫਾ ਸਟੂਡੀਓ, 905-799-8877 'ਤੇ ਗੱਲਬਾਤ ਤੁਸੀਂ ਸਗਨਦੀਪ ਦੇ ਨਾਲ ਕਰ ਸਕਦੇ ਹੋ। ਅੱਜ ਤਾਂ ਸਮਾਂ ਜਿਹੜਾ ਪਤਾ ਹੀ ਨਹੀਂ ਲੱਗਿਆ, ਇੱਦਾਂ ਹੀ ਨਿਕਲ ਗਿਆ ਹੈ ਨਾ। ਸੋ ਕਈ ਵਾਰੀ ਨਾ, ਕਿਉਂਕਿ 1 ਘੰਟਾ ਵੀ ਵੈਸੇ ਥੋੜ੍ਹਾ ਹੁੰਦਾ, ਪਰ ਜਦੋਂ ਜਿਵੇਂ ਕਹਿੰਦੇ ਨਾ ਆਪਾਂ 5-7 ਮਿੰਟ ਵੀ ਲੇਟ ਹੋ ਜਾਈਏ ਲੱਗਦਾ ਵੀ ਬਹੁਤ ਘੱਟ ਟਾਈਮ ਹੈ। ਜੇ 5-7 ਮਿੰਟ ਤੁਹਾਨੂੰ ਐਕਸਟਰਾ ਮਿਲ ਜਾਣ, ਮੈਨੂੰ ਨਾ ਇਹ ਗੱਲ ਤੋਂ ਯਾਦ ਆਉਂਦਾ, ਅਸੀਂ ਉੱਥੇ ਚੰਡੀਗੜ੍ਹ ਜਾਂਦੇ ਸੀ ਆਪਣਾ ਪੜ੍ਹਾਉਣ ਬੱਚਿਆਂ ਨੂੰ, ਅਤੇ ਉੱਥੇ ਕੀ ਹੁੰਦਾ ਸੀ ਜੇ ਸਾਨੂੰ 5-7 ਮਿੰਟ ਤੇ ਅਸੀਂ ਇੰਨੇ ਖੁਸ਼ ਹੋਣਾ ਵੀ ਪਤਾ ਨਹੀਂ ਸਾਨੂੰ ਕਿੰਨੀ ਕੁ ਛੇਤੀ ਅਸੀਂ ਘਰ ਪਹੁੰਚ ਜਾਣਾ ਹੈ ਨਾ, ਚਾਹੇ 5-7 ਮਿੰਟ ਚਲੋ ਇੰਨਾ ਫਰਕ ਨਹੀਂ ਪੈਂਦਾ, ਪਰ ਉਹੀ ਗੱਲ ਹੈ ਗੂੰਗਾ ਕਿਸੇ ਵੀ ਚੀਜ਼ ਦੇ ਨਾਲ ਜਿਵੇਂ ਆਪਾਂ ਨੂੰ ਪਹਿਲਾਂ ਮਿਲਦਾ ਹੁੰਦਾ ਸੀਗਾ ਤੇ ਕਿੰਨੀ ਖੁਸ਼ੀ ਹੁੰਦੀ ਸੀਗੀ। ਜਿਵੇਂ ਕਹਿੰਦੇ ਬੀਬੀਆਂ ਸਬਜ਼ੀ ਲੈਣ ਜਾਂਦੇ ਸੀ, ਧਨੀਆ ਦੇ ਦਿੰਦੇ ਸੀ ਨਾਲ ਹਰੀਆਂ ਮਿਰਚਾਂ।

0: ਸਰੀ ਦੀ ਗੱਲ ਹੈ ਜਿਹੜੀ ਕਿ ਕੋਈ ਉਹਦੇ ਫਾਦਰ ਸਾਹਿਬ ਆਏ ਹੋਏ ਸੀ ਹੈ ਨਾ, ਸੋ ਉਹ ਏਅਰਪੋਰਟ 'ਤੇ ਹੀ ਉਹਨਾਂ ਨੂੰ ਕੁਛ ਹੋ ਗਿਆ ਅਤੇ ਉਹਨਾਂ ਦੀ ਡੈਥ ਹੋ ਗਈ, ਅਤੇ ਉਹਨਾਂ ਨੇ ਹੁਣ ਗੋ ਫੰਡ ਮੀ ਜਿਹੜਾ ਉਹ ਸ਼ੁਰੂ ਕੀਤਾ। ਪਰ ਇੱਦਾਂ ਨਾ ਕਰਿਆ ਕਰੋ, ਪੇਰੈਂਟਸ ਆਉਂਦੇ ਆ, ਰਿਲੇਟਿਵ ਫਰੈਂਡ ਕੋਈ ਵੀ ਆਉਂਦਾ, ਉਹਨਾਂ ਦੇ ਲਈ ਜਿਹੜੀ ਇੰਸ਼ੋਰੈਂਸ ਹੈ ਨਾ ਉਹ ਪਹਿਲ ਦੇ ਆਧਾਰ 'ਤੇ ਲਿਆ ਕਰੋ। ਸੋ ਸੈਡ ਹੈ ਵੈਸੇ, ਦੇਖੋ ਆਪਣੇ ਬੱਚਿਆਂ ਕੋਲ ਆਏ ਹੋਣੇ ਇੱਥੇ, ਪਰ ਜਾਣ ਲੱਗਿਆਂ ਨੂੰ ਉਹਨਾਂ ਨੂੰ ਇੱਦਾਂ ਹੋ ਗਿਆ, ਅਤੇ ਬੜਾ ਵੈਸੇ ਸੈਡ ਨਿਊਜ਼ ਹੈ। ਜਦੋਂ ਮੈਂ ਪੜ੍ਹੀ ਕੱਲ੍ਹ ਤਾਂ ਬੜਾ ਦੁੱਖ ਲੱਗਿਆ। ਅਤੇ ਲਓ ਜੀ, ਸਮਾਂ ਹੋ ਗਿਆ ਆਪਣਾ ਜਾਣ ਦਾ। ਮੈਂ ਇਹੀ ਕਹੂੰਗੀ ਕਿ ਕੋਈ ਵੀ ਇੰਸ਼ੋਰੈਂਸ ਹੈ ਤੁਹਾਨੂੰ ਨੀਡ ਹੈਗੀ ਹੈ, ਲਾਈਫ, ਡਿਸੇਬਿਲਿਟੀ, ਕ੍ਰਿਟੀਕਲ, ਆਟੋ, ਹੋਮ, ਬਿਜ਼ਨਸ, ਕਮਰਸ਼ੀਅਲ, ਮੇਰਾ ਨੰਬਰ ਨੋਟ ਕਰ ਲਓ 647-7534-2340 6477652340 'ਤੇ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਅਤੇ ਤੁਹਾਡਾ ਦਿਨ ਬਹੁਤ ਵਧੀਆ ਹੋਵੇ ਜੀ, ਮਿਲਦੇ ਹਾਂ ਤੁਹਾਨੂੰ ਕੱਲ੍ਹ ਨੂੰ। ਸਤਿ ਸ਼੍ਰੀ ਅਕਾਲ।
1: ਤੁਸੀਂ ਟਰੱਕਿੰਗ ਕੰਪਨੀ ਰਨ ਕਰਦੇ ਹੋ ਤੇ ਆਪਣੇ ਆਪ ਨੂੰ ਤੇ ਆਪਣੇ ਇੰਪਲੋਈਜ਼ ਨੂੰ ਪ੍ਰੋਟੈਕਟ ਕਰਨਾ ਚਾਹੁੰਦੇ ਹੋ ਤਾਂ ਗਰੁੱਪ ਪਲਾਨ ਲੈ ਸਕਦੇ ਹੋ, ਤਾਂ ਕਿ ਜੇਕਰ ਕੱਲ ਨੂੰ ਕੋਈ ਇੰਜਰੀ ਜਾਂ ਐਕਸੀਡੈਂਟ ਹੁੰਦਾ ਹੈ ਤਾਂ ਮੰਥਲੀ ਬੈਨੀਫਿਟਸ ਮਿਲਦੇ ਰਹਿਣ। ਇਸ ਦੇ ਨਾਲ ਨਾਲ ਗਰੁੱਪ ਬੈਨੀਫਿਟਸ ਜਿਸ ਵਿੱਚ ਹੈਲਥ ਐਂਡ ਡੈਂਟਲ ਪਲਾਨ।
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: Visa Medical Insurance. Number hai ga ji 416-817-6500. This is Harpreet Saini, Charter Life Underwriter and Certified Health Insurance Specialist from Top Choice Insurance Agency.
1: ਤੁਸੀਂ ਆਪਣੇ ਫੋਨ ਪਲਾਨ ਤੇ ਬਹੁਤ ਪੈਸੇ ਦੇ ਰਹੇ ਹੋ। ਸੈਲੂਲਰ ਪੁਆਇੰਟ ਤੇ ਅਸੀਂ ਤੁਹਾਡੇ ਲਈ ਲੈ ਕੇ ਆਇਆ ਬਹੁਤ ਹੀ ਵੱਡੀ ਸੇਵਿੰਗਸ, ਬੈਸਟ ਫੋਨ ਪਲਾਨਸ ਤੇ ਬਿਨਾਂ ਕਿਸੇ ਸ਼ਰਤ ਤੋਂ। ਚਾਹੇ ਤੁਸੀਂ ਬਿਜ਼ਨਸ ਜਾਂ ਫੈਮਿਲੀ ਪਲਾਨਸ ਚ ਸੇਵਿੰਗ ਚਾਹੁੰਦੇ ਹੋ, ਨੋ ਕੰਟਰੈਕਟ ਆਪਸ਼ਨ ਜਾਂ ਲੇਟੈਸਟ ਫੋਨ ਚਾਹੀਦਾ ਸਭ ਤੋਂ ਬੈਸਟ ਕਵਰੇਜ ਨਾਲ, ਸੈਲੂਲਰ ਪੁਆਇੰਟ ਤੇ ਤੁਹਾਨੂੰ ਸਭ ਕੁਝ ਮਿਲੇਗਾ। ਵਿਜ਼ਿਟ ਕਰੋ ਸੈਲੂਲਰ ਪੁਆਇੰਟ, ਸੇਵ ਟੂਡੇ, ਇਟਸ ਦੈਟ ਈਜ਼ੀ। ਆਪਣੀ ਨੀਅਰੈਸਟ ਲੋਕੇਸ਼ਨ cellularpoint.ca ਤੇ ਵੇਖੋ। ਸੈਲੂਲਰ ਪੁਆਇੰਟ, ਮੋਰ ਫੋਨਸ, ਮੋਰ ਪਲਾਨਸ, ਮੋਰ ਚੋਇਸ।
2: ਮੈਂ ਬਲਜਿੰਦਰ ਸਿੰਘ ਨਹਿਲ, ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ, ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ। ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ, ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ, ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 ਐਂਡ 10।
3: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।

0: ਜੇ ਤੁਸੀਂ ਵੀ ਫਸਟ ਜਾਂ ਸੈਕਿੰਡ ਮੋਰਗੇਜ ਜਾਂ ਰੀਫਾਈਨਾਂਸ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਆਪਣੀ ਗੱਡੀ ਮੋੜੋ 1200 ਡੈਰੀ ਰੋਡ ਈਸਟ ਯੂਨਿਟ 22 ਮਿਸਿਸਾਗਾ 416-804-2015 416-804-2015
1: ਏ ਟੂ ਜ਼ੀ ਕਿਚਨ ਕੈਬਨਟ ਬਈ ਵਾਹ ਕਿਆ ਕਿਚਨ ਕੈਬਨਟ ਤਿਆਰ ਕਰਦੇ ਹਨ ਲੱਕੀ ਭਾਜੀ ਦੀਆਂ ਬਣੀਆਂ ਕਿਚਨ ਕੈਬਨਟ ਦੇਖ ਕੇ ਗੁਆਂਢ ਵੀ ਬਹਾਨੇ ਨਾਲ ਤੁਹਾਡੇ ਘਰੇ ਆਉਂਦੇ ਹਨ ਸ਼ੀਸ਼ੇ ਨਾਲ ਭਰੀਆਂ ਕਿਚਨ ਕੈਬਨਟ ਵਾਸਤੇ ਡਿਜ਼ਾਈਨਰ ਕਿਚਨ ਕੈਬਨਟ ਵਾਸਤੇ ਏ ਟੂ ਜ਼ੀ ਕਿਚਨ ਕੈਬਨਟ 416-720-7073 905-720-7073 ਤੇ ਕਾਲ ਕਰ ਸਕਦੇ ਹੋ
2: नजर बदलो नजारे बदल जाएंगे आप भी अपनी जिंदगी की खूबसूरती को देखें स्पेक्स एक्सप्रेस के साथ जहां है वर्ल्ड क्लास क्वालिटी डिजाइनर सनग्लासेस आई ग्लास फ्रेम्स एंड लार्ज सिलेक्शन ऑफ कॉन्टैक्ट लेंसेज
3: गेट सिलेक्टेड फ्रेम रेगुलर सिंगल विजन लेंसेज फॉर जस्ट $129 35 रेजोल्यूशन ड्राइव ब्रैम्पटन इन वॉलमार्ट प्लाजा कॉल 905-460-8888 दैट्स 905-460-8888
2: सर्विंग फ्रॉम टू लोकेशंस बेस्ट सर्विस बेस्ट प्राइस स्पेक्स एक्सप्रेस के साथ
4: जब एच के मूवर्स का हो साथ लोकल एंड लॉन्ग डिस्टेंस के लिए टेंशन लेने की नहीं है बात एच के मूवर्स होम ऑफिस अपार्टमेंट्स एंड डिलीवरी बिग और स्मॉल वी मूव इट ऑल वी ऑल्सो शिप कार्स वी ऑल्सो डू स्टोरेज 30 years एक्सपीरियंस वी सर्व विद अ स्माइल एच के मूवर्स गिव अस अ कॉल मिस्टर हरमिंदर 416-524-6704 416-524-6704
5: हैसल फ्री मूविंग के लिए एच के मूवर
6: कि तुसी भी अपने पेरेंट्स या ग्रैंड पेरेंट्स नो सुपर वीजा या विजिटर वीजा ते कनाडा लेके आ रहे हो ते फिर प्लैनेट इंश्योरेंस तो सुपर वीजा इंश्योरेंस या विजिटर इंश्योरेंस प्लान लेके उन्हां नो प्रॉपरली प्रोटेक्शन दियो साड़े अप्रूवल फास्ट ने कवरेज तुहाडी नीड दे मुताबिक है ते कॉम्प्रीहेंसिव प्लान है जिहड़ा ए सारा कुछ तुहानू मिल सकदा है बहुत ही अफोर्डेबल प्राइस ते तुसी मैनू कॉल करो एदे लई नंबर है 416-524-3535 416-524-3535 विदी छाबड़ा फ्रॉम प्लैनेट इंश्योरेंस
7: ਲਓ ਜੀ ਚੱਕੋ ਫਿਰ ਖੁਸ਼ਖਬਰੀ ਬ੍ਰੈਂਪਟਨ ਨਿਵਾਸੀਆਂ ਲਈ ਖੁਸ਼ਖਬਰੀ ਹੁਣ ਜਦੋਂ ਵੀ ਤੁਸੀਂ ਕੈਨੇਡੀਅਨ ਇੰਡੀਅਨ ਜਾਂ ਪਾਕਿਸਤਾਨੀ ਗਰੋਸਰੀ ਖਰੀਦਣਾ ਚਾਹੋ ਤਾਂ ਬ੍ਰੈਂਪਟਨ ਵਿੱਚ ਇੰਡੀਅਨ ਫਰੂਟ ਲੈਂਡ ਦੀਆਂ ਚਾਰੋਂ ਲੋਕੇਸ਼ਨਾਂ ਵਿੱਚੋਂ ਜਿੱਥੇ ਮਰਜ਼ੀ ਆ ਜਾਓ ਚਾਹੇ 15 ਫੈਂਡੋਵੇ ਬ੍ਰੈਂਪਟਨ ਹੋਵੇ ਜਾਂ ਦੂਜੀ ਲੋਕੇਸ਼ਨ 45 ਡਸਟ ਡਰਾਈਵ ਬ੍ਰੈਂਪਟਨ ਜਾਂ ਫਿਰ ਤੀਜੀ ਲੋਕੇਸ਼ਨ 9985 ਮੈਕਵਿਨ ਡਰਾਈਵ ਯੂਨਿਟ 9 ਬ੍ਰੈਂਪਟਨ ਇੰਡੀਅਨ ਫਰੂਟ ਲੈਂਡ ਤੇ ਹੁਣ ਚੌਥੀ ਨਵੀਂ ਲੋਕੇਸ਼ਨ 1465 ਮੇਫਿਲ ਰੋਡ ਬ੍ਰੈਂਪਟਨ ਵਧੀਆ ਗਰੋਸਰੀ ਸਭ ਤੋਂ ਨੇੜੇ ਇੰਡੀਅਨ ਫਰੂਟ ਲੈਂਡ 905-456-9900
8: ਮੈਂ ਹਰਸਿਮਰਨ ਸਿੰਘ ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ ਪੁਲਿਸ ਪੈਰਾਮੈਡਿਕਸ ਰੀਜਨਲ ਰੋਡਸ ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ ਵੋਟ ਹਰਸਿਮਰਨ ਸਿੰਘ
9: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ
10: Listening to Punjabi Versa, Monday to Friday, 11 a.m. to 12 p.m. For more information, call 647-448-1000.

0: ਵੱਲੋਂ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਵਿਰਸਾ ਰੇਡੀਓ ਤੁਸੀਂ ਔਨ ਕਰ ਰਿਹਾ ਹੈ ਔਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾ ਰਿਹਾ ਹੈ ਇਸ ਖੂਬਸੂਰਤ ਮੌਸਮ ਦੇ ਵਿੱਚ, ਇਸ ਖੂਬਸੂਰਤ ਦਿਨ ਦੇ ਵਿੱਚ। ਉਸ ਕੁਦਰਤ ਦਾ, ਉਸ ਪ੍ਰਭੂ ਪਰਮਾਤਮਾ ਈਸ਼ਵਰ ਅੱਲਾਹ ਤਾਲਾ ਦਾ ਬਹੁਤ ਬਹੁਤ ਧੰਨਵਾਦ ਹੈ, ਥੈਂਕ ਯੂ ਹੈ ਕਿ ਜ਼ਿੰਦਗੀ ਦਾ ਇੱਕ ਦਿਨ ਦੇਖਣ ਵਾਸਤੇ ਆਪਾਂ ਸਾਰਿਆਂ ਨੂੰ ਹੋਰ ਮਿਲ ਗਿਆ। ਅਤੇ ਉਸ ਗੁਰੂ ਸਾਹਿਬਾਂ ਦਾ ਸ਼ੁਕਰਾਨਾ ਕਰਦੇ ਹੋਇਆਂ, ਗੁਰੂ ਸਾਹਿਬਾਂ ਦਾ ਥੈਂਕਸ ਕਰਦੇ ਹੋਇਆਂ, ਗੁਰੂ ਸਾਹਿਬਾਂ ਦਾ ਕਹਿੰਦੇ ਹੁੰਦੇ ਆ ਕਿ ਬਹੁਤ ਪਿਆਰ ਦੇ ਨਾਲ ਥੈਂਕਸ ਕਰ ਰਹੇ ਹਾਂ ਕਿ ਜਿਹੜੀ ਜ਼ਿੰਦਗੀ ਹੈ ਸਾਡੀ ਇਸ ਖੂਬਸੂਰਤ ਅੱਖਾਂ ਦੇ ਨਾਲ ਦੇਖ ਰਹੀ ਹੈ ਔਰ ਇਸ ਨਜ਼ਾਰੇ ਨੂੰ, ਜਿਹੜੀ ਕੁਦਰਤ ਦੀ ਅਨਮੋਲ ਖਜ਼ਾਨਾ ਹੈ, ਤੁਹਾਡੀਆਂ ਅੱਖਾਂ ਦੇਖ ਸਕਦੀਆਂ। ਕਈ ਵਾਰੀ ਆਪਾਂ ਫੀਲ ਕਰੀਏ, ਮੈਂ ਕੱਲ੍ਹ ਵੀ ਜ਼ਿਕਰ ਕਰ ਰਿਹਾ ਸੀ, 5 ਮਿੰਟ ਵਾਸਤੇ ਅਸੀਂ ਅੱਖਾਂ ਕਦੀ ਹੋਲਡ ਨਹੀਂ ਕਰ ਸਕਦੇ ਆਪਣੀਆਂ, ਸਾਡੀਆਂ ਪਲਕਾਂ ਹਮੇਸ਼ਾ ਝਮਕਣਗੀਆਂ। ਪਰ ਜੇ ਤੁਸੀਂ 2-4 ਮਿੰਟ ਵਾਸਤੇ ਅੱਖਾਂ ਬੰਦ ਕਰ ਲਓ ਤੇ ਦੇਖੋ ਤੁਹਾਨੂੰ ਕਾਹਲ ਕਿੰਨੀ ਪੈਂਦੀ ਹੈ, ਤੁਹਾਡੇ ਅੱਗੇ ਬਿਲਕੁਲ ਘੁੱਪ ਹਨੇਰਾ, ਉਹ ਤੁਹਾਡੀ ਜ਼ਿੰਦਗੀ ਹੀ ਹਨੇਰਾ ਬਣ ਜਾਂਦੀ ਹੈ, ਡਾਰਕ ਹੋ ਜਾਂਦੀ ਹੈ ਤੁਹਾਡੀ ਲਾਈਫ। ਤੇ ਫਿਰ ਇਸ ਕਰਕੇ ਉਸ ਪਰਮਾਤਮਾ ਦਾ, ਉਸ ਵਾਹਿਗੁਰੂ ਜੀ ਦਾ, ਉਸ ਈਸ਼ਵਰ ਦਾ, ਉਸ ਅੱਲਾਹ ਤਾਲਾ ਦਾ, ਜਿਹਨੂੰ ਜਿਹਨੂੰ ਤੁਸੀਂ ਮੰਨਦੇ ਹੋ, ਉਸ ਜੀਸਸ ਮਹਾਰਾਜ ਨੂੰ, ਅਸਲੀ ਵਾਲੇ ਦੇਵੀ ਦੇਵਤਿਆਂ ਦਾ ਧੰਨਵਾਦ ਕਰਨਾ ਚਾਹੀਦਾ ਕਿ ਇਸ ਖੂਬਸੂਰਤ ਅੱਖਾਂ ਦੇ ਨਾਲ ਅਸੀਂ ਜ਼ਿੰਦਗੀ ਦੀ ਜਿਹੜੀ ਰੰਗੀਨ ਸੁਪਨੇ ਆਪਣੇ ਪੂਰੇ ਕਰ ਸਕਦੇ ਹਾਂ। ਤੇ ਇਸ ਕਰਕੇ ਕਹਿੰਦੇ ਹੁੰਦੇ ਹਰ ਵੇਲੇ ਸ਼ੁਕਰਾਨਾ ਕਰਨਾ ਚਾਹੀਦਾ, ਦੁੱਖ ਵੇਲੇ ਅਰਦਾਸ ਤੇ ਹਰ ਵੇਲੇ ਸ਼ੁਕਰਾਨਾ ਉਸ ਆਪਣੇ ਪਰਮਾਤਮਾ ਦਾ ਕਰਨਾ ਚਾਹੀਦਾ। ਔਰ ਇਸ ਖੂਬਸੂਰਤ ਗੱਲਾਂ ਦੇ ਨਾਲ, ਖੂਬਸੂਰਤ ਲਫ਼ਜ਼ਾਂ ਦੇ ਨਾਲ ਪ੍ਰੋਗਰਾਮ ਦਾ ਅਸੀਂ ਆਗਾਜ਼ ਕਰ ਰਹੇ ਹਾਂ ਔਰ ਉਮੀਦ ਕਰਦੇ ਹਾਂ ਕਿ ਤੁਸੀਂ ਇਸੇ ਤਰ੍ਹਾਂ ਹੀ ਗੀਤ ਔਰ ਸੰਗੀਤ ਦੇ ਨਾਲ ਜੁੜ ਜਾਓਗੇ। ਚੰਗੇ ਗੀਤਾਂ ਦੇ ਨਾਲ ਜੁੜਿਆ ਕਰੋ, ਚੰਗੇ ਸੰਗੀਤ ਦੇ ਨਾਲ ਜੁੜਿਆ ਕਰੋ, ਜਿਹੜੇ ਤੁਹਾਡੀ ਬਾਡੀ ਨੂੰ, ਤੁਹਾਡੇ ਸਰੀਰ ਨੂੰ, ਤੁਹਾਡੇ ਦਿਮਾਗ ਨੂੰ, ਤੁਹਾਡੇ ਬ੍ਰੇਨ ਨੂੰ ਰਿਲੈਕਸ ਕਰ ਸਕੇ। ਭੱਜਣ ਦੌੜ ਵਾਲੇ ਗੀਤ ਨਾ ਸੁਣਿਆ ਕਰੋ ਜ਼ਿਆਦਾ, ਉਹ ਫਿਰ ਬੰਦਾ ਵੀ ਨਾਲ ਉੱਦਾਂ ਹੀ ਫਾਸਟ ਹੋ ਜਾਂਦਾ। ਕਈ ਵਾਰੀ ਬੰਦੇ ਨੂੰ ਗੁੱਸਾ ਆਵੇ, ਬਲੱਡ ਪ੍ਰੈਸ਼ਰ ਹਾਈ ਕਿਉਂ ਹੁੰਦਾ? ਬਲੱਡ ਪ੍ਰੈਸ਼ਰ ਹਾਈ ਤਦ ਹੀ ਹੁੰਦਾ ਨਾ ਜੇ ਕਦੀ ਗੁੱਸਾ ਆ ਜਾਵੇ। ਜੇ ਬੰਦਾ ਸ਼ਾਂਤ ਹੋ ਜਾਵੇ ਤਾਂ ਫਿਰ ਬਲੱਡ ਪ੍ਰੈਸ਼ਰ ਹਾਈ ਨਹੀਂ ਹੁੰਦਾ। ਜਿੱਦਾਂ ਤੁਸੀਂ ਸੁਣਨਾ, ਜਿੱਦਾਂ ਦੀ ਤੁਹਾਡੀ ਸੰਗਤ ਆ, ਉੱਦਾਂ ਦੀ ਰੰਗਤ ਤੁਹਾਡੇ ਆਪਣੇ ਉੱਪਰ ਚੜ੍ਹ ਜਾਂਦੀ ਹੈ। ਲਲਾਰੀ ਜਦੋਂ ਨਾ ਕੱਪੜੇ ਰੰਗਦਾ, ਇੱਥੇ ਤਾਂ ਲਲਾਰੀ ਹੈ ਨਹੀਂ, ਇੰਡੀਆ 'ਚ ਲਲਾਰੀ ਪਾਣੀ 'ਚ ਜਿਹੜਾ ਰੰਗ ਵੀ ਪਾ ਦੇਵੇ, ਗਰਮ ਪਾਣੀ ਦੇ ਵਿੱਚ ਜਿਸ ਵੇਲੇ ਭੱਠੀ ਦੇ ਉੱਤੇ ਉਹ ਪਤੀਲਾ ਪਿਆ ਹੁੰਦਾ ਚੁੰਨੀਆਂ ਰੰਗਾਂ ਵਾਲਾ, ਤੇ ਉਸ ਵੇਲੇ ਜਿਹੜਾ ਰੰਗ ਪਵੇ ਉਹ ਰੰਗ ਚੜ੍ਹ ਜਾਂਦਾ, ਰੰਗ ਹੋਰ ਨਹੀਂ ਚੜ੍ਹਦਾ ਕੋਈ। ਤੇ ਇਸੇ ਤਰ੍ਹਾਂ ਦੀ ਸਾਡੀ ਸੰਗਤ ਆ, ਜਿਸ ਤਰ੍ਹਾਂ ਦੀ ਸੰਗਤ ਦੇ ਵਿੱਚ ਤੁਸੀਂ ਬੈਠ ਜਾਂਦੇ ਹੋ ਉਸ ਤਰ੍ਹਾਂ ਦੀ ਰੰਗਤ ਆ ਜਾਂਦੀ ਹੈ ਤੁਹਾਡੇ ਵਿੱਚ। ਜੇ ਕਿਤੇ ਗੁਰਮੁਖ ਲੋਕਾਂ ਨਾਲ ਬੈਠੋ, ਜਿਹੜੇ ਬੜੇ ਪਿਆਰ ਵਾਲੇ ਹੁੰਦੇ ਆ, ਜਿਹੜੇ ਜ਼ਿੰਦਗੀ ਦੀ ਸੇਧ ਦਿੰਦੇ ਆ, ਉਹ ਸਾਡੇ ਬ੍ਰੇਨ ਉੱਧਰ ਚਲਾ ਜਾਂਦਾ। ਕੋਈ ਸ਼ਰਾਰਤੀ ਲੋਕਾਂ ਨਾਲ ਬੈਠੋ, ਦਿਮਾਗ ਉੱਦਾਂ ਦਾ ਹੋ ਜਾਏਗਾ। ਜਿਹੜੇ ਗਲਤ ਲੋਕਾਂ ਨਾਲ ਬੈਠੋ, ਜਿਹੜੇ ਗਲਤ ਕੰਮ ਕਰਦੇ ਆ, ਤੇ ਤੁਹਾਡਾ ਬ੍ਰੇਨ ਉੱਧਰ ਹੋ ਜਾਏਗਾ। ਤੇ ਇਸ ਕਰਕੇ ਉਸ ਗੁਰੂ ਦੇ ਪਿਆਰਿਆਂ ਨਾਲ ਬੈਠਿਆ ਕਰੋ। ਉਹ ਕਹਿੰਦੇ ਬਾਣੀ 'ਚ ਵੀ ਪਕਦੀਆਂ ਨੇ, ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੈ, ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੈ, ਭਾਈ ਸੋ ਮੇਰਾ ਮੀਤ। ਔਰ ਕੋਈ ਪ੍ਰੀਤਮ ਦੀ ਗੱਲ ਸੁਣਾਵੇ, ਉਸ ਗੁਰੂ ਦੀ ਬਾਤ ਸੁਣਾਵੇ, ਤੇ ਉਹਨੇ ਤੁਹਾਨੂੰ ਚੰਗਾ ਹੀ ਸੱਸਣਾ, ਮਾੜਾ ਆਪਾਂ ਸੋਚ ਨਹੀਂ ਸਕਦੇ। ਚਲੋ ਹਰਜੀਤ ਜੀ, ਅੱਜ ਫਿਰ ਤੁਸੀਂ ਇੱਥੇ ਵੱਜ ਗਏ, 11:11 ਸਟੂਡੀਓ ਦੀ ਘੜੀ ਦੇ ਮੁਤਾਬਕ ਹੋ ਗਏ ਆ। ਔਰ ਸਟੂਡੀਓ ਦੇ ਲਾਈਨਾਂ ਤੁਹਾਡੇ ਵਾਸਤੇ ਹਰ ਰੋਜ਼ ਤਰ੍ਹਾਂ ਸੇਮ ਹੀ ਹੁੰਦੀਆਂ, ਸੇਮ ਨੰਬਰ ਹੁੰਦੇ ਆ, 905-673-3337, ਅਤੇ ਤੁਹਾਡੀ ਮੇਰੀ ਗੱਲਬਾਤ ਹੋ ਸਕਦੀ ਹੈ। ਔਰ ਜੇ ਆਪ ਜੀ ਦਾ ਦਿਲ ਕਰਦਾ, ਦੇ ਜੇ ਤੁਹਾਨੂੰ ਲੱਗਦਾ ਕਿ ਬਈ ਹਰਜੀਤ ਸਿੰਘ ਨਾਲ, ਸਿੰਘ ਹਰਜੀਤ ਨਾਲ ਫਤਿਹ ਸਾਂਝੀ ਕੀਤੀ ਜਾਵੇ, ਤਾਂ ਫਿਰ ਜ਼ਰੂਰ ਤੁਹਾਡੀ ਜਿਹੜੀ ਕਾਲ ਆ, ਨੰਬਰ ਇੱਕੋ ਹੀ ਹੈ, 9056733337 'ਤੇ ਤੁਹਾਡੀਆਂ ਕਾਲਸ ਆ ਸਕਦੀਆਂ। ਨਾਲੇ ਸਵੇਰੇ ਸਵੇਰੇ ਗੁੱਡ ਮਾਰਨਿੰਗ ਹੋਜੂ, ਨਾਲੇ ਫਤਿਹ ਸਾਂਝੀ ਹੋਜੂ, ਨਾਲੇ ਭਰਾਵਾਂ ਤੁਹਾਡਿਆਂ ਦੀ ਆਵਾਜ਼ ਸੁਣ ਲਾਂਗੇ, ਠੀਕ ਹੈ ਨਾ? ਤੁਹਾਡੀਆਂ ਮਿੱਠੀਆਂ ਮਿੱਠੀਆਂ ਆਵਾਜ਼ਾਂ ਵੀ ਔਨ ਏਅਰ ਹੋਜੂਗੀਆਂ। ਔਰ ਵੱਡੇ ਭਾਅ ਜੀ ਹੁਣੇ ਗਏ ਇੱਥੋਂ, ਸਤਿੰਦਰਪਾਲ ਸਿੰਘ ਜੀ ਸਿੱਧੂ ਸਾਹਿਬ ਆਏ ਸੀ ਸਟੂਡੀਓ 'ਚ, ਅਤੇ ਸਵੇਰੇ ਸਵੇਰੇ ਨਹੀਂ ਤੇਰੇ ਹੋਏ ਸਵੇਰੇ ਦਰਸ਼ਨ, ਅੱਜ ਦਿਨ ਵਧੀਆ ਲੰਘੂਗਾ। ਹੈਂ, ਇਹ ਸਤਿੰਦਰਪਾਲ ਭਾਅ ਜੀ ਦੇ ਅੱਜ ਫਿਰ ਪ੍ਰੋਗਰਾਮ ਸ਼ੁਰੂ ਤੋਂ ਪਹਿਲਾਂ ਦਰਸ਼ਨ ਹੋ ਗਏ ਆ, ਅਤੇ ਫਿਰ ਅੱਜ ਦਿਨ ਵਧੀਆ ਲੰਘੂ, ਇਹ ਵੀ ਗੱਲ ਵਧੀਆ ਗੱਲ ਆ ਵੀ ਜਦੋਂ ਵੱਡਿਆਂ ਦਾ ਪਿਆਰ ਔਰ ਵੱਡਿਆਂ ਦੀਆਂ ਬਲੈਸਿੰਗ ਤੁਹਾਨੂੰ ਮਿਲ ਜਾਣ ਤੇ ਫਿਰ ਡੈਫੀਨੇਟਲੀ ਸਿਆਣੇ ਬੰਦਿਆਂ ਦੇ ਕੋਲ ਦੇਖੋ ਤੁਸੀਂ ਬਜ਼ੁਰਗਾਂ ਦੇ ਕੋਲ ਪੈਰੀ ਹੱਥ ਲਾਉਂਦੇ ਸੀ, ਇੱਥੇ ਤਾਂ ਜਵਾਨਾਂ ਪੈਰੀ ਹੱਥਾਂ ਵਾਲਾ ਕੰਮ ਹੋ ਗਿਆ, ਇੱਥੇ ਤਾਂ ਬਸ ਮੋਮ ਹੈਲੋ ਹਾਈ ਚੱਲਦੀ ਜ਼ਿਆਦੀ ਅਤੇ ਉਹ ਜਦੋਂ ਬਲੈਸਿੰਗ ਲੈਂਦੇ ਸੀ ਤਾਂ ਫਿਰ ਕੁਛ ਨਾ ਕੁਛ ਮੂੰਹ ਦੇ ਵਿੱਚੋਂ ਸਿਆਣੇ ਬੰਦਿਆਂ ਦੇ ਜ਼ਰੂਰ ਤੁਹਾਡੇ ਵਾਸਤੇ ਬਲੈਸਿੰਗ ਨਿਕਲਦੀਆਂ ਸੀ, ਪਰ ਇੱਥੇ ਸਮਾਂ ਤਕਰੀਬਨ ਚੇਂਜ ਹੀ ਹੋ ਗਿਆ। ਜਿਸ ਕਮਲ ਜੀ ਕੀ ਹਾਲ ਚਾਲ ਆ?
1: ਹਾਂਜੀ ਹਰਜੀਤ ਜੀ, ਪਹਿਲਾਂ ਤਾਂ ਜਿਹੜੇ ਸਾਡੇ ਪੰਜਾਬੀ ਵਿਸਤਾਰ ਲਿਸਟ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਤੇ ਅਦਾਬ ਐਂਡ ਵੈਰੀ ਗੁੱਡ ਮਾਰਨਿੰਗ। ਮੇਰਾ ਨਾਮ ਹੈਗਾ ਹਰਕਮਲ ਸਿੰਘ ਪੱਡਾ ਅਤੇ ਅੱਜ ਮੈਂ ਟੌਪ ਫਾਈਨੈਂਸ਼ੀਅਲ ਟੀਮ ਵੱਲੋਂ ਆਇਆ ਹੈਗਾ।
0: ਹਰਕਮਲ ਸਿੰਘ ਪੱਡਾ ਸਾਹਿਬ ਸਾਡੇ ਸਟੂਡੀਓ ਬੈਠੇ ਆ, ਪਰ ਉਸ ਤੋਂ ਪਹਿਲਾਂ ਇੱਕ ਤੁਹਾਨੂੰ ਕਵਾਲੀ ਸੁਣਾਵਾਂਗੇ ਔਰ ਇਹ ਜਿਹੜੀ ਕਵਾਲੀ ਹੈ ਤੁਹਾਡੇ ਵਾਸਤੇ ਇਸ ਆਉਣ ਵਾਲੀ 16 ਤਰੀਕ ਨੂੰ ਜਿਹੜਾ ਕਿ ਮਹੀਨਾ ਚੜ੍ਹ ਜਾਣਾ ਹੈ ਅਕਤੂਬਰ 16 ਨੂੰ ਮੈਰੀਅਟ ਹੋਟਲ ਦੇ ਵਿੱਚ ਹੋ ਰਹੀ ਹੈ। ਕੱਲ੍ਹ ਵੀ ਮੇਰੇ ਕੋਲ 10 ਟਿਕਟਾਂ ਇੱਕ ਟੇਬਲ ਆ, ਸਦਾ ਤੀਰਥ ਸਿੰਘ ਹਰਾਂ ਨੇ, ਹੋਠੀ ਸਾਹਿਬ ਨੇ, ਉਹ ਮੇਰੇ ਹਰ ਸ਼ੋਅ 'ਤੇ ਜਾਂਦੇ ਹੁੰਦੇ। ਹੋਠੀ ਸਾਹਿਬ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਔਰ ਤੁਸੀਂ ਵੀ ਬੜੇ ਪਿਆਰ ਵਾਲੇ ਹੋ ਔਰ ਤੁਸੀਂ ਵੀ ਬੜੇ ਅੱਛਾ ਮਿਊਜ਼ਿਕ ਸੁਣਨ ਵਾਲੇ ਹੋ ਮੈਨੂੰ ਪਤਾ, ਔਰ ਤੁਸੀਂ ਜਿਹੜੇ ਅੱਛੇ ਆਰਟਿਸਟ ਹੁੰਦੇ ਆ ਉਹਨਾਂ ਨੂੰ ਤੁਸੀਂ ਵੀ ਪਰਖ ਲੈਂਦੇ ਆ ਔਰ ਤੁਸੀਂ ਇੱਕ ਟੇਬਲ ਲਿਆ ਆਪਣੀ ਫੈਮਿਲੀ ਵਾਸਤੇ 10 ਜਣਾਂ ਦਾ। ਔਰ ਮੈਂ ਇੱਕ ਵਾਰੀ ਫਿਰ ਦੁਬਾਰਾ ਦੱਸ ਰਿਹਾ ਤੁਹਾਨੂੰ, ਇਹ ਜਿਹੜਾ ਪ੍ਰੋਗਰਾਮ ਹੈ, ਜਿਹੜੀ ਕੁਆਲੀ ਨਾਈਟ ਹੈ, ਇਹ ਮੈਰੀਅਟ ਹੋਟਲ ਦੇ ਵਿੱਚ ਹੋ ਰਹੀ ਹੈ ਔਰ ਆਉਣ ਵਾਲੀ 16 ਤਰੀਕ ਨੂੰ। ਅਤੇ 16 ਤਰੀਕ ਨੂੰ ਤੁਹਾਨੂੰ ਪਤਾ ਕਿ ਫਰਾਈਡੇ ਨਾਈਟ ਬਣਦੀ ਹੈ, 7 ਵਜੇ ਅਸੀਂ ਐਂਟਰੀ ਸਟਾਰਟ ਕਰ ਦਾਂਗੇ ਉੱਥੇ ਤੁਹਾਡੇ ਵਾਸਤੇ, ਤਕਰੀਬਨ 8:30-9 ਵਜੇ ਅਸੀਂ ਸਟਾਰਟ ਕਰ ਦਾਂਗੇ ਪ੍ਰੋਗਰਾਮ, ਕਿਉਂਕਿ ਫਰਾਈਡੇ ਹੈ, ਕਈ ਵਾਰੀ ਕੋਈ ਪਰਿਵਾਰ ਲੇਟ ਹੋ ਜਾਂਦੇ ਆ, ਤੁਸੀਂ 7:30 ਤੱਕ ਵੀ ਆ ਜਾਓ, 8 ਤੱਕ ਵੀ ਉੱਥੇ ਆ ਜਾਓ, ਕੋਈ ਗੱਲ ਨਹੀਂ, ਪਰ 8 ਤੋਂ ਲੇਟ ਨਾ ਜ਼ਿਆਦਾ ਹੋਇਓ, ਕਿਉਂਕਿ ਫਿਰ ਗਰਮਾ ਗਰਮ ਤੁਹਾਡੇ ਵਾਸਤੇ ਸਨੈਕਸ ਲੱਗੇ ਹੋਣੇ ਆ, ਵੈਜ ਔਰ ਨੋਨ ਵੈਜ ਸਨੈਕਸ ਹੋਣਗੇ। ਮੈਰੀਅਟ ਹੋਟਲ ਦੇ ਵਿੱਚ ਹੋਏਗਾ ਪ੍ਰੋਗਰਾਮ, ਜਿਹੜਾ ਬ੍ਰਹਮਟਨ ਵਾਲਾ ਮੈਰੀਅਟ ਹੋਟਲ ਹੈ ਉੱਥੇ ਪ੍ਰੋਗਰਾਮ ਹੋਏਗਾ ਔਰ ਉਸ ਤੋਂ ਬਾਅਦ ਤੁਹਾਡੇ ਵਾਸਤੇ ਡਰਿੰਕਸ ਤੁਹਾਡੀਆਂ ਜਿਹੜੀਆਂ ਓਪਨ ਹੋਣਗੀਆਂ। ਮੈਂ ਅੱਗੇ ਵੀ ਜ਼ਿਕਰ ਕੀਤਾ, ਜੇ ਕਿਸੇ ਨੇ ਕੋਈ ਪੋਸਟਰ ਮੰਗਵਾਉਣਾ ਹੋਵੇ ਮੇਰੇ ਕੋਲ ਮੰਗਵਾ ਵੀ ਸਕਦੇ ਆ, ਜਿਹੜੀਆਂ ਪ੍ਰੀਮੀਅਮ ਡਰਿੰਕਸ ਹੋਣਗੀਆਂ ਔਰ ਜਿਹਦੇ ਵਿੱਚ ਹੁਣ ਤੁਸੀਂ ਦੇਖੋ 12 ਸਾਲ ਵਾਲੀ ਸਿੰਗਲ ਮਾਲਟ ਆ ਜਾਂਦੀ ਹੈ ਬਈ, ਗਲੈਨਵਿਟ ਆ ਜਾਂਦੀ ਹੈ ਨਾ, ਅਤੇ ਬਲੈਕ ਲੇਬਲ ਆ ਜਾਂਦੀ ਹੈ, ਗ੍ਰੇ ਗੂਜ਼ ਆ ਜਾਂਦੀ ਹੈ, ਜੇਮਸਨ ਵੀ ਜੇ ਕਿਸੇ ਪਸੰਦ ਹੋਵੇ ਉਹ ਵੀ ਪੀ ਸਕਦਾ ਔਰ ਬੀਅਰਸ ਤੁਹਾਡੇ ਵਾਸਤੇ ਹੋਣਗੀਆਂ, ਵਾਈਨ ਹੋਏਗੀ, ਰੈੱਡ ਵਾਈਨ, ਵਾਈਟ ਵਾਈਨ ਔਰ ਟਕੀਲਾ ਤਾਂ ਪੁੱਛ ਰਹੇ ਹਾਂ, ਜੇ ਟਕੀਲਾ ਕਿਸੇ ਨੇ ਪੀਣੀ ਹੋਵੇ ਟਕੀਲਾ ਵੀ ਰੱਖ ਦਾਂਗੇ। ਟਕੀਲਾ ਮੁੰਡੇ ਜ਼ਿਆਦਾ ਨੌਜਵਾਨ ਪੀਂਦੇ ਆ, ਪਰ ਅੱਜ ਕੱਲ੍ਹ ਕਵਾਲੀਆਂ ਨੌਜਵਾਨ ਮੁੰਡੇ ਬਹੁਤ ਸੁਣ ਰਹੇ ਆ, ਬਹੁਤ ਜ਼ਿਆਦਾ ਸ਼ੋਅ ਹੋ ਰਿਹਾ ਕਵਾਲੀਆਂ ਦੇ ਔਰ ਇਹ ਜਿਹੜਾ ਫਨਕਾਰ ਹੈ ਇਹ ਤੁਹਾਡੇ ਵਾਸਤੇ ਸਪੈਸ਼ਲ ਤੌਰ 'ਤੇ ਪਾਕਿਸਤਾਨ ਤੋਂ ਆਇਆ ਹੈ ਔਰ ਆਪਣੇ ਪੂਰੇ ਬੈਂਡ ਦੇ ਨਾਲ ਆਇਆ ਹੈ। ਮੈਂ ਜਿਵੇਂ ਅੱਗੇ ਵੀ ਜ਼ਿਕਰ ਕੀਤਾ ਸੀ ਕਿ ਮੈਂ ਤਾਂ ਸਿਰਫ ਸੁਣਨ ਗਿਆ ਸੀ, ਮੈਨੂੰ ਕਿਸੇ ਨੇ ਇਨਵੀਟੇਸ਼ਨ ਦਿੱਤਾ ਸੀ ਔਰ ਮੇਰਾ ਦਿਲ ਕਰ ਪਿਆ ਕਿ ਇਸ ਆਰਟਿਸਟ ਦਾ ਸ਼ੋਅ ਕਰਾਇਆ ਜਾਵੇ। ਜੇ ਤੁਸੀਂ ਵੀ ਮਿਊਜ਼ਿਕ ਦੇ ਪ੍ਰੇਮੀ ਬੰਦੇ ਹੋ, ਮਿਊਜ਼ਿਕ ਨੂੰ ਬੜਾ ਪਿਆਰ ਕਰਦੇ ਹੋ, ਮਿਊਜ਼ਿਕ ਦੇ ਆਸ਼ਿਕ ਲੋਕ ਹੋ, ਤਾਂ ਫਿਰ ਇਹ ਤੁਸੀਂ ਜਿਹੜੀ ਹੈ ਕੁਆਲੀ ਨਾਈਟ ਨਹੀਂ ਮਿਸ ਕਰ ਸਕਦੇ। ਸੁਣਿਓ ਧਿਆਨ ਨਾਲ, ਕੈਸੀ ਕਮਾਲ ਦੀ ਕੁਆਲੀ ਆ ਯਾਰ, ਆਓ ਜੀ ਆ ਜਾਓ ਜੀ।

0: ਪ੍ਰੋਟੋਕਾਲ ਹੋਏਗਾ, ਬਿਲਕੁਲ ਵੀਆਈਪੀ ਪ੍ਰੋਟੋਕਾਲ ਹੋਣਾ। ਪਹਿਲੀ ਗੱਲ ਤਾਂ ਜਦੋਂ ਵੈਨਿਊ ਦਾ ਨਾਮ ਦੱਸਿਆ ਜਾਂਦਾ ਨਾ, ਬੰਦੇ ਨੂੰ ਉੱਥੇ ਸਮਝ ਆਉਂਦਾ ਕਿ ਇੱਥੇ ਕਿੰਨਾ ਵਧੀਆ ਵੈਨਿਊ ਹੋਏਗਾ। ਮੈਰੀਅਟ ਹੋਟਲ ਤੁਹਾਨੂੰ ਪਤਾ ਕਿ ਛੋਟੀਆਂ ਨਹੀਂ, ਫਰੈਂਚਾਈਜ਼ ਹੁੰਦੀਆਂ, ਵੱਡੀਆਂ ਕਾਰਪੋਰੇਸ਼ਨ ਕੰਪਨੀਆਂ ਹੁੰਦੀਆਂ, ਔਰ ਉਸ ਹੋਟਲ ਵਿੱਚ ਪ੍ਰੋਗਰਾਮ ਹੋਣਾ, ਇਹ ਵੀ ਇੱਕ ਬੜੀ ਵੱਡੀ ਗੱਲ ਹੋ ਰਹੀ ਹੈ। ਪੰਜਾਬੀ ਵਿਰਸਾ, ਹੈਲੋ, ਹੈਲੋ ਜੀ,
1: ਹੈਲੋ
0: ਜੀ ਸਰ,
1: ਹਾਂਜੀ ਸਰ, ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਵੀਰ ਜੀ, ਕੀ ਹਾਲ ਹੈ ਜੀ?
1: ਹਾਂਜੀ ਠੀਕ ਠਾਕ ਜੀ, ਤੁਸੀਂ ਸੁਣਾਓ?
0: ਬਸ ਕਿਰਪਾ ਗੁਰੂ ਸਾਹਿਬ ਜੀ। ਸਰ ਕੌਣ ਬੋਲ ਰਹੇ ਹੋ?
1: ਹਾਂਜੀ ਅਸੀਂ ਬ੍ਰੀਜ ਏਅਰ ਡਕਟ ਕਲੀਨਿਕ ਤੋਂ ਬੋਲ ਰਹੇ
0: ਹਾਂ। ਅੱਛਾ ਜੀ, ਹਾਂ ਜੀ ਜੀ, ਕੀ ਹਾਲ ਚਾਲ ਹੈ ਜੀ? ਠੀਕ ਹੋ?
1: ਹਾਂਜੀ ਹਾਂਜੀ ਵਧੀਆ, ਤੁਸੀਂ ਦੱਸੋ।
0: ਸਭ ਤੋਂ ਪਹਿਲਾਂ ਤਾਂ ਵੀ ਤੁਹਾਡਾ ਬੜਾ ਥੈਂਕ ਯੂ ਕਰ ਰਹੇ ਹਾਂ, ਤੁਸੀਂ ਕੱਲ ਡਕਟ ਕਲੀਨਿਕ ਕਰਕੇ ਆਏ ਸਾਡੇ ਖੁਦ ਦੇ ਘਰ ਦੇ ਵਿੱਚ, ਤੇ ਮੈਂ ਤਾਂ ਜਿਹੜੀ ਤੁਸੀਂ ਕੈਮਰੇ 'ਚ ਦਿਖਾਇਆ ਤੇ ਦੁਬਾਰਾ ਦੇਖਿਆ ਤੇ ਇੱਦਾਂ ਲਿਸ਼ਕਦਾ ਸੀ ਜਿਵੇਂ ਪਤਾ ਨਹੀਂ ਤੁਸੀਂ ਕਿਹੜੇ ਸਪਰੇਅ ਮਾਰ ਦਿੱਤੇ, ਉਹਦੇ 'ਚ ਬਿਲਕੁਲ ਹੀ ਲਿਸ਼ਕ ਗਿਆ ਕੰਮ। ਇੰਨਾ ਕਮਾਲ ਦਾ ਯਾਰ ਤੁਹਾਡਾ ਕੰਮ ਆ, ਤੁਹਾਡਾ ਇੱਥੇ ਬੜਾ ਥੈਂਕ ਯੂ ਕਰ ਰਿਹਾ ਮੈਂ ਤੁਹਾਡਾ ਸਰ ਇਸ ਗੱਲ ਵਾਸਤੇ।
1: ਹਾਂਜੀ ਨਹੀਂ, ਥੈਂਕ ਯੂ ਤੁਹਾਡਾ, ਤੁਸੀਂ ਸਾਨੂੰ ਮੌਕਾ ਦਿੱਤਾ ਕੰਮ ਦਾ ਜੀ।
0: ਮੈਂ ਇੱਕ ਗੱਲ ਇੱਥੇ ਆਪਣੇ ਨਾ ਜਿੰਨੇ ਵੀ ਲਿਸਨਰ ਸੁਣ ਰਹੇ ਆ, ਪੰਜਾਬੀ ਵਿਰਸਾ ਦੀਆਂ ਫੈਮਿਲੀ ਸੁਣ ਰਹੀਆਂ, ਪੰਜਾਬੀ ਵਿਰਸਾ ਦੇ ਪਰਿਵਾਰ ਦੇ ਸਾਡੇ ਸੁੱਖਾਂ ਵਾਲੇ ਜੀ ਸੁਣ ਰਹੇ ਆ, ਮੈਂ ਉਹਨਾਂ ਨੂੰ ਇਸ ਗੱਲ ਦਾ ਮੈਸੇਜ ਦਊਂਗਾ। ਕਈ ਵਾਰੀ ਨਾ ਡਾਕਟਰੀ $10-20 ਦੇ ਪਿੱਛੇ ਨਾ ਲੱਗਿਆ ਕਰੋ, ਅਸੀਂ $149 ਤੁਹਾਡੇ ਕੋਲ ਆਵਾਂਗੇ, ਔਰ ਤੁਸੀਂ ਬਿਲੀਵ ਕਰਿਓ। ਮੈਂ ਜ਼ਰੂਰੀ ਨਹੀਂ ਮੇਰੇ ਘਰ ਦੀ ਡਾਕਟਰੀ ਕਰਕੇ ਆਏ ਆ, ਜਦੋਂ ਸਰ ਤੁਹਾਨੂੰ ਦਿਖਾਉਣਗੇ ਕੈਮਰੇ ਦੇ ਵਿੱਚ ਆਹ ਚੀਜ਼ਾਂ ਪਹਿਲੇ ਸੀ ਤੇ ਬਾਅਦ ਦੇ ਵਿੱਚ ਚੀਜ਼ਾਂ ਆ, ਜਿਵੇਂ ਬੰਦਾ ਨਹਾ ਕੇ ਫਰੈਸ਼ ਹੋ ਜਾਂਦਾ ਨਾ, ਤੇ ਫਿਰ ਏਦਾਂ ਲੱਗਦਾ ਸੀ ਜਿਵੇਂ ਪਤਾ ਨਹੀਂ ਯਾਰ ਇਹਦੇ ਕਿਵੇਂ ਬਰੂਮ ਹੀ ਮਾਰਤਾ ਸਾਰਾ, ਚੱਕ ਕੇ ਵੈਕਿਊਮ ਹੀ ਕਰਤਾ ਅੰਦਰ ਸਾਰੇ ਪਾਸੇ, ਇੰਨਾ ਕਲੀਨ ਕਰਤਾ ਤੁਸੀਂ। ਔਰ ਭਾਜੀ ਮੈਨੂੰ ਦੱਸੋ, ਜਿਹੜੇ 149 ਦੇ ਵਿੱਚ ਤੁਸੀਂ ਡਕਟ ਕਲੀਨਿੰਗ ਕਰੋਗੇ, ਔਰ ਕੀ ਕੀ ਇਹਦੇ ਵਿੱਚ ਇਨਕਲੂਡ ਹੋਏਗਾ ਪਲੀਜ਼?
1: ਇਹਦੇ ਚ ਭਾਜੀ ਤੁਹਾਨੂੰ ਪਹਿਲਾਂ ਮੈਂ ਪ੍ਰੋਬਲਮ ਦੱਸ ਦਿੰਦਾ ਵੀ ਸਾਨੂੰ ਮੋਸਟਲੀ ਸਰਦੀਆਂ ਵਿੱਚ ਪ੍ਰੋਬਲਮਸ ਕਿਹੜੀਆਂ ਆਉਂਦੀਆਂ, ਲੋਕੀ ਸਾਨੂੰ ਕਾਲ ਕਰਦੇ ਆ। ਮੋਸਟਲੀ ਇੱਦਾਂ ਹੁੰਦਾ ਵੀ ਸਰਦੀਆਂ ਵੇਲੇ ਠੰਡ ਜ਼ਿਆਦਾ ਹੋਣ ਕਰਕੇ ਉੱਪਰਲੇ ਫਲੋਰ ਤੇ ਵੈਂਟਾਂ 'ਚ ਹਵਾ ਬਹੁਤ ਘੱਟ ਆਉਂਦੀ ਕਈਆਂ ਲੋਕਾਂ ਦੇ।
0: ਅੱਛਾ ਜੀ,
1: ਉਹਦਾ ਰੀਜ਼ਨ ਇਹ ਵੀ ਡਕਟ ਉਹਨਾਂ ਦੇ ਬਲੌਕ ਹੋ ਜਾਂਦੇ ਆ, ਉਹ ਕਲੀਨ ਨਹੀਂ ਕਰਾਉਂਦੇ ਹੈਗੇ ਸਰਦੀਆਂ ਤੋਂ ਪਹਿਲਾਂ। ਇੱਕ ਤਾਂ ਇਹ ਪ੍ਰੋਬਲਮ ਮੇਨ ਹੁੰਦੀ ਹੈ, ਇੱਕ ਫਰਨੈਸ ਦੇ ਵਿੱਚ ਜਦੋਂ ਵੀ ਹੀਟ ਆਨ ਕਰਦੇ ਆ ਨਾ ਘਰ 'ਚ, ਜਿੱਦਾਂ ਕੋਈ ਕੋਈ ਜਲਨ ਦੀ ਸਮੈਲ ਆਉਣ ਲੱਗ ਪੈਂਦੀ, ਉਹ ਡਸਟ ਦੀ ਸਮੈਲ ਹੁੰਦੀ ਆ। ਜਦੋਂ ਹਾਈ ਸਨੋ ਹੋ ਜਾਂਦੀ ਆ ਉਦੋਂ ਡੋਰ ਖੋਲਣੇ ਪੈਂਦੇ, ਜਦੋਂ ਪ੍ਰੋਬਲਮ ਕੋਈ ਪੈ ਜਾਂਦੀ ਆ ਉਦੋਂ ਡੋਰ 2 ਘੰਟੇ ਖੋਲ ਕੇ ਰੱਖਣੇ ਪੈਂਦੇ ਆ, ਫਿਰ ਘਰ ਸਾਰਾ ਠੰਡਾ ਹੋ ਜਾਂਦਾ। ਇਸੇ ਲਈ ਅਸੀਂ ਇਹੀ ਰਿਕਮੈਂਡ ਕਰਦੇ ਹੁੰਦੇ ਵੀ ਸਰਦੀਆਂ ਤੋਂ ਪਹਿਲਾਂ ਜ਼ਰੂਰ ਡਕਟ ਕਲੀਨਿੰਗ ਇੱਕ ਵਾਰੀ ਜ਼ਰੂਰ ਕਰਾਓ, ਤੇ ਅਸੀਂ ਨਾਲ ਤੁਹਾਡਾ ਸਾਰਾ HVAC ਸਿਸਟਮ ਸਾਰਾ ਅਸੀਂ ਚੈੱਕ ਕਰਕੇ ਜਾਂਦੇ ਹਾਂ ਵੀ ਸਾਰਾ ਅਪ ਟੂ ਡੇਟ ਆ, ਸਾਰਾ ਠੀਕ ਚੱਲਦਾ, ਇਹ ਸਾਰੀਆਂ ਚੀਜ਼ਾਂ ਅਸੀਂ ਚੈੱਕ ਕਰਕੇ ਜਾਂਦੇ ਹਾਂ। ਸੋ ਇਹਦੇ ਵਿੱਚ ਅਸੀਂ ਅਨਲਿਮਿਟਿਡ ਤੁਹਾਡੇ ਇਹ ਡਕਟ ਵੈਂਟ ਕਲੀਨ ਕਰਾਂਗੇ, ਰਿਟਰਨਾਂ ਕਰਾਂਗੇ, ਲਾਂਡਰੀ ਡਰਾਇਰ ਦੀਆਂ ਲਾਈਨਾਂ ਹੋਣਗੀਆਂ, ਵਾਸ਼ਰੂਮਾਂ ਦੇ ਫੈਨ ਹੋਣਗੇ, ਹਰਬਲ ਪਲਾਂਟ ਬੇਸਡ ਸੈਨੀਟਾਈਜੇਸ਼ਨ ਹੋਊਗੀ ਸਾਰੇ ਵੈਂਟਾਂ ਦੀ, HRV, ERV, ਹਿਊਮਿਡੀਫਾਇਰ ਇਹ ਵੀ ਵਿੱਚ ਕਵਰ ਹੋਣਗੇ, ਫਰਨੈਸ ਕਵਰ ਹੋਊਗੀ, ਇਹ ਸਾਰੀਆਂ ਚੀਜ਼ਾਂ 149 ਚ ਤੁਹਾਨੂੰ ਅਸੀਂ ਪ੍ਰੋਵਾਈਡ ਕਰਦੇ ਹਾਂ ਸਰਦੀਆਂ ਤੋਂ ਪਹਿਲਾਂ ਜੀ।
0: ਔਰ ਕਿੰਨੇ ਸਕੇਅਰ ਫੁੱਟ ਦਾ ਘਰ ਤੁਸੀਂ ਇਸ ਰੇਟੇ ਕਰ ਦੋਗੇ ਵੀਰੇ, ਕਿਉਂਕਿ ਹੁਣ ਹੀਟ ਚੱਲ ਜਾਣੀ ਆ 10 ਦਿਨਾਂ ਨੂੰ, ਉਸ ਤੋਂ ਪਹਿਲਾਂ ਕਰਾਉਣੀ ਬਹੁਤ ਜ਼ਿਆਦਾ ਜ਼ਰੂਰੀ ਆ ਡਕਟ ਕਲੀਨਿੰਗ, ਕਿੰਨੇ ਕੁ ਸਕੇਅਰ ਫੁੱਟ ਦਾ ਘਰ ਤੁਸੀਂ ਕਰ ਦੋਗੇ?
1: ਇਹ ਜੀ ਅੰਡਰ 3000 ਸਕੇਅਰ ਫੀਟ ਤੱਕ ਅਸੀਂ 149 ਚ ਅਸੀਂ ਕਵਰ ਕਰਾਂਗੇ ਜੀ ਸਾਰਾ ਕੁਛ। ਇਹ ਹੋਣਾ ਚਾਹੀਦਾ ਵੀ ਬ੍ਰੈਂਪਟਨ ਮਿਸੀਸਾਗਾ ਏਰੀਆ ਨੂੰ ਅਸੀਂ ਦੇ ਰਹੇ ਹਾਂ, ਬਾਕੀ ਬਾਹਰ ਜਿੱਥੇ ਵੀ ਜਾਵਾਂਗੇ ਅਸੀਂ ਟਰੈਵਲ ਚਾਰਜਿਸ ਉਸ ਹਿਸਾਬ ਨਾਲ ਬਹੁਤ ਰੀਜਨੇਬਲ ਅਸੀਂ ਲੈਂਦੇ ਹੁੰਦੇ ਹਾਂ।
0: ਕੋਈ ਗੱਲ ਨੀ, ਕੋਈ ਗੱਲ, ਉਹ ਤੁਸੀਂ
1: ਮਿਸੀਸਾਗਾ
0: 20-40 ਜਿਹੜੇ ਐਕਸਟਰਾ ਲੈ ਲਿਓ, ਥੋੜਾ ਦੂਰ ਹੈ ਅੱਜਕੱਲ ਤੇਲ ਵੀ ਮਹਿੰਗਾ ਹੈ ਨਾ, ਗੱਲ ਤੇ ਆ।
1: ਹਾਂਜੀ ਉਹਦਾ ਫਲੈਟ ਸਾਡੇ $149, ਇਹਦੇ ਵਿੱਚ ਸਾਰਾ ਕੁਝ ਕਵਰ ਕਰਾਂਗੇ ਜੀ।
0: ਮਤਲਬ ਭਾਵੇਂ ਘਰ 2000 ਸਕੇਅਰ ਫੁੱਟ ਆ, ਭਾਵੇਂ 2300 ਆ, ਭਾਵੇਂ 2400 ਆ, ਭਾਵੇਂ 25, 26, 27, 28, 29, 100, 3000 ਤੱਕ ਜਿਹੜਾ ਸਕੇਅਰ ਫੁੱਟ ਘਰ ਆ, ਉਹ 149 ਦਾ ਤੁਸੀਂ ਕਰੋਗੇ ਨਾ?
1: ਬਿਲਕੁਲ ਬਿਲਕੁਲ ਜੀ।
0: ਬੜੀ ਅੱਛੀ ਗੱਲ, ਕਿਹੜੇ ਨੰਬਰ ਤੇ ਵੀਰੇ ਕਾਲ ਕੀਤੀ ਜਾ ਸਕਦੀ ਹੈ?
1: ਤੁਸੀਂ ਕਾਲ ਕਰ ਸਕਦੇ ਜੀ 905-330-8900
0: ਜੀ,
1: 905-330-8900, 905-330-9900.
0: ਬੜੀ ਮਿਹਰਬਾਨੀ ਵੀਰੇ, ਥੈਂਕ ਯੂ ਵੈਰੀ ਮੱਚ, ਔਰ ਆਉਣ ਵਾਲੇ ਸਮੇਂ ਤੁਹਾਡੇ ਨਾਲ ਗੱਲਬਾਤ ਫਿਰ ਵੀ ਕੀਤੀ ਜਾਏਗੀ। 905-330-8900 ਤੇ ਤੁਸੀਂ ਕਾਲ ਕਰ ਲਓ, $149 ਜੇ ਪੰਜਾਬੀ ਵਿਰਸਾ ਦਾ ਹਵਾਲਾ ਦੇਣਾ ਪੈਣਾ, ਜੇ ਤੁਸੀਂ ਨਾ ਗਿਆ ਫਿਰ ਮੀਟਰ ਜ਼ਿਆਦਾ ਹੋ ਜਾਣਾ। ਮੈਂ ਤੁਹਾਨੂੰ ਬਾਰ ਬਾਰ ਦੱਸ ਰਿਹਾ, ਪੰਜਾਬੀ ਵਿਰਸਾ ਜ਼ਰੂਰ ਕਹੋ, 905-330-8900। ਹੈਲੋ ਹੈਲੋ ਜੀ,
1: ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਵੀਰਾ ਜੀ, ਕੀ ਹਾਲ ਹੈ ਜੀ?
1: ਵਧੀਆ ਵਧੀਆ ਭਾਈ। ਟਿਕਟਾਂ ਦਾ ਨੰਬਰ ਦਿਓ।
0: ਟਿਕਟਾਂ ਕਿਹੜੀ ਲੈਣੀ ਆ?
1: ਇੰਡੀਆ ਦੀ ਕਰਾਣੀ ਜੀ।
0: ਇੰਡੀਆ ਜਾਣਾ ਤੁਸੀਂ? ਚਲੋ 416,
1: ਇੱਕ ਮਿੰਟ ਭਾਈ
0: ਲੈ ਦੱਸ,
1: 416-293-8700।
0: ਸਾਰੀਆਂ ਟਿਕਟਾਂ ਆਲ ਲਿੰਕ ਟਰੈਵਲ ਦੀਆਂ ਇਸ਼ੂ ਹੁੰਦੀਆਂ, ਤੇ ਇਹਨਾਂ ਕੋਲ ਫਲਾਈਟਾਂ ਬੜੀਆਂ, ਸਿਸਟਮ ਬੜੇ, ਕੰਪਿਊਟਰ ਬੜੇ ਲੱਗੇ ਆ, ਸਟਾਫ ਬੜਾ ਹੈ। ਇਹ ਕਿਧਰੋਂ ਕਦੋਂ ਸਸਤੀਆਂ ਸੀਟਾਂ ਕੱਢ ਦਿੰਦੇ ਤੁਹਾਨੂੰ, ਤੇ ਆਲ ਲਿੰਕ ਟਰੈਵਲ ਨੂੰ ਕਾਲ ਕਰ ਲਿਓ, 416-293-8700 ਦੇ ਕਾਲ ਕੀਤੀ ਜਾ ਸਕਦੀ ਹੈ। 16 ਅਕਤੂਬਰ ਨੂੰ ਇੱਕ ਕੁਆਲੀ ਵਾਲੇ ਸੱਜਣ ਮੈਰੀਅਟ ਹੋਟਲ ਜਾ ਰਹੇ ਆ, ਚੱਕ ਲਓ ਗੱਲ ਨੂੰ ਫਿਰ।

0: ਜਸ ਕਮਲ ਜੀ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਜੀ ਸਰ?
1: ਹਾਂਜੀ ਹਰਜੀਤ ਜੀ, ਅੱਜ ਜਿਹੜੇ ਸਾਡੇ ਲਿਸਨਰ ਹੈਗੇ ਨਾ, ਮੈਂ 3-in-1 ਪਾਲਿਸੀ ਬਾਰੇ ਦੱਸਣਾ ਚਾਹੁੰਦਾ ਹੈਗਾ
0: ਜੀ। ਪਲੀਜ਼।
1: ਜਿਹੜੀ 3-in-1 ਪਾਲਿਸੀ ਹੈ, ਜਿਹੜੀ ਸਾਡੀ ਕਾਫੀ ਪਾਪੂਲਰ ਇੰਸ਼ੋਰੈਂਸ ਪਾਲਿਸੀ ਹੈ, ਜਿਹੜੇ ਕਾਫੀ ਜਿਹੜੇ ਸਾਡੇ ਕਸਟਮਰਸ ਖਰੀਦਦੇ ਹੈਗੇ ਆ। ਇਹ ਪਾਲਿਸੀ ਵਿੱਚ ਕੀ ਹੈਗਾ, ਤੁਸੀਂ 3, 4 ਜਾਂ 5 ਹਿੰਦਾਂ ਦੀ ਹੋਰ ਵੀ ਵੱਖਰੇ ਵੱਖਰੇ ਇੰਸ਼ੋਰੈਂਸ ਕਵਰੇਜਸ ਲੈ ਸਕਦੇ ਇੱਕ ਪਾਲਿਸੀ ਦੇ ਅੰਦਰ। ਹੁਣ ਮੈਂ ਜਦੋਂ ਕਿਸੇ ਦੀ ਪਾਲਿਸੀ ਰਿਵਿਊ ਕੀਤੀ ਸੀ ਹਰਜੀਤ ਜੀ, ਹਸਬੈਂਡ ਵਾਈਫ ਇਕੱਠੇ ਆਏ ਸੀਗੇ, ਹਸਬੈਂਡ ਕੋਲ 4 ਪਾਲਿਸੀਆਂ ਸੀਗੀਆਂ ਆਪਣੀਆਂ ਅਤੇ ਵਾਈਫ ਕੋਲ 4 ਆਪਣੀਆਂ ਪਾਲਿਸੀਆਂ ਸੀਗੀਆਂ। ਪਰ ਕਾਫੀ ਲੋਕਾਂ ਨੂੰ ਇਹ ਨਹੀਂ ਪਤਾ, ਜਦੋਂ ਤੁਸੀਂ ਪਾਲਿਸੀ ਲੈਂਦੇ ਹੈਗੇ, ਪਾਲਿਸੀ ਦੇ ਵਿੱਚ ਜੋ ਕਵਰੇਜ ਦਿੰਦੇ, ਇਹਦੇ ਵਿੱਚ ਪਾਲਿਸੀ ਫੀ ਹਰ ਇੱਕ ਸੈਪਰੇਟ ਪਾਲਿਸੀ ਵਿੱਚ ਆਪਣੀ ਅਲੱਗ ਅਲੱਗ ਫੀ ਹੁੰਦੀ ਹੈਗੀ।
0: ਅੱਛਾ ਜੀ।
1: ਤਕਰੀਬਨ $8 to $10 ਦੀ ਹੁੰਦੀ। ਸੋ ਜਦੋਂ ਤੁਸੀਂ ਇਹ ਦੇਖੋ, ਜੇ 4 ਪਾਲਿਸੀ ਹਸਬੈਂਡ ਕੋਲ ਹੈਗੀਆਂ ਅਤੇ 4 ਕੋਲ ਹੋਏ, ਅਤੇ ਇਹਦਾ ਮਤਲਬ ਤਕਰੀਬਨ $80 ਪਾਲਿਸੀ ਫੀ ਦੇ ਉੱਤੇ ਖਰਚਾ ਕਰ ਰਹੇ ਹੈਗੇ। ਕਿਉਂ ਨਹੀਂ ਇੱਦਾਂ ਹੀ ਸੇਮ ਟਾਈਪ ਆਫ ਕਵਰੇਜ ਤੁਸੀਂ ਇੱਕ ਪਾਲਿਸੀ ਦੇ ਵਿੱਚ ਲਓ? ਇਹ ਵਿੱਚ ਕੀ ਫਾਇਦਾ ਹੈਗਾ, ਤੁਹਾਡਾ ਪ੍ਰੀਮੀਅਮ ਘੱਟ ਹੋ ਜਾਂਦਾ ਹੈਗਾ ਅਤੇ ਤੁਹਾਡੀ ਪਾਲਿਸੀ ਫੀ ਵੀ ਇੱਕ ਰਹਿ ਜਾਂਦੀ ਹੈਗੀ।
0: ਵਧੀਆ ਗੱਲ ਆ।
1: ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ। ਜਦੋਂ ਵੀ ਤੁਸੀਂ ਕਦੀ ਵੀ ਫਾਸਟ ਫੂਡ ਰੈਸਟੋਰੈਂਟ 'ਤੇ ਜਾਂਦੇ ਹੈਗੇ, ਮੇਨ ਇੱਕ ਸੈਪਰੇਟ ਔਡਰ ਕਰੋਗੇ, ਸਾਈਡ ਸੈਪਰੇਟ ਔਡਰ ਕਰੋਗੇ, ਡਰਿੰਕ ਸੈਪਰੇਟ ਔਡਰ, ਉਹਦਾ ਜਿਹੜਾ ਬਿੱਲ ਬਣ ਕੇ ਆਊਗਾ ਜ਼ਿਆਦਾ ਮਹਿੰਗਾ ਹੋਊਗਾ ਜਦੋਂ ਕੰਪੇਅਰ ਕਰੋਗੇ ਤੁਸੀਂ ਕੋਂਬੋ ਪ੍ਰਾਈਸ ਦੇ ਵਿੱਚ। ਇਹ ਮੈਂ ਕੱਲ੍ਹ ਐਗਜ਼ਾਮਪਲ ਕੀਤਾ ਹੈਗਾ ਤਰਕੇ, ਜਦੋਂ ਇਹ ਕੋਨਸੈਪਟ ਸੇਮ ਇੰਸ਼ੋਰੈਂਸ ਦੇ ਵਿੱਚ ਵੀ ਇਹ ਗੱਲ ਆਉਂਦੀ ਹੈਗੀ ਹੈ। ਜੇ ਤੁਸੀਂ ਕਵਰੇਜ ਇਕੱਠੇ ਲਉਂਗੇ, ਪ੍ਰੀਮੀਅਮ ਵੀ ਸਸਤਾ ਹੁੰਦਾ ਅਤੇ ਤੁਹਾਡੀ ਪਾਲਿਸੀ ਫੀ ਵੀ ਇੱਕ ਹੋ ਜਾਂਦੀ ਹੈਗੀ।
0: ਠੀਕ ਹੈ।
1: ਹੁਣ ਜੇ ਆਪਾਂ ਇੰਸ਼ੋਰੈਂਸ ਦੀ ਥੋੜ੍ਹੀ ਗੱਲ ਕਰੀਏ, ਇੰਸ਼ੋਰੈਂਸ ਵਿੱਚ ਮੈਂ ਇਹ ਕਹਿਣਾ ਚਾਹੁੰਦਾ, ਜਦੋਂ ਤੁਸੀਂ ਇੰਸ਼ੋਰੈਂਸ ਕਵਰੇਜ ਲੈਂਦੇ ਹੈਗੇ, ਆਪਣੇ ਹੁਣ ਕਦੇ ਵੀ ਅੰਡਰ ਇੰਸ਼ੋਰ ਨਾ ਕਰੋ ਜਾਂ ਓਵਰ ਇੰਸ਼ੋਰ ਨਾ ਕਰੋ। ਅੰਡਰ ਇੰਸ਼ੋਰ ਦਾ ਕੀ ਮਤਲਬ ਹੈਗਾ, ਜੇ ਕਹਿੰਦੇ ਤੁਹਾਡੇ ਕੋਲ $2 to $3 lakh ਦੀ ਕਵਰੇਜ ਹੈਗੀ ਪਰ ਤੁਹਾਡੀ ਲਾਇਬਿਲਟੀ $1 million ਦੀ ਹੈਗੀ, ਇਹਦਾ ਮਤਲਬ ਤੁਸੀਂ ਆਪਣੇ ਆਪ ਨੂੰ ਅੰਡਰ ਇੰਸ਼ੋਰ ਕੀਤਾ। ਪਰ ਮਾਤਰ ਜੇ ਤੁਹਾਨੂੰ ਕੱਲ੍ਹ ਕੁਛ ਹੋ ਜਾਂਦਾ ਹੈਗਾ, ਤੁਹਾਡੀ ਕਵਰੇਜ ਨੇ ਤੁਹਾਡੀ ਲਾਇਬਿਲਟੀ ਪੂਰੀ ਨਹੀਂ ਕਰਨੀ ਹੈਗੀ, ਇਹਦੇ ਵਿੱਚ ਤੁਹਾਡੇ ਫੈਮਿਲੀ ਨੂੰ ਫਾਈਨੈਂਸ਼ੀਅਲ ਬਰਡਨ ਵੀ ਹੋ ਸਕਦੀ ਹੈ ਜਦੋਂ ਤੁਸੀਂ ਪਿਕਚਰ ਦੇ ਵਿੱਚ ਨਹੀਂ ਰਹਿੰਦੇ ਹੈਗੇ।
0: ਜੀ ਜੀ।
1: ਓਵਰ ਇੰਸ਼ੋਰ ਦਾ ਕੀ ਮਤਲਬ ਹੈਗਾ, ਜਦੋਂ ਤੁਸੀਂ ਕਹਿ ਦਿਓ ਆਪਣੇ ਲਈ $1 million ਦੀ ਕਵਰੇਜ ਲਈ ਹੈਗੀ ਹੈ ਤੁਸੀਂ, ਪਰ ਤੁਹਾਡੇ ਕੋਲ $2 lakh ਦੀ ਸਿਰਫ ਲਾਇਬਿਲਟੀ ਹੈਗੀ ਆ, ਕਿਉਂ ਤੁਸੀਂ ਇੱਕ ਜਿਹੜੀ ਤੁਸੀਂ $1 million ਦੀ ਜਿਹੜੀ ਤੁਸੀਂ ਪ੍ਰੀਮੀਅਮ ਖਰਚ ਰਹੇ ਹੈਗੇ, ਕਿਉਂ ਨਹੀਂ ਤੁਸੀਂ ਇਹਨੂੰ 3 ਵੱਖਰੀਆਂ ਪਾਲਿਸੀਆਂ ਲੈ ਸਕਦੇ, ਜਦੋਂ ਕਵਰੇਜ ਇੱਕ ਕ੍ਰਿਟੀਕਲ ਇਲਨੈਸ ਲੈ ਲਓ, ਇੱਕ ਡਿਸਬਿਲਟੀ ਲੈ ਲਓ, ਇੱਕ ਲਾਈਫ ਇੰਸ਼ੋਰੈਂਸ ਲੈ ਲਓ, ਜਿਹਦੇ ਵਿੱਚ ਤੁਹਾਡਾ ਪ੍ਰੀਮੀਅਮ ਸਾਰਾ ਸੇਮ ਹੋ ਸਕਦਾ ਹੈਗਾ ਪਰ ਤੁਹਾਡੀ ਕਵਰੇਜ ਵੀ ਅਲੱਗ ਅਲੱਗ ਹੋ ਸਕਦੀ ਹੈਗੀ ਆ। ਜੇ ਕੋਈ ਲਿਸਨਸ ਹੈਗਾ ਜਾਂ ਡਿਸਕਸ ਕਰਨਾ ਚਾਹੁੰਦਾ ਹੈਗਾ 3-in-1 ਪਾਲਿਸੀ ਨੂੰ, ਇਹਨੂੰ ਆਪਾਂ ਤੁਹਾਡੇ ਲਈ ਬੈਸਟ ਡਿਜ਼ਾਈਨ ਕਰ ਸਕਦੇ ਹੈਗੇ ਅਕੋਰਡਿੰਗ ਟੂ ਜੋ ਤੁਹਾਡੀ ਕਵਰੇਜ ਰਾਈਟ ਹੈਗੀ ਅਤੇ ਤੁਹਾਡੇ ਬਜਟ ਦੇ ਹਿਸਾਬ ਦੇ ਨਾਲ। ਤੁਸੀਂ ਮੈਨੂੰ ਜ਼ਰੂਰ ਸੰਪਰਕ ਕਰ ਸਕਦੇ, ਮੇਰਾ ਇੱਕੋ ਇੱਕ ਨੰਬਰ ਹੈਗਾ 6479464 6464 6464।
0: ਨੰਬਰ ਇੱਕ ਵਾਰੀ ਦੁਬਾਰਾ ਦੇ ਦਿਓ ਪਟਾ ਸਾਹਿਬ।
1: ਹਾਂਜੀ, ਮੇਰਾ ਫੋਨ ਨੰਬਰ ਹੈਗਾ 6479866464 6479864 6464 6464।
0: ਪ੍ਰੋਗਰਾਮ ਪੰਜਾਬੀ ਵਿਰਸਾ ਤੁਸੀਂ ਸੁਣ ਰਹੇ ਹਾਂ ਔਰ ਗਲੈਕਸੀ ਹੋਮ ਵੱਲੋਂ ਵੀ ਅਸੀਂ ਪ੍ਰੋਗਰਾਮ ਸਪੋਂਸਰ ਕਰ ਰਹੇ ਹਾਂ। ਗਲੈਕਸੀ ਹੋਮ ਤੁਹਾਡੇ ਵਾਸਤੇ ਬਹੁਤ ਜ਼ਿਆਦਾ ਇੱਕ, ਮੈਂ ਸਮਝਦਾ ਕਿ ਸਾਡੀ ਕਮਿਊਨਿਟੀ ਦਾ, ਸਾਡੇ ਪੰਜਾਬੀ ਵੀਰਾਂ ਨੇ ਇਹ ਖੋਲਿਆ ਹੈ ਤੁਹਾਡੇ ਵਾਸਤੇ ਵੇਅਰ ਹਾਊਸ ਹੀ ਕਹ ਰਹਾ। 2 ਦਿਨ ਇਕੱਠੇ ਕੋਸਕੋ ਮਨਾ ਲਓ ਤੁਸੀਂ ਅਤੇ ਓਨਾ ਵੱਡਾ ਇਹ ਵੇਅਰ ਹਾਊਸ ਆ। ਕੰਸਟਰਕਸ਼ਨ ਦੀਆਂ ਆਈਟਮਾਂ ਜੇ ਤੁਸੀਂ ਆਪਣੇ ਘਰ ਵਾਸਤੇ ਲੈਣੀ ਆ, ਜਾਂ ਸਾਡੇ ਜਿਹੜੇ ਵੀਰ ਸੁਣ ਰਹੇ ਆ ਕੰਸਟਰਕਸ਼ਨ ਦਾ ਕੰਮ ਕਰਦੇ ਆ, ਔਰ ਵੀਰੋ ਤੁਸੀਂ ਇੱਥੇ ਜਾਓ, ਇਸ ਏਰੀਏ ਦੇ ਵਿੱਚ ਤੁਹਾਨੂੰ ਲੋੜ ਸੀ ਆਪਣੇ ਵੀਰਾਂ ਦਾ ਕੰਸਟਰਕਸ਼ਨ ਦਾ ਬਹੁਤ ਵੱਡਾ ਵੇਅਰ ਹਾਊਸ ਖੋਲਣ ਵਾਸਤੇ। ਵਿਲੀਅਮ ਪਾਰਕ ਐਂਡ ਮੈਕਲੋਗਨ ਦਾ ਕਾਰਨਰ ਆ, ਤੁਹਾਨੂੰ ਉੱਥੇ ਸਾਰਿਆਂ ਨੂੰ ਵੈਲਕਮ ਕੀਤਾ ਜਾਂਦਾ। 9446 ਮੈਕਲੋਗਨ ਰੋਡ ਦੇ ਉੱਤੇ ਇਹ ਤੁਹਾਡੇ ਵਾਸਤੇ ਜਿਹੜਾ ਕਿ ਵੇਅਰ ਹਾਊਸ ਖੁੱਲ੍ਹਾ ਹੈ। ਗਲੈਕਸੀ ਹੋਮ ਦਾ ਸਾਈਨ ਬਾਹਰ ਲੱਗਾ ਬੜਾ ਵੱਡਾ। ਤੁਸੀਂ ਅਮਨ ਜੀ ਨੂੰ ਉੱਥੇ ਜਾ ਕੇ ਮਿਲੋ, ਤੁਸੀਂ ਅਮਨ ਜੀ ਨੂੰ ਦੱਸੋ ਕਿ ਅਸੀਂ ਪੰਜਾਬੀ ਵਿਰਸਾ ਰੇਡੀਓ ਸੁਣ ਕੇ ਆਏ ਹਾਂ, ਸਿੰਘ ਹਰਜੀਤ ਦਾ ਸ਼ੋਅ ਸੁਣ ਕੇ ਆਏ ਹਾਂ। ਉਸ ਦਿਨ ਦਾ ਅਮਨ ਜੀ ਨੇ ਚਾਹ ਵੀ ਬਹੁਤ ਵਧੀਆ ਸਾਨੂੰ ਪਿਲਾਈ, ਕਿਉਂਕਿ ਗੱਲ ਇਹ ਹੈ ਕਿ ਜੇ ਤੁਸੀਂ ਉੱਥੇ ਪਹੁੰਚੋਗੇ ਤੇ ਤੁਸੀਂ ਜਾ ਕੇ ਵਰਾਇਟੀ ਦੇਖੋਗੇ ਉਹਨਾਂ ਦੇ ਸ਼ੋਰੂਮ ਦੇ ਵਿੱਚ, ਟਾਇਲਸ ਲੈਣੀਆਂ, ਤੁਸੀਂ ਫਲੋਰਿੰਗਸ ਲੈਣੀ ਆ ਉੱਥੇ, ਦਰਵਾਜ਼ੇ ਲੈਣੇ ਆ, ਕੋਈ ਕਬਜ਼ੇ ਲੈਣੇ ਆ, ਕੋਈ ਕਿੱਲ ਲੈਣੇ ਆ, ਕੋਈ ਪਲੰਬਿੰਗ ਦਾ ਸਮਾਨ ਲੈਣਾ, ਕੋਈ ਇਲੈਕਟ੍ਰੀਕਲ ਲੈਣਾ, ਕੋਈ ਸੁੱਚ ਟੁੱਟ ਗਿਆ ਉਹ ਲੈਣਾ, ਹੀਟ ਵਾਸਤੇ ਕੋਈ ਸਮਾਨ ਚਾਹੀਦਾ, ਏਸੀ ਵਾਸਤੇ ਕੋਈ ਸਮਾਨ ਚਾਹੀਦਾ, ਐਨੀਥਿੰਗ, ਕੋਈ ਵੀ ਚੀਜ਼ ਜਿਹੜੀ ਕਿ ਤੁਹਾਨੂੰ ਘਰ ਦੇ ਨਾਲ ਰਿਲੇਟਡ ਆ ਕੰਸਟਰਕਸ਼ਨ ਲਈ ਚਾਹੀਦੀ ਹੋਵੇ, ਟੋਇਲਟ ਸੀਟਸ ਲੈਣੀਆਂ, ਸਿੰਕ ਲੈਣੀਆਂ, ਵੈਂਟੀਜ਼ ਲੈਣੀਆਂ, ਕੋਈ ਵੀ ਚੀਜ਼ ਤੁਸੀਂ ਲੈਣੀ ਹੈ, ਤੁਸੀਂ ਉੱਥੇ ਜਾ ਕੇ ਦੇਖੋ, ਤੁਹਾਨੂੰ ਮਜ਼ਾ ਆ ਜਾਏਗਾ, ਨਾਲੇ ਰੇਟ ਬੜਾ ਘੱਟ ਆ। ਕਿਉਂਕਿ ਜਦੋਂ ਆਪਾਂ ਕਿਸੇ ਦੁਕਾਨ 'ਤੇ ਆਪਾਂ ਜਾਵਾਂਗੇ ਨਹੀਂ ਤਾਂ ਆਪਾਂ ਨੂੰ ਪਤਾ ਕਿਵੇਂ ਲੱਗੂ ਉਹਨਾਂ ਦਾ ਰੇਟ ਕੀ ਹੈ, ਨਹੀਂ ਤਾਂ ਆਪਾਂ ਗੱਡੀ ਚੱਕਦੇ ਹਾਂ। ਹਾਂ, ਡਰਾਈਵਲ ਬੜੀਆਂ ਸਸਤੀਆਂ ਉੱਥੇ, ਜੇ ਕਿਸੇ ਨੇ ਕੋਈ ਸਕਿੱਡ ਚਾਹੀਦੀ ਹੈ ਡਰਾਈਵਲ ਦੀ, ਕਿਸੇ ਨੂੰ 100 ਡਰਾਈਵਲਾਂ ਚਾਹੀਦੀਆਂ, 500 ਡਰਾਈਵਲਾਂ ਚਾਹੀਦੀਆਂ, ਕੰਸਟਰਕਸ਼ਨ ਵਾਲੇ ਵੀਰਾਂ ਵਾਸਤੇ ਥੋੜ੍ਹਾ ਮੋਟਾ ਡਿਸਕਾਊਂਟ ਵੀ ਹੋ ਜਾਂਦਾ ਕਿਉਂਕਿ ਉਹ ਕੰਟਰੈਕਟਰ ਹੁੰਦੇ ਆ, ਉਹਨਾਂ ਨੂੰ ਕੋਈ ਸਪੈਸ਼ਲ ਡਿਸਕਾਊਂਟ ਵੀ ਮਿਲਦਾ ਅਤੇ ਤੁਹਾਡਾ ਉੱਥੇ ਅਕਾਊਂਟ ਬਣ ਜਾਂਦਾ। ਨੰਬਰ ਤੁਸੀਂ ਨੋਟ ਕਰ ਲਓ ਗਲੈਕਸੀ ਹੋਮ ਵਾਲਿਆਂ ਦਾ, ਕਿਉਂਕਿ ਜਦੋਂ ਚੀਜ਼ ਕਦੋਂ ਸਸਤੀ ਮਿਲੇ ਵੀਰ ਮੇਰੇ, ਫਿਰ ਆਪਾਂ ਜਾਵਾਂਗੇ ਤਾਂ ਨਹੀਂ ਜਾਵਾਂਗੇ, ਅਤੇ ਅਸੀਂ ਜ਼ਰੂਰ ਜਾਵਾਂਗੇ। ਆਪਣੇ ਘਰਾਂ ਵਿੱਚ ਫਲਾਇਰ ਆ ਜਾਂਦੇ ਆ, ਅਸੀਂ ਕਈ ਵਾਰੀ ਗਰੋਸਰੀ ਖਰੀਦਣੀ ਹੋਵੇ ਸਾਨੂੰ ਪਤਾ ਹੋਵੇ ਵੀ ਸੰਤਰੇ ਇੰਨੇ ਰੇਟ ਲੱਗੇ ਉੱਥੇ, ਅਤੇ ਅਸੀਂ ਭੱਜੇ ਜਾਂਦੇ ਸੰਤਰੇ ਲੈਣ ਲਈ। ਕਿਉਂ ਜਾਂਦੇ ਹਾਂ? ਕਿਉਂਕਿ ਸੰਤਰੇ ਸੇਲ 'ਤੇ ਲੱਗੇ ਆ। ਪਰ ਇਹਨਾਂ ਦੇ ਕੋਲ ਤੁਹਾਨੂੰ ਐਵਰੀ ਡੇ ਜਿਹੜਾ ਸਮਾਨ ਆ ਸਸਤਾ ਮਿਲਦਾ, ਕੈਸ਼ ਐਂਡ ਕੈਰੀ ਹੈ ਲਈ। ਨੰਬਰ ਤੁਸੀਂ ਨੋਟ ਕਰ ਲਓ ਗਲੈਕਸੀ ਹੋਮ ਉਹਨਾਂ ਦਾ, 905-460-1222 ਦੇ ਕੋਲ ਕੀਤੀ ਜਾ ਸਕਦੀ ਹੈ। 905-460-1222 ਦੇ ਤੁਸੀਂ ਕਾਲ ਕਰ ਲਿਓ, ਤੁਹਾਡੇ ਵਾਸਤੇ ਨੰਬਰ ਹਾਜ਼ਰ ਹੈ। ਨੰਬਰ ਇੱਕ ਵਾਰ ਮੈਂ ਤੁਹਾਨੂੰ ਫਿਰ ਦੇ ਦਿੰਦਾ, ਔਰ ਇੱਕ ਵਾਰੀ ਫਿਰ ਇਹਦਾ ਥੈਂਕ ਯੂ ਕੀਤਾ ਜਾ ਰਿਹਾ ਇਹਨਾਂ ਦਾ, ਹੰਸ ਰਾਜ ਦੇ ਹੰਸ ਦੇ ਸ਼ੋਅ ਨੂੰ ਵੀ ਇਹਨਾਂ ਨੇ ਸਪੋਂਸਰ ਕੀਤਾ ਸੀ। 905-460-1222 ਦੇ ਕਾਲ ਜਲਦੀ ਜਲਦੀ ਕਰ ਲਿਓ ਗਲੈਕਸੀ ਹੋਮ ਵਾਲਿਆਂ ਨੂੰ। ਪ੍ਰੋਗਰਾਮ ਪੰਜਾਬੀ ਵਿਰਸਾ
2: ਗੁਰਬਾਣੀ ਰੇਡੀਓ ਵੀ ਹੈ, ਡਿਲੀਵਰੀ ਬਿਲਕੁਲ ਫ੍ਰੀ। ਹੋਰ ਦੱਸ ਕਿਆ ਚਾਹੀਦਾ ਭਾਜੀ? ਸੈਲੀਬ੍ਰੇਸ਼ਨ 40 ਇਅਰਸ ਇਨ ਐਂਟਰਟੇਨਮੈਂਟ ਬਿਜ਼ਨਸ।
3: ਡਾਊਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ, ਨਾਮੁਮਕਿਨ।
2: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ, ਐਬਨੀਜ਼ਰ ਐਂਡ ਗੋਰ ਰੋਡ 905-204-1313 ਜਾਂ ਢਿੱਲੋਂ। ਹੋਰ ਕੋਈ ਸੇਵਾ?
4: ਬਾਈ ਇਹ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
5: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ?
6: ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
7: ਜੀ ਹਾਂ, ਜੇ ਤੁਹਾਨੂੰ ਯੂਜ ਟਰੱਕ ਦੀ ਲੋੜ ਹੈ ਤਾਂ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ, ਈਗਲ ਟਰੱਕ ਸੇਲ, 17 Stratton Avenue, ਬ੍ਰੈਂਪਟਨ। ਕਾਲ ਵਿਲ ਸੇਖੋ 416-819-6000।

0: स्पाउस या पेरेंट्स को कनाडा बुलाना चाहते हो तो याद रखें स्टार इमिग्रेशन,
1: स्टार इमिग्रेशन,
0: कॉल 905-457-3131
1: स्टार इमिग्रेशन।
2: ओ आज तो कमाल ही होगी, घर वाली कहंदी किचन च रोटी ओदो ही बनू जदो नवे अप्लायंसेस आउणगे। मैं गया लाइन इक गल, उसे वेले गड्डी चक्की ते ब्रैम्पटन टीवी एंड अप्लायंसेस दे मूरे ले जा खड़ी करती।
3: जी हाँ, एना ही सौखा है अपनी किचन नु एक नवा रूप देना। ब्रैम्पटन टीवी एंड अप्लायंसेस दे सारे हाउसहोल्ड अप्लायंसेस मिलणगे, हर ब्रांड बहुत ही वधिया प्राइस दे। फ्रिज, स्टोव, डिशवॉशर, लॉन्ड्री सेट, जो मर्जी ले जाओ। 801 बोवे ड्राइव नियर चकूजी, 905-450 अठाई।
4: प्रोग्राम पंजाबी विरसा सुन रहे हो तुसी और सिंह हरजीत शो दे नाल तुसी जुड़े हुए हैं। तुहाडा होस्ट सिंह हरजीत हाजिर है। मास्टर ज्यूलर यार कमाल दा ज्यूलरी दा स्टोर है और तुसी अंदर वड़ोगे तुसी कहना भी असीं किथे सोने दियां कहिंदे हुंदे भई किते समुंदर जी आ गए, असीं सोने दे समुंदर जी आ गए हैं। इन्ना सोना पिया, इन्ना सोना पिया, डिजाइन अलग अलग। जे बंदे किसी ने साडे वीरां ने कड़ा लेना ना, तुसी कड़े दे डिजाइन देखो किन्ने मिलते हैं, क्योंकि दुकान उही चलती है जिस दुकान दे उत्ते सौदा चंगा भरिया होवे। जिस दुकान दे उत्ते सौदा ना आवे ना, फिर उत्ते मक्खी भी नहीं आउंदी। मक्खी भी उत्थे आउंदी है जिथे मिठा होगा, जिथे ढेर लगा होगा। ते इस करके इन्हां दे कोल सोने दा ढेर लगा पर मक्खी नहीं अंदर बड़ा देंदे कोई, क्योंकि तीन तीन दरवाजे लाए आ गाहक नूं अंदर जाण वास्ते। जे तुसी भी सोना लैना, वधिया सोना लैना, डबई दा सोना लैना, ते मास्टर ज्यूलर दे जाना पैना तुहानूं। दो लोकेशनां तुहाडी सेवा च हाजिर आ मास्टर ज्यूलर दीआं, एक एयरपोर्ट एंड एक मेफील्ड दे कॉर्नर ते आ, दूसरी लोकेशन दी बोवेड एंड माउंट ऐश ते आ जिथे फर्टीनो है उस प्लाजे दे विच है। ਤੁਸੀਂ ਵੀ ਉੱਥੇ ਪਹੁੰਚੋ, ਘਰ ਦੇ ਵਿੱਚ ਵਿਆਹ ਸ਼ਾਦੀਆਂ ਦਾ ਕੋਈ ਫੰਕਸ਼ਨ ਹੈ, ਕੋਈ ਬੱਚੇ ਦਾ ਬਰਥਡੇ ਹੈ, ਕੋਈ ਧੀ ਧਿਆਣੀ ਦਾ ਬਰਥਡੇ ਹੈ ਕਿਸੇ ਦਾ, ਬੇਟੀਆਂ ਦਾ ਕਿਸੇ ਦਾ ਬਰਥਡੇ ਹੈ, ਤਾਂ ਜ਼ਰੂਰ ਬੱਚਿਆਂ ਨੂੰ, ਖਾਸ ਕਰਕੇ ਨਾ ਮੁੰਡਿਆਂ ਦਾ ਪਤਾ ਨਹੀਂ ਗਾ ਵੱਡੇ ਹੋ ਗਏ ਛੱਤਰ ਨਾ ਮਾਰਨ ਕਿਤੇ ਮਾਂ ਪਿਓ ਦੇ, ਕੁੜੀਆਂ ਨੂੰ ਜ਼ਰੂਰ ਲੈ ਲੂ ਦਿਆ ਕਰੋ ਕਿਤੇ ਵੇਲੇ ਕੋਈ ਦਿਨ ਤਿਉਹਾਰ ਆਉਂਦਾ, ਕਿਉਂਕਿ ਉਹ ਵਿਚਾਰੀਆਂ ਨੰਨੀਆਂ ਪਰੀਆਂ ਅਤੇ ਉਹ ਜ਼ਿੰਦਗੀ ਦੀਆਂ ਫਿਰ ਵੀ ਮਾਂ ਪਿਓ ਦੇ ਸਹਾਈ ਹੁੰਦੀਆਂ ਕਈ। ਇੱਕ ਇੱਥੇ ਮੈਂ ਹੁਣ ਗੱਲ ਮੇਰੇ ਮੂੰਹ ਨਿਕਲ ਜਾਣੀ ਗੱਲ, ਉਹ ਸੁਣਦੇ ਹੁੰਦੇ ਪ੍ਰੋਗਰਾਮ ਨੂੰ, ਚਲ ਛੱਡੋ ਯਾਰ ਰਹਿੰਦੇ ਹੋਰ ਜੀ ਨਾ ਕਰੋ ਫਿਰ ਮੁੰਡਾ ਉਹਦਾ ਗੁੱਸਾ ਕਰੋ। ਮੈਂ ਤਦ ਕਹਿ ਰਿਹਾ ਸੀ ਕੁੜੀਆਂ ਫਿਰ ਵੀ ਹੈ ਨਾ ਮਾਂ ਪਿਓ ਦੀਆਂ ਬਜ਼ੁਰਗ ਜਦੋਂ ਹੋ ਜਾਂਦੇ, ਪੇਰੈਂਟਸ ਹੋ ਜਾਂਦੇ ਆ, ਬਹੁਤ ਜ਼ਿਆਦਾ ਖਿਆਲ ਕਰਦੇ ਆ। ਔਰ ਜੇ ਤੁਸੀਂ ਵੀ ਮਾਸਟਰ ਜੀ ਦੇ ਪਹੁੰਚੋਗੇ, ਕੋਈ ਵੀ ਸਮਾਨ ਲੈਣਾ ਤੁਸੀਂ ਤਾਂ ਮਾਸਟਰ ਜੀ ਕੇ ਪਹੁੰਚੋ। ਦੋ ਲੋਕੇਸ਼ਨ ਤੁਹਾਡੀ ਸੇਵਾ 'ਚ ਹਾਜ਼ਰ ਹੈ, 905-906-2424 ਨੰਬਰ ਹੈ, 905-906-2424 ਤੇ ਕਾਲ ਕੀਤੀ ਜਾ ਸਕਦੀ ਹੈ। ਆਉਣ ਵਾਲੇ ਸਮੇਂ 'ਚ ਦੀਵਾਲੀ ਦੇ ਔਨ ਲੋਕੇਸ਼ਨ ਪ੍ਰੋਗਰਾਮ ਬੁਕਿੰਗ ਹੋ ਗਈ ਹੈ ਸਟਾਰਟ। ਦੋ ਪ੍ਰੋਗਰਾਮ ਜਿਹੜੇ ਹੋਣਗੇ ਸਮੋਸਾ ਸਵੀਟ ਫੈਕਟਰੀ ਤੋਂ ਹੋਣਗੇ, ਹਰਪਾਲ ਸੰਧੂ ਜੀ ਨੇ ਇਹ ਦੋ ਪ੍ਰੋਗਰਾਮ ਸਾਡੇ ਕੋਲ ਲਏ ਹੈ। ਔਰ ਜੇ ਤੁਸੀਂ ਵੀ ਚਾਹੁੰਦੇ ਹੋ ਕਿ ਦੀਵਾਲੀ ਦੇ ਤੁਹਾਡੀ ਦੁਕਾਨ 'ਤੇ ਆ ਕੇ ਪੰਜਾਬੀ ਵਿਰਸਾ ਲਾਈਵ ਔਨ ਲੋਕੇਸ਼ਨ ਹੋਵੇ, ਮਠਿਆਈਆਂ ਦੀ ਤੁਹਾਡੀ ਵੀ ਅਸੀਂ ਸੋਹਣੀ ਸੋਹਣੀ ਐਡ ਕਰੀਏ, ਮਿੱਠੀ ਮਿੱਠੀ ਐਡ ਕਰੀਏ, ਮਿੱਠੀਆਂ ਮਿੱਠੀਆਂ ਮਠਿਆਈਆਂ ਵਰਗੀ, ਤਾਂ ਤੁਸੀਂ ਸਾਡੇ ਕੋਲ ਹੁਣੇ ਬੁਕਿੰਗ ਕਰਾ ਲਓ, ਕਿਉਂਕਿ ਫਿਰ ਦਿਨ ਸਾਰੇ ਬਿਜ਼ੀ ਹੋ ਜਾਣੇ ਆ। ਮੈਂ ਵੈਸੇ ਕਦੀ ਵੀ ਨਹੀਂ ਕਹਿੰਦਾ ਹੁੰਦਾ ਐਡਵਰਟਾਈਜਮੈਂਟ ਦਾ, ਮੈਂ ਔਨ ਲੋਕੇਸ਼ਨ 'ਤੇ ਤੁਹਾਨੂੰ ਗੱਲ ਕਰ ਰਿਹਾ। ਜਿਨ੍ਹਾਂ ਨੇ ਵੀ ਔਨ ਲੋਕੇਸ਼ਨ ਪ੍ਰੋਗਰਾਮ ਕਰਾਉਣੇ ਆ ਦੀਵਾਲੀ ਦੇ, ਤਾਂ ਤੁਸੀਂ ਬੁਕਿੰਗ ਕਰ ਸਕਦੇ ਆ। ਤੁਹਾਡੇ ਕੋਲ ਨੰਬਰ ਮੇਰਾ ਹੈ 6474481000, 647-448-1000। ਸਮੋਸਾ ਸਵੀਟ ਫੈਕਟਰੀ ਤੁਹਾਡੇ ਵਾਸਤੇ ਮਠਿਆਈਆਂ ਦੀ ਫੈਕਟਰੀ ਹੈ, ਜਿੱਥੋਂ ਤੁਸੀਂ ਵਧੀਆ ਵਨ ਸੋਨੀਆਂ ਮਠਿਆਈਆਂ ਵੀ ਲੈ ਸਕਦੇ ਆ। ਇੱਕ ਮੈਂ ਨਾ ਤੁਹਾਨੂੰ ਸ਼ੇਅਰ ਸੁਣਾ ਰਿਹਾ, ਇਹ ਤੁਹਾਨੂੰ ਸ਼ੇਅਰ ਮੇਰਾ ਖਿਆਲ ਪਰਸੋਂ ਵੀ ਸੁਣਾਇਆ ਸੀ, ਨਹੀਂ ਸੁਣਾਇਆ ਯਾਦ ਨਹੀਂ ਹਰਜੀਤ ਜੀ। ਆਹ ਸੁਣੋ ਧਿਆਨ, ਇਹਦੇ ਮੀਨਿੰਗ ਦੇਖੋ ਔਰ ਇਹਦੇ ਲਿਰਿਕਸ ਦੇਖੋ, ਇਹਦੇ ਬੋਲਾਂ ਦੇ ਵਿੱਚ ਕੈਸੀ ਸੱਚਾਈ ਹੈ, ਉਹ ਸੁਣੋ ਜ਼ਰਾ। ਇਹ ਆਰਟਿਸਟ ਉਹੀ ਹੈ ਜਿਹੜਾ ਪਾਕਿਸਤਾਨ ਤੋਂ ਆਇਆ ਹੈ ਪੂਰੇ ਬੈਂਡ ਦੇ ਨਾਲ, ਜਿਹੜੀ ਕੁਆਲੀ ਨਾਈਟ ਹੋਣੀ ਆ ਉਹਦੇ 'ਚ ਸ਼ੇਅਰ ਗਾਏ ਜਾਣੇ ਆ। 16 ਅਕਤੂਬਰ ਮੈਰੀਅਟ ਹੋਟਲ ਬ੍ਰੈਂਪਟਨ 'ਚ ਇਹ ਕੁਆਲੀ ਨਾਈਟ ਹੋ ਰਹੀ ਹੈ, ਅਤੇ ਤੁਹਾਨੂੰ ਸਾਰਿਆਂ ਨੂੰ ਸੱਦਾ ਪੱਤਰ ਵੀ ਸਨੈਕਸ, ਡਿਨਰ ਅਤੇ ਤੁਹਾਡੀਆਂ ਪ੍ਰੀਮੀਅਮ ਡਰਿੰਕਸ ਜਿਹੜੀਆਂ ਚੋਟੀ ਦੀਆਂ ਡਰਿੰਕਸ ਹੁੰਦੀਆਂ ਉਹ ਹੋਣਗੀਆਂ ਇਹਦੇ ਵਿੱਚ। ਹਰਜੀਤ ਜੀ ਉੱਥੇ ਕੂਪਨ ਆ ਫੜਾ ਰਹੇ ਹੋ ਦੋ ਦੋ ਸਾਰਿਆਂ ਨੂੰ, ਉਹ ਨਾ ਭਾਈ ਅਸੀਂ ਤਾਂ ਖੁੱਲ੍ਹਾ ਉੱਥੇ ਸਮਾਨ ਰੱਖਣਾ, ਜਿੰਨੀ ਮਰਜ਼ੀ ਪੀਓ ਪਰ ਕਰਿਓ ਇੰਜੋਏ ਉੱਥੇ। ਖਾਰੂ ਖੁਰੂ ਨਾ ਪਾਇਆ ਕੋਈ ਬੰਦਾ ਉੱਥੇ ਮੁੜ ਕੇ, ਸਕਿਉਰਿਟੀ ਗਾਰਡ ਵੀ ਉੱਥੇ ਹੁੰਦੇ ਆ। ਫੋਨ ਕਰ ਲਿਓ ਜਿਹਨਾਂ ਟਿਕਟ ਲੈਣੀ ਆ 647 448 1000।

0: ਤੁਸੀਂ ਨਾ ਇਸ ਦੀ ਇਸ ਕਵਾਲ ਦੀ ਆਵਾਜ਼ ਦੇ ਚ ਦਰਦ ਦੇਖੋ ਕਿ ਨਾ ਨਹੀਂ ਆਉਣਾ ਮੇਰੇ ਦਿਲ ਵਰ ਮਾਹੀ ਚੁੱਪ ਕਰ ਝੂਠਿਆ ਕਾਵਾਂ। ਇਹ ਕਵਾਲੀ ਦੇ ਅੱਗੋਂ ਪਹਿਲਾਂ ਸ਼ੇਰ ਬੋਲ ਰਿਹਾ, ਨਹੀਂ ਆਉਣਾ ਮੇਰੇ ਦਿਲ ਵਰ ਉਹ ਚੁੱਪ ਕਰ ਝੂਠਿਆ ਕਾਵਾਂ, ਕਿਉਂਕਿ ਕਾਂ ਬਨੇਰੇ 'ਤੇ ਬੈਠਾ ਨਾ ਆਪਣੀ ਆਵਾਜ਼ ਦੇ 'ਚ ਦੱਸ ਰਿਹਾ ਕਿ ਤੇਰਾ ਮਾਹੀ ਆ ਰਿਹਾ, ਪਰ ਉਹ ਥੱਲੇ ਬੈਠੀ ਆ ਕਾਂ ਨੂੰ ਕਹਿ ਰਹੀ ਹੈ ਚੁੱਪ ਕਰ ਝੂਠਿਆ ਕਾਵਾਂ। ਐਸੀਆਂ ਕਮਾਲ ਦੇ ਲਿਰਿਕਸ ਹੈ ਨਾ, ਮੈਂ ਤੁਹਾਨੂੰ ਅੱਗੇ ਵਾਰ ਵਾਰ ਕਹਿੰਦਾ ਹੁੰਦਾ ਚੰਗੀ ਚੀਜ਼ ਸੁਣਿਆ ਕਰੋ, ਤੁਸੀਂ ਪੋਜ਼ਿਟਿਵ ਐਨਰਜੀ ਤੁਹਾਡੇ 'ਚ ਆ ਜਾਂਦੀ ਹੈ, ਤੁਹਾਡਾ ਦਿਲ ਪਿਆਰ ਵੱਲ ਜਾਂਦਾ, ਅਤੇ ਜ਼ਿੰਦਗੀ 'ਚ ਪਿਆਰ ਤੋਂ ਵੱਡੀ ਔਰ ਦੁਨੀਆਂ ਦੇ ਵਿੱਚ ਕੋਈ ਚੀਜ਼ ਨਹੀਂ ਹੈ। ਉਹ ਕਹਿੰਦੇ ਨਾ ਜਦ ਵਿਛੜੇਗੀ ਪਤਾ ਲੱਗ ਜੂਗਾ, ਵਿਛੜਨ ਕਰਦੀ ਹੈ ਜਦ ਵਿਛੜੇਗੀ ਪਤਾ ਲੱਗ ਜੂਗਾ। ਇਹ ਜਦੋਂ ਪਿਆਰ ਦਾ ਦਰਦ, ਪਿਆਰ ਦਾ ਵਿਛੋੜਾ, ਪਿਆਰ ਦੇ ਨਾਲ ਜਦੋਂ ਅੱਖਾਂ ਦੇ ਵਿੱਚੋਂ ਹੰਝੂ ਆਉਂਦੇ ਆ, ਤੇ ਫਿਰ ਆਪਣੇ ਮਾਹੀ ਦਿਲਬਰ ਨੂੰ, ਆਪਣੇ ਸੋਹਣੇ ਸੱਜਣ ਨੂੰ, ਆਪਣੇ ਉਸ ਸੋਹਣੇ ਪਿਆਰ ਨੂੰ ਯਾਦ ਕੀਤਾ ਜਾਂਦਾ। ਤੇ ਆਹ ਫਿਰ ਕਵਾਲੀ ਸੁਣੋ ਧਿਆਨ ਨਾਲ ਜ਼ਰਾ। ਆ ਜਾਓ ਥੋੜੇ ਜਿਹੇ ਪੈਸੇ ਖਰਚ ਲਓ, ਸ਼ੇਰ ਬੱਗਿਓ, ਆ ਕਿਤੇ ਨੀ ਨਾਲ ਲੈ ਕੇ ਜਾਣੇ ਕਿਸੇ ਨੇ, ਕੋਈ ਅੱਜ ਤੱਕ ਦਾ ਨਾਲ ਲੈ ਕੇ ਨਹੀਂ ਗਿਆ, ਠੀਕ ਹੈ। ਬੱਚਿਆਂ ਬੁੱਚਿਆਂ ਦਾ ਤੁਹਾਨੂੰ ਪਤਾ ਹੀ ਹੈ ਸਾਥ ਇੱਥੇ ਕਿੱਦਾਂ ਦਾ ਹੁੰਦਾ, ਆਪਣੀ ਲਾਈਫ ਦਾ ਇੰਜੋਏ ਕਰੋ ਜਿਹੜੇ ਕੰਮ ਕਰਦੇ ਆ। ਅਸੀਂ ਸੋਚਦੇ ਰਹਿੰਦੇ ਹਾਂ ਨਹੀਂ ਯਾਰ ਕੱਲ੍ਹ ਵਾਸਤੇ ਕੋਈ ਸਾਂਭ ਲਈਏ, ਕੱਲ੍ਹ ਵਾਸਤੇ ਸਾਂਭ ਦਈਏ, ਇੱਥੋਂ ਦੇ ਬੱਚੇ ਕੱਲ੍ਹ ਵਾਸਤੇ ਕੋਈ ਸੋਚਦੇ ਆ। ਇਹ ਸਾਡੇ ਕਲਚਰ ਦੇ ਵਿੱਚ ਆ, ਕਿਉਂਕਿ ਅਸੀਂ ਸਿੱਖਿਆ ਹੋਇਆ, ਕੱਲ੍ਹ ਦੀ ਅਸੀਂ ਪਹਿਲਾਂ ਟੇਕ ਕੇਅਰ ਕਰਦੇ ਹਾਂ। ਕਿੰਨੇ ਪਰਿਵਾਰ ਸੁਣ ਰਹੇ ਜਿਹੜੇ ਘੁੰਮਣ ਜਾਂਦੇ ਹਰ ਸਾਲ, ਦੱਸੋ ਮੈਨੂੰ, ਜਿਹੜੇ ਇੱਥੋਂ ਦੇ ਬੱਚੇ ਆ ਤੁਹਾਡੇ ਸਾਲ 'ਚ ਪੰਜ ਪੰਜ ਛੇ ਸੱਤ ਸੱਤ ਵਾਲੀ ਟ੍ਰਿਪ ਲਾਉਂਦੇ ਆ, ਕਿਉਂ? ਉਹ ਇਹ ਕਹਿੰਦੇ ਆ ਕਿ ਅਸੀਂ ਆਪਣੀ ਲਾਈਫ ਨੂੰ ਲਿਵ ਕਰਨਾ, ਅਸੀਂ ਕੱਟਣ ਨਹੀਂ ਆਏ ਲਾਈਫ ਇੱਥੇ, ਅਸੀਂ ਆਪਣੀ ਲਾਈਫ ਨੂੰ ਇੰਜੋਏ ਕਰਨਾ, ਸਾਨੂੰ ਗੋਡ ਨੇ ਲਾਈਫ ਦਿੱਤੀ ਇੱਕ। ਅਤੇ ਇਹ ਕਵਾਲੀ ਨਾਈਟ 'ਚ ਆ ਜਾਓ ਜਿਨ੍ਹਾਂ ਨੇ ਇਸ ਨਾਈਟ ਨੂੰ, ਮੈਂ ਅੱਗੇ ਵੀ ਜ਼ਿਕਰ ਕਰਦਾ ਹੁੰਦਾ, ਜਦੋਂ ਤੁਸੀਂ ਰਿਲੈਕਸ ਕਿਵੇਂ ਹੁੰਦੇ ਆ ਤੁਸੀਂ ਅੱਜ, ਚਲੋ ਵੈਡਨਸਡੇ ਅੱਜ ਬਹੁਤ ਵਧੀਆ ਦਿਨ ਆ, ਫਰਾਈਡੇ ਹੋਵੇ ਜਾਂ ਸੈਚਰਡੇ ਹੋਵੇ, ਅਸੀਂ ਕਿਤੇ ਘਰ ਦੇ ਵਿੱਚ ਫੰਕਸ਼ਨ ਗੈਟ ਟੂਗੈਦਰ, ਫੈਮਲੀਜ਼ ਇਕੱਠੀਆਂ ਹੁੰਦੀਆਂ ਜਾਂ ਤੁਸੀਂ ਕਿਸੇ ਘਰ ਜਾਂਦੇ ਹਾਂ, ਕਾਹਦੇ ਵਾਸਤੇ ਜਾਂਦੇ ਹਾਂ ਆਪਾਂ ਉੱਥੇ? ਦੋ ਦੋ ਤਿੰਨ ਤਿੰਨ ਡਰਿੰਕਸ ਲਈਆਂ ਆਪਣੀਆਂ, ਤੁਹਾਡੇ ਬ੍ਰੇਨ ਦੇ 'ਚੋਂ ਬਿਲਕੁਲ ਕੋਈ ਤੁਹਾਡਾ ਔਖਾ ਸਮਾਂ, ਔਖੇ ਪਲ, ਔਖੀਆਂ ਗੱਲਾਂ, ਫੈਮਲੀ ਦੇ ਕੋਈ ਇਸ਼ੂ ਸਾਰੇ ਨਿਕਲ ਜਾਂਦੇ ਆ, ਬਿਕੋਜ਼ ਤੁਸੀਂ ਉਸ ਵੇਲੇ ਫਰੀ ਮਾਈਂਡ ਹੋ ਗਏ ਹੋ। ਕਿਸੇ ਡਾਕਟਰਸ ਨੂੰ ਪੁੱਛ ਕੇ ਦੇਖਿਓ ਜਾਂ ਕਿਸੇ ਐਕਸਪਰਟਸ ਨੂੰ ਪੁੱਛ ਕੇ ਦੇਖਿਓ ਕਿ ਤੁਹਾਡੇ ਬ੍ਰੇਨ ਦੇ ਉੱਤੇ ਜੇ ਜ਼ਿਆਦਾ ਭਾਰ ਪਵੇ ਤਾਂ ਤੁਹਾਡੇ ਬ੍ਰੇਨ ਨੂੰ ਕਿੰਨਾ ਡੈਮੇਜ ਕਰਦਾ। ਕਈ ਲੋਕ ਭੁੱਲਣਾ ਸ਼ੁਰੂ ਹੋ ਜਾਂਦੇ ਆ, ਆ ਡਮੈਂਸ਼ੀਆ ਦੀ, ਡਮੈਂਸ਼ੀਆ ਕੀ ਕਹਿੰਦੇ ਉਹਨੂੰ, ਇੱਕ ਹੈਗੀ ਨਾ ਬਿਮਾਰੀ,
1: ਹਾਂ,
0: ਇਹ ਕਿਉਂ ਹੋ ਜਾਂਦੀਆਂ ਚੀਜ਼ਾਂ ਇੱਦਾਂ ਦੀਆਂ? ਅਸੀਂ ਜਿਹੜੀ ਲਾਈਫ ਆਪਣੀ ਨੂੰ ਇੰਜੋਏ ਬਹੁਤ ਘੱਟ ਕਰਦੇ ਹਾਂ, ਸਾਊਥ ਏਸ਼ੀਅਨ ਇਨਕਲੂਡ ਮਾਈ ਸੈਲਫ, ਸਾਰੇ ਆਪਾਂ ਸੇਮ ਹਾਂ। ਪਰ ਜਦੋਂ ਬੰਦਾ ਇੱਥੇ ਥੋੜ੍ਹੇ ਸਾਲ ਰਹਿੰਦਾ, ਜਦੋਂ ਆਪਣੇ ਬੱਚਿਆਂ ਵੱਲ ਦੇਖਦਾ, ਬੱਚੇ ਜਦੋਂ ਵੱਡੇ ਹੋ ਜਾਂਦੇ ਆ, ਤਾਂ ਫਿਰ ਉਹ ਕਹਿੰਦਾ ਯਾਰ ਇਹ ਮੈਂ ਆਪਣੀ ਲਾਈਫ ਇੰਨੇ ਸਾਲ ਐਵੇਂ ਕੱਟ ਲਿਆ ਇੱਥੇ। ਬਹੁਤ ਫੈਮਲੀਜ਼ ਦੋ ਦੋ ਜੋਬ ਕਰਦੀਆਂ, ਸੈਚਰਡੇ ਕਿਤੇ ਜੋਬ ਮਿਲ ਜਾਵੇ ਅਸੀਂ ਛੱਡਦੇ ਨਹੀਂ, ਕੋਈ ਲੌਂਗ ਵੀਕਐਂਡ ਮਿਲ ਜਾਵੇ ਨਹੀਂ ਜੀ ਅਸੀਂ ਕਰਨਾ, ਡਬਲ ਪੈਸੇ ਮਿਲ ਜਾਣੇ ਆ, ਫਾਈਨ ਕਰੋ, ਪਰ ਸਾਡੀ ਵਕੇਸ਼ਨ ਕਿੱਥੇ ਆ? ਜਿਹੜੇ ਬਹੁਤ ਜ਼ਿਆਦੇ ਸਮਾਈਲ ਫੇਸ ਹੋਣਗੇ ਨਾ, ਜਿਹੜੇ ਬਹੁਤ ਜ਼ਿਆਦੇ ਆਪਣੇ ਆਪ ਦੇ ਵਿੱਚ ਈਜ਼ੀ ਫੀਲ ਕਰਦੇ ਹੋਣਗੇ, ਉਹਨਾਂ ਦੀਆਂ ਵਕੇਸ਼ਨ ਬੜੀਆਂ ਹੁੰਦੀਆਂ, ਤਿੰਨ ਤਿੰਨ ਵਕੇਸ਼ਨ ਕਰਦੇ ਆ। ਤੁਸੀਂ ਦੋ ਦੋ ਦਿਨ ਵਾਸਤੇ ਚੱਲ ਜਾਓ, ਚਾਰ ਚਾਰ ਦਿਨ ਵਾਸਤੇ ਚੱਲ ਜਾਓ। ਔਰ ਇਹ ਜਿਹੜੀਆਂ ਵਕੇਸ਼ਨ ਹੁੰਦੀਆਂ ਬਹੁਤ ਜ਼ਿਆਦਾ ਜ਼ਰੂਰੀ ਹੁੰਦੀਆਂ, ਕਿਉਂਕਿ ਜਿਹੜੀਆਂ ਵਕੇਸ਼ਨ ਤੋਂ ਬਿਨਾਂ ਬੰਦਾ ਫਰੈਸ਼ ਨਹੀਂ ਕਦੀ ਹੋ ਸਕਦਾ। ਮੇਰੇ ਭਾਅ ਜੀ ਵੱਡੇ ਦਾ ਫੋਨ ਆਇਆ ਕਾਲੜਾ ਸਾਹਿਬ ਦਾ ਸ਼ਿਕਾਗੋ ਤੋਂ, ਵੀਰੇ ਮੈਂ ਰੇਡੀਓ ਕਰ ਰਿਹਾ ਔਰ ਤੁਹਾਨੂੰ 12 ਵਜੇ ਤੋਂ ਬਾਅਦ ਕਰਦਾ ਜੀ ਮੈਂ ਕਾਲ, ਠੀਕ ਹੈ ਵੀਰ ਜੀ? ਸਾਡੇ ਬਹੁਤ ਪਿਆਰ ਵਾਲੇ ਵੀਰ ਆ ਕਾਲੜਾ ਸਾਹਿਬ, ਇਸ ਵੇਲੇ ਸ਼ਿਕਾਗੋ ਬੈਠੇ ਪ੍ਰੋਗਰਾਮ ਨੂੰ ਹੀ ਸੁਣ ਰਹੇ ਹੋਣਗੇ ਡੈਫੀਨੇਟਲੀ। ਔਰ ਅਸੀਂ ਇੱਕ ਦੂਜੇ ਨਾਲ ਕਈ ਵਾਰੀ ਹੈ ਨਾ, ਜਿੱਥੇ ਪਿਆਰ ਜ਼ਿਆਦਾ ਹੋਵੇ ਨਾ ਤੁਹਾਡਾ ਜ਼ਿੰਦਗੀ 'ਚ, ਤੂੰ ਤੂੰ ਮੈਂ ਵੀ ਉੱਥੇ ਹੀ ਹੁੰਦੀ ਆ ਜ਼ਿੰਦਗੀ ਦੀ, ਉੱਦਾਂ ਨਹੀਂ ਪਿਆਰ ਹੁੰਦਾ। ਜੇ ਕੋਈ ਬੰਦਾ ਕਹੇ ਨਾ ਘਰ ਦੇ 'ਚ ਮੈਂ ਆਪਣੀ ਵਾਈਫ ਨਾਲ ਕਦੀ ਵੀ ਜ਼ਿੰਦਗੀ 'ਚ ਨਹੀਂ, ਮੇਰੀ ਕਦੀ ਲੜਾਈ ਨਹੀਂ ਹੋਈ, ਆ ਰੇਡੀਓ 'ਤੇ ਔਨ ਏਅਰ ਮੈਂ ਗੱਲਾਂ ਕਰ ਰਿਹਾ ਸਾਰੀਆਂ, ਹੁਣ ਟੋਰਾਂਟੋ ਵਾਲਿਓ, ਅਮਰੀਕਾ 'ਚ ਵੀ ਪ੍ਰੋਗਰਾਮ ਸੁਣਿਆ ਜਾਂਦਾ, ਆ ਬਫਲੋ ਚਲ ਜਾਓ ਪੈਨਸਲਵੇਨੀਆ ਤੇ ਸਾਰੇ ਪੰਜਾਬੀ ਵਿਰਸਾ ਰੇਡੀਓ ਸੁਣਦੇ ਆ। ਜਿਹੜਾ ਬੰਦਾ ਕਹੇ ਨਾ ਮੈਂ ਆਪਣੀ ਵਾਈਫ ਨਾਲ ਕਦੀ ਜ਼ਿੰਦਗੀ ਨਹੀਂ ਕਦੀ ਲੜਿਆ ਜਾਂ ਤੂੰ ਤੂੰ ਮੈਂ ਨਹੀਂ ਹੋਈ, ਉਹ ਝੂਠ ਬੋਲਦਾ ਬੰਦਾ। ਵੱਡਾ ਸਾਹਿਬ ਗੱਲ ਸਹੀ ਹੈ?
2: ਸਹੀ ਹੈ ਵੱਡੀ ਗੱਲ।
0: ਉਹ ਬੰਦਾ ਝੂਠ ਬੋਲਦਾ। ਜਿੱਥੇ ਤੁਹਾਡਾ ਪਿਆਰ ਹੋਊਗਾ ਉੱਥੇ ਘਰ ਦੇ ਵਿੱਚ ਚਾਰ ਭਾਂਡੇ ਹੋਣਗੇ ਤੇ ਖੜਕਣਾ ਹੀ ਖੜਨਗੇ, ਕਿਤੇ ਡਿੱਗਣਗੇ ਤੇ ਖੜਕਣਗੇ ਜ਼ਰੂਰ। ਤੇ ਜਿੱਥੇ ਪਿਆਰ ਨਾਲ ਭਾਂਡੇ ਖੜਕਣਗੇ ਉੱਥੇ ਪਿਆਰ ਵੀ ਜ਼ਿਆਦਾ ਹੁੰਦਾ।
2: ਸਹੀ ਗੱਲ ਹੈ।
0: ਇਸ ਤਰ੍ਹਾਂ ਮੇਰਾ ਵੀਰ ਹੈ ਕਾਲੜਾ ਭਾਜੀ ਸਾਡੇ ਸ਼ਿਕਾਗੋ ਤੋਂ ਪ੍ਰੋਗਰਾਮ ਸੁਣ ਰਹੇ ਆ ਤੇ ਅਸੀਂ ਕਦੀ ਕਦੀ ਆਪਸ ਵਿੱਚ ਹੋ ਜਾਂਦੇ ਹਾਂ ਕਦੀ ਨਾ ਕਦੀ, ਪਰ ਪਿਆਰ ਵੀ ਸਾਡਾ ਬਹੁਤ ਭਰਾਵਾਂ ਦਾ। ਆਈ ਆਲਵੇਜ਼ ਰਿਸਪੈਕਟ ਲਾਈਕ ਏ ਬਿਗ ਬ੍ਰਦਰ। ਤੇ ਭਾਜੀ ਆਪਾਂ 12ਵੇਂ ਕਰਦੇ ਹਾਂ ਗੱਲ, ਬੜੀ ਮਿਹਰਬਾਨੀ ਤੁਹਾਡੀ, ਥੈਂਕ ਯੂ ਵੈਰੀ ਮੱਚ। ਆਹ ਕੁਆਲੀ ਨਾਈਟ ਤੁਹਾਡੇ ਸ਼ਹਿਰ ਦੇ ਵਿੱਚ 16 ਅਕਤੂਬਰ ਨੂੰ ਹੋ ਰਹੀ ਹੈ ਔਰ ਤੁਹਾਨੂੰ ਸਾਰਿਆਂ ਨੂੰ ਸੱਦਾ ਪੱਤਰ ਆ ਬਈ, ਜਲਦੀ ਜਲਦੀ ਟਿਕਟਾਂ ਲੈ ਲਿਓ।

0: ਹੋਏ ਰੱਬਾ,
1: ਕਿਤੇ ਬੋਲੀ
0: ਕਹਿੰਦਾ ਵੀ ਜੇ ਤੂੰ ਖਬਰ ਦੇਵੇਂ ਉਹਦੇ ਆਉਣ ਦੀ, ਤੈਨੂੰ ਕੁੱਟ ਕੁੱਟ ਚੂਰੀ ਪਾਵਾਂ, ਜੇ ਤੇਰੀ ਖਬਰ ਝੂਠੀ ਹੋਵੇ ਤੇ ਫਿਰ ਮੈਂ ਨਾਲ ਹੀ ਆਪਣੇ ਆਪ ਨੂੰ ਰਵਾਵਾਂ। ਕੈਸੇ ਪਿਆਰ ਦੀ ਤਾਂਘ ਹੈ ਯਾਰ, ਇਹਨੂੰ ਕਹਿੰਦੇ ਮੁਹੱਬਤ। ਪੱਟਾ ਸਾਹਿਬ ਅੱਗੇ ਦੱਸੋ ਤੁਸੀਂ, ਮੈਂ ਤਾਂ ਗੁਆਚ ਕੋ ਜਾਣਾ ਇੱਧਰ, ਆਪਣਾ ਕੰਮ ਕਰੀ ਜਾਓ ਨਾਲ ਨਾਲ। ਜੀ ਸਰ।
2: ਹਾਂਜੀ, ਮੈਂ ਹੁਣ ਹਰਜੀਤ ਜੀ, ਜੇ ਸਾਡੇ ਲਿਸਨਰਸ ਹੈਗੇ ਉਹਨਾਂ ਨੂੰ ਥੋੜ੍ਹਾ ਜਿਹਾ ਗਰੁੱਪ ਹੈਲਥ ਐਂਡ ਡੈਂਟਲ ਪਲਾਨ ਬਾਰੇ ਦੱਸਣਾ ਚਾਹੁੰਦਾ ਹੈਗਾ।
0: ਜੀ ਜੀ।
2: ਜੇ ਸਾਡੀ ਕੋਈ ਲਿਸਨਰਸ ਹੈਗੇ ਆਪਣੇ, ਉਹਨਾਂ ਦੀ ਖੁਦ ਦੀ ਵੀ ਕੰਪਨੀ ਹੈਗੀ, ਬੇਸ਼ੱਕ ਨੰਬਰ ਕੰਪਨੀ ਕਿਉਂ ਨਾ ਹੋਵੇ, ਜਿੱਦਾਂ ਆਪਾਂ ਦੇ ਦੇਈਏ ਫੈਕਟਰੀ ਦੇ ਵਿੱਚ, ਹਸਪਤਾਲ ਦੇ ਵਿੱਚ, ਕੰਪਨੀਆਂ ਦੇ ਵਿੱਚ, ਉਹ ਸਾਨੂੰ ਜਿਹੜੇ ਗਰੁੱਪ ਪਲਾਨ ਸਾਨੂੰ ਮਿਲਦੇ ਹੈਗੇ
0: ਬੈਨੀਫਿਟ,
2: ਇਹਨਾਂ ਦੇ ਸੇਮ ਟਾਈਪ ਆਫ ਗਰੁੱਪ ਪਲਾਨ ਤੁਸੀਂ ਵੀ ਆਪਣੇ ਇੰਪਲੋਈਜ਼ ਦੇ ਲੈ ਕੇ ਦੇ ਸਕਦੇ ਹੈਗੇ। ਇਹ ਪਲਾਨ ਦੋ ਬੰਦੇ ਤੋਂ ਸ਼ੁਰੂ ਹੁੰਦਾ ਅਤੇ ਜਿੰਨੇ ਵੀ ਮੈਕਸੀਮਮ ਬੰਦੇ ਤੁਹਾਡੇ ਇੰਪਲੋਈਜ਼ ਹੈਗੇ ਕੰਮ ਕਰਦੇ, ਸਾਰਿਆਂ ਨੂੰ ਤੁਸੀਂ ਪਲਾਨ ਬੈਨੀਫਿਟਸ ਲੈ ਕੇ ਦੇ ਸਕਦੇ ਹੈਗੇ।
0: ਠੀਕ ਹੈ।
2: ਇਹ ਪਲਾਨ ਨੂੰ ਤੁਸੀਂ ਕਸਟਮਾਈਜ਼ ਕਰ ਸਕਦੇ ਅਕੋਰਡਿੰਗ ਟੂ ਜੋ ਤੁਹਾਨੂੰ ਲੋੜ ਹੈਗੀ ਹੈ, ਇਨਕਰੀਜ਼ ਡੀਕਰੀਜ਼ ਕਰ ਸਕਦੇ। ਪਰ ਮੈਂ ਤੁਹਾਡੇ ਦੱਸ ਦਿੰਦਾ ਇਹਦੇ ਵਿੱਚ ਕੀ ਇੰਕਲੂਡ ਹੁੰਦਾ ਹੈਗਾ। ਇਸ ਪਲਾਨ ਦੇ ਵਿੱਚ ਤੁਸੀਂ ਲਾਈਫ ਇੰਸ਼ੋਰੈਂਸ $50,000 ਤੱਕ ਲੈ ਸਕਦੇ ਹੈਗੇ, ਦਵਾਈਆਂ ਤੁਸੀਂ $5,000 ਤੱਕ ਲੈ ਸਕਦੇ, ਜੇ ਤੁਹਾਡੇ ਕੋਈ ਪ੍ਰੀ ਐਗਜ਼ਿਸਟਿੰਗ ਮੈਡੀਕਲ ਕੰਡੀਸ਼ਨ ਦਵਾਈਆਂ ਲੈ ਰਹੇ ਹੈਗੇ ਤੁਸੀਂ, ਉਹਦਾ $2,000 ਤੁਹਾਨੂੰ ਹੋਰ ਕਵਰੇਜ ਮਿਲਦੀ ਹੈਗੀ। ਡੈਂਟਲ ਤੁਹਾਨੂੰ $1,500 ਤੱਕ ਮਿਲਦਾ ਹੈਗਾ ਹੈ। ਟਰੈਵਲ ਇੰਸ਼ੋਰੈਂਸ ਤੁਹਾਨੂੰ $5 million ਦੀ ਕਵਰੇਜ ਦੇ ਵਿੱਚ ਇੰਕਲੂਡ ਮਿਲਦੀ ਹੈਗੀ। ਸੋ ਜੇ ਤੁਸੀਂ ਟਰੈਵਲ ਕਰਦੇ ਹੈਗੇ, ਸੈਪਰੇਟ ਟਰੈਵਲ ਇੰਸ਼ੋਰੈਂਸ ਲੈਣ ਦੀ ਜ਼ਰੂਰਤ ਨਹੀਂ ਹੈਗੀ, ਤਾਂ ਕਿ ਇਹਦੇ ਵਿੱਚ ਤੁਹਾਨੂੰ ਬਿਲਟ ਇਨ ਮਿਲਦੀ ਹੈਗੀ ਹੈ। ਆਈ ਐਗਜ਼ਾਮੀਨੇਸ਼ਨ, ਕਲਾਸਿਸ, ਮਸਾਜ, ਕਾਇਰੋਪ੍ਰੈਕਟਰ, ਹਸਪਤਾਲ ਦਾ ਖਰਚਾ, ਐਕਸੀਡੈਂਟਲ ਡੈਂਟਲ ਤੁਹਾਨੂੰ $7,000 ਤੱਕ ਮਿਲ ਜਾਂਦਾ, ਮੈਡੀਕਲ ਇਕੁਇਪਮੈਂਟਸ, ਇਹਦਾ ਹੋਰ ਵੀ ਬਹੁਤ ਸਾਰੇ ਕਵਰੇਜ ਹੈਗੇ ਜਿਹੜੇ ਤੁਹਾਨੂੰ ਇਸ ਪਲਾਨ ਦੇ ਵਿੱਚ ਮਿਲ ਸਕਦੇ ਹੈਗੇ। ਜੇ ਤੁਸੀਂ ਕਹਿੰਦੇ ਤੁਹਾਡੇ ਕੋਲ ਆਪਣੀ ਇਨਕੋਰਪੋਰੇਸ਼ਨ ਕੰਪਨੀ ਨਹੀਂ ਹੈਗੀ, ਜ਼ਰੂਰੀ ਨਹੀਂ ਹੈਗੇ ਤਾਂ ਹੀ ਪਲਾਨ ਮਿਲਦੇ, ਇੰਡੀਵਿਜੁਅਲ ਬੰਦੇ ਨੂੰ ਵੀ ਮਿਲ ਸਕਦੇ, ਸਿੰਗਲ ਬੰਦੇ ਨੂੰ ਮਿਲ ਸਕਦੇ, ਕਪਲਸ ਨੂੰ ਮਿਲ ਸਕਦੇ, ਫੈਮਲੀ ਨੂੰ ਵੀ ਮਿਲ ਸਕਦੇ, ਇਹ ਪਲਾਨ ਮਿਲ ਸਕਦੇ ਹੈਗੇ ਵੈਰੀ ਅਫੋਰਡੇਬਲ ਪ੍ਰਾਈਸ ਤੇ। ਜੇ ਤੁਸੀਂ ਕਹਿੰਦੇ ਕਿ ਤੁਹਾਨੂੰ ਹੈਲਥ ਐਂਡ ਡੈਂਟਲ ਪਲੱਸ ਡਿਸਬਿਲਟੀ ਇੰਸ਼ੋਰੈਂਸ ਲੋਸ ਆਫ ਇਨਕਮ ਡਿਊ ਟੂ ਇੰਜਰੀ ਉਹ ਵੀ ਲੈਣਾ ਚਾਹੁੰਦੇ ਹੈਗੇ, ਫਿਰ ਆਟੋਮੈਟਿਕਲੀ ਤੁਹਾਡਾ ਪ੍ਰੀਮੀਅਮ ਵੀ ਸਸਤਾ ਹੋ ਜਾਂਦਾ, ਤਾਂ ਕਿ ਕੋਂਬੋ ਪੈਕੇਜ ਬਣਦਾ ਹੈਗਾ ਅਤੇ ਤੁਹਾਡਾ ਐਮ ਕਵਰੇਜ ਵੀ ਤੁਹਾਨੂੰ ਜ਼ਿਆਦਾ ਮਿਲਦੀ ਹੈਗੀ।
0: ਠੀਕ ਹੈ।
2: ਕੋਈ ਵੀ ਹੋਰ ਜਾਣਕਾਰੀ ਦੇ ਹੈਲਥ ਐਂਡ ਡੈਂਟਲ ਪਲਾਨ ਲਈ ਤੁਸੀਂ ਮੈਨੂੰ ਜ਼ਰੂਰ ਸੰਪਰਕ ਕਰ ਸਕਦੇ ਹੈਗੇ। ਮੇਰਾ ਇੱਕੋ ਇੱਕ ਨੰਬਰ ਹੈਗਾ 646-964-6467-986-6464।
0: ਨੰਬਰ ਇੱਕ ਵਾਰੀ ਪੱਟਾ ਸਾਹਿਬ ਦੁਆਰਾ ਦਿਓ ਆਪਣਾ।
2: ਹਾਂਜੀ, 647-986-6464-647-986-6464।
0: ਪ੍ਰੋਗਰਾਮ ਪੰਜਾਬੀ ਵਿਰਸਾ ਤੁਸੀਂ ਸੁਣ ਰਹੇ ਹਾਂ, ਔਰ ਮੈਂ ਕੱਲ ਵੀ ਜ਼ਿਕਰ ਕੀਤਾ ਸੀ ਤੁਹਾਨੂੰ ਕਿ $35 ਸਕੇਅਰ ਫੁੱਟ ਦੇ ਵਿੱਚ ਤੁਸੀਂ ਕੁਆਰਟਸ ਆਪਣੇ ਘਰ ਲਵਾ ਸਕਦੇ ਹਾਂ। ਦੇਖੋ ਦੀਵਾਲੀ ਆ ਰਹੀ ਹੈ, ਦੀਵਾਲੀ ਤੋਂ ਪਹਿਲੇ ਪਹਿਲੇ ਆਪਾਂ ਦੇਖੋ ਇੰਡੀਆ ਕਿੰਨਾ ਅਸੀਂ ਕੰਮ ਕਰਦੇ ਹੁੰਦੇ ਸੀ ਦੀਵਾਲੀ ਦੇ ਘਰਾਂ 'ਚ, ਪੇਂਟ ਕਰਾਉਣਾ, ਸਫਾਈ ਕਰਾਉਣੀ, ਪਾਠ ਪੂਜਾ ਕਰਨੀ, ਚਲੋ ਉਹਦੇ ਇੱਥੇ ਵੀ ਕਰਦੇ ਆ, ਬਹੁਤ ਅੱਛੀ ਗੱਲ ਹੈ, ਕਰਨਾ ਵੀ ਜ਼ਰੂਰ ਚਾਹੀਦਾ। ਘਰ ਦੇ ਵਿੱਚ ਨਾਮ ਸਿਮਰਨ ਹੋਣੇ, ਬਾਬੇ ਦਾ ਨਾਂ ਲਿਆ ਜਾਣਾ, ਲਕਸ਼ਮੀ ਮਾਂ ਦੀ ਪੂਜਾ ਹੋਣੀ, ਇਹ ਬੜੀਆਂ ਚੀਜ਼ਾਂ ਸਾਡੇ ਕਲਚਰ ਦੇ ਵਿੱਚ ਸਾਡੇ ਪੇਰੈਂਟਸ ਨੇ ਦੱਸੀਆਂ ਹੋਈਆਂ। ਉਹ ਇੰਡੀਆ 'ਚ ਜਿਵੇਂ ਕੋਈ ਲੋਕ ਦੁਕਾਨਾਂ ਖੋਲ੍ਹਦੇ ਸੀ ਸਵੇਰੇ ਮੱਥਾ ਟੇਕੇ ਖੋਲ੍ਹਦੇ ਸੀ ਥੜੇ ਨੂੰ, ਇੱਥੇ ਦਿਮਾਰੀ ਚਾਬੀ ਚੱਲ ਅੰਦਰ, ਪਰ ਉਹਨਾਂ ਚੀਜ਼ਾਂ ਦੇ ਮਤਲਬ ਸੀ ਕੋਈ। ਉੱਥੇ ਲੋਕ ਜਿਹੜੇ ਦੁਕਾਨਾਂ ਦੇ ਬਹਿੰਦੇ ਸੀ ਕਹਿੰਦੇ ਸ਼ਿਵਾਂ ਦੀ ਗੱਦੀ ਹੁੰਦੀ ਹੈ, ਜਿਹੜੇ ਦੁਕਾਨਦਾਰ ਲੋਕ ਸੀ ਉੱਥੇ। ਇਹ ਚੀਜ਼ਾਂ ਬਣੀਆਂ ਹੋਈਆਂ ਜ਼ਿੰਦਗੀ ਦੇ ਵਿੱਚ। ਇੱਥੇ ਜਿਹੜੀਆਂ ਸਾਡੀਆਂ ਸਪੈਸ਼ਲੀ ਤੌਰ 'ਤੇ ਹਿੰਦੂ ਫੈਮਿਲੀਜ਼ ਬਿਜ਼ਨਸ ਦੇ ਵਿੱਚ ਹੈਗੀਆਂ, ਉਹ ਇਹਨਾਂ ਚੀਜ਼ਾਂ ਨੂੰ ਜ਼ਰੂਰ ਮੰਨਦੀ ਹੈ, ਔਰ ਮੰਨਣਾ ਵੀ ਚਾਹੀਦਾ। ਕਿਤਨਾ ਕਿਤੇ ਇਹ ਚੀਜ਼ਾਂ ਵਿੱਚ ਸੱਚਿਆਈ ਹੈ ਜਿਹੜੀ ਕਿ ਆਪਾਂ ਇਸ ਨੂੰ ਭੁੱਲਣ ਨਹੀਂ ਦੇਣ ਦੇਣੀ, ਹੈ ਨਾ। ਨੰਬਰ ਕਰੋ ਤੁਸੀਂ ਨੋਟ, ਇੱਕ ਤੁਹਾਡੇ ਵਾਸਤੇ ਮੈਂ ਦੇ ਰਿਹਾ ਸੀ, $35 ਸਕੇਅਰ ਫੁੱਟ ਦੇ ਵਿੱਚ ਕੁਆਰਟਸ ਤੁਹਾਡੇ ਘਰ ਲੱਗ ਰਹੇ ਆ। ਦੀਵਾਲੀ ਆ ਰਹੀ ਹੈ, ਮੈਂ ਪੋਟ ਲਾਈਟਾਂ ਦੀ ਐਡ ਕਰਨਾ ਚਾਹੁੰਦਾ ਯਾਰ। ਮੈਂ ਨਾ ਘੱਟੋ ਘੱਟ ਜੇ ਕੋਈ ਪੋਟ ਲਾਈਟਾਂ ਵਾਲਾ ਬੰਦਾ ਸੁਣਦਾ ਹੋਵੇ ਨਾ, ਜੇ ਮੈਨੂੰ ਐਡ ਦੇ ਦੇਵੇ ਨਾ ਬੰਦਾ ਉਹ ਪੋਟ ਲਾਈਟਾਂ ਦੀ, ਮੈਂ ਘੱਟੋ ਘੱਟ ਉਹ ਬੰਦਾ ਨੂੰ $40,000-$50,000 ਦਾ ਬਿਜ਼ਨਸ ਦਵਾ ਦੂੰ ਦੀਵਾਲੀ ਤੋਂ ਪਹਿਲੇ ਪਹਿਲੇ। ਮੈਨੂੰ ਇੰਨਾ ਪਤਾ ਜੇ ਮੈਂ ਪੋਟ ਲਾਈਟਾਂ ਦੀ ਇੱਥੇ ਐਡ ਕਰ ਦਿੱਤੀ ਹੈ ਨਾ, ਮੈਂ ਘੱਟੋ ਘੱਟ ਕਹਿ ਰਿਹਾ $40,000 ਦਾ ਬਿਜ਼ਨਸ ਦਵਾ ਦੂੰ ਮਹੀਨੇ ਡੇਢ ਮਹੀਨੇ ਦੇ ਵਿੱਚ ਹੀ। ਜੇ ਕਿਸੇ ਨੇ ਦੇਣੀ ਆ ਤਾਂ ਐਡ ਦੇ ਦਿਓ, ਕਿਉਂਕਿ ਮੈਨੂੰ ਪਤਾ ਪੋਟ ਲਾਈਟਾਂ ਦਾ ਸਾਡੇ ਫੈਮਿਲੀ 'ਚ ਕਿੰਨਾ ਕੁ ਜ਼ਿਆਦਾ ਦੀਵਾਲੀ ਤੋਂ ਪਹਿਲਾਂ ਪਤਾ ਲੱਗ ਜੂਗੀਆਂ। ਕੋਈ ਪੋਟ ਲਾਈਟਾਂ ਵਾਲਾ ਵੀਰ ਸੁਣ ਰਿਹਾ ਤਾਂ ਮੈਨੂੰ ਕਾਲ ਕਰ ਲਿਓ, ਐਵੇਂ ਮੈਂ ਕਹਿ ਦਿੱਤਾ ਵੈਸੇ, ਕਿਉਂਕਿ ਮੈਨੂੰ ਪਤਾ ਕਿ ਮੇਰੀ ਗੱਲ ਤੁਸੀਂ ਸਾਰਿਆਂ ਨੇ ਮੰਨ ਲੈਂਦੇ ਹੁੰਦੇ ਆ। ਅੱਗੇ ਮੇਰੇ ਕੋਲ ਸੱਜਣ ਸੀ ਪੋਟ ਲਾਈਟਾਂ ਦੇ, ਉਹ ਪਤਾ ਨਹੀਂ $1,20,000-$25,000 ਦਾ ਉਹਨਾਂ ਨੇ ਕੰਮ ਕੀਤਾ ਮੇਰੇ ਸ਼ੋਅ ਤੋਂ। ਅਤੇ ਮੈਂ ਤੁਹਾਨੂੰ ਡੇਢ ਮਹੀਨਾ ਹੈ, ਦੀਵਾਲੀ ਕਦੋਂ ਆਪਣੇ ਨਵੰਬਰ 'ਚ ਹੈ, ਅਕਤੂਬਰ ਨਵੰਬਰ 'ਚ ਨਾ, ਅਤੇ ਮੈਂ ਇੱਥੇ ਤੁਹਾਨੂੰ ਔਨ ਏਅਰ ਕਹਿ ਰਿਹਾ $40,000-$50,000 ਦਾ ਉਹਨੂੰ ਬਿਜ਼ਨਸ ਲਾ ਦਿਓ ਬੰਦੇ ਨੂੰ। ਜੇ ਕਿਸੇ ਨੇ ਪੋਟ ਲਾਈਟਾਂ ਦੀ ਐਡ ਦੇਣੀ ਤਾਂ ਮੈਨੂੰ ਫੋਨ ਕਰ ਲਿਓ 12 ਦੇ ਬਾਅਦ 647-448-1000 647-448-1000 $35 ਸਕੇਅਰ ਫੁੱਟ ਕੁਆਰਟਸ ਤੁਹਾਡੇ ਘਰੇ ਲੱਗ ਰਿਹਾ। ਇਹ ਬੜੀ ਵੱਡੀ ਕੰਪਨੀ ਹੈ, ਇਹਨਾਂ ਦੇ ਆਪਣੇ ਪੱਥਰ ਸਿੱਧੇ ਡਾਇਰੈਕਟ ਆਉਂਦੇ ਆ ਜਿੱਥੋਂ ਵੀ ਮੰਗਵਾਉਂਦੇ ਆ। ਕਟਾਈ ਦੀਆਂ ਮਸ਼ੀਨਾਂ ਇਹਨਾਂ ਦੀ ਆਪਣੀਆਂ, ਇਹਨਾਂ ਦੀ ਲੇਬਰ ਆਪਣੀਆਂ, ਤੁਹਾਡੇ ਘਰੇ ਆ ਕੇ ਪਹਿਲਾਂ ਨਾਪ ਲੈ ਕੇ ਜਾਣਗੇ। ਫਿਰ ਤੁਹਾਡੇ ਘਰ ਜਾ ਕੇ ਬਿਲਕੁਲ ਕੁਆਰਟਸ ਲਾ ਕੇ ਜਾਣਗੇ, ਤੁਹਾਨੂੰ ਡਿਜ਼ਾਈਨ ਦਿਖਾਉਣਗੇ, ਤੁਹਾਨੂੰ ਸੈਂਪਲ ਦਿਖਾਉਣਗੇ ਵੀ ਭਾਈ ਕਿਹੜਾ ਰੰਗ ਜਚਣਾ, ਤੁਹਾਡੀਆਂ ਕਿਚਨ ਕੈਬਨਟ ਦੇ ਨਾਲ ਕਿਹੜਾ ਰੰਗ ਸੋਹਣਾ ਲੱਗੂਗਾ ਤੁਹਾਡਾ ਕੁਆਰਟਸ ਦਾ, ਅਤੇ ਉਹੀ ਕੁਆਰਟਸ ਲੱਗੂਗਾ $35 ਸਕੇਅਰ ਫਿਟ। ਇਹ ਸਪੈਸ਼ਲ ਆਫਰ ਆ, ਮੈਨੂੰ ਪਤਾ ਨਹੀਂ ਕਿਹੜੇ ਵੇਲੇ ਮੈਨੂੰ ਕੰਪਨੀ ਦੀ ਈਮੇਲ ਆ ਜਾਵੇ ਅਤੇ ਕਹੇ ਹਰਜੀਤ ਜੀ ਬੱਸ ਕਰੋ ਹੁਣ ਸਾਡਾ ਪੱਥਰ ਖਤਮ ਹੋ ਗਿਆ, ਅਤੇ ਉਸ ਤੋਂ ਪਹਿਲਾਂ ਪਹਿਲਾਂ ਵੀਰ ਮੇਰੇ ਲਵਾ ਲਓ, ਦਿਵਾਲੀ ਆ ਰਹੀ ਹੈ ਥੋੜ੍ਹੀ ਘਰ ਲੁੱਕ ਚੇਂਜ ਹੋ ਜੂਗੀ, ਹੈ ਨਾ। ਨੰਬਰ ਨੋਟ ਕਰ ਲਓ, $35 ਸਕੇਅਰ ਫਿਟ ਜਿੰਨਾ ਲਵਾਉਣਾ 6474005500 647-445-50 ਦੇ ਕੋਕ ਦੀ ਜਾ ਸਕਦੀ ਹੈ, 6474005500 ਦੇ ਕੋਕ ਦੀ ਜਾ ਸਕਦੀ ਹੈ। ਇੱਕ ਕੁਆਲੀ ਹੋਰ ਮੈਨੂੰ ਮਿਲੀ ਆ, ਜੇ ਮੈਂ ਕਦੀ ਸੁਣੀ ਨਹੀਂ, ਇਹ ਵੀ ਸੁਣੀ ਤੈਨੂੰ।

0: ਉਹ ਭਾਈ ਕੀ ਕੀ ਤਾਰੀਫ ਕਰੀਏ ਤੁਹਾਡੀਆਂ ਕੁਆਲੀਆਂ ਦੀ, ਗੀਤਾਂ ਦੀ ਕੀ ਤਾਰੀਫ ਕਰੀਏ ਤੁਹਾਡੀ, ਇਹ ਤਾਂ ਕਮਾਲ ਹੀ ਕਰੀ ਤੁਰ ਜਾਂਦੇ। ਪੱਡਾ ਸਾਹਿਬ ਅਖੀਰ ਤਾਂ ਦੱਸੋ ਹੋਰ ਕੀ ਨਾ ਜਾਓਗੇ?
1: ਹਾਂਜੀ ਹਰਜੀਤ ਜੀ, ਜਿਹੜਾ ਐਂਡ ਤੇ ਮੈਂ ਇਹੀ ਕਹਿਣਾ ਚਾਹੁੰਦਾ ਹੈਗਾ, ਕੋਈ ਵੀ ਇੰਸ਼ੋਰੈਂਸ ਸਰਵਿਸਿਜ਼ ਲਈ ਸੱਚ ਐਜ਼ ਸੁਪਰਵਾਈਜ਼ਰ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਟਰੈਵਲ ਇੰਸ਼ੋਰੈਂਸ, ਵਿਜ਼ਿਟਰਸ ਇੰਸ਼ੋਰੈਂਸ, ਡਿਸੇਬਿਲਟੀ ਇੰਸ਼ੋਰੈਂਸ, ਹੈਲਥ ਐਂਡ ਡੈਂਟਲ ਪਲਾਨ, TFSAs, Tax Free Saving Account, First Time Home Saving Accounts, ਬੱਚਿਆਂ ਲਈ RESP, RRSP, RDSP, ਜਾਂ ਤੁਸੀਂ ਹੋਮ ਐਂਡ ਆਟੋ ਇੰਸ਼ੋਰੈਂਸ ਦੇਖ ਰਹੇ ਹੈਗੇ, ਨਵਾਂ ਘਰ ਲੈ ਰਹੇ, ਨਵੀਂ ਗੱਡੀ ਲੈ ਰਹੇ ਹੈਗੇ, ਜਾਂ ਤੁਹਾਡੀ ਰਿਨਿਊ ਆ ਰਹੀ ਹੈ, ਤੁਸੀਂ ਸ਼ੋਪ ਅਰਾਊਂਡ ਕਰ ਰਹੇ ਹੈਗੇ, ਵੀ ਡੀਲ ਵਿਦ ਦ ਟੋਪ ਮੇਜਰ ਇੰਸ਼ੋਰੈਂਸ ਕੰਪਨੀਜ਼ ਇਨ ਕੈਨੇਡਾ। ਜੇ ਤੁਸੀਂ ਇੰਟਰਸਟ ਹੈਗੇ ਲਾਇਸੈਂਸ ਲੈਣ ਲਈ, ਆਲਰੇਡੀ ਇੱਕ ਇੰਸ਼ੋਰੈਂਸ ਬ੍ਰੋਕਰ ਵੀ ਹੈਗੇ, ਦੇਖ ਰਹੇ ਹੈਗੇ, ਬ੍ਰੋਕਰ ਜੁਆਇਨ ਕਰ ਲਏ, ਟੋਪ ਫਾਈਨੈਂਸ਼ੀਅਲ, ਵਰ ਵੈਰੀ ਗਰੋਇੰਗ ਸਕਸੈਸਫੁਲ ਟੀਮ, ਲੋਟਸ ਆਫ ਟ੍ਰੇਨਿੰਗਸ ਹੁੰਦੀਆਂ ਸਾਡੇ, ਵਨ ਵਨ ਸੈਸ਼ਨਸ ਹੁੰਦੇ ਆ, ਗਰੁੱਪ ਟ੍ਰੇਨਿੰਗਸ ਹੁੰਦੀਆਂ, ਹਾਈ ਕੰਪਨਸੇਸ਼ਨ ਪੈਕੇਜਸ ਹੁੰਦੇ ਆ, ਨੋ ਡੈਸਕ ਵੀ, ਲੋਟਸ ਆਫ ਇਨਸੈਂਟਿਵ ਪ੍ਰੋਗਰਾਮਸ ਹੈਗੇ ਆ। ਕੋਈ ਵੀ ਹੋਏ ਇਹਨਾਂ ਦੇ, ਜੇ ਤੁਹਾਨੂੰ ਕੋਈ ਵੀ ਇੰਟਰਸਟ ਹੈਗਾ, ਤੁਸੀਂ ਮੈਨੂੰ ਜ਼ਰੂਰ ਸੰਪਰਕ ਕਰ ਸਕਦੇ ਹੈਗੇ। ਮੇਰਾ ਇੱਕੋ ਇੱਕ ਨੰਬਰ ਹੈਗਾ 6674968 646-986-6464। ਜਿਹੜਾ ਸਾਡਾ ਟੋਪ ਫਾਈਨੈਂਸ਼ੀਅਲ ਇੰਕ ਦਾ ਦਫ਼ਤਰ, ਇਹਦੀ ਲੋਕੇਸ਼ਨ ਹੈਗੀ ਆ 70 Delta Park Boulevard, ਯੂਨਿਟ 11, ਬਰੈਂਪਟਨ ਦੇ ਵਿੱਚ ਹੈਗਾ, ਇਹਦਾ ਮੇਨ ਇੰਟਰਸੈਕਸ਼ਨ ਹੈਗਾ ਏਅਰਪੋਰਟ ਇਨ ਕੁਈਨ ਸਟਰੀਟ।
0: ਠੀਕ ਹੈ, ਬੜੀ ਚੰਗੀ ਗੱਲ ਹੈ। ਨੰਬਰ ਇੱਕ ਵਾਰੀ ਪੜਾ ਸਾਹਿਬ ਦੁਬਾਰਾ ਦੇ ਦਿਓ।
1: 6479-86-6464-6479-986-6464।
0: ਬੜੀ ਮਿਹਰਬਾਨੀ, ਥੈਂਕ ਯੂ ਵੈਰੀ ਮਚ, ਬੜੀ ਮਿਹਰਬਾਨੀ ਜੀ। ਇੱਕ ਨੰਬਰ ਮੈਂ ਤੁਹਾਨੂੰ ਹੋਰ ਦੇਣਾ ਚਾਹੁੰਦਾ, ਏਅਰ ਪ੍ਰੋ ਮਕੈਨੀਕਲ ਕੰਪਨੀ ਵਾਲਿਆਂ ਦਾ, ਔਰ ਘਰ ਦੀ ਦੇਖੋ ਹੁਣ ਹੀਟ ਜੇ ਖਰਾਬ ਹੋਈ ਹੈ ਤੇ ਫਿਰ ਆਪਾਂ ਨੂੰ ਬੰਦਾ ਕੋਈ ਚਾਹੀਦਾ ਭਾਈ ਠੀਕ ਕਰਨ, ਆਪਾਂ ਤਾਂ ਮਕੈਨਿਕ ਹੈ ਨਹੀਂ, ਐਵੇਂ ਪੰਗਾ ਪੁੰਗਾ ਲੈ ਲਈਏ, ਉੱਥੇ ਤਾਰ ਤੂਰ ਸੱਜੇ ਖੱਬੇ ਲਾ ਦਈਏ, ਹੋਰ ਪਟਾਕਾ ਪਟੂਕਾ ਪੈ ਜਾਵੇ ਕੋਈ, ਉੱਥੇ ਪੰਗਾ ਹੋਰ ਨਵਾਂ ਪਾ ਲਈਏ ਤੇ ਮੁੜ ਕੇ ਫਰਨਸ ਵੀ ਜਾਂਦੀ ਲੱਗੇ। ਉਹ ਤੋਂ ਬਚਣ ਵਾਸਤੇ ਤੁਸੀਂ ਸਾਡੇ ਵੀਰੇ ਨੂੰ ਕਾਲ ਕਰਨੀ ਆ, ਪਰਮਜੀਤ ਸਿੰਘ ਵਰਾਂ ਨੂੰ। 40 ਸਾਲ ਦਾ ਤਜਰਬਾ ਹੈ, ਲਾਇਸੈਂਸ ਬੰਦੇ ਆ, ਤੁਸੀਂ ਇਹਨਾਂ ਨੂੰ ਕਾਲ ਕਰਨੀ ਆ 416-720-2081 ਦੇ ਕਾਲ ਕੀਤੀ ਜਾ ਸਕਦੀ ਹੈ, 416-720-2081 ਦੇ ਕਾਲ ਤੁਸੀਂ ਜਲਦੀ ਜਲਦੀ ਕਰ ਲਿਓ। ਕਈ ਵਾਰ ਪਤਾ ਕੀ ਹੁੰਦਾ, ਮੈਂ ਅੱਗੇ ਵੀ ਕਹਿੰਦਾ ਹੁੰਦਾ ਤੁਹਾਨੂੰ ਸਾਰੇ ਵੀਰਾਂ ਨੂੰ, ਆਪਣੀਆਂ ਜਿਹੜੀਆਂ ਫੈਮਿਲੀ ਸੁਣ ਰਹੀ ਆ, ਕਿਉਂਕਿ ਜਦੋਂ ਨਾ ਕੋਈ ਗਰਮੀ ਆ ਜਾਵੇ, ਸਰਦੀ ਆ ਜਾਵੇ, ਫਿਰ ਇਹ ਬਿਜ਼ੀ ਹੋ ਜਾਂਦੇ ਬੰਦੇ ਸਾਰੇ, ਅਤੇ ਬੈਟਰ ਆਪਸ਼ਨ ਇਹ ਆ, ਜੇ ਹੁਣ ਤੁਹਾਡੀ ਹੀਟ ਪ੍ਰੋਪਰ ਨਹੀਂ ਚੱਲ ਰਹੀ ਜਾਂ ਕੋਈ ਇਸ਼ੂ ਹੈ, ਫਰਨਸ ਨਵੀਂ ਲਵਾਉਣੀ ਹੈ, ਤਾਂ ਫਿਰ ਵੀ ਹੁਣ ਵੀ ਲਾ ਦਿਓ, ਸਮਾਂ ਹੁੰਦਾ ਇਹਨਾਂ ਕੋਲ। 416-720-2081 416-720-2081 ਦੇ ਕਾਲ ਕੀਤੀ ਜਾ ਸਕਦੀ ਹੈ। ਜਗਜੀਤ ਸਿੰਘ ਸਾਚਾ ਸਾਹਿਬ ਤੁਹਾਡੇ ਵਾਸਤੇ ਹਾਜ਼ਰ ਹੈ, ਔਰ ਕਮਰਸ਼ੀਅਲ ਮੌਰਗੇ ਦੇ ਜਿਹੜੇ ਮਾਹਿਰ ਹੈ, ਜਿਨ੍ਹਾਂ ਨੇ ਵੀ ਕਮਰਸ਼ੀਅਲ ਮੌਰਗੇਜ ਆਪਣੀਆਂ ਕਰਵਾਉਣੀਆਂ, ਸਟੋਰਾਂ ਦੀਆਂ, ਵੇਅਰ ਹਾਊਸ ਦੀਆਂ, ਆਪਣੀਆਂ ਸ਼ਾਪ ਦੀਆਂ, ਆਪਣੇ ਗਰਾਜ ਦੀਆਂ, ਅਤੇ ਉਹਦੇ ਵਾਸਤੇ ਸਪੈਸ਼ਲਿਸਟ ਆ ਸਾਡੇ ਜਗਜੀਤ ਸਿੰਘ ਸਾਚਾ ਸਾਹਿਬ। ਤੁਸੀਂ ਇਹਨਾਂ ਨੂੰ ਕਾਲ ਕਰੋ 647-299-2314। ਨੰਬਰ ਇੱਕ ਵਾਰੀ ਫਿਰ ਤੁਸੀਂ ਦੁਬਾਰਾ ਨੋਟ ਕਰੋ ਜਗਜੀਤ ਸਿੰਘ ਸਾਚਾ ਸਾਹਿਬ ਦਾ, 647-299-2314 ਤੇ ਕਾਲ ਤੁਸੀਂ ਕਰ ਲਿਓ, ਇਹ ਨੰਬਰ ਤੁਹਾਡੇ ਵਾਸਤੇ ਯਾਦ ਰਹਿ। ਇੱਕ ਪਾਕਿਸਤਾਨ ਦੇ ਵਿੱਚ ਇਹ ਵਾਲੀ ਜਿਹੜੀ ਨਾ ਕੁਆਲੀ ਹੈ, ਬੜੀ ਗਾਈ ਜਾਂਦੀ ਹੈ, ਜਨਾਬ ਨੁਸਰਤ ਸਾਹਿਬ ਨੇ ਕੁਆਲੀ ਗਾਈ ਸੀ ਹਲੇ, ਕੁਆਲੀਆਂ ਦਾ ਵੈਸੇ ਤਾਂ ਸੀਜ਼ਨ ਕੀਤਾ ਹੀ ਨੁਸਰਤ ਸਾਹਿਬ ਨੇ ਸ਼ੁਰੂ ਹੈ ਨਾ। ਦੇਖੋ ਕਿੰਨੇ ਹਜ਼ਾਰਾਂ ਲੱਖਾਂ ਲੋਕ ਨੁਸਰਤ ਸਾਹਿਬ ਦੀਆਂ ਕੁਆਲੀਆਂ ਗਾ ਕੇ ਆਪਣਾ ਰੋਟੀ ਰੋਜ਼ੀ ਦਾ ਸਾਧਨ ਬਣ ਰਿਹਾ ਉਹਨਾਂ ਦਾ। ਹੈ ਇੱਕ ਫਨਕਾਰ ਹੋਇਆ, ਉਹ ਫਨਕਾਰ ਨੇ ਆਪਣੀਆਂ ਕੰਪੋਜੀਸ਼ਨ ਬਣਾਈਆਂ, ਔਰ ਅੱਜ ਉਹ ਚੀਜ਼ਾਂ ਲੋਕ ਗਾ ਗਾ ਕੇ ਆਪਣੇ ਘਰ ਭਰ ਰਹੇ ਆ, ਰੋਟੀ ਰੋਜ਼ੀ ਦਾ ਸਾਧਨ ਬਣਿਆ ਉਹਨਾਂ, ਬੱਚੇ ਰੋਟੀ ਖਾ ਰਹੇ ਆ ਜਨਾਬ ਨੁਸਰਤ ਸਾਹਿਬ ਦੀਆਂ ਕੁਆਲੀਆਂ ਦੇ ਉੱਤੇ। ਸੁਣਿਓ ਧਿਆਨ ਨਾਲ। ਹਰਜੀਤ ਜੀ, ਇੱਦਾਂ ਦੀਆਂ ਮਹਿਫਲਾਂ ਲੱਗਣਗੀਆਂ ਆਉਣ ਵਾਲੇ ਫਰਾਈਡੇ ਨੂੰ 16 ਅਕਤੂਬਰ ਨੂੰ, ਬਈ ਵਾਹ।

0: Here's wake up time. Here's wake up time.
1: Now is the time to wake up.
2: Crank up the radio. You're listening to the Dave Todless Show, brought to you in part by Culture of Punjab.
3: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
4: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ, ਤੇ ਇਹਨੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
5: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੌਰਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੌਰਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
6: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਿਡੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
5: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
6: ਇਹਨਾਂ ਕੋਲ ਨਹੀਂ ABB ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
5: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
6: ਅੱਜ ਹੀ ਕਾਲ ਕਰੋ ਨੀਲਮ ਸਿਡੋਵ ਨੂੰ
5: 647-7410-647-739-8710।
7: ਮੈਂ ਕਿਹਾ ਕਿੱਥੇ ਜਾ ਰਹੀ ਹੈ?
8: 10 ਵਾਰੀ ਕਿਹਾ ਪਿੱਛੋਂ ਹਾਕ ਨਾ ਮਾਰਿਆ ਕਰੋ, ਬ੍ਰੈਂਪਟਨ ਕੈਸ਼ ਐਂਡ ਕੈਰੀ ਚੱਲੀ ਸੀ।
7: ਬ੍ਰੈਂਪਟਨ ਕੈਸ਼ ਐਂਡ ਕੈਰੀ ਹੁਣ 60,000 ਸਕੁਅਰ ਫੀਟ ਤੇ ਮੂਵ ਹੋ ਗਿਆ।
8: 100 ਕੈਨੇਡੀ ਰੋਡ, ਬ੍ਰੈਂਪਟਨ। ਹਰ ਤਰ੍ਹਾਂ ਦੀ ਗ੍ਰੋਸਰੀ ਲਈ ਪਹੁੰਚੋ ਬ੍ਰੈਂਪਟਨ ਕੈਸ਼ ਐਂਡ ਕੈਰੀ, 416-700-9100।
9: ਹਰ ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ, ਟੇਬਲ ਟਾਪ, ਫਰਨੀਚਰ ਗਲਾਸ, ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ। ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ ਗਲਾਸ ਐਂਡ ਵਿੰਡੋ, 905-790-8335-790-8335 ਔਰ ਵਿਜ਼ਿਟ www.reetiglass.com।
10: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ।
11: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
10: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
11: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
10: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
11: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
12: ਆ ਭੈਣੇ, ਖਰੀਦ ਲਿਆ ਗਹਿਣੇ?
13: ਕਿੱਥੇ?
12: ਛਾਣ ਲਿਆ ਕੋਨਾ, ਕਿਤੇ ਨਹੀਂ ਮਿਲਿਆ ਚੰਗਾ ਸੋਨਾ।
13: ਲੈ, ਇਹ ਵੀ ਗੱਲ ਕੋਈ ਕਹਿਣ ਦੀ ਹੈ? ਸੋਨਾ ਤਾਂ ਸੋਨਾ ਹੀ ਹੁੰਦਾ, ਗੱਲ ਤਾਂ ਜਵੈਲਰੀ ਦੇ ਡਿਜ਼ਾਈਨ ਦੀ ਹੈ।
12: ਗੱਲ ਤਾਂ ਤੇਰੀ ਸਹੀ ਹੈ ਭੈਣ, ਕਿੱਥੋਂ ਮਿਲਣਗੇ ਗਹਿਣਿਆਂ ਦੇ ਸੋਨੇ ਡਿਜ਼ਾਈਨ?
14: ਜਨਕ ਜਵੈਲਰਸ, ਜਨਕ ਜਵੈਲਰਸ ਦੇ ਸਟੋਨ ਜਵੈਲਰੀ ਦੀ ਨਵੀਂ ਸ਼ਿਪਮੈਂਟ ਪਹੁੰਚ ਚੁੱਕੀ ਹੈ, ਜਿਹਦੇ ਵਿੱਚ ਤੁਹਾਨੂੰ ਐਂਟੀਕ ਜੜਾਉ ਤੇ ਕੁੰਦਨ ਸੈੱਟਸ, ਰਿੰਗਸ, ਬੈਂਗਲਸ ਤੇ ਲੇਟੈਸਟ ਡਿਜ਼ਾਈਨ ਦੇ ਡਿਜ਼ਾਈਨਰ ਇਅਰਿੰਗਸ ਵੀ ਮਿਲਣਗੇ। ਜਨਕ ਜਵੈਲਰਸ, ਕਾਲ 905-230-8800।
15: ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com। QTL, ਬਿਕੋਜ਼ ਵੀ ਕੇਅਰ।
16: ਜੇ ਮੈਨੂੰ ਕੁਛ ਹੋ ਗਿਆ ਤਾਂ ਕੀ ਤੁਸੀਂ ਵੀ ਮੇਰੀ ਅੱਜ ਤਾਜ ਮਹਿਲ ਬਣਵਾਓਗੇ?
17: ਦੱਸ ਕਿੱਦਾਂ ਦੀਆਂ ਗੱਲਾਂ ਕਰਦੀਆਂ ਤੂੰ?
16: ਕਿਉਂ?
17: ਮੈਂ ਤਾਂ ਪਲਾਟ ਵੀ ਲੈ ਲਿਆ, ਬਸ ਹੁਣ ਤੇਰੀ ਦੇਰ ਆ।
18: ਫਿੱਟੇ ਮੂੰਹ ਤੇਰੇ।
19: ਵਿਸ਼ਨ ਵੈਨਿਟੀਜ਼ ਤੇ ਨਿਊ ਸ਼ਿਪਮੈਂਟ ਆ ਗਈ ਹੈ। ਬਾਥਰੂਮ ਵੈਨਿਟੀਜ਼ ਦੇ ਸਿਲੈਕਟਡ ਮਾਡਲਸ ਤੇ ਵੀ ਅਪ ਟੂ 60% ਆਫ। ਕੰਟਰੈਕਟਰਸ ਲਈ ਸਪੈਸ਼ਲ ਪ੍ਰਾਈਸਿਸ। ਇੰਨਾ ਹੀ ਨਹੀਂ, ਵੈਨਿਟੀਜ਼ ਦੀ ਪਰਚੇਸ ਤੇ ਸਿਲੈਕਟਡ ਰੇਂਜ ਆਫ ਮਿਰਰਸ ਫ੍ਰੀ। ਵਿਸ਼ਨ ਵੈਨਿਟੀਜ਼, ਡਿਕਸੀ ਐਂਡ ਡੇਰੀ ਦੇ ਬਿਲਕੁਲ ਨਜ਼ਦੀਕ। ਕਾਲ 905-671-1800, 905-671-1800।
8: ਕੰਡੀਸ਼ਨਸ ਅਪਲਾਈ।
4: Ladies and gentlemen, introducing from CHLO AM 530, the number one radio host in the world, Dave Tatla!
6: From the Dave Tatla News.
18: news desk, locally covered, nationally connected.

0: आफ्टरनून, वेलकम टू डेट वाला शो। आज के प्रोग्राम में बहनों और भाइयों आप सबका स्वागत है। आशावादी उम्मीद करते हैं तो अड्डा अज का दिन अच्छा गुजर रहा होगा। साड़ी कोशिश रहेगी 2 बजे तक नैशनल इंटरनेशनल खबरों तुहानू जोड़ के रखिए। अगे चल के वतन दूर तुहाडे लई पेश किया जाएगा। अज के प्रोग्राम विच बहुत सारी जानकारी दिती जाएगी। कुछ साढ़े इलेक्शन लई खड़े वीर उन्होंने गलबात की जाएगी। सब तो पहला छतरी छत रिपोर्ट हाजिर है। अज सूरज सिंह 7:13 से है, शाम 7:01 चले आना। राती 8:49 ते मामा आया ते अज होर 5-7 मिंटां नूं चले जाना। अज दा तापमान 24 डिग्री मिक्स ऑफ सन एंड क्लाउड, कल 26 डिग्री मिक्स ऑफ सन एंड क्लाउड, फ्राइडे 20 डिग्री। सारा दिन बदलवाई रहेगी, सारा दिन छतरी छतर की लोड़ पेगी। और संडे 21 डिग्री सूरज चमकता रहेगा, संडे 22 डिग्री सूरज चमकता रहेगा, और मंडे 16 डिग्री सूरज चमकता रहेगा। हरप्रीत जी प्रोग्राम स्वागत है।
1: थैंक यू सो मच देव जी। पहले तो सारे ही लिसनर्स नूं प्यार प्यार
0: सत श्री अकाल। पोलिटिकल खेतर विच जाइए, पीयर पॉलिवर है जिहड़ा बेचारा, उहदी ढोलकी फिर वज गई। एक होर बंदा छड्डण लग्गिया उहनूं, उह कहिंदा जी पैरी साउंड मस्कोका च खड़ा सी, उह कहिंदा हम तो चले बजाला, कहिंदा ढोलकी आपदी। इह अठवां एम पी है जिहड़ा पॉलिवर दा छड्ड के जा रहा। ਭਾਈ ਸਾਹਿਬ ਜਿਹੜੇ ਕੰਜ਼ਰਵੇਟਿਵ ਦੇ ਲੀਡਰ ਨੇ ਜਾਂ ਜਿਹੜੇ ਮਾੜਾ ਮੋਟਾ ਇਹਦੇ ਨਾਲ ਆ, ਇਹਨੂੰ ਸਮਝਾਓ। ਐਨਕਾਂ ਦਾ ਆਪਰੇਸ਼ਨ ਕਰਾ ਕੇ, ਅੱਖਾਂ ਦਾ ਆਪਰੇਸ਼ਨ ਕਰਕੇ ਐਨਕਾਂ ਲੈ ਲਈਆਂ, ਹੁਣ ਦੁਆਰਾ ਲਾ ਲੇ, ਸ਼ਾਇਦ ਸਹੀ ਦਿਖਣ ਲੱਗ ਜੇ ਵੀ ਕਿਹੜੇ ਇਹਦੇ ਨਾਲ ਆ ਕਿਹੜੇ ਨਹੀਂ। ਸਾਰੇ ਐਮ ਪੀ ਤਾਂ ਛੱਡ ਕੇ ਜਾ ਰਹੇ ਆ, ਨਵਾਂ ਲੀਡਰ ਲੱਭੋ। ਐਨੀਵੇ ਹਰਪ੍ਰੀਤ ਜੀ, ਅੱਜ ਦੇ ਪ੍ਰੋਗਰਾਮ ਚ ਪਹਿਲਾਂ ਤਾਂ ਇਹ ਦੱਸੋ, ਵੈਸੇ ਤਾਂ ਤਾਜ ਮਹਿਲ ਦਾ ਡਰੈਸ ਕਿਸੇ ਨੂੰ ਦੱਸਣ ਦੀ ਲੋੜ ਨੀ, ਸੀ ਐਨ ਟਾਵਰ ਦਾ ਕਿਸੇ ਨੂੰ ਡਰੈਸ ਦੱਸਣ ਦੀ ਲੋੜ ਨੀ, ਸਾਨੂੰ ਇਹ ਦੱਸਣ ਦੀ ਲੋੜ ਨੀ ਵੀ ਹਰਪ੍ਰੀਤ ਕੀ ਕਰਦੇ ਨੇ। ਪਰ ਬਹੁਤ ਸਾਰੇ ਸਾਡੇ ਨਵੇਂ ਲਿਸਨਰ ਜੁੜਦੇ, ਮਾੜਾ ਜਿਹਾ ਰੋਸ਼ਨੀ ਪਾਓ।
1: ਬਕਲ ਦੇਵ ਜੀ, ਸੋ ਜਿੰਨੀਆਂ ਵੀ ਆਪਣੀਆਂ ਫਾਈਨੈਂਸ਼ੀਅਲ ਪਲੈਨਿੰਗ ਦੇ ਨਾਲ ਰਿਲੇਟਿਡ ਨੀਡਸ ਹੈਗੀਆਂ ਆ, ਚਾਹੇ ਉਹ ਇੰਸ਼ੋਰੈਂਸ ਪਾਲਿਸੀਜ਼ ਆ, ਚਾਹੇ ਉਹ ਇਨਵੈਸਟਮੈਂਟ ਆਪਸ਼ਨਸ ਹੈਗੀਆਂ, ਵਿਜ਼ਿਟਰ ਟਰੈਵਲ, ਸੁਪਰ ਵੀਜ਼ਾ, ਮੈਡੀਕਲ ਇੰਸ਼ੋਰੈਂਸ ਆ, ਜਿੰਨੇ ਵੀ ਇਨਵੈਸਟਮੈਂਟ ਦੇ ਪਲੈਨਸ ਹੈਗੇ ਆ, ਆਰ ਆਰ ਐਸ ਪੀ, ਆਰ ਈ ਐਸ ਪੀ, ਟੀ ਐਫ ਐਸ ਏ, ਆਰ ਡੀ ਐਸ ਪੀ ਐਂਡ ਫਸਟ ਟਾਈਮ ਹੋਮ ਸੇਵਿੰਗ ਅਕਾਊਂਟ, ਸੋ ਇਹਨਾਂ ਨਾਲ ਰਿਲੇਟਿਡ। ਸੋ ਬੇਸਿਕਲੀ ਤੁਹਾਡੀ ਕਿਸੇ ਵੀ ਫਾਈਨੈਂਸ਼ੀਅਲ ਨੀਡ ਦੇ ਨਾਲ ਰਿਲੇਟਿਡ ਕੋਈ ਵੀ ਤੁਹਾਡੇ ਕੁਐਸਚਨਸ ਹੈਗੇ ਆ, ਉਹਦੇ ਲਈ ਜ਼ਰੂਰ ਤੁਸੀਂ ਸਾਨੂੰ ਕਾਲ ਕਰ ਸਕਦੇ ਆ, ਸਾਡਾ ਆਫਿਸ ਵਿਜ਼ਿਟ ਕਰ ਸਕਦੇ ਆ, ਤੇ ਨੰਬਰ ਮੇਰਾ ਹੈਗਾ ਜੀ 416-817-6500।
0: 416-817-6500। ਔਰ ਜਦੋਂ ਨਾ ਬੰਦਾ ਚੜ੍ਹਾਈ ਤੇ ਹੁੰਦਾ ਹਰਪ੍ਰੀਤ ਜੀ,
1: ਹਾਂਜੀ,
0: ਦੁਨੀਆ ਭੁੱਲ ਜਾਂਦਾ, ਆਪਦੇ ਆਪ ਨੂੰ ਸੰਬੜੀ ਸਮਝਣ ਲੱਗ ਜਾਂਦਾ। ਵੈਸੇ ਦੁਨੀਆ ਦੇ ਸਾਰੇ ਇਨਸਾਨ ਸੰਬੜੀ ਆ, ਲੇਕਿਨ ਹਿੰਦੁਸਤਾਨੀ ਰਿਹਾ ਜਾਣਦਾ ਨੀ ਸੜਿਆ ਮੈਂ ਕੌਣ, ਚਾਹੇ ਰਿਕਸ਼ੇ ਵਾਲਾ ਹੋਵੇ, ਠੇਲੇ ਵਾਲਾ ਹੋਵੇ, ਤਾਂਗੇ ਵਾਲਾ ਹੋਵੇ, ਮੋਟਰਸਾਈਕਲ ਵਾਲਾ ਹੋਵੇ ਜਾਂ ਅਮੀਰ ਜ਼ਿਆਦਾ ਹੋਵੇ। ਐਨ ਡੀ ਪੀ ਦੀ ਸਰਕਾਰ ਬਣੀ ਹੋਈ ਆ ਉੱਥੇ ਬੀ ਸੀ ਦੇ ਵਿੱਚ,
1: ਹਾਂਜੀ,
0: ਬੱਲੇ ਬੱਲੇ ਆ, 2 ਸਾਲ ਹੋ ਗਏ, ਮੈਜੋਰਟੀ ਆ। ਲੈ ਉਹਨਾਂ ਨੇ ਇਲੈਕਸ਼ਨ ਕਾਲ ਕਰਤੀ, ਚਾਂਸਿਸ ਆ ਜਿੰਨਾ ਕੁ ਮੈਂ ਸਮਝਦਾ ਪੋਲਿਟਿਕਸ ਨੂੰ, ਇਹ ਗਏ ਘੱਟੋ ਘੱਟ ਮੈਜੋਰਟੀ ਤਾਂ ਇਹਨਾਂ ਦੀ ਚਲੀ ਜਾਣੀ ਆ, ਕਿਉਂ ਲੋਕੀ ਲਾਇਕ ਨੀ ਕਰਦੇ ਯਾਰ, 2 ਸਾਲ ਪਏ ਆ, ਮੈਜੋਰਟੀ ਤੂੰ ਹੈਗਾ, ਜੇ ਚਲੋ ਮਨੋਰਟੀ ਹੋਵੇ ਤਾਂ ਮੰਨਿਆ, ਮੈਜੋਰਟੀ ਤੂੰ ਹੈਗਾ, ਕਿਉਂ ਕਾਲ ਕਰਦਾ। ਰਹੀ ਗੱਲ ਉੱਥੇ ਕੌਂਸਲ, ਰੀਜਨਲ ਕੌਂਸਲ ਦੀ, ਉੱਥੇ ਨਾ ਸਲੇਟ ਸਿਸਟਮ ਆ, ਹਰਪ੍ਰੀਤ ਜੀ ਮੇਅਰ ਖੜਨਾ, ਮੈਂ ਇਹਨਾਂ ਦੇ ਕੌਂਸਲ 4-5 ਜਿਹੜੇ ਹੋਣਗੇ ਥੱਲੇ, ਉਹ ਕੌਂਸਲ ਖੜਨਗੇ ਤੇ ਆ ਰੀਜਨਲ ਖੜਨਗੇ, ਸਲੇਟ ਬਣਾਤੀ। ਸੋ ਹਰ ਬੰਦੇ ਨੇ ਇਹ ਬੰਦੇ ਨੂੰ ਵੋਟ ਪਾਉਣੀ ਆ, ਇਸ ਗਰੁੱਪ ਨੂੰ ਵੋਟ ਪਾਉਣੀ ਆ। ਦੂਜੇ ਪਾਸੇ ਡੇਵਿਡ ਆਲਾ ਖੜਾ, ਉਹਦੀ ਆਪਦੀ ਸਲੇਟ ਆ, ਉਵੇਂ ਪਾਉਣੀ ਆ। ਉੱਥੇ ਬੜੀ ਭੰਨ ਤੋੜ ਹੋਈ ਆ, ਤੂੰ ਬਹਿ ਜਾ, ਕਿਉਂਕਿ ਜਦ ਇਹਨਾਂ ਨੇ ਇਲੈਕਸ਼ਨ ਕਾਲ ਕੀਤੀ ਆ 1 ਅਕਤੂਬਰ ਦੇ ਐਂਡ ਚ ਤੇ ਮਿਊਂਸੀਪਲ ਮਿਡਲ ਚ, ਉਹ ਕਹਿੰਦੇ ਐਂ ਕਰ ਹਰਪ੍ਰੀਤ ਤੂੰ ਬਹਿ ਜਾ, ਤੈਨੂੰ MLA ਜਿਤਾ ਦਾਂਗੇ। ਉਦੋਂ ਭੰਨ ਤੋੜ ਲੱਗੀ ਹੋਈ ਆ। ਐਨੀਵੇ ਲੱਗੇ ਨਾ ਰਹੇ, ਅਸੀਂ ਕੀ ਲੈਣਾ, ਅਸੀਂ ਤਾਂ ਇੱਥੇ ਇੰਟੀਰੀਅਰ 'ਚ ਬੈਠੇ, ਸਾਡਾ ਇੱਥੇ ਸੌਦਾ ਪੂਰਾ ਹੋ ਜਾਵੇ ਤੇ ਚੰਗੀ ਗੱਲ। ਕੀ ਕਹਿਣਾ ਚਾਹੋਗੇ?
1: ਬਿਲਕੁਲ ਦੇਵ ਜੀ, ਸੋ ਵੈਨਕੂਵਰ ਦੀ ਗੱਲ ਚੱਲੀ ਆ ਤਾਂ ਵੈਨਕੂਵਰ ਤੋਂ ਹੀ ਸ਼ੁਰੂ ਕਰਦੇ ਹਾਂ। ਸੋ ਤੁਹਾਨੂੰ ਵੀ ਪਤਾ ਅਤੇ ਆਲਮੋਸਟ ਮਤਲਬ ਦਾ ਸਾਰੇ ਸਾਡੇ ਲਿਸਨਰਸ ਨੂੰ ਪਤਾ ਹੋਊਗਾ ਕਿ ਸੋ ਇਸ ਵੇਲੇ ਲਾਸਟ ਵੀਕ ਦੇ ਵਿੱਚ ਇੱਕ ਵਨ ਆਫ ਦਾ ਮੇਜਰ ਇੰਸ਼ੋਰੈਂਸ ਕੰਪਨੀ ਵੱਲੋਂ ਐਲੀਟ ਐਡਵਾਈਜ਼ਰਸ ਦੇ ਲਈ ਕਾਨਫਰੰਸ ਸੀਗੀ। ਸੋ ਅਟੈਂਡ ਕਰਕੇ ਆਇਆ ਵੈਨਕੂਵਰ ਤੋਂ। ਸੋ ਜਦੋਂ ਕੋਈ ਵੀ ਕਾਨਫਰੰਸ ਹੁੰਦੀ ਹੈ ਐਂਡ ਸਪੈਸ਼ਲੀ ਉਹ ਐਲੀਟ ਐਡਵਾਈਜ਼ਰਸ ਦੇ ਲਈ ਹੁੰਦੀ ਹੈ, ਉਹਦਾ ਮਤਲਬ ਇਹ ਹੁੰਦਾ, ਥੈਂਕ ਯੂ ਜੀ, ਥੈਂਕ ਯੂ ਸੋ ਮਚ, ਤੇ ਉਹਦੇ ਵਿੱਚ ਨਿਊ ਆਈਡੀਆਜ਼, ਨਿਊ ਮੋਟੀਵੇਸ਼ਨ, ਸੋ ਨਿਊ ਪ੍ਰੋਡਕਟ, ਉਹਨਾਂ ਦੀ ਗੱਲ ਹੁੰਦੀ ਹੈ। ਤੇ ਸਪੈਸ਼ਲੀ ਐਤਕੀ ਜਿਹੜੀ ਕਾਨਫਰੰਸ ਸੀਗੀ, ਬਹੁਤ ਜ਼ਿਆਦਾ ਉਹਦੇ ਵਿੱਚ ਫਾਈਨੈਂਸ਼ੀਅਲ ਪਲੈਨਿੰਗ ਨਾਲ ਰਿਲੇਟਿਡ ਜਿਹੜੇ ਕੰਸਰਨ ਸੀ ਉਹਨਾਂ ਦੇ ਬਾਰੇ ਗੱਲਬਾਤ ਹੋਈ। AI ਜਿਹੜਾ ਹੈਗਾ ਆ ਉਹਦੇ ਉੱਪਰ ਬਹੁਤ ਸਾਰੀ ਡਿਟੇਲ ਦੇ ਵਿੱਚ ਗੱਲਬਾਤ ਹੋਈ ਕਿ ਕਿੱਦਾਂ ਸਾਡੀਆਂ ਸਾਰਿਆਂ ਦੀਆਂ ਲਾਈਫਸ ਦੇ ਉੱਪਰ ਇੰਪੈਕਟ ਪੈ ਰਿਹਾ ਇਹਨਾਂ ਚੀਜ਼ਾਂ ਦਾ। ਸੋ ਜਿਹੜੀ ਫਾਈਨੈਂਸ਼ੀਅਲ ਪਲੈਨਿੰਗ ਦੀ ਮੈਂ ਗੱਲ ਕਰਨ ਲੱਗੀ ਹੈਗੀ ਆ, ਕਿਉਂਕਿ ਜਦੋਂ ਵੀ ਫਾਈਨੈਂਸ਼ੀਅਲ ਪਲੈਨਿੰਗ ਦਾ ਵਰਡ ਆਉਂਦਾ ਨਾ, ਤਾਂ ਸਭ ਤੋਂ ਪਹਿਲਾਂ ਬੰਦੇ ਦੇ ਦਿਮਾਗ 'ਚ ਇਹੀ ਆਉਂਦਾ ਹੈ ਕਿ ਜਦੋਂ ਹੁਣ ਮੈਂ ਫਾਈਨੈਂਸ਼ੀਅਲ ਪਲੈਨਿੰਗ ਦੀ ਗੱਲ ਕੀਤੀ ਤਾਂ ਬਾਹਰ ਸਾਰੇ ਲਿਸਨਰ ਸੋਚ ਰਹੇ ਹੋਣਗੇ ਕਿ ਹਰਪ੍ਰੀਤ ਇਨਵੈਸਟਮੈਂਟਾਂ ਦੀ ਗੱਲ ਕਰੂਗੀ, ਆਰਆਰਐਸਪੀ ਦੀ ਗੱਲ ਕਰੂਗੀ, ਰਿਟਾਇਰਮੈਂਟ ਦੀ ਗੱਲ ਕਰੂਗੀ, ਠੀਕ ਹੈ? ਫਾਈਨੈਂਸ਼ੀਅਲ ਪਲੈਨਿੰਗ ਜਿਹੜੀ ਹੈਗੀ ਹੈ ਸਿਰਫ ਇਹਨਾਂ ਚੀਜ਼ਾਂ ਦੇ ਨਾਲ ਰਿਲੇਟਿਡ ਨਹੀਂ ਹੈਗੀ। ਆਪਣੇ ਆਪ ਨੂੰ ਤੁਸੀਂ ਇੱਕ ਸਿੰਪਲ ਕੁਐਸਚਨ ਪੁੱਛ ਸਕਦੇ ਆ ਕਿ ਜੇ ਤਾਂ ਆਪਣੀ ਲਾਈਫ ਜਿਹੜੀ ਹੈਗੀ ਆ ਜਿੱਦਾਂ ਅਸੀਂ ਪਲੈਨਡ ਕੀਤੀ ਆ, ਜੇ ਇੱਦਾਂ ਚੱਲਦੀ ਰਹੇ ਤਾਂ ਕੀ ਸਾਡੇ ਕੋਲ ਅਸੀਂ ਫਾਈਨੈਂਸ਼ੀਅਲੀ ਜਿਹੜੇ ਹੈਗੇ ਆ ਉਹ ਪ੍ਰੀਪੇਅਰਡ ਆ ਉਸ ਚੀਜ਼ ਦੇ ਲਈ? ਤੇ ਜੇ ਲਾਈਫ ਇੱਦਾਂ ਨਹੀਂ ਚੱਲੀ ਜਿੱਦਾਂ ਅਸੀਂ ਪਲਾਨ ਕਰਦੇ ਪਏ ਆ ਤਾਂ ਕੀ ਆਪਾਂ ਪ੍ਰੋਟੈਕਟਿਡ ਆ ਕਿ ਨਹੀਂ ਪ੍ਰੋਟੈਕਟਿਡ?
0: ਠੀਕ ਆ।
1: ਸੋ ਅਗਰ ਆਪਾਂ ਇਹਨਾਂ ਦੋਨਾਂ ਚੀਜ਼ਾਂ ਨੂੰ ਕਵਰ ਕਰ ਲਿਆ ਤਾਂ ਆਪਾਂ ਫਾਈਨੈਂਸ਼ੀਅਲੀ ਜਿਹੜੇ ਆ ਪ੍ਰੋਟੈਕਸ਼ਨ ਦੇ ਵਿੱਚ ਵੀ ਹੈਗੇ ਆ, ਫਾਈਨੈਂਸ਼ੀਅਲੀ ਸਟਰੋਂਗ ਵੀ ਹੈਗੇ ਆ।
0: ਠੀਕ ਆ।
1: ਸੋ ਹੁਣ ਆਉਂਦੀ ਹੈ ਗੱਲ ਜਿਹੜੀ ਕਿ ਕਿਉਂਕਿ ਜਿਹੜੀ ਫਾਈਨੈਂਸ਼ੀਅਲ ਪਲੈਨਿੰਗ ਹੈਗੀ ਹੈ ਨਾ ਉਹ ਸਿਰਫ ਇਸ ਚੀਜ਼ ਤੇ ਨਹੀਂ ਹੈਗੀ ਕਿ ਆਪਾਂ ਸਿਰਫ ਮਨੀ ਕਿੱਦਾਂ ਬਣਾਉਣੀ ਆ। ਸੋ ਬੇਸਿਕਲੀ ਜਿਹੜੀ ਮਨੀ ਤੁਸੀਂ ਬਣਾ ਰਹੇ ਹੋ ਉਹਦਾ ਪਰਪਜ਼ ਕੀ ਹੈਗਾ ਆ, ਉਹਦੇ ਨਾਲ ਅਸੀਂ ਕੀ ਅਚੀਵ ਕਰਨਾ ਚਾਹੁੰਦੇ ਆ, ਫਾਈਨੈਂਸ਼ੀਅਲ ਪਲੈਨਿੰਗ ਜਿਹੜੀ ਹੈਗੀ ਆ ਉਹ ਉਹਦੇ ਦੁਆਲੇ ਘੁੰਮਦੀ ਆ। ਮੇਨ ਪੰਜ ਚੀਜ਼ਾਂ ਹੈਗੀਆਂ ਆ ਕਿ ਜਿਹੜੀਆਂ ਆਪਾਂ ਫਾਈਨੈਂਸ਼ੀਅਲ ਪਲੈਨਿੰਗ ਨੂੰ ਜਿਹਦੇ ਨਾਲ ਕਵਰ ਕਰ ਸਕਦੇ ਹਾਂ। ਸਭ ਤੋਂ ਪਹਿਲੀ ਚੀਜ਼ ਇਹ ਹੈਗੀ ਆ ਇਨਕਮ, ਕਿ ਤੁਹਾਡੀਆਂ ਫੈਮਿਲੀਜ਼ ਦੇ ਵਿੱਚ ਘਰ ਦੇ ਵਿੱਚ ਕਿੰਨੀ ਇਨਕਮ ਆ ਰਹੀ ਆ। ਸੈਕਿੰਡ ਹੈਗਾ ਆ ਪ੍ਰੋਟੈਕਸ਼ਨ, ਜੇ ਉਹ ਇਨਕਮ ਸਮਹਾਉ ਬੰਦ ਹੋ ਜਾਂਦੀ ਆ ਕੀ ਤੁਸੀਂ ਪ੍ਰੋਟੈਕਟਿਡ ਹੈਗੇ ਆ, ਕੀ ਤੁਸੀਂ ਤੁਹਾਡੇ ਕੋਲ ਇਨਫ ਸੇਵਿੰਗਸ ਜਾਂ ਇਨਫ ਐਮਰਜੈਂਸੀ ਫੰਡਸ ਹੈਗੇ ਆ, ਤੁਹਾਨੂੰ ਲੱਗ ਰਿਹਾ ਕਿ ਮੇਰੀ ਇਨਕਮ ਨਹੀਂ ਆ ਰਹੀ ਤਾਂ ਮੈਂ ਕਵਰਡ ਆ, ਮੈਂ 5-6 ਮਹੀਨੇ ਲਈ ਸਰਵਾਈਵ ਕਰ ਸਕਦਾ ਹਾਂ। ਤੀਸਰੀ ਚੀਜ਼ ਹੈਗੀ ਆ ਸੇਵਿੰਗਸ, ਕੀ ਤੁਸੀਂ ਕੰਸਿਸਟੈਂਟਲੀ ਸੇਵਿੰਗ ਕਰ ਰਹੇ ਆ ਕਿ ਨਹੀਂ ਕਰ ਰਹੇ। ਉਹਦਾ ਮਤਲਬ ਇਹ ਹੈਗਾ ਆ ਕਿ ਚਾਹੇ ਤੁਸੀਂ ਵੀਕਲੀ ਬਾਈ ਵੀਕਲੀ
0: ਕੁਛ
1: ਕੱਢ ਰਹੇ ਆਪਣੀ ਸੇਵਿੰਗਸ ਲੈ ਕੇ ਨਹੀਂ, ਐਂਡ ਜੇ ਤੁਸੀਂ ਸੇਵਿੰਗਸ ਕਰ ਰਹੇ ਆ ਤਾਂ ਕੀ ਉਹ ਜਿਹੜੀਆਂ ਸੇਵਿੰਗਸ ਹੈਗੀਆਂ ਉਹ ਪ੍ਰੋਪਰ ਵੇ ਦੇ ਨਾਲ ਹੈਗੀਆਂ ਕਿ ਨਹੀਂ ਹੈਗੀਆਂ। ਉਹਦਾ ਮਤਲਬ ਇਹ ਹੈਗਾ ਆ ਕਿ ਅੱਜ ਦੀ ਮਾਰਕੀਟ ਸਿਚੁਏਸ਼ਨ ਦੇ ਹਿਸਾਬ ਦੇ ਨਾਲ ਜਿੰਨਾ ਕੁ ਤੁਹਾਡੇ ਕੋਲ ਟਾਈਮ ਹੋਰਾਈਜ਼ਨ ਹੈਗਾ ਆ, ਸੋ ਉਹਦੇ ਹਿਸਾਬ ਨਾਲ ਉਹ ਇਨਵੈਸਟਿਡ ਆ, ਉਹਦੇ ਹਿਸਾਬ ਨਾਲ ਤੁਹਾਨੂੰ ਕੋਈ ਗਰੋਥ ਉੱਥੇ ਆ ਵੀ ਰਹੀ ਹੈ ਕਿ ਨਹੀਂ ਆ ਰਹੀ ਹੈਗੀ। ਐਂਡ ਲਾਸਟਲੀ ਹੈਗਾ ਲੈਗੇਸੀ, ਜਿਹੜੀਆਂ ਚੀਜ਼ਾਂ ਅਸੀਂ ਬਣਾ ਲਈਆਂ ਆਪਣੀਆਂ ਫੈਮਿਲੀਜ਼ ਦੇ ਲਈ, ਜਿਹੜੇ ਐਸੈਟਸ ਆਪਾਂ ਜਨਰੇਟ ਕਰ ਲਏ, ਆਪਾਂ ਸੇਵਿੰਗਸ ਕਰ ਲਈਆਂ, ਕਿ ਅੱਜ ਅਸੀਂ ਨਹੀਂ ਹੈਗੇ ਤਾਂ ਸਾਡੀਆਂ ਫੈਮਿਲੀਜ਼ ਨੂੰ ਪਾਸ ਆਨ ਹੋ ਜਾਣਗੇ ਇਜ਼ਲੀ ਕਿ ਨਹੀਂ ਹੋਣਗੇ।
0: ਵਾਓ।
1: ਸੋ ਇਸ ਕਰਕੇ ਬਹੁਤ ਇੰਪੋਰਟੈਂਟ ਆ ਅਸੀਂ ਇਹ ਸਾਰੀ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖੀਏ, ਤਾਂ ਹੀ ਆਪਣਾ ਜਿਹੜਾ ਫਾਈਨੈਂਸ਼ੀਅਲ ਪਲਾਨ ਹੈਗਾ ਆ ਉਹ ਪ੍ਰੋਪਰ ਹੋ ਸਕਦਾ ਆ, ਐਂਡ ਅਸੀਂ ਆਪਣੀ ਜਿਹੜੀ ਫਿਊਚਰ ਨੂੰ ਪਲਾਨ ਕਰ ਸਕਦੇ ਆ।
0: ਦੇਖੋ ਜਦੋਂ ਬੈਂਕਾਂ ਚ ਰੱਖਦੇ ਆ ਬੈਂਕਾਂ ਵਾਲੇ ਦੇਖੋ ਬੜਾ ਵਿਆਜ ਨਹੀਂ ਦਿੰਦੇ, ਜੇ 1-2 ਲੱਖ ਫਰਜ਼ ਕਰ ਲਓ ਮੈਂ 2.5 ਲੱਖ ਬੈਂਕ ਚ ਜਮ੍ਹਾਂ ਕਰ ਲਿਆ ਆਪਦੀ ਉਮਰ ਚ,
1: ਹਾਂਜੀ,
0: ਉਹ 2.5 ਦਾ 2,60,000 ਬਣ ਸਕਦਾ, ਉਹ 2.5 ਦਾ 5 ਲੱਖ ਨਹੀਂ ਬਣ ਸਕਦਾ।
1: ਇਹਦੇ ਬਾਰੇ ਵੀ ਮੈਂ ਜ਼ਰੂਰ ਗੱਲ ਕਰੂੰਗੀ, ਕਿਉਂਕਿ ਜਿੱਦਾਂ ਹੁਣ ਬਹੁਤੇ ਸਾਡੇ ਲਿਸਨਰਸ ਉਹ ਹੋਣਗੇ ਇਨਕਲੂਡਿੰਗ ਮੀ ਐਂਡ ਯੂ, ਜੇ ਆਪਾਂ ਉਹਨਾਂ ਨੂੰ ਕਹੀਏ ਨਾ ਅੱਛਾ ਤੁਹਾਡੀ TFSA ਅਕਾਊਂਟ ਕਿੱਥੇ ਆ, RRSP ਅਕਾਊਂਟ ਕਿੱਥੇ ਆ, RRSP ਕਿਸੇ ਬੈਂਕ ਦੇ ਵਿੱਚ ਹੈਗੀ ਆ, ਬੈਂਕ ਦੇ ਵਿੱਚ ਤੁਸੀਂ ਗਏ, ਬੈਂਕ ਵਾਲਿਆਂ ਨੇ ਦੇਖਿਆ ਤੁਹਾਡੇ ਟੈਲਰ ਨੇ ਕਿ ਤੁਹਾਡੇ ਅਕਾਊਂਟ 'ਚ ਕੁਛ ਪੈਸੇ ਹੈਗੇ, ਉਹ ਤੁਹਾਨੂੰ ਸੁਜੈਸਟ ਕਰਨਗੇ ਕਿ ਅੱਛਾ TFSA ਅਕਾਊਂਟ ਖੋਲੋ, ਅੱਧਿਆਂ ਨੂੰ ਪਤਾ ਵੀ ਨਹੀਂ ਹੋਊਗਾ TFSA ਅਕਾਊਂਟ ਕੀ ਹੈਗਾ ਆ।
0: ਫਾਰਮ ਕੀ ਹੈ? TF
1: ਟੈਕਸ ਫ੍ਰੀ ਸੇਵਿੰਗ ਅਕਾਊਂਟ, ਟੈਕਸ ਫ੍ਰੀ ਸੇਵਿੰਗ ਅਕਾਊਂਟ TFSA ਅਕਾਊਂਟ,
0: ਜਿਹੜੇ
1: ਪੈਸੇ ਦੀ ਗਰੋਥ ਹੋਗੀ ਉੱਥੇ ਕੋਈ ਟੈਕਸ ਨਹੀਂ ਦੇਣਾ ਪੈਂਦਾ। ਤੇ ਉਹ ਕੀ ਕਰਨਗੇ ਕਿ ਅੱਛਾ ਟੈਲਰ ਨੇ ਕਿਹਾ ਕਿ ਹਾਂਜੀ ਤੁਹਾਡੇ ਇੱਥੇ ਇੰਨੇ ਕੁ ਪੈਸੇ ਦਿਸਦੇ ਪਏ ਆ, ਤੁਸੀਂ ਯੂਜ਼ ਤਾਂ ਨਹੀਂ ਕਿਤੇ ਕਰਨੇ, ਐਂਡ ਤੁਸੀਂ ਕਹੋਗੇ ਨਹੀਂ ਅਸੀਂ ਕਿਤੇ ਯੂਜ਼ ਨਹੀਂ ਕਰਨੇ ਹਲੇ ਰੀਸੈਂਟਲੀ, ਐਂਡ ਦੈਨ ਉਹ ਤੁਹਾਨੂੰ ਸੁਜੈਸਟ ਕਰਨਗੇ ਅੱਛਾ ਤੁਸੀਂ TFSA ਅਕਾਊਂਟ ਖੋਲੋ, ਐਂਡ ਸਮਹੋ ਸਾਨੂੰ ਪਤਾ ਵੀ ਨਹੀਂ ਹੁੰਦਾ ਕਿ TFSA ਕੀ ਐਂਡ ਅਸੀਂ ਖੋਲੇ ਆਉਂਦੇ ਹਾਂ, ਅੱਛਾ ਤੁਸੀਂ ਕਹਿੰਦੇ ਚਲੋ ਠੀਕ ਹੈ ਜੀ ਸਿੰਪਲ ਸੇਵਿੰਗ ਅਕਾਊਂਟ 'ਚ TFSA ਅਕਾਊਂਟ ਖੋਲ ਦਿਓ। ਇੰਸ਼ੋਰੈਂਸ ਦੇ ਲਈ ਸਾਨੂੰ ਸੁਣਿਆ ਰੇਡੀਓ 'ਤੇ, ਮੇਰੇ ਨਾਲ ਦੀ ਬਹੁਤ ਸਾਰੇ ਐਡਵਾਈਜ਼ਰ ਆਉਂਦੇ ਹੈਗੇ ਆ, ਤਾਂ ਤੁਸੀਂ ਬੰਦੇ ਬਾਹਰੋਂ ਕਹਿੰਦੇ ਅੱਛਾ ਚਲੋ ਇੰਸ਼ੋਰੈਂਸ ਇਹਨਾਂ ਤੋਂ ਕਰਾ ਲੈਂਦੇ ਹਾਂ। ਹੁਣ ਜਦੋਂ ਤੁਸੀਂ ਕੱਲ ਨੂੰ ਮੈਂ ਫਾਈਨੈਂਸ਼ੀਅਲ ਪਲੈਨਿੰਗ ਦੀ ਗੱਲ ਕੀਤੀ ਆ, ਕੱਲ ਨੂੰ ਮੇਰੇ ਕੋਲ ਤੁਸੀਂ ਆਪਣੇ ਫਾਈਨੈਂਸ਼ੀਅਲ ਪਲੈਨਿੰਗ ਦੇ ਲਈ ਰਿਵਿਊ ਲਈ ਆਉਂਦੇ ਆ, ਮੈਨੂੰ ਤਾਂ ਕਿਸੇ ਚੀਜ਼ਾਂ ਦਾ ਆਈਡੀਆ ਹੀ ਨਹੀਂ ਹੋਣਾ ਕਿ ਤੁਹਾਡੀ RRSP ਕੀ ਕਰ ਰਹੀ ਆ, ਤੁਹਾਡਾ TFSA ਉੱਥੇ ਕੀ ਜਨਰੇਟ ਕਰ ਰਿਹਾ ਆ, ਕੀ ਉਹ ਪ੍ਰੋਪਰ ਗਰੋਥ ਦੇ ਰਿਹਾ ਕਿ ਨਹੀਂ ਦੇ ਰਿਹਾ। ਮੈਨੂੰ ਤਾਂ ਤੁਸੀਂ ਇੰਸ਼ੋਰੈਂਸ ਪਾਲਿਸੀਜ਼ ਦੀ ਗੱਲ ਕਰੋਗੇ, ਇੰਸ਼ੋਰੈਂਸ ਪਾਲਿਸੀਜ਼ ਮੈਂ ਰਿਵਿਊ ਕਰ ਦੂੰਗੀ। ਫਾਈਨੈਂਸ਼ੀਅਲ ਪਲੈਨਿੰਗ ਦਾ ਮਤਲਬ ਇਹ ਹੈਗਾ ਆ ਕਿ ਤੁਹਾਡਾ ਐਵਰੀਥਿੰਗ ਸਟਰੋਂਗ ਹੋਣਾ ਚਾਹੀਦਾ ਆ ਔਰ ਐਵਰੀਥਿੰਗ ਪਲੈਨਡ ਹੋਣੀ ਚਾਹੀਦੀ ਆ। ਨੋ ਡਾਊਟ ਇਹਦੇ ਵਿੱਚ ਕੋਈ ਗਲਤ ਨਹੀਂ ਹੈਗਾ ਕਿ ਤੁਸੀਂ ਕੁਛ ਇਨਵੈਸਟਮੈਂਟਾਂ ਕਿਤੇ ਕਰ ਲਈਆਂ, ਇੰਸ਼ੋਰੈਂਸ ਪਾਲਿਸੀਆਂ ਤੁਸੀਂ ਕਿਤੇ ਕਰ ਲਈਆਂ, ਪਰ ਜੇ ਇੱਕੋ ਥਾਂ ਤੇ ਹੋਣ ਤਾਂ ਜ਼ਿਆਦਾ ਪ੍ਰੋਪਰ ਹੋ ਸਕਦਾ ਆ। ਹੁਣ ਤੁਸੀਂ
0: ਉਹਨੂੰ ਮੈਨੇਜ ਕਰਨਾ ਠੀਕ ਆ,
1: ਬਿਲਕੁਲ, ਜੇ ਹੁਣ ਤੁਸੀਂ ਸਪੋਜ਼ ਕਰੋ ਕਿ ਤੁਸੀਂ ਕੋਈ ਆਪਣਾ ਘਰ ਬਣਵਾ ਰਹੇ ਆ, ਤੁਹਾਡਾ ਹੁਣ ਇਲੈਕਟ੍ਰੀਸ਼ੀਅਨ ਹੈਗਾ ਆ, ਤੁਹਾਡਾ ਪਲੰਬਰ ਆ, ਤੁਹਾਡਾ ਰੂਫਰ ਆ, ਹੁਣ ਉਹ ਸਾਰੇ ਆਪਣੇ ਆਪਣੇ ਕੰਮਾਂ ਦੇ ਮਾਹਰ ਹੋਣਗੇ, ਤੇ ਤੁਸੀਂ ਘਰ ਬਣਵਾਉਂਦੇ ਪਏ ਹੋ, ਤਿੰਨੋਂ ਜਾਣੇ ਆਪਸ ਚ ਗੱਲ ਹੀ ਨਹੀਂ ਕਰਦੇ, ਆਪਣਾ ਆਪਣਾ ਕੰਮ ਖਤਮ ਕਰਕੇ ਕੰਮ ਕਰਕੇ ਚਲੇ ਜਾਂਦੇ ਆ, ਤਾਂ ਘਰ ਕਿੱਦਾਂ ਦਾ ਬਣੂਗਾ? ਸੋ ਹੁਣ ਜੇ ਪਲੰਬਰ ਨੂੰ ਇਹ ਨਹੀਂ ਪਤਾ ਇਲੈਕਟ੍ਰੀਸ਼ੀਅਨ ਨੇ ਵਾਇਰਿੰਗ ਕਿੱਥੇ ਪਾਉਣੀ ਆ, ਤੇ ਇਲੈਕਟ੍ਰੀਸ਼ੀਅਨ ਨੂੰ ਇਹ ਨਹੀਂ ਪਤਾ ਪਲੰਬਰ ਨੇ ਪਾਈਪਾਂ ਕਿੱਥੇ ਪਾਉਣੀਆਂ, ਤਾਂ ਘਰ ਕਿੱਦਾਂ ਦਾ ਬਣਨਾ?
0: ਚਾਹੇ ਉਹ ਆਪਣੇ
1: ਚਾਹੇ ਉਹ ਆਪਣੇ ਕੰਮਾਂ ਦੇ ਮਾਹਰ ਵੀ ਹੈਗੇ ਆ। ਸੇਮ ਐਜ ਫਾਈਨੈਂਸ਼ੀਅਲ ਪਲੈਨਿੰਗ ਚ, ਜੇ ਤੁਸੀਂ RRSP ਕਿਤੇ ਰੱਖੀ ਆ, ਇਨਵੈਸਟਮੈਂਟਾਂ ਕਿਤੇ ਰੱਖੀਆਂ ਆ, TFSA ਅਕਾਊਂਟ ਕਿਤੇ ਆ, ਇੰਸ਼ੋਰੈਂਸ ਪਾਲਿਸੀਆਂ ਕਿਤੇ ਆ, ਤਾਂ ਕਿਸੇ ਵੀ ਬੰਦੇ ਨੂੰ ਇਹ ਨਹੀਂ ਪਤਾ ਲੱਗਣਾ ਕਿ ਤੁਹਾਡੇ
0: ਤਾਂ ਕੁਛ ਨਾ ਕੁਛ ਤੁਸੀਂ ਉਪਲਬਧ ਕਰ ਸਕਦੇ ਹੋ, ਕਿਸੇ ਨਾ ਕਿਸੇ ਮੰਜ਼ਿਲ ਤੇ ਪਹੁੰਚ ਸਕਦੇ ਹੋ। ਉਹ ਮੰਜ਼ਿਲ ਤੇ ਪਹੁੰਚਣ ਦਾ ਇੱਕ ਰਸਤਾ ਜਾਂਦਾ ਹਰਪ੍ਰੀਤ ਸੈਣੀ ਦੇ ਥਰੂ, ਔਰ ਇਹਨਾਂ ਦਾ ਨੰਬਰ ਹੈ
1: 416-817-6500।
0: ਲੋ ਜੀ ਗਏ ਤੇ ਆਏ।
2: ਮੈਂ ਹਰਸਿਮਰਨ ਸਿੰਘ, ਸਾਡਾ ਸ਼ਹਿਰ ਬਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ, ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
3: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ।
0: ਜੰਕਸ਼ਨ ਲਈ 647-429-4040 ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ, 647-429-4040। ਲਾਈਵ ਕੁਕਿੰਗ ਕਰਾਉਣੀ ਹੈ ਘਰੇ, ਨੋ ਪ੍ਰੋਬਲਮ, 647-429-4040। ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ, 647-429-4040, 647-429-4040।
4: Culture of Punjab is sponsored by Airport Nissan. For the best deals in Brampton, come to Airport Nissan at the corner of Airport Road and Queen Street, or call 905-791-4900.
0: I am Dave Tatla, and you are not.
5: ਤਾਇਆ ਸਾਡਾ ਮੀਟ ਮੱਛੀ ਦਾ ਬੜਾ ਹੀ ਸ਼ੌਕੀਨ ਆ, ਕਹਿੰਦਾ ਪਾਰਟੀ ਵਿੱਚ ਨੌਨ ਵੈਜ ਸਪੈਸ਼ਲ ਹੋਣਾ ਚਾਹੀਦਾ। ਬਸ ਵੇ ਅਸੀਂ ਕਰਤਾ ਫੋਨ ਪੰਜਾਬੀ ਬਾਈ ਨੇਚਰ ਵਾਲਿਆਂ ਨੂੰ, ਉਹ ਘਰੇ ਆ ਕੇ ਲਾਈਵ ਕੁਕਿੰਗ ਕਰਕੇ ਗਏ। ਪੰਜਾਬੀ ਬਾਈ ਨੇਚਰ ਵਾਲਿਆਂ ਨੂੰ ਕਾਲ ਕਰਿਓ,
6: ਪੰਜਾਬੀ ਬਾਈ ਨੇਚਰ, ਏਅਰਪੋਰਟ ਐਂਡ ਹੋਵੇ ਤੇ ਗੋ ਰੂਟ 9057944667।
0: I am Dave Tatla, and you are not. ਤੁਹਾਡੇ ਨੋਟ ਬਚਾਈਏ, ਡਾਲਰ ਬਚਾਈਏ, ਬ੍ਰੈਂਪਟਨ ਟੀਵੀ ਅਪਲਾਈਸਿਸ ਤੇ ਲੈ ਕੇ ਚੱਲਦੇ ਹਾਂ। ਸੁਲਤਾਨ ਜੀ ਸਾਡੇ ਨਾਲ ਜੁੜ ਚੁੱਕੇ ਨੇ। ਸੁਲਤਾਨ ਜੀ, ਵੈਲਕਮ ਟੂ ਦਾ ਸ਼ੋਅ ਸਰ।
7: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ।
0: ਸੁਲਤਾਨ ਜੀ, ਕੀ ਅਪਡੇਟ ਹੈ?
7: ਦੇਪਾ ਜੀ, ਸਾਡੇ ਕੋਲ ਇਸ ਟਾਈਮ ਜਿਹੜਾ ਬਿਨਾਂ ਟੈਰਿਫ ਲੱਗੀ ਪ੍ਰਾਈਸ ਤੋਂ ਲਾਸਟ ਵੀਕ ਅਸੀਂ ਆਰਡਰ ਪਲੇਸ ਕੀਤੇ ਸੀ, ਉਹ ਸਟਾਕ ਹੈ। ਅਗਰ ਕੋਈ ਕਸਟਮਰ ਇਹਦਾ ਫਾਇਦਾ ਲੈਣਾ ਚਾਹੁੰਦੇ ਆ, ਕਿਉਂਕਿ 30% ਜਿਹੜਾ ਟੈਰਿਫ ਲੱਗਣ ਤੋਂ ਬਾਅਦ ਪ੍ਰਾਈਸਿਸ ਇਨਕਰੀਜ਼ ਹੋਈਆਂ, 25% ਦਾ ਟੈਰਿਫ ਸੀਗਾ ਤੇ 5% ਫਰੇਟ ਇਨਕਰੀਜ਼ ਹੋਇਆ, ਟੋਟਲ 30% ਪ੍ਰਾਈਸ ਚ ਫਰਕ ਪਿਆ। ਮੈਂ ਨਾਲ ਦੀ ਨਾਲ ਟੈਰਿਫ ਲੱਗੀਆਂ ਪ੍ਰਾਈਸਿਸ ਵੀ ਦੱਸ ਦਿੰਦਾ ਤੇ ਅੱਜ ਦੀ ਅਵੇਲੇਬਲ ਪ੍ਰਾਈਸ ਵੀ ਦੱਸ ਦਿੰਦਾ ਜੀ। $1000 ਵਾਲਾ 30-inch ਅਪਰਾਈਟ ਫਰੀਜ਼ਰ ਦੇ ਨਾਲ ਫ੍ਰਿਜ, ਟੈਰਿਫ ਲੱਗੀ ਪ੍ਰਾਈਸ $1300 ਹੈ, ਪਰ ਅੱਜ ਵੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ $899 ਦਾ ਮਿਲ ਜਾਏਗਾ। $2000 ਵਾਲੀ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਟੈਰਿਫ ਲੱਗੀ ਪ੍ਰਾਈਸ $2600 ਹੈ, ਪਰ ਅੱਜ ਵੀ $1799 ਦੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਮਿਲ ਜਾਣਗੇ। ਤੇ ਜਿਨ੍ਹਾਂ ਨੇ ਸਟੈਕ ਕਰਨਾ ਵਾਸ਼ਰ ਥੱਲੇ, ਡਰਾਇਰ ਉੱਪਰ ਸਟੈਕ ਹੋ ਜਾਏਗਾ, 27-inch ਵਾਈਡ ਤੇ 76-inch ਹਾਈਟ ਚ ਤੁਹਾਡਾ ਵਾਸ਼ਰ ਡਰਾਇਰ ਸਟੈਕਡ ਐਂਡ ਇੰਸਟਾਲ ਹੋ ਜਾਏਗਾ, ਅੱਜ ਵੀ $1499 ਚ ਅਵੇਲੇਬਲ ਹੈ ਜੀ। ਫਰਿੱਜ, ਸਟੋਵ, ਡਿਸ਼ ਵਾਸ਼ਰ, 3-piece ਕਿਚਨ ਬੰਡਲ ਜਿਹੜਾ, ਟੈਰਿਫ ਲੱਗੀ ਪ੍ਰਾਈਸ ਹੈ ਜੀ ਇਹਦੀ $38.99, ਜਦਕਿ ਅੱਜ ਵੀ ਤੁਹਾਨੂੰ $29.99 ਦਾ ਮਿਲ ਜਾਏਗਾ। ਸੋ 6 ਮਹੀਨੇ ਚ ਤੁਸੀਂ ਪੇ ਕਰਨਾ, ਫ੍ਰੀ ਹੋਮ ਡਿਲੀਵਰੀ ਮਿਲੇਗੀ। ਟੈਰਿਫ ਲੱਗੇ 30% ਪ੍ਰਾਈਸਿਸ ਤੋਂ ਸੇਵ ਹੋਣ ਵਾਸਤੇ 10% ਡਿਪੋਜ਼ਿਟ ਦੇ ਕੇ $300-400 ਨਾਲ ਡੀਲ ਲੌਕ ਕਰ ਸਕਦੇ ਹੋ। ਵਿਜ਼ਿਟ ਕਰਨਾ ਤੁਸੀਂ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ, 905-450-2828 ਨੰਬਰ ਹੈ। ਜਿਨ੍ਹਾਂ ਨੇ ਟੀਵੀ ਲੈਣੇ ਹੈ, ਸਾਡੇ ਕੋਲ ਸੈਮਸੰਗ ਦਾ 75-inch ਅੱਜ ਸਪੈਸ਼ਲ ਤੇ ਸਿਰਫ 3 TV ਅਵੇਲੇਬਲ ਹੈ, $799 ਦਾ 75-inch ਸੈਮਸੰਗ ਮਿਲੇਗਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ। 85-inch ਸੋਨੀ ਬਰੇਵੀਆ ਮਾਡਲ ਲੈਣਾ ਜੀ, ਅੱਜ ਮਿਲੇਗਾ ਸਿਰਫ $1599 ਦਾ ਤੇ 6 ਮਹੀਨੇ ਚ ਪੇ ਕਰਨੇ ਆ। 905-450-2828 ਨੰਬਰ ਹੈ, ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਤੇ ਪਹੁੰਚਣਾ ਹੈ। 905-450-2828, 905-450-2828 ਜੀ।
0: ਔਰ 6 ਮਹੀਨੇ ਬਾਅਦ ਤੁਸੀਂ ਪੈਸੇ ਦੇਣੇ, ਕੋਈ ਵਿਆਜ ਨਹੀਂ, ਕੋਈ ਇੰਟਰਸਟ ਨਹੀਂ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, 905-450-2828। ਸੁਲਤਾਨ ਜੀ, ਥੈਂਕ ਯੂ ਸੋ ਮਚ।
7: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।

0: ਲਓ ਜੀ, ਇੰਡੀਅਨ ਫਰੂਟ ਲੈਂਡ ਨੇ ਪਤਝੜ ਦੀ ਸੇਲ ਲਗਾ ਦਿੱਤੀ ਹੈ, ਜਿੱਥੇ ਆਸ਼ੀਰਵਾਦ ਆਟਾ 11.99 ਦਾ 20 ਪਾਉਂਡ ਮਿਲੇਗਾ। ਉਹਦੇ ਨਾਲ ਨਾਲ ਇੰਡੀਆ ਗੇਟ ਜਿਹੜਾ ਰੋਜ਼ਾਨਾ ਰਾਈਸ ਹੈ 8.99 ਦਾ, ਬਰਾੜ ਦਾ ਦੇਸੀ ਘਿਓ 23.99 ਦਾ ਹੈ, ਬਾਂਸੀ ਸ਼ੱਕਰ ਲਓ ਜੀ 1.99 ਦੀ 2 ਪਾਉਂਡ ਮਿਲੇਗੀ, ਔਰ ਜਿਹੜੇ ਚੌਲ ਨੇ 10.99 8.8 ਪਾਉਂਡ ਮਿਲਣਗੇ। ਪ੍ਰੀਮੀਅਮ ਟਾਟਾ ਟੀ ਜਿਹੜੀ ਹੈ 8.99 ਦੀ 1 ਕਿਲੋ ਹੈ, ਇਹਦੇ ਨਾਲ ਨਾਲ ਹਲਦੀਰਾਮ ਦੇ ਸਨੈਕ 99 ਸੈਂਟ ਦੇ ਨੇ, ਔਰ ਜਿਹੜਾ ਮਿਲਕ ਰਸਕ ਹੈ ਉਹ ਜੀ 2.99 ਦਾ 560 ਗ੍ਰਾਮ ਹੈ, ਰਸ ਮਲਾਈ 7.99 ਦੀ 680 ਗ੍ਰਾਮ ਹੈ, ਔਰ ਇਹਦੇ ਨਾਲ ਲਕਸ਼ਮੀ ਦੇਸੀ ਬੇਸਨ 3.99 ਦਾ 4 ਪਾਉਂਡ ਹੈ, ਸਵਰਨਾ ਮੈਦਾ 1.99 ਦਾ 4 ਪਾਉਂਡ ਹੈ, ਦੀਪ ਕੇਸਰ ਮੈਂਗੋ ਪਲਪ 2.99 ਦਾ ਹੈ। ਇਹ ਸਾਰੀਆਂ ਲੋਕੇਸ਼ਨਾਂ ਤੇ ਸੇਲ ਚੱਲ ਰਹੀ ਹੈ, ਤੁਸੀਂ ਫਾਇਦਾ ਚੱਕਦੇ ਹੋ। ਨਾਲ ਦੀ ਨਾਲ ਜਿਹੜਾ ਤੰਦੂਰੀ ਗਰੈਲਰ ਨਾਲ ਹੀ ਇੰਡੀਅਨ ਫਰੂਟ ਲੈਂਡ ਦੇ, ਜਿੱਥੇ ਵੈਜੀ ਥਾਲੀ 4.99 ਦੀ ਆ ਜੀ, ਵੈਜੀ ਨੂਡਲ 6.99 ਦੇ, ਚਿਕਨ ਕਰੀ ਨਾਲ ਇੱਕ ਨਾਨ ਵੀ ਮਿਲੇਗਾ 9.99 ਦਾ, ਵੱਡਾ ਸਾਰਾ ਕੋਲਾ ਭਰ ਕੇ ਦਿੰਦੇ ਨੇ। ਚਨਾ ਭਟੋਰਾ 3.99 ਦੀ, ਚਿਕਨ ਬਰਿਆਨੀ 6.99 ਦੀ, ਵੈਜੀ ਬਰਿਆਨੀ 4.99 ਦੀ, ਸਟਫ ਕੁਲਚਾ ਲਓ ਜੀ 2.99 ਦਾ, ਆਲੂ ਕੁਲਚਾ ਲਓ 4.99 ਦਾ, ਤੇ ਪੀਜ਼ਾ ਵੈਜੀ ਮੀਡੀਅਮ ਪੀਜ਼ਾ ਜਿਹੜਾ ਹੈ 2 ਟੋਪਿੰਗ ਦੇ ਨਾਲ 6.99 ਚ ਮਿਲੇਗਾ। ਇੰਡੀਅਨ ਫਰੂਟ ਲੈਂਡ ਦੀਆਂ 7 ਲੋਕੇਸ਼ਨਾਂ ਤੇ ਇਹ ਸੇਲ ਚੱਲ ਰਹੀ ਹੈ। ਕੱਲ ਪਹਿਲੀ ਗੇਮ ਹੋਈ ਮੇਪਲ ਲੀਫ ਦੀ, ਕਮਾਲ ਕਰਤੀ ਜੀ 3-2 ਤੇ ਹਾਰ ਕੇ। ਦੋ ਬੰਦਿਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈਮਿਲਟਨ ਵਿੱਚ, ਜਿਹੜੀ ਕਾਰ ਚੋਰੀ ਕਰਨ ਦੀ ਕੋਸ਼ਿਸ਼ ਕਰ ਰਹੇ ਸੀ। ਪੁਲਿਸ ਨੇ ਇੱਕ ਪੁਲਿਸ ਵਾਲੇ ਨੂੰ ਚਾਰਜ ਕੀਤਾ ਹੈ, ਜਿਹੜੇ ਤੇ ਸੈਕਸ਼ੁਅਲ ਅਸਲਟ ਦੇ ਚਾਰਜਸ ਲੱਗੇ ਨੇ, ਔਰ ਇੱਕ ਸਰਵੇ ਹੋਇਆ, ਸਰਵੇ 'ਚ ਇਹ ਪੁੱਛਿਆ ਗਿਆ ਕਿ ਟੋਰਾਂਟੋ ਮੇਪਲ ਲੀਫ ਨੇ ਆਫ ਸੀਜ਼ਨ ਜਿਹੜੀ ਡੀਲਿੰਗ ਵੀਲਿੰਗ ਕੀਤੀ ਹੈ, ਉਹਦੇ ਨਾਲ ਤੁਹਾਡੇ ਚਾਂਸ ਕੀ ਲੱਗਦੇ ਮੇਪਲ ਲੀਫ ਦੇ? 47% ਨੇ ਯੈਸ ਕਿਹਾ, 66% ਦੇ ਜਿੱਤੇ ਹੋਏ ਆ ਹੁਣ ਜੀ। ਹਾਂ ਕਿਵੇਂ ਕਹੀਏ ਹਰਪ੍ਰੀਤ ਜੀ? ਐਨੀ ਹਾਓ, ਸਾਡੇ ਨਾਲ ਹਰਪ੍ਰੀਤ ਸੈਣੀ ਜੀ ਜੁੜੇ ਹੋਏ ਨੇ, ਕੁਛ ਖਾਸੋ ਖਾਸ ਸਪੈਸ਼ਲ ਤੁਹਾਡੇ ਲਈ ਕਵਰੇਜ ਕਰ ਰਹੇ ਨੇ ਅੱਜ, ਕੀ ਕਹਿਣਾ ਚਾਹੋਗੇ?
1: ਬਿਲਕੁਲ ਦੇਵ ਜੀ, ਸੋ ਆਪਾਂ ਫਾਈਨੈਂਸ਼ੀਅਲ ਪਲੈਨਿੰਗ ਦੀ ਗੱਲ ਕਰ ਰਹੇ ਹਾਂ, ਉਹਦੇ ਟੂਲਸ ਦੀ ਗੱਲ ਕਰ ਰਹੇ ਹਾਂ, ਉਹਦੇ ਇੰਪੋਰਟੈਂਟ ਸਟੈਪਸ ਦੀ ਗੱਲ ਕਰ ਰਹੇ ਹਾਂ। ਐਂਡ ਬਹੁਤ ਵਾਰ ਇੱਦਾਂ ਹੁੰਦਾ ਕਿ ਜਦੋਂ ਆਪਾਂ ਯੰਗ ਫੈਮਿਲੀਜ਼ ਦੇ ਵਿੱਚ ਮਿਲਦੇ ਹਾਂ ਨਾ,
2: ਹਾਂਜੀ,
1: ਹੁਣ ਜਿਨ੍ਹਾਂ ਦੀ ਏਜ ਕੋਈ 25-30 ਸਾਲ ਦੇ ਆ, ਤਾਂ ਉਹਨਾਂ ਦੇ ਨਾਲ ਜਦੋਂ ਇੱਦਾਂ ਦੀ ਕੋਈ ਵੀ ਗੱਲ ਕਰੋ ਤੇ ਉਹ ਕਹਿ ਦਿੰਦੇ ਆ ਕਿ ਰਿਟਾਇਰਮੈਂਟ ਫੋਰਗੈਟ ਅਬਾਊਟ ਇਟ, ਲਾਈਕ ਵਿਲ ਥਿੰਕ ਅਬਾਊਟ ਇਟ ਲੇਟਰ। ਹੁਣ ਇਹ ਹੈ ਕਿ ਜਿਹੜਾ ਬੰਦਾ 25-30 ਸਾਲ ਦਾ ਹੈਗਾ ਆ, ਸਭ ਤੋਂ ਇੰਪੋਰਟੈਂਟ, ਸਭ ਤੋਂ ਵੈਲਿਊਏਬਲ ਚੀਜ਼ ਆਪਣੇ ਸਾਰਿਆਂ ਕੋਲ ਕੀ ਆ?
2: ਪੈਸਾ।
1: ਟਾਈਮ।
2: ਪੈਸਾ।
1: ਟਾਈਮ।
2: ਪੈਸਾ।
1: ਨੋ।
2: ਓਕੇ,
1: ਸੋ ਇਟਸ ਟਾਈਮ।
2: ਓਕੇ,
1: ਜੇ ਟਾਈਮ ਨੂੰ ਆਪਾਂ ਚੰਗੀ ਤਰ੍ਹਾਂ ਪਲਾਨ ਕਰ ਲਿਆ ਨਾ, ਸਾਰਾ ਕੁਝ ਆਪਣੇ ਆਪ ਹੀ ਆ ਜਾਣਾ, ਕਿਉਂਕਿ ਟਾਈਮ ਸਭ ਤੋਂ ਵੈਲਿਊਏਬਲ ਚੀਜ਼ ਆ ਜਿਹੜੀ ਆਪਣੇ ਸਾਰਿਆਂ ਦੇ ਕੋਲ ਇਸ ਵੇਲੇ ਜਿਹੜਾ ਚੱਲ ਰਿਹਾ ਟਾਈਮ ਆ ਉਹਨੂੰ ਪਲਾਨ ਕਰਨ ਦੇ ਲਈ। ਸੋ ਹੁਣ ਜਿਹੜੇ ਯੰਗ ਹੈਗੇ ਆ, ਨੋ ਡਾਊਟ ਉਹਨਾਂ ਨੂੰ ਰਿਟਾਇਰਮੈਂਟ ਦੀ ਹਲੇ ਇੱਦਾਂ ਲੱਗਦਾ ਕਿ ਅਸੀਂ ਕੋਈ ਐਗਰੈਸਿਵਲੀ ਸੇਵਿੰਗ ਨਹੀਂ ਕਰਨੀ, ਕੋਈ ਕਰਨ ਦੀ ਜ਼ਰੂਰਤ ਵੀ ਨਹੀਂ ਹੈਗੀ, ਕਿਉਂਕਿ ਉਹਨਾਂ ਦੇ ਕੋਲ ਅਗਰ ਲਾਈਫ ਐਕਸਪੈਕਟੈਂਸੀ ਦੇ ਹਿਸਾਬ ਨਾਲ ਦੇਖਿਆ ਜਾਵੇ ਤੇ ਰਿਟਾਇਰਮੈਂਟ ਤੱਕ ਉਹਨਾਂ ਕੋਲ ਸਭ ਤੋਂ ਜ਼ਿਆਦਾ ਟਾਈਮ ਪੀਰੀਅਡ ਹੈਗਾ ਆ। ਪਰ ਇਹ ਹੈਗਾ ਹੈ ਇੱਕ ਕੰਸਿਸਟੈਂਟ ਡਿਸੀਜ਼ਨ ਜਿਹੜਾ ਹੈਗਾ ਆ ਉਹ ਕਰ ਸਕਦੇ ਆ, ਛੋਟੀਆਂ ਛੋਟੀਆਂ ਸੇਵਿੰਗਸ ਸਟਾਰਟ ਕਰ ਸਕਦੇ ਆ, ਵੀਕਲੀ ਬਾਏ ਵੀਕਲੀ $50 $100 ਇੰਨੇ ਨਾਲ ਸ਼ੁਰੂ ਕਰ ਸਕਦੇ ਆ, ਐਂਡ ਵਧੀਆ ਗਰੋਥ ਹੋਣ ਦੇ ਨਾਲ ਉਹਨਾਂ ਦੀ ਰਿਟਾਇਰਮੈਂਟ ਆਪਣੇ ਆਪ ਹੀ ਪਲਾਨ ਹੋ ਜਾਣੀ, ਤੇ ਆਪਣੀ ਪ੍ਰੋਟੈਕਸ਼ਨ ਦੇ ਲਈ ਉਹ ਆਪਣੀਆਂ ਵੀ ਇੰਸ਼ੋਰੈਂਸ ਪਾਲਿਸੀਜ਼ ਕਰ ਸਕਦੇ ਆ, ਜਿਹਦੇ ਨਾਲ ਇਹ ਹੈਗਾ ਕਿ ਅਨਸਰਟਨ ਟਾਈਮ ਪੀਰੀਅਡ ਦੇ ਵਿੱਚ ਕੁਝ ਹੋ ਗਿਆ ਤਾਂ ਸਭ ਆਪਣੇ ਕੋਲ ਕਵਰੇਜ ਹੈਗੀ ਆ। ਸੋ ਹਰ ਇੱਕ ਬੰਦੇ ਨੂੰ ਆਪਣੇ ਲਈ ਇਹ ਸਟੈਪ ਜਿਹੜੇ ਆ ਜ਼ਰੂਰ ਫੋਲੋ ਕਰਨੇ ਚਾਹੀਦੇ ਆ, ਚਾਹੇ ਉਹ ਯੰਗ ਆ ਚਾਹੇ ਉਹ ਓਲਡ ਏਜ ਦੇ ਵਿੱਚ ਹੈਗਾ ਆ, ਕਿਤੇ ਨਾ ਕਿਤੇ ਉਹਨਾਂ ਨੂੰ ਪਲੈਨਿੰਗ ਸਟਾਰਟ ਕਰਨੀ ਪੈਣੀ ਆ।
2: ਕੋਈ ਨਾ ਕੋਈ ਪੁਆਇੰਟ ਹੁੰਦਾ ਲਾਈਫ 'ਚ, ਯੂ ਹੈਵ ਟੂ ਪਲੈਨ ਸਮਥਿੰਗ।
1: ਬਿਲਕੁਲ,
2: ਸ਼ਾਦੀ ਕਰਦੇ ਆ 2 ਸਾਲ ਪਹਿਲਾਂ ਪਲੈਨਿੰਗ ਲੱਗ ਜਾਂਦੇ ਆ ਕਰਨ, ਸੋ ਵਾਈ ਨਾਟ ਫੋਰ ਯੋਰ ਓਨ ਲਾਈਫ?
1: ਬਿਲਕੁਲ,
2: ਆਪਣੀ ਲਾਈਫ, ਆਪਣੇ ਬੱਚਿਆਂ ਦੀ ਲਾਈਫ, ਉਹਨਾਂ ਦੀ ਪਲੈਨਿੰਗ ਸ਼ੁਰੂ ਹੀ ਨਹੀਂ ਕਰਦੇ ਹੈਗੇ, ਵਿਆਹ ਸ਼ਾਦੀ 2-3 ਸਾਲ ਪਹਿਲਾਂ ਲੱਗ ਜਾਂਦੇ ਆ। ਵਾਏ, ਉਹ ਵਾਏ ਦਾ ਆਨਸਰ ਹੈ ਹਰਪ੍ਰੀਤ ਸਿੰਘ ਕੋਲ, ਨੰਬਰ ਦਿਓ ਜੀ
1: 4168176500 4168765600।
2: ਐਵਰੇਜ ਟਰਾਂਸਪੋਰਟ ਨੂੰ ਡਰਾਈਵਰ ਚਾਹੀਦੇ ਨੇ ਜੀ, ਏਜ਼ ਅ ਡਰਾਈਵਰ, ਆਟੋ ਪਾਰਟ ਦੇ ਡੈਡੀਕੇਟਡ ਰਨ ਨੇ, 3000 ਮੀਲ ਵੀਕ ਦੇ ਮਿਲਣਗੇ, ਨਾਲ ਦੀ ਨਾਲ ਮਿਡ ਵੈਸਟ ਅਤੇ US ਈਸਟ ਲਈ ਵੀ ਡਰਾਈਵਰ ਦੀ ਲੋੜ ਹੈ। ਸੋ ਸੁਨਹਿਰੀ ਮੌਕਾ ਹੈ ਜੀ, ਬਹੁਤ ਅੱਛੀ ਵੱਡੀ ਕੰਪਨੀ ਨਾਲ ਕੰਮ ਕਰ ਲਈ, 905-846-2229 8462229 ਐਕਸਟੈਂਸ਼ਨ 4। ਲਓ ਜੀ, ਜਾਣੇ ਆਉਂਦੇ ਹਾਂ, ਲੇਕਿਨ ਉਸ ਤੋਂ ਪਹਿਲਾਂ ਤੁਹਾਨੂੰ ਇਹ ਦੱਸੀਏ ਪੈਟਰੋਲ ਦੀ ਪ੍ਰਾਈਜ਼। ਹਰਬੀਰ ਜੀ, ਪਿੱਛੇ ਵੀਰ ਦਾ ਫੋਨ ਆਇਆ, ਕਹਿੰਦਾ ਪੈਟਰੋਲ ਦੀ ਪ੍ਰਾਈਜ਼ ਕੀ ਹੋਣੀ ਅੱਜ, ਮੈਂ ਕਿਉਂਕਿ ਹੋਇਆ, ਕਹਿੰਦਾ ਅੱਜ ਸੁਣਨ ਦਾ ਮੌਕਾ ਨਹੀਂ ਮਿਲਿਆ। ਸੋ ਬਾਈ ਜੀ, ਅੱਜ ਪੈਟਰੋਲ ਦੀ ਪ੍ਰਾਈਜ਼ 2 ਸੈਂਟ ਥੱਲੇ ਆ ਰਹੀ ਹੈ।
1: ਪੈਟਰੋਲ ਦੀ ਪ੍ਰਾਈਜ਼ ਤਾਂ ਆਪਾਂ ਵੈਨਕੂਵਰ ਦੇਖੀ।
2: ਵੈਨਕੂਵਰ ਤੁਸੀਂ ਵੈਨਕੂਵਰ ਗਏ ਸੀ ਹੁਣ ਕਾਨਫਰੰਸ?
1: ਹਾਂਜੀ।
2: ਓਕੇ, ਕਿੰਨੀ ਸੀ ਉੱਥੇ?
1: ਲਾਈਕ 2.11 2.13 ਸੋ 2 ਡਾਲਰਸ ਔਰ
2: 13 ਪੈਸੇ 2 ਡਾਲਰ 11 ਪੈਸੇ
1: ਸੋ ਇੱਥੇ ਤਾਂ ਇਦਾਂ ਲੱਗਦਾ
2: ਪਿਆ ਸੀਗਾ ਸੋਨੇ ਦਾ ਭਾਅ ਸੀ ਉੱਥੇ। ਐਨੀਵੇ ਮੰਡੀਆਂ ਦੇ ਭਾਅ ਦੱਸਦੇ ਆ। ਜਨਕ ਜੂਲੋ ਦੇ ਸਹਿਯੋਗ ਨਾਲ ਟੋਰਾਂਟੋ ਸਟਾਕ ਚੇਂਜ ਡਾਓ ਡਾਲਰ ਇਹ ਥੱਲੇ ਆਇਆ। ਨੈਸਡੈਕ ਕਰੂਡ ਆਇਲ ਤੇ ਜਿਹੜਾ ਸੋਨਾ ਹੈ ਇਹ ਇਸ ਸਮੇਂ ਉੱਪਰ ਚੱਲ ਰਿਹਾ ਹੈ। ਐਮ 5 ਦੇ ਰੀਡੇਟ ਵਾਲਾ ਸ਼ੋ ਗਏ ਤੇ ਆਏ ਜੀ, ਸਟੇ ਟਿਊਨ।
3: ਪੂਰੇ 40 ਸਾਲ ਹੋ ਗਏ ਆਪਣੇ ਵਿਆਹ ਨੂੰ, ਫਿਰ ਕਿੱਥੇ ਸੈਲੀਬ੍ਰੇਟ ਕਰਨ ਦਾ ਇਰਾਦਾ ਹੈ?
4: ਮੇਰੀ ਮੰਨੋ ਆਪਾਂ ਪਿੰਡ ਨਾ ਚੱਲੀਏ।
3: ਧਰਮ ਨਾਲ ਆ ਤਾਂ ਤੂੰ ਮੇਰੇ ਮਨ ਦੀ ਗੱਲ ਹੀ ਕਹਿਤੀ ਹੈ, ਪਰ ਇੰਨੀ ਛੇਤੀ ਟਿਕਟਾਂ ਕਿੱਥੋਂ ਮਿਲਣਗੀਆਂ?
4: ਗਿੱਲ ਇੰਟਰਨੈਸ਼ਨਲ ਟ੍ਰੈਵਲ ਤੋਂ ਆਪਣੇ ਸਾਥ ਵਰਗਾ ਹੀ ਸਾਥ ਹੈ ਉਹਨਾਂ ਦਾ, ਆਪਣੇ ਕਲਾਇੰਟਸ ਦੇ ਨਾਲ ਪਿਛਲੇ 40 ਸਾਲਾਂ ਤੋਂ
3: ਬੇਦਾਗ ਸਰਵਿਸ।
5: ਗਿੱਲ ਇੰਟਰਨੈਸ਼ਨਲ ਟ੍ਰੈਵਲ,
4: ਕੁਆਲਿਟੀ ਸਰਵਿਸ, ਵਧੀਆ ਰੇਟਸ ਤੇ ਬੈਸਟ ਡੀਲਿੰਗ ਹੈ ਉਹਨਾਂ ਦੀ ਪਛਾਣ। ਇੰਡੀਆ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਕੋਨੇ ਚ ਕਰਨਾ ਹੋਵੇ ਟ੍ਰੈਵਲ,
5: ਸਰਵਿੰਗ ਕੈਨੇਡਾ ਨੇਸ਼ਨ ਵਾਈਡ।
4: 905-671-8400 or 905-796-8800 or visit giltravels.ca.
6: ਨਾ ਚਾਚਾ ਜੀ, ਆਹ 3 ਮਹੀਨੇ ਹੋ ਗਏ ਤੁਹਾਨੂੰ ਮੋੜਗੇ ਤੇ ਕਾਗਜ਼ ਇਕੱਠੇ ਕਰਦਿਆਂ ਨੂੰ, ਹੁਣ ਤਾਈ ਤੁਹਾਡੀ ਮੋੜਗੇ ਅਪਰੂਵ ਨਹੀਂ ਹੋਈ ਹੈ।
7: ਓ ਤੂੰ ਰੇਫੜਾ, ਉਹ ਮੋੜਗੇ ਅਪਰੂਵ ਕਰਾਣੀ ਪਤਾ ਕਿੰਨਾ ਔਖਾ ਕੰਮ ਹੈ, 100 ਪਾਪੜ ਬੇਲਣੇ ਪੈਂਦੇ ਆ, ਲੱਗਿਆ ਗੱਲਾਂ ਮਾਰਦਾ।
6: ਓ ਚਾਚਾ ਜੀ, ਮੈਂ ਤਾਂ ਪਹਿਲਾਂ ਹੀ ਕਿਹਾ ਸੀ ਬਈ ਫਰਸਟ ਜਾਂ ਸੈਕਿੰਡ ਮੋੜਗੇਜ ਦੀ ਲੋੜ ਹੋਵੇ, ਰੀਫਾਈਨੈਂਸਿੰਗ ਦੀ ਲੋੜ ਹੋਵੇ, ਟਰੱਕ ਲੋਨ ਜਾਂ ਇਕਵਿਪਮੈਂਟ ਲੋਨ ਚਾਹੀਦਾ ਹੋਵੇ, ਬਿਜ਼ਨਸ ਲੋਨ ਜਾਂ ਪ੍ਰਾਈਵੇਟ ਲੈਂਡਿੰਗ ਦੀ ਹੀ ਲੋੜ ਕਿਉਂ ਨਾ ਹੋਵੇ, ਤਾਂ ਸੁਣਦੇ ਮੇਰੀ ਗੱਲ, ਜੇ ਸਾਰੇ ਪਾਸਿਓਂ ਹੋ ਗਈ ਨਾ ਤਾਂ ਬਾਹ ਫੜੋ ਕਮਲਜੀਤ ਸਰਾ, 416-356-1870, 416-356-1870 ਪੈਗੀ ਪੱਲੇ।
2: ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155B ਸਟੀਲਜ਼ ਐਵਨਿਊ ਨੀਅਰ ਟੋਪ ਰੂਮ ਯੂਨਿਟ 32, 905-460-9099, 905-460-9099, 460-9099 ਇਹਨਾਂ ਦਾ ਨੰਬਰ ਹੈ।
8: ਦੇਖੋ ਜੀ, ਕਰਤਾ ਹੈ ਆਪਣਾ ਨੰਬਰ 1, ਪਰ ਮੇਰਾ ਦਿਲ ਕਰਦਾ ਹੈ ਆਪਣਾ ਘਰ ਸਾਰਿਆਂ ਤੋਂ ਸੋਹਣਾ ਹੋਵੇ।
9: ਬਸ ਇੰਨੀ ਗੱਲ।

0: culture of Punjab, serving the South Asian community in and around the GTA. For exciting packages, promotional offers, and inquiries, please call 416-677-0609. That's 416-677-0609. Culture of Punjab.
1: From the Dave Tatla News Desk, locally covered, nationally connected.
2: ਬੜੀ ਮਿਹਰਬਾਨੀ ਜੀ ਔਰ ਅੱਜ ਦੇ ਪ੍ਰੋਗਰਾਮ 'ਚ ਤੁਹਾਡੇ ਲਈ ਜਿਸ ਤਰ੍ਹਾਂ ਅਸੀਂ ਦੱਸਿਆ ਸੀ ਸਾਡੇ ਕੁਛ ਨੁਮਾਇੰਦੇ ਆ ਰਹੇ ਨੇ ਜਿਨ੍ਹਾਂ ਨਾਲ ਅਸੀਂ ਗੱਲਬਾਤ ਕਰਾਂਗੇ ਉਹ ਇਲੈਕਸ਼ਨ ਲਈ ਖੜ ਰਹੇ ਨੇ ਤੁਹਾਡੇ ਸ਼ਹਿਰ ਦੇ ਅੰਦਰ ਔਰ ਉਹਨਾਂ ਨਾਲ ਵਿਚਾਰ ਵਟਾਂਦਰਾ ਕਰਾਂਗੇ ਕੀ ਉਹਨਾਂ ਦੇ ਗੋਲ ਨੇ ਆਉਣ ਵਾਲੇ ਸਮੇਂ 'ਚੋਂ ਕੀ ਕਰਨਾ ਚਾਹੁੰਦੇ ਕੀ ਨਹੀਂ ਕਰਨਾ ਚਾਹੁੰਦੇ ਕਿਹੜੀਆਂ ਚੀਜ਼ਾਂ ਐਸੀਆਂ ਨੇ ਜਿਨ੍ਹਾਂ ਜਿਹੜੀਆਂ ਸਾਡੇ ਸਿਟੀ 'ਚ ਇਸ ਸਮੇਂ ਸਹੀ ਨਹੀਂ ਹੋ ਰਹੀਆਂ ਜਾਂ ਕਿਹੜੀਆਂ ਹੋ ਸਕਦੀਆਂ ਨੇ ਕਿਵੇਂ ਇੰਪਰੂਵਮੈਂਟ ਲਿਆਂਦੀ ਜਾ ਸਕਦੀ ਬਹੁਤ ਸਾਰੇ ਇਸ਼ੂ ਨੇ ਉਹ ਸਾਡੀ ਕਮਿਊਨਿਟੀ 'ਚ ਜਿਹੜੇ ਸਾਡੇ ਲਿਸਨਰ ਨੇ ਉਹ ਸਾਡੇ ਮਜੋਰਟੀ ਆਫ ਦਮ ਬਰੈਂਪਟਨ 'ਚ ਹੀ ਰਹਿੰਦੇ ਨੇ ਔਰ ਬਰੈਂਪਟਨ 'ਚ ਕਾਫੀ ਕੁਛ ਹੈ ਜਿਹੜਾ ਸਾਨੂੰ ਲੋੜ ਹੈ ਸਿੱਖਣ ਦੀ ਉਹਦੇ ਲਈ ਅਸੀਂ ਸਾਡੇ ਨਾਲ ਸਟੂਡੀਓ 'ਚ ਹਰਸਿਮਰਨ ਸਿੰਘ ਹਾਜ਼ਰ ਨੇ ਵੀਰਾ ਜੀ ਵੈਲਕਮ ਟੂ ਦਾ ਸ਼ੋਅ ਕੀ ਹਾਲ ਆ ਭਰਾ
3: ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਜੀ
2: ਹਰਸਿਮਰਨ ਜੀ ਤੁਸੀਂ ਕੋਈ ਨਹੀਂ ਜਿਹੜੇ ਮਾਈਕ 'ਤੇ ਮਰਜ਼ੀ ਬਹਿ ਜਾਓ ਇਸ ਓਕੇ ਤੁਸੀਂ ਕਿਹੜੇ ਸਨ 'ਚ ਆਪਣੇ ਜਦੋਂ ਤੁਸੀਂ ਇੰਡੀਆ ਹੁੰਦੇ ਸੀ ਕਿਹੜੇ ਸਨ ਦੇ ਵਿੱਚ ਜਾਂ ਕਿਹੜੇ ਸਾਲਾਂ ਦੇ ਵਿੱਚ ਕਿਹੜੇ ਇਲਾਕੇ 'ਚ ਰਹੇ ਹੋ
3: ਇੰਡੀਆ ਜੀ ਮੈਂ ਸੰਗਰੂਰ ਜ਼ਿਲ੍ਹੇ 'ਚ ਪਿੰਡ ਪੈਂਦਾ ਜੀ ਬਖੋਰਾ ਕਲਾਂ
2: ਮੈਂ ਭਦੌੜ ਗਿਆ ਹੋਇਆ ਉੱਥੇ
3: ਠੀਕ ਹੈ ਜੀ
2: ਇੱਕ ਵਾਰ ਕਾਫੀ ਪੁਰਾਣੀ ਗੱਲ ਆ ਮੇਰੇ ਖਿਆਲ ਹੋਣੀ ਆ ਤਕਰੀਬਨ '79 ਦੀ ਉਦੋਂ ਭਦੌੜ ਗਿਆ ਸੀਗਾ
3: ਠੀਕ ਹੈ ਜੀ
2: ਤੇ ਮੈਨੂੰ ਪੰਜਾਬ ਦੀ ਨੌਲੇਜ ਵੈਸੇ ਘੱਟ ਆ ਤੁਸੀਂ ਮੁੱਢਲੀ ਵਿਦਿਆ ਉੱਥੋਂ ਲਈ ਹੈ ਸਾਰੀ
3: ਨਹੀਂ ਮੈਂ 14-15 ਸਾਲ ਤੱਕ ਇੰਡੀਆ ਰਿਹਾ ਜੀ
2: ਅੱਛਾ ਅੱਛਾ
3: ਹਾਂਜੀ ਹਾਂਜੀ
2: ਠੀਕ ਹੈ ਠੀਕ ਹੈ
3: ਉਦੋਂ ਬਾਅਦ ਇੱਥੇ ਕੰਪਿਊਟਰ ਇੰਜੀਨੀਅਰਿੰਗ ਮੈਂ ਇੱਥੋਂ ਕੀਤੀ ਹੈ ਕੈਨੇਡਾ ਤੋਂ
2: ਓਕੇ ਵੈਰੀ ਗੁੱਡ ਤੋ ਤੁਹਾਡਾ ਜਿਹੜਾ ਮਨ ਬਣਾਇਆ ਕਿ ਮੈਂ ਇਲੈਕਸ਼ਨ ਲੜਨੀ ਹੈ ਇੱਥੇ ਯਾਰ ਇੱਕ ਵਾਰ ਸੈੱਟ ਕਰ ਲਓ ਵਾਰ ਵਾਰ ਹੱਥ ਲਈ ਜਾਂਦੇ ਅੱਛਾ ਜਦੋਂ ਤੁਸੀਂ ਮਨ ਬਣਾਇਆ ਕਿ ਤੁਸੀਂ ਇਲੈਕਸ਼ਨ ਲੜਨੀ ਹੈ ਔਰ ਇਲੈਕਸ਼ਨ ਲੜਨ ਲਈ ਤੁਹਾਡਾ ਮਨ ਵਿਚਾਰ ਕਿਵੇਂ ਬਣਿਆ ਇਹ ਵਾਰਡ 9 and 10 ਚ
3: ਹਾਂਜੀ ਵਾਰਡ 9 10 ਚ ਮੈਨੂੰ ਰਹਿੰਦੇ ਨੂੰ ਹੋ ਗਏ ਜੀ 12-13 ਸਾਲ
2: ਓ ਵੈਰੀ ਗੁੱਡ
3: ਇੱਥੇ ਸਾਡੇ 250 ਫੈਮਿਲੀ ਆ ਅਸੀਂ 4-5 ਸਾਲਾਂ ਤੋਂ ਕਮਿਊਨਿਟੀ ਲਈ ਕੰਮ ਕਰਦੇ ਸੀ
2: ਠੀਕ ਆ
3: ਤੇ ਹਰ ਵਾਰ ਜਦੋਂ ਕਿਸੇ ਨਾ ਕਿਸੇ ਨਤੀਜੇ ਤੇ ਗੱਲ ਪਹੁੰਚਣੀ ਹੁੰਦੀ ਸੀ ਤਾਂ ਐਂਡ ਤੇ ਜਾ ਕੇ ਕਿੱਦਾਂ ਦਾ ਸਿਚੁਏਸ਼ਨ ਬਣ ਜਾਂਦੀ ਸੀ ਵੀ ਆਪਾਂ ਨੂੰ ਪਾਵਰ ਵਾਲੇ ਬੰਦੇ ਦੀ ਲੋੜ ਹੈ ਜੇ ਉਹ ਸਾਡਾ ਸਾਥ ਦੇਊਗਾ ਫੇਰ ਹੀ ਉਹ ਚੀਜ਼ ਮੁਕੰਮਲ ਹੋ ਸਕਦੀ ਸੀ
2: ਹਾਂਜੀ
3: ਤੇ ਬਹੁਤ ਸਾਰੀਆਂ ਪ੍ਰੋਬਲਮ ਸਮੱਸਿਆਵਾਂ ਸਾਰੇ ਪਰਿਵਾਰਾਂ ਨੂੰ ਸੀ ਹਰ ਵਾਰੀ ਜਦੋਂ ਆਪਾਂ ਮਿਲਣਾ ਵੀਕਐਂਡ ਤੇ ਜਿਵੇਂ ਜਿੱਦਾਂ ਮੈਚ ਮੂਚ ਹੁੰਦੇ ਸੀਗੇ ਜਾਂ ਫੈਮਿਲੀ ਫੰਕਸ਼ਨ ਹੋਣੇ ਕਮਿਊਨਿਟੀ ਫੰਕਸ਼ਨਾਂ ਤੇ ਇਕੱਠੇ ਹੁੰਦੇ ਸੀ ਹਰ ਵਾਰੀ ਬੰਦਾ ਗੱਲ ਕਰਦੇ ਸੀ ਵੀ ਕੋਈ ਨਾ ਕੋਈ ਆਪਾਂ ਨੂੰ ਬੰਦਾ ਅੱਗੇ ਲੈ ਕੇ ਆਉਣ ਦੀ ਲੋੜ ਹੈ ਜਿਹੜਾ ਆਮ ਲੋਕਾਂ ਲਈ ਕੰਮ ਕਰੇ ਨਾ ਕਿ ਬਸ ਕੁਛ ਕੁ ਪਰਿਵਾਰਾਂ ਲਈ ਜਾਂ ਕੁਛ ਕੁ ਬਿਜ਼ਨਸਮੈਨਾਂ ਲਈ ਕੰਮ ਕਰੇ
2: ਠੀਕ ਹੈ
3: ਹਾਂਜੀ
2: ਸੋ ਤੁਸੀਂ ਐਸਾ ਰੀਜਨਲ ਕਾਉਂਸਲਰ ਖੜੇ ਹੋ
3: ਹਾਂਜੀ
2: ਓਕੇ ਰੀਜਨ ਕਾਉਂਸਲਰ ਦੀਆਂ ਜ਼ਿੰਮੇਵਾਰੀਆਂ ਬਹੁਤ ਹੁੰਦੀਆਂ ਨੇ
3: ਹਾਂਜੀ
2: ਕਿਉਂਕਿ ਉਹਨਾਂ ਨੇ ਸਾਰੇ ਪੀਲ ਖੇਤਰ ਨੂੰ ਦੇਖਣਾ ਹੁੰਦਾ ਤੇ ਉਹਦੇ ਲਈ ਕੋਈ ਤੁਹਾਡੇ ਦਿਮਾਗ 'ਚ ਆਈਡੀਆ ਹੈ ਕਿ ਅਸੀਂ ਆਹ ਕਰਨਾ ਚਾਹਾਂਗੇ ਜਾਂ ਆਹ ਚੀਜ਼ ਨੂੰ ਅਸੀਂ ਚਾਹੁੰਦੇ ਹਾਂ ਕਿ ਇਸ ਨੂੰ ਮੁਕੰਮਲ ਕੀਤਾ ਜਾਏ ਜਾਂ ਆਹ ਚੀਜ਼ਾਂ ਜਿਹੜੀਆਂ ਗਲਤ ਹੋ ਰਹੀਆਂ ਉਹਨਾਂ ਨੂੰ ਸਹੀ ਕੀਤਾ ਜਾਏ ਉਹ ਕਿਹੜੀਆਂ ਕਿਹੜੀਆਂ 2-4 ਚੀਜ਼ਾਂ ਨੇ
3: ਜਿਹੜੀ ਮੇਨ ਚੀਜ਼ ਆ ਲੋਕ ਦੇਖੋ ਪ੍ਰੋਪਰਟੀ ਟੈਕਸ ਤੋਂ ਪਰੇਸ਼ਾਨ ਨੇ ਜੀ ਪ੍ਰੋਪਰਟੀ ਟੈਕਸ ਬਹੁਤ ਜ਼ਿਆਦਾ ਭਰ ਰਹੇ ਨੇ ਤੇ ਇਨ ਰਿਟਰਨ ਕੁਛ ਵੀ ਨਹੀਂ ਮਿਲਦਾ
2: ਠੀਕ ਹੈ
3: ਉਹਦਾ ਕਿਸੇ ਚੀਜ਼ ਦਾ ਕੋਈ ਡਿਸਕਲੋਜ਼ਰ ਨਹੀਂ ਹਰ ਬੰਦਾ ਚਾਹੁੰਦਾ ਕਹਿੰਦੇ ਜਦੋਂ ਸਿਟੀ ਕਿਸੇ ਨੂੰ ਕੰਟਰੈਕਟ ਦਿੰਦੀ ਹੈ ਤਾਂ ਉਹਨੂੰ ਸਵਾਲ ਜਵਾਬ ਕਿਉਂ ਨਹੀਂ ਕਰਦੀ ਹੁਣ ਜਿੱਦਾਂ ਸਾਡੇ ਵਾਰਡ ਦੇ ਵਿੱਚ ਲਾ ਲਓ ਗੋਰਵੇ ਲਾ ਲਓ ਗੋਰਵੇ ਨੂੰ 3 ਸਾਲ ਹੋ ਗਏ ਕੰਸਟਰਕਸ਼ਨ ਚੱਲਦੀ ਨੂੰ
2: ਹਾਂਜੀ
3: 6 ਮਹੀਨਿਆਂ ਦਾ ਕੰਮ 3 ਸਾਲਾਂ ਤੇ ਖਿੱਚ ਕੇ ਲੈ ਗਏ ਉਹ ਸਾਰਾ ਪੇ ਤਾਂ ਆਪਾਂ ਹੀ ਕਰ ਰਹੇ ਹਾਂ ਆਮ ਲੋਕ ਕਰ ਰਹੇ ਹਾਂ
2: ਬਿਲਕੁਲ
3: ਵੀ ਸਿਟੀ ਉਹਨਾਂ ਨੂੰ ਕੁਐਸਚਨਿੰਗ ਕਿਉਂ ਨਹੀਂ ਕਰਦੀ ਸਨੋਅ ਦਾ ਕੰਟਰੈਕਟ ਦਿੱਤਾ ਜਾਂਦਾ ਕਿਸੇ ਨੂੰ ਉਹ ਸਨੋਅ ਨਹੀਂ ਸਾਫ ਸਹੀ ਕਰਕੇ ਜਾਂਦਾ ਵੱਟਾਂ ਬਣਾ ਦਿੰਦਾ ਤਾਂ ਉਹਦੇ ਤੇ ਸਿਟੀ ਸਵਾਲ ਜਵਾਬ ਕਿਉਂ ਨਹੀਂ ਕਰਦੀ
2: ਠੀਕ ਹੈ
3: ਹਰ ਕੋਈ ਡਿਸਕਲੋਜ਼ਰ ਚਾਹੁੰਦਾ ਵੀ ਜਦੋਂ ਵੀ ਬਿਡਿੰਗ ਹੋਵੇ ਲਾਈਵ ਬਿਡਿੰਗ ਹੋਵੇ ਹਰ ਕਿਸੇ ਨੂੰ ਪਤਾ ਲੱਗੇ ਵੀ ਕਿਹਨੇ ਕਿਹਨੇ ਪਾਰਟਿਸਿਪੇਟ ਕੀਤਾ ਕਿਹਨੂੰ ਕਿਹਨੂੰ ਕਿੰਨੇ ਪੈਸਿਆਂ 'ਚ ਕੰਟਰੈਕਟ ਮਿਲਿਆ
2: ਔਰ ਜਿਹੜੇ ਟੈਂਡਰ ਪਾਉਂਦੇ ਆ ਪ੍ਰੋਪਰ ਭਰੇ ਜਾਣ
3: ਹਾਂਜੀ ਇਹ ਨਾ ਹੋਵੇ ਵੀ ਟੈਂਡਰ ਆਪਾਂ ਸਿਰਫ ਆਪਦੇ ਬੰਦਿਆਂ ਨੂੰ ਦੇਈ ਜਾਂਦੇ ਹਾਂ ਹਾਂਜੀ
2: ਸਹੀ ਗੱਲ ਹੈ ਸੋ ਆਉਣ ਵਾਲੇ ਸਮੇਂ ਦੇ ਵਿੱਚ ਇਲੈਕਸ਼ਨ ਕਿਹੜੇ ਦਿਨ ਆ ਪਹਿਲਾਂ ਐਡਵਾਂਸ ਪੋਲਿੰਗ ਦੱਸੋ
3: ਐਡਵਾਂਸ ਪੋਲਿੰਗ 9, 10, 11 ਤੇ 16, 17 ਨੂੰ ਹੈ ਜੀ ਫਾਈਨਲ ਡੇ 26 ਅਕਤੂਬਰ
2: ਇਹ ਕਿੰਨੇ ਬੂਥ ਆ ਜਿਹੜੇ ਤੁਹਾਡੇ ਇਲਾਕੇ 'ਚ ਬਣ ਰਹੇ ਆ
3: ਜਿਹੜਾ 9, 10 ਤੇ 11 9 ਤਰੀਕ ਨੂੰ ਹੈਗਾ ਜੀ ਸਿਟੀ ਹਾਲ ਦੇ ਵਿੱਚ ਵੋਟਿੰਗ 10-11 ਨੂੰ 2-1 ਬੂਥ ਬਣਨਾ ਸਿਰਫ ਗੌਰ ਮੀਡੋ
2: ਅੱਛਾ
3: ਕਮਿਊਨਿਟੀ ਸੈਂਟਰ 16-17 ਨੂੰ 2 ਬੂਥ ਨੇ ਸੌਕਰ ਸੈਂਟਰ ਤੇ ਗੌਰ ਮੀਡੋ ਤੇ 26 ਤਰੀਕ ਨੂੰ 33 ਬੂਥ ਬਣਨੇ ਨੇ ਟੋਟਲ
2: ਸਾਡੀ ਕਮਿਊਨਿਟੀ 'ਚ ਬਹੁਤ ਸਾਰੇ ਐਸੇ ਵੀ ਹੋਣਗੇ ਜਿਨ੍ਹਾਂ ਕੋਲ ਰਾਈਡ ਦਾ ਇੰਤਜ਼ਾਮ ਨਹੀਂ ਹੈ
3: ਹਾਂਜੀ
2: ਉਹਦੇ ਲਈ ਕੋਈ ਤੁਸੀਂ ਉਪਰਾਲਾ ਕਰ ਰਹੇ
3: ਹਾਂਜੀ ਆਪਾਂ ਰਾਈਡ ਪ੍ਰੋਵਾਈਡ ਕਰਾਂਗੇ ਜਦੋਂ ਅਸੀਂ ਡੋਰ ਟੂ ਡੋਰ ਜਾਂਦੇ ਹਾਂ ਜੇ ਕੋਈ ਕਹਿ ਦਿੰਦਾ ਵੀ ਸਾਨੂੰ ਰਾਈਡ ਦੀ ਲੋੜ ਹੈ ਸਾਨੂੰ ਕੋਈ ਸਹਾਇਤਾ ਚਾਹੀਦੀ ਹੈ ਵੋਟਿੰਗ ਡੇ ਵਾਲੇ ਦਿਨ ਤਾਂ ਆਪਾਂ ਨੋਟ ਡਾਊਨ ਕਰ ਲੈਂਦੇ ਹਾਂ ਤੇ ਉਹਨਾਂ ਨੂੰ ਕਹਿ ਦਿੰਦੇ ਵੀ ਅਸੀਂ ਕਰ ਦਾਂਗੇ ਉਹ
2: ਜੇ ਕਿਸੇ ਨੇ ਆਪਣੇ ਲੌਂ ਤੇ ਤੁਹਾਡਾ ਸਾਈਨ ਲਾਉਣਾ ਹੋਵੇ
3: ਹਾਂਜੀ
2: ਸਾਹਮਣੇ ਯਾਰਡ ਦੇ ਵਿੱਚ ਉਹਦੇ ਲਈ ਵੀ ਤੁਸੀਂ ਪੁੱਛਦੇ ਹੋ ਉਹਨਾਂ ਨੂੰ
3: ਹਾਂਜੀ ਹਾਂਜੀ ਪੁੱਛਦੇ ਹਾਂ ਜੀ ਸਾਰਿਆਂ ਨੂੰ ਜਿਹਨੇ ਜਿਹੜਾ ਕੋਈ ਅਲਾਓ ਕਰਦਾ ਪਤਾ ਲਿਖ ਲਈਦਾ ਫਿਰ ਵੀ ਲੌਂਗ ਸਾਈਨ ਲਾ ਦਾਂਗੇ ਹਾਂਜੀ
2: ਵੈਰੀ ਗੁੱਡ ਵੈਰੀ ਗੁੱਡ ਇਸ ਸਮੇਂ ਤੁਹਾਨੂੰ ਤੁਹਾਡੀ ਟੀਮ ਕਾਫੀ ਵੱਡੀ ਹੈ ਮੈਨੂੰ ਪਤਾ।
3: ਹਾਂਜੀ,
2: ਕੁਛ ਹੋਰ ਵੀ ਵਾਲੰਟੀਅਰ ਦੀ ਲੋੜ ਹੈ ਤੁਹਾਨੂੰ?
3: ਵਾਲੰਟੀਅਰ ਚਾਹੀਦੇ ਨੇ ਜੀ, ਕਿਉਂਕਿ ਏਰੀਆ ਬਹੁਤ ਵੱਡਾ, ਤਕਰੀਬਨ 56,000 ਘਰ ਹੈ।
2: ਠੀਕ ਹੈ,
3: ਤੇ ਅਸੀਂ ਇੱਕ ਵਾਰੀ ਕਵਰ ਕਰ ਚੁੱਕੇ ਹਾਂ, ਲਗਭਗ 90% 10% ਰਹਿ ਗਿਆ, ਤੇ ਸਾਨੂੰ ਇੱਦਾਂ ਵੀ ਹੁਣ ਆਪਾਂ ਇੱਕ ਵਾਰੀ ਹੋਰ ਦੁਬਾਰਾ ਦੇ ਰਹੀਏ ਸਾਰੇ ਚੀਜ਼।
2: ਬਿਲਕੁਲ ਬਿਲਕੁਲ, ਔਰ ਮੇਰੀ ਸ਼ੁਭ ਇਛਾਵਾਂ ਤੁਹਾਡੇ ਨਾਲ ਆ ਭਰਾ।
3: ਠੀਕ ਹੈ,
2: ਯੰਗ ਜੈਨਰੇਸ਼ਨ ਦੀ ਆਉਣ ਦੀ ਲੋੜ ਆ, ਸਾਡੇ ਵਰਗਿਆਂ ਨੂੰ ਹੁਣ ਜਾਣ ਦੀ ਲੋੜ ਹੈ।
3: ਹਾਂਜੀ,
2: ਔਰ ਯੰਗ ਜਿਹੜੀ ਜੈਨਰੇਸ਼ਨ ਆਏਗੀ ਉਹਨਾਂ ਦੇ ਜਿਹੜੇ ਵਿਚਾਰ ਨੇ ਸਾਥੋਂ ਥੋੜੇ ਜੇ ਅਗਾਂਹ ਵਧੂ ਹੋਣਗੇ।
3: ਹਾਂਜੀ,
2: ਤੇ ਉਮੀਦ ਕਰਦੇ ਹਾਂ ਤੁਸੀਂ ਜਿੱਤੋ ਤੇ ਸਾਡੇ ਸਿਟੀ ਆਫ ਬ੍ਰੈਂਪਟਨ ਨੂੰ ਹੋਰ ਸ਼ਾਨਦਾਰ ਬਣਾਓ। ਐਂਡ ਤੇ ਕੁਛ ਕਹਿਣਾ ਚਾਹੋਗੇ?
3: ਐਂਡ ਤੇ ਜੀ, ਇੱਕ ਤਾਂ ਜਿਹੜੇ ਆਪਣੇ ਲੋਕ ਨਾ ਸੀ, ਹੁਣ ਜਿੱਦਾਂ ਡੋਰ ਟੂ ਡੋਰ ਮਿਲੇ, 60% ਲੋਕ ਇੱਕ ਭਰਮ ਚ ਨੇ ਵੀ ਅਸੀਂ ਕੈਨੇਡਾ ਦੇ ਵਿੱਚ ਆ ਗਏ, ਇੱਥੇ ਤਾਂ ਗਲਤ ਕੰਮ ਹੋ ਹੀ ਨਹੀਂ ਸਕਦਾ।
2: ਅੱਛਾ,
3: ਵੀ ਇਹ ਤਾਂ ਕੰਟਰੀ ਬਹੁਤ ਪੀਸਫੁਲ ਆ। ਕੱਲ ਮੈਂ ਇੱਕ ਪਾਰਕ ਦੇ ਵਿੱਚ ਗਿਆ, ਉੱਥੇ 25-30 ਆਪਣੇ ਬਜ਼ੁਰਗ ਬੈਠੇ ਸੀ, ਉਹਨਾਂ ਨਾਲ ਗੱਲਬਾਤ ਹੋਈ, ਤੇ ਇੱਕ ਕੈਂਡੀਡੇਟ ਖੜਾ ਮੇਰੇ ਆਪੋਜ਼ਿਟ, ਉਹ ਸਕੂਲ ਟਰਸਟੀ ਸੀਗੇ ਪਹਿਲਾਂ, ਤੇ ਉਹਨਾਂ ਨੇ ਗੱਲ ਛੇੜਾ ਚਲਾ ਲਈ, ਕਹਿੰਦੇ ਅਸੀਂ ਉਹਨੂੰ ਸਪੋਰਟ ਕਿਉਂ ਨਾ ਕਰੀਏ। ਮੈਂ ਕਿਹਾ ਤੁਸੀਂ ਸਪੋਰਟ ਜਿਹਨੂੰ ਵੀ ਕਰਨੇ, ਦੇਖੋ ਥੋੜਾ ਨਿੱਜੀ ਅਧਿਕਾਰ ਆ, ਤੁਸੀਂ ਆਪਦੇ ਹਿਸਾਬ ਨਾਲ ਬੰਦਾ ਚੂਜ਼ ਕਰਨਾ। ਜਦੋਂ ਵੀ ਬੰਦਾ ਤੁਹਾਡੇ ਕੋਲ ਆਉਂਦਾ, ਤੁਸੀਂ ਕੁਐਸਚਨਿੰਗ ਕਰਿਆ ਕਰੋ ਵੀ ਮੈਨੂੰ 6 ਸਾਲ ਹੋ ਗਏ ਕੰਮ ਕਰਦੇ ਨੂੰ ਇਹ ਚੀਜ਼ ਚ, ਸਕੂਲਾਂ ਦੇ ਵਿੱਚ ਨਸ਼ਾ ਸਾਰਿਆਂ ਤੋਂ ਵੱਧ ਕਿਉਂ ਵਿਕਦਾ, ਤੇ ਇਹਦਾ ਜਵਾਬ ਦੇ ਕੋਈ ਕਿਉਂ ਨੀ? ਉਹ ਬਜ਼ੁਰਗ ਅੱਗੋਂ ਕਹਿੰਦੇ ਤੁਸੀਂ ਐਵੇਂ ਮਾਰੀ ਜਾਂਦੇ ਉਧਰਲੀਆਂ ਉਧਰਲੀਆਂ, ਕਹਿੰਦੇ ਕੈਨੇਡਾ ਚ ਨਸ਼ਾ ਕਿੱਥੇ ਹੈ?
2: ਅੱਛਾ,
3: ਤੇ ਮੈਂ ਕਿਹਾ ਜੀ ਵੀ ਤੁਸੀਂ ਮੈਨੂੰ 4 ਘੰਟੇ ਕੱਢ ਕੇ ਦਿਓ ਕਿਸੇ ਦਿਨ, ਮੈਂ ਤੁਹਾਨੂੰ ਸ਼ਾਮ ਨੂੰ ਸਕੂਲਾਂ ਚ ਲੈ ਕੇ ਚੱਲੂ, ਕਿਵੇਂ ਟੈਂਟ ਲਾ ਕੇ ਬੈਠੇ ਨੇ ਤੁਸੀਂ ਦੇਖ ਕੇ, ਉਦੋਂ ਬਾਅਦ ਤੁਸੀਂ ਅਗਲੇ ਦਿਨ 100 ਵਾਰੀ ਸੋਚ ਕੇ ਜਵਾਕ ਨੂੰ ਸਕੂਲ ਭੇਜੋਗੇ ਮੈਂ ਭੇਜਾਂ ਕਿ ਨਹੀਂ। ਹਰੇਕ ਸਕੂਲ ਦੀ ਪਾਰਕਿੰਗ ਦੇ ਵਿੱਚ ਕਿੰਨਾ ਜ਼ਿਆਦਾ ਨਸ਼ਾ ਵਿਕਦਾ, ਸ਼ਾਮ ਨੂੰ ਕਿੰਨੀ ਸਮੋਕ ਕਰਦੇ ਆ ਬੱਚੇ, 8th 9th ਕਲਾਸ ਵਾਲੇ ਬੱਚੇ ਸਮੋਕ ਕਰ ਰਹੇ ਆ, ਤੇ ਤੁਸੀਂ ਉਹ ਚੀਜ਼ ਤੋਂ ਅਵੇਅਰ ਕਿਉਂ ਨਹੀਂ ਹੈਗੇ? ਕਹਿੰਦੇ ਨਹੀਂ, ਸਾਨੂੰ ਇਹ ਚੀਜ਼ਾਂ ਦਾ ਪਤਾ ਨਹੀਂ।
2: ਸਾਡੀ ਗੱਲਬਾਤ ਹੋ ਰਹੀ ਹੈ ਹਰਸਿਮਰਤ ਸਿੰਘ ਜੀ, ਜਿਹੜੇ ਕਿ ਰੀਜਨਲ ਕਾਊਂਸਲ ਲਈ ਉਮੀਦਵਾਰ ਨੇ ਵਾਰਡ 9 ਅਤੇ 10 ਤੋਂ। ਜਿਹੜੀ ਤੁਸੀਂ ਡਰੱਗ ਦੀ ਗੱਲ ਕੀਤੀ ਹੈ ਨਾ,
3: ਹਾਂਜੀ,
2: ਇਹ ਨਾ ਮੈਂ ਹਾਂ ਨਾ ਹਾਂ ਇਸ ਕਰਕੇ ਮਨਾਉਣਾ ਚਾਹੁੰਦਾ, ਮੈਂ ਆਪ ਦੇਖਿਆ।
3: ਹਾਂਜੀ,
2: ਬੰਦਾ ਗੱਡੀ ਚ ਆਉਂਦਾ, ਇੱਕ ਮਾਲ ਚ, ਇੱਕ ਸਕੂਲ ਚ, ਇੱਕ ਪਲਾਜ਼ੇ ਚ, ਛੋਟਾ ਹੋਵੇ ਜਾਂ ਵੱਡਾ ਹੋਵੇ, ਇੱਕ ਦਿਨ ਜਾਂਦਾ ਮਹੀਨੇ ਚ।
3: ਹਾਂਜੀ,
2: ਤਾਂ ਕਿ ਦੂਜੇ ਦਿਨ ਗਿਆ ਤਾਂ ਪੁਲਿਸ ਨੇ ਫੜੇ ਜਾਣਾ। ਉਹ ਜਾਂਦਾ ਗੱਡੀ ਘੜਾ ਲੈਂਦਾ, ਮੇਰੇ ਜਾਂਦਾ ਮੁੱਠੀ ਜਾਂ ਪੈਸੇ ਫੜਾਉਂਦਾ, ਮੁੱਠੀ ਜਦੋਂ ਡਰੱਗ ਲੈ ਕੇ ਗੱਡੀ ਚ ਬਹਿ ਜਾਂਦਾ, 1/2 ਘੰਟੇ ਤੋਂ ਵੱਧ ਬਹਿੰਦਾ ਨੀ ਗਾ। ਜਿਹੜੇ ਇਸ ਤਰ੍ਹਾਂ ਦੇ ਡਰੱਗ ਦਾ ਕੰਮ ਆ, ਇਹਨੂੰ ਨੱਥ ਪਾਉਣ ਦੀ ਲੋੜ ਆ। ਠੀਕ ਆ, ਸਾਡਾ ਕੈਨੇਡਾ ਵਧੀਆ ਮੁਲਕ ਆ, ਪਰ ਕੈਨੇਡਾ ਚ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਹੋ ਰਹੀਆਂ ਨੇ, ਇਹਨਾਂ ਨੂੰ ਰੋਕਣ ਦੀ ਲੋੜ ਹੈ। ਉਹਦੇ ਲਈ ਸਾਡਾ ਵੀਰ ਹਰਸਿਮਰਤ ਤੁਹਾਡੇ ਲਈ ਹਾਜ਼ਰ ਹੈ। ਇਹ ਇਹਨਾਂ ਦਾ ਦਾਅਵਾ ਹੈ, ਵਾਅਦਾ ਵੀ ਹੈ ਤੁਹਾਡੇ ਨਾਲ ਕਿ ਇਹ ਜਦੋਂ ਜਿੱਤ ਕੇ ਜਾਣਗੇ ਤਾਂ ਤੁਹਾਡੇ ਲਈ ਇਹ ਇਹ ਨਹੀਂ ਕੱਲ ਡਰੱਗ ਨਹੀਂ, ਹੋਰ ਬੜੇ ਇਸ਼ੂ ਆ ਤੁਹਾਡੇ, ਉਹ ਸਾਰਿਆਂ ਲਈ ਇਹ ਆਪਣੀ ਆਵਾਜ਼ ਉੱਥੇ ਲੈ ਕੇ ਜਾਣਗੇ। ਜਾਣਕਾਰੀ ਲਈ ਬਾਈ ਦਾ ਬਾਈ ਆਪਣਾ ਨੰਬਰ ਵੀ ਦੇ ਦਿਓ।
3: ਮੇਰਾ ਫੋਨ ਨੰਬਰ ਹੈ ਜੀ 437-224-5505, 437-224-5205।
2: ਬੜੀ ਮਿਹਰਬਾਨੀ ਵੀਰੇ,
3: ਥੈਂਕ ਯੂ ਜੀ, ਸਤਿ ਸ੍ਰੀ ਅਕਾਲ ਜੀ।
2: ਸਾਡੇ ਸਟੂਡੀਓ ਚ ਬਲਜਿੰਦਰ ਸਿੰਘ ਨਿਹਾਲ ਸਾਹਿਬ ਵੀ ਆਏ ਹੋਏ ਨੇ, ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਸਟੇ ਟਿਊਨ, ਗਏ ਤੇ ਆਏ ਜੀ। ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155 ਬੀ ਸਟੀਲਜ਼ ਐਵਨਿਊ ਨੀਅਰ ਟੋਪਰਮ ਯੂਨਿਟ 32, 905-460-9099, 905-460-9099, 460-9099 ਇਹਨਾਂ ਦਾ ਨੰਬਰ ਹੈ।
4: ਦੇਖੋ ਜੀ, ਕਰਤਾ ਹੈ ਆਪਣਾ ਨੰਬਰ 1, ਪਰ ਮੇਰਾ ਦਿਲ ਕਰਦਾ ਹੈ ਆਪਣਾ ਘਰ ਸਾਰਿਆਂ ਤੋਂ ਸੋਹਣਾ ਹੋਵੇ।
5: ਬਸ ਇੰਨੀ ਗੱਲ।

0: ਸਾਡੇ ਨਾਲ ਸਟੂਡੀਓ ਚ ਬਲਜਿੰਦਰ ਸਿੰਘ ਜੀ ਵੀ ਆਏ ਹੋਏ ਨੇ, ਬਲਜਿੰਦਰ ਸਿੰਘ ਨਿਹਾਲ ਜੋ ਕਿ ਵਾਰਡ 9 ਅਤੇ 10 ਤੋਂ ਤੁਹਾਡੇ ਲਈ ਕਾਉਂਸਲਰ ਦੇ ਉਮੀਦਵਾਰ ਨੇ ਔਰ ਨੌਜਵਾਨ ਨੇ, ਯੰਗ ਬਲੱਡ ਹੈ ਔਰ ਯੰਗ ਬਲੱਡ ਜਿਹੜਾ ਹਮੇਸ਼ਾ ਚੰਗਾ ਹੁੰਦਾ ਹੈ ਕਿਉਂਕਿ ਜਿਹੜੇ ਪੁਰਾਣੇ ਉਹਨਾਂ ਦਾ ਕਈ ਵਾਰ ਸਮਾਂ ਹੁੰਦਾ ਜਾਣਦਾ ਕਿਉਂਕਿ ਉਹ ਆਪਦੀ ਰੂਟੀਨ ਨਾਲ ਹੀ ਕੰਮ ਕਰਦੇ ਨੇ। ਬਲਜਿੰਦਰ ਜੀ ਪ੍ਰਵਾਨ ਸਵਾਗਤ ਹੈ ਵੀਰੇ, ਕੀ ਹਾਲ ਹੈ?
1: ਬਜੀ ਤੁਸੀਂ ਦੱਸੋ ਕੀ ਹਾਲ ਨੇ?
0: ਤੁਸੀਂ ਆ ਗਏ, ਆਪਣੇ ਵਿਚਾਰ ਦੱਸੋਗੇ, ਸਾਡੇ ਲਿਸਨਰ ਸੁਣਨਗੇ, ਇਦੋਂ ਵਧੀਆ ਕੀ ਹੋ ਸਕਦਾ। ਅੱਛਾ, ਤੁਸੀਂ ਕਿਵੇਂ ਮਨ ਬਣਾਇਆ ਕਿ ਮੈਂ ਐਸਾ ਕਾਉਂਸਲ ਦੀ ਇਲੈਕਸ਼ਨ ਲੜਨੀ ਆ ਵਾਰਡ 9 ਅਤੇ 10 ਤੇ?
1: ਮੈਨੂੰ ਵਾਰਡ 9 ਐਂਡ 10 ਦੇ ਵਿੱਚ ਰਹਿੰਦੇ 15 ਸਾਲ ਹੋ ਗਏ ਜੀ।
0: ਓ ਬੱਲੇ, ਵੈਰੀ ਗੁੱਡ।
1: ਹਾਂਜੀ, ਮੈਂ ਇੱਥੋਂ ਦੀਆਂ ਪ੍ਰੋਬਲਮ ਨੂੰ ਆਪ ਲੋਕਾਂ ਦੇ ਵਿੱਚ ਵਿਚ ਰਿਹਾ, ਮੈਨੂੰ ਪਤਾ ਕੀ ਪ੍ਰੋਬਲਮ ਫੇਸ ਕਰਦੇ ਆ।
0: ਠੀਕ ਹੈ,
1: ਤੇ ਹੁਣ ਮੈਨੂੰ ਅੱਗੇ ਕੀਤਾ ਲੋਕਾਂ ਨੇ ਵੀ ਤੁਸੀਂ ਅੱਗੇ ਆਓ, ਵੀ ਆਪਾਂ ਨੂੰ ਇੱਕ ਅਜਿਹੇ ਕੌਂਸਲਰ ਦੀ ਲੋੜ ਆ ਜਿਹੜਾ ਲੋਕਾਂ ਦੇ ਵਿੱਚ ਰਵੇ, ਲੋਕਾਂ ਦੀਆਂ ਪ੍ਰੋਬਲਮ ਲਿਸਨ ਕਰੇ ਅਤੇ ਉਹਨਾਂ ਨੂੰ ਅੱਗੇ ਸਿਟੀ ਹਾਲ ਤੱਕ ਲੈ ਕੇ ਜਾਵੇ।
0: ਇਹ ਬੜਾ ਜ਼ਰੂਰੀ ਹੈ ਲੋਕਾਂ ਦੇ ਵਿੱਚ, ਪਹਿਲਾਂ ਜਦੋਂ ਕੋਈ ਜਿੱਤੇ ਜਾਂਦੇ ਮੁੜ ਕੇ ਲੱਭਦੇ ਨਹੀਂ ਗਏ, ਲੋਕਾਂ ਦੇ ਵਿੱਚ ਵਿਚਰਨਾ, ਉਹਨਾਂ ਦੀਆਂ ਮੁਸ਼ਕਲਾਂ ਸੁਣਨੀਆਂ, ਸਮਝਣੀਆਂ। ਸੁਣਨੀਆਂ ਇੱਕ ਗੱਲ ਹੁੰਦੀ ਹੈ, ਸਮਝਣੀ ਬੜੀ ਜ਼ਰੂਰੀ ਹੈ। ਮੇਨ ਜਿਹੜੇ ਤੁਸੀਂ ਹੁਣ ਡੋਰ ਨੋਕਿੰਗ ਕਰਦੇ ਹੋਵੋਗੇ, ਜਿਹੜੇ ਮੇਨ ਮੁੱਦੇ ਆ, ਕੀ ਆ ਰਿਹਾ ਤੁਹਾਡੇ?
1: ਦੇਖੋ, ਵਾਰਡ 9 ਐਂਡ 10 ਦੇ ਵਿੱਚ ਆਲਮੋਸਟ ਆਪਣਾ ਸਾਰਾ ਕਵਰ ਹੋ ਹੀ ਗਿਆ ਜੀ ਘਰ ਮੇਰਾ, ਕੁਛ ਕੁ ਚ ਮੈਂ ਗਿਆ, ਮੇਰੀ ਟੀਮ ਗਈ ਆ।
0: ਠੀਕ ਹੈ,
1: ਸਾਰਿਆਂ ਨੂੰ ਮੇਨ ਚਿੰਤਾ ਦਾ ਵਿਸ਼ਾ ਹੈਗਾ ਸੇਫਟੀ ਨੂੰ ਲੈ ਕੇ, ਲੋਕ ਬਹੁਤ ਜ਼ਿਆਦਾ ਚਿੰਤਤ ਨੇ।
0: ਠੀਕ ਹੈ,
1: ਕਾਰ ਥੈਫਟ ਨੂੰ, ਸਨੈਚਿੰਗ ਨੂੰ, ਘਰਾਂ ਚ ਚੋਰੀਆਂ ਨੂੰ।
0: ਜੀ ਜੀ,
1: ਇਹੋ ਜਿਹੇ 5-7 ਵੀਡੀਓ ਆਪਣੇ ਕੋਲ ਲੋਕਾਂ ਨੇ ਦਿਖਾਈਆਂ ਨੇ ਵੀ ਆਹ ਦੇਖੋ ਸਾਡੇ ਘਰੇ ਆਈ, ਗੱਡੀ ਆਈ, ਸਾਡੀ ਚੇਨ ਚੋਰੀ ਕਰਕੇ ਲੈ ਗਏ। ਆਪਣੇ ਸੈਂਡਲਵੁੱਡ ਐਂਡ ਏਅਰਪੋਰਟ ਦੀ ਗੱਲ ਆ, ਤੇ ਇੱਕ ਸੈਂਡਲ ਆਪਣੇ ਏਅਰਪੋਰਟ ਐਂਡ ਕੰਟਰੀ ਸਾਈਡ ਤੇ ਮੇਰੇ ਘਰਾਂ ਦੇ ਨਾਲ ਦੀ ਗੱਲ ਆ।
0: ਠੀਕ ਹੈ,
1: ਇਹੋ ਜਿਹੇ ਡੇਲੀ ਹਰ ਇੱਕ ਸਟਰੀਟ ਤੇ ਇਹ ਚੀਜ਼ਾਂ ਮੰਨ ਲਓ ਵਾਪਰ ਰਹੀਆਂ ਨੇ। ਆਪਾਂ ਇਹਨਾਂ ਦੀ ਆਵਾਜ਼ ਅੱਗੇ ਲੈ ਕੇ ਜਾਵਾਂਗੇ। ਦੂਜੀ ਗੱਲ ਟੈਕਸ ਨੂੰ ਲੈ ਲਓ, ਟੈਕਸ ਤੋਂ ਲੋਕੀ ਇੰਨਾ ਜ਼ਿਆਦਾ ਚਿੰਤਤ ਨੇ। ਆਪਣਾ ਵਾਰਡ 9 ਐਂਡ 10 ਬਰੈਂਪਟਨ ਦਾ ਹਾਇਰ ਟੈਕਸ ਪੇਅਰ ਆ।
0: ਓ ਓਕੇ,
1: ਸੇਫਟੀ ਨੂੰ ਲੈ ਕੇ ਤੇ ਟੈਕਸ ਨੂੰ ਲੈ ਕੇ ਉਹਨਾਂ ਨੂੰ ਕੋਈ ਉਹੀ ਜਿਹੀ ਸੁਵਿਧਾ ਮਿਲਦੀ ਨਹੀਂ ਹੈਗੀ, ਟੈਕਸ ਭਰੀ ਜਾਂਦੇ ਆ। ਬਹੁਤ ਸਾਰੇ ਮੁੱਦੇ ਆ, ਮੰਨ ਲਓ ਆਪਾਂ ਮੋਟੇ ਮੋਟੇ ਤੁਹਾਨੂੰ ਦੱਸ ਦਿੰਦੇ ਆ। ਸਨੋ ਨੂੰ ਲੈ ਲਓ, ਜਿੱਦਾਂ ਹਰਸਿਮਰਨ ਜੀ ਨੇ ਦੱਸਿਆ ਹੀ ਆ। ਪਾਰਕਾਂ ਨੂੰ ਲੈ ਲਓ, ਪਾਰਕਾਂ ਦੇ ਵਿੱਚ ਜਿਹੜੇ ਮੰਨ ਲਓ ਝੂਲੇ ਲੱਗੇ ਆ, ਉੱਥੇ ਪ੍ਰੋਪਰ ਉਹਦੀ ਮੇਨਟੇਨੈਂਸ ਨਹੀਂ ਹੈਗੀ ਤੇ ਉਹਨਾਂ ਦੀ ਡੇਟ ਐਕਸਪਾਇਰ ਹੋਏ ਪਏ ਨੇ। ਤੇ ਲਾਈਟਿੰਗ ਨੂੰ ਲੈ ਲਓ।
0: ਠੀਕ ਹੈ,
1: ਹੁਣ ਜਿਵੇਂ ਆਪਣੇ ਏਅਰਪੋਰਟ ਐਂਡ ਮੇਫੀਲਡ ਤੇ ਗੁਰਦੁਆਰਾ ਸਾਹਿਬ ਆ,
0: ਹੈਗਾ ਜੀ,
1: ਉੱਥੇ ਜਦੋਂ ਕੋਈ ਈਵੈਂਟ ਹੁੰਦਾ, ਆਪਾਂ ਨੂੰ ਮੇਰਾ 10 ਸਾਲ ਹੋ ਗਏ ਦੇਖਦਿਆਂ ਨੂੰ ਆਪਾਂ ਈਵੈਂਟ ਤੇ ਜਾਈਦਾ, ਜਦੋਂ ਉੱਥੋਂ ਟ੍ਰੈਫਿਕ ਨਿਕਲਦੀ ਆ, ਉਹ ਟ੍ਰੈਫਿਕ ਨੂੰ ਕਲੀਅਰ ਹੋਣ ਦੇ ਲਈ ਵੇਟ ਆਪਾਂ ਨੂੰ ਵੇਟ ਕਰਨੀ ਪੈਂਦੀ ਆ।
0: ਠੀਕ ਹੈ,
1: ਹੁਣ ਉਹਦੇ ਓਪੋਜਿਟ ਦੇ ਵਿੱਚ ਇੱਕ ਪਲਾਜ਼ਾ ਆ ਗਿਆ, ਸੇਮ ਹੀ ਪ੍ਰੋਬਲਮ ਪਲਾਜ਼ਾ ਵਾਲਿਆਂ ਨੂੰ ਹੁੰਦੀ ਆ, ਤਾਂ ਜੋ ਉੱਥੇ ਅਹੀਆਂ ਛੋਟੇ ਛੋਟੇ ਬਹੁਤ ਸਾਰੇ ਮੁੱਦੇ ਆ ਜਿਨ੍ਹਾਂ ਤੇ ਆਪਾਂ ਨੂੰ ਵਾਰਡ 9 ਐਂਡ 10 ਤੇ ਰਲ ਮਿਲ ਕੇ ਉਹਨਾਂ ਦੇ ਉੱਤੇ ਆਵਾਜ਼ ਉਠਾਉਣੀ ਪੈਣੀ ਆ।
0: ਠੀਕ ਹੈ,
1: ਸਨੋ ਪੈਂਦੀ ਆ, ਕੁਝ ਕੁ ਇਹੋ ਜਿਹੇ ਬੱਸ ਸਟੋਪ ਨੇ ਜਿਹੜਾ ਤੇ ਸ਼ੈਲਟਰ ਨੀ ਹੈਗਾ, ਸੈੱਡ ਨੀ ਹੈਗਾ।
0: ਠੀਕ ਹੈ,
1: ਆਪਾਂ ਦੇਖਦੇ ਆ ਸਨੋ ਦੇ ਵਿੱਚ ਜਦੋਂ ਆਪਣੇ ਭੈਣ ਭਰਾ, ਆਪਣੇ ਬਜ਼ੁਰਗ ਕਿਵੇਂ ਖੜੇ ਹੁੰਦੇ ਆ, ਉਹਨਾਂ ਦੀ ਆਵਾਜ਼ ਚੱਕਾਂਗੇ, ਅੱਗੇ ਸਿਟੀ ਹਾਲ ਤੱਕ ਲੈ ਕੇ ਜਾਵਾਂਗੇ। ਤੇ ਦੂਜਾ, ਪਾਰਕਿੰਗ ਟਿਕਟ ਨੂੰ ਲੈ ਕੇ ਇੰਨੇ ਜ਼ਿਆਦਾ ਚਿੰਤਤ ਨੇ, ਮੰਨ ਲਓ ਬਿਲਡਰਾਂ ਨੇ ਘਰ ਤਾਂ ਬਣਾਤੇ ਪਹਿਲਾਂ।
0: ਠੀਕ ਹੈ,
1: ਉੱਥੇ ਗੱਡੀਆਂ ਲੱਗਦੀ ਆ, ਇੱਕ ਗੱਡੀ ਜਦੋਂ ਦੂਜੀ ਗੱਡੀ ਲਾ ਦਿੰਦੇ ਆ, ਉਹ ਵਾਕ ਇਨ ਤੇ ਆ ਜਾਂਦੀ ਆ,
0: ਫੁੱਟਪਾਥ ਤੇ ਆ ਜਾਂਦੀ,
1: ਫੁੱਟਪਾਥ ਤੇ ਆ ਗਈ ਤਾਂ ਉੱਥੇ ਮੰਨ ਲਓ ਗੱਡੀ ਦਾ ਥੋੜਾ ਬਹੁਤ ਹਿੱਸਾ ਉੱਥੇ ਆ ਹੀ
0: ਜਾਂਦਾ, ਮਾੜਾ ਟਾਇਰ ਉੱਪਰ ਚਲੇ ਜਾਂਦਾ।
1: ਨਹੀਂ, ਟਾਇਰ ਤਾਂ ਹੁੰਦੇ ਹੀ ਆ, ਜਿਹੜਾ ਪਿੱਛੇ ਵਾਲੀ ਆਪਣੀ ਡਿੱਗੀ ਹੁੰਦੀ ਆ, ਟਰੱਕ ਹੁੰਦਾ ਨਾ, ਉਹੀ ਆ ਜਾਂਦੇ ਆ।
0: ਅੱਛਾ,
1: ਤੇ ਉਹ ਤੇ ਟਿਕਟਾਂ ਲਾ ਜਾਂਦੇ ਆ। ਹੁਣ ਇਹਨਾਂ ਨੇ, ਤੁਸੀਂ ਦੇਖਿਆ ਹੋਣਾ, ਸਿਟੀ ਨੇ 90 ਟ੍ਰੈਫਿਕ ਆਫੀਸਰ ਪਾਰਕਿੰਗ ਦੇ ਲਈ ਹਾਇਰ ਕਰਿਆ, ਵੀ ਪਾਰਕਿੰਗ ਟਿਕਟਾਂ ਦੇਣ ਦੇ ਲਈ ਹਾਇਰ ਕਰਿਆ। ਲੋਕ ਇੰਨੇ ਜ਼ਿਆਦਾ ਚਿੰਤਤ ਹੋਏ ਪਏ ਆ ਵੀ ਸਾਨੂੰ 250 ਦੀ ਟਿਕਟ ਮਿਲ ਗਈ, ਸਾਨੂੰ ਇੰਨੇ ਦੀ ਟਿਕਟ ਮਿਲ ਗਈ, ਕਹਿੰਦੇ ਵੀ ਤੁਸੀਂ ਕੀ ਕਰੋਗੇ ਸਾਨੂੰ, ਕਹਿੰਦੇ ਅਸੀਂ ਆਖਿਆ ਵੀ ਦੇਖੋ ਆਪਾਂ ਜਿਹੜੀ ਤੁਹਾਡੀ ਮੰਨ ਲਓ ਪਹਿਲਾਂ ਕੰਟਰੈਕਟਰਾਂ ਨਾਲ ਗੱਲ ਹੋ ਗਈ ਵੀ ਹਾਂ, ਬਹੁਤ ਸਾਰੇ ਇਹੋ ਜਿਹੇ ਕੰਟਰੈਕਟਰ ਨੇ ਜਿਨ੍ਹਾਂ ਨੇ ਕਹਿਤਾ ਵੀ ਆਪਾਂ ਆਹ ਘਰ, ਔਰ ਮੰਨ ਲਓ ਘਰ ਪਲਾਜ਼ਾ ਬਣਦਾ, ਇਹਦੇ ਅੱਗੇ ਅਸੀਂ ਘਰ ਦੇ ਅੱਗੇ ਪਲਾਜ਼ਾ ਲੈ ਕੇ ਆਵਾਂਗੇ, ਸਕੂਲ ਲੈ ਕੇ ਆਵਾਂਗੇ, ਉਹ ਘਰਾਂ ਦੀ ਕੀਮਤ ਦੁੱਗਣੀ ਦੁੱਗਣੀ ਲੈ ਲਈ ਉਹਨਾਂ ਨੇ, ਆਉਂਦਾ ਉੱਥੇ ਕੁਛ ਨੀ ਹੈਗਾ।
0: ਠੀਕ ਹੈ,
1: ਤੇ ਦੂਜਾ ਟੈਕਸ ਨੂੰ ਲੈ ਕੇ ਲਾ ਲਓ, ਟੈਕਸ ਦੀ
0: ਵਾਕਈ
1: ਹਰਸਿਮਰਨ ਭਾਜੀ ਨੇ ਕੋਈ ਕੌਂਟੇਬਿਲਟੀ ਨੀ, ਟ੍ਰਾਂਸਪੇਰੈਂਸੀ ਨੀ ਹੈਗੀ, ਜਦਕਿ ਹੁਣ ਆਪਾਂ ਨੂੰ ਪੂਰੀ ਮੇਰੇ ਹਿਸਾਬ ਦੇ ਨਾਲ ਜਿਹੜੀ ਪੂਰਾ ਸਿਟੀ ਹਾਲ ਦੀ ਚੇਂਜ ਕਰਨ ਦੀ ਲੋੜ ਆ।
0: ਠੀਕ ਹੈ, ਸਾਡੀ ਗੱਲਬਾਤ ਹੋ ਰਹੀ ਹੈ ਸਰਦਾਰ ਬਲਜਿੰਦਰ ਸਿੰਘ ਨਿਹਾਲ ਸਾਹਿਬ ਨਾਲ, ਜੋ ਕਿ ਬ੍ਰੈਂਪਟਨ ਦੇ ਵਾਰਡ 9 ਅਤੇ 10 ਤੋਂ ਕੌਂਸਲ ਲਈ ਉਮੀਦਵਾਰ ਨੇ। ਇਹਨਾਂ ਨਾਲ ਇਹਨਾਂ ਨਾਲ ਸਹਿਯੋਗ ਦਿਓ, ਇਹਨਾਂ ਨਾਲ ਸਾਥ ਖੜੋ, ਕੋਈ ਸਵਾਲ ਜਵਾਬ ਹੈ ਨੋ ਪ੍ਰੋਬਲਮ, ਹਰੇਕ ਦੇ ਕੁਝ ਨਾ ਕੋਈ ਸਵਾਲ ਹੁੰਦੇ ਆ, ਇਹਨਾਂ ਨਾਲ ਗੱਲਬਾਤ ਕਰੋ, ਇਹਨਾਂ ਨੂੰ ਫੋਨ ਕਰੋ, ਇਹਨਾਂ ਨਾਲ ਸਾਥ ਦਿਓ, ਤਾਂ ਕਿ ਤੁਹਾਡੀ ਜਿਹੜੀ ਆਵਾਜ਼ ਹੈ, ਇਸ਼ੂ ਕੋਈ ਵੀ ਹੋ ਸਕਦਾ, ਕੁਝ ਇਸ਼ੂ ਇਹਨਾਂ ਨੇ ਜਿਹੜੇ ਮੇਨ ਮੁੱਦੇ ਆ ਤੁਹਾਡੇ ਲਈ ਆਲਰੇਡੀ ਸਾਂਝੇ ਕੀਤੇ ਆ, ਇਸ ਤੋਂ ਵੱਧ ਕੇ ਵੀ ਕੁਝ ਹੋ ਸਕਦਾ, ਯੂ ਆਰ ਮੋਸਟ ਵੈਲਕਮ, ਕਾਲ ਹਿਮ 6478406047 806 0840। ਤੁਹਾਡਾ ਸਟੂਡੀਓ ਜਾ ਕੇ ਸਮਾਂ ਕੱਢਣ ਲਈ ਭਰਾ, ਮੈਨੂੰ ਪਤਾ ਇਹਨਾਂ ਦਿਨਾਂ 'ਚ ਬਹੁਤ ਬਿਜ਼ੀ ਹੋ ਤੁਸੀਂ, ਫਿਰ ਵੀ ਤੁਸੀਂ ਸਮਾਂ ਕੱਢਿਆ, ਧੰਨਵਾਦ ਹੈ।
1: ਬਾਜੀ ਮੈਂ ਤਾਂ ਸਾਰਿਆਂ ਨੂੰ ਇੱਕੋ ਰਿਕੁਐਸਟ ਕਰਦਾ, ਸਾਰਿਆਂ ਨੂੰ ਬੇਨਤੀ ਆ ਵੀ ਵੋਟ ਜ਼ਰੂਰ ਪੋਲ ਕਰਕੇ ਆਇਓ, ਦੇਖੋ ਮੇਰੇ ਓਪੋਜੀਸ਼ਨ 'ਚ ਕਿੰਨੇ ਖੜੇ ਆ, ਉਹਨਾਂ ਦੀ ਸਟੱਡੀ ਦੇਖੋ, ਉਹਨਾਂ ਦਾ ਬੈਕਗ੍ਰਾਉਂਡ ਦੇਖੋ,
0: ਸਾਰਾ
1: ਸਭ ਕੁਛ ਦੇਖ ਕੇ ਵੋਟ ਜ਼ਰੂਰ ਪੋਲ ਕਰਕੇ ਆਇਓ।
0: ਔਰ ਜੇ ਕੋਈ ਵੀ ਸਵਾਲ ਆ ਤੁਹਾਡੇ ਮਨ 'ਚ, ਜੇ ਅਸੀਂ ਬਲਜਿੰਦਰ ਰੋਣਾ ਨੂੰ ਆਹ ਪੁੱਛਣਾ ਚਾਹੁੰਦੇ ਹਾਂ, ਆਹ ਪੁੱਛਣਾ ਚਾਹੁੰਦੇ ਹਾਂ, ਤੁਸੀਂ ਇਹਨਾਂ ਨੂੰ ਫੋਨ ਕਰ ਲਓ, ਇਹਨਾਂ ਨਾਲ ਸਮਾਂ ਕੱਢ ਲਓ, ਜੇ ਤੁਸੀਂ ਇਹਨਾਂ ਦੇ ਵਾਰਡ 9 ਅਤੇ 10 ਤੇ ਰਹਿੰਦੇ ਹੋ, ਜੇ ਕਹੋ ਇਹ ਆ ਕੇ ਵੀ ਮਿਲ ਜਾਣਗੇ ਨੋ ਪ੍ਰੋਬਲਮ, ਪਰ ਗੱਲ ਇਹ ਆ ਜਿੰਨਾ ਚਿਰ ਗੱਲ ਨਹੀਂ ਕਰੋਗੇ ਮਿੱਤਰੋ ਹੱਲ ਨਹੀਂ ਨਿਕਲਣਾ, ਗੱਲ ਕਰੋਗੇ ਤਾਂ ਹੱਲ ਨਿਕਲਣਾ। ਨੰਬਰ ਨੋਟ ਕਰ ਲਓ 6478060840। ਵੀਰਾ ਜੀ ਧੰਨਵਾਦ,
1: ਥੈਂਕ ਯੂ ਸੋ ਮਚ ਜੀ।
0: ਆਲ ਰਾਈਟ ਲਓ ਜੀ, ਇਹ ਬਾਈ ਨੇ ਜਾਣਕਾਰੀ ਦਿੱਤੀ, ਆਪਾਂ ਜਾਣੇ ਆ ਆਉਂਦੇ ਆ ਸਟੇ ਟਿਊਨ।
2: ਆਰ ਯੂ ਰੈਡੀ ਟਿੱਕਾ ਜੰਕਸ਼ਨ ਲਈ 6474294040। ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ ਨੋ ਪ੍ਰੋਬਲਮ 6474294040। ਲਾਈਵ ਕੁਕਿੰਗ ਕਰਾਉਣੀ ਹੈ ਘਰੇ ਨੋ ਪ੍ਰੋਬਲਮ 6474294040। ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ ਨੋ ਪ੍ਰੋਬਲਮ 6474294040 6474294040।
0: ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਨਾ ਨਾ ਨਾ ਨਾ, ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਕੁੱਤੇ ਹੁੰਦੇ ਤਾਂ ਵਫਾ ਨਾ ਕਰਦੇ, ਜਨਾਬ ਤਾਂ ਕੁੱਤਿਆਂ ਤੋਂ ਵੀ ਉੱਤੇ ਨਿਕਲੇ।
3: ਮੈਂ ਬਲਜਿੰਦਰ ਸਿੰਘ ਨਹਿਲ, ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ, ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ। ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ ਵਾਰਡ 9 ਐਂਡ 10।
4: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।
0: ਆਪਣੇ ਵੀਰ ਜੇ ਜੇ ਨਿਜਰ, ਇਹਨਾਂ ਕੋਲ ਬਹੁਤ ਵਧੀਆ ਵਧੀਆ ਬਿਜ਼ਨਸ ਪ੍ਰੋਪਰਟੀ ਆਉਂਦੀਆਂ ਰਹਿੰਦੀਆਂ ਹਨ, ਜਿਵੇਂ ਮੋਟਲ, ਹੋਟਲ, ਗੈਸ ਸਟੇਸ਼ਨ, ਪਲਾਜ਼ਾ। ਬਹੁਤੇ ਬਿਜ਼ਨਸ ਦੇ ਨਾਲ ਰਹਿਸ਼ ਦਾ ਵੀ ਇੰਤਜ਼ਾਮ ਹੁੰਦਾ ਹੈ। ਆਪਣੇ ਵੀਰ ਜੇ ਜੇ ਨਿਜਰ ਨੂੰ ਕਾਲ ਕਰੋ ਜੀ 6472016002 6472016002 2016002। ਬਾਈ ਜੀ ਉਹਨਾਂ ਲੋਕਾਂ ਤੋਂ ਬਚੋ ਜਿਨ੍ਹਾਂ ਦਾ ਮੂੰਹ ਅੰਗਰੇਜ਼ੀ ਦੀ ਦੁੱਕੀ ਅਤੇ ਪੱਬੂ ਵਰਗਾ ਹੈ, ਜੋ ਫਿੱਡੀਆਂ ਮਾਰਦੇ ਨੇ, ਪਾਪੀ ਨੇ, ਮੁੱਤਖੋਰੇ ਨੇ, ਕਮੀਨੇ ਨੇ, ਜਲੇਬੀ ਵਰਗੇ ਸਿੱਧੇ ਨੇ, ਹਮੇਸ਼ਾ ਦੂਸਰੇ ਦਾ ਬੁਰਾ ਸੋਚਦੇ ਨੇ, ਹੰਕਾਰੀ ਨੇ, ਘਮੰਡੀ ਨੇ ਤੇ ਲੱਗੇ ਹੱਥ ਖਾਮ ਖਾ ਨੇ।
5: ਬਹੁਤ ਨੇ ਮਹਾਰਾਜ, ਬਹੁਤ ਨੇ। ਹਰਪੀ ਜੀ ਦੁਨੀਆਂ ਤੇ ਐਂ ਲੱਗਦਾ ਕਿ ਸਾਰੇ ਆਪਣੇ ਆ, ਸਾਰੇ ਆਪਣੇ ਨੇ, ਪਰ ਅਸਲੀਅਤ ਵਿੱਚ ਆਪਣੇ ਚੋਂ ਲੱਭਣਾ ਪੈਂਦਾ ਕਿ ਅਸਲ ਚ ਆਪਣਾ ਕੌਣ ਹੈ। ਕਹਿਣ ਨੂੰ ਸਾਰੇ ਆਪਣੇ ਨੇ, ਬਾਈ ਜੀ ਭੈਣ ਜੀ ਕਰਦੇ ਨੇ, ਪਰ ਉਹਨਾਂ ਚ ਖੋਜਣਾ ਪੈਂਦਾ ਕਿ ਆਪਣਾ ਅਸਲ ਵਿੱਚ ਕੌਣ ਹੈ। ਸਿਆਣਿਆਂ ਨੇ ਕਿਹਾ, ਮੈਂ ਤਾਂ ਗੱਲਦਾਰ ਆਈ ਹੈ। ਐਨੀਵੇ ਸਾਡੇ ਨਾਲ ਹਰਪ੍ਰੀਤ ਸੈਣੀ ਜੀ ਨੇ, ਅੱਜ ਅਸੀਂ ਜਿੱਥੇ ਇਲੈਕਸ਼ਨ ਬਾਰੇ ਗੱਲ ਕੀਤੀ ਉਹਦੇ ਨਾਲ ਨਾਲ ਤੁਹਾਡਾ ਜਿਹੜਾ ਫਿਊਚਰ ਹੈ, ਤੁਹਾਡੇ ਬੱਚਿਆਂ ਦਾ ਭਵਿੱਖ ਹੈ, ਪਰਵਰਿਸ਼ ਆ, ਉਹਦੀ ਗੱਲ ਵੀ ਕਰ ਰਹੇ ਹਾਂ। ਹਰਪ੍ਰੀਤ ਜੀ ਹੋਰ ਕੀ ਕਹਿਣਾ ਚਾਹੋਗੇ?
6: ਬਿਲਕੁਲ ਦੇਵ ਜੀ, ਸੋ ਜਿੰਨੇ ਵੀ ਆਪਾਂ ਪੁਆਇੰਟਸ ਦੀ ਡਿਸਕਸ਼ਨ ਕੀਤੀ ਹੈਗੀ ਅੱਜ, ਸਪੈਸ਼ਲੀ ਫਾਈਨੈਂਸ਼ੀਅਲ ਪਲੈਨਿੰਗ ਦੇ ਉੱਪਰ, ਯੰਗਸਟਰ ਦੇ ਉੱਪਰ, ਸੋ ਮੈਂ ਜ਼ਰੂਰ ਕਹੂੰਗੀ ਕਿ ਜਦੋਂ ਵੀ ਆਪਾਂ ਪਲੈਨਿੰਗ ਦੇ ਲਈ ਬਹਿੰਦੇ ਹਾਂ, ਆਪਾਂ ਸਾਰੀਆਂ ਚੀਜ਼ਾਂ ਆਪਣੀਆਂ ਡਿਸਕਸ ਕਰੀਏ, ਜਿੱਥੇ ਆਪਾਂ ਆਪਣੇ ਰਿਸਕ ਮੈਨੇਜਮੈਂਟ ਦੀ ਗੱਲ ਕਰਨੀ ਆ, ਉੱਥੇ ਆਪਾਂ ਆਪਣੀ ਇਨਵੈਸਟਮੈਂਟ ਆਪਸ਼ਨਸ ਦੀ ਗੱਲ ਕਰਨੀ ਆ। ਸੋ ਜਿੰਨੇ ਰਿਸਕ ਮੈਨੇਜਮੈਂਟ ਦੀ ਗੱਲ ਹੈਗੀ ਆ, ਜਿੰਨੇ ਪਲੈਨਸ ਹੈਗੇ ਆ, ਸੋ ਅਗਰ ਤੁਹਾਨੂੰ ਕੋਈ ਵੀ ਮੈਡੀਕਲ ਇਸ਼ੂਜ਼ ਹੈਗੇ ਆ, ਤੁਹਾਡੇ ਕੋਲ ਕੋਈ ਵੀ ਕਵਰੇਜ ਨਹੀਂ ਹੈਗੀ, ਤੁਸੀਂ ਪਹਿਲਾਂ ਆਲਰੇਡੀ ਟਰਾਈ ਕੀਤਾ ਸੀ, ਤੁਹਾਨੂੰ ਕਵਰੇਜ ਨਹੀਂ ਮਿਲੀ, ਸਾਡੇ ਕੋਲ ਬਹੁਤ ਇੱਦਾਂ ਦੇ ਪਲੈਨਸ ਹੈਗੇ ਆ ਜਿਨ੍ਹਾਂ ਦੇ ਵਿੱਚ ਤੁਸੀਂ ਕੁਆਲੀਫਾਈ ਕਰ ਸਕਦੇ ਆ, ਆਪਣੀ ਕੋਈ ਨਾ ਕੋਈ ਪ੍ਰੋਟੈਕਸ਼ਨ ਜਿਹੜੀ ਹੈਗੀ ਉਹਨੂੰ ਸਟਾਰਟ ਕਰ ਸਕਦੇ ਆ। ਸਪੈਸ਼ਲੀ ਅਗਰ ਤੁਹਾਨੂੰ ਲਾਈਫ ਇੰਸ਼ੋਰੈਂਸ ਦੀ ਕਵਰੇਜ ਨਹੀਂ ਮਿਲ ਰਹੀ ਤਦ ਵੀ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਆ। ਤੁਸੀਂ ਕ੍ਰਿਟੀਕਲ ਇਲਨੈਸ, ਤੁਹਾਨੂੰ ਆਲਰੇਡੀ ਕੋਈ ਹੋ ਚੁੱਕੀ ਆ, ਕੋਈ ਮੇਜਰ ਡਿਜ਼ੀਜ਼ ਹੋ ਚੁੱਕੀ ਸੀਗੀ, ਤੁਹਾਨੂੰ ਹੁਣ ਕ੍ਰਿਟੀਕਲ ਇਲਨੈਸ ਦੀ ਰੈਗੂਲਰ ਪਾਲਿਸੀ ਨਹੀਂ ਮਿਲ ਰਹੀ, ਨਾਨ ਮੈਡੀਕਲ ਪਲਾਨ ਦੇ ਵਿੱਚ ਤੁਸੀਂ ਉਹ 'ਚ ਵੀ ਕੁਆਲੀਫਾਈ ਕਰ ਸਕਦੇ ਆ। ਸੋ ਕਈ ਵਾਰ ਇੱਦਾਂ ਹੁੰਦਾ ਕਿ ਆਪਣੇ ਕੁਛ ਕੰਸਰਨਸ ਹੁੰਦੇ ਆ, ਕੋਈ ਕੁਛ ਕੁਸ਼ਚਨਸ ਹੁੰਦੇ ਆ, ਬਟ ਜਨਰਲੀ ਆਪਾਂ ਆਪਸ ਦੇ ਵਿੱਚ ਡਿਸਕਸ਼ਨ ਕਰਕੇ ਛੱਡ ਦਿੰਦੇ ਹਾਂ, ਜਾਂ ਕਈ ਵਾਰ ਅਸੀਂ ਇਹ ਸੋਚਦੇ ਹੁੰਦੇ ਹਾਂ ਕਿ ਪਤਾ ਨਹੀਂ ਕਿੰਨੀ ਕੁ ਮਹਿੰਗਾ ਹੋਣਾ ਆ ਸਾਡਾ ਪਲਾਨ। ਹਰ ਇੱਕ ਦੇ ਬਜਟ ਦੇ ਵਿੱਚ ਆਉਣ ਵਾਲੇ ਕਵਰੇਜਿਸ ਦੇ ਪਲਾਨ ਹੈਗੇ ਆ। 85 ਦੀ ਏਜ ਤੱਕ ਦੇ ਪਰਸਨਸ ਨੂੰ ਲਾਈਫ ਇੰਸ਼ੋਰੈਂਸ, 65 ਤੱਕ ਦੀ ਏਜ ਦੇ ਪਰਸਨਸ ਨੂੰ ਕ੍ਰਿਟੀਕਲ ਇਲਨੈਸ ਦੀ ਕਵਰੇਜ, ਇਹ ਜਿਹੜੇ ਪਲਾਨਸ ਹੈਗੇ ਉਹ ਮਿਲ ਸਕਦੇ ਆ। ਇੱਕ ਵਾਰ ਜ਼ਰੂਰ ਤੁਸੀਂ ਸਾਡੇ ਨਾਲ ਡਿਸਕਸ ਕਰ ਸਕਦੇ ਆ। ਨੰਬਰ ਹੈਗਾ ਜੀ ਮੇਰਾ 416-8176500,
7: 6685 Tomkin Road ਨੂੰ ਪਰਿਵਾਰ ਯਾਦ ਰੱਖਣ ਤੇ ਨਾਲ ਦੀ ਨਾਲ ਡੀਲ ਦੇ ਰਹੇ ਨੇ ਜਿਹਨਾਂ ਪਰਿਵਾਰਾਂ ਨੇ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ। ਜੀ ਹਾਂ, ਕਿੰਗ ਸਾਈਜ਼ ਦਾ ਬੈਡਰੂਮ ਸੈੱਟ, ਵਾਈਟ ਕਲਰ ਦਾ ਲੈਕਰ ਫਿਨਿਸ਼ ਦੇ ਵਿੱਚ, ਕਿੰਗ ਸਾਈਜ਼ ਦਾ ਬੈੱਡ, ਹੈੱਡਬੋਰਡ ਦੇ ਵਿੱਚ ਐਲਈਡੀ ਲਾਈਟਾਂ, ਹਾਈਡ੍ਰੋਲਿਕ ਸਟੋਰੇਜ ਦੇ ਨਾਲ, ਡਰੈਸਰ ਮਿਰਰ ਦੇ ਵਿੱਚ ਐਲਈਡੀ ਲਾਈਟ, ਨਾਈਟ ਸਟੈਂਡ ਦੇ ਉੱਪਰ ਵਾਇਰਲੈਸ ਚਾਰਜਰ। ਸੋ ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਬੈਡਰੂਮ ਸੈੱਟ, ਡਰੈਸਰ ਮਿਰਰ ਦੇ ਵਿੱਚ ਐਲਈਡੀ ਲਾਈਟ, ਨਾਈਟ ਸਟੈਂਡ ਦੇ ਉੱਪਰ ਵਾਇਰਲੈਸ ਚਾਰਜਰ, ਕੰਪਲੀਟ ਬੈਡਰੂਮ ਸੈੱਟ ਜਿਹਦੀ ਰੈਗੂਲਰ ਕੀਮਤ $3500 ਸੀ, ਪਰ ਜਿੰਨੇ ਪਰਿਵਾਰ ਸਾਡੇ ਕੋਲ ਇਸ ਵੀਕਐਂਡ ਦੇ ਉੱਪਰ ਪਹੁੰਚਣਗੇ, ਪੂਰਾ ਬੈਡਰੂਮ ਸੈੱਟ $1499 ਦਾ। ਜੀ ਹਾਂ, $1499 ਦੇ ਵਿੱਚ ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਪੂਰਾ ਬੈਡਰੂਮ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਜ਼ਰੂਰ ਇੱਕ ਚੱਕਰ ਲਾਓ 6685 Tomkin Road ਦੇ ਉੱਪਰ, 6685 Tomkin Road ਨੂੰ ਪਰਿਵਾਰ ਯਾਦ ਰੱਖਣ ਤੇ ਨਾਲ ਦੀ ਨਾਲ ਡੀਲ ਦੇ ਰਹੇ ਨੇ ਜਿਨ੍ਹਾਂ ਪਰਿਵਾਰਾਂ ਨੇ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਲੈਣਾ। ਜੀ ਹਾਂ, ਗੋਲਡਨ ਬੇਸ ਚਾਹੀਦਾ, ਸਿਲਵਰ ਬੇਸ ਚਾਹੀਦਾ, ਸੋ ਬੇਸ ਵੀ ਤੁਹਾਨੂੰ ਗੋਲਡਨ ਤੇ ਸਿਲਵਰ ਦੋਨੇ ਮਿਲਣਗੇ, ਤੇ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ, ਵਾਈਟ ਕਲਰ ਦਾ ਟੋਪ। ਸੋ ਰੀਅਲ ਮਾਰਬਲ ਦਾ ਟੇਬਲ ਜਿਹਦੀ ਰੈਗੂਲਰ ਕੀਮਤ $1200 ਸੀ, ਸਪੈਸ਼ਲ ਇਸ ਵੀਕਐਂਡ ਲਈ $399 ਦਾ ਰੀਅਲ ਮਾਰਬਲ ਦਾ ਟੇਬਲ ਡਿਜ਼ਾਈਨਰ ਬੇਸ ਦੇ ਨਾਲ $399 ਦਾ ਮਿਲੂਗਾ। ਤੇ ਹਰੇਕ ਪਰਚੇਸ ਦੇ ਨਾਲ ਤੁਸੀਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਹੈ, ਪਰਚੇਸ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਇੱਕ ਚੱਕਰ ਲਾਓ 6685 Tomkin Road ਦੇ ਉੱਪਰ, 6685 Tomkin Road, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 Tomkin Road ਭਾਜੀ।
8: From the Dave Tatlin News Desk, locally covered, nationally connected.
5: ਅਮਰੀਕਾ ਵਿੱਚ ਨਕਲੀ ਦਵਾਈਆਂ ਵੇਚ ਰਹੇ ਦੋ ਭਾਰਤੀ ਨਾਗਰਿਕਾਂ ਨੂੰ ਕਾਬੂ ਕੀਤਾ ਗਿਆ ਜੋ ਚੀਨ ਤੋਂ ਦਵਾਈਆਂ ਮੰਗਵਾ ਰਹੇ ਸੀ। ਹਰਪ੍ਰੀਤ ਜੀ, ਦਵਾਈਆਂ ਪਤਾ ਕਿਹੜੀਆਂ ਸੀਗੀਆਂ?
6: ਹਾਂਜੀ,
5: ਓਜ਼ੰਪਿਕ, ਜਿਹਨਾਂ ਭਾਰ ਘਟਦਾ ਹੈ। ਤੁਸੀਂ ਡੋਸਾ ਦਾ ਖਾਧਾ ਹੋਣਾ?
6: ਹਾਂਜੀ।
5: ਡੋਸੇ ਦੀ ਇੱਕ ਪ੍ਰੋਬਲਮ ਮੈਨੂੰ ਸਮਝ ਨਹੀਂ ਆਈ ਇੱਥੇ, ਉਹ 2.5 ਫੁੱਟ ਦਾ ਲੰਮਾ ਜਿਹਾ ਕਰਕੇ ਗੋਲ ਜਿਹਾ ਕਰਕੇ ਦੇ ਦਿੰਦੇ ਆ, ਉਹ ਜਿਹੜੇ ਆਲੂ ਹੁੰਦੇ ਆ ਉਹਦਾ 6 ਇੰਚ ਹੁੰਦੇ ਆ, ਬਾਕੀ ਪਾਪੜੀ ਤੋਂ ਅਸੀਂ ਕੀ ਲੈਣਾ। ਪੰਜਾਬ ਵਿੱਚ ਮੌਸਮ ਬਦਲ ਰਿਹਾ ਹੈ, ਸਵੇਰੇ ਰਾਤ ਠੰਡ ਹੋਣ ਲੱਗ ਗਈ। ਅਮਰੀਕਾ ਵਿੱਚ ਵਸਦੇ ਪ੍ਰਵਾਸੀਆਂ ਨੂੰ ਸੁਚੇਤ ਕੀਤਾ ਗਿਆ ਹੈ ਕਿ ਰਿਹਾਇਸ਼ ਦਾ ਪਤਾ ਬਦਲਣ ਦੀ ਸੂਰਤ ਵਿੱਚ 10 ਦਿਨਾਂ ਦੇ ਅੰਦਰ ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਸੇਵਾਵਾਂ ਵਿਭਾਗ ਨੂੰ ਇਤਲਾਹ ਦਿੱਤੀ ਜਾਏ। ਜਲੰਧਰ ਦੇ ਪਰਾਗਪੁਰ ਵਿੱਚ ਭਾਜਪਾ ਦੀ ਨਸ਼ਾ ਮੁਕਤ ਪੰਜਾਬ ਰੈਲੀ ਦੌਰਾਨ 2 ਪਾਰਟੀ ਵਰਕਰਾਂ ਦੀ ਮੌਤ ਹੋ ਗਈ, ਕਰ ਲਓ ਨਸ਼ੇ ਮੁਕਤ। ਅਕਾਲੀ ਦਲ ਬਾਦਲ ਚੋਂ ਕੱਢੀ ਰੂਪ ਕੌਰ ਸੰਧੂ, ਪਹੁੰਚੀ DGP ਦਫ਼ਤਰ। ਸੰਧੂ ਨੇ ਆਪਣੀ ਜਾਨ ਨੂੰ ਖਤਰਾ ਹੋਣ ਦਾ ਵਾਅਦਾ ਕੀਤਾ, ਕਹਿੰਦੇ ਹਮੇ ਸੁਰੱਖਿਆ ਦਿਓ। ਪੰਜਾਬ ਕਾਂਗਰਸ ਵੱਲੋਂ ਹੈ, ਕਦੋਂ ਮੌਸਮ ਬਦਲ ਜਾਵੇ, ਕਦੋਂ ਪ੍ਰਧਾਨ ਬਦਲ ਜਾਵੇ, ਕੋਈ ਪਤਾ ਨਹੀਂ। ਪ੍ਰਤਾਪ ਸਿੰਘ ਬਾਜਵਾ, ਉਹ ਜਿਹੜਾ ਖੰਘ ਕੇ ਜੇ ਬੋਲਦਾ, ਕੀ ਨਾਮ ਆ, ਵੜਿੰਗ ਦੱਸਿਆ ਜਾ ਰਿਹਾ, ਸ਼ਾਇਦ ਉਹਨੂੰ ਕੱਢ ਦੇਣ। ਹੁਣ ਟਰੰਪ ਵਿਰੁੱਧ ਮਾਰਕ ਕਾਰਨੀ ਦੇ ਸਟੈਂਡ ਕਾਰਨ ਨੋਬਲ ਸ਼ਾਂਤੀ ਪੁਰਸਕਾਰ ਅਤੇ ਟਾਈਮ ਪਰਸਨ ਆਫ ਦਾ ਈਅਰ ਲਈ ਚਰਚਾ ਛੱਡ ਗਈ। ਤੁਸੀਂ ਹੱਥ ਜਿਹਾ ਖੜਾ ਕਰੇ, ਮੈਂ ਕਿਹੜਾ ਝੂਠ ਬੋਲਦਾ, ਪੜ੍ਹ ਲਓ ਤੁਸੀਂ ਖਬਰ। ਐਨੀਵੇ, ਅਮਰੀਕਾ ਫੌਜ ਦਾ ਕਹਿਣਾ ਕਿ ਇਰਾਕ ਵਿੱਚ ਜਿਹੜੇ ਉਹਨਾਂ ਦੇ ਫੌਜੀ ਸੀ ਉਹ ਵਾਪਸ ਆ ਗਏ। ਗੋਲੀਆਂ ਚੱਲੀਆਂ, ਠਾਠਾ ਹੋਈ ਕਰੇਬੀਅਨ ਆਈਲੈਂਡ ਦੇ ਇੱਕ ਡੈਸਟੀਨੇਸ਼ਨ ਟੂਰ ਚ FBI ਗੋਲਡੀ ਬਰਾਡ ਦਾ $1 million ਦਾ ਇਨਾਮ ਰੱਖਤਾ, ਕਹਿੰਦੇ $1 million ਦੇਣਾ ਪਏਗਾ ਜਿਹੜਾ ਉਹਨੂੰ ਫੜਾਏਗਾ। ਉਹ ਬਾਈ, ਜੇ ਗੋਲਡੀ ਬਰਾਡ ਨੂੰ ਜਾਣਦੇ ਹੋ ਕਿੱਥੇ ਲੁਕਿਆ, ਫੜਾ ਦਿਓ FBI ਨੂੰ। $1 million ਗਿਣ ਕੇ ਦੇਖੋ, ਪੂਰੀ 2 ਦਿਨ ਲੱਗ ਜਾਂਦੇ ਆ। ਔਰ ਇਹਦੇ ਨਾਲ ਨਾਲ ਸੋਮਾਲੀ ਸਮੁੰਦਰੀ ਡਾਕੂਆਂ ਵੱਲੋਂ ਅਗਵਾ ਕੀਤੇ ਜਹਾਜ਼ ਨੂੰ ਛਡਾਉਣ ਦੇ ਅਭਿਆਸ ਦੌਰਾਨ ਲਾਪਤਾ ਹੋਏ 5 ਚਾਲਕ ਦਲ ਮੈਂਬਰਾਂ ਵਿੱਚ 3 ਪਾਕਿਸਤਾਨੀ ਸ਼ਾਮਲ। ਪਾਇਲਟ ਇਮੈਜਿਨ ਕਰੋ, ਤੁਸੀਂ ਜਹਾਜ਼ ਚ ਜਾ ਰਹੇ ਹੋ,
6: ਹਾਂਜੀ,
5: ਹਰਬੀ ਜੀ, ਇਮੇਜਿਨ ਕਰੋ ਤੁਸੀਂ ਜਹਾਜ਼ ਜਾ ਰਹੇ ਹੋ, ਪਤਾ ਲੱਗੇ ਮੂਹਰੇ ਜਿਹੜੇ ਪਾਇਲਟ ਆਪਸ ਚ ਲੜ ਪਏ, ਇੱਕ ਨੇ ਛੁਰਾ ਕੱਢਿਆ ਦੂਜੇ ਨੇ ਘਬੋਤਾ, ਪਹਿਲਾਂ ਪੁੱਛੇ ਸਾਲਾ ਛੁਰਾ ਗਿਆ ਕਿਵੇਂ ਅੰਦਰ, ਉਹਦਾ ਪਲੈਨ ਸੀ ਜਹਾਜ਼ ਨੂੰ ਕਰੈਸ਼ ਕਰਨ ਦਾ, ਜਿਹੜੇ ਪਿੱਛੇ ਬੈਠੇ ਸੀ ਉਹ ਗਏ ਜੀ ਭੱਜ ਗਏ ਜਾ ਕੇ ਉਹਨੂੰ ਫੜਿਆ ਫੜਿਆ ਸਾਂਭ ਲਿਆ, ਮੌਕਾ ਸਾਂਭ ਗਿਆ, ਸਾਰੇ ਸੇਫ ਲੈਂਡ ਹੋ ਗਏ। ਸੋ ਹਾਊ ਯੂ ਨੋ ਯੂ ਆਰ ਸੇਫ ਇਨ ਅ ਏਅਰਲਾਈਨ? ਐਨੀਵੇ, ਸੁਪਰ ਇੰਟੈਲੀਜੈਂਸ ਜਾਂ AI, ਟਰੰਪ ਨੇ ਇੱਕੋ ਹੀ ਕੰਮ ਵਧੀਆ ਕੀਤਾ ਪਾਉਣਗੇ ਦੋ ਸਾਲਾਂ ਚ,

0: ਇੰਸ਼ੋਰੈਂਸ ਇਨਵੈਸਟਮੈਂਟ ਆਪਸ਼ਨਸ ਦੀ ਆਪਾਂ ਗੱਲ ਕੀਤੀ ਆ। ਇੱਕ ਵਾਰ ਜ਼ਰੂਰ ਤੁਸੀਂ ਸਾਡੇ ਨਾਲ ਆਪਣੀ ਇਹ ਫਾਈਨੈਂਸ਼ੀਅਲ ਪਲੈਨਿੰਗ ਦੇ ਨਾਲ ਰਿਲੇਟਡ ਸਾਰੀਆਂ ਚੀਜ਼ਾਂ ਡਿਸਕਸ਼ਨ ਕਰ ਸਕਦੇ ਹਾਂ। ਆਫਿਸ ਸਾਡਾ ਲੋਕੇਟਡ ਹੈਗਾ ਮੈਕਵੀਨ ਐਂਡ ਮੇਫਿਲ ਡਰਾਈਵ ਦੇ ਉੱਪਰ, 11675 ਮੈਕਵੀਨ ਡਰਾਈਵ, ਯੂਨਿਟ ਨੰਬਰ 6, ਟੌਪ ਚੋਇਸ ਇੰਸ਼ੋਰੈਂਸ ਦਾ ਆਫਿਸ। ਤੇ ਨੰਬਰ ਮੇਰਾ ਹੈਗਾ ਜੀ 416-817-6500, 416-817-6500।
1: ਕੁਝ ਡਰਾਈਵਰ ਚਾਹੀਦਾ ਜਿਨ੍ਹਾਂ ਨੂੰ ਟੋਰਾਂਟੋ ਤੋਂ ਮੌਂਟਰੀਅਲ ਦੇ ਰਨ ਲਈ ਚਾਹੀਦਾ, ਟੋਰਾਂਟੋ ਤੋਂ ਯੂਐਸ ਦੇ ਰਨ ਲਈ ਚਾਹੀਦਾ, ਬਾਈ ਵੀਕਲੀ ਟੌਪ ਦੀ ਪੇ ਮਿਲੇਗੀ। ਤੁਸੀਂ ਕੁਲਦੀਪ ਮੰਗਠੋਰਾ ਨੂੰ ਫੋਨ ਕਰ ਲਓ 647-942-964-55, ਇਹਨਾਂ ਦਾ ਨੰਬਰ ਆ। ਲਓ ਜੀ ਗਏ ਤੇ ਓ ਅਭਿਸ਼ੇਕ ਜੀ ਆ ਗਏ। ਹਾਂਜੀ ਸਰ,
2: ਸਤਿ ਸ਼੍ਰੀ ਅਕਾਲ ਦੇਵ ਭਾਜੀ, ਮੈਂ ਅਭਿਸ਼ੇਕ ਰਿਐਲਟਰ, ਅੱਜ ਬਹੁਤ ਹੀ ਸੋਹਣੀ ਐਕਸਕਲੂਸਿਵ ਲਿਸਟਿੰਗਸ ਲੈ ਕੇ ਆਇਆ ਜੀ। ਉਸ ਤੋਂ ਪਹਿਲੇ ਸਾਰੇ ਲਿਸਨਰਸ ਨੂੰ ਬਹੁਤ ਬਹੁਤ ਧੰਨਵਾਦ। ਆਪਾਂ ਲੰਡਨ ਵਾਲਾ ਘਰ ਕਰਤਾ ਹੈ, ਫਰਮ ਸੋਲਡ। ਹੁਣ ਸੁਣੋ ਜੀ, ਕਮਰਸ਼ੀਅਲ ਲਿਸਟਿੰਗਸ, ਜੇ ਤੁਸੀਂ ਆਪਣਾ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਹੋ, ਸਾਡੇ ਕੋਲ ਪ੍ਰੋਫਿਟੇਬਲ ਬ੍ਰੈਕਫਾਸਟ ਪਲੇਸ ਬਹੁਤ ਹੀ ਵੱਡੀ ਫੇਮਸ ਫਰੈਂਚਾਈਜ਼ੀ ਦੇ ਨਾਲ ਵਿਦ ਪੈਟੀਓ ਐਂਡ ਇਨਡੋਰ ਸਿਟਿੰਗ ਅਵੇਲੇਬਲ ਹੈ GTA ਦੇ ਅੰਦਰ। ਇਹਦੇ ਨਾਲ ਨਾਲ ਸਾਡੇ ਕੋਲ ਬੋਸਟਨ ਪੀਜ਼ਾ, ਬਰਗਰ ਕਿੰਗ, ਬਰੀਟੋ ਬੋਇਜ਼ ਤੇ ਕਨਵੀਨੀਅੰਸ ਸਟੋਰ ਵੀ ਅਵੇਲੇਬਲ ਨੇ, ਹਾਈਲੀ ਪ੍ਰੋਫਿਟੇਬਲ, ਐਕਸਲੈਂਟ ਲੋਕੇਸ਼ਨਸ। ਸੇਂਟ ਥਾਮਸ ਦੇ ਅੰਦਰ ਕਮਰਸ਼ੀਅਲ ਬਿਲਡਿੰਗ ਅਵੇਲੇਬਲ ਹੈ ਜਿਹਦੇ ਅੰਦਰ ਕਨਵੀਨੀਅੰਸ ਸਟੋਰ ਬਣਿਆ ਹੋਇਆ, ਦੋ ਰੈਜੀਡੈਂਸ਼ੀਅਲ ਅਪਾਰਟਮੈਂਟ ਨੇ ਸਿਰਫ ਔਰ ਸਿਰਫ 6,99,000 ਦੇ ਅੰਦਰ। ਰੈਜੀਡੈਂਸ਼ੀਅਲ ਲਿਸਟਿੰਗ ਦੇ ਅੰਦਰ ਦੇਵ ਭਾਜੀ, ਮਿਸਿਸ ਸਾਗਾ ਲੌਰਨੇ ਪਾਰਕ ਏਰੀਆ ਦੇ ਅੰਦਰ ਲਗਜ਼ਰੀ ਹੋਮ, 5+3 ਬੈਡਰੂਮ ਦਾ, 6500 ਸਕੁਆਇਰ ਫੁੱਟ ਲਿਵਿੰਗ ਸਪੇਸ, 60x250 ਫੁੱਟ ਦਾ ਪ੍ਰੀਮੀਅਮ ਲੋਟ, ਐਬਸੋਲੂਟਲੀ ਅਮੇਜ਼ਿੰਗ ਲਗਜ਼ੂਰੀਅਸ ਪ੍ਰੋਪਰਟੀ ਅਵੇਲੇਬਲ ਹੈ ਜੀ। ਕਿਪਲਿੰਗ ਸਟੇਸ਼ਨ ਦੇ ਨਾਲ 1 ਬੈੱਡ 1 ਬਾਥ ਦਾ ਕੋਂਡੋ, ਨਵੀਂ ਬਿਲਡਿੰਗ, ਸਿਰਫ ਔਰ ਸਿਰਫ 3,99,000 ਦੇ ਅੰਦਰ। ਇਨਵੈਸਟਮੈਂਟ ਪ੍ਰੋਪਰਟੀ ਲੰਡਨ ਦੇ ਅੰਦਰ ਸਿਰਫ ਔਰ ਸਿਰਫ 7.5 ਲੱਖ ਦੇ ਅੰਦਰ, ਵਿਦ ਲੀਗਲ ਬੇਸਮੈਂਟ, ਕੈਸ਼ ਫਲੋ ਪੋਜ਼ਿਟਿਵ ਪ੍ਰੋਪਰਟੀ, $4,300 ਰੈਂਟ ਤੇ ਚੜੀ ਹੋਈ ਅਵੇਲੇਬਲ ਹੈ। ਬੈਰੀ ਦੇ ਅੰਦਰ 4 ਬੈਡਰੂਮ ਦਾ ਘਰ, 1 ਬੈਡਰੂਮ ਦੀ ਬੇਸਮੈਂਟ, ਆਫ ਮਾਰਕੀਟ ਡੀਲ ਹੈ। ਜੇਕਰ ਤੁਸੀਂ ਬਾਏ, ਸੈਲ ਜਾਂ ਇਨਵੈਸਟ ਕਰਨਾ ਚਾਹੁੰਦੇ ਹੋ, ਮੈਨੂੰ ਹੁਣੇ ਕਾਲ ਕਰੋ, ਅਭਿਸ਼ੇਕ ਰਿਐਲਟਰ, 647-792-7000, 647-792-7000।

0: 1330.ca. The opinions expressed in the following program are those of the host and their guests and do not reflect the views and opinions of the management and staff of CHLO AM
1: 530. Radio. This is Whatno Tour Radio.
2: ਵਤਨ ਨੂੰ ਰੇਡੀਓ ਵਿੱਚ ਤੁਹਾਡਾ ਸਾਰਿਆਂ ਦਾ ਦੋਸਤ ਸੁਖੀ ਨਿੱਜਰ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦਾ ਹੈ ਤੇ ਸਿਜਦਾ ਕਰਦਾ ਹੈ ਕੈਨੇਡਾ ਵਿੱਚ ਮਿਹਨਤ ਕਰਕੇ ਤਰੱਕੀ ਕਰ ਰਹੇ ਸਾਰੇ ਪਰਿਵਾਰਾਂ ਦਾ ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ ਤੇ ਵਤਨੋਂ ਦੂਰ ਸਿਜਦਾ ਕਰਦਾ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ ਵਤਨੋਂ ਦੂਰ ਰੇਡੀਓ ਸਿਰ ਚੁਕਾਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ ਵਤਨੋਂ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ ਪੰਜਾਬੀ ਜਵਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਹੈ ਵਤਨੋਂ ਦੂਰ ਰੇਡੀਓ
1: This is Whatno Tour Radio.

0: ਸਤਿ ਸ਼੍ਰੀ ਅਕਾਲ ਜੀ, ਗੁੱਡ ਆਫਟਰਨੂਨ ਵਤਨ ਦੂਰ ਦੇ ਸਾਰੇ ਲਿਸਨਰਸ ਨੂੰ ਸਾਡੇ ਵੱਲੋਂ ਪਿਆਰ ਤੇ ਨਿੱਘੀ ਜਿਹੜੀ ਜੀ ਸਤਿ ਸ਼੍ਰੀ ਅਕਾਲ ਜੀ। ਔਰ ਉਮੀਦ ਕਰਦੇ ਹਾਂ ਕਿ ਸਾਰੇ ਲਿਸਨਰਸ ਬਹੁਤ ਵਧੀਆ ਹੋਣਗੇ ਜਿੱਥੋਂ ਵੀ ਤੁਸੀਂ ਸਾਨੂੰ ਸੁਣ ਰਹੇ, ਭਾਵੇਂ ਗੱਡੀਆਂ ਚੋਂ, ਕਾਰਾਂ ਚੋਂ ਜਾਂ ਕੰਮਾਂ ਕਾਰਾਂ ਤੋਂ ਸੁਣਦੇ ਹੁੰਦੇ ਆ। ਤੇ ਬਿਲਕੁਲ ਜੀ, ਹੁਣ ਜਿਹੜਾ ਹੈ ਜੀ, ਅੱਜ ਤਰੀਕ ਹੋ ਚੁੱਕੀ ਹੈ ਸੈਪਟੈਂਬਰ 30, ਤੇ ਬਿਲਕੁਲ ਜੀ ਮੰਥ ਜਿਹੜਾ ਜੀ ਐਂਡ ਹੋ ਜਾਣਾ ਸੈਪਟੈਂਬਰ ਦਾ ਵੀ। ਤੇ ਦਿਨ ਜਿਹੜਾ ਹੈ ਜੀ ਬੁੱਧਵਾਰ ਹੈ, ਬਹੁਤ ਹੀ ਪਿਆਰਾ ਜਿਹੜਾ ਜੀ ਦਿਨ ਹੈਗਾ ਆ। ਤੇ ਦਿਨ ਦੇ ਵਿੱਚ ਬਹੁਤ ਹੀ ਪਿਆਰੀਆਂ ਪਿਆਰੀਆਂ ਜਿਹੜੀਆਂ ਜੀ ਅਸੀਂ ਅੱਜ ਗੱਲਾਂ ਬਾਤਾਂ ਤੁਹਾਡੇ ਸਾਰੇ ਨਾਲ ਸਾਂਝੀਆਂ ਕਰਾਂਗੇ। ਔਰ ਸਟੂਡੀਓ ਦੇ ਵਿੱਚ ਹਰਪ੍ਰੀਤ ਸੈਣੀ ਜੀ ਵੀ ਪਹੁੰਚੇ ਹੋਏ ਆ, ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਕਿ ਇੰਸ਼ੋਰੈਂਸ ਦੀ ਫੀਲਡ ਦੇ ਵਿੱਚ ਕੀ ਤਬਦੀਲੀਆਂ ਆਈਆਂ। ਤੇ ਨਾਲ ਦੀ ਨਾਲ ਆਪਾਂ ਉਹਨਾਂ ਨੂੰ ਮੁਬਾਰਕਾਂ ਵੀ ਦੇਵਾਂਗੇ, ਕਿਉਂਕਿ ਇੱਕ ਜਿਹੜੀ ਹੈ ਜੀ ਕਾਨਫਰੰਸ ਸੀਗੀ ਉਹਦੇ ਵਿੱਚ ਉਹ ਕੁਆਲੀਫਾਈਡ ਹੋਏ ਸੀਗੇ ਤੇ ਬਹੁਤ ਵਧੀਆ ਜਿਹੜੇ ਜੀ ਉਹ ਕਾਨਫਰੰਸ ਵੈਨਕੂਵਰ ਕਰਕੇ ਆਏ ਆ। ਤੇ ਉਹਦੇ ਤੋਂ ਪਹਿਲਾਂ ਵੈਦਰ ਰਿਪੋਰਟ ਜ਼ਰੂਰ ਸਾਂਝੀ ਕਰ ਦਵਾਂ ਕਿ ਅੱਜ ਦਾ ਵੈਦਰ ਹੈਗਾ ਆ 19 ਡਿਗਰੀ, ਸ਼ਾਮ ਨੂੰ ਵੀ 19 ਡਿਗਰੀ ਹੈਗਾ, ਓਵਰਨਾਈਟ ਜਿਹੜਾ ਜੀ 18 ਡਿਗਰੀ। ਹਵਾ ਦੀ ਸਪੀਡ 11 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੇ ਨਾਲ ਤੇ ਏਅਰ ਕੁਆਲਿਟੀ ਇੰਡੈਕਸ ਹੈਗਾ ਜੀ 2, ਜਿੱਥੇ ਕਿ ਦਿਨ ਚੜਿਆ ਸੀਗਾ 7:15 ਤੇ ਦਿਨ ਜਿਹੜਾ ਜੀ ਢਲ ਜਾਣਾ 7:01 ਤੇ। ਸੋ ਬਿਲਕੁਲ ਜੀ ਇਹ ਸੀਗੀ ਵੈਦਰ ਰਿਪੋਰਟ। ਨਾਲ ਦੀ ਨਾਲ ਜਿਹੜਾ ਹੈ ਜੀ ਘੜੀ ਦੇ ਮੁਤਾਬਿਕ ਟਾਈਮ 1:08 ਤੇ ਕੁਛ ਕੁ ਸੈਕਿੰਡ ਹੋ ਚੁੱਕੇ ਨੇ ਤੇ ਆਪਣਾ ਸਾਥ ਜਿਹੜਾ ਜੀ 2 ਵਜੇ ਤੱਕ ਹੋਊਗਾ। ਕਿਸੇ ਗੱਲਬਾਤ ਤੇ ਸਾਂਝ ਪਾਉਣੀ ਹੋਵੇ ਸਾਡੇ ਨਾਲ ਗੱਲਬਾਤ ਹੋ ਸਕਦੀ ਹੈ 905-790-0999 ਤੇ ਤੁਸੀਂ ਗੱਲਬਾਤ ਜਿਹੜੀ ਜੀ ਕਰ ਸਕਦੇ ਆ। ਔਰ ਸਭ ਤੋਂ ਪਹਿਲਾਂ ਤਾਂ ਹੁਣ ਆਪਾਂ ਹਰਪ੍ਰੀਤ ਜੀ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਹਰਪ੍ਰੀਤ ਜੀ।
1: ਥੈਂਕ ਯੂ ਸੋ ਮਚ ਕਿਰਨ, ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ।
0: ਬਿਲਕੁਲ ਜੀ, ਤੁਹਾਨੂੰ ਵੀ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਹਰਪ੍ਰੀਤ ਜੀ। ਔਰ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਅਸੀਂ ਜਿਹੜਾ ਜੀ ਵਧਾਈਆਂ ਦਿੰਦੇ ਹਾਂ ਕਿਉਂਕਿ ਤੁਸੀਂ ਵੈਨਕੂਵਰ ਗਏ ਸੀ, ਕਿਉਂਕਿ ਦੇਖੋ ਇਹ ਅਚੀਵਮੈਂਟ ਜਿਹੜੇ ਹੁੰਦੇ ਆ ਨਾ ਕਾਨਫਰੰਸ ਤੇ ਜਾਂ ਆਪਾਂ, ਇਹ ਬੰਦੇ ਨੂੰ ਆਲਵੇਸ ਲਾਈਫ ਦੇ ਵਿੱਚ ਮੋਟੀਵੇਟ ਕਰਦੇ ਕਿ ਠੀਕ ਆ ਲਾਈਫ ਦੇ ਵਿੱਚ ਆਪਾਂ ਨੂੰ ਹੋਰ ਵਧੀਆ ਜਿਹੜਾ ਜੀ ਕਰਨਾ ਚਾਹੀਦਾ ਹੈ।
1: ਬਿਲਕੁਲ ਕਿਰਨ, ਮੈਂ ਹਮੇਸ਼ਾ ਕਹਿੰਦੀ ਹੁੰਦੀ ਹਾਂ ਕਿ ਤੁਹਾਨੂੰ ਨਾ ਆਪਣੇ ਲਾਈਫ ਦੇ ਵਿੱਚ ਟਾਰਗੇਟ ਜ਼ਰੂਰ ਸੈੱਟ ਕਰਨੇ ਚਾਹੀਦੇ ਆ। ਸੋ ਸਾਡੇ ਲਈ ਇਹ ਹੁੰਦਾ ਕਿ ਇੰਸ਼ੋਰੈਂਸ ਕੰਪਨੀਜ਼ ਸੈੱਟ ਕਰਦੀਆਂ ਆ ਤੇ ਉਹ ਜਦੋਂ ਤੁਸੀਂ ਅਚੀਵ ਕਰਦੇ ਆ ਫਿਰ ਤੁਸੀਂ ਉਹਨਾਂ ਦੇ, ਉਹਨਾਂ ਨੇ ਡਿਫਰੈਂਟ ਡਿਫਰੈਂਟ ਲੈਵਲਸ ਰੱਖੇ ਹੋਏ ਆ। ਸੋ ਅਲੀਟ ਜਿਹੜਾ ਹੈਗਾ ਉਹਨਾਂ ਦਾ ਟੌਪ ਮੋਸਟ ਲੈਵਲ ਹੈਗਾ, ਸੋ ਉਹਦੇ ਵਿੱਚ ਕੁਆਲੀਫਾਈ ਹੋਏ ਸੀ ਆਪਾਂ ਤੇ ਕਾਨਫਰੰਸ ਅਟੈਂਡ ਕੀਤੀ, ਵਧੀਆ ਨਿਊ ਆਈਡੀਆਜ਼ ਮਿਲੇ, ਮੋਟੀਵੇਸ਼ਨ ਮਿਲੀ ਤੇ ਅੱਗੇ ਆਪਣੇ ਲਿਸਨਰਸ ਨੂੰ, ਆਪਣੇ ਕਲਾਇੰਟਸ ਨੂੰ ਕਿੱਦਾਂ ਪ੍ਰੋਪਰਲੀ ਸਰਵ ਕਰਨਾ ਹੈਗਾ ਉਹਦੀ ਵੀ ਲਾਈਕ ਫੁੱਲ ਮੋਟੀਵੇਸ਼ਨ ਹੈ।
0: ਬਿਲਕੁਲ ਜੀ ਬਿਲਕੁਲ, ਔਰ ਚਾਹੀਦੀ ਵੀ ਜ਼ਰੂਰੀ ਆ। ਤੇ ਹਰਪ੍ਰੀਤ ਜੀ, ਹੁਣ ਆਪਾਂ, ਕਿਉਂਕਿ ਅੱਜ ਬੁੱਧਵਾਰ ਹੈ, ਦਿਨ ਵੀ ਬਹੁਤ ਵਧੀਆ ਹੈ ਤੇ ਇੱਕਦਮ ਮੰਥ ਜਿਹੜਾ ਜੀ ਐਂਡ ਹੋ ਰਿਹਾ ਸੈਪਟੈਂਬਰ 30 ਆ, ਕੱਲ੍ਹ ਤੋਂ ਅਕਤੂਬਰ ਦਾ ਜਿਹੜਾ ਜੀ ਦਿਨ ਚੜ ਜਾਣਾ ਹੈ, ਤੇ ਕਿਉਂ ਨਾ ਹਰਪ੍ਰੀਤ ਜੀ ਆਪਾਂ ਅੱਜ ਡਿਵੀਡੈਂਡ ਪਲਾਨਸ ਤੇ ਗੱਲਬਾਤ ਕਰੀਏ, ਥੋੜ੍ਹੀ ਜਿਹੀ ਤੁਸੀਂ ਇਹਦੀ ਜਾਣਕਾਰੀ ਦਿਓ ਸਾਡੇ ਲਿਸਨਰਸ ਨੂੰ।
1: ਬਿਲਕੁਲ ਕਿਰਨ, ਜਿੱਦਾਂ ਤੁਸੀਂ ਕਿਹਾ ਸੈਪਟੈਂਬਰ ਮੰਥ ਅੱਜ ਐਂਡ ਹੋ ਜਾਣਾ, ਸੋ ਲਾਸਟ ਰਹਿ ਗਿਆ 3 ਮਹੀਨੇ ਇਸ ਸਾਲ ਦੇ। ਸੋ ਟਾਈਮ ਜਿਹੜਾ ਹੈਗਾ, ਆਪਾਂ ਹਮੇਸ਼ਾ ਇਹ ਗੱਲ ਕਰਦੇ ਹੁੰਦੇ ਹਾਂ, ਕਿਸੇ ਨਾਲ ਵੀ ਗੱਲ ਕਰੀਏ, ਟਾਈਮ ਇਜ਼ ਫਲਾਇੰਗ। ਸੋ ਕਦੋਂ ਸਾਲ ਸ਼ੁਰੂ ਹੋਇਆ ਸੀਗਾ, ਕਦੋਂ ਲਾਸਟ ਦੇ 3 ਮਹੀਨੇ ਰਹਿ ਗਏ ਆ ਤੇ ਹੁਣ ਸਾਲ ਨੇ ਖਤਮ ਹੋ ਜਾਣਾ, 2026 ਵੀ ਖਤਮ ਹੋ ਜਾਣਾ, ਫਿਰ ਆਪਾਂ 2027 ਚ ਚਲੇ ਜਾਣਾ। ਸੋ ਆਹ ਕੁਛ ਕੁ ਚੀਜ਼ਾਂ ਜਿਹੜੀਆਂ ਹੈਗੀਆਂ ਆ ਉਹਨਾਂ ਨੂੰ ਆਪਾਂ ਪਲਾਨ ਕਰ ਸਕਦੇ ਹੁੰਦੇ ਹਾਂ, ਕੁਛ ਕੁ ਚੀਜ਼ਾਂ ਆਪਣੇ ਹੱਥ ਦੇ ਵਿੱਚ ਨਹੀਂ ਹੁੰਦੀਆਂ। ਸੋ ਉਹ ਉੱਪਰ ਵਾਲੇ ਦੇ ਹੱਥ ਦੇ ਵਿੱਚ ਹੀ ਆ ਕਿ ਕਿੰਨੇ ਸਾਹ, ਕਿੰਨੀ ਉਮਰ, ਕਿੰਨਾ ਲੇਖਾ ਜੋਖਾ ਇੱਥੇ ਕਰਨਾ ਹੈਗਾ ਆ ਉਹ ਉਹਨਾਂ ਦੇ ਹੱਥ 'ਚ ਹੀ ਆ। ਬਟ ਜਿੰਨਾ ਚਿਰ ਸਾਡੇ ਹੱਥ ਦੇ ਵਿੱਚ ਹੈਗਾ ਆ ਉਹਨਾਂ ਚੀਜ਼ਾਂ ਨੂੰ ਅਸੀਂ ਪਲਾਨ ਕਰ ਸਕਦੇ ਹਾਂ। ਜਿੱਥੇ ਆਪਾਂ ਪਿਛਲੇ ਆਵਰ ਦੇ ਵਿੱਚ ਕਾਫੀ ਜ਼ਿਆਦਾ ਇਨਫੋਰਮੇਸ਼ਨ ਫਾਈਨੈਂਸ਼ੀਅਲ ਪਲੈਨਿੰਗ ਦੇ ਉੱਪਰ ਗੱਲ ਕੀਤੀ ਸੀਗੀ, ਉੱਥੇ ਫਾਈਨੈਂਸ਼ੀਅਲ ਪਲੈਨਿੰਗ ਦੇ ਵਿੱਚ ਜਿਹੜੇ ਡਿਵੀਡੈਂਡ ਵਾਲੇ ਪਲੈਨਸ ਹੈਗੇ ਆ ਉਹਨਾਂ ਦੀ ਬਹੁਤ ਇੰਪੋਰਟੈਂਸ ਆ। ਸਪੈਸ਼ਲੀ ਜਦੋਂ ਨਾ ਆਪਾਂ ਕਿਸੇ ਨਾਲ ਵੀ ਗੱਲ ਕਰੀਏ ਕਿ ਹਾਂਜੀ ਤੁਸੀਂ ਕਿੰਨੀਆਂ ਕੁ ਸੇਵਿੰਗਸ ਕਰਦੇ ਹੈਗੇ ਆ, ਜੇ ਆਪਾਂ ਡਾਈ ਟੂ ਸੂਨ ਜਾਂ ਜੇ ਕੋਈ ਪਰਸਨ ਲਿਵ ਲੌਂਗ ਰਹਿੰਦਾ ਹੈਗਾ ਆ ਤੇ ਫਿਰ ਉਹਦੇ ਵਿੱਚ ਕੀ ਪਲੈਨਿੰਗ ਹੈਗੀ ਆ। ਆਪਾਂ ਅਗਰ ਇਹਨਾਂ ਪਲੈਨਸ ਦੀ ਗੱਲ ਕਰੀਏ, ਦੋ ਚੀਜ਼ਾਂ ਇੰਪੋਰਟੈਂਟ ਹੈਗੀਆਂ ਆ। ਇੱਕ ਤਾਂ ਇਹ ਹੈਗਾ ਆ ਕਿ ਜਦੋਂ ਬੰਦਾ ਲੌਂਗਰ ਜਿੰਦਾ ਆ, ਜਿਹਨਾਂ ਦੀ ਲਾਈਫ ਐਕਸਪੈਕਟੈਂਸੀ ਜ਼ਿਆਦਾ ਹੈਗੀ ਆ, ਸੋ ਬੰਦਾ ਦੀ ਲਾਈਫ ਜਿਹੜੀ ਹੈਗੀ ਆ ਉਹ 70-80 ਸਾਲ 90 ਸਾਲ ਤੱਕ ਜਿੰਦਾ ਹੈ, ਤਾਂ ਜਦੋਂ ਆਪਣੀ ਰਿਟਾਇਰਮੈਂਟ ਤੋਂ ਬਾਅਦ ਦੀ ਏਜ ਹੈਗੀ ਆ, ਸਪੈਸ਼ਲੀ 65 ਤੋਂ ਲੈ ਕੇ 85 ਤੱਕ ਦੇ ਜਿਹੜੇ 20 ਸਾਲ ਹੈਗੇ ਆ, ਉਹਨਾਂ ਦੇ ਵਿੱਚ ਲਈ ਆਪਾਂ ਕੀ ਪਲੈਨਿੰਗ ਕੀਤੀ ਹੋਈ ਆ। ਸੋ ਉਹਦੇ ਵਿੱਚ ਹੁਣ ਆਪਣੀ 65 ਤੱਕ ਅਸੀਂ ਕੰਮ ਕਰ ਰਹੇ ਹਾਂ, ਸਾਡੀ ਇਨਕਮ ਆ ਰਹੀ ਆ, ਸਾਡੇ ਖਰਚੇ ਚੱਲ ਰਹੇ ਆ, ਸਾਡੀਆਂ ਘਰਾਂ ਦੀਆਂ ਮੌਰਗੇਜਸ ਪੇ ਆਫ ਹੋ ਰਹੀਆਂ ਆ, ਸੋ ਉਹ ਸਾਰੀਆਂ ਚੀਜ਼ਾਂ ਤਾਂ ਅਸੀਂ ਚਲੋ ਜਦੋਂ ਜੋਬ ਦੇ ਉੱਪਰ ਹੈਗੀਆਂ ਜਾਂ ਇਨਕਮ ਜਨਰੇਟ ਕਰ ਰਹੇ ਹਾਂ ਉਸ ਵੇਲੇ ਸਾਡੇ ਕੰਮਾਂ ਕਾਰਾਂ ਤੋਂ ਕਵਰ ਅਪ ਹੋ ਰਹੀਆਂ ਆ। ਬਟ ਜਦੋਂ ਅਸੀਂ ਇੱਕ ਵਾਰੀ ਰਿਟਾਇਰ ਹੋ ਗਏ, ਸਾਡੀ ਇਨਕਮ ਬੰਦ ਹੋ ਗਈ, ਤਾਂ ਫਿਰ ਜਿਹੜੇ ਉਹ ਅਗਲੇ 20-25 ਸਾਲ ਕੱਢਣੇ ਹੈਗੇ ਆ ਉਹ ਆਪਾਂ ਕਿੱਦਾਂ ਕੱਢਣੇ ਆ। ਸੋ ਉਹਦੇ ਲਈ ਅਗਰ ਆਪਾਂ ਹੁਣ ਤੋਂ ਪਲਾਨ ਨਹੀਂ ਨਾ ਕੀਤਾ ਤਾਂ ਆਪਾਂ ਨੂੰ ਉਸ ਵੇਲੇ ਲੱਗੂਗਾ ਕਿ ਅਸੀਂ 40 ਸਾਲ ਕੈਨੇਡਾ ਚ ਆ ਕੇ ਵੀ ਕੁਛ ਨਹੀਂ ਖੱਟਿਆ। ਸੋ ਇਸ ਕਰਕੇ ਉਹਨਾਂ ਚੀਜ਼ਾਂ ਦੇ ਲਈ ਪਲੈਨਿੰਗ ਲਈ ਇਹ ਹੈਗਾ, ਇੱਕਦਮ ਜਾਂ ਤਾਂ ਤੁਸੀਂ ਸੇਵਿੰਗਸ ਕਰਨੀਆਂ ਸ਼ੁਰੂ ਕਰੋ, ਬਹੁਤ ਤਰ੍ਹਾਂ ਦੇ ਟੂਲਸ ਬਣੇ ਹੋਏ ਆ ਹੁਣ, CRA ਦੇ ਇੰਨੇ ਪਲੈਨਸ ਹੈਗੇ ਆ ਜਿਨ੍ਹਾਂ ਦੇ ਵਿੱਚ ਸਾਨੂੰ ਜਾਂ ਤਾਂ ਟੈਕਸ ਰਿਬੇਟ ਮਿਲੂਗਾ ਜਾਂ ਟੈਕਸ ਫ੍ਰੀ ਜਨਰੇਸ਼ਨ ਹੋਊਗਾ। ਸੋ ਉਹ ਸਾਰੀਆਂ ਚੀਜ਼ਾਂ ਦੇ ਟੂਲਸ ਜਿਹੜੇ ਹੈਗੇ ਆਪਾਂ ਉਹ ਯੂਜ਼ ਕਰ ਸਕਦੇ ਹਾਂ। ਜਾਂ ਫਿਰ ਦੂਜੀ ਆਪਸ਼ਨ ਆਪਣੇ ਕੋਲ ਇਹ ਹੁੰਦੀ ਹੈਗੀ ਆ ਕਿ ਆਪਣੇ ਕੋਲ ਇੰਸ਼ੋਰੈਂਸ ਦਾ ਇੱਦਾਂ ਦਾ ਕੋਈ ਪਲੈਨ ਹੋਵੇ ਜਿਹਦੇ ਵਿੱਚ ਚਲੋ ਕਵਰੇਜ ਵੀ ਹੋਵੇ ਜਨਰੇਟ ਹੋਵੇ ਜਿਹੜੀ ਆਪਾਂ ਉਸ ਵੇਲੇ ਯੂਜ਼ ਕਰ ਸਕੀਏ. ਸੋ ਡਿਵੀਡੈਂਡ ਵਾਲਾ ਜਿਹੜਾ ਪਲਾਨ ਹੈਗਾ ਇਜ਼ ਵਨ ਆਫ ਦਮ. ਹੁਣ ਆਪਾਂ ਕੀ ਕਰਦੇ ਹੈਗੇ ਆ, ਮਤਲਬ ਕਿ ਹੁਣ ਜਿਨ੍ਹਾਂ ਦੀਆਂ ਕਾਰਪੋਰੇਸ਼ਨ ਹੈਗੀਆਂ ਆ ਉਹਨਾਂ ਨੂੰ ਇਸ ਚੀਜ਼ ਦਾ ਜ਼ਿਆਦਾ ਕਲੀਅਰ ਆਈਡੀਆ ਹੈਗਾ ਆ. ਜਦੋਂ ਅਸੀਂ ਕਾਰਪੋਰੇਸ਼ਨ ਦੇ ਵਿੱਚ ਪੈਸਾ ਜਮ੍ਹਾਂ ਹੋ ਜਾਂਦਾ ਤਾਂ ਅਸੀਂ ਜਦੋਂ ਪੈਸਾ ਲੈਣਾ ਹੁੰਦਾ ਆ ਜਾਂ ਤਾਂ ਆਪਾਂ ਸੈਲਰੀ ਲੈ ਸਕਦੇ ਹਾਂ ਜਾਂ ਆਪਾਂ ਡਿਵੀਡੈਂਡ ਲੈ ਸਕਦੇ ਹਾਂ. ਹੁਣ ਸੈਲਰੀ ਜੇ ਆਪਾਂ ਲੈਣੇ ਹੈਗੇ ਆ ਤਾਂ ਆਪਾਂ ਨੂੰ ਸੀਪੀਪੀ ਵੀ ਕਟਾਉਣੀ ਪੈਣੀ ਆ, ਆਪਾਂ ਨੂੰ ਈਆਈ ਵੀ ਕਟਾਉਣੀ ਪੈਣੀ ਹੈਗੀ ਆ. ਸੋ ਉਹਦੇ ਕੇਸ ਦੇ ਵਿੱਚ ਆਪਾਂ ਕਹਿੰਦੇ ਹਾਂ ਕਿ ਸੈਲਰੀ ਰਹਿਣ ਦਿੰਦੇ ਆ, ਆਪਾਂ ਡਿਵੀਡੈਂਡਸ ਲੈ ਲੈਂਦੇ. ਹੁਣ ਡਿਵੀਡੈਂਡਸ ਦੇ ਉੱਪਰ ਆਪਾਂ ਨੂੰ ਸੀਪੀਪੀ ਨਹੀਂ ਕਟਾਉਣੀ ਪੈਂਦੀ. ਸੋ ਇਸ ਕਰਕੇ ਆਪਣਾ ਟੈਕਸੇਸ਼ਨ ਦੇ ਪੁਆਇੰਟ ਆਫ ਵਿਊ ਤੋਂ ਉੱਥੋਂ ਸੇਵਿੰਗ ਹੋ ਜਾਂਦੀ ਆ. ਤਾਂ ਆਪਾਂ ਨੂੰ ਲੱਗਦਾ ਕਿ ਡਿਵੀਡੈਂਡ ਐਕਚੁਅਲੀ ਦੇ ਵਿੱਚ ਆਪਣੀ ਕੰਪਨੀ ਦਾ ਪ੍ਰੋਫਿਟ ਆ ਜਿਹੜਾ ਆਪਾਂ ਕਢਵਾ ਲਿਆ, ਜਿਹੜਾ ਆਪਾਂ ਯੂਜ਼ ਕਰ ਲਿਆ. ਹੁਣ ਜਦੋਂ ਆਪਾਂ ਇਨਵੈਸਟਮੈਂਟਾਂ ਕਰਦੇ ਹੈਗੇ ਆ ਤਾਂ ਉਦੋਂ ਵੀ ਜਿਹੜੇ ਬੰਦੇ ਇਨਵੈਸਟਮੈਂਟਸ ਕਰਦੇ ਆ ਜਿਹਨਾਂ ਨੂੰ ਥੋੜੀ ਬਹੁਤੀ ਨੌਲੇਜ ਆ ਉਹਨਾਂ ਨਾਲ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਉਹਨਾਂ ਦਾ ਇਹ ਹੁੰਦਾ ਹੈ ਕਿ ਅਸੀਂ ਉਸ ਕੰਪਨੀ ਦੇ ਸਟਾਕ ਲੈਣੇ ਆ ਜਿਹਨਾਂ ਦੇ ਵਿੱਚ ਡਿਵੀਡੈਂਡ ਮਿਲਦੇ ਹੋਣ, ਜਿਹਨਾਂ 'ਚ ਕੋਈ ਕੁਆਰਟਰਲੀ ਡਿਵੀਡੈਂਡ ਮਿਲਦਾ ਹੋਵੇ, ਸੈਮੀ ਐਨੁਅਲ ਮਿਲਦਾ ਹੋਵੇ, ਐਨੁਅਲ ਮਿਲਦਾ ਹੋਵੇ, ਜਿੱਥੇ ਉਹ ਸਟਾਕ ਦੀ ਗਰੋਥ ਘੱਟ ਵੱਧ ਹੋ ਰਹੀ ਆ ਬਟ ਉੱਥੇ ਡਿਵੀਡੈਂਡਸ ਦੀ ਗਰੋਥ ਵੀ ਸਾਨੂੰ ਇਨਕਮ ਜਿਹੜੀ ਹੈਗੀ ਉਹ ਨਾਲ ਨਾਲ ਮਿਲਣੀ ਚਾਹੀਦੀ ਆ. ਤਾਂ ਵਾਈ ਨਾਟ ਆਪਾਂ ਇਹ ਚੀਜ਼ ਲਾਈਫ ਇੰਸ਼ੋਰੈਂਸ ਦੇ ਪਲਾਨ 'ਚ ਕਰੀਏ. ਹੁਣ ਲਾਈਫ ਇੰਸ਼ੋਰੈਂਸ ਦਾ ਜਿਹੜਾ ਡਿਵੀਡੈਂਡ ਵਾਲਾ ਪਲਾਨ ਹੋਊਗਾ ਉਹਦੇ ਵਿੱਚ ਇੰਸ਼ੋਰੈਂਸ ਕੰਪਨੀ ਦਾ ਜਿਹੜਾ ਪ੍ਰੋਫਿਟ ਆ, ਹੁਣ ਜਿੰਨੀਆਂ ਵੱਡੀਆਂ ਇੰਸ਼ੋਰੈਂਸ ਕੰਪਨੀਜ਼ ਹੈਗੀਆਂ ਆਫਕੋਰਸ ਉਹਨਾਂ ਦੇ ਪ੍ਰੋਫਿਟ ਲੈਵਲ ਵੀ ਉਨੇ ਜ਼ਿਆਦਾ ਹੈਗੇ ਆ. ਤੇ ਜਦੋਂ ਡਿਵੀਡੈਂਡ ਸਕੇਲ ਐਵਰੀ ਈਅਰ ਇਨਕਰੀਜ਼ ਹੁੰਦਾ ਆ ਤਾਂ ਆਪਣਾ ਡਿਵੀਡੈਂਡ ਜਿਹੜਾ ਹੈਗਾ ਜਿਹੜੀ ਮਨੀ ਸਾਨੂੰ ਮਿਲਦੀ ਆ ਡਿਵੀਡੈਂਡਸ ਦੀ ਫਾਰਮ ਦੇ ਵਿੱਚ ਉਹ ਵੀ ਵੱਧਦੀ ਆ. ਤਾਂ ਆਪਾਂ ਲਾਈਫ ਇੰਸ਼ੋਰੈਂਸ ਦਾ ਡਿਵੀਡੈਂਡ ਵਾਲਾ ਪਲਾਨ ਲੈ ਸਕਦੇ ਆ. ਉਹਦੇ ਵਿੱਚ ਕੀ ਹੋਣਾ ਹੈਗਾ ਆ, ਇੱਕ ਤੁਸੀਂ ਰੈਗੂਲਰ ਅਮਾਊਂਟ ਚੂਜ਼ ਕਰ ਸਕਦੇ ਆ ਕਿ ਮੈਨੂੰ 5 ਲੱਖ ਦੀ ਇੰਸ਼ੋਰੈਂਸ ਚਾਹੀਦੀ ਆ, ਮਿਲੀਅਨ ਦੀ ਕਵਰੇਜ ਚਾਹੀਦੀ ਆ, ਲੱਖ ਦੀ ਚਾਹੀਦੀ, 2 ਲੱਖ ਦੀ ਚਾਹੀਦੀ ਆ. ਉਹਦੇ ਲਈ ਇੱਕ ਪ੍ਰੀਮੀਅਮ ਆਪਾਂ ਨੂੰ ਪੇ ਕਰਨਾ ਪਊਗਾ. ਉਹ ਵੀ ਤੁਸੀਂ ਡਿਸਾਈਡ ਕਰ ਸਕਦੇ ਆ ਕਿ ਅਸੀਂ ਸਿਰਫ 5 ਸਾਲ ਦੇਣਾ ਆ, ਅਸੀਂ 10 ਸਾਲ ਦੇਣਾ ਆ, ਅਸੀਂ 20 ਸਾਲ ਦੇਣਾ ਜਾਂ ਅਸੀਂ ਸਾਰੀ ਉਮਰ ਲਈ ਦੇਣਾ. ਸੋ ਤੁਸੀਂ ਉਹ ਪ੍ਰੀਮੀਅਮ ਪੇ ਕਰੋਗੇ ਐਵਰੀ ਈਅਰ. ਤੁਹਾਨੂੰ ਜਿੰਨਾ ਇੰਸ਼ੋਰੈਂਸ ਕੰਪਨੀਜ਼ ਦਾ ਡਿਵੀਡੈਂਡ ਸਕੇਲ ਹੈਗਾ ਆ ਉਹਦੇ ਹਿਸਾਬ ਦੇ ਨਾਲ ਡਿਵੀਡੈਂਡਸ ਮਿਲਣੇ ਸ਼ੁਰੂ ਹੋ ਜਾਣਗੇ. ਹੁਣ ਉਹ ਜਿਹੜੇ ਡਿਵੀਡੈਂਡਸ ਹੈਗੇ ਆ ਇਧਰ ਤੁਸੀਂ ਕੈਸ਼ ਲੈ ਸਕਦੇ ਆ, ਤੁਸੀਂ ਐਜ਼ ਅ ਕਲਾਇੰਟ ਡਿਸਾਈਡ ਕਰ ਸਕਦੇ ਆ ਕਿ ਮੈਨੂੰ ਕੈਸ਼ ਹੀ ਦੇ ਦਿਓ. ਦੂਜੀ ਚੀਜ਼ ਇਹ ਹੈਗੀ ਆ ਕਿ ਤੁਸੀਂ ਉਹਨਾਂ ਡਿਵੀਡੈਂਡਸ ਦੇ ਨਾਲ ਆਪਣਾ ਪ੍ਰੀਮੀਅਮ ਪੇ ਆਫ ਕਰ ਸਕਦੇ ਆ. ਸੋ ਜੇ ਤੁਹਾਡਾ ਪ੍ਰੀਮੀਅਮ $1,000 ਜਾਂਦਾ ਸੀਗਾ, ਲੈਟਸ ਸੇ ਤੁਹਾਨੂੰ $500 ਦੇ ਡਿਵੀਡੈਂਡਸ ਆ ਗਏ ਆ, ਤੁਸੀਂ ਹੁਣ 1,000 ਦੀ ਬਜਾਏ ਜਿਹੜਾ 500 ਰਹਿੰਦਾ ਹੈਗਾ ਸਿਰਫ ਉਹ ਤੁਸੀਂ ਪੇ ਕਰਨਾ ਹੈ. ਤੀਸਰੀ ਚੀਜ਼ ਇਹ ਹੈਗੀ ਆ ਕਿ ਤੁਸੀਂ ਉਹ ਡਿਵੀਡੈਂਡਸ ਜਿਹੜੇ ਹੈਗੇ ਉਹ ਆਪਣੀ ਪਾਲਿਸੀਜ਼ ਦੇ ਵਿੱਚ ਐਡ ਆਨ ਕਰ ਸਕਦੇ ਆ. ਉਹਦੇ ਨਾਲ ਕੀ ਹੋਊਗਾ, ਜਿਹੜੀ ਵੀ ਤੁਸੀਂ ਅਮਾਊਂਟ ਦੀ ਕਵਰੇਜ ਲਈ ਸੀਗੀ, ਸੋ ਤੁਸੀਂ 1,00,000 ਦੀ ਲਈ ਸੀ, ਮਿਲੀਅਨ ਦੀ ਲਈ ਸੀ, 5 ਲੱਖ ਦੀ ਲਈ ਸੀ, ਉਹ ਵਧਣੀ ਸ਼ੁਰੂ ਹੋ ਜੂਗੀ ਕਿਉਂਕਿ ਜਿੰਨਾ ਪੈਸਾ ਉੱਥੇ ਪਿਆ ਹੈਗਾ ਤੁਹਾਡਾ ਡਿਵੀਡੈਂਡਸ ਦਾ, ਇੰਸ਼ੋਰੈਂਸ ਕੰਪਨੀ ਉਹਦੇ ਨਾਲ ਐਕਸਟਰਾ ਅਮਾਊਂਟ ਆਫ ਕਵਰੇਜ ਤੁਹਾਡੀ ਬਾਈ ਆਊਟ ਕਰੂਗੀ. ਹੁਣ ਤੁਹਾਡੀ ਇੰਸ਼ੋਰੈਂਸ ਪਾਲਿਸੀ ਵੀ ਵੱਧ ਗਈ, ਤੁਹਾਡੀ ਜਿਹੜੀ ਉੱਥੇ ਕੈਸ਼ ਵੈਲਿਊ ਸੀਗੀ ਜਿਹੜਾ ਮਨੀ ਬੈਕ ਪੋਰਸ਼ਨ ਆ ਡਿਵੀਡੈਂਡਸ ਦੇ ਨਾਲ ਉਹ ਵੀ ਇਨਕਰੀਜ਼ ਹੋ ਗਿਆ. ਹੁਣ ਕਿੰਨੀ ਵਧੀਆ ਚੀਜ਼ ਆ ਕਿਰਨ, ਇੱਕ ਬਹੁਤ ਇੰਪੋਰਟੈਂਟ ਚੀਜ਼ ਹੁੰਦੀ ਹੈ ਜਦੋਂ ਆਪਣੇ ਕੋਲ ਲਾਈਫ ਇੰਸ਼ੋਰੈਂਸ ਆਪਾਂ ਕਰਾਉਂਦੇ ਹਾਂ. ਅੱਜ ਜੇ ਮੈਂ ਕਿਸੇ ਦੀ ਵੀ $500,000 ਦੀ ਜਾਂ ਮਿਲੀਅਨ ਦੀ ਕਵਰੇਜ ਕਰਤੀ, ਲੇਟਰ ਆਨ ਉਹਨਾਂ ਨੇ ਵਧਾਉਣੀ ਆ ਕਵਰੇਜ, ਉਹਨਾਂ ਦਾ ਮੈਡੀਕਲ ਦੁਆਰਾ ਹੋਣਾ, ਦੁਆਰਾ ਅੰਡਰ ਰਾਈਟਿੰਗ ਹੋਣੀ ਆ. ਹੁਣ ਬੰਦੇ ਨੂੰ ਕੋਈ ਮੈਡੀਕਲ ਇਸ਼ੂ ਹੋ ਗਿਆ ਉਹਦੀ ਕਵਰੇਜ ਵੱਧ ਨਹੀਂ ਸਕਦੀ, ਪਰ ਜੇ ਉਹਨੇ ਡਿਵੀਡੈਂਡ ਵਾਲਾ ਪਲਾਨ ਲਿਆ ਹੋਇਆ ਤਾਂ ਉਹਦੀ ਕਵਰੇਜ ਆਟੋਮੈਟਿਕਲੀ ਆਪਣੇ ਆਪ ਹੀ ਵਧੀ ਜਾਣੀ ਆ ਬਿਨਾਂ ਅੰਡਰ ਰਾਈਟਿੰਗ ਤੋਂ. ਸੋ ਕਿਉਂਕਿ ਆਪਾਂ ਪਲਾਨ ਉਹ ਚੂਜ਼ ਕੀਤਾ ਸੀਗਾ. ਸੋ ਇਸ ਕਰਕੇ ਜੇ ਤੁਸੀਂ ਵੀ ਚਾਹੁੰਦੇ ਆ ਕਿ ਤੁਹਾਡਾ ਪਲਾਨ ਜਿਹੜਾ ਹੈਗਾ ਆ ਉਹ ਇਨਫਲੇਸ਼ਨ ਨੂੰ ਕਵਰ ਕਰੇ, ਲਾਈਫ ਇੰਸ਼ੋਰੈਂਸ ਦੀ ਕਵਰੇਜ ਇਨਕਰੀਜ਼ ਹੋਵੇ, ਉਹਦੀ ਪਾਲਿਸੀ ਦੇ ਵਿੱਚ ਕੈਸ਼ ਵੈਲਿਊ ਇਨਕਰੀਜ਼ ਹੋਵੇ, ਤਾਂ ਡੈਫੀਨੇਟਲੀ ਤੁਸੀਂ ਇਹਨਾਂ ਪਲਾਨਸ ਦੇ ਬੈਨੀਫਿਟ ਲੈ ਸਕਦੇ ਆ. ਇੱਕ ਵਾਰ ਜ਼ਰੂਰ ਤੁਸੀਂ ਸਾਡੇ ਨਾਲ ਬੈਠ ਕੇ ਇਸ ਚੀਜ਼ ਦੀ ਡਿਸਕਸ਼ਨ ਕਰ ਸਕਦੇ ਆ ਕਿ ਤੁਹਾਡੇ ਲਈ ਕਿਹੜਾ ਪਲਾਨ ਜਿਹੜਾ ਹੈਗਾ ਉਹ ਵਧੀਆ ਰਹਿ ਸਕਦਾ ਹੈ, ਤੁਹਾਡੀਆਂ ਕੀ ਨੀਡਸ ਹੈਗੀਆਂ ਆ, ਕੀ ਆਪਣਾ ਮੋਟਿਵ ਆ, ਆਪਾਂ ਕਿਹਦੇ ਨਾਲ ਆਪਣੇ ਆਪ ਨੂੰ ਕਵਰ ਕਰ ਸਕਦੇ ਆ. ਜਿੱਥੇ ਟਰਮ ਇੰਸ਼ੋਰੈਂਸ ਦੇ ਨਾਲ ਆਪਾਂ ਨੂੰ ਪ੍ਰੋਟੈਕਸ਼ਨ ਮਿਲ ਸਕਦੀ ਆ, ਉੱਥੇ ਡਿਵੀਡੈਂਡ ਵਾਲੇ ਪਲਾਨ ਦੇ ਨਾਲ ਬਹੁਤ ਸਾਰੀਆਂ ਹੋਰ ਚੀਜ਼ਾਂ ਐਡ ਆਨ ਹੋ ਜਾਂਦੀਆਂ. ਸੋ ਨੰਬਰ ਹੈਗਾ ਜੀ ਮੇਰਾ 416-8176-500-416-8176-6500.
2: ਬਿਲਕੁਲ ਜੀ ਹਰਪ੍ਰੀਤ ਜੀ, ਤੁਸੀਂ ਬਹੁਤ ਹੀ ਮੈਨੂੰ ਲੱਗਦਾ ਹੈ ਦਿਸ ਇਜ਼ ਅ ਵੈਰੀ ਗੁੱਡ ਟੋਪਿਕ ਜਿਹਦੇ 'ਤੇ ਤੁਸੀਂ ਗੱਲਬਾਤ ਕੀਤੀ, ਕਿਉਂਕਿ ਆਪਾਂ ਨੂੰ ਸਿਰਫ ਪਤਾ ਹੁੰਦਾ ਕਿ ਠੀਕ ਆ ਆਪਾਂ ਇੰਸ਼ੋਰੈਂਸ ਕਰਾਉਣੇ ਕੀ ਕਰਾਉਣਾ, ਬਟ ਉਹਦੇ ਵਿੱਚ ਜੋ ਪਲਾਨਸ ਤੁਸੀਂ ਅੱਜ ਦੱਸੇ ਮੈਨੂੰ ਵੀ ਨਹੀਂ ਪਤਾ ਸੀਗੇ. ਸੋ ਦਿਸ ਇਜ਼ ਵੈਰੀ ਗੁੱਡ, ਅਤੇ ਸਾਡੇ ਲਿਸਨਰਸ ਨੂੰ ਵੀ ਮੈਨੂੰ ਲੱਗਦਾ ਕਿ ਇਸ ਚੀਜ਼ ਦਾ ਹਰਪ੍ਰੀਤ ਜੀ ਦੇ ਨਾਲ ਹੋਰ ਵੀ ਤੁਸੀਂ ਡਿਸਕਸ, ਕਿਉਂਕਿ ਆਪਾਂ ਰੇਡੀਓ 'ਤੇ ਗੱਲਬਾਤ ਕਰਦੇ ਹਾਂ ਉਸ ਤੁਹਾਨੂੰ ਸਾਰੀ ਐਕਸਪਲੇਨ ਕਈ ਵਾਰੀ ਚੀਜ਼ਾਂ ਨਹੀਂ ਵੀ ਜੇ ਕਰ ਪਾਉਂਦੇ, ਅਤੇ ਡੈਫੀਨੇਟਲੀ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹਾਂ, ਜਿੱਦਾਂ ਕਿ ਇਹਨਾਂ ਨੇ ਦੱਸਿਆ ਕਿ ਠੀਕ ਆ ਅੱਜ ਆਪਾਂ ਕੰਮ ਕਰ ਰਹੇ ਹਾਂ ਅਤੇ ਆਪਾਂ ਕਮਾ ਰਹੇ ਹਾਂ ਅਤੇ ਆਪਾਂ ਜਿਹੜਾ ਜੀ ਖਰਚੇ ਵੀ ਕਰ ਰਹੇ ਹਾਂ, ਬਟ ਇੱਕ ਪੁਆਇੰਟ 'ਤੇ ਆ ਕੇ ਜਦੋਂ ਆਪਾਂ ਓਲਡ ਏਜ ਦੇ ਵਿੱਚ ਜਾਣਾ ਹੈ ਅਤੇ ਉਦੋਂ ਬਾਅਦ ਆਪਾਂ ਨੂੰ ਫੀਲ ਹੋਣਾ ਕਿ ਠੀਕ ਆ ਹੁਣ ਆਪਾਂ ਕੁਛ ਨਹੀਂ ਕੀਤਾ ਜਾਂ ਆਪਣੀ ਸੇਵਿੰਗਸ ਨਹੀਂ ਇੰਨੀਆਂ ਪ੍ਰੋਪਰ ਸੀਗੀਆਂ. ਸੋ ਡੈਫੀਨੇਟਲੀ ਉਸ ਸਾਰੀ ਚੀਜ਼ ਦੇ ਬਾਰੇ ਵਧੀਆ ਤੁਸੀਂ ਕਿੱਦਾਂ ਸੇਵਿੰਗਸ ਕਰ ਸਕਦੇ ਹਾਂ ਅਤੇ ਹਰਪ੍ਰੀਤ ਜੀ ਦੇ ਨਾਲ ਗੱਲਬਾਤ ਹੋ ਸਕਦੀ ਆ 416 8176500416817650 ਤੇ ਜਿਹੜੀ ਜੀ ਹਰਪ੍ਰੀਤ ਜੀ ਦੇ ਨਾਲ ਗੱਲਬਾਤ ਕਰ ਸਕਦੇ ਹਾਂ। ਸੋ ਦੁਬਾਰਾ ਆਪਾਂ ਹਰਪ੍ਰੀਤ ਜੀ ਦੇ ਨਾਲ ਗੱਲਬਾਤ ਕਰਦੇ ਹਾਂ। ਔਰ ਬਿਲਕੁਲ ਜੀ ਅਨਾਜ ਮਾਰਟ ਜਿੱਥੇ ਕਿ ਇਹਨਾਂ ਦੀ ਪਿਛਲੇ ਤੋਂ ਪਿਛਲੇ ਹਫ਼ਤੇ ਜਿਹੜੀ ਜੀ ਗ੍ਰੈਂਡ ਓਪਨਿੰਗ ਹੋਈ ਸੀਗੀ, ਸੋ ਹੁਣ ਬਹੁਤ ਹੀ ਸਸਤੀ ਗਰੋਸਰੀ ਜਿਹੜੀ ਜੀ ਬਹੁਤ ਘੱਟ ਕੀਮਤਾਂ ਦੇ ਇਹਨਾਂ ਦੇ ਇੱਥੇ ਲੱਗੀ ਹੋਈ ਹੈ। ਤੁਸੀਂ ਏਅਰਪੋਰਟ ਰੋਡ ਐਂਡ ਮੇਫਿਲ ਦੇ ਕੋਰਨਰ ਤੇ ਜਾ ਕੇ ਜਿਹੜੀ ਹੈ ਜੀ ਸਸਤੀ ਗਰੋਸਰੀ ਦੀਆਂ ਡੀਲਸ ਲੈ ਸਕਦੇ ਹਾਂ। ਵਧੀਆ ਸਵਾਦ ਲਈ ਜਿਹੜੀ ਜੀ ਗਰੋਸਰੀ ਹੁੰਦੀ, ਦੇਸੀ ਗਰੋਸਰੀ ਵੀ ਜਿਹੜੀ ਜੀ ਇੱਥੇ ਮਿਲਦੀ ਹੈਗੀ, ਜਿੱਦਾਂ ਦਾ ਵੀ ਤੁਸੀਂ ਜਿਹੜਾ ਜੀ ਸਮਾਨ ਲੈਣਾ ਪਹੁੰਚ ਸਕਦੇ ਹਾਂ ਅਨਾਜ ਮਾਰਟ 9059288557 ਅਨਾਜ ਮਾਰਟ ਤੇ ਤੁਸੀਂ ਜਿਹੜੀ ਜੀ ਕਾਲ ਵੀ ਕਰ ਸਕਦੇ ਹਾਂ। ਔਰ ਬਿਲਕੁਲ ਜੀ ਸਾਡੇ ਕਿਸੇ ਵੀ ਭੈਣ ਭਰਾ ਕੋ ਜਿਹੜਾ ਜੀ ਜਿਹਨਾਂ ਕੋ ਟਰੱਕਿੰਗ ਦਾ ਲਾਇਸੈਂਸ ਹੈਗਾ ਆ ਤੇ ਉਹ ਜਿਹੜਾ ਜੀ ਇਸ ਫੀਲਡ ਵਿੱਚ ਜੋਬ ਕਰਨਾ ਚਾਹੁੰਦੇ ਆ ਤੇ ਦੱਸ ਦਈਏ ਕਿ ਸਾਡੇ ਕੋਲ ਜਿਹੜੀ ਜੀ ਇੱਕ ਕੰਪਨੀ ਹੈ ਜਿਹਨਾਂ ਨੂੰ ਡਰਾਈਵਰਸ ਦੀ ਜਿਹੜੀ ਜੀ ਲੋੜ ਹੈਗੀ ਆ ਤੇ ਤੁਹਾਨੂੰ ਪੇ ਜਿਹੜੀ ਜੀ ਆਪਾਂ ਕਹਿ ਸਕਦੇ ਪੇ ਸੈਲਰੀ ਜਿਹੜੀ ਹੈ ਜੀ ਵਧੀਆ ਮਿਲੂਗੀ ਤੇ ਤੁਹਾਨੂੰ ਤੁਸੀਂ ਜਿਹੜਾ ਜੀ ਇੱਕ ਵਧੀਆ ਕੰਪਨੀ ਦੇ ਵਿੱਚ ਜੋਬ ਕਰੋਗੇ ਤੇ ਵਧੀਆ ਜਿਹੜਾ ਜੀ ਅੱਗੇ ਵੀ ਜੇ ਤੁਹਾਨੂੰ ਇਮੀਗ੍ਰੇਸ਼ਨ ਦੇ ਰਿਲੇਟਡ ਵੀ ਕੋਈ ਹੈਲਪ ਚਾਹੀਦੀ ਤੇ ਉਹ ਵੀ ਤੁਹਾਡੀ ਕਰ ਦੇਣਗੇ ਤੇ ਤੁਸੀਂ ਕਾਲ ਕਰਨੀ ਹੈ ਇਸ ਨੰਬਰ ਤੇ 6476430218017 ਤੇ ਗੱਲਬਾਤ ਜਿਹੜੀ ਜੀ ਕਰ ਸਕਦੇ ਹਾਂ। ਔਰ ਅੱਜ ਦਾ ਪ੍ਰੋਗਰਾਮ ਸਪੈਕਸ ਐਕਸਪ੍ਰੈਸ ਦੇ ਸਹਿਯੋਗ ਨਾਲ ਵੀ ਤੁਹਾਡੇ ਤਾਈਂ ਲੈ ਕੇ ਆਏ ਹਾਂ ਜੀ। ਵਧੀਆ ਤੁਸੀਂ ਕੰਪ੍ਰੀਹੈਂਸਿਵ ਆਈ ਗਲਾਸਿਸ ਬਣਵਾਉਣੀਆਂ, ਰੂਟੀਨ ਆਏ ਚੈੱਕਅਪ ਕਰਾਉਣਾ ਹੈ, ਜਾਂ ਤੁਸੀਂ ਉੱਦਾਂ ਕੋਈ ਬੱਚਿਆਂ ਦਾ ਜਿਹੜਾ ਜੀ ਆਈ ਚੈੱਕਅਪ ਕਰਾਉਣਾ ਹੈ, ਜਾਂ ਤੁਸੀਂ ਕੰਟੈਕਟ ਲੈਂਸਿਸ ਕਲਰਡ ਲੈਂਸਿਸ ਕਿਸੇ ਤਰੀਕੇ ਦੇ ਵੀ ਲੈਣੇ ਆ ਤੇ ਗੱਲਬਾਤ ਹੋ ਸਕਦੀ ਆ ਸਪੈਕਸ ਐਕਸਪ੍ਰੈਸ ਦੇ ਨਾਲ। 905-460-8888 ਇਹਨਾਂ ਦਾ ਜਿਹੜਾ ਜੀ ਨੰਬਰ ਆ। ਸੋ ਇੱਕ ਪਿਆਰਾ ਜਿਹਾ ਗੀਤ ਸੁਣਦੇ ਹਾਂ ਤੇ ਉਹਦੇ ਬਾਅਦ ਆਪਾਂ ਅਗਲੇ ਪ੍ਰੋਗਰਾਮ ਦੇ ਵਿੱਚ ਅਗਲੀ ਗੱਲਬਾਤ ਕਰਦੇ ਹਾਂ।

0: ਬਿਲਕੁਲ ਜੀ, ਬਹੁਤ ਹੀ ਪਿਆਰਾ, ਬਹੁਤ ਮੈਨੂੰ ਬਹੁਤ ਇਹ ਜਿਹੜਾ ਜੀ ਗੀਤ ਪਸੰਦ ਹੈ। ਜੇ ਤੁਸੀਂ ਜਿਹੜਾ ਜੀ ਇਸ ਟਾਈਮ ਡਰਾਈਵ ਕਰ ਰਹੇ ਹਾਂ ਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਰਿਆਂ ਨੂੰ ਇਹ ਗੀਤ ਜਿਹੜਾ ਜੀ ਪਸੰਦ ਆਇਆ ਹੋਗਾ। ਤੇ ਬਿਲਕੁਲ ਜੀ, ਤੁਸੀਂ ਵਟਸਐਪ ਮੈਸੇਜਸ ਕਰਕੇ ਵੀ ਜਿਹੜੇ ਜੀ ਨਾਰਮਲ ਕਾਲ ਕਰਕੇ ਵੀ ਆਪਣਾ ਕੋਈ ਮਨ ਪਸੰਦੀਦਾ ਗੀਤ ਲਵਾ ਸਕਦੇ ਹਾਂ। ਸਾਡਾ ਨੰਬਰ 9057990999 ਤੇ ਗੱਲਬਾਤ ਜਿਹੜੀ ਜੀ ਹੋ ਸਕਦੀ ਆ। ਔਰ ਹੁਣ ਸਾਡੀ ਲਾਈਨ ਜਿਹੜੀ ਆ ਜੀ ਮੁਕੇਸ਼ ਚੌਹਾਨ ਜੀ ਦੇ ਨਾਲ ਜੁੜ ਚੁੱਕੀ ਹੈ, ਜਿਹੜੇ ਕਿ ਮੋਰਗੇਜ ਡਿਲੀਜਨ ਤੋਂ ਆ, ਮੋਰਗੇਜ ਬ੍ਰੋਕਰ ਵੀ ਆ ਤੁਹਾਡੇ। ਬਹੁਤ ਵਧੀਆ ਤਰੀਕੇ ਨਾਲ ਜਿਹੜਾ ਜੀ ਕੰਮ ਕਰਵਾ ਕੇ ਦਿੰਦੇ ਆ। ਤੁਸੀਂ ਪਹਿਲੀ ਵਾਰੀ ਘਰ ਪਰਚੇਸ ਕਰ ਰਹੇ ਆ, ਜਾਂ ਤੁਸੀਂ ਘਰਾਂ ਦੇ ਵਿੱਚੋਂ ਇਕੁਇਟੀ ਕੱਢਣੀ ਆ, ਜਾਂ ਤੁਹਾਡੀ ਮੰਥਲੀ ਮੋਰਗੇਜ ਪੇਮੈਂਟ ਮਿਸ ਆਊਟ ਹੋ ਚੁੱਕੀ ਆ, ਸੋ ਸੋਲਿਊਸ਼ਨ ਸਿਰਫ ਇੱਕ ਹੀ ਆ ਕਿ ਤੁਸੀਂ ਮੁਕੇਸ਼ ਜੀ ਦੇ ਨਾਲ ਜਿਹੜੀ ਆ ਜੀ ਗੱਲਬਾਤ ਕਰ ਲੈਣੀ ਆ। ਇਹਨਾਂ ਦਾ ਨੰਬਰ 6475127000 ਆ ਤੇ ਕਰਦੇ ਆ ਇਹਨਾਂ ਦੇ ਨਾਲ ਗੱਲਬਾਤ। ਸਤਿ ਸ਼੍ਰੀ ਅਕਾਲ ਮੁਕੇਸ਼ ਜੀ। ਬਿਲਕੁਲ ਜੀ, ਮੈਂ ਆਲਵੇਸ ਕੋਸ਼ਿਸ਼ ਕਰਤੀ ਹੂੰ ਕਿ ਕੁਛ ਨਾ ਕੁਛ ਡਿਫਰੈਂਟ ਔਰ ਕੁਛ ਨਾ ਕੁਛ ਜੋ ਹੈ ਅੱਛਾ ਸਾ ਲਗਾਨਾ ਚਾਹੀਏ। ਔਰ ਮੁਕੇਸ਼ ਜੀ, ਇੱਕ ਮੇਰਾ ਸਵਾਲ ਹੈ ਆਪਸੇ। ਆਈ ਵਾਸ ਜਸਟ ਥਿੰਕਿੰਗ ਟੂ ਆਸਕ ਯੂ ਦਿਸ ਕੁਐਸਚਨ ਫਰੋਮ ਲੌਂਗ ਟਾਈਮ ਕਿ ਬਹੁਤ ਸਾਰੇ ਕੈਨੇਡੀਅਨ ਹੋਮ ਓਨਰਸ ਐਸੇ ਹੈ ਕਿ ਜਿਨਕੀ ਜੋ ਹੈ ਮੋਰਗੇਜ ਰਿਨਿਊਅਲ ਆਨੇ ਵਾਲੀ ਹੈ, ਔਰ ਬਹੁਤ ਸਾਰੇ ਲੋਕ ਅਬ ਜੋ ਹੈ ਦੇ ਆਰ ਜਸਟ ਫੇਸਿੰਗ ਸੋ ਮੈਨੀ ਚੈਲੇਂਜਸ, ਤੋ ਉਸਕੇ ਲਈ ਆਪ ਕਿਆ ਸੁਜੈਸਟ ਕਰੋਗੇ?
1: ਸਭ ਪਹਿਲੇ ਤੋਂ ਸਤਿ ਸ਼੍ਰੀ ਅਕਾਲ ਟੂ ਆਲ ਦਾ ਬਿਊਟੀਫੁਲ ਲਿਸਨਰਸ, ਵਨਸ ਅਗੇਨ ਟੂ ਯੂ ਔਰ ਸੁਖੀ ਪਾਜੀ ਨੂੰ। ਔਰ ਕਿਰਨ ਜੀ, ਰਿਨਿਊਬਲਸ ਜੋ ਸਭਸੇ ਇੰਪੋਰਟੈਂਟ ਕੰਸਰਨ ਹੀ ਰਹਿਤਾ ਲੋਕੋ ਕੋ ਰਿਨਿਊਬਲਸ ਕੇ ਟਾਈਮ ਪੇ, ਕਿ ਜੋ ਉਨਕੀ ਜੋ ਨਈ ਰਿਨਿਊਬਲ ਰੇਟ ਮਿਲੇਗਾ, ਕਿਆ ਉਨਸੇ ਉਨਕੀ ਮੰਥਲੀ ਪੇਮੈਂਟ ਬੜ ਜਾਏਗੀ? The biggest question, right? Or the second question, hamesha wo ye pareshan rehte hain ke unko variable rate lena chahiye ya fixed rate lena chahiye, what is the best? I get a lot of calls, isi pe baat chit hoti hai ke sir aap advice kare. Dekhen, agar aap ye personal choice hai, variable aapko lena hai ya fixed lena hai, is your choice. Economy kaise kaam karegi agle 6 mahine koi bhi nahi bata sakta, koi mantri bhi nahi bata sakta. there is no jadoo. Because most of the people assume that, dekhen, aap Bloomberg agar sunte ho, koi bhi financial news sunte ho na, har economist hota apni opinion deta hai. There is no fixed formula. To aap ye dekhen, agar aapko ghar bechna hai agle 1-2 saal mein, 3 saal mein ya 6 mahine mein bechna hai, to aap usko variable rate le lein, hai na? Kyunki variable rate ki penalty kam hai. ਫਿਕਸ ਰੇਟ ਕੀ ਪੈਨਲਟੀ ਜ਼ਿਆਦਾ ਹੈ। ਅਗਰ ਆਪਕੋ ਲੰਬੇ ਟਾਈਮ ਕੇ ਲਈ ਚਾਹੀਏ ਰੇਟ, ਅਭੀ ਇਸ ਵਕਤ ਵੇਰੀਏਬਲ ਰੇਟ ਕਮ ਹੈ, 3.59 ਸੇ ਲੈ ਕੇ 3.79 ਤੱਕ ਹੈ, 3-5 ਈਅਰ ਵੇਰੀਏਬਲ। ਫਿਕਸ ਕਾ ਰੇਟ 4.35 ਸੇ ਲੈ ਕੇ 4.5969 ਹੈ। ਫਿਕਸ ਕਾ ਰੇਟ ਥੋੜਾ ਜ਼ਿਆਦਾ ਹੈ, ਮਗਰ ਫਿਕਸ ਕਾ ਦੇਖੇ ਯੇ ਬੈਨੀਫਿਟ ਹੈ, ਚਾਹੇ ਮਾਰਕੀਟ ਔਰ ਖਰਾਬ ਹੋ ਜਾਏ, ਚਾਹੇ ਵੇਰੀਏਬਲ ਰੇਟ 7% ਹੋ ਜਾਏ, ਬਟ ਫਿਕਸ ਵਿਲ ਨਾਟ ਗੋਇੰਗ ਟੂ ਚੇਂਜ। ਦੋਨੋ ਕੇ ਆਪਣੇ ਪ੍ਰੋਜ਼ ਐਂਡ ਕੌਨਸ ਹੈ। ਅਗਰ ਮੰਥਲੀ ਪੇਮੈਂਟ ਅਫੋਰਡ ਕਰ ਸਕਤੇ ਹੋ ਤੋ ਫਿਕਸ ਰੇਟ ਲੋ ਆਪ। ਵੇਰੀਏਬਲ ਮੈਂ ਦੇਖੇ ਹਮੇਸ਼ਾ ਚਿੰਤਾ ਰਹੇਗੀ, ਕਬ ਪ੍ਰਾਈਮ ਰੇਟ ਨੀਚੇ ਜਾਏਗਾ ਤੋ ਆਪਕੋ ਦੁਬਾਰਾ ਮੋਰਖਾਨਾ ਨੀਚੇ ਜਾਏਗਾ ਤੋ ਪੇਮੈਂਟ ਤੋ ਕਮ ਹੋ ਜਾਏਗੀ, ਮਗਰ ਉੱਪਰ ਜਾਏਗਾ ਤੋ ਪੇਮੈਂਟ ਦੇਣੀ ਪੜੇਗੀ ਆਪਕੋ। ਅੱਛਾ, ਦੂਸਰੀ ਬਾਤ ਇਹ ਕਿ ਸਭਸੇ ਇੰਪੋਰਟੈਂਟ ਹੈ ਕਿ ਰਿਨਿਊਅਲ ਕੇ ਟਾਈਮ ਪੇ ਆਪ ਹਮੇਸ਼ਾ ਸ਼ੋਪ ਅਰਾਊਂਡ ਕਰਤੇ ਹੋ, ਕਰਨਾ ਵੀ ਚਾਹੀਏ, ਬਟ ਆਪਣੇ ਬੈਂਕ ਕੇ ਸਾਥ ਸ਼ੋਪ ਅਰਾਊਂਡ ਕਰੇ, ਆਪਣੇ ਖੁਦ ਕੇ ਬੈਂਕ ਸੇ ਪੁੱਛੇ ਕਿ ਆਪਕੋ ਕਿਆ ਅੱਛਾ ਰੇਟ ਮਜ਼ੀਦ ਲੱਗ ਸਕਤਾ ਹੈ। ਆਪਣੇ ਰਿਨਿਊਅਲ ਚੈੱਕ ਕਰੇ, ਆਪਣੇ ਬੈਂਕ ਕੋ ਈਮੇਲ ਕਰੇ, ਆਪ ਬ੍ਰਾਂਚ ਵੀ ਵਿਜ਼ਿਟ ਕਰ ਸਕਤੇ ਹੈ, ਹਨਾ, ਯੇ ਸਾਰੀ ਚੀਜ਼ੇ ਕਰ ਸਕਤੇ ਹੈ। ਔਰ 3-4 ਮਹੀਨੇ ਪਹਿਲੇ ਹੀ ਪ੍ਰਿਪਰੇਸ਼ਨ ਸ਼ੁਰੂ ਕਰਦੇ ਹੈ ਆਪਣੀ। ਦੇਖੇ, ਇੰਪੋਰਟੈਂਟ ਰਿਨਿਊਅਲ ਕੇ ਟਾਈਮ ਪੇ ਕਿਰਨ ਜੀ, ਸਭਸੇ ਇੰਪੋਰਟੈਂਟ ਬਾਤ ਇਹ ਕਿ ਆਪਕੋ ਪੈਨਲਟੀ ਨਹੀਂ ਪੇ ਕਰਨੀ, ਆਪ ਕਿਸੀ ਟਾਈਮ ਵੀ ਆਪਣਾ ਬੈਂਕ ਮੋਰਗੇਜ ਮੂਵ ਕਰ ਸਕਤੇ ਹੈ।
0: ਓਕੇ, ਠੀਕ ਹੈ,
1: ਉਸ ਟਾਈਮ ਪੇ, ਰਾਈਟ, ਵਿਦਆਊਟ ਪੇਇੰਗ ਐਨੀ ਪੈਨਲਟੀ। ਤੋ ਉਸ ਟਾਈਮ ਪੇ ਆਪਣੀ ਬੈਂਕ ਕੋ ਪੁੱਛੇ ਕਿ ਆਪਕੀ ਮੰਥਲੀ ਪੇਮੈਂਟ ਕਿਆ ਕਮ ਹੋ ਸਕਤੀ ਹੈ। ਅਗਰ ਦੇਖੇ ਆਪਕਾ 15 ਈਅਰ ਕਾ ਅਮੋਰਟਾਈਜੇਸ਼ਨ ਰਹਿ ਗਿਆ, 15 ਸਾਲ ਸਿਰਫ ਰਹਿ ਗਏ, ਰਾਈਟ, ਔਰ ਆਪਕੀ ਪੇਮੈਂਟ 3,000 ਹੈ, ਤੋ ਉਸਕੋ ਰੀਫਾਈਨਾਂਸਿੰਗ ਕਰਕੇ 30 ਈਅਰ ਅਮੋਰਟਾਈਜੇਸ਼ਨ ਕਰਕੇ ਆਪਕੀ ਮੰਥਲੀ ਪੇਮੈਂਟ 1,000-1,500 ਕਮ ਹੋ ਸਕਤੀ ਹੈ।
0: ਓਕੇ ਜੀ,
1: so very important to you, talk to your bank first. Agar aapko lag raha hai ki bank aapki help nahi kar pa raha, mujhe reach out kar sakte hain, meri tarah kisi bhi professional ko reach out kar sakte hain. Aapko fixed rate chahiye, variable chahiye, especially agar aapka dekhen low credit hai, bad credit hai, aapne mortgage payment miss kari hai aur bank jo hai renew nahi kar raha hai. kafi ਹੋਮ ਓਨਰ ਕੋ ਲੈਟਰ ਮਿਲ ਰਹੇ ਹੈ ਕਿਰਨ ਜੀ ਕਿ ਉਨਕਾ ਰਿਨਿਊਅਲ ਨਹੀਂ ਹੋਗਾ। ਅਗਰ ਇਸ ਸਿਚੁਏਸ਼ਨ ਮੇ ਹੈ ਤੋ ਯੂ ਕੈਨ ਰੀਚ ਮੀ ਆਊਟ, ਆਈ ਐਮ ਹੇਅਰ ਟੂ ਹੈਲਪ ਯੂ। ਮਿਸਿਸ ਆਗਾ ਤੇ ਆਫਿਸ ਹੈ ਜੀ, अगर मॉर्निंग फ्रॉम मॉर्निंग 10 o'clock टिल 6 p.m. इन द ऑफिस, बट इफ यू आर कमिंग लेट, एज लॉन्ग एज यू कॉलिंग मी एंड कंफर्मिंग द अपॉइंटमेंट, आई विल बी मोर देन हैप्पी टू हेल्प यू. दिस इज मुकेश चौहान, मॉर्गेज ब्रोकर फ्रॉम मॉर्गेज डिलीजन. नंबर टू कॉल मी 6475127000.
0: थैंक यू सो मच मुकेश जी. सो आप दोबारा जो है आपसे बात होगी अगले लिंक में, और उसमें हम लोग कुछ और इम्पोर्टेंट क्वेश्चंस पे जो है आंसर आपसे पूछेंगे. थैंक यू सो मच.
1: थैंक यू सो मच जी.
0: बिल्कुल जी. सो इना द नंबर 6475127000 ते गलबात हो सकती है. और आज द प्रोग्राम हरप्रीत सैनी जी दे सहयोगना भी पेश कर रहे हैं. इंश्योरेंस संबंधी कोई भी जानकारी लेनी होंगी या बच्चों की RESP करवानी है, ट्रैवल इंश्योरेंस, विजिटर वीजा इंश्योरेंस ते गलबात हो सकती है हरप्रीत सैनी जी दे नाल 4168176500 ते गलबात कर सकते हैं. और स्टूडियो दे विच मेरा साथ सुखी जी भी दे रहे ने, सोना दा भी स्वागत करते हैं. सत श्री अकाल सुखी जी.
2: सत श्री अकाल जी. और वतनों दूर दे जिन्ने भी जुड़े हुए दर्शक स्रोते सारयां नूं सत श्री अकाल. और अज दे प्रोग्राम दे विच जिथे आपां बहुत जल्दी पंजाब दे नाल जुड़ रहे हां, कुछ घटनावां जलंधर दे विच भी होईयां. बीजेपी दी रैली सी, अमित शाह साहब आए और उत्थे दो बीजेपी लीडर, उन्हां दी डैथ होई, की कारण सीगा, बहुत जल्दी मनप्रीत होरां दे नाल गलबात होवेगी. हरप्रीत होरां तों भी कुछ सवाल पुछांगे. ते नाल ही तुहानूं पता है कि कैनेडा भर दे विच इस टाइम म्यूनसीपल चोणां होण जा रहीयां, वखरे वखरे सिटी दे विच, हर वर्ग दे विच जिहड़ियां चोणां हो जा रहीयां, मेयर दी इलैक्शन होण जा रही है, कौंसलर दी, रीजनल कौंसलर दी इलैक्शन होण जा रही है, उहदा सुनेहा भी आपां सारे दिंदे आ जिहड़ा कि. सो इस टाइम साढ़े नाल प्रभ गिल जी स्टूडियो दे विच ने, कुछ गल्लां बातां इन्हां नाल करांगे जिहड़े कि एज ए ब्रम्पटन दे विच मेयर कैंडीडेट वल्लों इलैक्शन लड़ रहे ने. गिल साहब वेलकम जी. आई एम
3: थैंक यू सुखी भाजी एंड वथरों दूर सोने प्रोग्राम सारे श्रोतियां नूं प्यार भरी सत श्री अकाल.
2: सत श्री अकाल जी. और गिल साहब थोड़ा जिहा अपनी बैकग्राउंड दसोंगे, किन्ने चिर तों ਤੁਸੀਂ ਬ੍ਰਾਂਪਟਨ ਚ ਰਹਿ ਰਹੇ ਹੋ ਤੇ ਕੀ ਕਾਰੋਬਾਰ ਕਰ ਰਹੇ ਹੋ?
3: ਹਾਂਜੀ, ਮੈਂ ਲਗਭਗ 4 to 5 years ਦੇ ਦਾ ਮੈਨੂੰ ਵਕਤ ਹੋ ਗਿਆ ਬ੍ਰੈਂਪਟਨ ਚ ਆਪਣਾ ਬਿਜ਼ਨਸ ਕਰਦੇ ਨੂੰ. ਮੇਰੀ ਇੰਗੇਜਮੈਂਟ ਕਾਫੀ ਗਰਾਸ ਰੂਟ ਲੈਵਲ ਤੇ ਆ, ਪਲੱਸ ਮੈਂ ਬ੍ਰੈਂਪਟਨ ਦੇ ਕਾਲਜ ਵਿਚ ਕਮਿਊਨਿਟੀ ਐਡਵੋਕੇਸੀ ਕਰਦਾ ਆ. ਇੱਥੇ ਸਾਡੀ ਲਾਅ ਫਰਮ ਆ ਪ੍ਰੋਵੀਡੈਂਸ ਐਡਵੋਕੇਸੀ LLP. ਔਨ ਟਾਪ ਆਫ ਦੈਟ ਮੈਂ ਇੱਕ ਕੁਆਲੀਫਾਈਡ ਆਰਬਿਟਰ ਆ, ਪਲੱਸ ਮੈਂ ਇੱਕ ਕੁਆਲੀਫਾਈਡ ਐਂਡ ਐਕਸਪਰਟ ਰੈਜ਼ੋਲੂਸ਼ਨ ਜਿਹੜਾ ਆ ਉਹਦੀ ਮਹਾਰਤ ਰੱਖਦਾ. ਐਂਡ ਜਿਹੜਾ ਮੇਰਾ ਮੇਨ ਜਿਹੜਾ ਫੋਕਸ ਤੇ ਯੋਗਦਾਨ ਬ੍ਰੈਂਪਟੋਨੀਅਨਸ ਦੇ ਨਾਲ ਰਿਹਾ ਕਿ ਇੱਕ ਐਡਵੋਕੇਸੀ ਪੀਸ ਤੇ ਭਾਜੀ ਕਮਿਊਨਿਟੀ ਐਂਡ ਸਿਵਲ ਲਿਬਰਟੀਜ਼ ਉੱਤੇ. ਸੋ ਮੈਂ ਬੜਾ ਮਾਣ ਮਹਿਸੂਸ ਕਰਦਾ ਕਿ ਆਈ ਹੈਵ ਬੀਨ ਸਰਵਿੰਗ ਬ੍ਰੈਂਪਟਨ ਐਂਡ ਸਰਵਿੰਗ ਓਨਟੇਰੀਓ ਕੈਨੇਡੀਅਨ ਫਾਰ ਪਾਸਟ 20 years.
2: ਤੇ ਕੀ ਤੁਹਾਨੂੰ ਜਿਹੜੀ ਚੀਜ਼ ਲੈ ਕੇ ਆਈ ਕਿ ਤੁਸੀਂ ਹੁਣ ਇਸ ਟਾਈਮ ਮੇਅਰ ਦੇ ਲਈ ਇਲੈਕਸ਼ਨ ਲੜੋਗੇ ਜਾਂ ਇੱਧਰ ਪੋਲੀਟਿਕਸ 'ਚ ਆਏ, ਕੀ ਕਿਵੇਂ ਤੁਹਾਨੂੰ ਹੋਇਆ?
3: ਦੇਖੋ, ਜਿਹੜੇ ਲੀਡਰਸ਼ਿਪ ਹੁੰਦੀ ਹੈ ਨਾ, ਉਹ ਬਹਾਨਿਆਂ ਦੇ ਨਹੀਂ ਚੱਲਦੀ.
2: ਹਾਂਜੀ,
3: ਲੀਡਰਸ਼ਿਪ ਕਦੀ ਵੀ ਬੰਦਾ ਬਾਹਰੋਂ ਲੱਭਦੀ ਨਹੀਂ ਹੈਗੀ. ਜਦੋਂ ਵੀ ਕੋਈ ਸਮੱਸਿਆ ਆਉਂਦੀ ਆ, ਲੀਡਰ ਦਾ ਪਹਿਲਾ ਫੋਕਸ ਹੁੰਦਾ ਵਾਈ ਨਾਟ ਮੀ. ਸੋ ਮੇਰੇ ਕੋਲ ਐਕਸਪੀਰੀਅੰਸ ਹੈਗਾ ਪੋਲਿਸੀਜ਼ ਦਾ, ਮੇਰੇ ਕੋਲ ਐਕਸਪੀਰੀਅੰਸ ਹੈਗਾ ਕਮਿਊਨਿਟੀ ਡਾਇਨਾਮਿਕਸ ਦਾ, ਮੇਰੇ ਕੋਲ ਕੰਪੈਸ਼ਨ ਆ. ਅਤੇ ਪਲੱਸ ਔਨ ਟਾਪ ਦਾ ਮੈਂ ਪਿਛਲੇ ਕਈ ਸਾਲਾਂ ਤੋਂ ਬ੍ਰੈਂਪਟੋਨੀਅਨਸ ਨਾਲ ਡਿਸਕਸ਼ਨਸ ਕੀਤੀਆਂ, ਯੂਥ ਨਾਲ, ਸੀਨੀਅਰਸ ਨਾਲ, ਬਿਜ਼ਨਸ ਨਾਲ. ਐਂਡ ਜੋ ਮੈਨੂੰ ਇਹ ਮਹਿਸੂਸ ਹੋਇਆ ਕਿ ਬ੍ਰੈਂਪਟੋਨੀਅਨਸ ਨੂੰ ਇਹ ਇੱਕ ਸੈਂਸ ਹੋ ਗਿਆ ਕਿ ਅਸੀਂ ਬਿਲੋਂਗ ਨਹੀਂ ਇੱਥੇ ਕਰਦੇ, ਸਾਡਾ ਫਿਊਚਰ ਇੱਥੇ ਬਿਲੋਂਗ ਨਹੀਂ ਕਰਦਾ, ਸਾਡੇ ਬੱਚਿਆਂ ਦੀ ਜਿਹੜਾ ਭਵਿੱਖ ਹੈ ਉਹ ਖਤਰੇ 'ਚ ਆ. ਔਨ ਟਾਪ ਆਫ ਦੈਟ ਬਿਜ਼ਨਸ ਦਾ ਜਿਹੜਾ ਇਹ ਕੰਸਰਨ ਸੀਗਾ ਕਿ ਅਸੀਂ ਬਿਜ਼ਨਸ ਨੂੰ ਵਧਾਉਣਾ ਨਹੀਂ ਚਾਹੁੰਦੇ, ਜੇ ਵਧਾਇਆ ਸਾਨੂੰ ਐਕਸਟੋਰਸ਼ਨ ਕਾਲਸ ਆ ਜਾਣੀਆਂ. ਠੀਕ ਆ, ਜਿਹੜੇ ਸੀਨੀਅਰਸ ਨੇ ਉਹਨਾਂ ਦਾ ਕੰਸਰਨ ਹੈ ਕਿ ਸਾਡੀ ਤੇ ਜਿਹੜੀ ਮੁੱਢਲੀ ਸੇਫਟੀ ਨਹੀਂ ਹੈਗੀ. ਜੇ ਸੀਨੀਅਰ ਵਾਕ ਤੇ ਜਾਂਦਾ, ਉਹਨੂੰ ਇਹ ਨਹੀਂ ਪਤਾ ਕਿ ਉਹਦੇ ਨਾਲ ਕੀ ਯੂਨੋ ਲੂਟਿੰਗ ਹੋ ਜਾਣੀ ਆ ਜਾਂ ਉਹਨਾਂ ਨਾਲ ਅਬਿਊਜ਼ ਹੋ ਜਾਣੀ ਆ. ਸੋ ਇਹ ਸਾਰੀਆਂ ਕੰਸਰਨ ਸੋਚਦੇ ਹੋਏ ਐਜ਼ ਅ ਲੀਡਰ ਮੈਂ ਇਹ ਫੈਸਲਾ ਕੀਤਾ ਕਿ ਆਈ ਵਿਲ ਰਨ ਐਂਡ ਆਈ ਵਿਲ ਬ੍ਰਿੰਗ ਚੇਂਜ. ਔਨ ਟਾਪ ਆਫ ਦੈਟ ਸੁਖੀ ਭਾਜੀ, ਪਿਛਲੇ 8 years ਤੋਂ ਬ੍ਰੈਂਪਟਨ ਨੂੰ ਇਹ ਦੱਸਿਆ ਗਿਆ ਕਿ ਐਵਰੀਥਿੰਗ ਇਜ਼ ਫਰੀ ਐਂਡ ਐਵਰੀਥਿੰਗ ਇਜ਼ ਕਮਿੰਗ. ਜਿਹੜਾ ਇਟਸ ਬੇਸਿਕਲੀ ਦੋਜ਼ ਆਰ ਕਾਲਡ ਵੇਗ ਪ੍ਰੋਮਿਸਿਸ. ਬ੍ਰੈਂਪਟਨ ਨੂੰ ਸਿਰਫ ਵਾਅਦੇ ਦਿੱਤੇ ਗਏ, ਵਿਦਆਊਟ ਵਾਅਦਿਆਂ ਤੋਂ ਬ੍ਰੈਂਪਟਨ ਨੂੰ ਕੁਛ ਨਹੀਂ ਦਿੱਤਾ ਗਿਆ. ਸੋ ਨਾਓ ਆਈ ਐਮ ਨਾਟ ਬ੍ਰਿੰਗਿੰਗ ਐਨੀ ਪ੍ਰੋਮਿਸਿਸ, ਆਈ ਐਮ ਬ੍ਰਿੰਗਿੰਗ ਕਮਿਟਮੈਂਟ ਥਰੂ ਮਾਈ ਲੀਡਰਸ਼ਿਪ.
2: ਅੱਛਾ, ਤੁਸੀਂ ਹੁਣ ਡੋਰ ਟੂ ਡੋਰ ਜਦੋਂ ਜਾਂਦੇ ਆ, ਆਮ ਲੋਕਾਂ ਦੀ ਕੀ ਕੰਪਲੇਂਟਸ ਹੈਗੀ ਜਿਹੜੇ ਬ੍ਰੈਂਪਟਨ ਦੇ ਜਿਹੜੇ ਲੀਡਰ ਉਹਨਾਂ ਦੇ ਮੁਤਾਬਕ?
3: ਆਪਸ ਦੇਖੋ, ਕੰਪਲੇਂਟਸ ਹਰ ਇੱਕ ਡਾਇਨਾਮਿਕਸ ਦੀ ਡਿਫਰੈਂਟ ਆ. ਜੇ ਅਗਰ ਮੈਂ ਹੋਮ ਓਨਰ ਕੋਲ ਜਾਂਦਾ, ਉਹਦੀ ਕੰਪਲੇਂਟ ਹੈਗੀ ਆ ਵੀ ਇਨਕਰੀਜ਼ ਆਫ ਪ੍ਰੋਪਰਟੀ ਟੈਕਸਿਸ, ਰਾਈਟ? ਉਹ ਕਹਿੰਦਾ ਵੀ ਸਾਡੇ ਪ੍ਰੋਪਰਟੀ ਟੈਕਸ ਬਹੁਤ ਹਾਈ ਆ. ਫੋਰ ਐਗਜ਼ਾਮਪਲ, ਜੇ ਆਪਾਂ ਕਹਿੰਦੇ ਮਿਡਲ ਕਲਾਸ ਫੈਮਿਲੀ ਦੀ ਜੇ ਮੋਰਗੇਜ ਆਪਾਂ ਲਾ ਲਈ $3,000 ਆ, ਯੂ ਨੋ, ਗਿਵਨ ਟੇਕ, ਤਾਂ ਉਹ ਕਹਿੰਦਾ ਕਿ ਮੇਰਾ ਜਿਹੜਾ ਪ੍ਰੋਪਰਟੀ ਟੈਕਸ $1,000 ਹੋ ਗਿਆ. ਹੁਣ ਉਹਨਾਂ ਦਾ ਕੰਸਰਨ ਹੈ ਕਿ ਪ੍ਰਭ ਅਸੀਂ $1,000 ਪ੍ਰੋਪਰਟੀ ਟੈਕਸ ਇਨਕਰੀਜ਼ ਦੇਣਾ, ਕਿ ਜਿਹੜਾ $1,000 ਸਾਡਾ ਜਿਹੜਾ ਲਗਭਗ ਖਰਚਾ ਆਉਂਦਾ ਸੀ ਬੇਸਿਕ ਨੈਸੈਸਿਟੀ ਦੇ ਬੱਚਿਆਂ ਦੀ ਐਕਸਟਰਾ ਕਰਿਕੁਲਮ ਐਕਟੀਵਿਟੀ ਵਾਸਤੇ, ਹੁਣ ਕਹਿੰਦੇ ਅਸੀਂ ਉਹ ਸੈਕਰੀਫਾਈਸ ਕਰਕੇ ਤੇ ਉਹ ਅਸੀਂ ਹੁਣ ਪ੍ਰੋਪਰਟੀ ਟੈਕਸ ਜਿਹੜਾ ਇਨਕਰੀਸ ਹੈ ਉਹਦੇ ਹਿੱਸਾ ਪਾ ਰਹੇ ਹਾਂ। ਦੈਟਸ ਅ ਮੇਜਰ ਕੰਸਰਨ ਸੁੱਖੀ ਭਾਅ ਜੀ, ਬਿਕਾਜ਼ ਜਦੋਂ ਇੱਕ ਪੇਰੈਂਟ ਨੂੰ ਇਹ ਚੀਜ਼ ਮਹਿਸੂਸ ਹੋਣੀ ਸ਼ੁਰੂ ਹੋ ਜਾਏ ਕਿ ਜਿਹੜੀ ਆ ਵੱਧਦੀਆਂ ਸੇਵਾਵਾਂ ਸਿਟੀ ਦੀਆਂ ਉਹਨਾਂ ਦੀ ਜਿਹੜੀ ਹਾਰਡ ਅਰਡ ਮਨੀ ਆ ਉੱਥੇ ਜਾਣੀ ਸ਼ੁਰੂ ਹੋ ਜਾਏ ਰਾਦਰ ਦੈਨ ਗੋਇੰਗ ਟਵਰਡਸ ਦੇ ਚਿਲਡਰਨ ਫਿਊਚਰ। ਦੈਟਸ ਅ ਬਿਗ ਕੰਸਰਨ। ਦੂਜੀ ਪਾਸੇ ਜਿਹੜੀ ਆ ਸੇਫਟੀ ਦਾ ਬਹੁਤ ਵੱਡਾ ਕੰਸਰਨ ਆ। ਕਾਫੀ ਹਾਊਸ ਹੋਲਡਸ ਨਾਲ ਸਾਡੀ ਉਹ ਗੱਲ ਹੋਈ, ਉਹ ਕਹਿੰਦੇ ਕਿ ਜਦੋਂ ਅਸੀਂ ਬ੍ਰੈਂਪਟਨ ਆਏ ਸੀ ਯੂਨੋ ਸੇ 20 ਇਅਰਸ ਅਗੋ ਔਰ ਸੋ, ਕਈ ਵਾਰ ਸਾਨੂੰ ਦਰਵਾਜ਼ਾ ਬੰਦ ਲੌਕ ਕਰਨਾ ਅਸੀਂ ਭੁੱਲ ਜਾਂਦੇ, ਸਾਨੂੰ ਪਤਾ ਹੁੰਦਾ ਦੈਟਸ ਫਾਈਨ, ਉਹ ਕੋਈ ਇਸ਼ੂ ਨਹੀਂ ਸੀਗਾ, ਕਾਰਾਂ ਲੌਕ ਕਰਨੇ ਭੁੱਲ ਗਏ, ਇਹ ਰਿਐਲਿਟੀ ਆ। ਹੁਣ ਕਹਿੰਦੇ ਕਿ ਅਸੀਂ ਚਾਰ ਚਾਰ ਪੰਜ ਪੰਜ ਵਾਰ ਉੱਠ ਕੇ ਦੇਖਦੇ ਹਾਂ ਵੀ ਕਾਰ ਲੌਕ ਆ। ਇੱਕ ਮੈਂ ਘਰ 'ਚ ਗਿਆ ਅਤੇ ਉਹਦੇ 'ਚ ਨਾ ਉਹਨਾਂ ਨੇ ਡੋਰ 'ਤੇ ਲੌਕ ਕੀਤਾ ਹੋਇਆ, ਉਹਨਾਂ ਕੋਲ ਤਿੰਨ ਚਾਰ ਲੌਕ ਲੱਗੇ ਸੀ, ਇੱਕ ਨਾ ਉਹਨਾਂ ਨੇ ਡੰਡਾ ਉਡਾਇਆ ਹੋਇਆ ਸੀ ਲੌਕ ਲੌਕ ਦੇ ਥੱਲੇ। ਤੋ ਮੈਂ ਕਿਹਾ ਵੀ ਇਹ ਕਿਉਂ ਉਡਾਇਆ, ਕਹਿੰਦਾ ਇਸ ਐਕਸਟਰਾ ਮੈਜਰ। ਸੋ ਥਿੰਕ ਅਬਾਊਟ ਇਟ, ਸੋ ਮਾਈਂਡ ਸੈਟ ਕਿੱਥੇ ਚੱਲ ਗਿਆ। ਤੀਜੀ ਗੱਲ ਜਿਹੜਾ ਮੈਂ ਯੂਥ ਨਾਲ ਮਿਲਦਾ ਨਾ, ਸੋ ਕਿ ਭਾਅ ਜੀ ਯੂਥ ਬਹੁਤ ਜ਼ਿਆਦਾ ਜਿਹੜਾ ਆ ਉਹ ਡਿਸਅਪੋਇੰਟਡ ਆ ਅਤੇ ਨਰਾਜ਼ ਆ, ਅਤੇ ਯੂਥ ਮੈਂਟਲ ਹੈਲਥ ਇਸ਼ੂਜ਼ ਵਾਲੇ ਵੱਧ ਰਿਹਾ ਬਿਕੋਜ਼ ਉਹਨਾਂ ਨੇ ਇੰਨੀ ਪੜ੍ਹਾਈ ਕੀਤੀ। ਠੀਕ ਆ, ਉਹ ਕਹਿੰਦੇ ਆ ਕਿ ਇੰਨੀ ਪੜ੍ਹਾਈ ਕਰਨ ਦੇ ਬਾਵਜੂਦ ਸਾਨੂੰ ਸਿਟੀ 'ਚ, ਸੋਰੀ ਮਾਫ ਕਰਨਾ, ਬ੍ਰੈਂਪਟਨ ਦੇ ਵਿੱਚ ਜੋਬਸ ਨਹੀਂ ਮਿਲਦੀਆਂ, ਸਾਨੂੰ ਸਾਡਾ ਘਰ ਛੱਡਣਾ ਪੈਂਦਾ, ਸਾਨੂੰ ਬਾਹਰ ਜਾ ਕੇ ਜੋਬਸ ਕਰਨੀਆਂ ਪੈਂਦੀਆਂ।
2: ਰਾਈਟ। ਅੱਛਾ ਜੀ, ਇੱਕ ਹੋਰ ਮੇਰੇ ਨਾਲ ਹਰਪ੍ਰੀਤ ਹੋਣੀ ਵੀ ਇੱਥੇ, ਇਹ ਵੀ ਬ੍ਰੈਂਪਟਨ 'ਚ ਰਹਿੰਦੇ ਬਹੁਤ ਸਾਲਾਂ ਤੋਂ। ਅਸੀਂ ਅੱਗੇ ਵੀ ਗੱਲਾਂ ਕਰਦੇ ਹੁੰਦੇ ਕਿਉਂਕਿ ਐਜੂਕੇਸ਼ਨ ਫੀਲਡ ਦੇ ਨਾਲ ਵੀ ਨੇ, ਬੱਚਿਆਂ ਦਾ ਜਿਹੜਾ ਫਿਊਚਰ ਵਧੀਆ ਬਣਾਉਣ ਦੇ ਵਿੱਚ ਹੈਲਪ ਕਰਦੇ, ਅਤੇ ਅਕਸਰ ਅਸੀਂ ਗੱਲ ਕਰਦੇ ਹੁੰਦੇ ਕਿ ਜਿਹੜੇ ਬ੍ਰੈਂਪਟਨ 'ਚ ਬੱਚੇ ਜੰਮ ਪਲਿਆ ਪਰ ਉਹ ਆਪਣੀ ਐਜੂਕੇਸ਼ਨ ਲੈਣ ਲਈ ਬ੍ਰੈਂਪਟਨ ਤੋਂ ਦੂਜੀਆਂ ਸਿਟੀਆਂ 'ਚ ਜਾਂਦੇ ਆ, ਕੀ ਕਾਰਨ? ਹਰ ਵਾਰ ਕਹਿ ਦਿੰਦੇ ਯੂਨੀਵਰਸਿਟੀ ਆਊਗੀ ਜਾਂ ਕੋਈ ਕਾਲਜ ਵਧੀਆ ਆਉਣਗੇ, ਪਰ ਉਹ ਜਿਹੜੇ ਆਪਣੇ ਇੱਥੋਂ ਦੇ ਜੰਪਲ ਬੱਚੇ ਆ ਉਹ ਦੂਜਿਆਂ ਮੁਲਕਾਂ 'ਚ ਜਾ ਕੇ, ਮੁਲਕਾਂ ਦੇ ਵਿੱਚ ਵੀ, ਕੰਟਰੀਆਂ 'ਚ ਵੀ, ਅਤੇ ਦੂਸਰੇ ਸ਼ਹਿਰਾਂ 'ਚ ਜਾ ਕੇ ਪੜ੍ਹਦੇ।
3: ਹਾਂਜੀ, ਮੈਂ ਇਸੇ ਹੀ ਕੁਐਸਚਨ 'ਤੇ ਆਉਣ ਲੱਗਾ ਸੀਗਾ ਜਿਹੜਾ ਬਹੁਤ ਰੈਲੇਵੈਂਟ ਆ। ਸੋ ਦੇਖੋ, ਫਸਟ ਆਫ ਆਲ ਆਪਾਂ ਨੂੰ ਸਮਝਣ ਦੀ ਲੋੜ ਹੈ ਕਿ ਸਿਟੀ ਦੇ ਕੋਲ ਆਪਣਾ ਐਜੂਕੇਸ਼ਨ ਜਾਂ ਇੰਸਟੀਟਿਊਸ਼ਨ ਕਿਉਂ ਜ਼ਰੂਰੀ ਆ। ਵੀ ਨੀਡ ਟੂ ਅੰਡਰਸਟੈਂਡ ਦਿਸ ਬਿਫੋਰ ਆਨਸਰ ਯੂਰ ਕੁਐਸਚਨ। ਉਹਦੇ ਨਾਲ ਕੀ ਹੁੰਦਾ, ਇੱਕ ਸੈਂਸ ਆਫ ਬਿਲੋਂਗਿੰਗ ਪੈਦਾ ਹੁੰਦੀ ਆ।
2: ਜੀ,
3: ਠੀਕ ਹੈ, ਉਹਦੇ 'ਚ ਪੇਰੈਂਟਸ ਦੇ ਖਰਚੇ ਘੱਟਦੇ ਆ। ਠੀਕ ਹੈ, ਉਹਦੇ ਨਾਲ ਜਿਹੜਾ ਬੱਚਾ ਆਪਣੇ ਸ਼ਹਿਰ 'ਚ ਪੜ੍ਹਦਾ, ਦ ਲਾਈਕਲੀਹੁੱਡ ਦੈਟ ਕਿ ਉਹ ਆਪਣੇ ਸ਼ਹਿਰ 'ਚ ਹੀ ਰਹਿ ਜਾਂਦਾ। ਰਾਈਟ। ਨੰਬਰ 3, ਉਹ ਜਿਹੜੇ ਇੰਸਟੀਟਿਊਸ਼ਨ ਐਜੂਕੇਸ਼ਨ ਹੁੰਦੇ ਆ ਉਹ ਟੂਰਿਜ਼ਮ ਅਟਰੈਕਟ ਕਰਦੇ ਆ, ਬਾਹਰੋਂ ਬੱਚੇ ਪੜ੍ਹਨ ਆਉਂਦੇ ਆ। ਸੋਚ ਕੇ ਦੇਖੋ, ਇਨਵੈਸਟਮੈਂਟ ਹੋ ਗਈ। ਰਾਈਟ, ਉਹਦੇ ਨਾਲ ਸ਼ਹਿਰ 'ਚ ਖੁਸ਼ਹਾਲੀ ਹੁੰਦੀ ਆ। ਠੀਕ ਆ, ਇਸ਼ੂ ਇਹ ਹੋ ਰਿਹਾ ਹੈ ਕਿ ਯੂਨੀਵਰਸਿਟੀ ਨੂੰ ਐਜ਼ ਏ ਕਹਿੰਦਾ ਅਨਾਊਂਸਮੈਂਟ ਦਾ ਇੱਕ ਮੁੱਦਾ ਬਣਾ ਕੇ ਪੇਸ਼ ਕੀਤਾ ਜਾਂਦਾ, ਜਦੋਂ ਵੀ ਗੱਲ ਹੁੰਦੀ ਆ ਉਹ ਕਹਿ ਦਿੱਤਾ, ਅਨਾਊਂਸ ਕਰ ਦਿੱਤਾ ਜਾਂਦਾ। ਜਾਂ ਲਿੰਡਾ ਜਾਫਰੀ ਸਮੇਂ ਇਹ ਚੀਜ਼ ਹੋਈ ਸੀ ਕਿ ਅਸੀਂ ਯੂਨੀਵਰਸਿਟੀ ਲੈ ਕੇ ਆਵਾਂਗੇ, ਉਸ 'ਚ ਇਨਵੈਸਟਮੈਂਟ ਵੀ ਹੋਈ ਆ। ਕਰੈਕਟ ਮੀ ਇਫ ਆਮ ਨਾਟ ਰੋਂਗ ਅਬਾਊਟ 625 million dollars। ਰਾਈਟ, ਪਰ ਉਹ ਕਿਸੇ ਪਾਸੇ ਲੱਗੀ ਨਹੀਂ। ਰਾਈਟ, ਅਤੇ ਹੁਣ ਜਿਹੜੇ ਬੱਚੇ ਇੱਥੇ ਪੜ੍ਹਨਾ ਚਾਹੁੰਦੇ ਸੀਗੇ ਉਹਨਾਂ ਨੂੰ ਬਾਹਰ ਜਾਣਾ ਪੈਂਦਾ। ਅੱਗੇ ਵੀ ਨਾ ਐਗਜ਼ਾਮਪਲ, ਹੁਣ ਜੋ ਕਿਚਨ ਵਾਟਰਲੂ ਬੱਚੇ ਜਾਂਦੇ ਆ
2: ਜੀ,
3: ਹੁਣ ਉੱਥੇ ਜਿਹੜਾ ਆ ਨਾਲ ਸਾਡੇ ਕੋਲ ਉੱਥੇ ਕੋਈ ਕਨੈਕਸ਼ਨ ਆ ਬੱਚਿਆਂ ਲੱਗ ਜਾਣ ਦਾ, ਅਤੇ ਜੇ ਉੱਥੇ ਜਾਂਦੇ ਆ ਤਾਂ ਉੱਥੇ ਉਹਨਾਂ ਨੂੰ 1800-2000 ਰੈਂਟ ਵੀ ਦੇਣਾ ਪੈਂਦਾ। ਸੋ ਇਮੈਜਿਨ ਹਾਊ ਫਾਰ ਕਿਚਨਰ ਫਰੋਮ ਬ੍ਰੈਂਪਟਨ, ਕਿੰਨਾ 80 ਕਿਲੋਮੀਟਰ ਹੋਣਾ ਲਗਭਗ, ਘੰਟੇ ਡੇਢ ਘੰਟੇ ਦੀ ਵਾੜ ਆ। ਤੋ ਜਸਟ ਗੋ ਟੂ ਦਾ ਯੂਨੀਵਰਸਿਟੀ ਸਟੱਡੀ, ਉੱਥੇ ਉਹਨਾਂ ਨੂੰ ਫਿਰ ਰੈਜੀਡੈਂਸ ਵੀ ਲੈਣਾ ਪੈਣਾ। ਯੂ ਸੀ, ਸੋ ਰਾਦਰ ਦੈਨ ਡੂਇੰਗ ਦੈਟ ਵੀ ਅਸੀਂ ਬ੍ਰੈਂਪਟਨ 'ਚ ਕ੍ਰੀਏਟ ਕਰ ਸਕਦੇ ਸੀ, ਕੀਤੀ ਨਹੀਂ। ਸੋ ਮੇਰੀ ਜਿਹੜੀ ਪ੍ਰਾਇਰਟੀ ਆ ਉਹ ਜਿਹੜੀ ਯੂਨੀਵਰਸਿਟੀ ਆਫ ਬ੍ਰੈਂਪਟਨ ਦਾ ਖੁਆਬ ਸਾਨੂੰ ਦਿਖਾਇਆ ਗਿਆ ਸੀ ਉਹਨੂੰ ਸੱਚਾ ਕਰਨਾ, ਕਿਉਂਕਿ ਆਈ ਐਮ ਐਨ ਐਜੂਕੇਟਰ ਅਤੇ ਮੈਂ ਯਕੀਨ ਰੱਖਦਾ ਹਾਂ ਕਿ ਜਿਸ ਸਿਟੀ ਕੋਲ ਆਪਣਾ ਇੰਸਟੀਟਿਊਸ਼ਨ ਅਦਾਰਾ ਆ ਉਹ ਸਿਟੀ ਥਰਾਈਵ ਕਰਦੀ ਆ, ਉਹ ਸਿਟੀ 'ਚ ਟੀਚਰ ਇੰਪਾਵਰ ਹੁੰਦੇ ਆ, ਉਸ ਸਿਟੀ 'ਚ ਟੈਕਨੋਲੋਜੀ ਇੰਪਾਵਰ ਹੁੰਦੀ ਆ, ਅਤੇ ਅਸੀਂ ਚਾਹੁੰਦੇ ਜਨਰਲ ਯੂਨੀਵਰਸਿਟੀ, ਟੀ ਐਮ ਯੂ ਹੈਗੀ ਆ, ਪਰ ਭਾਜੀ ਟੀ ਐਮ ਯੂ ਇੱਕ ਵਿਸ਼ੇਸ਼ ਯੂਨੀਵਰਸਿਟੀ ਆ, ਅਤੇ ਉਹਦੇ ਵਿੱਚ ਵੀ ਜਿਹੜੀਆਂ ਤੁਸੀਂ ਬ੍ਰੈਂਪਟਨ ਦੀਆਂ ਸੀਟਾਂ ਦੇਖੋ, ਬ੍ਰੈਂਪਟਨ ਦੀਆਂ ਨਹੀਂ ਹੈਗੀਆਂ, ਜ਼ਿਆਦਾ ਬਾਹਰੋਂ ਸੀਟਾਂ ਆ, ਅਤੇ ਉਹਦੇ ਵੀ ਡਿਸਕ੍ਰਿਮੀਨੇਸ਼ਨ। ਰਾਈਟ, ਸੋ ਵੀ ਵਾਂਟ ਜਨਰਲ ਯੂਨੀਵਰਸਿਟੀ, ਆਰਟ ਐਂਡ ਕਲਚਰ। ਨੰਬਰ 2 'ਤੇ ਇਕੱਲਾ ਜਨਰਲ ਯੂਨੀਵਰਸਿਟੀ ਨੇ, ਵੀ ਨੀਡ ਸਕਿੱਲ ਟ੍ਰੇਡ ਕਾਲਜਿਸ, ਜਿਹੜਾ ਇੰਪਾਵਰ ਕਰਦੇ ਆ ਸਕਿੱਲ ਟ੍ਰੇਡ ਨੂੰ। ਵੀ ਡੋਂਟ ਹੈਵ ਦੀਸ। ਸੋ ਆਲ ਇਨ ਆਲ ਆਰ ਸਿਟੀ ਲੈਕ ਵਿਜ਼ਨ, ਅਤੇ ਲੀਡਰ ਜਿਹੜਾ ਹੁੰਦਾ ਭਾਅ ਜੀ ਉਹ ਵਿਜ਼ਨ ਨਾਲ ਆਉਂਦਾ। ਸੋ ਆਈ ਹੈਵ ਦ ਵਿਜ਼ਨ ਟੂ ਸਟਰੈਂਥਨ ਆਰ ਐਜੂਕੇਸ਼ਨਲ ਇੰਸਟੀਟਿਊਸ਼ਨ ਇਨ ਬ੍ਰੈਂਪਟਨ।
2: ਜੀ ਹਰਪ੍ਰੀਤ ਜੀ, ਤੁਸੀਂ ਆਮ ਇੰਨੇ ਸਾਲਾਂ ਤੋਂ ਰਹਿੰਦੇ ਹੋ, ਤੁਹਾਡਾ ਕੋਈ ਸਵਾਲ ਹੋਵੇ, ਕਿਹੜੀਆਂ ਚੀਜ਼ਾਂ ਦੀ ਸਿਟੀ ਨੂੰ ਹੋਰ ਜ਼ਰੂਰਤ ਹੈ?
0: ਵੈਸੇ ਤੁਸੀਂ ਸਾਰੀਆਂ ਚੀਜ਼ਾਂ ਆਲਮੋਸਟ ਐਡ ਆਨ ਕਰ ਹੀ ਦਿੱਤੀਆਂ, ਬਟ ਮੇਰਾ ਇੱਕ ਕੁਐਸਚਨ ਸੀਗਾ, ਕਿਉਂਕਿ ਆਲਮੋਸਟ ਇੰਨਿਆਂ ਕੁ ਸਾਲਾਂ ਤੋਂ ਜਦੋਂ ਵੀ ਲੀਡਰ ਚੇਂਜ ਹੁੰਦਾ ਹੈ ਜਾਂ ਜਦੋਂ ਵੀ ਵੋਟਿੰਗ ਹੁੰਦੀ ਆ, ਆਪਾਂ ਆਹੀ ਸਾਰੀਆਂ ਚੀਜ਼ਾਂ ਦੀ ਗੱਲ ਕਰਦੇ ਹਾਂ ਐਂਡ ਇਹੀ ਸਾਰੇ ਪ੍ਰੋਮਿਸਿਸ ਸੁਣਦੇ ਹਾਂ, ਐਂਡ ਹਰ ਕੋਈ ਬੰਦਾ ਇਹੀ ਆ ਕੇ ਕਹਿੰਦਾ ਹੈ ਕਿ ਹਾਂ ਮੈਂ ਇਹ ਚੀਜ਼ ਕਰੂੰਗਾ, ਬਟ ਇਹ ਚੀਜ਼ ਹੋਈ ਕਾਹਦੇ ਲਈ, ਕਿਉਂ ਨਹੀਂ ਹੋਈ ਇਹ ਚੀਜ਼ ਪਹਿਲਾਂ?
3: ਬਹੁਤ ਵਧੀਆ ਸਵਾਲ ਤੁਹਾਡਾ, ਐਂਡ ਥੈਂਕ ਯੂ। ਇਸੇ ਕਰਕੇ ਮੈਂ ਪ੍ਰੋਮਿਸਿਸ ਨਹੀਂ ਕਰਦਾ, ਅੰਡਰਸਟੈਂਡ ਦਿਸ। ਵਾਟ ਇਜ਼ ਅ ਡਿਫਰੈਂਸ ਬਿਟਵੀਨ ਅ ਲੀਡਰ ਐਂਡ ਅ ਪੋਲੀਟੀਸ਼ੀਅਨ? ਪੋਲੀਟੀਸ਼ੀਅਨ ਦਾ ਜਿਹੜੀ ਗਿਗ ਹੁੰਦੀ ਆ ਨਾ, ਉਹਦੀ ਹੁੰਦੀ ਆ ਵੇਗ ਪ੍ਰੋਮਿਸਿਸ ਤੇ, ਠੀਕ ਹੈ? ਉਹਨੇ ਨਾ ਆਪਣਾ ਕੀ ਕਹਿ ਲਓ ਵੀ ਜਸਟ ਪ੍ਰੋਜੈਕਟ ਅਨਾਊਂਸ ਕਰਨੇ ਹੁੰਦੇ ਆ, ਪਰ ਪ੍ਰੋਜੈਕਟ ਨਾ ਸ਼ੁਰੂ ਕਰਨਾ ਨਾ ਫਿਨਿਸ਼ ਕਰਨਾ. ਗਿਵ ਇਜ਼ ਐਗਜ਼ਾਮਪਲ, ਪਾਸ 8 ਸਾਲਾਂ 'ਚ ਨਾ ਇਹੋ ਹੀ ਹੋਇਆ. ਵੀ ਹੈਵ ਅਬਾਊਟ ਆਣ 11 ਪ੍ਰੋਜੈਕਟ ਤੇ, ਜਿਹੜਾ ਇਹ ਪੈਟਰਿਕ ਬਰਾਊਨ ਨੇ ਆਲਰੇਡੀ ਅਨਾਊਂਸ ਕੀਤੇ ਹੋਏ ਤੇ ਪੈਨਫਰਡ ਤੇ ਵੀ ਹੈਗੇ ਆ 11 ਪ੍ਰੋਜੈਕਟਸ, ਰਾਈਟ? ਸਵਾਲ ਇਹ ਆ ਵੀ ਕਿੰਨੇ ਉਹਦੀ ਕਾਢ ਸੀਗੀ ਤੇ ਕਿੰਨੇ ਫਿਨਿਸ਼ ਹੋਏ ਆ. ਦੇ ਆਰ ਆਲ ਅਨਾਊਂਸਮੈਂਟਸ, ਦੈਟਸ ਆ ਪੋਲੀਟੀਕਲ ਗਿਗਸ. ਇਹਦੇ ਨਾਲ ਕੀ ਹੁੰਦਾ, ਅਸੀਂ ਵੋਟਰਸ ਨੂੰ ਇੰਸਟੀਗੇਟ ਕਰਦੇ ਹਾਂ ਤੇ ਵੋਟਰਸ ਨੂੰ ਐਕਸਪਲੋਇਟ ਕਰਦੇ ਹਾਂ. ਸੋ ਯੂ ਅੰਡਰਸਟੈਂਡ, ਸੀ ਜਿਹੜਾ ਲੀਡਰ ਹੁੰਦਾ ਨਾ, ਉਹ ਸਿਰਫ ਕਮਿਟਮੈਂਟ ਦਿੰਦਾ, ਉਹ ਕਹਿੰਦਾ ਆਈ ਵਿਲ ਵਰਕ ਹਾਰਡ ਐਂਡ ਆਈ ਹੈਵ ਦਾ ਐਕਸਪੀਰੀਅੰਸ, ਪਰ ਅਬਵ ਆਲ ਲੀਡਰ ਕਹਿੰਦਾ ਕਿ ਆਈ ਵਿਲ ਨਾਟ ਵਰਕ ਅਲੋਨ ਦੋ, ਆਈ ਨੀਡ ਯੂ ਵਿਦ ਮੀ ਐਜ਼ ਅ ਟੀਮ. ਸਭ ਤੋਂ ਵੱਧ ਜਿਹੜੀ ਫੇਲੀਅਰ ਹੋਇਆ ਆ ਕਰੰਟ ਲੀਡਰਸ਼ਿਪ ਦਾ, ਉਹ ਹੈਗੀ ਹੈ ਡਿਸ ਇੰਗੇਜਮੈਂਟ ਆਫ ਬ੍ਰੈਮਟੋਨੀਅਨਸ. ਸਾਰੇ ਜਿੰਨੇ ਮੋਸਟਲੀ ਫੈਸਲੇ ਹੁੰਦੇ ਆ ਉਹ ਕਲੋਜ਼ ਡੋਰਸ ਹੁੰਦੇ ਆ, ਫੈਸਲੇ ਕਰਕੇ ਤੁਹਾਨੂੰ ਦੇ ਦਿੱਤੇ ਜਾਂਦੇ ਆ. ਆਪਾਂ ਵੇਰੀਅੰਸ ਦੀ ਗੱਲ ਕਰ ਲਈਏ, ਆਰ ਆਲ ਦੀ ਗੱਲ ਕਰ ਲਈਏ, ਯੂ ਨੋ ਈਵਨ ਲਾਈਕ ਜਿਹੜੀਆਂ ਰੀਅਲ ਸਟੇਟ ਡੀਲਸ ਵੀ ਹੋਈਆਂ ਸਿਟੀ ਵਿੱਚ ਉਹਦੀ ਗੱਲ ਕਰ ਲਈਏ, ਆਰ ਕਲੋਜ਼ ਆਲ ਡੀਲਸ, ਰਾਈਟ? ਟੂ ਅੰਡਰਸਟੈਂਡ ਦੈਟਸ ਪੋਲੀਟੀਕਲ ਏਜੰਡਾ. ਦੋ ਨੰਬਰ 3, ਲੀਡਰ ਕਦੀ ਵੀ ਜੂਰਿਸਡਿਕਸ਼ਨ ਐਕਸਕਿਊਜ਼ ਨਹੀਂ ਦਿੰਦਾ. ਲੀਡਰ ਫੋਰ ਐਗਜ਼ਾਮਪਲ ਹੋਸਪਿਟਲ ਦੀ ਗੱਲ ਕਰਦੇ ਹਾਂ, ਇਟਸ ਪ੍ਰੋਵਿੰਸ਼ੀਅਲ, ਰਾਈਟ? ਫੰਡਡ ਬਾਈ ਪ੍ਰੋਵਿੰਸ਼ੀਅਲ ਐਂਡ ਸਿਟੀ ਨੂੰ 10% ਪਾਉਣਾ ਪੈਂਦਾ, ਰਾਈਟ? ਲੀਡਰ ਕਹਿੰਦਾ ਓਕੇ ਇਟ ਇਜ਼ ਮਾਈ ਨਾ ਮਾਈ ਜੂਰਿਸਡਿਕਸ਼ਨ, ਦੈਟਸ ਫਾਈਨ, ਪਰ ਦੇਖੋ ਮੈਂ ਬ੍ਰੈਨਾ ਦੇ ਬ੍ਰੈਮਟਨ 'ਚ ਹੀ ਹਾਂ, ਮੇਰਾ ਪਰਿਵਾਰ ਵੀ ਬ੍ਰੈਮਟਨ 'ਚ ਰਹਿੰਦਾ, ਮੇਰੇ ਆਂਢੀ ਗੁਆਂਢੀ ਭੈਣ ਭਰਾ ਸਾਰੇ ਬ੍ਰੈਮਟਨ 'ਚ ਰਹਿੰਦੇ ਆ. ਕਿ ਇਕੱਲਾ ਬ੍ਰੈਮਟੋਨੀਅਨਸ ਨੂੰ ਸਿਟੀ ਦੀ ਸਰਵਿਸ ਲੋੜ ਹੈ, ਬੇਰਦਮ ਵੀ ਤਾਂ ਲੋੜ ਆ. ਜੇ ਵਾਕਈ ਮੇਅਰ ਸਮਝਦਾ ਕਿ ਜਿਹੜੀ ਬ੍ਰੈਮਟ ਸਿਟੀ ਉਹ ਬ੍ਰੈਮਟਨ ਮੇਰੀ ਆਪਣੀ ਫੈਮਿਲੀ ਹੈ ਨਾ, ਆਈ ਐਮ ਦਾ ਹੈਡ ਆਫ ਦਾ ਫੈਮਿਲੀ. ਸੋ ਇਮੈਜਿਨ ਕੀ ਹੋਊਗਾ, ਦੈਟ ਲੀਡਰ ਵਿਲ ਹੈਵ ਕਾਨਵਰਸੇਸ਼ਨ ਵਿਦ ਦੀ ਪ੍ਰੋਵਿੰਸ਼ੀਅਲ ਪਾਰਟਨਰਸ, ਵਿਦ ਦਾ ਫੈਡਰਲ ਪਾਰਟਨਰ, ਸੇਇੰਗ ਲਿਸਨ ਆਈ ਐਮ ਦਾ 9th ਲਾਰਜੈਸਟ ਸਿਟੀ ਇਨ ਕੈਨੇਡਾ ਐਂਡ ਆਈ ਹੋਲਡ ਇਨਫਲੂਐਂਸ. ਦੈਟਸ ਦਾ ਪਾਵਰ ਡਾਇਲੋਗ. ਸੋ ਮੇਰੀ ਜਿਹੜੀ ਗੱਲ ਆ, ਮੈਂ ਪੋਲੀਟੀਸ਼ੀਅਨ ਨਹੀਂ ਆ, ਰਾਦਰ ਨਾਟ ਅ ਕਰੀਅਰ ਪੋਲੀਟੀਸ਼ੀਅਨ, ਆਮ ਅ ਲੀਡਰ, ਤੇ ਜਿਹੜਾ ਹਮੇਸ਼ਾ ਪੁਟਿੰਗ ਪੀਪਲ ਬਿਫੋਰ ਪੋਲੀਟਿਕਸ, ਐਂਡ ਆਈ ਕਮਿਟ ਟੂ ਮਾਈ ਪ੍ਰੋਮਿਸਸ.
2: ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਦਿੱਤਾ. ਤੇ ਹੁਣ ਜਿਹੜੇ ਬਹੁਤ ਸਾਰੇ ਜਿਹੜੇ ਪ੍ਰੋਗਰਾਮ ਨੂੰ ਸੁਣ ਰਹੇ ਹੋ ਲੋਕ ਨੇ ਜਿਹੜੇ ਬ੍ਰੈਮਟਨ 'ਚ ਰਹਿਣ ਵਾਲੇ ਆ, ਹੋ ਸਕਦਾ ਉਹਨਾਂ ਨੇ ਐਜ਼ ਏ ਵਲੰਟੀਅਰ ਤੁਹਾਡੇ ਨਾਲ ਕੰਮ ਕਰਨਾ ਹੋਵੇ, ਜਾਂ ਤੁਹਾਨੂੰ ਮਿਲਣਾ ਹੋਵੇ, ਤੁਹਾਨੂੰ ਹੋਰ ਸਵਾਲ ਕਰਨ, ਜਾਂ ਉਹ ਸਲਾਹ ਦੇਣ ਕਿ ਇੱਦਾਂ ਕਰਿਓ, ਤੇ ਕੋਈ ਨੰਬਰ ਦੇਣਾ ਚਾਹੁੰਦੇ?
3: ਐਬਸੋਲੂਟਲੀ ਜੀ, ਮੈਂ ਤੁਹਾਨੂੰ ਆਪਣਾ ਪਰਸਨਲ ਨੰਬਰ ਹੀ ਦਿੰਦਾ, 416-988-1578, 416-988-1578. ਤੇ ਸਾਡੇ ਆਫਿਸ ਦਾ ਜਿਹੜਾ ਐਡਰੈਸ ਹੈ 2 ਆਟੋਮੈਟਿਕ ਰੋਡ, ਇਟਸ ਔਨ ਵਿਲੀਅਮ ਪਾਰਕਵੇਨ ਏਅਰਪੋਰਟ, ਯੂਨਿਟ 112. ਐਂਡ ਮੈਂ ਜਿਹ 'ਚ ਇਹ ਰਿਕੁਐਸਟ ਕਰੂੰਗਾ ਕਿ ਸਾਡੇ ਕੈਂਪੇਨ 'ਚ ਤੁਸੀਂ ਵਲੰਟੀਅਰ ਕਰੋ, ਇਹ ਲੋਕਾਂ ਦਾ ਕੈਂਪੇਨ ਆ, ਐਂਡ ਇਟ ਰਨ ਬਾਏ ਦਾ ਪੀਪਲ ਐਂਡ ਫੋਰ ਦਾ ਪੀਪਲ. ਤੇ ਆਲਸੋ ਵੀ ਨੀਡ ਯੂਰ ਸੁਜੈਸ਼ਨਸ, ਰਾਈਟ? ਫੀਡਬੈਕ, ਅਸੀਂ ਹੋਰ ਕਿੱਦਾਂ ਵਧੀਆ ਕਰ ਸਕਦੇ ਹਾਂ. ਐਂਡ ਡੋਂਟ ਫੋਰਗੈਟ ਟੂ ਵੋਟ. ਜੇ ਤੁਸੀਂ ਚੇਂਜ ਚਾਹੁੰਦੇ ਹੋ, ਵੋਟ ਤੁਹਾਨੂੰ ਪਾਉਣੀ ਪੈਣੀ ਹੈ. ਲਾਸਟ ਟਰਮ 22% ਸੀ ਭਾਜੀ ਟਰਨ ਆਊਟ, ਵੈਰੀ ਲੋ ਟਰਨ ਆਊਟ. ਜੇ ਵਾਕਈ ਤੁਸੀਂ ਆਪਣੇ ਬੱਚਿਆਂ ਦਾ ਫਿਊਚਰ ਚੰਗਾ ਚਾਹੁੰਦੇ ਹੋ, ਇਸ ਵਾਰੀ ਤੁਹਾਨੂੰ 100% ਵੋਟ ਪਾਉਣੇ ਪਏ. ਯੂ ਹੈਵ ਨੋ ਚੋਇਸ, ਰਾਈਟ? ਇਹੋ ਹੀ ਮੇਰੀਆਂ ਬੇਨਤੀਆਂ ਸੀਗੀਆਂ. ਥੈਂਕ ਯੂ ਸੋ ਮਚ ਫੋਰ ਹੈਵਿੰਗ ਮੀ ਔਨ ਦਾ ਸ਼ੋਅ, ਐਂਡ ਆਈ ਅਪਰੀਸ਼ੀਏਟ ਯੂਅਰ ਸਟਾਫ ਐਂਡ ਬ੍ਰੈਮਟੋਨੀਅਨ ਫੋਰ ਦਿਸ. ਥੈਂਕ ਯੂ.
2: ਥੈਂਕ ਯੂ ਜੀ, ਗੁੱਡ ਲੱਕ. ਸੋ ਇਹ ਸਨ ਜੀ ਪ੍ਰਭ ਗਿੱਲ ਜੀ, ਔਰ ਨਾਲ ਹੀ ਦੱਸ ਦਈਏ ਕਿ ਕਿਸੇ ਹੋਰ ਵੀ ਕੈਂਡੀਡੇਟ ਨੇ ਕੋਈ ਗੱਲਬਾਤ ਕਰਨੀ ਆ, ਆਪਣਾ ਮੈਸੇਜ ਦੇਣਾ ਸਾਡੇ ਇਸ ਪਲੇਟਫਾਰਮ ਦੇ ਰਾਹੀਂ, ਵੈਲਕਮ ਜੀ ਆਇਆਂ ਨੂੰ, ਸਾਨੂੰ ਕਦੀ ਵੀ ਕਾਲ ਕਰ ਸਕਦੇ ਆ 9057990999 ਦੇ ਉੱਤੇ. ਤੇ ਹੁਣ ਕੁਝ ਪਲ ਲਈ ਚੱਲਦੇ ਆ ਜਲੰਧਰ ਸਟੂਡੀਓ ਦੇ ਵਿੱਚ, ਮਨਪ੍ਰੀਤ ਹੋਰੀ ਹਾਜ਼ਰ ਨੇ. ਮਨਪ੍ਰੀਤ ਜੀ, ਵੈਲਕਮ.
4: ਸਤਿ ਸ਼੍ਰੀ ਅਕਾਲ ਸੁਖੀ ਜੀ, ਤੁਹਾਡਾ ਵੀ ਸਵਾਗਤ, ਤੁਹਾਡੇ ਲਿਸਨਰਸ ਦਾ ਵੀ ਬਹੁਤ ਬਹੁਤ ਸਵਾਗਤ.
2: ਬਹੁਤ ਬਹੁਤ ਧੰਨਵਾਦ. ਅੱਛਾ ਜੀ, ਇੱਕ ਜਿਹੜੀ ਨਿਊਜ਼ ਪਹੁੰਚੀ ਆ ਆਪਣੇ ਰੂਮ ਦੇ ਵਿੱਚ, ਜਿਹੜੀ ਕਿ ਅਮਿਤ ਸ਼ਾਹ ਜਲੰਧਰ ਫੇਰੀ ਤੇ ਆਏ ਸੀਗੇ, ਤੇ ਇਸ ਉਹਨਾਂ ਦੀ ਰੈਲੀ ਦੌਰਾਨ 2 ਵਿਅਕਤੀਆਂ ਦੀ ਮੌਤ ਹੋਈ, ਕੀ ਕਾਰਨ ਸੀ?
4: ਜੀ ਸੁਖੀ ਜੀ, ਜਲੰਧਰ ਦੇ ਵਿੱਚ ਭਾਜਪਾ ਦੀ ਨਸ਼ਾ ਮੁਕਤ ਰੈਲੀ ਜਿਹੜੀ ਹੋਈ ਆ, ਔਰ ਉਸ ਦੌਰਾਨ 2 ਪਾਰਟੀ ਵਰਕਰਾਂ ਦੀ ਮੌਤ ਹੋਣ ਦੀ ਜਿਹੜੀ ਖਬਰ ਸਾਹਮਣੇ ਆਈ ਆ, ਇਹਦੀ ਜਾਣਕਾਰੀ ਜਿਹੜੀ ਰੈਲੀ ਦੇ ਮੰਚ ਤੋਂ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਹੋਣਾ ਨੇ ਦਿੱਤੀ, ਔਰ ਰੈਲੀ ਦੇ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਉਸ ਵੇਲੇ ਮੌਜੂਦ ਸੀਗੇ. ਕਰੀਬ 1:30 ਦੀ ਇਹ ਗੱਲਬਾਤ ਹੈ, ਇੱਕ ਵਰਕਰ ਨੂੰ ਤਾਂ ਅਚਾਨਕ ਉੱਥੇ ਹਾਰਟ ਅਟੈਕ ਆ ਗਿਆ, ਔਰ ਦੂਸਰੇ ਵਰਕਰ ਦੀ ਮੌਤ ਦਾ ਜਿਹੜਾ ਕਾਰਨ ਹੈ ਸੁਖੀ ਜੀ ਉਹ ਪਤਾ ਨਹੀਂ ਚੱਲਿਆ. ਪਰ ਮੌਕੇ ਤੇ ਜਿਸ ਵਿਅਕਤੀ ਨੂੰ ਹਾਰਟ ਅਟੈਕ ਆਇਆ ਉਸਨੂੰ CPR ਵੀ ਦਿੱਤਾ ਗਿਆ, ਉਹਦੀ ਦੇਖਭਾਲ ਵੀ ਕੀਤੀ ਗਈ, ਤੁਰੰਤ ਐਂਬੂਲੈਂਸ ਬੁਲਾ ਕੇ ਉਹਨੂੰ ਹਾਸਪਿਟਲ ਵੀ ਲਿਜਾਇਆ ਗਿਆ ਤੇ ਉੱਥੇ ਤੁਰੰਤ ਉਹਨਾਂ ਨੂੰ ਜਿਹੜਾ ਆ ਮਤਲਬ ਦੱਸ ਦਿੱਤਾ ਗਿਆ ਕਿ ਉਹਨਾਂ ਦੀ ਮੌਤ ਹੋ ਚੁੱਕੀ ਆ ਇਲਾਜ ਦੇ ਦੌਰਾਨ ਹੀ। ਬਾਕੀ ਸੁਖੀ ਜੀ ਮੰਚ ਤੋਂ ਢਿੱਲੋਂ ਸਾਹਿਬ ਹੋਣਾ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਤੇ ਨਾਲ ਦੀ ਨਾਲ ਅਮਿਤ ਸ਼ਾਹ ਹੋਣਾ ਨੇ ਜਿਹੜਾ ਆ ਉੱਥੇ ਸੰਬੋਧਨ ਕਰਦੇ ਹੋਏ ਲੋਕਾਂ ਨੂੰ ਨਸ਼ੇ ਦੇ ਖਿਲਾਫ ਦੱਸਿਆ ਕਿ ਨਸ਼ਾ ਜਿਹੜਾ ਪੰਜਾਬ ਦੇ ਵਿੱਚ ਹਰ ਪਾਰਟੀ ਦੇਖੋ ਆਪਣਾ ਆਪਣਾ ਪੱਖ ਬਚਾਉਣਾ ਚਾਹੁੰਦੀ ਆ ਔਰ ਨਸ਼ੇ ਬਚਾਓ ਜਿਹੜੀਆਂ ਵਾ ਰੈਲੀਆਂ ਉਹ ਹਰ ਪਾਰਟੀ ਪੱਧਰ ਤੇ ਕੰਮ ਕਰ ਰਹੀ ਹੈ ਤੇ ਕੱਢ ਰਹੀਆਂ ਨੇ। ਪਰ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਜਿਸ ਹੱਦ ਤੱਕ ਇਸ ਵਕਤ ਨਸ਼ਾ ਫੈਲ ਚੁੱਕਿਆ ਆ ਉਹ ਪਹਿਲਾਂ ਨਹੀਂ ਸੀ ਔਰ ਭਗਵੰਤ ਮਾਨ ਨੂੰ ਇਸ ਵੱਲ ਧਿਆਨ ਦੇਣ ਦੀ ਜ਼ਰੂਰਤ ਆ। ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਕਿਸਾਨ ਜਿਹੜੇ ਨੇ ਦੇਸ਼ ਦੇ ਉਹ ਖਾਣ ਪੀਣ ਦੀ ਕਿੱਲਤ ਨੂੰ ਦੂਰ ਕਰਦੇ ਨੇ ਔਰ ਪੰਜਾਬ ਦੇ ਕਿਸਾਨਾਂ ਨੇ ਸਖ਼ਤ ਮਿਹਨਤ ਕਰਕੇ ਹਮੇਸ਼ਾ ਦੇਸ਼ ਦੇ ਅੰਨ ਭੰਡਾਰ ਨੂੰ ਭਰਨ ਦਾ ਜਿਹੜਾ ਕੰਮ ਕੀਤਾ ਔਰ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਵੀ 26 ਫਸਲਾਂ ਤੇ MSP ਦੇਣ ਦਾ ਜਿਹੜਾ ਵਾਅਦਾ ਕੀਤਾ ਸੀ ਪਰ ਉਹ ਆਪਣੇ ਵਾਅਦੇ ਤੇ ਪੂਰੀ ਨਹੀਂ ਉਤਰੀ। ਨੌਜਵਾਨਾਂ ਦੇ ਲਈ ਉਹਨਾਂ ਕਿਹਾ ਜਦੋਂ ਕੁਸ਼ਤੀ ਖੇਡਣ ਵਾਲਾ ਦੇਸ਼ ਦਾ ਹੋਣਹਾਰ ਨੌਜਵਾਨ ਨਸ਼ੇ ਕਰਨ ਕਰਕੇ ਜਿਹੜਾ ਆ ਸਮੁੱਚੇ ਮੌਤ ਦਾ ਸ਼ਿਕਾਰ ਹੋਣ ਲੱਗ ਗਿਆ ਔਰ ਅਸੀਂ ਨਿੱਤ ਖਬਰਾਂ ਪੜ੍ਹਦੇ ਹਾਂ ਪੰਜਾਬ ਦੇ ਕਈ ਜ਼ਿਲ੍ਹਿਆਂ ਤੋਂ ਹਰ ਰੋਜ਼ ਇੱਕ ਦੋ ਜਿਹੜੀਆਂ ਨੇ ਮੌਤਾਂ ਦੀਆਂ ਖਬਰਾਂ ਜਿਹੜੀਆਂ ਸਾਹਮਣੇ ਆਉਂਦੀਆਂ ਤੇ ਦੇਖ ਸਕਦੇ ਹਾਂ ਕਿ ਆਪ ਜਿਹੜਾ ਕਿਸ ਤਰੀਕੇ ਦੇ ਨਾਲ ਪੰਜਾਬ ਦਾ ਸੁਨਹਿਰੀ ਭਵਿੱਖ ਬਣਾ ਰਹੀ ਆ। ਸੋ ਇਸ ਦਲਦਲ ਦੇ ਵਿੱਚ BJP ਜਿਹੜੀ ਕੱਢ ਸਕਦੀ ਆ ਤੁਹਾਨੂੰ BJP ਨੂੰ ਵੋਟ ਪਾਓ ਤੇ ਤਾਂ ਜੋ ਤੁਹਾਡੇ ਰੁਜ਼ਗਾਰ ਦੇ ਮੌਕੇ ਵੀ ਪੈਦਾ ਕੀਤੇ ਜਾਣ ਤੇ ਪੰਜਾਬ ਨੂੰ ਨਸ਼ਾ ਮੁਕਤ ਜਿਹੜਾ ਸੂਬਾ ਉਹ ਬਣਾਇਆ ਜਾਵੇ। ਹੋਰ ਵੀ ਬਹੁਤ ਸਾਰੇ ਉਹਨਾਂ ਨੇ ਆਪਣੇ ਕੰਮ ਜਿਹੜੇ ਗਿਣਾਏ ਤੇ ਵਿਰੋਧੀਆਂ ਦੇ ਉੱਪਰ ਜਿਹੜੇ ਉਹਨਾਂ ਨੇ ਤੰਜ ਕੱਸੇ ਸੁਖੀ ਜੀ, ਪਰ ਇਹ ਹੁਣ ਰੈਲੀਆਂ ਸਾਰੀਆਂ ਪਾਰਟੀਆਂ ਦੀਆਂ ਹੌਲੀ ਹੌਲੀ ਸਾਹਮਣੇ ਆਉਣੀਆਂ ਨੇ, ਕਾਂਗਰਸ ਦੀਆਂ ਵੀ ਆਉਣੀਆਂ ਨੇ, ਅਕਾਲੀਆਂ ਦੀ ਵੀ ਆਉਣੀਆਂ ਨੇ, ਪਰ ਗੱਲ ਇਹ ਹੈ ਵੀ ਸਾਡੇ ਬਜ਼ੁਰਗ ਇਹਨਾਂ ਪੈਦਾਇਸ਼ੀ ਜਾਂ ਰਵਾਇਤੀ ਪਾਰਟੀਆਂ ਨੂੰ ਵਾਰ ਵਾਰ ਵੋਟਾਂ ਪਾ ਕੇ ਸੁਖੀ ਜੀ ਜਿਤਾ ਕੇ ਦੇਖ ਲਿਆ। ਮੈਨੂੰ ਲੱਗਦਾ ਹੈ ਕਿ ਹੁਣ ਰੁੱਖ ਜਿਹੜਾ ਥੋੜਾ ਜਿਹਾ ਬਜ਼ੁਰਗਾਂ ਨੂੰ ਵੀ ਬਦਲਣ ਦੀ ਜ਼ਰੂਰਤ ਹੈ ਕਿ ਅਸੀਂ ਇੰਨੇ ਸਾਲ ਇਹਨਾਂ ਪਾਰਟੀਆਂ ਨੂੰ ਵੋਟਾਂ ਪਾਈਆਂ ਪਰ ਉਹਨਾਂ ਦੇ ਵਿੱਚੋਂ ਕਿਹੜੇ ਨੇਤਾ ਨੇ ਜਿਨ੍ਹਾਂ ਨੇ ਸਾਡੇ ਕੰਮ ਕੀਤੇ। ਆਪਾਂ ਇਹ ਨਹੀਂ ਕਹਿੰਦੇ ਕਿ ਕਿਸੇ ਵਾਰਡ ਪਾਰਟੀ ਨੂੰ ਵੋਟ ਨਹੀਂ ਪਾਉਣੀ, ਆਪਾਂ ਇਹ ਕਹਿੰਦੇ ਹਾਂ ਉਸ ਬੰਦੇ ਨੂੰ ਵੋਟ ਪਾਓ ਭਾਵੇਂ ਕਿਸੇ ਵੀ ਪਾਰਟੀ ਦਾ ਨੁਮਾਇੰਦਾ ਹੈ ਜਿਹੜਾ ਤੁਹਾਡੇ ਹਲਕੇ ਦੀ ਗੱਲ ਸੁਣਦਾ ਹੈ, ਜਿਹੜਾ ਤੁਹਾਡੀਆਂ ਮੁਸ਼ਕਲਾਂ ਦਾ ਹੱਲ ਕਰਦਾ ਆ, ਜਿਹੜਾ ਜਿਹਦੇ ਕੰਟਰੋਲ ਦੇ ਵਿੱਚ ਐਟਲੀਸਟ ਤੁਹਾਡਾ ਹਲਕਾ ਹੈਗਾ ਆ ਵੀ ਉੱਥੇ ਨਸ਼ੇ ਨੂੰ ਠਾਲਿਆ, ਉੱਥੇ ਚੋਰੀਆਂ ਨੂੰ ਠਾਲਿਆ, ਉੱਥੇ ਗੁੰਡਾਗਰਦੀ ਨੂੰ ਠਾਲਿਆ। ਪਰ ਇਸ ਵਾਰੀ ਤਾਂ ਹੱਦ ਹੋ ਗਈ, ਪਿਛਲੇ 4-5 ਸਾਲਾਂ ਦੇ ਦੌਰਾਨ ਆਪਾਂ ਦੇਖਿਆ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਚੋਰੀਆਂ ਹੋਈਆਂ, ਨਸ਼ਾ ਵਿਕਿਆ, ਸ਼ਰੇਆਮ ਗੁੰਡਾਗਰਦੀ ਹੋਈ, 10-10 ਜਾਣੇ ਹੱਥਾਂ ਚ ਤਲਵਾਰਾਂ ਜਾਂ ਹਥਿਆਰ ਲੈ ਕੇ ਸ਼ਰੇਆਮ ਵੱਡੇ ਸ਼ਹਿਰਾਂ ਦੀਆਂ ਗਲੀਆਂ ਚ ਬੁੱਕਦੇ ਵੀ ਦਿੱਸੇ ਤੇ ਪਿੰਡਾਂ ਦੇ ਘਰਾਂ ਦੇ ਤਾਲਿਆਂ ਨੂੰ ਤੋੜਦੇ ਵੀ ਦਿੱਸੇ।
2: ਜੀ ਮਨਪ੍ਰੀਤ ਜੀ, ਕਿਉਂਕਿ ਹੁਣ ਅੱਜ ਜ਼ਿਆਦਾ ਸਮਾਂ ਨਹੀਂ ਦਿੰਦਾ ਅੱਜ ਤੇ ਹੁਣ ਜਾਂਦੇ ਜਾਂਦੇ ਥੋੜ੍ਹੀ ਜਿਹੀ ਆਪਾਂ ਏਸ਼ੀਅਨ ਗੇਮਾਂ ਦੀ ਗੱਲਬਾਤ ਕਰ ਲਈਏ ਕਿ ਕਿੰਨੇ ਕੁ ਮੈਡਲ ਹੁਣ ਤੱਕ ਭਾਰਤ ਨੂੰ ਮਿਲ ਗਏ ਤੇ ਜਿਨ੍ਹਾਂ ਚੋਂ ਕਿੰਨੇ ਕੁ ਪੰਜਾਬ ਦੇ ਹਿੱਸੇ ਆਏ।
4: ਸੁਖੀ ਜੀ ਅੱਜ ਦੀ ਗੱਲ ਕਰਦੇ ਹਾਂ ਇੱਕ ਲੜਕੀ ਦੇ ਬਾਰੇ ਵਿੱਚ ਜਿਹਨੇ ਇੱਕ ਕਮਰੇ ਜਿਹਦਾ ਇੱਕ ਕਮਰੇ ਦਾ ਘਰ ਆ ਔਰ 3 ਏਕੜ ਜ਼ਮੀਨ ਆ ਔਰ ਮਾਂ ਦੇ ਹੱਥਾਂ ਦੇ ਨਾਲ ਘਿਓ ਵਿੱਚ ਕੇ ਕਮਾਈ ਕੀਤੀ ਉਸ ਮਾਂ ਨੇ ਤੇ ਉਸ ਕਮਾਈ ਦੇ ਨਾਲ ਉਹ ਧੀ ਪੜ੍ਹੀ ਆ ਜਿਹਦਾ ਨਾਂ ਆ ਨੀਰੂ ਢਾਂਡਾ, 26 ਸਾਲ ਦੀ ਉਹਦੀ ਉਮਰ ਆ ਔਰ ਸੁਨਹਿਰੀ ਸੁਪਨਿਆਂ ਨੂੰ ਉਹਨੇ ਖੰਭ ਦਿੱਤੇ ਨੇ। ਏਸ਼ੀਆਈ ਖੇਡਾਂ ਦੇ ਵਿੱਚ ਉਹਨੇ ਸੋਨ ਤਗਮਾ ਤੇ ਚਾਂਦੀ ਦਾ ਜਿਹੜਾ ਤਗਮਾ ਜਿੱਤਿਆ, ਜੀਤ ਦੀ ਇਹ ਖ਼ਬਰ ਆ। ਐਸਾ ਨਿਸ਼ਾਨਾ ਲਾਇਆ ਕਿ ਸੂਬਾ ਹੀ ਨਹੀਂ ਦੇਸ਼ ਤੇ ਪੂਰੀ ਦੁਨੀਆ ਤੇ ਇਸ ਵਕਤ ਉਹਦਾ ਜਿਹੜਾ ਨਾਮ ਸਿਖਰ ਤੇ, ਜਦੋਂ ਦਾ ਸਵੇਰ ਦਾ ਸੋਸ਼ਲ ਮੀਡੀਆ ਸਕਰੋਲ ਕਰ ਰਹੇ ਹਾਂ ਤਾਂ ਉਸ ਦੀਆਂ ਹੀ ਜਿਹੜੀਆਂ ਖ਼ਬਰਾਂ ਜਾਂ ਉਸਦੀਆਂ ਫੁਟੇਜ ਜਿਹੜੀਆਂ ਨੇ ਸਾਹਮਣੇ ਆ ਰਹੀਆਂ। ਟ੍ਰੈਪ ਸ਼ੂਟਿੰਗ ਮੁਕਾਬਲੇ ਦੇ ਵਿੱਚ ਜਿਹੜਾ ਆ ਸੋਨ ਤਗਮਾ ਜਿੱਤ ਕੇ ਇਤਿਹਾਸ ਰਚਣ ਵਾਲੀ ਸੰਗਤਪੁਰਾ ਪਿੰਡ ਦੇ ਇੱਕ ਕਿਸਾਨ ਦੀ ਜਿਹੜੀ ਧੀ ਆ, ਸੋ ਉਹਨੇ ਨਾਮ ਰਚਨਾਇਆ। ਅਸੀਂ ਉਹਨੂੰ ਬਹੁਤ ਬਹੁਤ ਮੁਬਾਰਕਾਂ ਦਿੰਦੇ ਹਾਂ। ਤੁਸੀਂ ਕਿਹਾ ਕਿ ਸਮਾਂ ਘੱਟ ਹੈ, ਉਹਦੇ ਬਾਰੇ ਬੋਲਣ ਨੂੰ ਹੋਰ ਵੀ ਬਹੁਤ ਕੁਝ ਆ, ਪਰ ਜਿੰਨੇ ਵੀ ਖਿਡਾਰੀ ਖੇਡ ਰਹੇ ਨੇ ਏਸ਼ੀਅਨ ਗੇਮਸ ਦੇ ਵਿੱਚ ਖੇਡ ਰਹੇ ਨੇ, ਇੱਧਰ ਆਪਣੇ ਪੰਜਾਬ ਦੀਆਂ ਜਿਹੜੀਆਂ ਗੇਮਾਂ ਨੇ ਉਹ ਵੀ ਸੂਬਾ ਪੱਧਰ ਤੇ ਸਟਾਰਟ ਹੋਈਆਂ, ਪੰਜਾਬ ਸਰਕਾਰ ਦੇ ਵੱਲੋਂ ਕਰਵਾਈਆਂ ਜਾ ਰਹੀਆਂ। ਸੋ ਐਸੇ ਖਿਡਾਰੀ ਜਿਹੜੇ ਨੇ ਉਹ ਆਉਣ ਵਾਲੇ ਖਿਡਾਰੀਆਂ ਦੇ ਲਈ ਜਾਂ ਜਿਹੜੇ ਖਿਡਾਰੀ ਬਣਨ ਦੀ ਤਾਦਾਦ ਦੇ ਵਿੱਚ ਨੇ, ਜਿਹੜੇ ਸਟੇਟ ਲੈਵਲ ਨੈਸ਼ਨਲ ਲੈਵਲ ਤੇ ਖੇਡਣ ਦੀ ਤਾਦਾਦ ਦੇ ਵਿੱਚ ਨੇ, ਉਹਨਾਂ ਦੇ ਲਈ ਇਹ ਰਾਹ ਦਸੇਰਾ ਆ। ਸੋ ਸਾਰੇ ਨੂੰ ਅਸੀਂ ਸ਼ੁਭਕਾਮਨਾਵਾਂ ਦਿੰਦੇ ਹਾਂ।
0: ਥੈਂਕ ਯੂ ਸੋ ਮਚ ਮਨਪ੍ਰੀਤ ਜੀ ਤੇ ਟੇਕ ਕੇਅਰ ਆਫ ਯੋਰਸੈਲਫ। ਤੇ ਬਿਲਕੁਲ ਇਹ ਸੀਗੀ ਮਨਪ੍ਰੀਤ ਜੀ ਫਰੋਮ ਜਲੰਧਰ ਸਟੂਡੀਓ। ਸੋ ਬਿਲਕੁਲ ਜੀ ਆਪਾਂ ਕੱਲ ਨੂੰ ਮਨਪ੍ਰੀਤ ਜੀ ਦੇ ਨਾਲ ਦੁਬਾਰਾ ਗੱਲਬਾਤ ਕਰਦੇ ਹਾਂ ਤੇ ਇੱਕ ਪਿਆਰਾ ਜਿਹਾ ਗੀਤ ਲਾਉਂਦੇ, ਉਹਦੇ ਬਾਅਦ ਅਗਲੀ ਗੱਲਬਾਤ ਕਰਦੇ।

0: ਬਿਲਕੁਲ ਜੀ, ਬਹੁਤ ਹੀ ਪਿਆਰਾ ਗੀਤ ਤੁਸੀਂ ਜਿਹੜਾ ਜੀ ਹੁਣੇ ਸੁਣਿਆ, ਤੇ ਅੱਜ ਰੇਡੀਓ ਦੇ ਵਿੱਚ ਕਾਫੀ ਇੰਪੋਰਟੈਂਸ ਜਿਹੜੀਆਂ ਜੀ ਆਪਾਂ, ਕਿਉਂਕਿ ਬ੍ਰੈਂਪਟਨ ਦੇ ਵਿੱਚ ਰਹਿੰਦੇ ਹਾਂ, ਬ੍ਰੈਂਪਟਨ ਦੇ ਵਿੱਚ ਕਈ ਸਾਰੀਆਂ ਚੀਜ਼ਾਂ ਜਿਹਦੇ ਵਿੱਚ ਆਪਾਂ ਨੂੰ ਧਿਆਨ ਦੇਣਾ ਪੈਂਦਾ ਹੈ। ਤੇ ਬਿਲਕੁਲ ਜੀ, ਪ੍ਰਭ ਗਿੱਲ ਜੀ ਪਹੁੰਚੇ ਸੀਗੇ ਤੇ ਤੁਸੀਂ ਉਹਨਾਂ ਨੂੰ ਜਿਹੜਾ ਜੀ October 26 ਨੂੰ ਵੋਟ ਦੇ ਸਕਦੇ ਹਾਂ ਤੇ ਉਹਨਾਂ ਨੂੰ ਜਿਹੜਾ ਜੀ ਇਲੈਕਟ ਕਰ ਸਕਦੇ ਹਾਂ। ਤੇ ਹੁਣ ਸਟੂਡੀਓ ਦੇ ਵਿੱਚ ਹਰਪ੍ਰੀਤ ਜੀ ਵੀ ਨੇ ਬੈਠੇ ਨੇ ਤੇ ਆਪਾਂ ਹਰਪ੍ਰੀਤ ਜੀ ਦੇ ਨਾਲ ਥੋੜੀ ਜਿਹੀ ਹੋਰ ਗੱਲਬਾਤ ਕਰਦੇ ਹਾਂ। ਹਰਪ੍ਰੀਤ ਜੀ ਇੱਕ ਵਾਰੀ ਫੇਰ ਸਵਾਗਤ ਹੈ।
1: ਥੈਂਕ ਯੂ ਸੋ ਮਚ ਕਿਰਨ।
0: ਤੇ ਹਰਪ੍ਰੀਤ ਜੀ, ਆਪਾਂ ਪਹਿਲਾਂ ਗੱਲਬਾਤ ਕੀਤੀ ਡਿਵੀਡੈਂਡ ਪਲਾਨਸ ਤੇ, ਉਹਦੇ ਵਿੱਚ ਤੁਸੀਂ ਸੇਵਿੰਗਸ ਦੇ ਬਾਰੇ ਵੀ ਆਪਸ਼ਨਸ ਦੱਸ ਦਿੱਤੀਆਂ ਤੇ ਤੁਸੀਂ ਕਾਫੀ ਸਾਰੀਆਂ ਜਿਹੜੀ ਜੀ ਨੌਲੇਜ ਵਾਲੀਆਂ ਗੱਲਾਂ ਦੱਸੀਆਂ ਤੇ ਹੁਣ ਤੁਸੀਂ ਕੀ ਹੋਰ ਗੱਲਬਾਤ ਕਰਨਾ ਚਾਹੋਗੇ?
1: ਬਿਲਕੁਲ ਕਿਰਨ, ਸੋ ਜਿੱਥੇ ਆਪਾਂ ਆਪਣੀ ਰਿਟਾਇਰਮੈਂਟ ਪਲੈਨਿੰਗ ਦੇ ਲਈ ਗੱਲਬਾਤ ਕੀਤੀ ਹੈਗੀ ਆ ਕਿ ਜਿਹੜੇ 65 ਤੋਂ ਲੈ ਕੇ ਆਉਣ ਵਾਲੇ ਅਗਲੇ ਸਾਲ ਹੋਣਗੇ 20-25 ਸਾਲ, ਉਹਨਾਂ ਨੂੰ ਆਪਾਂ ਕਿੱਦਾਂ ਪਲੈਨ ਕਰ ਸਕਦੇ ਹਾਂ ਹੁਣ ਤੋਂ ਹੀ। ਸੋ ਜਿੰਨੇ ਵੀ ਸਾਡੇ ਲਿਸਨਰਸ ਹੈਗੇ ਆ, ਅਗਰ ਤੁਸੀਂ ਇਸ ਡਿਵੀਡੈਂਡ ਵਾਲੇ ਪਲੈਨ ਦੇ ਬੈਨੀਫਿਟ ਲੈਣਾ ਚਾਹੁੰਦੇ ਆ ਤਦ ਵੀ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਆ। ਅਗਰ ਤੁਸੀਂ ਆਪਣੀਆਂ ਕੋਈ ਸੇਵਿੰਗਸ ਸਟਾਰਟ ਕਰਨਾ ਚਾਹੁੰਦੇ ਆ ਜਿਹਦੇ ਵਿੱਚ ਕੋਈ ਮੰਥਲੀ ਕੰਟਰੀਬਿਊਸ਼ਨ ਕਰਕੇ, ਵੀਕਲੀ ਕੰਟਰੀਬਿਊਸ਼ਨ ਕਰਕੇ, ਤਾਂ ਵੀ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਆ, ਕਿਉਂਕਿ ਸਾਡੇ ਕੋਲ ਬਹੁਤ ਸਾਰੇ ਰਿਸੋਰਸਿਸ ਹੈਗੇ ਆ ਜਿਨ੍ਹਾਂ ਦੇ ਵਿੱਚ ਆਪਾਂ ਜਿਹੜੇ ਵੀ ਬੈਸਟ ਪਲਾਨ ਹੈਗੇ ਆ ਉਹਨਾਂ ਦੇ ਵਿੱਚ ਆਪਾਂ ਕੁਆਲੀਫਾਈ ਹੋ ਸਕਦੇ ਹਾਂ, ਉਹਨਾਂ 'ਚ ਆਪਾਂ ਕੰਟਰੀਬਿਊਸ਼ਨਸ ਕਰ ਸਕਦੇ ਹਾਂ, ਗੌਰਮੈਂਟ ਵੱਲੋਂ ਜਿਹੜੇ ਬੈਨੀਫਿਟਸ ਮਿਲਣਗੇ ਉਹਨਾਂ ਨੂੰ ਆਪਾਂ ਅਵੇਲ ਕਰ ਸਕਦੇ ਹਾਂ ਅਤੇ ਆਪਣੀ ਰਿਟਾਇਰਮੈਂਟ ਨੂੰ ਸੁਖਾਲਾ ਬਣਾ ਸਕਦੇ ਹਾਂ। ਸੋ ਕੋਈ ਵੀ ਤੁਹਾਡੇ ਕੁਐਸਚਨ ਹੋਣ ਇਹਨਾਂ ਪਲਾਨਸ ਦੇ ਨਾਲ ਰਿਲੇਟਡ, ਨੰਬਰ ਹੈਗਾ ਜੀ ਮੇਰਾ 416-817-6500। ਇਸ ਤੋਂ ਇਲਾਵਾ ਜਿਹੜੇ ਵੀ ਵਿਜ਼ਿਟਰਸ ਆ ਰਹੇ ਆ ਸੁਪਰ ਵੀਜ਼ਾ ਦੇ ਉੱਪਰ, ਸਾਡੇ ਪੇਰੈਂਟਸ ਗ੍ਰੈਂਡ ਪੇਰੈਂਟਸ ਨੂੰ ਅਗਰ ਆਪਾਂ ਸਪੋਂਸਰ ਕਰ ਰਹੇ ਹਾਂ ਜਾਂ ਉਹ ਰੀਵਿਜ਼ਿਟ ਕਰ ਰਹੇ ਆ, ਉਹਨਾਂ ਦੀ ਮੈਡੀਕਲ ਇੰਸ਼ੋਰੈਂਸ ਬਾਰੇ ਤੁਸੀਂ ਫਾਇੰਡ ਆਊਟ ਕਰਨਾ ਹੈਗਾ, ਤਦ ਵੀ ਤੁਸੀਂ ਸਾਡੇ ਕੋਲੋਂ ਕੋਟੇਸ਼ਨ ਲੈ ਸਕਦੇ ਹਾਂ, ਕਵਰੇਜ ਡਿਟੇਲ ਫਾਇੰਡ ਆਊਟ ਕਰ ਸਕਦੇ ਹਾਂ, ਉਹਨਾਂ ਦੀ ਕੋਈ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਆ ਉਹਨਾਂ ਨੂੰ ਡਿਸਕਲੋਜ਼ ਕਰਕੇ ਉਹਨਾਂ ਦੀ ਕਵਰੇਜ ਨੂੰ ਐਡ ਆਨ ਕੀਤਾ ਜਾ ਸਕਦਾ ਆ। ਅਤੇ ਇਸ ਤੋਂ ਇਲਾਵਾ ਜਿੰਨੇ ਵੀ ਇਨਵੈਸਟਮੈਂਟ ਆਪਸ਼ਨਸ ਹੈਗੀਆਂ, ਚਾਹੇ ਉਹ RRSP ਦਾ ਪਲਾਨ ਹੈਗਾ, TFSA ਦਾ ਅਕਾਊਂਟ ਆ, ਫਸਟ ਟਾਈਮ ਹੋਮ ਸੇਵਿੰਗ ਅਕਾਊਂਟ ਆ, ਬੱਚਿਆਂ ਦਾ ਐਜੂਕੇਸ਼ਨ ਪਲਾਨ ਜਾਂ ਫਿਰ RDSP ਪਲਾਨ, ਸੋ ਇਹ ਜਿੰਨੇ ਵੀ ਪਲਾਨਸ ਹੈਗੇ ਆ ਸਾਰੇ CRA ਦੇ ਨਾਲ ਰਜਿਸਟਰਡ ਹੈਗੇ ਆ। ਸੋ ਜਦੋਂ ਕੋਈ ਵੀ ਪਲਾਨ ਰਜਿਸਟਰਡ ਹੁੰਦਾ ਹੈ ਉਹਦਾ ਮਤਲਬ ਇਹ ਹੈਗਾ ਕਿ CRA ਵੱਲੋਂ ਸਾਨੂੰ ਕੋਈ ਨਾ ਕੋਈ ਬੈਨੀਫਿਟਸ ਮਿਲ ਰਹੇ ਆ, ਤਾਂ ਉਹਨਾਂ ਦੇ ਬਾਰੇ ਤੁਸੀਂ ਸਮਝਣਾ ਹੋਵੇ ਕਿ ਕਿਹੜੇ ਪਲਾਨ 'ਚ ਤੁਸੀਂ ਕੰਟਰੀਬਿਊਸ਼ਨ ਕਰੋਗੇ ਅਤੇ ਗੌਰਮੈਂਟ ਤੋਂ ਤੁਹਾਨੂੰ ਕਿਹੜੇ ਕਿਹੜੇ ਆਪਸ਼ਨਸ, ਕਿਹੜੀ ਕਿਹੜੀਆਂ ਗ੍ਰਾਂਟਸ, ਕਿਹੜੇ ਕਿਹੜੇ ਟੈਕਸੇਸ਼ਨ ਦੇ ਪੁਆਇੰਟ ਆਫ ਵਿਊ ਤੋਂ ਬੈਨੀਫਿਟਸ ਮਿਲ ਸਕਦੇ ਆ, ਉਹ ਸਾਰੀਆਂ ਚੀਜ਼ਾਂ ਤੁਸੀਂ ਸਮਝ ਸਕਦੇ ਆ। ਲਾਸਟਲੀ ਜਿਨ੍ਹਾਂ ਨੇ ਸਾਡੀ ਟੀਮ ਨੂੰ ਜੁਆਇਨ ਕਰਨਾ ਹੋਵੇ, ਕਿਉਂਕਿ ਆਪਾਂ ਔਨਗੋਇੰਗ ਬੇਸਿਸ ਦੇ ਉੱਪਰ ਹਾਇਰਿੰਗ ਕਰਦੇ ਰਹਿੰਦੇ ਹਾਂ, ਐਂਡ ਬਹੁਤ ਸਾਰੇ ਐਡਵਾਈਜ਼ਰਸ ਹੈਗੇ ਆ ਜਿਨ੍ਹਾਂ ਕੋਲ ਲਾਇਸੈਂਸ ਹੈਗਾ ਆ ਬਟ ਉਹਨਾਂ ਨੂੰ ਟ੍ਰੇਨਿੰਗ ਦੀ ਕਮੀ ਆ, ਉਹਨਾਂ ਨੂੰ ਪ੍ਰੋਪਰ ਆਫਿਸ ਸਟਰਕਚਰ ਨਹੀਂ ਮਿਲ ਰਿਹਾ, ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਉਹ ਕਿੱਥੋਂ ਸਟਾਰਟ ਕਰ ਸਕਦੇ ਆ, ਤਾਂ ਜ਼ਰੂਰ ਇੱਕ ਵਾਰੀ ਤੁਸੀਂ ਸਾਡੇ ਆਫਿਸ ਵਿਜ਼ਿਟ ਕਰੋ ਜਾਂ ਮੇਰੇ ਨਾਲ ਤੁਸੀਂ ਫੋਨ 'ਤੇ ਗੱਲ ਕਰ ਸਕਦੇ ਆ। ਆਫਿਸ ਹੈਗਾ ਜੀ ਮੈਕਵੀਨ ਐਂਡ ਮੇਫਿਲ ਡਰਾਈਵ ਦੇ ਉੱਪਰ, 11675 ਮੈਕਵੀਨ ਡਰਾਈਵ, ਯੂਨਿਟ ਨੰਬਰ 6, ਟੋਪ ਚੋਇਸ ਇੰਸ਼ੋਰੈਂਸ ਆਫਿਸ, ਅਤੇ ਨੰਬਰ ਹੈਗਾ ਜੀ 416-817-6500-416-817-6500।
0: ਬਿਲਕੁਲ ਜੀ, ਬਹੁਤ ਬਹੁਤ ਸ਼ੁਕਰੀਆ ਹਰਪ੍ਰੀਤ ਜੀ। ਔਰ ਬਿਲਕੁਲ, ਅਸੀਂ ਆਪਣੇ ਲਿਸਨਰਸ ਨੂੰ ਰਿਕੁਐਸਟ ਕਰਾਂਗੇ ਕਿ ਤੁਸੀਂ ਬਿਲਕੁਲ ਕਿਸੇ ਤਰੀਕੇ ਦੀ ਵੀ ਗੱਲਬਾਤ ਕਰਨੀ ਹੋਵੇ ਜਾਂ ਤੁਹਾਡੀ ਕੋਈ ਪ੍ਰੀਵੀਅਸ ਪਾਲਿਸੀ ਹੋਵੇ ਤੁਸੀਂ ਉਹਨੂੰ ਜਿਹੜਾ ਜੀ ਰਿਵਿਊ ਕਰਵਾਉਣਾ ਹੈ, ਜਾਂ ਕੋਈ ਐਗਜ਼ਿਸਟਿੰਗ ਪਾਲਿਸੀ ਦੇ ਵਿੱਚ ਕੋਈ ਆਪਾਂ ਹੋਰ ਬਦਲਾਵ ਕਰਨਾ ਹੈ, ਤੇ ਹਰਪ੍ਰੀਤ ਸੈਣੀ ਜੀ ਦੇ ਨਾਲ ਗੱਲਬਾਤ ਹੋ ਸਕਦੀ ਆ। 416-817-6500 ਤੇ ਤੁਸੀਂ ਹਰਪ੍ਰੀਤ ਜੀ ਦੇ ਨਾਲ ਗੱਲਬਾਤ ਕਰਨੀ ਹੈ। ਥੈਂਕ ਯੂ ਸੋ ਮਚ ਹਰਪ੍ਰੀਤ ਜੀ।
1: ਥੈਂਕ ਯੂ ਜੀ।
0: ਬਿਲਕੁਲ ਜੀ, ਔਰ ਨਾਲ ਦੀ ਨਾਲ ਅੱਜ ਦਾ ਪ੍ਰੋਗਰਾਮ ਦ ਮਾਸਟਰ ਬਿੱਲ ਫੈਬ ਦੀ ਸੁਯੋਗਨਾ ਵੀ ਅਸੀਂ ਪੇਸ਼ ਕਰ ਰਹੇ ਹਾਂ, ਜਿਹੜਾ ਕਿ ਫੈਬਰੀਕੇਟਰ ਸਪਲਾਈ ਨੇ ਵਿਦਿਨ ਦ ਕੈਨੇਡਾ ਘਰਾਂ ਦੇ ਵਿੱਚ ਤੁਸੀਂ ਕਿਸੇ ਤਰੀਕੇ ਦਾ ਵੀ ਕੋਈ ਵੀ ਕੰਮ ਕਰਵਾਉਣਾ ਆ ਤੇ ਤੁਸੀਂ ਇਹਨਾਂ ਦੇ ਨਾਲ ਜਿਹੜੀ ਹੈ ਜੀ ਗੱਲਬਾਤ ਕਰ ਲੈਣੀ ਹੈ। ਦ ਮਾਸਟਰ ਬਿਲਡ ਫੈਬ 437-955-2220 ਤੇ, ਔਰ ਇੱਕ ਵਾਰੀ ਫਿਰ ਸਾਡੀ ਲਾਈਨ ਹੁਣ ਜਿਹੜੀ ਹੈ ਜੀ ਮੁਕੇਸ਼ ਚੌਹਾਨ ਜੀ ਦੇ ਨਾਲ ਜੁੜ ਚੁੱਕੀ ਹੈ, ਜਿਹੜੇ ਕਿ ਮੋਰਗੇਜ ਡਿਲੀਜੈਂਟ ਦੇ ਨਾਲ ਕੰਮ ਕਰਦੇ ਆ ਤੇ ਬਹੁਤ ਹੀ ਬਿਹਤਰੀਨ ਜਿਹੜਾ ਜੀ ਕੰਮ ਤੁਹਾਡਾ ਕਰਾ ਕੇ ਦਿੰਦੇ ਆ। ਮੁਕੇਸ਼ ਜੀ ਬਹੁਤ ਬਹੁਤ ਸਵਾਗਤ ਹੈ ਇੱਕ ਵਾਰੀ ਫਿਰ
2: ਜੀ। ਬਹੁਤ ਧੰਨਵਾਦ, ਵਾਂਸ ਅਗੇਨ ਸਤਿ ਸ੍ਰੀ ਅਕਾਲ ਆਪਕੋ ਔਰ ਹਮਾਰੇ ਸਾਰੇ ਪਿਆਰੇ ਲਿਸਨਰ ਨੂੰ ਜੀ।
0: ਬਿਲਕੁਲ ਮੁਕੇਸ਼ ਜੀ, ਪਹਿਲਾਂ ਆਪਾਂ ਜਿਹੜੇ ਜੀ ਰਿਨਿਊਵਲ ਤੇ ਗੱਲਬਾਤ ਕਰਕੇ ਹਟੇ ਸੀ। ਅੱਛਾ ਮੁਕੇਸ਼ ਜੀ, ਮੇਰਾ ਇੱਕ ਸਵਾਲ ਤੁਹਾਡੇ ਤਾਂ ਹੋਰ ਵੀ ਹੈਗਾ ਕਿ ਠੀਕ ਹੈ ਜੀ ਸਾਡੀ ਰਿਨਿਊਵਲ ਆ ਰਹੀ ਆ, ਇਨਸਟੈਡ ਆਫ ਸਾਈਨਿੰਗ ਵਿਦ ਦ ਸੇਮ ਬੈਂਕ ਸੇਮ ਲੈਂਡਰ, ਕੈਨ ਵੀ ਸਵਿਚ ਦ ਲੈਂਡਰ ਔਰ ਕੈਨ ਵੀ ਸ਼ਾਪ ਅਰਾਊਂਡ, ਕੈਨ ਵੀ ਡੂ ਦੈਟ?
2: ਬਿਲਕੁਲ ਜੀ, ਬਹੁਤ ਹੀ ਚੰਗਾ ਸਵਾਲ ਜੀ ਕੀਤਾ ਸੀ ਔਰ ਬਿਲਕੁਲ ਕਰਨੀ ਚਾਹੀਏ। ਦੇਖੇ ਦੈਟਸ ਯੋਰ ਰਾਈਟ, ਪਹਿਲੇ ਤਾਂ ਪਹਿਲੇ 3-4 ਮਹੀਨੇ ਰਿਨਿਊਲ ਤੋਂ ਪਹਿਲੇ ਯੂ ਸ਼ੋਪ ਅਰਾਊਂਡ ਵਿਦ ਅ ਡਿਫਰੈਂਟ ਬੈਂਕ, ਚੈੱਕ ਹਾਊ ਮਚ ਵਾਟ ਰੇਟ ਯੂਅਰ ਗੈਟਿੰਗ ਰਾਈਟ, ਤੁਹਾਨੂੰ ਪਹਿਲੋਂ ਪਤਾ ਹੋਣਾ ਚਾਹੀਏ ਔਰ ਉਹੀ ਪੁਆਇੰਟ ਦੇ ਹਿਸਾਬ ਸੇ ਆਪਣੇ ਬੈਂਕ ਨੂੰ ਪੁੱਛੋ ਕਰੋ ਕਿ ਬੋਲੋ ਭਾਈ ਇਹ ਰੇਟ ਮੈਨੂੰ ਮਾਰਕੀਟ ਸੇ ਮਿਲ ਰਿਹਾ ਸੀ, ਤੁਸੀਂ ਦੇ ਸਕਦੇ ਹੋ ਨਹੀਂ ਦੇ ਸਕਦੇ, ਹੈਨਾ? ਬਹੁਤ ਇੰਪੋਰਟੈਂਟ ਬਾਤ ਹੈ। ਤਾਂ ਉਸੇ ਕਿਆ ਹੋਗਾ, ਤਾਂ ਬੈਂਕ ਐਗਜ਼ਾਮਪਲ ਹੈ, ਬੈਂਕ ਇਜ਼ ਗਿਵਿੰਗ ਯੂ 3.7 ਐਂਡ ਵੇਰੀਏਬਲ, ਸੋ ਦੇ ਮੇ ਬੀ ਕੈਨ ਲੋਅਰ ਡਾਊਨ ਟੂ 3.59, maybe lower, right? So always check the rate and then communicate with your bank for a lower. अच्छा switch की बात कर रहे हो, switch तब बनता है. Example है 5 लाख की mortgage है, $1 million का घर है, घर में 5 लाख की equity पड़ी है, ठीक है. अब same bank पे जाओगे तो नहीं करेगा, उसी bank वो नहीं करेगा. बट उसके लिए आपको आप अपनी मॉर्गेज ट्रांसफर कर सकते हो. आंसर इज यस. रिन्यूअल के टाइम पे अपनी मॉर्गेज दूसरे बैंक पे लेके जा सकते हैं, रीफाइनेंसिंग कर सकते हो. एग्जांपल है 2 लाख के डेट्स हैं, ठीक है, तो नई मॉर्गेज 5 लाख का पुराना मॉर्गेज और 2 लाख 7 लाख की नई मॉर्गेज बन जाएगी आपकी, है ना. अगर एक तो ये है, दूसरी बात है आप सेम बैंक से भी कर सकते हो. अगर आपको लग रहा है आपकी इनकम सब बढ़िया है, क्रेडिट बहुत अच्छा है, तो आप कर सकते हो. और दूसरी सबसे बड़ी चैलेंज है, अगर आपको लग रहा है कि आपकी आप ऐसा चीजें जिसमें आपको लग रहा है क्वालिफिकेशन प्रॉब्लम हो सकती है, है ना, तो बेटर ये कि आप बैंक स्विच करो और हमेशा अपने बैंक से आप पुश करो, ईमेल के थ्रू करो या ब्रांच विजिट करो फॉर अ बेटर रेट. आपको और जानकारी चाहिए, आपको और इन्फॉर्मेशन चाहिए रिन्यूअल से रिलेटेड, बहुत सारे क्वेश्चन है लोगों के कि सर फिक्स ले रेट, वेरिएबल रेट लें, अच्छा व्हाट इज द बेस्ट टाइम टू स्विच द मॉर्गेज, इसके अलावा जो है हमारी पेमेंट कैसे कम हो सकती है, हम सेविंग कैसे कर सकते हैं, अच्छा और इसके अलावा जो है हमारी अफोर्डेबिलिटी. मसला पता है सबसे बड़ा क्या है कि अगर रिन्यूअल के टाइम पे आपकी पेमेंट $1,000 बढ़ गई तो आपके फाइनेंसेस हिल गए. आई कैन हेल्प यू टू ब्रिंग योर मॉर्गेज विद इन योर बजट, राइट. तो गिव मी अ कॉल, आई एम हियर इन मिसिसागा, मिसिसागा और डेरी थे जी, तो उसे मिल सकते हो, मैसेज करो, कॉल करो, अपॉइंटमेंट बनाओ. मुकेश चौहान, मॉर्गेज ब्रोकर फ्रॉम मॉर्गेज डिलिजेंट. नंबर टू कॉल मी 6475127000, 6475127000.
0: बिल्कुल जी, मुकेश जी दे नाल तुसी गलबात कर सकदे, कोई मोर्गे संबंधी गलबात करनी, पहली बारी कार परचेस कर रही या तुहानूं कोई लोन दी लोड पै गई या तुसी क्रेडिट कार्ड दे तुहाडे ते कर्जे बहुत चढ़ चुके हैं ते मंथली मोर्गेज पेमेंट सी मिस आउट हो चुके हैं, ते ए सारे चीजां दा सोल्यूशन तुहानूं मुकेश जी प्रोवाइड करवा के
2: देंगे. कोई भी पेमेंट मिस हो गई है मोर्गेज दी, फर्स्ट पेमेंट दी, सेकंड मोर्गेज जो बैंक आपको चैलेंज कर रहा है, यू डोंट हैव अ कैश फ्लो, एज लॉन्ग एज आपके घर में एक्विटी है, गिव मी अ कॉल, आई विल हेल्प यू. थैंक यू सो मच किरण जी.
0: बिल्कुल जी, थैंक यू सो मच मुकेश जी, थैंक यू सो मच,
2: टेक केयर.
0: बिल्कुल जी, और एक बार फिर दस दिए साडा नंबर 905-799-0999 ते जिहड़ी आ जी गल बात कर सकते हैं. और बिल्कुल जी, होर भी ब्रैम्पटन की सिटी दे विचों जिहड़े जी कोई कैंडीडेट खड़ा है ते अपनी आवाज लोगों तक पहुंचाना चाहता है, बिल्कुल जी तुसीं वतनों दूर दे राही पहुंचा सकते हैं. साडा नंबर असीं बार बार तुहानूं दिंदे आ क्योंकि कम्युनिटी दे विच रहिंदे आ ते हैल्प करना साडा पूरा पूरा जिहड़ा जी फर्ज बनता. 905-799-0999 ते जिहड़ी जी गलबात तुसीं कर सकते हैं. और बिल्कुल जी, अज दा प्रोग्राम जिहड़ा जी प्राइम इंटरनेशनल कॉलेज की टीम के सहयोग नाल भी पेश किया सी. तुसीं अपना भविख जिहड़ा जी PSW दी फील्ड विच लैके आना चाहुंदे या तुसीं अर्ली चाइल्डहुड असिस्टेंट का कोई कोर्स करना, ECA या ECE करना चाहुंदे आ जिहड़े कि डे केयर दे जॉब्स रिलेटेड हुंदे आ, ते तुसीं ओह भी कर सकदे. कोई अकाउंटिंग का कोर्स करना या कोई टैक्स पेरोल या फूड सर्विसिज दे रिलेटेड कोर्सिस करने आ, ते इह कोर्सिस बहुत शॉर्ट टर्म कोर्सिस ने 24 to 25 हफ्तियां दे, ते तुसीं गलबात करनी आ प्राइम इंटरनेशनल कॉलेज नाल 6474991009 ਤੇ. ਔਰ ਬਿਲਕੁਲ ਜੀ, ਤੁਸੀਂ ਦੱਸੋਗੇ ਕਿ ਅਸੀਂ ਵੱਧ ਨੂੰ ਦੂਰ ਰੇਡੀਓ ਸੁਣ ਕੇ ਆਏ ਹਾਂ, ਤੁਹਾਨੂੰ ਹੋਰ ਵੀ ਤੁਹਾਡੀਆਂ ਜੀ ਫੀਸਿਸ ਤੇ ਇਨਰੋਲਮੈਂਟ ਤੇ ਜਿਹੜਾ ਜੀ ਆਫ ਮਿਲ ਸਕਦਾ ਹੈ. ਔਰ ਸਾਡੀ ਟੀਮ ਰੀਅਲ ਸਟੇਟ ਦਾ ਵੀ ਕੰਮ ਕਰਦੀ ਹੈ, ਰੀਅਲ ਸਟੇਟ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੋਵੇ, ਕੁਛ ਬਾਏ ਕਰਨਾ, ਕੁਛ ਸੈਲ ਆਊਟ ਕਰਨਾ ਹੈਗਾ, ਤੇ ਆਲਵੇਜ ਤੁਸੀਂ ਸਾਨੂੰ ਕਾਲ ਕਰ ਸਕਦੇ ਹਾਂ 416-881-7070 ਤੇ. ਔਰ ਬਿਲਕੁਲ ਜੀ, ਅੰਜਮ ਖੁਰੇਸ਼ੀ ਜੀ ਦੇ ਸਹਿਯੋਗ ਨਾਲ ਵੀ ਅੱਜ ਦਾ ਪ੍ਰੋਗਰਾਮ ਤੁਹਾਡੇ ਤਾਈਂ ਪੇਸ਼ ਕੀਤਾ ਸੀ. ਰੱਬ ਨਾ ਕਰੇ ਰੋਡ ਤੇ ਜਾ ਰਹੇ ਹਾਂ, ਐਕਸੀਡੈਂਟ ਹੋ ਜਾਂਦਾ ਹੈ, ਉਸ ਸਿਚੁਏਸ਼ਨ ਦੇ ਵਿੱਚ ਆਪਾਂ ਘਬਰਾ ਜੀ ਦਾ ਕਿ ਹੁਣ ਸਾਡਾ ਪਤਾ ਨਹੀਂ ਕਿੰਨਾ ਕੁ ਖਰਚਾ ਹੋ ਜਾਣਾ ਹੈ ਜਾਂ ਇੰਸ਼ੋਰੈਂਸ ਦੇ ਨਾਲ ਡੀਲ ਕਰਨਾ ਪੈਣਾ, ਦੈਨ ਤੁਸੀਂ ਇੱਕ ਕਾਲ ਕਰਨੀ ਆ ਅੰਜਮ ਖੁਰੇਸ਼ੀ ਜੀ ਨੂੰ, ਬਾਕੀ ਉਹ ਤੁਹਾਡਾ ਸਾਰਾ ਜਿਹੜਾ ਹੈ ਜੀ ਆਪਣੇ ਆਪ ਦੇਖ ਲੈਣਗੇ ਕੰਮ ਕਾਰ. 416-570-0157 ਤੇ ਜਿਹੜੀ ਹੈ ਜੀ ਗੱਲਬਾਤ ਕਰ ਸਕਦੇ ਹਾਂ. ਔਰ ਇੱਕ ਵਾਰੀ ਫਿਰ ਅੱਜ ਦਾ ਪ੍ਰੋਗਰਾਮ ਹਰਪ੍ਰੀਤ ਸੈਣੀ ਜੀ ਦੇ ਸਹਿਯੋਗ ਨਾਲ ਵੀ ਪੇਸ਼ ਕੀਤਾ ਸੀ, ਔਰ ਉਹਨਾਂ ਨੇ ਕਾਫੀ ਇੰਪੋਰਟੈਂਟ ਜਿਹੜੀਆਂ ਜੀ ਜ਼ਰੂਰੀ ਸੂਚਨਾ ਤੁਹਾਡੇ ਤਾਈਂ ਸਾਂਝੀਆਂ ਕੀਤੀਆਂ ਸੀ ਇੰਸ਼ੋਰੈਂਸ ਦੀ ਫੀਲਡ ਦੇ ਵਿੱਚ. ਔਰ ਬਿਲਕੁਲ ਆਲ

0: ਚਾਹੇ ਤੁਹਾਡੀ ਗੱਡੀ ਦੀ ਇੰਸ਼ੋਰੈਂਸ ਹੋਵੇ, ਘਰ ਦੀ ਇੰਸ਼ੋਰੈਂਸ ਹੋਵੇ, ਜਾਂ ਤੁਹਾਡਾ ਆਪਣਾ ਬਿਜ਼ਨਸ ਹੋਵੇ, ਸਹੀ ਕਵਰੇਜ ਅਤੇ ਸਹੀ ਕੀਮਤ ਬਹੁਤ ਜ਼ਰੂਰੀ ਹੈ। ਕਈ ਵਾਰ ਅਸੀਂ ਸਿਰਫ ਇਹ ਦੇਖਦੇ ਹਾਂ ਕਿ ਪ੍ਰੀਮੀਅਮ ਕਿੰਨਾ ਹੈ, ਪਰ ਇਹ ਨਹੀਂ ਦੇਖਦੇ ਕਿ ਪਾਲਿਸੀ ਵਿੱਚ ਕਵਰੇਜ ਕੀ ਮਿਲ ਰਹੀ ਹੈ। ਇਸ ਲਈ ਇੰਸ਼ੋਰੈਂਸ ਲੈਣ ਜਾਂ ਰਿਨਿਊਅਲ ਕਰਵਾਉਣ ਤੋਂ ਪਹਿਲਾਂ ਆਪਣੀ ਪਾਲਿਸੀ ਦਾ ਰਿਵਿਊ ਜ਼ਰੂਰ ਕਰਵਾਓ। ਮੈਂ ਹਾਂ ਇੰਸ਼ੋਰੈਂਸ ਐਡਵਾਈਜ਼ਰ ਜਗਜੀਤ ਮਹਲ। ਆਟੋ, ਹੋਮ, ਕਮਰਸ਼ੀਅਲ ਇੰਸ਼ੋਰੈਂਸ ਬਾਰੇ ਜਾਣਕਾਰੀ ਜਾਂ ਕੋਟ ਲਈ ਅੱਜ ਹੀ ਸੰਪਰਕ ਕਰੋ 647-627-8820 647-627-8820।
1: ਇੰਸ਼ੋਰੈਂਸ ਕੰਪਨੀ ਨਾਲ ਡੀਲ ਵੀ ਕਰਦੇ ਨੇ ਸਕਾਈਡਮ ਗਰੁੱਪ ਆਫ ਕੰਪਨੀਜ਼, ਪਿਛਲੇ 25 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ।
2: ਬਈ, ਅਤੇ ਕਾਰਾਂ ਦੇ ਨਾਲ ਨਾਲ ਬੱਸਾਂ ਤੇ ਵੱਡੇ ਟਰੱਕਾਂ ਦੀ ਰਿਪੇਅਰ ਤੇ ਬੋਡੀ ਵਰਕ ਦਾ ਵੀ ਕੰਮ ਕੀਤਾ ਜਾਂਦਾ ਹੈ। ਫਲੀਟ ਵਾਸਤੇ ਸਪੈਸ਼ਲ ਪੈਕੇਜ ਨੇ।
1: ਕਾਲ ਕਰੋ 905-874-9878।

0: capacity. The khana ohi lajawab. Sweet Mahal wala. President Convention Center. Conveniently located in Vaughan. Honey call karo ate apniya partyan book karao. 416-433-9191. 416-433-9191. President Convention
1: Center. ਜੇਕਰ ਤੁਸੀਂ ਇੰਡੀਆ ਨੂੰ ਜਾ ਰਹੇ ਹੋ ਤਾਂ ਇੱਕ ਗਿਫਟ ਤੁਸੀਂ ਜ਼ਰੂਰ ਲੈ ਕੇ ਜਾਓ ਢਿੱਲੋਂ ਵੀਡੀਓ ਤੋਂ ਗੁਰਬਾਣੀ ਵਾਲਾ ਰੇਡੀਓ ਨਿਤਨੇਮ ਵੀ ਆ ਸੰਪੂਰਨ ਪਾਠ ਵੀ ਇਹਦੇ 'ਚ ਢਾਡੀ ਵਾਰਾਂ ਵੀ ਨੇ ਅਤੇ 300 ਸ਼ਬਦ 20 ਘੰਟੇ ਦੀ ਬੈਟਰੀ ਆ ਏਅਰ ਪਲੱਗ ਤੁਹਾਨੂੰ ਨਾਲ ਮਿਲਣਗੇ ਢਿੱਲੋਂ ਵੀਡੀਓ ਤੋਂ ਇੱਕ ਜਾਂ ਇੱਕ ਤੋਂ ਵੱਧ ਰੇਡੀਓ ਲੈਣੇ ਆ ਅਤੇ ਨੰਬਰ ਨੋਟ ਕਰ ਲਓ 905-204-1313 905-204-1313 905-204-1313
2: ਸਹਿਯੋਗ ਪ੍ਰੋਗਰਾਮ ਦਾ ਇਹ ਹਿੱਸਾ ਜਿਹੜਾ ਉਹ ਤੁਹਾਡੇ ਕੋਲ ਨਾਲ ਅਸੀਂ ਜਿਹੜਾ ਹੈਗਾ ਜੀ ਉਹ ਸਾਂਝਾ ਕਰਾਂਗੇ ਖਬਰਾਂ ਵੱਲ ਚੱਲਾਂਗੇ ਗੀਤ ਸੰਗੀਤ ਜਿਹੜਾ ਉਹਦੇ ਬਾਰੇ ਵੀ ਚੱਲਾਂਗੇ ਤੇ ਅੱਜ ਦਾ ਇਹ ਪ੍ਰੋਗਰਾਮ ਜਿਹੜਾ ਖਾਸ ਤੌਰ ਤੇ ਇਹ ਸਪੌਂਸਰ ਕੀਤਾ ਜਾ ਰਿਹਾ ਮੋਨਾ ਮਹਿੰਗੀ ਜੀ ਵੱਲੋਂ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇੰਸ਼ੋਰੈਂਸ ਰੁਪਏ ਦੇ ਇੰਸ਼ੋਰੈਂਸ ਤਾਂ ਮੋਨਾ ਮਹਿੰਗੀ ਜੀ ਦਾ ਨਾਂ ਜਿਹੜਾ ਉਹ ਪਹਿਲੀ ਕਤਾਰ ਦੇ ਵਿੱਚ ਆ ਕੇ ਖੜ ਜਾਂਦਾ ਸੋ ਤੁਸੀਂ ਜ਼ਰੂਰ ਇੱਕ ਵਾਰ ਉਹਨਾਂ ਦੇ ਨਾਲ ਸੰਪਰਕ ਕਰ ਲੈਣਾ ਤੇ ਨਾਲ ਦੀ ਨਾਲ ਹੀ ਅੱਜ ਦਾ ਇਹ ਪ੍ਰੋਗਰਾਮ ਜਿਹੜਾ ਗ੍ਰੈਂਡ ਗ੍ਰੈਂਡ ਗ੍ਰੈਂਡ ਫਰਨੀਚਰ ਵੱਲੋਂ ਵੀ ਸਪੌਂਸਰ ਕੀਤਾ ਜਾ ਰਿਹਾ ਹੈ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿੱਥੇ ਅਸੀਂ ਡ੍ਰੀਮਸ ਦੀ ਗੱਲ ਕਰਾਂਗੇ ਕਿ ਆਪਣੇ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਕਿ ਤੁਹਾਡੇ ਸਾਰਿਆਂ ਦੇ ਸੁਪਨੇ ਜਿਹੜੀ ਉਹ ਸਾਕਾਰ ਹੋਣ ਸਾਰਿਆਂ ਦੇ ਸੁਪਨੇ ਜਿਹੜੀ ਉਹ ਪੂਰੇ ਹੋਣ ਪਰ ਗੱਲ ਇਹੀ ਹੈ ਕਿ ਸੁਪਨੇ ਪੂਰੇ ਕਰਨ ਲਈ ਤੁਹਾਨੂੰ ਮਿਹਨਤ ਤਾਂ ਕਰਨੀ ਪੈਣੀ ਹੈ ਸੁਪਨੇ ਪੂਰੇ ਕਰਨ ਲਈ ਤੁਹਾਨੂੰ ਉੱਠਣਾ ਤਾਂ ਪੈਣਾ ਸੁਪਨੇ ਪੂਰੇ ਕਰਨ ਲਈ ਤੁਹਾਨੂੰ ਪਹਿਲਾ ਕਦਮ ਤਾਂ ਚੁੱਕਣਾ ਪੈਣਾ ਕਿਵੇਂ ਪੂਰੇ ਹੋਣਗੇ ਸੁਪਨੇ ਪੂਰੇ ਕਰਨ ਲਈ ਤੁਹਾਨੂੰ ਦੱਸ ਦਿੰਦੇ ਹਾਂ ਕਿ ਡਾਇਰੈਕਸ਼ਨ ਤੁਹਾਡੇ ਕੋਲ ਹੋਣੀ ਬੜੀ ਜ਼ਰੂਰੀ ਹੈ D D D D D D D D D D D ਇਹ ਕੀ ਹੋ ਗਿਆ ਯੈਸ ਡੀ ਡੀ ਡੀ ਡੀ ਡੀ ਐਂ ਨਾ ਸੋਚੋ ਕਿਤੇ ਉੱਦਾਂ ਕਹਿੰਦਾ ਇਹ ਡੀ ਡੀ ਡੀ ਡੀ ਡੀ ਡੀ ਡੀ ਡੀ ਡੀ ਡੀ ਆ ਲਓ ਡੀ ਡੀ ਡੀ ਡੀ ਡੀ ਕੀ ਆ ਡੀ ਤੋਂ ਡਾਇਰੈਕਸ਼ਨ ਜੇਕਰ ਸੁਪਨੇ ਪੂਰੇ ਕਰਨੇ ਚਾਹੁੰਦੇ ਹੋ ਡਾਇਰੈਕਸ਼ਨ ਤੁਹਾਡੇ ਕੋਲ ਕਮਾਲ ਦੀ ਹੋਵੇ ਕਿ ਸਹੀ ਦਿਸ਼ਾ ਵੱਲ ਤੁਸੀਂ ਜਾ ਰਹੇ ਹੋ ਕਿ ਨਹੀਂ ਡੀ ਤੋਂ ਡੈਡੀਕੇਸ਼ਨ ਹੋਣੀ ਬੜੀ ਜ਼ਰੂਰੀ ਹੈ ਤੁਹਾਡੇ ਅੰਦਰ ਡੈਡੀਕੇਸ਼ਨ ਹੈ ਉਹਨਾਂ ਸੁਪਨੇ ਨੂੰ ਪੂਰੇ ਕਰਨ ਲਈ ਡੀ ਤੋਂ ਡਿਟਰਮੀਨੇਸ਼ਨ ਵੀ ਹੋਣੀ ਬੜੀ ਜ਼ਰੂਰੀ ਆ ਡੀ ਤੋਂ ਡਿਸਿਪਲਿਨ ਵੀ ਤੁਹਾਡੇ ਅੰਦਰ ਹੋਣਾ ਬੜਾ ਜ਼ਰੂਰੀ ਆ ਡੀ ਤੋਂ ਡੈਡਲਾਈਨ ਕਿ ਇੰਨੇ ਟਾਈਮ ਦੇ ਵਿੱਚ ਇਹ ਸੁਪਨਾ ਮੈਂ ਪੂਰਾ ਕਰਨਾ ਜੇ ਮੈਂ ਇਹ ਕਹਾਂਗੇ ਭਾਰ ਘਟਾਉਣਾ ਬਾਈ ਜੀ ਭਾਰ ਘਟਾਉਣ ਲਈ ਡਾਇਰੈਕਸ਼ਨ ਮੇਰੀ ਸਹੀ ਹੈ ਮੈਂ ਡਾਇਟ ਕਿਹੜੀ ਲੈ ਰਿਹਾ ਮੈਂ ਟਾਈਮ ਨਾਲ ਸੌ ਰਿਹਾ ਕਿ ਨਹੀਂ ਸੌ ਰਿਹਾ ਮੈਂ ਪ੍ਰੋਪਰ ਮਿਹਨਤ ਕਰ ਰਿਹਾ ਕਿ ਨਹੀਂ ਕਰ ਰਿਹਾ ਡੈਡੀਕੇਸ਼ਨ ਵਿੱਚ ਹੈਗੀ ਹੈ ਕਿ ਨਹੀਂ ਡਿਟਰਮੀਨੇਸ਼ਨ ਹੈ ਜਾਂ ਨਹੀਂ ਫਿਰ ਡਿਸਿਪਲਿਨ ਹੈ ਜਾਂ ਨਹੀਂ ਫਿਰ ਡੈਡਲਾਈਨ ਕਿੰਨੇ ਟਾਈਮ ਦੇ ਵਿੱਚ ਭਾਰ ਘਟਾਉਣਾ ਚਾਹੁੰਦਾ ਇਹ ਬੜਾ ਜ਼ਰੂਰੀ ਹੈ ਸੋ ਇਹ ਤਾਂ ਹੋ ਗਈ ਸੁਪਨੇ ਪੂਰੇ ਕਰਨ ਲਈ ਡੀ ਡੀ ਡੀ ਡੀ ਡੀ ਤੇ ਜੇ ਆਪਾਂ ਇਹ ਕਹਿ ਲਈਏ ਕਿ ਇਹਦੇ ਨਾਲ ਹੀ ਪਰਪਸ ਤੁਹਾਡਾ ਕੀ ਹੈ ਪੀ ਪੀ ਪੀ ਪੀ ਪੀ ਇਹ ਕੀ ਹੋ ਗਿਆ ਭਾਜੀ ਡੀ ਡੀ ਡੀ ਡੀ ਡੀ ਪੀ ਪੀ ਪੀ ਪੀ ਪੀ ਪੀ ਪੀ ਪੀ ਪੀ ਪੀ ਕੀ ਹੈ ਕਿ ਪਰਪਸ ਤੁਹਾਡਾ ਕੀ ਹੈ ਪ੍ਰਪਰੇਸ਼ਨ ਤੁਹਾਡੀ ਕੀ ਹੈ ਤਿਆਰੀ ਕਿਹੋ ਜਿਹੀ ਹੈ ਤੁਹਾਡੀ ਪੇਸ਼ੈਂਸ ਤੁਹਾਡੇ 'ਚ ਹੈ ਕਿ ਨਹੀਂ ਹੈ ਪ੍ਰਿੰਸੀਪਲ ਕੀ ਹੈ ਤੁਹਾਡੇ ਪੋਜ਼ਿਟਿਵ ਐਟੀਟਿਊਡ ਤੁਹਾਡੇ 'ਚ ਹੈ ਜਾਂ ਨਹੀਂ ਹੈ ਕੀ ਤੁਸੀਂ ਉਹਦੀ ਪ੍ਰਾਈਸ ਦੇਣ ਲਈ ਤਿਆਰ ਵੀ ਹੋ ਕੀ ਤੁਹਾਡੀ ਪਲੈਨਿੰਗ ਪ੍ਰੋਪਰ ਹੈ ਜਾਂ ਨਹੀਂ ਹੈ ਕੀ ਤੁਸੀਂ ਪ੍ਰੈਕਟਿਸ ਕਰ ਸਕਦੇ ਹੋ ਇਹ ਸਾਰੇ ਸ਼ਬਦ ਪੀ ਤੋਂ ਸ਼ੁਰੂ ਹੁੰਦੇ ਆ ਪਰਪਸ ਪ੍ਰਪਰੇਸ਼ਨ ਪੇਸ਼ੈਂਸ ਪ੍ਰਿੰਸੀਪਲ ਪੋਜ਼ਿਟਿਵ ਐਟੀਟਿਊਡ ਪ੍ਰਾਈਸ ਪਲੈਨ ਐਂਡ ਪ੍ਰੈਕਟਿਸ ਜੇਕਰ ਇਹ ਸਾਰੀਆਂ ਚੀਜ਼ਾਂ ਹਨ ਤਾਂ ਫਿਰ ਬਾਈ ਜੀ ਤੁਹਾਡੇ ਸੁਪਨੇ ਪੂਰੇ ਹੋਣ ਤੋਂ ਕੋਈ ਵੀ ਤੁਹਾਨੂੰ ਰੋਕ ਨਹੀਂ ਸਕਦਾ ਜੀ ਕੋਈ ਵੀ ਰੋਕ ਨਹੀਂ ਸਕਦਾ ਸੋ ਅੱਜ ਪ੍ਰੋਗਰਾਮ ਦੇ ਵਿੱਚ ਜਿੱਥੇ ਅਸੀਂ ਤੁਹਾਡੇ ਨਾਲ ਹੋਰ ਬਹੁਤ ਸਾਰੀਆਂ ਚੀਜ਼ਾਂ ਦੀ ਸਾਂਝ ਪਾਵਾਂਗੇ ਨਾਲ ਦੀ ਨਾਲ ਹੀ ਤੁਹਾਨੂੰ ਅਸੀਂ ਦੱਸਾਂਗੇ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਟਹਿਣਾ ਸਾਹਿਬ ਬਸ ਕੁਝ ਪਲਾਂ ਤੱਕ ਸਾਡੇ ਨਾਲ ਹਾਜ਼ਰ ਹੋਣ ਵਾਲੇ ਨੇ ਸੋ ਟਹਿਣਾ ਸਾਹਿਬ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਇੱਕ ਗੀਤ ਵੱਲ ਚੱਲਦੇ ਹਾਂ ਪਹਿਲਾਂ ਗੀਤ ਤੁਹਾਨੂੰ ਕਿਹੜਾ ਸੁਣਾ ਦੀਏ ਗੀਤ ਅੱਛਾ ਲੈ ਦਿਲ ਹੁਣ ਚਾਹੀਦਾ ਜਵਾਨ ਓਏ ਉਮਰ ਅੱਜ ਕੀ ਰੱਖਿਆ ਆ ਚੱਕੋ ਗਰਾ ਜੀ
3: ਇਹ ਵੀ ਪੁੱਛਦਾ ਉਹ ਵੀ ਪੁੱਛਦਾ ਇਹ ਵੀ ਪੁੱਛਦਾ ਉਹ ਵੀ ਪੁੱਛਦਾ ਹਰ ਕੋਈ ਪੁੱਛਦਾ

0: ਪ੍ਰੋਗਰਾਮ ਸਾਰੰਗ ਦੇ ਨਾਲ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੋਨਾ ਜੀ ਹਾਜ਼ਰੀ ਲਗਵਾਉਣ ਹੁੰਦੇ। ਮੋਨਾ ਜੀ ਸਾਡੇ ਨਾਲ ਹਾਜ਼ਰ ਹੋ ਚੁੱਕੇ ਆ। ਮੋਨਾ ਜੀ ਸਤਿ ਸ੍ਰੀ ਅਕਾਲ ਜੀ ਨੂੰ ਜੀ।
1: ਥੈਂਕ ਯੂ ਸੋ ਮਚ ਰਾਜਵੀਰ ਜੀ, ਸਭ ਨਾਲੋਂ ਪਹਿਲਾਂ ਤੁਹਾਨੂੰ ਜਗਜੀਤ ਜੀ ਤੇ ਆਪਣੇ ਸਾਰੇ ਹੀ ਲਿਸਨਰਸ ਤੇ ਆਪਣੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਮੋਨਾ ਜੀ। ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇੰਸ਼ੋਰੈਂਸ ਦੀ ਹਮੇਸ਼ਾ ਹੀ ਅਸੀਂ ਗੱਲਬਾਤ ਕਰਦੇ ਹਾਂ। ਸੋ ਸਭ ਤੋਂ ਪਹਿਲਾਂ ਮੈਂ ਇਹ ਦੱਸਣਾ ਕਿ ਜੇਕਰ ਤੁਸੀਂ ਮੋਨਾ ਜੀ ਦੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਵੀ ਇਹਨਾਂ ਦਾ ਨੰਬਰ ਨੋਟ ਕਰ ਲਿਓ। ਬਹੁਤ ਕੰਮ ਟੀਮ ਇਹਨਾਂ ਦੇ ਕੋਲੇ ਆ। ਸੋ ਤੁਹਾਡੀ ਹੈਲਪ ਵੀ ਕਰਨਗੇ, ਤੁਹਾਡੀ ਸਪੋਰਟ ਵੀ ਕਰਨਗੇ ਤੇ ਤੁਸੀਂ ਟਰਮ ਪਲਾਨ ਲੈਣਾ ਚਾਹੁੰਦੇ ਹੋ ਜਾਂ ਫਿਰ ਪਰਮਾਨੈਂਟ ਪਲਾਨ। ਇੱਕ ਵਾਰ ਪਲੈਨਿੰਗ ਕਰਨ ਤੋਂ ਪਹਿਲਾਂ ਇਹਨਾਂ ਨਾਲ ਸੰਪਰਕ ਕਰ ਲਿਓ। ਮੋਨਾ ਜੀ ਥੋੜੀ ਜਿਹੀ ਦਿਓ ਇਨਫੋਰਮੇਸ਼ਨ।
1: ਬਿਲਕੁਲ ਰਾਜਵੀਰ ਜੀ, ਡੈਫੀਨੇਟਲੀ ਬਹੁਤ ਵਾਰ ਇਸ ਗੱਲ ਦੇ ਉੱਤੇ ਕਨਫਿਊਜ਼ਨ ਹੋ ਜਾਂਦੀ ਹੈ ਕਈ ਵਾਰ ਪਰਸਨ ਨੂੰ ਕਿ ਅਸੀਂ ਕਿਹੜੇ ਆਪਸ਼ਨ ਦੇ ਵਿੱਚ ਜਾਈਏ, ਕਿ ਅਸੀਂ ਟਰਮ ਇੰਸ਼ੋਰੈਂਸ ਕਰੀਏ, ਲਾਈਫ ਇੰਸ਼ੋਰੈਂਸ ਕਰਵਾਉਣ ਲੱਗੇ ਆ, ਜਾਂ ਅਸੀਂ ਪਰਮਾਨੈਂਟ ਪਾਲਿਸੀ ਦੇ ਵਿੱਚ ਜਾਈਏ। ਬੇਸਿਕਲੀ ਦੇਖਿਆ ਜਾਵੇ ਤਾਂ ਉਸ ਟਾਈਮ ਤੇ ਆਂਸਰ ਤੁਹਾਡੇ ਕੋਲ ਆਪਣੇ ਆਪ ਕੋਲ ਹੀ ਹੁੰਦਾ ਹੈਗਾ। ਬਸ ਇਹ ਹੁੰਦਾ ਕਿ ਥੋੜੀ ਜਿਹੀ ਗਾਈਡੈਂਸ, ਥੋੜੀ ਜਿਹੀ ਡਿਸਕਸ਼ਨ ਦੇ ਨਾਲ ਉਹ ਕਲੀਅਰ ਹੋ ਜਾਂਦਾ ਆਂਸਰ। ਰੀਜ਼ਨ ਕੀ ਹੁੰਦਾ ਹੈ, ਕਿਉਂਕਿ ਮੇਨ ਚੀਜ਼ ਜਦੋਂ ਵੀ ਆਪਾਂ ਲਾਈਫ ਕਰਵਾਉਂਦੇ ਹਾਂ ਡੈਫੀਨੇਟਲੀ ਸਭ ਨਾਲੋਂ ਜ਼ਿਆਦਾ ਵੱਡੀ ਚੀਜ਼ ਇਹ ਜ਼ਰੂਰ ਹੈਗੀ ਕਿ ਰਿਕੁਆਇਰਮੈਂਟ ਹੈਗੀ ਹੈ ਕਿ ਹਰੇਕ ਪਰਸਨ ਨੂੰ ਕਵਰੇਜ ਚਾਹੀਦੀ ਹੈ, ਚਾਹੇ ਅਸੀਂ ਮੋਰਗੇਜ ਨੂੰ ਪ੍ਰੋਟੈਕਟ ਕਰਨ ਲਈ ਹੈ, ਚਾਹੇ ਅਸੀਂ ਆਪਣੀ ਫੈਮਿਲੀ ਨੂੰ ਪ੍ਰੋਟੈਕਟ ਕਰਨ ਲਈ ਹੈਗੀ ਹੈ, ਜਾਂ ਫਿਰ ਅਸੀਂ ਕਿਸੇ ਵੀ ਤਰ੍ਹਾਂ ਦੀ ਇੱਦਾਂ ਦੀ ਕੋਈ ਲਾਇਬਿਲਿਟੀ ਹੈਗੀ ਹੈ, ਸੋ ਉਸ ਟਾਈਮ ਤੇ ਸਾਨੂੰ ਪ੍ਰੋਟੈਕਸ਼ਨ ਜੇ ਚਾਹੀਦੀ ਹੈ ਤਾਂ ਡੈਫੀਨੇਟਲੀ ਲਾਈਫ ਇੰਸ਼ੋਰੈਂਸ ਦੇ ਨਾਲ ਆਪਾਂ ਉਹ ਸਾਰਾ ਕੁਛ ਕਵਰ ਕਰ ਸਕਦੇ ਹਾਂ, ਚਾਹੇ ਸਟੇਟ ਪਲੈਨਿੰਗ ਦੀ ਗੱਲ ਕਰ ਲਈਏ, ਕੈਪੀਟਲ ਗੇਨਸ ਦੀ ਗੱਲ ਕਰ ਲਈਏ। ਪਰ ਇਹ ਸਾਰੀਆਂ ਰਿਕੁਆਇਰ ਹੋਣ ਦੇ ਬਾਵਜੂਦ ਇੱਕ ਸਭ ਨਾਲੋਂ ਵੱਡੀ ਚੀਜ਼ ਹੋਰ ਹੁੰਦੀ ਹੈ ਜਿਹਨੂੰ ਆਪਾਂ ਧਿਆਨ ਦੇ ਵਿੱਚ ਰੱਖਣਾ ਹੁੰਦਾ, ਬਜਟ। ਸੋ ਇਸ ਟਾਈਮ ਤੇ ਡੈਫੀਨੇਟਲੀ ਹਰੇਕ ਕੋਈ ਪਰਸਨ ਚਾਹੁੰਦਾ ਹੁੰਦਾ ਕਿ ਅਸੀਂ ਮਨੀ ਬੈਕ ਪਾਲਿਸੀ ਦੇ ਵਿੱਚ ਜਾਈਏ, ਪਰਮਾਨੈਂਟ ਪਾਲਿਸੀ ਕਰਵਾ ਲਈਏ ਤਾਂ ਕਿ 20-25 ਸਾਲ ਬਾਅਦ, 30 ਸਾਲ ਬਾਅਦ ਸਾਡੀ ਕੁਛ ਨਾ ਕੁਛ ਲਿਕੁਇਡਿਟੀ ਉਹਦੇ ਵਿੱਚ ਇਕੱਠੀ ਹੋ ਜਾਂਦੀ ਹੈ, ਰਿਟਾਇਰਮੈਂਟ ਦੇ ਲਈ ਸਾਨੂੰ ਹੈਲਪ ਹੋ ਜਾਂਦੀ ਹੈ। ਪਰ ਸਭ ਨਾਲੋਂ ਜਿਹੜਾ ਵੱਡੀ ਇੰਪੋਰਟੈਂਟ ਚੀਜ਼ ਆ ਉਹਦੇ ਨਾਲ ਇਹ ਹੈਗਾ ਕਿ ਇਸ ਟਾਈਮ ਤੇ ਸਾਨੂੰ ਇਹ ਦੇਖਣਾ ਪੈਣਾ ਕਿ ਤੁਹਾਡਾ ਬਜਟ ਕੀ ਅਲਾਓ ਕਰ ਰਿਹਾ। ਡੈਫੀਨੇਟਲੀ ਪਰਮਾਨੈਂਟ ਪਾਲਿਸੀਜ਼ ਬੈਸਟ ਹੁੰਦੀਆਂ ਨੇ ਜੇ ਆਪਾਂ ਜਿੰਨੀ ਅਰਲੀ ਏਜ ਦੇ ਵਿੱਚ ਲੈ ਲਈਏ, ਪਰ ਨਾਲ ਦੀ ਨਾਲ ਇਹ ਵੀ ਚੀਜ਼ ਆ ਜਾਂਦੀ ਹੈ ਕਿ ਜੇ ਇਸ ਟਾਈਮ ਤੇ ਬਜਟ ਨਹੀਂ ਅਲਾਓ ਕਰ ਰਿਹਾ ਤਾਂ ਐਟਲੀਸਟ ਟਰਮ ਇੰਸ਼ੋਰੈਂਸ ਲੈ ਕੇ ਆਪਣੀ ਇੰਸ਼ੋਰੇਬਿਲਿਟੀ ਨੂੰ ਲੋਕ ਇਨ ਜ਼ਰੂਰ ਕਰ ਲਓ, ਤਾਂ ਕਿ ਜੇ ਅੱਜ ਤੁਸੀਂ 500,000 ਦੀ, 1,000,000 ਦੀ ਟਰਮ ਇੰਸ਼ੋਰੈਂਸ ਲੈ ਲਿੱਤੀ ਹੈਗੀ ਆ ਤਾਂ ਉਨੀ ਅਮਾਊਂਟ ਤੁਹਾਡੇ ਕੋਲ ਇੱਕ ਲੋਕ ਇਨ ਹੈਗੀ ਆ ਕਿ ਉਹਦੇ ਵਿੱਚ ਜਿੱਦਾਂ ਮਰਜ਼ੀ ਦੇ ਮੋਡੀਫਿਕੇਸ਼ਨ ਅਸੀਂ ਕਰ ਸਕਦੇ ਹਾਂ, ਚਾਹੇ ਉਸਨੂੰ ਟਰਮ ਨੂੰ ਅਸੀਂ ਇਨਕਰੀਜ਼ ਕਰ ਲਈਏ, ਚਾਹੇ ਅਸੀਂ ਉਸਨੂੰ ਪਰਮਾਨੈਂਟ ਦੇ ਵਿੱਚ ਲੈ ਜਾਈਏ, ਮਨੀ ਬੈਕ ਦੇ ਵਿੱਚ ਲੈ ਜਾਈਏ, ਕੋਈ ਮੈਡੀਕਲ ਕੁਐਸਚਨ ਨਹੀਂ ਪੁੱਛਿਆ ਜਾਣਾ। ਸੋ ਤੁਹਾਡੇ ਕੋਲ ਇੱਦਾਂ ਦੀਆਂ ਜੇ ਆਪਸ਼ਨਸ ਨੂੰ ਤੁਸੀਂ ਐਕਸਪਲੋਰ ਕਰਨਾ ਚਾਹੁੰਦੇ, ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਸੂਟੇਬਿਲਟੀ ਦੇ ਹਿਸਾਬ ਦੇ ਨਾਲ, ਤੁਹਾਡੇ ਪ੍ਰੋਫਾਈਲ ਦੇ ਹਿਸਾਬ ਦੇ ਨਾਲ ਤੁਹਾਨੂੰ ਇੱਕ ਬੈਸਟ ਪਾਲਿਸੀ ਦਾ ਐਡਵਾਈਸ ਕਰੀਏ, ਤਾਂ ਡੈਫੀਨੇਟਲੀ ਤੁਸੀਂ ਸਾਨੂੰ ਜ਼ਰੂਰ ਕੰਟੈਕਟ ਕਰ ਸਕਦੇ ਹੋ, ਕਿਉਂਕਿ ਵਰਕਿੰਗ ਐਜ਼ ਅ ਬ੍ਰੋਕਰ ਸਾਰੀ ਇੰਸ਼ੋਰੈਂਸ ਕੰਪਨੀਜ਼ ਨਾਲ ਡੀਲ ਕਰਦੇ ਹਾਂ, ਤੇ ਜਿਹੜੀ ਵੀ ਬੈਸਟ ਆਪਸ਼ਨ ਲੋਐਸਟ ਪ੍ਰੀਮੀਅਮ ਦੇ ਨਾਲ ਆਉਂਦੀ ਹੈਗੀ ਹੈ, ਤਾਂ ਲਾਈਫ ਐਂਡ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਕੋਂਬੀਨੇਸ਼ਨ ਦੇ ਵਿੱਚ ਪਾਲਿਸੀ ਲੈ ਸਕਦੇ ਹੋ, ਜਾਂ ਫਿਰ ਮਨੀ ਬੈਕ ਦੇ ਵਿੱਚ ਜਾਣਾ ਚਾਹੁੰਦੇ ਹੋ, ਸਾਰੀ ਡਿਟੇਲ ਡਿਸਕਸ਼ਨ ਦੇ ਲਈ ਜ਼ਰੂਰ ਕਾਲ ਕਰ ਸਕਦੇ ਹੋ ਜੀ ਮੋਨਾ ਮਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ ਐਟ 416-509-1509। ਨੋ ਡਾਊਟ ਕਿ ਜੇ ਇਸ ਟਾਈਮ ਤੇ ਟਰਮ ਲਾਈਫ ਇੰਸ਼ੋਰੈਂਸ ਤੇ ਕ੍ਰਿਟੀਕਲ ਇਲਨੈਸ ਕਰਵਾਉਣਾ ਚਾਹੋ ਤਾਂ ਪਾਲਿਸੀਜ਼ ਜਿਹੜੀਆਂ ਹੈਗੀਆਂ ਜਸਟ $30 ਪਰ ਮੰਥ ਤੋਂ ਸ਼ੁਰੂ ਹੋ ਜਾਂਦੀਆਂ ਨੇ, $30 ਪਰ ਮੰਥ ਪੇ ਕਰਕੇ ਦੋਨੋਂ ਕਵਰੇਜਿਸ ਲਾ ਸਕਦੇ ਹੁੰਦੇ ਹੋ। ਕੋਈ ਵੀ ਜ਼ਿਆਦਾ ਡਿਟੇਲ ਚਾਹੀਦੀ ਹੋਵੇ 416-509-1509।
0: ਲਓ ਜੀ ਚੱਲਦੇ ਹਾਂ ਖਬਰਾਂ ਵੱਲ। ਸਵਰਨ ਸਿੰਘ ਟਿਣ ਸਾਹਿਬ ਪੰਜਾਬ ਦੀ ਧਰਤੀ ਤੋਂ ਸਾਡੇ ਨਾਲ ਬਿਲਕੁਲ ਰੈਡੀ ਨੇ। ਟਿਣ ਸਾਹਿਬ ਸਤਿ ਸ੍ਰੀ ਅਕਾਲ ਜੀ ਆਇਆਂ ਜੀ।
2: ਬੜੀ ਮਿਹਰਬਾਨੀ ਜੀ, ਬਹੁਤ ਬਹੁਤ ਧੰਨਵਾਦ ਜੀ ਸਾਰੇ ਹੀ ਪਰਿਵਾਰਕ ਵੱਲੋਂ। ਸਤਿ ਸ੍ਰੀ ਅਕਾਲ
0: ਟਿਣ ਸਾਹਿਬ, ਸਤਿ ਸ੍ਰੀ ਅਕਾਲ। ਤੇ ਆਮ ਤੌਰ ਤੇ ਬੰਦਾ ਕਹਿ ਦਿੰਦਾ ਕਿ ਉਦੋਂ ਤੱਕ ਆਹ ਹੋ ਜੂ, ਉਦੋਂ ਤੱਕ ਆਹ ਹੋ ਜੂ। ਕੋਈ ਬੰਦਾ ਡੇਟ ਦੇ ਸਕਦਾ ਹੁੰਦਾ ਕੋਈ? ਠੀਕ ਹੈ, ਜੇ ਤਾਂ ਕੋਈ ਰੂਲ ਕਰਨਾ ਹੋਵੇ ਕਿ ਭਾਈ ਇੰਨੀ ਤਰੀਕ ਨੂੰ ਆਹ ਲਾਭ ਬਣ ਜਾਣਾ, ਇੰਨੀ ਤਰੀਕ ਤੋਂ ਬਾਅਦ ਇੰਨੀਆਂ ਪੁਰਾਣੀਆਂ ਗੱਡੀਆਂ ਰੋਡ ਤੇ ਨਹੀਂ ਚੱਲ ਸਕਣਗੀਆਂ, ਮੰਨਿਆ ਕਿ ਇਹ ਹੋ ਸਕਦਾ ਕਿ ਵਾਕਈ ਇੰਨੀ ਤਰੀਕ ਤੋਂ ਬਾਅਦ ਆਹ ਗੱਡੀਆਂ ਨਹੀਂ ਚੱਲ ਸਕਦੀਆਂ ਹੋਣਗੀਆਂ, ਇੰਨੀ ਤਰੀਕ ਤੋਂ ਬਾਅਦ ਨੋਟ ਬੰਦ ਹੋ ਜਾਣਗੇ ਪੁਰਾਣੇ, ਨਵੇਂ ਨੋਟ ਚੱਲਣਗੇ, ਇਹ ਵੀ ਬੰਦਾ ਮੰਨ ਸਕਦਾ। ਤਰੀਕ ਦਿੱਤੀ ਜਾ ਸਕਦੀ ਹੈ, ਪਰ ਇੰਨੀ ਤਰੀਕ ਤੱਕ ਪੰਜਾਬ ਨਸ਼ਾ ਮੁਕਤ ਹੋ ਜੂਗਾ, ਇਹਦੀ ਵੀ ਕੋਈ ਤਰੀਕ ਦੇ ਸਕਦਾ ਕਿ ਇੰਨੀ ਤਰੀਕ ਤੱਕ ਪੰਜਾਬ ਆ ਜਿਹੜਾ ਉਹ ਨਸ਼ਾ ਮੁਕਤ ਹੋ ਜੂਗਾ? ਦੱਸੋ ਟਿਣਾ ਸਾਹਿਬ, ਤੁਸੀਂ ਸਮਝ ਗਏ ਹੋਵੋਗੇ ਇਸ਼ਾਰੇ ਨੂੰ।
2: ਦੇਖੋ ਬਾਈ ਜੀ, ਅਸਲ ਦੇ ਵਿੱਚ ਗੱਲ ਇਹ ਆ ਵੀ ਅੱਜ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜਲੰਧਰ ਦੇ ਪ੍ਰਾਣਪੁਰ ਦੇ ਵਿੱਚ ਜਿਹੜੀ ਵੱਡੀ ਰੈਲੀ ਕੀਤੀ ਆ, ਉਹਦੇ ਵਿੱਚ ਇਹ ਗੱਲ ਕਹੀ ਆ ਜੇ ਇੱਕ ਵਾਰ ਸਾਨੂੰ ਵੋਟਾਂ ਪਾ ਕੇ ਸਾਡੀ ਸਰਕਾਰ ਬਣਾ ਦਿਓ, 31 December 2029 ਤੱਕ ਅਸੀਂ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰ ਦੇਣਗੇ ਮੁਕੰਮਲ ਤੌਰ ਤੇ। ਉਹਨਾਂ ਨੇ ਕਿਹਾ ਜੀ ਕਿ ਚਿੱਟੇ ਦਾ ਅਸੀਂ ਫਾਹਾ ਵੱਢ ਦਾਂਗੇ, ਪੰਜਾਬ ਨੂੰ ਬਚਾ ਲਾਂਗੇ। ਦੂਜੀ ਗੱਲ ਉਹਨਾਂ ਨੇ ਕਹੀ ਆ ਵੀ ਹੁਣ ਤੱਕ ਵੀ ਕਿਸੇ ਵੀ ਸਰਕਾਰ ਨੇ ਪੰਜਾਬ ਬਚਾਉਣ ਦੀ ਹਿੰਮਤ ਨਹੀਂ ਕੀਤੀ, ਉਹਨਾਂ ਨੇ ਪੰਜਾਬ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਤੀਜੀ ਗੱਲ ਉਹਨਾਂ ਨੇ ਕਹੀ ਆ ਜੀ ਕਿ ਜਵਾਨੀ ਤੇ ਕਿਸਾਨੀ ਦਾ ਮਸਲਾ ਬੀਜੇਪੀ ਹੀ ਹੱਲ ਕਰ ਸਕਦੀ ਆ, ਪੰਜਾਬ ਸਰਹੱਦੀ ਸੂਬਾ ਤੇ ਬਾਕੀ ਪਾਰਟੀਆਂ ਨੇ ਡਰਾਮੇਬਾਜ਼ੀ ਤੋਂ ਬਿਨਾਂ ਕੀਤਾ ਕੁਝ ਨਹੀਂ ਆ। ਅੱਜ ਅਸਲ ਦੇ ਵਿੱਚ ਜਲੰਧਰ ਦੀ ਰੈਲੀ ਤੋਂ ਪਹਿਲਾਂ ਅਮਿਤ ਸ਼ਾਹ ਸੂਰ ਬੰਜਾਰਾ ਪਿੰਡ ਦੇ ਵੱਲ ਵੀ ਗਏ ਸੀ ਸੰਗਰੂਰ ਵੱਲ, ਉੱਥੇ ਨਸ਼ੇ ਨਾਲ ਝੱਬੇ ਪੀੜਿਤ ਪਰਿਵਾਰਾਂ ਨੂੰ ਮਿਲੇ ਆ। ਜਲੰਧਰ ਦੇ ਵਿੱਚ ਆਉਣ ਸਾਰ ਸਭ ਤੋਂ ਪਹਿਲਾਂ ਦੇਵੀ ਤਲਾਬ ਮੰਦਿਰ ਦੇ ਵਿੱਚ ਮੱਥਾ ਟੇਕਣ ਗਏ ਆ, ਫਿਰ ਉਹ ਰੈਲੀ ਵਾਲੀ ਥਾਂ ਤੇ ਪਹੁੰਚੇ ਆ। ਰੈਲੀ ਦੇ ਵਿੱਚ ਲਗਭਗ 30,000 ਤੋਂ ਉੱਤੇ ਦਾ ਘੱਟ ਸੀਗਾ, 30-35,000 ਬੰਦਾ ਸੀਗਾ ਇਹਦੇ ਵਿੱਚ। ਸੋ ਬੀਜੇਪੀ ਦੀ ਰੈਲੀ ਆਪਣੇ ਆਪ ਦੇ ਵਿੱਚ ਮੈਨੂੰ ਸਫਲ ਇਸ ਕਰਕੇ ਬਣਦਾ ਕਿਉਂਕਿ ਉਹ ਬੀਜੇਪੀ ਜਿਹੜੀ ਕਿ 20-22 ਦੀਆਂ ਚੋਣਾਂ ਦੇ ਮੌਕੇ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਬਣਨ ਤੋਂ ਡਰਦੀ ਸੀ, ਅੱਜ ਪੰਜਾਬ ਦੇ ਪਿੰਡਾਂ 'ਚ ਉਹਦੀਆਂ ਮੀਟਿੰਗਾਂ ਹੁੰਦੀਆਂ ਤੇ ਪੰਜਾਬ ਦੇ ਪਿੰਡਾਂ ਦੇ ਵਿੱਚ ਵੋਟਾਂ ਬਣੀਆਂ, ਵੋਟਾਂ ਜੁੜੀਆਂ ਭਾਵੇਂ 50 ਜੁੜੀਆਂ ਤੇ ਭਾਵੇਂ 200 ਜੁੜੀ ਆ। ਸੋ ਬੀਜੇਪੀ ਪੰਜਾਬ ਦੇ ਵਿੱਚ ਐਤਕੀ ਨਸ਼ਿਆਂ ਦੇ ਮੁੱਦੇ ਦੇ ਉੱਤੇ ਆਪਦੀ ਫਿਰਕੀ ਘੁਮਾਉਣਾ ਚਾਹੁੰਦੀ ਆ, ਇਹ ਕਿੰਨੀ ਕੁ ਸਫਲ ਹੁੰਦੀ ਵਕਤ ਦੱਸੂਗਾ। ਪਰ ਅੱਜ ਇੱਥੇ ਅਸ਼ੋਕ ਬਿੱਟਲ, ਹਰਭਜਨ ਭੱਜੀ, ਰਵਨੀਤ ਬਿੱਟੂ, ਇਹਦੇ ਵਿੱਚ ਵਿਕਰਮਜੀਤ ਸਾਹਨੀ, ਇਹਦੇ ਵਿੱਚ ਹੋਰ ਬੀਜੇਪੀ ਦੇ ਆਗੂ ਜਿਹੜੇ ਉਹ ਸਾਰੇ ਦੇ ਸਾਰੇ ਪਹੁੰਚੇ ਸੀਗੇ। ਸੋ ਬੀਜੇਪੀ ਦੇ ਵੱਲੋਂ ਇਹ ਯਾਤਰਾ ਜਿਹੜੀ ਨਸ਼ਾ ਮੁਕਤੀ ਯਾਤਰਾ 18 September ਤੋਂ ਪਠਾਨਕੋਟ ਤੋਂ ਸ਼ੁਰੂਆਤ ਕੀਤੀ ਗਈ ਸੀ ਤੇ ਅੱਜ ਜਿਹੜੀ ਜਲੰਧਰ ਦੇ ਵਿੱਚ ਸਮਾਪਤੀ ਕੀਤੀ ਗਈ
0: ਜੀ। ਸੋ ਇੰਡੀਆ ਗੱਠਜੋੜ 6 October ਤੋਂ ਗਣੇਸ਼ ਕੁਮਾਰ ਦੇ ਅਸਤੀਫੇ ਲਈ ਅੰਦੋਲਨ ਕਰੇਗਾ ਜੀ?
2: ਬਿਲਕੁਲ ਬਾਈ ਜੀ, ਅਸਲ ਦੇ ਵਿੱਚ ਇੰਡੀਆ ਗੱਠਜੋੜ ਆ ਜਿਹੜਾ ਉਹਦੀ ਇੱਕ ਮਹੱਤਵਪੂਰਨ ਮੀਟਿੰਗ ਹੋਈ ਆ ਕਾਂਗਰਸ ਦੀ ਅਗਵਾਈ ਦੇ ਵਿੱਚ। ਇਹਨਾਂ ਨੇ ਗੱਲ ਕਹੀ ਹੈ ਕਿ ਦੇਸ਼ ਦੇ ਵਿੱਚ ਚੋਣ ਕਮਿਸ਼ਨ ਦੇ ਵੱਲੋਂ ਹੇਰਾਫੇਰੀਆਂ ਕੀਤੀਆਂ ਜਾ ਰਹੀਆਂ, ਵੋਟਾਂ ਲੁੱਟੀਆਂ ਜਾ ਰਹੀਆਂ, SIR ਦੇ ਨਾਂ ਦੇ ਉੱਤੇ ਵੋਟਾਂ ਕੱਟੀਆਂ ਜਾ ਰਹੀਆਂ ਤੇ ਇਹ ਸਾਰਾ ਕੁਝ ਉਹ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਹ ਗੱਲ ਦੋ ਤਬਕੇ ਹੀ ਗਈ ਆ ਕਿ ਅਸੀਂ ਵੱਡੇ ਪੱਧਰ ਦੇ ਉੱਤੇ ਜਿਹੜਾ ਉਹ ਇਸ ਵੇਲੇ ਐਕਸ਼ਨ ਲੈ ਰਹੇ ਹਾਂ ਤੇ ਪੂਰੇ ਭਾਰਤ ਦੇ ਵਿੱਚ 2 October ਤੋਂ ਲੈ ਕੇ 8 October ਤੱਕ ਕਾਂਗਰਸ ਸਮੇਤ 19 parties ਦੇ ਵੱਲੋਂ ਚੋਣ ਕਮਿਸ਼ਨ ਦੇ ਖਿਲਾਫ਼ ਅੰਦੋਲਨ ਕੀਤਾ ਜਾਊਗਾ। 6 October ਨੂੰ ਦਿੱਲੀ ਦੇ ਚੋਣ ਕਮਿਸ਼ਨ ਦੇ ਦਫ਼ਤਰ ਦਾ ਘਿਰਾਓ ਕੀਤਾ ਜਾਊਗਾ ਤੇ ਭਾਰਤ ਦੇ ਲੋਕਾਂ ਦੀਆਂ ਵੋਟਾਂ ਬਚ ਜਾਣ, ਇਸ ਲਈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜੀ।
0: ਅੱਛਾ ਟਾਣਾ ਸਾਹਿਬ, ਉਹ ਲਵਲੀ ਯੂਨੀਵਰਸਿਟੀ ਦਾ ਕੀ ਬਣਿਆ ਕਿ ਉਹਦਾ ਮੁੱਦਾ ਹਾਈਕੋਰਟ ਤੱਕ ਪਹੁੰਚ ਗਿਆ ਕਹਿੰਦੇ ਹੈ ਜੀ?
2: ਬਿਲਕੁਲ ਜੀ ਬਿਲਕੁਲ, ਲਵਲੀ ਯੂਨੀਵਰਸਿਟੀ ਦਾ ਮੁੱਦਾ ਜਿਹੜਾ ਉਹ ਹਾਈਕੋਰਟ ਤੱਕ ਪਹੁੰਚ ਗਿਆ ਤੇ ਹਾਈਕੋਰਟ ਨੇ ਅੱਜ ਪੰਜਾਬ ਦੀ ਸਰਕਾਰ ਨੂੰ ਇਹ ਗੱਲ ਕਹੀ ਹੈ ਵੀ ਤੁਸੀਂ ਲਵਲੀ ਯੂਨੀਵਰਸਿਟੀ ਦੇ ਮੁੱਦੇ ਦੇ ਉੱਤੇ ਕੀ ਕਾਰਵਾਈ ਕੀਤੀ ਹੈ, ਕਿਵੇਂ ਕਾਰਵਾਈ ਕੀਤੀ ਆ, ਕਾਰਵਾਈ ਦੇ ਵਿੱਚ ਕੀ ਸ਼ਾਮਿਲ ਕੀਤਾ, ਇਹਦੇ ਬਾਰੇ ਤੁਸੀਂ ਸਾਨੂੰ ਵਿਸਥਾਰ ਦੇ ਵਿੱਚ ਸਟੇਟਸ ਰਿਪੋਰਟ ਦਾਖਲ ਕਰੋ। ਇਹ ਗੱਲ ਕਹੀ ਗਈ ਹੈ ਦੋ ਟੱਪ ਵੀ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਹਾਲਾਤ ਬਣੇ ਬੀਤੇ ਦਿਨਾਂ ਦੇ ਵਿੱਚ, ਜਿਵੇਂ ਅਫਵਾਹਾਂ ਫੈਲੀਆਂ ਪੋਸਟਾਂ ਪਈਆਂ, ਉਹਨਾਂ ਪੋਸਟਾਂ ਦੇ ਬਾਰੇ ਤੁਸੀਂ ਕੀ ਪਛਾਣ ਕੀਤੀ, ਇਹਦੇ ਬਾਰੇ ਉੱਤਰ ਦਿਓ। ਅੱਜ ਨਾ ਅਸ਼ੋਕ ਮਿੱਤਲ ਜਿਹੜੇ ਯੂਨੀਵਰਸਿਟੀ ਦੇ ਚਾਂਸਲਰ ਆ, ਉਹ ਵੀ ਅੱਜ ਪ੍ਰਾਗਪੁਰ ਵਾਲੀ ਬੀਜੇਪੀ ਦੀ ਰੈਲੀ ਦੇ ਵਿੱਚ ਸੀ। ਇਹਨਾਂ ਨੇ ਵੀ ਇੱਥੇ ਦੋ ਟੋਕੇ ਗੱਲ ਕਹੀ, ਉਹ ਕਰੀਏ ਸਾਨੂੰ ਮਸਲਾ ਯੂਨੀਵਰਸਿਟੀ ਦਾ ਨਹੀਂ ਆ, ਮਸਲਾ ਇਹ ਹੈ ਜੀ ਕਿ ਵਿਦਿਆਰਥੀਆਂ ਦੇ ਫਿਊਚਰ ਨੂੰ ਸੱਟ ਮਾਰਨ ਦੀ ਕੋਸ਼ਿਸ਼ ਆ, ਯੂਨੀਵਰਸਿਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼, ਇਹ ਤਾਂ ਇੱਕ ਪਾਸੇ ਆ। ਉਹ ਕਹਿੰਦੇ ਪੰਜਾਬ ਦੇ ਵਿੱਚ ਲੋਕ ਇਨਵੈਸਟਮੈਂਟ ਨਾ ਕਰਨੇ, ਇਹਨਾਂ ਦੀ ਕੋਸ਼ਿਸ਼ ਇਹ ਆ। ਬੱਚੇ ਡਰ ਜਾਣੇ ਇੱਥੇ ਪੜ੍ਹਨ ਵਾਲੇ ਬੱਚੇ ਆਪਣੇ ਸੂਬਿਆਂ ਨੂੰ ਮੁੜ ਜਾਣ, ਕੋਸ਼ਿਸ਼ ਇਹ ਆ। ਤੇ ਇਹਨੇ ਕੀ ਬਣਦਾ, ਪਰ ਪੰਜਾਬ ਦੀ ਪੁਲਿਸ ਨੇ ਇਹ ਗੱਲ ਕਹੀ ਆ ਵੀ ਅਸੀਂ SIT ਬਣਾਈ ਹੈ ਤੇ ਅੱਗੇ ਤੋਂ ਅੱਗੇ ਪੜਤਾਲ ਕਰ ਰਹੇ ਹਾਂ ਜੀ।
0: ਕਹਿੰਦੇ ਪੰਜਾਬ ਕਾਂਗਰਸ ਦੇ ਵਿੱਚ ਵੀ 48 hours 'ਚ ਬਦਲਾਅ ਦੇ ਬਹੁਤ ਵੱਡੇ ਅਸਾਰ ਨਜ਼ਰ ਆ ਰਹੇ ਆ, ਬਦਲਾਅ ਹੋ ਸਕਦਾ 48 hours'ਚ?
2: ਦੇਖੋ ਬਾਈ ਜੀ, ਬਦਲਾਅ ਦਾ ਮਤਲਬ ਤਾਂ ਇਹ ਹੋਣਾ ਕਿ ਪੰਜਾਬ ਦਾ ਪ੍ਰਧਾਨ ਬਦਲਦਾ। ਇਹ ਹੁਣ ਦੇਖਦੇ ਹਾਂ ਵੀ ਭਾਈ ਪ੍ਰਧਾਨ ਬਦਲਣ ਦੇ ਨਾਲ ਕੀ ਹੁੰਦਾ, ਰਾਜਾ ਵੱਡੇ ਕਾ ਬਦਲ ਦੇਣਾ, ਰਾਜਾ ਵੱਡੇ ਕੋ ਲਾਹ ਦੇਣਾ, ਰਾਜਾ ਵੱਡੇ ਕੋ ਲਾਹ ਦੇਣਾ, ਬਸ ਲਾਹ ਕੇ ਛੱਡਾਂਗੇ, ਲਾਹ ਕੇ ਛੱਡਾਂਗੇ, ਆਹ ਗੱਲਾਂ ਚੱਲੀਆਂ ਨੇ। ਪਰ ਜੇ ਰਾਜਾ ਵੱਡੇ ਨੂੰ ਲਾਹ ਦਿੰਦੇ ਆ ਤੇ ਉਸ ਤੋਂ ਬਾਅਦ ਪ੍ਰਧਾਨ ਬਣਨਾ ਕੀ ਨੇ ਸਵਾਲ ਇਹ ਆ। ਕਹਿੰਦੇ ਆ ਵਿਜੇਂਦਰ ਸਿੰਗਲਾ, ਸੁੱਖ ਸਰਕਾਰੀਆ, ਪ੍ਰਗਟ ਸਿੰਘ ਤੇ ਕਈ ਹੋਰ ਜਿਹੜੇ ਕਤਾਰ ਦੇ ਵਿੱਚ ਆ, ਸੋ ਇਹਨੇ ਕੀ ਬਣਦਾ। ਪਰ ਸਚਿਨ ਪਾਇਲਟ ਜਿਹੜੇ ਕਿ ਭੁਪੇਸ਼ ਬਘੇਲ ਦੀ ਥਾਂ ਦੇ ਉੱਤੇ ਪੰਜਾਬ ਕਾਂਗਰਸ ਦੇ ਇੰਚਾਰਜ ਬਣੇ ਆ, ਉਹਨਾਂ ਦੇ ਵੱਲੋਂ ਕਾਂਗਰਸੀਆਂ ਨੂੰ ਇਕਜੁੱਟ ਕਰਨ ਲਈ ਕਹਿੰਦੇ ਕੋਸ਼ਿਸ਼ਾਂ ਤੇ 48 hours ਦੇ ਵਿੱਚ ਪੰਜਾਬ ਕਾਂਗਰਸ ਦੇ ਵਿੱਚ ਕੋਈ ਵੱਡਾ ਬਦਲਾਅ ਹੋ ਸਕਦਾ।
0: ਧਾਮੀ ਵੱਲੋਂ ਵੀ ਸ਼੍ਰੋਮਣੀ ਕਮੇਟੀ ਖਿਲਾਫ਼ ਕੂੜ ਪ੍ਰਚਾਰ ਦੀ ਨਿਖੇਧੀ ਕੀਤੀ ਗਈ ਹੈ ਡਾਣਾ ਸਾਹਿਬ।
2: ਦੇਖੋ ਬਾਈ ਜੀ, ਕਰਨੀ ਵੀ ਚਾਹੀਦੀ ਆ, ਸ਼੍ਰੋਮਣੀ ਕਮੇਟੀ ਜੇ ਆਪਾਂ ਮੰਨਦੇ ਹਾਂ ਵੀ ਸਾਰੇ ਕੰਮ ਤਾਂ 100% ਨਹੀਂ ਸਹੀ ਹੋਣੇ, ਆਪਾਂ ਚਲੋ ਇਹ ਮੰਨ ਲੈਂਦੇ, ਪਰ ਜਿਹਨੂੰ ਕੋਈ ਜਾਣਕਾਰੀ ਨਹੀਂ ਪੋਸਟ ਲੱਤ ਜਿਹੜੀ ਲੈ ਕੇ ਉਹ ਵੀ ਪਾ ਦਿੰਦਾ ਵੀ ਆਹ ਵੀ ਗਲਤ ਇਹਦੇ ਵਿੱਚ, ਆਹ ਵੀ ਗਲਤ ਤੱਥਾਂ ਦੇ ਆਧਾਰ ਤੇ ਗੱਲ ਹੋਵੇ। ਐਡਵੋਕੇਟ ਧਾਮੀ ਨੇ ਗੱਲ ਕਹੀ ਆ ਵੀ ਜਿਹੜਾ ਸੋਸ਼ਲ ਮੀਡੀਆ ਤੇ ਟ੍ਰਾਇਲ ਚੱਲਦਾ ਅੱਜ ਕੱਲ੍ਹ ਉਹ ਗਲਤ ਗੱਲ ਆ, ਮਰਿਆਦਾ ਵਿੱਚ ਰਹਿ ਕੇ ਲੋਕ ਗੱਲ ਕਰਨੀ ਭੁੱਲ ਚੁੱਕੇ ਆ। ਉਹਨਾਂ ਨੇ ਪੰਜਾਬ ਦੀ ਸਰਕਾਰ ਨੂੰ ਗਲਤੀ ਤੇ ਬਹਿਰੀਨ ਵਾਲੀ ਔਰਤ ਦਾ ਮਾਮਲਾ CBI ਦੇ ਕੋਲੋਂ ਪੜਤਾਲ ਹੋਣੀ ਚਾਹੀਦੀ ਆ, ਪੰਜਾਬ ਦੀ ਸਰਕਾਰ ਕੇਂਦਰ ਨੂੰ ਇਹ ਗੱਲ ਕਵੇ ਤੇ ਜੇ ਪੰਜਾਬ ਦੀ ਸਰਕਾਰ ਨੇ ਗੱਲ ਨਾ ਕਹੀ ਤਾਂ ਆਉਂਦੇ ਦਿਨਾਂ ਦੇ ਵਿੱਚ ਸ਼੍ਰੋਮਣੀ ਕਮੇਟੀ ਦਾ ਵਫਦ ਜਿਹੜਾ ਉਹ ਰਾਜਪਾਲ ਨੂੰ ਮਿਲੂਗਾ ਤੇ ਰਾਜਪਾਲ ਨੂੰ ਮੰਗ ਪੱਤਰ ਦੇਊਗਾ ਵੀ ਇਸ ਮਾਮਲੇ ਦੀ CBI ਤੋਂ ਪੜਤਾਲ ਹੋਵੇ ਵੀ ਇਹ ਬਹਿਰੀਨ ਵਾਲੀ ਔਰਤ ਦੇ ਪਿਛਲੇ ਪਾਸੇ ਕੌਣ ਖੜਾ ਤੇ ਕਿਹਦੇ ਕਿਹਦੇ ਵੱਲੋਂ ਸਾਜਿਸ਼ ਘੜੀ ਗਈ ਆ।
0: ਅੱਛਾ ਮਜੀਠ ਸਾਹਿਬ, ਜਿਹੜੇ ਮੋਸਟਲੀ ਏਦਾਂ ਦੇ ਬਿਆਨ ਦੱਸਦੇ ਨਜ਼ਰ ਆਉਂਦੇ ਆ, ਚੀਕਾਂ ਕਢਾ ਦੇਣਗੇ ਚੀਕਾਂ, ਹੁਣ SID ਨੇ ਉਹਨਾਂ ਨੂੰ 5 ਅਕਤੂਬਰ ਨੂੰ ਬੁਲਾਇਆ, ਉਹ ਤਾਂ ਨੀ ਕਿਤੇ ਚੀਕਾਂ ਕਢਾਉਂਦੇ ਆਸਾਰ ਨਜ਼ਰ ਆਉਂਦੇ ਉਹਨਾਂ ਦੇ।
2: ਦੇਖੋ ਗੱਲ ਹੈ ਬਾਈ ਜੀ, ਇਹਨਾਂ ਮਾਮਲਾ ਤਾਂ ਹੈਗਾ ਉਹ ਦਲਬੀਰ ਸਿੰਘ ਭੁੱਲੇ ਵਾਲਾ ਡਰੱਗ ਮਾਮਲਾ ਜਿਹੜਾ, ਉਸ ਮਾਮਲੇ ਚ SID ਨੇ ਮਜੀਠੀਆ ਨੂੰ ਬੁਲਾਇਆ, ਪਰ ਬਰਖਾਸਤ ਕੀਤੇ DSP ਜਗਦੀਸ਼ ਭੁੱਲਾ ਨੂੰ ਵੀ ਉਸ ਦਿਨ ਬੁਲਾਇਆ। ਕਹਿੰਦੇ ਆ ਵੀ ਸ਼ਾਇਦ ਦੋਵਾਂ ਨੂੰ ਆਹਮੋ ਸਾਹਮਣੇ ਬਿਠਾ ਕੇ ਪੁੱਛ ਗਿੱਛ ਹੋਵੇ, ਪਰ ਅੱਜ ਜਿਹੜੇ ਅਕਾਲੀ ਦਲ ਬਾਦਲ ਦੇ ਵੱਲੋਂ ਗੱਲ ਕਹੀ ਗਈ ਆ ਜਿਹੜੇ ਬੁਲਾਰੇ ਦੇ ਵੱਲੋਂ, ਉਹ ਕਹਿੰਦੇ ਵੀ ਜਿਵੇਂ ਜਿਵੇਂ ਵੋਟਾਂ ਦੇਣੇ ਆਉਣਗੀਆਂ ਨਾ ਇਹ ਸੰਮਣ ਪੋਲਿਟਿਕਸ ਕਰਨਗੇ ਵੀ ਭਾਈ ਸੰਮਣ ਉਹਨੂੰ ਭਜਵਾਤਾ ਉਹਨੂੰ ਭਜਵਾਤਾ ਉਹਨੂੰ ਭਜਵਾਤਾ, ਪਰ ਕੋਈ ਡਰ ਡੁਕਰ ਨੀ ਗਾ ਜਿੰਨੇ ਇਹਨਾਂ ਨੇ ਕਰਨਾ ਕਰ ਲੈਣ।
0: ਸੋ ਟਣਾ ਸਾਹਿਬ ਬਹੁਤ ਬਹੁਤ ਸ਼ੁਕਰੀਆ ਸਰ, ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮੱਚ,
2: ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ
0: ਥੋੜੀ ਗੱਲਬਾਤ ਕਰਦੇ ਹਾਂ, ਪੁੱਛਦੇ ਹਾਂ ਇਹਨਾਂ ਨੂੰ ਕਿ ਕਿਸ ਤਰੀਕੇ ਨਾਲ ਜਿਹੜੀਆਂ ਸਰਵਿਸ ਨੇ ਉਹ ਪ੍ਰੋਵਾਈਡ ਕਰਦੇ ਨੇ, ਕਿਸ ਤਰੀਕੇ ਨਾਲ ਜਿਹੜੇ ਲੋਕ ਇਹਨਾਂ ਕੋਲ ਪਹੁੰਚਦੇ ਆ, ਆਨਲਾਈਨ ਜਿਹੜੀ ਫੰਡਿੰਗ ਕਿਵੇਂ ਹੁੰਦੀ ਆ, ਕਿਵੇਂ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਇਸ ਫੰਡਿੰਗ ਦਾ ਲਾਹਾ ਲੈ ਸਕਦੇ ਆ। ਸਰਬਜੀਤ ਜੀ ਆਇਆਂ ਨੂੰ ਵੈਲਕਮ।
3: ਹਾਂਜੀ ਸਤਿ ਸ਼੍ਰੀ ਅਕਾਲ ਸਰ
0: ਜੀ, ਸਤਿ ਸ਼੍ਰੀ ਅਕਾਲ, ਥੋੜਾ ਜਿਹਾ ਦੱਸੋ ਆਪਣੇ ਬਾਰੇ ਤੇ ਥੋੜਾ ਜਿਹਾ ਦੱਸੋ ਯੂਨੀ ਗਲੋਬਲ ਐਡਵਾਈਜ਼ਰੀ ਬਾਰੇ ਕਿ ਕਿਵੇਂ ਇਹਦੇ ਤੋਂ ਲਾਹਾ ਲਿਆ ਜਾ ਸਕਦਾ, ਕਿਵੇਂ ਇਸ ਤੋਂ ਕਈ ਵਾਰ ਇੱਕ ਡਰ ਮਨ ਚ ਬੈਠਿਆ ਹੁੰਦਾ ਵੀ ਐ ਕੌਣ ਫੰਡਿੰਗ ਕਰਦਾ, ਅਸਲ ਦੇ ਵਿੱਚ ਇਹ ਫੰਡਿੰਗ ਨਾ ਤਾਂ ਤੁਸੀਂ ਕਰਨੀ ਹੈ, ਨਾ ਫੰਡਿੰਗ ਇਹ ਕਿਸ ਤੋਂ ਲੈ ਕੇ ਦੇਣੀ ਹੈ, ਨਾ ਕੋਈ ਏ ਲੈਂਡਰ ਨਾ ਬੀ ਲੈਂਡਰ, ਇਹ ਤਾਂ ਸਿੱਧੀ ਗੌਰਮੈਂਟ ਤੋਂ ਫੰਡਿੰਗ ਹੈ ਤੇ ਗੌਰਮੈਂਟ ਜਿਹੜੀ ਫੰਡਿੰਗ ਕਰਦੀ ਹੈ ਉਹਦਾ ਰੇਟ ਜਿਹੜਾ ਮੋਰਗੇਜ ਨਾਲੋਂ ਵੀ ਘੱਟ ਹੈ, ਉਹ ਥੋੜਾ ਜਿਹਾ ਦੱਸੋ ਉਹਦੇ ਬਾਰੇ।
3: ਓਕੇ, ਸੋ ਆਪਾਂ ਗਵਰਨਮੈਂਟ ਫੰਡਡ ਕੋਰਸਿਸ ਆਪਾਂ ਪ੍ਰੋਵਾਈਡ ਕਰਦੇ ਹਾਂ ਜਿਹਦੇ ਨਾਲ ਤੁਹਾਨੂੰ ਲੋਨ ਦੀ ਅਮਾਊਂਟ ਆਉਂਦੀ ਹੈ। ਸੋ ਜਿਹੜਾ ਲੋਨ ਦੇ ਉੱਤੇ ਜਿਵੇਂ ਤੁਸੀਂ ਮੈਂ ਸਿੱਖਦੇ ਕਿ ਇੰਟਰਸਟ ਜਿਹੜਾ ਹੁੰਦਾ ਵਾ ਉਹ ਸਿਰਫ 2.5% ਇੰਟਰਸਟ ਦੇ ਉੱਤੇ ਤੁਹਾਨੂੰ ਲੋਨ ਅਪਰੂਵ ਹੁੰਦਾ ਵਾ, ਐਂਡ ਇਹਦੇ ਵਿੱਚ ਤੁਸੀਂ PR ਹੋਣੇ ਚਾਹੀਦੇ ਹੋ, ਸਿਟੀਜ਼ਨ ਹੋਣੇ ਚਾਹੀਦੇ ਹੋ, ਐਂਡ ਤੁਹਾਡਾ ਜੇ ਤੁਸੀਂ ਪ੍ਰੋਟੈਕਟਿਡ ਪਰਸਨ ਵੀ ਹੋ ਤੁਹਾਡੇ ਕੋਲ ਤੁਹਾਡਾ ਡਿਸੀਜ਼ਨ ਲੈਟਰ ਹੈਗਾ, ਵੈਲਿਡ ਵਰਕ ਪਰਮਿਟ ਹੈਗਾ, ਸਿਨ ਨੰਬਰ ਹੈਗਾ, ਤਾਂ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ। ਇਹਦੇ ਵਿੱਚ ਤੁਸੀਂ ਕੋਈ ਏਜ ਲਿਮਿਟ ਨਹੀਂ ਹੈਗੀ, ਕਿਸੇ ਵੀ ਏਜ ਦੇ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ, ਕੋਈ ਕ੍ਰੈਡਿਟ ਚੈੱਕ ਨਹੀਂ ਹੈਗਾ, ਤੁਹਾਡੀ ਇਨਕਮ ਦੇਖਦੇ ਨੇ, ਤੁਹਾਡੇ ਇਨਕਮ ਦੇ ਬੇਸਿਸ ਦੇ ਉੱਤੇ ਤੇ ਤੁਹਾਡੇ ਫੈਮਿਲੀ ਸਾਈਜ਼ ਦੇ ਬੇਸਿਸ ਦੇ ਉੱਤੇ ਤੁਹਾਨੂੰ ਜਿਹੜਾ ਲੋਨ ਅਪਰੂਵ ਹੁੰਦਾ ਵਾ। ਤੁਹਾਡੀ ਇਨਕਮ ਅਗਰ 1 ਲੱਖ ਤੋਂ ਘੱਟ ਹੈਗੀ ਹੈ, ਤੁਹਾਡੀ ਫੈਮਿਲੀ ਇਨਕਮ ਦੇਖਦੇ ਨੇ, ਸੋ ਤੁਹਾਡੇ ਡਿਪੈਂਡੈਂਟ ਬੱਚੇ ਹੈਗੇ ਨੇ, ਤੁਹਾਡੀ ਇਨਕਮ 1 ਲੱਖ ਤੋਂ ਘੱਟ ਹੈਗੀ ਹੈ, ਤਾਂ ਤੁਸੀਂ ਇਸ ਲੋਨ ਲਈ ਅਪਲਾਈ ਕਰ ਸਕਦੇ ਹੋ। ਸਾਡੇ ਕੋਲ ਸਾਲ ਦੇ ਕੋਰਸ ਵੀ ਅਵੇਲੇਬਲ ਹੈਗੇ ਨੇ, 2 ਸਾਲ ਦੇ ਵੀ ਹੈਗੇ ਨੇ, ਤੇ ਸਾਰੇ ਹੀ ਸੈਲਫ ਸਟੱਡੀ ਬੇਸਡ ਕੋਰਸ ਅਵੇਲੇਬਲ ਹੈਗੇ ਨੇ, ਤੁਹਾਨੂੰ ਕਿਤੇ ਜਾਣ ਦੀ ਜ਼ਰੂਰਤ ਨਹੀਂ ਹੈਗੀ, ਤੁਸੀਂ ਘਰੋਂ ਬੈਠ ਕੇ ਆਨਲਾਈਨ ਤੁਸੀਂ ਆਪਣੇ ਬਸ ਵੀਡੀਓਜ਼ ਕੰਪਲੀਟ ਕਰਨੀਆਂ ਹੁੰਦੀਆਂ ਵਾ, ਐਂਡ ਜਿਹੜੀ ਫੰਡਿੰਗ ਹੁੰਦੀ ਹੈ ਉਹ ਤੁਹਾਡੇ ਕੋਰਸ ਦੇ ਉੱਤੇ ਤੁਹਾਡੀ ਇਨਕਮ ਦੇ ਉੱਤੇ ਡਿਪੈਂਡ ਕਰਦਾ ਵਾ। ਹੁਣ ਮੰਨ ਲਓ ਕਿ ਜੇ ਤੁਸੀਂ ਫੈਮਿਲੀ ਆਫ 4 ਹੋ ਜਾਂ ਫੈਮਿਲੀ ਆਫ 5 ਹੋ ਤਾਂ ਤੁਹਾਨੂੰ ਅਰਾਊਂਡ 1,70,000 ਤੱਕ ਦੀ ਫੰਡਿੰਗ ਅਪਰੂਵ ਹੁੰਦੀ ਹੈ। ਉਹ ਵੀ ਡਿਪੈਂਡ ਕਰਦਾ ਵਾ ਕਿ ਤੁਸੀਂ ਦੋਨੋਂ ਹਸਬੈਂਡ ਵਾਈਫ ਕਰ ਰਹੇ ਹੋ ਜਾਂ ਤੁਸੀਂ ਇੱਕ ਜਣਾ ਕਰ ਰਹੇ ਹੋ, ਐਂਡ ਤੁਸੀਂ ਜੇ ਦੋਨੋਂ ਜਣੇ ਕਰ ਰਹੇ ਹੋ 2 ਸਾਲ ਦਾ ਕੋਰਸ ਕਰ ਰਹੇ ਹੋ ਤਾਂ ਤੁਹਾਨੂੰ ਪਰ ਈਅਰ ਦੇ ਹਿਸਾਬ ਦੇ ਨਾਲ ਅਲੱਗ ਅਲੱਗ ਫੰਡਿੰਗ ਆਏਗੀ। ਫਸਟ ਈਅਰ ਤੁਹਾਨੂੰ ਆਏਗਾ ਅਰਾਊਂਡ 80-90,000, ਸੈਕਿੰਡ ਈਅਰ ਫਿਰ ਤੋਂ 80-90,000 ਆਏਗਾ ਤੁਹਾਨੂੰ। ਸੋ ਡਿਪੈਂਡ ਕਰਦਾ, ਤੁਸੀਂ ਸਾਨੂੰ ਆਪਣੀ ਇਨਕਮ ਦੱਸਣੀ ਆ ਤੇ ਆਪਣਾ ਫੈਮਿਲੀ ਸਾਈਜ਼ ਦੱਸਣਾ ਹੈ, ਉਸਦੇ ਬੇਸਿਸ ਦੇ ਉੱਤੇ ਆਪਾਂ ਤੁਹਾਡੀ ਕੈਲਕੂਲੇਸ਼ਨ ਕਰਕੇ ਤੁਹਾਨੂੰ ਦੱਸ ਦਿੰਦੇ ਹਾਂ। ਐਂਡ ਹੁਣ ਸਾਡਾ ਰੀਸੈਂਟ ਬੈਚ ਸ਼ੁਰੂ ਹੋ ਰਿਹਾ ਹੈ 14 October ਤੋਂ, ਸੋ ਅਗਰ ਸਾਡੇ ਕੋਲ 2 ਵੀਕ ਹਜੇ ਅਵੇਲੇਬਲ ਹੈਗੇ ਨੇ, ਤੁਸੀਂ ਅਗਰ ਕਰਨਾ ਚਾਹੁੰਦੇ ਹੋ ਰਜਿਸਟਰ ਉਸ ਬੈਚ ਦੇ ਵਿੱਚ, ਤਾਂ ਤੁਹਾਡੇ ਕੋਲ ਤੁਸੀਂ ਸਾਡੇ ਆਫਿਸ ਵੀ ਵਿਜਿਟ ਕਰ ਸਕਦੇ ਹੋ ਡਾਇਰੈਕਟਲੀ। ਜੇ ਤੁਸੀਂ ਆਨਲਾਈਨ ਕਰਵਾਉਣਾ ਵਾ ਤੁਸੀਂ ਸਾਡੇ ਨੰਬਰ ਤੇ ਸਾਨੂੰ ਕਾਲ ਕਰਨੀ ਹੈ, ਨੰਬਰ ਸਾਡਾ ਨੋਟ ਕਰ ਲਓ 4372643175, 4372643175, ਕਾਲ ਕਰਕੇ ਸਾਨੂੰ ਆਪਣੀ ਇਨਕਮ ਦੱਸ ਦਿਓ ਤੇ ਆਪਣਾ ਫੈਮਿਲੀ ਸਾਈਜ਼ ਦੱਸ ਦਿਓ, ਆਪਾਂ ਤੁਹਾਨੂੰ ਰਾਈਟ ਵੇ ਦੱਸ ਦੇਵਾਂਗੇ ਕਿ ਤੁਹਾਨੂੰ ਕਿੰਨੀ ਫੰਡਿੰਗ ਆਏਗੀ ਤੇ ਜਿਹੜੀ ਫੀਸ ਆਪਣੇ ਸਾਡੀ ਕੋਈ ਫੀਸ ਨੀ ਹੋਏਗੀ, ਸਾਡੀ ਸਿਰਫ 200 ਫੀਸ ਹੈਗੀ ਹੈ, ਉਹ ਵੀ ਆਪਾਂ ਉਦੋਂ ਹੀ ਚਾਰਜ ਕਰਦੇ ਹਾਂ ਜਦੋਂ ਤੁਹਾਡੀ ਫੰਡਿੰਗ ਅਪਰੂਵ ਹੋ ਜਾਂਦੀ ਹੈ, ਫਸਟ ਪੇਮੈਂਟ ਤੁਹਾਡੇ ਅਕਾਊਂਟ ਦੇ ਵਿੱਚ ਆ ਜਾਂਦੀ ਹੈ। ਫਸਟ ਪੇਮੈਂਟ 60% ਆਉਂਦੀ ਹੈ, ਮੰਨ ਲਓ ਅਗਰ ਸਾਨੂੰ ਤੁਹਾਡੀ ਫਸਟ ਪੇਮੈਂਟ ਤੁਹਾਡੀ 60% ਤੁਹਾਡੇ ਅਕਾਊਂਟ 'ਚ ਆ ਗਈ, ਉਸ ਤੋਂ ਬਾਅਦ ਹੀ ਆਪਾਂ $200 ਤੁਹਾਡੇ ਤੋਂ ਚਾਰਜ ਕਰਾਂਗੇ, ਕੋਈ ਹੋਰ ਹਿਡਨ ਫੀਸ ਨਹੀਂ ਹੋਏਗੀ, ਕੋਈ ਵੀ ਤੁਹਾਡਾ ਇਹ 'ਚ ਕਮਿਸ਼ਨ ਬੇਸ ਨਹੀਂ ਹੋਏਗਾ।
0: 400 ਤੇ ਗੱਲਬਾਤ ਤੁਸੀਂ ਕਰ ਸਕਦੇ ਹੋ, 400 ਯੂਨੀ ਗਲੋਬਲ ਐਡਵਾਈਜ਼ਰੀ। ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਵੈਰੀ ਮਚ।
3: ਥੈਂਕ ਯੂ ਸਰ, ਥੈਂਕ ਯੂ ਜੀ।

0: ਪਿੰਡ ਦੇ ਵਿੱਚ ਪਹੁੰਚ ਚੁੱਕਿਆ ਮਾਨ ਸਾਹਿਬ ਜੀ ਆਇਆਂ ਨੂੰ ਸਰ ਸਤਿ ਸ੍ਰੀ ਅਕਾਲ
1: ਜੀ ਮੇਰੇ ਵੱਲੋਂ ਸਾਰੇ ਲਿਸਨ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਤੁਹਾਡਾ
0: ਬਹੁਤ ਵਧੀਆ ਤੁਸੀਂ ਸੁਣਾਓ ਕੀ ਹਾਲ ਚਾਲ ਚੜ੍ਹਦੀ ਕਲਾ
1: ਐਨ ਵਧੀਆ ਆਨੰਦ ਮੰਗਲ ਆ ਜੀ ਤੁਹਾਡੇ ਕੋਲ ਆ ਕੇ ਤਾਂ ਰੂਹ ਖੁਸ਼ ਹੋ ਜਾਂਦੀ ਹੈ ਜੀ ਅੱਜ ਤਾਂ ਪ੍ਰੋਗਰਾਮ ਦੀ ਸਟਾਰਟਿੰਗ ਹੀ ਤੁਸੀਂ ਇੰਨੀ ਜ਼ਬਰਦਸਤ ਕੀਤੀ ਕਿ ਪੁੱਛੋ ਹੀ ਨਾ ਜੀ ਮੈਨੂੰ ਲੱਗਦਾ ਨੀ ਕਿ ਕੋਈ ਐਕਟਰ ਉਹਦੇ ਮੁਕਾਬਲੇ ਦਾ ਅੱਜ ਕੱਲ ਦੇ ਵਿੱਚ ਹੋਊਗਾ ਜੋ ਉਹਨਾਂ ਦੇ ਵਿੱਚ ਕਲਾਕਾਰੀ ਸੀਗੀ
0: ਤੁਸੀਂ ਲੈ ਵੀ ਦੋ ਤੁਹਾਨੂੰ ਕਿਹੜਾ ਕਹਿਣਾ
1: ਨਹੀਂ ਨਹੀਂ ਨਹੀਂ ਚਲੋ ਆਪਾਂ ਸਾਰੀ
0: ਨੀਰੂ ਬਾਜਵਾ ਉਹਨਾਂ ਦੇ ਬਿਨਾਂ ਵੀ ਮੂਵੀ ਚੱਲਣੀ ਇੰਨਾ ਲੰਮਾ ਟਾਈਮ ਮੈਨੂੰ ਲੱਗਦਾ ਜਿੰਨਾ ਟਾਈਮ ਲੰਮਾ ਨੀਰੂ ਬਾਜਵਾ ਉਹਨਾਂ ਨੇ ਕੱਢਤਾ
1: ਜੀ
0: ਇੰਡਸਟਰੀ ਦੇ ਵਿੱਚ
1: ਜੀ ਬਿਲਕੁਲ
0: ਬਹੁਤ ਘੱਟ ਐਕਟ੍ਰੈਸ ਹੋਣਗੀਆਂ ਜਿਹੜੀਆਂ ਇੰਨਾ ਲੰਮਾ ਟਾਈਮ ਐਜ਼ ਏ ਹੀਰੋਇਨ ਆਈਆਂ ਹੁਣ ਨਹੀਂ ਤਾਂ ਇੱਕ ਟਾਈਮ ਪੀਰੀਅਡ ਆਉਂਦਾ ਕਿ 5 ਸਾਲ 4 ਸਾਲ
1: ਬਿਲਕੁਲ ਜੀ ਬਿਲਕੁਲ
0: ਉਹਨਾਂ ਦੇ ਪੀਕ ਟਾਈਮ ਹੁੰਦਾ ਹਨਾ
1: ਬਿਲਕੁਲ ਸੱਚ ਹੈ ਜੀ ਗੱਲ
0: ਨੀਰੂ ਬਾਜਵਾ ਉਹਨਾਂ ਨੂੰ ਇਸ ਗੱਲ ਦੀ ਮੁਬਾਰਕਬਾਦ ਆ ਕਿ ਉਹਨਾਂ ਦਾ ਇੰਨਾ ਲੰਮਾ ਟਾਈਮ ਤੋਂ ਕਿੰਨਾ ਟਾਈਮ ਹੋ ਗਿਆ ਏਦਾਂ ਦਾ ਟਾਈਮ ਵੀ ਆ ਕਿ 3-3 ਮੂਵੀਜ਼ ਉਹਨਾਂ ਦੀਆਂ ਇੱਕੋ ਟਾਈਮ ਤੇ ਵੀ ਰਿਲੀਜ਼ ਹੋਈਆਂ ਨੇ
1: ਹਨਾ ਬਿਲਕੁਲ ਜੀ ਸੱਚਾ
0: ਸੋ ਰਾਜਨ ਜੀ ਵੀ ਸਾਡੇ ਨਾਲ ਆ ਚੁੱਕੇ ਰਾਜਨ ਜੀ ਨੂੰ ਆਪਾਂ ਜੀ ਐਂ ਕਹਿ ਲਈਏ ਪਹਿਲਾਂ
1: ਜੀ ਬਿਲਕੁਲ ਜੀ ਰਾਜਨ ਜੀ ਨੂੰ ਜੀ ਐਂ ਕਹੋ ਜੀ
0: ਬਿਲਕੁਲ ਬਿਲਕੁਲ ਬੰਦੇ ਦੀ ਪਰਸਨੈਲਿਟੀ ਦੇਖੋ ਬਹੁਤ ਇੱਕ ਜਿਹੜਾ ਆਪਣਾ ਹੁੰਦਾ ਜਦੋਂ ਵੀ ਅਸੀਂ ਕਿਸੇ ਨੂੰ ਦੇਖਦੇ ਹਾਂ ਆਪਾਂ ਉਹਦੇ ਚਿਹਰੇ ਵੱਲ ਦੇਖਦੇ ਹਾਂ ਤੇ ਚਿਹਰੇ ਦੇ ਉੱਤੇ ਜੇ ਐਨਕ ਘੈਂਟ ਲੱਗੀ ਹੋਵੇ ਤੇ ਬੰਦੇ ਦੀ ਪਰਸਨੈਲਿਟੀ ਆਪਣੇ ਆਪ ਹੀ ਡਬਲ ਹੋ ਜਾਂਦੀ ਹੈ ਤੁਸੀਂ ਕਈ ਵਾਰੀ ਨੋਟ ਕਰੋ ਦੇਖੋ ਵੀ ਬੰਦੇ ਨੇ ਸਿਰਫ ਐਨਕ ਲਾਈ ਹੋਵੇ ਨਾ ਬਾਕੀ ਕੱਪੜੇ ਭਾਵੇਂ ਚੱਜ ਦੇ ਪਾਏ ਨਹੀਂ ਪਾਏ ਐਨਕ ਘੈਂਟ ਹੈ ਤਾਂ ਬੰਦੇ ਨੂੰ ਲੱਗਦਾ ਵੀ ਹਾਂ ਯਾਰ ਇਹ ਸਟਾਈਲ ਹੀ ਹੈ ਨਵਾਂ ਕੋਈ ਸਟਾਈਲ ਹੀ ਪਾਇਆ ਜਿਹੜਾ ਬੰਦੇ ਨੇ ਪਾਇਆ ਵੀ ਇਸ ਚੀਜ਼ ਦਾ ਫੈਸ਼ਨ ਹੋਏਗਾ ਅੱਜ ਕੱਲ੍ਹ ਸੋ ਬੰਦੇ ਦੀ ਜਿਹੜੀ ਐਨਕ ਹੈ ਉਹਦੀ ਪਰਸਨੈਲਿਟੀ 'ਚ ਬਹੁਤ ਵਾਧਾ ਪਾਉਂਦੀ ਹੈ ਅੱਛਾ ਇਹ ਚੀਜ਼ ਬੜੀ ਬੜੀ ਜ਼ਰੂਰੀ ਆ ਕਿ ਜਦੋਂ ਤੁਸੀਂ ਐਨਕ ਚੱਜ ਦੀ ਲਾਈ ਹੋਈ ਆ ਇਹ ਛੋਟੀ ਛੋਟੀ ਚੀਜ਼ਾਂ ਹੁੰਦੀਆਂ ਨੇ ਸ਼ੂਜ਼ ਤੁਹਾਡੇ ਬੜੇ ਕਮਾਲ ਦੇ ਪਾਏ ਹੋਏ ਆ ਹਨਾ ਬੈਲਟ ਕਮਾਲ ਦੀ ਤੁਹਾਡੇ ਕੋਲੇ ਹਨਾ ਜੀ ਬਿਲਕੁਲ ਤੁਹਾਡੀ ਐਨਕ ਤੁਹਾਡੀ ਕੜੀ ਤੁਹਾਡੇ ਸ਼ੂਜ਼ ਤਿੰਨੋਂ ਚੀਜ਼ਾਂ ਜਿਹੜੀਆਂ ਨੇ ਇਹ ਬਹੁਤ ਮੈਟਰ ਕਰਦੀਆਂ ਨੇ ਸੋ ਇਸੇ ਤਰ੍ਹਾਂ ਬਹੁਤ ਸਾਰੇ ਭੈਣ ਭਰਾ ਹੁੰਦੇ ਨੇ ਹੁੰਦਾ ਵੀ ਹਾਂ ਵੀ ਵਧੀਆ ਐਨਕ ਹੋਵੇ ਵਧੀਆ ਕੜੀ ਹੋਵੇ ਵਧੀਆ ਸ਼ੂਜ਼ ਹੋਣ ਹੁਣ ਕੜੀ ਤੇ ਸ਼ੂਜ਼ ਦਾ ਤੇ ਨਹੀਂ ਅਸੀਂ ਕਰ ਸਕਦੇ ਇੰਤਜ਼ਾਮ ਪਰ ਐਨਕਾਂ ਵਧੀਆ ਦਾ ਅਸੀਂ ਇੰਤਜ਼ਾਮ ਜ਼ਰੂਰ ਕਰ ਸਕਦੇ ਹਾਂ ਸੋ ਸਭ ਤੋਂ ਪਹਿਲਾਂ ਜਿਵੇਂ ਕਿਸੇ ਨੇ ਗੁੱਚੀ ਦੇ ਲੈਣੇ ਨੇ ਜਾਂ ਫਿਰ ਪਰਾਡਾ ਹੁਣ ਇਹਦੇ ਚ ਕੀ ਹੁੰਦਾ ਕਿ ਅਲੱਗ ਅਲੱਗ ਸਟਾਈਲ ਹੁੰਦੇ ਨੇ ਅੱਜ ਕੱਲ੍ਹ ਜਿਵੇਂ ਗੁੱਚੀ ਦਾ ਚੱਲਦਾ ਪਿਆ ਜਿਹਦੇ ਚ ਗੋਲਡਨ ਫਰੇਮ ਹੈ ਤੇ ਉਹਦੀ ਡੰਡੀ ਗ੍ਰੀਨ ਤੇ ਰੈੱਡ ਕਲਰ ਦੀ ਹੈ ਉਹ ਸਾਡੇ ਕੋਲ ਨਵੇਂ ਆਏ ਹੋਏ ਨੇ ਸਟਾਈਲ ਦੇ ਫਰੇਮਸ ਇਸੇ ਤਰ੍ਹਾਂ ਜੇ ਕਿਸੇ ਨੇ ਪਰਾਡਾ ਦੇ ਫਰੇਮ ਲੈਣੇ ਨੇ ਪਰਾਡਾ ਦਾ ਅੱਜ ਕੱਲ੍ਹ ਡਾਇਮੰਡ ਕੱਟ ਬਹੁਤ ਚੱਲਦਾ ਪਿਆ ਜੀ ਇਹ ਵੀ ਸਾਡੇ ਕੋਲ ਸਟਾਕ ਦੇ ਵਿੱਚ ਅਵੇਲੇਬਲ ਹੈਗਾ ਇਸੇ ਤਰ੍ਹਾਂ ਕਿਸੇ ਨੇ ਵਰਸਾਚੀ ਦੇ ਲੈਣੇ ਨੇ ਵਰਸਾਚੀ ਦਾ ਜਿਹੜਾ ਜੀ ਉਹਦਾ ਇੱਕ ਲੋਗੋ ਹੁੰਦਾ ਆਪਣਾ ਸਪੈਸ਼ਲ ਜਿਹੀ ਵੀ ਉਹ ਲੋਗੋ ਆਪਣੇ ਆਪ ਹੀ ਮੂੰਹ ਬੋਲ ਦਿੰਦਾ ਵੀ ਹਾਂ ਵੀ ਤੁਸੀਂ ਵਰਸਾਚੀ ਦਾ ਫਰੇਮ ਲਗਾਇਆ ਕਿਉਂਕਿ ਫਰੰਟ ਦੇ ਉੱਤੇ ਬਲੈਕ ਹੈ ਸਾਈਡ ਤੇ ਸਾਰਾ ਗੋਲਡਨ ਹੈ ਇਸੇ ਤਰ੍ਹਾਂ ਜੇ ਤੁਸੀਂ ਬਰਬੀ ਦੀਆਂ ਗਲਾਸਿਸ ਲੈਣੀਆਂ ਬਰਬੀ ਦਾ ਇੱਕ ਆਪਣਾ ਪੈਟਰਨ ਚੱਲਦਾ ਚੈੱਕ ਪੈਟਰਨ ਸੋ ਇਹ ਸਾਰੀਆਂ ਚੀਜ਼ਾਂ ਨਾ ਆਪਣੇ ਆਪ 'ਚ ਇੱਕ ਸਟੇਟਮੈਂਟ ਹੁੰਦੀਆਂ ਵੀ ਜਦੋਂ ਤੁਸੀਂ ਐਨਕਾਂ ਪਾਈਆਂ ਹੁੰਦੀਆਂ ਨੇ ਇਹ ਦੂਰੋਂ ਹੀ ਪਤਾ ਚੱਲ ਜਾਂਦਾ ਵੀ ਉੱਥੇ ਭਾਵੇਂ ਲਿਖਿਆ ਕੁਛ ਵੀ ਨਹੀਂ ਹੈਗਾ ਪਰ ਬਰਬੀ ਦਾ ਪੈਟਰਨ ਵਰਸਾਚੀ ਦਾ ਪੈਟਰਨ ਪਰਾਡਾ ਦਾ ਜਿਹੜਾ ਡਾਇਮੰਡ ਕੱਟ ਹੈ ਜਾਂ ਫਿਰ ਗੁੱਚੀ ਦਾ ਗ੍ਰੀਨ ਰੈੱਡ ਲੋਗੋ ਜਾਂ ਉਹਨਾਂ ਦੀ ਸਟ੍ਰਾਈਪਸ ਹੈ ਇਹ ਆਪਣੇ ਆਪ 'ਚ ਹੀ ਇੱਕ ਸਟੇਟਮੈਂਟ ਦਿੰਦੇ ਆ ਵੀ ਹਾਂ ਵੀ ਬੰਦੇ ਨੇ ਵਧੀਆ ਬ੍ਰਾਂਡਿਡ ਫਰੇਮ ਲਗਾਏ ਹੋਏ ਨੇ ਜਾਂ ਬ੍ਰਾਂਡਿਡ ਸਨਗਲਾਸਿਸ ਸੋ ਜਿਹੜੇ ਵੀ ਸਾਡੇ ਭੈਣ ਭਰਾ ਇਹ ਲੇਟੈਸਟ ਮਾਡਲਸ ਦੇ ਬ੍ਰਾਂਡਿਡ ਫਰੇਮ ਜਾਂ ਬ੍ਰਾਂਡਿਡ ਸਨਗਲਾਸ ਲੈਣਾ ਚਾਹੁੰਦੇ ਨੇ ਜ਼ਰੂਰ ਪਹੁੰਚੋ ਸਪੈਕਸ ਐਕਸਪ੍ਰੈਸ ਉੱਤੇ ਅਸੀਂ ਇਹ ਸਾਰੇ ਹੀ ਬ੍ਰਾਂਡਿਡ ਫਰੇਮਾਂ ਉੱਤੇ ਅਤੇ ਸਨਗਲਾਸਿਸ ਉੱਤੇ ਤੁਹਾਨੂੰ ਅੱਜ ਫਲੈਟ 30% ਡਿਸਕਾਊਂਟ ਦੇ ਰਹੇ ਹਾਂ ਜੀ ਇਸੇ ਤਰ੍ਹਾਂ ਹੁਣ ਜਿਵੇਂ ਕਿਸੇ ਨੇ ਰੇਬਨ ਦਾ ਏਵੀਏਟਰ ਸ਼ੇਪ ਲਗਾਉਣੀ ਹੈ ਜਾਂ ਰੇਬਨ ਦੇ ਨਵੇਂ ਅੱਜ ਕੱਲ੍ਹ ਆਏ ਜੀ ਰਿਮਲੈਸ ਵਾਲੇ ਬਿਲਕੁਲ ਥਿਨ ਸਾਈਡ ਵਾਲੇ ਇਹ ਵੀ ਸਾਡੇ ਕੋਲ ਅਵੇਲੇਬਲ ਨੇ ਨਾਲ ਦੀ ਨਾਲ ਰੇਬਨ ਦੇ ਆਏ ਨੇ 6363 ਮਾਡਲ ਹੈ ਇਹ ਬਹੁਤ ਚੱਲਦਾ ਇਹ ਬਲੈਕ ਐਂਡ ਗੋਲਡ ਦਾ 2-ਟੋਨ ਕਲਰ ਸ਼ੇਡ ਹੈ ਜੀ ਇਹ ਵੀ ਬਹੁਤ ਚੱਲ ਰਿਹਾ ਇਹ ਸਾਰੇ ਮਾਡਲ ਸਾਡੇ ਕੋਲ ਪਏ ਨੇ ਇਸੇ ਤਰ੍ਹਾਂ ਜੇ ਕਿਸੇ ਨੇ ਮਾਈਕਲ ਕੋਰਸ ਦੇ ਲੈਣੇ ਨੇ ਜਿੱਥੇ ਸਾਈਡ ਦੇ ਉੱਤੇ ਮਾਈਕਲ ਕੋਰ ਲਿਖਿਆ ਜਾਂ ਫਿਰ ਟੋਰੀ ਬਰਡਸ ਦੇ ਲੈਣੇ ਨੇ ਜਾਂ ਫਿਰ ਕੇਟ ਸਪੇਡ ਦੇ ਲੈਣੇ ਨੇ ਇਹ ਰੇਬੈਨ ਮਾਈਕਲ ਕੋਰਸ ਕੋਚ ਟੋਰੀ ਬਰਡਸ ਮਾਰਕ ਜੈਕਬ ਇਹ ਸਾਰੇ ਬ੍ਰਾਂਡਿਡ ਫਰੇਮ ਸਾਡੇ ਕੋਲ ਅਵੇਲੇਬਲ ਨੇ ਔਰ ਇਹਨਾਂ ਦੇ ਉੱਤੇ ਫਲੈਟ 50% ਆਫ ਚੱਲ ਰਿਹਾ ਜੀ ਬੜਾ ਵਧੀਆ ਡਿਸਕਾਊਂਟ ਚੱਲ ਰਿਹਾ ਹੁਣ ਨਾਲ ਦੀ ਨਾਲ ਗੱਲ ਆ ਜਾਂਦੀ ਇਸ ਤੋਂ ਬਾਅਦ ਚ ਅਗਲਾ ਸੈਕਸ਼ਨ ਜਿਹਦੇ ਸਾਡੇ ਕੋਲ ਜੀ ਟੋਮੀ ਹਿਲ ਫਿਗਰ ਕੈਲਵਿਨ ਕਲਾਈਨ, ਪਰ ਇਹਦੇ ਵਿੱਚ ਨਾਲ ਨਾਲ ਸਾਡੇ ਕੋਲ ਫੈਂਡੀ ਦੇ ਫਰੇਮ ਵੀ ਹੈ। ਹੁਣ ਫੈਂਡੀ ਇੱਕ ਮੇਡ ਇਨ ਇਟਲੀ ਬ੍ਰਾਂਡ ਹੈ ਜੀ, ਬੜਾ ਵਧੀਆ ਬ੍ਰਾਂਡ ਹੈ, ਤੇ ਨਾਲ ਦੀ ਨਾਲ ਵੈਲੈਂਟੀਨੋ ਇਹ ਵੀ ਬਹੁਤ ਵਧੀਆ ਮੇਡ ਇਨ ਇਟਲੀ ਬ੍ਰਾਂਡ ਹੈ। ਇਹਨਾਂ ਦੇ ਉੱਤੇ ਤੁਹਾਨੂੰ ਅੱਜ ਫਲੈਟ 75% ਆਫ ਦਿੱਤਾ ਜਾ ਰਿਹਾ, ਸੋ ਬਹੁਤ ਵਧੀਆ ਵਧੀਆ ਡੀਲਸ ਨੇ। ਤੇ ਇੱਕ ਹੋਰ ਅਸੀਂ ਸਪੈਸ਼ਲ ਸੈਕਸ਼ਨ ਰੱਖਿਆ ਜਿਹਦੇ ਵਿੱਚ ਅਸੀਂ ਤੁਹਾਨੂੰ ਲੰਡਨ ਫੋਗ ਹੈ, ਲਿਵਾਈਸ, ਰੈਂਗਲਰ, ਵੈਨ ਹਿਊਸਨ, ਐਡੀ ਬਾਬਰ, ਰੂਟਸ, ਆਈਜ਼ੋਡ, ਇਹ ਸਾਰੇ ਦੇ ਸਾਰੇ ਬ੍ਰਾਂਡਡ ਫਰੇਮ ਤੁਹਾਨੂੰ ਫਲੈਟ 90% ਆਫ ਦੇ ਰਿਹਾ। ਸੋ $300 ਦੀ ਕੀਮਤ ਦਾ ਫਰੇਮ ਹੈ ਤੇ 90% ਆਫ ਕਰਕੇ ਸਿਰਫ $29 ਚ ਮਿਲ ਰਿਹਾ। ਸੋ ਜਿਹੜੇ ਵੀ ਸਾਡੇ ਭੈਣ ਭਰਾ ਇਹ $29 ਚ ਬ੍ਰਾਂਡਡ ਫਰੇਮ ਲੈਣਾ ਚਾਹੁੰਦੇ ਨੇ, ਜ਼ਰੂਰ ਪਹੁੰਚੇ ਜੀ ਸਟੈਕਸ ਐਕਸਪ੍ਰੈਸ ਦੇ ਉੱਤੇ, 35 Resolution Drive, ਬ੍ਰੈਂਪਟਨ, 410 ਐਂਡ ਸੀਲਸ ਕਹਿ ਲਓ ਜਾਂ ਕੈਨੇਡੀ ਐਂਡ ਸੀਲਸ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ, ਤੇ ਨੰਬਰ ਹੈ ਸਾਡਾ 905-460-8888। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਵੀ ਡਾਇਰੈਕਟ ਬੁੱਕ ਕਰਦੇ ਹਾਂ, ਤੇ ਜਿਹਨਾਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ ਡਾਕਟਰ ਸਾਡੇ ਕੋਲ ਥਰਸਡੇ, ਫਰਾਈਡੇ ਤੇ ਸੈਟਰਡੇ ਤਿੰਨੋਂ ਦਿਨ ਅਵੇਲੇਬਲ ਹੈ। ਤੁਸੀਂ ਬਸ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰਵਾ ਲਓ ਤਾਂ ਕਿ ਤੁਹਾਡਾ ਟਾਈਮ ਸੇਵ ਰਹੇ। 905-460-8888, 905-460-8888। ਬਹੁਤ ਬਹੁਤ ਧੰਨਵਾਦ,
2: ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮਚ, ਥੈਂਕ ਯੂ ਜੀ। ਮਾਜ਼ਮ
1: ਜੀ, ਤੁਸੀਂ ਇੰਡੀਆ ਨੂੰ ਜਾਣਾ ਹੈਗਾ ਜਾਂ ਇੰਡੀਆ ਤੋਂ ਆ ਰਹੇ ਹੋਗੇ ਤਾਂ ਦੁਬਾਬਾ ਟੂਰ ਐਂਡ ਟਰੈਵਲ ਦਾ ਨੰਬਰ ਯਾਦ ਰੱਖੋ ਹਮੇਸ਼ਾ, ਕਿਉਂਕਿ ਇਹਨਾਂ ਕੋਲ ਬੜੇ ਹੀ ਵਾਜਬ ਰੇਟਾਂ ਦੇ ਉੱਪਰ ਟਿਕਟਾਂ ਜਿਹੜੀਆਂ ਹੁੰਦੀਆਂ ਨੇਗੀਆਂ, ਅਤੇ ਬੜਾ ਵਧੀਆ ਇਹ ਤੁਹਾਨੂੰ ਹੋਲੀਡੇ ਪੈਕੇਜ ਵੀ ਬਣਾ ਕੇ ਦੇਣਗੇ। ਤੋ ਤੁਸੀਂ ਪਰਿਵਾਰ ਨਾਲ ਕਿਤੇ ਬਾਹਰ ਘੁੰਮਣ ਜਾਣਾ ਗਾ, ਕੋਈ ਜ਼ਰੂਰੀ ਨਹੀਂ ਕਿ ਇੰਡੀਆ ਜਾਣਾ, ਦੁਨੀਆਂ ਦੇ ਕਿਸੇ ਵੀ ਕੋਨੇ 'ਚ ਤੁਸੀਂ ਜਾਣਾ ਚਾਹੁੰਦੇ ਹੋਗੇ ਤਾਂ ਤੁਸੀਂ ਦੁਬਾਬਾ ਟੂਰ ਐਂਡ ਟਰੈਵਲ ਨੂੰ ਹਮੇਸ਼ਾ ਯਾਦ ਰੱਖੋ। ਇਹਨਾਂ ਦਾ ਇੱਕੋ ਇੱਕ ਨੰਬਰ ਆ, ਬਹੁਤ ਹੀ ਭਰੋਸੇਯੋਗ ਨਾਂ ਗਾ, 905-673-1400, 905-673-1400 ਦੇ ਉੱਪਰ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਜੇ ਤੁਹਾਡੇ ਘਰ ਦੇ ਵਿੱਚ ਕੋਈ ਫੰਕਸ਼ਨ ਹੈਗਾ, ਕੋਈ ਬਰਥਡੇ ਸੈਲੀਬ੍ਰੇਟ ਕਰਨਾ ਹੈਗਾ, ਜਾਂ ਤੁਸੀਂ ਡਿਸਪੋਜ਼ਲ ਚਾਹੀਦੇ ਆ, ਘਰ ਤੋਂ ਕੋਈ ਟਿਫਨ ਸਰਵਿਸ ਤੁਸੀਂ ਸਰਵ ਕਰ ਦਿਓਗੇ, ਜਾਂ ਕੋਈ ਤੁਹਾਡਾ ਰੈਸਟੋਰੈਂਟ ਹੈਗਾ, ਤੁਹਾਨੂੰ ਕੋਈ ਵੀ ਡਿਸਪੋਜ਼ਲ ਚਾਹੀਦਾ, ਤੁਸੀਂ ਇੱਕੋ ਇੱਕ ਨੰਬਰ ਯਾਦ ਰੱਖਣਾ ਔਰ ਇੱਕੋ ਇੱਕ ਨਾਮ ਗੋਲਡਨ ਸਪਲਾਈ ਕੈਸ਼ ਐਂਡ ਕੈਰੀ ਵਾਲਿਆਂ ਦਾ। ਤੁਸੀਂ ਇਹਨਾਂ ਨੂੰ ਜਾ ਕੇ ਦੱਸ ਦਿਓ ਕਿ ਤੁਹਾਡਾ ਕੀ ਕੰਮ ਹੈਗਾ, ਜਿਵੇਂ ਤੁਸੀਂ ਟਿਫਨ ਸਰਵਿਸ ਕਰਦੇ ਹੋ, ਤੁਹਾਡੀ ਕਿੰਨੀ ਕੁ ਡੇਲੀ ਦੀ ਖਪਤ ਹੈਗੀ, ਉਹ ਹਿਸਾਬ ਦੇ ਨਾਲ ਤੁਹਾਨੂੰ ਇਹ ਜਾਣਦੇ ਪੂਰਾ ਵਧੀਆ ਸਮਾਨ ਇਹ ਪੈਕ ਕਰਕੇ ਦੇ ਦੇਣਗੇ। ਤੁਹਾਡੇ ਘਰ ਦੇ ਵਿੱਚ ਕੋਈ ਬਰਥਡੇ ਪਾਰਟੀ ਆ, ਤੁਸੀਂ ਇਹਨਾਂ ਨੂੰ ਦੱਸੋ ਜਾ ਕੇ ਕਿ ਸਾਡੇ ਘਰ ਦੇ ਵਿੱਚ ਕਿੰਨੇ ਕੁ ਬੰਦਿਆਂ ਦੀ ਗੈਦਰਿੰਗ ਆ, ਉਸ ਹਿਸਾਬ ਦੇ ਨਾਲ ਕੱਪ, ਪਲੇਟਾਂ, ਕੌਲੀਆਂ, ਚਮਚੇ, ਈਵਨ ਕਿ ਕੇਕ ਤੱਕ ਵੀ ਤੁਹਾਨੂੰ ਇਹ ਪ੍ਰੋਵਾਈਡ ਕਰਵਾ ਦੇਣਗੇ। ਨੰਬਰ ਇਹਨਾਂ ਦਾ ਯਾਦ ਰੱਖੋ, 416-748-2116, 416-748-2116 ਦੇ ਉੱਪਰ ਤੁਸੀਂ ਗੋਲਡਨ ਸਪਲਾਈ ਕੈਸ਼ ਐਂਡ ਕੈਰੀ ਨੂੰ ਗੱਲਬਾਤ ਕਰ ਸਕਦੇ ਹੋ। ਇੱਕ ਹੋਰ ਤੁਹਾਡੀ ਗਰੋਸਰੀ ਦੇ ਵਿੱਚ ਅਸੀਂ ਸੇਵਿੰਗ ਕਰਵਾਉਣ ਜਾ ਰਹੇ ਹਾਂਗੇ, ਇੰਡੀਅਨ ਫਰੂਟ ਲੈਂਡ ਦੀ, ਕਿਸੇ ਵੀ ਲੋਕੇਸ਼ਨ 'ਤੇ ਚਲੇ ਜਾਓ, ਕੱਲ੍ਹ ਸ਼ੁਰੂ ਹੋਊਗੀ 29 ਸਤੰਬਰ ਤੋਂ ਲੈ ਕੇ 11 ਅਕਤੂਬਰ ਤੱਕ। ਇਹਨਾਂ ਨੇ ਬਹੁਤ ਹੀ ਭਾਰੀ ਸੇਲ ਲਾਈ ਆ ਹਰ ਇੱਕ ਚੀਜ਼ ਦੇ ਉੱਪਰ। ਆਸ਼ੀਰਵਾਦ ਆਟਾ ਲੈ ਲਓ 20 ਪਾਉਂਡ ਦਾ, 11.99 ਦੇ ਵਿੱਚ ਚੌਲ ਲੈ ਲਓ, ਉਹ ਵੀ ਇਹਨਾਂ ਉੱਤੇ ਵੀ ਬੜਾ ਹੀ ਭਾਰੀ ਇਹਨਾਂ ਨੇ ਲਾਇਆ ਗਾ। ਇੰਡੀਆ ਗੇਟ ਦੇ ਜਿਹੜੇ ਰਾਈਸ ਨੇਗੇ, ਚੌਲ ਨੇਗੇ, 10 LV ਦੇ 8.99 ਦੇ ਵਿੱਚ ਲੱਗੇ ਹੋਏ ਨੇਗੇ। ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ, ਦੇਸੀ ਘੀ ਲਾ ਲਓ, ਦਹੀਂ ਲਾ ਲਓ, ਉਹਦੇ ਉੱਪਰ ਵੀ ਬਹੁਤ ਡਿਸਕਾਊਂਟ ਆ। ਜੇ ਤੁਸੀਂ ਸਮਾਨ ਤੁਹਾਨੂੰ ਰੈਡੀ ਚਾਹੀਦਾ, ਜਿਵੇਂ ਵੈਜ ਨਿਊਡਲ ਹੋ ਗਏ, ਵੈਜ ਥਾਲੀ ਹੋ ਗਈ, ਜਾਂ ਚਿਕਨ ਕਰੀ ਹੋ ਗਈ, ਚਿਕਨ ਬਿਰਿਆਨੀ ਹੋ ਗਈ, ਜਾਣ ਦੀ ਆਲਮੋਸਟ ਸਾਰੀਆਂ ਚੀਜ਼ਾਂ ਦੇ ਉੱਪਰ ਇਹਨਾਂ ਨੇ ਬਹੁਤ ਭਾਰਾ ਹੀ ਡਿਸਕਾਊਂਟ ਚੱਲ ਰਿਹਾ। ਕਿਸੇ ਵੀ ਲੋਕੇਸ਼ਨ ਦੇ ਉੱਪਰ ਜਾ ਕੇ ਤੁਸੀਂ ਇਹਨਾਂ ਦੀ ਜਿਹੜੀ ਹੈਗੀ ਹੈ ਇਹ ਡੀਲ ਗ੍ਰੈਬ ਕਰ ਸਕਦੇ ਹੋਗੇ। ਕੱਲ੍ਹ ਸ਼ੁਰੂ ਹੋ ਚੁੱਕੀ ਹੈਗੀ, 29 ਸਤੰਬਰ ਤੋਂ ਲੈ ਕੇ 11 ਅਕਤੂਬਰ ਤੱਕ ਚੱਲਣੀ ਹੈਗੀ, ਤੁਸੀਂ ਇਹਨਾਂ ਨਾਲ ਜ਼ਰੂਰ ਸੰਪਰਕ ਕਰ ਸਕਦੇ ਹੋ। ਜੀ ਰਾਜਵੀਰ ਜੀ,
0: ਬਿਲਕੁਲ ਜੀ, ਜਿੱਥੇ ਅਸੀਂ ਗੱਲ ਪਹਿਲਾਂ ਕਰਦੇ ਸੀ ਕਿ ਸਮਾਰਟ ਬਣਨ ਦੀ, ਸਮਾਰਟ ਦੇ ਵਿੱਚ ਜਿਵੇਂ ਮੈਂ ਪਹਿਲਾਂ ਅੱਜ ਕੀਤੀ ਸੀ ਨਾ ਕਿ ਡਾਇਰੈਕਸ਼ਨ, ਡੈਡੀਕੇਸ਼ਨ, ਡਿਟਰਮੀਨੇਸ਼ਨ, ਡਿਸਿਪਲਿਨ ਐਂਡ ਡੈਡਲਾਈਨ ਹੋਣੀ ਬੜੀ ਜ਼ਰੂਰੀ ਹੈ। ਪਰਪਸ, ਪ੍ਰੈਪਰੇਸ਼ਨ, ਪੇਸ਼ੈਂਸ, ਪ੍ਰਿੰਸੀਪਲ, ਪੋਜ਼ਿਟਿਵ ਐਟੀਟਿਊਡ, ਪ੍ਰਾਈਸ ਪਲੈਨਿੰਗ ਐਂਡ ਪ੍ਰੈਕਟਿਸ ਬੜੀ ਜ਼ਰੂਰੀ ਹੈ। ਨਾਲ ਦੀ ਨਾਲ ਹੀ ਸਮਾਰਟ ਜੇ ਬਣਨਾ ਤੇ ਸਮਾਰਟ ਨੂੰ ਵੀ ਡੀਕੋਡ ਕਰਕੇ ਦੇਖੋ, ਤੁਸੀਂ ਬੜਾ ਸਵਾਦ ਹੋਵੇ ਤੁਹਾਨੂੰ ਇਹਨਾਂ ਚੀਜ਼ਾਂ ਦੇ ਵਿੱਚ, ਜਦੋਂ ਤੁਸੀਂ ਇਕੱਲੀ ਇਕੱਲੀ ਚੀਜ਼ ਨੂੰ ਡੀਕੋਡ ਕਰਦੇ ਹੋ। ਸਮਾਰਟ ਦੀ ਇਸ ਤੋਂ ਬਣ ਜਾਂਦਾ ਸਪੈਸੀਫਿਕ ਕਿ ਕਿਸੇ ਚੀਜ਼ ਲਈ ਸਪਸ਼ਟ ਹੋਣਾ, ਵੀ ਜਿਵੇਂ ਮੈਂ ਇੰਨੇ ਦਿਨਾਂ 'ਚ ਆਹ ਕੰਮ ਕਰਨਾ ਬਾਈ ਜੀ। SM ਤੋਂ ਹੈਗਾ ਮੈਜਰੇਬਲ, ਕਿ ਮਾਪਿਆ ਜਾਣ ਵਾਲਾ ਹੋਣਾ ਚਾਹੀਦਾ। A ਤੋਂ ਅਚੀਵੇਬਲ, R ਤੋਂ ਰਿਅਲਿਸਟਿਕ ਵੀ ਹੋਵੇ, ਤੇ T ਤੋਂ ਟਾਈਮ ਬਾਉਂਡਡ ਹੋਣਾ ਤਾਂ ਬੜਾ ਜ਼ਰੂਰੀ ਆ। ਫਿਰ ਤੁਹਾਨੂੰ ਆਪਣੇ ਆਪ ਹੀ ਮੋਟੀਵੇਸ਼ਨ ਮਿਲ ਜਾਂਦੀ ਹੈ। ਮੋਟੀਵੇਸ਼ਨ ਕਿਵੇਂ ਮਿਲਦੀ ਆ? ਮੋਟਿਵ ਪਲੱਸ ਐਕਸ਼ਨ। ਮੋਟਿਵ ਹੋਵੇ ਪਲੱਸ, ਫਿਰ ਉਹਦੇ ਲਈ
2: ਐਕਸ਼ਨ ਲੈਣਾ ਜਾਵੇ, ਫਿਰ ਬਣਦਾ ਮੋਟਿਵ ਪਲੱਸ ਐਕਸ਼ਨ ਇਕੁਅਲ ਟੂ ਮੋਟੀਵੇਸ਼ਨ। ਸੋ ਮੋਟੀਵੇਟ ਰਹਿਣਾ ਚਾਹੀਦਾ, ਮੋਟੀਵੇਸ਼ਨ ਬੜੀ ਜ਼ਰੂਰੀ ਆ
1: ਜੀ
2: ਪ੍ਰੋਗਰਾਮ ਸਾਰਿਆਂ ਦੇ ਨਾਲ। ਮੋਨਾ ਜੀ ਨੂੰ ਆਪਾਂ ਮਾਸਾ ਪੁੱਛੀਏ ਕਿ ਇਹਨਾਂ ਨੂੰ ਕਿਹੜੀ ਚੀਜ਼ ਮੋਟੀਵੇਟ ਕਰਦੀ ਆ ਕਿ ਇਹਨਾਂ ਕੰਮ ਦਿਨ ਭਰ ਰਾਤ ਮਿਹਨਤ ਕਰਨੀ, ਆਪਣੀ ਟੀਮ ਨਾਲ ਵੀ ਆਪ ਵੀ ਕੰਮ ਕਰਨਾ, ਆਪਣੀ ਟੀਮ ਨੂੰ ਵੀ ਅੱਗੇ ਲੈ ਕੇ ਆਉਣਾ, ਇਕੱਲੇ ਇਕੱਲੇ ਮੈਂਬਰ ਨੂੰ ਮੋਟੀਵੇਟ ਤਾਂ ਕੋਈ ਨਾ ਕੋਈ ਚੀਜ਼ ਕਰਦੀ ਹੋਊ। ਮੋਨਾ ਜੀ ਨੂੰ ਪੁੱਛਿਆ, ਮੋਨਾ ਜੀ ਤੁਹਾਨੂੰ ਕਿਹੜੀ ਚੀਜ਼ ਮੋਟੀਵੇਟ ਕਰਦੀ ਆ?
3: ਬਿਲਕੁਲ ਰਾਜਵੀਰ ਜੀ, ਇੱਕ ਚੀਜ਼ ਹੁੰਦੀ ਹੈਗੀ ਆ ਕਿ ਸੈਟਿਸਫੈਕਸ਼ਨ, ਇੱਕ ਏਦਾਂ ਦੀ ਸੈਟਿਸਫੈਕਸ਼ਨ ਹੈ ਕਿ ਜਦੋਂ ਤੁਹਾਨੂੰ ਆਪਣੇ ਪ੍ਰੋਫੈਸ਼ਨ ਦੇ ਵਿੱਚ ਆਉਣ ਲੱਗ ਜਾਂਦੀ ਹੈ, ਮਤਲਬ ਕਿ ਉਹ ਸੈਟਿਸਫੈਕਸ਼ਨ ਜਦੋਂ ਆਉਂਦੀ ਹੈਗੀ ਆ ਤਾਂ ਡੈਡੀਕੇਸ਼ਨ ਆਪਣੇ ਆਪ ਵਧਣੀ ਸ਼ੁਰੂ ਹੋ ਜਾਂਦੀ ਹੈ, ਮੋਟੀਵੇਸ਼ਨ ਵਧਣੀ ਸ਼ੁਰੂ ਹੋ ਜਾਂਦੀ ਹੈ। ਸੈਟਿਸਫੈਕਸ਼ਨ ਇਸ ਚੀਜ਼ ਤੋਂ ਆਉਂਦੀ ਕਿ ਜਦੋਂ ਅਸੀਂ ਕਲਾਇੰਟਸ ਨੂੰ ਮਿਲਦੇ ਹਾਂ ਐਂਡ ਪੋਜ਼ਿਟਿਵ ਉਹਨਾਂ ਤੋਂ ਰਿਮਾਰਕਸ ਮਿਲਦੇ ਹੈਗੇ ਆ ਕਿ ਹਾਂਜੀ ਥੈਂਕ ਯੂ ਤੁਸੀਂ ਆ ਕੇ ਦਵਾਇਆ ਸੀ ਸਾਡਾ, ਸਾਨੂੰ ਹੁਣ ਬੈਨੀਫਿਟ ਹੋਇਆ ਇਸ ਚੀਜ਼ ਦਾ। ਸੋ ਕਈ ਵਾਰ ਹੁੰਦਾ ਕਿ ਹਾਂ ਚਲੋ, ਕਈ ਵਾਰ ਤਾਂ ਇਹ ਹੈਗਾ ਕਿ ਆਰ ਈ ਐਸ ਪੀ ਦੇ ਟੀ ਐਫ ਐਸ ਏ ਦੀ ਇਨਵੈਸਟਮੈਂਟ ਕਰਵਾਈਆਂ ਸੀ, ਬੜੀ ਖੁਸ਼ੀ ਦੇ ਨਾਲ ਉਹ ਦੱਸਦੇ ਹੈਗੇ ਆ। ਹਾਂ ਕਈ ਵਾਰ ਇੰਸ਼ੋਰੈਂਸ ਜਿਸ ਪਰਪਸ ਲਈ ਬਣੀ ਹੋਈ ਹੈ ਕਿ ਹਾਂਜੀ ਸੁਪਰ ਵੀਜ਼ਾ ਤੇ ਪੇਰੈਂਟਸ ਆਏ ਸੀ, ਅਨਫੋਰਚੁਨੇਟਲੀ ਸਿੱਕ ਹੋ ਗਏ, ਪਰ ਇਸ ਟਾਈਮ ਤੇ ਅਸੀਂ ਸ਼ੁਕਰ ਆ ਇੰਸ਼ੋਰੈਂਸ ਤੁਹਾਡੇ ਤੋਂ ਕਰਵਾਈ ਹੋਈ ਸੀ, ਰਾਈਟ ਪੋਲਿਸੀ ਸੀਗੀ, ਤੇ ਉਸ ਟਾਈਮ ਤੇ ਉਹਨਾਂ ਦਾ ਜਿਹੜਾ ਕਲੇਮ ਡਾਇਰੈਕਟ ਪੇ ਆਫ ਹੋ ਗਿਆ। ਇਸੇ ਤਰੀਕੇ ਦੇ ਨਾਲ ਹੁਣ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਦੇ ਕਲੇਮਸ ਆਉਂਦੇ ਨੇ, ਸੋ ਉਸ ਟਾਈਮ ਤੇ ਇੱਕ ਉਹ ਜਿਹੜੀ ਚੀਜ਼ ਹੈਗੀ ਆ ਨਾ, ਜਿਹੜੀ ਰਿਵਾਰਡਿੰਗ ਬਹੁਤ ਲੱਗਦੀ ਹੈ ਸਾਨੂੰ, ਜਦੋਂ ਇੱਕ ਪ੍ਰੋਫੈਸ਼ਨਲ ਇੱਕ ਤਰੀਕੇ ਦੇ ਨਾਲ ਕੰਮ ਕਰ ਰਹੇ ਹੈਗੇ ਆ, ਇੰਨੇ ਸਾਲਾਂ ਤੋਂ ਕੰਮ ਕਰ ਰਹੇ ਆ, ਤਾਂ ਮਨ ਨੂੰ ਬੜੀ ਤਸੱਲੀ ਮਿਲਦੀ ਹੈਗੀ ਆ ਕਿ ਕੁਛ ਵਧੀਆ ਕੀਤਾ ਸੀ ਕਿਸੇ ਦੇ ਲਈ। ਸੋ ਉਹੀ ਚੀਜ਼ ਮੈਨੂੰ ਲੱਗਦਾ ਹੈ ਡੈਡੀਕੇਸ਼ਨ ਤੇ ਮੋਟੀਵੇਸ਼ਨ ਨੂੰ ਪ੍ਰਮੋਸ਼ਨ ਦੇਈ ਜਾਂਦੀ ਅੱਗੇ ਦੀ ਅੱਗੇ। ਸੋ ਉਹ ਮੋਟੀਵੇਸ਼ਨ ਆਪਣੇ ਆਪ ਵੱਧਦੀ ਹੈਗੀ ਆ ਜਦੋਂ ਏਦਾਂ ਦੇ ਰਿਵਾਰਡਸ ਮਿਲਦੇ ਆ। ਐਂਡ ਔਨ ਟੋਪ ਆਫ ਦੈਟ, ਜਿੱਦਾਂ ਕਿ ਹੁਣੇ ਰੀਸੈਂਟਲੀ ਲਾਸਟ ਵੀਕ ਵੀ ਦੋ ਕਾਨਫਰੰਸਿਸ ਦੇ ਵਿੱਚ ਕੁਆਲੀਫਾਈ ਹੋਈ, ਸੋ ਉਹ ਇੱਕ ਚੀਜ਼ ਰਿਵਾਰਡਿੰਗ ਦੇ ਨਾਲ ਨਾਲ ਇੱਕ ਖੁਦ ਨੂੰ ਬਹੁਤ ਹੀ ਵਧੀਆ ਸੈਟਿਸਫੈਕਸ਼ਨ ਲੱਗਦੀ ਹੈਗੀ ਆ ਕਿ ਵੀ ਆਰ ਡੂਇੰਗ ਸਮਥਿੰਗ ਗੁੱਡ। ਡੈਫੀਨੇਟਲੀ ਹਰੇਕ ਨੇ ਹਾਂਜੀ
2: ਐ ਨੀ ਲੱਗਦਾ ਵੀ ਅਸੀਂ ਪੈਸਾ ਕਮਾਉਣ ਦੇ ਚੱਕਰ ਚ ਬੰਦਾ ਆਪਣੀ ਸਿਹਤ ਗਵਾ ਲੈਂਦਾ, ਫਿਰ ਸਿਹਤ ਬਣਾਉਣ ਦੇ ਚੱਕਰ ਚ ਪੈਸਾ ਗਵਾਈ ਜਾਂਦਾ ਬਾਅਦ ਚੋਂ ਜ਼ਿੰਦਗੀ ਚ ਨਾ।
3: ਬਿਲਕੁਲ ਹੋ ਜਾਂਦਾ ਹਾਂਜੀ।
2: ਉਦੋਂ ਬੈਠ ਰਹੇ ਆ ਕਿ ਤੁਸੀਂ ਸਿਹਤ ਜੇ ਤੁਹਾਨੂੰ ਲੱਗੇ ਵੀ ਡਾਵਾ ਡੋਲ, ਉਹਦੇ ਲਈ ਜੇ ਤੁਹਾਡੇ ਕੋਲ ਇੰਸ਼ੋਰੈਂਸ ਕਰਵਾਈ ਹੋਵੇ ਫਿਰ ਪੈਸਾ ਗਵਾਉਣ ਦੀ ਜ਼ਰੂਰਤ ਨਹੀਂ ਪੈਂਦੀ ਹੈ, ਫਿਰ ਇੰਸ਼ੋਰੈਂਸ ਪੇ ਕਰ ਦਿੰਦੀ ਆ ਤੁਹਾਨੂੰ। ਕਿਉਂਕਿ ਜੇ ਹੁਣ ਕ੍ਰਿਟੀਕਲ ਇਲਨੈਸ ਲਈ ਹੋਊਗੀ ਫਿਰ ਤੁਹਾਨੂੰ ਆਪਣਾ ਪੈਸਾ ਲਾਉਣ ਦੀ ਲੋੜ ਨਹੀਂ ਪੈਣੀ, ਤੁਹਾਨੂੰ ਪੈਸਾ ਮਿਲ ਜਾਣਾ।
3: ਬਿਲਕੁਲ ਠੀਕ ਕਿਹਾ ਤੁਸੀਂ, ਡੈਫੀਨੇਟਲੀ ਇਹੀ ਚੀਜ਼ਾਂ ਹੈਗੀਆਂ ਨੇ ਕਿ ਸਾਡੇ ਕੋਲ ਟਾਈਮ ਸਿਰ ਪਾਲਿਸੀ ਕਰਵਾਈ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਆ, ਕਿਉਂਕਿ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਜਿੱਦਾਂ ਕਿ ਅਕਸਰ ਆਪਾਂ ਗੱਲ ਕਰਦੇ ਹੈਗੇ ਹਾਂ ਕਿ ਹਾਂਜੀ ਜੇ ਸਾਨੂੰ ਕੋਈ ਰੱਬ ਨਾ ਕਰੇ ਕੋਈ ਲਾਈਫ ਥ੍ਰੈਟਨਿੰਗ ਡਿਜ਼ੀਜ਼ ਹੁੰਦੀ ਹੈ ਤਾਂ ਉਸ ਟਾਈਮ ਤੇ ਤੁਹਾਡੇ ਕੋਲ ਐਟਲੀਸਟ ਕਵਰੇਜ ਹੋਊਗੀ। ਰੀਸੈਂਟ ਇੱਕ ਕਲੇਮ ਜਿਹੜਾ ਆਇਆ ਹੋਇਆ 42 ਈਅਰ ਓਲਡ ਫੀਮੇਲ ਜਿਹਨਾਂ ਨੂੰ ਬ੍ਰੈਸਟ ਕੈਂਸਰ ਦੀ ਪ੍ਰੋਬਲਮ ਆਈ ਹੈ, ਅਨਫੋਰਚੁਨੇਟਲੀ ਨੋ ਡਾਊਟ ਕਿ ਉਹਨਾਂ ਦੀ ਕੀਮੋ ਸ਼ੁਰੂ ਹੋ ਗਈਆਂ ਨੇ, ਨਾਲ ਦੀ ਨਾਲ ਅਸੀਂ ਕਲੇਮ ਪ੍ਰੋਸੈਸ ਸ਼ੁਰੂ ਕਰ ਦਿੱਤਾ। ਸੋ ਉਸ ਟਾਈਮ ਤੇ ਡੈਫੀਨੇਟਲੀ ਉਹਨਾਂ ਨੂੰ ਇੱਕ ਸੈਟਿਸਫੈਕਸ਼ਨ ਹੈਗੀ ਆ ਕਿ ਚਲੋ ਜੇ ਪਾਲਿਸੀ ਕਰਵਾਈ ਹੋਈ ਸੀ ਕ੍ਰਿਟੀਕਲ ਇਲਨੈਸ ਦੀ, ਜੇ ਉਹਨਾਂ ਨੂੰ ਹੁਣ 4-6 ਮਹੀਨੇ ਸਾਲ, ਨੋ ਡਾਊਟ ਕਿ ਉਹ ਪੇਨਫੁਲ ਜ਼ਰੂਰ ਹੁੰਦਾ ਇਹ ਟਾਈਮ ਫਰੇਮ, ਪਰ ਐਟਲੀਸਟ ਫਾਈਨੈਂਸ਼ੀਅਲ ਉਹਨਾਂ ਨੂੰ ਸਪੋਰਟ ਹੋ ਜਾਣੀ ਹੈਗੀ ਆ ਜਿਹਨਾਂ ਦਾ ਹੁਣ ਕਲੇਮ ਚੱਲ ਰਿਹਾ ਹੈਗਾ। ਸੋ ਇਹੀ ਚੀਜ਼ ਅਸੀਂ ਐਗਜ਼ਾਮਪਲ ਦੇਣਾ ਚਾਹੁੰਦੇ ਹੁੰਦੇ ਹਾਂ ਕਿ ਜਿੰਨੇ ਵੀ ਸਾਡੇ ਲਿਸਨਰਸ ਹੈ, ਅਸੀਂ ਹਮੇਸ਼ਾ ਇਹ ਵਿਸ਼ ਕਰਦੇ ਹਾਂ ਕਿ ਸਾਰਿਆਂ ਦੀ ਸਿਹਤ ਵਧੀਆ ਰਹੇ, ਸਾਰੇ ਜਾਣੇ ਸਿਹਤਮੰਦ ਰਹਿਣ, ਪਰ ਗੋਡ ਫੋਰਬਿਡ ਜੇ ਇੱਦਾਂ ਦੀ ਕੋਈ ਚੇਂਜਸ ਆਉਂਦੀਆਂ ਨੇ ਤਾਂ ਡੈਫੀਨੇਟਲੀ ਇੱਕ ਫਾਈਨੈਂਸ਼ੀਅਲ ਸਪੋਰਟ, ਫਾਈਨੈਂਸ਼ੀਅਲ ਗਰੰਟੀ ਜਿਹੜੀ ਹੈਗੀ ਆ ਤੁਹਾਡੀ ਇੱਕ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਪਾਲਿਸੀ ਹੀ ਦੇ ਸਕਦੀ ਹੈ। ਐਂਡ ਸਭ ਨਾਲੋਂ ਵੱਡੀ ਗੱਲ ਤਾਂ ਇਹਦੇ ਵਿੱਚ ਇਹ ਹੋ ਜਾਂਦੀ ਹੈ ਕਿ ਆਪਾਂ ਨੂੰ ਕੈਨੇਡਾ ਦੇ ਵਿੱਚ ਇਹ ਸਭ ਨਾਲੋਂ ਵੱਡਾ ਬੈਨੀਫਿਟ ਹੈ ਕਿ ਜੇ ਇਨ ਕੇਸ ਸਾਨੂੰ ਨਹੀਂ ਵੀ ਕੋਈ ਕਲੇਮ ਆਇਆ ਤਾਂ ਐਟਲੀਸਟ ਸਾਡੀ ਪਾਲਿਸੀ ਦੇ ਜਿੰਨੇ ਵੀ ਪ੍ਰੀਮੀਅਮਸ ਪੇ ਕੀਤੇ ਸੀ ਸਾਰੇ ਵਾਪਸ ਹੋ ਜਾਣੇ ਆ, ਇੱਕ ਤਰੀਕੇ ਦੇ ਨਾਲ ਰਿਟਾਇਰਮੈਂਟ ਸੇਵਿੰਗਸ ਹੋ ਜਾਂਦੀਆਂ ਨੇ। ਸੋ ਅਸੀਂ ਜ਼ਰੂਰ ਮੇਕ ਸ਼ੋਰ ਕਰੀਏ ਕਿ ਲਾਈਫ ਇੰਸ਼ੋਰੈਂਸ ਦੇ ਨਾਲ ਨਾਲ ਸਾਡੇ ਜਿਹੜੇ ਲਿਵਿੰਗ ਬੈਨੀਫਿਟਸ ਹੈ, ਚਾਹੇ ਅਸੀਂ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਗੱਲ ਕਰ ਰਹੇ ਹਾਂ, ਚਾਹੇ ਡਿਸੇਬਿਲਟੀ ਇੰਸ਼ੋਰੈਂਸ ਦੀ ਗੱਲ ਕਰ ਲਈਏ, ਕੱਲ ਨੂੰ ਕੋਈ ਛੋਟੀ ਮੋਟੀ ਇੰਜਰੀ, ਕੋਈ ਸਿਕਨੈਸ ਹੋ ਜਾਂਦੀ ਹੈ, ਤਾਂ ਉਸ ਟਾਈਮ ਤੇ ਮੰਥਲੀ ਜਿਹੜਾ ਬੈਨੀਫਿਟ ਹੈਗਾ ਤੁਹਾਨੂੰ ਜ਼ਰੂਰ ਮਿਲ ਸਕੇ, ਤਾਂ ਕਿ ਕੱਲ ਨੂੰ ਇਨਕਮ ਜਿਹੜੀ ਹੈਗੀ ਆ ਲੋਸ ਹੁੰਦੀ ਹੈ ਕੰਮ ਤੇ ਨਾ ਜਾਣ ਕਰਕੇ, ਪਰ ਡਿਸੇਬਿਲਟੀ ਇੰਸ਼ੋਰੈਂਸ ਤੁਹਾਡੀ ਇਨਕਮ ਨੂੰ ਰਿਪਲੇਸ ਕਰ ਦਿੰਦੀ ਹੈ ਤਾਂ ਕਿ ਤੁਹਾਨੂੰ ਔਨ ਗੋਇੰਗ ਮਨੀ ਜ਼ਰੂਰ ਮਿਲਦਾ ਰਹੇ, ਤਾਂ ਕਿ ਤੁਸੀਂ ਈਜ਼ੀਲੀ ਆਪਣੇ ਡੇਲੀ ਲਿਵਿੰਗ ਐਕਸਪੈਂਸਿਸ ਨੂੰ ਕਵਰ ਕਰ ਸਕੋ। ਸਾਡੇ ਲਿਸਨਰਸ ਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ ਆਪਣੇ ਲਈ, ਆਪਣੇ ਬੱਚਿਆਂ ਦੇ ਲਈ, ਤੁਸੀਂ ਲਾਈਫ ਇੰਸ਼ੋਰੈਂਸ ਪਲੈਨਸ ਜਾਂ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਪਲੈਨਸ ਮਨੀ ਬੈਕ ਆਪਸ਼ਨ ਦੇ ਵਿੱਚ ਪਲੈਨ ਆਊਟ ਕਰਨਾ ਚਾਹੁੰਦੇ ਹੈਗੇ ਹੋ, ਜ਼ਰੂਰ ਡਿਸਕਸ ਕਰ ਸਕਦੇ ਹੋ ਡਿਟੇਲ ਦੇ ਵਿੱਚ, 416-509-1509
2: 416-509-1509
0: जी मासम।

0: ਕਰਕੇ ਦੀ ਘੂਕ ਸੁਣ ਕੇ ਨੀ ਜਿੰਦੇ ਮੇਰੀਏ। ਸੋ ਇਹ ਤਾਂ ਗੀਤ ਜਿਹੜਾ ਤੁਹਾਨੂੰ ਹੁਣ ਸੁਣਾ ਰਿਹਾ ਸੀ, ਪਰ ਅਸਲੀ ਗੀਤ ਇਹ ਤਾਂ ਕਿਸੇ ਕੰਪੀਟੀਸ਼ਨ ਦੇ ਵਿੱਚ ਗਾਇਆ ਹੋਇਆ ਗੀਤ ਆ, ਜਿਹੜਾ ਤੁਸੀਂ ਉਹ ਸੁਣ ਰਹੇ ਸੀਗੇ ਮਨ ਹੁਣ ਤੋਂ। ਪਰ ਜਿਹੜਾ ਅਸਲ ਦੇ ਵਿੱਚ ਇਹ ਫਿਲਮ ਦੇ ਵਿੱਚ ਗੀਤ ਗਾਇਆ ਹੋਇਆ ਉਹ ਮਨ ਜੀ ਨੇ ਜਿਹੜਾ ਹੈਗਾ ਜੀ ਬਹੁਤ ਕਮਾਲ ਕਮਾਲ ਕਮਾਲ। ਸੋ ਜੋ ਵੀ ਉੱਤਰ ਪਹਾੜੋਂ ਆਇਆ ਚਰਖੇ ਦੀ ਘੂਕ ਸੁਣ ਕੇ ਨੀ ਜਿੰਦੇ ਮੇਰੀਏ, ਕਿਸ ਦਿਨ ਤੁਹਾਨੂੰ ਉਹ ਰੀਅਲ ਜਿਹੜਾ ਸੌਂਗ ਆ ਟਰਾਈ ਕਰਾਂਗੇ ਉਹ ਵੀ ਸੁਣਾਵਾਂਗੇ। ਸੁਲਤਾਨ ਜੀ ਸਰ ਨਾਲ ਆ ਚੁੱਕੇ ਆ, ਸੁਲਤਾਨ ਜੀ ਨਾਲ ਗੱਲਬਾਤ ਕਰਾਂਗੇ। ਸੁਲਤਾਨ ਜੀ ਸਤਿ ਸ੍ਰੀ ਅਕਾਲ ਜੀ ਆਨੂੰ ਸਰ।
1: ਥੈਂਕ ਯੂ ਵੈਰੀ ਮਚ ਜੀ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੁਲਤਾਨ ਜੀ। ਦੋ ਚੀਜ਼ਾਂ ਜਿਹੜੀਆਂ ਅੱਗੇ ਮੇਰੇ ਦਿਮਾਗ 'ਚ ਆਉਂਦੇ ਸੀ ਅੱਗੇ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਨਾ, ਉਹਦੇ ਵਿੱਚ ਇੱਕ ਤਾਂ ਹੁੰਦਾ ਸੀ ਫੀਫਾ ਦਾ ਕਿ ਫਸਟ ਇਨ ਫਸਟ ਆਊਟ, ਤੇ ਇੱਕ ਆ ਗਿਆ ਗੀਗੋ ਕਿ ਜੇ ਗਾਰਬੇਜ ਇਨ ਤੇ ਗਾਰਬੇਜ ਆਊਟ। ਮਤਲਬ ਜਿਹੋ ਜਿਹੀਆਂ ਚੀਜ਼ਾਂ ਅਸੀਂ ਸੁਣਨੀਆਂ ਨੇ, ਜਿਹੋ ਜਿਹੀਆਂ ਚੀਜ਼ਾਂ ਅਸੀਂ ਦੇਖਣੀਆਂ ਨੇ, ਉਹੋ ਜਿਹਾ ਰਿਜ਼ਲਟ ਆਉਣਾ। ਕਹਿੰਦੇ ਆ ਕਿ ਜੇ ਤੁਸੀਂ ਕਿਸੇ ਨੂੰ ਜੱਜ ਕਰਨਾ ਹੋਵੇ ਕਿ ਬੰਦਾ ਇਨਸਾਨ ਕਿਹੋ ਜਿਹਾ, ਤਾਂ ਉਹਦੀ ਗੱਡੀ 'ਚ ਵੱਜਦਾ ਮਿਊਜ਼ਿਕ ਤੁਹਾਨੂੰ ਦੱਸ ਸਕਦਾ ਕਿ ਬਈ ਇਹ ਮਿਊਜ਼ਿਕ ਕੈਸਾ ਸੁਣਦਾ ਵਾ। ਉਹਦਾ ਯਾਰ ਦੋਸਤ ਦੱਸ ਸਕਦੇ ਆ ਕਿ ਬੰਦਾ ਇਹ ਕੈਸਾ ਵਾ, ਕਿ ਕਿੰਨੇ ਪੁਰਾਣੇ ਯਾਰ ਦੋਸਤਾਂ ਨਾਲ ਇਹ ਵਰਤਦਾ, ਤੇ ਤੁਹਾਨੂੰ ਪਤਾ ਲੱਗ ਜਾਂਦਾ ਕਿ ਇਹ ਕੈਸਾ ਵਾ, ਕਿੰਨੇ ਪੁਰਾਣੇ ਟਾਈਮ ਤੋਂ। ਜੇ ਹੁਣ ਤੁਸੀਂ ਜੇ ਬਿਜ਼ਨਸਮੈਨ ਦੇ ਤੌਰ ਤੇ ਮੈਂ ਦੇਖਣਾ ਹੋਵੇ ਤਾਂ ਮੈਂ ਇਹ ਦੇਖੂੰਗਾ ਕਿ ਇਹ ਬੰਦਾ ਕਿੰਨੇ ਟਾਈਮ ਤੋਂ ਆਪਣੇ ਬਿਜ਼ਨਸ ਨਾਲ ਪੂਰੀ ਡੈਡੀਕੇਸ਼ਨ ਡਿਟਰਮੀਨੇਸ਼ਨ ਨਾਲ ਕੰਮ ਕਰ ਰਿਹਾ ਜੀ। ਸੁਲਤਾਨ ਜੀ
1: ਥੈਂਕ ਯੂ ਵੈਰੀ ਮਚ ਜੀ, ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦਾ ਮੈਸੇਜ ਦੇਵਾਂਗੇ, ਖਾਸ ਤੌਰ ਤੇ ਜਿਹੜੇ ਕਸਟਮਰ ਬੰਡਲ ਪੈਕੇਜ ਲੈ ਰਹੇ ਜੀ ਉਹ ਬਿਲਕੁਲ ਮਿਸ ਨਾ ਕਰਨ, ਕਿਉਂਕਿ ਫਰਿੱਜ ਸਟੋਵ ਡਿਸ਼ਵਾਸ਼ਰ ਥ੍ਰੀ ਪੀਸ ਕਿਚਨ ਬੰਡਲ ਜਿਹੜਾ 29.99 ਦਾ ਅਸੀਂ ਦੇ ਰਹੇ ਹਾਂ, ਜਦਕਿ ਟੈਰਿਫ ਲੱਗੀ ਪ੍ਰਾਈਸ ਇਹਦੀ 38.99 ਹੋ ਗਈ ਹੈ। ਅੱਜ ਸ਼ਾਮ 7 ਵਜੇ ਤੱਕ ਸਟੋਰ ਓਪਨ ਹੈ, ਜਿਹੜੇ ਵੀ ਕਸਟਮਰ ਆਉਣਗੇ ਗਰੰਟਿਡ 30% ਦੀ ਸੇਵਿੰਗ ਉਹ ਕਰਨਗੇ, ਕਿਉਂਕਿ ਨਵੀਆਂ ਪ੍ਰਾਈਸਿਸ ਜਿਹੜੀਆਂ ਟੈਰਿਫ ਲੱਗੀ ਪ੍ਰਾਈਸਿਸ ਆਈਆਂ ਉਹਨਾਂ 'ਚ 25% ਟੈਰਿਫ ਤੇ 5% ਫਰੇਟ ਇੰਕਰੀਜ਼ ਹੋਇਆ, ਟੋਟਲ 30% ਪ੍ਰਾਈਸਿਸ ਜਿਹੜੀਆਂ ਇੰਕਰੀਜ਼ ਹੋਈਆਂ ਜੀ। ਇਸੇ ਤਰ੍ਹਾਂ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਹੈ $2,000 ਵਾਲਾ, ਜਿਹਦੇ 'ਤੇ ਟੈਰਿਫ ਲੱਗੀ ਪ੍ਰਾਈਸ ਜਿਹੜੀ ਹੈ ਜੀ $2,600 ਆ ਰਹੀ ਹੈ, ਪਰ $17.99 ਦਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਮਿਲ ਜਾਏਗਾ। $700 ਤੁਸੀਂ ਇਕੱਲੇ ਵਾਸ਼ਰ ਐਂਡ ਡਰਾਇਰ 'ਤੇ ਸੇਵ ਕਰ ਲਓਗੇ। ਸਿੰਗਲ ਸਿੰਗਲ ਪੀਸ ਚਾਹੀਦਾ ਤਾਂ ਤੁਹਾਨੂੰ ਅੱਜ ਡਿਸ਼ਵਾਸ਼ਰ ਦੇਣ ਲੱਗੇ ਹਾਂ ਅੱਧੀ ਪ੍ਰਾਈਸ 'ਤੇ। ਇਹ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ, $1,000 ਵਾਲੀ $4.99 ਚ ਮਿਲੇਗੀ, ਸਿਰਫ $4.99 ਦੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਫ੍ਰੀ ਡਿਲੀਵਰ ਕਰਾ ਸਕਦੇ ਹੋ, ਤੇ 6 ਮਹੀਨੇ 'ਚ ਤੁਸੀਂ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਜੇ ਆਪਾਂ ਗੱਲ ਕਰਦੇ ਹਾਂ ਜੀ ਸਮੂਥ ਟੋਪ ਇਲੈਕਟ੍ਰਿਕ ਸਟੋਵ ਦੀ, $1,200-1,300 ਵਾਲਾ $7.99 ਦਾ ਸਟੋਵ ਮਿਲੇਗਾ, $300-$400 ਤਾਂ ਰਿਪੇਅਰ 'ਤੇ ਲੱਗ ਜਾਂਦੇ ਆ, ਪਰ $7.99 'ਚ ਬ੍ਰੈਂਡ ਨਿਊ 1 ਈਅਰ ਪਾਰਟਸ ਐਂਡ ਲੇਬਰ ਵਾਰੰਟੀ ਦੇ ਨਾਲ ਫ੍ਰੀ ਡਿਲੀਵਰ ਹੋ ਜਾਏਗਾ ਸਮੂਥ ਟੋਪ ਇਲੈਕਟ੍ਰਿਕ ਸਟੋਵ। 6 ਮਹੀਨੇ 'ਚ ਤੁਸੀਂ ਪੇ ਕਰੋਗੇ, ਕੋਈ ਇੰਟਰਸਟ ਨਹੀਂ ਹੈ। 905-450-2828 ਨੰਬਰ ਹੈ, 905-450-2828।
0: ਸੁਲਤਾਨ ਜੀ ਜਿਹੜੀ ਕਈ ਵਾਰ, ਸੁਲਤਾਨ ਜੀ ਕਈ ਵਾਰ ਨਾ ਜਿਵੇਂ ਤੁਸੀਂ ਦੱਸਿਆ 300-400, ਕਈ ਵਾਰ ਬੰਦੇ ਦੀ ਫਰਿੱਜ ਖਰਾਬ ਹੋ ਜਾਂਦੀ ਹੈ, ਬੰਦਾ ਕਹਿੰਦਾ ਠੀਕ ਕਰਵਾ ਲੈਂਦੇ ਹੈ, ਉਹ ਕਈ ਵਾਰ ਸੱਚੀ ਗੱਲ ਆ 400-400 4-450 ਫਰਿੱਜ ਵਾਲੇ ਠੀਕ ਕਰਨ ਦਾ ਲੈ ਜਾਂਦੇ, ਤੇ ਠੀਕ ਫਿਰ ਵੀ ਨਹੀਂ ਹੁੰਦੀ, ਪਾਸ ਪਾ ਪਾ ਕੇ ਟਰਾਈ ਕਰਦੇ ਆ ਬੰਦੇ, ਫਿਰ ਉਹ ਕਹਿੰਦੇ ਜੀ ਅਸੀਂ ਤਾਂ ਕੁਛ ਕਰ ਨਹੀਂ ਸਕਦੇ। ਮੈਨੂੰ ਲੱਗਦਾ ਕਿ ਉਦੋਂ ਬੈਟਰ ਭਾਈ ਜੇ ਤੁਹਾਡੇ ਕੋਲ ਵੀ ਤੁਹਾਡੇ ਕੋਲ ਫਰਿੱਜ ਫਰੁੱਜ ਖਰਾਬ ਹੋ ਰਹੀ ਹੈ ਤੇ ਤੁਹਾਨੂੰ ਲੱਗਦਾ ਕਿ ਫਰਿੱਜ ਦੀ ਜ਼ਰੂਰਤ ਹੈ, ਤੇ ਓਨੇ ਕੁ ਰੇਟ ਤੇ ਹੀ ਥੋੜੇ ਜਿਹੇ ਹੋਰ ਪਾ ਕੇ ਗਰੰਟੀ ਵਰੰਟੀ ਵਾਲੀ ਫਰਿੱਜ ਮਿਲ ਜਾਣੀ ਤੁਹਾਨੂੰ, ਨਵੀਂ ਫਰਿੱਜ ਮਿਲ ਜਾਣੀ, ਬ੍ਰੈਂਡ ਨਿਊ ਫਰਿੱਜ ਮਿਲ ਜੂਗੀ ਸੁਲਤਾਨ ਜੀ ਕੋਲ। ਇਹੋ ਜਿਹੀਆਂ ਫਰਿੱਜਾਂ ਇਹਨਾਂ ਕੋਲ ਸੁਲਤਾਨ ਜੀ ਕੋਲ ਪਈਆਂ ਹੁੰਦੀਆਂ, ਕਈ ਵਾਰ ਵੀ ਆਹ ਪੀਸ ਜਾ ਰਹੇ ਇਹਦੇ ਜੋ ਬਚ ਗਿਆ ਸੀ, ਇਹਨਾਂ ਨੂੰ ਆਹ ਨਹੀਂ ਚਾਹੀਦਾ, ਆਹ ਉਹ ਇਹਨਾਂ ਨੇ ਜਗ੍ਹਾ ਖਾਲੀ ਕਰਨੀ ਹੁੰਦੀ ਆ, ਵੀ ਉੱਥੇ ਸਮਾਨ ਹੋਰ ਰੱਖਣਾ ਹੁੰਦਾ ਤੇ ਤੁਹਾਡਾ ਕੰਮ ਸਰ ਜਾਣਾ ਹੁੰਦਾ, ਕਿਉਂ ਸੁਲਤਾਨ ਜੀ?
1: ਬਿਲਕੁਲ ਜੀ, ਡੈਫੀਨੇਟਲੀ ਸਾਡੇ ਕੋਲ ਬੈਸਟ ਫਰਿੱਜ ਜਿਹੜੀ ਹੈ 899 ਦੀ ਵੀ ਹੈ, 799 ਦੀ ਵੀ ਹੈ, ਜੇ 36 ਇੰਚ ਫੁੱਲ ਸਾਈਜ਼ ਫਰਿੱਜ 'ਤੇ ਜਾਈਏ $2,200-2300 ਵਾਲੀ $14.99 ਦੀ ਵੀ ਹੈ, ਡਿਪੈਂਡ ਕਰਦਾ ਕਸਟਮਰ ਕਿਹੜੀ ਸਿਲੈਕਟ ਕਰਦੇ ਆ, ਪਰ ਗਰੰਟਿਡ $500-$700 ਦੀ ਸੇਵਿੰਗ ਹੋ ਜਾਏਗੀ, ਅਤੇ ਜਿੱਦਾਂ ਤੁਸੀਂ ਕਿਹਾ ਬ੍ਰੈਂਡ ਨਿਊ ਫਰਿੱਜ ਡਿਲੀਵਰ ਹੋਏਗੀ ਫੁੱਲ ਵਾਰੰਟੀ ਦੇ ਨਾਲ, ਕਿਉਂਕਿ ਜਿਹੜੀਆਂ ਲੇਟੈਸਟ ਫਰਿੱਜਾਂ ਆ ਰਹੀਆਂ ਜੀ ਉਹਨਾਂ ਦੀ 1 ਸਾਲ ਦੀ ਪਾਰਟਸ ਐਂਡ ਲੇਬਰ ਵਾਰੰਟੀ ਤਾਂ ਹੈ ਹੀ ਹੈ, ਪਰ ਉਹਨਾਂ ਦੇ ਕੰਪਰੈਸਰ ਦੀ 10 ਸਾਲ ਦੀ ਵਾਰੰਟੀ ਦਿੱਤੀ ਜਾ ਰਹੀ ਹੈ। ਸੋ 905-450-2828 ਤੇ ਕਾਲ ਕਰਕੇ ਤੁਸੀਂ ਕੋਈ ਵੀ ਇਨਕੁਆਇਰੀ ਕਰਨੀ ਹੈ ਜਾਂ ਤੁਸੀਂ ਕੋਈ ਵੀ ਪ੍ਰੋਡਕਟ ਰਾਖਵਾਂ ਰਖਵਾਉਣਾ ਲੋਐਸਟ ਪ੍ਰਾਈਸ ਤੇ, ਜਸਟ ਨਾਮ ਐਂਡ ਨੰਬਰ ਦੇ ਨਾਲ ਤੁਹਾਡਾ ਪ੍ਰੋਡਕਟ ਜਿਹੜਾ ਉਹ ਹੋਲਡ ਹੋ ਜਾਏਗਾ। ਇਸੇ ਤਰ੍ਹਾਂ ਸਾਡੇ ਕੋਲ ਜਿਹੜੀ ਇੱਕ ਹੋਰ ਡੀਲ ਹੈ ਜੀ, ਉਹ ਹੈਗੀ ਟੋਪ ਲੋਡ ਵਾਸ਼ਰ ਐਂਡ ਡਰਾਇਰ ਤੇ, ਇਹ 1099 ਦਾ ਪੇਅਰ ਹੈ ਜੀ। ਵਾਸ਼ਰ ਡਰਾਇਰ ਦੋਨੋਂ 1099 ਚ ਤੁਹਾਨੂੰ ਮਿਲਣਗੇ, ਜਦਕਿ $1700 ਇਹਦੀ ਪ੍ਰਾਈਸ ਹੈ। $600 ਤੁਸੀਂ ਵਾਸ਼ਰ ਐਂਡ ਡਰਾਇਰ ਪੇਅਰ ਤੇ ਵੀ ਸੇਵ ਕਰ ਸਕਦੇ ਹੋ। ਤੇ ਨਾਲ ਦੀ ਨਾਲ ਮੈਂ ਤੁਹਾਨੂੰ ਪਤਾ ਹੀ ਹੈ ਰਾਜਵੀਰ ਜੀ, ਹਮੇਸ਼ਾ ਕਹਿੰਦਾ ਹੁੰਦਾ ਕਿ ਜਿੱਥੇ ਤੁਸੀਂ ਹੋਮ ਅਪਲਾਈਂਸਿਸ ਸਿਲੈਕਟ ਕਰਨੇ ਆ, $500-$600 ਅਪਲਾਈਂਸਿਸ ਸੈਕਸ਼ਨ ਚ, ਲੌਂਡਰੀ ਸੈਕਸ਼ਨ ਚ ਸੇਵ ਕਰਨਾ, ਉੱਥੇ ਤੁਸੀਂ ਟੀਵੀ ਸੈਕਸ਼ਨ ਦੇ ਵਿੱਚ ਵੀ ਬਿਗ ਸਕਰੀਨ ਟੀਵੀਆਂ ਤੇ $400-$600 ਸੇਵ ਕਰ ਸਕਦੇ ਹੋ ਜੀ। ਕਿਉਂਕਿ 75-inch ਟੀਵੀ $799 ਦਾ ਅਸੀਂ ਦੇ ਰਹੇ ਹਾਂ, ਜਦਕਿ ਇਹਦੀ $1099 ਪ੍ਰਾਈਸ ਹੈ $1100, ਪਰ $799 ਦਾ ਮਿਲ ਜਾਏਗਾ। 85-inch ਟੀਵੀ ਅਸੀਂ ਸਿਰਫ $1199 ਦਾ ਦੇ ਰਹੇ ਹਾਂ, ਜਦਕਿ $1700 ਇਹਦੀ ਪ੍ਰਾਈਸ ਹੈ, ਪਰ $1199 ਚ ਮਿਲ ਜਾਏਗਾ। ਪੇਮੈਂਟ 6 ਮਹੀਨੇ ਚ ਹੀ ਕਰਨੀ ਆ, ਇੰਟਰਸਟ ਕੋਈ ਨੀ ਹੈ ਜੀ, ਫ੍ਰੀ ਡਿਲੀਵਰੀ ਹੈ। 55-inch $399 ਦਾ ਜਾਂ 65-inch $499 ਦਾ ਟੀਵੀ ਲੈਣਾ, ਤਦ ਵੀ ਤੁਸੀਂ ਵਿਜ਼ਿਟ ਕਰੋ 801 ਬੋਵੇ ਡਰਾਈਵ ਵੈਸਟ, ਜਸਟ ਈਸਟ ਆਫ ਚਿੰਕੂਜ਼ੀ ਔਨ ਬੋਵੇਡ ਹੈ। ਬ੍ਰੈਂਪਟਨ ਅਪਲਾਈਂਸਿਸ .com ਸਾਡੀ ਵੈਬਸਾਈਟ ਹੈ ਜੀ। 905-450-2828 ਨੰਬਰ ਹੈ, 905-450-2828 ਜੀ।
0: 905-450-2828 ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ, ਵਨ ਐਂਡ ਓਨਲੀ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ, 905-450-2828। ਬਹੁਤ ਬਹੁਤ ਧੰਨਵਾਦ ਸੁਲਤਾਨ ਜੀ, ਥੈਂਕ ਯੂ ਵੈਰੀ ਮੱਚ,
1: ਥੈਂਕ ਯੂ ਵੈਰੀ ਮੱਚ ਜੀ, ਬਹੁਤ ਸ਼ੁਕਰੀਆ।
2: ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ, ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
3: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ। ਜੀ ਦੋਸਤੋ, ਤੁਸੀਂ ਜੁੜੇ ਹੋ ਪ੍ਰੋਗਰਾਮ ਸਾਰੀਆਂ ਦੇ ਨਾਲ। ਅਸੀਂ ਪਿਛਲੇ ਦਿਨ ਵੀ ਇੱਕ ਡੀਲ ਦਿੱਤੀ ਸੀਗੀ ਅਮੇਜ ਡੱਟ ਕਲੀਨ ਤੋਂ ਲੈ ਕੇ ਦਿੱਤੀ ਸੀਗੀ, ਤੁਹਾਨੂੰ ਡੀਲ ਬਹੁਤ ਵਧੀਆ। ਤੁਹਾਡਾ ਘਰ 5000 ਸਕੁਅਰ ਫੁੱਟ ਤੱਕ ਹੈਗਾ ਤਾਂ ਤੁਸੀਂ ਇਹਨਾਂ ਨੂੰ ਕਾਲ ਕਰਕੇ ਡੀਲ ਗ੍ਰੈਬ ਕਰ ਸਕਦੇ ਸੀਗੇ, ਅਤੇ ਹੁਣ ਵੀ ਇਹਨਾਂ ਕੋਲ ਬਹੁਤ ਵਧੀਆ ਪ੍ਰੋਡਕਟ ਹੈਗੇ ਨੇਗੇ, ਤੁਸੀਂ ਇਹਨਾਂ ਨੂੰ ਇੱਕ ਵਾਰੀ ਸੇਵਾ ਦਾ ਮੌਕਾ ਜ਼ਰੂਰ ਦੇਵੋ। ਤੁਹਾਡੇ ਘਰ ਦੇ ਵਿੱਚ ਨੂੰ ਇੰਨਾ ਵਧੀਆ ਬਣਾ ਕੇ ਦੇਣਗੇ ਜੀ, ਤੁਹਾਡੀਆਂ ਵਿੰਡੋ ਆ ਕਿ ਤੁਹਾਡੇ ਸਾਰੇ ਘਰ ਦੇ ਵੈਂਟ ਬਹੁਤ ਵਧੀਆ ਤਰੀਕੇ ਨਾਲ ਕਲੀਨ ਕਰਕੇ ਦੇਣਗੇ ਅਮੇਜ ਡੱਟ ਕਲੀਨ। ਔਰ ਇੰਨੀ ਵਧੀਆ ਇਹ ਪ੍ਰੋਫੈਸ਼ਨਲੀ ਸਰਵਿਸ ਦਿੰਦੇ ਹੈਗੇ, ਤੁਸੀਂ ਇੱਕ ਵਾਰੀ ਕਾਲ ਕਰਕੇ ਆਪਣੇ ਘਰ ਦਾ ਐਸਟੀਮੇਟ ਇਹਨਾਂ ਤੋਂ ਜ਼ਰੂਰ ਲੈ ਲਿਓ, ਤਾਂ ਕਿ ਤੁਸੀਂ, ਕਿਉਂਕਿ ਕਈ ਵਾਰ ਅਸੀਂ ਕੀ ਦੇਖਦੇ ਹਾਂਗੇ ਵੀ ਘਰ ਦੇ ਵਿੱਚ ਆਪਣੇ ਬਜ਼ੁਰਗ ਹੁੰਦੇ ਨੇ ਜਾਂ ਬੱਚੇ ਹੁੰਦੇ ਨੇ, ਬਿਮਾਰ ਹੋਣਾ ਸ਼ੁਰੂ ਹੋ ਜਾਂਦੇ ਹੈਗੇ, ਸੋ ਅਸੀਂ ਇਹ ਨਹੀਂ ਦੇਖਦੇ ਵੀ ਘਰ ਦੇ ਵਿੱਚ ਵੀ ਸਾਡੇ ਜਿਹੜਾ ਹੈਗਾ ਇਨਵਾਇਰਮੈਂਟ ਸਾਫ਼ ਨਹੀਂ ਹੈਗਾ, ਸਾਡੀ ਜਿਹੜੀ ਹਵਾ ਗੀ ਉਹ ਸਾਫ਼ ਨਹੀਂ ਹੈਗੀ, ਅਸੀਂ ਡਾਕਟਰ ਕੋਲ ਭੱਜ ਜਾਂਦੇ ਹਾਂ। ਸੋ ਤੁਸੀਂ ਅਮੇਜ ਡੱਟ ਕਲੀਨ ਤੋਂ ਇੱਕ ਵਾਰੀ ਆਪਣੇ ਘਰ ਦੀਆਂ ਸਾਰੀਆਂ ਵਿੰਡੋਆਂ, ਆਪਣੇ ਘਰ ਦੇ ਵੈਂਟ, ਸਾਰੇ ਕੁਛ ਕਲੀਨ ਕਰਾਓ ਤਾਂ ਕਿ ਤੁਸੀਂ ਬਿਮਾਰੀਆਂ ਤੋਂ ਵੀ ਤੁਹਾਨੂੰ ਛੁਟਕਾਰਾ ਮਿਲ ਸਕੇ। 6472496667 6472496667 6472496667 ਦੇ ਉੱਪਰ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ।
0: ਜੀ ਬਹੁਤ ਵਾਰ ਨਾ ਜਿਹੜੇ ਵਹਿਮ ਭਰਮ ਹੁੰਦੇ ਉਹਨਾਂ ਦੇ ਵਿੱਚੋਂ ਮੈਂ ਇੱਕ ਹੈਰਾਨ ਸੀ, ਉਹ ਕਹਿੰਦੇ ਜੇ ਸੱਪ ਤੇ ਨੌਲਾ ਜੇ ਲੜਦੇ ਹੋਣੇ ਚੰਗਾ ਸ਼ਗਨ ਸਮਝੇ ਇਹਨੂੰ
3: ਜੀ, ਬਿੱਲੀ ਰਾਹ ਕੱਟ ਜੇ ਮਾੜਾ ਮੰਨਿਆ ਜਾਂਦਾ ਜੀ,
0: ਹੈਂ
3: ਜੇ ਬਿੱਲੀ ਰਾਹ ਕੱਟ ਜੇ ਕਹਿੰਦੇ ਮਾੜਾ ਹੁੰਦਾ, ਹੁੰਦੇ ਆ ਬਹੁਤ ਸਾਰੇ ਇਦਾਂ ਦੇ ਵਹਿਮ।
0: ਹਾਂ ਜੇ ਕਹਿੰਦੇ ਸਲਾਹ ਕਰਦੇ ਸਮੇਂ ਤੁਸੀਂ ਕੋਈ ਉਹ ਕੁੱਤਾ ਕੰਨ ਮਾਰ ਦੇਵੇ ਉਹਨੂੰ ਵੀ ਮਾੜੇ ਮੰਨਦੇ, ਵੀ ਜੇ ਸਲਾਹ ਕਰਦੇ ਉਹਨੂੰ ਕੁੱਤਾ ਕੰਨ ਮਾਰੀ ਜਾਵੇ, ਹੁਣ ਯਾਰ ਕੁੱਤੇ ਦੇ ਖਾ ਜਾਂਦੇ ਹੋ ਕੰਨ ਮਾਰੂਗੇ, ਹੁਣ ਕੁੱਤੇ ਨੂੰ ਕੀ ਪਤਾ ਵੀ ਤੁਸੀਂ ਸਲਾਹ ਕਰਦੇ
3: ਹੋ। ਬਿਲਕੁਲ ਜੀ, ਆਪਾਂ ਸਿੱਕ ਮਾਰਦੀ ਫਿਰ ਵੀ ਮਾੜਾ ਮੰਨਿਆ ਜਾਂਦਾ ਵੀ ਫਲਾਣੀ ਬੰਦੇ ਨੇ ਸਿੱਕ ਮਾਰਤੀ।
0: ਹਾਂ ਜੇ ਖਾਲੀ ਟੋਕਰਾ ਮੱਥੇ ਲੱਗੇ ਕਹਿੰਦੇ ਫਿਰ ਵੀ ਮਾੜਾ।
3: ਹਾਂ ਇਹ ਵੀ ਮਾੜਾ, ਬਿਲਕੁਲ
0: ਹਰੇ ਹਰੇ ਵਾਲਾ ਟੋਕਰਾ ਲੱਗੇ ਉਹ ਚੰਗਾ।
3: ਹਾਂ ਕਿਉਂ ਐ ਹੁੰਦਾ ਫਿਰ ਵੀ ਟੋਕਰਾ ਭਰਿਆ ਹੋਇਆ ਹੈਗਾ ਜੀ, ਫਿਰ ਸਾਡਾ ਕੰਮ ਵੀ ਭਰਿਆ ਰਹੂਗਾ। ਤੁਰਨ ਵੇਲੇ ਆਪਾਂ ਅਟਕ ਜਾਈਏ ਕਿਸੇ ਦੇ ਚੀਜ਼ ਦੇ ਵਿੱਚ ਸਾਡਾ ਪੈਰ ਵੱਜੇ, ਉਹ ਵੀ ਕਹਿੰਦੇ ਮਾੜਾ ਮੰਨਿਆ ਜਾਂਦਾ ਵੀ ਅਟਕ ਕੇ ਤੁਰਿਆ।
0: ਟੋਕਰਾ ਖਾਲੀ ਹੈ ਫਿਰ ਬੰਦਾ ਇਹ ਨੀ ਸਮਝੂ ਵੀ ਯਾਰ ਮੈਂ ਅੰਦਰੋਂ ਹੁਣ ਜਿੰਨਾ ਭਰਿਆ ਹੋਇਆ ਸੀਗਾ ਹੰਕਾਰ ਨਾਲ, ਮੈਂ ਟੋਕਰਾ ਖਾਲੀ ਆ, ਹੁਣ ਮੈਂ ਇਹਨੂੰ ਖਾਲੀ ਹੋ ਜਾਵਾਂ ਅੰਦਰੋਂ ਜਮਾ।
3: ਇਹ ਵੀ ਬਿਲਕੁਲ ਇਹ ਦੇਖੋ ਸੋਚ ਆ ਜੀ, ਸਿੱਕ ਮਾਰਦੀ ਏ ਤਾਂ ਕਹਿਣਗੇ ਜੀ ਮਾੜਾ ਹੁੰਦਾ, ਬਿੱਲੀ ਰਾਹ ਕੱਟ ਜੇ ਤਾਂ ਵੀ ਮਾੜਾ ਹੁੰਦਾ, ਜੇ ਕੋਠੇ ਤੇ ਕਾਂ ਕੁੱਲਰ ਆ ਰਿਹਾ ਹੈਗਾ ਤਾਂ ਕਹਿਣਗੇ ਜੀ ਗੈਸਟ ਆਉਣਗੇ। ਇਹ ਹੁਣ ਕੀ ਕਹਿ ਸਕਦੇ ਇਹਨਾਂ ਗੱਲਾਂ 'ਚ, ਕਿੰਨੀ ਕੁ ਸੱਚਾਈ ਹੈ ਜਾਂ ਕਿੰਨੀ ਕੁ ਨਹੀਂ ਹੈਗੀ, ਤੁਸੀਂ ਕੀ ਮੰਨਦੇ ਹੋ ਵੀ ਸੱਚਾਈ ਨੇ ਗੱਲਾਂ?
0: ਮੈਂ ਤਾਂ ਇਹ ਸਮਝਦਾ ਹੁੰਦਾ ਕਿ ਬਹੁਤੀ ਵਾਰ ਇਹ ਹੁੰਦਾ ਕਿ ਅਸੀਂ ਜਿਹੜੀ ਚੀਜ਼ ਨਾਲ ਸਾਨੂੰ ਕੋਈ ਫਾਇਦਾ ਹੋ ਜਾਵੇ ਅਸੀਂ ਉਹ ਤੇ ਹੋ ਜਾਂਦੇ ਹਾਂ। ਬਹੁਤੇ ਵੱਡੇ ਕ੍ਰਿਕਟਰ ਨੇ ਜਿਹੜੇ ਉਹ ਕਹਿੰਦੇ ਜੇ ਮੈਂ ਨੀਲੀ ਪੈਂਟ ਪਾ ਕੇ ਗਿਆ ਸੀ ਤਾਂ ਮੈਂ ਨੀਲੀ ਪੈਂਟ ਜਿੱਥੇ ਮੈਂ ਬੈਠਾ ਤਾਂ ਉੱਥੇ ਹੀ, ਵੀ ਜੇ ਮੈਂ ਹਿੱਲ ਗਿਆ ਤਾਂ ਇਹਦੇ ਚੌਕਾ ਛੱਕਾ ਲੱਗਣੋਂ ਹਟ ਜਾਓ। ਹੁਣ ਇਹ ਹੁੰਦਾ ਤਾਂ ਨਹੀਂ, ਪਰ ਗੱਲ ਇਹ ਹੈ ਕਿ ਤੁਹਾਨੂੰ ਕਿਤੇ ਕਿਤੇ ਯਕੀਨ ਹੈ ਜਿਹੜਾ ਉਹ ਹੋਣਾ ਸ਼ੁਰੂ ਹੋ ਜਾਂਦਾ ਜੇ ਤੁਸੀਂ ਏਦਾਂ ਦੇ ਕਰ ਲਵੋ। ਤੇ ਜੁੜੇ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਤੇ ਆਪਾਂ ਮੋਹਨਾ ਜੀ ਨੂੰ ਪੁੱਛੀਏ ਕਿ ਜਾਂਦੇ ਜਾਂਦੇ ਕੀ ਕਹਿਣਾ ਚਾਹੁੰਦੇ ਨੇ ਜੀ।
4: ਜ਼ਰੂਰ ਰਾਜਵੀਰ ਜੀ, ਜਾਂਦੇ ਜਾਂਦੇ ਜਿੱਦਾਂ ਕਿ ਆਪਾਂ ਅੱਜ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ ਦੀ ਗੱਲ ਕੀਤੀ ਹੈਗੀ ਹੈ, ਇਸੇ ਦੇ ਨਾਲ ਨਾਲ ਸੀਨੀਅਰਸ ਦੇ ਲਈ ਜ਼ਰੂਰ ਮੈਂ ਮੈਸੇਜ ਦੇਣਾ ਚਾਹੂੰਗੀ। ਕਾਫੀ ਵਾਰ ਸਾਨੂੰ ਫਾਈਨਲ ਐਕਸਪੈਂਸ ਕਵਰੇਜ ਦੀ ਬਹੁਤ ਵਾਰ ਕੰਸਰਨਸ ਆਉਂਦੇ ਨੇ, ਆਨਲਾਈਨ ਵੀ ਐਡਸ ਦੇਖਣ ਤੋਂ ਬਾਅਦ ਉਹਨਾਂ ਨੂੰ ਉਹਨਾਂ ਦੇ ਵੱਲੋਂ ਕੁਐਸਚਨ ਆਉਂਦੇ ਨੇ ਕਿ ਆਨਲਾਈਨ ਫਾਈਨਲ ਐਕਸਪੈਂਸ ਕਵਰੇਜ ਸ਼ੋ ਹੋ ਰਹੀ ਸੀ, ਕੋਈ ਬਹੁਤ ਸਸਤੀਆਂ ਪਾਲਿਸੀਜ਼ ਮਿਲ ਰਹੀਆਂ ਸੀਗੀਆਂ, ਉਹਨਾਂ ਦੇ ਲਈ ਜ਼ਰੂਰ ਇੱਕ ਮੈਸੇਜ ਦੇਣਾ ਚਾਹੂੰਗੀ। ਸੋਸ਼ਲ ਮੀਡੀਆ ਦੇ ਉੱਤੇ ਜਾਂ ਕਈ ਵਾਰ ਆਨਲਾਈਨ ਜਦੋਂ ਤੁਸੀਂ ਐਡਸ ਦੇਖਦੇ ਹੋ ਉਹਦੇ ਵਿੱਚ ਫਾਈਨ ਪ੍ਰਿੰਟਸ ਨਹੀਂ ਦੱਸੇ ਜਾਂਦੇ। ਕਾਫੀ ਵਾਰ ਹੁੰਦਾ ਕਿ ਉਹ ਐਕਸੀਡੈਂਟਲ ਡੈਥ ਨੂੰ ਹੀ ਕਵਰ ਕਰ ਰਹੇ ਨੇ, ਕਾਫੀ ਵਾਰ ਹੁੰਦਾ ਕਿ ਉਹ ਕਿਸੇ ਇੱਕ ਫਿਊਨਰਲ ਹੋਮ ਦੇ ਨਾਲ ਹੀ ਰਿਲੇਟਿਡ ਹੈ। ਸੋ ਮੇਕ ਸ਼ੋਰ ਕਰੋ ਇੱਦਾਂ ਦੀ ਪਾਲਿਸੀ ਹੋਵੇ ਜਿਹੜੀ ਕਿ ਤੁਹਾਨੂੰ ਵਰਲਡਵਾਈਡ ਕਵਰ ਕਰੇ, ਨੋ ਮੈਟਰ ਕਿ ਚਾਹੇ ਰੱਬ ਨਾ ਕਰੇ ਕੋਈ ਐਕਸੀਡੈਂਟਲ ਜਾਂ ਨੈਚੁਰਲ ਡੈਥ ਹੁੰਦੀ ਹੈ, ਹਰੇਕ ਜਗ੍ਹਾ ਕਵਰ ਹੋਵੇ। ਐਂਡ ਨਾਲ ਦੀ ਨਾਲ ਇਹ ਵੀ ਚੀਜ਼ ਹੈਗੀ ਹੈ ਕਿ ਜੋ ਵੀ ਅੰਡਰ ਰਾਈਟਿੰਗ ਹੋਣੀ ਹੈਗੀ ਉਹ ਅਪਫਰੰਟ ਹੋਵੇ। ਇਹ ਨਾ ਹੋਵੇ ਕਿ ਕਲੇਮ ਦੇ ਟਾਈਮ ਤੇ ਮੈਡੀਕਲ ਕੁਐਸਚਨਸ ਤੁਹਾਡੇ ਪੁੱਛੇ ਜਾਣ, ਤੁਹਾਡੇ ਫੈਮਿਲੀ ਡਾਕਟਰ ਤੋਂ ਹਿਸਟਰੀ ਪੁੱਲ ਕੀਤੀ ਜਾਵੇ। ਸੋ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈਗਾ। ਇਸੇ ਕਰਕੇ ਹਮੇਸ਼ਾ ਕਹਿੰਦੇ ਹਾਂ ਕਿ ਇੱਕ ਬ੍ਰੋਕਰ ਦੇ ਨਾਲ ਜਦੋਂ ਡੀਲ ਕਰੋਗੇ ਇਹ ਸਾਰੀਆਂ ਜਿਹੜੀਆਂ ਫਾਈਨ ਪ੍ਰਿੰਟਸ ਹੁੰਦੇ ਆ ਅਪਫਰੰਟ ਤੁਹਾਡੇ ਨਾਲ ਡਿਸਕਸ ਕੀਤੇ ਜਾਂਦੇ ਨੇ ਕਿ ਕਿਸ ਤਰੀਕੇ ਦੀ ਪਾਲਿਸੀ ਹੈਗੀ ਹੈ, ਕਿੱਦਾਂ ਇਹਦੇ ਵਿੱਚ ਕਵਰੇਜ ਹੋਏਗੀ। ਕਿਉਂਕਿ ਜਦੋਂ ਵੀ ਅਸੀਂ ਪਾਲਿਸੀ ਪ੍ਰੋਵਾਈਡ ਕਰਦੇ ਹਾਂ ਕੈਨੇਡਾ ਦੀਆਂ ਜਿੰਨੀਆਂ ਵੀ ਇੰਸ਼ੋਰੈਂਸ ਕੰਪਨੀਜ਼ ਆ ਉਹਨਾਂ ਵੱਲੋਂ ਸ਼ੋਪ ਰਾਊਂਡ ਕਰਕੇ ਬੈਸਟ ਕਵਰੇਜ ਜਿਹੜੀ ਕਿ ਤੁਹਾਨੂੰ ਵਰਲਡਵਾਈਡ ਕਵਰ ਕਰੇਗੀ। ਐਂਡ ਨਾਲ ਦੀ ਨਾਲ ਇਸ ਟਾਈਮ ਤੇ ਐਪਲੀਕੇਸ਼ਨ ਦੇ ਟਾਈਮ ਤੇ ਪੂਰੀ ਅੰਡਰ ਰਾਈਟਿੰਗ ਹੁੰਦੀ ਹੈ, ਕਲੇਮ ਦੇ ਟਾਈਮ ਤੇ ਕੋਈ ਵੀ ਕੁਐਸਚਨ ਨਹੀਂ ਪੁੱਛਿਆ ਜਾਂਦਾ। ਸਾਡੇ ਲਿਸਨਰਸ ਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ, ਤੁਹਾਡੀ ਏਜ 85 ਤੋਂ ਘੱਟ ਦੀ ਉਮਰ ਹੈਗੀ ਹੈ, 85 ਸਾਲ ਤੋਂ ਘੱਟ ਦੀ ਉਮਰ ਹੈਗੀ ਹੈ, ਤਾਂ ਡੈਫੀਨੇਟਲੀ ਤੁਸੀਂ ਆਪਣੀ ਲਾਈਫ ਇੰਸ਼ੋਰੈਂਸ ਕਰਵਾ ਸਕਦੇ ਹੋ, ਫਾਈਨਲ ਐਕਸਪੈਂਸ ਕਵਰੇਜ ਕਰਵਾ ਸਕਦੇ ਹੋ, ਇਸਟੇਟ ਪਲੈਨਿੰਗ ਕਰਵਾਉਣਾ ਚਾਹੁੰਦੇ ਹੋ ਉਹਦੇ ਵੀ ਆਪਸ਼ਨ ਅਵੇਲੇਬਲ ਹੁੰਦੀਆਂ ਨੇ। ਸੋ ਤੁਹਾਨੂੰ ਕੋਈ ਵੀ ਡਿਟੇਲ ਚਾਹੀਦੀ ਹੋਵੇ ਕਾਲ ਕਰ ਸਕਦੇ ਹੋ ਜੀ ਮੋਨਾ ਮਹਿੰਗੀ ਐਟ 416-509-1509। ਇਸ ਤੋਂ ਇਲਾਵਾ ਕੋਈ ਵੀ ਪਰਸਨ ਇੱਥੇ ਸੁਪਰ ਵੀਜ਼ਾ 'ਤੇ ਆਏ ਹੋਏ ਨੇ, ਵਿਜ਼ਿਟਰ ਵੀਜ਼ਾ 'ਤੇ ਆਏ ਹੋਏ ਨੇ, ਕਾਫੀ ਵਾਰ ਅਸੀਂ ਦੇਖਦੇ ਹਾਂ ਕਿ ਵੀਜ਼ਾ ਕਈ ਵਾਰ ਐਕਸਟੈਂਡ ਕਰ ਲੈਂਦੇ ਹਾਂ, ਆਪਣੀ ਜਿਹੜੀ ਸਟੇਅ ਹੁੰਦੀ ਹੈ ਉਹ ਐਕਸਟੈਂਡ ਕਰ ਲੈਂਦੇ ਹਾਂ, ਪਰ ਕਈ ਵਾਰ ਪਾਲਿਸੀ ਐਕਸਟੈਂਡ ਕਰਵਾਉਣੀ ਭੁੱਲ ਜਾਂਦੇ ਹਾਂ। ਰੀਸੈਂਟਲੀ ਹੁਣ ਇੱਕ ਵੈਨਕੂਵਰ ਦੇ ਵਿੱਚ ਇੱਕ ਜਿਹੜਾ ਕਲੇਮ ਆਇਆ ਹੈਗਾ, ਜਸਟ 2 ਡੇਜ਼ ਰਹਿ ਗਏ ਸੀਗੇ ਉਹਨਾਂ ਦੇ ਜਾਣ ਨੂੰ, ਅਤੇ ਉਹਨਾਂ ਨੇ ਸੋਚਿਆ ਕਿ ਪਾਲਿਸੀ ਨਹੀਂ ਐਕਸਟੈਂਡ ਕਰਵਾਉਣੀ ਤਾਂ ਚਲੋ ਕੋਈ ਗੱਲ ਨਹੀਂ, ਹੁਣ ਤਾਂ ਚਲੀ ਜਾਣਾ ਹੈਗਾ। ਸੋ ਉਹ 2 ਦਿਨਾਂ ਦੇ ਵਿੱਚ ਹੀ ਉਹ ਪਰਸਨ ਨੂੰ ਸਾਇਲੈਂਟ ਹਾਰਟ ਅਟੈਕ ਹੋਇਆ ਅਤੇ ਪਰਸਨ ਪਾਸ ਅਵੇ ਹੋ ਗਿਆ ਹੈਗਾ। ਕਾਫੀ ਪਰਸਨ ਨੇ ਇਹ ਸੋਸ਼ਲ ਮੀਡੀਆ ਤੇ ਨਿਊਜ਼ ਦੇਖੀਆਂ ਹੋਣੀਆਂ, ਅਨਫੋਰਚੁਨੇਟਲੀ ਬਹੁਤ ਦੁੱਖ ਲੱਗਦਾ ਹੈਗਾ ਉਸ ਟਾਈਮ ਤੇ। ਐਂਡ ਹੁਣ ਜਦੋਂ ਗੋ ਫੰਡ ਮੀ ਦੇ ਮੈਸੇਜਿਸ ਆਏ ਨੇ ਉਸ ਟਾਈਮ ਤੇ ਬਹੁਤ ਦੁੱਖ ਲੱਗਿਆ ਕਿ ਉਹਨਾਂ ਨੇ ਪੂਰਾ ਸਾਲ ਪਾਲਿਸੀ ਦੇ ਪ੍ਰੀਮੀਅਮ ਪੇ ਕੀਤੇ, ਜਸਟ 2 ਦਿਨਾਂ ਦੀ ਘੋਲ ਕਰ ਗਏ। ਸੋ ਇਹੀ ਚੀਜ਼ ਹੈਗੀ ਆ ਕਿ ਚਾਹੇ 2 ਦਿਨਾਂ ਚਾਹੇ 20 ਦਿਨਾਂ, ਜਿੰਨੇ ਦਿਨਾਂ ਦੀ ਕਵਰੇਜ ਚਾਹੀਦੀ ਹੈ ਜ਼ਰੂਰ ਪ੍ਰੋਪਰਲੀ ਐਕਸਟੈਂਸ਼ਨ ਲਵੋ। ਰੱਬ ਨਾ ਕਰੇ ਕੋਈ ਇੱਦਾਂ ਦੀ ਪ੍ਰੋਬਲਮ ਆਉਂਦੀ ਹੈ, ਤੁਹਾਡੇ ਕੋਲ ਫੁੱਲ ਕਵਰੇਜ ਜ਼ਰੂਰ ਹੋਵੇ। ਕੋਈ ਵੀ ਤੁਹਾਨੂੰ ਇਸ ਦੇ ਰਿਲੇਟਿਡ ਸੁਪਰਵਿਜ਼ਨ ਇੰਸ਼ੋਰੈਂਸ, ਵਿਜ਼ਿਟਰ ਇੰਸ਼ੋਰੈਂਸ, ਬੱਚਿਆਂ ਦੀ RESP, ਕੋਈ ਵੀ ਕੰਸਰਨ ਹੈ, ਪਾਲਿਸੀ ਨੂੰ ਰਿਵਿਊ ਕਰਨਾ ਚਾਹੁੰਦੇ ਹੋ, ਇੰਸ਼ੋਰੈਂਸ ਪੋਲਿਸੀ ਦੇ ਆਫਿਸ ਵਿਜ਼ਿਟ ਕਰ ਸਕਦੇ ਹੋ 9280 ਗੋਰਵੇ ਡਰਾਈਵ, ਯੂਨਿਟ C110 ਇਨ ਬ੍ਰੈਂਪਟਨ, ਜਾਂ ਕਾਲ ਕਰ ਸਕਦੇ ਜੀ ਮੋਨਾ ਮਹਿੰਗੀ 416-509-1509। ਥੈਂਕ ਯੂ ਸੋ ਮਚ ਜੀ ਤੁਹਾਡੇ ਲਈ।
0: ਬਹੁਤ ਬਹੁਤ ਧੰਨਵਾਦ ਮੋਨਾ ਜੀ, ਥੈਂਕ ਯੂ ਵੈਰੀ ਮੱਚ, ਬਹੁਤ ਬਹੁਤ ਸ਼ੁਕਰੀਆ। ਸੋ ਦੋਸਤੋ ਤੁਸੀਂ ਜਿਹੜੇ ਰੇਡੀਓ ਪ੍ਰੋਗਰਾਮ ਮੋਨਾ ਜੀ, ਤੇ ਹੁਣ ਅਸੀਂ ਜਾਂਦੇ ਜਾਂਦੇ ਸਿਮਰਨ ਜੀ ਤੋਂ ਵੀ ਥੋੜਾ ਜਿਹਾ ਪੁੱਛ ਲਈਏ ਕਿ ਬਹੁਤ ਵਾਰ ਬਹੁਤ ਸਾਰੀਆਂ ਫੈਮਿਲੀਜ਼ ਨੇ ਜਿਹੜੀਆਂ ਉਹ ਸੁਣਦੀਆਂ ਵੀ ਨੇ, ਪਰ ਉਸ ਤੋਂ ਬਾਅਦ ਕਈ ਵਾਰ ਕਾਲ ਕਰ ਜਾਂਦੇ ਹਾਂ ਅਸੀਂ ਵੀ ਅੱਛਾ ਇਹ ਮਿਲੂਗਾ ਵੀ ਕਿ ਨਹੀਂ, ਕਿ ਗੱਲਾਂ ਹੀ ਨੇ। ਸਿਮਰਨ ਜੀ, ਅੱਜ ਵੀ ਅਪਰੂਵਲਸ ਆਈਆਂ ਨੇ ਜਾਂ ਫੰਡਿੰਗ ਹੋਈ ਹੈ, ਕਹਿੰਦੇ ਹੈ ਕੋਈ ਅਪਡੇਟ?
5: ਹਾਂਜੀ ਹਾਂਜੀ ਸਰ, ਅਪਰੂਵਲਸ ਆਪਣੀਆਂ ਡੇਲੀ ਆਉਂਦੀਆਂ ਹੀ ਨੇ, ਸੋ ਡੇਲੀ ਦੇ ਡੇਲੀ ਅਪਰੂਵਲਸ ਆਉਂਦੀਆਂ ਨੇ ਤੇ ਫੰਡ ਵੀ ਆਪਾਂ ਨਾਲ ਦੀ ਨਾਲ ਰਿਲੀਜ਼ ਕਰਵਾ ਦਿੰਦੇ ਹਾਂ, ਤੇ ਹਫਤੇ ਦੇ ਵਿੱਚ ਹੀ ਕਲਾਇੰਟ ਦੇ ਅਕਾਊਂਟ ਦੇ ਵਿੱਚ ਫੰਡ ਆ ਜਾਂਦੇ ਨੇ। ਸੋ ਤੁਸੀਂ ਆਫਿਸ ਵੀ ਸਾਡੇ ਵਿਜ਼ਿਟ ਕਰ ਸਕਦੇ ਹੋ ਡਾਇਰੈਕਟਲੀ, ਆਫਿਸ ਸਾਡਾ ਲੋਕੇਟ ਹੈਗਾ 218 ਐਕਸਪੋਰਟ ਬੁਲੇਵਾਰਡ ਦੇ ਉੱਤੇ, ਆਫਿਸ ਨੰਬਰ 212। ਜਦੋਂ ਵੀ ਤੁਸੀਂ ਸਾਡੇ ਆਫਿਸ ਆਓਗੇ ਆਪਾਂ ਤੁਹਾਨੂੰ ਆਲਵੇਜ਼ ਕਲਾਇੰਟ ਦੀ ਫਾਈਲ ਓਪਨ ਕਰਕੇ ਵੀ ਦਿਖਾਉਂਦੇ ਹਾਂ ਕਿ ਕਿਵੇਂ ਉਹਨਾਂ ਦੇ ਫੰਡ ਉਹਨਾਂ ਦੇ ਅਕਾਊਂਟ ਵਿੱਚ ਡਿਪੋਜ਼ਿਟ ਡਾਇਰੈਕਟਲੀ ਹੋ ਜਾਂਦੇ ਨੇ, ਡੇਟਸ ਮੈਂਸ਼ਨ ਹੁੰਦੀਆਂ ਨੇ ਪ੍ਰੋਪਰ ਕਿ ਫਸਟ ਪੇਮੈਂਟ ਕਦੋਂ ਆਏਗੀ, ਸੈਕਿੰਡ ਪੇਮੈਂਟ ਕਦੋਂ ਆਏਗੀ ਤੇ ਕਿੰਨਾ ਉਹਨਾਂ ਦਾ ਲੋਨ ਅਪਰੂਵ ਹੋਇਆ, ਹਰ ਇੱਕ ਇਨਫੋਰਮੇਸ਼ਨ ਤੁਹਾਨੂੰ ਆਪਾਂ ਰਾਈਟ ਵੇ ਆਪਾਂ ਤੁਹਾਨੂੰ ਟਾਈਮ ਹੀ ਦੇ ਦਿੰਦੇ ਹਾਂ।
0: ਇਹਨੂੰ ਫਿਰ ਜਿਹੜਾ ਇਹ ਸਿਸਟਮ ਜਿਹਾ ਸੈੱਟ ਕਰਨਾ ਹੁੰਦਾ ਕਿ ਭਾਈ ਉਹਨਾਂ ਕੋਲ ਕਿਹੜਾ ਅਕਾਊਂਟ ਨੰਬਰ ਹੁੰਦਾ ਹੋਊਗਾ, ਫਿਰ ਉਹ ਉਹ ਸੈਟਅਪ ਤੁਸੀਂ ਕਰ ਦਿੰਦੇ ਹੋ ਕਿ ਅਗਲੇ ਦੇ ਅਕਾਊਂਟ ਦੇ ਵਿੱਚ ਸਿੱਧੇ ਜਾਣ, ਕਿ ਜਾਂ ਫਿਰ ਤੁਹਾਨੂੰ ਤੁਸੀਂ ਪਹਿਲਾਂ ਤੁਹਾਡੇ ਅਕਾਊਂਟ 'ਚ ਆ ਕੇ ਇਹ ਵੀ ਹੋ ਸਕਦੀ ਆਪਸ਼ਨ ਵਿੱਚ ਚੈੱਕ ਤੁਸੀਂ ਦੇਵੋ ਜਾਂ ਕੁਛ ਇਹ, ਕਿ ਜਾਂ ਨਹੀਂ ਡਾਇਰੈਕਟਲੀ ਉਹਨਾਂ ਦੇ ਅਕਾਊਂਟ 'ਚ ਹੀ ਜਾਣਗੇ ਤੇ ਤੁਸੀਂ ਸੈਟਅਪ ਕਰਕੇ ਦਿਓਗੇ ਜਾਂ ਅਗਲਾ ਆਪ ਵੀ ਕਰ ਸਕਦਾ।
5: ਓਕੇ, ਇਹਦੇ ਵਿੱਚ ਸਰ ਤੁਹਾਨੂੰ ਡਾਇਰੈਕਟ ਗਵਰਨਮੈਂਟ ਵੱਲੋਂ ਈਮੇਲ ਆਉਂਦੀ ਹੈ ਤੁਹਾਡੇ ਪੋਰਟਲ ਦੇ ਤੁਹਾਡੇ ਈਮੇਲ ਦੇ ਉੱਤੇ,

0: ਦੇਣਾ ਕਰਦੀ ਹੈ ਤਾਂ ਇੱਦਾਂ ਵੀ ਨਹੀਂ ਤੁਸੀਂ ਕਰ ਸਕਦੇ। ਤੁਹਾਡੇ ਨਾਮ ਰਾਹੀਂ ਤੁਹਾਡੀ ਇਨਫੋਰਮੇਸ਼ਨ ਜਾਣੀ ਚਾਹੀਦੀ, ਜਿਹੜਾ ਵਾਇਸ ਚੈੱਕ ਇਨਫੋਰਮੇਸ਼ਨ ਉਹ ਤੁਹਾਡੇ ਨਾਮ ਦੇ ਉੱਤੇ ਹੀ ਹੋਣੀ ਚਾਹੀਦੀ ਹੈ। ਈਵਨ ਤੁਸੀਂ ਕਿਸੇ ਫੈਮਿਲੀ ਮੈਂਬਰ ਦੇ ਅਕਾਊਂਟ ਵਿੱਚ ਵੀ ਅਕਾਊਂਟ ਨਹੀਂ, ਆਪਣੇ ਪੇਮੈਂਟ ਨਹੀਂ ਕਰਵਾ ਸਕਦੇ, ਤੁਹਾਡੇ ਅਕਾਊਂਟ ਵਿੱਚ ਡਾਇਰੈਕਟ ਪੇਮੈਂਟ ਆਏਗੀ।
1: ਇਹ ਤਾਂ ਡਾਇਰੈਕਟਲੀ ਗੱਲ ਆ ਕਿ ਤੁਹਾਡੇ ਅਕਾਊਂਟ 'ਚ ਜਾਣੀ ਆ, ਤੁਸੀਂ ਆਪਣੇ ਫੈਮਿਲੀ ਮੈਂਬਰ ਦੇ ਅਕਾਊਂਟ 'ਚ ਵੀ ਨਹੀਂ ਕਰਾ ਸਕਦੇ। ਇਹ ਤਾਂ ਬਹੁਤ ਦੂਰ ਆ ਕਿ ਤੁਸੀਂ ਜੇ ਸੋਚੋ ਵੀ ਇਹ ਆਪ ਇਹਨਾਂ ਦੇ ਅਕਾਊਂਟ 'ਚ ਆ ਜੂਗੀ, ਇਹਨਾਂ ਦੇ ਅਕਾਊਂਟ 'ਚ ਕੱਖ ਨਹੀਂ ਆਉਣਾ, ਡਾਇਰੈਕਟਲੀ ਤੁਹਾਡੇ ਅਕਾਊਂਟ 'ਚ ਆਉਣਾ। ਜੇ ਚਾਰ ਬੰਦਿਆਂ ਦੀ ਫੈਮਿਲੀ ਮੈਂਬਰ ਆ ਤਾਂ ਫੈਮਿਲੀ ਦੇ ਮੈਂਬਰ ਚਾਰ ਨੇ, ਹਸਬੈਂਡ, ਵਾਈਫ, ਦੋ ਬੱਚੇ, ਰਫਲੀ ਕਿੰਨੀ ਪੇਮੈਂਟ, ਕਿੰਨੀ ਫੰਡਿੰਗ ਇਹਨਾਂ ਨੂੰ ਹੋ ਸਕਦੀ ਆ?
0: ਅਰਾਊਂਡ 170 to 180 ਤੱਕ ਦੀ ਫੰਡਿੰਗ ਹੁੰਦੀ ਹੈ ਸਰ। ਉਹ ਵੀ ਡਿਪੈਂਡ ਕਰਦਾ ਤੁਸੀਂ 2 ਸਾਲ ਦਾ ਕੋਰਸ ਕਰ ਰਹੇ ਹੋ, 1 ਸਾਲ ਦਾ ਕੋਰਸ ਕਰ ਰਹੇ ਹੋ, ਦੋਨੋਂ ਫੈਮਿਲੀ ਮੈਂਬਰ ਕਰ ਰਹੇ ਹੋ ਜਾਂ ਇੱਕ ਫੈਮਿਲੀ ਮੈਂਬਰ ਕਰ ਰਿਹਾ। ਹੁਣ ਅਗਰ ਤੁਸੀਂ ਦੋਨੋਂ ਫੈਮਿਲੀ ਮੈਂਬਰ, ਹਾਂਜੀ, ਨੰਬਰ ਸਾਡਾ ਹੈਗਾ 4372643175 4372643175, ਐਂਡ ਤੁਸੀਂ ਸਾਡੇ ਆਫਿਸ ਵਿਜਿਟ ਕਰ ਸਕਦੇ ਹੋ। ਹੁਣ ਸਾਡਾ ਬੈਚ ਸ਼ੁਰੂ ਹੋ ਰਿਹਾ 14 ਅਕਤੂਬਰ ਤੋਂ, ਸੋ ਤੁਸੀਂ ਟਰਾਈ ਕਰਨਾ ਕਿ ਤੁਸੀਂ ਇਸ ਵੀਕ ਦੇ ਵਿੱਚ ਸਾਡਾ ਆਫਿਸ ਵਿਜਿਟ ਕਰ ਲੈਣਾ, ਨੈਕਸਟ ਵੀਕ ਕਰ ਲੈਣਾ, ਤੁਸੀਂ ਇਸ ਬੈਚ ਦੇ ਵਿੱਚ ਇਨਰੋਲ ਕਰ ਸਕਦੇ ਹੋ। ਸੈਟਰਡੇ ਵੀ ਆਪਾਂ ਓਪਨ ਹੁੰਦੇ ਹਾਂ, ਤੁਸੀਂ ਸੈਟਰਡੇ ਵਿਜਿਟ ਕਰਨਾ ਚਾਹੁੰਦੇ ਹੋ ਤੁਸੀਂ ਸੈਟਰਡੇ ਵੀ ਆ ਸਕਦੇ ਹੋ।
1: ਜੀ, 437-264-3175 437-264-3175 437-264-3175 437-264-3175 ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਵੈਰੀ ਮਚ। ਜੀ ਰੱਬ ਰੱਖਾ, ਸ੍ਰੀ ਅਕਾਲ ਜੀ।

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ,
1: ਪਰਦੇਸ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।

0: ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
1: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
0: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
2: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
0: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
2: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
0: 416-509-1509
2: ਔਰ ਵਿਜ਼ਿਟ insuranceforyou.ca।
3: ਦੋਸਤੋ, ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪਰਦੇਸ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpardesradio.com ਜਾਂ www.deshpardestv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪਰਦੇਸ਼ TV ਨੂੰ ਕਲਿਕ ਕਰੋ, ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7। ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ, ਕੋਮਲ ਟ੍ਰੈਵਲ ਐਂਡ ਟੂਰਸ। ਡੈਸਟੀਨੇਸ਼ਨ ਬੈਡਿੰਗ ਕਰਨੀ ਹੈ, ਸ਼ਿਪ ਕਰੂਜ਼ ਲਈ ਜਾਣਾ ਹੈ, ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ, ਤਾਂ ਕੋਮਲ ਟ੍ਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟ੍ਰੈਵਲ ਵਾਲਿਆਂ ਨੂੰ 905-248-7011। ਕੋਮਲ ਟ੍ਰੈਵਲ ਐਂਡ ਟੂਰ।
4: Solution to promote your business, Desh Pardesh Prime Time Radio and TV, tohade ang sang 24 ghante 7 din. Hun tak Desh Pardesh Prime Time Radio hazara hi business di grand opening live on location al karwa chuke hai te karwa reha hai. Impossible is nothing. Tusi vi apne business vich vada karan vaste Desh Pardesh Radio da live on location Friday Saturday karwao. For bookings call Tejinder Sidhu at 416-725-2551, 416-725-2551.
3: ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ, ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਨਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ, ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ, ਨਾਲ ਦੀ ਨਾਲ ਰਾ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ। ਆਪਣੇ ਨੇੜਲੀ ਲੋਕੇਸ਼ਨ ਤੇ ਆਓ, 45 ਡਸਟ ਡਰਾਈਵ, 15 ਫੈਂਡਰ ਵੇ ਬ੍ਰੈਂਪਟਨ, 9985 ਮਕਵੀਨ ਡਰਾਈਵ ਬ੍ਰੈਂਪਟਨ, 1465 ਮੇਫੀਲਡ ਰੋਡ ਬ੍ਰੈਂਪਟਨ, 33 ਫਾਰਲੀ ਡਰਾਈਵ ਗੋਲਫ ਦੇ ਵਿੱਚ, 600 ਹੈਸਪਲਰ ਰੋਡ ਕੇਮਬ੍ਰਿਜ, ਨਵੀਂ ਖੁੱਲੀ ਬ੍ਰਾਂਚ 25 ਸੈਂਟਰਲ ਬੁੱਡ ਪਾਰਕਵੇ, ਕੈਨੇਡੀ ਦੇ ਸੈਂਟਰਲ ਬੁੱਡ ਪਾਰਕਵੇ ਦੇ ਨੇੜੇ ਆਓ, ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਂਡ ਤੇ।
4: AM 530
3: ਤੋਂ

5:30 ਤੋਂ ਤੁਸੀਂ ਟਿਊਨ ਇਨ ਕਰ ਚੁੱਕੇ ਹੋ ਤੁਹਾਡਾ ਮਨਪਸੰਦ ਪ੍ਰੋਗਰਾਮ ਦੇਸ਼ ਪਰਦੇਸ਼ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਸਾਰੇ ਸਰੋਤਿਆਂ ਦਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਨਿੱਘਾ ਸਵਾਗਤ ਹੈ ਅਤੇ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬੁੱਧਵਾਰ ਦਾ ਦਿਨ ਹੈ, 30 ਸਪਟੈਂਬਰ ਅੱਜ ਹੋ ਚੁੱਕੀ ਹੈ ਅਤੇ 3:07 ਅਤੇ ਕੁਝ ਸੈਕਿੰਡ ਸਟੂਡੀਓ ਦੀ ਘੜੀ ਦੇ ਉੱਪਰ ਹੋ ਗਏ ਨੇ। ਇਸ ਸਮੇਂ ਬ੍ਰੈਂਪਟਨ ਦੇ ਵਿੱਚ ਤੁਹਾਡਾ ਅਤੇ ਸਾਡਾ ਸਾਥ ਬਣ ਚੁੱਕਿਆ ਪੂਰੇ 3 ਘੰਟਿਆਂ ਦਾ, ਯਾਨੀ ਕਿ ਪੂਰੇ 6 ਵਜੇ ਤੱਕ, ਜਿਹਦੇ 'ਚੋਂ ਮੇਰਾ ਅਤੇ ਤੁਹਾਡਾ ਸਾਥ ਰਹੇਗਾ ਪੂਰਾ 1 ਘੰਟਾ ਅਤੇ ਉਸ ਤੋਂ ਬਾਅਦ 2 ਘੰਟੇ ਤੁਹਾਡਾ ਅਤੇ ਸਾਥ ਹੋਏਗਾ ਸਿਮਰਾਜ ਸਿੱਧੂ ਜੀ ਦਾ, ਜੋ ਕਿ ਤੁਹਾਡੇ ਲਈ ਕੈਨੇਡਾ ਦੀਆਂ ਲੇਟੈਸਟ ਨਿਊਜ਼ ਲੈ ਕੇ ਆਉਣਗੇ। ਅਤੇ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋ ਅਤੇ ਇੰਜੋਏ ਕਰ ਰਹੇ ਹੋ ਬੜੇ ਖੂਬਸੂਰਤ ਦਿਨਾਂ ਨੂੰ। ਬਹੁਤ ਸੋਹਣਾ ਟੈਂਪਰੇਚਰ ਬ੍ਰੈਂਪਟਨ ਦੇ ਵਿੱਚ ਚੱਲ ਰਿਹਾ ਅੱਜ ਅਤੇ ਉਮੀਦ ਹੈ ਕਿ ਸਾਰੇ ਵੈਦਰ ਨੂੰ ਇੰਜੋਏ ਕਰ ਰਹੇ ਨੇ। ਅਤੇ ਇਸ ਸਾਥ ਦੇ ਵਿੱਚ ਕਾਫੀ ਸਾਰੀਆਂ ਗੱਲਾਂ ਬਾਤਾਂ ਹੋਣਗੀਆਂ, ਕੁਝ ਗੀਤ ਸੰਗੀਤ ਹੋਏਗਾ, ਕੁਝ ਸਪੋਂਸਰਸ ਦੇ ਮੈਸੇਜ ਵੀ ਜ਼ਰੂਰ ਹੋਣਗੇ। ਅਤੇ ਸਟੂਡੀਓ ਦਾ ਨੰਬਰ ਇੱਕੋ ਇੱਕ ਹੁੰਦਾ 905-500-6444, 905-564-6444 ਦੇ ਉੱਪਰ ਤੁਹਾਡੀ ਅਤੇ ਮੇਰੀ ਗੱਲਬਾਤ ਹੋਏਗੀ ਅਤੇ ਪੂਰੇ 6 ਵਜੇ ਤੱਕ ਤੁਹਾਡਾ ਅਤੇ ਸਾਡਾ ਸਾਥ ਹੁੰਦਾ ਆ ਐਵਰੀ ਡੇ। ਅਤੇ ਲਓ ਫਿਰ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਵਾਹਿਗੁਰੂ ਦਾ ਓਟ ਆਸਰਾ ਲੈ ਕੇ ਸਰਵਨ ਕਰਦੇ ਹਾਂ ਆਪਾਂ ਭਾਈ ਜੁਝਾਰ ਸਿੰਘ ਜੀ ਦੀ ਆਵਾਜ਼ ਦੇ ਵਿੱਚ ਬਹੁਤ ਹੀ ਮਿੱਠਾ ਸ਼ਬਦ, ਅਤੇ ਉਸ ਤੋਂ ਬਾਅਦ ਪ੍ਰੋਗਰਾਮ ਦੇ ਵਿੱਚ ਅੱਗੇ ਵਧਾਂਗੇ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਹੈ ਦੇਸ ਪਰਦੇਸ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਉਮੀਦ ਹੈ ਕਿ ਤੁਸੀਂ ਪ੍ਰੋਗਰਾਮ ਦੇ ਨਾਲ ਜੁੜ ਚੁੱਕੇ ਹੋ। ਤੁਹਾਡਾ ਅਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਬਹੁਤ ਹੀ ਖੂਬਸੂਰਤ ਵੈਦਰ ਅੱਜ ਬਰੈਂਪਟਨ ਦੇ ਵਿੱਚ ਹੈਗਾ ਆ। ਇਹ ਜਿਹੜਾ ਸਪਟੈਂਬਰ ਮਹੀਨੇ ਦਾ ਹੁਣ ਦੇਖ ਲਓ ਲਾਸਟ ਦਿਨ ਹੈ, 30 ਸਪਟੈਂਬਰ ਹੋ ਗਈ ਅੱਜ, ਅਤੇ ਸਪਟੈਂਬਰ ਮਹੀਨਾ ਵੀ ਦੇਖ ਲਓ ਫਟਾਫਟ ਨਿਕਲ ਗਿਆ। ਅਤੇ ਬਟ ਵੈਦਰ ਸਾਨੂੰ ਬਹੁਤ ਵਧੀਆ ਬੋਨਸ ਦੇ ਵਿੱਚ ਮਿਲ ਰਿਹਾ, ਅਤੇ ਇਹ ਵੀਕ ਪੂਰਾ ਵੀਕਐਂਡ ਤੱਕ ਵੈਦਰ ਬਹੁਤ ਸੋਹਣਾ ਰਹਿਣਾ ਆ। ਇੱਦਾਂ ਹੀ ਰਹੇਗਾ, ਸਵੇਰੇ ਸ਼ਾਮ ਦੀ ਤਾਂ ਹਲਕੀ ਫੁਲਕੀ ਠੰਡ ਰਹਿੰਦੀ ਹੈ ਓਬਵੀਅਸਲੀ, ਬਟ 23 ਡਿਗਰੀ ਟੈਂਪਰੇਚਰ ਇਸ ਟਾਈਮ 'ਤੇ ਹੈਗਾ ਬਰੈਂਪਟਨ ਦੇ ਵਿੱਚ, ਅਤੇ ਇਹ ਪੂਰਾ ਵੀਕ ਇੱਦਾਂ ਹੀ ਥੋੜ੍ਹਾ ਟੈਂਪਰੇਚਰ ਰਹੇਗਾ। ਅਤੇ ਵੀਕਐਂਡ 'ਤੇ ਜਾ ਕੇ ਹੋ ਸਕਦਾ ਕਿ ਥੋੜ੍ਹਾ ਜਿਹਾ ਘੱਟ ਹੋ ਜਾਵੇ, ਤਾਂ ਫਿਰ ਵੀਕ ਨੂੰ ਪੂਰਾ ਇੰਜੋਏ ਕਰੋ। ਕੱਲ੍ਹ ਨੂੰ ਥੋੜ੍ਹੇ ਮੀਂਹ ਦੇ ਵੀ ਆਸਾਰ ਹੈਗੇ ਨੇ, ਅਤੇ ਹੌਲੀ ਹੌਲੀ ਕਰਕੇ ਆਪਾਂ ਹਰ ਵੈਦਰ ਨੂੰ ਇੰਜੋਏ ਕਰਦੇ ਜਾਣਾ ਆ। ਅਤੇ ਸਟੂਡੀਓ ਦਾ ਨੰਬਰ 905-564-5444, 905-564-6444 ਦੇ ਉੱਪਰ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਆਪਣੀ ਪਸੰਦ ਦਾ ਕੋਈ ਵੀ ਗਾਣਾ ਸੁਣਾ ਸਕਦੇ ਹੋ, ਸੋਰੀ ਸੁਣ ਸਕਦੇ ਹੋ ਪ੍ਰੋਗਰਾਮ ਦੇ ਵਿੱਚ। ਅੱਜ ਸੁਣਾਉਣ ਵਾਲਾ ਥੋੜ੍ਹਾ ਜਿਹਾ ਘੱਟ ਟਾਈਮ ਹੁੰਦਾ, ਬਟ ਵੀਕਐਂਡ 'ਤੇ ਥੋੜ੍ਹਾ ਖੁੱਲ੍ਹਾ ਟਾਈਮ ਹੋਏਗਾ, ਤਾਂ ਫਿਰ ਸੁਣਾਂਗੇ ਵੀ ਸੁਣਾਵਾਂਗੇ ਵੀ। ਬਟ ਤੁਸੀਂ ਆਪਣੀ ਪਸੰਦ ਦਾ ਗਾਣਾ ਕੋਈ ਵੀ ਸੁਣਨਾ ਚਾਹੁੰਦੇ ਹੋ, ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨਾ ਚਾਹੁੰਦੇ ਹੋ, ਤਾਂ ਜ਼ਰੂਰ ਮੇਰੇ ਨਾਲ ਗੱਲਬਾਤ ਹੋ ਸਕਦੀ ਹੈ। ਕਿਸੇ ਸਪੋਂਸਰ ਦੇ ਬਾਰੇ ਕੋਈ ਜਾਣਕਾਰੀ ਲੈਣੀ ਹੈ, ਤਾਂ ਵੀ ਤੁਸੀਂ ਮੈਨੂੰ ਸੇਮ ਨੰਬਰ 'ਤੇ ਕਾਲ ਕਰ ਸਕਦੇ ਹੋ। 905-564-6444, 905-564-5444 ਸਟੂਡੀਓ ਦਾ ਨੰਬਰ ਹੈ। ਹਰ ਵੈਨਸਡੇ ਨੂੰ ਸਾਡੇ ਮਹਿਮਾਨ ਹੁੰਦੇ ਨੇ ਇੰਸ਼ੋਰੈਂਸ ਫੋਰ ਯੂ ਤੋਂ ਮੋਨਾ ਮਹਿੰਗੀ ਜੀ, ਜੋ ਕਿ ਸਾਡੇ ਨਾਲ ਲਾਈਨ 'ਤੇ ਜੁੜੇ ਹੋਏ ਨੇ। ਇੰਸ਼ੋਰੈਂਸ ਦੇ ਰਿਲੇਟਡ ਤੁਸੀਂ ਕੋਈ ਵੀ ਜਾਣਕਾਰੀ ਲੈਣੀ ਹੋਵੇ, ਤੁਸੀਂ ਆਪਣੀ ਕੋਈ ਵੀ ਇੰਸ਼ੋਰੈਂਸ ਪੋਲਿਸੀ ਕਰਵਾਉਣੀ ਹੋਵੇ, ਪ੍ਰੋਪਰਲੀ ਤੁਸੀਂ ਸਮਝ ਕੇ ਆਪਣੀ ਪੋਲਿਸੀ ਨੂੰ ਆਪਣੇ ਅਕੋਰਡਿੰਗਲੀ ਕਰਵਾਓ, ਅਤੇ ਨੰਬਰ ਤੁਸੀਂ ਜ਼ਰੂਰ ਨੋਟ ਕਰੋ ਮੋਨਾ ਮਹਿੰਗੀ ਜੀ ਦਾ, ਜੋ ਕਿ ਸਾਨੂੰ ਹਰ ਵੈਨਸਡੇ ਨੂੰ ਸਾਨੂੰ ਡਿਫਰੈਂਟ ਡਿਫਰੈਂਟ ਪੋਲਿਸੀਜ਼ ਦੇ ਬਾਰੇ ਜਾਣਕਾਰੀ ਵੀ ਦਿੰਦੇ ਨੇ, ਅਤੇ ਤੁਹਾਨੂੰ ਪ੍ਰੋਪਰਲੀ ਸਮਝਾ ਕੇ ਤੁਹਾਡੀਆਂ ਪੋਲਿਸੀਜ਼ ਕਰਦੇ ਨੇ। ਨੰਬਰ ਹੈ 416-509-1509, 416-509-1509 ਦੇ ਉੱਪਰ ਮੋਨਾ ਮਹਿੰਗੀ ਜੀ ਦੇ ਨਾਲ ਅੱਜ ਗੱਲਬਾਤ ਕਰਾਂਗੇ। ਮੋਨਾ ਜੀ ਸਵਾਗਤ, ਸਤਿ ਸ਼੍ਰੀ ਅਕਾਲ।
1: ਥੈਂਕ ਯੂ ਸੋ ਮਚ ਮਨਪ੍ਰੀਤ, ਸਭ ਨਾਲੋਂ ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਜੀ ਮੋਨਾ ਜੀ, ਸਭ ਤੋਂ ਪਹਿਲਾਂ ਤਾਂ ਆਪਾਂ ਇੰਸ਼ੋਰੈਂਸ ਦੀ ਗੱਲ ਆਪਾਂ ਫੇਰ ਕਰਾਂਗੇ। ਪਹਿਲਾਂ ਤਾਂ ਤੁਹਾਨੂੰ ਬਹੁਤ ਮੁਬਾਰਕਾਂ, ਤੁਸੀਂ 2 ਕਾਨਫਰੰਸਿਸ ਦੇ ਲਈ ਕੁਆਲੀਫਾਈ ਹੋਏ ਹੋ, ਐਂਡ ਲਾਸਟ ਵੀਕ ਵੀ ਤੁਸੀਂ ਕਾਨਫਰੰਸਿਸ ਅਟੈਂਡ ਕਰਕੇ ਆਏ ਹੋ। ਬਹੁਤ ਜ਼ਰੂਰੀ ਹੈ ਕਿ ਤੁਹਾਨੂੰ ਤੁਸੀਂ ਜਿੰਨੀ ਮਿਹਨਤ ਕਰਦੇ ਹੋ, ਅਤੇ ਬਹੁਤ ਵਧੀਆ ਵਧੀਆ ਸਾਰਿਆਂ ਦੇ ਲਈ ਇੰਨੇ ਬੈਨੀਫਿਟ ਦਿੰਦੇ ਹੋ ਸਾਰਿਆਂ ਨੂੰ, ਕਿਉਂਕਿ ਪੋਲਿਸੀਜ਼ ਤੁਸੀਂ ਕਰਦੇ ਹੋ, ਇੰਨੇ ਵਧੀਆ ਡਿਜ਼ਾਈਨ ਸਾਰਿਆਂ ਦੇ, ਕਿੰਨਾ ਲੋਕਾਂ ਦਾ ਫਾਇਦਾ ਹੁੰਦਾ, ਤੁਹਾਨੂੰ ਐਪਰੀਸ਼ੀਏਟ ਕਰਨਾ ਬਹੁਤ ਲਾਜ਼ਮੀ ਹੈ। ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਦੇਸ਼ ਪ੍ਰਦੇਸ਼ ਦੀ ਟੀਮ ਦੇ ਵੱਲੋਂ। ਥੋੜ੍ਹਾ ਜਿਹਾ ਦੱਸੋ ਸਾਨੂੰ ਕਿੱਦਾਂ ਦਾ ਤੁਹਾਡਾ ਐਕਸਪੀਰੀਅੰਸ ਰਿਹਾ, ਅਤੇ ਹੋਰ ਅੱਗੇ ਕੀ ਸੋਚਦੇ ਹੋ, ਫਿਰ ਕਿਵੇਂ ਤੁਸੀਂ ਅੱਗੇ ਲੋਕਾਂ ਨੂੰ ਹੋਰ ਵੀ ਵਧੀਆ ਵਧੀਆ, ਹੁਣ ਤਾਂ ਤੁਸੀਂ ਅੱਗੇ ਕਹਿ ਲਓ ਕਿ ਆਪਣਾ ਜਿਵੇਂ ਜਿਵੇਂ ਤੁਸੀਂ ਡਿਫਰੈਂਟ ਡਿਫਰੈਂਟ ਚੀਜ਼ਾਂ ਦੇ ਲਈ ਕੁਆਲੀਫਾਈ ਹੁੰਦੇ ਹੋ, ਉਨੀ ਜ਼ਿਆਦਾ ਵਧੀਆ ਤੁਸੀਂ ਸਰਵਿਸ ਵੀ ਦਿੰਦੇ ਹੋ ਲੋਕਾਂ ਨੂੰ, ਥੋੜ੍ਹਾ ਜਿਹਾ ਆਪਣਾ ਐਕਸਪੀਰੀਅੰਸ ਸ਼ੇਅਰ ਕਰੋ ਪਲੀਜ਼।
1: ਬਿਲਕੁਲ ਮਨਪ੍ਰੀਤ, ਸਭ ਨਾਲੋਂ ਪਹਿਲਾਂ ਤਾਂ ਥੈਂਕ ਯੂ ਸੋ ਮਚ ਮੇਰੇ ਵੱਲੋਂ ਵੀ ਤੁਹਾਨੂੰ, ਸਾਰੇ ਹੀ ਮੀਡੀਆ ਨੂੰ, ਦੇਸ਼ ਪ੍ਰਦੇਸ਼ ਦੀ ਪੂਰੀ ਹੀ ਟੀਮ ਨੂੰ, ਸਿੱਧੂ ਜੀ ਨੂੰ, ਤੁਹਾਨੂੰ ਮਨਪ੍ਰੀਤ, ਤੇ ਆਪਣੇ ਜਿੰਨੇ ਵੀ ਲਿਸਨਰਸ ਹੈ, ਜਿੰਨੇ ਵੀ ਕਲਾਇੰਟਸ ਹੈ, ਮੈਂ ਕਹੂੰਗੀ ਕਿ ਤਹਿ ਦਿਲ ਤੋਂ ਬਹੁਤ ਬਹੁਤ ਸ਼ੁਕਰੀਆ ਸਾਰਿਆਂ ਨੂੰ, ਕਿਉਂਕਿ ਤੁਹਾਡੇ ਸਾਰਿਆਂ ਦੀ ਸਪੋਰਟ ਦੇ ਨਾਲ ਹੀ ਇਹ ਸਾਰੀਆਂ ਕਾਨਫਰੰਸਿਸ ਦੇ ਵਿੱਚ ਅਸੀਂ ਕੁਆਲੀਫਾਈ ਹੋ ਪਾਉਂਦੇ ਹੈਗੇ ਹਾਂ। ਡੈਫੀਨੇਟਲੀ ਇਹ ਜ਼ਰੂਰ ਹੈਗਾ ਕਿ ਜਿਵੇਂ ਕਿ ਹੁਣ ਇਸ ਸਾਲ ਦੇ ਵਿੱਚ 2 ਕਾਨਫਰੰਸਿਸ ਸੀਗੀਆਂ, ਡਿਫਰੈਂਟ ਡਿਫਰੈਂਟ ਟੌਪ ਇੰਸ਼ੋਰੈਂਸ ਕੰਪਨੀਜ਼ ਵੱਲੋਂ ਸੀਗੀਆਂ, ਐਂਡ ਦੋਨੋਂ ਕਾਨਫਰੰਸਿਸ ਦੇ ਵਿੱਚ ਕੁਆਲੀਫਾਈ ਹੋਣਾ ਬਹੁਤ ਹੀ ਵੱਡੀ ਗੱਲ ਹੁੰਦੀ ਹੈਗੀ ਹੈ। ਡੈਫੀਨੇਟਲੀ ਉਹਦੇ ਲਈ ਬਹੁਤ ਹੀ ਜ਼ਿਆਦਾ ਲਾਈਕ ਕਹਿ ਲਓ ਕਿ ਪ੍ਰਾਊਡ ਵੀ ਮੂਮੈਂਟਸ ਹੁੰਦੀਆਂ ਨੇ, ਬਹੁਤ ਹੀ ਗ੍ਰੇਸਫੁਲ ਮੂਮੈਂਟਸ ਹੁੰਦੀਆਂ ਨੇ ਜਦੋਂ ਇੱਦਾਂ ਦੀਆਂ ਨਿਊਜ਼ ਸਾਨੂੰ ਵੀ ਮਿਲਦੀਆਂ ਨੇ ਇੰਸ਼ੋਰੈਂਸ ਕੰਪਨੀਜ਼ ਵੱਲੋਂ ਕਿ ਤੁਸੀਂ ਇੱਥੇ ਐਲੀਜੀਬਲ ਹੋਏ ਹੈਗੇ ਹੋ, ਪਰ ਇਹ ਸਾਰੇ ਕੁਛ ਤਾਂ ਹੀ ਹੁੰਦਾ ਤੁਹਾਡੇ ਸਾਰਿਆਂ ਦੀ ਸਪੋਰਟ, ਇਸੇ ਤਰੀਕੇ ਦੇ ਨਾਲ ਪਰਮਾਤਮਾ ਹਮੇਸ਼ਾ ਇਹ ਬਣਾਈ ਰੱਖੇ, ਇਹੀ ਅਸੀਂ ਅਰਦਾਸ ਕਰਦੇ ਹੁੰਦੇ ਹਾਂ। ਐਂਡ ਨਾਲ ਦੀ ਨਾਲ ਇਹ ਵੀ ਹੈਗਾ ਕਿ ਇਹ ਜ਼ਰੂਰ ਹੈਗਾ ਕਿ ਸਾਡੇ ਵੱਲੋਂ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਓਨੈਸਟੀ ਦੇ ਨਾਲ ਸਰਵਿਸਿਜ਼ ਦਈਏ। ਡੈਫੀਨੇਟਲੀ ਜਿੰਨੀਆਂ ਵੀ ਪੋਲਿਸੀਜ਼, ਚਾਹੇ ਕੋਈ ਇੰਸ਼ੋਰੈਂਸ ਦੀ ਗੱਲ ਕਰ ਲਈਏ, ਇਨਵੈਸਟਮੈਂਟ ਦੀ ਗੱਲ ਕਰ ਲਈਏ, ਸਾਰੀਆਂ ਪੋਲਿਸੀਜ਼ ਪੂਰੀ ਕੋਸ਼ਿਸ਼ ਹੁੰਦੀ ਹੈ ਪੂਰੀ ਤਰ੍ਹਾਂ ਸਮਝਾ ਕੇ, ਪੂਰੀ ਤਰ੍ਹਾਂ ਐਕਸਪਲੇਨ ਕਰਕੇ, ਤਾਂ ਕਿ ਕੋਈ ਵੀ ਇੱਦਾਂ ਦਾ ਉਹਨਾਂ ਦੇ ਮਾਇੰਡ ਦੇ ਵਿੱਚ ਕੰਸਰਨ ਜਾਂ ਕੋਈ ਡਾਊਟ ਨਾ ਰਹੇ ਕਲਾਇੰਟ ਦੇ ਮਾਇੰਡ ਦੇ ਵਿੱਚ। ਐਂਡ ਈਵਨ ਕਿ ਬਹੁਤ ਵਾਰ ਮੰਤਰੀ, ਮੈਂ ਇਸ ਟਾਈਮ ਤੇ ਵੀ ਮੈਂ ਆਪਣੇ ਕਈ ਵਾਰ ਪੁਰਾਣੇ ਕਲਾਇੰਟਸ ਨਾਲ ਗੱਲ ਕਰ ਰਹੀ ਹੁੰਦੀ ਹਾਂ, ਕਈਆਂ ਨਾਲ 5 ਸਾਲ ਪਹਿਲਾਂ, 10 ਸਾਲ ਪਹਿਲਾਂ ਪੋਲਿਸੀਜ਼ ਕੀਤੀਆਂ ਸੀਗੀਆਂ, ਕਈ ਵਾਰ ਖੁਦ ਕਹਿੰਦੀ ਹੁੰਦੀ ਹਾਂ ਕਿ ਹਾਂਜੀ ਜ਼ਰੂਰ ਆ ਕੇ ਮਿਲ ਕੇ ਆਪਾਂ ਜ਼ਰੂਰ ਰਿਵਿਊ ਕਰੀਏ। ਐਂਡ ਕਾਫੀ ਵਾਰ ਕਲਾਇੰਟਸ ਜਦੋਂ ਆਉਂਦੇ ਹੈਗੇ ਆ, ਹੁਣ ਲਾਸਟ ਵੀਕ ਦੀ ਜੇ ਮੈਂ ਗੱਲ ਕਰਾਂ, ਇੱਕ ਫੈਮਿਲੀ ਜਿਹੜੇ ਕਿ ਉਹਨਾਂ ਨੇ 3 ਸਾਲ ਪਹਿਲਾਂ ਪੋਲਿਸੀਜ਼ ਕਰਵਾਈਆਂ ਸੀ, ਆਏ ਉਹ ਰਿਵਿਊ ਕਰਨ ਲਈ, ਐਂਡ ਉਹ ਕਹਿੰਦੇ ਕਿ ਮੈਨੂੰ ਇੰਨਾ ਵਧੀਆ ਲੱਗਿਆ ਕਿ ਅੱਜ ਕਿ ਮੈਂ ਸੋਚਿਆ, ਕਹਿੰਦੇ ਕਿ ਮੈਨੂੰ ਸੋਚਿਆ ਨਹੀਂ ਸੀਗਾ, ਇੱਦਾਂ ਐਕਸਪੈਕਟ ਨਹੀਂ ਸੀ ਕੀਤਾ ਕਿ ਰਿਵਿਊ ਕਰਨਾ ਕਿੰਨਾ ਜ਼ਿਆਦਾ ਇੰਪੋਰਟੈਂਟ ਹੈਗਾ, ਕਿਉਂਕਿ ਉਹਨਾਂ ਦੀ ਪਾਲਿਸੀਜ਼ ਦੇ ਵਿੱਚ ਬਹੁਤ ਚੀਜ਼ਾਂ ਸੀਗੀਆਂ ਜਿਹਦੇ ਵਿੱਚ ਕਿ ਜਿਵੇਂ ਕਿ ਉਹਨਾਂ ਨੇ ਫਾਦਰ ਇਨ ਲਾਅ ਨੂੰ ਟਰਸਟੀ ਬਣਾਇਆ ਹੋਇਆ ਸੀਗਾ ਬੱਚਿਆਂ ਦੇ ਲਈ, ਐਂਡ ਹੁਣ ਉਹ ਫਾਦਰ ਇਨ ਲਾਅ ਪਾਸ ਅਵੇ ਹੋ ਚੁੱਕੇ ਲਾਸਟ 1 ਈਅਰ ਪਹਿਲਾਂ, ਤਾਂ ਇਸ ਟਾਈਮ ਤੇ ਉਹ ਅਪਡੇਟ ਕੀਤਾ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਜਦੋਂ ਰਿਵਿਊ ਕਰਦੇ ਹੋ ਤੁਸੀਂ ਸਾਡੇ ਨਾਲ ਗੱਲਬਾਤ ਕਰਦੇ ਹੋ, ਡੈਫੀਨੇਟਲੀ ਤਦੋਂ ਹੀ ਪਤਾ ਲੱਗਦਾ ਹੈ। ਐਂਡ ਇਹ ਚੀਜ਼ ਹੈਗਾ ਕਿ ਨੋਟ ਓਨਲੀ ਕਿ ਇਹ ਨਹੀਂ ਹੁੰਦਾ ਹੈਗਾ ਕਿ ਹਾਂਜੀ ਅਸੀਂ ਪਾਲਿਸੀ ਕਰ ਦਿੱਤੀ, ਦੈਟਸ ਇਟ। ਪਾਲਿਸੀ ਤੋਂ ਬਾਅਦ ਇੱਕ ਨਵਾਂ ਸਾਡਾ ਕਲਾਇੰਟ ਦੇ ਨਾਲ ਇੱਕ ਫੈਮਿਲੀ ਦਾ ਰਿਲੇਸ਼ਨ ਸ਼ੁਰੂ ਹੁੰਦਾ ਹੈਗਾ, ਜਿਹਦੇ ਵਿੱਚ ਕਿ ਪੂਰੀ ਸਰਵਿਸਿਸ, ਕੱਲ ਨੂੰ ਉਹਨਾਂ ਨੂੰ ਕੋਈ ਵੀ ਬੈਂਕਿੰਗ ਡਿਟੇਲਸ ਅਪਡੇਟ ਕਰਨੀ, ਐਡਰੈਸ ਅਪਡੇਟ ਕਰਨਾ, ਟਰਸਟੀ ਬੈਨੀਫਿਸ਼ਰੀ ਅਪਡੇਟ ਕਰਨਾ, ਜਿਹਦੇ ਵਿੱਚ ਤੁਹਾਨੂੰ ਕੋਈ ਕੰਸਲਟੇਸ਼ਨ ਚਾਰਜਿਸ ਨਹੀਂ ਹੁੰਦੇ, ਪਰ ਪੂਰੀ ਸਰਵਿਸਿਸ ਅਸੀਂ ਪ੍ਰੋਵਾਈਡ ਕਰਦੇ ਹੈਗੇ ਹਾਂ। ਰੀਜ਼ਨ ਇਜ਼ ਦੈਟ ਤਾਂ ਕਿ ਤੁਹਾਡੀਆਂ ਜਿਹੜੀਆਂ ਪਾਲਿਸੀਜ਼ ਹੋਏਗੀਆਂ ਉਹ ਅਪ ਟੂ ਡੇਟ ਰਹਿਣ। ਕੱਲ ਨੂੰ ਜੇ ਅਸੀਂ ਐਡਰੈਸ ਹੀ ਨਹੀਂ ਅਪਡੇਟ ਕੀਤਾ ਤਾਂ ਓਬਵੀਅਸਲੀ ਇੰਸ਼ੋਰੈਂਸ ਕੰਪਨੀ ਜੇ ਕੱਲ ਨੂੰ ਲੈਟਰ ਪਾਉਂਦੀ ਹੈ ਤਾਂ ਲੈਟਰ ਹੀ ਨਹੀਂ ਮਿਲ ਪਾਉਣੀ ਕਲਾਇੰਟ ਨੂੰ। ਸੋ ਉਹ ਚੀਜ਼ਾਂ ਹੁੰਦੀਆਂ ਕਿ ਮੇਕ ਸ਼ੋਰ ਕਰਨਾ ਹੁੰਦਾ ਸਾਨੂੰ ਕਿ ਤੁਹਾਡੀਆਂ ਜਿੰਨੀਆਂ ਵੀ ਇਨਫੋਰਮੇਸ਼ਨ ਹੈ, ਚਾਹੇ ਪੁਰਾਣੀਆਂ ਪਾਲਿਸੀਜ਼ ਹੈ, ਨਵੀਆਂ ਪਾਲਿਸੀਜ਼ ਹੈ, ਸਾਰਿਆਂ ਦੇ ਵਿੱਚ ਅਪ ਟੂ ਡੇਟ ਇਨਫੋਰਮੇਸ਼ਨ ਜ਼ਰੂਰ ਹੋਵੇ। ਸੋ ਇਹੀ ਰੀਜ਼ਨ ਹੈਗਾ ਜਦੋਂ ਇਸੇ ਤਰੀਕੇ ਦੇ ਨਾਲ ਸਰਵਿਸਿਸ ਪ੍ਰੋਵਾਈਡ ਕਰੀ ਦੀਆਂ ਨੇ ਓਨੈਸਟੀ ਦੇ ਨਾਲ, ਤਾਂ ਉਸੇ ਕਰਕੇ ਹੈਗਾ ਕਿ ਬਹੁਤ ਹੀ ਸਾਡੇ ਜਿਹੜੇ ਕਲਾਇੰਟਸ ਹੈਗੇ ਅੱਗੇ ਦੀ ਅੱਗੇ ਰੈਫਰਲ ਵੀ ਸਾਨੂੰ ਪਾਸ ਆਨ ਕਰਦੇ ਆ ਕਿ ਸਾਡੇ ਰੈਲੇਟਿਵ ਫਰੈਂਡਸ ਉਹਨਾਂ ਨੇ ਇੰਸ਼ੋਰੈਂਸ ਕਰਵਾਉਣੀ ਹੈ। ਸੋ ਉਸ ਟਾਈਮ ਤੇ ਬਹੁਤ ਵਧੀਆ ਲੱਗਦਾ ਹੈਗਾ। ਐਂਡ ਜਿਵੇਂ ਤੁਸੀਂ ਕਿਹਾ ਕਿ ਅੱਗੇ ਕੀ ਪਲਾਨਸ ਹੈਗੇ ਆ, ਡੈਫੀਨੇਟਲੀ ਇਹੀ ਪਲਾਨਸ ਹੈਗੇ ਆ ਕਿ ਇਸੇ ਤਰੀਕੇ ਦੇ ਨਾਲ ਓਨੈਸਟੀ ਦੇ ਨਾਲ ਅਸੀਂ ਸਰਵਿਸਿਸ ਪ੍ਰੋਵਾਈਡ ਕਰਦੇ ਰਹੀਏ, ਤੇ ਤੁਹਾਡੇ ਸਾਰਿਆਂ ਦੀ ਸਪੋਰਟ ਸਾਨੂੰ, ਮੈਨੂੰ ਤੇ ਇੰਸ਼ੋਰੈਂਸ ਫੋਰ ਯੂ ਦੀ ਪੂਰੀ ਟੀਮ ਨੂੰ ਇਸੇ ਤਰੀਕੇ ਦੇ ਨਾਲ ਤੁਹਾਡੀ ਪੂਰੀ ਸਪੋਰਟ ਮਿਲਦੀ ਰਹੇ। ਸਾਡੇ ਲਿਸਨਰਸ ਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ, ਐਂਡ ਸਟਿਲ ਤੁਹਾਡੇ ਕੋਲ ਵੀ ਕੋਈ ਇੰਸ਼ੋਰੈਂਸ ਦੀ ਪਾਲਿਸੀਜ਼ ਨੇ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਜਾਂ ਮੋਰਗੇਜ ਇੰਸ਼ੋਰੈਂਸ ਬਾਰੇ, ਜਾਂ ਤੁਹਾਡੀਆਂ ਇਨਵੈਸਟਮੈਂਟਸ ਹੈਗੀਆਂ FHS ਤੇ TFS ਤੇ RRSP ਬਾਰੇ ਕੋਈ ਵੀ ਕੰਸਰਨ ਹੈਗਾ, ਈਵਨ ਤੁਸੀਂ ਕਿਸੇ ਹੋਰ ਤੋਂ ਪਾਲਿਸੀਜ਼ ਕਰਵਾਈਆਂ ਸੀ, ਐਡਵਾਈਜ਼ਰ ਹੁਣ ਲਿੰਕ ਦੇ ਵਿੱਚ ਨਹੀਂ ਹੈਗੇ, ਤੁਹਾਨੂੰ ਉਹਦੇ ਰਿਲੇਟਿਡ ਕੋਈ ਵੀ ਸਪੋਰਟ ਚਾਹੀਦੀ ਹੈ, ਆਪਣੀ ਪਾਲਿਸੀਜ਼ ਰਿਲੇਟਿਡ ਕੋਈ ਸਰਵਿਸ ਚਾਹੀਦੀ ਹੈ, ਫੀਲ ਫ੍ਰੀ ਟੂ ਕੰਟੈਕਟ ਮੀ। ਦਿਸ ਇਜ਼ ਮੋਨਾ ਮਿੰਕੀ ਫਰੋਮ ਇੰਸ਼ੋਰੈਂਸ ਫੋਰ ਯੂ ਐਟ 416-509-1509-416-509-1509.
0: ਜੀ ਬਹੁਤ ਬਹੁਤ ਸ਼ੁਕਰੀਆ ਮੋਨਾ ਜੀ, ਤੇ ਨੈਕਸਟ ਲਿੰਕ ਦੇ ਵਿੱਚ ਆਪਾਂ ਹੋਰ ਵੀ ਗੱਲਬਾਤ ਕਰਾਂਗੇ। ਨੰਬਰ ਤੁਸੀਂ ਨੋਟ ਕਰ ਲਓ, ਨੰਬਰ ਹੈ 416-509-1509। ਇੰਸ਼ੋਰੈਂਸ ਫੋਰ ਯੂ ਤੋਂ ਮੋਨਾ ਮਹਿੰਗੀ ਜੀ ਸਾਡੇ ਨਾਲ ਹਰ ਵੈਨਸਡੇ ਨੂੰ ਜੁੜਦੇ ਨੇ ਤੇ ਸਾਨੂੰ ਡਿਫਰੈਂਟ ਡਿਫਰੈਂਟ ਪਾਲਿਸੀਜ਼ ਦੇ ਬਾਰੇ ਜਾਣਕਾਰੀ ਵੀ ਦਿੰਦੇ ਨੇ, ਤੇ ਨਾਲ ਦੀ ਨਾਲ ਹੀ ਪ੍ਰੋਫੈਸਰ ਬੁੱਟਰ ਐਂਡ ਪ੍ਰੋਫੈਸਰ ਜੀਤ ਜਿਹਦੇ ਨਾਲ ਤੁਸੀਂ ਜ਼ਰੂਰ ਕੰਟੈਕਟ ਕਰੋ ਜੇ ਤੁਹਾਨੂੰ ਲੱਗਦਾ ਕਿ ਤੁਹਾਡੇ ਬੱਚੇ ਮੈਥ ਜਾਂ ਸਾਇੰਸ ਸਬਜੈਕਟਸ ਵਿੱਚ ਵੀਕ ਨੇ ਤੇ ਤੁਸੀਂ ਚਾਹੁੰਦੇ ਹੋ ਕਿ ਉਹਨਾਂ ਦੇ ਗਾਰੰਟੀਡ ਗ੍ਰੇਡਸ ਇੰਪਰੂਵ ਹੋਣ, ਤਾਂ ਤੁਸੀਂ ਇਹਨਾਂ ਦੇ ਕੋਲੋਂ ਸਪੈਸ਼ਲ ਕੋਚਿੰਗ ਦਵਾ ਸਕਦੇ ਹੋ ਆਪਣੇ ਬੱਚਿਆਂ ਨੂੰ। ਗ੍ਰੇਡ 1 ਤੋਂ ਲੈ ਕੇ ਗ੍ਰੇਡ 12 ਤੱਕ ਦੇ ਜਿੰਨੇ ਵੀ ਬੱਚੇ ਨੇ, ਹਾਈ ਸਕੂਲ ਐਂਡ ਯੂਨੀਵਰਸਿਟੀ ਸਟੂਡੈਂਟਸ ਵੀ ਹੈਗੇ ਨੇ, ਉਹਨਾਂ ਦੇ ਲਈ ਇਹ ਸਪੈਸ਼ਲ ਕੋਚਿੰਗ ਅਰੇਂਜ ਕਰਦੇ ਨੇ ਕਿ ਤੁਸੀਂ ਆਪਣੇ ਬੱਚਿਆਂ ਦੀ ਪੜ੍ਹਾਈ ਇਹਨਾਂ ਦੇ ਕੋਲੋਂ ਕਰਵਾਓ। ਸਕੂਲ ਤੋਂ ਇਲਾਵਾ ਤੁਹਾਨੂੰ ਪਤਾ ਕਿ ਬੱਚੇ ਜਦੋਂ ਹੋਮਵਰਕ ਕਰਦੇ ਨੇ, ਘਰੇ ਬੈਠ ਕੇ ਆਪਣਾ ਸੈਲਫ ਸਟੱਡੀ ਕਰਦੇ ਨੇ, ਕਈ ਵਾਰ ਉਹਨਾਂ ਨੂੰ ਕਾਫੀ ਸਾਰੀਆਂ ਚੀਜ਼ਾਂ ਵਿੱਚ ਡਾਊਟਸ ਰਹਿ ਜਾਂਦੇ ਨੇ, ਤੇ ਸਬਜੈਕਟਸ ਜਿਵੇਂ ਕਿ ਪ੍ਰਿੰਸੀਪਲ ਆਫ ਮੈਥਮੈਟਿਕਸ, ਫੰਕਸ਼ਨਸ, ਐਡਵਾਂਸ ਫੰਕਸ਼ਨਸ, ਕੈਲਕੂਲਸ, ਟ੍ਰਿਗਨੋਮੈਟਰੀ, ਡਾਟਾ ਮੈਨੇਜਮੈਂਟ, ਫਿਜ਼ਿਕਸ ਐਂਡ ਕੈਮਿਸਟਰੀ, ਇਹ ਸਾਰੇ ਸਬਜੈਕਟਸ ਦੇ ਵਿੱਚ ਜੇ ਤੁਹਾਡੇ ਬੱਚੇ ਲੱਗਦਾ ਕਿ ਕਿਸੇ ਵੀ ਸਬਜੈਕਟ ਦੇ ਵਿੱਚੋਂ ਕਮਜ਼ੋਰ ਨੇ, ਉਹਨਾਂ ਦੇ ਵਧੀਆ ਗ੍ਰੇਡਸ ਨਹੀਂ ਆ ਰਹੇ, ਤਾਂ ਤੁਸੀਂ ਪ੍ਰੋਫੈਸਰ ਬੁੱਟਰ ਐਂਡ ਪ੍ਰੋਫੈਸਰ ਜੀਤ ਦੇ ਨਾਲ ਤੁਸੀਂ ਆਪਣੇ ਚਾਇਲਡ ਦੀ ਫ੍ਰੀ ਐਵੈਲੂਏਸ਼ਨ ਕਰਵਾ ਸਕਦੇ ਹੋ। ਇਹ ਦੋਵੇਂ ਪ੍ਰੋਫੈਸਰ MSc, MPhil ਤੇ PhD ਹੋਲਡਰਸ ਨੇ, ਤੇ ਤੁਹਾਡੇ ਬੱਚਿਆਂ ਦੇ ਅੱਗੇ ਫਿਊਚਰ ਨੂੰ ਪ੍ਰੋਪਰਲੀ ਸਿਕਿਓਰ ਕਰਵਾ ਸਕਦੇ ਨੇ। ਅੱਜ ਤੋਂ ਹੀ ਉਹਨਾਂ ਨੂੰ ਆਪਣੀ, ਜੇ ਤੁਸੀਂ ਚਾਹੁੰਦੇ ਹੋ ਕਿ ਘਰ ਆ ਕੇ ਇਹ ਪੜ੍ਹਾ ਦੇਣ, ਤਾਂ ਹੋਮ ਟਿਊਟਰਿੰਗ ਵੀ ਅਵੇਲੇਬਲ ਹੈ, ਘਰ ਵੀ ਪਾ ਕੇ ਪੜ੍ਹਾ ਦੇਣਗੇ। ਅਦਰਵਾਈਜ਼ ਤੁਸੀਂ ਇਹਨਾਂ ਦੇ ਕੋਲ ਵੀ ਆਪਣੇ ਬੱਚਿਆਂ ਨੂੰ ਭੇਜ ਸਕਦੇ ਹੋ ਤੇ ਆਪਣੇ ਬੱਚਿਆਂ ਦੀ ਅੱਜ ਤੋਂ ਹੀ ਉਹਨਾਂ ਦਾ ਫਿਊਚਰ ਸਿਕਿਓਰ ਕਰਨ ਦੇ ਲਈ ਉਹਨਾਂ ਦੀ ਹੈਲਪ ਕਰੋ, ਤੇ ਗਾਰੰਟੀਡ ਇਹ ਤੁਹਾਡੇ ਬੱਚਿਆਂ ਦੇ ਗ੍ਰੇਡਸ ਇੰਪਰੂਵ ਕਰਕੇ ਦਿਖਾਉਣਗੇ। ਪ੍ਰੋਫੈਸਰ ਬੁੱਟਰ ਐਂਡ ਪ੍ਰੋਫੈਸਰ ਜੀਤ, ਨੰਬਰ ਹੈ, ਤੁਸੀਂ ਇਹਨਾਂ ਦਾ ਨੋਟ ਕਰ ਲਓ, 416-568-9992, 416-568-9192, 416-568-9192 ਦੇ ਉੱਪਰ ਤੁਸੀਂ ਜ਼ਰੂਰ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। ਸਟੂਡੀਓ ਦਾ ਨੰਬਰ 905-564-5444, 905-564-6444 ਦੇ ਉੱਪਰ ਤੁਹਾਡੀ ਤੇ ਮੇਰੀ ਗੱਲਬਾਤ ਹੋ ਸਕਦੀ ਹੈ, ਤੇ ਆਪਣੀ ਪਸੰਦ ਦਾ ਕੋਈ ਵੀ ਗਾਣਾ ਤੁਸੀਂ ਪ੍ਰੋਗਰਾਮ 'ਚ ਸ਼ਾਮਿਲ ਕਰਨਾ ਹੋਵੇ ਤਾਂ ਜ਼ਰੂਰ ਕਾਲ ਕਰੋ 905-564-5444। ਤੇ ਲੋ ਫਿਰ ਸੁਣੋ ਪਹਿਲਾਂ ਅੱਜ ਦਾ ਪ੍ਰੋਗਰਾਮ ਦਾ ਗਾਣਾ, ਇੰਜੋਏ ਕਰੋ ਤੇ ਜਲਦ ਵਾਪਸ ਆਵਾਂਗੇ। ਸੁੰਦਰੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਤੁਸੀਂ ਟੁਣ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ, ਤੇ ਮੇਰਾ ਤੇ ਤੁਹਾਡਾ ਸਾਥ ਹੋਏਗਾ 4 ਵਜੇ ਤੱਕ। ਸਟੂਡੀਓ ਨੰਬਰ 9055646444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਸਕਦੇ ਹੋ, ਤੇ ਦਿਓਲ ਟਰੈਵਲਸ ਦੇ ਨਾਲ ਵੀ ਜ਼ਰੂਰ ਗੱਲਬਾਤ ਕਰੋ। ਜੇ ਦਿੱਲੀ ਤੋਂ ਟੋਰਾਂਟੋ ਦੀ ਏਅਰ ਟਿਕਟ ਤੁਸੀਂ ਚਾਹੁੰਦੇ ਹੋ ਅਕਤੂਬਰ ਮਹੀਨੇ ਦੇ ਵਿੱਚ, ਕੱਲ ਤੋਂ ਅਕਤੂਬਰ ਮਹੀਨੇ ਦੀ ਸ਼ੁਰੂਆਤ ਹੋ ਜਾਣੀ ਹੈ, ਤੇ ਦਿੱਲੀ ਤੋਂ ਟੋਰਾਂਟੋ ਤੁਹਾਡਾ ਕੋਈ ਵੀ ਨੋਨ ਇੰਡੀਆ ਤੋਂ ਇੱਥੇ ਆਉਣਾ ਚਾਹੁੰਦਾ ਹੈ ਤਾਂ $700 ਦੀ ਟਿਕਟ ਹੈ, ਦੋ ਬੈਗਸ ਦੇ ਨਾਲ ਟਰੈਵਲ ਕਰ ਸਕਦੇ ਆ। ਸਿਰਫ ਹੀ $700 ਦੇ ਵਿੱਚ ਤੁਸੀਂ ਵਨ ਵੇ ਟਿਕਟ ਕਰਵਾਓ ਦਿੱਲੀ ਤੋਂ ਟੋਰਾਂਟੋ ਦੀ ਅਕਤੂਬਰ ਮਹੀਨੇ ਦੇ ਲਈ। ਤੇ ਜੇਕਰ ਤੁਸੀਂ ਅੰਮ੍ਰਿਤਸਰ ਤੋਂ ਟੋਰਾਂਟੋ ਦੀ ਟਿਕਟ ਦੇਖ ਰਹੇ ਹੋ, ਅੰਮ੍ਰਿਤਸਰ ਤੋਂ ਟੋਰਾਂਟੋ ਕਿਸੇ ਨੇ ਆਉਣਾ ਹੋਵੇ, ਤੁਹਾਡੇ ਪੇਰੈਂਟਸ ਗ੍ਰੈਂਡ ਪੇਰੈਂਟਸ ਆਉਣਾ ਚਾਹੁੰਦੇ ਨੇ ਅਕਤੂਬਰ ਦੇ ਵਿੱਚ ਹੀ ਵਨ ਵੇ ਟਿਕਟ ਲੈ ਕੇ, ਤਾਂ $1120 ਦੀ ਟਿਕਟ ਹੋਏਗੀ ਅੰਮ੍ਰਿਤਸਰ ਤੋਂ ਟੋਰਾਂਟੋ ਦੀ। ਦੋ ਬੈਗਸ ਦੇ ਨਾਲ ਟਰੈਵਲ ਕਰ ਸਕਦੇ ਨੇ, ਵਨ ਵੇ ਟਿਕਟ ਹੈ ਅਕਤੂਬਰ ਮੰਥ ਦੇ ਵਿੱਚ $1120 ਦੇ ਵਿੱਚ ਟਰੈਵਲ ਹੋ ਸਕਦਾ। ਅੱਜ ਦੀ ਡੇਟ ਵਿੱਚ ਇਹ ਵਾਲੀਆਂ ਏਅਰ ਟਿਕਟਸ ਆ ਰਹੀਆਂ ਨੇ। ਜ਼ਰੂਰ ਤੁਸੀਂ ਦਿਓਲ ਟਰੈਵਲਸ ਨੂੰ ਕਾਲ ਕਰੋ, ਈਟੋਬੀਕੋ ਇਹਨਾਂ ਦਾ ਮੇਨ ਹੈੱਡ ਆਫਿਸ ਹੈ, ਨੰਬਰ 905-588-5100, 9055-88-5100, ਜਾਂ ਬ੍ਰੈਂਪਟਨ ਦੇ ਵਿੱਚ ਬ੍ਰਾਂਚ ਆਫਿਸ ਤੇ ਕਾਲ ਹੋ ਸਕਦੀ ਹੈ 9055-88-4200, 905-588-4200। ਦਿਓਲ ਟਰੈਵਲ ਦੇ ਨੰਬਰਸ ਨੇ। ਮੇਰੇ ਨਾਲ ਇਸ ਸਮੇਂ ਲਾਈਨ ਤੇ ਜੁੜ ਚੁੱਕੇ ਨੇ ਕਿਹੜੀ ਹੋਮਿਓਪੈਥੀ ਤੋਂ, ਡਾਕਟਰ ਕੁਲਦੀਪ ਜੀ, ਜੋ ਕਿ ਤੁਹਾਨੂੰ ਹੋਮਿਓਪੈਥੀ ਦੀ ਸਾਰੀਆਂ ਮੈਡੀਸਿਨ ਦਿੰਦੇ ਨੇ। ਸਾਰੀਆਂ ਮੈਡੀਸਿਨ ਮਤਲਬ ਕਿ ਸਾਰੀਆਂ ਬਿਮਾਰੀਆਂ ਦੇ ਲਈ ਮੈਡੀਸਿਨ ਦਿੰਦੇ ਨੇ। ਤੁਹਾਨੂੰ ਕੋਈ ਵੀ ਬਿਮਾਰੀ ਹੋਵੇ, ਬਹੁਤ ਲੌਂਗ ਟਰਮ ਦੀ ਬਿਮਾਰੀ ਹੋਵੇ, ਜਾਂ ਤੁਸੀਂ ਸਾਰੀਆਂ ਮੈਡੀਸਿਨ ਹੋਰ ਹੋਰ ਖਾ ਕੇ ਥੱਕ ਆ ਚੁੱਕੇ ਹੋ ਬਟ ਤੁਹਾਨੂੰ ਸੋਲਿਊਸ਼ਨ ਕੋਈ ਨਹੀਂ ਮਿਲ ਰਿਹਾ, ਤਾਂ ਡਾਕਟਰ ਕੁਲਦੀਪ ਜੀ ਦੇ ਨਾਲ ਇੱਕ ਵਾਰ ਮੁਲਾਕਾਤ ਕਰੋ। ਬਹੁਤ ਲੰਬਾ ਤਜਰਬਾ ਇਹਨਾਂ ਦਾ, ਤੇ ਤੁਹਾਨੂੰ ਸਾਰੀਆਂ ਬਿਮਾਰੀਆਂ ਦੇ ਸੋਲਿਊਸ਼ਨ ਦਿੰਦੇ ਨੇ। ਡਾਕਟਰ ਕੁਲਦੀਪ ਜੀ, ਸਵਾਗਤ, ਸਤਿ ਸ਼੍ਰੀ ਅਕਾਲ।
1: ਹਾਂਜੀ ਮਨਪ੍ਰੀਤ ਜੀ, ਤੁਹਾਨੂੰ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਗੁੱਡ ਆਫਟਰਨੂਨ।
0: ਹਾਂਜੀ ਗੁੱਡ ਆਫਟਰਨੂਨ ਸਰ, ਕੀ ਹਾਲ ਹੈ ਤੁਹਾਡਾ?
1: ਹਾਂਜੀ ਕਿਰਪਾ, ਬਸ ਇਹ ਨਹੀਂ ਠੀਕ ਹੋਵਾਂਗੇ ਤਾਂ ਦੂਸਰੇ ਦੇ ਕੰਮ ਠੀਕ ਕਰਨਾ ਪਹਿਲਾਂ ਆਪਣੀ ਸਿਹਤ ਤੇ ਦੂਸਰੇ ਸਿਹਤ।
0: ਹਾਂਜੀ ਬਿਲਕੁਲ ਸਹੀ ਗੱਲ ਹੈ। ਅੱਜ ਕਿਹੜੀ ਬਿਮਾਰੀ ਬਾਰੇ ਜਾਣਕਾਰੀ ਦਿਓਗੇ?
1: ਹਾਂਜੀ ਅੱਜ ਮੈਂ ਮਨਪ੍ਰੀਤ ਜੀ, ਜਿਹੜਾ ਅੱਜ ਕੱਲ੍ਹ ਸੀਜ਼ਨ ਸ਼ੁਰੂ ਹੋ ਗਿਆ ਫਲੂ ਦਾ,
0: ਬਿਲਕੁਲ ਹਾਂਜੀ
1: ਤੱਕ ਚੱਲਣਾ, ਲੋਕ ਬਹੁਤ ਪਰੇਸ਼ਾਨ ਰਹਿੰਦੇ ਨੇ, ਉਹਦੇ ਬਾਰੇ ਜਾਣਕਾਰੀ ਦੇਵਾਂਗਾ। ਪਹਿਲਾਂ ਤਾਂ ਮੈਂ ਕਹਿਣਾ ਹੁੰਦਾ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਹੈਗੀ ਹੈ, ਹੋਮਿਓਪੈਥੀ ਦਾ ਬੈਸਟ, ਲਗਭਗ 50 ਸਾਲ ਮੈਨੂੰ ਹੋ ਰਹੇ ਨੇ ਇਸ ਫੀਲਡ ਦੇ ਵਿੱਚ, ਉਹ ਮੈਂ ਪੜ੍ਹਿਆ ਲਿਖਿਆ ਡਾਕਟਰ ਹੈਗਾ, ਠੀਕ ਹੈ, ਪੜ੍ਹਾਈ ਲਿਖਾਈ ਜਿਹੜੀ ਸਾਡੀ ਪੜ੍ਹਾਈ ਹੁੰਦੀ ਹੈ ਡਾਕਟਰਾਂ ਦੀ ਪੜ੍ਹਾਈ ਦੇ ਬਰਾਬਰ ਹੁੰਦੀ ਹੈ, ਔਰ ਬਹੁਤ ਡਿਵੋਟਿਡ ਹੈਗਾ ਮੈਂ ਆਪਣੇ ਕੰਮ ਪਿੱਛੇ। ਮੈਂ ਚਾਹੁੰਦਾ ਕਿ ਮੇਰੇ ਐਕਸਪੀਰੀਅੰਸ ਦਾ, ਪੜ੍ਹਾਈ ਦਾ ਲੋਕ ਫਾਇਦਾ ਲੈ, ਕੋਈ ਵੀ ਇਸ਼ੂ ਹੈ ਕਿਸੇ ਨੂੰ ਇੱਕ ਵਾਰੀ ਆ ਕੇ ਡਿਸਕਸ ਕਰਨ ਦੇ, ਆਪਾਂ ਕੋਈ ਚਾਰਜ ਨਹੀਂ ਕਰਦੇ, ਡਿਸਕਸ ਕਰ ਸਕਦੇ ਹੋ। ਤੁਹਾਨੂੰ ਪੇਟ ਦਾ ਇਸ਼ੂ ਹੈ, ਪਾਇਲਸ ਹੈ, ਥਾਇਰਾਇਡ ਹੈ, ਕੋਲੇਸਟ੍ਰੋਲ ਹੈ, ਡਾਇਬਟੀਜ਼ ਹੈ, ਐਂਗਜ਼ਾਇਟੀ ਹੈ, ਅਸਥਮਾ, ਐਲਰਜੀ, ਤੁਹਾਨੂੰ ਕੌਂਸਟੀਪੇਸ਼ਨ ਹੋ ਗਿਆ, ਤੁਹਾਨੂੰ ਆਰਥਰਾਈਟਿਸ ਹੈ, ਕਿਤੇ ਪੇਨ ਹੋ ਰਿਹਾ, ਤੁਹਾਨੂੰ ਕਿਸੇ ਤਰ੍ਹਾਂ ਦਾ ਐਗਜ਼ਿਮਾ ਹੋ ਗਿਆ, ਸਲਾਈਸਿਸ ਹੋ ਗਈ, ਫਲਵੈਰੀ ਹੋ ਗਈ, ਸਲੀਪ ਐਪਨੀਆ, ਆਟਿਜ਼ਮ ਬੱਚਿਆਂ ਦਾ, ਪੂਰੀ ਉਮਰ ਕੋਲ ਦੁਨੀਆਂ ਦੇ ਬੱਚੇ ਨੇ, ਆਟੋਮੋਬਿਲਿਟੀਜ਼, ਅੱਖਾਂ, ਨੱਖਾਂ, ਗਲੇ ਦੀ ਕੋਈ ਵੀ ਬਿਮਾਰੀ ਹੈਗੀ ਆ, ਹੋਮਿਓਪੈਥੀ ਦਾ ਬੈਸਟ। ਦੇਖੋ ਮਨਪ੍ਰੀਤ ਜੀ, ਏਦਾਂ ਸਾਡੇ ਕੋਲ ਬਿਮਾਰੀਆਂ ਦਾ ਇਲਾਜ ਹੈਗਾ ਸਾਡੇ ਕੋਲ, ਲੇਕਿਨ ਜਿਹੜੇ ਲੋਕ ਸੀਰੀਅਸ ਹੈਗੇ ਨੇ ਆਪਣੇ ਘਰ ਦਵਾਈਆਂ ਰੱਖ ਸਕਦੇ ਹੋ, ਰੱਖ ਸਕਦੇ ਹੋ, ਮਤਲਬ ਕਿ ਜੇ ਮੈਂ ਫਲੂ ਸੀਜ਼ਨ
0: ਰੱਖਦਾ,
1: ਸਾਡੇ ਕਿਤੇ ਵੀ ਹੋ ਸਕਦਾ ਫਲੂ, ਜੋ ਹੈ ਆਪਣੇ ਘਰ ਦਵਾਈ ਰੱਖੋ, ਤੁਸੀਂ ਉਹਦੇ ਬਚ ਸਕਦੇ ਹੋ ਫਲੂ ਤੋਂ, ਠੀਕ ਹੈ। ਜੇ ਹੁਣ ਤੋਂ ਪਹਿਲਾਂ ਲੈ ਲਓ ਤਾਂ ਜੇ ਨਹੀਂ ਹੋਏਗਾ ਫਲੂ, ਜੇ ਹੋ ਵੀ ਜਾਏਗਾ ਤਾਂ ਬਹੁਤ ਥੋੜਾ ਹੋਏਗਾ, ਬਹੁਤ ਪਰੇਸ਼ਾਨ ਰਹਿੰਦੇ ਨੇ, ਗਲਾ ਨੱਕ ਲੋਕ ਛਿੱਕਾਂ ਮਾਰਦੇ ਰਹਿੰਦੇ ਨੇ, ਇਹ ਤੇ ਸਾਡੇ ਕੋਲ ਬੈਸਟ ਦਵਾਈਆਂ ਨੇ, ਠੀਕ ਹੈ। ਕਿਸੇ ਨੂੰ ਵੀ ਕੋਈ ਨੰਬਰ ਪ੍ਰੋਬਲਮ ਹੈਗੀ ਹੈ 647-8188-6047-818-0055 ਕਦੇ ਵੀ ਕਾਲ ਕਰ ਜਾ ਸਕਦੇ ਹਾਂ। ਹੁਣ ਫਲੂ ਬਾਰੇ ਮੈਂ ਦੱਸਦਾ,
0: ਇਹਨੂੰ
1: ਇਨਫਲੂਐਂਜਾ ਵੀ ਕਹਿੰਦੇ ਆਪਾਂ, ਇਹ ਵਾਇਰਲ ਡਿਜ਼ੀਜ਼ ਹੈਗੀ ਹੈ। ਇਹਦਾ ਜਿਹੜਾ ਪੀਰੀਅਡ ਹੁੰਦਾ ਮੋਸਟਲੀ ਹਫ਼ਤੇ 10 ਦਿਨ ਦਾ ਹੁੰਦਾ, ਜੇ 9 ਦਿਨ ਚ ਜਾਂਦਾ ਹੈ, ਲੇਕਿਨ ਸਾਡੀ ਦਵਾਈਆਂ ਨਾਲ ਜੇ ਬਹੁਤ ਜ਼ਿਆਦਾ ਬੰਦਾ ਪਰੇਸ਼ਾਨ ਨਹੀਂ ਹੁੰਦਾ ਹੈਗਾ। ਕਈ ਵਾਰੀ ਜੇ ਤੁਸੀਂ ਪਹਿਲਾਂ ਲੈ ਲਓ 1-2 ਦਿਨ ਚ ਠੀਕ ਹੋ ਜਾਂਦਾ ਕਈ ਵਾਰੀ, ਲੇਕਿਨ ਜੇ ਹੋ ਗਿਆ ਤਾਂ ਇਹ ਹਫ਼ਤਾ ਜ਼ਰੂਰ ਇਹ ਪ੍ਰੋਬਲਮ ਕਰਦਾ ਜੇ ਹੈ। ਮੋਸਟਲੀ ਪੀਪਲ ਜਿਹੜੇ 16% ਜਿਹੜੇ 20-44 ਤੱਕ ਲੋਕ ਪਰੇਸ਼ਾਨ ਰਹਿੰਦੇ ਨੇ, ਉੱਪਰ 17% 45-65 ਤੱਕ ਜੇ ਲੋਕਾਂ ਨੂੰ ਇਹ ਹੁੰਦੀ ਹੈ, ਤੇ ਇੰਜੈਕਸ਼ਨ ਲਵਾਉਂਦੇ ਨੇ। ਮੈਨੂੰ ਵੀ ਹੁਣ 20-22 ਸਾਲ ਹੋ ਗਏ ਮਨਪ੍ਰੀਤ ਜੀ, ਕਦੇ ਵੀ ਮੈਂ ਫਲੂ ਦਾ ਇੰਜੈਕਸ਼ਨ ਨਹੀਂ ਲਵਾਇਆ ਹੈ,
0: ਠੀਕ
1: ਹੈ। ਆਪਣਾ ਇਮਿਊਨ ਸਿਸਟਮ ਮਜ਼ਬੂਤ ਰੱਖੋ, ਹੋਮਿਓਪੈਥੀ ਦਵਾਈ ਖਾਓ, ਹੋਮਿਓਪੈਥੀ ਦਾ ਬੈਸਟ, ਠੀਕ ਹੈ। ਇਹਦੇ ਮੋਸਟਲੀ ਸਿਮਟਮ ਕੀ ਹੁੰਦੇ, ਬੁਖਾਰ ਹੋ ਜਾਂਦਾ, ਬਾਡੀ ਐਕ ਹੋਏਗਾ, ਰਨਿੰਗ ਨੋਜ਼ ਹੋਏਗਾ, ਹੈਡੇਕ ਹੋਏਗਾ, ਠੰਡ ਲੈਗੀ, ਟਾਰਨਰ ਨੱਕ ਚੋ ਪਾਣੀ, ਅੱਖਾਂ ਚੋ ਪਾਣੀ, ਇਹੀ ਇਹਦੇ ਸਿਮਟਮ ਹੁੰਦੇ ਨੇ ਜੀ। 647-818-0055-647-818-0018 ਕਦੇ ਵੀ ਕਾਲ ਕਰਕੇ ਆ ਸਕਦੇ ਹੋ। ਮੇਰੀ ਕਲੀਨਿਕ 6 ਦਿਨ ਹੁੰਦੀ ਹੈ, 11 ਵਜੇ ਤੋਂ 7 ਵਜੇ ਤੱਕ। ਟਿਊਜ਼ਡੇ ਮੇਰਾ ਆਫ ਹੁੰਦਾ। ਜੇ ਤੁਹਾਡੇ ਬੈਨੀਫਿਟ ਨੇ ਆਪਣੇ ਬੈਨੀਫਿਟ ਵੀ ਚੈੱਕ ਕਰ ਲਓ, ਬੈਨੀਫਿਟ ਵੀ ਆਪਾਂ ਯੂਜ਼ ਕਰ ਸਕਦੇ ਹਾਂ। 647-818-0055-647-818-0055 ਤੇ ਕਦੇ ਵੀ ਕਾਲ ਕਰਕੇ ਆ ਸਕਦੇ ਹੋ।
0: ਡਾਕਟਰ ਕੁਲਦੀਪ ਜੀ ਦੇ ਨਾਲ ਤੁਹਾਡੀ ਗੱਲਬਾਤ ਹੋ ਸਕਦੀ ਹੈ। ਏਬਲ ਟਰੱਕਿੰਗ ਵਾਲਿਆਂ ਨੂੰ ਓਨਰ ਆਪਰੇਟਰ ਐਂਡ ਕੰਪਨੀ ਡਰਾਈਵਰ ਦੀ ਲੋੜ ਹੈ USA ਦੇ ਰਨਸ ਦੇ ਲਈ। ਜੇ ਤੁਹਾਡੇ ਕੋਲ 3 ਸਾਲ ਦਾ ਬਾਰਡਰ ਕਰੋਸਿੰਗ ਐਕਸਪੀਰੀਅੰਸ ਹੈਗਾ ਤੇ ਕਲੀਨ ਐਬਸਟ੍ਰੈਕਟ ਹੈਗਾ ਤਾਂ ਜ਼ਰੂਰ ਤੁਸੀਂ ਗੱਲਬਾਤ ਕਰੋ ਏਬਲ ਟਰੱਕਿੰਗ ਤੋਂ ਮੋਹਿੰਦਰ ਗਰੇਵਾਲ ਜੀ ਨੂੰ। ਤੁਹਾਨੂੰ ਅਪ ਟੂ 75 ਸੈਂਟ ਪਲੱਸ HST ਕੰਪਨੀ ਡਰਾਈਵਰਸ ਨੂੰ ਪੇ ਕਰਨਗੇ, $1.95 ਤੱਕ ਓਨਰ ਆਪਰੇਟਰਸ ਨੂੰ ਪੇ ਕਰਨਗੇ। ਜਿੰਨੇ ਵੀ ਐਕਸਟਰਾ ਪਿਕਅਪ ਐਂਡ ਡਰੋਪ ਆਫਸ ਹੋਣਗੇ ਉਹ ਵੀ ਪੇ ਕੀਤੇ ਜਾਣਗੇ, ਤੇ ਨਾਲ ਦੀ ਨਾਲ ਹੀ ਇਹਨਾਂ ਨੂੰ ਸਿਟੀ ਡਰਾਈਵਰਸ ਵੀ ਚਾਹੀਦੇ ਨੇ ਲੋਕਲ ਪਿਕਅਪਸ ਐਂਡ ਡਰੋਪ ਆਫਸ ਦੇ ਲਈ। ਤੁਹਾਡੇ ਕੋਲ ਕਲੀਨ ਐਬਸਟ੍ਰੈਕਟ ਹੋਵੇ ਤੇ ਸਿਟੀ ਰੋਡ ਦੀ ਨੌਲੇਜ ਹੋਣੀ ਬਹੁਤ ਲਾਜ਼ਮੀ ਹੈ। ਜਿਹੜੇ ਵੀ ਸਾਡੇ ਲਿਸਨਰ ਨੇ USA ਦੇ ਲਈ ਕੰਮ ਦੇਖ ਰਹੇ ਨੇ ਤਾਂ ਉਹ ਵੀ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਨੇ, ਬਹੁਤ ਅੱਛੀ ਪੇ ਦੇ ਰਹੇ ਨੇ। ਤੇ ਜੇਕਰ ਤੁਸੀਂ ਲੋਕਲ ਕੰਮ ਕਰਨਾ ਚਾਹੁੰਦੇ ਹੋ, ਟਰੱਕ ਦਾ ਲਾਇਸੈਂਸ ਹੈ ਬਟ ਤੁਸੀਂ ਲੋਕਲ ਕੰਮ ਕਰਨਾ ਚਾਹੁੰਦੇ ਹੋ, ਤਾਂ ਇਹਨਾਂ ਨੂੰ ਲੋਕਲ ਪਿਕਅਪਸ ਐਂਡ ਡਰੋਪ ਆਫਸ ਦੇ ਲਈ ਵੀ ਕੁਝ ਡਰਾਈਵਰਸ ਦੀ ਲੋੜ ਹੈ। ਮੋਹਿੰਦਰ ਗਰੇਵਾਲ ਜੀ ਨੂੰ ਕਾਲ ਕਰੋ, ਨੰਬਰ ਹੈ 905-838-4346, 905-838-4346। ਏਬਲ ਟਰੱਕਿੰਗ ਤੋਂ ਮੋਹਿੰਦਰ ਗਰੇਵਾਲ ਜੀ ਦੇ ਨਾਲ ਤੁਹਾਡਾ ਸੰਪਰਕ ਹੋ ਸਕਦਾ ਹੈ। ਸਟੂਡੀਓ ਨੰਬਰ 905-564-4444, 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਲੋ ਫਿਰ ਪ੍ਰੋਗਰਾਮ ਦਾ ਪਹਿਲਾ ਫਰਮਾਇਸ਼ੀ ਗਾਣਾ ਤੁਹਾਨੂੰ ਸੁਣਾਈਏ ਖਾਨ ਭੈਣੀ ਦੀ ਆਵਾਜ਼ ਦੇ ਵਿੱਚ। ਇੰਜੋਏ ਕਰੋ ਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਸਟੂਡੀਓ ਨੰਬਰ 9055646444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਅਗਲੇ ਕਾਲਰ ਮੇਰੇ ਨਾਲ ਜੁੜੇ ਨੇ 1000। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਲਿਖ ਡਾਲੇ। ਠੀਕ ਹੈ ਜੀ, ਮੈਨੂੰ ਥੋੜਾ ਟਾਈਮ ਦਿਓ, ਮੈਂ ਸੁਣਾਉਣੀ ਹੈ ਤੁਹਾਨੂੰ। ਹਾਂਜੀ, ਥੈਂਕ ਯੂ ਸੋ ਮਚ ਤੁਹਾਡੀ ਕਾਲ ਦੇ ਲਈ। 2865 ਜੀ, ਸਤਿ ਸ਼੍ਰੀ ਅਕਾਲ।
1: ਚਰਖਾ ਵੀ ਇੰਨਾ ਸੌਖਾ ਨੀ ਚਲਾਉਣਾ ਜੀ।
0: ਬਿਲਕੁਲ ਹਾਂਜੀ, ਸਹੀ ਗੱਲ, ਅੱਜ ਕੱਲ ਤਾਂ ਕੋਈ ਨੀ ਕੱਤਦਾ ਚਰਖੇ।
1: ਹਾਂਜੀ, ਅੱਜ ਕਿਉਂ ਜਿਵੇਂ ਟੱਕ ਨੇਰਾ ਚਲਾਉਣੇ, ਉਹ ਚੀਜ਼ ਆਈ, ਉਹ ਵੀ ਸੇਮ ਚੰਗੀ ਆ।
0: ਗੱਲਬਾਤ ਕਰਦੇ ਹਾਂ ਇੰਸ਼ੋਰੈਂਸ ਫੋਰ ਯੂ ਤੋਂ ਮੋਨਾ ਮੈਗੀ ਜੀ ਦੇ ਨਾਲ, ਜੋ ਕਿ ਤੁਹਾਨੂੰ ਇੰਸ਼ੋਰੈਂਸ ਦੇ ਰਿਲੇਟਡ ਪੂਰੀ ਇਨਫੋਰਮੇਸ਼ਨ ਦਿੰਦੇ ਨੇ ਤੇ ਤੁਹਾਡੀਆਂ ਪਾਲਿਸੀਜ਼ ਕਰਦੇ ਨੇ ਤੁਹਾਡੀ ਰਿਕੁਆਇਰਮੈਂਟਸ ਦੇ ਅਕੋਰਡਿੰਗਲੀ। ਤੇ ਜ਼ਰੂਰ ਗੱਲਬਾਤ ਕਰੋ 4165091509। ਮੋਨਾ ਜੀ, ਸਵਾਗਤ ਇੱਕ ਵਾਰ ਫਿਰ ਤੋਂ।
2: ਥੈਂਕ ਯੂ ਸੋ ਮਚ ਮਨਪ੍ਰੀਤ ਜੀ।
0: ਹਾਂਜੀ ਮੋਨਾ ਜੀ, ਗੱਲਬਾਤ ਆਪਾਂ ਕਰਾਂਗੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਬਾਰੇ। ਸਾਨੂੰ ਥੋੜੀ ਜਿਹੀ ਜਾਣਕਾਰੀ ਦਿਓ, ਕ੍ਰਿਟੀਕਲ ਇਲਨੈਸ ਕਿੰਨਾ ਦੇ ਲਈ ਜ਼ਰੂਰੀ ਹੈ, ਕਿਉਂ ਕਰਵਾਉਣੀ ਚਾਹੀਦੀ ਹੈ ਤੇ ਕਿਹਨੂੰ ਕਿਹਨੂੰ ਬੈਨੀਫਿਟਸ ਹੁੰਦੇ ਨੇ, ਜ਼ਰੂਰ ਥੋੜਾ ਜਿਹਾ ਦੱਸੋ ਪਲੀਜ਼।
2: ਬਿਲਕੁਲ ਮਨਪ੍ਰੀਤ, ਜਿਹੜੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਹੈਗੀ ਆ, ਡੈਫੀਨੇਟਲੀ ਹਰੇਕ ਪਰਸਨ ਦੇ ਲਈ ਰਿਕੁਆਇਰਡ ਹੈਗੀ ਹੈ। ਨੋ ਮੈਟਰ ਕੋਈ ਪਰਸਨ ਜੋਬ ਕਰ ਰਿਹਾ, ਨੋ ਮੈਟਰ ਕੋਈ ਸੈਲਫ ਐਮਪਲੋਇਡ ਹੈਗੇ ਆ, ਹਰੇਕ ਪਰਸਨ ਦੇ ਲਈ ਜ਼ਰੂਰੀ ਹੋ ਜਾਂਦੀ ਹੈ। ਰੀਜ਼ਨ ਕੀ ਹੁੰਦਾ ਹੈ, ਕਿਉਂਕਿ ਕੱਲ੍ਹ ਨੂੰ ਜੇ ਰੱਬ ਨਾ ਕਰੇ ਕਿਸੇ ਵੀ ਤਰ੍ਹਾਂ ਦੀ ਹਾਰਟ ਅਟੈਕ, ਸਟਰੋਕ, ਕੈਂਸਰ, ਬਾਈਪਾਸ ਸਰਜਰੀ, ਕੋਈ ਵੀ ਇੱਦਾਂ ਦੀ ਕੰਡੀਸ਼ਨ ਜਿਹੜੀਆਂ ਲਾਈਫ ਥਰੈਟਿੰਗ ਕੰਡੀਸ਼ਨ ਹੁੰਦੀਆਂ, 25 ਡਿਜ਼ੀਜ਼ ਇਸ ਪਾਲਿਸੀ ਦੇ ਵਿੱਚ ਕਵਰ ਕੀਤੀਆਂ ਜਾਂਦੀਆਂ ਨੇ, ਉਹਨਾਂ ਦੇ ਵਿੱਚੋਂ ਇੱਕ ਵੀ ਜੇ ਡਾਇਗਨੋਸ ਹੁੰਦੀ ਹੈਗੀ ਹੈ ਤਾਂ ਡੈਫੀਨੇਟਲੀ ਪਰਸਨ ਨੂੰ ਓਨੀ ਅਮਾਊਂਟ ਮਿਲ ਜਾਂਦੀ ਹੈ ਜਿੰਨੀ ਕਵਰੇਜ ਦੀ ਅਮਾਊਂਟ ਲਿੱਤੀ ਸੀ। ਲੈਟਸ ਸੇ ਕਿ 30 ਡੇਜ਼ ਤੋਂ ਬਾਅਦ ਜਦੋਂ ਇਹਨਾਂ ਦਾ ਇੱਕ ਸਰਵਾਈਵਲ ਕਲੋਜ਼ ਹੁੰਦਾ ਹੈਗਾ, ਉਹ ਕੰਪਲੀਟ ਹੋ ਜਾਂਦਾ ਹੈ, 50,000 ਮਿਲ ਜਾਂਦਾ ਹੈ, 1,00,000 ਦੀ ਕਵਰੇਜ ਲਈ ਸੀ 1,00,000 ਮਿਲ ਜਾਂਦਾ ਹੈ, ਡਿਪੈਂਡਿੰਗ ਅਪੋਨ ਕੀ ਕਵਰੇਜ ਚੂਜ਼ ਕੀਤੀ ਸੀਗੀ। ਦੂਜੀ ਚੀਜ਼ ਇਹਨਾਂ ਪਾਲਿਸੀਜ਼ ਦੇ ਵਿੱਚ ਇਹ ਚੀਜ਼ ਆ ਜਾਂਦੀ ਹੈਗੀ ਕਿ ਇਨ ਕੇਸ ਜੇ ਕੋਈ ਵੀ ਕਲੇਮ ਨਹੀਂ ਆਇਆ ਤਾਂ ਜਿੰਨੀਆਂ ਵੀ ਪੇਮੈਂਟਸ ਕੀਤੀਆਂ ਸੀ ਸਾਰੀਆਂ ਦੀਆਂ ਸਾਰੀਆਂ ਵਾਪਸ ਹੋ ਜਾਂਦੀਆਂ 100%, ਡਿਪੈਂਡਿੰਗ ਅਪੋਨ ਅਸੀਂ ਕੀ ਟਾਈਮ ਫਰੇਮ ਚੂਜ਼ ਕੀਤਾ, 20 ਸਾਲ ਬਾਅਦ, 30 ਸਾਲ ਬਾਅਦ, ਜਾਂ ਫਿਰ ਅਸੀਂ 65 ਦੀ ਏਜ ਚੂਜ਼ ਕੀਤੀ ਹੈਗੀ ਹੈ, ਤਾਂ ਉਸ ਟਾਈਮ ਤੇ ਜਿੰਨੀਆਂ ਪੇਮੈਂਟਸ ਕੀਤੀਆਂ ਹੁੰਦੀਆਂ ਤਾਂ ਉਦੋਂ ਤੱਕ ਸਾਰੀਆਂ ਵਾਪਸ ਹੋ ਜਾਣੀਆਂ। ਪਰ ਇੱਕ ਹੋਰ ਚੀਜ਼ ਇਹ ਵੀ ਆ ਜਾਂਦੀ ਹੈਗੀ ਕਿ ਕਾਫੀ ਵਾਰ ਸਾਨੂੰ ਲੱਗਦਾ ਹੈ ਕਿ ਸਾਡਾ ਬਜਟ ਬਜਟ ਕਿਸ ਤਰੀਕੇ ਨਾਲ ਹੋ, ਕੀ ਅਸੀਂ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਨੂੰ ਅਫੋਰਡ ਕਰ ਸਕਾਂਗੇ ਕਿ ਨਹੀਂ, ਕਿਉਂਕਿ ਮੇਨਲੀ ਚੀਜ਼ ਕੀ ਹੈਗੀ ਹੈ ਕਿ ਜਦੋਂ ਵੀ ਅਸੀਂ ਕ੍ਰਿਟੀਕਲ ਇਲਨੈਸ ਜਾਂ ਲਾਈਫ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ, ਬਜਟ ਵੱਲ ਧਿਆਨ ਦੇਣਾ ਤਾਂ ਜ਼ਰੂਰੀ ਹੈਗਾ ਹੀ ਹੈਗਾ, ਪਰ ਨਾਲ ਦੀ ਨਾਲ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦੀ ਹੈ ਹੈਲਥ। ਇਸ ਟਾਈਮ 'ਤੇ ਜੇ ਹੈਲਥ ਠੀਕ ਹੈਗੀ ਆ, ਕੋਈ ਹੈਲਥ ਇਸ਼ੂਜ਼ ਨਹੀਂ ਹੈਗੇ ਨੇ, ਕਿਸੇ ਤਰ੍ਹਾਂ ਦੀਆਂ ਮੈਡੀਕੇਸ਼ਨਸ ਨਹੀਂ ਚੱਲ ਰਹੀਆਂ, ਤਾਂ ਉਸ ਟਾਈਮ 'ਤੇ ਇਹ ਬਹੁਤ ਹੀ ਵਧੀਆ ਟਾਈਮ ਹੁੰਦਾ ਹੈ ਕਿ ਐਟਲੀਸਟ ਆਪਣੀ ਪਾਲਿਸੀ ਲੈ ਕੇ ਅਸੀਂ ਆਪਣੀ ਇੰਸ਼ੋਰੇਬਿਲਟੀ ਨੂੰ ਜ਼ਰੂਰ ਲੌਕ ਇਨ ਕਰ ਲਈਏ। ਲੇਟਰ ਔਨ ਉਸੇ ਟਰਮ ਨੂੰ ਅਸੀਂ ਮਨੀ ਬੈਕ ਦੇ ਵਿੱਚ ਕਨਵਰਟ ਕਦੇ ਵੀ ਕਰ ਸਕਦੇ ਹੁੰਦੇ ਹੈਗੇ ਹਾਂ, ਨੋ ਮੈਟਰ ਕਿ ਪਹਿਲੇ 5 ਸਾਲਾਂ ਦੇ ਵਿੱਚ, 7 ਸਾਲਾਂ ਦੇ ਵਿੱਚ ਉਹਨੂੰ ਕਦੇ ਵੀ ਮਨੀ ਬੈਕ 'ਚ ਲਿਜਾ ਸਕਦੇ ਹੁੰਦੇ ਹਾਂ। ਸੋ ਇਹੀ ਚੀਜ਼ ਹੈਗੀ ਹੈ ਕਿ ਜਿੰਨੇ ਵੀ ਪਰਸਨ, ਚਾਹੇ ਕੋਈ ਇੱਥੇ PR ਸਿਟੀਜ਼ਨ ਹੈਗੇ ਹੈ, ਚਾਹੇ ਕੋਈ ਇੱਥੇ ਸਟੂਡੈਂਟ ਵੀਜ਼ਾ 'ਤੇ ਹੈਗੇ ਹੈ, ਰਿਫਿਊਜੀ ਸਟੇਟਸ ਹੈ, ਵਰਕ ਪਰਮਿਟ 'ਤੇ ਹੈ, ਹਰੇਕ ਪਰਸਨ ਦੇ ਲਈ ਇਹ ਦੋਨੋਂ ਇੰਸ਼ੋਰੈਂਸ ਪਾਲਿਸੀਜ਼, ਲਾਈਫ ਇੰਸ਼ੋਰੈਂਸ ਅਤੇ ਕ੍ਰਿਟੀਕਲ ਇਲਨੈਸ, ਮੈਂ ਕਹੂੰਗੀ ਕਿ ਜ਼ਰੂਰ ਹੋਣੀਆਂ ਚਾਹੀਦੀਆਂ ਨੇ। ਡੈਫੀਨੇਟਲੀ ਡਿਸੇਬਿਲਟੀ ਇੰਸ਼ੋਰੈਂਸ ਉਹਨਾਂ ਦੇ ਲਈ ਜਿਹੜੇ ਸੈਲਫ ਇੰਪਲੋਇਡ ਨੇ, ਉਹਨਾਂ ਦੇ ਲਈ 100% ਜ਼ਰੂਰ ਚਾਹੀਦੀ ਨੇ, ਅਤੇ ਪਰ ਲਾਈਫ ਅਤੇ ਕ੍ਰਿਟੀਕਲ ਇਲਨੈਸ ਪ੍ਰਾਇਰਟੀ ਵਿੱਚ ਆ ਜਾਂਦੀ ਹੈ ਨੋ ਮੈਟਰ ਵਟ। ਸੋ ਇਹੀ ਚੀਜ਼ ਹੈਗੀ ਹੈ ਕਿ ਹਰੇਕ ਨੂੰ ਇਹੀ ਕਹਿੰਦੇ ਹਾਂ ਕਿ ਚਾਹੇ ਤੁਹਾਡਾ ਕੋਈ ਵੀ ਸਟੇਟਸ ਹੈਗਾ, ਇੱਕ ਚੀਜ਼ ਦੇ ਬਜਟ ਦੀ ਗੱਲ ਕਰੀਏ, ਜੇ ਇਸ ਟਾਈਮ ਤੇ ਕੋਈ ਵੀ ਪਰਸਨ, ਲੈਟ ਸੇ ਕੋਈ 25 ਸਾਲ ਦੀ ਏਜ, 27 ਸਾਲ ਦੀ ਏਜ ਹੈਗੀ, ਨੋਨ ਸਮੋਕਰ ਹੈਗੇ ਆ, 5 ਲੱਖ ਦੇ ਲਾਈਫ ਇੰਸ਼ੋਰੈਂਸ ਤੇ 50,000 ਦੀ ਕ੍ਰਿਟੀਕਲ ਇਲਨੈਸ, 50,000 ਦੀ ਕ੍ਰਿਟੀਕਲ ਇਲਨੈਸ ਤੇ ਨਾਲ 500,000 ਦੇ ਲਾਈਫ ਇੰਸ਼ੋਰੈਂਸ ਜੇ ਕਰਵਾਉਂਦੇ ਨੇ, ਤਾਂ ਜਸਟ ਆਲ ਟੂਗੈਦਰ $35 ਪਰ ਮੰਥ ਉਹਨਾਂ ਨੂੰ ਪ੍ਰੀਮੀਅਮ ਆਉਂਦਾ ਹੈ। ਸੋ $35 ਪਰ ਮੰਥ ਪ੍ਰੀਮੀਅਮ ਪੇ ਕਰਕੇ ਲਾਈਫ ਤੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੋਨਾਂ ਨੂੰ ਲੌਕ ਇਨ ਕਰ ਸਕਦੇ ਆ, 6 ਮਹੀਨੇ, ਸਾਲ, 2 ਸਾਲ ਬਾਅਦ ਕਦੇ ਵੀ ਉਹਨੂੰ ਕਨਵਰਟ ਕੀਤਾ ਜਾ ਸਕਦਾ ਮਨੀ ਬੈਕ ਪਾਲਿਸੀ ਦੇ ਵਿੱਚ। ਸੋ ਮੇਕ ਸ਼ੋਰ ਕਰੋ ਕਿ ਆਪਣੀ ਇੰਸ਼ੋਰੇਬਿਲਟੀ ਨੂੰ ਜ਼ਰੂਰ ਲੌਕ ਇਨ ਕਰੋ, ਜਿਹੜੀ ਕਿ ਬਹੁਤ ਥੋੜੇ ਜਿਹੇ ਡਾਲਰਸ ਦੇ ਵਿੱਚ ਤਾਂ ਤੁਸੀਂ ਇਸ ਪਾਲਿਸੀ ਨੂੰ ਲੌਕ ਇਨ ਕਰ ਸਕਦੇ ਹੋ। ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ ਜ਼ਰੂਰ ਕਾਲ ਕਰ ਸਕਦੇ ਹੋ ਜੀ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ 416-509-1509। ਇਸ ਟਾਈਮ ਤੇ ਇੱਕ ਇੰਸ਼ੋਰੈਂਸ ਕੰਪਨੀ ਹੈਗੀ ਹੈ ਜਿਹੜੀ ਕਿ 5% ਦਾ ਡਿਸਕਾਊਂਟ ਵੀ ਦੇ ਰਹੀ ਹੈਗੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਪ੍ਰੀਮੀਅਮਸ ਤੇ। ਮਤਲਬ ਇਹ ਹੈ ਕਿ ਚਾਹੇ ਤੁਸੀਂ 10 ਸਾਲ, 20 ਸਾਲ, 30 ਸਾਲ ਜਾਂ 65 ਦੀ ਏਜ ਤੱਕ ਦੀ ਪਾਲਿਸੀ ਲਿੱਤੀ ਹੈ ਜਾਂ ਸਾਰੀ ਉਮਰ ਪੇਮੈਂਟ ਵਾਲੀ ਪਾਲਿਸੀ ਲਿੱਤੀ ਹੈ ਕ੍ਰਿਟੀਕਲ ਇਲਨੈਸ ਦੀ, ਤੁਹਾਨੂੰ 5% ਦਾ ਜਿਹੜਾ ਡਿਸਕਾਊਂਟ ਹੈ ਹਮੇਸ਼ਾ ਵਾਸਤੇ ਲੌਕਡ ਇਨ ਹੋ ਜੂਗਾ। ਜੇ ਇਸ ਟਾਈਮ ਤੇ ਤੁਸੀਂ ਐਪਲੀਕੇਸ਼ਨ ਕਰਦੇ ਹੋ ਤਾਂ ਜ਼ਰੂਰ ਮੇਕ ਸ਼ੋਰ ਕਰੋ ਇਸ ਤਰੀਕੇ ਦੇ ਪ੍ਰੋਮੋਸ਼ਨਲ ਆਫਰਸ ਦਾ ਜ਼ਰੂਰ ਫਾਇਦਾ ਲਵੋ। ਕੋਈ ਵੀ ਡਿਟੇਲ ਚਾਹੀਦੀ ਹੈਗੀ ਹੈ 416-509-1509।
0: ਜੀ ਬਹੁਤ ਬਹੁਤ ਸ਼ੁਕਰੀਆ ਮੋਨਾ ਜੀ, ਤੇ ਜ਼ਰੂਰ ਤੁਸੀਂ ਗੱਲਬਾਤ ਕਰ ਲਓ ਮੋਨਾ ਮਹਿੰਗੀ ਜੀ ਦੇ ਨਾਲ। ਨੰਬਰ ਹੈ 416-509-1509, 416-509-1509 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ। ਇੰਸ਼ੋਰੈਂਸ ਫੋਰ ਯੂ ਤੋਂ ਮੋਨਾ ਮਹਿੰਗੀ ਜੀ ਦਾ ਨੰਬਰ ਹੈ। ਗੋਲਡਨ ਸਟਾਰ ਕੰਸਟਰਕਸ਼ਨ ਇੰਕ ਦੇ ਨਾਲ ਵੀ ਤੁਸੀਂ ਗੱਲਬਾਤ ਕਰੋ। ਇਹ ਪ੍ਰੋਫੈਸ਼ਨਲ ਰੈਨੋਵੇਸ਼ਨਸ ਕਰਦੇ ਨੇ ਪੂਰੇ ਟੋਰਾਂਟੋ ਐਂਡ ਜੀ ਟੀ ਏਰੀਆ ਦੇ ਵਿੱਚ, ਤੁਹਾਨੂੰ ਸਰਵਿਸ ਦਿੰਦੇ ਨੇ। ਤੁਸੀਂ ਆਪਣੇ ਬਾਥਰੂਮਸ ਦੀ ਰੈਨੋਵੇਸ਼ਨ ਕਰਾਉਣੀ ਹੋਵੇ, ਕਿਚਨ ਰੈਨੋਵੇਟ ਕਰਾਉਣੀ ਹੈ, ਬੇਸਮੈਂਟ ਦੀ ਫਿਨਿਸ਼ਿੰਗ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਬੇਸਮੈਂਟ ਹੁਣ ਕਾਫੀ ਪੁਰਾਣੀ ਹੋ ਗਈ ਹੈ, ਤੁਸੀਂ ਉਹਨੂੰ ਪ੍ਰੋਪਰਲੀ ਰੈਨੋਵੇਟ ਕਰਾਉਣਾ ਚਾਹੁੰਦੇ ਹੋ, ਪੂਰੀਆਂ ਫਿਨਿਸ਼ਿਸ ਕਰਦੇ ਨੇ। ਟਾਇਲ ਇੰਸਟਾਲ ਕਰਵਾ ਸਕਦੇ ਹੋ, ਫਲੋਰਿੰਗ ਪੂਰੀ ਇੰਸਟਾਲੇਸ਼ਨ ਕਰ ਦਿੰਦੇ ਨੇ। ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਘਰ ਦੀ ਫਲੋਰਿੰਗ ਹੁਣ ਪ੍ਰੋਪਰਲੀ ਚੇਂਜ ਕਰ ਦਿੱਤੀ ਜਾਵੇ ਤਾਂ ਜ਼ਰੂਰ ਕਰਵਾਓ। ਅਤੇ ਪੇਂਟਿੰਗ ਵੀ ਬਹੁਤ ਕਮਾਲ ਦੀ ਕਰਦੇ ਨੇ, ਫਰੇਮਿੰਗ ਐਂਡ ਡਰਾਈਵਾਲ ਦਾ ਕੰਮ ਵੀ ਸਾਰਾ ਕਰਦੇ ਨੇ। ਤੁਸੀਂ ਆਪਣੇ ਘਰਾਂ ਦੀ ਡੈਕ ਜਾਂ ਫੈਂਸ ਬਣਵਾਉਣੀ ਹੋਵੇ ਉਹਦੇ ਲਈ ਵੀ ਤੁਸੀਂ ਜ਼ਰੂਰ ਕੰਟੈਕਟ ਕਰੋ ਗੋਲਡਨ ਸਟਾਰ ਕੰਸਟਰਕਸ਼ਨ ਇੰਕ ਨੂੰ। ਅਤੇ ਇਹਨਾਂ ਦੇ ਕੋਲ ਇੱਕ ਪ੍ਰਮੋਸ਼ਨ ਚੱਲ ਰਹੀ ਹੈ, 3-piece ਐਨਸੂਇਟ ਵਾਸ਼ਰੂਮ ਬਣਾਉਂਦੇ ਨੇ ਇਹ $8,000 ਦੇ ਵਿੱਚ। $8,000 ਦੇ ਵਿੱਚ 3-piece ਐਨਸੂਇਟ ਵਾਸ਼ਰੂਮ ਤੁਸੀਂ ਤਿਆਰ ਕਰਵਾ ਸਕਦੇ ਹੋ ਆਪਣੇ। ਇਹ ਵਧੀਆ ਪ੍ਰਮੋਸ਼ਨ ਚੱਲ ਰਹੀ ਹੈ ਜਿਹੜਾ ਤੁਸੀਂ ਫਾਇਦਾ ਲੈ ਸਕਦੇ ਹੋ। ਦੇਸ਼ ਪ੍ਰਦੇਸ਼ ਰੇਡੀਓ ਦੀ ਰੈਫਰੈਂਸ ਵੀ ਜ਼ਰੂਰ ਦਿਓ। ਗੋਲਡਨ ਸਟਾਰ ਕੰਸਟਰਕਸ਼ਨ ਇੰਕ, ਨੰਬਰ ਹੈ 416-678-8100, 416-678-8100, ਗੋਲਡਨ ਸਟਾਰ ਕੰਸਟਰਕਸ਼ਨ ਇੰਕ ਦਾ ਨੰਬਰ ਹੈ। ਨੈਕਸਟ ਫਰਮਾਇਸ਼ੀ ਗਾਣਾ ਤੁਸੀਂ ਇੰਜੋਏ ਕਰੋ ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਤੁਸੀਂ ਟੂਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਇੰਸ਼ੋਰੈਂਸ ਫਾਰ ਯੂ ਤੋਂ ਮੋਨਾ ਮਹਿੰਗੀ ਜੀ ਸਾਡੇ ਨਾਲ ਲਾਈਨ ਤੇ ਇੱਕ ਵਾਰ ਫਿਰ ਤੋਂ ਜੁੜ ਚੁੱਕੇ ਨੇ। ਹਰ ਵੈਂਸਡੇ ਸਾਡੇ ਮਹਿਮਾਨ ਹੁੰਦੇ ਨੇ ਤੇ ਇੰਸ਼ੋਰੈਂਸ ਰਿਲੇਟਡ ਤੁਹਾਡੇ ਕੋਈ ਵੀ ਸਵਾਲ ਨੇ, ਕੋਈ ਵੀ ਤੁਹਾਡੇ ਕੰਸਰਨਸ ਨੇ, ਤੁਸੀਂ ਆਪਣੀ ਪਾਲਿਸੀ ਰਿਵਿਊ ਕਰਵਾਉਣਾ ਚਾਹੁੰਦੇ ਹੋ ਜਾਂ ਫਿਰ ਨਵੀਂ ਪਾਲਿਸੀ ਕਰਵਾਉਣੀ ਹੋਵੇ, ਜ਼ਰੂਰ ਤੁਸੀਂ ਗੱਲਬਾਤ ਕਰੋ 416-509-1509। ਮੋਨਾ ਮਹਿੰਗੀ ਜੀ ਦਾ ਨੰਬਰ ਹੈ। ਮੋਨਾ ਜੀ ਸਵਾਗਤ ਇੱਕ ਵਾਰ ਫਿਰ ਤੋਂ।
1: ਥੈਂਕ ਯੂ ਸੋ ਮਚ ਮਨਪ੍ਰੀਤ।
0: ਹਾਂਜੀ ਮੋਨਾ ਜੀ, ਲਾਸਟ ਵਿੱਚ ਆਪਾਂ ਗੱਲਬਾਤ ਕਰਾਂਗੇ ਜਿਨ੍ਹਾਂ ਦੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਕਿਸੇ ਵੀ ਹੋਰ ਕੰਟਰੀ ਤੋਂ ਕੈਨੇਡਾ ਦੇ ਵਿੱਚ ਆਉਂਦੇ ਨੇ, ਉਹਨਾਂ ਦੇ ਲਈ ਸੁਪਰ ਵੀਜ਼ਾ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਕਿਉਂ ਜ਼ਰੂਰੀ ਹੈ ਤੇ ਇਹਦੇ ਬਾਰੇ ਥੋੜਾ ਜਿਹਾ ਦੱਸੋ ਪਲੀਜ਼।
1: ਬਿਲਕੁਲ ਮਨਪ੍ਰੀਤ, ਸੁਪਰ ਵੀਜ਼ਾ ਇੰਸ਼ੋਰੈਂਸ ਹੋ ਗਈ ਮੈਂਡੇਟਰੀ ਹੈਗੀ ਜਿੱਦਾਂ ਕਿ ਗੌਰਮੈਂਟ ਵੱਲੋਂ, ਐਂਡ ਨਾਲ ਦੀ ਨਾਲ ਜੇ ਵਿਜ਼ਿਟਰ ਇੰਸ਼ੋਰੈਂਸ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਵੀ ਇਹੀ ਚੀਜ਼ ਆ ਜਾਂਦੀ ਹੈ ਕਿ ਇੱਕ ਬਹੁਤ ਵੱਡੀ ਰਿਕੁਆਇਰਮੈਂਟ ਹੈਗੀ ਹੈ ਕਿ ਕੱਲ ਨੂੰ ਪਰਸਨ, ਜਿਹੜਾ ਵੀ ਪਰਸਨ ਇੱਥੇ ਆਇਆ ਹੋਇਆ ਹੈ, ਉਹਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੈਡੀਕਲ ਪ੍ਰੋਬਲਮ ਆ ਜਾਂਦੀ ਹੈ, ਕੋਈ ਸਿਕਨੈਸ ਇੰਜਰੀ ਹੋ ਜਾਂਦੀ ਹੈ, ਤਾਂ ਉਸ ਟਾਈਮ ਤੇ ਜੇ ਇੰਸ਼ੋਰੈਂਸ ਹੋਊਗੀ ਤਾਂ ਹੀ ਉਹ ਐਕਸਪੈਂਸ ਕਵਰ ਹੋ ਸਕੂਗਾ ਇੰਸ਼ੋਰੈਂਸ ਪਾਲਿਸੀ ਵੱਲੋਂ, ਨਹੀਂ ਤਾਂ ਸਾਨੂੰ ਆਪਣੀ ਪੋਕਿਟ ਵਿੱਚੋਂ ਪੇ ਕਰਨਾ ਪੈ ਸਕਦਾ ਹੁੰਦਾ ਹੈ। ਸੋ ਇੰਸਟੈਡ ਕਿ ਅਸੀਂ ਲੱਖਾਂ ਡਾਲਰਾਂ ਦੀ ਅਸੀਂ ਲਾਇਬਿਲਟੀ ਆਪਣੇ ਉੱਤੇ ਲੈਣ ਦੀ ਬਜਾਏ ਬੈਟਰ ਰਹਿੰਦਾ ਕਿ ਅਸੀਂ ਫਿਊ ਕਪਲ ਆਫ $100 ਦੇ ਕੇ ਆਪਣੀ ਕਵਰੇਜ ਲੈ ਲਈਏ, ਤੇ ਜੇ ਕੱਲ ਨੂੰ ਕੋਈ ਵੀ ਇੰਜਰੀ ਸਿਕਨੈਸ ਕੁਛ ਵੀ ਵਾਕ ਇਨ ਕਲੀਨਿਕ ਜਾਣਾ ਪੈ ਗਿਆ, ਹੋਸਪਿਟਲ ਜਾਣਾ ਪੈ ਗਿਆ, ਐਂਬੂਲੈਂਸ ਏਅਰ ਐਂਬੂਲੈਂਸ, ਉਹ ਸਾਰੀਆਂ ਚੀਜ਼ਾਂ ਕਵਰ ਹੋ ਜਾਂਦੀਆਂ ਨੇ। ਪਰ ਇਹਦੇ ਵਿੱਚ ਇੱਕ ਚੀਜ਼ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਕਿ ਜਦੋਂ ਵੀ ਕੋਈ ਪਰਸਨ ਇੱਥੇ ਆਉਂਦਾ ਹੈ, ਕਾਫੀ ਵਾਰ ਆਪਾਂ ਦੇਖਦੇ ਹਾਂ ਕਿ ਪਲਾਨਸ ਤਾਂ ਬਹੁਤ ਬਣੇ ਹੁੰਦੇ ਆ, ਕਈ ਵਾਰ 3 ਮਹੀਨੇ 6 ਮਹੀਨੇ ਸਾਲ, ਸੋ ਉਹਨਾਂ ਨੇ ਜਦੋਂ ਵੀ ਇੱਥੇ ਆ ਕੇ ਕਈ ਵਾਰ ਆਉਣ ਤੋਂ ਬਾਅਦ ਮਾਇੰਡ ਬਣ ਜਾਂਦਾ ਹੈ ਕਿ ਅਸੀਂ ਐਕਸਟੈਂਸ਼ਨ ਕਰਨੀ ਹੈਗੀ ਆ, ਐਕਸਟੈਂਡ ਕਰਨਾ ਆਪਣੀ ਸਟੇ ਨੂੰ, ਤਾਂ ਉਸ ਟਾਈਮ ਤੇ ਕਈ ਵਾਰ ਜਾਣੇ ਅਣਜਾਣੇ ਬਿਜ਼ੀ ਸਕੈਡਿਊਲ ਦੇ ਵਿੱਚ ਆਪਾਂ ਕਈ ਵਾਰ ਧਿਆਨ ਚੋਂ ਨਿਕਲ ਜਾਂਦਾ ਹੈ ਕਿ ਉਹਨਾਂ ਦੇ 2 ਦਿਨ ਐਕਸਟੈਂਡ ਕੀਤੇ ਆ, ਮਹੀਨਾ ਐਕਸਟੈਂਡ ਕੀਤਾ ਜਾਂ 10-20 ਦਿਨ ਐਕਸਟੈਂਡ ਕੀਤੇ ਆ ਉਹਨਾਂ ਦੀ ਸਟੇ ਦੇ। ਸੋ ਮੇਕ ਸ਼ੋਰ ਕਰੋ ਕਿ ਉਸ ਟਾਈਮ ਤੇ ਐਕਸਟੈਂਸ਼ਨ ਨਾਲ ਦੀ ਨਾਲ ਇੰਸ਼ੋਰੈਂਸ ਪਾਲਿਸੀ ਦੀ ਜ਼ਰੂਰ ਕਰਵਾਈ ਜਾਵੇ। ਰੀਜ਼ਨ ਕੀ ਹੈਗਾ ਕਿ ਹੁਣ ਇਸ ਟਾਈਮ ਤੇ ਅਸੀਂ ਤਾਂ ਵੈਸੇ ਅਵੇਅਰਨੈਸ

0: ਚੀਜ਼ਾਂ ਨਹੀਂ ਤਾਂ ਉਹੀ ਪਾਲਿਸੀ ਨੇ ਕਵਰ ਕਰ ਲੈਣਾ ਸੀ। ਹੁਣ ਇਸ ਟਾਈਮ ਤੇ ਉਹੀ ਉਹਨਾਂ ਨੂੰ ਗੋ ਫੰਡ ਮੀ ਦਾ ਸਹਾਰਾ ਲੈਣਾ ਪੈ ਰਿਹਾ ਹੈਗਾ। ਸੋ ਮੇਕ ਸ਼ੋਰ ਕਰੋ ਕਿ ਸਾਡੇ ਕੋਲ ਪ੍ਰੋਪਰ ਪ੍ਰੋਟੈਕਸ਼ਨ ਹੋਵੇ। ਜੇ ਉਹਨਾਂ ਦੇ ਸਟੇ ਨੂੰ ਇਨਕਰੀਜ਼ ਕਰ ਦਿਓ ਤਾਂ ਇੰਸ਼ੋਰੈਂਸ ਜ਼ਰੂਰ ਇਨਕਰੀਜ਼ ਕੀਤੀ ਜਾਵੇ। ਤੁਹਾਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ, ਸੁਪਰ ਵੀਜ਼ਾ ਇੰਸ਼ੋਰੈਂਸ, ਵਿਜ਼ਿਟਰ ਇੰਸ਼ੋਰੈਂਸ, ਵਰਕ ਪਰਮਿਟ ਤੇ ਜਾਂ ਅਪਲਾਈਡ ਸਟੇਟਸ ਤੇ ਹੈਗੇ ਹੋ, ਹੈਲਥ ਕਾਰਡ ਵੈਲਿਡ ਨਹੀਂ ਹੈਗਾ, ਤਾਂ ਆਪਣੀ ਪਰਸਨਲ ਇੰਸ਼ੋਰੈਂਸ ਕਰਵਾਉਣ ਦੇ ਲਈ ਜ਼ਰੂਰ ਕਾਲ ਕਰ ਸਕਦੇ ਹੋ ਜੀ ਮੋਨਾ ਮਿੰਗੀ ਐਟ 416-501-5509, ਜਾਂ ਫਿਰ ਇੰਸ਼ੋਰੈਂਸ ਪਾਲਿਸੀ ਦੇ ਆਫਿਸ ਵਿਜ਼ਿਟ ਕਰ ਸਕਦੇ ਹੋ 9280 ਗੋਰਵੇ ਡਰਾਈਵ, ਯੂਨਿਟ C110 ਇਨ ਬ੍ਰੈਂਪਟਨ, ਜਾਂ ਕਾਲ ਕਰ ਸਕਦੇ ਹੋ ਜੀ 416-509-1509। ਥੈਂਕ ਯੂ ਸੋ ਮਚ ਮਨਪ੍ਰੀਤ ਇਨ ਦਿਨ ਲਈ
1: ਜੀ, ਬਹੁਤ ਬਹੁਤ ਸ਼ੁਕਰੀਆ। ਜ਼ਰੂਰ ਤੁਸੀਂ ਗੱਲਬਾਤ ਕਰੋ ਮੋਨਾ ਮਿੰਗੀ ਜੀ ਦੇ ਨਾਲ ਇੰਸ਼ੋਰੈਂਸ ਫੋਰ ਯੂ ਤੋਂ। ਨੰਬਰ ਹੈ 416-509-1509, 416-509-1509 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ। ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਲੈ ਕੇ ਵਾਪਸ ਆਉਂਦੇ ਹਾਂ। ਸੁੰਦਰੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ
2: ਤੇ ਤੁਹਾਨੂੰ ਟਰੱਕਾਂ ਔਰ ਟ੍ਰੇਲਰਾਂ ਦੇ ਹਰ ਤਰ੍ਹਾਂ ਦੇ ਯੂਜ਼ ਤੇ ਬ੍ਰੈਂਡ ਨਿਊ ਟਾਇਰ ਮਿਲਣਗੇ ਤੇ ਵੀਲ।
3: This is AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
2: 647-302-1322 ਯੈਲੋ ਟਾਇਰ ਸੈਂਟਰ ਤੇ ਇੱਕ ਚੱਕਰ ਲਗਾਓ। ਤੁਹਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ, ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫਾ ਹੀ ਤਿਆਰ ਕਰਦੇ ਨੇ, ਕੈਨੇਡੀਅਨ ਮੇਡ। ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ। 4 ਸੀਟਾਂ ਵਾਲਾ, 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ। 11x11, 10x10 ਦਾ ਸੋਫਾ ਤਿਆਰ ਕਰਵਾ ਸਕਦੇ ਹੋ। ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ, ਉੱਥੇ ਬਹੁਤ ਵੱਡਾ ਸ਼ੋਰੂਮ ਹੈ। ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਂਪਟਨ। ਨੰਬਰ ਹੈ ਪਰਮਜੀਤ ਕੌਰ ਹੋਰਾਂ ਦਾ 905-792-8053, 905-792-8053। ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ। ਤੁਹਾਡੀਆਂ ਕਾਰਾਂ ਦੀ ਤਸੱਲੀ ਬਖਸ਼ ਮੁਰੰਮਤ ਲਈ ANJ ਆਟੋ ਰਿਪੇਅਰ ਬੋਲਟਨ ਦੇ ਵਿੱਚ ਹਨ। ਹਰ ਮੇਕ ਤੇ ਮਾਡਲ ਦੀ ਕਾਰ ਦੀ ਰਿਪੇਅਰ ਕੀਤੀ ਜਾਂਦੀ ਹੈ। ਸੇਫਟੀ ਇੰਸਪੈਕਸ਼ਨ, ਫ੍ਰੀ ਐਮਿਸ਼ਨ ਟੈਸਟ, ਨਿਊ ਤੇ ਯੂਜ਼ ਟਾਇਰ ਪਵਾਓ, ਰਸਟ ਪ੍ਰੂਫਿੰਗ ਦਾ ਕੰਮ, ਓਇਲ ਚੇਂਜ, ਬ੍ਰੇਕ ਜੋਬ, ਟ੍ਰਾਂਸਮਿਸ਼ਨ, ਇੰਜਨ ਦਾ ਕੋਈ ਵੀ ਕੰਮ ਹੋਵੇ, ਅੱਜ ਹੀ ਆਪਣੀ ਕਾਰ ਨੂੰ ਲੈ ਕੇ ਆਓ। ਹਾਈਵੇ 50 ਤੇ ਮੇਫੀਲਡ ਦੇ ਨੇੜੇ, ਨੰਬਰ 91 ਹੇਲੀ ਰੋਡ, ਔਰ ਹੋਮ ਡਿਪੂ ਦੇ ਨਾਲ ਅੱਜ ਹੀ ਕਾਲ ਕਰੋ ਪਰਮਿੰਦਰ ਸਿੰਘ ਹੋਰਾਂ ਨੂੰ 905-8675-7596, 905-857-7596। ANJ ਆਟੋ ਰਿਪੇਅਰ ਜਿਹੜੇ ਕਿ ਬੋਲਟਨ ਅਤੇ ਬ੍ਰੈਂਪਟਨ ਦੇ ਬਾਰਡਰ ਤੇ ਨੇ। ਮਾਰਗੇਜ ਬ੍ਰੋਕਰ ਰੋਹਲ ਗਰੇਵਾਲ ਦਾ ਐਲਾਨ ਕਿ ਤੁਹਾਡੀ ਮਾਰਗੇਜ ਪਹਿਲਾਂ 20 ਲੈਂਡਰ ਨਾ ਹੋਈ ਹੋਈ ਹੈ, ਯਾਨੀ ਕਿ ਪ੍ਰਾਈਵੇਟ ਹੋਈ ਹੋਈ ਹੈ, ਵੱਧ ਤੋਂ ਵੱਧ ਤੁਸੀਂ ਮਾਰਗੇਜ ਪੇ ਕਰ ਰਹੇ ਹੋ, ਤਾਂ ਤੁਹਾਡੀ ਮਾਰਗੇਜ ਹੁਣ ਉਹ A ਲੈਂਡਰ ਨਾਲ ਯਾਨੀ ਬੈਂਕਾਂ ਨਾਲ ਕਰਵਾ ਦੇਣਗੇ, ਤੇ ਤੁਹਾਡੀ ਜਿਹੜੀ ਮਾਰਗੇਜ ਆ ਉਹ ਸਸਤੀ ਹੋ ਜਾਏਗੀ। ਇਸ ਤੋਂ ਇਲਾਵਾ ਤੁਹਾਨੂੰ ਸੈਕਿੰਡ ਮਾਰਗੇਜ ਚਾਹੀਦੀ ਹੈ ਜਾਂ ਫਿਰ ਤੁਹਾਨੂੰ ਜਲਦੀ ਜਲਦੀ 30,000 ਤੋਂ ਲੈ ਕੇ 5 ਲੱਖ ਚਾਹੀਦਾ, ਬਹੁਤੇ ਕਾਗਜ਼ਾਂ ਦੀ ਲੋੜ ਨਹੀਂ, ਫਟਾਫਟ ਤੁਹਾਨੂੰ ਮਿਲ ਜਾਏਗਾ। ਹੋਮ ਲਾਈਨ ਨੂੰ ਕ੍ਰੈਡਿਟ ਬਣਾਉਣੀ ਹੈ ਜਾਂ ਫਿਰ ਕਮਰਸ਼ੀਅਲ ਜਾਂ ਕੰਸਟਰਕਸ਼ਨ ਲੋਨ ਚਾਹੀਦਾ, ਤਾਂ ਅੱਜ ਹੀ ਕਰੋ ਕਾਲ ਰੋਹਲ ਗਰੇਵਾਲ ਨੂੰ 647-640-2511, 647-640-2511 ਤੇ ਕਾਲ ਕਰੋ। ਮਾਰਗੇਜ ਬ੍ਰੋਕਰ ਰੋਹਲ ਗਰੇਵਾਲ।

ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ ਅਤੇ ਮੈਂ ਤੁਹਾਨੂੰ ਜਾਣਦੇ ਦੀ ਇੱਕ ਜਾਣਕਾਰੀ ਦੇ ਦਿਆਂ ਕਿ ਇੰਡੀਅਨ ਫਰੂਟਲੈਂਡ ਐਂਡ ਤੰਦੂਰੀ ਗ੍ਰਿਲ ਮੀਟ ਸ਼ੋਪ ਇਹਨਾਂ ਦੇ ਹਰ ਲੋਕੇਸ਼ਨ ਦੇ ਉੱਪਰ ਤੁਹਾਡੇ ਲਈ ਬਹੁਤ ਹੀ ਵਧੀਆ ਐਕਸਾਈਟਿੰਗ ਪ੍ਰਾਈਸਿਸ ਦੇ ਵਿੱਚ ਤੁਹਾਨੂੰ ਗਰੋਸਰੀਜ਼ ਮਿਲਦੀਆਂ ਨੇ ਅਤੇ ਨਾਲ ਦੀ ਨਾਲ ਫੂਡ ਆਈਟਮਸ ਮਿਲਦੀਆਂ ਨੇ। ਆਟਮ ਸੇਲ ਸਟਾਰਟ ਹੋ ਚੁੱਕੀ ਹੈ ਇੰਡੀਅਨ ਫਰੂਟਲੈਂਡ ਦੀ ਹਰ ਲੋਕੇਸ਼ਨ ਦੇ ਉੱਪਰ ਅਤੇ 11 ਅਕਟੂਬਰ ਤੱਕ ਇਹ ਸੇਲ ਚੱਲੇਗੀ। ਤੁਸੀਂ ਜ਼ਰੂਰ ਫਾਇਦਾ ਲਓ ਇਸਦਾ।

ਤੇ ਕੁਝ ਕੁ ਪ੍ਰਾਈਸਿਸ ਮੈਂ ਤੁਹਾਨੂੰ ਸਾਂਝੀਆਂ ਕਰਦੇ ਆ। ਬਰਾੜ ਦੇਸੀ ਘਿਓ ਲੈ ਕੇ ਆਓ $23.99 ਦੇ ਵਿੱਚ, ਜਿਹੜਾ 1.8 ਕੇਜੀ ਵਾਲਾ ਵੱਡਾ ਬਾਕਸ ਹੁੰਦਾ $23.99। ਟਾਟਾ ਟੀ ਪ੍ਰੀਮੀਅਮ $8.99 ਦੇ ਵਿੱਚ ਮਿਲੂਗਾ। ਬੰਸੀ ਸ਼ੱਕਰ $1.99 ਦੇ ਵਿੱਚ 2 ਪੌਂਡ ਵਾਲਾ ਬਾਕਸ ਲੈ ਕੇ ਆ ਸਕਦੇ ਹੋ। 10 ਪੌਂਡ ਦੇ ਇੰਡੀਆ ਗੇਟ ਫੀਸਟ ਰੋਜ਼ਾਨਾ ਰਾਈਸ $8.99। ਆਸ਼ੀਰਵਾਦ ਆਟਾ ਜਿਹੜਾ ਹੈਗਾ ਆ $11.99 ਦੇ ਵਿੱਚ 20 ਪੌਂਡ, ਆਟਾ ਜਿਹੜਾ ਹੈਗਾ ਆ $11.99 ਦੇ ਵਿੱਚ 20 ਪੌਂਡ ਵਾਲਾ ਬੈਗ ਮਿਲੂਗਾ। ਇਸ ਤੋਂ ਇਲਾਵਾ ਤੁਸੀਂ ਬ੍ਰਿਟੈਨੀਆ ਮਿਲਕ ਰਸਕ ਲੈ ਕੇ ਆ ਸਕਦੇ ਹੋ, ਟੋਸਟੀਜ਼ ਜਿਹੜੇ ਹੁੰਦੇ ਆ $2.99 ਦੇ ਵਿੱਚ। ਅਤੇ ਇਸ ਤੋਂ ਇਲਾਵਾ ਤੁਸੀਂ ਜੇ ਫਰੋਜ਼ਨ ਆਈਟਮਸ ਲੈ ਕੇ ਆਉਣਾ ਚਾਹੁੰਦੇ ਹੋ, ਤੁਹਾਨੂੰ ਸਬਜ਼ੀਆਂ ਅਤੇ ਨਾਨ ਵਗੈਰਾ ਸਾਰਾ ਕੁਛ ਤੁਹਾਨੂੰ ਫਰੋਜ਼ਨ ਆਈਟਮਸ ਵੀ ਬਹੁਤ ਵਧੀਆ ਪ੍ਰਾਈਸਿਸ ਵਿੱਚ ਮਿਲ ਜਾਣਗੇ। ਅਤੇ ਜੇਕਰ ਤੁਸੀਂ ਰਸ ਮਲਾਈ ਖਾਣੀ ਹੋਵੇ, ਬਰਾੜ ਦੀ ਰਸ ਮਲਾਈ $7.99 ਦੇ ਵਿੱਚ ਲੈ ਕੇ ਆਓ, ਤਿੰਨੋਂ ਫਲੇਵਰਸ ਮਿਲਦੇ ਨੇ। ਕਾਫੀ ਸਾਰੀਆਂ ਹੋਰ ਵੀ ਪ੍ਰਾਈਸਿਸ ਨੇ, ਲਿਸਟ ਬਹੁਤ ਲੰਬੀ ਹੈ, ਬਟ ਤੁਸੀਂ ਇੰਡੀਅਨ ਫਰੂਟ ਲੈਂਡ ਦੀ ਕਿਸੇ ਵੀ ਲੋਕੇਸ਼ਨ ਤੇ ਪਹੁੰਚ ਜਾਓ ਤੇ ਤੁਸੀਂ ਇਹ ਸਸਤੀਆਂ ਕੀਮਤਾਂ ਵਿੱਚ ਗਰੋਸਰੀਜ਼ ਕਰਕੇ ਆ ਸਕਦੇ ਹੋ। ਕੁਝ ਫੂਡ ਆਈਟਮਸ ਵੀ ਮੈਂ ਤੁਹਾਨੂੰ ਦੱਸਦੇ ਹਾਂ, $4.99 ਦੇ ਵਿੱਚ ਵੈਜੀਟੇਰੀਅਨ ਥਾਲੀ ਲੈ ਕੇ ਆਓ, ਪੂਰੀ ਲੋਡਡ ਥਾਲੀ, ਵੈਜ ਥਾਲੀ $4.99 ਦੇ ਵਿੱਚ। ਤੇ ਸੇਮ ਪ੍ਰਾਈਸ ਦੇ ਵਿੱਚ ਹੀ ਵੈਜ ਬਿਰਿਆਨੀ ਵੀ ਤੁਹਾਨੂੰ ਮਿਲੂਗੀ $4.99 ਦੇ ਵਿੱਚ। ਆਲੂ ਕੁਲਚਾ ਵੀ $4.99 ਦੇ ਵਿੱਚ ਖਾ ਸਕਦੇ ਹੋ। ਵੈਜੀ ਬਰਗਰ ਖਾਣਾ ਹੋਵੇ $3.99 ਦੇ ਵਿੱਚ ਹੀ ਚਨਾ ਭਟੂਰਾ ਦੀ ਪੂਰੀ ਪਲੇਟ ਲੈ ਕੇ ਆਓ। ਸਟਫਡ ਕੁਲਚੇ ਖਾਣਾ ਚਾਹੁੰਦੇ ਹੋ $2.99 ਦੇ ਵਿੱਚ ਮਿਲਣਗੇ। ਚਿਕਨ ਕਰੀ ਵਿਦ ਨਾਨ, ਤੁਸੀਂ ਡਿਨਰ ਦੀ ਤਿਆਰੀ 'ਚ ਹੋ ਤਾਂ ਚਿਕਨ ਕਰੀ ਵਿਦ ਨਾਨ ਲਓ $9.99 ਦੇ ਵਿੱਚ। ਵੈਜੀ ਨੂਡਲਸ ਖਾਣਾ ਚਾਹੁੰਦੇ ਹੋ $6.99 ਦੇ ਵਿੱਚ ਮਿਲੂਗਾ। ਅਤੇ ਵੈਜੀਟੇਰੀਅਨ ਮੀਡੀਅਮ ਪੀਜ਼ਾ ਜਿਹੜਾ ਕਿ ਤੁਹਾਨੂੰ 2 ਟੋਪਿੰਗਸ ਵਾਲਾ $6.99 ਦੇ ਵਿੱਚ ਗਲਫ, ਕੇਮਬ੍ਰਿਜ ਐਂਡ ਸੈਂਡਲਵੁੱਡ ਵਾਲੀ ਲੋਕੇਸ਼ਨ ਦੇ ਉੱਪਰ ਮਿਲੂਗਾ। ਇਹ ਤਿੰਨੋਂ ਲੋਕੇਸ਼ਨ 'ਤੇ ਤੁਹਾਨੂੰ ਪੀਜ਼ਾ ਅਵੇਲੇਬਲ ਮਿਲਦਾ, ਅਤੇ ਬਾਕੀ ਲੋਕੇਸ਼ਨ 'ਤੇ ਪੀਜ਼ਾ ਨਹੀਂ ਮਿਲੂਗਾ, ਬਾਕੀ ਸਾਰੀਆਂ ਚੀਜ਼ਾਂ ਮਿਲਣਗੀਆਂ। ਪਹੁੰਚੋ ਤੁਸੀਂ ਇੰਡੀਅਨ ਫਰੂਟ ਲੈਂਡ, ਤੁਹਾਨੂੰ ਮਲਟੀਪਲ ਲੋਕੇਸ਼ਨਸ ਤੋਂ ਸਰਵ ਕਰਦੇ ਨੇ, ਅਤੇ ਜਾ ਕੇ ਤੁਸੀਂ ਆਪਣਾ ਬਹੁਤ ਹੀ ਸਸਤੀਆਂ ਕੀਮਤਾਂ ਵਿੱਚ ਗਰੋਸਰੀਜ਼ ਕਰਕੇ ਆਓ। ਆਟਮ ਸੇਲ ਚੱਲ ਰਹੀ ਹੈ, ਅਤੇ ਤੰਦੂਰੀ ਗ੍ਰਿਲ ਮੀਟ ਸ਼ੋਪ ਜਿਹੜੇ ਕਿ ਇਹਨਾਂ ਦਾ ਹੀ ਹਿੱਸਾ ਆ, ਉੱਥੋਂ ਜਾ ਕੇ ਤੁਸੀਂ ਫੂਡ ਆਈਟਮਸ ਵੀ ਲੈ ਕੇ ਆ ਸਕਦੇ ਹੋ। ਉਮੀਦ ਹੈ ਕਿ ਤੁਸੀਂ ਪ੍ਰੋਗਰਾਮ ਇੰਜੋਏ ਕੀਤਾ ਹੋਏਗਾ। ਕੁਝ ਸਮੇਂ ਤੱਕ ਸਿਮਰਾਜ ਸਿੱਧੂ ਜੀ ਤੁਹਾਡੇ ਨਾਲ ਸਾਂਝ ਪਾਉਣਗੇ, ਕੈਨੇਡਾ ਦੀਆਂ ਲੇਟੈਸਟ ਅਪਡੇਟਸ, ਲੇਟੈਸਟ ਨਿਊਜ਼ ਦੇ ਨਾਲ ਤੁਹਾਡੇ ਲਈ ਪ੍ਰੋਗਰਾਮ ਕਰਨਗੇ 2 ਘੰਟੇ। ਅਤੇ ਫਿਲਹਾਲ ਮੈਂ ਮਨਪ੍ਰੀਤ ਕੌਰ ਤੂਰ ਇੱਥੋਂ ਹੀ ਤੁਹਾਡੇ ਤੋਂ ਇਜਾਜ਼ਤ ਲੈਂਦੀ ਹਾਂ, ਅਤੇ ਲਾਸਟ ਫਰਮਾਇਸ਼ੀ ਗਾਣਾ ਸੋਨੀ ਪਾਵਲਾ ਜੀ ਦੀ ਆਵਾਜ਼ ਦੇ ਵਿੱਚ ਛੱਡ ਕੇ ਜਾ ਰਹੀ ਹਾਂ। ਇੰਜੋਏ ਕਰੋ ਅਤੇ ਮੈਨੂੰ ਦਿਓ ਇਜਾਜ਼ਤ। ਕੱਲ੍ਹ ਨੂੰ ਮੁਲਾਕਾਤ ਹੋਏਗੀ ਸੇਮ ਟਾਈਮ ਦੇ ਉੱਪਰ, ਅਤੇ ਫਿਰ ਮਿਲਾਂਗੇ ਕੱਲ੍ਹ ਦੇ ਟਾਈਮ ਦੇ ਵਿੱਚ, ਅਤੇ ਸਤਿ ਸ਼੍ਰੀ ਅਕਾਲ।

0: ਰੋਡ ਸਵਾਮੀ ਦਿੱਤੀਆਂ ਜਾਂਦੀਆਂ ਨੇ। ਅੱਜ ਹੀ ਆਓ 170 ਗਿਲਡਨ ਰੋਡ ਜਿਨ ਨੰਬਰ 17, 170 ਗਿਲਡਨ ਰੋਡ ਜਿਨ ਨੰਬਰ 17, ਟੈਲੀਫੋਨ ਨੰਬਰ ਹੈ 647-302-1322-342-1322-1322-1322-1322-1322-1322-1322-1322-1322-1322-1322-1322-1322-1322-1322-1322-1322-1322-1322-1322-1322-1322-1322-1322-1322-1322-1322-1322-1322-1322-1322-1322-1322-1322-1322-1322-1322-1322-1322-1322-1322-1322-1322-1322-1322-1322-1322-1322-1322-1322-1322-1322-1322-1322-1322-1322-1322-1322-1322-1322-1322-1322-1322-1322-1322-1322-1322-1322-1322-1322-1322-1322-1322-1322-1322-1322-1322-1322-1322-1322-1322-1322-1322-1322-1322-1322-1322-1322-1322-1322-1322-1322-1322-1322-1322-1322-1322-1322-1322-1322-1322-1322-1322-1322-1322-1322-1322-1322-1322-1322-1322-1322-1322-1322-1322-1322-1322-1322-1322-1322-1322-1322-1322-1322-1322-
1: Simply Indian brings you all simply delicious deals. Buy one, get one free every day. Sure 10 to sham 7 baje tak on dine in and take outs. Maza lavo Sunday no paratha plate. Monday manpasand kulcha plate. Tuesday chana bhatura. Wednesday lajawab veg thali. Thursday yummy haka thali. Friday maza lavo saag makki di roti da. A yummy deals is Simply Indian this sariya hi locations te. Dining, take out and catering also available. Call at 905-794-8111. Simply delicious. Matlab Simply Indian.
0: ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ ਸੱਤ ਸ਼ਿਖਾਮਾ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ ਆਪਣੇ ਨੇੜਲੀ ਲੋਕੇਸ਼ਨ ਤੇ ਆਹੋ 45 ਡਸਟ ਡਰਾਈਵ 15 ਫੈਂਡਰ ਬੇ ਬ੍ਰੈਂਪਟਨ 9985 ਮਕਵੀਨ ਡਰਾਈਵ ਬ੍ਰੈਂਪਟਨ 1465 ਮੇਫੀਲਡ ਰੋਡ ਬ੍ਰੈਂਪਟਨ 33 ਫਾਰਲੀ ਡਰਾਈਵ ਗੋਲਫ ਦੇ ਵਿੱਚ or 600 Haskell Road, Cambridge. Namikoni Branch, 25 Central Wood Parkway, Kennedy the Central Wood Parkway, then ready. Aao, Hariya Taziya Sabziya, or the Sasti Grocery Vaste Poncho, Indian Fruit Land Day.
2: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡ ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ
3: ਤਾਂ ਫਿਕਰ ਕਿਉਂ ਕਰਦੇ ਹੋ
4: ਨੀਲਮ ਸਜੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ
2: ਇਹ ਆਫਰ ਕਰਦੇ ਨੇ ਬੈਸਟ ਰੇਟ ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ ਨੋ ਪ੍ਰੋਬਲਮ
4: ਇਹਨਾਂ ਕੋਲ ਨਹੀਂ ਏ ਬੀ ਐਂਡ ਟ੍ਰਸਟਿਡ ਪ੍ਰਾਈਵੇਟ ਲੈਂਡਰਸ
2: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ
4: ਅੱਜ ਹੀ ਕਾਲ ਕਰੋ ਨੀਲਮ ਸਜੋਵ ਨੂੰ
0: 7 1 0 license number M2 0 0 3 4 5 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 ਹੈਗਾ 24 ਰੀਗਨ ਰੋਡ ਬ੍ਰੈਂਪਟਨ। ਨੰਬਰ ਹੈ ਪਰਮਜੀਤ ਕੌਰ ਫੋਨ ਦਾ 905-792-8053 9057928053। ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ। ਡਾਕਟਰਾਂ ਦੀ ਵੱਡੀ ਟੀਮ ਨੇ ਖੋਲ ਦਿੱਤਾ ਹੈ ਮੇਫੀਲਡ ਤੇ ਮਕਵੀਨ ਨਵੇਂ ਪਲਾਜ਼ੇ ਦੇ ਵਿੱਚ ਕਲੀਅਰਵਿਊ ਆਈ ਕੇਅਰ, ਜਿਹੜੇ ਕਿ ਹਫਤੇ ਦੇ 6 ਦਿਨ ਖੁੱਲਦੇ ਨੇ ਮੰਗਲਵਾਰ ਤੋਂ ਲੈ ਕੇ ਐਤਵਾਰ ਤੱਕ। ਡਾਕਟਰ ਰਮਨਦੀਪ ਹੇਅਰ ਤੇ ਡਾਕਟਰ ਹਰਪ੍ਰੀਤ ਹੇਅਰ ਹੋਰੀ ਤੁਹਾਡੇ ਨਜ਼ਰ ਚੈੱਕ ਕਰਕੇ ਐਨਕਾਂ ਲਗਾਉਂਦੇ ਨੇ। ਅੱਜ ਕੱਲ ਉਹਨਾਂ ਨੇ ਸਿੰਗਲ ਵਿਜ਼ਨ ਲੈਂਸ ਦੀਆਂ ਐਨਕਾਂ ਲਗਾਈਆਂ ਨੇ ਕੰਪਲੀਟ ਪੇਅਰ $99 ਦੇ ਵਿੱਚ। ਡਿਜ਼ਾਈਨਰ ਫਰੇਮ ਜਿਹੜੇ ਕਿ ਧੁੱਪ ਵਾਲੀਆਂ ਐਨਕਾਂ ਨੇ ਸਾਰੀਆਂ ਨੇਮ ਬ੍ਰਾਂਡ, ਉਹਨਾਂ ਤੇ ਤੁਹਾਨੂੰ 25% ਆਫ ਦੇ ਰਹੇ ਨੇ। ਡਾਇਰੈਕਟ ਬਿਲ ਕਰਦੇ ਨੇ ਇੰਸ਼ੋਰੈਂਸ ਕੰਪਨੀਆਂ ਨੂੰ। ਅੱਜ ਹੀ ਕਾਲ ਕਰ ਲੋ ਕਲੀਅਰਵਿਊ ਆਈ ਕੇਅਰ ਵਾਲਿਆਂ ਨੂੰ 905-913-4545 9059134545 ਟੈਲੀਫੋਨ ਨੰਬਰ ਹੈ ਕਲੀਅਰਵਿਊ ਆਈ ਕੇਅਰ।
3: ਜੇਕਰ ਤੁਸੀਂ ਇੱਕ ਆਰੋ ਐਕਸੀਡੈਂਟ ਦੇ ਵਿੱਚ ਇਨਵੋਲਵਡ ਹੋਏ ਹੋ, ਕੋਈ ਵੀ ਸੱਟ ਲੱਗੀ ਹੈ, ਫਿਰ ਬਰਾਡ ਹੈਂਬਰ ਪਰਸਨਲ ਇੰਜਰੀ ਲੋਇਰਸ ਦੇ ਰੂਪਾ ਬਰਾੜ ਨੂੰ ਕਾਲ ਕਰੋ 416-991-5939 416-999-5939 ਚਾਹੇ ਆਰੋ ਐਕਸੀਡੈਂਟ ਤੁਹਾਡੀ ਗਲਤੀ ਨਾਲ ਹੋਇਆ ਹੈ, ਤੁਹਾਡਾ ਹੀ ਕਸੂਰ ਹੈ। ਬਰਾਡ ਹੈਂਬਰ ਦੀ ਕੈਨੇਡੀਅਨ ਬੋਰਨ ਐਂਡ ਐਜੂਕੇਟਡ 5 ਤਕੜੇ ਵਕੀਲਾਂ ਦੀ ਟੀਮ ਤੁਹਾਨੂੰ ਫਿਰ ਵੀ ਵੱਧ ਤੋਂ ਵੱਧ ਲੀਗਲ ਸੈਟਲਮੈਂਟ ਦਿਲਵਾ ਸਕਦੇ ਹਨ ਸਿੱਧੇ ਇੰਸ਼ੋਰੈਂਸ ਕੰਪਨੀਜ਼ ਤੋਂ। ਹੁਣ ਤੱਕ ਬਰਾਡ ਹੈਂਬਰ ਦੀ ਟੀਮ ਨੇ ਆਪਣੇ ਕਲਾਇੰਟਸ ਲਈ ਮਿਲੀਅਨਸ ਆਫ ਡਾਲਰਸ ਆਫ ਸੈਟਲਮੈਂਟ ਦਿਲਵਾਏ ਹਨ। ਨਾ ਤਾਂ ਕੋਈ ਵੀ ਕੰਸਲਟੇਸ਼ਨ ਫੀਸ ਹਨ, ਨਾ ਕੋਈ ਵੀ ਅਪ ਫਰੰਟ ਫੀਸ ਹਨ। ਜੇ ਤੇ ਜਦੋਂ ਤੁਹਾਨੂੰ ਸੈਟਲਮੈਂਟ ਦਿਲਵਾਉਂਦੇ ਹਨ ਉਸ ਤੋਂ ਬਾਅਦ ਹੀ ਫੀਸ ਲੈਂਦੇ ਹਨ। ਦੇ ਡੋਨਟ ਗੈਟ ਪੇਡ ਅਨਲੈਸ ਯੂ ਗੈਟ ਪੇਡ। ਕਾਲ ਰੂਪਾ ਬਰਾਰ 416-991-5939 ਜਾਂ ਫਿਰ ਮਿਲੋ ਹਾਈਵੇ 10 ਤੇ ਡੇਰੀ 6980 ਮੇਰਿਟਸ ਡਰਾਈਵ ਮਿਸਿਸਾਗਾ 416-991-5939।
5: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।
0: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444 9055-64-6

ਸੁਤੀ ਏਐਮ ਬੈਂਡ ਦੇ ਇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਸਰੋਤਿਆਂ ਨੂੰ, ਸਾਡੇ ਸਾਰੇ ਦਰਸ਼ਕਾਂ ਨੂੰ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਸਾਡੇ ਇਸ ਵੈਨਸਡੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਵਾਂਗੂ ਆਪਣਾ ਸਾਥ ਰਹੇਗਾ ਠੀਕ 6 ਵਜੇ ਤੱਕ, ਅਤੇ 6 ਵਜੇ ਤੱਕ ਹੀ ਤੁਹਾਨੂੰ ਕੈਨੇਡਾ, ਅੰਟੇਰੀਓ ਅਤੇ ਲੋਕਲ GTA, ਬਰੈਂਪਟਨ ਐਂਡ ਬਿਯੋਂਡ ਨਵੀਆਂ ਖਬਰਾਂ ਵੀ, ਸਾਡੇ ਵਿਚਾਰ ਵੀ, ਨਿਊਜ਼ ਅਤੇ ਵਿਊਜ਼ ਪੇਸ਼ ਕਰਦੇ ਰਹਾਂਗੇ। ਨਾਲ ਦੀ ਨਾਲ ਤੁਹਾਡੇ ਫਰਮਾਇਸ਼ੀ ਗੀਤ ਸੰਗੀਤ ਵੀ ਪੇਸ਼ ਕਰਦੇ ਰਹਾਂਗੇ। ਨਾਲ ਦੀ ਨਾਲ ਸਾਡੇ ਖਾਸ ਐਡਵਰਟਾਈਜ਼ਰ ਵੀ ਖੁਦ ਲਾਈਵ ਟੂ ਏਅਰ ਤੁਹਾਡੇ ਤੱਕ ਪੇਸ਼ ਹੋਣਗੇ, ਆਪਣੇ ਡਿਫਰੈਂਟ ਕੰਮ ਕਾਰੋਬਾਰ, ਆਪਣੇ ਬਿਜ਼ਨਸਿਸ, ਆਪਣੇ ਪ੍ਰੋਫੈਸ਼ਨਸ, ਆਪਣੇ ਸਰਵਿਸਿਸ ਦੇ ਬਾਰੇ ਤੁਹਾਨੂੰ ਕੁਝ ਜਾਣਕਾਰੀਆਂ ਦੇਣਗੇ। ਸਾਨੂੰ ਵੀ ਕੁਝ ਸਵਾਲ ਜਵਾਬ ਕਰਕੇ ਤੁਹਾਨੂੰ ਸੁਣ ਕੇ ਵੇਖ ਕੇ ਵੀ ਕਾਫੀ ਜ਼ਿਆਦਾ ਫਾਇਦਾ ਹੋ ਸਕਦਾ ਹੈ। ਡਿਫਰੈਂਟ ਡਿਫਰੈਂਟ ਡੇਜ਼ ਸਾਡੇ ਪ੍ਰੋਗਰਾਮ ਦੇ ਵਿੱਚ ਡਿਫਰੈਂਟ ਐਡਵਰਟਾਈਜ਼ਰ ਆ ਕੇ ਆਪਣੇ ਕੁਝ ਹਾਜ਼ਰੀਆਂ ਲਾਉਂਦੇ ਨੇ। ਇਮੀਗ੍ਰੇਸ਼ਨ, ਇੰਸ਼ੋਰੈਂਸ, ਰੀਅਲ ਅਸਟੇਟ, ਮੋਰਗੇਜ, ਨੈਚੁਰਲ ਹੈਲਥ, ਹੋਮਿਓਪੈਥੀ, ਐਕਿਊਪੰਕਚਰ, ਐਜੂਕੇਸ਼ਨ, ਡੈਟ ਅਤੇ ਸੇਲਸ ਦੇ ਬਾਰੇ ਵੀ ਇਨਫੋਰਮੇਸ਼ਨ ਤੁਹਾਨੂੰ ਮਿਲਦੀ ਰਹੂਗੀ ਠੀਕ 6 ਵਜੇ ਤੱਕ। 6 ਵਜੇ ਤੱਕ ਸਾਡੇ ਤੋਂ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੋਵੇ, ਖਾਸ ਸਾਡੇ ਕਿਸੇ ਵੀ ਐਡਵਰਟਾਈਜ਼ਰ ਦਾ ਕੋਈ ਫੋਨ ਨੰਬਰ, ਕੋਈ ਇਨਫੋਰਮੇਸ਼ਨ ਚਾਹੀਦੀ ਹੋਵੇ, ਕੋਈ ਸਪੈਸੀਫਿਕ ਟਾਈਪ ਆਫ ਬਿਜ਼ਨਸ ਜਾਂ ਸਰਵਿਸ ਦੇ ਭਾਲ ਦੇ ਵਿੱਚੋਂ ਆਪਣਾ ਪਸੰਦ ਦਾ ਕੋਈ ਗੀਤ ਸੰਗੀਤ ਸੁਣਨਾ ਹੈ, ਜਿਹੜੀ ਮਰਜ਼ੀ ਗੱਲਬਾਤ ਕਰਨੀ ਹੈ, ਆਫ ਈਅਰ ਖੁੱਲ੍ਹ ਕੇ ਗੱਲਬਾਤ ਕਰ ਸਕਦੇ ਹੋ, ਇੱਕੋ ਇੱਕ ਨੰਬਰ ਘੁਮਾ ਸਕਦੇ ਹੋ ਹੁਣ ਤੋਂ ਲੈ ਕੇ 6 ਵਜੇ ਤੱਕ। ਸਾਡਾ ਦੇਸ਼ ਪ੍ਰਦੇਸ਼ ਦਾ ਡਾਇਰੈਕਟ ਹੋਟਲਾਈਨ ਨੰਬਰ 905-564-6444, 905-564-6444। ਇਸ ਤੋਂ ਇਲਾਵਾ ਸਾਡੇ ਨਾਲ ਟੈਕਸਟ, ਵਟਸਐਪ ਦੇ ਰਾਹੀਂ ਵੀ ਗੱਲਬਾਤ ਕੀਤੀ ਜਾ ਸਕਦੀ ਹੈ। ਆਪਣਾ ਮੈਸੇਜ ਸਾਨੂੰ ਭੇਜੋ, ਅਸੀਂ ਕੋਸ਼ਿਸ਼ ਕਰਾਂਗੇ ਕਿ ਰਾਈਟ ਅਵੇ ਇਮੀਡੀਅਟਲੀ ਤੁਹਾਨੂੰ ਵਾਪਸ ਮੈਸੇਜ ਕੀਤਾ ਜਾਵੇ, ਲਾਈਵ ਹੀ ਗੱਲਬਾਤ ਕਰਦੇ ਹੋਏ ਮੈਸੇਜ ਕੀਤਾ ਜਾਵੇ। ਟੈਕਸਟ ਵਟਸਐਪ ਕਰ ਸਕਦੇ ਹੋ 416-457-3381-416-457-3381। ਦੋਸਤੋ, ਕੁਛ ਮੇਨ ਨਿਊਜ਼ ਦੀ ਹੈਡਲਾਈਨਸ ਪੇਸ਼ ਕਰੀਏ, ਫਿਰ ਪ੍ਰੋਗਰਾਮ ਨੂੰ ਸ਼ੁਰੂ ਕਰਦੇ ਹਾਂ ਇੱਕ ਵਧੀਆ ਗਣ ਦੇ ਨਾਲ। ਅੱਜ ਸਾਡੇ ਪੀਓ ਰੀਜਨਲ ਪੁਲਿਸ ਨੇ ਦੱਸਿਆ ਹੈ ਕਿ ਦੋਨੇ ਬਰੈਂਪਟਨ ਨਾਲ ਦੀ ਨਾਲ ਮਿਸਿਸਾਗਾ ਸ਼ਹਿਰ ਦੇ ਵਿੱਚ 2 ਸਾਲਾਂ ਦੇ ਵਿੱਚ 900% ਤੋਂ ਵੀ ਜ਼ਿਆਦਾ ਪਟਾਕਾ ਪੇਸ਼ ਹੋਇਆ ਹੈ, ਇਨਕਰੀਸ ਪੇਸ਼ ਹੋਇਆ ਹੈ ਡਿਸਟਰੈਕਸ਼ਨ ਥੈਫਟਸ ਦੇ ਵਿੱਚ। ਜਿੱਥੇ 2 ਸਾਲ ਪਹਿਲਾਂ ਮਸਾਂ ਹੀ ਸਾਲ ਦੇ ਵਿੱਚ ਇੱਕ ਅੱਧਾ ਹੀ ਕੇਸ ਇਸ ਤਰ੍ਹਾਂ ਦਾ ਰਿਪੋਰਟ ਕੀਤਾ ਜਾਂਦਾ ਸੀ, ਹੁਣ ਤਾਂ ਨਿੱਤ ਰੋਜ਼ ਦੀ ਹੀ ਗੱਲ ਹੋ ਚੁੱਕੀ ਹੈ ਸਾਡੇ ਬਰੈਂਪਟਨ ਦੇ ਮਿਸਿਸਾਗਾ ਸ਼ਹਿਰ ਦੇ ਵਿੱਚ, ਜਦੋਂ ਦਿਨੇ ਬ੍ਰਾਡ ਡੇ ਲਾਈਟ ਦਿਨੇ ਦਿਨੇ ਹੀ ਅਨਸਸਪੈਕਟਿੰਗ ਲੋਕਾਂ ਨੂੰ, ਖਾਸ ਤਾਂ ਬਜ਼ੁਰਗਾਂ ਨੂੰ ਟਾਰਗੇਟ ਕੀਤਾ ਜਾਂਦਾ ਹੈ ਅਣਜਾਣ ਇੰਡੀਵਿਜੁਅਲ ਜਾਂ ਮਲਟੀਪਲ ਸਸਪੈਕਟਸ ਦੇ ਵੱਲੋਂ। ਉਹਨਾਂ ਦੇ ਨਾਲ ਹੀ ਗੱਲਾਂ ਬਾਤਾਂ ਦੇ ਵਿੱਚ ਜੱਫੀ ਜੁੱਫੀ ਪਾਉਣ ਦੇ ਬਹਾਨੇ ਦੇ ਨਾਲ ਹੀ, ਪੈਰੀ ਪਾਉਣੇ ਲਾਉਣ ਦੇ ਬਹਾਨੇ ਨਾਲ ਹੀ, ਉਹਨਾਂ ਦੇ ਹੀ ਜਿੰਨੇ ਵੀ ਗਹਿਣੇ ਨੇ, ਖਾਸ ਤਾਂ ਸੋਨੇ ਦੇ, ਗੋਲਡ ਦੇ, ਉਹ ਸਵਾਪ ਕੀਤੇ ਜਾਂਦੇ ਨੇ, ਲਾਏ ਜਾਂਦੇ ਆ, ਬਦਲੇ ਜਾਂਦੇ ਆ। ਇਸੇ ਤਰ੍ਹਾਂ ਦਾ ਇੱਕ ਰੀਸੈਂਟ ਕੇਸ ਪੇਸ਼ ਹੋਇਆ ਹੈ ਜੋ ਕਿ ਬਰੈਂਪਟਨ ਦੀ ਇੱਕ ਬੀਬੀ ਡ੍ਰਿਪਟ ਆ, ਉਹ ਬੜਾ ਮਹਿੰਗਾ ਮਹਿੰਗਾ ਗੋਲਡ ਪਾ ਕੇ ਬਾਹਰ ਸੈਰ 'ਤੇ ਘੁੰਮ ਫਿਰ ਰਹੀ ਸੀ, ਅਤੇ ਲਗਭਗ $20,000 ਦੇ ਗਹਿਣੇ, ਉਹਦੇ ਕੜੇ ਵੀ, ਕੰਗੜ ਵੀ, ਅਤੇ ਨਾਲ ਦਾ ਚੇਨੀ ਵੀ ਖੋਹੀ ਗਈ ਕਿਸ ਦੇ ਵੱਲੋਂ। ਅਤੇ ਇਸ ਤਰ੍ਹਾਂ ਦੇ ਜਿਹੜੇ ਇੰਸੀਡੈਂਟ ਨੇ ਬਰੈਂਪਟਨ ਦੇ ਮਿਸਿਸਾਗਾ ਦੇ ਵਿੱਚ ਫਰੋਮ 2024 to 2026 900% ਤੋਂ ਵੀ ਜ਼ਿਆਦਾ, 900% ਤੋਂ ਵੀ ਜ਼ਿਆਦਾ ਇੱਕੋ ਦਮ ਹੀ ਇਨਕਰੀਸ ਪੇਸ਼ ਹੋਇਆ ਹੈ ਡਿਸਟਰੈਕਸ਼ਨ ਥੈਫਟਸ ਦੇ ਵਿੱਚ। ਸੋ ਇਹਦੇ ਬਾਰੇ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ। ਨਾਲ ਦੀ ਨਾਲ ਜਿੱਥੇ ਬਰੈਂਪਟਨ ਅਤੇ ਮਿਸਿਸਾਗਾ ਦੇ ਵਿੱਚ ਇਸ ਤਰ੍ਹਾਂ ਦੇ ਡਿਸਟਰੈਕਸ਼ਨ ਥੈਫਟਸ ਸਕਾਈ ਰਾਕਟ ਹੋ ਰਹੇ ਨੇ, ਹਾਲਟਨ ਰੀਜਨ ਦੇ ਵਿੱਚ ਕਾਫੀ ਜ਼ਿਆਦਾ ਬ੍ਰੇਕ ਇਨ ਐਂਟਰਸ ਵੀ ਇਨਕਰੀਸ ਪੇਸ਼ ਹੋ ਰਹੀ ਹੈ, ਸਿਮਲਰ ਸਟਾਈਲ ਦੇ ਬ੍ਰੇਕ ਇਨ ਐਂਟਰ ਥੈਫਟਸ ਅਤੇ ਰੈਂਸੈਕਿੰਗ ਆਫ ਹੋਮਸ, ਜਿੰਨੇ ਵੀ ਗਹਿਣੇ, ਗਵਰਨਮੈਂਟ IDs, ਪਾਸਪੋਰਟਸ, ਲਗਜ਼ਰੀ ਆਈਟਮਸ, ਪਰਸਿਸ, ਵਾਚਿਸ, ਕੈਸ਼ ਹੈ, ਉਹ ਸਭ ਕੁਝ ਬੜਾ ਛੇਤੀ ਛੇਤੀ ਖੋਇਆ ਜਾ ਰਿਹਾ ਹੈ। ਅਤੇ ਸਪੈਸੀਫਿਕਲੀ ਓਕਵਿਲ, ਮਿਲਟਨ, ਹਾਲਟਨ ਹਿਲਸ, ਬਰਲਿੰਗਟਨ ਦੇ ਵਿੱਚ ਉਹ ਹੀ ਵੱਡੇ ਵੱਡੇ ਮਹਿੰਗੇ ਮਹਿੰਗੇ ਘਰ ਟਾਰਗੇਟ ਕੀਤੇ ਜਾ ਰਹੇ ਨੇ, ਜੋ ਕਿ ਐਨ ਬਿਲਕੁਲ ਲਾਗੇ ਨੇ ਗ੍ਰੀਨ ਸਪੇਸਿਸ ਅਤੇ ਨੇਚਰ ਟ੍ਰੇਲਸ ਅਤੇ ਵਾਕਿੰਗ ਟ੍ਰੇਲਸ ਅਤੇ ਪਾਰਕਸ ਦੇ ਨਾਲ, ਖੁੱਲ੍ਹੇ ਡੁੱਲੇ ਏਰੀਆਜ਼ ਦੇ ਨਾਲ, ਜਿੱਥੇ ਕਿ ਉਹ ਬੈਕ ਕਰਦੇ ਨੇ ਔਨ ਟੂ ਦੀਜ਼ ਰਵੀਨ ਟਾਈਪ ਆਫ ਏਰੀਆਜ਼, ਗ੍ਰੀਨ ਸਪੇਸ ਏਰੀਆਜ਼। ਸੋ ਬੜੀ ਛੇਤੀ ਛੇਤੀ ਹੀ ਇੱਕ ਘਰ ਦੇ ਵਿੱਚ ਸ਼ੀਸ਼ੇ ਭੰਨ ਤੋੜ ਕਰਕੇ ਅੰਦਰ ਵੜ ਕੇ ਜਿੰਨੇ ਛੇਤੀ ਵੜੇ ਉਨੇ ਛੇਤੀ ਬਾਹਰ ਨਿਕਲਦੇ ਨੇ, ਅਤੇ ਗ੍ਰੀਨ ਸਪੇਸਿਸ ਅਤੇ ਨੇਚਰ ਅਤੇ ਇਨ ਦਾ ਕਵਰ ਆਫ ਦਾ ਡਾਰਕਨੈਸ ਐਂਡ ਦਾ ਟਰੀਜ਼ ਐਕਸੈਟਰਾ,
ਵਗੈਰਾ ਇਹ ਬੜੇ ਛੇਤੀ ਹੀ ਜਾ ਕੇ ਆਮ ਕਿਸੇ ਵੀ ਰੈਜ਼ੀਡੈਂਸ਼ੀਅਲ ਏਰੀਆ ਦੇ ਵਿੱਚ ਬਲੈਂਡ ਇਨ ਕਰ ਜਾਂਦੇ ਨੇ ਕਿਉਂਕਿ ਆਮ ਹੀ ਕੱਪੜੇ ਪਾਏ ਹੋਏ ਨੇ ਰੈਜ਼ੀਡੈਂਸ਼ੀਅਲ ਟ੍ਰੈਫਿਕ ਦੇ ਵਿੱਚ ਹੀ ਇਹ ਲੁੱਕ ਜਾਂਦੇ ਨੇ ਸੋ ਉੱਥੇ ਵੀ ਇੱਕ ਬਹੁਤ ਸਿਗਨੀਫਿਕੈਂਟ ਇਨਕਰੀਸ ਇਨ ਹਾਲਟਨ ਰੀਜਨ ਰਿਪੋਰਟ ਕੀਤੀ ਗਈ ਹੈ ਬ੍ਰੇਕ ਇਨ ਐਂਟਰਸ ਇਨ ਦੋਜ਼ ਹਾਊਸਿਸ ਦੈਟ ਆਰ ਨੀਅਰ ਬਾਏ ਗ੍ਰੀਨ ਸਪੇਸਿਸ ਐਂਡ ਟ੍ਰੇਲਸ ਉਹਦੇ ਬਾਰੇ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ ਨਾਲ ਦੀ ਨਾਲ ਕੱਲ ਮਿਸਿਸਾਗਾ ਸ਼ਹਿਰ ਦੇ ਵਿੱਚ ਇੱਕ ਪੈਡੈਸਟਰੀਅਨ ਨੂੰ ਇੱਕ ਪਿਕਅਪ ਟਰੱਕ ਦੇ ਨਾਲ ਹਿੱਟ ਕੀਤਾ ਗਿਆ ਅਤੇ ਅਨਫੋਰਚੁਨੇਟਲੀ ਉਸ ਅਨਆਈਡੈਂਟੀਫਾਈਡ ਪੈਡੈਸਟਰੀਅਨ ਦੀ ਡੈਥ ਮੌਤ ਹੋ ਚੁੱਕੀ ਹੈ ਅਤੇ ਡਰਾਈਵਰ ਸੀਨ 'ਤੇ ਰੁਕਿਆ ਹੈ ਨਹੀਂ ਪਰ ਕਿਉਂਕਿ ਇਹ ਇੱਕ ਮੈਸਿਵ ਇੰਟਰਸੈਕਸ਼ਨ ਹੈ ਬਹੁਤ ਬਿਜ਼ੀ ਇੰਟਰਸੈਕਸ਼ਨ ਹੈ ਵਿੰਸਟਨ ਚਰਚਿਲ ਐਂਡ ਡੰਡਾ ਸਟਰੀਟ ਵੈਸਟ ਪੁਲਿਸ ਨੇ ਕਿਹਾ ਹੈ ਇਸ ਡਰਾਈਵਰ ਨੂੰ ਕਿ ਭਾਈ ਇੱਕ ਤਕੜਾ ਵਕੀਲ ਕਰਕੇ ਸਲਾਹ ਕਰਕੇ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਲਾ ਸਰੈਂਡਰ ਕਰ ਲਾ ਕਿਉਂਕਿ ਅੱਜ ਨਹੀਂ ਤਾਂ ਕੱਲ੍ਹ ਨੂੰ ਤਾਂ ਤੈਨੂੰ CCTV ਫੁਟੇਜ ਦੇ ਰਾਹੀਂ ਲੱਭਿਆ ਹੀ ਜਾਣਾ ਹੈ ਫਿਰ ਤਾਂ ਜ਼ਿਆਦਾ ਹੀ ਸਖ਼ਤ ਸਜ਼ਾ ਹੋਣੀ ਹੈ ਇਹਦੇ ਬਾਰੇ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ ਅਤੇ ਦੋਸਤੋ ਤੁਸੀਂ ਸੁਣਿਆ ਹੀ ਹੈ ਅਸੀਂ ਵੀ ਰਿਪੋਰਟ ਕੀਤਾ ਹੀ ਹੈ ਦੱਸਿਆ ਹੀ ਹੈ ਤੁਹਾਨੂੰ ਪਿਛਲੇ ਦਿਨਾਂ ਦੇ ਵਿੱਚ ਕਿ ਹੈਮਿਲਟਨ ਬੇਸਡ ਸਟੈਲਕੋ ਇੰਕ ਨੇ ਦੱਸਿਆ ਹੈ ਕਿ ਉਹਨਾਂ ਨੇ 350 ਤੋਂ ਲੈ ਕੇ 500 ਬੰਦੇ ਨੂੰ ਕੰਮ ਤੋਂ ਕੱਢ ਹੀ ਦੇਣਾ ਹੈ ਸਟਾਰਟਿੰਗ ਨੈਕਸਟ ਵੀਕ ਇਹ ਹੈਮਿਲਟਨ ਅਤੇ ਸਰਾਊਂਡਿੰਗ ਏਰੀਆ ਦੇ ਵਿੱਚ ਸਟੀਲ ਇੰਡਸਟਰੀ ਦੇ ਵਿੱਚ ਇੱਕ ਮੈਸਿਵ ਹਿੱਟ ਹੈ ਬਹੁਤ ਹੀ ਵੱਡਾ ਨੁਕਸਾਨ ਹੈ ਕਿਉਂ ਹੁਣ ਤੁਸੀਂ ਜੇਕਰ ਕੰਪਨੀ ਦੀ ਗੱਲਬਾਤ ਸੁਣਦੇ ਹੋ ਉਹ ਤਾਂ ਕਹਿੰਦੇ ਨੇ ਕਿ ਸਾਡੇ ਤਾਂ ਹੱਥ ਖੜ੍ਹੇ ਨੇ ਅਸੀਂ ਤਾਂ ਪ੍ਰੋਡਕਸ਼ਨ ਘਟਾਈ ਵੀ ਨਹੀਂ ਹੈਗੀ ਜਿੰਨਾ ਗੈਲਵਨਾਈਜ਼ ਸਟੀਲ ਅਸੀਂ ਬਣਾ ਸਕਦੇ ਹਾਂ ਦੱਬੀ ਜਾਂਦੇ ਹਾਂ ਬਣਾਈ ਜਾਂਦੇ ਹਾਂ ਪਰ ਇਹਨੂੰ ਕਿਤੇ ਵੇਚਣ ਲਈ ਵਰਤਣ ਲਈ ਹੈ ਹੀ ਨਹੀਂ ਇਸ ਕੰਪਨੀ ਦੇ CEO ਨੇ ਸਾਫ਼ ਕਹਿ ਦਿੱਤਾ ਕਿ ਅਸੀਂ ਇਸ ਟ੍ਰੇਡ ਵਾਰ ਦੇ ਵਿੱਚ ਇੱਕ ਦਿਨ ਵੀ ਨਹੀਂ ਪ੍ਰੋਡਕਸ਼ਨ ਘਟਾਈ ਜਿੰਨਾ ਅਸੀਂ ਗੈਲਵਨਾਈਜ਼ ਸਟੀਲ ਟ੍ਰੇਡ ਵਾਰ ਤੋਂ ਪਹਿਲਾਂ ਬਣਾਉਂਦੇ ਸੀ ਉਨਾ ਹੀ ਐਗਜ਼ੈਕਟ ਹੁਣ ਵੀ ਬਣਾਉਂਦੇ ਹਾਂ ਇਫ ਨਾ ਮੋਰ ਪਰ ਪ੍ਰੋਬਲਮ ਇਹ ਹੈ ਕਿਉਂਕਿ ਕੈਨੇਡਾ ਦੇ ਵਿੱਚ ਤਾਂ ਕੋਈ ਵੀ ਕਸਟਮਰ ਹੈ ਹੀ ਨਹੀਂ ਕਿਉਂਕਿ ਇੱਥੇ ਇਹਨੂੰ ਖਰੀਦਣ ਲਈ ਕੋਈ ਹੈ ਹੀ ਨਹੀਂ ਆਫਕੋਰਸ ਜਿੰਨੀ ਅਮਾਊਂਟ ਇਹ ਸਟੀਲ ਬਣਾਉਂਦੇ ਨੇ ਇਹਨਾਂ ਨੂੰ ਐਕਸਪੋਰਟ ਹੀ ਕਰਨਾ ਪੈਂਦਾ ਹੈ ਅਤੇ ਕਲੋਸੈਸਟ ਅਵੇਲੇਬਲ ਕੰਟਰੀ ਅਤੇ ਹਮੇਸ਼ਾ ਹੀ ਸਭ ਤੋਂ ਵੱਡਾ ਪਰਚੇਸਰ ਆਫ ਸਟੀਲ ਕੌਣ ਰਿਹਾ ਹੈ ਅਮੈਰੀਕਾ ਪਰ ਹੁਣ ਕਿਉਂਕਿ ਅਮੈਰੀਕਾ ਨੇ ਕੈਨੇਡੀਅਨ ਸਟੀਲ ਇੰਪੋਰਟਡ ਟੂ ਦ US ਦੇ 50% ਦਾ ਟੈਰਿਫ ਲਾਇਆ ਹੋਇਆ ਆਫ ਕੋਰਸ ਉਹਦੀ ਡਿਮਾਂਡ ਤਾਂ 99% ਹੀ ਘੱਟ ਚੁੱਕੀ ਹੈ ਪਰ ਇਹ ਜਿਹੜਾ ਸਟੈਲਕੋ ਇੰਕ ਦਾ CEO ਹੈ ਇਹ ਆਰਗਿਊ ਕਰ ਰਿਹਾ ਹੈ ਕਿ ਇਕੱਲਾ ਟੈਰਿਫ ਦਾ ਅਸਰ ਨਹੀਂ ਪਰ ਸਾਡੀ ਫੈਡਰਲ ਸਰਕਾਰ ਦੇ ਕੰਟਰੋਲ ਦੇ ਵਿੱਚ ਵੀ ਉਹਨਾਂ ਦੇ ਹੀ ਡਾਇਰੈਕਟ ਪਰਵਿਊ ਦੇ ਵਿੱਚ ਵੀ ਕਈ ਚੀਜ਼ਾਂ ਨੇ ਜੋ ਕਿ ਕੀਤੀਆਂ ਜਾ ਸਕਦੀਆਂ ਨੇ ਇਹਨਾਂ ਦੀ ਤਰੱਕੀ ਦੇ ਲਈ ਅਤੇ ਕੰਮ ਤੋਂ ਕੱਢਣ ਤੋਂ ਲੋਕਾਂ ਨੂੰ ਰੋਕਣ ਦੇ ਲਈ ਖਾਸ ਤਾਂ ਇਹਨਾਂ ਨੇ ਕਿਹਾ ਹੈ ਕਿ ਜਿੰਨਾ ਚਾਈਨਾ ਇੰਡੀਆ ਈਜਿਪਟ ਵੀਅਤਨਾਮ ਅਤੇ ਹੋਰਾਂ ਮੁਲਕਾਂ ਤੋਂ ਸਟੇਟ ਸਬਸਿਡਾਈਜ਼ਡ ਜਾਂ ਬਹੁਤ ਹੀ ਸਸਤਾ ਇਲੀਗਲੀ ਪ੍ਰਾਈਸਡ ਬਹੁਤ ਹੀ ਸੁਪਰ ਲੋ ਪ੍ਰਾਈਸਡ ਇੱਥੇ ਕੈਨੇਡਾ ਵਿੱਚ ਸਟੀਲ ਜੋ ਕਿ ਡੰਪ ਕੀਤਾ ਜਾਂਦਾ ਗੈਰ ਕਾਨੂੰਨੀ ਤੌਰ 'ਤੇ ਡੰਪ ਕੀਤਾ ਜਾਂਦਾ ਬਹੁਤ ਘੱਟ ਪ੍ਰਾਈਸ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਉਸ ਪ੍ਰੈਕਟਿਸ ਨੂੰ ਰੋਕਣ ਦੀ ਕੋਸ਼ਿਸ਼ ਤਾਂ ਕੀਤੀ ਜਾ ਰਹੀ ਹੈ ਕੈਨੇਡਾ ਦੀ ਸਰਕਾਰ ਨੇ ਤਾਂ ਚਾਈਨੀਜ਼ ਇੰਪੋਰਟਡ ਸਟੀਲ 'ਤੇ ਤਾਂ 25% ਦਾ ਸਰਟੈਕਸ ਯਾਨੀ ਕਿ ਟੈਰਿਫ ਜਸਟ ਲਾਈਕ ਟਰੰਪ ਟੈਰਿਫਸ ਲਾਏ ਹੋਏ ਨੇ ਪਰ ਫਿਰ ਵੀ ਕੋਈ ਵੀ ਖਾਸ ਰੋਕ ਟੋਕ ਹੈ ਹੀ ਨਹੀਂ ਉਹ ਜਿਹੜਾ 1.2 million tons of steel ਫਿਰ ਵੀ ਬਾਹਰਲੇ ਮੁਲਕਾਂ ਤੋਂ ਲੈ ਕੇ ਕੈਨੇਡਾ ਤੱਕ ਮੰਗਵਾਇਆ ਜਾ ਰਿਹਾ ਕਿਉਂਕਿ ਸਾਡੀਆਂ ਫ੍ਰੀ ਟ੍ਰੇਡ ਅਗਰੀਮੈਂਟਸ ਨੇ 36 ਅਲੱਗ ਮੁਲਕਾਂ ਦੇ ਨਾਲ ਅਤੇ ਜੇਕਰ ਮਾਰਕ ਕਾਰਨੀ ਅਚਾਨਕ ਉਹਨਾਂ ਨੂੰ ਬਦਲ ਦਿੰਦਾ ਹੈ ਫ੍ਰੀ ਟ੍ਰੇਡ ਅਗਰੀਮੈਂਟਸ ਨੂੰ ਫਿਰ ਤਾਂ ਟਰੰਪ ਅਤੇ ਕਾਰਨੀ 'ਚ ਫਰਕ ਕੀ ਰਿਹਾ ਜਿਹੜਾ ਇਲਜ਼ਾਮ ਇਹ ਟਰੰਪ 'ਤੇ ਲਾਉਂਦਾ ਆ ਰਿਹਾ ਹੈ ਕਿ ਦੁਨੀਆ ਡਿਸਰਪਟ ਕੀਤੀ ਆ 2 ਸਾਲਾਂ ਤੋਂ ਉਹਦੇ ਖਿਲਾਫ਼ ਬੋਲਦਾ ਆ ਰਿਹਾ ਹੈ ਫਿਰ ਤਾਂ ਇਹਨਾਂ ਦੇ ਆਪਸ ਵਿੱਚ ਕੋਈ ਫਰਕ ਹੀ ਨਹੀਂ ਰਹਿਣਾ ਖਾਸ ਇਫ ਦੇ ਆਰ ਅਲਟਰਾ ਪ੍ਰੋਟੈਕਸ਼ਨਿਸਟ ਸੋ ਇਹ ਜਿਹੜੀ ਇਲੀਗਲੀ ਡੰਪਿੰਗ ਕੀਤੀ ਜਾਂਦੀ ਹੈ ਸਟੀਲ ਦੀ ਇਸ ਮੁਲਕ ਦੇ ਵਿੱਚ ਇਹ ਵੀ ਇੱਕ ਬਹੁਤ ਵੱਡੀ ਇਸ਼ੂ ਹੈ ਕਿ ਕੈਨੇਡੀਅਨ ਡੋਮੈਸਟਿਕਲੀ ਇਹ ਸਟੀਲ ਜਿਹੜੀ ਬਣਾਈ ਜਾਂਦੀ ਆ ਕਿਉਂ ਡੋਮੈਸਟਿਕਲੀ ਹੀ ਨਹੀਂ ਵੇਚੀ ਜਾ ਰਹੀ ਜਦੋਂ ਜ਼ਿਆਦਾ ਸਸਤੀ ਇਹਨਾਂ ਨੂੰ ਚਾਈਨਾ ਇੰਡੀਆ ਅਤੇ ਹੋਰਾਂ ਮੁਲਕਾਂ ਤੋਂ ਸਟੀਲ ਮਿਲੀ ਜਾਂਦੀ ਆ ਕੈਨੇਡੀਅਨ ਮੇਡ ਸਟੀਲ ਫਿਰ ਕਿਹਨੇ ਖਰੀਦਣੀ ਆ ਨਾ ਤਾਂ ਕੈਨੇਡਾ ਵਿੱਚ ਹੀ ਇਹਨੂੰ ਖਰੀਦਿਆ ਜਾ ਰਿਹਾ ਹੈ ਨਾ ਤਾਂ ਇਹਨੂੰ ਅਮਰੀਕਾ ਵਿੱਚ ਹੀ ਖਰੀਦਿਆ ਜਾ ਰਿਹਾ ਹੈ ਤਾਂ ਹੀ ਤਾਂ ਇਹ ਕਹਿ ਰਿਹਾ ਹੈ ਕਿ ਸਾਡੇ ਤਾਂ ਹੱਥ ਖੜ੍ਹੇ ਨੇ ਭਾਵੇਂ ਫੈਡਰਲ ਸਰਕਾਰ ਨੇ ਕਿਹਾ ਦੇਰ ਇਜ਼ ਮਨੀ ਔਨ ਦ ਟੇਬਲ ਵੀ ਆਰ ਆਫਰਿੰਗ ਬ੍ਰਿਜ ਲੋਨਸ ਵੀ ਆਰ ਆਫਰਿੰਗ ਲੌਂਗ ਟਰਮ ਲੋਨਸ ਇਸ CEO ਨੇ ਕਿਹਾ ਦੇਰ ਇਜ਼ ਨੋ ਅਮਾਊਂਟ ਆਫ ਮਨੀ ਕੋਈ ਪੈਸਾ ਦੀ ਅਮਾਊਂਟ ਹੈ ਹੀ ਨਹੀਂ ਜਿਹਦੇ ਨਾਲ ਫਿਰ ਵੀ ਸਾਡਾ ਗੁਜ਼ਾਰਾ ਹੋ ਸਕਦਾ ਹੈ ਕਿਉਂਕਿ ਇਸ ਸਟੀਲ ਨੂੰ ਵੇਚਿਆ ਹੀ ਨਹੀਂ ਜਾ ਸਕਦਾ ਹੁਣ ਹੋਰ ਸੁਣ ਲਓ
ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਕੈਨੇਡਾ LNG ਬਹੁਤ ਵੱਡੀ ਇਸ ਮੁਲਕ ਦੇ ਵਿੱਚ ਲਿਕੁਇਡ ਨੈਚੁਰਲ ਗੈਸ ਦੀ ਇੱਕ ਪੂਰੀ ਪ੍ਰੋਸੈਸ ਹੈ, ਜੋ ਕਿ ਅਲਬਰਟਾ ਵੀ BC ਤੋਂ ਵੀ ਪਾਈਪਸ ਦੇ ਵਿੱਚ ਨੈਚੁਰਲ ਗੈਸ ਪਾ ਕੇ ਸ਼ਿਪ ਕੀਤੀ ਜਾਂਦੀ ਹੈ ਬ੍ਰਿਟਿਸ਼ ਕੋਲੰਬੀਆ ਦੇ ਵੈਸਟ ਕੋਸਟ ਤੱਕ। ਉੱਥੇ ਪ੍ਰੋਸੈਸ ਹੈ ਉਹਨੂੰ ਚਿੱਲ ਕਰਕੇ ਉਹਨੂੰ ਲਿਕੁਇਡ ਸਟੇਟ ਤੱਕ ਬਣਾ ਕੇ ਸਪੈਸ਼ਲਾਈਜ਼ ਮਸ਼ੀਨਾਂ ਦੇ ਰਾਹੀਂ ਸ਼ਿਪਾਂ 'ਤੇ ਚਾੜ ਕੇ ਯੂਰਪ ਅਤੇ ਏਸ਼ੀਆ ਨੂੰ ਵੇਚਣ ਦੇ ਲਈ। ਹੁਣ ਉਸ ਪਹਿਲੇ ਹੀ ਫੇਜ਼ ਦੇ ਵਿੱਚ ਮਜੋਰਿਟੀ ਚਾਈਨੀਜ਼ ਸਟੀਲ ਵਰਤੀ ਗਈ ਆ, ਬਟ ਦੈਟ ਵਾਸ ਬਿਫੋਰ ਦ ਟ੍ਰੇਡ ਵਾਰ। ਚਲੋ ਮਾਫ ਕਰ ਦਿੰਦੇ ਹਾਂ। ਹੁਣ ਸਾਨੂੰ ਪਤਾ ਹੈ ਕਿ ਲਗਭਗ 2 ਸਾਲਾਂ ਤੋਂ, ਜਦੋਂ ਤੋਂ ਇਹ ਟ੍ਰੇਡ ਵਾਰ ਸ਼ੁਰੂ ਹੋਈ ਆ, ਪਹਿਲੇ ਦਿਨ ਤੋਂ ਸਾਡਾ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕਾਨੀ ਚੀਕਾਂ ਮਾਰਦਾ ਆ ਰਿਹਾ ਕਿ ਅਸੀਂ ਇਸ ਮੁਲਕ ਦੇ ਵਿੱਚ ਤਾਂ ਹਜ਼ਾਰਾਂ ਹੀ ਵੱਡੇ ਵੱਡੇ ਪ੍ਰੋਜੈਕਟ ਬਣਾਉਣੇ ਆ, ਨੈਸ਼ਨਲ ਇੰਟਰਸਟ ਦੇ ਪ੍ਰੋਜੈਕਟ ਬਣਾਉਣੇ ਆ, ਪਾਈਪਲਾਈਨਾਂ ਬਣਾਉਣੀਆਂ, ਨਵੀਂ LNG ਬਣਾਉਣੀ ਹੈਗੀ ਆ, ਅਸੀਂ ਨਾਲ ਦੀ ਨਾਲ ਇਨਫਰਾਸਟ੍ਰਕਚਰ ਬਣਾਉਣਾ ਹੈ, ਘਰ ਬਣਾਉਣੇ ਆ, ਆਹ ਬਣਾਉਣਾ, ਉਹ ਬਣਾਉਣਾ, ਅਤੇ ਉਹ ਸਭ ਕੁਝ ਬਣਾਇਆ ਜਾਊਗਾ ਕੈਨੇਡੀਅਨ ਵਰਕਰਸ, ਕੈਨੇਡੀਅਨ ਕੰਪਨੀਜ਼, ਐਂਡ ਨੰਬਰ 1 ਕੀ ਚੀਜ਼, ਕੈਨੇਡੀਅਨ ਸਟੀਲ ਦੇ ਨਾਲ। ਪਰ ਹੁਣ ਮੁੱਕਰ ਗਿਆ ਹੈ। ਅੱਜ ਹੀ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੂੰ ਇਸ ਲਿਕੁਇਡ ਨੈਚੁਰਲ ਗੈਸ LNG ਕੈਨੇਡਾ ਫੇਜ਼ 2, ਜੋ ਕਿ ਬਹੁਤ ਵੱਡਾ ਪ੍ਰੋਜੈਕਟ ਆ ਰਿਹਾ ਹੈ, ਖੁਸ਼ਖਬਰੀ ਹੈ, ਵਧੀਆ ਗੱਲ ਆ ਇਸ ਮੁਲਕ ਲਈ। ਇਸ ਸਰਕਾਰ ਨੇ ਕੱਖ ਹੀ ਨਹੀਂ ਕੀਤਾ ਇਹਨੂੰ ਅਪਰੂਵ ਕਰਨ ਲਈ, ਵੈਸੇ ਇਹ ਤਾਂ ਪਿਛਲੇ 5-6 ਸਾਲਾਂ ਤੋਂ ਇਹ ਕੰਮ ਚੱਲਦਾ ਆ ਰਿਹਾ ਹੈ। ਇਹ ਜਿਹੜਾ ਪ੍ਰੋਜੈਕਟ ਹੈ, ਸਿੱਧੇ ਅੱਜ ਇੱਕ ਜਰਨਲਿਸਟ ਦੇ ਵੱਲੋਂ ਮਾਰਕ ਕਾਰਨੀ ਨੂੰ ਪੁੱਛਿਆ ਗਿਆ ਕਿ ਇਹਦੇ ਵਿੱਚ ਸਿਰਫ ਅਤੇ ਸਿਰਫ ਕੈਨੇਡੀਅਨ ਸਟੀਲ ਵਰਤੀ ਜਾਊਗੀ। ਉਹਨੇ ਕੀ ਕਿਹਾ, ਇਹ ਸਾਡੀ ਕੰਟਰੋਲ ਦੇ ਵਿੱਚ ਗੱਲਬਾਤ ਹੈ ਨਹੀਂ। ਜਿਹੜੀਆਂ ਕੰਪਨੀਜ਼, ਜੋ ਕਿ ਮਲੇਸ਼ੀਆ, ਜਪੈਨ, ਚਾਈਨਾ ਦੇ ਵੱਡੇ ਵੱਡੇ ਇਨਵੈਸਟਰ ਨੇ ਇਨ ਦਿਸ LNG ਫੇਜ਼ 2, ਉਹਦੇ ਵਿੱਚ ਕਿਹਾ ਕਿ ਉਹਨਾਂ ਦੀ ਮਰਜ਼ੀ ਆ ਉਹ ਕਿਹੜੇ ਮੁਲਕ ਦਾ ਸਟੀਲ ਯੂਜ਼ ਕਰਨਾ ਚਾਹੁੰਦੇ ਨੇ। ਮਾਰਕਾਰਨੀ ਨੇ ਕਿਹਾ, ਆਰ ਕੈਨੇਡੀਅਨ ਮੇਡ ਸਟੀਲ ਵਿਲ ਬੀ ਰੈਡਲੀ ਅਵੇਲੇਬਲ ਫੋਰ ਪਰਚੇਸ, ਪਰ ਕੋਈ ਮਜਬੂਰੀ ਨਹੀਂ, ਕੋਈ ਕਾਨੂੰਨ ਨਹੀਂ, ਕੋਈ ਪਾਲਿਸੀ ਨਹੀਂ। ਹੁਣ 2 ਸਾਲਾਂ ਤੋਂ ਇਹ ਕੈਂਪੇਨ ਕਰਦਾ ਆ ਰਿਹਾ, ਜੋ ਵੀ ਬਣਾਵਾਂਗੇ ਵੱਡੇ ਵੱਡੇ ਪ੍ਰੋਜੈਕਟ ਇਸ ਮੁਲਕ ਦੇ ਵਿੱਚ ਕੈਨੇਡੀਅਨ ਸਟੀਲ ਨਾਲ ਬਣਾਵਾਂਗੇ, ਕਿਉਂਕਿ ਸਾਨੂੰ ਸਾਡੀਆਂ ਇੰਡਸਟਰੀਜ਼ ਬਚਾਉਣ ਦੀ ਲੋੜ ਹੈਗੀ ਆ। ਅਤੇ ਹੁਣ ਆ ਗਿਆ ਆਪਣੇ ਔਕਾਤ ਤੱਕ, ਕਹਿ ਹੀ ਦਿੱਤਾ ਇਹਨੇ ਸਾਫ ਕਿ ਨਹੀਂ ਜੀ, ਇਹਦੇ ਵਿੱਚ ਕੋਈ ਰਿਕੁਆਇਰਮੈਂਟ ਵੀ ਨਹੀਂ ਕਿ 1% ਕੈਨੇਡੀਅਨ ਸਟੀਲ ਵਰਤਿਆ ਜਾਵੇ, ਭਾਵੇਂ ਇਹ ਕਈ ਸਾਲਾਂ ਦਾ ਅਤੇ ਮਲਟੀ ਬਿਲੀਅਨ ਡਾਲਰ ਦਾ ਪ੍ਰੋਜੈਕਟ ਹੈ। ਸੋ ਅੱਜ ਆਹ ਪ੍ਰੋਜੈਕਟ, ਕੱਲ੍ਹ ਨੂੰ ਇਹ ਕੋਈ ਮਰੈਕਿਊਲਸੀ 5-6 ਹੋਰ ਨਵੇਂ ਪ੍ਰੋਜੈਕਟ ਗ੍ਰੀਨ ਲਾਈਟ ਕਰ ਵੀ ਦਿੰਦੇ ਨੇ। ਜੇ ਕਿਸੇ ਦੇ ਵਿੱਚ ਕੋਈ ਵੀ ਰਿਕੁਆਇਰਮੈਂਟ ਹੈ ਹੀ ਨਹੀਂ ਕਿ ਕੈਨੇਡੀਅਨ ਡੋਮੈਸਟਿਕ ਚੀਜ਼ਾਂ ਵਰਤੋ, ਸਟੀਲ ਅਲੂਮਨ ਵਰਤੋ, ਫਿਰ ਤਾਂ ਰੱਬ ਰਾਖਾ ਹੀ ਆ। ਇਹਦੇ ਬਾਰੇ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ, ਕਾਫੀ ਲੰਬੀ ਚੌੜੀ ਖਬਰ ਹੈ, ਪੂਰੇ ਡੀਟੇਲਸ ਵੀ ਜ਼ਰੂਰ ਦੱਸਾਂਗੇ। ਹੋਰ ਵੀ ਦੋਸਤੋ, ਨਵੀਆਂ ਤਾਜ਼ੀਆਂ ਖਬਰਾਂ ਐਨ 6 ਵਜੇ ਤੱਕ ਪੇਸ਼ ਕਰਦੇ ਰਹਾਂਗੇ ਸਾਡੇ ਨਾਲ ਵੀ। ਹੁਣ 6 ਵਜੇ ਤੱਕ ਕੋਈ ਵੀ ਗੱਲਬਾਤ ਕਰਨੀ ਆ, ਸਾਡਾ ਇੱਕੋ ਇੱਕ ਡਾਇਰੈਕਟ ਸਟੂਡੀਓ ਫੋਨ ਨੰਬਰ ਹੈ। ਗੱਲਬਾਤ ਜਿਹੜੀ ਮਰਜ਼ੀ ਹੋਵੇ ਆਫ ਦੀਅਰ ਹੁਣ ਕੀਤੀ ਜਾ ਸਕਦੀ ਹੈ। 905-564-6446 905-564-6446 905-564-6444 905-564-6444 ਡਾਇਰੈਕਟ ਕਾਲ ਕੀਤਾ ਜਾ ਸਕਦਾ ਹੈ ਹੁਣ ਤੋਂ ਲੈ ਕੇ 6 PM ਤੱਕ। ਅਤੇ 6 PM ਤੱਕ ਤੁਸੀਂ ਆਪਣਾ ਟੈਕਸਟ ਵਟਸਐਪ ਮੈਸੇਜ ਵੀ ਸਾਨੂੰ ਡਾਇਰੈਕਟ ਸਟੂਡੀਓ 'ਚ ਭੇਜ ਸਕਦੇ ਹੋ, ਇੱਕ ਡਿਫਰੈਂਟ ਨੰਬਰ 'ਤੇ। ਜੇ ਟੈਕਸਟ ਵਟਸਐਪ ਭੇਜਣਾ ਹੋਵੇ, ਭੇਜੋ 416-457-3381 416-457-3381 416-457-3381 'ਤੇ ਸਾਡੇ ਨਾਲ ਟੈਕਸਟ ਵਟਸਐਪ ਰਾਹੀਂ ਵੀ ਗੱਲਬਾਤ ਕੀਤੀ ਜਾ ਸਕਦੀ ਹੈ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਵਿੱਚ।

0: ਸੁਤੀ ਏਐਮ ਬੈਂਡ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਲਿਸਨਰਸ ਐਂਡ ਵਿਊਅਰਸ ਨੂੰ ਇੱਕ ਵਾਰੀ ਫਿਰ ਤੋਂ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ। ਅੱਜ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਈ ਯੂਨਾ ਗਲੋਬਲ ਐਡਵਾਈਜ਼ਰੀ ਤੋਂ ਸਰੰਚ ਨਾਗਪਾਲ, ਜੋ ਕਿ ਪਿਛਲੇ 8 ਸਾਲ ਲਗਾਤਾਰ ਲੋਕਾਂ ਨੂੰ ਪੜ੍ਹਾਈ ਦੇ ਲਈ ਇਹ ਗਵਰਨਮੈਂਟ ਸਪੋਰਟਡ ਲੋਨ 0% ਵਿਆਜ 'ਤੇ ਪ੍ਰੋਵਾਈਡ ਕਰਦੇ ਆ ਰਹੇ ਨੇ। ਤੁਹਾਨੂੰ, ਤੁਹਾਡੇ ਪਰਿਵਾਰ ਨੂੰ ਇਹ ਕਹਿੰਦੇ ਨੇ ਕਿ ਘੱਟ ਤੋਂ ਘੱਟ $50,000 ਤੋਂ ਲੈ ਕੇ $170,000 ਤੱਕ ਦਾ ਪ੍ਰਬੰਧ ਕਰਕੇ ਦੇ ਸਕਦੇ ਨੇ, ਜੋ ਕਿ ਪੈਸੇ ਕਿਸੇ ਬੈਂਕ ਤੋਂ ਨਹੀਂ, ਸਿੱਧੇ ਸਾਡੀ ਇੰਟੀਰੀਓ ਗਵਰਨਮੈਂਟ ਤੋਂ ਲੈ ਕੇ ਡਾਇਰੈਕਟ ਤੁਹਾਡੇ ਹੀ ਬੈਂਕ ਅਕਾਊਂਟ ਦੇ ਵਿੱਚ ਜਾਂਦੇ ਨੇ। ਅਤੇ ਜਦੋਂ ਪੈਸੇ ਤੁਹਾਨੂੰ ਮਿਲ ਜਾਂਦੇ ਨੇ, ਉਹਨਾਂ ਨਾਲ ਤੁਸੀਂ ਜੋ ਕੁਛ ਮਰਜ਼ੀ ਕਰ ਸਕਦੇ ਹੋ। ਇਹਦੇ ਵਿੱਚ ਐਲੀਜੀਬਿਲਿਟੀ ਰਿਕੁਆਇਰਮੈਂਟ ਕੀ ਹੈ ਕਿ ਘੱਟ ਤੋਂ ਘੱਟ ਤਾਂ ਤੁਸੀਂ ਇੱਕ ਰੈਫਿਊਜੀ ਪ੍ਰੋਟੈਕਟਡ ਕਲਾਸ ਜਾਂ PR ਜਾਂ ਸਿਟੀਜ਼ਨ ਹੋਣੇ ਚਾਹੀਦੇ ਹੋ। ਅਤੇ ਕੋਈ ਵੀ ਏਜ ਲਿਮਿਟ ਹੈ ਹੀ ਨਹੀਂ, ਮਤਲਬ ਕਿ ਤੁਸੀਂ 18 ਸਾਲ ਦੇ ਵੀ ਅਡਲਟ ਹੋ ਸਕਦੇ ਹੋ, 80 ਸਾਲ ਦੇ ਵੀ ਅਡਲਟ ਹੋ ਸਕਦੇ ਹੋ, ਇਨ ਬਿਟਵੀਨ ਵੀ 90 ਵੀ, 100 ਵੀ, 110 ਵੀ ਹੋ ਸਕਦੇ ਹੋ। ਕੋਈ ਵੀ ਏਜ ਲਿਮਿਟ ਹੈ ਹੀ ਨਹੀਂ, ਕਿਉਂਕਿ ਕੋਈ ਵੀ ਡਿਸਕ੍ਰਿਮੀਨੇਸ਼ਨ ਫੋਰ ਐਜੂਕੇਸ਼ਨ ਹੈ ਹੀ ਨਹੀਂ। ਕੋਈ ਵੀ ਜਿਹੜੀ ਮਰਜ਼ੀ ਉਮਰ 'ਤੇ ਪੜ੍ਹਾਈ ਇੱਥੇ ਕਰ ਸਕਦਾ ਹੈ। ਅਤੇ ਜਿਹੜੇ ਕੋਰਸਿਸ ਨੇ ਉਹ ਤੁਹਾਨੂੰ ਦੱਸ ਦਿੰਦਾ, ਉਹ ਸਾਰੇ ਤੇ ਸਾਰੇ ਆਨਲਾਈਨ, ਘਰ ਬਹਿ ਕੇ ਜਾਂ ਕੰਮ 'ਤੇ ਬਹਿ ਕੇ, ਜਿੱਥੇ ਮਰਜ਼ੀ ਬਹਿ ਕੇ ਤੁਸੀਂ ਆਪਦੇ ਕੰਪਿਊਟਰ 'ਤੇ, ਲੈਪਟਾਪ 'ਤੇ, ਫੋਨ 'ਤੇ ਕਰ ਸਕਦੇ ਹੋ। ਕੋਈ ਵੀ ਐਗਜ਼ਾਮ ਹੈ ਹੀ ਨਹੀਂ, ਸਾਰੇ ਈਜ਼ੀਅਰ ਪੈਸ ਨੇ ਬੇਸਿਕ ਅਸਾਈਨਮੈਂਟਸ ਦੇ ਨਾਲ ਹੀ। ਅਤੇ ਤੁਸੀਂ ਪਰਸਨਲ ਸਪੋਰਟ ਵਰਕਰ PSW, early childhood assistant ECA, business, hospitality, computerized accounting, logistics and supply chain varge courses kar sakde ho. So jadon course 2 saal da khatam ho gaya, adda saal lang gaya us course nu khatam hon to baad vi, phir hi tusi 2.5 years from now, paise mil to 2.5 years down the road, ਪਹਿਲੀ ਕੋਈ ਕਿਸ਼ਤ ਪੇ ਕਰਨੀ ਆ, ਪਹਿਲਾ ਕੋਈ ਵਿਆਜ ਪੇ ਕਰਨਾ, ਅਤੇ ਇੰਟਰਸਟ ਕਿੰਨਾ ਹੈ, ਐਨੁਅਲ ਸਾਲਾਨਾ 2.5% ਇੰਟਰਸਟ ਹੈ, ਨਾ ਕਿ ਮੰਥਲੀ, ਐਨੁਅਲ ਪੂਰੇ ਸਾਲ ਦਾ ਸਿਰਫ 2.5% ਇੰਟਰਸਟ ਰੇਟ, ਅਤੇ ਉਹ ਵੀ 15 ਸਾਲ ਦੇ ਵਿੱਚ ਤੁਸੀਂ ਪੈਸੇ ਰੀਪੇ ਕਰ ਸਕਦੇ ਹੋ। ਸੋ ਬਹੁਤ ਲੋਕ ਨੇ ਜੋ ਕਿ ਇਸ ਟਾਈਮ 'ਤੇ ਵੱਡੇ ਵੱਡੇ ਕਰਜ਼ੇ ਲਏ ਹੋਏ ਨੇ, ਕ੍ਰੈਡਿਟ ਕਾਰਡ 'ਤੇ ਤਾਂ ਲੱਖਾਂ ਹੀ ਚੜ੍ਹੇ ਹੋਏ ਨੇ, ਤੁਸੀਂ ਜਿੱਥੇ ਮਰਜ਼ੀ ਇਹ ਲੋਨ ਦੇ ਪੈਸੇ ਵਰਤ ਸਕਦੇ ਹੋ, ਆਪਦੇ ਰੈਂਟ ਲਈ, ਆਪਦੇ ਗੁਜ਼ਾਰੇ ਲਈ, ਆਪਣੇ ਬਿੱਲ ਬੱਤੀਆਂ ਲਈ, ਆਪਣੇ ਬਾਕੀ ਕਰਜ਼ੇ ਲਾਉਣ ਦੇ ਲਈ, ਐਜ਼ ਯੂ ਸੀ ਫਿਟ। ਅਤੇ ਕੋਈ ਵੀ ਕ੍ਰੈਡਿਟ ਚੈੱਕ ਨਹੀਂ, ਕੋਈ ਨਕਲੀ ਡਾਕੂਮੈਂਟ ਕੁਛ ਵੀ ਤਿਆਰ ਕੀਤਾ ਹੀ ਨਹੀਂ ਜਾਂਦਾ ਹੈ। ਜੋ ਵੀ ਤੁਹਾਡੇ ਕੋਲ ਸਹੀ ਸਹੀ ਕਾਗਜ਼ਾਤ ਪਏ ਨੇ ਉਹੀ ਵਰਤੇ ਜਾਣੇ ਆ। ਅਤੇ ਇਹ ਅੰਟੇਰੀਓ ਸਰਕਾਰ ਦਾ ਇੱਕ ਪ੍ਰੋਗਰਾਮ ਹੈ। ਕਾਲ ਯੂਨੋ ਗਲੋਬਲ ਐਡਵਾਈਜ਼ਰੀ ਸਰੰਚ ਨਾਗਪਾਲ, ਕਿਉਂਕਿ ਇਹਨਾਂ ਨੇ 8 ਸਾਲ ਦੇ ਵਿੱਚ ਹਜ਼ਾਰਾਂ ਹੀ ਲੋਕਾਂ ਨੂੰ ਇਹ ਪੈਸੇ ਦਿਲਵਾਏ ਨੇ। 437-264-3175 437-264-3175 437-264-3175 ਇਹਨਾਂ ਦੇ ਆਫਿਸ ਦੇ ਵਿੱਚ ਅਪੋਇੰਟਮੈਂਟ ਬੁੱਕ ਕਰਕੇ ਪੂਰੀ ਤੇ ਪੂਰੀ ਟੀਮ ਨਾਲ ਮਿਲੋ। ਅਤੇ ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਏ ਏਬਲ ਟਰੱਕਿੰਗ। ਵੱਧ ਤੋਂ ਵੱਧ ਓਨਰ ਆਪਰੇਟਰਸ ਐਂਡ ਕੰਪਨੀ ਡਰਾਈਵਰਸ ਹਾਇਰ ਕਰ ਰਹੇ ਨੇ US ਤੇ ਰਨਸ ਦੇ ਲਈ। ਸੋ ਜੇ ਤੁਸੀਂ US ਦਾ 3 ਸਾਲ ਦਾ ਬੋਰਡਰ ਕ੍ਰੋਸਿੰਗ ਤਜ਼ਰਬਾ ਤੁਹਾਡੇ ਕੋਲ ਹੈਗਾ ਅਤੇ ਕਲੀਨ ਐਬਸਟ੍ਰੈਕਟ ਹੈ, ਤੁਹਾਡੇ ਲਈ ਗੋਲਡਨ ਆਪਰਚੁਨਿਟੀ ਆ। ਕੰਪਨੀ ਡਰਾਈਵਰਸ ਨੂੰ 75 cents ਪਲੱਸ HST ਪਰ ਮਾਈਲ ਪੇ ਕੀਤੀ ਜਾਊਗੀ, 75 cents ਪਲੱਸ HST ਪਰ ਮਾਈਲ, ਐਂਡ ਕੋਈ ਵੀ ਐਕਸਟਰਾ ਪਿਕਅਪ ਡਰੋਪ ਆਫ ਹੈ ਉਹਦੇ ਲਈ ਵੀ ਪੇ ਕੀਤਾ ਜਾਊਗਾ। ਓਨਰ ਆਪਰੇਟਰਸ $1.95 ਪਰ ਮਾਈਲ ਪੇ ਪੈਕੇਜ ਹੈ। ਅੱਜ ਹੀ ਏਬਲ ਟਰੱਕਿੰਗ ਨਾਲ ਸੰਪਰਕ ਕਰੋ। 3 ਸਾਲ ਦਾ ਬੋਰਡਰ ਕ੍ਰੋਸਿੰਗ ਏਜ਼ਰ ਐਕਸਪੀਰੀਅੰਸ ਐਂਡ ਕਲੀਨ ਐਬਸਟ੍ਰੈਕਟ ਚਾਹੀਦਾ ਹੀ ਚਾਹੀਦਾ ਹੈ। ਏਬਲ ਟਰੱਕਿੰਗ, ਮਹਿੰਦਰ ਗਰੇਵਾਲ, 905-838-4346 ਦੈਟਸ 905-838-4346 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਏ ਡਿਓਲ ਟਰੈਵਲ। ਡਿਓਲ ਟਰੈਵਲ ਵਾਲੇ ਤੁਹਾਨੂੰ ਬਰੈਂਪਟਨ ਐਂਡ ਅਟੋਬਕੋ ਦੋ ਡਿਫਰੈਂਟ ਲੋਕੇਸ਼ਨ ਤੋਂ ਸਰਵ ਕਰਦੇ ਨੇ। ਦੋਨੇ ਲੋਕੇਸ਼ਨਸ 'ਤੇ ਤੁਹਾਨੂੰ ਹੁਣ ਤੱਕ ਕਈ ਡੈਕੇਡਸ ਤੋਂ ਹੀ ਸਰਵ ਕਰਦੇ ਨੇ। ਇੰਡੀਆ ਆਉਣ ਜਾਣ ਦੇ ਲਈ ਸਭ ਤੋਂ ਘੱਟ ਪ੍ਰਾਈਸ ਪੇ ਕਰਨੀ ਆ ਫਿਰ ਏਅਰ ਫੇਅਰ। ਡਿਓਲ ਟਰੈਵਲ ਨੇ ਗਰੰਟੀ ਕੀਤੀ ਹੋਈ ਆ ਕਿ ਤੁਹਾਨੂੰ ਸਭ ਤੋਂ ਸਸਤੀ ਟਿਕਟ ਲੱਭ ਕੇ ਦੇਵਾਂਗੇ, ਬੁੱਕ ਕਰਕੇ ਦੇਵਾਂਗੇ। ਇਹਨਾਂ ਨੇ ਅੱਜ ਹੀ 2 ਸਪੈਸ਼ਲ ਫੇਅਰ ਭੇਜੇ ਨੇ। ਕੋਈ ਵੀ ਹੁਣ ਅਕਤੂਬਰ ਦੇ ਵਿੱਚ, ਕੱਲ੍ਹ ਤੋਂ ਅੱਗੇ ਬੇਸਿਕਲੀ ਸਟਾਰਟਿੰਗ ਟਮੋਰੋ ਅਕਤੂਬਰ ਮਹੀਨੇ ਦੇ ਵਿੱਚ ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ ਕੋਈ ਵੀ ਵਨ ਵੇ ਟਿਕਟ ਲੱਭ ਰਿਹਾ, ਆਪਦੇ ਲਵਡ ਵਨ ਨੂੰ ਅਗਲੇ ਮਹੀਨੇ ਹੀ ਯਾਨੀ ਕਿ ਕੱਲ੍ਹ ਤੋਂ ਅੱਗੇ ਹੀ ਅਕਤੂਬਰ 'ਚ ਸੱਦੋ, 2 ਬੈਗਸ ਇੰਕਲੂਡ, 2 ਟੈਚੀ ਵਿੱਚ ਹੀ ਨੇ, $700 ਵਿੱਚ, $700 ਵਿੱਚ ਕਾਫ਼ੀ ਸਸਤੀ ਟਿਕਟ ਮੇਰੇ ਖਿਆਲ 'ਚ, ਅਕਤੂਬਰ ਮਹੀਨਾ ਦਿੱਲੀ ਟੂ ਟੋਰਾਂਟੋ 2 ਬੈਗ ਭਰ ਕੇ ਜਿਹਨੂੰ ਮਰਜ਼ੀ ਸੱਦੋ, ਵਨ ਵੇ $700, $700 ਦੇ ਵਿੱਚ। ਜੇ ਤੁਸੀਂ ਅੰਮ੍ਰਿਤਸਰ ਤੋਂ ਲੈ ਕੇ ਟੋਰਾਂਟੋ ਤੱਕ ਅਕਤੂਬਰ ਦੇ ਵਿੱਚ ਕਿਸੇ ਨੂੰ ਵਨ ਵੇ ਸੱਦਣਾ, ਉਹ ਵੀ 2 ਬੈਗ ਭਰ ਕੇ 1120 ਦੇ ਵਿੱਚ, 1120। ਸੋ ਸੇਮ ਥਿੰਗ, ਦਿੱਲੀ ਟੂ ਟੋਰਾਂਟੋ 2 ਬੈਗਸ ਅਕਤੂਬਰ 700, ਅੰਮ੍ਰਿਤਸਰ ਟੂ ਟੋਰਾਂਟੋ 2 ਬੈਗਸ ਅਕਤੂਬਰ 1120, 1120। ਕਾਲ ਦਿਓ ਟਰੈਵਲ ਇਟੋਬਕੋ 905-588-5100, 905-588-5100, ਜਾਂ ਬ੍ਰੈਂਪਟਨ ਲੋਕੇਸ਼ਨ ਦਾ ਨੰਬਰ ਹੈ 905-588-4200, 905-588-4200, ਦਿਓਲ ਟਰੈਵਲ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਖਬਰਾਂ ਜਲਦ ਪੇਸ਼ ਕਰਦੇ ਹਾਂ, ਪਰ ਪਹਿਲਾਂ ਸਾਡੇ ਖਾਸ ਸਪਾਂਸਰ CIC ਇਮੀਗ੍ਰੇਸ਼ਨ ਤੋਂ ਸਾਡੇ ਬਾਈ ਗੈਰੀ ਵਿਰਕ ਸਾਡੇ ਨਾਲ ਫੋਨ ਲਾਈਨ 'ਤੇ ਜੁੜ ਚੁੱਕੇ ਨੇ। ਜੇ ਤੁਸੀਂ ਨਹੀਂ ਜਾਣਦੇ ਹੋ, ਗੈਰੀ ਵਿਰਕ ਬਹੁਤ ਲੰਬੇ ਸਮੇਂ ਤੋਂ ਇਮੀਗ੍ਰੇਸ਼ਨ ਦੇ ਫੀਲਡ ਦੇ ਵਿੱਚ ਤੁਹਾਡੇ ਲਈ ਪੂਰੇ ਅਤੇ ਪੂਰੇ ਕ੍ਰਿਸਟਲ ਕਲੀਅਰ, ਸਟ੍ਰੇਟ ਅਪ, ਇਹ ਆਨੈਸਟ ਅਤੇ ਟ੍ਰਾਂਸਪੇਰੈਂਟ ਇਮੀਗ੍ਰੇਸ਼ਨ ਦੀਆਂ ਸੇਵਾਵਾਂ ਪ੍ਰੋਵਾਈਡ ਕਰਦੇ ਆ ਰਹੇ ਨੇ। ਬਹੁਤ ਸਿੱਧੇ ਹਿਸਾਬ ਨਾਲ ਤੁਹਾਨੂੰ ਦੱਸਦੇ ਆ ਕਿ ਕਿਹੜਾ ਇਮੀਗ੍ਰੇਸ਼ਨ ਦੇ ਰਾਹ ਦੇ ਰਾਹੀਂ ਕੋਈ ਕੰਮ ਤੁਹਾਡਾ ਹੋ ਸਕਦਾ, ਨਹੀਂ ਹੋ ਸਕਦਾ, ਕੋਈ ਲਾਰੇ ਲਾਉਣ ਵਾਲੀ ਗੱਲ ਨਹੀਂ ਹੈ। ਪਹਿਲੀ ਮੁਲਾਕਾਤ ਜੋ ਕਿ ਬਿਲਕੁਲ ਫਰੀ ਹੈ, ਚਾਹੇ ਫੋਨ 'ਤੇ ਸਲਾਹ ਕਰੋ, ਚਾਹੇ ਇਹਨਾਂ ਦੇ ਮਾਲਟਨ ਮਿਸ ਸਾਗਾ, ਮਾਲਟਨ ਗੁਰੂ ਘਰ ਦੇ ਬਿਲਕੁਲ ਨਾਲ ਗ੍ਰੇਟ ਪੰਜਾਬ ਪਲਾਜ਼ਾ ਵਿੱਚ ਦਫ਼ਤਰ ਹੈ, ਚਾਹੇ ਉੱਥੇ ਜਾ ਕੇ ਫਰੀ ਦੇ ਵਿੱਚ ਕੰਸਲਟੇਸ਼ਨ ਕਰੋ। ਇਹ ਤੁਹਾਨੂੰ ਕ੍ਰਿਸਟੋ ਕਲੀਅਰ ਸਲਾਹ ਦੇਣਗੇ, ਕੋਈ ਵੀ ਗਲਤ ਮਲਤ ਕੰਮ ਕਰ ਲਏ ਕਦੇ ਵੀ ਨਹੀਂ ਤੁਹਾਨੂੰ ਸਲਾਹ ਦੇਣਗੇ। ਗੈਰੀ ਵਿਰਕ CIC ਇਮੀਗ੍ਰੇਸ਼ਨ ਕਾਲ, ਜਾਂ ਇਹਨਾਂ ਨੂੰ ਵਟਸਐਪ 'ਤੇ ਵੀ ਮੈਸੇਜ ਕਰ ਸਕਦੇ ਹੋ। ਜੇ ਲਾਈਨ ਬਿਜ਼ੀ ਆ ਰਹੀ ਹੈ ਫੋਨ ਲਾਈਨ, ਫਿਰ ਤੁਸੀਂ ਵਟਸਐਪ 'ਤੇ ਆਪਦਾ ਨਾਮ ਅਤੇ ਮਾੜਾ ਮੋਟਾ ਮੈਸੇਜ ਭੇਜ ਦਿਓ, ਅਤੇ ਜਿੰਨੀ ਛੇਤੀ ਹੋ ਸਕਦਾ ਖੁਦ ਆਪ ਤੁਹਾਨੂੰ ਕਾਲ ਬੈਕ ਕਰ ਲੈਣਗੇ। CIC ਇਮੀਗ੍ਰੇਸ਼ਨ ਗੈਰੀ ਵਿਰਕ 416-456-6161, 416-456-6161, ਇਹਨਾਂ ਨਾਲ ਜ਼ਰੂਰ ਸੰਪਰਕ ਕਰੋ। ਇਹ ਬਹੁਤ ਐਕਸਪੀਰੀਅੰਸ ਨੇ ਇਸ ਫੀਲਡ ਦੇ ਵਿੱਚ, ਅਤੇ ਵੈਰੀ ਸਿੰਪਲੀ ਤੁਹਾਡਾ ਜਿਹੜਾ ਮਰਜ਼ੀ ਇਮੀਗ੍ਰੇਸ਼ਨ ਦਾ ਕੰਮ ਹੈ ਕਰ ਸਕਦੇ ਨੇ। ਗਿਰੀ ਬਾਈ ਜੀ, ਸਤਿ ਸ਼੍ਰੀ ਅਕਾਲ ਜੀ।
1: ਸ਼ੁਕਰੀਆ ਸਮਰਾਜ ਜੀ, ਸਤਿ ਸ਼੍ਰੀ ਅਕਾਲ ਸਾਰੇ ਸੋਤੇ ਨੂੰ ਇਸ ਮਹਿਫਿਲ 'ਚ, ਵੈਰੀ ਵੈਰੀ ਗੁੱਡ ਈਵਨਿੰਗ।
0: ਬਾਈ ਜੀ, ਜਿਹੜਾ ਐਕਸਪ੍ਰੈਸ ਐਂਟਰੀ ਆ ਇੱਥੇ, ਕੋਈ ਰੀਸੈਂਟ ਡਰਾ ਨਿਕਲਿਆ ਹੈ ਜਾਂ ਸਪਟੈਂਬਰ ਦੇ ਵਿੱਚ ਕੋਈ ਅਪਡੇਟ ਆਈ ਆ ਖਾਸ?
1: ਸਮਰਾਜ ਜੀ, ਐਕਸਪ੍ਰੈਸ ਐਂਟਰੀ ਦੀ ਹਰ ਮਹੀਨੇ ਹੀ ਚਰਚਾ ਹੁੰਦੀ ਹੈ ਔਰ ਚਰਚਾ ਹੁੰਦੀ ਰਹਿਣੀ ਹੈ, ਕਿਉਂਕਿ ਜਿੰਨੇ ਵੀ ਵਿਦਿਆਰਥੀ ਭੈਣ ਭਰਾ ਪੜ੍ਹਾਈ ਕਰਨ ਤੋਂ ਬਾਅਦ ਕੰਮ ਕਰ ਰਹੇ ਨੇ, ਮਿਹਨਤ ਕਰ ਰਹੇ ਨੇ, ਤੇ ਟੀਚਾ ਉਹਨਾਂ ਦਾ ਇੱਕ PR ਦੀ ਪੋਜੀਸ਼ਨ ਪ੍ਰਾਪਤ ਕਰਨੀ ਹੈ, ਜੋ ਕਿ ਸਾਲ ਦੇ ਜਿਹੜੇ ਨੰਬਰਸ ਨੇ ਉਹਨਾਂ ਵਿੱਚੋਂ ਆਈ ਥਿੰਕ ਘੱਟੋ ਘੱਟ 1,25,000 ਤੋਂ ਉੱਪਰ ITI ਜਾਰੀ ਹੋ ਚੁੱਕੀਆਂ ਨੇ। ਗੱਲ ਜੇ ਕਰ ਲਈਏ ਕੱਲੇ ਸਪਤੰਬਰ 2026 ਮਹੀਨੇ ਦੀ, ਤਾਂ ਇਸ ਮਹੀਨੇ ਵਿੱਚ ਵੀ ਜਿਹੜੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਡਰਾ ਨਿਕਲੇ ਨੇ, ਉਹ 3 ਡਰਾ ਨਿਕਲੇ ਨੇ, ਔਰ ਇੱਕ ਲੇਟੈਸਟ ਜਿਹੜਾ ਸੀਗਾ ਸਪਤੰਬਰ 29 ਨੂੰ, ਔਰ CRS ਕੱਟ ਆਫ ਉਹਦਾ 518 'ਤੇ ਆਇਆ, ਔਰ ਇਸ ਤੋਂ ਬਿਨਾਂ PNP ਦੇ ਵੀ 2 ਡਰਾ ਆਏ ਨੇ ਸਪਤੰਬਰ ਮਹੀਨੇ ਵਿੱਚ। ਦੈਨ ਹੈਲਥ ਕੇਅਰ ਵਰਕਰ ਵਾਲਿਆਂ ਦਾ ਵੀ ਉਹਨਾਂ ਨੇ ਕੱਢਿਆ, ਫਿਜ਼ੀਸ਼ੀਅਨ ਵਾਸਤੇ ਵੀ ਸੀਗਾ ਔਰ ਸੀਨੀਅਰ ਮੈਨੇਜਰ ਵਾਸਤੇ ਵੀ ਸੀਗਾ। ਇਸ ਮਹੀਨੇ ਫ੍ਰੈਂਚ ਜਿਹੜੀ ਲੈਂਗੁਏਜ ਵਾਲੇ ਸਪੈਸ਼ਲ ਡਰਾ ਸੀ ਉਹ ਨਹੀਂ ਕੱਢਿਆ ਗਿਆ। ਸੋ ਜਿਹੜੇ ਜਿਹੜੇ ਇੰਡੀਵਿਜੁਅਲ ਸੁਣ ਰਹੇ ਨੇ, ਤੁਹਾਨੂੰ ITI ਆ ਚੁੱਕੀ ਹੈ, ਅੱਗੇ PR ਦੀ ਐਪਲੀਕੇਸ਼ਨ ਤੁਹਾਡੀ ਮੋਸਟ ਇੰਪੋਰਟੈਂਟ ਐਪਲੀਕੇਸ਼ਨ, ਉਹਦੇ ਵਾਸਤੇ ਰਿਟੇਨ ਕਰੋ। ਮੋਸਟਲੀ ਤਾਂ ਸਾਡੇ ਬਹੁਤ ਸਾਰੇ ਕਲਾਇੰਟਸ ਨੇ, ਉਹ ਖੁਦ ਹੀ ਸਾਡੇ ਕੋਲ ਫਾਈਲਾਂ ਚੱਲਦੀਆਂ ਨੇ, ਤਾਂ ਉਹਨਾਂ ਦਾ ਕੰਮ ਆਲਰੇਡੀ ਜਾਰੀ ਹੋ ਚੁੱਕਿਆ ਹੋਣਾ, ਔਰ ਜਿਨ੍ਹਾਂ ਨੂੰ ਹਜੇ ਤੁਹਾਡੀ ITI ਹੈ, ਕੋਈ ਤੁਹਾਨੂੰ ਕੌਂਸਲ ਚਾਹੀਦਾ, ਜਿਨ੍ਹਾਂ ਨੂੰ ਐਕਸਪੀਰੀਅੰਸ ਹੋਵੇ ਇਹਨਾਂ ਫਾਈਲਾਂ ਉੱਤੇ ਪਿਛਲੇ 12 ਸਾਲ ਤੋਂ ਵੱਧ ਸਮੇਂ ਤੋਂ ਕੰਮ ਕਰਦਿਆਂ ਦਾ, ਸੋ CIC ਇਮੀਗ੍ਰੇਸ਼ਨ ਇਸ ਫਾਈਲ ਨੂੰ ਕੈਜੂਅਲ ਲੈ ਕੇ ਨਾ ਚੱਲੋ। ਅੱਜ ਵੀ ਇੱਕ ਬਰੁਕਵੀਲ ਤੋਂ ਕਾਲ ਆਈ, ਜਿਹੜਾ ਕਿ ਬਹੁਤ ਇੱਥੇ ਨੌਟ ਵਾਲੇ ਪਾਸੇ ਹੈਗਾ, ਉੱਥੇ ਉਹ ਇੰਡੀਵਿਜੁਅਲ ਆਪ ਘਰੇ ਬੈਠੀ ਫਾਈਲ ਕਰ ਰਹੀ ਸੀ, ਤਾਂ ਉਹਦੇ ਉੱਤੋਂ ਫਾਰਮ ਹੀ ਨਹੀਂ ਭਰੇ ਜਾ ਰਹੇ ਸੀਗੇ। ਉਹਨਾਂ ਵਿੱਚ ਆਨਲਾਈਨ ਐਪਲੀਕੇਸ਼ਨ ਹੈ, ਕਈ ਤਰ੍ਹਾਂ ਦੇ ਫਾਰਮ ਨੇ, ਟਰੈਵਲ ਫਾਰਮ 'ਤੇ ਕੀ ਲਿਖਣਾ ਹੈ, ਉਹਨੂੰ ਕਿੱਦਾਂ ਵੈਲਿਡ ਕਰਨਾ ਹੈ, ਇੰਪਲੋਇਮੈਂਟ ਫਾਰਮ ਕਿਹੜਾ, ਜਨਰਿਕ ਕਿਹੜਾ, ਦੇ ਆਰ ਸੋ ਮੈਨੀ ਟੂਲਸ ਐਂਡ ਕੰਪੋਨੈਂਟਸ ਇਨ ਦਾ ਐਪਲੀਕੇਸ਼ਨ, ਡਾਕੂਮੈਂਟਸ ਕਿੱਦਾਂ ਕਿੱਦਾਂ ਸਬਮਿਟ ਕਰਨੇ ਨੇ। ਔਰ ਕਈ ਵਾਰੀ ਬਹੁਤ ਸਾਰੇ ਕਲਾਇੰਟ ਦਾ ਇਹ ਵੀ ਆ ਜਾਂਦਾ ਕਿ ਫਾਈਲ ਤੁਸੀਂ ਸਬਮਿਟ ਕਰ ਲਈ ਜਾਂ ਕਰਾ ਲਈ ਜਾਂ ਕੁਛ ਵੀ ਕੀਤਾ, ਉਹ ਫਾਈਲ ਤੁਹਾਡੀ ਵਾਪਸ ਹੀ ਆ ਗਈ ਇਨਕੰਪਲੀਟ ਮੰਨ ਕੇ। ਸੋ ਕਦੇ ਵੀ ਰਿਸਕ ਨਾ ਲਓ, ਇਮੀਡੀਏਟਲੀ ਮਿਲੋ, ਮੈਸੇਜ ਕਰੋ, ਵਟਸਐਪ ਕਰੋ, ਕਾਲ ਕਰੋ। ਤੇ ਜਿਹੜੇ ਇੰਡੀਵਿਜੁਅਲ ਵਿਦਿਆਰਥੀ ਭੈਣ ਭਰਾ ਖਾਸ ਕਰਕੇ ਹਜੇ ਵੀ ਸਟਰਗਲ ਕਰ ਰਹੇ ਨੇ, ਲੱਭ ਰਹੇ ਨੇ ਕਿ ਤੁਹਾਨੂੰ ITA ਤੱਕ ਕਿੱਦਾਂ ਪਹੁੰਚੋਗੇ, ਕਿੰਨਾ ਸਕੋਰ ਹੈ, ਕਿਹੜੇ ਕਿਹੜੇ ਕੰਪੋਨੈਂਟਸ ਹੋ ਸਕਦੇ ਨੇ। ਹੁਣ ਇੱਕ ਨਵਾਂ ਓਨਟੈਰੀਓ ਵਰਕਫੋਰਸ ਜਿਹੜਾ PNP ਦੇ ਵਾਸਤੇ ਤੁਹਾਡਾ ਇੰਪਲੋਇਰ ਤੁਹਾਨੂੰ ਸਪੋਰਟ ਕਰ ਸਕਦਾ ਹੈ, GTA 'ਚ ਇੰਪਲੋਇਮੈਂਟ ਹੈ ਉਹਦੀ, ਇੰਪਲੋਇਰ ਦਾ ਜਾਂ GTA ਤੋਂ ਬਾਹਰ ਹੈਗਾ ਉਹਦੀ ਕੰਡੀਸ਼ਨ ਕੀ ਨੇ, ਤੁਹਾਡੀ ਐਲੀਜੀਬਿਲਟੀ ਕੀ ਹੈ। ਇੰਪਲੋਇਰ ਵੱਲੋਂ ਫਾਈਲ ਸ਼ੁਰੂ ਹੁੰਦੀ ਹੈ, ਕਾਫੀ ਜ਼ਿਆਦਾ ਉਹਦੇ 'ਚ ਤਬਦੀਲੀਆਂ ਵੀ ਹੋਈਆਂ ਨੇ। ਇੰਪਲੋਇਰ ਵੱਲੋਂ ਪੋਰਟਲ ਲਾਂਚ ਕੀਤਾ ਜਾਂਦਾ, ਫਿਰ ਉਦੋਂ ਤੁਹਾਨੂੰ ਜੋਬ ਆਫਰ ਇਸ਼ੂ ਹੁੰਦੀ ਹੈ, ਅਪਰੂਵ ਹੁੰਦੀ ਹੈ, ਫਿਰ ਤੁਹਾਡਾ PNP ਦੀ ਫਾਈਲ ਜਿਹੜੀ ਹੈਗੀ ਐਕਸਪ੍ਰੈਸ਼ਨ ਆਫ ਇੰਟਰਸਟ ਜਿਹੜਾ ਸਬਮਿਟ ਹੁੰਦਾ। ਸੋ ਕਦੇ ਵੀ ਕੈਜੂਅਲ ਹੋ ਕੇ ਨਾ ਚਲੋ, ਜਿਹੜੇ ਵੀ ਕਿਤੇ ਵੀ ਬੈਠੇ ਹੋ, ਬਹੁਤ ਦੂਰੋਂ ਦੂਰੋਂ ਕਲਾਇੰਟ ਹੁੰਦੇ ਨੇ। ਤੁਹਾਨੂੰ ਹੁਣ ਐਗਜ਼ਾਮਪਲ ਦੱਸੀ ਕਿ ਰੌਕਵੀਲ ਵਾਲੇ ਪਾਸੇ ਅੱਜ ਦੀ ਹੀ ਕਾਲ ਹੈਗੀ ਜਿਹਦਾ ਮਸਲਾ ਅਸੀਂ ਹੱਲ ਕੀਤਾ। ਸੋ ਨੰਬਰ 416-456-6161 ਤੇ ਸੰਪਰਕ ਕਰ ਸਕਦੇ ਹੋ। ਖਾਸ ਕਰਕੇ ਕਈ ਜਿਹੜੇ ਆਊਟ ਆਫ ਸਟੇਟਸ ਹੋਣ ਜਾ ਰਹੇ ਨੇ, ਹੋ ਚੁੱਕੇ ਨੇ, LMI ਤੁਹਾਡਾ ਇੰਪਲੋਇਰ ਦੇ ਸਕਦਾ, ਉਹਦੇ ਵਾਸਤੇ ਵੀ ਜਿਹੜਾ ਤੁਹਾਡੇ ਕੋਲ ਟਾਈਮ ਹੋਣਾ ਚਾਹੀਦਾ, ਬ੍ਰੈਕਟ ਘੱਟੋ ਘੱਟ 4-5 ਮਹੀਨੇ ਲੈ ਕੇ ਚੱਲੋ, ਤੇ ਤੁਹਾਡਾ ਸਟੇਟਸ ਵੀ ਉਦੋਂ ਆਊਟ ਆਫ ਤੁਸੀਂ ਵਰਕ ਪਰਮਿਟ ਦੇ ਸਟੇਟਸ ਤੋਂ ਬਾਹਰ ਨਹੀਂ ਹੋਣੇ ਚਾਹੀਦੇ। ਸੋ ਮੈਨੀ ਕੰਪਲੀਕੇਸ਼ਨ ਜਿਹੜੀਆਂ ਚੱਲਦੀਆਂ ਨੇ, ਤਾਂ ਉਹਨਾਂ ਸਾਰਿਆਂ ਦੇ ਸਵਾਲਾਂ ਦੇ ਜਵਾਬ
0: CIC Immigration 4-6-51-61-61 CIC Immigration, Gary Virk ਨਾਲ ਡਾਇਰੈਕਟ ਗੱਲਬਾਤ ਕਰੋ। ਤੁਹਾਡਾ ਇਮੀਗ੍ਰੇਸ਼ਨ ਦਾ ਜੋ ਵੀ ਮਸਲਾ ਹੈ, 416-456-6161 ਤੇ ਬਾਈ ਜੀ, ਜੇਕਰ ਕਿਸੇ ਨੇ ਰੈਫਿਊਜੀ ਕੇਸ ਲਾਇਆ ਸੀ ਤੇ ਉਹਨੂੰ ਹੁਣ ਰਿਜੈਕਟ ਕੀਤਾ ਗਿਆ, ਰਿਫਿਊਜ਼ ਕੀਤਾ ਗਿਆ, ਕੀ ਇਸ ਤੋਂ ਬਾਅਦ ਕੋਈ ਵੀ ਆਪਸ਼ਨ ਰਹਿੰਦੀ ਆ ਜਾਂ ਹੁਣ ਕੀ ਕਰ ਸਕਦੇ ਨੇ ਉਹ ਲੋਕ?
1: ਸਵਰਾਜ ਜੀ, ਪਹਿਲੀ ਗੱਲ ਤਾਂ ਹੈ ਕਿ ਜਿਹਨਾਂ ਨੇ ਰਿਫਿਊਜੀ ਕਲੇਮ ਲਗਾਇਆ ਸੀਗਾ, ਖਾਸ ਕਰ ਸਾਊਥ ਏਸ਼ੀਆ ਪਾਸਿਓਂ ਆਏ ਹੋਏ ਸੀਗੇ, ਪਹਿਲਾਂ ਕਿਸੇ ਖਾਸ ਵੀਜ਼ੇ ਤੇ ਆਏ ਹੋਏ ਸੀਗੇ, ਤਾਂ ਉਹ ਸਾਰੇ ਰਿਫਿਊਜ਼ ਹੋਣੇ ਨੇ, ਹੋ ਰਹੇ ਨੇ ਧੜਾ ਧੜ ਹਜ਼ਾਰਾਂ ਦੀ ਗਿਣਤੀ 'ਚ, ਤਾਂ ਉਹਨਾਂ ਦੇ ਵਾਸਤੇ ਆਪਸ਼ਨ ਲੱਭਣੀਆਂ ਵੀ ਔਖੀਆਂ ਹੋ ਰਹੀਆਂ ਨੇ। ਸਟ੍ਰਿਕਟਨੈਸ ਚੱਲ ਰਹੀ ਹੈ ਪੂਰੇ ਪਾਸੇ, ਇਨਫੋਰਸਮੈਂਟ ਪੂਰੀ ਜਿਹੜੀ ਲਾਗੂ ਕੀਤੀ ਹੋਈ ਹੈ ਡਿਪਾਰਟਮੈਂਟ ਦੇ ਵੱਲੋਂ। ਸੋ ਚਲੋ ਆਪਾਂ ਕੁਐਸਚਨ ਦਾ ਆਨਸਰ ਤੇ ਆ ਜਾਂਦੇ ਕਿ ਜੇ ਤੁਹਾਡਾ ਰਿਫਿਊਜੀ ਕਲੇਮ ਰਿਫਿਊਜ਼ ਹੋ ਚੁੱਕਾ ਹੈ, ਸਭ ਤੋਂ ਪਹਿਲੀ ਆਪਸ਼ਨ ਤੁਹਾਡੇ ਲਈ ਹੁੰਦੀ ਹੈ ਕਿ ਤੁਸੀਂ ਉਸ ਨੈਗੇਟਿਵ ਡਿਸੀਜਨ ਦੇ ਖਿਲਾਫ ਰਿਫਿਊਜੀ ਅਪੀਲ ਡਿਵੀਜ਼ਨ 'ਚ ਤੁਸੀਂ ਅਪੀਲ ਲਾਂਚ ਕਰ ਸਕਦੇ ਹੋ। ਉਹਦੀ ਜਿਹੜੀ 15 ਦਿਨ ਦੇ ਵਿੱਚ ਤੁਸੀਂ ਅਪੀਲ ਲਾਉਣੀ ਹੁੰਦੀ ਹੈ, ਬਾਈ ਚਾਂਸ ਤੁਹਾਡੀ ਉੱਥੇ ਅਪੀਲ ਤੇ ਸੁਣਵਾਈ ਤੁਹਾਡੇ ਪੱਖ 'ਚ ਹੋਗੀ ਤਾਂ ਤੁਸੀਂ ਪ੍ਰੋਟੈਕਟਿਡ ਪਰਸਨ ਵਜੋਂ ਤੁਹਾਨੂੰ ਮਾਨਤਾ ਮਿਲ ਜਾਏਗੀ, ਅੱਗੇ PR ਦੀ ਫਾਈਲ ਚੱਲੇਗੀ। ਰਿਫਿਊਜ਼ ਹੋਏਗੀ ਤੁਹਾਡੀ ਜਿਹੜੀ ਰਿਫਿਊਜੀ RAD ਦੀ ਅਪੀਲ ਹੈਗੀ ਹੈ, ਤਾਂ ਉਸ ਤੋਂ ਬਾਅਦ ਤੁਸੀਂ ਫੈਡਰਲ ਕੋਰਟ ਦਾ ਵੀ ਦਰਵਾਜ਼ਾ ਖੜਕਾ ਸਕਦੇ ਹੋ, ਜੁਡੀਸ਼ੀਅਲ ਰਿਵਿਊ ਦੀ ਰਿਕੁਐਸਟ ਕਰ ਸਕਦੇ ਹੋ। ਉਹ ਵੀ ਤੁਹਾਡੀ RAD ਅਪੀਲ ਰਿਫਿਊਜ਼ ਹੋਣ ਤੋਂ 15 ਦਿਨ ਦੇ ਵਿੱਚ ਹੀ ਲਾਂਚ ਕਰਨੀ ਹੁੰਦੀ ਹੈ, ਟਾਈਮ ਫਰੇਮ ਜਿਹੜੇ ਮਸਲੇ ਹੁੰਦੇ ਨੇ। ਸੋ ਇੱਦਾਂ ਦੀ ਸਿਚੁਏਸ਼ਨ ਹੈਗੀ ਤਾਂ ਉਹਦੇ ਵਾਸਤੇ ਮਿਲ ਸਕਦੇ ਹੋ, ਅਪੀਲ ਵਾਸਤੇ ਹੀ ਸਲਾਹ ਮਸ਼ਵਰਾ ਕਰ ਸਕਦੇ ਹੋ। ਦੈਨ ਜੇ ਤੁਹਾਡਾ ਰਿਫਿਊਜੀ ਕਲੇਮ ਦੀ ਡੇਟ ਕਦੋਂ ਆਉਂਦੀ ਹੈ, ਕਿੰਨਾ ਸਮਾਂ ਲੰਘ ਗਿਆ, ਉੱਥੇ ਤੁਹਾਡੇ ਪੱਖ 'ਚ ਹੁੰਦਾ ਜਾਂ ਨਹੀਂ ਹੁੰਦਾ, ਆਮ ਤੌਰ 'ਤੇ ਜਿਹੜੇ ਰਿਫਿਊਜੀ ਕਲੇਮ ਇਹ ਨੇ, ਤਾਂ ਬਿੱਲ C-12 ਆਉਣ ਦੇ ਨਾਲ ਸਵਰਾਜ ਜੀ 27 ਪੂਰੀ ਹੋ ਚੁੱਕੀ ਹੈ, ਔਰ ਵੈਸੇ ਵੀ ਇਹ ਬੋਗਸ ਰਿਫਿਊਜੀ ਕਲੇਮ ਵੱਧ ਨੇ ਜਿਹੜੇ ਕਿ ਸਾਊਥ ਏਸ਼ੀਆ ਤੋਂ ਹੋਏ ਹੋਏ ਨੇ, ਉਹ ਸਾਰਾ ਅੱਗੇ ਡਿਪਾਰਟਮੈਂਟ ਨੂੰ ਸਾਰੇ ਸੈਕਸ਼ਨ ਨੂੰ ਪਤਾ। ਸੋ ਬਟ ਉਹ ਇੱਕ ਕਾਨੂੰਨੀ ਕਾਰਵਾਈ ਹੈ, ਉਹ ਇੱਕ ਸਟੈਪ, ਦੂਜਾ ਸਟੈਪ, ਤੀਜਾ ਬ੍ਰੈਕਟ, ਉਹਦੇ ਵਿੱਚੋਂ ਲੰਘਣਾ ਜ਼ਰੂਰ ਹੁੰਦਾ। ਇਮੀਡੀਏਟਲੀ ਤਾਂ ਹੈ ਨਹੀਂ ਕਿ ਅੱਜ ਤੁਹਾਡੀ ਰਿਫਿਊਜ਼ ਹੋ ਗਈ, ਤੁਹਾਨੂੰ ਨਾਲ ਦੀ ਨਾਲ ਇੱਥੇ ਡਿਪੋਰਟ ਕਰ ਦੇਣਗੇ, ਤੁਹਾਡੇ ਵੀ ਰਾਈਟਸ ਹੁੰਦੇ ਨੇ, ਕਾਨੂੰਨੀ ਕਾਰਵਾਈ ਤੁਸੀਂ ਵੀ ਕਰ ਸਕਦੇ ਹੋ। ਤੇ ਜੇ 12 ਮਹੀਨੇ ਤੁਹਾਡੇ ਰਿਫਿਊਜੀ ਕਲੇਮ ਨੂੰ ਹੋ ਚੁੱਕੇ ਨੇ, ਹਜੇ ਵੀ ਤੁਹਾਡਾ ਉੱਧਰ ਪਾਸੇ ਫੈਡਰਲ ਕੋਰਟ ਦੀ ਅਪੀਲ ਨਹੀਂ ਸ਼ੁਰੂ ਹੋਈ, ਉਹਦਾ ਫੈਸਲਾ ਨਹੀਂ ਆਇਆ, ਤਾਂ ਤੁਹਾਡੇ ਕੋਲ ਇੱਕ ਜਿਹੜਾ ਅਪਰਾਧ ਦੀ ਸਟੈਪ ਹੁੰਦੀ ਹੈ ਕਿ ਪ੍ਰੀ ਰਿਵੋਲਡ ਰਿਸਕ ਅਸੈਸਮੈਂਟ ਵਾਲੀ ਐਪਲੀਕੇਸ਼ਨ ਤੁਹਾਨੂੰ CBSA ਵਾਸਤੇ ਸਬਮਿਟ ਕਰ ਸਕਦੇ ਹੋ। ਉਸ ਤੋਂ ਲੰਬਾ ਸਮਾਂ ਹੋ ਚੁੱਕਾ ਹੋਇਆ ਤਾਂ ਤੁਸੀਂ ਜਿਹੜੇ ਇੱਕ HNC ਪ੍ਰੋਗਰਾਮ ਦੇ ਵਿੱਚ ਵੀ ਫਾਈਲ ਲਗਾ ਸਕਦੇ ਹੋ, ਜਿਹੜਾ ਹਮਟੈਰਿੰਗ ਗਰਾਊਂਡ ਤੇ ਵੀ ਕਹਿ ਸਕਦੇ ਹੋ, ਜੇ ਤੁਹਾਡੀ ਹੁਣ ਤੱਕ ਇਸਟੈਬਲਿਸ਼ਮੈਂਟ ਹੋ ਚੁੱਕੀ ਹੈ ਕੈਨੇਡਾ 'ਚ ਰਹਿੰਦੇ, ਚਾਹੇ ਤੁਸੀਂ ਪਹਿਲਾਂ ਕੋਈ ਵੀ ਯੂਟਰਨ ਮਾਰਿਆ, ਰਿਫਿਊਜੀ ਕਲੇਮ ਲਾਇਆ, ਪਰ ਸਟਿਲ ਤੁਹਾਡੇ ਕੋਲ ਵਰਕ ਪਰਮਿਟ ਹੁੰਦਾ, ਕੰਮ ਕਰ ਰਹੇ ਹੋ, ਮਿਹਨਤਾਂ ਕਰ ਰਹੇ ਹੋ, ਤਾਂ ਉਹ ਵੀ ਸਥਾਪਤੀ ਆਪਣੀ ਦੱਸ ਸਕਦੇ ਹੋ। ਸੋ ਇਹ ਕੁਛ ਆਪਸ਼ਨ ਹੁੰਦੀਆਂ ਨੇ ਜਿਹੜੇ ਰਿਫਿਊਜੀ ਕਲੇਮ ਤੇ ਰਿਫਿਊਜ਼ ਨੇ, ਪਰ ਜਿਹਨਾਂ ਦੇ ਸਟੇਟਸ ਹੁਣ ਖਤਮ ਹੋਣ ਜਾ ਰਹੇ ਨੇ, ਉਹਨਾਂ ਵਾਸਤੇ ਵੀ ਬਹੁਤ ਜ਼ਿਆਦਾ ਇੱਕ ਕਹਿ ਲਓ ਕਿ ਰੈੱਡ ਲਾਈਨ ਹੀ ਚੱਲ ਰਹੀ ਹੈ, ਉਹਦੇ ਵਾਸਤੇ ਵੀ ਸਲਾਹ ਮਸ਼ਵਰਾ ਕਰੋ। ਪਹਿਲੀ ਗੱਲ ਤਾਂ ਆਊਟ ਆਫ ਸਟੇਟਸ ਹੋਣ ਦੇ ਵਾਲੇ ਪਾਸੇ ਨਾ ਜਾਓ, ਔਰ ਜੇ ਤੁਸੀਂ ਉਸ ਲੈਵਲ ਤੇ ਚਲੇ ਗਏ ਤਾਂ ਫਿਰ ਇੱਥੇ ਕੈਨੇਡਾ ਰਹਿਣਾ ਤੇ ਰਹਿਣਾ ਹੀ ਔਖਾ ਹੋ ਜਾਣਾ, PR ਤਾਂ ਬਹੁਤ ਦੂਰ ਦੀ ਗੱਲ ਹੈ। ਇਸੇ ਕਰਕੇ ਸਹੀ ਸਮੇਂ ਤੇ ਸਹੀ ਜਾਣਕਾਰੀ ਸਹੀ ਕੰਸਲਟੈਂਟ ਤੋਂ ਲੈਣ ਦੀ ਕੋਸ਼ਿਸ਼ ਕਰਿਆ ਕਰੋ। ਨੰਬਰ 416-456-6161
0: CIC Immigration, Getty Vic, 416-456-6161, 416-456-6161. ਤੇ ਬਾਈ ਜੀ ਬਹੁਤ ਲੋਕ ਇੱਥੇ ਪੀ ਆਰ ਤਾਂ ਹੋ ਜਾਂਦੇ ਆ ਤੇ ਸਮਝਣੇ ਬਸ ਖਤਮ ਹੋ ਗਿਆ, ਹੋਰ ਕੁਛ ਕਰਨ ਦੀ ਕੋਈ ਲੋੜ ਨਹੀਂ ਹੈਗੀ। ਪਰ ਇਹ ਦੱਸੋ ਕਿ ਅੱਗੇ ਫਿਰ ਕੈਨੇਡੀਅਨ ਸਿਟੀਜ਼ਨਸ਼ਿਪ ਹਾਸਲ ਕਰਨੀ ਕਿਉਂ ਜ਼ਰੂਰੀ ਆ?
1: ਬਿਲਕੁਲ ਸਵਰਾਜ ਜੀ, ਅੱਜ ਕੱਲ੍ਹ ਦੇ ਜੋ ਹਾਲਾਤ ਬਣੇ ਹੋਏ ਨੇ, ਕਾਨੂੰਨ ਦੀਆਂ ਤਬਦੀਲੀਆਂ ਹੋਈਆਂ ਨੇ, ਔਰ ਕਈ ਵਾਰੀ ਇਹ ਵੀ ਹੋ ਜਾਂਦਾ ਕਿ ਪੁਰਾਣਾ ਕੋਈ ਰਿਫਿਊਜੀ ਜਿਹੜਾ ਰਿਫਿਊਜੀ ਕਲੇਮ ਦੇ ਉੱਤੇ ਪੀ ਆਰ ਤਾਂ ਹੋ ਚੁੱਕਿਆ ਪਰ ਉਹ ਸਿਟੀਜ਼ਨਸ਼ਿਪ ਜਿਹੜੇ ਇੰਗਲਿਸ਼ ਦੇ ਟੈਸਟ ਨੇ ਜਾਂ ਦੂਜਾ ਟੈਸਟ ਹੁੰਦਾ ਉਹ ਪਾਸ ਨਹੀਂ ਕਰ ਸਕਦਾ, ਉਹਦੇ ਕਰਕੇ ਉਹਨੇ ਸਿਟੀਜ਼ਨਸ਼ਿਪ ਅਪਲਾਈ ਹੀ ਨਹੀਂ ਕੀਤੀ, ਤਾਂ ਆਪਣੀ ਹੋਮ ਕੰਟਰੀ ਦੇ ਗੇੜੇ ਉਹ ਫਿਰ ਵੀ ਲਗਾਉਂਦਾ ਜਾ ਰਿਹਾ, ਤਾਂ ਉਹਦੀ ਪੀ ਆਰ ਉੱਤੇ ਵੀ ਸਵਾਲ ਖੜੇ ਹੋ ਜਾਂਦੇ ਨੇ, ਡੀਪੋਰਟੇਸ਼ਨ ਤੱਕ ਦੀ ਪ੍ਰਕਿਰਿਆ ਵੀ ਹੋ ਜਾਂਦੀ ਹੈ। ਸੋ ਅੱਜ ਕੱਲ੍ਹ ਜਿਹੜੇ ਕੈਨੇਡੀਅਨ ਸਿਟੀਜ਼ਨਸ਼ਿਪ ਅਪਲਾਈ ਕਰਨੀ ਮੋਸਟ ਇੰਪੋਰਟੈਂਟ ਹੈ। ਮੈਂ ਕਹੂੰਗਾ ਕਿ ਜਿਹੜੇ ਵੀ ਆਲਰੇਡੀ ਪੀ ਆਰ ਹੋ ਚੁੱਕੇ ਨੇ, ਤੁਹਾਨੂੰ 5 ਸਾਲ ਤੋਂ ਉੱਪਰ ਸਮਾਂ ਹੋ ਗਿਆ ਹੋਇਆ, ਤਾਂ ਤੁਹਾਡੀ ਐਲੀਜੀਬਿਲਟੀ ਆਲਰੇਡੀ ਮਿਟ ਹੋ ਜਾਂਦੀ ਹੈ। ਜਿੰਨੇ ਵੀ ਤੁਹਾਨੂੰ ਪਿਛਲੇ 5 ਸਾਲ 'ਚ 3 ਸਾਲ ਦਾ ਤੁਹਾਡਾ ਰੈਜੀਡੈਂਸੀ ਓਬਲੀਗੇਸ਼ਨ ਹੋਣੀ ਚਾਹੀਦੀ ਹੈ 1095 ਦਿਨ, ਖਾਸ ਕਰ ਜਿਹੜੇ ਟਰੱਕਾਂ ਵਾਲੇ ਵੀਰ ਨੇ ਜਾਂ ਟਰੱਕਾਂ ਵਾਲੇ ਇੰਡੀਵਿਜੁਅਲਸ ਨੇ ਅਮੈਰੀਕਾ ਨੂੰ ਜਾਂਦੇ ਨੇ, ਲੰਬੇ ਗੇੜੇ 'ਤੇ ਜਾਂਦੇ ਨੇ, ਉਹਨਾਂ ਦੀ ਉੱਥੇ ਅਮੈਰੀਕਾ ਵਾਲਾ ਜਿਹੜਾ ਟਾਈਮ ਹੁੰਦਾ ਉਹਦੇ 'ਤੇ ਕੁਐਸਚਨ ਮਾਰਕ ਆਉਂਦਾ, ਉਹਦੀ ਐਂਟਰੀ ਐਗਜ਼ਿਟ ਰੈਕਡ ਵਗੈਰਾ ਕਢਾ ਕੇ, ਤਾਂ ਉਹ ਵੀ ਜਿਹੜਾ ਉਹਨਾਂ ਦਾ ਕੈਲਕੂਲੇਸ਼ਨ ਕੀਤੀ ਜਾ ਸਕਦੀ ਹੈ। ਸੋ ਪਹਿਲੀ ਗੱਲ, ਪੀ ਆਰ ਹੋਣੇ ਚਾਹੀਦੇ ਹੋ, ਤੁਹਾਡਾ ਕੋਈ ਕ੍ਰਿਮੀਨਲ ਰੈਕਡ ਨਹੀਂ ਹੋਣਾ ਚਾਹੀਦਾ, ਫਿਜ਼ੀਕਲ ਪ੍ਰੈਜੈਂਸ ਤੁਹਾਡੀ ਪਿਛਲੇ 5 ਸਾਲਾਂ 'ਚ 3 ਸਾਲ ਤੁਹਾਡੀ ਕੈਨੇਡਾ ਦੀ ਹੋਣੀ ਲਾਜ਼ਮੀ ਹੈ, ਟੈਕਸ ਫਾਈਲਿੰਗ 3 ਸਾਲ ਦੀ ਕੀਤੀ ਹੋਣੀ ਚਾਹੀਦੀ ਹੈ, ਲੈਂਗੁਏਜ ਜੇ ਤੁਹਾਡੀ ਉਮਰ 18 ਤੋਂ 54 ਸਾਲ ਦੇ ਵਿੱਚ ਹੈ ਤਾਂ ਤੁਹਾਨੂੰ ਇੱਕ ਲੈਂਗੁਏਜ ਪ੍ਰੋਫੀਸ਼ੀਐਂਸੀ ਦੇਣਾ ਪੈਂਦਾ CLB level 4 ਦਾ, ਅਦਰਵਾਈਜ਼ ਤੁਸੀਂ ਜਿਹੜੀ ਕਮਿਊਨਿਟੀ ਕਲਾਸਿਸ ਹੁੰਦੀਆਂ ਨੇ ਇੰਗਲਿਸ਼ ਵਾਲੀਆਂ ਉਹ ਵੀ ਲਗਾ ਕੇ ਉਹਨਾਂ ਤੋਂ ਵੀ level 4 ਦਾ ਸਰਟੀਫਿਕੇਟ ਲੈ ਸਕਦੇ ਹੋ, ਉਹ ਵੀ ਚੱਲ ਜਾਂਦਾ। ਤੇ ਇੱਕ ਜਿਹੜਾ 18 ਤੋਂ 54 ਸਾਲ ਦੀ ਬ੍ਰੈਕਟ ਵਾਲਿਆਂ ਨੂੰ ਸਿਟੀਜ਼ਨਸ਼ਿਪ ਦਾ ਟੈਸਟ ਵੀ ਦੇਣਾ ਪੈਂਦਾ। ਸੋ ਕੋਈ ਵੀ ਇਹਦੇ 'ਚ ਐਲੀਜੀਬਿਲਟੀ ਤੁਹਾਡੀ ਬਣਦੀ ਹੈ, ਬਣੀ ਹੋਈ ਹੈ, ਤੁਸੀਂ ਸੋਚਿਆ ਨਹੀਂ, ਧਿਆਨ ਨਹੀਂ ਦਿੱਤਾ, ਹੁਣ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਹਰ ਪਰਿਵਾਰ ਦੀ, ਹਰ ਪੀ ਆਰ ਦੀ ਇੱਕ ਜ਼ਰੂਰਤ ਹੈ ਕਿ ਸਿਟੀਜ਼ਨਸ਼ਿਪ ਜਾਂ ਕੈਨੇਡੀਅਨ ਪਾਸਪੋਰਟ ਲੈ ਕੇ ਰੱਖੋ, ਤਾਂ ਕਿ ਤੁਹਾਨੂੰ ਆਉਣ ਵਾਲੇ ਸਮੇਂ 'ਚ ਮੁਸ਼ਕਲ ਨਾ ਆਵੇ। ਨੰਬਰ 416-456-6161 ਇਮੀਗ੍ਰੇਸ਼ਨ ਸੰਬੰਧੀ ਕੋਈ ਵੀ ਸਵਾਲ, ਕੋਈ ਵੀ ਮਸਲਾ, ਮੈਸੇਜ, ਵਟਸਐਪ ਕਾਲ 416-456-6161।
0: ਥੈਂਕ ਯੂ ਵੈਰੀ ਮੱਚ। ਜਿਹੜੀ ਮਰਜ਼ੀ ਤੁਹਾਡੀ ਇਮੀਗ੍ਰੇਸ਼ਨ ਦੀ ਜ਼ਰੂਰਤ ਹੈ, ਸਵਾਲ ਹੈ, ਕੰਮ ਹੈ, ਅੱਜ ਹੀ ਹੁਣੇ ਹੀ ਰਾਈਟ ਅਵੇ ਹੀ ਇੰਨੇ ਵੱਡੇ ਕੰਮ ਲਈ, ਇੰਨੇ ਬਹੁਤ ਹੀ ਅਹਿਮ ਕੰਮ ਲਈ ਸੰਪਰਕ ਕਰੋ CIC ਇਮੀਗ੍ਰੇਸ਼ਨ ਗੈਰੀ ਵਿਰਕ ਦੇ ਨਾਲ 416-456-6161 416-456-6161। ਦੋਸਤੋ, ਕੱਲ ਮਿਸਿਸਾਗਾ ਸ਼ਹਿਰ ਦੇ ਵਿੱਚ ਇੱਕ ਪੈਡੈਸਟਰੀਅਨ ਨੂੰ ਇੱਕ ਪਿਕਅਪ ਟਰੱਕ ਦੇ ਨਾਲ ਹਿੱਟ ਹੋਣ ਤੋਂ ਬਾਅਦ ਅਨਫੋਰਚੁਨੇਟਲੀ ਉਸ ਪੈਡੈਸਟਰੀਅਨ ਦੀ ਉੱਥੇ ਹੀ ਸੀਨ 'ਤੇ ਹੀ ਡੈਥ ਹੋ ਚੁੱਕੀ ਹੈ, ਅਤੇ ਡਰਾਈਵਰ ਸੀਨ 'ਤੇ ਰੁਕਿਆ ਹੀ ਨਹੀਂ, ਪਰ ਪੁਲਿਸ ਦਾ ਕਹਿਣਾ ਹੈ ਕਿ ਜਲਦ ਤੋਂ ਜਲਦ ਉਹਨੂੰ ਲੱਭਿਆ ਹੀ ਜਾਊਗਾ। ਪੀਓ ਰੀਜਨਲ ਪੁਲਿਸ ਨੇ ਸਟੇਟ ਕੀਤਾ ਹੈ ਕਿ ਕੱਲ ਟਿਊਜ਼ਡੇ ਸਪਟੈਂਬਰ 29, 2026 ਸ਼ਾਮ 6 ਵਜੇ ਤੋਂ ਬਾਅਦ ਆਫਿਸਰਸ ਅਤੇ ਐਮਰਜੈਂਸੀ ਕਰੂਜ਼ ਨੂੰ ਮਿਸਿਸਾਗਾ ਸ਼ਹਿਰ ਦੇ ਵਿੱਚ ਵਿੰਸਟਨ ਚਰਚਿਲ ਬੁਲਵਾਰਡ ਐਂਡ ਡੰਡਾ ਸਟਰੀਟ ਵੈਸਟ ਦੇ ਏਰੀਆ ਦੇ ਵਿੱਚ ਸੱਦਿਆ ਗਿਆ ਇੱਕ ਪੈਡੈਸਟਰੀਨ ਇਨਵੋਲਵਡ ਹਿਟ ਐਂਡ ਰਨ ਕੋਲੀਜਨ ਦੇ ਲਈ। ਅਤੇ ਜਦੋਂ ਅਥੋਰਿਟੀ ਸੀਨ 'ਤੇ ਪਹੁੰਚੇ, ਉਹਨਾਂ ਨੇ ਪਤਾ ਕੀਤਾ ਕਿ ਇੱਕ ਪੈਡੈਸਟਰੀਅਨ ਕ੍ਰੋਸ ਵਾਕ 'ਤੇ ਹੀ, ਸਹੀ ਜਗ੍ਹਾ 'ਤੇ ਸਹੀ ਟਾਈਮ 'ਤੇ ਹੀ ਕ੍ਰੋਸ ਵਾਕ 'ਤੇ ਤੁਰ ਕੇ ਜਾ ਰਿਹਾ ਸੀ, ਜਦੋਂ ਵਿੰਸਟਨ ਚਰਚਿਲ ਬੁਲਵਾਰਡ 'ਤੇ ਸੈਲਫ ਬਾਉਂਡ ਜਾ ਰਿਹਾ ਇੱਕ ਪਿਕਅਪ ਟਰੱਕ ਨੇ ਲੈਫਟ ਟਰਨ ਮਾਰੀ ਡੰਡਾ ਸਟਰੀਟ ਵੈਸਟ 'ਤੇ, ਅਤੇ ਕ੍ਰੋਸ ਵਾਕ ਦੇ ਵਿੱਚ ਹੀ, ਇਨ ਦ ਮਿਡਲ ਆਫ ਦ ਇੰਟਰਸੈਕਸ਼ਨ ਐਟ ਦ ਕ੍ਰੋਸ ਵਾਕ, ਹੀ ਇਸ ਪੈਡੈਸਟਰੀਅਨ ਨੂੰ ਹਿੱਟ ਕੀਤਾ, ਪਰ ਉਹ ਡਰਾਈਵਰ ਸੀਨ 'ਤੇ ਰੁਕਿਆ ਹੀ ਨਹੀਂ। ਭਾਵੇਂ ਗਲਤੀ ਵੀ ਹੋ ਗਈ ਆ, ਭਾਵੇਂ ਕਸੂਰ ਵੀ ਇਹਦਾ, ਇਟ ਡਜ਼ਨਟ ਮੈਟਰ, ਰੁਕਣਾ ਤਾਂ ਚਾਹੀਦਾ ਹੀ ਚਾਹੀਦਾ ਹੈ, ਅਤੇ ਹੋ ਗਿਆ ਫਰਾਰ। ਸੋ ਪੈਰਾਮੈਡਿਕਸ ਨੇ ਇਸ ਪੈਡੈਸਟਰੀਅਨ ਨੂੰ ਲਾਈਫ ਸੇਵਿੰਗ ਮੈਜਰਸ ਦੇ ਨਾਲ ਬਚਾਉਣ ਦੀ ਕੋਸ਼ਿਸ਼ ਤਾਂ ਕੀਤੀ, ਪਰ ਅਨਫੋਰਚੁਨੇਟਲੀ ਇਸ ਇੰਡੀਵਿਜੁਅਲ ਨੂੰ ਸੀਨ 'ਤੇ ਹੀ, ਉੱਥੇ ਹੀ ਸੜਕ 'ਤੇ ਹੀ ਡੈਡ ਪ੍ਰੋਨਾਊਂਸ ਕੀਤਾ ਗਿਆ। ਅਤੇ ਫਿਲਹਾਲ ਤਾਂ ਇਸ ਪੈਡੈਸਟਰੀਅਨ ਦੀ ਆਈਡੈਂਟੀ ਨਹੀਂ ਰਿਲੀਜ਼ ਕੀਤੀ ਗਈ ਆ, ਨਾ ਕੋਈ ਉਮਰ, ਨਾ ਕੋਈ ਜੈਂਡਰ, ਨਾ ਕੋਈ ਵੀ ਜਾਣਕਾਰੀ ਰਿਲੀਜ਼ ਕੀਤੀ ਗਈ ਹੈ। ਅਤੇ ਪੀਓ ਰੀਜਨਲ ਪੁਲਿਸ ਨੇ ਕਿਹਾ ਕਿ ਉਹ ਇਸ ਫੇਰੋ ਪੈਡੈਸਟਰੀਅਨ ਹਿਟ ਐਂਡ ਰਨ ਕੇਸ ਦੇ ਅਰਲੀ ਸਟੇਜਸ ਦੇ ਵਿੱਚ ਨੇ, ਅਤੇ ਉਹ ਇਸ ਪਿਕਅਪ ਟਰੱਕ ਦੇ ਡਰਾਈਵਰ ਨੂੰ ਇਨਕਰੇਜ ਕਰ ਰਹੇ ਨੇ ਕਿ ਲੀਗਲ ਸਲਾਹ ਕਰਕੇ, ਕੋਈ ਤਕੜਾ ਵਕੀਲ ਕਰਕੇ ਉਹ ਆਪਣੇ ਆਪ ਨੂੰ ਪੁਲਿਸ ਤੱਕ ਸਰੈਂਡਰ ਕਰੇ, ਕਿਉਂਕਿ ਅੱਜ ਨਹੀਂ ਤਾਂ ਕੱਲ੍ਹ ਨੂੰ ਕਾਨੂੰਨ ਦੀਆਂ ਬਾਹਾਂ ਬਹੁਤ ਲੰਬੀਆਂ ਨੇ, ਇਹਨੂੰ ਆਈਡੈਂਟੀਫਾਈ ਕੀਤਾ ਹੀ ਜਾਊਗਾ। ਇਟਸ ਅ ਵੈਰੀ ਬਿਜ਼ੀ ਇੰਟਰਸੈਕਸ਼ਨ ਵਿੰਸਟਨ ਚਰਚਿਲ ਐਂਡ ਡੰਡਾਸ, ਅਤੇ ਉਹ ਵੀ ਅਰਾਊਂਡ 6:00 PM, ਇੰਨਾ ਨੇਰਾ ਵੀ ਨਹੀਂ ਹੈਗਾ ਕਿ ਇਹਨੂੰ ਆਈਡੈਂਟੀਫਾਈ ਨਹੀਂ ਕੀਤਾ ਜਾਊਗਾ। ਸਾਰੀ ਤੇ ਸਾਰੀ CCTV ਫੁਟੇਜ ਫਿਲਹਾਲ ਰਿਵਿਊ ਕੀਤੀ ਜਾ ਰਹੀ ਹੈ, ਅਤੇ ਜੇਕਰ ਇਹ ਬੰਦਾ ਆਪਣੇ ਆਪ ਨੂੰ ਜਾਂ ਇਹ ਔਰਤ ਆਪਣੇ ਆਪ ਨੂੰ ਨਹੀਂ ਸਰੈਂਡਰ ਕਰਦਾ ਜਾਂ ਕਰਦੀ, ਤਾਂ ਇਹਨਾਂ ਨੂੰ ਲੱਭਿਆ ਹੀ ਜਾਊਗਾ, ਅਤੇ ਜ਼ਿਆਦਾ ਸਖਤ ਹੀ ਕਾਨੂੰਨ ਹੋਊਗਾ ਉਹਨਾਂ ਦੇ ਨਾਲ। ਵੇਰੀ ਪ੍ਰੋਗਰਾਮ ਦੇਸ਼ ਪ੍ਰਦੇਸ਼ਾਂ 'ਚ ਰਹੇ ਹੋ, ਤਾਂ ਦੋਸਤੋ ਖਬਰਾਂ ਤਾਂ ਬਹੁਤ ਜ਼ਿਆਦਾ ਨੇ, ਅਗਲੇ ਘੰਟੇ 'ਚ ਪੇਸ਼ ਕਰਾਂਗੇ, ਪਰ ਹੁਣ ਕਿਉਂਕਿ 2-3 ਮਿੰਟ ਦੇ ਵਿੱਚ ਸਟੇਸ਼ਨ ਆਈ ਡੀ ਲੱਗ ਜਾਣੀ ਆ, ਗੱਲ ਵਿੱਚ ਵਿਚਾਲੇ ਕੱਟੀ ਜਾਣੀ ਆ, ਆਪਾਂ 5 ਵਜੇ ਤੋਂ ਬਾਅਦ ਆ ਕੇ ਵਾਪਸ ਆ ਕੇ ਤੁਹਾਨੂੰ ਕੁਛ ਬੈਕ ਟੂ ਬੈਕ ਖਬਰਾਂ ਪੇਸ਼ ਕਰਦੇ ਹਾਂ। ਫਿਲਹਾਲ ਤੁਹਾਨੂੰ ਦੱਸ ਦੇਵਾਂ ਕਿ ਅੱਜ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ 'ਤੇ ਅਖੀਰਲਾ ਦਿਨ ਹੈ, ਸਪਟੈਂਬਰ ਦਾ ਅਖੀਰਲਾ ਦਿਨ ਹੈ, ਇਸ ਡੀਲ ਦਾ ਅਖੀਰਲਾ ਦਿਨ ਹੈ। ਅੱਜ ਜੇ ਤੁਸੀਂ ਆਪਣੀਆਂ ਨੇੜਲੀਆਂ 3 ਡਿਫਰੈਂਟ ਬ੍ਰੈਂਪਟਨ ਲੋਕੇਸ਼ਨਸ ਆਫ ਸਿੰਪਲੀ ਇੰਡੀਅਨ 'ਤੇ ਪਹੁੰਚੋਗੇ, ਤੁਹਾਨੂੰ 8 PM ਰਾਤ 8 ਵਜੇ ਤੱਕ 4 ਖਾਸ ਆਈਟਮਸ ਬਾਏ 1 ਗੈਟ 1 ਫ੍ਰੀ ਮਿਲਣਗੀਆਂ, ਸਿਰਫ ਅਤੇ ਸਿਰਫ ਜੇ ਤੁਸੀਂ ਔਡਰ ਪਲੇਸ ਕਰਨ ਤੋਂ ਪਹਿਲਾਂ ਕਹੋਗੇ ਕਿ ਅਸੀਂ ਦੇਸ ਪ੍ਰਦੇਸ ਸੁਣ ਕੇ ਆਏ ਹਾਂ, AM 530 ਸੁਣ ਕੇ ਆਏ ਹਾਂ, ਸਾਨੂੰ ਬਾਏ 1 ਗੈਟ 1 ਫ੍ਰੀ ਡੀਲ ਚਾਹੀਦੀ ਆ, ਅਤੇ ਤੁਹਾਨੂੰ 4 ਖਾਸ ਆਈਟਮਸ 'ਤੇ ਜਿੰਨੀਆਂ ਮਰਜ਼ੀਆਂ ਔਡਰ ਪਲੇਸ ਕਰੋਗੇ ਉਨੀਆਂ ਹੀ ਔਡਰ ਤੁਹਾਨੂੰ ਫ੍ਰੀ ਮਿਲਣਗੇ। ਚਨਾ ਭਟੂਰਾ, ਵੈਜ ਬਿਰਿਆਨੀ, ਅੰਮ੍ਰਿਤਸਰੀ ਕੁਲਚਾ, ਚਾਟ ਪਾਪੜੀ, ਅਤੇ ਅੱਜ ਇਹਨਾਂ ਨੇ ਸਪਟੈਂਬਰ ਲਈ ਵੈਸੇ ਤਾਂ ਪੂਰਾ ਮਹੀਨਾ ਹੀ ਇਹ ਡੀਲ ਆਈ ਸੀ, ਜਿਹੜੇ ਮਰਜ਼ੀ ਦਿਨ 8 ਵਜੇ ਤੱਕ ਜਾਓ, ਅੱਜ ਅਖੀਰਲਾ ਦਿਨ ਹੈ। ਸੋ ਲਾਸਟ ਚਾਂਸ 8 PM ਤੁਹਾਡੇ ਕੋਲ ਹੁਣ 3 ਘੰਟੇ ਪਏ ਨੇ ਪੂਰੇ, ਆਪਣੇ ਨੇੜਲੇ ਲੋਕੇਸ਼ਨ 'ਤੇ ਪਹੁੰਚੋ। ਚਨਾ ਭਟੂਰਾ, ਵੈਜ ਬਿਰਿਆਨੀ, ਅੰਮ੍ਰਿਤਸਰੀ ਕੁਲਚਾ, ਚਾਟ ਪਾਪੜੀ, ਬਾਏ 1 ਗੈਟ 1 ਫ੍ਰੀ ਔਨ ਦੀਸ 4 ਸਪੈਸ਼ਲ ਆਈਟਮਸ, ਅਤੇ ਤੁਹਾਡੇ ਲਈ 3 ਲੋਕੇਸ਼ਨ ਨੇ 275 ਗਾਰਡਨ ਬਰੁੱਕ ਟ੍ਰੇਲ ਐਂਡ ਕੈਸਲਮੋਰ, ਜਾਂ 85 ਮਾਂ ਪੈਲੀ ਸਟਰੀਟ ਜੋ ਕਿ ਮਿਸਿਸ ਸਾਗਰ ਰੋਡ 'ਤੇ ਫਾਈਨੈਂਸ਼ੀਅਲ ਦੇ ਨੇੜੇ ਆ, ਜਾਂ 15 ਫੈਂਡਰ ਵੇ ਜੋ ਕਿ ਬੋਵੇਰ ਅਤੇ ਚਿੰਕੂਜ਼ੀ ਦੇ ਬਿਲਕੁਲ ਨਜ਼ਦੀਕ ਹੈ, ਅਤੇ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੋਵੇ ਕਾਲ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ 905-794-8111 905-794-8111 ਇਹ ਅੱਜ ਲਾਸਟ ਡੇ ਹੈ 8 ਵਜੇ ਤੱਕ। ਚਨਾ ਭਟੂਰਾ, ਵੈਜ ਬਿਰਿਆਨੀ, ਅੰਮ੍ਰਿਤਸਰੀ ਕੁਲਚਾ, ਚਾਟ ਪਾਪੜੀ, ਬਾਏ 1 ਗੈਟ 1 ਫ੍ਰੀ ਡੀਲਸ ਫੋਰ ਯੂ। ਸਟੂਡੀਓ ਫੋਨ ਨੰਬਰ ਹੈ 905-564-6444 905-564-6444, 905-564-6444, 904-564-6444, ਸਾਨੂੰ ਵੀ ਹੁਣ ਕਾਲ ਕਰ ਲਓ, ਅਗਲੇ 1 ਹੋਰ ਘੰਟੇ ਲਈ ਆਪਣਾ ਸਾਥ ਹੈ।

0: ਆਪਣਾ ਰੇਡੀਓ ਦੇਸ ਪਰਦੇਸ
1: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
2: ਕੈਨੇਡਾ
3: ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ
4: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਦੇ ਸਮਰਾਜ ਸਿੱਧੂ ਤੋਂ ਹੀ ਕਰਵਾਈ ਹੈ
5: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ ਡਿਸੇਬਿਲਿਟੀ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381 ਤੇ
3: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381
6: Simply Indian brings you all simply delicious deals. Buy one, get one free every day. Sure, 10 to sham 7 baje tak on dine-in and take-outs. Maza lavo Sunday no paratha plate. Monday,

0: ਤੁਸੀਂ ਵੀ ਫਸਟ ਜਾਂ ਸੈਕਿੰਡ ਮੋਰਗੇਜ ਜਾਂ ਰੀਫਾਈਨਾਂਸ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਆਪਣੀ ਗੱਡੀ ਮੋੜੋ 1200 ਡੈਰੀ ਰੋਡ ਈਸਟ ਯੂਨਿਟ 22 ਮਿਸਿਸਾਗਾ 416-804-2015 416-804-2015
1: ਮੋਰਗੇਜ ਦੀ ਦੁਨੀਆ ਦੇ ਵਿੱਚ ਚਮਕਦਾ ਸਿਤਾਰਾ ਪ੍ਰਭਦੀਪ ਸਿੰਘ ਕੀ ਤੁਹਾਡੀ ਮੋਰਗੇਜ ਰਿਨਿਊ ਹੋਣ ਵਾਲੀ ਹੈ ਤੁਸੀਂ ਪ੍ਰਾਈਵੇਟ ਮੋਰਗੇਜ ਸਟਕ ਹੋ ਗਏ ਹੋ ਤੇ ਵੱਧ ਇੰਟਰਸਟ ਪੇ ਕਰ ਰਹੇ ਹੋ ਇਹ ਤੁਹਾਡੀ ਮੋਰਗੇਜ ਬੈਂਕਾਂ ਨਾਲ ਕਰਵਾ ਕੇ ਲੋ ਇੰਟਰਸਟ ਰੇਟ ਤੇ ਗਰੰਟੀ ਨਾਲ ਕਰਾਉਣਗੇ ਤੇ ਨਾਲ ਦੀ ਨਾਲ ਲਾਈਨ ਆਫ ਕ੍ਰੈਡਿਟ ਵੀ ਤੁਹਾਡੀ ਬਣਵਾ ਦੇਣਗੇ ਤੇ $3500 ਤੁਹਾਨੂੰ ਕੈਸ਼ ਵਾਪਸ ਵੀ ਦਿੱਤਾ ਜਾਏਗਾ ਜਾਂ ਫਿਰ ਬਿਜ਼ਨਸ ਲੋਨ ਲੈਣਾ ਜਾਂ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ ਅੱਜ ਹੀ ਕਾਲ ਕਰੋ ਪ੍ਰਭਦੀਪ ਸਿੰਘ 416-710-7524 416-710-7524 ਤੇ ਪ੍ਰਭਦੀਪ ਸਿੰਘ ਹੋਰਾਂ ਨੂੰ ਕਾਲ ਕਰੋ
2: Solution to promote your business. Desh Pradesh Prime Time Radio and TV. Tohade Angsang 24 Ghante Satto Din. Hun tak Desh Pradesh Prime Time Radio hazara hi business di grand opening live on location nal karwa chukya hai te karwa rya hai. Impossible is nothing. Tusi vi apne business vich vadha karan vaste Desh Pradesh Radio da live on location Friday Saturday karwao. For bookings call Tejinder Sidhu at 416-725-2551 416-725-2551

0: ਸੁਤੀ ਏਐਮ ਬੈਂਡ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਲਿਸਨਰਸ ਐਂਡ ਵਿਊਅਰਸ ਨੂੰ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਰਿਆਂ ਦਾ ਹੀ ਦਿਲੋਂ ਧੰਨਵਾਦ ਜੋ ਕਿ ਐਵਰੀ ਸਿੰਗਲ ਡੇ ਤਕਰੀਬਨ 30 ਸਾਲ ਲਗਾਤਾਰ ਸਾਡੇ ਨਾਲ ਏਐਮ 530 ਦੇਸ ਪ੍ਰਦੇਸ ਨਾਲ ਜੁੜਦੇ ਰਹੇ ਨੇ। ਏਸੀ ਸਟੇਸ਼ਨ 'ਤੇ ਸਭ ਤੋਂ ਪਹਿਲਾਂ, ਸਭ ਤੋਂ ਪੁਰਾਣਾ, ਸਭ ਤੋਂ ਲਗਾਤਾਰ ਤੁਹਾਡੇ ਤੱਕ ਪੇਸ਼ ਹੋ ਰਿਹਾ ਪ੍ਰੋਗਰਾਮ ਹੈ ਸਾਡਾ ਦੇਸ ਪ੍ਰਦੇਸ। ਅਤੇ ਤੁਸੀਂ ਚਾਹੇ ਹੁਣ ਅੱਜ 3 ਵਜੇ ਦੇ, 4 ਵਜੇ ਦੇ ਜਾਂ 5 ਵਜੇ ਤੋਂ ਬਾਅਦ ਸਾਡੇ ਨਾਲ ਜੁੜੇ ਹੋ, ਸਾਰਿਆਂ ਦਾ ਹੀ ਸਵਾਗਤ ਹੈ ਸਾਡੇ ਪ੍ਰੋਗਰਾਮ ਦੇ ਵਿੱਚ। ਅਤੇ ਇਸੇ ਤਰ੍ਹਾਂ ਠੀਕ 6 ਵਜੇ ਤੱਕ ਸਾਡੇ ਨਾਲ ਜੁੜੇ ਰਹੋ। 6 ਵਜੇ ਤੱਕ ਦੋਸਤੋ ਸਾਡੇ ਨਾਲ ਡਾਇਰੈਕਟ ਸਟੂਡੀਓ ਵਿੱਚ ਕੋਈ ਵੀ ਗੱਲਬਾਤ ਕਰਨੀ ਹੋਵੇ, ਆਫ ਦੀ ਏਅਰ ਖੁੱਲ੍ਹ ਕੇ ਗੱਲਬਾਤ ਕੀਤੀ ਜਾ ਸਕਦੀ ਹੈ। ਇੱਕੋ ਇੱਕ ਨੰਬਰ ਹੈ 905-564-44, 905-564-6444, ਜਾਂ ਤੁਸੀਂ ਲਾਈਵ ਟੈਕਸਟ ਵਟਸਐਪ 'ਤੇ ਵੀ ਗੱਲਬਾਤ ਕਰ ਸਕਦੇ ਹੋ 416-457-3381, 416-457-3381। ਦੋਸਤੋ ਕਦੇ ਵੀ, ਜਿਹੜੇ ਮਰਜ਼ੀ ਦਿਨ ਹੀ, ਜਿਹੜੇ ਮਰਜ਼ੀ ਟਾਈਮ ਹੀ, ਜਦੋਂ ਵੀ ਤੁਹਾਨੂੰ ਸਾਡੇ ਪ੍ਰੋਗਰਾਮ ਦੇ ਵਿੱਚ ਕਿਸੇ ਵੀ ਐਡਵਰਟਾਈਜ਼ਰ ਦੀ ਇਨਫੋਰਮੇਸ਼ਨ ਚਾਹੀਦੀ ਆ, ਮੰਨ ਲਓ ਕਿ ਤੁਸੀਂ ਡਰਾਈਵ ਕਰ ਰਹੇ ਸੀ ਅਤੇ ਉਦੋਂ ਨੰਬਰ ਨਹੀਂ ਘੁਮਾਇਆ ਗਿਆ, ਮਿਸ ਕਾਲ ਨਹੀਂ ਭੇਜੀ ਗਈ ਜਾਂ ਲਿਖਿਆ ਨਹੀਂ ਗਿਆ, ਅਤੇ ਤੁਹਾਨੂੰ ਅੱਜ ਨਹੀਂ ਤਾਂ ਕੱਲ੍ਹ ਨੂੰ ਕੋਈ ਵੀ ਸਾਡੇ ਬਿਜ਼ਨਸਿਸ ਦੀ, ਕਿਸੇ ਐਡਵਰਟਾਈਜ਼ਰ ਦੀ ਕੋਈ ਇਨਫੋਰਮੇਸ਼ਨ ਚਾਹੀਦੀ ਹੈ, ਜਾਂ ਤੁਸੀਂ ਆਪਦੇ ਹੀ ਬਿਜ਼ਨਸ ਨੂੰ ਇੰਟਰਸਟਿਡ ਹੋ ਏਐਮ 530 ਦੇਸ ਪ੍ਰਦੇਸਾਂ ਪ੍ਰਮੋਟ ਕਰਨ ਲਈ, ਸਾਡੇ ਨਾਲ ਤੁਸੀਂ 7 ਦਿਨ ਸੰਪਰਕ ਕਰ ਸਕਦੇ ਹੋ, ਪ੍ਰੋਗਰਾਮ ਤੋਂ ਪਹਿਲਾਂ ਵੀ, ਲਾਈਵ ਵੀ, ਪ੍ਰੋਗਰਾਮ ਤੋਂ ਬਾਅਦ ਵੀ, ਐਟ 416-457-3381, 416-457-3381 'ਤੇ ਸਾਡੇ ਨਾਲ 7 ਦਿਨ ਸੰਪਰਕ ਕੀਤਾ ਜਾ ਸਕਦਾ ਹੈ। ਹੁਣ ਤੁਹਾਨੂੰ ਦੋਸਤੋ ਦੱਸ ਦਈਏ ਕਿ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਈ ਕਲੀਅਰ ਵਿਊ ਆਈ ਕੇਅਰ। ਕਲੀਅਰ ਵਿਊ ਆਈ ਕੇਅਰ ਤੁਹਾਡੇ ਲਈ ਬ੍ਰੈਂਪਟਨ ਸ਼ਹਿਰ ਦੇ ਵਿੱਚ ਮਿਕਵੀਨ ਐਂਡ ਮੇਫੀਲਡ, ਮਿਕਵੀਨ ਐਂਡ ਮੇਫੀਲਡ 'ਤੇ ਕਾਫੀ ਵੱਡੇ ਪਲਾਜ਼ ਦੇ ਵਿੱਚ ਲੋਕੇਟਡ ਹਨ, 11615 ਮਿਕਵੀਨ ਡਰਾਈਵ ਬ੍ਰੈਂਪਟਨ, ਐਂਡ ਮੇਫੀਲਡ ਐਂਡ ਮਿਕਵੀਨ, ਯੂਨਿਟ ਨੰਬਰ 34 ਦੇ ਵਿੱਚ ਜਾ ਕੇ ਮਿਲੋ ਡਾਕਟਰ ਰਮਨਦੀਪ ਹੇਅਰ ਅਤੇ ਡਾਕਟਰ ਹਰਪ੍ਰੀਤ ਹੇਅਰ। ਦੋਨੇ ਹੀ ਕੈਨੇਡੀਅਨ ਬੋਰਨ ਐਂਡ ਐਜੂਕੇਟਡ, ਬਹੁਤ ਹੀ ਵਧੀਆ ਡਾਕਟਰ ਨੇ, ਪ੍ਰੋਫੈਸ਼ਨਲ ਡਾਕਟਰ ਨੇ, ਪੰਜਾਬੀ ਬੋਲਦੇ ਆ, ਇੰਗਲਿਸ਼ ਬੋਲਦੇ ਆ, ਸੋ ਬਜ਼ੁਰਗਾਂ ਨੂੰ ਵੀ ਜੇ ਲੈ ਕੇ ਜਾਂਦੇ ਹੋ ਕੋਈ ਵੀ ਦਿੱਕਤ ਨਹੀਂ ਹੋਣੀ, ਕੋਈ ਵੀ ਲੈਂਗੁਏਜ ਬੈਰੀਅਰ ਹੀ ਨਹੀਂ ਹੋਣੀ, ਸਹੀ ਸਹੀ ਆ ਐਗਜ਼ਾਮ ਕਰਕੇ ਸਹੀ ਸਹੀ ਐਨਕ ਤਿਆਰ ਕਰ ਦੇਣਗੇ। ਅਤੇ ਉਹ ਵੀ ਦੋਸਤੋ ਇਕੱਲੇ $99 ਵਿੱਚ, ਇਹਨਾਂ ਦੀ ਪੱਕੀ ਪੱਕੀ ਡੀਲ ਆ। ਜੇ ਦੇਸ ਪ੍ਰਦੇਸ ਦਾ ਹਵਾਲਾ ਦਿਓਗੇ $99 ਦੇ ਵਿੱਚ, ਚਾਹੇ ਤੁਸੀਂ ਕਹਿੰਦੇ ਹੋ ਕਿ ਯਾਰ ਮੇਰੇ ਇੰਸ਼ੋਰੈਂਸ ਦਾ ਬਿੱਲ ਕਰ ਸਿੱਧੇ, ਚਾਹੇ ਤੁਸੀਂ ਕਹਿੰਦੇ ਹੋ ਕਿ ਅਸੀਂ ਪੱਲਿਓਂ ਹੀ ਪੇ ਕਰਨੇ, ਸਿੱਧੇ ਆ ਪੇ ਕਰਨੇ ਆ, ਖਰਚਾ ਤਾਂ ਉਨਾ ਹੀ ਹੋਣਾ, $99, ਓਨਲੀ $99, $99 ਤੁਹਾਡੇ ਲਈ ਕੰਪਲੀਟ ਪੇਅਰ ਆਫ ਗਲਾਸਿਸ ਤਿਆਰ ਕੀਤੀਆਂ ਜਾਣਗੀਆਂ। ਜਾ ਕੇ ਇਹਨਾਂ ਦੀ ਬਹੁਤ ਹੀ ਵੱਡੀ ਸ਼ੋਰੂਮ ਦੇ ਵਿੱਚੋਂ ਆਪਣਾ ਫਰੇਮ ਪਸੰਦ ਕਰੋ, ਉਹਦੇ ਵਿੱਚ ਤੁਹਾਡੇ ਪ੍ਰਸਕ੍ਰਿਪਸ਼ਨ ਦੇ ਹਿਸਾਬ ਨਾਲ ਸਿੰਗਲ ਵਿਜ਼ਨ ਲੈਂਸ ਪਾ ਕੇ ਦੇਣਗੇ। ਬਹੁਤ ਹੀ ਸੋਹਣੀ, ਬਹੁਤ ਹੀ ਟੋਰੀ ਨਵੀਂ ਐਨਕ ਤਿਆਰ ਹੋ ਜੂਗੀ ਫੋਰ ਓਨਲੀ $99, ਜੋ ਕਿ ਤੁਹਾਨੂੰ ਪਤਾ ਹੀ ਆ ਕਿ ਕੋਈ 10-15-20 ਸਾਲ ਪੁਰਾਣੀ ਪ੍ਰਾਈਸ ਆ ਐਨਕਾਂ ਲਈ। 905-913-4545, 905-913-4545, 905-913-4545, 905-913-4545, Clearview Eye Care, Dr. Hare, the Dr. Hare, 11615 McVean Drive, Brampton, and Mayfield and McVean, ਇਸ ਘੰਟੇ ਦੇ ਸਾਡੇ ਖਾਸ ਸਪੋਂਸਰ ਹਨ। ਨਾਲ ਦੀ ਨਾਲ ਇਸ ਘੰਟੇ ਦੇ ਖਾਸ ਸਪੋਂਸਰ ਨੇ ਮੱਲੀ ਟੈਂਟ ਸਰਵਿਸਿਜ਼। ਮੱਲੀ ਟੈਂਟ ਸਰਵਿਸਿਜ਼ ਤੁਹਾਡੇ ਲਈ ਵਨ ਸਟਾਪ ਸ਼ਾਪ ਹੈ, ਟੈਂਟ, ਟੇਬਲ, ਚੇਅਰ, ਪੋਰਟੇਬਲ ਲਗਜ਼ਰੀ ਟ੍ਰੇਲਰ ਵਾਸ਼ਰੂਮਸ, ਵਿਆਹ ਵਾਲੀਆਂ ਲਾਈਟਾਂ, ਵੱਡੇ ਇੰਡਸਟਰੀਅਲ ਸਾਈਜ਼ ਪੱਖੇ ਤੋਂ ਲੈ ਕੇ ਪ੍ਰੋਪੇਨ ਹੀਟਰ, ਪੂਰਾ ਤਾਂ ਪੂਰਾ ਬੈਂਕਵਟ ਹਾਲ ਵਰਗਾ ਮਾਹੌਲ ਬਣਾ ਦਿੰਦੇ ਆ ਤੁਹਾਡੇ ਬੈਂਕਯਾਰਡ ਦੇ ਵਿੱਚ। ਤੁਹਾਡੇ ਚਾਹੇ ਕੋਈ ਵਿਆਹ ਸ਼ਾਦੀ ਦਾ ਫੰਕਸ਼ਨ ਹੈ, ਜਾਗੋ ਮਾਈਆਂ, ਜਾਂ ਜਿਹੜਾ ਮਰਜ਼ੀ ਇਵੈਂਟ ਹੈ, ਜਾਂ ਫਿਰ ਹੁਣ ਕੋਈ ਵੀ ਤੁਸੀਂ ਪੋਲੀਟੀਕਲ ਰੈਲੀ ਹੋਸਟ ਕਰ ਰਹੇ ਹੋ, ਗੈਟ ਟੁਗੈਦਰ ਹੋਸਟ ਕਰ ਰਹੇ ਹੋ, ਜਿਹੜਾ ਮਰਜ਼ੀ ਇਵੈਂਟ ਹੈ, ਕੋਈ ਬਿਜ਼ਨਸ ਦਾ ਗ੍ਰੈਂਡ ਓਪਨਿੰਗ ਤੱਕ ਵੀ ਹੋਵੇ, ਤੁਹਾਨੂੰ ਟੈਂਟ ਚਾਹੀਦੇ ਨੇ ਜਿਹੜੇ ਮਰਜ਼ੀ ਸਾਈਜ਼ ਦੇ। ਇਹ ਕਹਿੰਦੇ ਨੇ ਕਿ ਸਭ ਤੋਂ ਛੋਟੇ 10x10 ਤੋਂ ਲੈ ਕੇ ਸਭ ਤੋਂ ਵੱਡੇ 50x160 ਫੁੱਟ ਦੇ ਵੀ ਟੈਂਟ ਸਾਡੇ ਕੋਲ ਹੈਗੇ ਨੇ। ਸਾਰੇ ਨਵੇਂ ਵਾਟਰਪਰੂਫ, ਸਾਫ ਸੁਥਰੇ ਟੈਂਟ ਨੇ, ਟ੍ਰੈਡੀਸ਼ਨਲ ਵਾਈਟ ਟੈਂਟ ਅਤੇ ਨਵਾਂ ਟ੍ਰੈਂਡ ਸੀਥਰੂ ਕਲੀਅਰ ਟੈਂਟ ਵੀ ਨੇ, ਅਤੇ ਟੈਂਟ ਦੀ ਫਲੋਰ, ਟੈਂਟ ਦੀ ਕਾਰਪੇਟ, ਟੈਂਟ ਦੀ ਡਾਂਸ ਫਲੋਰ ਵੀ ਲਾ ਦਿੰਦੇ ਆ। ਤੇ ਨਾਲ ਦੀ ਨਾਲ ਤੁਹਾਡੇ ਸਟੇਜ ਵੀ ਸਜਾ ਦਿੰਦੇ ਆ, ਬਾਰ ਵੀ ਲਾ ਦਿੰਦੇ ਆ, ਸ਼ੈਂਡਲੀਅਰ ਲਾਈਨਰ ਡਰੇਪਿੰਗ ਡੈਕੋਰੇਸ਼ਨ ਵੀ ਟੈਂਟ ਦੇ ਵਿੱਚ ਲਾ ਦਿੰਦੇ ਆ, ਤੇ ਤੁਹਾਡੇ ਲਈ ਅਲੱਗ ਅਲੱਗ ਕਿਸਮ ਦੀਆਂ ਕੁਰਸੀਆਂ ਵੀ ਨੇ। ਕੁਛ ਲੋਕ ਕਹਿੰਦੇ ਕਿ ਸਾਰਨਾ ਨਹੀਂ ਹੈਗਾ, ਇਕੱਲੇ ਬੇਸਿਕ ਫੋਲਡਿੰਗ ਚੇਅਰਸ, ਨਾਲ ਸਾਨੂੰ ਫੈਂਸੀ ਚੇਅਰਸ ਚਾਹੀਦੀਆਂ ਨੇ, ਉਹਦਾ ਵੀ ਪੂਰਾ ਪ੍ਰਬੰਧ ਆ। ਦਿਨੇ ਗਰਮੀਆਂ ਪੱਖੇ ਲਾਉਣਗੇ, ਰਾਤ ਨੂੰ ਠੰਡ ਹੈਗੀ ਹੈਗੀ ਆ, ਪ੍ਰੋਪੇਨ ਦੇ ਹੀਟਰ ਲਾਉਣਗੇ, ਅਤੇ ਲਗਜ਼ਰੀ ਪੋਰਟੇਬਲ ਟ੍ਰੇਲਰ ਵਾਸ਼ਰੂਮਸ ਬੇਹੱਦ ਜ਼ਰੂਰੀ ਨੇ, ਕਿਉਂਕਿ ਘਰ ਦੇ ਵਿੱਚ ਇਕੱਲਾ ਇੱਕੋ ਹੀ ਮੇਨ ਫੁੱਟ ਵਾਸ਼ਰੂਮ ਹੋਵੇ ਉਨਾ ਸਰਦਾ ਹੀ ਨਹੀਂ ਕੰਮ, ਜਦੋਂ ਜਨਤਾ ਇੰਨੀ ਜ਼ਿਆਦਾ ਆ ਜਾਂਦੀ ਆ। ਸੋ ਲਗਜ਼ਰੀ ਪੋਰਟੇਬਲ ਟ੍ਰੇਲਰ ਵਾਸ਼ਰੂਮ, ਟੂ ਸੈਪਰੇਟ ਯੂਨਿਟਸ, ਮੱਲੀ ਟੈਂਟ ਸਰਵਿਸਿਸ, ਕਾਲ 647-999-2569, 647-999-2569, 647-999-2569, 647-999-2569, ਅਤੇ ਇਹਨਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਅਤੇ ਸਾਡੇ ਪ੍ਰੋਗਰਾਮ ਦੇ ਹਮੇਸ਼ਾ ਹੀ ਪ੍ਰਾਊਡ ਸਪਾਂਸਰ ਨੇ ਇੰਡੀਅਨ ਫਰੂਟਲੈਂਡ ਐਂਡ ਤੰਦੂਰੀ ਗ੍ਰਿਲ, ਜੋ ਕਿ 7 ਸ਼ਾਨਦਾਰ ਲੋਕੇਸ਼ਨਸ ਚਲਾਉਂਦੇ ਨੇ ਤੁਹਾਡੇ ਸ਼ਹਿਰਾਂ ਦੇ ਵਿੱਚ। 5 ਤਾਂ ਸਾਡੇ ਬ੍ਰੈਂਪਟਨ ਸ਼ਹਿਰ ਦੇ ਵਿੱਚ ਲੋਕੇਸ਼ਨ ਨੇ, 1 ਗਵਾਲਫ, 1 ਕੇਂਬ੍ਰਿਜ। ਸੋ ਗਰੋਸਰੀ ਸ਼ਾਪਿੰਗ ਕਰਨੀ ਆ, 7 ਲੋਕੇਸ਼ਨਸ, ਅਤੇ ਹਮੇਸ਼ਾ ਹੀ ਬਲਕ ਦੇ ਵਿੱਚ ਖਰੀਦ ਕੇ ਤੁਹਾਨੂੰ ਮੈਸਿਵ ਡਿਸਕਾਊਂਟ ਪ੍ਰਾਈਸ ਆਫਰ ਕਰਦੇ ਨੇ। ਚਾਹੇ ਤੁਹਾਨੂੰ ਦੋਸਤੋ ਦੁੱਧ, ਦਾਲਾਂ, ਆਟਾ, ਘਿਓ, ਹਰੀਆਂ ਤਾਜ਼ੀਆਂ ਫਰੈਸ਼ ਫਰੂਟਸ ਐਂਡ ਵੈਜੀਟੇਬਲ, ਸਬਜ਼ੀਆਂ ਵੀ ਚਾਹੀਦੀਆਂ ਨੇ ਤੁਹਾਨੂੰ, ਰਾਈਸ, ਚੌਲ ਚਾਹੀਦੇ ਨੇ, ਯੂ ਨੇਮ ਇਟ, ਇੰਡੀਅਨ, ਪਾਕਿਸਤਾਨੀ, ਕਨੇਡੀਅਨ, ਇੰਟਰਨੈਸ਼ਨਲ ਗਰੋਸਰੀ, 7 ਲੋਕੇਸ਼ਨ ਨੇ ਇੰਡੀਅਨ ਫਰੂਟਲੈਂਡ ਦੀਆਂ। 5 ਬ੍ਰੈਂਪਟ ਲੋਕੇਸ਼ਨ ਪਹਿਲਾਂ ਹੀ ਦੱਸ ਦੇਵਾਂ, 45 ਡਸਕ ਡਰਾਈਵ, 45 ਡਸਕ ਡਰਾਈਵ, ਡਸਕ ਐਂਡ ਚਿੰਕੂਜ਼ੀ, ਸਟਾਰਬਕਸ ਵਾਲਾ ਪਲਾਜ਼ਾ, 15 ਫੈਂਡਰ ਵੇ, 15 ਫੈਂਡਰ ਵੇ, ਰਾਈਟ ਬਾਈ ਬੋਵੇਰਡ ਐਂਡ ਚਿੰਕੂਜ਼ੀ, 9985 ਮਕਵੀਨ ਡਰਾਈਵ, ਮਕਵੀਨ ਅਤੇ ਕੈਸਲਮੋਰ ਦੀ ਐਗਜੈਕਟ ਇੰਟਰਸੈਕਸ਼ਨ ਹੈ, ਜਿਹੜਾ ਮਕਵੀਨ ਕੈਸਲਮੋਰ ਟਿਮ ਹੋਟਲ ਵਾਲਾ ਪਲਾਜ਼ਾ ਉਹ 'ਚ ਨਹੀਂ, ਉਹਦੇ ਬਿਲਕੁਲ ਅਕਰੋਸ ਇਨ ਦਾ ਅਦਰ ਪਲਾਜ਼ਾ, 9985 ਮਕਵੀਨ ਡਰਾਈਵ, ਮਕਵੀਨ ਐਂਡ ਕੈਸਲਮੋਰ 'ਤੇ ਹਨ। ਅਤੇ ਨਾਲ ਦੀ ਨਾਲ ਇੱਕ ਲੋਕੇਸ਼ਨ ਹੈ ਬ੍ਰੈਂਪਟਨ ਅਤੇ ਕੈਲਡਨ ਦੇ ਬੋਰਡਰ 'ਤੇ, 1465 ਮੇਫੀਲਡ ਰੋਡ, ਮੇਫੀਲਡ ਐਂਡ ਕ੍ਰੈਡਿਟ ਵਿਊ, ਸਭ ਤੋਂ ਨਵੀਂ ਅਤੇ 5ਵੀਂ ਬ੍ਰੈਂਪਟਨ ਲੋਕੇਸ਼ਨ ਹੈ, 25 ਸੈਂਡਲਵੁੱਡ ਪਾਰਕਵੇ ਵੈਸਟ, ਐਟ ਸੈਂਡਲਵੁੱਡ ਪਾਰਕਵੇ ਵੈਸਟ ਐਂਡ ਹਰ ਇੰਟੀਰੀਅਰ। ਸੋ ਇਹ ਤਾਂ 5 ਲੋਕੇਸ਼ਨ ਹੈ ਗਰੋਸਰੀ ਸ਼ਾਪਿੰਗ ਲਈ ਇਨ ਬ੍ਰੈਂਪਟਨ। 1 ਲੋਕੇਸ਼ਨ ਹੈ 600 ਹੈਸਪਿਲਰ ਰੋਡ, ਕੇਂਬ੍ਰਿਜ। ਕੇਂਬ੍ਰਿਜ ਵਾਲੇ ਵੀ ਸਾਡੇ ਬਥੇਰੇ ਹੀ ਸੁਣਨ ਵਾਲੇ ਨੇ, ਪਿਆਰ ਕਰਨ ਵਾਲੇ ਨੇ, ਸਾਡੇ ਯਾਰ ਮਿੱਤਰ ਬਹੁਤ ਦੂਰੋਂ ਵੀ ਸੁਣਦੇ ਨੇ। 600 ਹੈਸਪਿਲਰ ਰੋਡ ਕੇਂਬ੍ਰਿਜ ਦੇ ਵਿੱਚ ਵੀ 1 ਲੋਕੇਸ਼ਨ ਆ, ਅਤੇ 33 ਫਰਲੀ ਡਰਾਈਵ ਗਵੈਲਫ ਦੇ ਵਿੱਚ ਵੀ 1 ਲੋਕੇਸ਼ਨ ਹੈ। ਕੁੱਲ ਮਿਲਾ ਕੇ 7 ਬਹੁਤ ਹੀ ਸਾਫ਼ ਸੁਥਰੇ ਸ਼ਾਨਦਾਰ ਗਰੋਸਰੀ ਸਟੋਰ ਲੋਕੇਸ਼ਨਸ ਨੇ, ਜਿੱਥੇ ਕਿ ਕੱਲ੍ਹ ਹੀ ਬਹੁਤ ਹੀ ਵੱਡੀ ਆਰਮ ਸੇਲ, ਯਾਨੀ ਕਿ ਫਾਲ ਸੇਲ ਸ਼ੁਰੂ ਹੋਈ ਆ। ਆਸ਼ੀਰਵਾਦ ਆਟਾ 20 ਪਾਉਂਡ ਦਾ ਬੈਗ ਚੱਕ ਲਓ, 11.99, 817 ਬਾਸਮਤੀ ਰਾਈਸ 9 ਪਾਉਂਡ ਦਾ ਬੈਗ ਸਿਰਫ 10.99, ਬਰਾੜ ਦਾ ਦਹੀਂ 5.99, ਇੰਡੀਅਨ ਡੈਲਾਬਾਈਟ ਮਸੂਰੀ ਰਾਈਸ 20 ਪਾਉਂਡ ਦਾ ਬੈਗ ਸਿਰਫ 11.99, ਟਾਟਾ ਟੀ ਪ੍ਰੀਮੀਅਮ 1 ਕਿਲੋ 8.99, ਅਤੇ ਬਰਾੜ ਦਾ ਦੇਸੀ ਘਿਓ 1.8 ਕੇਜੀ ਓਨਲੀ 23.99। ਸ਼ੱਕਰ ਵੀ ਯਾਰ ਇੰਨੀਆਂ ਚੀਜ਼ਾਂ ਇਹਨਾਂ ਨੇ 5-6 ਪੇਜ ਭੇਜੇ ਹੋਏ ਨੇ, ਹਲਦੀਰਾਮ ਦੇ ਸਨੈਕ ਦੇ 99 ਸੈਂਟ ਦੇ ਵਿੱਚ, ਦਾਲਾਂ, ਦੁੱਧ, ਆਟਾ, ਚੌਲ, ਯੂ ਨੇਮ ਇਟ, ਤੁਹਾਨੂੰ ਪਤਾ ਹੀ ਹੈ ਤੁਹਾਨੂੰ ਕੀ ਗਰੋਸਰੀ ਚਾਹੀਦੀ ਆ, ਤੁਹਾਨੂੰ ਮੈਸਿਵ ਡਿਸਕਾਊਂਟਡ ਪ੍ਰਾਈਸਿਸ ਵੱਡੀ ਸੇਲ 'ਚ ਮਿਲ ਰਹੇ ਨੇ। ਕੱਲ੍ਹ ਹੀ ਸੇਲ ਸ਼ੁਰੂ ਹੋਈ ਆ, 11 ਤਰੀਕ ਚੱਲਣੀ ਆ, 7 ਲੋਕੇਸ਼ਨ ਹੈ ਇੰਡੀਅਨ ਫਰੂਟਲੈਂਡ ਦੀਆਂ। ਗਰੋਸਰੀ ਤੋਂ ਇਲਾਵਾ ਇਹਨਾਂ ਨੇ ਵਨ ਸਟਾਪ ਸ਼ਾਪ ਪ੍ਰਬੰਧ ਕੀਤਾ ਹੋਇਆ ਕਿ ਤੁਹਾਨੂੰ ਬਣਿਆ ਬਣਾਇਆ ਬਹੁਤ ਹੀ ਸਵਾਦ ਪਿਓਰ ਵੈਜੀਟੇਰੀਅਨ ਫੂਡ ਵੀ ਚਾਹੀਦਾ, ਉਹ ਸੈਪਰੇਟ ਯੂਨਿਟ ਹੈ, ਸੈਪਰੇਟ ਕੰਪਲੀਟਲੀ ਸਭ ਕੁਝ ਅੱਡ ਹੀ ਰੱਖਿਆ ਹੋਇਆ, ਕੰਮ ਕਰਨ ਵਾਲੇ ਵੀ ਡੈਡੀਕੇਟਡ ਅੱਡ ਹੀ ਰੱਖੇ ਹੋਏ ਨੇ, ਅਤੇ ਨਾਲ ਦੀ ਨਾਲ ਸੈਪਰੇਟ ਇਹਨਾਂ ਦਾ ਤੰਦੂਰੀ ਗਰਿੱਲ ਮੀਟ ਸ਼ਾਪ ਵੀ ਹੈ, ਰਾ ਮੀਟ ਮਸਾਲਾ ਲੱਗਿਆ ਹੋਇਆ ਰਾ ਮੀਟ, ਅਤੇ ਨਾਲ ਦੀ ਨਾਲ ਬਣਿਆ ਬਣਿਆ ਤੰਦੂਰੀ ਬਹੁਤ ਹੀ ਸਵਾਦ ਮੀਟ ਇਹ ਤਿਆਰ ਕਰਦੇ ਨੇ, ਕੰਪਲੀਟਲੀ ਅੱਡ, ਸੈਪਰੇਟ ਯੂਨਿਟ, ਸੈਪਰੇਟ ਕੰਧ, ਸੈਪਰੇਟ ਐਵਰੀਥਿੰਗ, ਸੈਪਰੇਟ ਸਟਾਫ ਦੇ ਨਾਲ। ਸੋ 7 ਹੀ ਲੋਕੇਸ਼ਨਸ 'ਤੇ ਤੁਹਾਡੇ ਲਈ ਗਰੋਸਰੀ ਸਟੋਰ ਵੀ ਹੈ, ਪਿਓਰ ਵੈਜੀਟੇਰੀਅਨ ਫੂਡ ਵੀ ਹੈ, ਅਤੇ ਮੀਟ ਦਾ ਵੀ ਇਹਨਾਂ ਨੇ ਪੂਰਾ ਪ੍ਰਬੰਧ ਕੀਤਾ ਹੋਇਆ ਹੈ। ਅਤੇ ਤੁਹਾਨੂੰ ਦੱਸ ਦੇਵਾਂ ਕਿ ਇਹ ਕਹਿੰਦੇ ਨੇ ਕਿ ਸਾਲ ਦੇ 365 ਦਿਨ ਪੱਕੀ ਹੀ ਪੱਕੀ ਡੀਲ ਆ, ਜਿੰਨੀ ਚਿਰ ਬੱਸ ਚੱਲਦਾ ਹੈ, ਕਹਿੰਦੇ ਨੇ ਕਿ ਵੈਜ ਥਾਲੀ ਤੁਹਾਨੂੰ ਖਵਾਵਾਂਗੇ 499 ਦੇ ਵਿੱਚ। ਕਈ ਵਾਰੀ ਲੋਕਾਂ ਨੂੰ ਸੁਣ ਕੇ ਕੋਈ ਯਕੀਨ ਨਹੀਂ ਆਉਂਦਾ ਅਤੇ ਸਮਝ ਨਹੀਂ ਆਉਂਦੀ ਕਿ 499 'ਚ ਕਿਹੜਾ ਬੰਦਾ ਕਦੇ ਵੀ 499 'ਚ ਕਿਸੇ ਨੂੰ ਪੂਰੀ ਤੋਂ ਪੂਰੀ ਫੁੱਲ ਸਾਈਜ਼ਡ ਅਡਲਟ ਥਾਲੀ ਕਿਵੇਂ ਖਵਾ ਸਕਦਾ, ਜਦੋਂ ਸਾਨੂੰ ਪਤਾ ਹੈ ਕਿ ਸੇਲ 'ਤੇ ਹੀ $10 'ਚ ਲੱਗਦੀ ਆ, ਆਮ ਪ੍ਰਾਈਸ ਹੀ $15 ਤੱਕ ਪਹੁੰਚ ਗਈ ਆ। ਸੁਣੋ ਧਿਆਨ ਨਾਲ, ਇਹ 7 ਲੋਕੇਸ਼ਨਸ ਤੋਂ ਟੇਕ ਆਊਟ ਆਲ ਦੇ ਲੌਂਗ, ਜਿਹੜਾ ਬੈਂਗ ਰਮਾ ਆਲ ਦੇ ਲੌਂਗ, ਲਿਟਰਲੀ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਨਿਤ ਰੋਜ਼ ਜਾਂਦੇ ਨੇ, ਅਤੇ ਨਾਲੇ ਊਬਰ ਈਟਸ, ਸਕਿੱਪਡ ਡਿਸ਼ ਐਕਸੈਟਰਾ 'ਤੇ ਵੀ ਥਾਊਜ਼ੈਂਡਸ ਦੀ ਗਿਣਤੀ ਦੇ ਵਿੱਚ ਐਵਰੀ ਸਿੰਗਲ ਡੇ ਇੰਨਾ ਮੈਸਿਵ ਵੋਲਿਊਮ ਇਹ ਕਰਦੇ ਨੇ, ਤਾਂ ਹੀ ਤਾਂ ਇਹਨਾਂ ਨੇ ਪ੍ਰਾਈਸ 499 ਰੱਖੀ ਹੋਈ ਆ। ਸੋ ਆਹ ਜਿਹੜੀ ਵੈਜ ਥਾਲੀ ਆ 499, $4.99, ਜਿਹੜੇ ਮਰਜ਼ੀ ਦਿਨ ਜਾਓਗੇ, ਜਿਹੜੀ ਮਰਜ਼ੀ ਲੋਕੇਸ਼ਨ 'ਤੇ ਜਾਓਗੇ, ਇਹਦੇ ਵਿੱਚ 3 ਦਾਲਾਂ ਜਾਂ ਸਬਜ਼ੀਆਂ ਤੁਹਾਡੇ ਪਸੰਦ ਦੀਆਂ, ਅਤੇ ਉਹ ਵੀ ਐਵਰੀ 20-20 ਮਿੰਟ ਬਾਅਦ ਹੀ ਪੂਰਾ ਪਤੀਲਾ ਹੀ ਕੱਢੀ ਜਾਂਦੇ ਆ। ਹੋਰ ਅਤੇ ਹੋਰ ਅਤੇ ਹੋਰ ਸ਼ਾਹੀ ਪਨੀਰ ਦਾ, ਮਟਰ ਪਨੀਰ ਦਾ, ਦਾਲ ਮੱਖਣੀ ਦਾ, ਮਿਕਸਡ ਵੈੱਜ ਦਾ। ਸੋ 499 'ਚ 3 ਦਾਲਾਂ ਜਾਂ ਸਬਜ਼ੀਆਂ ਤੁਹਾਡੇ ਪਸੰਦ ਦੀਆਂ ਤੁਹਾਡੇ ਸਾਹਮਣੇ ਪਾਉਂਦੇ ਨੇ, ਨਾਲੇ ਰਾਇਤਾ ਜਿਹਨੂੰ ਆਪਾਂ ਦਹੀਂ ਵੀ ਕਹਿੰਦੇ ਹਾਂ, ਨਾਲੇ ਰਾਈਸ, ਨਾਲੇ ਅਚਾਰ, ਨਾਲੇ ਕੁਛ ਸੈਲਡ ਗਰ ਵੀ ਹੈਲਥੀ, ਨਾਲੇ ਤੁਹਾਡੇ ਗਰਮ ਗਰਮ ਫੁਲਕੇ ਜਾਂ ਫਿਰ ਬਹੁਤ ਹੀ ਸਵਾਦ ਨਾਨ ਅਤੇ ਸਵੀਟ ਡਿਸ਼ ਵੀ। 499 ਐਨੀ ਡੇ ਐਨੀ ਟਾਈਮ ਦੇ ਓਪਨ, ਇੰਡੀਅਨ ਫਰੂਟ ਲੈਂਡ ਤੰਦੂਰੀ ਗ੍ਰਿਲ 'ਤੇ ਪਹੁੰਚੋ। ਨਾਲੇ ਦੋਸਤੋ ਚਨਾ ਭਟੂਰਾ ਉਹ ਵੀ 399 'ਚ, ਆਲੂ ਕੁਲਚਾ 499, ਨਾਲੇ ਵੈੱਜ ਬਰਗਰ 399, ਵੈੱਜ ਬਰਿਆਨੀ 499, ਸਟਫਡ ਕੁਲਚਾ ਓਨਲੀ 299, ਚਿਕਨ ਕੜੀ ਵਿਦ ਨਾਨ 999, ਚਿਕਨ ਬਰਿਆਨੀ ਓਨਲੀ 699। ਸੋ ਕੁੱਲ ਮਿਲਾ ਕੇ 7 ਲੋਕੇਸ਼ਨ ਨੇ, ਗਰੋਸਰੀ ਸ਼ਾਪਿੰਗ ਇੰਡੀਅਨ ਫਰੂਟ ਲੈਂਡ 'ਤੇ ਕਰੋ, ਅਤੇ ਫਿਰ ਜਦੋਂ ਇੰਨੀ ਜ਼ਰਾ ਗਰੋਸਰੀ ਚੱਕ ਲਈ ਥੱਕ ਜਾਓਗੇ, ਘਰ ਜਾ ਕੇ ਕੀ ਬਣਾਉਣਾ ਯਾਰ, ਭਾਂਡੇ ਭੁੰਡੇ ਕਾਹਲੇ ਸਾਫ਼ ਕਰਨੇ ਆ, ਰੈਡੀਮੇਡ ਵੈੱਜ ਥਾਲੀ 499 'ਚ ਟੇਕ ਆਊਟ ਕਰ ਲਓ, ਜਿੰਨੀਆਂ ਮਰਜ਼ੀਆਂ ਚਾਹੀਦੀਆਂ ਨੇ ਪਰਿਵਾਰ ਲਈ। 7 ਲੋਕੇਸ਼ਨਸ ਟੂ ਸਰਵ ਯੂ, ਇੰਡੀਅਨ ਫਰੂਟ ਲੈਂਡ ਐਂਡ ਤੰਦੂਰੀ ਗ੍ਰਿਲ ਮੀਟ ਸ਼ਾਪ। ਦੋਸਤੋ ਜਲਦ ਅਸੀਂ ਆਪਣੇ ਕੁਛ ਸਪਾਂਸਰਸ ਦੇ ਨਾਲ ਵੀ ਗੱਲਬਾਤ ਕਰਾਂਗੇ, ਦੋ ਸਾਡੇ ਸਪਾਂਸਰ ਸਾਡੇ ਨਾਲ ਫੋਨ ਲਾਈਨ 'ਤੇ ਹੋਲ 'ਤੇ ਹਨ, ਪਰ ਕੁਇਕਲੀ ਮੈਂ ਇੱਕ ਖਬਰ ਤੋਂ ਲਈ ਪੇਸ਼ ਕਰ ਦੇਵਾਂ। ਖਬਰ ਇਹ ਹੈ ਦੋਸਤੋ ਕਿ ਬ੍ਰੈਂਪਟਨ ਸ਼ਹਿਰ ਦੇ ਵਿੱਚ ਇੱਕ ਬੀਬੀ ਤੋਂ ਤਕਰੀਬਨ $20,000 ਦੇ ਪਾਏ ਹੋਏ ਗੋਲਡ ਦੇ ਗਹਿਣੇ ਖੋਏ ਗਏ, ਅਤੇ ਅੱਜ PO ਰੀਜਨਲ ਪੁਲਿਸ ਵਾਰਨ ਕਰ ਰਹੀ ਹੈ ਕਿ ਇਸ ਰੀਜਨ ਦੇ ਵਿੱਚ ਇਸ ਤਰ੍ਹਾਂ ਦੇ ਹੀ ਡਿਸਟਰੈਕਸ਼ਨ ਥੈਫਟਸ ਕਾਫੀ ਹੱਦ ਤੱਕ ਵੱਧ ਚੁੱਕੇ ਹਨ। ਸਾਰੇ ਦੇ ਸਾਰੇ ਲੋਕੋ ਬਚ ਕੇ ਹੀ ਰਹੋ, ਬ੍ਰੈਂਪਟਨ ਮਿਸਿਸਾਗਾ ਪੂਰਾ ਪਿੰਡ ਹੀ ਹੈ ਠੱਗਾਂ ਦਾ, ਅਤੇ ਹੁਣ ਤਾਂ ਲੋਕ ਤਾਂ ਜੱਫੀ ਪਾਉਣ ਦੇ ਬਹਾਨੇ ਨਾਲ ਹੀ ਗਹਿਣੇ ਲਈ ਆਉਂਦੇ ਆ, ਕਮਾਲ ਦੀ ਗੱਲ ਆ। PO ਰੀਜਨਲ ਪੁਲਿਸ ਨੇ ਸਟੇਟ ਕੀਤਾ ਹੈ ਕਿ ਇਸ ਸਾਲ 2026 ਦੇ ਇਕੱਲੇ ਪਹਿਲੇ ਪੂਰੇ 8 ਮਹੀਨੇ, ਬਿਫੋਰ ਸਪਟੈਂਬਰ ਈਵਨ ਸਟਾਰਟਡ, ਬ੍ਰੈਂਪਟਨ ਅਤੇ ਮਿਸਿਸਾਗਾ ਸ਼ਹਿਰ ਦੇ ਵਿੱਚ 266 ਡਿਸਟਰੈਕਸ਼ਨ ਥੈਫਟਸ ਰਿਪੋਰਟ ਕੀਤੇ ਗਏ ਹਨ। ਇਹ ਉਹ ਕਿਸਮ ਦੀਆਂ ਚੋਰੀਆਂ ਨੇ ਜਦੋਂ ਇੱਕ ਜਾਂ ਉਸ ਤੋਂ ਵੱਧ ਸਸਪੈਕਟਸ, ਅਕਸਰ ਤਾਂ ਮਲਟੀਪਲ ਗਰੁੱਪਸ ਆਫ ਸਸਪੈਕਟਸ, ਕਿਸੇ ਬਹਾਨੇ ਦੇ ਨਾਲ ਕਿਸੇ ਦਾ ਧਿਆਨ ਖੋ ਕੇ, ਖਾਸ ਤਾਂ ਬਜ਼ੁਰਗਾਂ ਨੂੰ ਟਾਰਗੇਟ ਕਰਕੇ, ਉਹਨਾਂ ਨੂੰ ਕਨਫਿਊਜ਼ ਕਰਕੇ, ਉਹਨਾਂ ਦਾ ਬਟੂਆ ਜਾਂ ਗਹਿਣੇ ਜਾਂ ਚੇਨ ਜਾਂ ਕੰਗਣ ਜਾਂ ਕੁਛ ਨਾ ਕੁਛ ਉਹਨਾਂ ਤੋਂ ਖੋ ਲੈਂਦੇ ਨੇ। ਸੋ ਨੋਟ ਕਰਨ ਵਾਲੀ ਗੱਲ ਇਹ ਹੈ ਦੋਸਤੋ ਕਿ 2 ਸਾਲ ਪਹਿਲਾਂ, ਇਨ ਦੀ ਈਅਰ 2024, ਜਦੋਂ ਇਕਾਨਮੀ ਦਾ ਇੰਨਾ ਬੁਰਾ ਹਾਲ ਨਹੀਂ ਸੀ, ਜਦੋਂ ਟ੍ਰੇਡ ਵਾਰ ਨਹੀਂ ਸੀ, 2024 ਦੇ ਵਿੱਚ PO ਰੀਜਨਲ ਪੁਲਿਸ ਨੂੰ ਮਸਾਂ 25 ਡਿਸਟਰੈਕਸ਼ਨ ਥੈਫਟਸ ਰਿਪੋਰਟ ਕੀਤੇ ਗਏ ਇਨ ਦੀ ਇੰਟਾਇਰ 2024 ਇਨ ਦੀ ਇੰਟਾਇਰ ਸਿਟੀ ਆਫ ਬ੍ਰੈਂਪਟਨ ਮਿਸਿਸਾਗਾ, ਪਰ ਇਸ ਸਾਲ ਦੇ ਪਹਿਲੇ 8 ਮਹੀਨਿਆਂ ਦੇ ਵਿੱਚ ਹੀ 266 ਡਿਸਟਰੈਕਸ਼ਨ ਥੈਫਟਸ ਰਿਪੋਰਟ ਕੀਤੇ ਗਏ ਹਨ, ਜੋ ਕਿ 964% ਦੀ ਇੰਕਰੀਸ ਹੈ। ਰਿਡੀਕੁਲਸ 964% ਇੰਕਰੀਸ ਫਰੋਮ 2024 ਟੂ 2026 ਇਨ ਬ੍ਰੈਂਪਟਨ ਮਿਸਿਸਾਗਾ ਫਾਰ ਡਿਸਟਰੈਕਸ਼ਨ ਥੈਫਟਸ। ਇਹ ਰਿਡੀਕੁਲਸ ਨੰਬਰ ਹੈ, 964% ਇੰਕਰੀਸ, ਕਮਾਲ ਦੀ ਗੱਲ ਆ। ਅਤੇ ਤੁਹਾਨੂੰ ਇਹ ਵੀ ਪਤਾ ਹੈ, ਸ਼ਰਮ ਦੇ ਮਾਰੇ ਕਈ ਲੋਕ ਤਾਂ ਪੁਲਿਸ ਨੂੰ ਰਿਪੋਰਟ ਹੀ ਨਹੀਂ ਕਰਦੇ ਕਿ ਯਾਰ ਕੋਈ ਸੋਹਣੀ ਕੁੜੀ ਆਈ, ਜੱਫੀ ਪਾਈ ਅਤੇ ਮੇਰੀ ਚੇਨ ਹੀ ਲਾ ਗਈ, ਕਿਹਨੇ ਰਿਪੋਰਟ ਕੀ ਕਰਨਾ। ਸੋ ਕਈ ਲੋਕ ਤਾਂ ਰਿਪੋਰਟ ਤੱਕ ਵੀ ਨਹੀਂ ਕਰਦੇ। ਸੋ PO ਰੀਜਨਲ ਪੁਲਿਸ ਨੇ ਸਟੇਟ ਕੀਤਾ ਹੈ ਕਿ ਇਸ ਸਾਲ ਦੇ ਵਿੱਚ ਬ੍ਰੈਂਪਟਨ ਅਤੇ ਮਿਸਿਸਾਗਾ ਦੇ ਵਿੱਚ ਜਿੰਨੇ ਵੀ ਡਿਸਟਰੈਕਸ਼ਨ ਥੈਫਟਸ ਰਿਪੋਰਟ ਕੀਤੇ ਗਏ ਹਨ, ਉਹਨਾਂ ਦੇ ਵਿੱਚੋਂ ਵੈਸਟ ਮਜੋਰਿਟੀ 85% ਤਾਂ ਦਿਨੇ ਹੀ 12 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਹੀ ਰਿਪੋਰਟ ਕੀਤੇ ਗਏ, 85%। ਕਿਉਂ? ਕਿਉਂਕਿ ਬਰਾਡ ਡੇਲਾਈਟ ਦੇ ਵਿੱਚ ਕੋਈ ਸਸਪੈਕਟ ਕਰਦਾ ਨਹੀਂ ਹੈਗਾ ਕਿ ਸਾਨੂੰ ਕੋਈ ਲੁੱਟਣ ਲੱਗਿਆ, ਕੋਈ ਚੋਰੀ ਕਰਨ ਲੱਗਿਆ। ਇਟਸ ਅ ਵੈਰੀ ਵੈਰੀ ਈਜ਼ੀ ਵੇ ਕਿ ਲੋਕਾਂ ਦਾ ਧਿਆਨ ਖੋਣਾ, ਕਿਉਂਕਿ ਦਿਨੇ ਦਿਨ ਤਾਂ ਐਂ ਲੱਗਦਾ ਹੈ ਨਹੀਂ ਕਿ ਸੜਕ ਦੇ ਵਿੱਚ ਵਿਚਾਲੇ ਪਾਰਕ ਦੇ ਵਿੱਚ ਹੀ ਕੋਈ ਪਲਾਜ਼ੇ ਪਲੂਜ਼ੇ ਵਿੱਚ ਹੀ ਕੋਈ ਇਸ ਤਰ੍ਹਾਂ ਦਾ ਕੰਮ ਕਰ ਸਕਦਾ। ਸੋ 85% of reported distraction thefts 12 p.m. to 4 p.m. dine hi report kite gaye te majority 75% of thefts de vich ta gold di hi jewelry khoi gayi kyunki duro hi gold bade easily nazar aa janda hai. Most notably, ਕੁਛ ਦਿਨ ਪਹਿਲਾਂ ਖਬਰ ਪੇਸ਼ ਹੋਈ ਸੀ ਕਿ ਬ੍ਰੈਂਪਟਨ ਦੇ ਵਿੱਚ ਇੱਕ ਬਜ਼ੁਰਗ ਔਰਤ ਸ਼ਾਮ 6 ਵਜੇ ਸੈਂਡਲਵੁੱਡ ਪਾਰਕਵੇ ਵੈਸਟ ਐਂਡ ਚਿੰਕੂਜ਼ੀ ਰੋਡ ਦੇ ਏਰੀਆ ਦੇ ਵਿੱਚ ਬਾਹਰ ਸੈਰ ਕਰ ਰਹੀ ਸੀ ਜਦੋਂ ਇੱਕ ਚਿੱਟੇ ਰੰਗ ਦੀ SUV ਉਹਦੇ ਲਾਗੇ ਹੀ ਰੋਡ 'ਤੇ ਰੁਕੀ. ਗੱਡੀ 'ਚੋਂ ਦੋ ਔਰਤਾਂ ਨਜ਼ਰ ਆਈਆਂ, ਇੱਕ ਬਾਹਰ ਨਿਕਲੀ ਅਤੇ ਉਹਨੇ ਇਸ ਔਰਤ ਦੇ ਫੀਟ ਟੱਚ ਕੀਤੇ, ਆਊਟ ਆਫ ਰਿਸਪੈਕਟ ਪੈਰੀ ਪੌਣਾ ਕੀਤਾ ਅਤੇ ਫਿਰ ਟਾਈਟਲੀ ਉਹਨੂੰ ਹੱਗ ਕੀਤਾ ਅਤੇ ਉਸ ਟਾਈਮ ਦੇ ਵਿੱਚ ਹੀ ਉਹਨੇ ਔਰਤ ਦਾ ਗੋਲਡ ਦਾ ਇੱਕ ਨੈਕਲੈਸ ਹੀ ਲਾ ਕੇ ਇੱਕ ਨਕਲੀ ਨੈਕਲੈਸ ਦੇ ਨਾਲ ਹੀ ਬਦਲ ਦਿੱਤਾ. ਬੜੀ ਫਾਸਟ ਹੈਂਡਸ ਅਤੇ ਉਹਦੇ ਗੁੱਟ ਤੋਂ 3 ਕੰਗਣ ਲਾ ਦਿੱਤੇ. ਤਕਰੀਬਨ $20,000 ਦੀ ਵੈਲਿਊ ਦੀ ਗੋਲਡ ਦੀ ਜੂਲਰੀ ਲਾਈ ਗਈ ਇਸ ਬੀਬੀ ਤੋਂ, ਖੋਈ ਗਈ ਇਸ ਬ੍ਰੈਂਪਟਨ ਦੀ ਬੀਬੀ ਤੋਂ. ਸੋ ਆਪ ਬਚ ਕੇ ਰਹੋ ਦੋਸਤੋ ਅਤੇ ਆਪ ਆਪਣੇ ਬਜ਼ੁਰਗਾਂ ਨੂੰ ਵੀ ਬਚਾ ਕੇ ਰੱਖੋ. ਉਹਨਾਂ ਨੂੰ ਕਹੋ ਕਿ ਯਾਰ ਖਾਸ ਧਿਆਨ ਰੱਖਣ ਜਦੋਂ ਬਾਹਰ ਕਿਤੇ ਵੀ ਘੁੰਮ ਫਿਰਦੇ ਨੇ, ਸੈਰ ਕਰਦੇ ਨੇ. ਅਣਜਾਣ ਲੋਕਾਂ ਤੋਂ ਕਹੋ ਕਿ ਦਫਾ ਹੋ, ਨਿਕਲ ਇੱਥੋਂ, ਆਈ ਨੋ ਵਟ ਯੂ ਟ੍ਰਾਇੰਗ ਟੂ ਡੂ, ਗੈਟ ਅਵੇ. ਸੋ ਜਿੱਥੇ ਇੱਕ ਇਹ ਪੀਓ ਰੀਜਨ ਦੇ ਵਿੱਚ ਡਿਸਟਰੈਕਸ਼ਨ ਥੈਫਟਸ ਵੱਧ ਰਹੇ ਨੇ, ਹਾਲਟਨ ਰੀਜਨ ਦੇ ਵਿੱਚ ਗ੍ਰੀਨ ਸਪੇਸਿਸ ਅਤੇ ਨੇਚਰ ਦੇ ਨਾਲ ਜਿਹੜੇ ਘਰ ਨੇ, ਦਰੱਖਤਾਂ ਦਰੁੱਖਤਾਂ ਫੋਰੈਸਟ ਵਗੈਰਾ ਅਤੇ ਪਾਰਕਸ ਐਂਡ ਟ੍ਰੇਲਸ ਦੇ ਨੇੜੇ ਜਿਹੜੇ ਹੈਗੇ ਨੇ, ਉੱਥੇ ਘਰਾਂ 'ਚ ਬ੍ਰੇਕ ਐਂਡ ਐਂਟਰ ਚੋਰੀਆਂ ਵੀ ਕਾਫੀ ਜ਼ਿਆਦਾ ਵੱਧ ਰਹੀਆਂ ਹਨ. ਵੈਰੀ ਸਿਮਿਲਰ ਸਟਾਈਲ ਚੋਰੀਆਂ ਦੇ ਵਿੱਚ ਐਕਸਪਲੋਜ਼ਨ ਸਕਾਈ ਰਾਕਟ ਨੰਬਰ ਹੁਣ ਪੇਸ਼ ਹੋਇਆ ਹੈ. ਅੱਜ ਹਾਲਟਨ ਰੀਜਨਲ ਪੁਲਿਸ ਨੇ ਸਟੇਟ ਕੀਤਾ ਹੈ ਕਿ ਹਾਲਟਨ ਹਿਲਸ, ਮਿਲਟਨ, ਓਕਵਿਲ ਅਤੇ ਬਰਲਿੰਗਟਨ ਦੇ ਵਿੱਚ ਜਿੰਨੇ ਵੀ ਘਰ ਗ੍ਰੀਨ ਸਪੇਸਿਸ ਦੇ ਨੇੜੇ ਹਨ ਜਾਂ ਉਹਨਾਂ 'ਤੇ ਹੀ ਬੈਕ ਕਰਦੇ ਹਨ, ਹੁਣ ਜਲਦੀ ਨੇਰਾ ਹੋਣ ਕਰਕੇ ਉਹਨਾਂ ਹੀ ਘਰਾਂ ਨੂੰ ਓਰਗਨਾਈਜ਼ ਕ੍ਰਿਮੀਨਲਸ ਟਾਰਗੇਟ ਕਰ ਰਹੇ ਨੇ ਬ੍ਰੇਕ ਐਂਡ ਐਂਟਰ ਚੋਰੀਆਂ ਦੇ ਲਈ. ਹਾਲਟਨ ਰੀਜਨਲ ਪੁਲਿਸ ਨੇ ਸਟੇਟ ਕੀਤਾ ਹੈ ਕਿ ਪਿਛਲੇ ਹਫ਼ਤਿਆਂ ਦੇ ਵਿੱਚ ਉਹਨਾਂ ਨੇ ਕਾਫੀ ਜ਼ਿਆਦਾ ਸਿਮਿਲਰ ਸਟਾਈਲ ਚੋਰੀਆਂ ਇਨਵੈਸਟੀਗੇਟ ਕੀਤੀਆਂ ਹਨ ਅਤੇ ਇਹ ਚੋਰ, ਕਿਉਂਕਿ ਤੁਹਾਨੂੰ ਪਤਾ ਹੀ ਆ ਕਿ ਹੁਣ ਹਨੇਰਾ ਜ਼ਿਆਦਾ ਛੇਤੀ ਹੋ ਜਾਂਦਾ, ਰਿਡਿਊਸਡ ਡੇ ਲਾਈਟ ਆਵਰਸ ਦਾ ਹੁਣ ਫਾਇਦਾ ਉਠਾ ਰਹੇ ਨੇ. ਸ਼ਾਮ 5 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਜਦੋਂ ਉਹਨਾਂ ਦੇ ਹੀ ਪਹਿਲਾਂ ਹੀ ਭੇਜੇ ਗਏ ਸਰਵੇਲੈਂਸ ਕੰਡਕਟ ਕਰ ਰਹੇ ਗਰੁੱਪ ਦੇ ਮੈਂਬਰਸ ਨੂੰ ਪਤਾ ਲੱਗ ਜਾਂਦਾ ਕਿ ਘਰ ਦੇ ਰੈਜ਼ੀਡੈਂਟ ਹਜੇ ਤੱਕ ਇੱਥੋਂ ਕੰਮ ਤੋਂ ਲੈ ਕੇ ਦਫ਼ਤਰ ਤੋਂ ਲੈ ਕੇ ਘਰ ਹਜੇ ਪਹੁੰਚੇ ਹੀ ਨਹੀਂ ਹੈਗੇ, ਜਾਂ ਪਹੁੰਚ ਗਏ ਨੇ ਅਤੇ ਹੁਣ ਫਿਰ ਬਾਹਰ ਨਿਕਲੇ ਨੇ ਕੋਈ ਗਰੋਸਰੀ ਕਰਨ ਲਈ, ਕੋਈ ਏਅਰੰਸ ਕਰਨ ਲਈ, ਜਾਂ ਕੋਈ ਖਾਣ ਪੀਣ ਚੱਲੇ ਨੇ. ਉਦੋਂ ਹੀ ਉਹਨਾਂ ਘਰਾਂ ਨੂੰ ਟਾਰਗੇਟ ਕੀਤਾ ਜਾਂਦਾ, ਖਾਸ ਜੋ ਕਿ ਟ੍ਰੇਲ ਸਿਸਟਮਸ, ਖੁੱਲ੍ਹੇ ਗ੍ਰੀਨ ਸਪੇਸਿਸ ਦੇ ਨੇੜੇ ਹਨ, ਈਜ਼ੀ ਐਸਕੇਪ ਦੇ ਲਈ. ਸੋ ਚੋਰ ਘਰ ਦੇ ਵਿੰਡੋਜ਼ ਭੰਨ ਕੇ ਜਾਂ ਰੀਅਰ ਸਲਾਈਡਿੰਗ ਡੋਰ ਭੰਨ ਕੇ ਅੰਦਰ ਵੜਦੇ ਨੇ ਅਤੇ ਜੋ ਵੀ ਹੱਥ ਹੁੰਦਾ, ਵੈਲੀਬਲਸ ਨਜ਼ਰ ਆਉਂਦੇ ਨੇ, ਚਾਹੇ ਕੈਸ਼, ਜੂਲਰੀ, ਲਗਜ਼ਰੀ ਆਈਟਮਸ, ਪਰਸਿਸ ਐਕਸੈਟਰਾ, ਗਵਰਨਮੈਂਟ ਆਈਡੀਜ਼ ਸਪੈਸ਼ਲੀ ਅਤੇ ਕ੍ਰੈਡਿਟ ਕਾਰਡ ਸਪੈਸ਼ਲੀ, ਉਹ ਖੋ ਕੇ ਭੱਜ ਹੀ ਜਾਂਦੇ ਨੇ ਇਹਨਾਂ ਗ੍ਰੀਨ ਸਪੇਸਿਸ ਦੇ ਵਿੱਚ, ਜਿੱਥੇ ਕੀ ਲੱਭਣਾ, ਕਿਹੜਾ ਬੰਦਾ ਲੱਭਣਾ ਇੰਨੇ ਹਨੇਰੇ ਵਿੱਚ. ਅਤੇ ਜਦੋਂ ਤੱਕ ਉਹ ਚੋਰ ਟ੍ਰੇਲ ਸਿਸਟਮ ਦੇ ਵਿੱਚੋਂ ਬਾਹਰ ਨਿਕਲ ਜਾਂਦੇ ਆ ਜਾਂ ਫਿਰ ਉਹ ਗ੍ਰੀਨ ਸਪੇਸ ਦੇ ਵਿੱਚੋਂ ਬਾਹਰ ਨਿਕਲ ਜਾਂਦੇ ਆ ਜਾਂ ਰਵੀਨ ਏਰੀਆ 'ਚੋਂ ਬਾਹਰ ਨਿਕਲ ਜਾਂਦੇ ਆ, ਰੈਗੂਲਰ ਰੈਜ਼ੀਡੈਂਸ਼ੀਅਲ ਸਟਰੀਟ ਤੱਕ ਪਹੁੰਚ ਜਾਂਦੇ ਨੇ, ਆਮ ਕੱਪੜੇ ਪਾਏ ਹੋਏ ਨੇ, ਪੁਲਿਸ ਕਿੱਥੇ ਆ ਉਹ ਤਾਂ ਕਿਤੇ ਵੀ ਨਹੀਂ ਨੇੜੇ, ਕਿਉਂਕਿ ਇਹ ਟ੍ਰੇਲ ਸਿਸਟਮ ਗ੍ਰੀਨ ਸਪੇਸ ਬਹੁਤ ਦੂਰ ਦੂਰ ਤੱਕ ਕਮਿਊਨਿਟੀਜ਼ ਨੂੰ ਕਨੈਕਟ ਕਰਦੇ ਨੇ ਅਤੇ ਇਹ ਈਜ਼ਲੀ ਰੈਗੂਲਰ ਪੈਡੈਸਟਰੀਅਨ ਟ੍ਰੈਫਿਕ ਦੇ ਵਿੱਚ ਹੀ ਬਲੈਂਡ ਇਨ ਕਰਦੇ ਨੇ. ਗੱਡੀਆਂ ਵੀ ਅਕਸਰ ਹੀ ਕਿਤੇ 5-6 ਬਲਾਕ ਦੂਰੀ ਪਾਰਕ ਕੀਤੀ ਹੁੰਦੀ ਆ, ਬਹਿ ਕੇ ਬਸ ਹੋ ਗਏ ਫਰਾਰ. ਸੋ ਬਚ ਕੇ ਰਹੋ. ਰੇਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋ ਦੋਸਤੋ. ਇਸ ਟਾਈਮ 'ਤੇ ਸਾਡੇ ਨਾਲ ਜੁੜ ਚੁੱਕੇ ਨੇ ਨਰਦੇਵ ਸਿੱਧੂ, ਮੋਰਗੇਜ ਬ੍ਰੋਕਰ, ਮੋਰਗੇਜ ਐਕਸਪਰਟ ਨਰਦੇਵ ਸਿੱਧੂ ਸਾਡੇ ਨਾਲ ਜੁੜ ਚੁੱਕੇ ਨੇ, ਜੋ ਕਿ ਮੋਰਗੇਜ ਦੇ ਫੀਲਡ ਦੇ ਵਿੱਚ ਬਹੁਤ ਲੰਬੇ ਸਮੇਂ ਤੋਂ ਤੁਹਾਡੇ ਲਈ ਬਹੁਤ ਆਨਸਟੀ ਅਤੇ ਟ੍ਰਾਂਸਪੇਰੈਂਸੀ ਨਾਲ ਸੇਵਾਵਾਂ ਪ੍ਰੋਵਾਈਡ ਕਰਦੇ ਆ ਰਹੇ ਨੇ. ਇਹਨਾਂ ਦਾ ਇੱਕ ਵਾਅਦਾ ਹੈ ਤੁਹਾਨੂੰ, ਇੱਕ ਵਾਅਦਾ ਹੈ ਕਿ ਜੇ ਤੁਹਾਡੀ ਫਾਈਲ ਪੜ੍ਹ ਲਈ, ਜੇ ਹਾਂ ਕਹਿੰਦੇ ਆ, ਫਿਰ ਬੈਂਕ ਤੋਂ, ਟਾਪ ਦੀ ਬੈਂਕ ਤੋਂ ਟਾਈਮ ਸਿਰ ਮੋਰਗੇਜ ਕਰਵਾ ਕੇ ਦਿੰਦੇ ਆ. ਸਿੱਧੀ ਜੀ ਗੱਲ ਆ, ਇਹ ਕਹਿੰਦੇ ਨੇ ਕਿ ਜਿਹੜੇ ਮਰਜ਼ੀ ਤਰੀਕੇ ਨਾਲ ਕਰਵਾ ਕੇ ਹੀ ਦੇਵਾਂਗੇ ਜੇ ਤੁਹਾਨੂੰ ਇੱਕ ਵਾਰੀ ਵਾਅਦਾ ਕੀਤਾ ਹੈ. ਅਤੇ ਇਹਨਾਂ ਦਾ ਬਹੁਤ ਲੰਬਾ ਟਰੈਕ ਰੈਕਰਡ ਹੈ, ਇਹਨਾਂ ਦਾ ਟਰੈਕ ਰੈਕਰਡ ਆਪੇ ਬੋਲਦਾ ਹੈ. ਹਜ਼ਾਰਾਂ ਹੀ ਇਹਨਾਂ ਦੇ ਪਰਿਵਾਰ ਖੁਸ਼ ਨੇ ਇਹਨਾਂ ਦੀਆਂ ਸੇਵਾਵਾਂ ਦੇ ਨਾਲ, ਕਿਉਂਕਿ ਇੰਨੇ ਜ਼ਿਆਦਾ ਸਾਲਾਂ ਤੋਂ ਹੀ ਇਹ ਮੋਰਗੇਜ ਦੇ ਫੀਲਡ ਵਿੱਚ ਸਪੈਸ਼ਲਾਈਜ਼ ਹੀ ਕਰਦੇ ਆ ਰਹੇ ਨੇ. ਸੋ ਚਾਹੇ ਨਵੇਂ ਆਏ ਹੋ, ਚਾਹੇ ਪੁਰਾਣੇ ਆਏ ਹੋ, ਚਾਹੇ ਪਹਿਲੀ ਵਾਰੀ ਮੋਰਗੇਜ ਕਰਾਉਣੀ ਆ, ਚਾਹੇ ਦੂਜੀ ਕਰਾਉਣੀ ਆ, ਚਾਹੇ ਤੁਸੀਂ ਰਿਨਿਊ ਕਰਾਉਣੀ ਆ, ਜਿਹੜਾ ਮਰਜ਼ੀ ਤੁਹਾਡਾ ਲੋਨ ਲੈਂਡਿੰਗ ਮੋਰਗੇਜ ਦਾ ਪੈਸਿਆਂ ਦਾ ਜਿਹੜਾ ਮਰਜ਼ੀ ਕੰਮ ਆ ਯਾਰ, ਨਰਦੇਵ ਸਿੱਧੂ ਤੋਂ ਲਈ ਹਾਜ਼ਰ ਨੇ. 647-294-5503 ਸਿੱਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ
1: ਧੰਨਵਾਦ ਸਿੱਧੂ ਸਾਹਿਬ ਤੁਹਾਨੂੰ ਤੇ ਰੇਡੀਓ ਦੇਸ਼ ਪ੍ਰਦੇਸ ਸੁਣਨ ਵਾਲੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ
0: ਬਾਈ ਜੀ ਹੁਣ ਜਿਸ ਹਿਸਾਬ ਨਾਲ ਘਰਾਂ ਦੀਆਂ ਪ੍ਰਾਈਸਿਸ ਘਟੀਆਂ ਹੋਈਆਂ ਨੇ ਤੇ ਜਿਸ ਹਿਸਾਬ ਨਾਲ ਨਵੇਂ ਘਰ ਦੇ ਵਿੱਚ ਹੀ ਵੱਡੇ ਵੱਡੇ ਹੁਣ ਬਿਲਡਰ ਡਿਸਕਾਊਂਟ ਦੇ ਰਹੇ ਨੇ ਤੇ ਟੈਕਸ ਰੀਬੇਟ ਵੀ ਦੇ ਰਹੇ ਨੇ ਬਹੁਤ ਲੋਕ ਸੋਚਦੇ ਹੋਣਗੇ ਕਿ ਆ ਹੀ ਹੁਣ ਸਹੀ ਟਾਈਮ ਆ ਕਿ ਆਪਾਂ ਵੀ ਫਸਟ ਟਾਈਮ ਹੋਮ ਬਾਇਰ ਬਣ ਜਾਈਏ ਤੇ ਜੇ ਹੁਣ ਕੋਈ ਵੀ ਪਹਿਲੀ ਵਾਰੀ ਘਰ ਲੈਣਾ ਚਾਹੁੰਦਾ ਹੈ ਚਾਹੇ ਰੀਸੇਲ ਹੋਵੇ ਚਾਹੇ ਪ੍ਰੀਕਾਨ ਹੋਵੇ ਅਫਕੋਰਸ ਉਹਨਾਂ ਨੂੰ ਪੂਰੀ ਤਾਂ ਪਿਕਚਰ ਪਤਾ ਹੀ ਨਹੀਂ ਹੈਗਾ ਕਿ ਮੋਰਗੇਜ ਦਾ ਪ੍ਰੋਸੈਸ ਕੀ ਹੈਗਾ ਤੁਸੀਂ ਇਹ ਦੱਸੋ ਕਿ ਕੋਈ ਗਵਰਨਮੈਂਟ ਪ੍ਰੋਗਰਾਮ ਵੀ ਹੈਗੇ ਆ ਕੋਈ ਫਸਟ ਟਾਈਮ ਹੋਮ ਬਾਇਰ ਪ੍ਰੋਗਰਾਮ ਵੀ ਹੈਗੇ ਆ ਕੋਈ ਟੈਕਸ ਰੀਬੇਟ ਵੀ ਹੈਗੇ ਆ ਤੇ ਤੁਸੀਂ ਦੱਸੋ ਕਿ ਤੁਸੀਂ ਸਪੈਸੀਫਿਕਲੀ ਉਹਨਾਂ ਨੂੰ ਕਿਵੇਂ ਹੈਲਪ ਕਰ ਸਕਦੇ ਹੋ ਮੋਰਗੇਜ ਦੇ ਪ੍ਰੋਸੈਸ ਦੇ ਵਿੱਚ
1: ਸਿੱਧੂ ਸਾਹਿਬ ਤੁਸੀਂ ਬਿਲਕੁਲ ਸਹੀ ਕਿਹਾ ਜੀ ਘਰਾਂ ਦੇ ਜਿਹੜੇ ਪ੍ਰਾਈਸ ਹੈ ਆਪਾਂ ਸਾਰੇ ਵਾਚ ਕਰ ਰਹੇ ਹੈਗੇ ਹਾਂ ਦੇਖ ਰਹੇ ਹੈਗੇ ਹਾਂ ਕਿ ਘਰਾਂ ਦੇ ਜਿਹੜੇ ਪ੍ਰਾਈਸ ਹੈ ਕਾਫੀ ਘਟੇ ਹੋਏ ਹੈ ਬੇਸ਼ੱਕ ਉਹ ਨਵੇਂ ਘਰ ਹੈਗੇ ਆ ਜਾਂ ਰੀਸੇਲ ਵਾਲੇ ਹੈਗੇ ਆ ਕਿਉਂਕਿ ਬਿਲਡਰ ਵੀ ਕਾਫੀ ਸਾਰੇ ਜਿਹੜੇ ਹੈਗੇ ਜੀ ਇਨਸੈਂਟਿਵਸ ਦੇ ਰਹੇ ਹੈਗੇ ਆ ਉਹਨਾਂ ਨੇ ਵੀ ਆਪਣੀ ਸੇਲ ਕਰਨੀ ਹੈਗੀ ਹੈ ਸੋ ਜਿਹੜੇ ਭੈਣ ਭਰਾ ਮਾਰਕੀਟ ਦੇ ਵਿੱਚ ਹੈਗੇ ਆ ਖਾਸ ਕਰਕੇ ਜਿਹੜੇ ਫਸਟ ਟਾਈਮ ਬਾਇਰਸ ਹੈਗੇ ਆ ਉਹਨਾਂ ਵਾਸਤੇ ਬੜੀ ਸੋਹਣੀ ਅਪਰਚੁਨਿਟੀ ਹੋ ਸਕਦੀ ਹੈ ਇੱਕ ਤਾਂ ਇਹ ਹੈ ਕਿ ਪ੍ਰਾਈਸ ਘਟੇ ਹੋਏ ਆ ਦੂਸਰਾ ਇਹ ਹੈ ਕਿ ਉਹਨਾਂ ਦੀ ਮਦਦ ਦੇ ਲਈ ਸਰਕਾਰ ਵੱਲੋਂ ਵੀ ਕਈ ਸਾਰੇ ਜਿਹੜੇ ਪ੍ਰੋਗਰਾਮ ਹੈ ਚਲਾਏ ਜਾਂਦੇ ਹੈ ਫੋਰ ਐਗਜ਼ਾਮਪਲ ਤੁਸੀਂ ਨਵਾਂ ਘਰ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ HST ਰੀਬੇਟ ਵੀ ਅਵੇਲੇਬਲ ਹੈ ਉਹਦੇ ਨਾਲ ਨਾਲ ਤੁਸੀਂ ਬੇਸ਼ੱਕ ਪੁਰਾਣਾ ਵੀ ਲੈਣਾ ਚਾਹੁੰਦੇ ਹੈਗੇ ਹੋ ਉਸ ਕੇਸ ਦੇ ਵਿੱਚ ਤੁਹਾਨੂੰ ਫਸਟ ਹੋਮ ਸੇਵਿੰਗਸ ਅਕਾਊਂਟ ਅਵੇਲੇਬਲ ਹੈਗਾ RRSP ਦਾ ਪ੍ਰੋਗਰਾਮ ਅਵੇਲੇਬਲ ਹੈਗਾ ਅਤੇ ਨਾਲ ਦੀ ਨਾਲ ਓਨਟੈਰੀਓ ਲੈਂਡ ਟ੍ਰਾਂਸਫਰ ਟੈਕਸ ਕ੍ਰੈਡਿਟ ਤਾਂ ਅਵੇਲੇਬਲ ਹੈਗਾ ਹੀ ਹੈਗਾ ਸੋ ਤੁਹਾਡੇ ਵਾਸਤੇ ਕਾਫੀ ਸੋਹਣੀ ਇਹ ਅਪਰਚੁਨਿਟੀ ਹੋ ਸਕਦੀ ਹੈਗੀ ਹੈ ਅਤੇ ਜਿਹੜੇ ਭੈਣ ਭਰਾਵਾਂ ਕੋਲ ਆਲਰੇਡੀ ਘਰ ਹੈਗਾ ਅਤੇ ਉਹ ਨਵਾਂ ਘਰ ਲੈਣਾ ਚਾਹੁੰਦੇ ਆ ਉਹ ਵੀ HST ਦੇ ਰੀਬੇਟ ਵਾਸਤੇ ਕੁਆਲੀਫਾਈ ਕਰ ਸਕਦੇ ਹੈਗੇ ਹੈ ਜ਼ਿਆਦਾ ਡਿਟੇਲਸ ਵਾਸਤੇ ਮੈਨੂੰ ਤੁਸੀਂ ਸੰਪਰਕ ਕਰ ਸਕਦੇ ਹੋ ਤੁਹਾਡਾ ਮਨ ਬਣ ਗਿਆ ਹੈਗਾ ਘਰ ਖਰੀਦਣ ਦਾ ਆਪਣੇ ਬਿਲਡਰ ਕੋਲੇ ਰਿਐਲਟਰ ਕੋਲੇ ਜਾਣ ਤੋਂ ਪਹਿਲਾਂ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ ਤਾਂ ਕਿ ਸਾਰਾ ਤੁਹਾਡਾ ਪੇਪਰ ਵਰਕ ਰਿਵਿਊ ਕਰਕੇ ਰੀਅਲਿਸਟਿਕਲੀ ਆਪਾਂ ਤੁਹਾਨੂੰ ਦੱਸ ਸਕਦੇ ਹਾਂ ਕਿ ਕਿੰਨੇ ਦਾ ਤੁਸੀਂ ਘਰ ਲੈ ਸਕਦੇ ਹੋ ਕਿੰਨੇ ਦੀ ਤੁਹਾਡੀ ਮੋਰਗੇਜ ਹੋ ਸਕਦੀ ਹੈ ਕਿੰਨੀ ਡਾਊਨ ਪੇਮੈਂਟ ਚਾਹੀਦੀ ਹੈਗੀ ਕੀ ਇੰਟਰਸਟ ਰੇਟ ਮਿਲ ਸਕਦਾ ਹੈ ਕਿੰਨੀ ਕੁ ਉਹਦੀ ਕਿਸ਼ਤ ਆਏਗੀ ਜਦੋਂ ਇਹ ਸਾਰੀ ਜਾਣਕਾਰੀ ਹੈਗੀ ਹੈ ਤੁਸੀਂ ਆਪਣੇ ਵਾਸਤੇ ਇੱਕ ਵੈਲ ਇਨਫੋਰਮਡ ਡਿਸੀਜਨ ਬਣਾ ਸਕਦੇ ਹੋ ਤੁਹਾਨੂੰ ਪਤਾ ਹੈ ਕਿ ਤੁਹਾਡੀ ਮੋਰਗੇਜ ਹੋ ਜਾਣੀ ਹੈ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਉਣੀ ਐਂਡ ਔਨ ਟੋਪ ਆਫ ਦੈਟ ਆਪਾਂ ਤੁਹਾਡੀ ਹੈਲਪ ਕਰ ਸਕਦੇ ਹਾਂ ਤੁਹਾਡੇ ਫੈਮਿਲੀ ਦਾ ਬਜਟ ਬਣਾਉਣ ਦੇ ਵਿੱਚ ਵੀ ਜਿਹਦੇ ਨਾਲ ਕਿ ਫਿਰ ਤੁਹਾਨੂੰ ਮੂਵਿੰਗ ਫਾਰਵਰਡ ਫਿਊਚਰ ਦੇ ਵਿੱਚ ਵੀ ਆਪਣਾ ਕੋਈ ਦਿੱਕਤ ਨਹੀਂ ਆਏਗੀ ਕਿਉਂਕਿ ਤੁਸੀਂ ਸਾਰੀਆਂ ਚੀਜ਼ਾਂ ਨੂੰ ਫਿਗਰ ਆਊਟ ਕਰ ਲਿਆ ਹੋਣਾ ਹੈਗਾ ਕਿਸੇ ਕਾਰਨ ਕਰਕੇ ਤੁਸੀਂ ਨਹੀਂ ਕੁਆਲੀਫਾਈ ਕਰਦੇ ਹਾਲੇ ਕੋਈ ਕਮੀ ਪੇਸ਼ੀ ਹੈਗੀ ਹੈ ਉਹ ਵੀ ਤੁਹਾਨੂੰ ਨਾਲ ਦੀ ਨਾਲ ਦੱਸ ਦਾਂਗੇ ਕਿਉਂਕਿ ਆਪਣਾ ਇਹ ਕੰਮ ਨਹੀਂ ਹੈਗਾ ਕਿ ਤੁਹਾਨੂੰ ਐਗਜੈਜਰੇਟ ਕਰਕੇ ਜ਼ਿਆਦਾ ਵਧਾ ਚੜਾ ਕੇ ਦੱਸਣਾ ਕਿ ਆਹ ਕਰ ਦਿਉ ਚੱਕ ਦਿਉ ਫੱਟੇ ਆਹ ਕਰ ਦਿਉ ਆਹ ਕਰ ਦਿਉ ਨਹੀਂ ਇੱਦਾਂ ਕੁਛ ਨਹੀਂ ਹੈ ਤੁਸੀਂ ਕੁਆਲੀਫਾਈ ਨਹੀਂ ਕਰਦੇ ਉਹ ਵੀ ਤੁਹਾਨੂੰ ਨਾਲ ਦੀ ਨਾਲ ਦੱਸ ਦਾਂਗੇ ਗਾਈਡ ਕਰ ਦਾਂਗੇ ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ ਤਾਂ ਕਿ ਫਿਰ ਜਦੋਂ ਤੁਸੀਂ ਮੋਰਗੇਜ ਕਰਾਉਣੀ ਹੈ ਮੋਰਗੇਜ ਲੈਣ 'ਚ ਤੁਹਾਨੂੰ ਕੋਈ ਦਿੱਕਤ ਨਾ ਆਵੇ ਤੁਹਾਨੂੰ ਲਾਸਟ ਮੂਮੈਂਟ ਤੱਕ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤੁਹਾਨੂੰ ਹਾਂ ਕਹਾਂਗੇ ਮੋਰਗੇਜ ਦਾ ਕੰਮ ਤੁਹਾਡਾ ਸਮੇਂ ਸਿਰ ਕਰਵਾ ਕੇ ਦਿਆਂਗੇ ਤੁਸੀਂ ਫਸਟ ਟਾਈਮ ਬਾਇਰ ਹੋ ਪ੍ਰੀ ਅਸੈਸਮੈਂਟ ਕਰਵਾਉਣੀ ਚਾਹੁੰਦੇ ਹੈਗੇ ਹੋ ਪ੍ਰੀ ਅਪਰੂਵਲ ਲੈਣੀ ਚਾਹੁੰਦੇ ਹੈਗੇ ਹੋ ਜਾਂ ਤੁਸੀਂ ਸੀਜ਼ਨ ਬਾਇਰ ਹੈਗੇ ਹੋ ਤੁਹਾਡੇ ਕੋਲ ਆਲਰੇਡੀ ਪ੍ਰੋਪਰਟੀ ਜਾਂ ਮਲਟੀਪਲ ਪ੍ਰੋਪਰਟੀਜ਼ ਹੈਗੀਆਂ ਘਰ ਖਰੀਦਣਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ ਹੈ ਜੀ 647-294-5503 ਨਰਦੇਵ ਸਿੱਧੂ 6472-94-5503
0: ਜੀ ਸਿੱਧੂ ਸਿੱਧੂ ਮੋਰਗੇਜ ਬ੍ਰੋਕਰ ਮੋਰਗੇਜ ਐਕਸਪਰਟ ਨੇ ਜੇ ਤੁਹਾਨੂੰ ਜਮਾਂ ਹੀ ਨਹੀਂ ਪਤਾ ਯਾਰ ਕਿ ਕਿਵੇਂ ਫਸਟ ਟਾਈਮ ਹੋਮ ਬਾਇਰ ਬਣ ਸਕਦੇ ਆ ਮੋਰਗੇਜ ਦਾ ਕੀ ਪ੍ਰੋਸੈਸ ਹੈ ਇਹ ਤੁਹਾਨੂੰ ਹੈਂਡ ਹੋਲਡ ਕਰਕੇ ਪਿਆਰ ਨਾਲ ਸਭ ਕੁਛ ਹੀ ਸਮਝਾਉਣਗੇ ਇਹ ਕੰਮ ਹੀ ਹੈ ਇਹਨਾਂ ਦਾ ਤਜ਼ਰਬਾ ਇਹਨਾਂ ਦਾ ਬਹੁਤ ਲੰਬਾ ਹੈ ਅਤੇ ਜੇ ਤੁਸੀਂ ਚਾਹੇ ਇਕੱਲਾ 5% ਹੈ 10 ਹੈ 15 ਹੈ 20% ਹੈ ਡਾਊਨ ਦੇ ਸਕਦੇ ਹੋ ਉਹਦੇ ਹਿਸਾਬ ਨਾਲ ਵੀ ਤੁਹਾਡੀ ਮੋਰਗੇਜ ਦਾ ਕੰਮ ਡਨ ਕਰਕੇ ਦੇ ਸਕਦੇ ਨੇ ਨੰਬਰ ਹੈ 6472-94-5503 ਤੇ ਬਾਈ ਜੀ ਇਹ ਦੱਸੋ ਕਿ ਜਿਹੜੇ ਵੀ ਲੋਕ ਕਹਿੰਦੇ ਨੇ ਕਿ ਆਪਾਂ ਪ੍ਰਾਪਰਟੀ ਨੂੰ ਹੀ ਰੀਫਾਈਨੈਂਸ ਕਰਵਾ ਲੈਂਦੇ ਹਾਂ ਮੇ ਬੀ ਜਿਹੜੀ ਪ੍ਰਾਈਸ 'ਤੇ ਆਪਾਂ ਖਰੀਦਿਆ ਸੀ ਮੋਰਗੇਜ ਕਰਵਾਈ ਸੀ ਹੁਣ ਤਾਂ ਘਰ ਦੀ ਪ੍ਰਾਈਸ ਸ਼ਾਇਦ ਕੁਛ ਵੱਧ ਗਈ ਆ ਕਿ ਰੀਫਾਈਨੈਂਸ ਕਰਵਾਉਣ ਦਾ ਕੋਈ ਸਹੀ ਵੀ ਟਾਈਮ ਹੁੰਦਾ ਹੈ ਕੋਈ ਗਲਤ ਵੀ ਟਾਈਮ ਹੁੰਦਾ ਅਤੇ ਕੀ ਪ੍ਰੋਸ ਅਤੇ ਕੀ ਕੌਨਸ ਨੇ ਇਹਦੇ ਬਾਰੇ
1: ਸਿੱਧੂ ਸਾਹਿਬ ਜੇ ਜਿੱਥੋਂ ਤੱਕ ਰੀਫਾਈਨੈਂਸ ਦੀ ਗੱਲ ਹੈਗੀ ਜੀ ਬੇਸਿਕਲੀ ਉਹਦਾ ਮਤਲਬ ਇਹ ਹੈ ਕਿ ਜੀ ਆਪਾਂ ਘਰ ਦੀ ਦੁਬਾਰਾ ਮੋਰਗੇਜ ਕਰਨੀ ਹੈਗੀ ਹੈ ਅਤੇ ਜਿੱਥੋਂ ਤੱਕ ਉਹਦੇ ਆਪਣਾ ਸਹੀ ਟਾਈਮ ਜਾਂ ਨਾ ਸਹੀ ਟਾਈਮ ਦੀ ਗੱਲ ਹੈਗੀ ਹੈ ਕਿਉਂਕਿ ਜਿਹੜਾ ਇਹਦਾ ਸਭ ਤੋਂ ਬੈਸਟ ਟਾਈਮ ਹੁੰਦਾ ਹੈਗਾ ਜੀ ਰੀਫਾਈਨੈਂਸ ਦਾ ਉਹ ਆਮ ਤੌਰ 'ਤੇ ਹੁੰਦਾ ਹੈਗਾ ਜੀ ਜਦੋਂ ਆਪਣੀ ਮੋਰਗੇਜ ਰਿਨਿਊਅਲ ਵਾਸਤੇ ਆਉਂਦੀ ਹੈ ਕਿਉਂਕਿ ਰਿਨਿਊਅਲ ਦੇ ਟਾਈਮ ਤੇ ਤੁਹਾਡੀ ਮੋਰਗੇਜ ਮੈਚੋਰ ਹੋ ਰਹੀ ਹੁੰਦੀ ਹੈ, ਉਸ ਟਾਈਮ ਤੇ ਤੁਹਾਨੂੰ ਕੋਈ ਪੈਨਲਟੀ ਨਹੀਂ ਪੈਂਦੀ ਹੈ। ਸੋ ਆਮ ਤੌਰ ਤੇ ਜਿਹੜਾ ਹੈਗਾ ਜੀ, ਰਿਨਿਊਅਲ ਦਾ ਟਾਈਮ ਬੈਸਟ ਹੁੰਦਾ ਹੈਗਾ ਤੁਹਾਡੀ ਮੋਰਗੇਜ ਨੂੰ ਰੀਫਾਈਨਾਂਸ ਕਰਨ ਦਾ। ਬਾਕੀ ਜਿਹੜੀ ਮੋਰਗੇਜ ਹੈਗੀ ਜੀ, ਰੀਫਾਈਨਾਂਸ ਅੱਗੇ ਪਿੱਛੇ ਵੀ ਕੀਤੀ ਜਾ ਸਕਦੀ ਹੈਗੀ ਹੈ। ਕਈ ਕਾਰਨ ਜਿਹੜੇ ਹੈਗੇ ਜੀ ਰੀਫਾਈਨਾਂਸ ਕਰਨ ਦੇ, ਸਿੱਧੂ ਸਾਹਿਬ ਹੋ ਸਕਦੇ ਹੈਗੇ ਆ। ਫੋਰ ਐਗਜ਼ਾਮਪਲ, ਤੁਹਾਡੀ ਮੋਰਗੇਜ ਕਿਸੇ ਪ੍ਰਾਈਵੇਟ ਲੈਂਡਰ ਦੇ ਨਾਲ ਹੈਗੀ ਹੈ ਜਾਂ ਕਿਸੇ ਬੀ ਲੈਂਡਰ ਦੇ ਨਾਲ ਹੈਗੀ ਹੈ, ਉਹਨੂੰ ਤੁਸੀਂ ਸਵਿਚ ਕਰਕੇ ਮੂਵ ਕਰਕੇ ਕਿਸੇ ਮੇਜਰ ਬੈਂਕ ਦੇ ਨਾਲ ਜਾਂ ਮੇਜਰ ਏ ਲੈਂਡਰ ਦੇ ਨਾਲ ਕਰਨਾ ਚਾਹੁੰਦੇ ਹੋ, ਜਾਂ ਤੁਸੀਂ ਕੋਈ ਸੈਕੰਡ ਮੋਰਗੇਜ ਚੱਕੀ ਹੈਗੀ ਆ, ਹੁਣ ਤੁਸੀਂ ਦੋਨਾਂ ਨੂੰ ਕੰਸੋਲੀਡੇਟ ਕਰਕੇ ਉਹਨਾਂ ਨੂੰ ਇਕੱਠਿਆਂ ਕਰਕੇ ਇੱਕ ਪੇਮੈਂਟ ਬਣਾਉਣੀ ਚਾਹੁੰਦੇ ਹੋ, ਅਤੇ ਮੇਜਰ ਬੈਂਕ ਦੇ ਨਾਲ ਜਾਂ ਕਿਸੇ ਮੇਜਰ ਏ ਲੈਂਡਰ ਨਾਲ ਕਰਨੀ ਚਾਹੁੰਦੇ, ਜਾਂ ਤੁਹਾਡੀ ਕੋਈ ਸਿਚੁਏਸ਼ਨ ਇੱਦਾਂ ਨਹੀਂ ਹੈਗੀ, ਤੁਸੀਂ ਕੋਈ ਪ੍ਰਾਈਵੇਟ ਮੋਰਗੇਜ ਚੱਕੀ ਹੈਗੀ ਆ, ਤੁਹਾਡੀ ਅਗਰ ਬੈਂਕ ਤੋਂ ਨਹੀਂ ਹੋ ਸਕਦੀ, ਬੀ ਲੈਂਡਰ ਕੋਲ ਵੀ ਜਾਂਦੇ ਹੋ, ਇਨ ਦੈਟ ਕੇਸ ਉਸ ਕੇਸ ਦੇ ਵਿੱਚ ਵੀ ਤੁਹਾਡੀ ਜਿਹੜੀ ਕਾਫੀ ਸਾਰੇ ਪੈਸੇ ਦੀ ਸੇਵਿੰਗ ਹੋ ਜਾਂਦੀ ਹੈਗੀ ਹੈ। ਨਾਲ ਦੀ ਨਾਲ ਇਹ ਹੈ ਕਿ ਆਪਾਂ ਇਹ ਵੀ ਦੇਖਦੇ ਹਾਂ ਰੀਫਾਈਨਾਂਸ ਦੇ ਟਾਈਮ 'ਤੇ ਕਿ ਤੁਸੀਂ ਕੋਈ ਹੋਰ ਕੋਈ ਮਹਿੰਗੇ ਭਾਅ ਦੇ ਕਰਜ਼ੇ ਤਾਂ ਨਹੀਂ ਚੱਕੇ, ਫੋਰ ਐਗਜ਼ਾਮਪਲ ਕੋਈ ਕ੍ਰੈਡਿਟ ਕਾਰਡ ਦੇ ਕਰਜ਼ੇ। ਸਿੱਧੂ ਸਾਹਿਬ, ਕਾਫੀ ਸਾਰੀਆਂ ਇਸ ਤਰ੍ਹਾਂ ਦੀਆਂ ਕਾਲਜ਼ ਆਉਂਦੀਆਂ ਕਿ ਭਾਅ ਜੀ ਅਸੀਂ ਕ੍ਰੈਡਿਟ ਕਾਰਡਾਂ 'ਤੇ ਇੰਨੇ ਪੈਸੇ ਦੇਣ ਵਾਲੇ ਹੈਗੇ ਆ, ਸਾਨੂੰ ਬਿੱਲ ਪੇ ਕਰਨ ਵਿੱਚ ਦਿੱਕਤ ਆ ਰਹੀ ਹੈਗੀ ਹੈ। ਅਗਰ ਕੋਈ ਇੱਦਾਂ ਦੀ ਸਿਚੁਏਸ਼ਨ ਹੈਗੀ ਆ ਤਾਂ ਉਹਨੂੰ ਵੀ ਸਾਰੇ ਜਿਹੜੇ ਕਰਜ਼ੇ ਨੂੰ ਇਕੱਠਿਆਂ ਕਰਕੇ ਕੰਸੋਲੀਡੇਟ ਕਰਕੇ ਹਾਈ ਇੰਟਰਸਟ ਰੇਟ ਡੈਟ ਨੂੰ ਲੋ ਇੰਟਰਸਟ ਰੇਟ ਡੈਟ ਦੇ ਵਿੱਚ ਤਬਦੀਲ ਕੀਤਾ ਜਾ ਸਕਦਾ। ਪੇਮੈਂਟ ਇੱਕ ਬਣ ਜਾਂਦੀ ਹੈ, ਪੇਮੈਂਟ ਘੱਟ ਜਾਂਦੀ, ਸੋ ਕਾਫੀ ਸਾਰੀ ਉਹਦੇ ਨਾਲ ਤੁਹਾਡੀ ਸੇਵਿੰਗ ਹੋ ਸਕਦੀ ਹੈਗੀ ਹੈ। ਨਾਲ ਦੀ ਨਾਲ ਇਹ ਹੈ ਕਿ ਤੁਹਾਡੀ ਸੇਵਿੰਗ ਤਾਂ ਹੁੰਦੀ ਹੁੰਦੀ ਹੈ, ਤੁਹਾਡਾ ਕੈਸ਼ ਫਲੋ ਵੀ ਬੈਟਰ ਹੁੰਦਾ, ਅਤੇ ਜੇਕਰ ਆਪਣਾ ਤੁਹਾਡੇ ਕ੍ਰੈਡਿਟ ਕਾਰਡ ਲਾਈਨ ਆਫ ਕ੍ਰੈਡਿਟ ਪਹਿਲਾਂ ਭਰੇ ਹੋਣ ਕਰਕੇ ਓਵਰ ਯੂਟੀਲਾਈਜੇਸ਼ਨ ਹੋਣ ਕਰਕੇ ਕ੍ਰੈਡਿਟ ਖਰਾਬ ਹੋ ਰਿਹਾ ਸੀ, ਉਹ ਵੀ ਤੁਹਾਡਾ ਬੈਟਰ ਹੋ ਜਾਏਗਾ, ਅਤੇ ਤੁਹਾਡੇ ਪੈਸੇ ਵੀ ਸੇਵ ਹੋਣਗੇ, ਕ੍ਰੈਡਿਟ ਵੀ ਬੈਟਰ ਹੋਏਗਾ, ਪੇਮੈਂਟ ਵੀ ਇੱਕ ਬਣ ਜਾਏਗੀ। ਨਾਲ ਦੀ ਨਾਲ ਅਗਰ ਉਸ ਟਾਈਮ 'ਤੇ ਆਪਣੇ ਕੋਲ ਇਹ ਵੀ ਅਪਰਚੁਨਿਟੀ ਹੁੰਦੀ ਹੈ, ਅਗਰ ਤੁਸੀਂ ਕਿਸੇ ਸਟੇਜ 'ਤੇ ਕਿਸੇ ਭੈਣ ਭਰਾ ਦਾ ਨਾਮ ਪਾਇਆ ਸੀਗਾ, ਹੁਣ ਤੁਸੀਂ ਉਹਨਾਂ ਦਾ ਨਾਮ ਕੱਢਣਾ ਚਾਹੁੰਦੇ ਹੋ, ਜਾਂ ਤੁਸੀਂ ਕਿਸੇ ਦਾ ਨਾਮ ਪਾਉਣਾ ਚਾਹੁੰਦੇ ਹੈਗੇ ਹੋ, ਉਹ ਵੀ ਜਿਹੜਾ ਰੀਫਾਈਨਾਂਸ ਦੇ ਟਾਈਮ 'ਤੇ ਜੀ ਕੀਤਾ ਜਾ ਸਕਦਾ ਹੈ। ਘਰ 'ਚੋਂ ਤੁਸੀਂ ਪੈਸੇ ਕੱਢਣੇ, ਘਰ 'ਤੇ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ, ਇਹ ਸਾਰੀਆਂ ਚੀਜ਼ਾਂ ਮੋਰਗੇਜ ਰੀਫਾਈਨਾਂਸ ਦੇ ਟਾਈਮ 'ਤੇ ਕੀਤੀਆਂ ਜਾ ਸਕਦੀਆਂ ਹੈਗੀਆਂ। ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਜਿਹੜਾ ਇਹਦਾ ਬੈਸਟ ਟਾਈਮ ਹੁੰਦਾ ਹੈਗਾ ਜੀ ਰੀਫਾਈਨਾਂਸ ਦਾ, ਆਮ ਤੌਰ 'ਤੇ ਉਹ ਜਦੋਂ ਤੁਹਾਡੀ ਮੋਰਗੇਜ ਰਿਨਿਊਅਲ ਵਾਸਤੇ ਆਉਂਦੀ ਹੈ ਉਦੋਂ ਹੁੰਦਾ। ਬਾਕੀ ਜਿਹੜੇ ਰੀਫਾਈਨਾਂਸ ਜੀ ਅੱਗੇ ਪਿੱਛੇ ਵੀ ਕੀਤੀ ਜਾ ਸਕਦੀ, ਜੇਕਰ ਆਪਾਂ ਟਾਈਮ ਤੋਂ ਪਹਿਲਾਂ ਮੋਰਗੇਜ ਨੂੰ ਰੀਫਾਈਨਾਂਸ ਕਰਦੇ ਤਾਂ ਆਮ ਤੌਰ 'ਤੇ ਆਪਾਂ ਨੂੰ ਪੈਨਲਟੀ ਪੈਂਦੀ ਹੈ। ਬਟ ਇਹ ਵੀ ਦੇਖਣ 'ਚ ਆ ਰਿਹਾ ਹੈਗਾ ਜੀ ਕਈ ਕੇਸ ਦੇ ਵਿੱਚ ਤੁਹਾਨੂੰ ਪੈਨਲਟੀ ਦੇਣ ਦੇ ਬਾਵਜੂਦ ਵੀ ਪੈਸੇ ਦੀ ਸੇਵਿੰਗ ਹੁੰਦੀ ਹੈਗੀ ਹੈ। ਜਿੰਨੀ ਤੁਹਾਡੇ ਘਰ ਦੀ ਅਪਰੇਜ਼ਡ ਵੈਲਿਊ ਆਉਂਦੀ ਹੈ ਆਮ ਤੌਰ 'ਤੇ, ਉਹਦਾ ਆਪਾਂ 80% ਤੱਕ ਰੀਫਾਈਨਾਂਸ ਕਰਕੇ ਦੁਬਾਰਾ ਮੋਰਗੇਜ ਪਾ ਸਕਦੇ ਹਾਂ, ਅਤੇ ਇਹ ਸਾਰੀਆਂ ਚੀਜ਼ਾਂ ਉਹਦੇ ਨਾਲ ਅਚੀਵ ਕੀਤੀਆਂ ਜਾ ਸਕਦੀਆਂ। ਤੁਹਾਨੂੰ ਮੈਂ ਇੱਕ ਐਗਜ਼ਾਮਪਲ ਦੇ ਦਿੰਦਾ, ਮੈਂ ਥੋੜ੍ਹੀ ਦੇਰ ਪਹਿਲੇ ਕਿਸੇ ਦੀ ਰੀਫਾਈਨਾਂਸ ਕੀਤੀ ਸੀਗੀ, 6,10,000 ਦਾ ਉਹਨਾਂ ਦਾ ਟੋਟਲ ਡੈਟ ਸੀਗਾ ਜੀ, ਮੋਰਗੇਜ ਪਲੱਸ ਲਾਈਨ ਆਫ ਕ੍ਰੈਡਿਟ ਕ੍ਰੈਡਿਟ ਕਾਰਡਸ ਨੂੰ ਮਿਲਾ ਕੇ, ਅਤੇ ਤਕਰੀਬਨ $7,860 ਦੀ ਉਹਨਾਂ ਦੀ ਜਿਹੜੀ ਸੀਗੀ ਜੀ ਪੇਮੈਂਟ ਬਣਦੀ ਸੀਗੀ, ਅਤੇ ਬਾਅਦ ਦੇ ਵਿੱਚ ਉਹਨਾਂ ਰੀਫਾਈਨਾਂਸ ਕਰਕੇ ਜਿਹੜਾ ਹੈਗਾ ਜੀ 6,25,000 ਦੀ ਮੋਰਗੇਜ ਕਰਵਾ ਕੇ ਦਿੱਤੀ ਹੈਗੀ ਹੈ, ਅਤੇ ਪੇਮੈਂਟ ਉਹਨਾਂ ਦੀ ਘੱਟ ਕੇ ਰਹਿ ਗਈ ਹੈਗੀ ਜੀ $3,655, ਤਕਰੀਬਨ ਅਰਾਊਂਡ ਨੰਬਰਸ $4,200 ਦੀ ਉਹਨਾਂ ਨੂੰ ਮਹੀਨੇ ਦੀ ਸੇਵਿੰਗ ਹੋਈ ਹੈ। ਹੁਣ ਤੁਸੀਂ ਆਪ ਹੀ ਦੇਖ ਲਓ ਸਾਲ ਦੀ ਕਿੰਨੀ ਸੇਵਿੰਗ ਹੋ ਜਾਣੀ, ਅਤੇ 5 ਸਾਲ ਦੇ ਵਿੱਚ ਤੁਹਾਡੀ ਕਿੰਨੀ ਸੇਵਿੰਗ ਹੋ ਜਾਣੀ ਹੈਗੀ ਹੈ। ਤੁਸੀਂ ਆਪਣੀ ਮੋਰਗੇਜ ਨੂੰ ਰੀਫਾਈਨਾਂਸ ਕਰਨਾ ਚਾਹੁੰਦੇ ਹੈਗੇ, ਜਾਂ ਮੋਰਗੇਜ ਤੁਹਾਡੀ ਰਿਨਿਊਅਲ ਵਾਸਤੇ ਆਈ ਹੈ, ਉਹਦੀਆਂ ਆਪਣੀਆਂ ਆਪਸ਼ਨ ਦੇਖ ਰਹੇ ਹੈਗੇ ਹੋ, ਰੇਟ ਸ਼ਾਪ ਰਾਊਂਡ ਕਰ ਰਹੇ ਹੋ, ਮੋਰਗੇਜ ਲੈਣ ਤੁਸੀਂ ਲੈਣਾ ਚਾਹੁੰਦੇ ਹੋ, ਜਾਂ ਮੋਰਗੇਜ ਲੈਣ 'ਚ ਕੋਈ ਦਿੱਕਤ ਆ ਰਹੀ ਹੈ, ਗੱਲ ਕੀ ਕੋਈ ਵੀ ਮੋਰਗੇਜ ਦਾ ਸਵਾਲ ਹੈ, ਕੋਈ ਵੀ ਜਾਣਕਾਰੀ ਚਾਹੀਦੀ ਹੈ, ਨੰਬਰ ਹੈ ਜੀ 6472,95,53,03, ਨਰਦੇਵ ਸਿੱਧੂ 6472,94,5503। ਟਾਈਮ ਦੇਣ ਲਈ ਸਿੱਧੂ ਸਾਹਿਬ ਧੰਨਵਾਦ ਜੀ।
0: ਧੰਨਵਾਦ ਜੀ। ਤੁਸੀਂ ਵੀ ਹੁਣੇ ਗੱਲਬਾਤ ਕਰੋ ਨਰਦੇਵ ਸਿੱਧੂ ਨਾਲ, ਜੋ ਕਿ ਮੋਰਗੇਜ ਬ੍ਰੋਕਰ, ਮੋਰਗੇਜ ਐਕਸਪਰਟ ਨੇ। ਦੇਰ ਇਜ਼ ਨੋ ਟਾਈਮ ਲਾਈਕ ਦ ਪ੍ਰੈਜ਼ੈਂਟ, ਜੇ ਇੰਨਾ ਵੱਡਾ, ਇੰਨਾ ਅਹਿਮ ਤੁਹਾਡਾ ਮੋਰਗੇਜ ਦਾ, ਰਿਨਿਊਅਲ ਦਾ, ਰੀਫਾਈਨੈਂਸ ਦਾ ਕੰਮ ਹੈ, ਹੁਣੇ ਹੀ ਇਹਨਾਂ ਨਾਲ ਸੰਪਰਕ ਕਰੋ ਐਟ 6472,94,5503। ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਦੋਸਤੋ, ਜੇ ਤੁਸੀਂ ਵਿੰਟਰ ਤੋਂ ਪਹਿਲਾਂ ਆਪਦੇ ਘਰ ਦੇ ਵਿੱਚ ਕੋਈ ਵੀ ਕੰਸਟਰਕਸ਼ਨ, ਰੈਨੋਵੇਸ਼ਨ, ਅਪਗ੍ਰੇਡ, ਰਿਪੇਅਰ ਕਰਵਾਉਣੀ ਆ, ਅਤੇ ਚਾਹੁੰਦੇ ਹੋ ਕਿ ਇੱਕ ਬਹੁਤ ਵਧੀਆ ਪ੍ਰੋਫੈਸ਼ਨਲ ਕੰਪਨੀ ਹੋਵੇ ਜੋ ਕਿ ਸਾਰਾ ਹੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਸਾਨੂੰ ਪ੍ਰਾਈਸ ਦੀ ਗਰੰਟੀ ਅਤੇ ਟਾਈਮ ਦੀ ਗਰੰਟੀ ਲਿਖ ਕੇ ਦੇਵੇ, ਅਤੇ ਕੀਤਾ ਹੋਇਆ ਕੰਮ ਵੀ ਆਪਾਂ ਬੇਸ਼ੱਕ ਪਹਿਲਾਂ ਦੇਖ ਲਈਏ, ਫਿਰ ਅਸੀਂ ਰੈਕਮੈਂਡ ਕਰਦੇ ਹਾਂ ਕਿ ਗੋਲਡਨ ਸਟਾਰ ਕੰਸਟਰਕਸ਼ਨ ਦੀ ਟੀਮ ਨਾਲ ਅੱਜ ਹੀ ਸੰਪਰਕ ਕਰੋ। 4168 8100 4168 8100। ਸੋ ਇਹ ਬਾਥਰੂਮ ਰੈਨੋਵੇਸ਼ਨ ਐਕਸਪਰਟ ਨੇ, ਇਹ ਬਹੁਤ ਜ਼ਿਆਦਾ ਬਾਥਰੂਮਸ ਅਪਗ੍ਰੇਡ ਕਰਦੇ ਨੇ ਵਿਦ ਸਟੈਂਡਿੰਗ ਸ਼ਾਵਰਸ ਐਂਡ ਉਹਨਾਂ ਵਾਸ਼ਰੂਮਸ ਨੂੰ ਨਵੇਂ ਜ਼ਮਾਨੇ ਦੇ ਵਾਸ਼ਰੂਮ ਬਣਾ ਦਿੰਦੇ ਆ ਜੋ ਕਿ ਬਹੁਤ ਪੁਰਾਣੇ ਨੇ ਸਟੈਂਡਿੰਗ ਸ਼ਾਵਰ ਦੇ ਨਾਲ ਨਵੀਆਂ ਟਾਇਲਾਂ ਦੇ ਨਾਲ ਨਵੀਆਂ ਵਾਟਰਪਰੂਫ ਵੈਨਿਟੀਜ਼ ਦੇ ਨਾਲ ਮਲਟੀਪਲ ਡੂਅਲ ਸਿੰਕਸ ਦੇ ਨਾਲ ਕੁਆਰਟਸ ਤੇ ਕਾਊਂਟਰ ਟਾਪਸ ਦੇ ਨਾਲ ਤੇ ਨਾਲ ਪੂਰਾ ਪੇਂਟ ਵੀ ਕਰ ਦਿੰਦੇ ਆ ਲਾਈਟਾਂ ਵੀ ਨਵੀਆਂ ਲਾ ਦਿੰਦੇ ਨੇ ਬਹੁਤ ਹੀ ਖੂਬਸੂਰਤ ਲਈ ਵਾਸ਼ਰੂਮ ਦੇ ਕੰਮ ਦੇ ਵਿੱਚ ਇਹ ਸਪੈਸ਼ਲਿਸਟ ਨੇ ਤਾਂ ਹੀ ਤਾਂ ਇਹਨਾਂ ਨੇ ਦੇਸ਼ ਪ੍ਰਦੇਸ਼ ਦੇ ਰੈਫਰੈਂਸ ਦੇ ਨਾਲ ਤੁਹਾਡੇ ਲਈ ਤੁਹਾਡੇ ਮਾਸਟਰ ਬੈਡਰੂਮ ਦੇ ਵਿੱਚ ਜਿਹੜਾ ਵੱਡਾ ਤੁਹਾਡਾ ਵਾਸ਼ਰੂਮ ਹੈ 3 ਪੀਸ ਆਨ ਸਵੀਟ ਵਾਸ਼ਰੂਮ ਪ੍ਰਮੋਸ਼ਨ ਇਹਨਾਂ ਨੇ ਕਿਹਾ ਹੈ ਕਿ ਏਡ ਜ਼ੈਡ ਇੰਨਾ ਸੋਹਣਾ ਤਿਆਰ ਕਰ ਦੇਵਾਂਗੇ ਤੁਹਾਡੇ ਵਾਸ਼ਰੂਮ ਨੂੰ ਵਿਦ ਅ ਸਟੈਂਡਿੰਗ ਸ਼ਾਵਰ ਐਂਡ ਅ ਟੱਬ ਐਂਡ ਏ ਸਿੰਕ ਐਂਡ ਟੋਇਲਟ ਐਂਡ ਪੇਂਟ ਐਂਡ ਟਾਇਲਾਂ ਐਂਡ ਲਾਈਟਾਂ ਸਭ ਕੁਛ ਏਡ ਜ਼ੈਡ ਪੂਰਾ 100% ਵਾਸ਼ਰੂਮ ਨੂੰ ਚੇਂਜ ਕਰ ਦੇਵਾਂਗੇ $8,000 $8,000 ਦਾ ਇੱਕ ਸਪੈਸ਼ਲ ਪ੍ਰਮੋਸ਼ਨ ਪ੍ਰਾਈਸ ਹੈ 3 ਪੀਸ ਆਨ ਸਵੀਟ ਵਾਸ਼ਰੂਮ ਪ੍ਰਮੋਸ਼ਨ ਸਿਰਫ $8,000 ਵਿੱਚ 8,000 ਦੇ ਵਿੱਚ ਕਿਚਨ ਦੀ ਕੰਪਲੀਟ ਰੈਨੋਵੇਸ਼ਨ ਕਰਦੇ ਨੇ ਕੀਤਾ ਹੋਇਆ ਕੰਮ ਵੀ ਪਹਿਲਾਂ ਦੇਖੋ ਜ਼ਰੂਰ ਬਹੁਤ ਹੀ ਸੋਹਣੀ ਤੁਹਾਡੇ ਲਈ ਕਸਟਮ ਕਿਚਨ ਤਿਆਰ ਕਰ ਦੇਣਗੇ ਵਿਦ ਕਸਟਮ ਵੁੱਡ ਵਰਕਿੰਗ ਕੈਬਨਿਟਸ ਨਾਲ ਆਈਲੈਂਡ ਜਾਂ ਐਲ ਸ਼ੇਪ ਜਾਂ ਓਪਨ ਕਾਨਸੈਪਟ ਐਂਡ ਕੁਆਰਟਸ ਦੇ ਕਾਊਂਟਰ ਟਾਪਸ ਜਾਂ ਫਿਰ ਮਾਰਬਲ ਤੱਕ ਵੀ ਲਵਾ ਸਕਦੇ ਹੋ ਸਾਰਾ ਕੁਛ ਆਪ ਹੀ ਮੈਨੂਫੈਕਚਰ ਅਤੇ ਇੰਸਟਾਲ ਕਰਦੇ ਨੇ ਸੋ ਨੋ ਮਿਡਲ ਮੈਨ ਤੁਹਾਨੂੰ ਭਾਰਾ ਡਿਸਕਾਊਂਟ ਆਫਰ ਕਰਦੇ ਆ ਪੂਰੀ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਆ ਇਹ ਰਿਟਨ ਗਰੰਟੀ ਪ੍ਰਾਈਸ ਐਂਡ ਟਾਈਮ ਤੁਹਾਨੂੰ ਦਿੰਦੇ ਨੇ ਅਤੇ ਫਲੋਰਿੰਗ ਬਹੁਤ ਲੋਕ ਨੇ ਜੋ ਕਿ ਫਲੋਰਿੰਗ ਦਾ ਕੰਮ ਕਰਵਾਉਣਾ ਚਾਹੁੰਦੇ ਨੇ ਕਿਉਂਕਿ ਪੁਰਾਣੀ ਫਲੋਰ ਤਾਂ ਸਕਰੈਚ ਹੀ ਸਕਰੈਚ ਪਏ ਹੋਏ ਨੇ ਜੇ ਪੁਰਾਣੀ ਕਾਰਪਟ ਹੈ ਪੁਰਾਣੀ ਹਾਰਡਵੁੱਡ ਜਾਂ ਜੋ ਵੀ ਹੈ ਉਹਨੂੰ ਰਿਮੂਵ ਕਰਕੇ ਇਹ ਬਹੁਤ ਹੀ ਸੋਹਣੀ ਨਵੀਂ ਤੁਹਾਡੇ ਲਈ ਹਾਰਡਵੁੱਡ ਲੈਮੀਨੇਟ ਵਾਈਨਲ ਜਾਂ ਟਾਇਲਸ ਲਾ ਦੇਣਗੇ ਪੇਂਟਿੰਗ ਦਾ ਵੀ ਕਸਟਮ ਬਹੁਤ ਹੀ ਸੋਹਣਾ ਸਾਫ ਸੁਥਰਾ ਕੰਮ ਕਰਦੇ ਆ ਅਤੇ ਫਰੇਮਿੰਗ ਵੀ ਡਰਾਈਵਾਲ ਵੀ ਇਹ ਕਹਿੰਦੇ ਨੇ ਕਿ ਕੋਈ ਵੀ ਕੰਮ ਛੋਟਾ ਨਹੀਂ ਕੋਈ ਵੀ ਕੰਮ ਵੱਡਾ ਨਹੀਂ ਸਾਰੇ ਹੀ ਕੰਮ ਕਰਦੇ ਆ ਅਤੇ ਕਰਦੇ ਆ ਰਹੇ ਆ ਬਹੁਤ ਚਿਰਾਂ ਤੋਂ ਆਲ ਓਵਰ ਜੀ ਟੀ ਏ ਐਂਡ ਬਿਯੋਂਡ ਐਂਡ ਬਹੁਤ ਲੋਕ ਨੇ ਜੋ ਕਿ ਲੱਭ ਰਹੇ ਨੇ ਕਿ ਇਸ ਤਰ੍ਹਾਂ ਦੀ ਕੰਪਨੀ ਜੋ ਕਿ ਉਹਨਾਂ ਦੀ ਫੈਂਸ ਠੀਕ ਕਰ ਸਕਦੀ ਘਰ ਦੀ ਜਿਹੜੀ ਬੈਕਹੈਡ ਦੀ ਫੈਂਸ ਹੈ ਜੇ ਉਹ ਟੁੱਟੀ ਹੋਈ ਆ ਕ੍ਰੈਕਸ ਨੇ ਡੈਮੇਜਿਸ ਨੇ ਸਟਰਕਚਰਲ ਇਸ਼ੂਜ ਨੇ ਟੇਢੀ ਮੇਢੀ ਆ ਜਾਂ ਫਿਰ ਈਵਨ ਤੁਹਾਡੀ ਡੈਕ ਤੁਸੀਂ ਬਣਾਉਣੀ ਹੋਵੇ ਜਾਂ ਠੀਕ ਕਰਵਾਉਣੀ ਹੋਵੇ ਫੈਂਸ ਬਣਾਉਣੀ ਆ ਜਾਂ ਨਵੀਂ ਲਵਾਉਣੀ ਆ ਜਾਂ ਠੀਕ ਕਰਵਾਉਣੀ ਆ ਕਾਲ ਗੋਲਡਨ ਸਟਾਰ ਕੰਸਟਰਕਸ਼ਨ ਮੇਕ ਸ਼ੋਰ ਤੁਸੀਂ ਦੇਸ਼ ਪ੍ਰਦੇਸ਼ ਦਾ ਹਵਾਲਾ ਦਿਓ ਤਾਂ ਹੀ ਤੁਹਾਨੂੰ ਡਿਸਕਾਊਂਟ ਮਿਲੂਗਾ 416-678-8100 416-678-8100 That's 416-678-8100 ਜਿੰਨੇ ਵੀ ਰੈਨੋਵੇਸ਼ਨ ਵੱਡੇ ਕੰਸਟਰਕਸ਼ਨ ਦੇ ਕੰਮ ਨੇ ਵਿੰਟਰ ਤੋਂ ਪਹਿਲਾਂ ਕਰਵਾ ਲਓ ਵਿੰਟਰ ਇਜ਼ ਗੋਇੰਗ ਟੂ ਹਿਟ ਅਸ ਇਨ ਦ ਫੇਸ ਸੂਨਰ ਦੈਨ ਯੂ ਥਿੰਕ ਅੱਜ ਹੀ ਇਹਨਾਂ ਨਾਲ ਸੰਪਰਕ ਕਰ ਲਓ 416-678-8100 ਜਿੰਨੇ ਵੀ ਸਾਡੇ ਪਰਿਵਾਰ ਨੇ ਜਿਨ੍ਹਾਂ ਨੇ ਬਹੁਤ ਚਿਰ ਪਹਿਲਾਂ ਪ੍ਰੀ ਕੰਸਟਰਕਸ਼ਨ ਦੇ ਵਿੱਚ ਕੋਈ ਕਾਂਡੋ ਬੁੱਕ ਕੀਤਾ ਸੀ ਕੋਈ ਘਰ ਬੁੱਕ ਕੀਤਾ ਸੀ ਹੁਣ ਬਿਲਡਰ ਤੁਹਾਨੂੰ ਤੁਹਾਡਾ ਡਿਪਾਜ਼ਿਟ ਨਹੀਂ ਮੋੜ ਰਿਹਾ ਤੁਸੀਂ ਕਹਿੰਦੇ ਹੋ ਕਿ ਯਾਰ ਮੈਨੂੰ ਬਖਸ਼ ਦੇ ਮੈਨੂੰ ਕੱਢ ਦੇ ਮੈਨੂੰ ਮੇਰਾ ਡਿਪਾਜ਼ਿਟ ਵਾਪਸ ਦੇ ਦੇਵੇ ਇਕੱਲਾ ਡਿਪਾਜ਼ਿਟ ਨਹੀਂ ਤੁਹਾਨੂੰ ਤੁਹਾਡਾ ਪੂਰਾ ਡਿਪਾਜ਼ਿਟ ਪਲੱਸ ਇੰਟਰਸਟ ਪਲੱਸ ਪੈਨਲਟੀਜ਼ ਵਾਪਸ ਦਿਲਵਾ ਸਕਦੇ ਆ ਦਿਨਾਂ ਦੇ ਵਿੱਚ ਹੀ ਦਿਲਵਾ ਸਕਦੇ ਆ ਬਿਨਾਂ ਕੋਰਟ ਜਾਣ ਤੋਂ ਹੀ ਦਿਲਵਾ ਸਕਦੇ ਆ ਮਨੀਤ ਗਿਰੀ ਫਰੋਮ ਗਿਰੀ ਲੀਗਲ ਲਾਅ ਆਫਿਸ ਸਿੰਪਲ ਜੀ ਗੱਲ ਹੈ ਫਰੀ ਕੰਸਲਟੇਸ਼ਨ ਕਰੋ ਇਹ ਤੁਹਾਡਾ ਕੰਟਰੈਕਟ ਪੜ੍ਹ ਕੇ ਤੁਹਾਨੂੰ ਰਾਈਟ ਵੇ ਉਹਦੇ ਵਿੱਚੋਂ ਕਢਾਉਣਗੇ ਅਤੇ ਪੂਰਾ ਪੈਸਾ ਪਲੱਸ ਮੋਰ ਮਨੀ ਤੁਹਾਨੂੰ ਵਾਪਸ ਦਿਲਵਾਉਣਗੇ ਸੋ ਚਾਹੇ ਜਿੰਨੇ ਮਰਜ਼ੀ ਸਾਲ ਪਹਿਲਾਂ ਤੁਸੀਂ ਕਾਂਡੋ ਜਾਂ ਘਰ ਬੁੱਕ ਕੀਤਾ ਸੀ ਅਤੇ ਤੁਹਾਨੂੰ ਹੁਣ ਬਿਲਡਰ ਨੋਟਿਸ 'ਤੇ ਨੋਟਿਸ ਭੇਜੀ ਜਾਂਦਾ ਕਿ ਕਲੋਜ਼ਿੰਗ ਕਰਨੀ ਪੈਣੀ ਆ ਇਹ ਐਵਰੀ ਸਿੰਗਲ ਟਾਈਪ ਆਫ ਰੀਅਲ ਅਸਟੇਟ ਟ੍ਰਾਂਜੈਕਸ਼ਨ ਦੇ ਵਿੱਚ ਡੀਲ ਕਰਦੇ ਨੇ ਮਾਹਰ ਨੇ ਅਤੇ ਹੁਣ ਤੱਕ ਇਹਨਾਂ ਨੇ ਢੇਰ ਸਾਰੇ ਪਰਿਵਾਰਾਂ ਨੂੰ ਦੇਸ਼ ਪ੍ਰਦੇਸ਼ ਦੇ ਰਾਹੀਂ ਸੁਣ ਕੇ ਕਾਲ ਕਰਕੇ ਉਹਨਾਂ ਦੇ ਡਿਪੋਜ਼ਿਟ ਵਾਪਸ ਦਿਲਵਾਏ ਨੇ ਜੋ ਕਿ ਬਿਲਡਰ ਇਨਕਾਰ ਕਰ ਰਿਹਾ ਸੀ ਮਨਾ ਕਰ ਰਿਹਾ ਸੀ ਪੈਸੇ ਵਾਪਸ ਮੋੜਨ ਤੋਂ ਮਨੀਤ ਗਿਰੀ ਗਿਰੀ ਲੀਗਲ ਲਾਅ ਆਫਿਸ ਨਾਲ ਸਲਾਹ ਮਸ਼ਵਰਾ ਜ਼ਰੂਰ ਕਰੋ 4-3-7-5-5-1-8-000 4-3-7-5-5-1-8-000 ਰੀਅਲ ਅਸਟੇਟ ਦੇ ਵਿੱਚ ਜੇ ਹੁਣ ਬਿਲਡਰ ਤੁਹਾਨੂੰ ਲੀਗਲ ਨੋਟਿਸ ਭੇਜ ਰਿਹਾ ਕਿ ਤੁਹਾਨੂੰ ਇਸ ਮਹੀਨੇ ਇਸ ਤਰੀਕ ਨੂੰ ਮੋਰਗੇਜ ਪੇਪਰ ਤੁਹਾਨੂੰ ਦੇਣੇ ਪੈਣੇ ਆ ਕਲੋਜ਼ਿੰਗ ਕਰਵਾਉਣੀ ਪੈਣੀ ਆ ਹੁਣ ਨਾ ਤਾਂ ਤੁਹਾਡੀ ਪੋਜੀਸ਼ਨ ਹੈ ਲੱਖਾਂ ਹੀ ਡਾਲਰ ਦਾ ਅਪਰੇਜ਼ਲ ਦੇ ਵਿੱਚ ਜੋ ਵੀ ਫਰਕ ਹੈ ਜੇ ਤੁਸੀਂ ਅਫੋਰਡ ਨਹੀਂ ਕਰ ਸਕਦੇ ਜਾਂ ਅਫੋਰਡ ਕਰਨਾ ਹੀ ਨਹੀਂ ਚਾਹੁੰਦੇ ਇਹ ਕਹਿੰਦੇ ਨੇ ਕਿ ਤੁਹਾਨੂੰ ਫਿਰ ਵੀ ਉਸ ਕੰਟਰੈਕਟ ਦੇ ਵਿੱਚੋਂ ਬਚਾ ਸਕਦੇ ਹਾਂ 4-3-7 4375518000, 4375518000. ਮਨੀਤ ਗਿਰੀ ਬੈਰਿਸਟਰ ਐਂਡ ਸੋਲਿਸਿਟਰ ਹਨ, ਇਹ ਕਹਿੰਦੇ ਨੇ ਕਿ ਤੁਹਾਡੇ ਖਿਲਾਫ ਕਿਸੇ ਨੇ ਕੋਈ ਵੀ ਲੀਗਲ ਨੋਟਿਸ ਭੇਜਿਆ, ਚਾਹੇ ਕੋਈ ਇੰਪਲੋਇਰ ਵੀ ਹੋਵੇ, ਕੋਈ ਕੰਮ ਵੀ ਹੋਵੇ, ਚਾਹੇ ਕੋਈ ਰੀਅਲ ਇਸਟੇਟ ਦਾ ਕੋਈ ਬਿਲਡਰ ਵੀ ਹੋਵੇ, ਜੋ ਮਰਜ਼ੀ ਹੋਵੇ, ਤੁਹਾਨੂੰ ਲੀਗਲ ਨੋਟਿਸ ਭੇਜਿਆ ਹੈ, ਲੀਗਲ ਕਲੇਮ ਭੇਜੀ ਹੈ, ਜਾਂ ਡੈਮੇਜਸ ਤੁਹਾਡੇ ਤੱਕ ਭੇਜੇ ਹਨ, ਜਾਂ ਕੇਸ ਕੋਰਟ ਤੱਕ ਵੀ ਹੁਣ ਵੱਧ ਗਿਆ ਹੈ, ਜਾਂ ਕੇਸ ਕੋਰਟ ਦੇ ਵਿੱਚ ਚੱਲ ਵੀ ਰਿਹਾ ਹੈ, ਇਹ ਤੁਹਾਡੀ ਸਹੀ ਰੈਪ੍ਰਜੈਂਟੇਸ਼ਨ ਕਰਨਗੇ ਲੀਗਲ ਨੋਟਿਸ ਤੋਂ ਲੈ ਕੇ ਈਵਨ ਕੋਰਟ ਕਚਹਿਰੀਆਂ ਤੱਕ। ਨਾਲੇ ਇਹ ਕਹਿੰਦੇ ਨੇ ਕਿ ਜੇ ਤੁਹਾਡੀ ਵਰਕ ਪਲੇਸ ਨਾਲ ਕੋਈ ਪ੍ਰੋਬਲਮ ਹੈ, ਵਰਕ ਪਲੇਸ ਤੁਹਾਨੂੰ ਤੰਗ ਕਰ ਰਿਹਾ ਹੈ, ਤੁਹਾਨੂੰ ਕੰਮ ਤੋਂ ਕੱਢਣ ਦੀ ਕੋਸ਼ਿਸ਼ ਕਰ ਰਹੇ ਨੇ, ਜਾਂ ਕੱਢ ਹੀ ਦਿੱਤਾ ਹੈ ਕਿਸੇ ਫੇਕ ਕਾਰਨ ਕਰਕੇ, ਕਿਸੇ ਬਹਾਨੇ ਕਰਕੇ, ਤੁਹਾਨੂੰ ਲੱਖਾਂ ਡਾਲਰ ਤੱਕ ਦੀ ਸੈਵਰੈਂਸ ਇਹ ਦਿਲਵਾ ਸਕਦੇ ਨੇ। ਜੇ ਕੰਮ ਤੋਂ ਕੱਢਿਆ ਵੀ ਗਿਆ ਫਿਰ ਵੀ ਪੈਸੇ ਤੁਹਾਨੂੰ ਦਿਲਵਾ ਸਕਦੇ ਆ, ਤੁਹਾਡਾ ਹੱਕ ਹੈ। ਜੇ ਕਿਸੇ ਇੰਪਲੋਇਰ ਨੇ ਤੁਹਾਡੇ ਪੈਸੇ ਮਾਰੇ ਨੇ, ਚਾਹੇ $10 ਹੋਣ, ਚਾਹੇ 10,000 ਹੋਣ, ਚਾਹੇ 10,00,000 ਹੋਵੇ, ਜਿੰਨਾ ਮਰਜ਼ੀ ਹੋਵੇ, ਇਹ ਕਹਿੰਦੇ ਨੇ ਕਿ ਕੋਰਟ ਜਾਣ ਤੋਂ ਪਹਿਲਾਂ ਹੀ ਤੁਹਾਨੂੰ ਤੁਹਾਡੀ ਹੱਕ ਦੀ ਕਮਾਈ ਦਿਲਵਾ ਸਕਦੇ ਆ। ਚਾਹੇ ਕੋਈ ਟਰੱਕਿੰਗ ਕੰਪਨੀ ਆ, ਚਾਹੇ ਜਿਹੜੀ ਮਰਜ਼ੀ ਕੰਪਨੀ ਆ, ਇਹਨਾਂ ਨਾਲ ਬਸ ਸਲਾਹ ਮਸ਼ਵਰਾ ਕਰੋ, ਬਿਲਕੁਲ ਫ੍ਰੀ ਕੰਸਲਟੇਸ਼ਨ ਕਰੋ, ਅਤੇ ਤੁਹਾਡੇ ਆਪਸ਼ਨ ਤੁਹਾਨੂੰ ਪੇਸ਼ ਕੀਤੇ ਜਾਣਗੇ। 4375518000, 4375518000, Manit Giri, barrister and solicitor, civil court cases, legal disputes, employment law matters, they cost the pre-construction condo, they car jide book kite hoye ne, ona hi closing de vichon bahar nikalne de layi deposit wapas lene de layi ajj hi ਇਹਨਾਂ ਨਾਲ ਸੰਪਰਕ ਕਰੋ। ਇਹ ਮਾਹਰ ਨੇ ਇਸ ਫੀਲਡ ਦੇ ਵਿੱਚ, ਇੱਕ ਦਫ਼ਤਰ ਬ੍ਰੈਂਪਟਨ, ਇੱਕ ਓਕਵਿਲ। 4375518000, 4375518000। ਮੈਂ ਬਾਰ ਬਾਰ ਇਹ ਨੰਬਰ ਰਿਪੀਟ ਕਰ ਰਿਹਾ ਕਿਉਂਕਿ ਨਿਤ ਰੋਜ਼ ਹੀ ਇਹ ਨੰਬਰ ਸਾਡੇ ਤੋਂ ਮੰਗਿਆ ਜਾਂਦਾ ਹੈ, ਅਤੇ ਸਾਡੇ ਪ੍ਰੋਗਰਾਮ ਦੇ ਥਰੂ ਹੀ ਇੰਨੇ ਜ਼ਿਆਦਾ ਵਿਚਾਰੇ ਪਰਿਵਾਰ ਨੇ ਜੋ ਕਿ ਇਹਨਾਂ ਤੋਂ ਇੰਨੀ ਜ਼ਿਆਦਾ ਹੁਣ ਮਦਦ ਲੈ ਚੁੱਕੇ ਨੇ। ਤੁਸੀਂ ਅੱਜ ਹੀ ਇਹਨਾਂ ਨਾਲ ਸੰਪਰਕ ਕਰੋ। 4375518000, ਮਨੀਤ ਗਿਰੀ ਇਸ ਟਾਈਮ 'ਤੇ ਸਾਡੇ ਨਾਲ ਜੁੜ ਚੁੱਕੇ ਨੇ। ਡਾਕਟਰ ਕੁਲਦੀਪ ਸਿੰਘ, ਡਾਕਟਰ ਕੁਲਦੀਪ ਸਿੰਘ ਤੋਂ ਜ਼ਿਆਦਾ ਲੰਬਾ ਤਜ਼ਰਬਾ ਹੋਮਿਓਪੈਥੀ ਦੇ ਫੀਲਡ ਦੇ ਵਿੱਚ ਕਿਸੇ ਕੋਲ ਵੀ ਨਹੀਂ ਹੈਗਾ ਇਸ ਮੁਲਕ ਦੇ ਵਿੱਚ। ਇਹ 47 ਤੋਂ ਵੀ ਵੱਧ ਸਾਲ, 47+ years ਤੋਂ ਜ਼ਿਆਦਾ ਤਜ਼ਰਬਾ ਰੱਖਦੇ ਨੇ ਹੋਮਿਓਪੈਥੀ ਦੇ ਫੀਲਡ ਦੇ ਵਿੱਚ। ਇਮੈਜਿਨ ਕਿ 47 years ਦੇ ਵਿੱਚ ਕਿੰਨੇ ਲੱਖਾਂ ਲੱਖਾਂ ਦੀ ਗਿਣਤੀ 'ਚ ਲੋਕਾਂ ਦੇ ਇਹਨਾਂ ਨੇ ਇਲਾਜ ਕੀਤਾ ਹੈ। ਜਿਹੜੀ ਵੀ ਦਵਾਈ ਤੁਹਾਨੂੰ ਦਿੰਦੇ ਆ, ਹੈਲਥ ਕੈਨੇਡਾ ਟਰੈਕਡ ਐਂਡ ਹੈਲਥ ਕੈਨੇਡਾ ਅਪਰੂਵਡ ਦਵਾਈ ਹੈ, ਅਤੇ ਨਾਲ ਦੀ ਨਾਲ ਜਿਹੜੀ ਵੀ ਇਸ਼ੂ ਹੈ, ਚਾਹੇ ਜਿੰਨੀ ਛੋਟੀ ਚਾਹੇ ਜਿੰਨੀ ਵੱਡੀ ਬਿਮਾਰੀ ਆ, ਜੜ ਤੋਂ ਇਲਾਜ ਕਰਦੇ ਆ, ਸਾਈਡ ਇਫੈਕਟ ਤੋਂ ਬਗੈਰ ਕਰਦੇ ਆ ਇਲਾਜ। ਨੰਬਰ ਹੈ 6478180055, 6478180055, ਬ੍ਰੈਂਪਟਨ ਦੇ ਵਿੱਚ ਏਅਰਪੋਰਟ ਐਂਡ ਕੁਈਨ, ਏਅਰਪੋਰਟ ਐਂਡ ਕੁਈਨ ਦੀ ਜਿਹੜੀ ਇੰਟਰਸੈਕਸ਼ਨ ਹੈ, ਜਿਹੜਾ ਵੱਡਾ ਹੋਮ ਡੀਪੋੜਾ ਪਲਾਜ਼ਾ, 20 Mayor Time Ontario Boulevard, Unit No. 2, ਪਹਿਲੀ ਫਲੋਰ 'ਤੇ ਹੈ, ਏਅਰਪੋਰਟ ਦੀ ਕੁਈਨ ਦੀ ਐਗਜੈਕਟ ਇੰਟਰਸੈਕਸ਼ਨ 'ਤੇ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ।
2: ਹਾਂਜੀ ਸਿਮਰਾਜ ਜੀ, ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।
0: ਡਾਕਟਰ ਸਾਹਿਬ, ਹਾਂਜੀ, ਅੱਜ ਡਾਕਟਰ ਸਾਹਿਬ ਤੁਸੀਂ ਕਿਹੜੀ ਹੈਲਥੀ ਟਾਪਿਕ ਦੇ ਬਾਰੇ ਜਾਣਕਾਰੀ ਦੇਣਾ ਚਾਹੁੰਦੇ ਹੋ, ਦੱਸੋ ਜੀ।
2: ਅੱਜ ਮੈਂ ਸਿਮਰਾ ਜੀ ਪੇਨ ਬਾਰੇ ਜਾਣਕਾਰੀ ਦੇਵਾਂਗਾ, ਪੇਨ ਕਿੰਨੇ ਤਰ੍ਹਾਂ ਦੀ ਹੁੰਦੀ ਹੈ। ਉਹ ਸਭ ਤੋਂ ਪਹਿਲਾਂ ਇੱਕ ਇਨਫੋਰਮੇਸ਼ਨ ਮੈਂ ਦੇਣਾ ਚਾਹੁੰਦਾ ਕਿ ਹੁਣ ਥੋੜ੍ਹਾ ਫਲੂ ਦਾ ਸੀਜ਼ਨ ਸ਼ੁਰੂ ਹੋ ਗਿਆ, ਮੈਂ ਫਾਲ ਦੇ ਵੀ ਸ਼ੁਰੂ ਹੋ ਜਾਂਦਾ ਅਤੇ ਅਪ੍ਰੈਲ ਤੱਕ ਚੱਲਣਾ, ਠੀਕ ਹੈ। ਕਿਸੇ ਨੂੰ ਵੀ ਇਹ ਫਲੂ ਆਪਣੇ ਘਰ, ਸਾਡੇ ਕੋਲ ਇਹੋ ਜਿਹੀਆਂ ਦਵਾਈਆਂ ਨੇ, ਆਪਣੇ ਘਰ ਰੱਖੋ, ਆਪਣੇ ਬੰਦੇ ਨੂੰ ਰੋਜ਼ ਇਹ ਕੋਈ ਇੱਕ ਦੇ ਦਿਓ ਸਵੇਰੇ ਖੁਰਾਕ, ਤੁਸੀਂ ਫਲੂ ਤੋਂ ਬਚ ਸਕਦੇ ਹੋ, ਠੀਕ ਹੈ। ਜੇ ਫਲੂ ਹੋ ਵੀ ਜਾਵੇ, ਹੋਏਗਾ ਵੀ ਤਾਂ ਬਹੁਤ ਘੱਟ ਹੋਏਗਾ, ਬਹੁਤ ਤੰਗ ਨਹੀਂ ਹੋਊਗੇ। ਇਹੋ ਜਿਹੀਆਂ ਸਾਡੇ ਕੋਲ ਦਵਾਈਆਂ ਨੇ, ਕੋਈ ਵੀ ਜਿਸ ਤਰ੍ਹਾਂ ਸੁਣ ਰਿਹਾ ਬੰਦਾ, ਆਪਣੇ ਸਾਡੀ ਦਵਾਈ ਲੈ ਕੇ ਘਰ 'ਚ ਰੱਖੋ, ਤੁਸੀਂ ਖੁਸ਼ ਰਹੋਗੇ, ਹੈਪੀ ਰਹੋਗੇ, ਠੀਕ ਹੈ। ਹੁਣ ਦੇਖੋ ਤੁਸੀਂ ਸਿਮਰਾ ਜੀ, ਬਹੁਤ ਵਧੀਆ ਐਕਸਪਲੇਨ ਕੀਤਾ ਮੇਰੇ ਬਾਰੇ, ਲੇਕਿਨ ਜੇ ਤੁਸੀਂ ਜੇ ਐਕਸਪਲੇਨ ਕਰਦੇ ਹੋ ਤਾਂ ਮੇਰੀ ਵੀ ਡਿਊਟੀ ਬਣਦੀ ਹੈ ਕਿ ਮੈਂ ਵੀ ਵਧੀਆ ਕੰਮ ਕਰਾਂ, ਠੀਕ ਹੈ ਜੀ, ਵਧੀਆ। ਔਰ ਮੈਂ ਵਧੀਆ ਕਰਦਾ, ਮੈਂ ਡਿਵੋਟਡ ਹੈ ਆਪਣੇ ਕੰਮ ਪਿੱਛੇ, ਮੈਂ ਚਾਹੁੰਦਾ ਕਿ ਆਪਣਾ ਐਕਸਪੀਰੀਅੰਸ ਦਾ, ਆਪਣੀ ਪੜ੍ਹਾਈ ਦਾ, ਠੀਕ ਹੈ, ਪੜ੍ਹਾਈ ਦਾ ਐਕਸਪੀਰੀਅੰਸ ਜੋ ਹੈ ਬੈਨੀਫਿਟ ਦੇਵਾਂ ਲੋਕਾਂ ਨੂੰ ਜੋ ਹੈ। ਉਹ 50 ਸਾਲ ਪਹਿਲਾਂ ਮੈਂ ਹੋਮਿਓਪੈਥੀ 'ਚ ਹੋਮਿਓਪੈਥੀ ਡਿਗਰੀ ਕੀਤੀ ਹੈ, ਜਿਹੜੀ ਸਾਡੀ ਪੜ੍ਹਾਈ ਹੁੰਦੀ ਹੈ ਇਕੁਅਲ ਟੂ ਫੈਮਿਲੀ ਡਾਕਟਰ ਹੁੰਦੀ ਹੈ, ਤਾਂ ਬਹੁਤ ਪੂਰੀ ਜ਼ਿੰਦਗੀ ਗੁਜ਼ਰ ਜਾਂਦੀ ਹੈ ਕੰਮ ਸਿੱਖਦੇ ਸਿੱਖਦੇ। ਲੇਕਿਨ ਬਹੁਤ ਡਿਵੋਟਡ ਹੈਗਾ ਮੈਂ ਕੰਮ ਪਿੱਛੇ, ਕਿਸੇ ਨੂੰ ਵੀ ਕੋਈ ਕਿਸੇ ਦਾ ਇਸ਼ੂ ਹੈਗਾ, ਤੁਹਾਨੂੰ ਪੇਟ ਦਾ ਇਸ਼ੂ ਹੈ, ਪਾਇਲਸ ਹੈ, ਥਾਇਰਾਇਡ ਹੈ, ਕੋਲੈਸਟਰਾਲ ਜਿਵੇਂ ਆਮ ਗੋਲੀਆਂ ਖਾਂਦੇ ਰਹਿੰਦੇ, ਡਾਇਬਟੀਜ਼ ਹੈਗੀ ਹੈ, ਐਸਜ਼ਮਾ ਹੋ ਗਿਆ, ਐਲਰਜੀ ਹੋ ਗਈ, ਕੌਂਸਟੀਪੇਸ਼ਨ, ਐਂਗਜ਼ਾਇਟੀ, ਡਿਪਰੈਸ਼ਨ, ਤੁਹਾਨੂੰ ਹੈਡੇਕ, ਸਕਿਨ ਦੇ ਇਸ਼ੂ ਹੋ ਗਏ, ਸਲੀਪ ਐਪਨੀਆ ਹੋ ਗਿਆ, ਆਟੋਮੋਬਾਈਲ ਡਿਜ਼ੀਜ਼ ਹੋ ਗਈ, ਹਾਰਟ ਦੀ ਪ੍ਰੋਬਲਮ ਹੈ, ਹਾਰਟ ਦੀ ਬਲੋਕੇਜ ਹੋ ਗਈ, ਹਾਰਟ ਸਲੋ ਹੈਗਾ, ਸਲੋ ਹੈਗਾ, ਤੇਜ਼ ਚੱਲਦਾ, ਬਲੱਡ ਕੁਛ ਵੀ ਹੈਗਾ, ਠੀਕ ਹੈ, ਬਲੱਡ ਪ੍ਰੈਸ਼ਰ ਹੈਗਾ, ਤੁਹਾਨੂੰ ਕੋਲੈਸਟ੍ਰੋਲ, ਹਰ ਚੀਜ਼ ਦਾ ਇਲਾਜ ਹੋਮੋਪੈਥੀ ਦਾ ਬੈਸਟ, ਜੇ ਫੈਟੀ ਲੀਵਰ ਹੈਗਾ ਜਿਵੇਂ ਆਮ ਲੋਕ ਹੁਣ ਅੱਜ ਕੱਲ੍ਹ ਫੈਟੀ ਦੇ ਗਾਲ ਬੇਟੇ 'ਚ ਸਾਰੇ ਸਟੋਨ ਹੈਗੇ ਨੇ, ਕਿਡਨੀ 'ਚ ਸਟੋਨ ਹੈਗੇ ਨੇ, ਹੋਮੋਪੈਥੀ ਦਾ ਬੈਸਟ, ਠੀਕ ਹੈ, ਕੋਈ ਵੀ ਕਿਸੇ ਨੂੰ ਹੋਵੇ, ਮੇਰਾ ਨੰਬਰ 6478018055 647 8185 ਕਦੇ ਵੀ ਕਾਲ ਕਰਕੇ ਆ ਸਕਦੇ ਹੋ, ਮੇਰੇ ਕਲੀਨਿਕ 20 ਮੈਰੀਟਾਈਮ ਟੋਰੇ ਬਿਲੇਵਾਰਡ, ਯੂਨਿਟ ਨੰਬਰ 2, ਹੋਮ ਡਿਪੂ ਵਾਲਾ ਪਲਾਜ਼ਾ, ਐਵਰੀਡੇ ਮੇਰੀ ਕਲੀਨਿਕ 11 ਵਜੇ ਤੋਂ 7 ਵਜੇ ਤੱਕ ਹੁੰਦੀ ਹੈ, ਟਿਊਜ਼ਡੇ ਮੇਰਾ ਆਫ ਹੁੰਦਾ, ਅਪਾਇੰਟਮੈਂਟ ਲੈ ਕੇ ਆਇਆ ਕਰੋ, ਅਤੇ ਠੀਕ ਹੈ, ਬਹੁਤ ਕਈ ਵਾਰੀ ਅੱਜ ਵੀ ਸਿਮਰਾ ਜੀ 4-4-5 ਬੰਦੇ ਜਿਹੜੇ ਸਵੇਰੇ ਬਿਨਾਂ ਅਪਾਇੰਟਮੈਂਟ ਤੋਂ ਜੇ ਕਈ ਵਾਰੀ ਆ ਜਾਂਦੇ ਨੇ, ਤੋ ਮੈਂ ਬਾਰ ਬਾਰ ਰਿਕੁਐਸਟ ਕਰਦਾ ਹੁੰਦਾ ਆਪਣੇ ਅਪਾਇੰਟਮੈਂਟ ਲੈ ਕੇ ਆਓ, ਖੁੱਲ੍ਹਾ ਟਾਈਮ ਦੇਵਾਂਗੇ, ਕਿਉਂਕਿ ਮੈਂ ਕੋਈ ਟਾਈਮ ਥੋੜ੍ਹੀ ਪਾਸ ਕਰਨਾ, ਆਪਾਂ ਨੇ ਠੀਕ ਕਰਨਾ ਪੇਸ਼ੈਂਟ,
0: ਜੀ ਜੀ,
2: ਠੀਕ ਹੈ ਜੀ, ਤੋ ਇਸ ਕਰਕੇ ਆਪਣੇ ਜੇ ਸਿਹਤ ਦਾ ਧਿਆਨ ਰੱਖੋ, ਜੇ ਜ਼ਰੂਰਤ ਪਏ ਤਾਂ ਜ਼ਰੂਰ ਮੇਰਾ ਨੰਬਰ ਯਾਦ ਰੱਖੋ। ਹੁਣ ਪੇਨ ਬਾਰੇ ਮੈਂ ਦੱਸਦਾ, ਦੇਖੋ ਇੱਕ ਹੁੰਦਾ ਐਕਿਊਟ ਪੇਨ, ਐਕਿਊਟ ਜਿਵੇਂ ਛੋਟਾ ਪੇਨ ਹੋ ਗਈ, ਕਦੇ ਮਹੀਨੇ 'ਚ ਜਿਹੜਾ ਪੇਨ ਹੈਗਾ ਉਹਨੂੰ ਐਕਿਊਟ ਕਹਿੰਦੇ ਹਾਂ, ਕਰੋਨਿਕ ਪੇਨ ਜਿਹੜੇ ਬਹੁਤ 6 ਮਹੀਨੇ ਤੋਂ ਜ਼ਿਆਦਾ ਹੋ ਜਾਂਦਾ ਉਹਨੂੰ ਆਪਾਂ ਕਰੋਨਿਕ ਪੇਨ ਕਹਿੰਦੇ ਹਾਂ। ਇਹਦੇ 'ਚ ਵੀ ਕਰੋਨਿਕ ਪੇਨ 'ਚ ਕਿਹੜੇ ਕਿਹੜੇ ਪੇਨ ਹੁੰਦੇ ਨੇ, ਸੋਮੈਟਿਕ ਪੇਨ, ਸੋਮੈਟਿਕ ਪੇਨ ਜਿਵੇਂ ਸਕਿਨ 'ਚ ਹੋ ਗਿਆ, ਮਸਲ 'ਚ ਹੋ ਗਿਆ, ਜੁਆਇੰਟ ਪੇਨ ਹੋ ਗਿਆ, ਲਿਗਾਮੈਂਟ 'ਚ, ਟੈਂਡਨ 'ਚ, ਇਹਨੂੰ ਆਪਾਂ ਸੋਮੈਟਿਕ ਪੇਨ ਕਹਿੰਦੇ ਹਾਂ। ਵਿਸਰਲ ਪੇਨ, ਵਿਸਰਲ ਜੋ ਅਸੀਂ ਮੈਡੀਕਲ ਲੈਂਗੁਏਜ ਵਿਸਰਲ ਉਹਨੂੰ ਕਹਿੰਦੇ ਹਾਂ, ਲੰਗਸ ਹੋ ਗਿਆ, ਹਾਰਟ ਹੋ ਗਿਆ, ਸਪਲੀਨ ਹੋ ਗਿਆ, ਲੀਵਰ, ਕਿਡਨੀ, ਓਵਰੀ, ਬਲੈਡਰ, ਠੀਕ ਹੈ, ਕਿਤੇ ਵੀ ਪੇਨ ਹੈਗਾ ਉਹਨੂੰ ਆਪਾਂ ਵਿਸਰਲ ਪੇਨ ਕਹਿੰਦੇ ਹਾਂ। ਤੋ ਇਹ ਕਿਸੇ ਨੇ ਇਹ ਆਮ ਹੈਗਾ, ਲੋਕਾਂ ਛੋਟੀਆਂ ਛੋਟੀਆਂ ਬਿਮਾਰੀਆਂ ਸਫ਼ਰ ਕਰਦੇ ਰਹਿੰਦੇ ਨੇ, ਤੋ ਹੋਮੋਪੈਥੀ ਦਾ ਬੈਸਟ ਨਰਵ ਪੇਨ, ਔਰ ਉਸ ਤੋਂ ਬਾਅਦ ਹੁੰਦਾ ਨਿਊਰੋਪੈਥਿਕ ਪੇਨ। ਨਰਵ ਪੇਨ ਹੁੰਦਾ ਜਿਵੇਂ ਤੁਹਾਡਾ ਜੇ ਨਰ, ਤੁਹਾਡੇ ਕਾਰਪਾਟੀਨਲ ਸਿੰਡਰੋਮ ਹੋ ਗਿਆ, ਬੈਕ, ਤੁਹਾਡਾ ਸਿਆਟਿਕਾ ਪੇਨ ਹੋ ਗਿਆ, ਇਹ ਸਭ ਮੋਸਟ ਬੈਕ ਪੇਨ ਸਾਡੀ ਮੋਸਟਲੀ ਕਈ ਵਾਰੀ ਸਲਿਪ ਡਿਸਕ ਕਰਕੇ ਹੋ ਜਾਂਦਾ, ਔਰ ਨਰਵ ਪੇਨ ਇਨਫੈਕਸ਼ਨ ਕਰਕੇ ਵੀ ਹੋ ਜਾਂਦਾ, ਸਿੰਗਲ ਜਿਹੜੇ ਲੋਕਾਂ ਨੂੰ ਹੋ ਜਾਂਦੇ ਨੇ, ਤੋ ਕੋਈ ਵੀ ਕਿਸੇ ਤਰ੍ਹਾਂ ਦਾ ਪੇਨ ਹੈ, ਇਹ ਅਰਥਰਾਈਟਿਸ, ਇਹਨੂੰ ਮੈਡੀਕਲ ਲੈਂਗੁਏਜ ਅਰਥਰਾਈਟਿਸ ਕਹਿੰਦੇ ਹਾਂ, ਅਰਥਰਾਈਟਿਸ ਇੱਕ ਮੈਡੀਕਲ ਵਰਡ ਹੈ, ਘਬਰਾਇਆ ਨਾ ਕਰੋ, ਚਿੰਤਾ ਨਾ ਕਰੋ, ਹੋਮੋਪੈਥੀ ਟ੍ਰੀਟਮੈਂਟ ਕਰੋ, ਹਰ ਬਿਮਾਰੀ ਦਾ ਇਲਾਜ ਹੋਏਗਾ। 6478018055 647 8185 ਕਦੇ ਵੀ ਕਾਲ ਕਰਕੇ ਆ ਸਕਦੇ ਹੋ। ਥੈਂਕ ਯੂ ਸਿਮਰਾਜ ਜੀ, ਥੈਂਕ ਯੂ ਵੈਰੀ ਮਚ।
0: ਧੰਨਵਾਦ ਜੀ। ਤੁਸੀਂ ਡਾਕਟਰ ਕੁਲਦੀਪ ਸਿੰਘ ਖੇਡੀ ਹੋਮਿਓਪੈਥੀ ਨਾਲ ਵੀ ਜ਼ਰੂਰ ਗੱਲਬਾਤ ਕਰੋ, ਕਿਉਂ ਕਿਉਂਕਿ ਇਹਨਾਂ ਦਾ 47 ਸਾਲ ਦਾ ਤਜ਼ਰਬਾ ਹੈ, 47 ਈਅਰਸ ਐਕਸਪੀਰੀਅੰਸ ਹੈ ਹੋਮਿਓਪੈਥੀ ਦੇ ਵਿੱਚ, ਸ਼ਾਇਦ ਪੂਰੇ ਮੁਲਕ ਦੇ ਵਿੱਚ ਹੀ ਇਹਨਾਂ ਤੋਂ ਜ਼ਿਆਦਾ ਕੋਈ ਵੀ ਐਕਸਪੀਰੀਅੰਸ ਹੋਮਿਓਪੈਥ ਹੈ ਹੀ ਨਹੀਂ। 47 ਈਅਰਸ ਅ ਲੌਂਗ ਟਾਈਮ। ਅੱਜ ਹੀ ਇਹਨਾਂ ਨਾਲ ਸੰਪਰਕ ਕਰੋ ਐਟ 6478180055 6478180055। ਡਾਕਟਰ ਕੁਲਦੀਪ ਸਿੰਘ ਖੇਡੀ ਹੋਮਿਓਪੈਥੀ ਨਾਲ ਤੁਸੀਂ ਅਪੋਇੰਟਮੈਂਟ ਬੁੱਕ ਕਰਕੇ ਫਿਰ ਜਾ ਕੇ ਮਿਲੋ। ਇਹਨਾਂ ਨੇ ਕਿਹਾ ਕਿ ਰੋਜ਼ ਹੀ 4-5 ਜਾਣੇ ਬਿਨਾਂ ਕੋਈ ਵੀ ਬਿਤਾਏ ਪਹੁੰਚ ਜਾਂਦੇ ਨੇ, ਟਾਈਮ ਬਰਬਾਦ ਕਰ ਰਹੇ ਹੋ, ਅਪੋਇੰਟਮੈਂਟ ਬੁੱਕ ਕਰੋ ਅਤੇ ਜਾ ਕੇ ਫਿਰ ਮਿਲੋ, ਅਤੇ ਤੁਹਾਡਾ ਟਾਈਮ ਬਚੂਗਾ, ਇਹਨਾਂ ਦਾ ਟਾਈਮ ਬਚੂਗਾ। ਏਅਰਪੋਰਟ ਐਂਡ ਕੁਈਨ, ਵੱਡਾ ਜਿਹੜਾ ਹੋਮ ਡੀਪੋ ਵਾਲਾ ਪਲਾਜ਼ਾ, 20 ਮੈਰੀਟਾਈਮ ਅੰਟਾਰੀਓ ਬੁਲਵਰਡ, ਨੰਬਰ 2, ਪਹਿਲੀ ਫਲੋਰ 'ਤੇ ਹੀ ਹੈ, ਗਰਾਊਂਡ ਫਲੋਰ 'ਤੇ ਹੀ ਹੈ। 6478180055 ਇਹਦਾ ਫੋਨ ਨੰਬਰ ਹੈ।

ਦੋਸਤੋ ਜੇ ਤੁਸੀਂ ਆਪਦੀ ਗੱਡੀ ਦੀ ਤਸੱਲੀ ਬਖਸ਼ ਰਿਪੇਅਰ ਕਰਵਾਉਣੀ ਆ ਫਿਰ ਅਸੀਂ ਇੱਕੋ ਇੱਕ ਜਗ੍ਹਾ ਰੈਕਮੈਂਡ ਕਰਦੇ ਹਾਂ ANJ ਆਟੋ ਰਿਪੇਅਰ ਜੋ ਕਿ 91 ਹੀਲੀਓ ਬੋਲਟਨ ਹੋਮ ਡੀਪੂ ਵਾਲਾ ਪਲਾਜ਼ਾ ਹੈ ਹਾਈਵੇ 50 ਤੇ ਮੇਫੀਲਡ ਤੇ ਮੇਜਰ ਇੰਟਰਸੈਕਸ਼ਨ ਆਫ ਹਾਈਵੇ 50 ਐਂਡ ਮੇਫੀਲਡ ਉਹਦੇ ਬਿਲਕੁਲ ਹੀ ਨਜ਼ਦੀਕ 91 ਹੀਲੀਓ ਬੋਲਟਨ ਤੇ ਬਹੁਤ ਲੰਬੇ ਸਮੇਂ ਤੋਂ ANJ ਆਟੋ ਰਿਪੇਅਰ ਵਾਲੇ ਹਰੇਕ ਗੱਡੀ ਦੀ ਮੇਕ ਐਂਡ ਮਾਡਲ ਚਾਹੇ ਨੌਰਥ ਅਮੈਰੀਕਨ ਚਾਹੇ ਏਸ਼ੀਅਨ ਚਾਹੇ ਯੂਰੋਪੀਅਨ ਗੱਡੀ ਹੋਵੇ ਉਹਦੀ ਤਸੱਲੀ ਬਖਸ਼ ਮੁਰੰਮਤ ਕਰਦੇ ਆ ਰਹੇ ਨੇ ਅਤੇ ਤੁਹਾਡੀ ਬੋਲੀ ਬੋਲਦੀ ਹੈ ਪੰਜਾਬੀ ਵੀ ਹਿੰਦੀ ਵੀ ਇੰਗਲਿਸ਼ ਵੀ ਅਤੇ ਜੈਨੂਇਨ ਹੀ ਪਾਰਟਸ ਅਤੇ ਜੈਨੂਇਨ ਹੀ ਪ੍ਰਾਈਸ ਹੀ ਤੁਹਾਨੂੰ ਚਾਰਜ ਕਰਦੇ ਆ ਕਾਲ 905-857-7596 ਚਾਹੇ ਬ੍ਰੇਕਾਂ ਦਾ ਕੰਮ ਹੋਵੇ ਐਗਜ਼ਾਸਟ ਦਾ ਇੰਜਨ ਦਾ ਸਸਪੈਂਸ਼ਨ ਦਾ ਜਾਂ ਤੁਸੀਂ ਗੱਡੀ ਫੁੱਲੀ ਸਰਵਿਸ ਕਰਵਾਉਣੀ ਹੈ ਓਇਲ ਚੇਂਜ ਕਰਵਾਉਣੀ ਹੈ ਰਸਟ ਪਰੂਫ ਕਰਵਾਉਣੀ ਹੈ ਵਿੰਟਰ ਤੋਂ ਪਹਿਲਾਂ ਅਤੇ ਵਿੰਟਰ ਟਾਇਰ ਵੀ ਪਵਾਉਣੇ ਆ ਜਾਂ ਨਵੇਂ ਟਾਇਰ ਹੀ ਪਵਾਉਣੇ ਆ ANJ ਆਟੋ ਰਿਪੇਅਰ 91 ਹੀਲੀਓ ਬੋਲਟਨ 905-857-7596 ਅਤੇ ਜੇ ਗੱਡੀ ਦੀ ਆਟੋ ਇੰਸ਼ੋਰੈਂਸ ਦੀ ਕਿਸ਼ਤ ਘਟਾਉਣੀ ਆ ਫਿਰ ਤੁਹਾਡੇ ਲਈ ਹਾਜ਼ਰ ਨੇ ਮਨੂ ਸ਼ਰਮਾ ਆਟੋ ਇੰਸ਼ੋਰੈਂਸ ਬ੍ਰੋਕਰ ਮਨੂ ਸ਼ਰਮਾ ਬਹੁਤ ਐਕਸਪੀਰੀਅੰਸ ਨੇ ਇਸ ਫੀਲਡ ਵਿੱਚ ਸਾਰੇ ਹੀ ਮੇਜਰ ਆਟੋ ਇੰਸ਼ੋਰੈਂਸ ਕੰਪਨੀਜ਼ ਨਾਲ ਡਾਇਰੈਕਟ ਡੀਲ ਕਰਦੇ ਨੇ ਮਤਲਬ ਇਹ ਹੈ ਕਿ ਜਦੋਂ ਤੁਹਾਡੀ ਆਟੋ ਇੰਸ਼ੋਰੈਂਸ ਦੀ ਰਿਨਿਊਅਲ ਦੀ ਚਿੱਠੀ ਆ ਜਾਂਦੀ ਆ ਜਾਂ ਤੁਹਾਨੂੰ ਯਾਦ ਹੀ ਹੈ ਕਿ ਅਕਟੋਬਰ ਨੂੰ ਨਵੰਬਰ ਨੂੰ ਡਿਸੰਬਰ ਨੂੰ ਸਾਡੀ ਰਿਨਿਊਅਲ ਐਵਰੀ ਈਅਰ ਸੇਮ ਟਾਈਮ ਹੁੰਦੀ ਹੈ ਉਦੋਂ ਹੀ ਜੇ ਤੁਸੀਂ ਇਹਨਾਂ ਨੂੰ ਕੰਟੈਕਟ ਕਰਦੇ ਹੋ 3-4 ਮਿੰਟ ਦੇ ਵਿੱਚ ਹੀ ਸਾਰੀ ਇਨਫੋਰਮੇਸ਼ਨ ਭੇਜ ਦਿੰਦੇ ਹੋ ਕਿ ਕਿਹੜੀ ਗੱਡੀ ਆ ਡਰਾਈਵਰਸ ਲਾਇਸੈਂਸ ਵਗੈਰਾ ਉਹ ਚੈੱਕ ਕਰਨਗੇ ਏ ਟੂ ਜ਼ੈੱਡ ਸਾਰੀਆਂ ਮੇਜਰ ਕੰਪਨੀਜ਼ ਦੇ ਵਿੱਚ ਪ੍ਰਾਈਸ ਬਾਏ ਪ੍ਰਾਈਸ ਪਤਾ ਲੱਗ ਜੂਗਾ ਕਿਹੜੀ ਕੰਪਨੀ 'ਚ ਕਿੰਨੀ ਪ੍ਰਾਈਸ ਹੋਣੀ ਹੈ ਰਿਨਿਊਅਲ 'ਤੇ ਜਿੱਥੇ ਕਿਸ਼ਤ ਘੱਟਦੀ ਆ ਉੱਥੇ ਉਹਨਾਂ ਨੇ ਟਾਈਮ ਸਿਰ ਸਵਿੱਚ ਕਰ ਦੇਣਾ ਤੁਹਾਡਾ 12 ਮਹੀਨੇ ਤਾਂ ਪੱਕਾ ਹੀ ਪੱਕਾ ਤਾਂ ਹੰਡਰਡਸ ਇਫ ਨਾਟ ਥਾਊਜ਼ੰਡਸ ਆਫ ਡਾਲਰਸ ਬਚਣਗੇ ਇੱਕ ਗੱਡੀ ਦੀ ਇੰਸ਼ੋਰੈਂਸ 'ਤੇ ਹੁਣ ਪੂਰੇ ਟੱਬਰ ਦੀਆਂ ਸਾਰੇ ਹੀ ਜਾਣੇ ਦੀਆਂ ਜੇ ਤੁਸੀਂ ਇੱਕੋ ਹੀ ਕੰਪਨੀ ਤੱਕ ਗੱਡੀਆਂ ਦੀ ਇੰਸ਼ੋਰੈਂਸ ਸਵਿੱਚ ਕਰੋਗੇ ਕਿਸ਼ਤਾਂ ਵੀ ਅੱਡ ਅੱਡ ਰੱਖ ਲਓ ਐਵਰੀ ਕਾਰ ਐਵਰੀ ਸੈਪਰੇਟ ਅਕਾਊਂਟ ਦੇ ਵਿੱਚੋਂ ਕਿਸ਼ਤ ਵੀ ਨਿਕਲੇ ਫਿਰ ਵੀ ਤੁਹਾਨੂੰ ਬਹੁਤ ਵੱਡਾ ਸੇਵਿੰਗ ਨਜ਼ਰ ਆਊਗਾ ਥਾਊਜ਼ੰਡਸ ਆਫ ਡਾਲਰ ਸਾਲ ਦੇ ਸੇਵਿੰਗ ਨਜ਼ਰ ਆਉਣਗੇ ਕਾਲ ਮਨੂ ਸ਼ਰਮਾ ਆਟੋ ਇੰਸ਼ੋਰੈਂਸ ਯਾਨੀ ਕਿ ਗੱਡੀ ਦੀ ਇੰਸ਼ੋਰੈਂਸ ਘਰ ਦੀ ਇੰਸ਼ੋਰੈਂਸ ਯਾਨੀ ਕਿ ਹੋਮ ਇੰਸ਼ੋਰੈਂਸ ਜਾਂ ਬਿਜ਼ਨਸ ਕਮਰਸ਼ਲ ਇੰਸ਼ੋਰੈਂਸ ਹੋਵੇ ਦੇ ਡੀਲ ਵਿਦ ਐਵਰੀ ਸਿੰਗਲ ਕੰਪਨੀ ਸੋ ਤੁਹਾਨੂੰ ਸ਼ਾਪਰ ਕਰਨ ਦੀ ਲੋੜ ਨਹੀਂ ਇਹ ਆਪ ਹੀ ਤੁਹਾਨੂੰ ਲੋਵੈਸਟ ਪ੍ਰਾਈਸ ਗਾਰੰਟੀ ਦੇਣਗੇ 289-952-9532 auto insurance broker Manu Sharma 289-952-9532 ਤੇ ਸੰਪਰਕ ਕੀਤਾ ਜਾ ਸਕਦਾ ਹੈ ਦੋਸਤੋ ਜੇ ਤੁਹਾਡੇ ਬੱਚੇ ਹਾਈ ਸਕੂਲ ਦੇ ਵਿੱਚ ਪੜ੍ਹਦੇ ਨੇ ਤੇ ਤੁਸੀਂ ਚਾਹੁੰਦੇ ਹੋ ਕਿ ਉਹਨਾਂ ਨੂੰ ਮੈਥ ਤੇ ਸਾਇੰਸ ਦੇ ਵਿੱਚ ਹਾਇਰ ਗ੍ਰੇਡਸ ਹਾਇਰ ਮਾਰਕਸ ਮਿਲਣ ਜਿਹਦੇ ਨਾਲ ਵੱਧ ਤੋਂ ਵੱਧ ਉਹਨਾਂ ਦੇ ਹੀ ਪਸੰਦ ਦੇ ਯੂਨੀਵਰਸਿਟੀਜ਼ ਦੇ ਪ੍ਰੋਗਰਾਮਸ ਦੇ ਵਿੱਚ ਹੀ ਉਹਨਾਂ ਨੂੰ ਇਨਰੋਲਮੈਂਟ ਮਿਲ ਜਾਵੇ ਅਤੇ ਟਾਪ ਦੀ ਉਹਨਾਂ ਨੂੰ ਨਾਲ ਦੀ ਨਾਲ ਬੈਨੀਫਿਟਸ ਵੀ ਸਕੂਲ ਤੋਂ ਮਿਲ ਜਾਣ ਉਹਨਾਂ ਨੂੰ ਡਿਫਰੈਂਟ ਅਮਾਊਂਟਸ ਆਫ ਪੈਸੇ ਵੀ ਮਿਲ ਜਾਣ ਫਿਰ ਅੱਜ ਹੀ ਸੰਪਰਕ ਕਰੋ ਪ੍ਰੋਫੈਸਰ ਬੁੱਟਰ ਅਤੇ ਪ੍ਰੋਫੈਸਰ ਜੀਤ ਦੇ ਨਾਲ ਜੋ ਕਿ ਪਹਿਲੀ ਗ੍ਰੇਡ ਤੋਂ ਲੈ ਕੇ 12ਵੀਂ ਤੱਕ ਗ੍ਰੇਡ 1 ਤੋਂ ਲੈ ਕੇ ਗ੍ਰੇਡ 12 ਤੱਕ ਇਹ ਮੈਥ ਐਂਡ ਸਾਇੰਸ ਦੀ ਟਿਊਸ਼ਨ ਪ੍ਰੋਵਾਈਡ ਕਰਦੇ ਨੇ ਜੇ ਤੁਹਾਡੇ ਬੱਚੇ ਗ੍ਰੇਡ 9, 10, 11, 12 ਦੇ ਵਿੱਚ ਨੇ ਚਾਹੁੰਦੇ ਹੋ ਕਿ ਬੋਝ ਸਾਡੇ 'ਤੇ ਘਟੇ ਸਕਾਲਰਸ਼ਿਪਸ ਟਾਪ ਦੀਆਂ ਯੂਨੀਵਰਸਿਟੀਜ਼ ਤੋਂ ਹੀ ਮਿਲਣ ਓਬਵੀਅਸਲੀ ਯੂ ਨੀਡ ਦ ਹਾਈਐਸਟ ਗ੍ਰੇਡਸ ਹਾਈਐਸਟ ਗ੍ਰੇਡ ਇਹ ਗੇਰੰਟੀ ਤੋਂ ਲਈ ਇੰਪਰੂਵ ਕਰਵਾਉਣਗੇ ਇਹਨਾਂ ਦਾ ਸਿਸਟਮ ਹੈ ਕਹਿੰਦੇ ਨੇ ਕਿ ਬੱਚੇ ਦਾ ਪਹਿਲਾਂ ਇੱਕ ਫਰੀ ਇਵੈਲਿਊਏਸ਼ਨ ਟੈਸਟ ਕਰਵਾਉਂਦੇ ਹਾਂ ਪਤਾ ਕਰਨ ਲਈ ਕਿ ਕੀ ਲੈਵਲ ਹੈ ਅਤੇ ਫਿਰ ਕਿੰਨਾ ਇੰਪਰੂਵ ਕਰ ਦੇਵਾਂਗੇ ਇਹ ਤਾਂ ਇਹਨਾਂ ਨੂੰ ਪਤਾ ਹੀ ਪਤਾ ਹੈ ਅਤੇ ਕਹਿੰਦੇ ਨੇ ਕਿ ਪ੍ਰਿੰਸੀਪਲਸ ਆਫ ਮੈਥਮੈਟਿਕਸ ਫੰਕਸ਼ਨਸ ਐਡਵਾਂਸ ਫੰਕਸ਼ਨਸ ਕੈਲਕੂਲਸ ਟ੍ਰਿਗਨੋਮੈਟਰੀ ਡਾਟਾ ਮੈਨੇਜਮੈਂਟ ਫਿਜ਼ਿਕਸ ਕੈਮਿਸਟਰੀ ਇਹਨਾਂ ਕੋਰਸਿਸ ਦੇ ਵਿੱਚ ਇਹ ਟਿਊਸ਼ਨ ਪ੍ਰੋਵਾਈਡ ਕਰਦੇ ਨੇ ਦੋਨੇ ਬੁੱਟਰ ਐਂਡ ਜੀਤ ਦੋਨੇ ਪ੍ਰੋਫੈਸਰ MSc ਨੇ ਮਾਸਟਰਸ ਆਫ ਸਾਇੰਸ PhD ਨੇ ਅਤੇ ਨਾਲ ਦੇ ਨਾਲ ਮਲਟੀਪਲ ਇਹਨਾਂ ਦੀਆਂ ਮਾਸਟਰਸ ਡਿਗਰੀਜ਼ ਨੇ ਕਾਲ 416-568-9192 ਸਕੂਲ ਈਅਰ ਤਾਂ ਸ਼ੁਰੂ ਹੀ ਹੋਇਆ ਪਰ ਹੋਰ ਕਿਹੜਾ ਬਾਅਦ ਦੇ ਵਿੱਚ ਟਾਈਮ ਹੋਣਾ ਹੈ ਗ੍ਰੇਡਸ ਇੰਪਰੂਵ ਕਰਨ ਲਈ ਸੋ ਇਨਸਟੈਡ ਆਫ ਦਮ ਫੇਲਿੰਗ ਐਂਡ ਰੀਡੂਇੰਗ ਦ ਕੋਰਸ
ਜਾਂ ਫਿਰ ਘੱਟ ਮਾਰਕ ਹੋਣ ਐਂਡ ਰੀਡੂਇੰਗ ਦ ਕੋਰਸ, ਹੁਣ ਹੀ ਸੰਪਰਕ ਕਰ ਲਓ। ਪਹਿਲਾ ਹੀ ਮਹੀਨਾ ਹੀ ਹੈ ਸਕੂਲ ਦਾ ਅਤੇ ਤੁਸੀਂ ਟਾਈਮ ਸਿਰ ਉਹਨਾਂ ਦੀ ਟਿਊਸ਼ਨ ਸ਼ੁਰੂ ਕਰਕੇ ਗ੍ਰੇਡ ਇੰਪਰੂਵ ਕਰਵਾ ਲਓਗੇ। 416-568-9192 ਪ੍ਰੋਫੈਸਰ ਬੁੱਟਰ ਐਂਡ ਪ੍ਰੋਫੈਸਰ ਜੀਤ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਗ੍ਰੇਡ 1 ਟੂ ਗ੍ਰੇਡ 12 ਮੈਥ ਐਂਡ ਸਾਇੰਸ ਦੇ ਟਿਊਸ਼ਨ ਦੇ ਲਈ ਰਾਹੁਲ ਗਰੇਵਾਲ ਨਾਲ ਅੱਜ ਹੀ ਸੰਪਰਕ ਕਰੋ ਜੇ ਤੁਹਾਡਾ ਮੋਰਗੇਜ ਦਾ ਰਿਨਿਊਅਲ ਦਾ ਕੰਮ ਹੈ। 647-640-2511 ਇਹ ਕਹਿੰਦੇ ਨੇ ਕਿ ਚਾਹੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਇੰਡਸਟਰੀਅਲ ਪਰਚੇਸ ਹੋਵੇ, ਮੋਰਗੇਜ ਕਰਵਾਉਣੀ ਹੋਵੇ ਜਾਂ ਫਿਰ ਰੀਫਾਈਨੈਂਸ ਦਾ ਕੰਮ ਹੋਵੇ ਜਾਂ ਰਿਨਿਊਅਲ ਦਾ ਕੰਮ ਹੋਵੇ, ਇਹ ਇਸ ਫੀਲਡ ਵਿੱਚ ਮਾਹਰ ਨੇ। ਰਾਹੁਲ ਗਰੇਵਾਲ 647-640-2511 ਹੋਮ ਐਕੁਇਟੀ ਜਾਂ ਕਮਰਸ਼ੀਅਲ ਐਕੁਇਟੀ ਵੀ ਤੁਸੀਂ ਬਣਾਉਣੀ ਹੋਵੇ, ਪੈਸੇ ਚੱਕਣੇ ਹੋਣ ਜਾਂ ਤੁਹਾਨੂੰ ਪ੍ਰਾਈਵੇਟ ਮੋਰਗੇਜ ਚਾਹੀਦੀ ਹੈ। ਇਹ ਕਹਿੰਦੇ ਨੇ ਕਿ ਬਹੁਤ ਲੋਕਾਂ ਨੂੰ ਭੁਲੇਖਾ ਕਿ ਕਿੰਨਾ ਹਾਈ ਇੰਟਰਸਟ ਰੇਟ ਹੁੰਦਾ ਹੈ ਪ੍ਰਾਈਵੇਟ ਮੋਰਗੇਜ ਲਈ। ਕਹਿੰਦੇ ਨੇ ਕਿ ਤੁਹਾਡੇ ਅੰਦਾਜ਼ਿਆਂ ਨਾਲੋਂ ਵੀ ਘੱਟ ਇੰਟਰਸਟ ਰੇਟ ਦੇ ਵਿੱਚ ਪ੍ਰਾਈਵੇਟ ਮੋਰਗੇਜ ਸੇਮ ਡੇ ਕਰਵਾ ਕੇ ਦੇਵਾਂਗੇ। 10,000 ਤੋਂ ਲੈ ਕੇ 5,00,000 ਸੇਮ ਡੇ ਘੰਟਿਆਂ ਦੇ ਅੰਦਰ ਅੰਦਰ ਦਾ ਪ੍ਰਬੰਧ ਕਰਦੇ ਆ ਰਾਹੁਲ ਗਰੇਵਾਲ। 647-640-2511 6476402511 ਹੁਣ ਪ੍ਰੋਗਰਾਮ ਤੋਂ ਬਾਅਦ ਸਾਡੇ ਨਾਲ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ, ਸਾਡੇ ਕਿਸੇ ਐਡਵਰਟਾਈਜ਼ਰ ਦੀ ਇਨਫੋਰਮੇਸ਼ਨ ਚਾਹੀਦੀ ਹੈ, ਤੁਸੀਂ ਆਪਦੇ ਬਿਜ਼ਨਸ ਨੂੰ AM530 ਦੇਸ਼ ਪ੍ਰਦੇਸ਼ ਨਾਲ ਪ੍ਰਮੋਟ ਕਰਨਾ ਚਾਹੁੰਦੇ ਹੋ, ਸਾਡੇ ਨਾਲ ਜ਼ਰੂਰ ਸੰਪਰਕ ਕਰੋ। ਹੁਣ 416-457-3381 416-457-3381 ਪ੍ਰੋਗਰਾਮ ਤੋਂ ਬਾਅਦ ਮੇਰੇ ਨਾਲ ਸਿਮਰਾਜ ਸਿੰਘ ਸਿੱਧੂ ਨਾਲ ਕੋਈ ਵੀ ਗੱਲਬਾਤ ਕਰਨਾ ਚਾਹੁੰਦਾ ਹੈ, ਖਾਸ ਆਪਦੇ ਪਰਿਵਾਰ ਦੇ ਲਈ ਤੁਸੀਂ ਅਫੋਰਡੇਬਲ ਅਤੇ ਸਹੀ ਲਾਈਫ ਇੰਸ਼ੋਰੈਂਸ, ਮੋਰਗੇਜ ਪ੍ਰੋਟੈਕਸ਼ਨ ਇੰਸ਼ੋਰੈਂਸ, ਡਿਸਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਪਲੈਨਿੰਗ ਕਰਵਾਉਣਾ ਚਾਹੁੰਦੇ ਹੋ, 7 ਦਿਨ ਮੇਰੇ ਨਾਲ ਸੰਪਰਕ ਅਤੇ ਮਿਲ ਸਕਦੇ ਹੋ। 416-457-3381 416-457-3381 ਇੱਥੇ ਦੁਆਗਿਆ ਜੀ। ਸਤਿ ਸ਼੍ਰੀ ਅਕਾਲ।

0: ਲਹਿਰਾਂ
1: ਪੰਜਾਬੀ ਲਹਿਰਾਂ
0: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ
1: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
0: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
1: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
0: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
1: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
0: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
1: ਪ੍ਰੋਗਰਾਮ ਪੰਜਾਬੀ ਲਹਿਰਾਂ
0: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: GTA de home buyers miss na kar jayo. Paradise Developments sell kar rahe ne town home ate detached kar Milton, Brampton, Seaton ate Whitby de vich. Keemat sirf 629,990 dollar ton te naal 130,000 dollar tak de designer finishes. HST rebates ate bahut vadiyan savings da fayda lao. Aaj hi visit karo paradisedevelopments.com Paradise Developments .com ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597
4: ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ

0: jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ। ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਸਟਾਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋਰ ਰੋਡ ਐਬਨੀਜ਼ਰ, 7 ਦਿਨ ਖੁੱਲ੍ਹੇ ਨੇ, 11 to 8, 905-204-1313, 905-204-1313। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557।
2: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
4: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
3: SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984 4337655-1984।
5: ਜੇਐਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 905-789

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475045 1557।

ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ। ਸਟੂਡੀਓ ਦੇ ਵਿੱਚ ਲਾਈਵ ਕਾਲ ਕਰਨ ਦੇ ਲਈ ਫੋਨ ਨੰਬਰ ਹੈ 905-673-3337, 905-673-3337।

ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ? ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਦਾਰਾਂ ਲੈ ਕੇ, ਠੀਕ 9 ਵਜੇ ਤੱਕ ਤੁਹਾਡਾ ਸਾਡਾ ਸਾਥ ਰਹੇਗਾ ਬਈ। ਲਾਉਂਦੇ ਹਾਂ ਰੌਣਕਾਂ, ਕਰਦੇ ਹਾਂ ਗੱਲਾਂ ਬਾਤਾਂ ਅੱਜ ਦੀ ਇਸ ਠੰਡੀ ਜੀ, ਹਲਕੀ ਜੀ ਠੰਡ ਹੈ, ਵੈਸੇ ਬਾਹਲੀ ਜ਼ਿਆਦਾ ਨਹੀਂ, ਬਟ ਕਿਣਮਿਣ ਜੀ ਕਿਤੇ ਕਿਤੇ ਹੋ ਰਹੀ ਹੈ, ਐਂਡ ਕਣੀਆਂ ਵੀ ਪੈ ਰਹੀਆਂ ਥੋੜ੍ਹੇ ਥੋੜ੍ਹੇ ਥਾਵਾਂ 'ਤੇ। ਸੋ ਵਧੀਆ ਇਸ ਮੌਸਮ ਦੇ ਵਿੱਚ ਤਾਂ ਯਾਰ ਹੁੰਦਾ ਕਿ ਚਾਹ ਦਾ ਪਿਆਲਾ ਪੀਏ, ਕਿਸੇ ਨੂੰ ਯਾਦ ਕਰੀਏ, ਗਾਣੇ ਸੁਣੀਏ ਮਿੱਠੇ ਮਿੱਠੇ ਪਿਆਰੇ ਪਿਆਰੇ। ਸੋ ਕੋਈ ਨਾ, ਅਸੀਂ ਤੁਹਾਡੇ ਨਾਲ ਹਾਂ ਹੁਣ, ਤੁਹਾਨੂੰ ਬਸ ਇੰਟਰਟੇਨ ਕਰਨ ਦੀ ਜ਼ਿੰਮੇਵਾਰੀ ਸਾਡੀ ਹੈ ਅਗਲੇ ਕੁਝ ਘੰਟਿਆਂ ਦੇ ਲਈ। ਸੋ ਲਾਉਂਦੇ ਹਾਂ ਰੌਣਕਾਂ, ਅਤੇ ਤੁਸੀਂ ਸੁਣਾਓ ਕਿਵੇਂ ਹੋ ਯਾਰ, ਕਿਵੇਂ ਰਿਹਾ ਅੱਜ ਦਾ ਦਿਨ? ਕਈ ਕਹਿੰਦੇ ਨਵੀ, ਸਾਡਾ ਤਾਂ ਦਿਨ ਅੱਜ ਸ਼ੁਰੂ ਹਜੇ ਹੋ ਰਿਹਾ। ਸੋ ਜਿਹਨਾਂ ਦਾ ਦਿਨ ਸ਼ੁਰੂ ਹੋ ਰਿਹਾ ਉਹਨਾਂ ਨੂੰ ਬਹੁਤ ਸਾਰਾ ਪਿਆਰ, ਅਤੇ ਜਿਹਨਾਂ ਦਾ ਦਿਨ ਖਤਮ ਹੋ ਰਿਹਾ ਤੁਸੀਂ ਤਾਂ ਫਿਰ ਬਸ ਐਕਸਾਈਟਿਡ ਹੋਵੋਗੇ ਪੂਰੇ ਕਿ ਚੱਲੀਏ ਯਾਰ ਘਰਾਂ ਨੂੰ ਅਤੇ ਕਰੀਏ ਇੰਜੋਏ ਅੱਜ ਦੀ ਇਸ ਕਮਾਲ ਦੀ ਈਵਨਿੰਗ ਨੂੰ। ਸੋ ਪੰਜਾਬੀ ਲਹਿਰਾਂ ਦੀ ਟੀਮ ਤੁਹਾਡੇ ਨਾਲ ਹੈ, ਅਤੇ ਆ ਜਾਓ ਫਿਰ ਸੁਣਾਓ ਹਾਲ ਚਾਲ, ਸਾਡਾ ਵੀ ਪੁੱਛੋ ਯਾਰ। ਦੇਖੋ ਕਈ ਨਾ ਲੋਕ ਹੁੰਦੇ ਆ, ਬਸ ਹਾਲ ਚਾਲ ਦੱਸ ਦਿੰਦੇ ਆ ਵੀ ਅਸੀਂ ਠੀਕ ਹਾਂ, ਕਦੇ ਕਿਸੇ ਦਾ ਪੁੱਛਿਆ ਹੈ, ਪੁੱਛ ਵੀ ਲਿਆ ਕਰੋ, ਇੰਨੇ ਸੈਲਫਿਸ਼ ਨਹੀਂ ਹੋਈਦਾ। ਜਿਹੜਾ ਬੰਦਾ ਕਿਸੇ ਦਾ ਹਾਲ ਚਾਲ ਨਹੀਂ ਪੁੱਛਦਾ, ਜਿਹੜਾ ਬੰਦਾ ਹੁਣ ਸਵੇਰੇ ਉੱਠ ਕੇ ਕੰਮ 'ਤੇ ਜਾਂਦਾ ਕਿਸੇ ਨੂੰ ਗੁੱਡ ਮੋਰਨਿੰਗ ਨਹੀਂ ਕਹਿੰਦਾ, ਕਿਸੇ ਨੂੰ ਗੁੱਡ ਈਵਨਿੰਗ ਨਹੀਂ ਕਹਿੰਦਾ, ਕਿਸੇ ਨੂੰ ਇਹ ਨਹੀਂ ਪੁੱਛਦਾ ਕਿ ਹਾਓ ਇਜ਼ ਯੋਰ ਡੇ ਗੋਇੰਗ, ਉਸ ਬੰਦੇ ਨੂੰ ਤੁਹਾਨੂੰ ਪਤਾ ਹੀ ਹੈ ਫਿਰ ਲੋਕ ਕਿਵੇਂ ਟ੍ਰੀਟ ਕਰਦੇ ਆ। ਸੋ ਇੱਦਾਂ ਨਾ ਕਰਿਆ ਕਰੋ ਯਾਰ, ਵਧੀਆ ਪਿਆਰ ਨਾਲ ਗੱਲਾਂ ਬਾਤਾਂ ਕਰੋ, ਅਤੇ ਅਸੀਂ ਤੁਹਾਡੇ ਨਾਲ ਹਾਂ, ਤੁਸੀਂ ਸਾਡੇ ਨਾਲ ਹੋ, ਅਤੇ ਲੈਟਸ ਹੈਵ ਅ ਗੁੱਡ ਟਾਈਮ। ਸਟੂਡੀਓ ਦਾ ਫੋਨ ਨੰਬਰ 1019057333379057533337 ਆਪਣਾ 1 ਫੋਨ ਨੰਬਰ ਹੈ।

ਵੈਰੀ ਗੁੱਡ, ਕਿਆ ਬਾਤ ਹੈ ਯਾਰ। ਤੁਹਾਡੇ ਲਈ ਨਵੀਂ ਐਡ ਬਣਾਈ ਹੈ ਅੱਜ, ਉਹ ਸੁਣਾਉਣੇ ਤੁਹਾਨੂੰ। ਜਿਹੜੇ ਲੋਕਾਂ ਨੇ ਦੇਖੋ, ਲੇਡੀਜ਼ ਕੋਲ ਕੱਪੜਾ ਬਹੁਤ ਹੁੰਦਾ, ਲੇਡੀਜ਼ ਨੂੰ ਕਸਟਮ ਕਲੋਜ਼ਿਟ ਤਿਆਰ ਕਰ ਦਿਓ ਨਾ, ਤਾਂ ਬਸ ਹਰੇਕ ਤੁਹਾਡੀ, ਹਰੇਕ ਨਹੀਂ, ਤੁਸੀਂ ਕਹੋਗੇ ਨਾ ਵੀ ਕਿੰਨੀਆਂ ਘਰ ਵਾਲੀਆਂ ਰੱਖੇ ਫਿਰਦੇ ਨੇ ਅਗਲੇ, ਸੋ ਤੁਹਾਡੀ ਘਰ ਵਾਲੀ ਤੁਹਾਡੀ ਤਾਰੀਫ ਬਹੁਤ ਕਰੂ ਕਿ ਯਾਰ ਥੈਂਕ ਯੂ ਸੋ ਮਚ, ਤੁਸੀਂ ਮੇਰੇ ਸਮਾਨ ਦੀ ਇੰਨੀ ਰਿਸਪੈਕਟ ਕੀਤੀ ਹੈ ਕਿ ਮੈਨੂੰ ਕਸਟਮ ਕਲੋਜ਼ਿਟ ਬਣਾ ਕੇ ਦਿੱਤੀ ਹੈ। ਸੁਣਿਓ ਕਿਰਾ, ਆਪਣੇ ਘਰ ਨੂੰ ਦੋ ਇੱਕ ਨਵੀਂ ਅਤੇ ਸ਼ਾਨਦਾਰ ਲੁੱਕ ਫੀਨਿਕਸ ਕਸਟਮ ਮਿਲਵਰਕ ਦੇ ਨਾਲ। ਕਿਚਨ ਕੈਬਨਿਟਸ, ਕਸਟਮ ਕਲੋਸੈਟਸ ਅਤੇ ਵੈਨਿਟੀਜ਼, ਵਾਜਬ ਕੀਮਤਾਂ ਅਤੇ ਕਮਾਲ ਦੀ ਕਾਰੀਗਰੀ ਦੇ ਨਾਲ। ਘਰ ਹੋਵੇ ਜਾਂ ਬਿਜ਼ਨਸ, ਰੈਸਟੋਰੈਂਟ, ਡੈਂਟਲ ਆਫਿਸ ਜਾਂ ਫਾਰਮੇਸੀ, ਹਰ ਤਰ੍ਹਾਂ ਦੇ ਕਸਟਮ ਮਿਲਵਰਕ ਦਾ ਐਕਸਪੀਰੀਅੰਸ। ਆਪਣੇ ਅਗਲੇ ਪ੍ਰੋਜੈਕਟ ਦੇ ਲਈ ਅੱਜ ਹੀ ਕਾਲ ਕਰੋ ਫੀਨਿਕਸ ਕਸਟਮ ਮਿਲਵਰਕ 416-822-2239, 416-822-2239, ਜਿੱਥੇ ਕੁਆਲਿਟੀ ਮਿਲੇ ਤੁਹਾਡੇ ਬਜਟ ਦੇ ਵਿੱਚ। ਵੈਰੀ ਗੁੱਡ, ਸੋ ਫੀਨਿਕਸ ਮਿਲਵਰਕ ਵਾਲਿਆਂ ਨੂੰ ਯਾਦ ਰੱਖੋ, ਕਸਟਮ ਕਲੋਜ਼ਟਾਂ ਜਾਂ ਕਿਚਨ ਕੈਬਨਿਟ 416-822-2239, 416-822-2239 ਦੇ ਉੱਤੇ ਤੁਸੀਂ ਕਸਟਮ ਆਪਣੇ ਇਸ ਕੰਮ ਦੇ ਲਈ ਇਹਨਾਂ ਨਾਲ ਸੰਪਰਕ ਜ਼ਰੂਰ ਜ਼ਰੂਰ ਜ਼ਰੂਰ ਕਰੋ। ਸੋ ਸਟੂਡੀਓ 'ਚ ਗੱਲਾਂ ਬਾਤਾਂ ਹੋ ਰਹੀਆਂ ਨੇ, ਇੱਕ ਦੇਖ ਲਓ ਮਿਸੀ ਸਾਗਰ ਦੇ ਵਿੱਚ ਤੁਸੀਂ ਸੁਣੀ ਹੋਣੀ ਹੈ ਗੱਲ, ਹਿਟ ਐਂਡ ਰਨ ਦੀ ਇੱਕ ਵੀਡੀਓ ਦਿਖਾ ਰਹੀ ਹੈ ਕਿ ਜਿਹੜਾ ਬੰਦਾ ਮਰਿਆ ਪੈਡੈਸਟਰੀਅਨ, ਅਤੇ ਪੀਐਲ ਪੁਲਿਸ ਨੇ ਇੱਕ ਵੀਡੀਓ ਪਿਕਅਪ ਟਰੱਕ ਦੀ ਸ਼ੇਅਰ ਕੀਤੀ ਹੈ ਏਰਨ ਮਿਲਸ ਦੇ ਨੇਬਰਹੁੱਡ 'ਤੇ, ਵਿੰਸਟਨ ਚਰਚਲ ਅਤੇ ਡੰਡਾਸ ਦੇ ਨੇੜੇ। ਇਹ 6 ਵਜੇ ਦੀ ਗੱਲ ਹੈ, ਅਤੇ ਪੈਡੈਸਟਰੀਅਨ ਕ੍ਰੋਸਵਾਕ ਸੀਗਾ, ਅਤੇ ਇੱਕ ਪਿਕਅਪ ਟਰੱਕ ਸਾਊਥ ਆ ਰਿਹਾ ਵਿੰਸਟਨ ਚਰਚਲ 'ਤੇ, ਅਤੇ ਚਲੋ ਜੀ ਬੰਦੇ ਨੂੰ ਹਿੱਟ ਕੀਤਾ, ਰਨ ਓਵਰ ਕਰ ਦਿੱਤਾ, ਅਤੇ ਜਿਹੜਾ ਬੰਦਾ 60s ਦੀ ਉਮਰ ਦਾ ਸੀਗਾ ਉਹਦੀ ਸੀਨ ਦੇ ਉੱਤੇ ਮੌਤ ਹੋ ਗਈ। ਡਰਾਈਵ ਸਲੋ, ਡਰਾਈਵ ਸੇਫ ਪਲੀਜ਼। ਵਾਂਸ ਅਗੇਨ ਬੇਨਤੀ ਕਰਦੇ ਹਾਂ ਤੁਹਾਨੂੰ ਕਿ ਕਾਹਲੀ ਨਾ ਕਰਿਆ ਕਰੋ, ਹਿੱਟ ਐਂਡ ਰਨ, ਤੁਹਾਡੇ ਤੋਂ ਹਿੱਟ ਹੋ ਗਿਆ, ਰਨ ਨਾ ਕਰੋ। ਅਤੇ ਹੁਣ 1999 to 2005 ਦਾ ਸ਼ੈਵੀ ਸਿਲਵਰ ਆਡੋ ਪਿਕਅਪ ਟਰੱਕ ਹੈ 500 ਸੀਰੀਜ਼, ਉਹਨੂੰ ਆਈਡੈਂਟੀਫਾਈ ਕੀਤਾ ਗਿਆ। ਅਤੇ ਦੇਖੋ ਲੋਕਾਂ ਨੂੰ ਪਤਾ ਨਹੀਂ ਕਿਉਂ ਲੱਗਦਾ ਕਿ ਅਸੀਂ ਭੱਜਾਂਗੇ, ਅਸੀਂ ਬਚਾਂਗੇ, ਬਚਦਾ ਬੁਝਦਾ ਕੋਈ ਨਹੀਂ ਇੱਥੇ, ਚਾਹੇ ਟਾਈਮ ਲੱਗ ਜੂਗਾ ਥੋੜ੍ਹਾ ਬਹੁਤਾ, ਬਟ ਸਭ ਫੜੇ ਜਾਣਗੇ, ਵੀ ਸਭ ਫੜੇ ਜਾਣਗੇ, ਅਤੇ ਯੂਨੋ ਡਰਾਈਵਿੰਗ ਵੇਲੇ ਇੱਡੀਆਂ ਗਲਤੀਆਂ ਨਹੀਂ ਕਰੀ ਦੀਆਂ ਹੁੰਦੀਆਂ। ਸੋ ਸਟੂਡੀਓ 'ਚ ਗੱਲਬਾਤ ਥੋੜ੍ਹੀ ਸਾਡੀ ਹੋ ਰਹੀ ਹੈ, ਨੰਬਰ ਹੈ ਆਪਣਾ 9056733337, 9056733337, ਅਤੇ ਗੱਲਾਂ ਬਾਤਾਂ ਤੁਹਾਡੇ ਨਾਲ ਹੋਣਗੀਆਂ, ਅਤੇ ਪ੍ਰੋਗਰਾਮ ਇੱਕੋ ਇੱਕ ਤੁਸੀਂ ਸੁਣ ਰਹੇ ਹੋ, ਪੰਜਾਬੀ ਪੰਜਾਬੀ ਪੰਜਾਬੀ ਪੰਜਾਬੀ ਲਹਿਰਾਂ, ਅਤੇ ਇੱਕੋ ਤੇਰਾ ਲੱਖ ਵਰਗਾ ਅਤੇ ਬਾਕੀ ਮੋੜ ਕੇ ਕਿੱਥੇ ਪਾ ਲਾ।

0: क्या बात है जी। 4108 हेलो।
1: हाँ जी नवीन भाई, सत श्री
0: अकाल। सत श्री अकाल जी, किवें हो?
1: ਬਾਹਰ ਚੜ੍ਹਦੀ ਕਲਾ ਬਾਈ ਜੀ, ਤੁਸੀਂ ਸੁਣਾਓ?
0: ਬਹੁਤ ਵਧੀਆ ਵੀਰੇ, ਕੀ ਬਣਦਾ?
1: ਮੈਂ ਕਿਹਾ ਅਸੀਂ ਹਾਲ ਪੁੱਛ ਲਈਏ ਤੁਹਾਡਾ, ਲਿਸਨਰ ਪੁੱਛਦੇ ਨਹੀਂ ਪਏ।
0: ਨਹੀਂ ਹਜੇ ਤਾਂ ਮੈਂ ਆਇਆ ਹੀ ਆ ਯਾਰ, ਹਾਲ ਕਿਉਂ ਨਹੀਂ ਪੁੱਛਦੇ? ਅਜੇ ਤਾਂ ਮੈਨੂੰ ਆਈ ਨੂੰ 5 ਮਿੰਟ ਨਹੀਂ ਹੋਏ। ਪਰਿਵਾਰ ਯਾਰ ਇੰਨੇ ਸੁਣਦੇ ਆ ਤੇ ਬੜੇ ਸੁਲਝੇ ਹੋਏ। ਅੱਜ ਮੈਨੂੰ ਇੱਕ ਕਾਲ ਆਈ ਇੱਕ ਵੀਰ ਦੀ, ਉਹ ਕਹਿੰਦੇ ਨਵੀਂ ਥੋੜੇ ਤੋਂ ਐਡ ਕਰਾਉਣੀ ਆ ਤੇ ਚਲੋ ਗੱਲਬਾਤ ਹੋਈ। ਕਹਿੰਦੇ ਤੁਹਾਡੇ ਜਿਹੜੇ ਲਿਸਨਰ ਨੇ ਉਹ ਬੜੇ ਸੁਲਝੇ ਹੋਏ ਤੇ ਬੜੇ ਯਾਰ ਪੋਲਾਈਟ ਲੋਕ ਨੇ ਸਾਰੇ। ਮੈਂ ਕਿਹਾ ਨਹੀਂ, ਵਾਕਈ ਯਾਰ ਬੰਦੇ ਸਾਰੇ ਕਮਾਲ ਦੇ ਨੇ ਜਿੰਨੇ ਪਰਿਵਾਰ ਜੁੜੇ ਆ। ਚਲੋ ਥੈਂਕ ਯੂ ਵੀਰੇ, ਹੋਰ ਸੁਣਾਓ ਕੀ ਬਣਦਾ? ਕਿਆ ਬਾਤ ਹੈ, ਵੈਰੀ ਗੁੱਡ ਵੈਰੀ ਗੁੱਡ। ਦਿਨ ਦਾ ਸਭ ਤੋਂ ਵਧੀਆ ਟਾਈਮ ਹੈ। ਕਾਫੀ ਨਾ ਪੀਓ ਯਾਰ, 6 ਵਜੇ ਸਾਲ ਕੁ ਹੋਇਆ। ਕਿਵੇਂ ਆ ਫਿਰ ਯਾਰ ਸਕੈਚੂਅਨ, ਕਿਵੇਂ ਇੰਜੋਏ ਕਰਦੇ ਹੋ ਤੁਸੀਂ? ਟੋਰਾਂਟੋ ਤੋਂ ਬੰਦਾ ਸਸਕੈਚੂਅਨ ਜਾਂਦਾ ਥੋੜੇ ਯਾਰ ਤਾਂ ਜ਼ਰੂਰ ਹੁੰਦਾ ਹੋਊਗਾ ਵੀ ਬੰਦੇ ਨੂੰ ਸੁਣ ਸੁਣਾ ਜੀ ਮਹਿਸੂਸ ਹੁੰਦੀ ਹੈ ਤੇ ਬੰਦਾ ਕਹਿੰਦਾ ਯਾਰ ਬਾਕੀ ਦੇ ਲੋਕ ਕਿੱਥੇ ਨੇ? ਹੁਣ ਇੱਥੇ ਤਾਂ ਚਾਰੇ ਪਾਸੇ ਤੁਸੀਂ ਸੁਬਾਹ ਸ਼ਾਮ ਜਦੋਂ ਮਰਜ਼ੀ ਦੇਖ ਲਓ ਰੌਣਕ ਮੇਲਾ ਲੱਗਿਆ ਰਹਿੰਦਾ। ਸੋ ਸਸਕੈਚੂਅਨ ਦੇ ਵਿੱਚ, ਵਿਨੀਪੈਗ ਦੇ ਵਿੱਚ, ਹੁਣ ਚਲੋ ਕੈਲਗਰੀ ਆਦਿ ਉੱਥੇ ਤਾਂ ਹੁਣ ਕਾਫੀ ਚਲੋ ਠੀਕ ਹੋ ਗਿਆ, ਬਹੁਤ ਸਾਰੇ ਲੋਕ ਨੇ, ਬਟ ਬਾਕੀ ਜਿਹੜੇ ਛੋਟੇ ਸ਼ਹਿਰ ਨੇ ਉੱਥੇ ਫਿਰ ਵੀ ਕਿਤੇ ਨਾ ਕਿਤੇ ਟੋਰਾਂਟੋ ਤੋਂ ਬੰਦਾ ਜਾਂਦਾ ਤਾਂ ਲੱਗਦਾ ਕਿ ਜਿਵੇਂ ਹੁੰਦਾ ਨਹੀਂ ਵਿਆਹ ਵਾਲਾ ਘਰ ਹੁੰਦਾ ਤੇ ਬੜੀ ਯਾਰ ਬਹੁਤ ਸਾਰੇ ਪਰਿਵਾਰ ਪਹੁੰਚੇ ਹੋਏ ਤੇ ਵਿਆਹ ਤੋਂ ਬਾਅਦ ਫਿਰ ਜਦੋਂ ਸਾਰੇ ਚਲੇ ਜਾਂਦੇ ਆ ਲੱਗਦੇ ਯਾਰ ਸਾਰੇ ਕਿੱਥੇ ਗਏ। ਸੋ ਉਹੀ ਹਿਸਾਬ ਹੈ। ਸੋ ਖੈਰ, ਨੰਬਰ ਹੈ ਆਪਣਾ 9056733337 ਤੇ ਯਾਦ ਰੱਖੋ ਜ਼ਰੂਰ ਤੁਸੀਂ PNJ ਰੈਨੋਵੇਸ਼ਨ ਨੂੰ। ਤੁਸੀਂ ਅਗਰ ਆਪਣੀ ਬੇਸਮੈਂਟ ਬਣਵਾਉਣੀ ਹੈ PNJ ਰੈਨੋਵੇਸ਼ਨ, ਤੁਸੀਂ ਚਾਹੇ ਵਾਸ਼ਰੂਮ ਰੈਨੋਵੇਟ ਕਰਾਉਣੇ ਆ PNJ ਰੈਨੋਵੇਸ਼ਨ, ਪ੍ਰਸ਼ਾਂਤ ਬਾਈ ਨੂੰ ਕਾਲ ਕਰੋ। ਬੰਦੇ ਬਹੁਤ ਵਧੀਆ ਨੇ, ਬਹੁਤ ਹੀ ਯਾਰ ਕਮਾਲ ਦਾ ਕੰਮ ਕਰਦੇ ਆ, ਤੁਹਾਨੂੰ ਵਧੀਆ ਰੀਜ਼ਨੇਬਲ ਰੇਟ ਦੇਣਗੇ। ਫੁੱਲੀ ਇੰਸ਼ੋਰਡ ਕੰਪਨੀ ਆ ਐਂਡ ਕੋਈ ਸ਼ੋਰਟਕੱਟ ਨਹੀਂ, ਵਧੀਆ ਬਾਈ ਦਾ ਬੁੱਕ, ਯਾਨੀ ਕਿ ਇੱਕ ਇੱਕ ਚੀਜ਼ ਪ੍ਰੋਪਰ ਕਰਦੇ ਆ। ਨੰਬਰ ਹੈ 4373180400 ਇਹਨਾਂ ਦਾ ਫੋਨ ਨੰਬਰ ਹੈ। PNJ ਰੈਨੋਵੇਸ਼ਨ 9739। ਹੈਲੋ
1: ਪਾਪੂਲੇਸ਼ਨ ਸਾਰੀ 2.5 ਲੱਖ ਆ, ਜਿੱਥੇ ਬਿਲਡਿੰਗ ਹੋ ਗਈ, ਸੋ ਲੇਕ ਹੋ ਗਈ ਉਹਦੇ ਸਾਹਮਣੇ ਜਿਹੜੀ ਹੈ, ਤੇ ਬਾਕੀ ਨੌਲੇਜ ਦੀਆਂ ਚੀਜ਼ਾਂ ਹੀ ਨੇ, ਗੌਰਮੈਂਟ ਹਾਊਸ ਹੋ ਗਿਆ, ਕੋਈ ਏਦਾਂ ਨੀ ਹੈਗਾ।
0: ਹਨਾ, ਤੁਸੀਂ ਗਏ ਸੀਗੇ ਆਪਣੇ ਕੰਮ ਲਈ?
1: ਸਟੱਡੀ ਉਧਰ ਸੀ, ਕਾਲਜ ਉਧਰ ਸੀਗਾ, ਤਾਂ ਉਹਨਾਂ ਉਧਰ ਜਾਣਾ।
0: ਅੱਛਾ, ਚਲੋ ਵੈਰੀ ਗੁੱਡ ਯਾਰ, ਤੁਸੀਂ ਵਧੀਆ ਯਾਰ, ਅਸੀਂ
1: ਕਾਫੀ ਟਾਈਮ ਬਾਅਦ ਗਏ ਲਾਈਕ ਟੋਰਾਂਟੋ ਤੋਂ ਪਹਿਲਾ ਹੀ ਟ੍ਰਿਪ ਸੀਗਾ ਆਈ ਥਿੰਕ, ਤੇ ਲਾਈਕ ਅਰਾਊਂਡ 3 ਸਾਲ ਬਾਅਦ ਗਏ ਹੁਣੇ ਅਸੀਂ
0: ਜੀ। ਚਲੋ ਵੈਰੀ ਗੁੱਡ ਸਰ, ਥੈਂਕ ਯੂ ਫਾਰ ਸ਼ੇਅਰਿੰਗ,
1: ਥੈਂਕ ਯੂ
0: ਬਹੁਤ ਧੰਨਵਾਦ। 3747 ਹੈਲੋ,
2: ਹਾਂਜੀ ਸਤਿ ਸ਼੍ਰੀ ਅਕਾਲ ਨਵੀਂ ਵੀਰ,
0: ਸਤਿ ਸ਼੍ਰੀ ਅਕਾਲ ਜੀ, ਕਿੱਦਾਂ?
2: ਠੀਕ ਠਾਕ, ਤੁਸੀਂ ਦੱਸੋ ਸਿੱਧਾ ਕਿੱਦਾਂ?
0: ਬਹੁਤ ਵਧੀਆ ਵੀਰੇ, ਠੀਕ ਠਾਕ।
2: ਅੱਛਾ ਮੈਂ ਤਾਂ ਉਦਾਂ ਹੀ ਲਾਇਆ, ਮੈਂ ਕਿਹਾ ਪਿਛਲੇ ਵੀ ਗੱਲ ਕਰਦੇ ਪਏ ਸੀਗੇ ਨਾ, ਇੱਕ ਸਿੰਗਰ ਸੀਗੇ ਸੂਰਾਪੁਰੀ,
0: ਗੁਰਕਿਰਪਾਲ ਸੂਰਾਪੁਰੀ, ਹਾਂਜੀ
2: ਹਾਂ, ਉਹਨਾਂ ਦਾ ਇੱਕ ਹੋਰ ਗਾਣਾ ਲਾ ਦੂੰਗੇ,
0: ਕਿਹੜਾ ਵੀਰੇ?
2: ਥੋੜੀ ਥੋੜੀ ਮੈਂ ਵਿਗੜੀ ਬਹੁਤਾ ਵਿਗੜ ਗਿਆ ਤੂੰ,
0: ਥੋੜੀ ਥੋੜੀ ਮੈਂ ਵਿਗੜੀ ਤੇ ਬਹੁਤਾ ਵਿਗੜ ਗਿਆ ਤੂੰ। ਅੱਛਾ
2: ਹਾਂ, ਵਧੀਆ ਗਾਣੇ ਹੁੰਦੇ ਸੀਗੇ ਪੁਰਾਣੇ ਕਈ ਤਾਂ।
0: ਹਾਂ ਮੈਨੂੰ ਯਾਦ ਹੈ, ਮੈਂ ਲਾਇਆ ਸੀਗਾ ਤੇ ਤੇਰੇ ਉੱਤੇ ਦਿਲੇ ਆ ਗਿਆ।
2: ਹਾਂਜੀ ਹਾਂਜੀ,
0: ਇਹ ਜਿਹੜਾ ਗਾਣਾ,
2: ਜਦੋਂ ਮੈਂ ਫੋਨ ਲਾ ਨਹੀਂ ਹੋਇਆ। ਹਾਂਜੀ,
0: ਇਹ ਗਾਣੇ ਦਾ ਨਾਮ ਟਾਈਟਲ ਕੀ ਹੈ ਜਿਹੜਾ ਤੁਸੀਂ ਕਹਿੰਦੇ ਹੋ?
2: ਇਹ ਮੈਨੂੰ ਆਪ ਨਹੀਂ ਪਤਾ, ਕਿਉਂਕਿ ਮੈਂ ਵੀ ਸਰਚ ਤਾਂ ਨਹੀਂ ਕੀਤਾ, ਬਟ ਮੈਨੂੰ ਯਾਦ ਹੈ ਸੀਗਾ ਇਦਾਂ ਦਾ ਇੱਕ ਗਾਣਾ ਉਹਨਾਂ ਦਾ,
0: ਠੀਕ ਹੈ
2: ਮਿਲ ਗਿਆ ਤਾਂ ਲਾ ਦਿਓ ਜਰੂਰ। ਹਾਂਜੀ,
0: ਮੈਨੂੰ ਸੋਰੀ ਮੈਨੂੰ ਇੱਕ ਵਾਰ ਫਿਰ ਤੋਂ ਤੁਸੀਂ ਬੋਲ ਦੱਸਿਓ।
2: ਥੋੜੀ ਥੋੜੀ ਮੈਂ ਵਿਗੜੀ ਬਹੁਤਾ ਵਿਗੜ ਗਿਆ ਤੂੰ,
0: ਥੋੜੀ ਥੋੜੀ ਮੈਂ ਵਿਗੜੀ ਤੇ ਬਹੁਤਾ ਵਿਗੜ ਗਿਆ ਤੂੰ। ਠੀਕ ਹੈ ਵੀਰੇ, ਲੱਭ ਗਿਆ, ਲਾ ਦੇਂਗੇ
2: ਜੀ। ਇੱਕ ਮੈਂ ਸਲਾਹ ਲੈਣੀ ਚਾਹੁੰਗਾ ਯਾਰ, ਆਪਣੇ ਤੁਹਾਡੇ ਤੋਂ ਵੀ ਬਾਕੀਆਂ ਤੋਂ ਵੀ, ਜਿੱਦਾਂ ਡਰਾਈਵਿੰਗ ਆਪਾਂ ਰਾਤ ਨੂੰ ਕਰਦੇ ਆ, ਮੈਂ ਹੁਣ ਦੇਖਦਾ ਆ ਤੇ ਲੋਕੀ ਡਿਪਰ ਨੀ ਯੂਜ ਕਰਦੇ, ਉਹ ਤੋਂ ਕਿੱਦਾਂ ਅਵੋਇਡ ਕੀਤਾ ਜਾਵੇ? ਤੁਹਾਡੇ ਪਿੱਛੇ ਹਾਈ ਬੀਮ ਲੈ ਕੇ ਖਾਸ ਕਰਕੇ ਪਿਕਅਪ ਆ ਜਾਂਦੇ ਆ, ਤੁਸੀਂ ਕਿੱਦਾਂ ਡੀਲ ਕਰਦੇ ਆ?
0: ਡਿਪਰ ਨੀ ਯੂਜ ਕਰਦੇ ਮਤਲਬ
2: ਹਾਈ ਬੀਮ ਤੇ ਲੋਕੀ ਅਕਸਰ ਡਰਾਈਵ ਕਰਦੇ, ਖਾਸ ਕਰਕੇ ਬ੍ਰੈਂਪਟਨ ਚ ਦੇਖਿਆ।
0: ਅੱਛਾ, ਹਾਈ ਬੀਮ ਲਾਉਂਦੇ ਆ ਤੇ ਜੋ ਰੈਗੂਲਰ ਆਪਣੀ ਲਾਈਟ ਹੈ ਉਹ ਨਹੀਂ ਲਾਉਂਦੇ ਹੈ?
2: ਹਾਂ ਸੋ ਉਹੀ ਹੈ, ਕਈ ਵਾਰੀ ਸਮਝ ਨਹੀਂ ਆਉਂਦਾ ਬੰਦਾ ਕਿੱਦਾਂ ਡੀਲ ਕਰੇ ਉਹਦੇ ਨਾਲ, ਬਹੁਤ ਤਿੱਖੀ ਪੈਂਦੀ ਆ
0: ਆਪਣੀ ਆਪਣੀ ਥੋੜੀ ਜੀ ਲੇ ਆਪਣੀ ਲੇਨ ਬਦਲ ਜਾਓ, ਅਗਲੇ ਨੂੰ ਕਹੋ ਕਿ ਚੱਲ ਯਾਰ ਤੂੰ ਅੱਗੇ ਚੱਲ ਜਾ।
2: ਕਈ ਨਹੀਂ ਕਰਦੇ ਨਾ,
0: ਨਹੀਂ ਹੁਣ ਜੇ ਤੁਸੀਂ ਸਲੋ ਡਾਊਨ ਹੋ ਜਾਓ, ਅਗਲੇ ਨੇ ਲੰਘਣਾ ਹੀ ਆ।
2: ਹਾਂਜੀ ਹਾਂਜੀ, ਉਹ ਭਾਈ ਤੁਹਾਨੂੰ ਪਤਾ ਹੀ ਸਲੋ ਕਰੂੰਗੇ, ਉਹਨਾਂ ਨੇ ਹੌਕ ਛੱਡਣਾ ਇੱਥੇ ਤਾਂ ਹੁਣ।
0: ਨਹੀਂ ਹਾਂ ਤੁਸੀਂ ਨਾ ਆਪਣਾ, ਮੈਂ ਤੈਨੂੰ ਸਲਾਹ ਦਿੰਦਾ, ਤੁਸੀਂ ਆਪਣੀ ਐਮਰਜੈਂਸੀ ਲਾਈਟ ਆਨ ਕਰ ਲਓ, ਅਗਲੇ ਨੂੰ ਹੋਊਗਾ ਖਬਰ ਇਹਨੂੰ ਕੋਈ ਪ੍ਰੋਬਲਮ ਆ ਗਈ ਤੇ ਲੰਘ ਜੂਗਾ।
2: ਠੀਕ ਹੈ, ਦੈਟਸ ਅ ਗੁੱਡ ਆਈਡੀਆ।
0: ਵੈਸੇ ਨਾ ਮੈਨੂੰ ਲੱਗਦਾ ਆਪਣੇ ਇੰਟੀਰੀਅਰ ਦੇ ਕੁਝ ਰੂਲ ਨੇ ਵੀ ਜੇ ਤੁਸੀਂ ਕਿਸੇ ਦੇ ਵਿਦ ਇਨ 150 meters ਹੋ ਤਾਂ ਤੁਸੀਂ ਲੋ ਬੀਮ ਯੂਜ਼ ਕਰੋ, ਹਾਈ ਬੀਮ ਨਾ ਯੂਜ਼ ਕਰੋ।
2: ਵਜੇ ਇੱਥੇ ਰੂਲ ਇਹ ਤਾਂ ਫੋਲੋ ਹੀ ਨਹੀਂ ਹੁੰਦੇ। ਦੂਸਰੀ ਗੱਲ ਇਹ ਆ, ਜਿਹੜੀਆਂ ਅੱਜ ਕੱਲ ਇਨਬਿਲਟ ਨਿਓਨ ਲਾਈਟਸ ਨੇ ਉਹ ਵੀ ਬਹੁਤ ਜ਼ਿਆਦਾ ਮਤਲਬ ਬ੍ਰਾਈਟ ਆਉਂਦੀਆਂ, ਕੁਝ ਤਾਂ ਲੋਕੀ ਹਾਂ ਕੁਝ ਤਾਂ ਵੈਸੇ ਵੀ ਮੋਡੀਫਾਈ ਕਰਕੇ ਬਹੁਤ ਹਾਈ ਪਾਵਰ ਵਾਲੀਆਂ ਵੀ ਲਾਣ ਲੱਗ ਪਏ।
0: ਮੈਂ ਕਾਹਦੇ ਲਈ ਯਾਰ, ਮੋਡੀਫਾਈ ਕਰਨ ਦਾ ਕੀ ਮਤਲਬ ਹੈ?
2: ਪਤਾ ਨੀ, ਕਈ ਵਾਰੀ ਆ ਤਾਂ ਕਈ ਸੋਚਦੇ ਨਾ ਆਪ ਹੀ ਰਿਪਲੇਸ ਕਰ ਲਈ, ਹਾਈ ਪਾਵਰ ਵਾਲੀ ਮੰਗਾ ਲੈਂਦੇ ਹੋਣੇ, ਉਹ ਵੀ ਬਹੁਤ ਬ੍ਰਾਈਟ ਵੱਜਦੀਆਂ। ਤੁਸੀਂ ਨਾਈਟ ਡਰਾਈਵ ਕਰਕੇ ਦੇਖੋ, ਬੜਾ ਔਖਾ ਲੱਗਦਾ ਕਈ ਵਾਰੀ।
0: ਤੇ ਹੈਗੇ ਯਾਰ ਲੋਕ, ਤੁਸੀਂ ਰੀਅਰ ਵੀ ਮਿਰਰ ਸ਼ੀਸ਼ੇ ਚ ਦੇਖ ਰਹੇ ਹੋ, ਸ਼ੀਸ਼ੇ ਚ ਦੇਖ ਹੀ ਨਹੀਂ ਹੁੰਦਾ ਲਾਈਟਾਂ ਇੰਨੀਆਂ ਬ੍ਰਾਈਟ ਹੁੰਦੀਆਂ।
2: ਐਗਜ਼ੈਕਟਲੀ, ਬਹੁਤ ਜ਼ਿਆਦਾ ਸ਼ੁਕਰ ਹੈ ਮੇਰੇ ਸ਼ੀਸ਼ੇ ਥੋੜੇ ਟੈਂਟੇਡ ਰੱਖੇ, ਬਚਾ ਜਾਂਦਾ।
0: ਕੋਈ ਨਾ, ਸਾਰਿਆਂ ਨੂੰ ਅਸੀਂ ਕਹਿੰਦੇ ਹਾਂ ਕਿ ਹੌਲੀ ਹੋ ਜਾਓ ਤਾਂ ਆਪਣਾ ਲਾਈਟਾਂ ਲੋ ਵੀ ਯੂਜ਼ ਕਰੋ। ਬਹੁਤ ਸ਼ੁਕਰੀਆ ਤੁਹਾਡਾ, ਥੈਂਕ ਯੂ ਸੋ ਮਚ ਫੋਰ ਯੋਰ ਕਾਲ। ਤੇ ਇੱਕ ਮੈਂ ਮੈਸੇਜ ਤੁਹਾਨੂੰ ਜਮਾ, ਐਚ ਕੇ ਮੂਵਰਸ ਦਾ, ਆਪਣੇ ਸ਼ਹਿਰ ਦੀ ਨੰਬਰ 1 ਟੌਪ ਦੀ ਮੂਵਿੰਗ ਕੰਪਨੀ ਐਚ ਕੇ ਮੂਵਰਸ ਦੀ ਟੀਮ ਨੂੰ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਯਾਦ ਰੱਖੋ ਯਾਰ। ਐਚ ਕੇ ਮੂਵਰਸ ਬਹੁਤ ਹੀ ਵਧੀਆ ਟੀਮ ਹੈ ਤੇ ਪਿਛਲੇ ਤਕਰੀਬਨ 35 ਸਾਲਾਂ ਤੋਂ ਮੂਵਿੰਗ ਦਾ ਕੰਮ ਕਰ ਰਹੇ ਨੇ। ਸੋ ਐਚ ਕੇ ਮੂਵਰਸ 416-524-6704 ਮੂਵ ਹੋ ਰਹੇ ਹੋ, ਨਵਾਂ ਘਰ ਲੈ ਰਹੇ ਹੋ ਤੇ ਭਰੋਸੇ ਵਾਲੀ ਇੱਕ ਮੂਵਿੰਗ ਕੰਪਨੀ, ਤਾਂ ਐਚ ਕੇ ਮੂਵਰਸ ਨੂੰ ਹੀ ਤੁਸੀਂ ਯਾਦ ਰੱਖੋ। ਐਂਡ ਅਨਾਜ ਮਾਰਟ ਗਰੋਸਰੀ ਸਟੋਰ, ਇਹਨਾਂ ਦਾ ਬ੍ਰੈਂਡ ਨਿਊ ਸਟੋਰ ਖੁੱਲਿਆ ਏਅਰਪੋਰਟ ਰੋਡ ਅਤੇ ਮੇਫੀਲਡ ਵਾਲੇ ਕੋਰਨਰ ਤੇ, ਨਵੇਂ ਪਲਾਜ਼ੇ 'ਚ ਅਨਾਜ ਮਾਰਟ ਤੇ ਤੁਸੀਂ ਜਾਓਗੇ, ਤੁਸੀਂ ਆਪ ਕਹੋਗੇ ਨਵੀਂ ਯਾਰ, ਵਾਹ ਵੀ ਵਾਹ ਕਿਆ ਬਾਤ ਹੈ, ਇੰਨੀ ਟੌਪ ਦੀ ਕੁਆਲਿਟੀ ਤੇ ਇੰਨਾ ਸਾਫ ਸੁਥਰਾ ਤੇ ਇੰਨਾ ਔਰਗਨਾਈਜ਼ਡ। ਸੋ ਏਅਰਪੋਰਟ ਰੋਡ ਐਂਡ ਮੇਫੀਲਡ ਅਨਾਜ ਮਾਰਟ, ਹਰ ਇੱਕ ਕਿਸਮ ਦੀ ਗਰੋਸਰੀ ਤੇ ਨਾਲ ਤੁਹਾਡੇ ਘਰ ਦਾ ਸਾਰਾ ਸਮਾਨ ਅਨਾਜ ਮਾਰਟ ਤੋਂ ਹੀ ਮਿਲੂਗਾ। 6474 ਹੈਲੋ,
3: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ
3: ਭਾਈ, ਟੌਪਿਕ ਤਾਂ ਪਤਾ ਨੀ ਕਿਹੜਾ ਚੱਲਦਾ, ਮੈਂ ਭਾਈ ਹੁਣੀ ਪਿਛਲੇ ਲਾਈਟਾਂ ਦੀ ਗੱਲ ਕਰਕੇ ਅਸੀਂ ਹਾਈ ਵੀ ਯੂਜ਼ ਕਰਦੇ ਆ, ਹਾਈ ਬੀਮ ਨਹੀਂ ਭਾਜੀ, ਉਹ ਲਾਈਟਾਂ ਹੀ ਇੰਨੀਆਂ ਬ੍ਰਾਈਟ ਗੱਡੀਆਂ ਨੂੰ ਅੱਜ ਕੱਲ ਉਹ ਜਿਹੜੀਆਂ ਆਉਂਦੀਆਂ ਲੱਗਦਾ ਵੀ ਹਾਈ ਬੀਮ ਲੱਗਿਆ ਹੋਇਆ, ਹਾਈ ਬੀਮ ਨਹੀਂ ਹੁੰਦੇ ਲਾਈਟਾਂ। ਮੈਂ ਟਰੱਕ ਤੋਂ ਬਾਈ ਕੀਤਾ ਸੀ ਤੇ ਉਹ ਮੇਰੀਆਂ ਟਰੱਕ ਦੀਆਂ ਲਾਈਟਾਂ ਇੰਨੀਆਂ ਬ੍ਰਾਈਟ ਸੀ ਨਾ ਜੀ, ਉਹ ਮੈਨੂੰ ਹਰ ਕੋਈ ਕਹਿੰਦਾ ਸੀ ਯਾਰ ਵੀ ਤੇਰੇ ਹਾਈਵੇ ਮੈਂ ਲੱਗੇ ਹੋਏ ਤੂੰ ਕਾਹਦੇ ਉਹ ਕਰਦਾ ਹਨਾ।
0: ਅੱਛਾ,
3: ਤੇ ਮੈਨੂੰ ਉਹ ਲਾਈਟਾਂ ਲਾ ਕੇ ਦੂਜੀਆਂ ਲਾਉਣੀਆਂ ਪਈਆਂ ਸੀ ਨੋਰਮਲ, ਤੇ ਲਾਈਟਾਂ ਹੁੰਦੀਆਂ ਹੀ ਬਹੁਤ ਬ੍ਰਾਈਟ ਆ ਕਈ, ਸਪੈਸ਼ਲੀ ਜਿਹੜੀਆਂ ਗੱਡੀਆਂ ਨੂੰ ਆ ਰਹੀਆਂ ਅੱਜ ਕੱਲ ਲਾਈਟਾਂ ਹਾਈ ਵੀ ਨਹੀਂ ਹੁੰਦੇ, ਉਹ ਹੁੰਦੀਆਂ ਲਾਈਟਾਂ ਬਹੁਤ ਬ੍ਰਾਈਟ ਹੁੰਦੀਆਂ।
0: ਸੋ ਅੱਛਾ, ਤੁਸੀਂ ਉਹ ਜਿਹੜੀਆਂ ਗੱਡੀ ਦੇ ਨਾਲ ਆਈ ਸੀ ਉਹ ਲਾ ਕੇ ਤੁਸੀਂ ਨਵੀਆਂ ਲਾਈਆਂ ਹੈ?
3: ਲਾ ਕੇ ਮੈਨੂੰ ਉਹ ਲਾਈਟਾਂ ਦੂਜੀਆਂ ਐਲ ਈ ਡੀ ਲਾਈਟਾਂ ਲੱਗੀਆਂ ਹੋਈਆਂ ਸੀਗੀਆਂ, ਉਹ ਲਾ ਕੇ ਮੈਨੂੰ ਦੂਸਰੀਆਂ ਲਾਉਣੀਆਂ ਪਈਆਂ ਜਿੱਦਾਂ ਲਾਈਟਾਂ ਨੋਰਮਲ ਜਿਹੜੀਆਂ ਹੁੰਦੀਆਂ। ਹਾਂਜੀ, ਉਹ ਕਿਉਂਕਿ ਉਹ ਕੀਤਾ ਹੋਇਆ ਸੀ ਤੇ ਉਹ ਏਦਾਂ ਖੜੇ ਹੁੰਦੇ ਸੀ ਤਾਂ ਸਾਹਮਣੇ ਵਾਲਾ ਬੰਦਾ ਕਹਿੰਦਾ ਯਾਰ ਹਾਈ ਬੀਮ ਤੂੰ ਲਾਏ ਹੋਏ ਆ ਵੀ ਹਨਾ, ਮੈਨੂੰ ਉਹ ਲਾ ਕੇ ਚੇਂਜ ਹੀ ਕਰਨੀਆਂ ਪਈਆਂ ਜੀ।
0: ਅੱਛਾ,
4: ਬਹੁਤ ਵਧੀਆ ਨਵੀ, ਤੁਸੀਂ ਦੱਸੋ?
0: ਬਹੁਤ ਵਧੀਆ ਜੀ, ਵੈਰੀ ਗੁੱਡ। ਐਂਡ ਬਸ ਲੱਗੇ ਹੋਏ ਆ ਤੇ ਸਪਟੈਂਬਰ ਮੰਥ ਡਨ, ਦੇਖ ਲੋ ਆਲਰੇਡੀ ਅਕਟੂਬਰ ਆ ਗਿਆ। ਯੈਸ, 3 ਮਹੀਨੇ ਨਹੀਂ ਪਤਾ ਨੀ ਲੱਗਦਾ ਯਾਰ ਕਿ ਟਾਈਮ ਕਿੱਥੇ ਜਾਂਦਾ। ਸੋ ਚਲੋ ਇਸ ਨੂੰ ਇੰਜੋਏ ਕਰੋ, ਪ੍ਰੈਜ਼ੈਂਟ ਦੇ ਵਿੱਚ ਰਹਿਣਾ ਸਾਰੇ ਸਿੱਖੋ। ਤੇ ਹਰਪ੍ਰੀਤ ਅਜੇ ਕੀ ਜਾਣਕਾਰੀ ਆਪਾਂ ਸਾਰਿਆਂ ਨੂੰ ਦੇ ਰਹੇ ਹਾਂ?
4: ਬਿਲਕੁਲ ਨਵੀ, ਸੋ ਹਮੇਸ਼ਾ ਆਪਾਂ ਡਿਫਰੈਂਟ ਡਿਫਰੈਂਟ ਟੋਪਿਕ ਦੇ ਉੱਪਰ ਗੱਲ ਕਰਦੇ ਹਾਂ, ਸਪੈਸ਼ਲੀ ਕਿਉਂਕਿ ਲਾਸਟ ਵੀਕ ਜਿਹੜੀ ਕਾਨਫਰੰਸ ਅਟੈਂਡ ਕੀਤੀ ਬਹੁਤ ਸਾਰੇ ਡਿਫਰੈਂਟ ਡਿਫਰੈਂਟ ਟੋਪਿਕਸ ਦੇ ਉੱਪਰ ਉੱਥੇ ਗੱਲ ਹੋਈ, ਤੇ ਇੱਕ ਜਿਹੜਾ ਟੋਪਿਕ ਸੀਗਾ ਉੱਥੇ ਦਾ ਇੱਕ ਬੁੱਕ ਦੀ ਗੱਲ ਕੀਤੀ ਉਹਨਾਂ ਨੇ, ਤੇ ਥੋੜੀ ਜਿਹੀ ਬੁੱਕ ਰੀਡ ਕਰਨ ਦਾ ਵੀ ਮੌਕਾ ਮਿਲਿਆ ਮੈਨੂੰ। ਬੁੱਕ ਦਾ ਟਾਈਟਲ ਸੀਗਾ ਦ ਡਿਨਾਇਲ ਆਫ ਡੈਥ ਬਾਈ ਅਰਨ, ਜਿਹੜੇ ਉਹਨਾਂ ਦੇ ਆਥਰ ਸੀਗੇ ਅਰਨ ਸਬੈਕਰ। ਸੋ 1973 ਦੀ ਬੜੀ ਅਵਾਰਡ ਵਿਨਿੰਗ ਬੁੱਕ ਸੀਗੀ, ਜਿਹਦੇ ਵਿੱਚ ਉਹਨਾਂ ਨੇ ਹਿਊਮਨ ਟੈਂਡੈਂਸੀ ਦੀ ਗੱਲ ਕੀਤੀ ਸੀਗੀ ਕਿ ਹਿਊਮਨ ਮਾਇੰਡ ਇੱਦਾਂ ਦਾ ਹੈਗਾ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਡੈਥ ਇੱਕ ਸਭ ਤੋਂ ਵੱਡੀ ਸੱਚਾਈ ਆ, ਬਟ ਫਿਰ ਵੀ ਆਪਾਂ ਉਹਦੀ ਗੱਲ ਕਰਨ ਨੂੰ ਅਵੋਇਡ ਕਰਦੇ ਹਾਂ। ਜਦੋਂ ਅਸੀਂ ਘਰ ਦੇ ਵਿੱਚ ਕਿਚਨ ਟੇਬਲ ਤੇ ਬਹਿੰਦੇ ਹੈਗੇ ਹਾਂ, ਅਸੀਂ ਸਾਰੀਆਂ ਚੀਜ਼ਾਂ ਡਿਸਕਸ਼ਨ ਕਰਦੇ ਹਾਂ, ਆਪਣੀਆਂ ਮੌਰਗੇਜਿਸ, ਆਪਣੀਆਂ ਇਨਵੈਸਟਮੈਂਟਾਂ, ਬੱਚਿਆਂ ਦੀ ਐਜੂਕੇਸ਼ਨ, ਪਰ ਜਦੋਂ ਕਦੇ ਵੀ ਕਿਤੇ ਡੈਥ ਦੀ ਗੱਲ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਸਾਰੇ ਪਾਸੇ ਇਸ ਗੱਲ ਦੀ ਸ਼ਾਂਤੀ ਹੁੰਦੀ ਹੈ ਕਿ ਨਹੀਂ, ਇਸ ਟੋਪਿਕ ਨੂੰ ਆਪਾਂ ਅਵੋਇਡ ਹੀ ਕਰੀਏ, ਇਹਦੇ ਇਸ ਟੋਪਿਕ ਦੇ ਉੱਪਰ ਆਪਾਂ ਗੱਲ ਨਾ ਕਰੀਏ। ਤੇ ਇਹ ਸੇਮ ਚੀਜ਼ ਜਿਹੜੀ ਹੈਗੀ ਉਹ ਫਾਈਨੈਂਸ਼ੀਅਲ ਪਲੈਨਿੰਗ ਚ ਵੀ ਆਉਂਦੀ ਹੈ, ਕਿਉਂਕਿ ਜਦੋਂ ਵੀ ਆਪਾਂ ਫੈਮਿਲੀਜ਼ ਦੇ ਨਾਲ ਲਾਈਫ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਨੂੰ ਇਦਾਂ ਲੱਗਦਾ ਹੁੰਦਾ ਹੈ ਕਿ ਵੀ ਆਰ ਟਾਕਿੰਗ ਅਬਾਊਟ ਡੈਥ, ਬਟ ਜਦ ਕਿ ਲਾਈਫ ਇੰਸ਼ੋਰੈਂਸ ਜਿਹੜੀ ਹੈਗੀ ਆ ਉਹ ਐਕਚੁਅਲੀ ਦੇ ਵਿੱਚ ਆਪਾਂ ਡੈਥ ਦੀ ਗੱਲ ਨਹੀਂ ਕਰ ਰਹੇ, ਆਪਾਂ ਇਸ ਚੀਜ਼ ਦੀ ਗੱਲ ਕਰ ਰਹੇ ਹਾਂ ਕਿ ਸਾਡੇ ਜਾਣ ਤੋਂ ਬਾਅਦ ਜਿਹੜੀਆਂ ਪਿੱਛੇ ਲਾਈਫਸ ਰਹਿ ਗਈਆਂ, ਜਿਹੜੀਆਂ ਸਾਡੀਆਂ ਰਿਸਪੋਂਸੀਬਿਲਟੀਆਂ ਰਹਿ ਗਈਆਂ, ਜਾਂ ਜਿਹੜੇ ਲੋਕ ਰਹਿ ਗਏ ਆ ਉਹਨਾਂ ਨੇ ਆਪਣੀ ਲਾਈਫ ਨੂੰ ਕਿੱਦਾਂ ਕੰਟੀਨਿਊ ਕਰਨਾ ਹੈਗਾ। ਸੋ ਆਪਾਂ ਲਾਈਫ ਇੰਸ਼ੋਰੈਂਸ ਦੇ ਨਾਲ ਬੇਸਿਕਲੀ ਉਹਨਾਂ ਨੂੰ ਪ੍ਰੋਟੈਕਟ ਕਰਨ ਦੀ ਗੱਲ ਕਰਦੇ ਹਾਂ। ਐਂਡ ਮੇਨਲੀ ਇਹ ਹੈਗਾ ਨਵੀ, ਜਦੋਂ ਵੀ ਆਪਾਂ ਲਾਈਫ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ ਕਈਆਂ ਨੂੰ ਪਤਾ ਵੀ ਹੈ ਕਿ ਹਾਂ ਇੱਕ ਬਹੁਤ ਵੱਡੀ ਸੱਚਾਈ ਆ, ਸਾਨੂੰ ਲੈਣੀ ਚਾਹੀਦੀ ਆ, ਪਰ ਕਈ ਵਾਰ ਨਾ ਆਪਾਂ ਸੋਚਦੇ ਹਾਂ ਕਿ ਨਹੀਂ ਹੁਣ ਯੰਗ ਆ, ਹਲੇ ਹੈਲਦੀ ਆ, ਹਲੇ ਮੇਰੇ ਕੋਲ ਟਾਈਮ ਹੈਗਾ ਆ, ਹਲੇ ਮੈਂ ਬਾਅਦ ਵਿੱਚ ਉਹ ਕਰ ਲੂੰਗਾ। ਸੋ ਬੇਸਿਕਲੀ ਆਪਾਂ ਉਹਨਾਂ ਨੂੰ ਨਾ ਅਵੋਇਡ ਕਰਨ ਦੇ ਲਈ ਰੀਜ਼ਨ ਲੱਭਦੇ ਹੁੰਦੇ ਹਾਂ ਕਿ ਹਾਂ ਕਿ ਹਲੇ ਆਪਾਂ ਇਹ ਚੀਜ਼ਾਂ ਨਾ ਕਰੀਏ, ਚਾਹੇ ਸਾਨੂੰ ਪਤਾ ਵੀ ਹੈਗਾ ਆ ਕਿ ਸਾਡੀਆਂ ਜਿਹੜੀਆਂ ਰਿਸਪੋਂਸੀਬਿਲਟੀਜ਼ ਹੈਗੀਆਂ ਆ, ਜੇ ਅਸੀਂ ਉਹਨਾਂ ਨੂੰ ਲਾਈਫ ਇੰਸ਼ੋਰੈਂਸ ਨੂੰ ਅਵੋਇਡ ਵੀ ਕਰਦੇ ਹਾਂ, ਪਰ ਰਿਸਪੋਂਸੀਬਿਲਟੀਜ਼ ਨੇ ਤਾਂ ਡਿਸਅਪੀਅਰ ਨਹੀਂ ਹੋਣਾ। ਮੌਰਗੇਜ ਵੀ ਦੇਣੀ ਪੈਣੀ ਆ, ਜੇ ਬੱਚਿਆਂ ਦੀ ਐਜੂਕੇਸ਼ਨ ਹੈਗੀ ਆ ਉਹਦੇ ਲਈ ਵੀ ਆਪਾਂ ਨੂੰ ਪੇ ਕਰਨਾ ਹੀ ਪੈਣਾ ਆ, ਜੇ ਬਿਜ਼ਨਸਿਸ ਹੈਗੇ ਆ ਉਹਨਾਂ ਨੂੰ ਰਨ ਕਰਨ ਦੇ ਲਈ ਵੀ ਫਾਈਨੈਂਸ਼ੀਅਲ ਸਟੇਬਿਲਿਟੀ ਚਾਹੀਦੀ ਆ, ਜਿਹੜੇ ਟੈਕਸਿਸ ਵਗੈਰਾ ਹੈਗੇ ਉਹਨਾਂ ਨੂੰ ਵੀ ਆਪਾਂ ਨੂੰ ਪੇ ਆਊਟ ਕਰਨਾ ਹੀ ਪੈਣਾ ਆ। ਸੋ ਮੈਨੂੰ ਇੱਦਾਂ ਲੱਗਦਾ ਹੈਗਾ ਕਿ ਲਾਈਫ ਇੰਸ਼ੋਰੈਂਸ ਨੂੰ ਰੈਦਰ ਦੈਨ ਆਪਾਂ ਅਨਕੰਫਰਟੇਬਲ ਜਿਹਾ ਹੋ ਕੇ ਸੋਚੀਏ, ਇਹਨੂੰ ਇੱਕ ਪ੍ਰੈਕਟੀਕਲ ਪਲਾਨ ਦੇ ਵਾਂਗੂ ਸੋਚਣਾ ਚਾਹੀਦਾ ਹੈ ਕਿ ਕੱਲ੍ਹ ਨੂੰ ਜੇ ਇੱਦਾਂ ਦਾ ਕੁਛ ਵੀ ਹੈਪਨ ਹੋਇਆ, ਸੋ ਸਾਡਾ ਇੱਕ ਪਲਾਨ ਹੈਗਾ ਜਿਹਦੇ ਵਿੱਚ ਜਿਹੜੀ ਸਾਡੀਆਂ ਫੈਮਿਲੀਜ਼ ਹੈਗੀਆਂ ਆ ਉਹ ਬਾਅਦ ਵਿੱਚੋਂ ਜਿਹੜੀਆਂ ਪ੍ਰੋਟੈਕਟਿਡ ਹੈਗੀਆਂ ਆ, ਕਿਉਂਕਿ ਜਦੋਂ ਪੇਰੈਂਟਸ ਕੋਈ ਵੀ ਕਵਰੇਜ ਲੈਂਦੇ ਆ ਉਹਨਾਂ ਨੂੰ ਇਹੀ ਹੁੰਦਾ ਹੈ ਕਿ ਹਾਂ ਸਾਡੇ ਜਾਣ ਤੋਂ ਬਾਅਦ ਜਿਹੜੇ ਸਾਡੇ ਬੱਚੇ ਹੈਗੇ ਆ ਉਹਨਾਂ ਦੇ ਕੋਲ ਫਾਈਨੈਂਸ਼ੀਅਲ ਚੋਇਸਿਸ ਹੋਣ, ਉਹਨਾਂ ਦੇ ਕੋਲ ਇਨਫ ਪੈਸਾ ਹੋਵੇ ਕਿ ਉਹ ਆਪਣੀਆਂ ਚੋਇਸਿਸ ਬਣਾ ਸਕਣ। ਜਿਹੜੇ ਬਿਜ਼ਨਸ ਓਨਰ ਹੈਗੇ ਆ ਉਹਨਾਂ ਨੂੰ ਇਹ ਹੁੰਦਾ ਹੈਗਾ ਕਿ ਜੇ ਸਾਡੇ ਜਾਣ ਤੋਂ ਬਾਅਦ ਸਾਡਾ ਬਿਜ਼ਨਸ ਰਨ ਕਰਦਾ ਰਹੇ। ਕੋਈ ਵੀ ਬੰਦਾ ਜਿਹਦੇ ਅੱਜ ਬਿਜ਼ਨਸਿਸ ਹੈਗੇ ਆ ਉਹ ਕਦੀ ਇਹ ਨਹੀਂ ਸੋਚਦੇ ਹੈਗੇ ਕਿ ਅੱਜ ਮੈਂ ਨਾ ਹੋਵਾਂ ਤੇ ਮੇਰੇ ਜਾਣ ਤੋਂ ਬਾਅਦ ਬਿਜ਼ਨਸ ਮੇਰਾ ਨਾਲ ਹੀ ਬੰਦ ਹੋ ਜਾਵੇ। ਸੋ ਹਰ ਕੋਈ ਬੰਦਾ ਇਹੀ ਚਾਹੁੰਦਾ ਹੁੰਦਾ ਕਿ ਅਸੀਂ ਇੰਨੇ ਬਿਜ਼ਨੈਸਿਸ ਖੋਲੇ ਆ, ਅਸੀਂ ਇਹਦੇ ਲਈ ਇੰਨਾ ਕੁਛ ਕੀਤਾ ਹੈਗਾ ਹੈ, ਜੇ ਮੈਂ ਨਹੀਂ ਵੀ ਰਿਹਾ ਤਾਂ ਮੇਰੀ ਫੈਮਿਲੀ, ਮੇਰੀ ਬਿਜ਼ਨਸ ਪਾਰਟਨਰ ਇਹਨੂੰ ਰਨ ਕਰਦੇ ਰਹਿਣ ਤਾਂ ਕਿ ਇਹ ਬਿਜ਼ਨਸ ਜਿਹੜਾ ਹੈਗਾ ਉਹ ਚੱਲੀ ਜਾਵੇ. ਸੋ ਇਸ ਕਰਕੇ ਰੈਦਰ ਦੈਨ ਲਾਈਕ ਇਸ ਬੁੱਕ ਦੇ ਵਿੱਚ ਬਹੁਤ ਸਾਰਾ ਇਸ ਫਾਈਨੈਂਸ਼ੀਅਲ ਰਿਸਪੋਂਸੀਬਿਲਟੀਜ਼ ਦੀ ਗੱਲ ਕੀਤੀ ਗਈ ਸੀਗੀ, ਉਹਦੇ ਵਿੱਚ ਇਹੀ ਸੀਗਾ ਕਿ ਰੈਦਰ ਦੈਨ ਆਪਾਂ ਇਸ ਟੋਪਿਕ ਨੂੰ ਅਵੋਇਡ ਕਰੀਏ, ਆਪਾਂ ਇਹਨੂੰ ਫੇਸ ਕਰਕੇ ਆਪਣਾ ਇੱਕ ਵਧੀਆ ਫਾਈਨੈਂਸ਼ੀਅਲ ਪਲਾਨ ਜਿਹੜਾ ਹੈਗਾ ਆ ਉਹਨੂੰ ਪ੍ਰਿਪੇਅਰ ਕਰੀਏ ਕਿ ਕੱਲ ਨੂੰ ਅਸੀਂ ਨਹੀਂ ਹੈਗੇ ਤਾਂ ਸਾਡੀਆਂ ਜਿਹੜੀਆਂ ਫੈਮਿਲੀਜ਼ ਹੈਗੀਆਂ ਆ ਉਹ ਫੁੱਲੀ ਪ੍ਰੋਟੈਕਟਡ ਹੈਗੀਆਂ ਆ, ਉਹਨਾਂ ਨੂੰ ਸਾਡੀਆਂ ਜਿਹੜੀਆਂ ਫਾਈਨੈਂਸ਼ੀਅਲ ਰਿਸਪੋਂਸੀਬਿਲਟੀਜ਼ ਦੀ ਇਨਹੈਰੀਟੈਂਟ ਚ ਨਹੀਂ ਮਿਲ ਰਹੀਆਂ ਆ, ਉਹਨਾਂ ਨੂੰ ਸਾਡੀਆਂ ਯਾਦਾਂ ਹੀ ਮਿਲ ਰਹੀਆਂ ਸਾਡੇ ਜਾਣ ਤੋਂ ਬਾਅਦ. ਸੋ ਮੈਨੂੰ ਬਹੁਤ ਵਧੀਆ ਲੱਗਾ ਕਿ ਮਤਲਬ ਉਹਨਾਂ ਨੇ ਇਸ ਟੋਪਿਕ ਦੇ ਉੱਪਰ ਇੰਨਾ ਬਰੀਫਲੀ ਗੱਲ ਕੀਤੀ ਸੀਗੀ. ਸੋ ਜਿੰਨੇ ਸਾਡੇ ਲਿਸਨਰਸ ਵੀ ਹੈਗੇ ਆ, ਮੈਂ ਜ਼ਰੂਰ ਕਹੂੰਗੀ ਕਿ ਲਾਈਫ ਇੰਸ਼ੋਰੈਂਸ ਨੂੰ ਇਹ ਚੀਜ਼ ਸੋਚ ਕੇ ਨਾ ਲਓ ਕਿ ਹਾਂ ਅਸੀਂ ਕੋਈ ਡੈਥ ਦੀ ਗੱਲ ਕਰ ਰਹੇ ਹਾਂ ਜੇ ਸਾਨੂੰ ਕੁਛ ਹੋ ਗਿਆ ਫਿਰ ਕੀ. ਅਸੀਂ ਬੇਸਿਕਲੀ ਇਹ ਗੱਲ ਕਰ ਰਹੇ ਹਾਂ ਕਿ ਜਿਹੜੀ ਸਾਡੀ ਪਿੱਛੇ ਫੈਮਿਲੀ ਰਹਿ ਗਈ ਉਹ ਕਿੱਦਾਂ ਵਧੀਆ ਲਾਈਫ ਸਟਾਈਲ ਦੇ ਵਿੱਚ ਜੀ ਜਾਵੇ. ਸੋ ਡਿਫਰੈਂਟ ਡਿਫਰੈਂਟ ਪਲਾਨਸ ਹੈਗੇ ਆ, ਤੁਸੀਂ ਕਿੱਦਾਂ ਆਪਣੇ ਆਪ ਨੂੰ ਪ੍ਰੋਟੈਕਟ ਕਰਨਾ ਆ ਉਹ ਸਾਰੀ ਚੀਜ਼ ਤੁਸੀਂ ਸਾਡੇ ਨਾਲ ਡਿਸਕਸ ਕਰ ਸਕਦੇ ਆ. ਸੋ ਰੈਦਰ ਦੈਨ ਇਸ ਚੀਜ਼ ਨੂੰ ਅਵੋਇਡ ਕਰੀਏ, ਆਪਾਂ ਹੁਣ ਤੋਂ ਇਸ ਚੀਜ਼ ਨੂੰ ਪਲਾਨ ਕਰ ਸਕਦੇ ਹਾਂ ਕਿ ਸਾਡੇ ਜਾਣ ਤੋਂ ਬਾਅਦ ਸਾਡੀ ਫੈਮਿਲੀ ਕਿੱਦਾਂ ਪ੍ਰੋਟੈਕਟਡ ਹੋਵੇ. ਨੰਬਰ ਹੈਗਾ ਜੀ ਮੇਰਾ 416-817-6500, 416-817-6500.
0: ਨੰਬਰ ਇੱਕ ਵਿੱਚ ਤੁਸੀਂ ਯਾਦ ਰੱਖੋ ਜ਼ਰੂਰ 416-817-6500, 416-817-6500. ਹਰਪ੍ਰੀਤ ਥੈਂਕ ਯੂ ਸੋ ਮਚ.
4: ਥੈਂਕ ਯੂ ਜੀ,
0: ਬਹੁਤ ਸ਼ੁਕਰੀਆ. ਸੋ ਪ੍ਰੋਗਰਾਮ ਹੈ ਪੰਜਾਬੀ ਦਾ ਨਾ, ਤੇ 905-673-3337 ਆਪਣਾ ਨੰਬਰ ਹੈ. ਵੀਰ ਹੋਣਾ ਦੀ ਰਿਕੁਐਸਟ ਆਈ ਸੀ, ਲਾ ਦੀਏ ਦੋ ਕੁ ਬੋਲ.

0: ਮੈਂ ਵਿਗੜਿਆ ਤੇ ਬਹੁਤ ਹੀ ਵਿਗੜ ਗਈ ਤੂੰ, ਕਿਆ ਬਾਤ ਹੈ। ਗੁਰ ਕਿਰਪਾਲ ਸੂਰਾਪੁਰੀ, ਮੈਂ ਦੇਖਿਓ ਯਾਰ ਵੀਰ ਹੁਣੇ ਕਿਵੇਂ ਯਾਦ ਰੱਖਦੇ ਆ। ਮੈਂ ਇਹਨਾਂ ਨੂੰ ਪੁੱਛਿਆ, ਮੈਂ ਚਲੋ ਸਾਰਿਆਂ ਨੂੰ ਪੁੱਛਿਆ ਸੀਗਾ ਅੱਜ ਤੋਂ ਮਤਲਬ ਹਫ਼ਤੇ ਦੀ ਗੱਲ ਹੈ, ਤੇ ਇਹਨਾਂ ਨੇ ਹਜੇ ਵੀ ਯਾਦ ਰੱਖਿਆ ਕਿ ਨਵੀਂ ਯਾਰ ਤੁਸੀਂ ਪੁੱਛਿਆ ਸੀ, ਮੈਂ ਕਿਹਾ ਤੁਹਾਨੂੰ ਦੱਸ ਹੀ ਦਈਏ ਗਾਣਾ। 2445 ਹੈਲੋ।
1: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ।
1: ਹਾਂਜੀ ਹੈਡਲਾਈਟ ਦੀਆਂ ਗੱਲਾਂ ਹੋ ਰਹੀਆਂ ਸੀ।
0: ਹੈਡਲਾਈਟ ਕਹਿੰਦੇ ਕਿ ਹੈਡਲਾਈਟਾਂ ਬੜੀਆਂ ਤੇਜ਼ ਆ ਅੱਜ ਕੱਲ।
1: ਹਾਂਜੀ ਜਦੋਂ ਇਹ ਸ਼ੁਰੂ ਪਹਿਲਾਂ ਨਾ ਡੇ ਲਾਈਟਾਂ ਨਹੀਂ ਹੁੰਦੀਆਂ ਸੀ, ਜਿੱਦਾਂ ਹੁਣ ਡੇ ਟਾਈਮ 'ਚ ਵੀ ਲਾਈਟਾਂ ਆ ਜਾਂਦੀਆਂ, ਪਹਿਲਾਂ ਇਹ ਵੀ ਨਹੀਂ ਹੁੰਦੀਆਂ ਸੀ।
0: ਅੱਛਾ
1: ਇਹ ਵੀ ਕਿਉਂ ਸ਼ੁਰੂ ਹੋਈਆਂ? ਇਹ ਵੀ ਇੱਥੇ ਇੰਟੀਰੀਅਰ ਦੀ ਗੱਲ ਹੈ। ਤੇ ਉਦੋਂ ਹੋਇਆ ਸੀਗਾ ਸਵੇਰੇ ਸਵੇਰੇ ਜਿੱਦਾਂ ਟਾਈਮ ਚੇਂਜ ਹੁੰਦਾ ਨਾ, ਜਿੱਦਾਂ ਹੁਣ ਹੋਇਆ ਸੀ
0: ਜੀ ਜੀ,
1: ਕਈ ਦਫ਼ਾ ਕਿਆ ਹੁੰਦਾ ਕਿ ਉਹ ਹਨੇਰਾ ਜਲਦੀ ਹੋ ਜਾਂਦਾ ਤੇ ਲਾਈਟ ਦੇ ਅੱਖਾਂ ਦੇ ਉੱਤੇ ਵੀ ਅਸਰ ਪੈਂਦਾ ਹੈ। ਜੇ ਤੁਸੀਂ ਉਸ ਟਾਈਮ ਡਰਾਈਵ ਕਰਦੇ ਨਾ ਉਸ ਕੈਂਟੇ ਦੇ ਅੰਦਰ ਅੰਦਰ, ਜਿਹੜਾ ਸਵੇਰ ਵਾਲਾ ਵਕਤ ਹੁੰਦਾ ਉਹਦੇ ਅੰਦਰ ਅੰਦਰ, ਅੱਜ ਕੱਲ ਦੇ ਖਾਸ ਕਰ ਦਿਨਾਂ ਚ ਅੱਖਾਂ ਵੀ ਧੋਖਾ ਦੇ ਜਾਂਦੀਆਂ, ਆਪਾਂ ਨੂੰ ਕਈ ਵਾਰ ਦਿਸਦਾ ਨਹੀਂ ਹੈ ਠੀਕ ਤਰ੍ਹਾਂ। ਤੇ ਇਸੀ ਕਰਕੇ ਡੇ ਲਾਈਟ ਸ਼ੁਰੂ ਹੋਈ ਸੀਗੀ ਉਦੋਂ, ਕਿਉਂਕਿ ਇੱਕ ਬੁੱਢੇ ਸੀਗੇ ਦੋ ਜਾਣੇ, ਉਹ ਵਾਕ ਕਰਕੇ ਜਾ ਰਹੇ ਸੀ, ਪਰ ਸਾਈਡ ਵਾਕ ਨਹੀਂ ਬਣੀ ਹੋਈ ਸੀ।
0: ਓਕੇ
1: ਉਹ ਪਿੱਛੋਂ ਕਾਰ ਆਈ, ਨਾ ਉਹਨਾਂ ਨੇ ਦੇਖਿਆ ਨਾ ਕਾਰ ਵਾਲੇ ਨੇ ਦੇਖਿਆ। ਜਦੋਂ ਉਸ ਤੋਂ ਬਾਅਦ ਉਹ ਕਹਿੰਦੇ ਵੀ ਡੇ ਲਾਈਟਾਂ ਬਹੁਤ ਜ਼ਰੂਰੀ ਹੈ, ਤਾਂ ਕਿ ਜਿਹੜਾ ਖਾਸ ਕਰ ਜਿਹਨੂੰ ਆਵਾਜ਼ ਤਾਂ ਆ ਜਾਂਦੀ ਹੈ ਨਾ ਗੱਡੀ ਦੀ, ਜੇ ਦਿਖਦੀ ਪਊਗੀ ਤੇ ਉਹਦੇ ਨਾਲ ਸਪੀਡ ਪਤਾ ਲੱਗ ਜਾਂਦੀ ਹੈ ਕਿ ਕਿੰਨੀ ਸਪੀਡ ਤੇ ਆ ਰਹੀ ਹੈ।
0: ਅੱਛਾ ਇਹ ਕਦੋਂ ਦੀ ਗੱਲ ਹੈ?
1: ਸਿਰਫ ਇਸੀ ਕਾਰਨ ਕਰਕੇ ਡੇ ਲਾਈਟ ਸ਼ੁਰੂ ਕੀਤੀ ਸੀਗੀ, ਤਾਂ ਕਿ ਸਪੀਡ ਦੀ ਜਜਮੈਂਟ ਹੋ ਜਾਵੇ।
0: ਨਹੀਂ ਇਸੇ ਕਾਰਨ ਕਰਕੇ ਡੇ ਲਾਈਟ ਐਜ਼ ਇਨ ਡੇ ਲਾਈਟ ਸੇਵਿੰਗ ਟਾਈਮ ਜੇ ਸ਼ੁਰੂ ਕੀਤੀ ਸੀ, ਜਾਂ ਡੇ ਲਾਈਟ ਗੱਡੀਆਂ ਦੀ ਜਿਹੜੀ ਲਾਈਟ ਹੈ?
1: ਡੇ ਲਾਈਟ ਗੱਡੀਆਂ ਦੀ ਲਾਈਟ ਸ਼ੁਰੂ ਇਸੇ ਕਰਕੇ ਕੀਤੀ ਗਈ ਸੀ।
0: ਅੱਛਾ
1: ਇਹ ਵੀ ਇੰਟੀਰੀਅਰ 'ਚ ਹੀ ਹੋਈ ਸੀ।
0: ਹਾਂ ਚਲੋ ਲੈਟਸ ਸੀ।
1: ਸਭ ਤੋਂ ਪਹਿਲਾਂ ਹਾਂਡਾ ਮੋਟਰਸਾਈਕਲ ਨੇ ਸ਼ੁਰੂ ਕੀਤੀ ਸੀ।
0: ਹਾਂਡਾ ਮੋਟਰਸਾਈਕਲ ਨੇ?
1: ਹਾਂਜੀ 1970s
0: ਕੀ ਹੈ, ਮੈਂ ਕਿੱਥੇ ਪੜ੍ਹ ਸਕਦਾ ਇਹ ਸਟੋਰੀ? 1977
1: 'ਚ।
0: ਅੱਛਾ 1977 ਦੇ ਵਿੱਚ ਡੇ ਲਾਈਟਾਂ ਦੀ ਸ਼ੁਰੂਆਤ ਹੋਈ ਸੀ।
1: ਮੋਟਰਸਾਈਕਲ ਦਾ ਮਤਲਬ ਆਫ ਸਵਿਚ ਹੈ ਹੀ ਨਹੀਂ ਸੀਗਾ ਲਾਈਟ ਦਾ।
0: ਹਾਂ ਚਲੋ ਲੈਟਸ ਸੀ।
1: ਇਹ ਉਦੋਂ ਤੋਂ ਸ਼ੁਰੂ ਹੈ, ਉਹਨਾਂ ਨੂੰ ਵੀ ਬੱਚਤ ਹੋ ਗਈ, ਆਫ ਸਵਿਚ ਲਗਾਉਣਾ ਨਹੀਂ ਪਿਆ।
0: ਚਲੋ ਠੀਕ ਹੈ, ਥੈਂਕ ਯੂ ਸਰ ਫਾਰ ਦੀ ਇਨਫੋਰਮੇਸ਼ਨ। ਤੁਸੀਂ ਕਿੱਥੋਂ ਇਹ, ਤੁਹਾਡੇ ਕੋਲ ਇੰਨੀ ਨੌਲੇਜ ਕਿਵੇਂ ਇਹਦੇ ਬਾਰੇ?
1: ਸੋਚਦਾ ਮੈਂ ਗਰੇਜ ਵਿੱਚ ਵੀ ਕੰਮ ਕਰਦਾ ਰਿਹਾ, ਉੱਥੇ ਵੀ ਜਦੋਂ ਗੱਡੀ ਜਾਂਦੀ ਹੈ ਜਦੋਂ ਬਾਹਰ ਨਿਕਲਦੀ ਹੈ ਉਹਦੇ ਉਹ ਸਰਟੀਫਾਈਡ ਹੁੰਦੀ ਹੈ।
0: ਅੱਛਾ
1: ਉਸ ਤੋਂ ਬਾਅਦ ਉਹਨੂੰ ਤੁਸੀਂ ਕੁਛ ਵੀ ਚੇਂਜ ਕਰੋਗੇ ਨਾ, ਜੇ ਤੁਸੀਂ ਇੰਸ਼ੋਰੈਂਸ ਕੰਪਨੀ ਨੂੰ ਨਹੀਂ ਦੱਸਿਆ ਨਾ, ਉਹ ਸਾਰੀ ਲਾਇਬਿਲਟੀ ਤੁਹਾਡੇ ਉੱਤੇ ਆ ਜਾਂਦੀ
0: ਹੈ। ਸੋ ਜਿਹੜੇ ਬਾਈ ਜੀ ਨੇ ਚੇਂਜ ਕੀਤੀ ਹੈ, ਚਾਹੀਦਾ ਕਿ ਇੰਸ਼ੋਰੈਂਸ ਕੰਪਨੀ ਨੂੰ ਦੱਸ ਦੋ ਕਿ ਮੈਂ ਚੇਂਜ ਕੀਤੀ ਹੈ।
1: ਹਾਂਜੀ
0: ਚਲੋ
1: ਜੇ ਨਹੀਂ ਦੱਸੋਗੇ ਨਾ, ਜੇ ਕੱਲ ਨੂੰ ਐਕਸੀਡੈਂਟ ਹੋ ਗਿਆ ਇੰਸ਼ੋਰੈਂਸ ਕੰਪਨੀ ਨੇ ਕਹਿਣਾ ਤੇਰੀ ਕਾਰ ਅਨਫਿਟ ਸੀ।
0: ਅੱਛਾ ਬਟ ਦੇਖਦੇ ਆ। ਸਾਡੇ ਨਾਲ ਦਵਿੰਦਰ ਪਵਾਰ ਜੀ ਵੀ ਜੁੜੇ ਆ, ਤੇ ਪਵਾਰ ਸਾਹਿਬ ਸਾਡੇ ਮੌਰਗੇਜ ਦੇ ਮਾਹਰ ਨੇ। ਪਵਾਰ ਸਾਹਿਬ ਕਿਵੇਂ ਹੋ?
2: ਬਹੁਤ ਧੰਨਵਾਦ ਨਵੀ ਤੇ ਪੰਜਾਬੀ ਲਹਿਰਾਂ ਜੁੜੇ ਸਾਰੇ ਭਰਾ ਭਰਾ ਨੂੰ ਸਤਿ ਸ਼੍ਰੀ ਅਕਾਲ ਤੇ ਗੁੱਡ ਈਵਨਿੰਗ ਸਾਰਿਆਂ ਨੂੰ। ਬਿਲਕੁਲ ਜੀ, ਮੋਰਗੇਜ ਰਿਗਾਰਡਿੰਗ ਕੋਈ ਵੀ ਕੁਐਸਚਨ ਹੈ ਕਿਸੇ ਭੈਣ ਤੋਂ, ਐਨੀ ਟਾਈਮ ਕਾਲ ਕਰ ਲਓ। ਕਾਲ ਕਰਨ ਲਈ ਨੰਬਰ ਹੈ 6479888731। ਅੱਜ ਹੀ ਅਸੀਂ ਕਿਸੇ ਕੌਂਡੋ ਦੀ ਮੋਰਗੇਜ ਕਲੋਜ਼ ਕੀਤੀ ਹੈ ਜੀ। ਕੌਂਡੋ ਦੀ ਪ੍ਰਾਈਸ ਥੋੜੀ ਘੱਟ ਗਈ ਸੀਗੀ, ਉਹ ਕਾਫੀ ਬੈਕ ਐਂਡ ਫੋਰਥ ਕਰਕੇ ਉਹਨਾਂ ਦੀ ਪ੍ਰਾਈਸ ਥੋੜੀ ਘਟਾ ਕੇ ਉਹਨਾਂ ਨਾਲ ਤੇ ਬਿਲਡਰ ਨਾਲ ਉਹਨਾਂ ਦੀ ਡੀਲ ਕਲੋਜ਼ ਕੀਤੀ ਗਈ ਹੈ ਜੀ। ਅਗਰ ਕੋਈ ਵੀ ਭੈਣ ਭਰਾ ਇਹੋ ਸਿਚੁਏਸ਼ਨ 'ਚ ਹੈਗੇ ਆ ਕਿ ਤੁਹਾਡੀ ਕੌਂਡੋ ਦੀ ਜਿਹੜੀ ਆ ਅਪਰੇਜ਼ਲ ਘੱਟ ਆ ਰਹੀ ਆ ਕਿਸੇ ਕਾਰਨ ਕਰਕੇ, ਤੁਹਾਡੀ ਡੀਲ ਕਲੋਜ਼ ਨਹੀਂ ਹੋ ਰਹੀ, ਤੇ ਕਾਲ ਕਰਕੇ ਤੁਸੀਂ ਗੱਲਬਾਤ ਕਰ ਸਕਦੇ ਹੋ ਜੀ ਦਵਿੰਦਰ ਪਵਾਰ ਨਾਲ ਕਾਲ ਮੋਰਗੇਜ ਤੇ 6479888731। ਤੇ ਦੂਜੀ ਆਪਾਂ ਗੱਲ ਕਰਾਂਗੇ ਉਹਨਾਂ ਭੈਣਾਂ ਭਰਾਵਾਂ ਦੀ ਡੈਟ ਕੰਸੋਲੀਡੇਟ ਬਾਰੇ ਜਿਹਨਾਂ ਦੇ ਕਰੈਡਿਟ ਕਾਰਡ ਸਾਰੇ ਭਰੇ ਪਏ ਆ, ਇਸ ਵੇਲੇ ਲਾਈਨ ਆਫ ਕਰੈਡਿਟਾਂ ਭਰੀਆਂ ਪਈਆਂ ਆ, ਪਰ ਘਰ ਹੈਗਾ ਘਰ ਦੀ ਇਕੁਇਟੀ 'ਚ ਪੈਸਾ ਪਿਆ ਆ, ਉਹਦੇ ਤੇ ਸਾਡੇ ਕੋਲ ਲਾਈਨ ਆਫ ਕਰੈਡਿਟ ਬੈਂਕ ਨਹੀਂ ਸਾਨੂੰ ਬਣਾ ਕੇ ਦੇ, ਕਿਉਂਕਿ ਅਸੀਂ ਕੁਆਲੀਫਾਈ ਨਹੀਂ ਕਰਦੇ ਬੈਂਕ ਲਈ ਤੇ ਬੈਂਕ ਸਾਨੂੰ ਲਾਈਨ ਆਫ ਕਰੈਡਿਟ ਨਹੀਂ ਦਿੰਦੀ। ਕੋਈ ਪ੍ਰੋਬਲਮ ਨਹੀਂ, ਜੇ ਬੈਂਕ ਸਾਨੂੰ ਨਹੀਂ ਦਿੰਦੀ ਸਾਡੇ ਕੋਲ ਹੋਰ ਬਹੁਤ ਸਾਰੇ ਲੈਂਡਰ ਹੈਗੇ ਆ ਜਿੱਥੋਂ ਅਸੀਂ ਤੁਹਾਨੂੰ ਜੀ ਲਾਈਨ ਆਫ ਕਰੈਡਿਟ ਬਣਾ ਕੇ ਦੇ ਸਕਦੇ ਹਾਂ ਜੀ। ਤੇ ਸੈਕਿੰਡ ਮੋਰਗੇਜ ਦੀ ਬਜਾਏ ਲਾਈਨ ਆਫ ਕਰੈਡਿਟ ਬੈਟਰ ਰਹਿੰਦੀ ਹੈ, ਕਿਉਂਕਿ ਇੱਕ ਦਫ਼ਾ ਜੋ ਬਣ ਗਈ ਬਣੀ ਰਹਿਣੀ ਹੈ ਜਿੰਨਾ ਚਿਰ ਤੁਹਾਡੀ ਪ੍ਰੋਪਰਟੀ ਤੁਸੀਂ ਹੋਲਡ ਕਰਦੇ ਆ, ਇਹ ਖਤਮ ਨਹੀਂ ਹੁੰਦੀ। ਇੱਕ ਵਾਰ ਤੁਸੀਂ ਯੂਜ਼ ਕਰਕੇ ਮੁੜ ਕੇ ਫਿਰ ਪੇ ਆਫ ਕਰ ਦਿਓ, ਫਿਰ ਵੀ ਬਣੀ ਰਹਿੰਦੀ ਆ। ਜਿੰਨੀ ਤੁਸੀਂ ਯੂਜ਼ ਕਰੋਗੇ ਉਨੀ ਤੇ ਇੰਟਰਸਟ ਪੇ ਕਰੋਗੇ, ਬਾਕੀ ਤੇ ਕੋਈ ਇੰਟਰਸਟ ਨਹੀਂ ਪੈਂਦਾ ਜੀ। ਓਪਨ ਲੋਨ ਆ, ਐਨੀ ਟਾਈਮ ਤੁਸੀਂ ਪੇ ਆਫ ਕਰ ਸਕਦੇ ਆ। ਐਗਜ਼ਾਮਪਲ ਦੇ ਤੌਰ ਤੇ ਜੇ 40,000 ਦਾ ਡੈਥ ਆ, ਉਹਦੀ ਮੰਥਲੀ ਤਕਰੀਬਨ ਤਕਰੀਬਨ 12 ਸਾਲ ਮਹੀਨਾ ਬਣ ਗਈ ਆ। ਅਗਰ ਉਸੇ ਡੈਟ ਨੂੰ ਆਪਾਂ ਜਿਹੜਾ 40,000 ਨੂੰ ਜਿਹੜਾ ਆ ਜੀ ਸਿਕਿਓਰ ਲਾਈਨ ਆਫ ਕ੍ਰੈਡਿਟ ਨਾਲ ਕੰਸੋਲੀਡੇਟ ਕਰਦੇ ਹਾਂ, ਤੇ ਉਹੀ ਕਿਸ਼ਤ ਘੱਟ ਕੇ ਜਿਹੜੀ ਹੈ 450-450 ਡਾਲਰ ਰਹਿ ਜਾਂਦੀ ਹੈ। 800 ਤੋਂ ਲੈ ਕੇ 850 ਡਾਲਰ ਦਾ ਕੈਸ਼ ਫਲੋ ਤੁਹਾਡੀ ਜੇਬ ਦੇ ਵਿੱਚ ਆਉਂਦਾ ਜੀ। ਹੋਰ ਜ਼ਿਆਦਾ ਜਾਣਕਾਰੀ ਲੈਣ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹਾਂ ਜੀ 6479888731। ਤੇ ਇਸ ਤੋਂ ਇਲਾਵਾ ਕੋਈ ਵੀ ਭੈਣ ਭਰਾ ਕਿਸੇ ਪ੍ਰਾਈਵੇਟ ਮੋਰਗੇਜ ਫਸੇ ਹੋਏ ਆ ਤਾਂ ਵੀ ਤੁਸੀਂ ਕਾਲ ਕਰ ਲਓ, ਤੁਹਾਨੂੰ ਜ਼ਰੂਰ ਤੁਹਾਡੀ ਮੋਰਗੇਜ ਮੂਵ ਕਰਕੇ ਦੇਵਾਂਗੇ ਕਿਸੇ ਆਲਟਰਨੇਟਿਵ ਲੈਂਡਰ ਨਾਲ ਜਾਂ ਆਪਣੇ ਬੈਂਕ ਦੇ ਨਾਲ। ਤੇ ਕਾਲ ਕਰਨ ਲਈ ਨੰਬਰ ਆ 6479888731 6479888731। ਹਮੇਸ਼ਾ ਇਹ ਗੱਲ ਕਹਿ ਰਹੀ, ਇੱਕ ਵਾਰੀ ਫਾਈਲ ਦੇਖ ਕੇ ਹਾਂ ਕਹਿ ਰਹੀ ਹੈ ਤਾਂ ਆਪਣੇ ਵਾਅਦੇ ਤੇ ਹਮੇਸ਼ਾ ਖਰੇ। ਬਹੁਤ ਬਹੁਤ ਧੰਨਵਾਦ ਜੀ।
0: ਥੈਂਕ ਯੂ ਸਰ। ਨੰਬਰ ਇੱਕ ਵਿੱਚ ਹੈ ਤੇ ਤੁਸੀਂ ਪਵਾਲ ਸਾਹਿਬ ਨੂੰ ਫੋਨ ਕਰ ਲਓ 6479888731। ਥੈਂਕ ਯੂ ਸਰ। ਸੋ ਹੁਣੇ ਹੁਣੇ ਮੈਨੂੰ ਲੱਕੀ ਵੀਰ ਹੋਣਾ ਦਾ ਮੈਸੇਜ ਆਇਆ, ਸੁਣ ਰਿਹਾ ਪ੍ਰੋਗਰਾਮ ਨੂੰ, ਕਹਿੰਦੇ ਕਿ ਸ਼ਾਊਟ ਆਊਟ ਸ਼ੁਭਮਨ ਗਿੱਲ ਜਿਨ੍ਹਾਂ ਨੇ 223 ਰਨ ਬਣਾਏ 133 ਬਾਲਾਂ 'ਚ, ਫਾਸਟੈਸਟ 200 ਰਨ ਇਨ ODI ਕ੍ਰਿਕਟ, ਬੱਲੇ ਕਿਆ ਬਾਤ ਹੈ। ਸੋ ਸ਼ੁਭਮਨ ਯਾਰ ਚੱਕਤੇ ਫਟੇ ਅਤੇ ਸਾਡੀ ਯਾਰ ਪੰਜਾਬੀਆਂ ਦੀ ਟੌਰ ਬਣਾਤੀ ਸ਼ੁਭਮਨ ਨੇ, ਉਹ ਵੀ ਰਿਕਾਰਡ ਤੋੜ ਕੇ। ਦੇਖੋ ਜਦੋਂ ਆਪਣੇ ਮੁੰਡੇ ਕੁਝ ਕਰਦੇ ਆ ਨਾ ਇੱਦਾਂ ਦਾ ਤਾਂ ਫਿਰ ਵਾਕਈ ਚਾਹ ਜਿਹਾ ਚੜ੍ਹ ਜਾਂਦਾ। ਸੋ ਪ੍ਰੋਗਰਾਮ ਪੰਜਾਬੀ ਦਾ 9056733337 ਆਪਣਾ ਨੰਬਰ ਹੈ, 9056733337 ਸਟੂਡੀਓ 'ਚ ਗੱਲਬਾਤ ਤੁਹਾਡੀ ਅਤੇ ਸਾਡੀ ਹੋ ਰਹੀ ਹੈ। ਕੁਝ ਕਾਲ ਥੋੜ੍ਹੀਆਂ ਰਹਿ ਗਈਆਂ ਸੀ, ਤੁਸੀਂ ਕਰ ਸਕਦੇ ਹੋ ਅਤੇ ਤੁਹਾਨੂੰ ਆਉਂਦੀ ਜ਼ਰੂਰ ਲੈ ਆਵਾਂਗੇ। ਅਤੇ ਇੱਕ ਇੰਡੀਅਨ ਫਰੂਟਲੈਂਡ ਦਾ ਮੈਸੇਜ ਤੁਹਾਨੂੰ ਦਈਏ, ਇੰਡੀਅਨ ਫਰੂਟਲੈਂਡ ਦੀ ਟੀਮ ਨੇ ਐਸੀਆਂ ਡੀਲਾਂ ਲਾਤੀਆਂ, ਸਾਰੀਆਂ ਸੁਣੀ ਲਓ। ਪ੍ਰੋਗਰਾਮ ਪੰਜਾਬੀ ਦਾ ਚ ਬੜੇ ਮਾਣ ਨਾਲ ਅਸੀਂ ਹਮੇਸ਼ਾ ਯਾਰ ਤੁਹਾਨੂੰ ਰੋਜ਼ ਹੀ ਬਹੁਤ ਪਿਆਰ ਨਾਲ ਕਹਿੰਦੇ ਹਾਂ ਕਿ ਤੁਸੀਂ ਇੱਕ ਵਾਰ ਇੰਡੀਅਨ ਫਰੂਟਲੈਂਡ ਵਿਜ਼ਿਟ ਕਰ ਲਿਆ ਨਾ, ਤੁਸੀਂ ਖੁਦ ਆਪ ਕਹੋਗੇ ਨਵੀਂ ਯਾਰ ਬੱਲੇ ਯਾਰ ਕਿਆ ਕੁਆਲਿਟੀ ਹੈ ਇੰਡੀਅਨ ਫਰੂਟਲੈਂਡ ਦੀ, ਕਿੰਨੀਆਂ ਜ਼ਬਰਦਸਤ ਡੀਲਾਂ ਨੇ ਅਤੇ ਤੰਦੂਰੀ ਗ੍ਰਿਲ ਸੈਰੇਮੋਨੀ ਇੰਡੀਅਨ ਕੁਜ਼ੀਨ ਦੇ ਖਾਣੇ ਦੀ ਤਾਂ ਰੀਸ ਹੀ ਨਹੀਂ। ਸੋ ਇੰਡੀਅਨ ਫਰੂਟਲੈਂਡ 'ਤੇ ਲੱਗ ਚੁੱਕੀ ਹੈ ਆਟਮ ਸੇਲ। ਆਸ਼ੀਰਵਾਦ ਆਟਾ 11.99 ਨੂੰ 20 ਪਾਉਣ ਦਾ ਬੈਗ, ਐਂਡ 817-817 ਰਾਈਸ 1099 ਨੂੰ 8.8 ਪਾਊਂਡ। ਬਰਾੜ ਦਾ ਦੇਸੀ ਘਿਓ ਸਿਰਫ 23.99 ਨੂੰ 1.8 KG। ਇੰਡੀਅਨ ਡੈਲੀ ਬਾਈਟਸ ਸੋਨਾ ਮਸੂਰੀ ਰਾਈਸ 11.99 ਨੂੰ 20 ਪਾਊਂਡ। ਬੰਸੀ ਦਾ ਸ਼ੱਕਰ 2 ਪਾਊਂਡ 1.99 ਨੂੰ। ਅਤੇ ਡੀਲਾਂ ਹੀ ਡੀਲਾਂ ਨੇ ਇੰਡੀਅਨ ਫਰੂਟਲੈਂਡ 'ਤੇ। ਤੁਸੀਂ ਜਾਓਗੇ ਤਾਂ ਮਿਹਰਬਾਨ ਦਾ ਜੂਸ 2.99 ਨੂੰ 3 ਲੀਟਰ, ਇੰਡੀਅਨ ਡੈਲੀ ਬਾਈਟਸ ਦੀਆਂ ਕੁੱਕੀਜ਼ 4.99 ਨੂੰ 1 KG, ਲਕਸ਼ਮੀ ਦੇਸੀ ਬੇਸਨ 3.99 ਨੂੰ 4 ਪਾਊਂਡ। ਲੋਕੇਸ਼ਨਸ ਤੁਹਾਨੂੰ ਦੱਸਦੇ ਹਾਂ, ਉਸ ਤੋਂ ਪਹਿਲਾਂ ਜੋ ਇਹਨਾਂ ਦਾ ਤੰਦੂਰੀ ਗ੍ਰਿਲ ਆ ਉੱਥੇ ਵੈਜ ਥਾਲੀ 4.99, ਵੈਜ ਨੂਡਲ 6.99, ਵੈਜ ਬਰਗਰ 3.99, ਵੈਜ ਬਿਰਿਆਨੀ 4.99, ਆਲੂ ਕੁਲਚਾ 4.99, ਐਂਡ ਮੈਨੀ ਮੋਰ ਡੀਲਸ। ਇੰਡੀਅਨ ਫਰੂਟਲੈਂਡ 1465 ਮੇਫੀਲਡ ਰੋਡ ਮੇਫੀਲਡ ਕ੍ਰੈਡਿਟ ਵਿਊ, 9985 ਮਕਵੀਨ ਡਰਾਈਵ ਮਕਵੀਨ ਐਂਡ ਕੈਸਲ ਮੋਰ, 15 ਫੈਂਡਰ ਵੇ ਬਵੇਡਨ ਚਿੰਕਿਊਜ਼ੀ, 45 ਡਸਕ ਡਰਾਈਵ ਕੁਈਨ ਐਂਡ ਚਿੰਕਿਊਜ਼ੀ, 25 ਸੈਂਡਲਵੁੱਡ ਪਾਰਕਵੇ ਸੈਂਡਲਵੁੱਡ ਹਰੰਟ ਏਰੀਓ, 600 ਹੈਸਪਲ ਰੋਡ ਕੇਂਬਰਿਜ, 33 ਫਾਰਲੀ ਡਰਾਈਵ ਗੋਲਫ। ਦ ਵਨ ਐਂਡ ਓਨਲੀ ਇੰਡੀਅਨ ਫਰੂਟਲੈਂਡ ਦੀ ਲੱਗ ਚੁੱਕੀ ਹੈ 11 ਅਕਟੂਬਰ ਤੱਕ ਆਟਮ ਸੇਲ, ਆਟਮ ਸੇਲ, ਆਟਮ ਸੇਲ ਜੀ। 1488 ਹੈਲੋ
3: ਹੈਲੋ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
3: ਅੱਛਾ ਮੈਂ ਨਾ ਹਰਲੇਖ ਆ ਜੀ, ਮੈਂ 2 ਗੱਲਾਂ ਤੁਹਾਨੂੰ ਛੋਟੀਆਂ ਦੱਸਣੀਆਂ। ਮੈਂ ਸਸਕੈਚੁਅਨ 2-3 ਵਾਰੀ ਗਿਆ ਤੇ ਉੱਥੇ ਮੂਸ ਚਾ ਗਿਆ ਸੀਗਾ ਮੈਂ ਪਿਛਲੇ ਸਾਲ।
0: ਅੱਛਾ।
3: ਤੇ ਉੱਥੇ ਜੇ ਕੋਈ ਜਾਵੇ ਤੇ ਉੱਥੇ ਟਨਲ ਸਿਆ ਥੱਲੇ ਦੇਖਣ ਵਾਲੀਆਂ ਟਿਕਟ ਲੈ ਕੇ ਜਾਣਾ ਪੈਂਦਾ ਤੇ ਜ਼ਰੂਰ ਦੇਖੋ। ਤੇ ਉਹਦਾ ਹੀ ਹਿਸਟਰੀ ਤਾਂ ਕਹਿੰਦੀ ਆ ਕਿ ਰੇਲਵੇ ਲਈ ਬਣਾਈਆਂ ਸੀ, ਤੇ ਬਾਅਦ ਦੇ ਵਿੱਚ ਤੁਸੀਂ ਸੁਣਿਆ ਹੋਣਾ ਸਮਗਲਰ ਜਿਹੜਾ ਕਹਿੰਦੇ ਵੀ ਅਲ ਕਪੋਨ ਸੀਗਾ ਕਿ ਉਹ ਸ਼ਰਾਬ ਵਗੈਰਾ ਇੱਥੋਂ ਸਮਗਲ ਕਰਕੇ ਲੈ ਕੇ ਜਾਂਦਾ ਸੀ, ਉਹਦੇ ਵਿੱਚ ਬੜੇ ਟ੍ਰੈਪ ਡੋਰ ਵਧੀਆ ਚੀਜ਼ ਆ।
0: ਅੱਛਾ।
3: ਤੇ ਦੂਜੀ ਗੱਲ ਜਿਹੜੀ ਆ ਜੀ ਆਪਣੇ ਲਾਈਟਾਂ ਦੀ, ਇਹ ਕੰਪਨੀ ਤੁਸੀਂ ਸੁਣੀ ਹੋਣੀ ਆ ਬੋਲਵੋ, ਤਾਂ ਸਾਰਿਆਂ ਨੂੰ ਪਤਾ ਜਿਹੜੀ ਸਾਬ ਵੀ ਬੋਲਵੋ ਵਾਲਿਆਂ ਦੀ, ਸਾਬ ਤੇ ਬੋਲਵੋ ਵਾਲਿਆਂ ਨੇ, ਹੋਂਡਾ ਮੋਟਰਸਾਈਕਲ ਨੀ ਜੀ ਪਹਿਲਾਂ ਸਾਬ ਤੇ ਬੋਲਵੋ ਵਾਲਿਆਂ ਨੇ 1977 ਦੇ ਵਿੱਚ ਇਹ ਲਾਈਟਾਂ ਡੇ ਲਾਈਟਾਂ ਸ਼ੁਰੂ ਕੀਤੀਆਂ ਸੀਗੀਆਂ। ਮੈਂ ਉਦੋਂ ਹਾਲੇ ਆਇਆ ਹੀ ਸੀਗਾ ਯੂਕੇ,
0: ਤੇ 77
3: ਮੈਂ 79 ਚ ਯੂਕੇ ਆਇਆ ਸੀਗਾ ਤੇ ਮੇਰੇ ਫਰੈਂਡ ਕੋਲ ਕਾਰ ਸੀ ਤੇ ਮੈਂ ਕਿਹਾ ਯਾਰ ਤੇਰੀਆਂ ਲਾਈਟਾਂ ਜਗੀ ਜਾਂਦੀਆਂ ਦੇ ਨਹੀਂ ਤੇ ਉਹ ਕਹਿੰਦਾ ਬਈ ਤੈਨੂੰ ਕਿੱਦਾਂ ਪਤਾ ਮੈਂ ਕਿਹਾ ਮੈਂ ਹੁਣ ਤੱਕ ਕਾਰ ਸਟਾਰਟ ਕੀਤੀ ਦਿਨ ਦਿਹਾੜੇ ਤੇ ਮੇਰੀਆਂ ਲਾਈਟਾਂ ਜਗਦੀਆਂ ਆ ਉਹ ਕਹਿੰਦਾ ਨਹੀਂ ਕਹਿੰਦਾ ਇਹ 2 ਸਾਲ ਹੋਏ ਆ ਸ਼ੁਰੂ ਕੀਤੇ ਨੂੰ ਵੋਲਵੋ ਵਾਲਿਆਂ ਨੇ ਕਿ ਦੂਰੋਂ ਕਾਰਾਂ ਕਾਰ ਆਉਂਦੀ ਦਾ ਪਤਾ ਲੱਗ ਜਾਵੇ ਕਿ ਚੋਇਸ ਹੈ ਨੀ ਜਦੋਂ ਤੁਸੀਂ ਕਾਰ ਆਨ ਕਰਨੀ ਆ ਤੇ ਫਿਰ ਮੈਂ ਜੀ ਕਾਰਾਂ ਦਾ ਐਡਮਿਸ਼ਨ ਵੀ ਕਰਦਾ ਸੀ ਸਾਡੇ ਕੋਲ ਸਰਟੀਫਾਈ ਕਾਰਨ ਆਉਂਦੀਆਂ ਸੀ ਕਾਰਾਂ ਤੇ ਤਕਰੀਬਨ ਅੱਜ ਤੋਂ ਮੇਰੇ ਖਿਆਲ 20-25 ਸਾਲ ਪਹਿਲਾਂ ਜਦੋਂ ਇਹਨਾਂ ਨੇ ਫਿਰ ਲੋ ਬਣਾਤਾ ਸੀ ਕਿ ਜਿਹੜੀ ਪੁਰਾਣੀ ਕਾਰ ਤੁਸੀਂ ਸਰਟੀਫਾਈ ਕਰਨੀ ਆ ਤੇ ਡੇ ਲਾਈਟ ਰਨਿੰਗ ਤੁਹਾਨੂੰ ਮੋਜੂਲ ਲਾਉਣਾ ਪੈਣਾ ਨਹੀਂ ਤਾਂ ਸਰਟੀਫਾਈ ਨਹੀਂ ਹੋਣੀ ਤੇ ਬਈ ਕਿਉਂਕਿ ਦਿਨੇ ਫਿਰ ਜਦੋਂ ਲਾਈਟ ਜਗਦੀ ਆ ਤੇ ਫਿਰ ਤੁਹਾਨੂੰ ਦੂਰੋਂ ਹੀ ਪਤਾ ਲੱਗ ਜਾਂਦਾ ਤੇ ਮੈਨੂੰ ਚਲੋ ਐਕਸਪੀਰੀਅੰਸ ਹੈਗਾ ਕਿ ਮੈਂ ਸਾਰੇ ਸੂਬਿਆਂ ਦੇ ਵਿੱਚ ਕਿਤੇ ਨਾ ਕਿਤੇ ਜਾਂਦਾ ਰਹਿੰਦਾ ਸਪੋਰਟਸ ਲਈ ਤੁਹਾਡੇ ਫਾਦਰ ਸਾਹਿਬ ਤਾਂ ਮੈਨੂੰ ਜਾਣਦੇ ਜੀ ਚੰਗੀ ਤਰ੍ਹਾਂ ਤੇ ਨਾਲ ਆਪਣੇ ਦੇਵ ਤਾਤਲਾ ਹੁਣੀ ਤੋਂ ਮੈਨੂੰ ਰੇਡੀਓ ਤੇ ਟੀਵੀ ਤੇ ਵੀ ਕਈ ਵਾਰੀ ਪਹਿਲਾਂ ਦਿਖਾਉਂਦੇ ਰਹੇ ਸਪੋਰਟਸਮੈਨ ਕਰਕੇ ਬਹੁਤ ਚੰਗੀ ਤਰ੍ਹਾਂ ਮੈਨੂੰ ਜਾਣਦੇ ਸਾਰੇ ਮੈਂ ਹਰਨੇਕ ਰਾਏ ਪਾਵਰ ਲਿਫਟਿੰਗ ਦੇ ਵਿੱਚ ਆ ਮੇਰਾ ਜਿਹੜਾ ਵੀ ਗੂਗਲ ਕਰ ਲਵੇ ਨਾ ਮੇਰਾ ਹਰਨੇਕ ਰਾਏ ਪਾਵਰ ਲਿਫਟਿੰਗ ਤੇ ਮੇਰੇ ਨਾਲੋਂ ਜ਼ਿਆਦਾ ਕੋਈ ਵੈਲ ਨੋਨ ਪੰਜਾਬੀ ਦੁਨੀਆਂ ਦੇ ਵਿੱਚ ਪਾਵਰ ਲਿਫਟਿੰਗ ਚ ਹਾਲੇ ਤਾਈਂ ਕੋਈ ਹੈ ਨਹੀਂ
0: ਅੱਛਾ ਹਰਨੇਕ ਰਾਏ ਹੈ
3: ਹਾਂਜੀ ਮੈਂ ਇੱਥੇ ਆਪਣੇ ਇੰਡੀ ਪੰਜਾਬੀ ਟੂਰਨਾਮੈਂਟ ਤੇ ਵੀ ਜੀ ਮੈਂ 87 ਤੋਂ ਲੈ ਕੇ 2017 ਤੇ 31 ਸਾਲ ਮੈਂ ਭਾਰਤ ਚ ਕਾਇਆ ਸਾਰੇ ਟੂਰਨਾਮੈਂਟ ਵਾਲਿਆਂ ਨੂੰ ਪਤਾ ਤੇ ਮੈਂ ਜੱਜਿੰਗ ਕਰਨ ਜਾਂਦਾ ਆਪਣੇ ਜੇਬ ਚੋਂ ਖਰਚਾ ਕਰਕੇ ਵਰਲਡ ਚੈਂਪੀਅਨਸ਼ਿਪ ਕਾਮਨਵੈਲਥ ਪੈਨਮ ਤੇ ਉੱਥੇ ਜਿਹੜੇ ਜੱਜਸ ਹੁੰਦੇ ਰੈਫਰੀ ਤੇ ਮੈਂ ਉਹਨਾਂ ਦੇ ਉੱਪਰ ਜਿਊਰੀ ਜਿਹੜੀ ਹੁੰਦੀ ਆ ਚੈਲੰਜ ਹੈਂਡਲ ਕਰਨ ਲਈ ਤੇ ਮੈਨੂੰ ਜਿਊਰੀ ਤੇ ਮੋਸਟਲੀ ਪਾਉਂਦੇ ਆ ਤੇ ਉੱਥੇ ਤਾਂ ਜੀ ਮੈਂ ਚਲੋ ਆਪਣੇ ਤੁਸੀਂ ਕਹਿਣਾ ਵੀ ਸ਼ਾਇਦ ਰੇਡੀਓ ਤੇ ਸਹਿਫਤਾਂ ਕਰਦਾ ਪਰ ਮੈਂ ਮੈਥੋਂ ਬਿਨਾਂ ਕੋਈ ਪੰਜਾਬੀ ਜਿਊਰੀ ਦੀ ਚੇਅਰ ਦੇ ਨੇੜੇ ਪਹੁੰਚਣ ਵੀ ਨਹੀਂ ਦਿੱਤਾ ਕਦੇ ਹਿਸਟਰੀ ਦੇ ਵਿੱਚ
0: ਅੱਛਾ ਕੀ ਬਾਤ ਹੈ
3: ਤੇ ਉਦਾਂ ਮੈਂ ਐਵੇਂ ਕਹੀਏ ਚਲੋ ਗਲਤ ਸਹੀ ਜਾਂ ਕਿੱਦਾਂ ਵੀ ਮੈਂ ਕੇਸ ਕਟਾਏ ਆ ਤੇ ਉੱਥੇ ਮੈਂ ਪੱਗ ਜ਼ਰੂਰ ਬੰਨ ਕੇ ਬਹਿਣਾ ਹੁੰਦਾ ਲਾਲ ਪੱਗ ਮੇਰੇ ਕੋਲ ਫੋਟੋ ਆ ਤੁਸੀਂ ਜੇ ਮੇਰਾ ਨਾਂ ਤੁਹਾਨੂੰ
0: ਸਰਚ ਕਰ ਲਿਆ ਮੈਨੂੰ ਲੱਭ ਗਈ ਤੁਸੀਂ ਤੁਸੀਂ ਮੈਕਸਿਮਮ ਕਿੰਨਾ ਭਾਰ ਚੱਕਿਆ ਹੋਇਆ
3: ਮੈਂ ਇਹ ਜਿਹੜਾ ਨਾ ਡੇਟਾ ਕਈ ਵਾਰੀ ਲਿਖਦੇ ਜਿਹੜਾ ਬਹੁਤਾ ਸਹੀ ਨੀ ਹੈਗਾ ਓਦਾਂ ਮੇਰਾ ਜਦੋਂ ਆਪਣਾ ਭਾਰ 163 ਸੀਗਾ ਤੇ ਮੈਂ 405 ਪਾਉਂਡ ਦੀ ਬੈਂਚ ਪ੍ਰੈਸ ਲਾਈ ਆ
0: ਅੱਛਾ ਕੀ ਬਾਤ ਹੈ
3: ਤੇ ਮੈਂ ਓਦਾਂ ਇੱਥੇ 4 ਵਾਰੀ ਕੈਨੇਡੀਅਨ ਪਾਵਰ ਲਿਫਟਿੰਗ ਗੋਲਡ ਜਿੱਤਿਆ 2 ਵਾਰੀ ਬੈਂਚ ਪ੍ਰੈਸ ਗੋਲਡ ਜਿੱਤਿਆ ਤੇ ਵਰਲਡ
0: ਤੁਸੀਂ ਤੁਸੀਂ 163 ਪਾਉਂਡ ਤੁਹਾਡਾ ਭਾਰ ਸੀਗਾ ਸਿਰਫ ਤੇ ਤੁਸੀਂ 405 ਪਾਉਂਡ ਦੀ ਬੈਂਚ ਲਾਈ ਹੈ
3: ਹਾਂਜੀ ਹਾਂਜੀ
0: ਕੀ ਬਾਤ ਹੈ ਯਾਰ 163 ਦੇ ਵਿੱਚ ਤੁਹਾਡਾ ਭਾਰ ਹੋਵੇ ਤੇ ਇੰਨੀ ਬੈਂਚ ਲਾਉਣੀ ਹੈ ਤਾਂ ਬੜੀ ਕਮਾਲ ਦੀ ਗੱਲ ਹੈ ਚਲੋ ਹਰਨੇਕ ਜੀ ਬਹੁਤ ਮੁਬਾਰਕ ਹੈ ਕਿਸੇ ਹੋਰ ਦਿਨ ਲੰਬੀਆਂ ਚੌੜੀਆਂ ਗੱਲਾਂ ਕਰਾਂਗੇ ਤੇ ਬਹੁਤ ਧੰਨਵਾਦ ਥੈਂਕ ਯੂ
3: ਮੈਂ ਲਾਸਟ ਤੇ ਇਹੀ ਦੱਸਦਾ ਜੀ ਮੇਰਾ ਵਰਲਡ ਚੈਂਪੀਅਨਸ਼ਿਪ ਚੋਂ ਬ੍ਰੋਂਜ਼ ਮੈਡਲ ਸੀਗਾ
0: ਓ ਵਾਹ ਵੀ ਵਾਹ ਚੱਕ ਤੇ ਫਟੇ ਥੈਂਕ ਯੂ ਸਰ ਬਹੁਤ ਸ਼ੁਕਰੀਆ ਚਲੋ ਯਾਰ ਬੰਦੇ ਨੂੰ ਆਪਦੀ ਤਾਰੀਫ ਕਰਨੀ ਚਾਹੀਦੀ ਕਿਉਂ ਨਹੀਂ ਕਰਨੀ ਚਾਹੀਦੀ ਜਿਹਦੇ ਵਿੱਚ ਗੁਣ ਹੈਗਾ ਤਾਰੀਫ ਕਰੋ ਤੇ ਸਗਾ ਤੇ ਯਾਰ ਵਧੀਆ ਗੱਲ ਹੈ ਓਕੇ ਰਾਜਵੰਤ ਕੌਰ ਨੂੰ ਯਾਦ ਰੱਖੋ ਰਾਜਵੰਤ ਕੌਰ ਤੁਹਾਡੇ ਆਟੋ ਹੋਮ ਕਮਰਸ਼ੀਅਲ ਇੰਸ਼ੋਰੈਂਸ ਦੇ ਮਾਹਰ ਨੇ ਗੱਡੀ ਦੀ ਇੰਸ਼ੋਰੈਂਸ ਨਹੀਂ ਘੱਟ ਰਹੀ ਰਾਜਵੰਤ ਨੂੰ ਕਾਲ ਕਰੋ ਇਹ ਤੁਹਾਨੂੰ 30 ਤੋਂ ਲੈ ਕੇ 35 ਕੰਪਨੀ ਤੋਂ ਕੋਟ ਲੈਂਦੇ ਕੋਟ ਲੈ ਕੇ ਦਿੰਦੇ ਆ ਤੇ 30 ਤੋਂ ਲੈ ਕੇ 35% ਤੱਕ ਦਾ ਡਿਸਕਾਊਂਟ ਲੈ ਕੇ ਦਿੰਦੇ ਆ ਰਾਜਵੰਤ ਕੌਰ ਦਾ ਨੰਬਰ ਤੁਸੀਂ ਨੋਟ ਕਰ ਲਓ 6476744735 6476744735 ਰਾਜਵੰਤ ਕੌਰ 647-674-4735 ਐਂਡ ਇੱਕ ਪੈਸ਼ਨ ਰੂਫਿੰਗ ਦਾ ਨੰਬਰ ਹੈ ਪੈਸ਼ਨ ਰੂਫਿੰਗ ਦੀ ਟੀਮ ਨੰਬਰ 1 ਹੈ ਅਗਰ ਕਿਸੇ ਨੇ ਵੀ ਰੂਫ ਨਵੀਂ ਲਵਾਉਣੀ ਹੈ ਰੂਫ ਚੇਂਜ ਕਰਾਉਣੀ ਹੈ ਹੁਣ ਸੀਜ਼ਨ ਖਤਮ ਹੋ ਰਿਹਾ ਸਨੋਅ ਨੇ ਆ ਜਾਣਾ ਸਨੋਅ ਤੋਂ ਪਹਿਲਾਂ ਪਹਿਲਾਂ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਯਾਦ ਰੱਖੋ ਕਿ ਤੁਸੀਂ ਰੂਫ ਦੀ ਲੀਕੇਜ ਰਿਪੇਅਰ ਕਰਾਉਣੀ ਹੈ ਜੇ ਨਵੀਂ ਲੱਗਣਾ ਜੀ ਨਵੀਂ ਲਗਾਓ ਪੈਸ਼ਨ ਰੂਫਿੰਗ 6479199413-647-919-1394-93 ਫੁੱਲੀ ਇੰਸ਼ੋਰਡ ਕੰਪਨੀ ਹੈ ਵਾਰੰਟੀ ਵੀ ਦੇਣਗੇ ਇਹਨਾਂ ਨੂੰ ਕਾਲ ਕਰ ਲਓ 6479199413 ਇਹਨਾਂ ਦਾ ਇੱਕੋ ਇੱਕ ਫੋਨ ਨੰਬਰ ਹੈ ਤੇ ਜੁੜ ਰਹੇ ਨੇ ਸਾਡੇ ਨਾਲ ਮਨਜੀਤ ਅਪਲਾਇੰਸ ਜੰਕਸ਼ਨ ਤੋਂ ਮਨਜੀਤ ਵੈਲਕਮ
4: ਥੈਂਕ ਯੂ ਸੋ ਮਚ ਨਵੀ ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਇਸ ਵੀਕ ਦੀਆਂ ਸਪੈਸ਼ਲ ਡੀਲਸ ਨੇ ਸਭ ਤੋਂ ਪਹਿਲਾਂ ਮੈਂ ਦੱਸ ਦਵਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ ਤੁਸੀਂ ਨਵੇਂ ਘਰ ਦੇ ਵਿੱਚ ਮੂਵ ਹੋ ਰਹੇ ਹੋ ਜਾਂ ਪੁਰਾਣੇ ਅਪਲਾਇੰਸਿਸ ਕੱਢ ਕੇ ਨਵੇਂ ਪਾਉਣੇ ਨੇ ਤੁਸੀਂ 5 ਦੇ 5 ਅਪਲਾਇੰਸਿਸ ਦਾ ਜੇ ਬੰਡਲ ਦੇਖ ਰਹੇ ਹੋ ਇਹਦੇ ਵਿੱਚ 36 ਇੰਚ ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫੁੱਲ ਸਾਈਜ਼ ਫਰਿੱਜ ਹੈ ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ ਟੋਲ ਟੱਪ ਦੀ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ ਹੈ ਵਿਦ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਸਟੀਮ ਵਾਸ਼ਰ ਤੇ ਸਟੀਮ ਡਰਾਇਰ ਦਾ ਪੇਅਰ ਹੈ $6500 ਦੀ ਵੈਲਿਊ ਦੇ 5 ਪ੍ਰੀਮੀਅਮ ਸਟੇਨਲੈਸ ਸਟੀਲ ਦੇ ਅਪਲਾਇੰਸਿਸ ਦਾ ਸੈੱਟ ਹੈ ਜਿਹੜਾ ਕਿ ਸਿਰਫ $39.99 ਚ ਇਸ ਵੀਕ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ ਜਿੰਨੇ ਵੀ ਕਸਟਮਰ ਇਸ ਟਾਈਮ ਆਪਣੀ ਬੇਸਮੈਂਟ ਬਣਾ ਰਹੇ ਨੇ ਤੁਸੀਂ ਬੇਸਮੈਂਟ ਦੇ 4 ਅਪਲਾਇੰਸਿਸ ਦਾ ਬੰਡਲ ਜਿਹਦੇ ਵਿੱਚ ਸਟੇਨਲੈਸ ਸਟੀਲ ਦਾ ਟੋਪ ਮਾਊਂਟ ਫਰਿੱਜ ਸਟੇਨਲੈਸ ਸਟੀਲ ਦਾ ਗਲਾਸ ਟੋਪ ਸਟੋਵ ਵਿਦ ਵਾਸ਼ਰ ਤੇ ਡਰਾਇਰ $3500 ਦੀ ਵੈਲਿਊ ਦੇ ਬੇਸਮੈਂਟ ਦੇ 4 ਅਪਲਾਇੰਸਿਸ ਦਾ ਸੈੱਟ ਹੈ ਜਿਹੜਾ ਕਿ ਸਿਰਫ $2599 ਚ ਇਸ ਵੀਕ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ ਬਿਲਟ ਇਨ ਅਪਲਾਇੰਸਿਸ ਦੇ ਵਿੱਚ ਡੀਲ ਦੇਖ ਰਹੇ ਨੇ ਅਪ ਟੂ 35% ਡਿਸਕਾਊਂਟ ਅਵੇਲੇਬਲ ਹੈ ਸਾਰੇ ਬਿਲਟ ਇਨ ਅਪਲਾਇੰਸਿਸ ਦੇ ਬ੍ਰਾਂਡਸ ਦੇ ਉੱਪਰ ਤੇ ਲਾਸਟ ਦੇ ਵਿੱਚ ਜਿੰਨੇ ਵੀ ਕਸਟਮਰ ਇਸ ਟਾਈਮ ਆਪਣੇ ਘਰ ਦੇ ਲਈ ਟੀਵੀ ਸੈਕਸ਼ਨ ਚ ਡੀਲ ਦੇਖ ਰਹੇ ਨੇ ਸੈਮਸੰਗ ਬ੍ਰਾਂਡ ਦਾ ਬਿਗ ਸਕਰੀਨ 75 ਇੰਚ ਦਾ ਮਿੰਨੀ ਐਲਈਡੀ 4K ਟੀਵੀ ਹੈ ਜਿਹੜਾ ਕਿ $1500 ਦੀ ਪ੍ਰਾਈਸ ਤੋਂ ਘਟਾ ਕੇ $899 ਚ ਅਪਲਾਇੰਸ ਜੰਕਸ਼ਨ ਤੇ ਇਸ ਵੀਕ ਤੁਸੀਂ ਲਗਾ ਸਕਦੇ ਆ ਪੇਮੈਂਟ ਤੁਸੀਂ 6 ਮਹੀਨਿਆਂ ਚ ਕਰਨੀ ਹੈ ਡਿਲੀਵਰੀ ਬਿਲਕੁਲ ਫ੍ਰੀ ਹੈ ਦੋ ਲੋਕੇਸ਼ਨਾਂ ਤੁਸੀਂ ਸਰਵ ਕਰਦੇ ਆ ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲਸ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ ਨੰਬਰ ਟੂ ਕਾਲ ਇਜ਼ 905-450-0054 905-450-0054 ਅਪਲਾਇੰਸ ਜੰਕਸ਼ਨ ਥੈਂਕ ਯੂ ਸੋ ਮਚ ਫੋਰ ਦ ਟਾਈਮ ਨਵੀ
0: ਇੱਕ ਗਾਣਾ ਲਾਉਣੇ ਆ ਤੁਹਾਡੇ ਸਾਰਿਆਂ ਲਈ ਤੇ ਤੁਸੀਂ ਵੀ ਕਹੋਗੇ ਨਵੀ ਯਾਰ ਬੜੇ ਚਿਰਾਂ ਬਾਅਦ ਸੁਣਿਆ

ਸਲਾਮਾ ਬੈਣੀ ਭਾਜੀ, ਬਿਲਕੁਲ ਤੁਹਾਨੂੰ ਯਾਰ ਸਲਾਮਾ ਮਾਰੀਆਂ ਜ਼ਰੂਰ ਗਈਆਂ। ਬੜੇ ਆਰਟਿਸਟ ਨੇ ਜਿਹੜੇ ਅੱਜ ਕੱਲ੍ਹ ਵੀ ਬੜੇ ਵੱਡੇ ਵੱਡੇ ਨੇ, ਅਤੇ ਉਹ ਵੀ ਹਜੇ ਵੀ ਬੈਣੀ ਹੋਣਾ ਦਾ ਇਹ ਗਾਣਾ ਲਾ ਕੇ ਪੋਸਟਾਂ ਪੁਸਟਾਂ ਪਾਉਂਦੇ ਆ। ਸੋ ਜਿਹੜਾ ਯਾਰ ਬੰਦਾ ਚੱਲਿਆ ਅਤੇ ਉਹਦੀ ਤਾਰੀਫ ਵੀ ਕਰਨੀ ਬਣਦੀ ਹੈ ਕਿ ਨਹੀਂ? ਸੋ ਵੈਰੀ ਗੁੱਡ ਬੈਣੀ, ਇਹ ਚੱਕ ਦਿਓ ਫੱਟੇ। ਸੋ ਪ੍ਰੋਗਰਾਮ ਪੰਜਾਬੀ ਦਾ ਨਾ, ਅਤੇ ਵੀ ਵਿਲ ਬੀ ਰਾਈਟ ਬੈਕ, ਤੁਹਾਡੇ ਨਾਲ ਗੱਲਾਂ ਬਾਤਾਂ ਬਾਕੀ ਦੀਆਂ ਜ਼ਰੂਰ ਕਰਦੇ ਹਾਂ। ਡੋਂਟ ਵਰੀ, ਟੈਨਸ਼ਨ ਨਾ ਲਓ, ਤੁਹਾਡੇ ਨਾਲ ਹਾਂ ਯਾਰ ਅਸੀਂ, ਅਤੇ 9 ਵਜੇ ਤੱਕ ਕਿਤੇ ਨਹੀਂ ਜਾਣਾ। ਅਸੀਂ ਇੱਕ ਇੰਟਰਵਿਊ ਕਰਨੀ ਹੈ, ਉਹਦੇ ਲਈ ਸਟੇ ਟਿਊਨਡ, ਅਤੇ ਇੰਟਰਵਿਊ ਵੀ ਤੁਹਾਡੇ ਤੱਕ ਪਹੁੰਚਦੀ ਕਰਦੇ ਹਾਂ। ਯਾਦ ਰੱਖੋ ਗਿੱਲ ਫਾਰਮ ਨੂੰ, ਡਿਕਸੀ ਐਂਡ ਕਿੰਗ ਦੇ ਕੋਰਨਰ 'ਤੇ ਗਿੱਲ ਫਾਰਮ, ਵਧੀਆ ਟੋਪ ਟੋਪ ਟੋਪ ਤੁਸੀਂ ਸਬਜ਼ੀਆਂ ਲੈਣੀਆਂ, ਮੂਲੀ, ਸਾਗ, ਕੱਦੂ, ਕਰੇਲੇ, ਭਿੰਡੀਆਂ, ਦੇਸੀ ਆਂਡੇ, ਤਾਂ ਗਿੱਲ ਫਾਰਮ 14085 ਡਿਕਸੀ ਰੋਡ, ਡਿਕਸੀ ਐਂਡ ਕਿੰਗ, ਗਿੱਲ ਫਾਰਮ। GTA ਕ੍ਰੈਡਿਟ ਦੇ ਰੇਖਾ ਅਤੇ ਨਦੀਮ ਜੀ ਨੂੰ ਕਾਲ ਕਰੋ। ਸਿਰ ਕਰਜ਼ਾ ਚੜ੍ਹ ਗਿਆ, ਜ਼ਿਆਦਾ ਟੈਨਸ਼ਨ ਨਹੀਂ ਲੈਣੀ। ਪਿਛਲੇ ਤਕਰੀਬਨ ਇਹ 25 ਸਾਲਾਂ ਤੋਂ ਕਰਜ਼ਾ ਮਾਫ ਕਰਵਾ ਰਹੇ ਆ। 416-650-1100, 416-650-1100 'ਤੇ GTA ਕ੍ਰੈਡਿਟ ਦੀ ਟੀਮ ਦੇ ਨਾਲ ਗੱਲਬਾਤ ਤੁਸੀਂ ਜ਼ਰੂਰ ਕਰਨੀ ਆ। ਵਿਲ ਬੀ ਰਾਈਟ ਬੈਕ।

0: 12 locations in GTA. For more information, visit rajdhanisweets.ca.
1: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
2: GTA de home buyers miss na kar jayo. Paradise Developments sell kar rahe ne town home ate detached kar Milton, Brampton, Seaton ate Whitby de vich. Keemat sirf 6,29,990 dollar ton te naal 1,30,000 dollar tak de designer finishes. HST rebates ate bahut vadiyan savings da fayda lao. Aaj hi visit karo paradisedevelopments.com. paradisedevelopments.com. ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ

0: ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲਿਓ, ਇਹ ਮੌਕਾ ਨਾ ਗਵਾਓ। ਬੈਲੀਮੋਰ ਹੋਮਜ਼ ਵੱਲੋਂ ਡੇਰੀ ਲੇਨ ਟਾਊਨਸ, ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨਟੇਰੀਓ ਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ, ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ। ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ। ਹਾਈਵੇ 401, 407 ਅਤੇ 410, ਗੋ ਟ੍ਰਾਂਜ਼ਿਟ, ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਮਿੰਟਾਂ ਦੀ ਦੂਰੀ ਤੇ। ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ। ਅੱਜ ਹੀ ਰਜਿਸਟਰ ਕਰੋ ballymorehomes.com, BALLYMORE homes.com।

0: jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ। ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਸਟਾਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋਰ ਰੋਡ ਐਬਨੀਜ਼ਰ, 7 ਦਿਨ ਖੁੱਲ੍ਹੇ ਨੇ 11 to 8, 905-204-1313, 905-204-1313। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557।
4: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
5: SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
3: SS Lawn Care ਤੁਹਾਡੀ ਲੋਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੋਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984 4736551984।
6: ਜੇਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡਿੰਗ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ।

കാർ വാൻ എസ് യു വി ലാണ് ടോപ്പ് ടോപ്പ് ടോപ്പ് ദ നാം എക്വേറൺ മിൽസ് ആക്യൂര എയറൺ മിൽസ് ആക്യൂര ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ number one service number one rates professional ate honest team ter reliable so car van suv koi bhi lena hove erin mills acura 905-828-5800 905-828-5800 te call karo koi bhi car van truck da kam hove ta yaad rakho royal auto center reliable affordable ate honest service ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਣਾ ਰਿਪੇਅਰ ਦੇ ਲਈ ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ ਤੇ ਵੀ ਕੰਮ ਕਰਦੇ ਆ ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ ਸੇਫਟੀ ਸਰਟੀਫਿਕੇਸ਼ਨ ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ ਸਟੀਲਸ ਐਂਡ ਮੈਲਨੀ ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ 905-799-1478-905-799-1478 ਰੋਇਲ ਆਟੋ ਸੈਂਟਰ

0: ਬਿਦਰੰਦ ਵਿੱਚ ਇੱਕ ਵਾਰ ਫਿਰ ਸਾਰੇ ਹੀ ਸਰੋਤਿਆਂ ਨੂੰ ਬਹੁਤ ਸਾਰਾ ਪਿਆਰ ਐਂਡ ਵੈਲਕਮ ਵਾਂਸ ਅਗੇਨ। ਸੋ ਚਲੋ ਏ ਐਮ 5:30 ਦੇ ਨਾਲ ਤੁਸੀਂ ਜੁੜੇ ਹੋਏ ਹੋ ਐਂਡ ਜਿਵੇਂ ਕਿ ਪਹਿਲਾਂ ਵੀ ਮੈਂ ਜ਼ਿਕਰ ਕਰਕੇ ਹਟਿਆ ਕਿ ਅਸੀਂ ਇੱਕ ਇੰਟਰਵਿਊ ਕਰਨ ਜਾ ਰਹੇ ਹਾਂ ਜੋ ਕਿ ਅੱਜ ਕੱਲ੍ਹ ਸਭ ਦੇ ਮਨਾਂ 'ਤੇ ਇੱਕੋ ਸਵਾਲ ਹੈ ਕਿ ਯਾਰ ਹੁਣ ਬਦਲਾਵ ਦੀ ਲੋੜ ਹੈ, ਹੁਣ ਕੁਝ ਕੁ ਆਪਣੇ ਸ਼ਹਿਰਾਂ ਦੇ ਵਿੱਚ ਚੇਂਜਿਸ ਦੀ ਲੋੜ ਹੈ ਅਤੇ ਉਹਨਾਂ ਚੇਂਜਿਸ ਨੂੰ ਕੌਣ ਲੈ ਕੇ ਆਵੇਗਾ। ਸੋ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਜੁੜ ਰਹੇ ਨੇ ਬਲਜਿੰਦਰ ਸਿੰਘ ਨੇਹਲ ਜੋ ਕਿ ਕੈਂਡੀਡੇਟ ਨੇ ਸਿਟੀ ਕੌਂਸਲਰ ਵਾਰਡ 9 ਐਂਡ 10 ਤੋਂ, ਅਤੇ ਹਰਸਿਮਰਨ ਸਿੰਘ ਜੋ ਕਿ ਕੈਂਡੀਡੇਟ ਨੇ ਰੀਜਨਲ ਕੌਂਸਲਰ ਵਾਰਡ 9 ਐਂਡ 10 ਤੋਂ। ਸੋ ਪਹਿਲਾਂ ਤਾਂ ਬਲਜਿੰਦਰ ਅਤੇ ਹਰਸਿਮਰਨ ਤੁਹਾਡੇ ਦੋਨਾਂ ਵੀਰਾਂ ਦਾ ਪੰਜਾਬੀ ਦਰਾਂ ਦੇ ਸਟੂਡੀਓ 'ਚ ਸਵਾਗਤ ਹੈ।
1: ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਦਾ ਧੰਨਵਾਦ ਬਹੁਤ ਬਹੁਤ। ਅਤੇ ਮੈਂ ਵਾਰਡ 9 ਐਂਡ 10 ਦੇ ਵਿੱਚੋਂ ਸਿਟੀ ਕੌਂਸਲਰ ਦੀ ਚੋਣ ਲੜ ਰਿਹਾ
0: ਜੀ,
1: ਅਤੇ ਮੈਨੂੰ ਵਾਰਡ 9 ਐਂਡ 10 ਦੇ ਵਿੱਚ ਰਹਿੰਦਿਆਂ ਨੂੰ 15 ਸਾਲ ਹੋ ਗਏ, ਅਤੇ ਮੈਨੂੰ ਇੱਥੋਂ ਦੀਆਂ ਪ੍ਰੋਬਲਮ ਪਤਾ ਕੀ ਫੇਸ ਕਰਦੇ ਆ। ਮੈਨੂੰ ਆਇਆ ਹੁਣ ਵੀ ਆਪਾਂ ਉਹ ਪ੍ਰੋਬਲਮ ਸੁਣਨੀਆਂ ਨੇ ਲੋਕਾਂ ਦੀਆਂ, ਉਹ 'ਤੇ ਵਰਕ ਕਰਨਾ ਅਤੇ ਉਹਨਾਂ ਨੂੰ ਅੱਗੇ ਸਿਟੀ ਹਾਲ ਤੱਕ ਲੈ ਕੇ ਜਾਣਾ।
0: ਵੈਰੀ ਗੁੱਡ। ਸੋ ਬਲਜਿੰਦਰ, ਤੁਹਾਡਾ ਬੜਾ ਵਧੀਆ ਉਪਰਾਲਾ, ਤੁਹਾਡਾ ਸਵਾਗਤ ਹੈ, ਅਤੇ ਹਰਸਿਮਰਨ ਤੁਹਾਨੂੰ ਵੀ ਬਹੁਤ ਪਿਆਰ ਨਾਲ ਵੈਲਕਮ।
2: ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਬਾਈ ਜੀ,
0: ਕੀ ਹਾਲ ਚਾਲ ਨੇ?
2: ਬਹੁਤ ਵਧੀਆ ਜੀ, ਤੁਸੀਂ ਦੱਸੋ।
0: ਬਹੁਤ ਵਧੀਆ, ਬੱਲੇ ਬੱਲੇ ਆ। ਅਤੇ ਤੁਸੀਂ ਦੱਸੋ ਤੁਹਾਡੀ ਪਹਿਲਾਂ ਤਾਂ ਕੈਂਪੇਨ ਕਿਵੇਂ ਚੱਲ ਰਹੀ ਹੈ?
2: ਕੈਂਪੇਨ ਆਪਣੀ ਬਹੁਤ ਵਧੀਆ ਜਾ ਰਹੀ ਹੈ ਜੀ, ਡੋਰ ਟੂ ਡੋਰ ਟੀਮਾਂ ਜਾ ਰਹੀਆਂ ਨੇ, ਅਸੀਂ ਪਰਸਨਲੀ ਲੋਕਾਂ ਨੂੰ ਮਿਲ ਰਹੇ ਹਾਂ, ਇੱਕ ਬਹੁਤ ਪੋਜ਼ਿਟਿਵ ਹੰਗਾਰਾ ਮਿਲ ਰਿਹਾ। ਲੋਕ ਪੁਰਾਣੇ ਜਿੰਨੇ ਵੀ ਸੀਗੇ ਕੈਂਡੀਡੇਟ ਉਹਨਾਂ ਤੋਂ ਅੱਕੇ ਪਏ ਆ, ਪੁਰਾਣੇ ਸਿਸਟਮ ਤੋਂ ਅੱਕੇ ਪਏ ਆ, ਇਸ ਵਾਰ ਬਦਲਾਅ ਚਾਹੁੰਦੇ ਆ। ਹਰ ਕੋਈ ਚਾਹੁੰਦਾ ਕਿ ਨਵੇਂ ਮੁੰਡਿਆਂ ਨੂੰ, ਯੰਗ ਜਨਰੇਸ਼ਨ ਨੂੰ ਇੱਕ ਮੌਕਾ ਦਿੱਤਾ ਜਾਵੇ।
0: ਵੈਰੀ ਗੁੱਡ। ਸੋ ਤੁਸੀਂ ਜਿਵੇਂ ਜ਼ਿਕਰ ਕੀਤਾ ਕਿ ਡੋਰ ਟੂ ਡੋਰ ਜਾ ਰਹੇ ਹੋ, ਬਹੁਤ ਸਾਰੇ ਤੁਸੀਂ ਰੈਜ਼ੀਡੈਂਟਸ ਨੂੰ ਮਿਲ ਰਹੇ ਹੋ, ਮੇਨ ਤੁਸੀਂ ਇਸ਼ੂਜ਼ ਕਿਹੜੇ ਕਿਹੜੇ ਨੋਟਿਸ ਕਰ ਰਹੇ ਹੋ, ਲੋਕ ਕੀ ਕੰਸਰਨਸ ਤੁਹਾਡੇ ਤੱਕ ਵੋਇਸ ਕਰ ਰਹੇ ਨੇ?
2: ਜਿਹੜਾ ਸਾਰਿਆਂ ਤੋਂ ਮੇਨ ਮੁੱਦਾ ਤਾਂ ਦੇਖੋ ਪ੍ਰੋਪਰਟੀ ਟੈਕਸ ਦਾ। ਹਰ ਕੋਈ ਚਾਹੁੰਦਾ ਕਿ ਜਿਹੜਾ ਅਸੀਂ ਇੰਨਾ ਪ੍ਰੋਪਰਟੀ ਟੈਕਸ ਪੇ ਕਰ ਰਹੇ ਹਾਂ, ਬਾਕੀ ਸਿਟੀਜ਼ ਦੇ ਕੰਪੈਰੇਟਿਵਲੀ ਸਾਰਿਆਂ ਤੋਂ ਹਾਈ ਪੇ ਕਰਦੇ ਹਾਂ, ਸਾਰੇ ਵਾਰਡਸ ਤੋਂ ਹਾਈ ਅਸੀਂ ਪੇ ਕਰਦੇ ਹਾਂ, ਤਾਂ ਸਾਨੂੰ ਇਨ ਰਿਟਰਨ ਉਹਦੇ ਮਿਲਦਾ ਕੀ ਹੈ? ਜਿਹੜੀਆਂ ਵੀ ਚੀਜ਼ਾਂ ਦੀ ਚਲੋ ਇਨ ਰਿਟਰਨ ਚੱਲਦੇ ਨੇ, ਕੋਈ ਕੰਸਟਰਕਸ਼ਨ ਚੱਲਦੇ, ਕੁਛ ਚੱਲ ਰਿਹਾ, ਤਾਂ ਉਹਦਾ ਡਿਸਕਲੋਜ਼ਰ ਚਾਹੀਦਾ। ਉਹ ਕੋਈ ਵੀ 6 ਮਹੀਨੇ ਵਾਲਾ ਕੰਮ 3-3 ਸਾਲਾਂ 'ਚ ਹੋ ਰਿਹਾ, ਉਹਦਾ ਸਾਰਾ ਰੈਂਟ ਇਕਿਉਪਮੈਂਟ ਦਾ ਲਾ ਲਓ ਜਿੰਨੀਆਂ ਪੇਆਂ ਨੇ, ਉਹ ਸਾਰੀਆਂ ਆਪਣੇ ਟੈਕਸ 'ਚੋਂ ਪੇ ਹੋ ਰਹੀਆਂ ਨੇ, ਤਾਂ ਸਿਟੀ ਉਹਨਾਂ ਨੂੰ ਕੁਐਸਚਨਿੰਗ ਕਿਉਂ ਨਹੀਂ ਕਰਦੀ, ਸਵਾਲ ਜਵਾਬ ਕਿਉਂ ਨਹੀਂ ਕਰਦੀ? ਪ੍ਰੋਪਰਟੀ ਟੈਕਸ ਨੂੰ ਲੈ ਕੇ ਲੋਕਾਂ ਨੂੰ ਇੱਦਾਂ ਕਿ ਸਾਨੂੰ ਇੱਕ ਟ੍ਰਾਂਸਪੇਰੈਂਸੀ ਹੋਣੀ ਚਾਹੀਦੀ ਹੈ। ਜਿੰਨੇ ਵੀ ਕੰਟਰੈਕਟ ਨੇ, ਪ੍ਰਾਈਵੇਟ ਫੀਲਡ ਹੈ ਸਾਰਾ, ਉਹਦੇ 'ਚ ਬਾਏ ਲਾਅ ਬਿਡਿੰਗ, ਲਾਈਵ ਬਿਡਿੰਗ ਹੋਣੀ ਚਾਹੀਦੀ, ਜਿਹਦਾ ਐਕਸੈਸ ਹਰ ਬੰਦੇ ਕੋਲ ਹੋਵੇ। ਇਹ ਨਾ ਹੋਵੇ ਕਿ ਤੁਸੀਂ ਸਿਰਫ ਆਪਦੇ ਦੋਸਤਾਂ ਮਿੱਤਰਾਂ ਨੂੰ ਜਾਂ ਜਿਨ੍ਹਾਂ ਨੇ ਤੁਹਾਨੂੰ ਫੰਡ ਦਿੱਤਾ ਸਿਰਫ ਉਹਨਾਂ ਨੂੰ ਕੰਟਰੈਕਟ ਦੇ ਰਹੇ ਹਾਂ ਡਾਇਰੈਕਟਲੀ।
0: ਠੀਕ ਹੈ। ਸੋ ਪ੍ਰੋਪਰਟੀ ਟੈਕਸ ਦੇਖੋ, ਫਰੀਜ਼ ਕਰਨੇ, ਲੋਅਰ ਕਰਨੇ, ਇਹ ਆਈ ਥਿੰਕ ਬੜਾ ਕਾਮਨ, ਯੂ ਨੋ, ਸਭ ਦੀ ਪ੍ਰਾਇਓਰਟੀ ਹੁੰਦੀ ਹੈ, ਬਟ ਕਿਹੜੀਆਂ ਕਿਹੜੀਆਂ ਚੀਜ਼ਾਂ ਤੁਸੀਂ ਕੱਟ ਕਰੋਗੇ ਫਿਰ ਤਾਂ ਕਿ ਪ੍ਰੋਪਰਟੀ ਟੈਕਸਿਸ ਵੀ ਆਪਣੇ ਫਰੀਜ਼ ਜਾਂ ਲੋਅਰ ਹੋ ਸਕਣ?
2: ਰਾਈਟ ਨਾਓ ਕੀ ਹੈ ਬਾਈ ਜੀ, ਦੇਖੋ ਸਭ ਨੂੰ ਪਤਾ ਕਰਪਸ਼ਨ ਇੰਨੀ ਜ਼ਿਆਦਾ ਹਾਈ ਸਕੇਲ 'ਤੇ ਹੈ, ਜਿਹੜੀ ਜੈਨੂਅਨ ਬਿਲਡਿੰਗ, ਜੈਨੂਅਨ ਜ਼ੋਨਿੰਗ ਹੋਊਗੀ ਹਰ ਚੀਜ਼ ਦੀ, ਉਦੋਂ ਬਾਅਦ ਪ੍ਰੋਪਰਟੀ ਟੈਕਸ ਆਟੋਮੈਟਿਕਲੀ ਡਾਊਨ ਆ ਜਾਣਾ। ਜਿਹੜੀ ਚੀਜ਼ ਨੂੰ ਕਰਨ ਲਈ ਕੋਸਟ ਸਿਰਫ $5 ਹੈਗੀ, ਜੇ ਉਹਦੀ ਪੇਪਰਾਂ 'ਚ $50 ਪਾਵਾਂਗੇ ਤਾਂ ਆਪੇ ਪ੍ਰੋਪਰਟੀ ਟੈਕਸ ਉੱਤੇ ਰਹਿਣਾ। ਹੁਣ ਕੋਈ ਚੀਜ਼ ਜੇ ਆਮ ਨਾਗਰਿਕ ਲੈਣ ਜਾਂਦਾ, ਉਹਨੂੰ 10 ਸੈਂਟ 'ਚ ਮਿਲਦੀ ਹੈ, ਉਹ ਸਿਟੀ 80 ਸੈਂਟ ਪਾ ਰਹੀ ਹੈ ਉਹਦਾ, ਤੇ ਉਹ ਕਿੱਥੇ, ਤਾਂ ਉਹ 10 ਦੀ ਬਜਾਏ ਸਿਟੀ ਨੂੰ 5 'ਚ ਹੋਣਾ ਚਾਹੀਦਾ, ਕਿਉਂਕਿ ਬਲਕ 'ਚ ਕੰਮ ਕਰਾਉਂਦੇ ਨੇ, ਸਸਤਾ ਹੋਣਾ ਚਾਹੀਦਾ, ਕਿੱਥੇ ਐਕਸਟਰਾ ਲੱਗ ਰਿਹਾ। ਕੰਸਟਰਕਸ਼ਨ ਲਾ ਲਓ, ਹੁਣ ਗੌਰਵੇ ਲਾ ਲਓ, ਗੌਰਵੇ ਆਪਣੇ ਵਾਰਡ ਦੇ ਵਿੱਚ ਪੈਂਦੀ ਹੈ, 6 ਮਹੀਨੇ ਦਾ ਕੰਮ ਸੀ ਮੈਕਸੀਮਮ, ਤੇ 3 ਸਾਲ ਹੋ ਗਏ ਕੰਸਟਰਕਸ਼ਨ ਚੱਲਦੀ ਨੂੰ, ਬਹੁਤਾ ਟਾਈਮ ਉੱਥੇ ਨਾ ਕੋਈ ਕੰਸਟਰਕਸ਼ਨ ਕਰਨ ਵਾਲਾ ਹੁੰਦਾ, ਸਿਰਫ ਇਕਿਉਪਮੈਂਟ ਖੜੀ ਹੈ, ਰੈਂਟਲ ਸਾਰੀ ਉੱਥੇ ਕੋਨ ਪਏ ਆ ਸਾਰੇ, ਉਹਦਾ ਰੈਂਟ ਆਪਾਂ ਪੇ ਕਰੀ ਜਾਂਦੇ ਹਾਂ, ਉਹ ਐਕਸਪੈਂਸ ਇੱਕ ਪਾਈ ਜਾਂਦੇ ਨੇ ਉਹਦੇ ਵਿੱਚ, ਤੇ ਆਪਣੇ ਤੋਂ ਲੁੱਟੀ ਜਾਂਦੇ ਆ। ਜਦੋਂ ਆਪਾਂ ਜੈਨੂਅਨਲੀ ਸਾਰਾ ਕੁਛ ਹੋਊਗਾ ਤਾਂ ਆਟੋਮੈਟਿਕਲੀ ਪ੍ਰੋਪਰਟੀ ਥੱਲੇ ਆ ਜਾਣਾ। ਦੂਜੀ ਗੱਲ ਹੈ ਜਿਹੜੀ ਇੱਕ ਜ਼ੋਨਿੰਗ ਦੀ, ਹੁਣ ਰਾਈਟ ਨਾਓ ਕੀ ਹੈ, ਰੈਜੀਡੈਂਟਸ ਦੇ ਨਾਲ ਨਾਲ ਜਿੰਨੇ ਬਿਜ਼ਨਸਮੈਨ ਨੇ ਵੱਡੇ, ਉਹ ਵੀ ਬਰੈਂਟਨ ਤੋਂ ਮੂਵ ਹੋ ਰਹੇ ਆ। ਜੇ ਤਾਂ ਕੋਈ ਅੰਡਰ ਦਾ ਟੇਬਲ, ਉਹੀ ਗੱਲ ਵੀ, ਜੇ ਪੈਸੇ ਜਾਂਦੇ ਆ ਫਿਰ ਤਾਂ ਬਿਜ਼ਨਸ ਚੱਲੇ ਜਾਂਦੇ ਆ, ਨਹੀਂ ਕਿਸੇ ਨੂੰ ਕੋਈ ਇੰਸਪੈਕਸ਼ਨ, ਕਿਸੇ ਨੂੰ ਕੋਈ ਇੰਸਪੈਕਸ਼ਨ, ਜ਼ੋਨਿੰਗਾਂ ਨਹੀਂ ਲੀਗਲੀ ਹੋ ਰਹੀਆਂ। ਜਿਹੜਾ ਪੈਸਾ, ਜਿਹੜਾ ਟੈਕਸ ਬਿਜ਼ਨਸਾਂ ਨੇ ਪੇ ਕਰਨਾ, ਉਹੀ ਸਾਰਾ ਬਰਡਨ ਹਾਊਸ ਹੋਲਡ ਤੇ ਪਈ ਜਾਂਦਾ।
0: ਤੁਸੀਂ ਨਾ ਆਪਣੇ, ਤੁਹਾਡੇ ਮੈਂ ਵੈਬਸਾਈਟ ਵੀ ਦੇਖ ਰਿਹਾ ਸੀ, ਤੁਸੀਂ ਇੱਕ ਪ੍ਰਾਇਓਰਟੀ ਇਹ ਵੀ ਰੱਖੀ ਵੀ ਸਮਾਰਟ ਜ਼ੋਨਿੰਗ ਹੋਣੀ ਚਾਹੀਦੀ ਹੈ। ਸੋ ਸਮਾਰਟ ਜ਼ੋਨਿੰਗ ਦਾ ਤੁਹਾਡੇ ਤੱਕ ਮਤਲਬ ਕੀ ਹੈ, ਤੇ ਇਹਦੇ ਬਾਰੇ ਵੀ ਥੋੜੀ ਜਿਹੀ ਜਾਣਕਾਰੀ ਦਿਓ।
2: ਸਮਾਰਟ ਜ਼ੋਨਿੰਗ ਦੇ ਵਿੱਚ ਇੱਕ ਤਾਂ ਸੀਗਾ ਜਿਹੜਾ ਹੁਣ RRL ਦਾ ਮੁੱਦਾ ਕਿੰਨਾ ਚੱਲ ਰਿਹਾ ਹੈ, ਚਲੋ ਬੇਸਮੈਂਟਾਂ ਲੀਗਲ ਹੋਣੀਆਂ ਚਾਹੀਦੀਆਂ ਨੇ, ਕੀ ਹੈਗਾ ਕੁਛ ਕੁ ਬੰਦਿਆਂ ਨੇ ਕਿੱਦਾਂ ਜਿੱਦਾਂ ਵੀ ਉਹਨੂੰ ਗਲਤ ਯੂਜ਼ ਕਰ ਰਹੇ ਆ, ਪਰ ਜਿਹੜਾ 95% ਲੋਕ ਆ ਉਹਨਾਂ ਨੇ ਤਾਂ ਨੋਰਮਲ ਲੀਗਲ ਕਰਾ ਲਈ ਇੱਕ ਵਾਰੀ ਪੈਸੇ ਦੇ ਕੇ, ਉਦੋਂ ਬਾਅਦ ਦੇ ਵਿੱਚ ਉਹ ਕਹਿੰਦੇ ਸੀ ਦੁਬਾਰੇ ਦੁਬਾਰੇ ਉੱਤੇ ਫਾਈਨ ਕਿਉਂ ਪੇ ਕਰੀਏ ਜਾਂ ਦੁਬਾਰੇ ਦੁਬਾਰੇ ਉਹਦੇ ਪੈਸੇ ਕਿਉਂ ਪੇ ਕਰੀਏ।
0: ਠੀਕ ਹੈ,
2: ਉਹਦੇ ਲਈ ਸੀਗਾ ਵੀ ਸਮਾਰਟ ਜ਼ੋਨਿੰਗ ਹੋਵੇ, ਜਦੋਂ ਘਰ ਬਣਦੇ ਨੇ ਉਦੋਂ ਉਹਨਾਂ ਦੀ ਜ਼ੋਨਿੰਗ ਇਸ ਹਿਸਾਬ ਨਾਲ ਹੋਣੀ ਚਾਹੀਦੀ ਹੈ ਕਿ ਲੋਕਾਂ ਨੂੰ ਪਾਰਕਿੰਗ ਦੀ ਟ੍ਰੈਫਿਕ ਦੀ ਪ੍ਰੋਬਲਮ ਨਾ ਆਵੇ, ਇਹ ਨਾ ਹੋਵੇ ਵੀ ਹੁਣ ਜਿਵੇਂ ਸਿਟੀ ਲੁੱਟਣ ਤੇ ਲੱਗੀ ਹੋਈ ਹੈ, ਪਾਰਕਿੰਗ ਟਿਕਟਾਂ ਦੇਈ ਜਾਂਦੇ ਆ। ਹੁਣ ਇੱਕ 5 ਬੈਡਰੂਮ ਦਾ ਘਰ ਆ, ਉਹਦੇ ਬਾਹਰ ਪਾਰਕਿੰਗ 2 ਗੱਡੀਆਂ ਦੀ ਹੈ, ਜਿਹਦੇ ਵਿੱਚ ਦੀ ਕੋਈ ਫੁੱਟਪਾਥ ਲੰਘਦਾ ਉੱਥੇ ਹੁਣ ਗੱਡੀ ਦੇ ਜੇ ਕੋਈ ਟਰੰਕ ਆ ਗਈ, ਕੁਛ ਆ ਗਿਆ, ਉਹਦੀ ਵੀ ਟਿਕਟ ਦੇ ਰਹੇ ਆ।
0: ਬਿਲਕੁਲ ਨਹੀਂ, ਮੈਂ ਸਾਨੂੰ ਨਾ ਸੋਰੀ ਮੈਂ ਤੁਹਾਨੂੰ ਕੱਟ ਕਰ ਰਿਹਾ, ਬਟ ਬਹੁਤ ਸਾਰੇ ਲਿਸਨਰਸ ਦੀਆਂ ਕਾਲਾਂ ਆਉਂਦੀਆਂ, ਕੋਈ ਕਹਿੰਦਾ ਭਾਜੀ ਸਾਨੂੰ 1 ਟਿਕਟ ਮਿਲੀ, ਕੋਈ ਕਹਿੰਦਾ 2 ਮਿਲੀ ਹੈ। ਮੈਨੂੰ ਇੱਦਾਂ ਦੇ ਵੀ ਸੱਜਣ ਮਿੱਤਰ ਆਏ ਨੇ, ਕਹਿੰਦੇ ਭਾਜੀ ਹੁਣ ਅਸੀਂ ਕਰੀਏ ਕੀ, ਸਾਨੂੰ ਤਾਂ 10-10, 15-15 ਟਿਕਟਾਂ ਮਿਲੀਆਂ ਹੋਈਆਂ ਨੇ।
2: ਹਾਂਜੀ, ਕੁਛ ਕੁ ਲੋਕਾਂ ਨੇ ਕੀ ਸੀਗਾ ਨਾ ਬਾਈ ਜੀ, ਜਿਵੇਂ ਆਪਾਂ ਘਰ ਦੇ ਗੇਟ ਮੂਹਰੇ ਇੱਦਾਂ ਡਰਾਈਵੇ ਨੀ ਐਕਸਟੈਂਡ ਕਰ ਲੈਂਦੇ, ਉਹ 20-20 ਸਾਲ ਹੋ ਗਏ ਸੀ ਕੀਤਿਆਂ ਨੂੰ, ਤੇ ਉਦੋਂ ਬਾਅਦ ਉਹਨਾਂ ਨੇ ਬੇਸਮੈਂਟਾਂ ਲੀਗਲ ਕਰਾਈਆਂ, ਹੋਰ ਕੰਮ ਕੀਤਾ, ਆਫੀਸਰ ਬਹੁਤ ਵਾਰੀ ਉਹਨਾਂ ਦੇ ਘਰੇ ਆ ਕੇ ਗਏ ਸਿਟੀ ਵਾਲੇ, ਤੇ ਹੁਣ ਉਹਨਾਂ ਨੂੰ 300-300 ਦੀਆਂ ਟਿਕਟਾਂ ਕੱਢਤੀਆਂ ਇਹਨਾਂ ਨੇ। ਉਹ ਚੀਜ਼ਾਂ ਲੋਕ ਇਤਰਾਜ਼ ਕਰਦੇ ਨੇ ਵੀ ਜਿੰਨਾ ਚਿਰ ਸਾਡੀ ਗੱਡੀ ਕੋਈ ਕਿਸੇ ਐਕਸੀਡੈਂਟ ਦਾ ਕਾਰਨ ਨਹੀਂ ਬਣਦੀ, ਕਿਸੇ ਲਈ ਓਬਸਟੈਕਲ ਨਹੀਂ, ਕੋਈ ਰਾਹ 'ਚ ਸਾਨੂੰ ਕੋਈ ਰੁਕਾਵਟ ਨਹੀਂ, ਕੋਈ ਕੁਛ ਨਹੀਂ, ਉਹ ਜੇ ਸਾਡੀ ਗੱਡੀ ਸੇਫ ਜ਼ੋਨ 'ਚ ਸਾਡੇ ਘਰ ਦੇ ਅੱਗੇ ਖੜੀ ਹੈ ਤਾਂ ਉਹਦੀ ਸਿਟੀ ਨੂੰ ਪ੍ਰੋਬਲਮ ਕੀ ਹੈ?
0: ਬਿਲਕੁਲ ਨਹੀਂ। ਐਂਡ ਬਹੁਤ ਸਾਰੇ ਆਈ ਥਿੰਕ ਜਦੋਂ ਤੁਸੀਂ ਡੋਰ ਟੂ ਡੋਰ ਜਾਂਦੇ ਹੋ, ਬੜੇ ਤੁਸੀਂ ਰੈਜ਼ੀਡੈਂਟਸ ਨੂੰ ਮਿਲਦੇ ਹੋ ਜਿਹੜੇ ਲੰਬੇ ਸਮੇਂ ਤੋਂ ਇੱਥੇ ਰਹਿ ਰਹੇ, ਜਿਵੇਂ ਕਿ ਬਲਜਿੰਦਰ ਹੁਣ ਨੇ ਵੀ ਗੱਲ ਕੀਤੀ ਹੈ ਕਿ ਪਿਛਲੇ ਤਕਰੀਬਨ 15 ਸਾਲਾਂ ਤੋਂ ਤੁਸੀਂ ਰਹਿ ਰਹੇ ਹੋ, ਬਲਜਿੰਦਰ ਤੁਹਾਡੇ ਮਨ 'ਚ ਇਹ ਸੋਚ ਕਿਉਂ ਆਈ ਯਾਰ ਕਿ ਯੂ ਨੋ ਅਸੀਂ ਹੁਣ ਖੜੀਏ ਤੇ ਅਸੀਂ ਜੋ ਲੋਕਾਂ ਦੇ ਮੁੱਦੇ ਨੇ ਉਹ ਸਿਟੀ ਹਾਲ ਤੱਕ ਲੈ ਕੇ ਜਾਈਏ, ਕਿਹੜੀਆਂ ਚੀਜ਼ਾਂ ਨੇ ਤੁਹਾਨੂੰ ਪ੍ਰਭਾਵਿਤ ਸਭ ਤੋਂ ਵੱਧ ਕੀਤਾ?
1: ਦੇਖੋ, ਇਹਦੇ ਵਿੱਚ ਵਾਰਡ 9 ਐਂਡ 10 ਦੇ ਵਿੱਚ ਆਪਣੀ ਇਹੋ ਜਿਹੇ ਰਿਸ਼ਤੇਦਾਰ, ਸਾਰੇ ਰਿਸ਼ਤੇਦਾਰ ਆਪਣੇ ਵਾਰਡ 9 ਐਂਡ 10 ਦੇ ਵਿੱਚ ਹੀ ਰਹਿੰਦੇ ਆ।
0: ਠੀਕ ਹੈ,
1: ਉਹਨਾਂ ਨੂੰ 35-35 ਸਾਲ ਹੋ ਗਏ ਸੀ ਉਹ ਪ੍ਰੋਬਲਮਾਂ ਫੇਸ ਕਰਦਿਆਂ ਨੂੰ, ਉਹਨਾਂ ਦਾ ਕੋਈ ਸੋਲੂਸ਼ਨ ਨਹੀਂ ਨਿਕਲਦਾ ਸੀ, ਉਹਨਾਂ ਸਾਰਿਆਂ ਨੇ ਸਾਨੂੰ ਅੱਗੇ ਲੈ ਕੇ ਆਏ ਆ, ਅਸੀਂ ਆਪ ਵੀ ਉਹ ਪ੍ਰੋਬਲਮ ਫੇਸ ਕਰ ਰਹੇ ਹਾਂ। ਮੇਨ ਪ੍ਰੋਬਲਮ ਲਾ ਲਓ ਆਪਾਂ ਸੇਫਟੀ, ਡੋਰ ਟੂ ਡੋਰ ਗਏ ਹੁਣ ਤਾਂ ਸੇਫਟੀ ਨੂੰ ਲਾ ਲਓ, ਸੇਫਟੀ ਦਾ ਹਰ ਇੱਕ ਬਹੁਤ ਜ਼ਿਆਦਾ ਚਿੰਤਤ ਦਾ ਵਿਸ਼ਾ
0: ਜੀ।
1: ਸੇਫਟੀ ਘਰਾਂ 'ਚ ਚੋਰੀ ਲਾ ਲਓ ਤੇ ਕਾਰ ਥੈਫਟ ਨੂੰ ਲਾ ਲਓ, ਸਨੈਚਿੰਗ ਨੂੰ ਲਾ ਲਓ, ਕੋਈ ਸੇਫ ਨਹੀਂ ਫੀਲ ਕਰਦਾ ਬ੍ਰੈਂਪਟਨ ਦੇ ਵਿੱਚ। ਹੁਣ ਹਰ ਇੱਕ ਬੰਦੇ ਨੂੰ ਇਹ ਆ ਵੀ ਆਪਾਂ ਬ੍ਰੈਂਪਟਨ ਛੱਡ ਕੇ ਵਗ ਜਾਈਏ
0: ਜੀ,
1: ਪਰ ਇਹਦੇ ਉੱਤੇ ਆਪਾਂ ਨੂੰ ਵਰਕ ਕਰਨਾ ਪੈਣਾ। ਅਸੀਂ ਮੰਨ ਲਓ ਦੋਨਾਂ ਨੇ ਮਿਲ ਕੇ ਇੱਕ ਚੀਜ਼ ਤਾਂ ਮੇਕ ਸ਼ੋਰ ਕੀਤੀ ਆ ਵੀ 101% ਆਪਾਂ ਇਹ ਆਵਾਜ਼ ਉਠਾਉਣੀ ਆ ਵੀ ਵਾਰਡ 9 ਐਂਡ 10 ਦੇ ਵਿੱਚ ਆਪਾਂ ਇੱਕ ਪੁਲਿਸ ਸਟੇਸ਼ਨ ਲੈ ਕੇ ਆਈਏ, ਜਿਵੇਂ ਕਿ ਕੋਈ ਚੋਰੀ ਹੁੰਦੀ ਆ, ਆਪਾਂ ਕੋਈ ਕਾਲ ਕਰਦਾ, ਪੁਲਿਸ ਨੂੰ ਆਉਣ ਨੂੰ ਐਟਲੀਸਟ 25 ਮਿੰਟ ਲੱਗ ਜਾਂਦੇ ਆ ਉੱਥੋਂ ਆਉਣ ਨੂੰ, ਬ੍ਰੈਮਲੀ ਐਂਡ ਕੁਈਨ ਤੋਂ ਆਉਣ ਨੂੰ। ਜੇ ਪੁਲਿਸ ਸਟੇਸ਼ਨ ਨਾਲ ਹੋਊਗਾ ਤਾਂ ਇੱਕ ਡਰ ਤਾਂ ਹੋਊਗਾ ਵੀ 5-7 ਮਿੰਟ ਦੇ ਵਿੱਚ ਪੁਲਿਸ ਆ ਜੂਗੀ। ਇਹ ਚੀਜ਼ ਦੀ ਆਪਣੇ ਵਾਰਡ ਦੇ ਵਿੱਚ ਜ਼ਰੂਰਤ ਆ। ਏਅਰਪੋਰਟ ਐਂਡ ਕੰਟਰੀ ਸਾਈਡ ਦੇ ਨੀਅਰ ਬਾਈ ਏਰੀਏ ਦੇ ਵਿੱਚ ਇੱਕ ਪੁਲਿਸ ਸਟੇਸ਼ਨ ਅਸੀਂ ਲੈ ਕੇ ਆਵਾਂਗੇ, ਉਹਦੀ ਆਵਾਜ਼ ਅੱਗੇ ਸਿਟੀ ਹਾਲ ਤੱਕ ਲੈ ਕੇ ਜਾਵਾਂਗੇ।
0: ਐਂਡ ਆਈ ਥਿੰਕ ਜਿਸ ਹਿਸਾਬ ਦੇ ਨਾਲ ਇਹ ਜੋ ਵਾਰਡਸ ਨੇ ਵਧੇ ਨੇ, ਉਦਾਂ ਦੀ ਆਪਾਂ ਨੂੰ ਫੈਸਿਲਿਟੀਜ਼ ਨਹੀਂ ਮਿਲੀਆਂ, ਕਿਉਂਕਿ ਪਿਛਲੇ ਜੇ ਆਪਾਂ ਗੱਲ ਕਰੀਏ 5-7 ਸਾਲਾਂ ਕੀ 8-10 ਸਾਲਾਂ ਦੇ ਵਿੱਚ ਆਪਾਂ ਦੇਖ ਹੀ ਰਹੇ ਕਿ ਕਿੰਨੀ ਕੰਸਟਰਕਸ਼ਨ ਹੋਈ ਹੈ, ਹੋ ਰਹੀ ਹੈ, ਡਿਵੈਲਪਮੈਂਟ ਹੋ ਰਹੀ ਹੈ। ਸੋ ਤੁਹਾਨੂੰ ਵੀ ਲੱਗਦਾ ਕਿਤੇ ਨਾ ਕਿਤੇ ਵੀ ਆਪਾਂ ਲੈਕ ਕਰ ਰਹੇ ਹਾਂ, ਆਪਾਂ ਬੜੇ ਸਲੋ ਆ ਵੀ ਇਸ ਵਾਰਡਸ ਦੇ ਵਿੱਚ ਆਪਾਂ ਫੈਸਿਲਿਟੀਜ਼ ਨਹੀਂ ਲੈ ਕੇ ਆ ਪਾ ਰਹੇ?
1: ਬਿਲਕੁਲ ਜੀ, 101% ਆਪਾਂ ਸਲੋ ਆ। ਦੇਖੋ, ਆਪਣਾ ਟੈਕਸ ਪੇ ਕਰੀ ਜਾਂਦੇ ਆਪਾਂ, ਆਪਾਂ ਨੂੰ ਉਹਦੀਆਂ ਸਹੂਲਤਾਂ ਨਹੀਂ ਮਿਲ ਰਹੀਆਂ
0: ਜੀ।
1: ਸਨੋਅ ਮੰਨ ਲਓ ਰਿਮੂਵ ਕਰਦੇ ਆ, ਉਹ ਵੀ ਇਸ਼ੂ ਆ। ਦੇਖੋ, ਮੰਨ ਲਓ ਸਨੋਅ ਰਿਮੂਵਲ ਆਉਂਦੇ ਆ, ਵੱਟ ਬਣਾ ਕੇ ਤੁਰੇ ਜਾਂਦੇ ਆ, ਉਹਦੇ ਉੱਤੇ ਆਪਾਂ ਨੂੰ ਉਹ ਬਾਅਦ ਚ ਹਟਾਉਣੀ ਪੈਂਦੀ ਆ। ਤੁਸੀਂ ਦੇਖੋ, ਜਿੰਨੇ ਕੁਝ ਕੁ ਬੱਸ ਸਟੋਪ ਇਹੋ ਜਿਹੇ ਆਪਣੇ ਵਾਰਡ 9 ਐਂਡ 10 ਦੇ ਵਿੱਚ ਜਿੱਥੇ ਨਾ ਸ਼ੈਲਟਰ ਆ ਨਾ ਸੈੱਡ ਆ। ਆਪਾਂ ਦੇਖੋ ਸਨੋਅ ਦੇ ਵਿੱਚ ਦੇਖਿਆ ਆਪਣੇ ਭੈਣ ਭਰਾ, ਆਪਣੇ ਬਜ਼ੁਰਗ ਕਿਵੇਂ ਖੜੇ ਹੁੰਦੇ ਆ, ਉਹਨਾਂ ਲਈ ਆਪਾਂ ਆਵਾਜ਼ ਚੱਕਾਂਗੇ। ਬਹੁਤ ਸਾਰੇ ਇਹੋ ਜਿਹੇ ਹੋਰ ਮੁੱਦੇ ਆ ਜਿਹੜੇ, ਮੰਨ ਲਓ ਚਲੋ ਆਪਾਂ ਪਾਰਕਾਂ ਨੂੰ ਲੈ ਲਓ, ਜਿਵੇਂ ਸਾਡੇ ਪਾਰਕ ਨੀਅਰ ਬਾਏ ਆ ਨਾ, ਜਿਹੜੇ ਉੱਥੇ ਮੰਨ ਲਓ ਜਵਾਕਾਂ ਵਾਲੇ ਝੂਲੇ ਲੱਗੇ ਆ, ਉਹ ਐਕਸਪਾਇਰ ਹੋਏ ਪਏ ਆ, ਨਾ ਤਾਂ ਉੱਥੇ ਲਾਈਟ ਸਿਸਟਮ ਵਾਲਾ ਕੋਈ ਮੰਨ ਲਓ ਵਧੀਆ ਹੈਗਾ, ਉਹ ਕਿਸੇ ਚੀਜ਼ ਤੇ ਧਿਆਨ ਨਹੀਂ ਦਿੱਤਾ ਜਾਂਦਾ। ਸਪੀਡ ਬੰਪ ਸੀਗੇ ਆਪਣੇ ਸਟਰੀਟ ਦੇ ਵਿੱਚ, ਬਹੁਤ ਟਾਈਮ ਤੋਂ ਕਹਿੰਦੇ ਸੀਗੇ ਵੀ ਸਪੀਡ ਬੰਪ ਚਾਹੀਦੇ ਆ, ਨਾ ਉਹ ਲੱਗੇ ਆ। ਨਾ ਆਪਣੇ ਮੰਨ ਲਓ ਇੱਕ ਹੋਰ ਮੇਨ ਇਸ਼ੂ ਦੇਖੋ, ਆਪਾਂ ਮੇਫੀਲਡ ਐਂਡ ਗੋਰਵੇ ਤੇ ਜਿਹੜਾ ਗੁਰਦੁਆਰਾ ਸਾਹਿਬ ਆ, ਜਦੋਂ ਉੱਥੋਂ ਆਪਾਂ ਲੈਫਟ ਰਾਈਟ ਲੈਂਦੇ ਆ ਤਾਂ ਉੱਥੇ ਐਕਸੀਡੈਂਟ ਹੁੰਦੇ ਹੀ ਹੁੰਦੇ ਆ, ਦੁਰਘਟਨਾ ਹੁੰਦੀ ਹੁੰਦੀ
0: ਆ। ਮੇਫੀਲਡ ਕੰਟਰੀ ਸਾਈਡ ਦਾ ਤਾਂ ਬੜਾ ਬੁਰਾ ਹਾਲ ਹੈ, ਉੱਥੇ ਤੁਸੀਂ ਦੇਖਦੇ ਹੋ ਕਿ ਜਿੱਥੇ 10-12 ਮਿੰਟ ਦਾ ਰਾਸਤਾ ਅੱਧਾ ਘੰਟਾ ਪੌਣਾ ਘੰਟਾ ਲੱਗ ਰਿਹਾ।
1: ਹਾਂਜੀ,
0: ਸੋ ਉਹਨਾਂ ਚੀਜ਼ਾਂ ਨੂੰ ਵੀ ਲੈ ਕੇ ਆਈ ਥਿੰਕ ਚਲੋ ਵਾਅਦੇ ਬੜੇ ਕਰ ਦਿੰਦੇ ਆ। ਹਰ 12 ਸਾਲਾਂ ਬਾਅਦ ਆਪਾਂ ਦੇਖਦੇ ਹਾਂ ਕਿ ਵਾਅਦੇ ਕੀਤੇ ਹੋਏ, ਬਾਅਦ ਚੋਂ ਆਪਾਂ ਯੂ ਨੋ ਟਰੈਕ ਰਿਕਾਰਡ ਦੇਖੀਏ ਵੀ ਕੀ ਹੋਇਆ ਕੀ ਨਹੀਂ ਹੋਇਆ, ਜ਼ਿਆਦਾਤਰ ਜਿਹੜੇ ਵਾਅਦੇ ਪੂਰੇ ਨਹੀਂ ਹੁੰਦੇ। ਸੋ ਹੁਣ ਤੁਹਾਡੇ ਦੋਨਾਂ ਵੀਰਾਂ ਤੇ ਵਾਰਡ 9 ਐਂਡ 10 ਦੇ ਜਿਹੜੇ ਰੈਜ਼ੀਡੈਂਟ ਨੇ, ਕਿਵੇਂ ਭਰੋਸਾ ਕਰ ਸਕਦੇ ਆ ਕਿ ਯਾਰ ਪਿਛਲੇ ਇੰਨੇ ਸਾਲਾਂ ਤੋਂ ਇਹ ਚੀਜ਼ਾਂ ਦੇ ਵਿੱਚ ਕਮੀਆਂ ਰਹੀਆਂ, ਹੁਣ ਹਰਸਿਮਰਨ ਅਤੇ ਬਲਜਿੰਦਰ ਕਿਵੇਂ ਪੂਰੇ ਕਰਨਗੇ, ਤੇ 14 ਸਾਲਾਂ ਬਾਅਦ ਜੇ ਅਸੀਂ ਉਹਨਾਂ ਨੂੰ ਅਪਰੋਚ ਕਰਾਂਗੇ, ਚੈੱਕਲਿਸਟ ਕਰਾਂਗੇ ਵੀ ਕੀ ਕੀ ਚੀਜ਼ਾਂ ਹੋਈਆਂ ਨੇ, ਟਰੱਸਟ ਕਿਵੇਂ ਤੁਸੀਂ ਸਭ ਦਾ ਗੇਨ ਕਰ ਸਕਦੇ ਹੋ?
1: ਦੇਖੋ, ਲੋਕ ਇੰਨੇ ਜ਼ਿਆਦਾ ਫੈਡਅਪ ਹੋਏ ਪਏ ਆ, ਲੋਕ ਸਾਨੂੰ ਵੀ ਇਹ ਚੀਜ਼ ਕਹਿੰਦੇ ਆ ਜਦੋਂ ਡੋਰ ਟੂ ਡੋਰ ਜਾਂਦੇ ਆ ਵੀ ਸਾਨੂੰ 20-20 ਸਾਲ ਹੋ ਗਏ ਦੇਖਦਿਆਂ ਨੂੰ, ਤੁਸੀਂ ਵੀ ਜਦੋਂ ਸਿਟੀ ਹਾਲ 'ਚ ਚੱਲ ਜਾਣਾ ਗੁੰਗੇ ਬੋਲੇ ਬਣ ਕੇ ਬਹਿ ਜਾਣਾ, ਲੋਕ ਇੱਥੋਂ ਤੱਕ ਬੋਲਦੇ ਆ ਵੀ ਤੁਸੀਂ ਆਵਾਜ਼ ਚੱਕੋਗੇ। ਦੇਖੋ, ਹਰ ਇੱਕ ਚੀਜ਼ ਟਰੱਸਟ ਤੇ ਖੜੀ ਆ, ਵਿਸ਼ਵਾਸ ਤੇ ਦੁਨੀਆ ਖੜੀ ਆ। ਆਪਾਂ ਕਹਿੰਦੇ ਆ ਦੇਖੋ 4 ਸਾਲ ਸਾਨੂੰ ਮੌਕਾ ਦੇ ਕੇ ਦੇਖੋ, ਆਪਾਂ ਐਟਲੀਸਟ ਆਵਾਜ਼ ਚੱਕਿਆ ਕਰਾਂਗੇ ਹਰ ਇੱਕ ਮੁੱਦੇ ਤੇ ਵੀ ਸਾਡੇ ਤੇ ਯਕੀਨ ਕਰਕੇ ਦੇਖੋ ਇੱਕ ਵਾਰ।
0: ਸੋ ਬਿਲਕੁਲ, ਵਾਂਸ ਅਗੇਨ ਅਸੀਂ ਜਾਣਕਾਰੀ ਦੇ ਰਹੇ ਹਾਂ ਕਿ ਬਲਜਿੰਦਰ ਸਿੰਘ ਨਹਿਲ ਫੋਰ ਬ੍ਰੈਂਪਟਨ ਸਿਟੀ ਕੌਂਸਲ ਵਾਰਡ 9 ਐਂਡ 10 ਤੋਂ ਖੜੇ ਨੇ, ਤੇ ਹਰਸਿਮਰਨ ਸਿੰਘ ਵਾਰਡ 9 ਐਂਡ 10 ਤੋਂ ਰੀਜਨਲ ਕੌਂਸਲ ਦੇ ਲਈ ਖੜੇ ਨੇ। ਸੋ ਐਡਵਾਂਸ ਪੋਲਿੰਗ ਜਿਹੜੀ ਹੈ ਉਹ 9, 10, 11 ਐਂਡ 16th ਐਂਡ 17th ਆਫ ਅਕਟੋਬਰ ਨੂੰ ਹੋ ਰਹੀ ਹੈ, ਤੇ ਆਫਕੋਰਸ ਸਾਰਿਆਂ ਨੂੰ ਪਤਾ ਕਿ ਜੋ ਇਲੈਕਸ਼ਨ ਡੇ ਹੈ ਉਹ ਅਕਟੋਬਰ 26 ਨੂੰ ਹੈ। ਸੋ ਹਰਸਿਮਰਨ, ਤੁਸੀਂ ਵੀ ਤੇ ਬਲਜਿੰਦਰ ਹੋਣਾ ਨੇ ਵੀ ਹੁਣੇ ਸੇਫਟੀ ਦੀ ਗੱਲ ਕੀਤੀ ਹੈ, ਸੋ ਜ਼ਰੂਰ ਚਲੋ ਪੁਲਿਸ ਸਟੇਸ਼ਨ ਦੀ ਗੱਲ ਹੋਈ ਹੈ, ਉਹ ਫਿਰ ਵੀ ਕੋਸ਼ਿਸ਼ ਜ਼ਰੂਰ ਹੋਵੇਗੀ, ਉਹ ਬੜਾ ਲੰਬਾ ਚੜਾ ਪ੍ਰੋਸੈਸ ਹੈ, ਬਟ ਜੇ ਤੁਸੀਂ ਅੱਜ ਚੁਣੇ ਜਾਂਦੇ ਹੋ ਸੇਫਟੀ ਨੂੰ ਲੈ ਕੇ, ਤੁਸੀਂ ਕਿਵੇਂ ਚੇਂਜਸ ਲੈ ਕੇ ਆਓਗੇ?
2: ਦੇਖੋ, ਸਾਰਿਆਂ ਤੋਂ ਪਹਿਲਾਂ ਤਾਂ ਪੁਲਿਸ ਸਟੇਸ਼ਨ ਹੀ ਲੈ ਕੇ ਆਵਾਂਗੇ। ਜੇ ਕੋਈ ਜੇ ਬੰਦਾ ਕਰਨ ਤੇ ਆਵੇ, ਕਹਿੰਦਾ ਤੁਹਾਨੂੰ ਕੋਈ ਚੀਜ਼ ਐਡੀ ਨਾਮੁਮਕਿਨ ਨਹੀਂ ਹੈਗੀ, ਸਭ ਕੁਛ ਪੋਸੀਬਲ ਆਪਾਂ ਕਰ ਸਕਦੇ ਹਾਂ, ਰੀਜਨ ਦੇ ਅੰਡਰ ਅਪੀਲ, ਰੀਜਨ ਦੀ ਪੁਲਿਸ ਹੈ ਤੇ ਆਪਾਂ ਇੱਥੇ ਪੁਲਿਸ ਸਟੇਸ਼ਨ ਲੈ ਕੇ ਆ ਸਕਦੇ ਹਾਂ। ਉਸ ਤੋਂ ਬਾਅਦ ਦੇ ਵਿੱਚ ਕੀ ਆ, ਆਪਾਂ ਨੂੰ ਕੁਛ ਕੁ ਥਾਵਾਂ ਤੇ ਸੀਸੀਟੀਵੀ ਕੈਮਰੇ ਚਾਹੀਦੇ ਆ,
0: ਠੀਕ ਹੈ।
2: ਰਾਈਟ ਨਾਓ ਕੀ ਆ, ਹਰ ਜਿਹੜਾ ਵੀ ਕੋਈ ਕ੍ਰਿਮੀਨਲ ਆ, ਜਿਹੜਾ ਵੀ ਕੋਈ ਚੋਰੀਆਂ ਕਰਦਾ, ਉਹਨੂੰ ਸਾਫ਼ ਪਤਾ ਵੀ ਕਿਤੋਂ ਮੈਂ ਟਰੈਕ ਨਹੀਂ ਹੁੰਦਾ, ਮੈਨੂੰ ਪੁਲਿਸ ਨੇ ਫੜਨਾ ਨਹੀਂ, ਵੀ ਜਿਹੜੇ ਘਰੇ ਮੈਂ ਚੋਰੀ ਕੀਤੀ ਉੱਥੇ ਪੁਲਿਸ ਨੇ ਆਉਣਾ ਨਹੀਂ। ਪੁਲਿਸ ਵਾਲੇ ਕੀ ਕਹਿ ਦਿੰਦੇ, ਅੱਗੇ ਤਾਂ ਚਲੋ ਆਉਂਦੇ ਸੀ, ਹੁਣ ਤਾਂ ਉਹਨੂੰ ਹਟ ਗਈ ਪੁਲਿਸ, ਪੁਲਿਸ ਕਹਿ ਦਿੰਦੀ ਆ ਕਿ ਆਨਲਾਈਨ ਰਿਪੋਰਟ ਲਿਖ ਦਿਓ,
0: ਚਾਬੀਆਂ ਵੀ ਦੇ ਦਿਓ ਆਪਣੀਆਂ,
2: ਹਾਂਜੀ
0: ਆਨਲਾਈਨ ਰਿਪੋਰਟ ਲਿਖ ਦਿਓ, ਪਰੌਂਠੇ ਵੀ ਜ਼ਰੂਰ ਦੇ ਦਿਓ।
2: ਸਾਨੂੰ ਕਈ ਅੰਕਲ ਆਂਟੀ ਮਿਲੇ ਪੰਜਾਬੀ ਜਿਹੜੇ, ਸਾਨੂੰ ਇੰਗਲਿਸ਼ ਚ ਪ੍ਰੋਬਲਮ ਆ ਤੇ ਅਸੀਂ ਗੇਟ ਤੇ ਬੈਠੇ, ਸਾਡੇ ਤੋਂ ਚੇਨ ਖੋ ਕੇ ਲੈ ਗਏ, ਕਹਿੰਦੇ ਪੁਲਿਸ ਵਾਲੇ ਕਹਿੰਦੇ ਆਨਲਾਈਨ ਰਿਪੋਰਟ ਲਿਖ ਦਿਓ, ਅਸੀਂ ਕਹਿੰਦੇ ਕਿਵੇਂ ਐਕਸਪਲੇਨ ਕਰ ਦਈਏ, ਜਦੋਂ ਪੁਲਿਸ ਵਾਲੇ ਨੇ ਸਾਡੀ ਗੱਲ ਸਮਝੀ ਹੋਈ ਨਹੀਂ ਵੀ ਸਾਡੇ ਘਰੇ ਹੋਇਆ ਕੀ, ਸਾਡੇ ਨਾਲ ਘਟਨਾ ਕਿੱਦਾਂ ਹੋਈ, ਉਹ ਸਾਡਾ ਹੱਲ ਕੀ ਕਰੂਗਾ
0: ਜੀ।
2: ਉਸ ਤੋਂ ਬਾਅਦ ਦੇ ਵਿੱਚ ਤੁਸੀਂ ਲਾ ਲਓ ਕਈ ਚੀਜ਼ਾਂ ਨੇ ਕਿ ਹੁਣ ਸਪੀਡਿੰਗ ਤੋਂ ਲੋਕ ਪਰੇਸ਼ਾਨ ਨੇ, ਉੱਥੇ ਉਹ ਚੀਜ਼ਾਂ ਦਾ ਹੱਲ ਸਪੀਡ ਬੰਪ ਨਾਲ ਹੋ ਸਕਦਾ, ਮਾੜਾ ਮੋਟਾ ਛੋਟੇ ਛੋਟੇ ਚੀਜ਼ਾਂ ਨਾਲ ਹੱਲ ਹੋ ਸਕਦਾ ਉੱਥੇ, ਉਹਦੇ ਚੀਜ਼ਾਂ ਦਾ ਆਪਣੇ ਪਲਾਜ਼ੇ ਲਾ ਲਓ, ਇੱਕ ਗੇੜੀ ਰੋਡ ਦਾ ਅੱਡਾ ਬਣ ਗਏ ਉਹ ਚੀਜ਼ਾਂ ਦੇ, ਸਾਰੇ ਚੀਜ਼ਾਂ ਛੋਟੀਆਂ ਛੋਟੀਆਂ ਨੇ ਪਰ ਕੰਮ ਰਲ ਮਿਲ ਕੇ ਕਰਨਾ ਪੈਣਾ, ਉਹ ਚੀਜ਼ਾਂ ਛੋਟੀ ਛੋਟੀ ਕਰਕੇ ਇੰਪੈਕਟ ਬਹੁਤ ਪਾ ਰਹੀਆਂ ਨੇ।
0: ਖਾਸ ਤੌਰ ਤੇ ਤੁਹਾਡੇ ਦੋਨਾਂ ਦੇ ਵਾਰਡ ਦੇ ਵਿੱਚ ਸਭ ਤੋਂ ਵੱਡਾ ਪੰਗਾ ਹੁਣ ਏਅਰਪੋਰਟ ਤੇ ਮੇਫੀਲ ਤੇ,
2: ਹਾਂਜੀ,
0: ਉੱਥੇ ਜਿੱਥੇ ਰੌਣਕ ਲੱਗੀ ਰਹਿੰਦੀ ਹੈ,
2: ਕਿੰਨਾ ਵਧੀਆ ਪਲਾਜ਼ਾ ਬਣਿਆ।
0: ਦੇਖੋ, ਜੇ ਕੋਈ ਤੁਸੀਂ ਐਸੀ ਚੀਜ਼ ਰੋਕਣੀ ਹੈ, ਕੋਈ ਬੜਾ ਔਖਾ ਕੰਮ ਨਹੀਂ ਹੈਗਾ, ਬਸ ਬੰਦਾ ਜੇ ਕਰਨ ਲੱਗ ਜਾਵੇ ਤਾਂ ਕਿੱਡੀ ਗੱਲ ਹੈ, ਜੇ ਉੱਥੇ ਕੋਈ ਗੇੜੀਆਂ ਮਾਰ ਰਿਹਾ, ਕੋਈ ਉੱਥੇ ਖੜਾ ਸ਼ਾਮ ਨੂੰ ਕੋਈ ਨੋਇਸ ਪੋਲੂਸ਼ਨ ਕ੍ਰੀਏਟ ਕਰ ਰਿਹਾ, ਤੁਸੀਂ ਉੱਥੇ ਅਥਾਰਟੀਜ਼ ਨੂੰ ਭੇਜੋ ਤੇ ਆਪਣੇ ਆਪ ਹੀ ਉੱਥੇ ਰੋਕ ਲਗਾਈ ਜਾਵੇਗੀ, ਬਟ ਆਈ ਥਿੰਕ ਐਕਸ਼ਨ ਹੀ ਨਹੀਂ ਲਿਆ ਜਾ ਰਿਹਾ, ਇਹ ਇਸ਼ੂ ਹੈ।
2: ਦੇਖੋ ਤੁਸੀਂ ਬਾਈ ਜੀ, ਇਹ ਚੀਜ਼ ਨੋਰਮਲ ਆਪਾਂ ਸਾਰੇ ਸੁਣਦੇ ਹਾਂ ਵੀ ਪੁਲਿਸ ਤੋਂ, ਪ੍ਰਸ਼ਾਸਨ ਤੋਂ ਬਿਨਾਂ, ਲੀਡਰਸ਼ਿਪ ਤੋਂ ਬਿਨਾਂ ਪੱਤਾ ਵੀ ਨਹੀਂ ਹਿੱਲ ਸਕਦਾ, ਤਾਂ ਇੰਨਾ ਕ੍ਰਾਈਮ, ਇੰਨੀਆਂ ਚੀਜ਼ਾਂ ਕਿੱਦਾਂ ਵਾਪਰ ਰਹੀਆਂ ਨੇ, ਸਾਨੂੰ ਉਹ ਚੀਜ਼ ਸਮਝਣੀ ਪਊਗੀ। ਇੱਕ ਚੇਨ ਬਣੀ ਹੋਈ ਹੈਗੀ, ਸਾਰਿਆਂ ਨੇ ਆਪਦੇ ਢਿੱਡ ਭਰਨ ਤੇ ਜ਼ੋਰ ਲਾਇਆ, ਆਪਦੀਆਂ ਜੇਬਾਂ ਭਰਨ ਤੇ ਜ਼ੋਰ ਲਾਇਆ ਹੋਇਆ, ਉਹ ਚੇਨ ਆਪਾਂ ਨੂੰ ਬ੍ਰੇਕ ਕਰਨੀ ਪੈਣੀ ਹੈ। ਆਪਾਂ ਮਨ ਦੇ ਵਿੱਚ ਉਹ ਵਹਿਮ ਕੱਢ ਦਈਏ ਵੀ ਕੈਨੇਡਾ ਨਾਂ ਦਾ ਮੁਲਕ ਹੈਗਾ ਤੇ ਇੱਥੇ ਸਾਰਾ ਕੁਝ ਵਧੀਆ ਹੀ ਵਧੀਆ, ਆਪਣੇ ਬੰਦਿਆਂ ਨੇ, ਆਪਣੇ ਬੰਦੇ ਵੀ ਚਲੋ ਸਾਰੇ ਤਰ੍ਹਾਂ ਦੇ ਲੋਕ ਨੇ, ਉਹਨਾਂ ਨੇ ਇੱਕ ਮਾਹੌਲ ਬਹੁਤ ਖਰਾਬ ਕੀਤਾ ਪਿਆ, ਨਿਊਟਰਲ ਰਹਿ ਕੇ ਉਹ ਚੀਜ਼ਾਂ ਨੂੰ ਦੇਖੀਏ, ਉਹਨਾਂ ਤੇ ਕੰਮ ਕਰੀਏ।
0: ਨਹੀਂ ਬਿਲਕੁਲ, ਦੇਖੋ ਕੈਨੇਡਾ ਵਰਗੀ ਕੰਟਰੀ ਕੋਈ ਨਹੀਂ, ਹੁਣ ਆਪਾਂ ਸਭ ਨੂੰ ਕੈਨੇਡਾ ਨੇ ਕਿੰਨਾ ਕੁਛ ਦਿੱਤਾ, ਰਾਈਟ, ਇੰਨੀ ਗਰੋਥ ਆਪਾਂ ਕਦੇ ਸੁਪਨਿਆਂ 'ਚ ਵੀ ਨਹੀਂ ਸੀ ਸੋਚ ਸਕਦੇ ਕਿ ਇਹ ਚੀਜ਼ਾਂ ਮਿਲਣਗੀਆਂ, ਬਟ ਗੱਲ ਇਹ ਹੈ ਕਿ ਚਲੋ ਹਰ ਇੱਕ ਸ਼ਹਿਰ, ਹਰ ਇੱਕ ਕੰਟਰੀ ਦੇ ਵਿੱਚ ਕੋਈ ਨਾ ਕੋਈ ਇਸ਼ੂਜ਼ ਹੁੰਦੇ ਨੇ, ਬਟ ਮੇਨ ਗੱਲ ਇਹ ਕਿ ਉਹ ਇਸ਼ੂਜ਼ ਰਿਜ਼ੋਲਵ ਕੀਤੇ ਜਾਣ। ਸੋ ਵਾਂਸ ਅਗੇਨ ਅਸੀਂ ਸਾਰਿਆਂ ਨੂੰ ਕਹਿੰਦੇ ਹਾਂ ਕਿ ਤੁਸੀਂ ਵੋਟ ਜ਼ਰੂਰ ਪਾਓ, ਇਹ ਇੱਕ ਬੜੀ ਕਮੀ ਹੈ ਆਪਣੇ ਲੋਕਾਂ 'ਚ ਤੇ ਚਲੋ ਪੂਰੀ ਕਮਿਊਨਿਟੀ ਦੇ ਵਿੱਚ ਕਿ ਆਪਾਂ ਵੋਟ ਨਹੀਂ ਪਾਉਂਦੇ, ਇਹ ਆਪਣਾ ਰਾਈਟ ਹੈ। ਆਪਾਂ ਬੜੇ ਲੱਕੀ ਹੈ ਕਿ ਇੱਕ ਡੈਮੋਕ੍ਰੈਟਿਕ ਕੰਟਰੀ ਦੇ ਵਿੱਚ ਆਪਾਂ ਰਹਿ ਰਹੇ ਹਾਂ, ਤੇ ਜੇ ਹੁਣ ਦੇਖੋ ਸਾਨੂੰ ਵੀ ਬਹੁਤ ਸਾਰੀਆਂ ਗੱਲਾਂ ਆਉਂਦੀਆਂ, ਭਾਜੀ ਆਹ ਇਸ਼ੂ ਹੈ, ਉਹ ਇਸ਼ੂ ਹੈ, ਬਟ ਆਈ ਐਮ ਸ਼ੋਰ ਕਿ ਉਹਨਾਂ ਵਿੱਚ ਉਹਦੇ ਲੋਕਾਂ ਨੇ ਵੋਟ ਹੀ ਨਹੀਂ ਪਾਉਣੀ। ਸੋ ਮੇਨ ਗੱਲ ਇਹ ਹੈ ਕਿ ਆਪਾਂ ਸਾਰਿਆਂ ਨੂੰ ਜ਼ਰੂਰ ਇਹ ਕਹੀਏ, ਚਲੋ ਆਫਕੋਰਸ ਤੁਸੀਂ ਆਪਣੀ ਕੈਂਪੇਨਿੰਗ ਕਰਨੀ ਹੈ, ਬਟ ਹਰੇਕ ਦੀ ਆਪਦੀ ਮਰਜ਼ੀ ਹੈ ਜਿਹਨੂੰ ਵੋਟ ਪਾਉਣੀ ਹੈ, ਹਰੇਕ ਦਾ ਤੁਸੀਂ ਪ੍ਰਾਇਓਰਟੀ ਲਿਸਟ ਦੇਖੋ, ਹਰੇਕ ਨੂੰ ਮਿਲੋ, ਤੁਸੀਂ ਚਾਹੇ ਹਰਸਿਮਰਨ ਨੂੰ, ਬਲਜਿੰਦਰ ਹੋਣਾ ਨੂੰ ਤੁਸੀਂ ਫੋਨ ਕਰੋ, ਉਹਨਾਂ ਦੇ ਆਫਿਸ ਆਓ, ਉਹਨਾਂ ਨੂੰ ਮਿਲੋ, ਸਵਾਲ ਜਿਹੜੇ ਕਰਨੇ ਕਰੋ, ਬਟ ਪਲੀਜ਼ ਡੂ ਵੋਟ, ਇਹ ਅਸੀਂ ਜ਼ਰੂਰ ਕਹਿੰਦੇ ਹਾਂ। ਐਂਡ ਆਈ ਥਿੰਕ ਹੁਣ ਤੁਸੀਂ ਵੀ ਆਪਣਾ ਪਹਿਲਾਂ ਤਾਂ ਮੁਬਾਰਕਾਂ ਤੁਹਾਡਾ ਦੋਨਾਂ ਦਾ, ਬੜਾ ਇੱਕ ਸਕਸੈਸਫੁਲ ਕੈਂਪੇਨ ਲਾਂਚ ਹੋਇਆ, ਸੋਰੀ ਅਸੀਂ ਆ ਨਹੀਂ ਸਕੇ, ਬਟ ਉੱਥੇ ਵੀ ਆਈ ਥਿੰਕ ਜਿਸ ਹਿਸਾਬ ਦੇ ਨਾਲ ਗਿਣਤੀ ਦੇ ਲੋਕ ਆਏ, ਆਈ ਥਿੰਕ ਥੋੜ੍ਹੇ ਜਿਹਾ ਲੋਕ ਚਾਹੁੰਦੇ ਆ ਯਾਰ ਕਿ ਅਸੀਂ ਹੁਣ ਵੋਟ ਪਾਈਏ ਅਤੇ ਜੋ ਆਵਾਜ਼ ਉਠਾਉਣ ਵਾਲਾ ਬੰਦਾ ਉਹਨੂੰ ਲੈ ਕੇ ਆਈਏ। ਕਿਵੇਂ ਮਹਿਸੂਸ ਕੀਤਾ ਤੁਸੀਂ ਇਸ ਵੀਕ
2: ਭਾਈ ਜੀ? ਲੋਕਾਂ ਨੂੰ ਪਤਾ ਕੀ ਸੀ, ਲੋਕਾਂ ਦੇ ਮਨ 'ਚ ਕਿਹ ਚੀਜ਼ ਦਾ ਬਹੁਤ ਰੋਸ ਸੀ ਵੀ ਜਿੰਨੇ ਵੀ ਲੀਡਰ ਆ ਉਹ ਰਾਈਟ ਨਾਓ ਪੋਲੀਟੀਸ਼ੀਅਨ ਆ, ਸਾਰੇ ਕੀ ਸੋਚਦੇ ਆ ਵੀ ਜਾਂ ਤਾਂ ਅਸੀਂ ਬਣਾਂਗੇ, ਅਸੀਂ ਐਮ ਪੀ ਹਾਰ ਗਏ ਐਮ ਪੀ ਪੀ 'ਚ ਆ ਜਾਂਗੇ, ਸਿਟੀ 'ਚ ਆ ਜਾਂਗੇ, ਜਾਂ ਸਾਡੇ ਰੈਲੇਟਿਵ ਸਾਡੇ ਬੱਚੇ ਹੀ ਸਿਰਫ ਆ ਸਕਦੇ ਨੇ। ਇਹ ਚੀਜ਼ ਨੂੰ ਲੋਕ ਬਹੁਤ ਪਿਆਰ ਦਿੰਦੇ ਆ ਵੀ ਤੁਸੀਂ ਕਿਸੇ ਵੀ ਪੋਲੀਟੀਸ਼ੀਅਨ ਨਾਲ ਕਨੈਕਟਡ ਨਹੀਂ ਹੈਗੇ, ਇੰਡੀਪੈਂਡੈਂਟ ਲੜ ਰਹੇ ਹੋ, ਤੇ ਲੋਕ ਇਸ ਵਾਰ ਬਦਲਾਅ ਲੈ ਕੇ ਹੀ ਆਉਣਗੇ। ਹਰ ਕੋਈ ਚਾਹੁੰਦਾ ਕਿ ਨਵਾਂ ਚਿਹਰਾ ਮੂਹਰੇ ਆਵੇ। ਜਿਹੜੇ ਬੰਦੇ ਆਪਣੇ ਘਰਾਂ ਦੇ ਵਿੱਚ ਹਜੇ ਬੈਠੇ ਆ, ਅਵੇਅਰ ਨਹੀਂ ਹੈਗੇ, ਉਹਨਾਂ ਨੂੰ ਵੀ ਆਪਾਂ ਇੱਕ ਮੈਸੇਜ ਦਿੰਦੇ ਹਾਂ ਵੀ ਤੁਸੀਂ ਇਹ ਵੇਟ ਨਾ ਕਰੋ ਕਿ ਜਦੋਂ ਤੱਕ ਤੁਹਾਡਾ ਨੰਬਰ ਨਹੀਂ ਲੱਗਦਾ, ਜਦੋਂ ਤੱਕ ਤੁਹਾਡੇ ਘਰੇ ਚੋਰੀ ਨਹੀਂ ਹੁੰਦੀ, ਜਦੋਂ ਤੱਕ ਤੁਹਾਡੇ ਬੱਚੇ ਡਰੱਗਸ 'ਚ ਨਹੀਂ ਪੈਂਦੇ। ਇਹਦਾ ਮਤਲਬ ਜੇ ਤੁਹਾਡੇ ਬੱਚੇ ਤੁਹਾਡਾ ਪਰਿਵਾਰ ਸਹੀ ਹੈ ਰਾਈਟ ਨਾਓ, ਤਾਂ ਇਹਦਾ ਮਤਲਬ ਇਹ ਨਹੀਂ ਕਿ ਦੁਨੀਆ 'ਤੇ ਕੁਛ ਹੋਇਆ ਹੀ ਨਹੀਂ। ਸਕੂਲਾਂ ਦੇ ਵਿੱਚ ਜਾ ਕੇ ਦੇਖੋ ਕਿੰਨਾ ਜ਼ਿਆਦਾ ਬੁਰਾ ਹਾਲ ਹੈ, ਨਸ਼ੇ ਨੂੰ ਲੈ ਕੇ ਕਿੰਨਾ ਬੁਰਾ ਹਾਲ ਹੈ।
0: ਲੋਕ ਵੈਸੇ ਜਿਹੜੇ ਰੈਜ਼ੀਡੈਂਟ ਨੇ ਉਹ ਆਪਣੇ ਬੱਚਿਆਂ ਦੇ ਫਿਊਚਰ ਨੂੰ ਲੈ ਕੇ ਕਿੰਨਾ ਕੁ ਪਰੇਸ਼ਾਨ ਨੇ।
2: ਲੋਕ ਜਿਹੜੇ ਬੰਦੇ ਅਵੇਅਰ ਨੇ ਜੀ, ਉਹ ਬਹੁਤ ਜ਼ਿਆਦਾ ਪਰੇਸ਼ਾਨ ਨੇ, ਉਹ ਇਹ ਚੀਜ਼ ਸਮਝ ਚੁੱਕੇ ਨੇ ਵੀ ਸਾਡੇ ਬੱਚਿਆਂ ਨੂੰ ਸਿਰਫ ਲੇਬਰ ਲਈ ਤਿਆਰ ਕੀਤਾ ਜਾ ਰਿਹਾ ਸਕੂਲਾਂ ਦੇ ਵਿੱਚ, ਤੇ ਸਾਨੂੰ ਫਾਈਨੈਂਸ਼ੀਅਲੀ ਇੰਨਾ ਜ਼ਿਆਦਾ ਬ੍ਰੇਕ ਕੀਤਾ ਜਾ ਰਿਹਾ ਵੀ ਅਸੀਂ ਆਪਦੇ ਪਰਿਵਾਰ ਲਈ ਟਾਈਮ ਹੀ ਨਹੀਂ ਕੱਢ ਸਕਦੇ। ਸਾਨੂੰ ਟੈਕਸ, ਸਾਡੇ ਇੰਸ਼ੋਰੈਂਸ, ਸਾਡੇ ਚੀਜ਼ਾਂ ਖਰਚੇ ਇੰਨੇ ਜ਼ਿਆਦਾ ਵੱਧ ਚੁੱਕੇ ਨੇ ਕਿ ਸਿਰਫ ਸਾਨੂੰ ਉਹ ਮੈਨੇਜ ਕਰਨੇ ਇੰਨੇ ਔਖੇ ਹੋ ਗਏ, ਸਾਨੂੰ ਸਾਡੇ ਕੋਲ ਉਹ ਟਾਈਮ ਨਹੀਂ ਕਿ ਅਸੀਂ ਆਪਣੇ ਬੱਚਿਆਂ ਨੂੰ ਸਮਝਾ ਸਕੀਏ ਬਹਿ ਕੇ।
0: ਸੋ ਬਿਲਕੁਲ, ਐਂਡ ਆਈ ਥਿੰਕ ਦੇਖੋ ਹਰੇਕ ਬੰਦਾ ਉਹ ਸਿਰਫ ਆਪਦੇ ਲਈ ਨਹੀਂ ਸੋਚਦਾ, ਆਪਦੇ ਪਰਿਵਾਰ ਲਈ ਸੋਚਦਾ। ਸੋ ਤੁਸੀਂ ਵੀ ਅਗਰ ਵਾਂਸ ਅਗੇਨ ਮੈਂ ਕਹਿ ਰਿਹਾ ਕਿ ਸੋਚ ਰਹੇ ਹੋ ਕਿ ਕਿਹਨੂੰ ਵੋਟ ਪਾਈਏ, ਤੁਸੀਂ ਜ਼ਰੂਰ ਬਲਜਿੰਦਰ ਹੋਣਾ ਨੂੰ, ਹਰਸਿਮਰਨ ਹੋਣਾ ਨੂੰ ਅਪਰੋਚ ਕਰੋ। ਬਹੁਤ ਸਾਰੇ ਲੋਕ ਕਹਿੰਦੇ ਕਿ ਨਵੀਂ ਅਸੀਂ ਕਿਸੇ ਕੈਂਡੀਡੇਟ ਨੂੰ ਜਾਂ ਕਿਸੇ ਇਲੈਕਟਿਡ ਅਫੀਸ਼ਲ ਨੂੰ ਅਪਰੋਚ ਕਰਦੇ ਹਾਂ, ਉਹ ਮਿਲਦੇ ਤੱਕ ਨਹੀਂ। ਐਦਾਂ ਨਹੀਂ ਹੋਵੇਗਾ ਕਿ ਬਲਜਿੰਦਰ ਨੂੰ ਜਾਂ ਹਰਸਿਮਰਨ ਨੂੰ ਸਾਡੇ ਜਿਹੜੇ ਲਿਸਨਰਸ ਚਲੋ ਤੁਹਾਨੂੰ ਵੋਟ ਪਾ ਵੀ ਦੇਣਗੇ, ਬਾਅਦ ਦੇ ਵਿੱਚ ਤੁਸੀਂ ਉਹਨਾਂ ਨੂੰ ਨਾ ਮਿਲੋ ਜਾਂ ਉਹਨਾਂ ਦਾ ਫੋਨ ਨਾ ਚੱਕੋ। ਬਲਜਿੰਦਰ
1: ਨਹੀਂ ਭਾਜੀ, ਇਹੋ ਜਿਹੀ ਕੋਈ ਵੀ ਗੱਲ ਨਹੀਂ ਹੋਊਗੀ। ਆਪਾਂ ਲੋਕਾਂ ਦੇ ਵਿੱਚ ਰਵਾਂਗੇ, ਲੋਕਾਂ ਦੇ ਵਿੱਚ ਵਿਚਰਾਂਗੇ, ਉਹਨਾਂ ਦੀਆਂ ਪ੍ਰੋਬਲਮ ਨੂੰ ਅੱਗੇ ਸਿਟੀ ਹਾਲ ਤੱਕ ਲੈ ਕੇ ਜਾਵਾਂਗੇ। ਇੱਕ ਆਪਣਾ ਹੋਰ ਵੀ ਵਾਅਦਾ, ਆਪਾਂ ਵਾਰਡ 9 and 10 ਦੇ ਵਿੱਚ ਆਪਣਾ ਆਫਿਸ ਬਣਾਵਾਂਗੇ ਜਿਹੜਾ 24 ਉਹ ਆਵਰਸ ਓਪਨ ਹੋਊਗਾ, ਤੇ ਲੋਕੀ ਕਦੋਂ ਵੀ ਆ ਕੇ ਆਪਦੀ ਪ੍ਰੋਬਲਮ ਉੱਥੇ ਦੱਸ ਸਕਦੇ ਆ। ਐ ਨਹੀਂ ਹੋਊਗਾ ਵੀ ਆਪਾਂ ਨੂੰ ਅਪਾਇੰਟਮੈਂਟ ਲੈਣੀ ਪਊਗੀ ਜਾਂ 2 ਮਹੀਨੇ ਕੋਈ ਵੇਟ ਕਰਨਾ ਪਊਗਾ, ਇਹ ਚੀਜ਼ ਲਈ ਆਪਾਂ ਵਾਅਦਾ ਕਰਦੇ ਹਾਂ।
0: ਐਂਡ ਤੁਸੀਂ ਆਪਣੀ ਪਹਿਲਾਂ ਵੀ ਗੱਲਬਾਤ ਹੋ ਰਹੀ ਸੀ, ਤੁਸੀਂ ਦੱਸ ਰਹੇ ਸੀ ਕਿ ਤੁਸੀਂ ਮਲਟੀਪਲ ਬਿਜ਼ਨੈਸਿਸ ਨੂੰ ਵੀ ਓਨ ਕਰਦੇ ਹੋ, ਸੋ ਆਈ ਥਿੰਕ ਲੋਕਾਂ ਨੂੰ ਇਹਨਾਂ ਚੀਜ਼ਾਂ ਨੂੰ ਲੈ ਕੇ ਵੀ ਕਿਤੇ ਨਾ ਕਿਤੇ ਵਿਸ਼ਵਾਸ ਹੁੰਦਾ ਕਿ ਜਿਨ੍ਹਾਂ ਨਾਲ ਅਸੀਂ ਗੱਲਬਾਤ ਕਰ ਰਹੇ ਉਹ ਆਲਰੇਡੀ ਇਸ ਯੂ ਨੋ ਫਾਈਨੈਂਸ਼ੀਅਲ ਜੋ ਵੀ ਇਸ਼ੂਸ ਚੱਲ ਰਹੇ ਸਾਰਿਆਂ ਨੂੰ ਤੁਸੀਂ ਖੁਦ ਆਪ ਲੰਘੇ ਹੋਏ ਹੋ, ਸੋ ਤੁਸੀਂ ਸਾਰਿਆਂ ਨਾਲ ਰਿਲੇਟ ਕਰ ਸਕਦੇ ਹੋ।
1: ਬਿਲਕੁਲ ਹਾਂਜੀ, ਕਿਉਂ ਅਸੀਂ ਆਪਦੀ ਟਰੱਕਿੰਗ ਕੰਪਨੀ ਰਨ ਕਰ ਰਹੇ ਹਾਂ ਤੇ ਰੈਸਟੋਰੈਂਟ ਰਨ ਕਰ ਰਹੇ ਹਾਂ ਤੇ ਇੱਕ ਟਰੱਕ ਸਕੂਲ ਰਨ ਕਰ ਰਹੇ ਹਾਂ।
0: ਵੈਰੀ ਗੁੱਡ।
1: ਆਪਾਂ ਨੂੰ ਕੋਈ ਇਹੋ ਜਿਹਾ ਨਹੀਂ ਸੀਗਾ ਮੋਟਿਵ ਵੀ ਆਪਾਂ ਪੋਲੀਟਿਕਸ ਦੇ ਵਿੱਚ ਆਏ ਹਾਂ ਜਾਂ ਕੋਈ ਕਿਸੇ ਹੋਰ ਕਿਸੇ ਮਕਸਦ ਲਈ ਨਹੀਂ ਆਏ, ਆਪਾਂ ਲੋਕਾਂ ਦੀ ਸੇਵਾ ਕਰਨ ਲਈ ਆਏ ਹਾਂ। ਲੋਕਾਂ ਲਈ ਦਿਨ ਰਾਤ ਖੜਾਂਗੇ, ਦਿਨ ਰਾਤ ਲੋਕਾਂ ਦੀ ਸੇਵਾ ਕਰਾਂਗੇ।
0: ਵੈਰੀ ਗੁੱਡ,
1: ਇਹ ਚੀਜ਼ ਦਾ ਵਾਅਦਾ ਕਰਦੇ ਹਾਂ।
0: ਬਿਲਕੁਲ ਬਿਲਕੁਲ, ਮੈਂ ਚਾਹੁੰਦਾ ਕਿ ਨਾਲ ਦੀ ਨਾਲ ਤੁਸੀਂ ਜ਼ਰੂਰ ਆਪਣਾ ਹੈੱਡ ਆਫਿਸ ਦਾ ਨੰਬਰ ਵੀ ਦੇ ਦਿਓ, ਕਿਸੇ ਦੇ ਕੋਈ ਸਵਾਲ ਹੋਣ ਤੁਸੀਂ ਜ਼ਰੂਰ ਉਹਨਾਂ ਨੂੰ ਆਪਣੀ ਕੰਟੈਕਟ ਇਨਫੋਰਮੇਸ਼ਨ ਦਿਓ।
1: ਹਾਂਜੀ, ਮੇਰਾ ਪਰਸਨਲ ਨੰਬਰ ਹੈਗਾ 6478060840, 6478060840।
0: ਸੋ ਹਰਸਿਮਰਨ ਤੁਸੀਂ ਵੀ ਜ਼ਰੂਰ ਆਪਣੀ ਜਾਣਕਾਰੀ ਦੇ ਦਿਓ।
2: ਹਾਂਜੀ, ਮੇਰਾ ਫੋਨ ਨੰਬਰ ਹੈਗਾ 4372242505, 4372245205।
0: ਸੋ ਇੱਕ ਵਾਰ ਫਿਰ ਬਲਜਿੰਦਰ ਹੋਣਾ ਦਾ ਫੋਨ ਨੰਬਰ ਹੈ 6478060840 ਐਂਡ ਹਰਸਿਮਰਨ ਦਾ ਨੰਬਰ ਹੈ 4372245205। ਐਂਡ 9 and 10 ਦੀ ਬਾਉਂਡਰੀ ਵੀ ਹਰਸਿਮਰਨ ਜ਼ਰੂਰ ਦੱਸ ਦਿਓ ਐਗਜੈਕਟਲੀ ਕੀ ਕੀ ਹੈ।
2: ਆਪਣੀ ਬਾਉਂਡਰੀ ਜੀ ਉਧਰੋਂ ਤਾਂ 410, ਇਧਰੋਂ ਹਾਈਵੇ 50, ਮੇਫੀਲਡ ਐਂਡ ਬਵੇੜ
0: ਤੇ
2: ਦਾਗੋਰ ਐਂਡ ਇਬਨੀਜ਼ਰ ਤੱਕ ਜਾਂਦਾ ਇਹ ਕਾਰਨਰ ਇਧਰੋਂ।
0: ਠੀਕ ਹੈ,
2: ਹਾਂਜੀ,
0: ਵੈਰੀ ਗੁੱਡ। ਸੋ ਐਡਵਾਂਸ ਪੋਲਿੰਗ ਦੀਆਂ ਵੀ ਡੇਟਸ ਤੁਸੀਂ ਦੱਸ ਦਿਓ ਤੇ ਬਾਕੀ ਕੋਈ ਵੀ
2: ਹੋ ਰਹੀ ਹੈ ਜੀ 9, 10, 11, 16, 17 ਅਕਤੂਬਰ ਤੇ ਫਾਈਨਲ ਡੇਟ 26 ਅਕਤੂਬਰ।
0: ਠੀਕ ਹੈ, ਤੇ ਫਾਈਨਲ ਕੋਈ ਰਿਮਾਰਕਸ ਤੁਹਾਡੇ?
2: ਰਿਮਾਰਕਸ ਸਭ ਨੂੰ ਬਸ ਇੱਦਾਂ ਹੀ ਗੁਜ਼ਾਰਿਸ਼ ਕਰਦੇ ਹਾਂ ਵੀ ਵੋਟ ਪਾਉਣੀ ਨਾ ਭੁੱਲਿਓ। ਜੇ ਤੁਸੀਂ ਆਪ ਸਮਝਦਾਰ ਹੋ, ਐਜੂਕੇਟਡ ਹੋ, ਤਾਂ ਆਪਦੇ ਫਰੈਂਡਸ ਨੂੰ, ਰਿਸ਼ਤੇਦਾਰਾਂ ਨੂੰ ਐਜੂਕੇਟ ਕਰੋ ਕਿ ਵੋਟ ਪਾਉਣੀ ਕਿੰਨੀ ਜ਼ਿਆਦਾ ਜ਼ਰੂਰੀ ਹੈ। ਇਹ ਆਪਣਾ ਅਧਿਕਾਰ ਆ, ਹੁਣ ਆਪਣੇ ਹੱਥ ਦੇ ਵਿੱਚ ਗੇਮ ਆ, ਗੋਲਡਨ ਟਾਈਮ ਆ
0: ਜੀ।
2: ਵੋਟ ਪਾਓ, ਸੋਚ ਸਮਝ ਕੇ ਸਭ ਨੂੰ ਕੰਸੀਡਰ ਕਰੋ।
0: ਵੈਰੀ ਗੁੱਡ। ਸੋ ਹਰਸਿਮਰਨ ਸਿੰਘ, ਰੀਜਨਲ ਕਾਉਂਸਲਰ ਕੈਂਡੀਡੇਟ ਫਾਰ ਵਾਰਡਸ 9 and 10, ਐਂਡ ਬਲਜਿੰਦਰ ਤੁਸੀਂ ਵੀ ਸਾਰਿਆਂ ਦਾ ਧੰਨਵਾਦ ਤੇ ਕੋਈ ਵੀ ਮੈਸੇਜ ਤੁਸੀਂ ਦੇਣਾ ਚਾਹੋਗੇ?
1: ਬਸ ਮੈਂ ਜਿਸ ਤਰ੍ਹਾਂ ਜਿੱਦਾਂ ਹਰਸਿਮਰਨ ਜੀ ਨੇ ਦੱਸਿਆ ਵੀ ਵੋਟ ਜ਼ਰੂਰ ਪਾ ਕੇ ਆਓ, ਆਪਣੇ ਆਪਣੇ ਵਾਰਡ 9 and 10 ਦੀ 98,000 ਵੋਟ ਆ, ਉਹਦੇ ਵਿੱਚੋਂ ਹਰ ਵਾਰ ਪੋਲ ਹੁੰਦੀ ਆ 20 to 25,000 ਤੇ ਬਾਕੀ ਆਪਣੀ ਕਮਿਊਨਿਟੀ ਦੀ ਇਹ ਪ੍ਰੋਬਲਮ ਆ ਵੀ ਉਹ ਵੋਟ ਪੋਲ ਕਰਨ ਹੀ ਨਹੀਂ ਜਾਂਦੇ। ਤੁਸੀਂ ਸੋਚੋ ਸਮਝੋ ਸਰਚ ਕਰੋ ਕਿਹੜਾ ਤੁਹਾਡੇ ਲਈ ਉਮੀਦਵਾਰ ਸਹੀ ਆ, ਉਹਨੂੰ ਵੋਟ ਜ਼ਰੂਰ ਪਾ ਕੇ ਆਓ।
0: ਬਿਲਕੁਲ, ਸੋ ਵਾਂਸ ਅਗੇਨ ਬਲਜਿੰਦਰ ਸਿੰਘ ਨਹਿਲ ਜੋ ਤੁਹਾਡੇ ਬ੍ਰੈਂਪਟਨ ਸਿਟੀ ਕੌਂਸਲ ਵਾਰਡ 9 and 10 ਦੇ ਕੈਂਡੀਡੇਟ ਨੇ, ਹਰਸਿਮਰਨ ਸਿੰਘ ਰੀਜਨਲ ਕੌਂਸਲਰ ਕੈਂਡੀਡੇਟ ਫਾਰ ਵਾਰਡਸ 9 and 10 ਐਂਡ ਅਗੇਨ ਅਸੀਂ ਵੀ ਸਭ ਨੂੰ ਇਹੀ ਅਪੀਲ ਕਰਦੇ ਹਾਂ ਕਿ ਜ਼ਰੂਰ ਵੋਟ ਪਾਓ। ਆਪਾਂ ਲੱਕੀ ਹੈ, ਆਪਾਂ ਕਰਮਾਂ ਵਾਲੇ ਹਾਂ ਕਿ ਆਪਾਂ ਨੂੰ ਇਹ ਰਾਈਟਸ ਮਿਲੇ ਨੇ। ਆਪਣੇ ਰਾਈਟ ਨੂੰ ਐਕਸਰਸਾਈਜ਼ ਕਰੋ। ਵੋਟ ਜਿਹਨੂੰ ਵੀ ਪਾਉਣੀ ਹੈ ਉਹ ਤੁਹਾਡਾ ਆਪਦਾ ਇੱਕ ਫੈਸਲਾ, ਤੁਹਾਡਾ ਆਪਦਾ ਓਪੀਨੀਅਨ ਹੈ। ਅਸੀਂ ਤੁਹਾਨੂੰ ਇਹ ਨਹੀਂ ਕਹਿੰਦੇ ਕਿ ਯੂ ਨੋ ਐਕਸ ਵਾਈ ਜ਼ੈਡ ਕਿਸੇ ਨੂੰ ਪਾਓ, ਬਟ ਡੂ ਵੋਟ ਹਰ ਇੱਕ ਕੈਂਡੀਡੇਟ ਹੈ ਜਿਹੜਾ ਤੁਸੀਂ ਉਹਨਾਂ ਦੀ ਹਿਸਟਰੀ, ਉਹਨਾਂ ਦੀਆਂ ਪ੍ਰਾਇਓਰਟੀਜ਼, ਉਹਨਾਂ ਨੂੰ ਮਿਲੋ, ਗੱਲਬਾਤ ਕਰੋ, ਉਹਨਾਂ ਦੇ ਜੋ ਕੈਂਪੇਨ ਯੂ ਨੋ ਜਿਵੇਂ ਕਿ ਲਾਂਚਿਸ ਹੁੰਦੇ ਆ ਉੱਥੇ ਜ਼ਰੂਰ ਪਹੁੰਚੋ। ਸੋ ਸਭ ਦਾ ਇੱਕ ਵਾਰ ਫਿਰ ਥੈਂਕ ਯੂ ਅਤੇ ਬਲਜਿੰਦਰ ਹਰਸਿਮਰਨ ਤੁਹਾਡੇ ਆਉਣ ਵਾਲੇ ਇਸ ਮਹੀਨੇ ਲਈ। ਆਈ ਨੋ ਕਿ ਬਹੁਤ ਬਿਜ਼ੀ ਹੋਊਗਾ, ਬੈਸਟ ਵਿਸ਼ਿਸ ਅਤੇ ਮੁਬਾਰਕਾਂ, ਕਿਉਂਕਿ ਆਲਰੇਡੀ ਯਾਰ ਬੜੀ ਵੱਡੀ ਗੱਲ ਹੈ ਖੜਨਾ। ਸੋ ਬਹੁਤ ਮੁਬਾਰਕਾਂ,
1: ਥੈਂਕ ਯੂ ਸੋ ਮਚ।
0: ਸੋ ਪ੍ਰੋਗਰਾਮ ਪੰਜਾਬੀ ਦਾ ਵਿਲ ਬੀ ਰਾਈਟ ਬੈਕ ਅਤੇ ਗੱਲਬਾਤ ਤੁਹਾਡੇ ਨਾਲ ਜ਼ਰੂਰ ਕੰਟੀਨਿਊ ਕਰਦੇ ਹਾਂ। ਸੋ ਬਹੁਤ ਸਾਰੀਆਂ ਤੁਹਾਡੀਆਂ ਕਾਲਸ, ਆਈ ਐਮ ਸੋ ਸੋਰੀ, ਲੈਣੀ ਹੋਈ ਆ, ਬਟ ਆਉਂਦੇ ਹਾਂ ਰਾਈਟ ਅਵੇ ਵਾਪਸ।
3: This is AM 530, CHLO AM, and Evanoff Communications.

0: of locations in GTA. For more information, visit rajdhanisweets.ca.
1: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
2: GTA de home buyers miss na kar jayo. Paradise Developments sell kar rahe ne town home ate detached kar Milton, Brampton, Seaton ate Whitby de vich. Keemat sirf 629,990 dollar ton te naal 130,000 dollar tak de designer finishes. HST rebates ate bahut vadiyan savings da fayda lao. Aaj hi visit karo paradisedevelopments.com. paradisedevelopments.com.
3: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597
4: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ

0: ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲਿਓ, ਇਹ ਮੌਕਾ ਨਾ ਗਵਾਓ। ਬੈਲੀਮੋਰ ਹੋਮਸ ਵੱਲੋਂ ਡੇਰੀ ਲੇਨ ਟਾਊਨਸ, ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨਟੇਰੀਓ ਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ, ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ। ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ। ਹਾਈਵੇ 401, 407 ਅਤੇ 410, ਗੋ ਟ੍ਰਾਂਜ਼ਿਟ, ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਕੁ ਮਿੰਟਾਂ ਦੀ ਦੂਰੀ ਤੇ। ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ। ਅੱਜ ਹੀ ਰਜਿਸਟਰ ਕਰੋ ballymorehomes.com, BALLYMORE homes.com।

0: jolly good mood today. What is the reason?
1: This is the effects of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ। ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 ਤੋਂ 8, 905-204-1313, 905-204-1313। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557।
4: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
5: S&S ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S ਲੋਅਰਸ ਨੂੰ ਕਾਲ ਕਰੋ 416-655-2000।
3: SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984।
6: ਜੇਐਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 905-789

0: ਕਿਸੇ ਨੇ ਵੀ ਅਗਰ ਕਾਰ ਵੈਨ ਐਸ ਯੂ ਵੀ ਲੈਣਾ ਟੋਪ ਟੋਪ ਟੋਪ ਦਾ ਨਾਮ ਇੱਕੋ ਹੈ ਉਹ ਹੈ ਏਰਨ ਮਿਲਸ ਐਕਿਊਰਾ ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ ਨੰਬਰ ਵਨ ਸਰਵਿਸ ਨੰਬਰ ਵਨ ਰੇਟਸ ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ ਸੋ ਕਾਰ ਵੈਨ ਐਸ ਯੂ ਵੀ ਕੋਈ ਵੀ ਲੈਣਾ ਹੋਵੇ ਏਰਨ ਮਿਲਸ ਐਕਿਊਰਾ 905-8285800 ਤੇ ਕਾਲ ਵੈਰੀ ਗੁੱਡ ਕਿਆ ਬਾਤ ਹੈ ਜ਼ਰੂਰ ਕਾਲ ਕਰੋ ਸੋ ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਤੇ ਨੰਬਰ ਹੈ ਆਪਣਾ 905-6733337 905-6733337 ਕਿਹੜਾ ਸੀਗਾ ਯਾਰ ਆਪਣੇ ਦਿਲਪ੍ਰੀਤ ਢਿੱਲੋਂਹਣਾ ਦਾ ਅੱਛਾ ਖੰਨੇ ਉਹ ਕਰਾ ਕੇ ਮੁੱਛ ਕੁੰਡੀ ਗੋਰੀ ਹੈ ਇਹੀ ਸੀ ਨਾ ਕਮ ਚ ਸਟੀਲਸ ਐਂਡ ਮੈਲਨੀ ਰੋਇਲ ਆਟੋ ਨਵੀਂ ਐਡ ਹੁਣ ਬਾਅਦ ਚੋਂ ਲਾਇਓ ਪਹਿਲਾਂ ਗਾਣੇ ਦੇ ਦੋ ਬੋਲ ਸੁਣਾ ਦੇ
1: ਟੌਪ ਦੀ ਉਹ ਰਨ ਰੀਵਨ ਕਟਾਉਂਦੀ ਜਿਹੜੀ ਵੈਰੀਆਂ ਦੀ ਕੁੱਟਦਾ ਗੱਡੀਆਂ 'ਚ ਲੱਦੀ ਯਾਰਾਂ ਬੇਲੀਆਂ ਦੀ ਜਾਨ

0: ਇਹਨਾਂ ਦਿਨਾਂ ਚ ਯਾਰ ਜਦੋਂ ਇਹ ਗਾਣੇ ਆਏ ਹੈ ਕਿੰਨੇ ਚੱਲੇ ਹੈ, ਸੋ ਦਿਲਪ੍ਰੀਤ ਢਿੱਲੋਂ ਤਾਂ ਸਭ ਤੋਂ ਮੈਨੂੰ ਲੱਗਦਾ ਸੁਣਿਆ ਗਿਆ ਗਾਣਾ ਇਹ ਹੈ, ਕਾਰਨ ਔਜ ਨੇ ਤਾਂ ਫੱਟੇ ਚੱਕਦੇ। ਸੋ ਪ੍ਰੋਗਰਾਮ ਪੰਜਾਬੀ ਰਹਿਣਾ ਅਤੇ 9056733337 ਆਪਣਾ ਨੰਬਰ ਹੈ, 9056733337 'ਤੇ ਗੱਲਬਾਤ ਤੁਹਾਡੀ ਅਤੇ ਸਾਡੀ ਹੋਵੇਗੀ। ਬਟ ਉਸ ਤੋਂ ਪਹਿਲਾਂ ਸਾਡੇ ਨਾਲ ਜੁੜ ਚੁੱਕੇ ਨੇ ਇੱਕ ਵਾਰ ਫਿਰ ਟੋਪ ਟੋਪ ਟੋਪ ਚੋਇਸ ਇੰਸ਼ੋਰੈਂਸ ਏਜੰਸੀ ਤੋਂ ਹਰਪ੍ਰੀਤ ਸੈਣੀ ਜੀ। ਹਰਪ੍ਰੀਤ ਵੈਲਕਮ ਇੱਕ ਵਾਰ ਫਿਰ।
1: ਥੈਂਕ ਯੂ ਸੋ ਮਚ ਨਵੀ ਸੁਨਵੀ, ਜਿੱਦਾਂ ਅਸੀਂ ਪਹਿਲਾਂ ਅਪਡੇਟ ਦੇ ਰਹੇ ਸੀਗੇ, ਸਪੈਸ਼ਲੀ ਅੱਜ ਆਪਾਂ ਜਿਹੜੀ ਗੱਲ ਕੀਤੀ ਸੀਗੀ ਕਿ ਲਾਈਫ ਇੰਸ਼ੋਰੈਂਸ ਦੀ ਕੀ ਇੰਪੋਰਟੈਂਸ ਆਪਣੀ ਲਾਈਫ ਦੇ ਵਿੱਚ, ਸੋ ਡਿਫਰੈਂਟ ਡਿਫਰੈਂਟ ਪਲਾਨਸ ਹੈਗੇ ਆ ਜਿਨ੍ਹਾਂ ਦੇ ਨਾਲ ਤੁਸੀਂ ਆਪਣੇ ਆਪ ਨੂੰ ਪ੍ਰੋਟੈਕਟ ਕਰ ਸਕਦੇ ਆ। ਅਗਰ ਤੁਹਾਡੇ ਕੋਲ ਬਿਲਕੁਲ ਕੋਈ ਕਵਰੇਜ ਨਹੀਂ ਹੈਗੇ, ਟਰਮ ਇੰਸ਼ੋਰੈਂਸ ਪੋਲਿਸੀਜ਼ ਬਹੁਤ ਵਧੀਆ ਵੇ ਆਊਟ ਹੈਗਾ ਆ, ਜਿਹਦੇ ਵਿੱਚ ਆਪਣਾ ਪ੍ਰੀਮੀਅਮ ਵੀ ਘੱਟ ਹੁੰਦਾ ਹੈਗਾ ਆ ਅਤੇ ਆਪਣੀ ਇੰਸ਼ੋਰੇਬਿਲਟੀ ਲੋਕ ਹੋ ਜਾਂਦੀ ਆ। ਤੁਸੀਂ $1 million ਦੀ ਕਵਰੇਜ ਲੈਣੀ ਆ, $2 million ਦੀ ਕਵਰੇਜ ਲੈਣੀ ਆ, ਬਹੁਤ ਸਾਰੀਆਂ ਕੰਪਨੀਜ਼ ਦੇ ਵਿੱਚ ਅਪ ਟੂ $2 million ਤੱਕ ਕੋਈ ਵੀ ਮੈਡੀਕਲ ਅਪ ਫਰੰਟ ਨਹੀਂ ਹੁੰਦਾ, ਬਟ ਰੈਂਡਮਲੀ ਜਿਹੜੀ ਹੈਗੀ ਆ ਮੈਡੀਕਲ ਅੰਡਰ ਰਾਈਟਿੰਗ ਬੈਕਆਊਟ ਦਾ ਸੀਨ ਹੁੰਦੀ ਹੈਗੀ ਆ। ਸੋ ਇਸ ਕਰਕੇ ਅਗਰ ਤੁਹਾਡੇ ਕੋਈ ਵੀ ਕੁਸ਼ਚਨ ਹੋਣ ਟਰਮ ਇੰਸ਼ੋਰੈਂਸ ਪੋਲਿਸੀਜ਼ ਦੇ ਨਾਲ ਰਿਲੇਟਿਡ, ਜਾਂ ਫਿਰ ਤੁਹਾਡੇ ਕੋਲ ਆਲਰੇਡੀ ਟਰਮ ਇੰਸ਼ੋਰੈਂਸ ਸੀਗੀ, ਆਉਣ ਵਾਲੇ ਟਾਈਮ ਦੇ ਵਿੱਚ ਉਹ ਐਕਸਪਾਇਰ ਹੋ ਰਹੀ ਆ, ਉਹਦੀ ਰਿਨਿਊਅਲ ਆ ਰਹੀ ਆ, ਰੇਟਸ ਉਹਦੇ ਕਾਫੀ ਐਕਸਪੈਂਸਿਵ ਹੋ ਗਏ ਆ, ਇੱਕ ਵਾਰ ਜ਼ਰੂਰ ਤੁਸੀਂ ਮੇਰੇ ਨਾਲ ਇਹ ਚੀਜ਼ ਡਿਸਕਸ ਕਰ ਸਕਦੇ ਆ, ਕਿਉਂਕਿ ਅਗਰ ਤੁਹਾਨੂੰ ਕੋਈ ਹੈਲਥ ਇਸ਼ੂਜ਼ ਨਹੀਂ ਹੈਗੇ ਤਾਂ ਸੇਮ ਪਲਾਨ ਦਾ ਰੇਟ ਜਿਹੜਾ ਹੈਗਾ ਤੁਹਾਨੂੰ ਕਾਫੀ ਘੱਟ ਹੋ ਕੇ ਮਿਲ ਸਕਦਾ ਆ। ਤੇ ਪਰਮਾਨੈਂਟ ਇੰਸ਼ੋਰੈਂਸ ਪਲਾਨ, ਤੁਸੀਂ ਯੂਨੀਵਰਸਲ ਪਲਾਨ ਦੇ ਵਿੱਚ ਜਾਣਾ ਚਾਹੁੰਦੇ ਆ, ਆਪਣੇ ਪਲਾਨ ਦੇ ਵਿੱਚ ਕੋਈ ਐਕਸਟਰਾ ਇਨਵੈਸਟਮੈਂਟ ਕਰਕੇ ਮਾਰਕੀਟ ਚ ਇਨਵੈਸਟ ਕਰਨਾ ਚਾਹੁੰਦੇ ਆ, ਜਾਂ ਫਿਰ ਡਿਵੀਡੈਂਡ ਵਾਲੇ ਪਲਾਨਸ ਦੇ ਬੈਨੀਫਿਟ ਲੈਣਾ ਚਾਹੁੰਦੇ ਆ, ਤਦ ਵੀ ਤੁਸੀਂ ਸਾਡੇ ਨਾਲ ਡਿਸਕਸ ਕਰ ਸਕਦੇ ਆ, ਕਿਉਂਕਿ ਬਹੁਤ ਸਾਰੇ ਲਿਸਨਰਸ ਦਾ ਕੰਸਰਨ ਸੀਗਾ ਕਿ ਅਸੀਂ ਡਿਵੀਡੈਂਡ ਵਾਲੇ ਪਲਾਨ ਦਾ ਬੈਨੀਫਿਟਸ ਲਈਏ, ਜਿੱਥੇ ਆਪਾਂ ਉਹਨਾਂ ਇੰਸ਼ੋਰੈਂਸ ਕੰਪਨੀਜ਼ ਦੇ ਸਟਾਕ ਜਾਂ ਉਹਨਾਂ ਇਨਵੈਸਟਮੈਂਟ ਕਰਨਾ ਚਾਹੁੰਦੇ ਉਹਨਾਂ ਕੰਪਨੀਜ਼ ਦੇ ਵਿੱਚ ਜਿਨ੍ਹਾਂ ਦੇ ਵਿੱਚ ਸਟਾਕ ਦੇ ਵਿੱਚ ਵੀ ਆਪਾਂ ਨੂੰ ਡਿਵੀਡੈਂਡ ਮਿਲਦੇ ਆ, ਉੱਥੇ ਤੁਸੀਂ ਲਾਈਫ ਇੰਸ਼ੋਰੈਂਸ ਦਾ ਇੱਦਾਂ ਦਾ ਪਲਾਨ ਲੈ ਸਕਦੇ ਆ ਜਿਹਦੇ ਵਿੱਚ ਤੁਹਾਡੀ ਪ੍ਰੋਟੈਕਸ਼ਨ ਵੀ ਹੈਗੀ ਆ, ਤੇ ਜਿਹਦੇ ਵਿੱਚ ਇੰਸ਼ੋਰੈਂਸ ਕੰਪਨੀ ਆਪਣਾ ਪ੍ਰੋਫਿਟ ਡਿਵੀਡੈਂਡ ਦੀ ਫਾਰਮ ਚ ਸ਼ੇਅਰ ਕਰਦੀ ਆ, ਤੇ ਤੁਹਾਡੇ ਪਲਾਨ ਦੇ ਵਿੱਚ ਤੁਹਾਡੀ ਕਵਰੇਜ ਵੀ ਇਨਕਰੀਜ਼ ਹੋਊਗੀ ਡਿਵੀਡੈਂਡ ਦੇ ਨਾਲ, ਤੇ ਨਾਲ ਨਾਲ ਤੁਹਾਡੀ ਜਿਹੜੀ ਕੈਸ਼ ਵੈਲਿਊ ਹੈਗੀ ਆ ਪੋਲਿਸੀਜ਼ ਦੇ ਵਿੱਚ ਉਹ ਵੀ ਇਨਕਰੀਜ਼ ਹੋਊਗੀ। ਸੋ ਕੋਈ ਵੀ ਤੁਹਾਡੇ ਕੁਐਸਚਨ ਹੈਗੇ ਆ ਇਹਨਾਂ ਪਲਾਨਸ ਦੇ ਨਾਲ ਰਿਲੇਟਡ, ਨੰਬਰ ਹੈਗਾ ਜੀ 4168176500, ਆਫਿਸ ਅੱਡਾ ਲੋਕੇਟਡ ਹੈਗਾ ਮੈਕਵੀਨ ਐਂਡ ਮੇਫੀਲਡ ਡਰਾਈਵ ਦੇ ਉੱਪਰ 11675 ਮੈਕਵੀਨ ਡਰਾਈਵ, ਯੂਨਿਟ ਨੰਬਰ 6, ਟੋਪ ਚੋਇਸ ਇੰਸ਼ੋਰੈਂਸ ਦਾ ਆਫਿਸ। ਤੇ ਲਾਸਟਲੀ ਕਿਸੇ ਨੇ ਵੀ ਸਾਡੀ ਟੀਮ ਨੂੰ ਜੁਆਇਨ ਕਰਨਾ ਹੋਵੇ, ਆਨਗੋਇੰਗ ਬੇਸਿਸ ਦੇ ਉੱਪਰ ਆਪਾਂ ਨਵੇਂ ਐਡਵਾਈਜ਼ਰ ਹਾਇਰ ਕਰਦੇ ਰਹਿੰਦੇ ਹਾਂ, ਸੋ ਅਗਰ ਤੁਸੀਂ ਆਲਰੇਡੀ ਲਾਇਸੈਂਸਡ ਹੈਗੇ ਆ, ਤੁਹਾਨੂੰ ਟ੍ਰੇਨਿੰਗ ਦਾ ਇਸ਼ੂ ਆ ਰਿਹਾ ਹੈਗਾ ਆ, ਤੁਹਾਨੂੰ ਪ੍ਰੋਪਰ ਆਫਿਸ ਸਟਰਕਚਰ ਨਹੀਂ ਮਿਲ ਰਿਹਾ, ਸੋ ਸਾਡੇ ਆਫਿਸ ਦੇ ਵਿੱਚ 1-to-1 ਟ੍ਰੇਨਿੰਗ ਐਵਰੀ ਵੀਕਲੀ ਟ੍ਰੇਨਿੰਗ ਇੰਸ਼ੋਰੈਂਸ ਕੰਪਨੀਜ਼ ਵੱਲੋਂ ਹੁੰਦੀ ਆ, ਸੋ ਜ਼ਰੂਰ ਤੁਸੀਂ ਆ ਕੇ ਇੱਕ ਵਾਰੀ ਸਾਰਾ ਸਟਰਕਚਰ ਦੇਖ ਸਕਦੇ ਆ। ਨੰਬਰ ਅਗੇਨ 4168176500, 416-817-6500।
0: ਵੈਰੀ ਗੁੱਡ, ਇੱਕ ਇੱਕ ਫੋਨ ਨੰਬਰ ਹੈ 416-817-6500, 416-817-6500, ਹਰਪ੍ਰੀਤ ਸੈਣੀ। ਹਰਪ੍ਰੀਤ ਥੈਂਕ ਯੂ।
1: ਥੈਂਕ ਯੂ ਜੀ।
0: ਸੋ ਪ੍ਰੋਗਰਾਮ ਪੰਜਾਬੀ ਲਹਿਰਾਂ ਤੁਸੀਂ ਸੁਣ ਰਹੇ ਹੋ ਅਤੇ 905-673-3337 ਆਪਣਾ ਨੰਬਰ ਹੈ। ਸੋ ਇੱਕ ਤਾਂ ਤੁਸੀਂ ਯਾਦ ਰੱਖੋ ਦੁਆਬਾ ਟਰੈਵਲ ਨੂੰ, ਇੰਡੀਆ ਦੀਆਂ ਟਿਕਟਾਂ ਲੈਣੀਆਂ ਨੇ ਨਾ, ਲੋਏਸਟ ਪ੍ਰਾਈਸ ਸਭ ਤੋਂ ਵਧੀਆ ਰੇਟ ਜੇ ਕੋਈ ਤੁਹਾਨੂੰ ਲੈ ਕੇ ਦੇਵੇਗਾ ਤਾਂ ਉਹ ਹੈ ਦੁਆਬਾ ਟਰੈਵਲ। ਦੁਆਬਾ ਟਰੈਵਲ ਦੇ ਤੁਸੀਂ ਸੌਰਭ ਅਤੇ ਅਮਨ ਨੂੰ ਫੋਨ ਕਰ ਲਓ 9057967800 9057967800। ਦੁਆਬਾ ਟਰੈਵਲ ਐਂਡ ਟੂਰ ਦੀ ਟੀਮ ਤੁਹਾਡੇ ਲਈ ਹਾਜ਼ਰ ਹੈ। ਅਤੇ ਬਿਯੋਂਡ ਆਈਵਰ ਕਿਸੇ ਨੂੰ ਵੀ ਐਨਕਾਂ ਚਾਹੀਦੀਆਂ, ਹੰਬਰ ਵੈਸਟਨ ਗੋਰਵੇ, ਬਿਯੋਂਡ ਆਈਵਰ ਨੂੰ ਤੁਸੀਂ ਯਾਦ ਰੱਖੋ, ਐਨਕਾਂ ਦੇ ਲਈ ਨੰਬਰ 1 ਟੀਮ ਹੈ ਹੰਬਰ ਵੈਸਟਨ ਗੋਰਵੇ 'ਤੇ। ਐਂਡ ਇੱਕ ਐਨਕ ਲਓ, ਦੂਜੀ ਤੁਹਾਨੂੰ ਬਿਲਕੁਲ ਫ੍ਰੀ ਮਿਲ ਰਹੀ ਹੈ, ਆਈ ਡਾਕਟਰ ਇੱਥੇ ਅਵੇਲੇਬਲ ਨੇ। ਬਿਯੋਂਡ ਆਈਵਰ 9057939337 ਯਾਦ ਰੱਖੋ। ਬੜੇ ਲੋਕਾਂ ਦੇ ਨਵੀਂ ਯਾਰ, ਹੁਣ ਸ਼ਾਮ ਦਾ ਵੇਲਾ ਹੈ, ਤੁਸੀਂ ਸਾਨੂੰ ਵਧੀਆ ਟੌਪ ਕੋਈ ਪੀਜ਼ਾ ਹੀ ਖਵਾ ਦਿਓ ਤਾਂ ਉਹਦੇ ਲਈ ਮਿਸਟਰ ਸਿੰਘ ਪੀਜ਼ਾ 2 medium pizza, 3-3 topping, ਸਿਰਫ $24.99 ਦੇ ਵਿੱਚ ਮਿਸਟਰ ਸਿੰਘ ਪੀਜ਼ਾ। 905-504-4000 ਮਿਸਟਰ ਸਿੰਘ ਪੀਜ਼ਾ, ਮਿਸਟਰ ਸਿੰਘ ਪੀਜ਼ੇ ਦੀ ਟੀਮ ਨੂੰ ਤੁਸੀਂ ਜ਼ਰੂਰ ਯਾਦ ਰੱਖੋ।

0: ਵੀਵਾ 6129 ਹਾਂਜੀ
1: ਹਾਂਜੀ ਮੈਂ ਨਵੀਂ ਵਾਈ ਕੀ ਹਾਲ ਚਾਲ
0: ਵਧੀਆ ਜੀ ਕਿਵੇਂ ਹੋ ਬਵਨ ਜੀ ਕੀ ਹਾਲ ਚਾਲ ਹੈ
1: ਬਸ ਬਾਈ ਮੈਂ ਕਿਹਾ ਕਿ ਕੋਈ ਗਾਣਾ ਲਵਾ ਦਈਏ
0: ਲਵਾਓ ਲਵਾਓ ਜੀ ਕਿਹੜਾ ਗਾਣਾ ਸੁਣਨਾ
1: ਦਿਲਪ੍ਰੀਤ ਦਿਲੋਂ ਭਾਈ ਦਾ ਹੀ ਲਾ ਦੋ ਪਿੱਕਾ
0: ਪਿੱਕਾ ਬਿੱਲੋ ਰੈਮ ਦਾ ਹੋਰ ਕਿਸੇ ਦਾ ਲਵਾਓ ਯਾਰ ਹੁਣ
1: ਫਿਰ ਅਰਜਨ ਭਾਈ ਦਾ ਭਾਈ ਤੁਹਾਡੀ ਮਰਜ਼ੀ ਦਾ ਕੋਈ ਵੀ ਲਾ ਦੋ
0: ਕੀ ਬਾਤ ਹੈ ਅਰਜਨ ਦਾ ਲਾਉਣੇ ਯਾਰ ਗਾਣਾ ਫਿਰ
1: ਹਾਂਜੀ ਹਾਂਜੀ ਥੋੜੀ ਜਿਹੀ ਨੀ ਬਹੁਤ ਜ਼ਿਆਦਾ ਹੀ ਪੋਜ਼ਿਟਿਵ ਵਾਈਬ ਆ ਜਾਂਦੀ ਫਿਰ
0: ਕਿਵੇਂ ਹੋ ਤੁਹਾਡਾ ਕੀ ਹਾਲ ਚਾਲ ਹੈ
1: ਆਪਣਾ ਭਾਈ ਵਧੀਆ ਚਲੀ ਜਾਂਦਾ
0: ਕਿਵੇਂ ਚੱਲਦੀ ਹੈ ਜ਼ਿੰਦਗੀ
1: ਜ਼ਿੰਦਗੀ ਬਈ ਚਲੀ ਜਾਂਦੀ ਹੈ ਬਸ ਆਪਣਾ ਮਾਲਿਕਾ ਦਾ ਸ਼ੁਕਰਾਨਾ ਮਨਾਓ ਕਿ ਜੋ ਵੀ ਆਪਣੇ ਕੋਲ ਹੈਗਾ ਰੋਟੀ ਛੱਤ
0: ਚਲੋ ਜਿੰਨਾ ਰੱਬ ਦਿੱਤਾ ਜੇ ਇੰਨਾ ਵੀ ਨਾ ਦਿੰਦਾ ਫਿਰ ਕੀ ਕਰਦੇ ਹੈ
1: ਹਾਂਜੀ ਹਾਂਜੀ ਬਾਈ ਆਪਣਾ ਉਹੀ ਆਪਣੀ ਜਿਹੜੀ ਉਹ ਬੰਦੇ ਦੀ ਉਹ ਨੀ ਪੂਰੀ ਹੁੰਦੀ ਆ ਨੀਡ
0: ਹਾਂ ਨੀਡਸ ਆਪਣੀ ਵਿਸ਼ਿਜ਼ ਨੀ ਪੂਰੀਆਂ ਹੁੰਦੀ
1: ਹਾਂਜੀ ਹਾਂਜੀ ਤਾਂ ਹੀ ਮੈਂ ਕਹਿ ਰਿਹਾ ਇਹ ਫਿਰ ਜ਼ਿੰਦਗੀ ਚ ਉਹੀ ਆ ਕਿ
0: ਜਦੋਂ ਬੰਦਾ ਤੁਰ ਨਹੀਂ ਸਕਦਾ ਬੰਦੇ ਨੂੰ ਇਹ ਤੁਰਨ ਲੱਗ ਜਾਈਏ ਜਦੋਂ ਬੰਦਾ ਤੁਰਨ ਲੱਗ ਜਾਂਦਾ ਬੰਦੇ ਨੂੰ ਹੁੰਦਾ ਭੱਜਣ ਲੱਗ ਜਾਈਏ ਜਦੋਂ ਬੰਦਾ ਭੱਜਣ ਲੱਗ ਜਾਂਦਾ ਬੰਦਾ ਕਹਿੰਦਾ ਯਾਰ ਉੱਡਣ ਲੱਗ ਜਾਈਏ ਬੰਦੇ ਕੋਲ ਗੱਡੀ ਆ ਜਾਂਦੀ ਹੈ ਨਹੀਂ ਸਕੂਟਰ ਆ ਜਾਂਦਾ ਬੰਦਾ ਕਹਿੰਦਾ ਗੱਡੀ ਮਿਲੇ ਗੱਡੀ ਮਿਲ ਗਈ ਬੰਦਾ ਕਹਿੰਦਾ ਟਰੱਕ ਮਿਲੇ ਟਰੱਕ ਮਿਲੇ ਬੰਦਾ ਕਹਿੰਦਾ ਯਾਰ ਮੈਨੂੰ ਤਾਂ ਹੁਣ ਜਹਾਜ਼ ਚਾਹੀਦਾ ਸੋ ਇਹ ਆਪਣੀਆਂ ਖੁਆਇਸ਼ਾਂ ਨੀ ਕਦੇ ਮੁੱਕਦੀਆਂ
1: ਹਾਂਜੀ ਹਾਂਜੀ ਬਈ ਤਾਂ ਹੀ ਆਪਣਾ ਜੇ ਜਿੰਨਾ ਕੱਪੜੇ ਕੋਲ ਹੈਗਾ ਉਹਦੇ ਚ ਕਿਉਂਕਿ ਆਪਾਂ ਜੇ ਹੁਣ ਬੰਦੇ ਨੂੰ ਸਟਰਗਲ ਆ ਤਾਂ ਉਹ ਰੱਬ ਨਾਲ ਫਿਰ ਜੁੜਿਆ ਵੀ ਰਹਿੰਦਾ ਉਹ ਵੀ ਇੱਕ ਵਧੀਆ ਗੱਲ ਹੈ
0: ਬਿਲਕੁਲ ਚਲੋ ਬਵਨ ਲਾ ਦਿੰਦੇ ਅਰਜਨ ਦਾ ਗੀਤ ਤੁਹਾਡੇ ਲਈ ਜ਼ਰੂਰ ਠੀਕ ਹੈ ਫਲਾਈਟ ਸੀਗੀ ਫਲਾਈ ਡੁਬਈ ਫਲਾਈਟ FZ1073 ਬੜੀ ਸੀਰੀਅਸ ਯਾਰ ਫਲਾਈਟ ਬੋਇੰਗ 737 ਦਾ ਪਲੇਨ ਸੀ ਡੁਬਈ ਤੋਂ ਲੈ ਕੇ ਟੈਲ ਅਵੀਵ ਨੂੰ ਜਾ ਰਹੇ ਸੀ 170 ਲੋਕ ਸੀਗੇ ਪਲੇਨ ਚ ਤੇ ਫਲਾਈਟ ਦੇ 2.5 ਘੰਟੇ ਲੱਗੇ ਤੇ ਕੋਕਪਿਟ ਜਿੱਥੇ ਪਾਇਲਟ ਨੇ ਉੱਥੇ ਲੜਾਈ ਹੋ ਗਈ ਕਹਿੰਦੇ ਕਿ ਇੱਕ ਜਿਹੜਾ ਕੋ ਪਾਇਲਟ ਹੈ ਉਹਨੇ ਕੈਪਟਨ ਨੂੰ ਸਟੈਬ ਕਰਤਾ ਉਹਦੇ ਚਾਕੂ ਮਾਰਿਆ ਤੇ ਫਿਰ ਕਹਿੰਦੇ ਕਿ ਜਿਹੜਾ ਕੋ ਪਾਇਲਟ ਹੈ ਉਹਨੇ ਕੋਸ਼ਿਸ਼ ਕੀਤੀ ਵੀ ਉਹ ਪਲੇਨ ਨੂੰ ਕਰੈਸ਼ ਕਰ ਦੇਵੇ ਹੁਣ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਹਿੰਦੇ ਕਿ ਜਿਹੜਾ ਪਲੇਨ ਹੈ ਉਹ 33,000 ਫੀਟ ਉੱਤੇ ਸੀ ਡਿੱਗ ਕੇ 17,000 ਫੀਟ ਤੇ ਆ ਗਿਆ ਬੜੀ ਤੇਜ਼ੀ ਨਾਲ 14,000 ਫੀਟ ਪਲੇਨ ਥੱਲੇ ਆਇਆ 30 ਸੈਕਿੰਡ ਦੇ ਵਿੱਚ ਵਿੱਚ ਯਾਰ ਤੇ ਬੜੇ ਪੈਸੰਜਰ ਚੀਕਾਂ ਮਾਰ ਰਹੇ ਕਹਿੰਦੇ ਕਿ ਲੋਕ ਭੱਜੇ ਗਏ ਕੋਕਪਿਟ 'ਚ ਜਿੱਥੇ ਪਾਇਲਟ ਸੀਗੇ ਤੇ ਜਿਹੜਾ ਕੈਪਟਨ ਜਿਹਦੇ ਇੰਜਰੀਜ਼ ਹੋਈਆਂ ਉਹਨੇ ਨਾ ਕੋਕਪਿਟ ਵਾਲਾ ਡੋਰ ਖੋਲ ਲਿਆ ਫਿਰ ਪੈਸੰਜਰ ਤੇ ਕਰੂ ਮੈਂਬਰ ਅੰਦਰ ਵੜ ਗਏ ਤੇ ਜਿਹੜਾ ਇੱਕ ਪਾਇਲਟ ਦੂਜੇ ਪਾਇਲਟ ਨੂੰ ਮਾਰ ਰਿਹਾ ਸੀ ਉਹਨੂੰ ਇੱਕ ਪੈਸੰਜਰ ਨੇ ਫੜ ਲਿਆ ਤੇ ਫਿਰ ਇੱਕ ਜਿਹੜਾ ਪੈਸੰਜਰ ਹੈ ਉਹਨੇ ਜਾ ਕੇ ਏਅਰਪਲੇਨ ਦਾ ਜਿਹੜਾ ਸਟੀਅਰਿੰਗ ਵੀਲ ਆਦਾ ਕੰਟਰੋਲ ਨੇ ਉਹਨੂੰ ਫੜ ਲਿਆ ਕਹਿੰਦਾ ਕਿ ਯਾਰ ਮੈਂ ਕੋਸ਼ਿਸ਼ ਕੀਤੀ ਕਿ ਮੈਂ ਇਹਨੂੰ ਕਿਤੇ ਉੱਤੇ ਲੈ ਆਵਾਂ ਤੇ ਫਿਰ ਇੱਕ ਹੋਰ ਕਰੂ ਮੈਂਬਰ ਸੀਗਾ ਉਹ ਵੀ ਪਲੇਨ ਦੇ ਉੱਤੇ ਸੀਗਾ ਉਹਨਾਂ ਪਾਇਲਟਾਂ ਨੇ ਫਿਰ ਪਲੇਨ ਕੰਟਰੋਲ ਕਰ ਲਿਆ ਫਿਰ ਐਮਰਜੈਂਸੀ ਸਿਗਨਲ ਆਏ ਤੇ ਬੜੇ ਹੋਰ ਇਜ਼ਰੀਅਲ ਦੇ ਜੈੱਟ ਆਏ ਫਾਈਟਰ ਜੈੱਟ ਦੇਖਣ ਲਈ ਵੀ ਆਹ ਕੀ ਹੋ ਗਿਆ ਸੋ ਹੁਣ ਇੱਕ ਪਾਇਲਟ ਹੈ ਕੈਪਟਨ ਹੈ ਉਹ ਇੰਜਰ ਹੋਇਆ ਬੜਾ ਸੀਰੀਅਸਲੀ ਤੇ ਦੂਜਾ ਜਿਹੜਾ ਕੋ ਪਾਇਲਟ ਸੀਗਾ ਉਹਨੂੰ ਸਾਊਡੀ ਅਥਾਰਟੀਜ਼ ਨੇ ਅਰੈਸਟ ਕਰ ਲਿਆ ਪਰ ਤੁਸੀਂ ਦੇਖੋ ਯਾਰ ਇਮੈਜਿਨ ਕਰੋ ਤੁਸੀਂ ਪਲੇਨ 'ਚੋਂ ਤੇ ਆਏ ਹੋ ਜਾਵੇ ਇਟਸ ਸਕੇਰੀ ਸਿਚੁਏਸ਼ਨ ਸੋ ਸ਼ੁਕਰ ਹੈ ਯਾਰ ਕਿ ਸਾਰੇ ਬਚ ਗਏ ਅਤੇ ਜਿਹੜੇ ਬਾਕੀ ਦੇ ਕਰੂ ਮੈਂਬਰ ਸੀਗੇ ਉਹਨਾਂ ਨੇ ਬਚਾ ਲਿਆ ਵੈਰੀ ਸਕੇਰੀ ਐਂਡ ਬੜੀ ਯਾਰ ਡਰ ਵਾਲੀ ਗੱਲ ਬਟ ਕੁਦਰਤੀ ਐਵਰੀ ਬੜੀ ਇਜ਼ ਓਕੇ ਤੁਹਾਨੂੰ ਮੈਸੇਜ ਇੱਕ ਦੇ ਦਈਏ ਫੈਸ਼ਨ ਆਈ ਕਿਊ ਦਾ ਤੁਸੀਂ ਵਧੀਆ ਕੱਪੜੇ ਲੈਣੇ ਲੇਡੀਜ਼ ਲਹਿੰਗੇ ਸੂਟ ਇਹਨਾਂ ਕੋਲ ਜੋ ਸਲੈਕਸ਼ਨ ਹੈ ਨਾ ਹੋਰ ਨਹੀਂ ਕਿਤੋਂ ਮਿਲਣੀ ਸੋ ਫੈਸ਼ਨ ਆਈ ਕਿਊ 'ਤੇ ਇੱਕ ਸੂਟ ਲਓ ਦੂਜਾ ਅੱਧੀ ਪ੍ਰਾਈਸ ਦੇ ਵਿੱਚ ਇੱਕ ਜੁੱਤੀ ਲਓ ਦੂਜੀ ਅੱਧੀ ਪ੍ਰਾਈਸ ਦੇ ਵਿੱਚ, ਇੱਕ ਤੁਸੀਂ ਆਪਣਾ ਜੁਐਲਰੀ ਦਾ ਸੈੱਟ ਲਓ ਦੂਜਾ ਅੱਧੀ ਪ੍ਰਾਈਸ। ਫੈਸ਼ਨ ਆਈ ਕਿਊ, ਏਅਰਪੋਰਟ ਡੇਰੀ, ਕੁਈਨ ਕੈਨੇਡੀ, ਮਕਵੀਨ ਮੇਫੀਲਡ। ਫੈਸ਼ਨ ਆਈ ਕਿਊ ਦਾ ਨੰਬਰ ਹੈ 905-453-2225, 905-453-2225। ਫੈਸ਼ਨ ਆਈ ਕਿਊ ਦੀ ਟੀਮ ਦੇ ਨਾਲ ਤੁਸੀਂ ਗੱਲਬਾਤ ਜ਼ਰੂਰ ਕਰੋ। ਉਸਦੇ ਨਾਲ ਨਾਲ ਇੱਕ ਅਸੀਂ ਤੁਹਾਨੂੰ ਮੈਸੇਜ ਦਿੰਦੇ ਹੁੰਦੇ ਹਾਂ ਸਾਡੇ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਵਾਲਿਆਂ ਦਾ, ਟਰੱਕ ਦੇ ਨਵੇਂ ਟਾਇਰ, ਟਰੱਕ ਦੀ ਅਲਾਈਨਮੈਂਟ, ਟਰੱਕ ਦਾ ਓਇਲ ਚੇਂਜ, ਟਰੱਕ ਦੀ ਕੋਈ ਵੀ ਰਿਪੇਅਰ ਹੈ ਜਾਂ ਗੱਡੀਆਂ ਦੇ ਵੀ ਟਾਇਰ ਚਾਹੀਦੇ ਆ ਤਾਂ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਤੁਹਾਡੇ ਲਈ ਹਾਜ਼ਰ ਹੈ। 647-234-6293 ਮਿਲਟਨ ਦੇ ਵਿੱਚ, ਜੇਮਸ ਨੂੰ ਪਾਰਕਵੇ ਐਂਡ ਸਟੀਲਸ ਦੇ ਕੋਰਨਰ ਤੇ ਇਨ ਮਿਲਟਨ, ਈਗਲ ਟਰੱਕ 6643। ਹਾਂਜੀ ਬਾਈ ਜੀ ਵੈਲਕਮ।
2: ਹਾਂਜੀ ਨਵੀਂ ਜੀ, ਤੁਹਾਨੂੰ ਤੁਹਾਡਾ ਸਤਿ ਸ੍ਰੀ ਅਕਾਲ, ਗੁੱਡ ਈਵਨਿੰਗ ਤੇ ਚੜ੍ਹਦੀ ਕਲਾ ਜੀ।
0: ਚੜ੍ਹਦੀ ਕਲਾ ਜੀ, ਕਿਵੇਂ ਹੋ?
2: ਬਹੁਤ ਵਧੀਆ ਜੀ, ਬਹੁਤ ਵਧੀਆ। ਨਵੀਂ ਜੀ ਦੇਖੋ, ਕਹਿੰਦੇ ਆ ਨਾ ਵੀ ਜਿਹੜਾ ਪ੍ਰਮਾਤਮਾ ਜਾਂ ਰੱਬ ਆ ਨਾ, ਉਹ ਡਾਇਰੈਕਟਲੀ ਨੀ ਕਿਤੋਂ ਆ ਜਾਣਾ ਉਹਨੇ ਛਤਰੀ ਰਾਹੀਂ, ਉਹ ਇਨਸਾਨਾਂ ਰਾਹੀਂ ਆਉਂਦਾ। ਦੇਖੋ ਬੰਦਿਆਂ ਨੇ ਹਿੰਮਤ ਕੀਤੀ ਤੇ ਚਲੋ ਸਿਚੁਏਸ਼ਨ ਹੈਂਡਲ ਹੋ ਗਈ, ਪਰ ਨਵੀਂ ਜੀ ਮਤਲਬ ਕਿੰਨੀ ਸ਼ੇਮ ਦੀ ਗੱਲ ਆ ਵੀ ਇੰਨੇ ਰਿਸਪੋਂਸੀਬਲ ਬੰਦੇ ਹੋ ਕੇ ਏਦਾਂ ਦੇ ਐਕਸ਼ਨ ਕਰ ਸਕਦੇ ਆ।
0: ਉਹਨੂੰ
2: ਕੋਈ ਫਿਕਰ ਨਹੀਂ ਸੀ ਪਿੱਛੇ ਕਿੰਨੇ ਕਿੰਨੇ ਪੈਸੰਜਰ ਨੇ, ਆਪ ਵੀ ਉਹ ਵੀ ਰਿਸਕ ਚ ਹੀ ਸੀ ਜਿਹੜੇ ਜਿਹੜੇ ਲੱਛਣ ਦੀ ਮਤਲਬ ਜਦ ਪਲੇਨ ਉਹਦਾ ਕੰਟਰੋਲ ਲੂਜ਼ ਹੋ ਗਿਆ, ਜਦ ਆਪਸ ਵਿੱਚ ਲੜਾਈ ਹੋ ਗਈ ਤਾਂ ਫਿਰ ਉਹ ਕੋਈ ਥੋੜੀ ਕੋਈ ਹੋਪ ਸੀਗੀ ਵੀ ਉਹ ਬਚੂਗਾ, ਤਾਂ ਕੁਦਰਤੀ ਬਚੇ ਨੇ ਜਿੱਦਾਂ ਮਤਲਬ ਆਪਾਂ ਕਹਿੰਦੇ
0: ਨੇ ਕੁਦਰਤੀ ਜਿਹੜੇ ਪਾਇਲਟ ਜਿਹੜੇ
2: ਹਿੰਮਤ ਜਿੱਦਾਂ
0: ਸਾਰੇ ਨਹੀਂ, ਜਿਹੜੇ ਕੈਪਟਨ ਦੇ ਸੱਟ ਲੱਗੀ ਸੀਗੀ ਉਹਨੇ ਕੁਦਰਤੀ ਡੋਰ ਖੋਲ ਲਿਆ, ਫਿਰ ਉਹ ਬਚ ਗਏ ਕਿਉਂਕਿ ਬਾਕੀ ਦੇ ਪੈਸੰਜਰ ਤੇ ਕਰੂ ਆ ਗਈ ਤੇ ਚਲੋ ਕੋਈ ਹੋਰ ਕਰੂ ਮੈਂਬਰ ਸੀਗੇ ਫਲਾਈਟ ਤੇ ਤਾਂ ਹੀ ਉਹ ਬਚੇ ਆ।
2: ਬਿਲਕੁਲ ਬਿਲਕੁਲ, ਉਹਦੀ ਹਿੰਮਤ ਨਾਲ ਜਾਂ ਵਾਹਿਗੁਰੂ ਨੇ ਇੰਨੇ ਵਾਹਿਗੁਰੂ ਨੇ ਉਹਨੂੰ ਇੰਨੀ ਸਮਰੱਥ ਬਖਸ਼ੀ ਜਾਂ ਹਿੰਮਤ ਦਿੱਤੀ, ਜੇ ਨਾ ਡੋਰ ਖੁੱਲਦੀ ਕਾਕਪਿਟ ਦੀ ਤੇ ਉਹ ਤਾਂ ਅੰਦਰੇ ਅੰਦਰੇ ਹੋ ਕੇ ਤੇ ਪਲੇਨ ਨੇ ਕੰਟਰੋਲ ਲੂਜ਼ ਕਰ ਜਾਣਾ ਸੀ।
0: ਪਰ ਹੈਰਾਨੀ ਦੀ ਗੱਲ ਹੈ ਵੈਸੇ ਯਾਰ, ਬਾਕੀ ਤੁਸੀਂ ਏਡੀ ਜ਼ਿੰਮੇਵਾਰੀ ਵਾਲਾ ਕੰਮ, ਤੁਸੀਂ ਏਡੀ ਜ਼ਿੰਮੇਵਾਰੀ ਵਾਲਾ ਕੰਮ ਕਰ ਰਹੇ ਹੋ ਤੇ ਇਦਾਂ ਦੀਆਂ ਹਰਕਤਾਂ ਕਰਨੀਆਂ।
2: ਜੀ ਜੀ ਜੀ ਜੀ ਜੀ ਜੀ, ਆਪਣਾ ਕੰਟਰੋਲ ਰੱਖਣਾ ਚਾਹੀਦਾ ਸੀ ਕਿਸੇ ਗੱਲ ਤੇ, ਆਰਗੂਮੈਂਟ ਦਾ ਗੁੱਸਾ ਵੀ ਆ।
0: ਪਰ ਤੁਹਾਡੀ ਗੱਲ ਠੀਕ ਹੈ ਕਿ ਕੁਛ ਨੀ ਪਤਾ ਕਿ ਕਿਸ ਰੂਪ ਦੇ ਵਿੱਚ ਰੱਬ ਨੇ ਆ ਕੇ ਤੈਨੂੰ ਬਚਾ ਲੈਣਾ।
2: ਬਿਲਕੁਲ ਬਿਲਕੁਲ, ਮੰਨਣਾ ਪਊਗਾ ਨਾ ਵੀ ਇਸ ਚੀਜ਼। ਬਾਕੀ ਨਵੀਂ ਜੀ, ਜੇ ਕਹਿੰਦੇ ਨਾ ਪ੍ਰਮਾਤਮਾ ਨੇ ਜੋ ਕੁਛ ਦਿੱਤਾ ਨਾ, ਉਹਦੇ ਤੇ ਜੇ ਆਪਾਂ ਸਬਰ ਹੈਗਾ ਔਖਾ, ਆਪਾਂ ਦੁਨਿਆਵੀ ਜੀਵ ਆ, ਪਰ ਜੇ ਆਪਾਂ ਉਹਦੇ ਤੇ ਸ਼ੁਕਰਾਨਾ ਜਾਂ ਉਹਦੇ ਤੇ ਖੁਸ਼ੀ ਖੁਸ਼ ਰਹਿਣਾ ਸਿੱਖ ਲਈਏ ਨਾ, ਫਿਰ ਰੱਬ ਦਾ ਨਾ ਹੀ ਆ ਜੀ ਬਸ।
0: ਤੁਹਾਨੂੰ ਵੈਸੇ ਜ਼ਿੰਦਗੀ ਚ ਕਦੇ ਲੱਗਿਆ ਕਿ ਬਈ ਬਸ ਰੱਬ ਨੇ ਬਚਾ ਲਿਆ?
2: ਮੇਰੇ ਨਾਲ ਤਾਂ ਨਵੀਂ ਜੀ 21 ਸਾਲ ਤੋਂ ਮੈਂ ਟੈਕਸੀ ਚਲਾਉਂਦੇ ਨੂੰ ਹੋ ਗਏ। ਇੰਡੀਆ ਮੇਰੇ ਇਲੈਕਟ੍ਰਿਕ ਫਲੈਸ਼ ਪੈ ਗਈ ਸੀਗੀ ਮੂੰਹ ਤੇ, ਇੱਥੇ ਮੇਰਾ ਐਕਸੀਡੈਂਟ ਬਹੁਤ ਤਕੜਾ ਹੋਇਆ ਸੀ, ਬੈਕ ਦਾ ਪੈਲਸਾਂ ਟੁੱਟ ਗਈਆਂ ਦੋਵੇਂ।
0: ਅੱਛਾ,
2: ਤੇ ਪ੍ਰਮਾਤਮਾ ਹੀ ਬਚਾਉਂਦਾ ਉਹ ਮਾਲਕ। ਆਪਾਂ ਬਾਬਾ ਜੀ ਦੀ ਕਿਰਪਾ ਨਾਲ ਕੰਮ ਚੱਲਦੇ ਵੀ ਨਾਲ ਮਾਲਾ ਆਪਣੀ ਚੱਲਦੀ ਆ, ਵਾਹਿਗੁਰੂ ਐਸੇ ਬੰਦਾ ਆਪਾਂ ਨਾਲ ਰੱਖੀਦਾ ਜੀ, ਉਹ ਵੀ ਬਚਾਉਂਦਾ ਜਿੱਥੇ ਵੀ ਚੰਗੇ ਮਾਲੇ ਸਾਹਿਬ। ਇਹ ਪ੍ਰਮਾਤਮਾ ਤੇ ਵਿਸ਼ਵਾਸ ਹੈਗਾ ਨਾ, ਤਾਂ ਕਦੇ ਵੀ ਕਿਸੇ ਦਾ ਮਾੜਾ ਨਾ ਕਰੋ, ਕਿਸੇ ਦਾ ਦਿਲ ਨਾ ਦਿਖਾਓ, ਬਸ ਇਹਦੇ ਚ ਸਭ ਕੁਛ ਆ ਜਾਂਦਾ ਮੇਰੇ।
0: ਚਲੋ ਸਰ, ਥੈਂਕ ਯੂ,
2: ਥੈਂਕ ਯੂ ਰਵੀ ਜੀ,
0: ਬਹੁਤ ਸ਼ੁਕਰੀਆ। ਨਹੀਂ ਥੋੜੀ ਜਿਹੀ ਗੱਲਬਾਤ ਥੋੜਾ ਕਰਨੀ ਹੁਣ, ਯੂ ਨੋ ਇਹ ਜੋ ਖਬਰ ਮੈਂ ਸ਼ੇਅਰ ਕੀਤੀ ਹੈ, ਲੋਕ ਜਿਹੜੇ ਬਚੇ ਆ ਯਾਰ, ਉਹ ਇਹੀ ਆ ਵੀ ਰੱਬ ਦੇ ਰੂਪ ਦੇ ਵਿੱਚ ਉਹ ਜਿਹੜਾ ਬੰਦਾ ਕਰੂ ਮੈਂਬਰ ਸੀਗਾ ਉਹਨੇ ਆ ਕੇ ਬਚਾ ਲਿਆ। ਤੁਹਾਨੂੰ ਯਾਰ ਜ਼ਿੰਦਗੀ 'ਚ, ਚਲੋ ਆਪਾਂ ਥੋੜ੍ਹੀ ਜਿਹੀ ਗੱਲਬਾਤ ਵੀ ਕਰਦੇ ਹਾਂ, ਅੱਜ ਆਪਣੀਆਂ ਗੱਲਾਂ ਨਹੀਂ ਹੋਈਆਂ, ਤੁਹਾਨੂੰ ਜੇ ਲਾਈਫ ਦੇ ਵਿੱਚ ਕਦੇ ਵੀ ਲੱਗਿਆ ਹੋਵੇ ਕਿ ਯਾਰ ਬਸ ਇਹ ਬੰਦਾ ਰੱਬ ਦਾ ਰੂਪ ਹੀ ਇਹਨੇ ਆ ਕਿਸੇ ਨੂੰ ਬਚਾ ਲਿਆ, ਜਾਂ ਤੁਹਾਨੂੰ ਲੱਗਿਆ ਕਿ ਜ਼ਿੰਦਗੀ 'ਚ ਯਾਰ ਅਸੀਂ ਬਹੁਤ ਲੱਕੀ ਹਾਂ ਵੀ ਸਾਨੂੰ ਰੱਬ ਨਹੀਂ ਬਚਾਇਆ, ਕਦੇ ਵੀ ਲਾਈਫ ਦੇ ਵਿੱਚ ਕੋਈ ਐਸੀ ਚੀਜ਼ ਹੋਈ ਹੋਵੇ, ਨੰਬਰ ਹੈ ਆਪਣਾ 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337,